0: ਕਿਹਾ ਇਸ ਪ੍ਰਸਤਾਵਿਤ ਸਮਝੌਤੇ ਦੇ ਤਹਿਤ ਹੌਰਮੁਜ਼ ਦੇ ਜਲਡਮਰੂ ਮੱਧ ਨੂੰ ਦੁਬਾਰਾ ਖੋਲਿਆ ਜਾਵੇਗਾ ਅਤੇ ਇਰਾਨ ਤੇ ਲੱਗੀਆਂ ਕੁਝ ਜਿਹੜੀਆਂ ਆਰਥਿਕ ਪਾਬੰਦੀਆਂ ਨੂੰ ਅਸਥਾਈ ਤੌਰ ਦੇ ਉੱਤੇ ਹਟਾਇਆ ਜਾ ਸਕਦੈ, ਜਿਸ ਦੇ ਨਾਲ ਉਹ ਤੇਲ ਵੇਚ ਸਕੇਗਾ। ਦੂਜੇ ਪਾਸੇ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਕਿ ਉਹ ਜਲਦਬਾਜ਼ੀ ਦੇ ਵਿਚ ਕੋਈ ਵੀ ਫੈਸਲਾ ਨਹੀਂ ਲੈਣਗੇ ਤੇ ਪੂਰੀ ਤਸੱਲੀ ਹੋਣ ਦੇ ਉੱਤੇ ਹੀ ਸਮਝੌਤੇ ਉੱਤੇ ਕਹਿੰਦੇ ਆ ਦਸਖਤ ਕੀਤੇ ਜਾਣਗੇ। ਇਸੇ ਤਰ੍ਹਾਂ ਟਰੰਪ ਸਾਹਿਬ ਜਿਹੜੇ ਨੇ ਮੋਦੀ ਸਾਹਿਬ ਦੀ ਤਾਰੀਫ ਕਰ ਰਹੇ ਨੇ ਕਿਉਂਕਿ ਉਨ੍ਹਾਂ ਦੇ ਨੁਮਾਇੰਦੇ ਜਿਹੜੇ ਨੇ ਟਰੰਪ ਦੇ ਇੰਡੀਆ ਵਿਚ ਆਏ ਹੋਏ ਨੇ ਬ੍ਰਿਕਸ ਦੇ ਵਿਚ। ਭਾਰਤ ਦੇ ਨਾਲ ਡਟ ਕੇ ਖੜਾ ਹੈ, ਕਹਿੰਦੇ ਅਮਰੀਕਾ ਤੇ ਭਾਰਤ ਮੇਰੇ ਤੇ ਪੂਰਾ ਭਰੋਸਾ ਕਰ ਸਕਦਾ, ਟਰੰਪ ਨੇ ਕਿਹਾ ਹੈ ਜੀ। ਫੋਨ ਦੇ ਉੱਤੇ ਗੱਲਬਾਤ ਹੋਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜ ਕੇ ਸ਼ਲਾਘਾ ਕੀਤੀ ਹੈ। ਅਮਰੀਕੀ ਟਰੰਪ ਜਿਹੜੇ ਨੇ ਰਾਸ਼ਟਰਪਤੀ ਭਾਰਤ ਤੇ ਪ੍ਰਧਾਨ ਮੰਤਰੀ ਮੋਦੀ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਜਦੋਂ ਵੀ ਚਾਹੇਗਾ ਅਮਰੀਕਾ ਅਤੇ ਉਹ ਹਮੇਸ਼ਾ ਉਸਦੀ ਮਦਦ ਲਈ ਤਿਆਰ ਰਹਿਣਗੇ। ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਮੌਕੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਕਨਵੈਨਸ਼ਨ ਸੈਂਟਰ ਦੇ ਵਿਚ ਐਤਵਾਰ ਕੱਲ ਬੀਤੇ ਚ ਇਕ ਵਿਸ਼ੇਸ਼ ਸਮਾਗਮ ਵੀ ਕਰਵਾਇਆ ਗਿਆ, ਜਿਸ ਨੂੰ ਉਨ੍ਹਾਂ ਨੇ ਫੋਨ ਰਾਹੀਂ ਸੰਬੋਧਨ ਕੀਤਾ। ਪ੍ਰੋਗਰਾਮ ਦੇ ਦੌਰਾਨ ਭਾਰਤ ਦੇ ਵਿਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਜਿਹੜਾ ਡੋਨਲਡ ਟਰੰਪ ਨੂੰ ਫੋਨ ਕਰਦਿਆਂ ਸਪੀਕਰ ਆਨ ਕੀਤਾ ਤੇ ਜਿਸ ਤੋਂ ਬਾਅਦ ਟਰੰਪ ਨੇ ਉਥੇ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ। ਟਰੰਪ ਨੇ ਫੋਨ ਦੇ ਉਤੇ ਗੱਲ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਬਹੁਤ ਵੱਡੇ ਪ੍ਰਸ਼ੰਸਕ ਨੇ ਤੇ ਉਨ੍ਹਾਂ ਭਰੋਸਾ ਦਵਾਇਆ ਕਿ ਭਾਰਤ ਉਨ੍ਹਾਂ ਦੇ ਉਤੇ 100% ਯਕੀਨ ਕਰ ਸਕਦੈ। ਟਰੰਪ ਨੇ ਅੱਗੇ ਕਿਹਾ ਕਿ ਜੇਕਰ ਭਾਰਤ ਨੂੰ ਕਦੇ ਵੀ ਕਿਸੇ ਮਦਦ ਦੀ ਜ਼ਰੂਰਤ ਪੈਂਦੀ ਹੈ, ਲੋੜ ਪੈਂਦੀ ਹੈ, ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿੱਥੇ ਫੋਨ ਕਰਨਾ ਹੈ ਤੇ ਉਹ ਸਿੱਧਾ ਇੱਥੇ ਹੀ ਕਹਿੰਦੇ ਫੋਨ ਕਰਦੇ ਨੇ। ਇਸ ਦੇ ਦੱਸੋ ਸ਼ਲਾਘਾ ਕੀਤੀ ਹੈ ਕਿ ਬੇਇੱਜ਼ਤੀ ਕੀਤੀ ਹੈ। ਇਸ ਦੇ ਨਾਲ ਹੀ ਇੰਡੀਆ 'ਚ ਤਾਂ ਪਹਿਲਾਂ ਅਗਲੇ ਕਹਿੰਦੇ ਓਪੋਜੀਸ਼ਨ ਪਾਰਟੀਆਂ ਵਾਲੇ ਕਿ ਕੱਠਪੁਤਲੀ ਬਣੇ ਹੋਏ ਹੋ ਤੁਸੀਂ ਤੇ ਆਪਣੇ ਫੈਸਲੇ ਤੁਸੀਂ ਆਪ ਨਹੀਂ ਕਰਦੇ, ਉੱਥੋਂ ਪੁੱਛ ਕੇ ਕਰਦੇ ਹੋ। ਇਸ ਦੇ ਨਾਲ ਹੀ ਟਰੰਪ ਨੇ ਉੱਥੇ ਮੌਜੂਦ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਵੀ ਖਾਸ ਤੌਰ ਦੇ ਉੱਤੇ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਵੱਲੋਂ ਸਤਿ ਸ੍ਰੀ ਅਕਾਲ ਕਹਿਣ ਤੇ ਉਨ੍ਹਾਂ ਨੂੰ ਇਹ ਜ਼ਰੂਰ ਜਿਹੜਾ ਕਹਿੰਦੇ ਦੱਸਣ ਕਿ ਉਹ ਉਨ੍ਹਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਨੇ। ਟਰੰਪ ਨੇ ਆਪਣੇ ਸੰਬੋਧਨ 'ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਵੀ ਰੱਜ ਕੇ ਤਾਰੀਫ ਕਰਦਿਆਂ ਕਿਹਾ ਕਿ ਮਾਰਕੋ ਸਭ ਤੋਂ ਬਿਹਤਰ ਇਨਸਾਨ ਜਿਹੜਾ ਲੀਡਰ ਹੈ ਤੇ ਉਨ੍ਹਾਂ ਨੂੰ ਅਮਰੀਕਾ ਦੇ ਇਤਿਹਾਸ ਦੇ ਵਿਚ ਸਭ ਤੋਂ ਮਹਾਨ ਵਿਦੇਸ਼ ਮੰਤਰੀ ਦੇ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੂਸਰੇ ਪਾਸੇ ਜਿਹੜਾ ਕੈਲੀਫੋਰਨੀਆ ਤੋਂ ਮੰਦਭਾਗੀਆਂ ਖ਼ਬਰਾਂ ਨੇ, ਕੈਲੀਫੋਰਨੀਆ ਦੇ ਵਿਚ ਕੈਮੀਕਲ ਟੈਂਕ ਜਿਹੜਾ ਉਹਦੇ ਵਿਚ ਦਰਾੜ ਆਈ ਹੈ, ਕਿਸੇ ਵੀ ਸਮੇਂ ਹੋ ਸਕਦਾ ਹੈ ਧਮਾਕਾ, ਦੱਸਿਆ ਗਿਆ। ਐਮਰਜੈਂਸੀ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿਚ ਵੱਡਾ ਰਸਾਇਣਕ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ। ਇਕ ਐਰੋਸਪੇਸ ਹਵਾਈ ਜਹਾਜ਼ ਬਣਾਉਣ ਵਾਲੀ ਜਿਹੜੀ ਫੈਕਟਰੀ ਹੈ, ਇਹਦੇ ਵਿਚ ਕੈਮੀਕਲ ਟੈਂਕਰ ਦੇ ਬਹੁਤ ਜ਼ਿਆਦਾ ਗਰਮ ਹੋਣ ਦੇ ਕਾਰਨ ਧਮਾਕੇ ਅਤੇ ਜ਼ਹਿਰੀਲੀ ਗੈਸ ਲੀਕ ਹੋਣ ਦਾ ਖਤਰਾ ਜਿਹੜਾ ਪੈਦਾ ਹੋਇਆ। ਸਥਿਤੀ ਇੰਨੀ ਗੰਭੀਰ ਹੈ ਕਿ ਪ੍ਰਸ਼ਾਸਨ ਨੇ ਇਲਾਕੇ ਦੇ ਲਗਭਗ 50,000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹੈ ਤੇ ਖੇਤਰ ਦੇ ਵਿਚ ਐਮਰਜੈਂਸੀ ਦਾ ਐਲਾਨ ਵੀ ਕੀਤਾ। ਸਥਾਨਕ ਅਧਿਕਾਰੀਆਂ ਦੇ ਅਨੁਸਾਰ ਇਸ ਲੀਕੇਜ ਦੇ ਕਾਰਨ ਕਿਸੇ ਵੱਡੇ ਧਮਾਕੇ ਜਾਂ ਜ਼ਹਿਰੀਲੇ ਰਸਾਇਣ ਦੇ ਫੈਲਣ ਦਾ ਗੰਭੀਰ ਜਿਹੜਾ ਖਤਰਾ ਬਣਿਆ ਹੋਇਆ, ਕਿਉਂਕਿ ਦੋਸਤੋ ਗੈਸਾਂ ਬਹੁਤ ਜਿਹੜੀਆਂ ਨੇ ਸਕਿੰਟਾਂ ਦੇ ਵਿਚ ਹੀ ਬੰਦੇ ਨੂੰ ਦਬੋਚ ਲੈਂਦੀਆਂ, ਬਹੁਤ ਖਤਰਨਾਕ ਚੀਜ਼ਾਂ ਨੇ ਤੇ ਉਹ ਜਦੋਂ ਆਪਾਂ ਪੜ੍ਹਦੇ ਹਾਂ, ਦੇਖਦੇ ਹਾਂ, ਸੁਣਦੇ ਹਾਂ ਜਾਂ ਫਸਟ ਏਡ ਦਾ ਜਿਹੜਾ ਕੋਰਸ ਕਰਦੇ ਉਹਦੇ ਵਿਚ ਲਾਜ਼ਮੀ ਦੱਸਿਆ ਜਾਂਦਾ। ਤੇ ਜਾਣਕਾਰੀ ਅਨੁਸਾਰ ਗਾਰਡਨ ਗਰੋਵ ਦੇ ਵਿਚ ਸਥਿਤ GKN ਐਰੋਸਪੇਸ ਪਲਾਂਟ ਦੇ ਇਕ ਟੈਂਕਰ ਦੇ ਵਿਚ ਲਗਭਗ 7,000 ਗੈਲਨ ਮਿਥਾਈਲ ਮੈਥਾ ਕ੍ਰਾਈਲੇਟ ਮੌਜੂਦ ਹੈ। ਇਹ ਇਕ ਬਹੁਤ ਹੀ ਜ਼ਹਿਰੀਲਾ ਤੇ ਜਲਨਸ਼ੀਲ ਜਿਹੜਾ ਰਸਾਇਣ ਹੈ, ਜਿਸ ਦੀ ਵਰਤੋਂ ਪਲਾਸਟਿਕ ਤੇ ਰੈਜ਼ਿਨ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਵੀਰਵਾਰ ਤੋਂ ਇਸ ਟੈਂਕਰ ਦਾ ਤਾਪਮਾਨ ਅਚਾਨਕ ਵਧਣਾ ਸ਼ੁਰੂ ਹੋ ਗਿਆ ਸੀ, ਜਿਸ ਦੇ ਕਾਰਨ ਇਹ ਕਿਸੇ ਵੀ ਸਮੇਂ ਇਕ ਵੱਡੇ ਬੰਬ ਵਾਂਗ ਫਟ ਸਕਦਾ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਵੇਲੇ ਟੈਂਕਰ ਦੇ ਵਿਚ ਇਕ ਤਰੇੜ ਜਿਹੜੀ ਦੇਖੀ ਗਈ ਹੈ ਤੇ ਉਨ੍ਹਾਂ ਦੇ ਅਨੁਸਾਰ ਅਜੀਬ ਸਥਿਤੀ ਦੇ ਵਿਚ ਚੰਗੀ ਖ਼ਬਰ ਹੋ ਸਕਦੀ ਹੈ ਕਿਉਂਕਿ ਇਸ ਤਰੇੜ ਦੇ ਰਾਹੀਂ ਅੰਦਰੂਨੀ ਜਿਹੜਾ ਦਬਾਅ ਹੈ, ਪ੍ਰੈਸ਼ਰ ਜਿਹੜਾ ਉਹ ਘੱਟ ਸਕਦਾ ਹੈ, ਜਿਸ ਦੇ ਨਾਲ ਇਕ ਵੱਡੇ ਧਮਾਕੇ ਦੀ ਸੰਭਾਵਨਾ ਘੱਟ ਜਾਵੇਗੀ। ਹਾਲਾਂਕਿ ਇਸ ਦੇ ਨਾਲ ਕੈਮੀਕਲ ਦੇ ਹੌਲੀ ਹੌਲੀ ਲੀਕ ਹੋਣ ਦਾ ਖਤਰਾ ਬਣਿਆ ਹੋਇਆ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਕੈਮੀਕਲ ਲੀਕ ਹੁੰਦਾ ਹੈ ਤਾਂ ਇਸ ਦੇ ਸੰਪਰਕ ਦੇ ਵਿਚ ਆਉਣ ਦੇ ਨਾਲ ਚਮੜੀ ਤੇ ਅੱਖਾਂ ਦੇ ਵਿਚ ਜਲਨ, ਸਾਹ ਲੈਣ ਦੇ ਵਿਚ ਤਕਲੀਫ਼, ਸਿਰਦਰਦ ਅਤੇ ਸੁਸਤੀ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ। ਲੰਮੇ ਸਮੇਂ ਤੱਕ ਇਸ ਦੇ ਪ੍ਰਭਾਵ ਦੇ ਵਿਚ ਰਹਿਣ ਦੇ ਨਾਲ ਫੇਫੜਿਆਂ ਤੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਫਾਇਰ ਫਾਈਟਰਸ ਜਿਹੜੇ ਨੇ ਲਗਾਤਾਰ ਟੈਂਕਰ ਦੇ ਉੱਤੇ ਪਾਣੀ ਦਾ ਛਿੜਕਾਅ ਕਰੀ ਜਾ ਰਹੇ ਹੈ ਤੇ ਜੋ ਇਸ ਨੂੰ ਠੰਡਾ ਰੱਖਿਆ ਜਾ ਸਕੇ ਕਿ ਕੈਮੀਕਲ ਨੂੰ ਨਾਲੀਆਂ ਅਤੇ ਜਲ ਸਰੋਤਾਂ ਦੇ ਵਿੱਚ ਜਾਣ ਤੋਂ ਰੋਕਣ ਦੇ ਲਈ ਰੇਤ ਅਤੇ ਹੋਰ ਸਮਾਨ ਦੇ ਨਾਲ ਸੁਰੱਖਿਆ ਕੰਧਾਂ ਬਣਾਉਣ ਦੀ ਬਣਾਈਆਂ ਗਈਆਂ ਨੇ। ਫਿਲਹਾਲ ਹਵਾ ਦੇ ਵਿੱਚ ਕਿਸੇ ਜ਼ਹਿਰੀਲੀ ਗੈਸ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਜਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ ਜਾਂਦੀ ਉਦੋਂ ਤੱਕ ਹਜ਼ਾਰਾਂ ਲੋਕਾਂ ਨੂੰ ਆਪਣੇ ਘਰਾਂ ਤੋਂ ਦੂਰ ਸ਼ੈਲਟਰਾਂ ਦੇ ਵਿੱਚ ਰਹਿਣਾ ਪਏਗਾ। ਅਧਿਕਾਰੀਆਂ ਨੇ ਕਿਹਾ ਕਿ ਹਫ਼ਤੇ ਦੇ ਅੰਤ ਦੇ ਵਿੱਚ ਟੈਂਕ ਸਾਰਾ ਰਸਾਈ ਲੀਕ ਕਰ ਸਕਦਾ ਜਾਂ ਜੇਕਰ ਇਹ ਜ਼ਿਆਦਾ ਗਰਮ ਹੋ ਜਾਂਦਾ ਤਾਂ ਫਟ ਵੀ ਸਕਦਾ। ਔਰੇਂਜ ਕਾਉਂਟੀ ਫਾਇਰ ਜਿਹੜੀ ਅਥਾਰਟੀ ਨੇ ਜਾਣਕਾਰੀ ਦਿੱਤੀ ਹੈ ਕਿ 34,000 ਗੈਲਨ ਦੀ ਸਮਰੱਥਾ ਵਾਲੇ ਇਸ ਅਸਥਿਰ ਟੈਂਕ ਕਾਰਨ ਦੋ ਤਰ੍ਹਾਂ ਦੇ ਹਾਦਸੇ ਹੋ ਸਕਦੇ ਹੈ। ਪਹਿਲਾ ਖਤਰਾ ਇਹ ਹੈ ਕਿ 6,000 ਤੋਂ 7,000 ਗੈਲਨ ਜ਼ਹਿਰੀਲਾ ਰਸਾਇਣ ਖੇਤਰ ਦੇ ਵਿੱਚ ਫੈਲ ਸਕਦਾ ਤੇ ਦੂਜਾ ਇਹ ਕਿ ਟੈਂਕ ਦੇ ਅੰਦਰੂਨੀ ਤਾਪਮਾਨ ਵਧਣ ਕਾਰਨ ਧਮਾਕਾ ਹੋ ਸਕਦਾ ਜੋ ਨੇੜਲੇ ਹੋਰ ਟੈਂਕਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ। ਇੱਕ ਦੋ ਖਬਰਾਂ ਨੇ ਹੋਰ ਦੋਸਤੋ, ਇੰਟਰਨੈਸ਼ਨਲ ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ। ਪੋਪ ਲਿਓ ਨੇ AI ਦੇ ਉੱਤੇ ਵਿਸ਼ੇਸ਼ ਪੱਤਰ ਮੈਗਨੀਫਿਕਾ ਹਿਊਮੈਨੀਟਾਸ ਜਿਹੜਾ ਜਾਰੀ ਕੀਤਾ ਹੈ ਤੇ ਤਕਨਾਲੋਜੀ ਦੇ ਦੁਆਰਾ ਜੰਗ ਅਤੇ ਮਨੁੱਖਤਾ ਦੇ ਬਦਲ ਦੇ ਰੂਪ ਦੇ ਬਾਰੇ ਚਿੰਤਾਵਨੀ ਜਿਹੜੀ ਦਿੱਤੀ ਹੈ। ਵਿਸ਼ਵ ਵਿਆਪੀ ਨਿਯਮਾਂ ਦੀ ਮੰਗ ਦੇ ਵਿੱਚ ਗੱਲ ਕਰਦੇ ਸਮੇਂ ਪੋਪ ਲਿਓ 14 ਨੇ ਆਰਟੀਫਿਸ਼ਲ ਇੰਟੈਲੀਜੈਂਸੀ AI ਤੇ ਸਖ਼ਤ ਵਿਸ਼ਵ ਵਿਆਪੀ ਨਿਯਮ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ AI ਦੇ ਵਿਕਾਸ ਦੇ ਉੱਤੇ ਨਿਰੰਤਰਣ ਨਾ ਰੱਖਿਆ ਗਿਆ, ਇਸ ਨੂੰ ਕਾਬੂ 'ਚ ਨਾ ਰੱਖਿਆ ਗਿਆ ਤਾਂ ਸਮਾਜਿਕ ਅਸਮਾਨਤਾ ਨੂੰ ਵਧਾ ਸਕਦੈ, ਜੰਗਾਂ ਨੂੰ ਹਵਾ ਦੇ ਸਕਦੈ, ਮਨੁੱਖੀ ਮਾਨ ਸਨਮਾਨ ਦੇ ਉੱਤੇ ਜਿਹੜਾ ਅਸਲ ਅਰਥਾਂ ਨੂੰ ਖਤਰੇ ਦੇ ਵਿੱਚ ਪਾ ਸਕਦੈ। ਮੈਗਨੀਫਿਕਾ ਹਿਊਮੈਨੀਟਾਸ ਜਿਹੜਾ ਹੈ ਸ਼ਾਨਦਾਰ ਮਨੁੱਖਤਾ। ਆਪਣੇ ਪਹਿਲੇ ਵੱਡੇ ਧਾਰਮਿਕ ਦਸਤਾਵੇਜ਼ ਦੇ ਵਿੱਚ ਪੋਪ ਨੇ ਕਿਹਾ ਕਿ AI ਪ੍ਰਣਾਲੀਆਂ ਨੂੰ ਸਿਰਫ ਮੁਨਾਫਾ ਕਮਾਉਣ ਵਾਲੀਆਂ ਸ਼ਕਤੀਸ਼ਾਲੀ ਤਕਨੀਕੀ ਕੰਪਨੀਆਂ ਜਾਂ ਭੂ ਰਾਜਨੀਤਿਕ ਦਬਾਅ ਬਣਾਉਣ ਵਾਲੀਆਂ ਸਰਕਾਰਾਂ ਦੇ ਹੱਥਾਂ ਦੇ ਵਿੱਚ ਨਹੀਂ ਛੱਡਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਤਕਨਾਲੋਜੀ ਨੂੰ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ, ਨਾ ਕਿ ਇਸ ਦਾ ਪੱਧਰ ਡੇਗਣਾ ਚਾਹੀਦਾ। ਜੰਗ ਦੇ ਨਿਯਮਾਂ ਦੇ ਵਿੱਚ ਬਦਲਦੇ ਹੋਏ ਇਸ ਦਸਤਾਵੇਜ਼ਾਂ ਦੇ ਵਿੱਚ ਪੋਪ ਨੇ ਫੌਜੀ ਖੇਤਰ ਦੇ ਵਿੱਚ AI ਦੀ ਵਰਤੋਂ ਦੇ ਉੱਤੇ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਗ ਦੇ ਦੌਰਾਨ ਕਿਸੇ ਦੀ ਜਾਨ ਲੈਣ ਵਰਗੇ ਅਹਿਮ ਅਤੇ ਨਾ ਬਦਲਣ ਯੋਗ ਫੈਸਲੇ AI ਪ੍ਰਣਾਲੀਆਂ ਮਸ਼ੀਨਾਂ ਦੇ ਉੱਤੇ ਛੱਡਣਾ ਬਿਲਕੁਲ ਨਾ ਮਨਜ਼ੂਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਧੁਨਿਕ ਤਕਨੀਕੀ ਜੰਗ ਦੇ ਇਸ ਦੌਰ ਦੇ ਵਿੱਚ ਰਵਾਇਤੀ ਕੈਥੋਲਿਕ ਨਿਆਂਸੰਗਤ ਜੰਗ ਜਿਹੜੀ ਹੈ ਜਸਟ ਵਾਰ ਦਾ ਜਿਹੜਾ ਹੈ ਸਿਧਾਂਤ ਹੁਣ ਪੁਰਾਣਾ ਹੋ ਚੁੱਕਿਆ ਹੈ ਤੇ ਫੌਜੀ ਤਾਕਤ ਦੀ ਵਰਤੋਂ ਸਿਰਫ ਸਖ਼ਤ ਅਤੇ ਸਵੈ ਰੱਖਿਆ ਦੇ ਲਈ ਹੀ ਹੋਣੀ ਚਾਹੀਦੀ ਹੈ। ਇਤਿਹਾਸਿਕ ਸੰਦਰਭ ਦੇ ਵਿੱਚ ਪੋਪ ਨੇ AI ਕ੍ਰਾਂਤੀ ਦੀ ਤੁਲਨਾ 1891 ਦੀ ਉਦਯੋਗਿਕ ਕ੍ਰਾਂਤੀ ਦੇ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਸਮਾਜ ਇੱਕ ਵਾਰ ਫਿਰ ਰੋਜ਼ਗਾਰ, ਨਿਆਂ ਅਤੇ ਮਨੁੱਖੀ ਮਾਨ ਸਨਮਾਨ ਦੇ ਨਾਲ ਜੁੜੇ ਗੰਭੀਰ ਸਵਾਲਾਂ ਦੇ ਸਾਹਮਣੇ ਜਿਹੜਾ ਖੜ ਚੁੱਕਿਆ। ਦੂਸਰੇ ਪਾਸੇ ਆਖਰੀ ਖ਼ਬਰ ਵੱਲ ਨੂੰ ਵੱਧਦਿਆਂ ਤੁਰਕੀ ਤੋਂ ਖ਼ਬਰ ਹੈ। ਤੁਰਕੀ ਦੇ ਵਿੱਚ ਪੁਲਿਸ ਨੇ ਵਿਰੋਧੀ ਧਿਰ ਦੇ ਮੁੱਖ ਦਫ਼ਤਰ ਤੋਂ ਧਾਵਾ ਬੋਲਿਆ, ਨੇਤਾਵਾਂ ਨੂੰ ਬਾਹਰ ਕੱਢਿਆ ਤੇ ਹੰਝੂ ਗੈਸ ਦੇ ਗੋਲੇ ਛੱਡੇ ਨੇ। ਸਿਆਸੀ ਮਾਹੌਲ ਤੁਰਕੀ 'ਚ ਵੀ ਗਰਮ ਹੈ। ਤੁਰਕੀ ਦੀ ਰਾਜਧਾਨੀ ਅੰਕਾਰਾ ਦੇ ਵਿੱਚ ਪੁਲਿਸ ਨੇ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਰਿਪਬਲਿਕਨ ਪੀਪਲਜ਼ ਪਾਰਟੀ CHP ਦੇ ਰਾਸ਼ਟਰੀ ਮੁੱਖ ਦਫ਼ਤਰ ਦੇ ਉੱਤੇ ਜ਼ਬਰਦਸਤੀ ਧਾਵਾ ਬੋਲ ਦਿੱਤਾ। ਇਸ ਦੇ ਦੌਰਾਨ ਭਾਰੀ ਹਿੰਸਾ ਤੇ ਤਣਾਅ ਪੈਦਾ ਹੋਇਆ। ਦੰਗਾ ਰੋਕੂ ਪੁਲਿਸ ਆਈ ਹੈ। ਉਹਨੇ ਪਾਰਟੀ ਦੇ ਦਫ਼ਤਰ ਅੰਦਰ ਵੜ ਕੇ ਉਥੇ ਮੌਜੂਦ ਲੀਡਰਸ਼ਿਪ, ਜਿਸਦੇ ਵਿੱਚ ਪਾਰਟੀ ਦੇ ਮੁਖੀ ਉਜਗੂਰ ਓਜ਼ਲ ਵੀ ਜਿਹੜੇ ਸ਼ਾਮਲ ਸਨ, ਉਨ੍ਹਾਂ ਨੂੰ ਜ਼ਬਰਦਸਤੀ ਉਥੋਂ ਬਾਹਰ ਕੱਢ ਦਿੱਤਾ ਤੇ ਇਸ ਕਾਰਵਾਈ ਦੇ ਦੌਰਾਨ ਪੁਲਿਸ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਤੇ ਪਾਰਟੀ ਵਰਕਰਾਂ ਨੂੰ ਖਿੰਡਾਉਣ ਦੇ ਲਈ ਹੰਝੂ ਗੈਸ ਅਤੇ ਰਬੜ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਵਰਤੋਂ ਕੀਤੀ ਗਈ। ਇਹ ਕਾਰਵਾਈ ਤੁਰਕੀ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਵੱਡੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਹਿੱਸਾ ਦੱਸੀ ਜਾ ਰਹੀ ਹੈ। ਇਹ ਪ੍ਰਦਰਸ਼ਨ 2025 ਦੇ ਵਿੱਚ ਇਸਤਨਬੁਲ ਦੇ ਮੇਅਰ ਇਕਰੇਮ ਇਮਾਮੋਗਲੂ ਅਤੇ ਹੋਰ ਵਿਰੋਧੀ ਨੇਤਾਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ੁਰੂ ਹੋਏ ਸਨ, ਜਿਨ੍ਹਾਂ ਨੂੰ ਮੌਜੂਦਾ ਰਾਸ਼ਟਰਪਤੀ ਰਸੇਪ ਜਿਹੜੇ ਇਰਦੋਗਨ ਦਾ ਸਭ ਤੋਂ ਵੱਡਾ ਸਿਆਸੀ ਵਿਰੋਧੀ ਮੰਨਿਆ ਜਾਂਦਾ ਹੈ। ਵਿਰੋਧੀ ਧਿਰ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਰਦੋਗਨ ਸਰਕਾਰ ਸਿਆਸੀ ਬਦਲਾਖੋਰੀ ਤਹਿਤ ਵਿਰੋਧੀ ਧਿਰ ਨੂੰ ਖਤਮ ਕਰਨ ਅਤੇ ਦੇਸ਼ ਦੇ ਵਿੱਚ ਲੋਕਤੰਤਰ ਨੂੰ ਦਬਾਉਣ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੀ ਹੈ। ਲੋ ਦੋਸਤੋ ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਕਰਦਿਆਂ ਥੋੜੀਆਂ ਜਿਹੀਆਂ ਹੋਰ ਵੀ ਤੇ ਇੱਕ ਖਬਰ ਜ਼ਰੂਰ ਕੈਨੇਡਾ ਦੀ ਕਰ ਲਈਏ ਕਿਉਂਕਿ ਕੈਨੇਡਾ ਦੇ ਵਿੱਚ ਤਾਂ ਝੰਡੇ ਸਾਡੇ ਵਾਲੇ ਗੜਦੇ ਹੀ ਰਹਿੰਦੇ ਆ। ਕੈਨੇਡਾ ਦੇ ਵਿੱਚ ਜਬਰੀ ਵਸੂਲੀ ਵਾਲੇ ਪੰਜਾਬੀ ਗੈਂਗ ਦਾ ਪਰਦਾਫਾਸ਼ ਹੋਇਆ, 17 ਜਣੇ ਗ੍ਰਿਫ਼ਤਾਰ ਕੀਤੇ ਗਏ ਨੇ ਅੱਜ। ਬ੍ਰੈਂਪਟਨ ਤੋਂ ਖਬਰ ਲੱਗੀ ਹੈ, ਪੀਲ ਰੀਜਨਲ ਪੁਲਿਸ ਨੇ ਦੱਖਣੀ ਏਸ਼ੀਆਈ ਭਾਈਚਾਰੇ ਅਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਵੱਡੇ ਅੰਤਰਰਾਸ਼ਟਰੀ ਅਪਰਾਧਿਕ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਫੋਰ ਬ੍ਰਦਰਸ ਨਾਮਕ ਇਸ ਗਰੋਹ ਦੇ ਵਿਰੁੱਧ ਕੀਤੀ ਗਈ ਕਾਰਵਾਈ ਦੇ ਦੌਰਾਨ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਜਿਨ੍ਹਾਂ ਦੇ ਵਿਰੁੱਧ ਕੁੱਲ 106 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਨੇ। ਹਿੰਸਾ ਤੇ ਧਮਕੀਆਂ ਦਾ ਸਿਲਸਿਲਾ ਚੱਲਿਆ। ਜਾਂਚਕਰਤਾਵਾਂ ਦੇ ਅਨੁਸਾਰ ਇਹ ਜਿਹੜਾ ਨੈਟਵਰਕ ਹੈ ਓਨਟਾਰੀਓ, ਬ੍ਰੈਂਪਟਨ, ਮਿਸੀਸਾਗਾ, ਕਲੇਡਨ, ਬ੍ਰਿਟਿਸ਼ ਕੋਲੰਬੀਆ ਤੇ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਸਰਗਰਮ ਸੀਗਾ। ਇਹ ਗਰੋਹ ਮੁੱਖ ਤੌਰ ਦੇ ਉੱਤੇ ਰੈਸਟੋਰੈਂਟਾਂ ਤੇ ਟਰੱਕਿੰਗ ਕੰਪਨੀਆਂ ਦੇ ਮਾਲਕਾਂ ਨੂੰ ਨਿਸ਼ਾਨਾ ਬਣਾ ਕੇ ਧਮਕੀਆਂ, ਗੋਲੀਬਾਰੀ ਤੇ ਅਗਜ਼ਨੀ ਰਾਹੀਂ ਪੈਸਿਆਂ ਦੀ ਮੰਗ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਇਸ ਗਰੋਹ ਦੇ ਨਾਲ ਸੰਬੰਧਿਤ 24 ਹਿੰਸਕ ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ ਦੇ ਵਿੱਚ 324 ਗੋਲੀਆਂ ਚਲਾਈਆਂ ਗਈਆਂ। ਤਲਾਸ਼ੀ ਦੇ ਦੌਰਾਨ ਪੁਲਿਸ ਨੇ 6 ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ ਫੋਨ ਤੇ ਜਾਲੀ ਦਸਤਾਵੇਜ਼ ਵੀ ਇਨ੍ਹਾਂ ਤੋਂ ਬਰਾਮਦ ਕੀਤੇ ਐ। ਫੜੇ ਗਏ ਜਿਹੜੇ ਲੋਕ ਨੇ ਇਨ੍ਹਾਂ ਦੇ ਵਿੱਚ ਜ਼ਿਕਰ ਕਰੀਏ ਤਾਂ ਫੜੇ ਗਏ ਵਿਅਕਤੀਆਂ ਦੇ ਵਿੱਚ ਜ਼ਿਆਦਾਤਰ ਬ੍ਰੈਂਪਟਨ ਦੇ ਰਹਿਣ ਵਾਲੇ ਨੌਜਵਾਨ ਨੇ। ਮੁਲਜ਼ਮਾਂ ਦੇ ਵਿੱਚ ਬ੍ਰੈਂਪਟਨ ਦੇ 25 ਸਾਲਾਂ ਇਕਬਾਲ ਸਿੰਘ ਭਾਗਰੀਆ, ਨੌਰਵਲ ਦੇ ਜਿਹੜੇ ਨੇ 24 ਸਾਲਾਂ ਆਕਾਸ਼ਦੀਪ ਸਿੰਘ, ਸਰੀ ਬੀਸੀ ਦੇ 25 ਸਾਲਾਂ ਰਵਿੰਦਰ ਸਿੰਘ, ਸਰੀ ਬੀਸੀ ਦੇ ਹੀ 21 ਸਾਲਾਂ ਜਸ਼ਨਵੀਰ ਸਿੰਘ, ਬ੍ਰੈਂਪਟਨ ਦੇ 26 ਸਾਲਾਂ ਦਿਲਾਵਰ ਪ੍ਰੀਤ ਸਿੰਘ, ਨਾਂ ਦੇਖੋ ਕਿੰਨੇ ਸੋਹਣੇ ਸੋਹਣੇ ਆ, ਬ੍ਰੈਂਪਟਨ ਦੇ 21 ਸਾਲਾਂ ਮਨਦੀਪ ਸਿੰਘ, ਬ੍ਰੈਂਪਟਨ ਦੇ ਹੀ 22 ਸਾਲਾਂ ਪ੍ਰਭਦੀਪ ਸੋਹਲ, ਬ੍ਰੈਂਪਟਨ ਦੇ ਹੀ 22 ਸਾਲਾਂ ਪ੍ਰਤਾਪ ਵੀਰ ਘੁੰਮਣ, ਬ੍ਰੈਂਪਟਨ ਦੇ 29 ਸਾਲਾਂ ਅਜੇਦੀਪ ਸਿੰਘ, ਬ੍ਰੈਂਪਟਨ ਦੇ ਹੀ 24 ਸਾਲਾਂ ਨਵਰੂਪ ਸਿੰਘ, ਬੈਰੀ ਦੇ ਜਿਹੜੇ ਨੇ 28 ਸਾਲਾਂ ਰਾਜਨ ਸਿੰਘ, ਬ੍ਰੈਂਪਟਨ ਦੇ 22 ਸਾਲਾਂ ਅੰਮ੍ਰਿਤਜੋਤ ਸਿੰਘ, ਸਾਰੇ ਦੇਖੋ ਇੱਕੋ ਇੱਕ ਕੈਟਾਗਰੀ 21-22 ਸਾਲ ਦੇ ਹੈ, ਬ੍ਰੈਂਪਟਨ ਦੇ ਹੀ ਹੈ 22 ਸਾਲਾਂ ਜਸ਼ਨਪ੍ਰੀਤ ਸਿੰਘ ਤੇ 27 ਸਾਲਾਂ ਗੁਨੀਤ, ਬ੍ਰੈਂਪਟਨ ਦੇ 32 ਸਾਲਾਂ ਸੁਖਵਿੰਦਰ ਸਿੰਘ ਤੇ ਬ੍ਰੈਂਪਟਨ ਦੇ 30 ਸਾਲਾਂ ਮਹਿੰਦਰ ਸਿੰਘ, ਗੌਤਮ 22 ਸਾਲ ਤੇ ਮੈਟੇਕਾ ਤੋਂ ਕੈਲੀਫੋਰਨੀਆ ਤੋਂ ਸ਼ਾਮਲ ਜਿਹੜੇ ਦੱਸੇ ਗਏ ਨੇ। ਸਾਂਝੀ ਜਾਂਚ ਦੇ ਆਦੇਸ਼ ਜਿਹੜੇ ਨੇ ਨਿਕਾਲੇ ਦੀ ਕਾਰਵਾਈ ਇਨ੍ਹਾਂ ਦੇ ਉੱਤੇ ਹੋ ਸਕਦੀ ਹੈ। ਇਹ ਜਾਂਚ ਦਸੰਬਰ 2025 ਦੇ ਵਿੱਚ ਸ਼ੁਰੂ ਹੋਈ, ਜਿਸ ਦੇ ਵਿੱਚ ਪੀਲ ਪੁਲਿਸ ਓਨਟਾਰੀਓ, ਪ੍ਰੋਵਿਸ਼ੀਅਲ ਪੁਲਿਸ OPP, ਕੈਨੇਡਾ ਬਾਰਡਰ ਸਰਵਿਸ ਏਜੰਸੀ CBSA, FBI ਅਤੇ ਫਿਨਟ੍ਰੈਕ ਜਿਹੜੀ ਹੈ ਸ਼ਾਮਲ ਸਨ। CBSA ਦੇ ਅਨੁਸਾਰ ਇਸ ਨੈਟਵਰਕ ਦੇ ਨਾਲ ਜੁੜੇ ਕਈ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲੇ ਜਿਹੜਾ ਉਹਦਾ ਸਾਹਮਣਾ ਕਰਨਾ ਪੈ ਸਕਦਾ। ਹੁਣ ਤੱਕ 55 ਲੋਕਾਂ ਨੂੰ ਕੈਨੇਡਾ ਤੋਂ ਕੱਢਿਆ ਜਾ ਚੁੱਕਿਆ। ਪੀਲ ਪੁਲਿਸ ਦੇ ਚੀਫ ਨਿਸ਼ਾਨ ਜਿਹੜੇ ਨੇ ਦੁਰਿਆਪਾ ਹੁਣਾਂ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਭਾਈਚਾਰੇ ਦੇ ਵਿਚ ਫੈਲੇ ਡਰ ਨੂੰ ਖਤਮ ਕਰਨ ਤੇ ਅਪਰਾਧਿਕ ਨੈਟਵਰਕ ਨੂੰ ਤੋੜਨ ਦੇ ਲਈ ਇਕ ਮਹੱਤਵਪੂਰਨ ਕਦਮ ਨੇ ਤੇ ਪੁਲਿਸ ਨੇ ਇਸ ਮਾਮਲੇ ਦੇ ਵਿਚ ਹੋਰ ਗ੍ਰਿਫ਼ਤਾਰੀਆਂ ਜਿਹੜੀਆਂ ਨੇ ਉਹਦੀ ਸੰਭਾਵਨਾ ਵੀ ਅੱਗੇ ਦੱਸੀ ਹੋਈ ਹੈ, ਜਤਾਈ ਹੈ। ਲੋ ਦੋਸਤੋ ਇਹ ਨੇ ਜੀ ਹਾਲਾਤ ਸਾਡੇ ਲੋਕਾਂ ਦੇ। ਕਹਿੰਦੇ ਜਿੱਥੇ ਵੀ ਜਾਂਦੇ ਆ ਤੇ ਝੰਡੇ ਗੱਢ ਕੇ ਆਉਂਦੇ ਆ ਤੇ ਝੰਡੇ ਗੱਡੀ ਜਾਂਦੇ ਨੇ ਤੇ ਕੰਮ ਬੁਰੇ ਕਰੀ ਜਾਂਦੇ ਨੇ, ਕੀ ਕਰੀਏ। ਤੇ ਲੋ ਦੋਸਤੋ ਗੱਲਾਂ ਬਾਤਾਂ ਕਰਨ ਦੇ ਲਈ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 1920 ਸਟੂਡੀਓ ਦਾ ਨੰਬਰ ਹੈ ਤੇ ਕੱਲ ਬੀਤੇ ਦੇ ਵਿਚ ਦਿਨ ਜਿਹੜਾ ਲੰਘ ਕੇ ਗਿਆ ਉਹਦਾ ਜ਼ਿਕਰ ਤੁਹਾਡੇ ਨਾਲ ਕਰਦੇ ਆ। ਗਦਰੀ ਆਪਣੇ ਜਿਹੜੇ ਹੋਏ ਨੇ, ਗਦਰ ਲਹਿਰ ਦਾ ਚਮੁਖੀਆ ਚਿਰਾਗ ਕਰਤਾਰ ਸਿੰਘ ਸਰਾਭਾ, ਉਹਨਾਂ ਦੇ ਬਾਰੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1920 ਸਟੂਡੀਓ ਦਾ ਨੰਬਰ ਹੈ। ਗਦਰ ਲਹਿਰ ਦਾ ਚਮੁਖੀਆ ਚਿਰਾਗ ਕਰਤਾਰ ਸਿੰਘ ਸਰਾਭਾ, ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜ਼ਿਕਰ ਕਰਦੇ ਆ। ਸਤੀਸ਼ ਕੁਮਾਰ ਸਚਦੇਵਾ ਹੁਣਾਂ ਜੀ ਦੀ ਕਲਮ ਹੈ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇੜਕਾ ਮੰਚ। ਸ਼ਹੀਦ ਕਰਤਾਰ ਸਿੰਘ ਸਰਾਭਾ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਪ੍ਰਮੁੱਖ ਨਾਇਕਾਂ ਦੇ ਵਿੱਚੋਂ ਇੱਕ ਨੇ। ਉਨ੍ਹਾਂ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਵਿੱਚ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਘਰ ਹੁੰਦਾ ਹੈ। ਕਰਤਾਰ ਸਿੰਘ ਸਰਾਭਾ ਇੱਕ ਚੰਗੇ ਖਾਂਦੇ ਪੀਂਦੇ ਪਰਿਵਾਰ ਤੋਂ ਸੀ। ਛੋਟੀ ਉਮਰ ਦੇ ਵਿੱਚ ਹੀ ਸਰਾਭਾ ਹੁਣਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਤੇ ਉਸਦਾ ਪਾਲਣ ਪੋਸ਼ਣ ਉਸਦੇ ਬਾਬਾ ਜੀ ਨੇ ਹੀ ਕੀਤਾ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੇ 10ਵੀਂ ਤੱਕ ਦੀ ਪੜ੍ਹਾਈ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ ਕੀਤੀ। ਬਾਬਾ ਜੀ ਦੇ ਯਤਨਾਂ ਸਦਕਾ ਕਰਤਾਰ ਸਿੰਘ ਨੂੰ ਉਚੇਰੀ ਸਿੱਖਿਆ ਦੇ ਲਈ ਅਮਰੀਕਾ ਭੇਜ ਦਿੱਤਾ ਗਿਆ। ਉਥੇ ਕਰਤਾਰ ਸਿੰਘ ਸਰਾਭਾ ਨੂੰ ਬਰਕਲੇ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੇ ਵਿਚ ਦਾਖਲਾ ਮਿਲਿਆ। ਉਥੇ ਹੀ ਉਸਦਾ ਜਿਹੜਾ ਮੇਲ ਸਰਾਭਾ ਪਿੰਡ ਤੋਂ ਗਏ ਰੁਲੀਆ ਸਿੰਘ ਦੇ ਨਾਲ ਹੁੰਦਾ ਹੈ, ਜੋ ਮਗਰੋਂ ਗੂੜੀ ਮਿੱਤਰਤਾ ਦੇ ਵਿਚ ਜਿਹੜੀ ਤਬਦੀਲ ਹੋ ਗਿਆ। ਅਮਰੀਕਾ ਦੇ ਵਿਚ ਉਸ ਵੇਲੇ ਰਹਿੰਦੇ ਹਿੰਦੁਸਤਾਨੀਆਂ ਨੂੰ ਮਿਲਣ ਵਾਲੀ ਘੱਟ ਉਜਰਤ, ਕੰਮ ਵੇਲੇ ਵਿਤਕਰੇ ਭਰਿਆ ਵਿਹਾਰ, ਗੁਲਾਮ ਦੇਸ਼ ਦੀਆਂ ਮੌਜੂਦਾ ਪ੍ਰਸਥਿਤੀਆਂ ਨੇ ਉਨ੍ਹਾਂ ਦੇ ਮਨਾਂ ਦੇ ਵਿਚ ਦੇਸ਼ ਦੀ ਜਿਹੜੀ ਸੀ ਆਜ਼ਾਦੀ ਦੇ ਲਈ ਸੰਘਰਸ਼ ਦੇ ਵਿਚਾਰ ਨੂੰ ਤਾਕਤ ਦੇ ਦਿੱਤੀ ਸੀ। ਉੱਗੇ ਬੁੱਧੀਜੀਵੀ ਤੇ ਦੇਸ਼ ਭਗਤ ਲਾਲਾ ਹਰਦਿਆਲ ਵੀ ਉਸ ਵੇਲੇ ਅਮਰੀਕਾ ਦੇ ਵਿਚ ਹੀ ਸਨ। ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਹੁਣਾਂ ਨੇ ਅਮਰੀਕਾ ਸਥਿਤ ਹਿੰਦੁਸਤਾਨੀਆਂ ਦੀ ਇਕ ਜਥੇਬੰਦੀ ਸਥਾਪਿਤ ਕਰਨ ਦਾ ਫੈਸਲਾ ਕਰ ਲਿਆ। ਬਰਕਲੇ ਯੂਨੀਵਰਸਿਟੀ ਦੇ ਵਿਚ ਹਿੰਦੁਸਤਾਨੀ ਵਿਦਿਆਰਥੀਆਂ ਦੀ ਇਕ ਮੀਟਿੰਗ ਦੇ ਦੌਰਾਨ ਕਰਤਾਰ ਸਿੰਘ ਸਰਾਭਾ ਦਾ ਮੇਲ ਲਾਲਾ ਹਰਦਿਆਲ ਹੁਣਾਂ ਦੇ ਨਾਲ ਹੋਇਆ। ਉਹ ਲਾਲਾ ਹਰਦਿਆਲ ਦੇ ਭਾਸ਼ਣ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਪੜ੍ਹਾਈ ਛੱਡ ਕੇ ਆਪਣੇ ਮੁਲਕ ਦੀ ਆਜ਼ਾਦੀ ਦੇ ਲਈ ਬਾਬਾ ਭਕਨਾ ਜੀ ਦੀ ਅਗਵਾਈ ਹੇਠ ਸਥਾਪਿਤ ਗਦਰ ਪਾਰਟੀ ਦੇ ਵਿਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। ਇਸ ਦੇ ਮਗਰੋਂ ਉਨ੍ਹਾਂ ਨੇ ਜਿਹੜਾ ਸੀ ਸਾਨ ਫਰਾਂਸਿਸਕੋ ਦੇ ਵਿਖੇ ਪਾਰਟੀ ਦੇ ਮੁੱਖ ਦਫ਼ਤਰ ਦੇ ਵਿਚ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਗਦਰ ਪਾਰਟੀ ਨੇ ਗਦਰ ਨਾਂ ਦਾ ਅਖ਼ਬਾਰ ਸ਼ੁਰੂ ਕਰਨ ਦਾ ਫੈਸਲਾ ਲਿਆ ਤਾਂ ਕਰਤਾਰ ਸਿੰਘ ਸਰਾਭਾ ਨੂੰ ਇਸ ਦੇ ਸੰਪਾਦਕੀ ਜਿਹੜੀ ਸੀ ਮੰਡਲ ਦੇ ਵਿਚ ਸ਼ਾਮਲ ਕੀਤਾ ਗਿਆ। ਪਰਚਾ ਛਾਪਣ ਦੀ ਮੁੱਖ ਜਿੰਮੇਵਾਰੀ ਵੀ ਜਿਹੜੀ ਸੀ ਸਰਾਭਾ ਦੇ ਮੋਢਿਆਂ ਦੇ ਉੱਤੇ ਹੀ ਸੀ। ਕਰਤਾਰ ਸਿੰਘ ਸਰਾਭਾ ਹੱਥ ਨਾਲ ਚੱਲਣ ਵਾਲੀ ਪ੍ਰੈਸ ਤੇ ਲਗਾਤਾਰ ਕੰਮ ਕਰਦਾ ਤੇ ਅਕਸਰ ਜੋਸ਼ ਦੇ ਵਿਚ ਆਪਣੀ ਲਿਖੀ ਕਵਿਤਾ ਗਾਉਂਦਾ ਰਹਿੰਦਾ। ਸੇਵਾ ਦੇਸ਼ ਦੀ ਜ਼ਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ। ਨਵੰਬਰ 1913 ਦੇ ਵਿਚ ਛਪੇ ਗਦਰ ਦੇ ਪਹਿਲੇ ਅੰਕ ਦੇ ਵਿਚ ਅੰਗਰੇਜ਼ਾਂ ਦੇ ਸਾਮਰਾਜੀ ਰਾਜ ਦਾ ਕੱਚਾ ਚਿੱਠਾ ਛਾਪਿਆ ਤੇ ਦੱਸਿਆ ਗਿਆ ਕਿ ਕਿਵੇਂ ਅੰਗਰੇਜ਼ ਹਰ ਸਾਲ 50 ਕਰੋੜ ਰੁਪਏ ਇੰਗਲੈਂਡ ਲੈ ਕੇ ਜਾ ਰਹੇ ਸਨ ਤੇ ਇਸੇ ਕਰਕੇ ਹਿੰਦੁਸਤਾਨ ਦੇ ਵਿਚ ਜਾਨ ਮਾਰ ਕੇ ਜਿਹੜਾ ਸੀ ਦਿਹਾੜੀ ਕਰਨ ਵਾਲਿਆਂ ਨੂੰ ਸਿਰਫ 5 ਪੈਸੇ ਹੀ ਮਿਲਦੇ ਸੀ। 24 ਕਰੋੜ ਵਿਅਕਤੀਆਂ ਦੀ ਸਿੱਖਿਆ ਤੇ 8.5 ਕਰੋੜ ਰੁਪਏ ਤੇ ਸਿਹਤ ਸੰਭਾਲ ਤੇ ਸਿਰਫ 2 ਕਰੋੜ ਰੁਪਏ ਪਰ ਫੌਜ ਤੇ 29 ਕਰੋੜ ਰੁਪਈਏ ਖਰਚ ਕੀਤੇ ਜਾਂਦੇ ਸਨ ਉਨ੍ਹਾਂ ਸਮਿਆਂ 'ਚ। ਅੰਗਰੇਜ਼ੀ ਰਾਜ ਦੇ ਵਿਚ ਪੈਣ ਵਾਲੇ ਸੋਕੇ ਤੇ ਕਾਲਾਂ ਦੀ ਵੱਧ ਰਹੀ ਜਿਹੜੀ ਗਿਣਤੀ ਤੇ 10 ਸਾਲਾਂ ਦੇ ਵਿਚ 2 ਕਰੋੜ ਲੋਕਾਂ ਦੀ ਮੌਤ ਦਾ ਅੰਕੜਾ ਵੀ ਛਾਪਿਆ ਗਿਆ। ਹਿੰਦੁਸਤਾਨ ਦੇ ਪੈਸੇ ਦੇ ਨਾਲ ਤੇ ਇੱਥੋਂ ਦੇ ਬਾਸ਼ਿੰਦਿਆਂ ਦੀਆਂ ਜਾਨਾਂ ਦਾਅ ਦੇ ਉੱਤੇ ਲਾ ਕੇ ਹੋਰਨਾਂ ਮੁਲਕਾਂ ਦੇ ਉੱਤੇ ਚੜ੍ਹਾਈ ਕੀਤੀ ਜਾਂਦੀ ਸੀ, ਹਮਲਾ ਕਰਦੇ ਸੀ। ਹਿੰਦੁਸਤਾਨੀਆਂ ਨੂੰ ਜਾਗਰੂਕ ਕਰਦਾ ਇਹ ਪਰਚਾ ਗੁਪਤ ਰਸਤਿਆਂ ਤੇ ਵਸੀਲਿਆਂ ਦੇ ਰਾਹੀਂ ਹਿੰਦੁਸਤਾਨ ਤੇ ਹੋਰਨਾਂ ਦੇਸ਼ਾਂ ਦੇ ਵਿਚ ਭੇਜਿਆ ਜਾਂਦਾ ਰਿਹਾ, ਜੋ ਇਕ ਬਹੁਤ ਹੀ ਮੁਸ਼ਕਲ ਕੰਮ ਸੀ ਉਸ ਸਮੇਂ ਦਾ। 1914 ਤੇ 1915 ਦੇ ਵਿਚ ਜਦੋਂ ਪਹਿਲੀ ਆਲਮੀ ਜੰਗ ਸ਼ੁਰੂ ਹੋਈ, ਫਸਟ ਵਰਲਡ ਵਾਰ 1, ਤਾਂ ਇਨ੍ਹਾਂ ਦੇਸ਼ ਭਗਤਾਂ ਨੇ ਆਪਣੇ ਦੇਸ਼ ਪਰਤ ਕੇ ਹਥਿਆਰਬੰਦ ਇਨਕਲਾਬ ਦੇ ਰਾਹੀਂ ਅੰਗਰੇਜ਼ਾਂ ਦੀ ਲੋਟੂ ਸਾਮਰਾਜੀ ਹਕੂਮਤ ਦਾ ਖਾਤਮਾ ਕਰਨ ਦਾ ਫੈਸਲਾ ਕਰ ਲਿਆ। ਇਸ ਪ੍ਰੋਗਰਾਮ ਦੇ ਅਧੀਨ ਹੋਰਨਾਂ ਸਾਥੀਆਂ ਦੇ ਨਾਲ ਕਰਤਾਰ ਸਿੰਘ ਸਰਾਭਾ ਸ੍ਰੀਲੰਕਾ ਦੇ ਵਿਚੋਂ ਹੁੰਦਾ ਹੋਇਆ ਹਿੰਦੁਸਤਾਨ ਪੁੱਜਿਆ। ਇੱਥੇ ਕਰਤਾਰ ਸਿੰਘ ਸਰਾਭਾ ਨੂੰ ਫੌਜੀ ਛਾਉਣੀਆਂ ਦੇ ਵਿਚ ਤਾਲਮੇਲ ਪੈਦਾ ਕਰਕੇ ਫੌਜੀਆਂ ਨੂੰ ਬਗਾਵਤ ਦੇ ਲਈ ਪ੍ਰੇਰਨ ਤੇ ਹਥਿਆਰ ਪ੍ਰਾਪਤ ਕਰਨ ਦੀ ਜਿੰਮੇਵਾਰੀ ਸੌਂਪੀ ਗਈ। ਇਸ ਮਤਲਬ ਦੀ ਪੂਰਤੀ ਦੇ ਲਈ ਕਰਤਾਰ ਸਿੰਘ ਸਰਾਭਾ ਲਾਹੌਰ ਦੇ ਵਿਚ ਫਿਰੋਜ਼ਪੁਰ ਦੀਆਂ ਛਾਉਣੀਆਂ ਦੇ ਵਿਚ ਜਾ ਕੇ ਫੌਜੀਆਂ ਨੂੰ ਮਿਲਦੇ ਰਹੇ ਤੇ ਉਨ੍ਹਾਂ ਨੂੰ ਇਨਕਲਾਬ ਦੇ ਲਈ ਤਿਆਰ ਕਰਦੇ ਰਹੇ। ਇਸ ਮਗਰੋਂ ਬਗਾਵਤ ਤੇ ਹਥਿਆਰਬੰਦ ਹਮਲਿਆਂ ਦੇ ਲਈ 20 ਫਰਵਰੀ 1915 ਦਾ ਦਿਨ ਤੈਅ ਕੀਤਾ ਜਾਂਦਾ। ਪਰ ਕੁਝ ਜਿਹੜੇ ਗਦਾਰ ਸਨ ਉਨ੍ਹਾਂ 'ਚ ਕੁਝ ਗਦਾਰਾਂ ਦੇ ਵੱਲੋਂ ਖ਼ਬਰ ਬਾਹਰ ਕੱਢ ਦੇਣ ਦੇ ਕਾਰਨ ਵੱਡੀ ਗਿਣਤੀ ਇਨਕਲਾਬੀ ਗ੍ਰਿਫ਼ਤਾਰ ਕਰ ਲਏ ਗਏ ਤੇ ਪ੍ਰੋਗਰਾਮ ਨਾ ਚਾਹੁੰਦੇ ਹੋਏ ਵੀ ਮੁਲਤਵੀ ਕਰਨਾ ਪੈ ਗਿਆ। ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਜਗਤਾਰ ਸਿੰਘ ਸੁਰ ਸਿੰਘ ਹਥਿਆਰਾਂ ਦੀ ਪ੍ਰਾਪਤੀ ਦੇ ਲਈ ਜਗਤ ਸਿੰਘ ਦੇ ਇਕ ਮਿੱਤਰ ਦੇ ਕੋਲ ਸਰਗੋਧਾ ਗਏ, ਜੋ ਹੁਣ ਪਾਕਿਸਤਾਨ 'ਚ ਹੈ, ਜਿੱਥੇ ਉਸਨੇ ਜਿਹੜਾ ਸੀ ਮੁਖਬਰੀ ਕਰਕੇ ਰਸਾਲਦਾਰ ਗੰਡਾ ਸਿੰਘ ਦੇ ਰਾਹੀਂ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਵਾਇਆ। ਗ੍ਰਿਫ਼ਤਾਰੀ ਉਪਰੰਤ ਇਨ੍ਹਾਂ ਤਿੰਨਾਂ ਨੂੰ ਲਾਹੌਰ ਜੇਲ੍ਹ ਭੇਜ ਦਿੱਤਾ ਗਿਆ। 26 ਅਪ੍ਰੈਲ 1915 'ਚ ਇਨ੍ਹਾਂ ਦੇ ਵਿਰੁੱਧ ਜਿਹੜਾ ਸੀ ਲਾਹੌਰ ਸਾਜਿਸ਼ ਕੇਸ 1 ਦੇ ਅਧੀਨ ਮੁਕੱਦਮਾ ਚਲਾਇਆ ਗਿਆ। ਇਸ निराधार दोष वाले मुकदमे ते मुखबरां दीआं जिहड़ीआं झूठियां गवाहियां दे आधार दे उत्ते स्पैशल अदालत ने 13 सितंबर 1915 नूं अपना फैसला सुणाउंदिआं 64 जिहड़े सन देश भगतां दे विचों 24 नूं फांसी दी सज़ा सुनाई ते बाकियां नूं उम्र कैद जां कई कई साल कैद कट्टण दा हुक्म दे दित्ता। 24 देश भगतां नूं फांसी दी सज़ा दे फैसले विरुद्ध इंग्लैंड दी संसद दे विच वी आवाज़ उठी, जिस मगरों उस वेले भारत विचले वॉइसराय लार्ड हार्डिंग नूं खुद इस मामले दे विच दखल देना पै गया। सिट्टे वजो 17 गदरी देश भगतां दी फांसी दी सज़ा उम्र कैद दे विच तब्दील कर दित्ती गई, बदल दित्ती गई। इस दे बावजूद करतार सिंह सराबा सने 7 इनकलाबियां दी फांसी दी सज़ा बहाल रखी गई ते जज ने कहा कि करतार सिंह सराबा छोटी उम्र दा होण दे कारण रहम दी अपील कर देवे। जदों करतार सिंह सराबा ने अजिहा करन तों इनकार कर दिता तां गुस्से दे विच आए जज ने कहा कि अकाट साजिशां दे विच इस दे कारनामियां दी तफसील बड़ी लम्मी है। अमेरिका दे विच समुद्री रस्ते ते हिंदुस्तान दे विच कोई भी खेतर अजिहा नहीं जिस दे विच बरतानवी सरकार दे खिलाफ साजिश दे विच करतार सिंह सराबा दी भूमिका उहदा नाम ना होवे। वकीलां दे कानूनी दृष्टिकोण तों इन्हां इनकलाबियां नूं सज़ा दित्ती ही नहीं सी जा सकदी क्योंकि इन्हां दे खिलाफ बनाए गए सारे केस ते भुगताए गए गवाह गलत ते झूठे सन। इस तरह अंग्रेजी हकूमत ने 16 नवंबर 1915 नूं 6 साथियां दे समेत करतार सिंह सराबा हुणां नूं फाहे ला दित्ता। दुख वाली गल तां इह है कि आजादी दे 78 साल बीत जाण दे बाद भी शहीदां दे सुपनिआं दा देश नहीं बण सकिआ। सरकारां दीआं गलत नीतियां, सरमाएदारां ते कारपोरेट दी दिनों दिन पीड़ी हो रही जकड़, साडे कुदरती सोमिआं ते साधनां दी लुट, सामराज दे बदले हुए रूप ते अमेरिकी सरकारां दे उस दीआं हथ ठोकां, वित्तीय एजेंसियां, विश्व बैंक, कौमांतरी मुद्रा कोष, WTO दा साडे देश दे विच मारू ते नापक्खी दखल ते इस दे मारू प्रभाव सब साडे महान इनकलाबियां दे अधूरे रह गए सुपनिआं दी शादी भरदे ने। भारतीय जनतक सफां दी जिहड़ी है मुढली लोड़ इह वी है कि अजोकी सरमाएदारी दीआं अलामतां तों उपर उठ के शहीद भगत सिंह सराबा दे जिहड़े ने 130वें जन्म दिन दे मौके देश भगतां दे अधूरे कारजां नूं पूरे करन दे लई जिहड़ा मेहनत कश कीर्तियां दी सांझ मजबूत कीती जावे, जिस सदका असल मान्या दे विच लोक पक्षी जड़ा राज जड़ा कायम हो सके। जी दोस्तों, ए सी जी गलबात भगत सिंह उन्हां दी जां उन्हां दे साथियां दी जिन्हां दा कल दिन सी जी। अपना गदर लहर दा चमुखिया चिराग करतार सिंह सराबा। सतीश कुमार सच देवा जी दी कलम दे विचों जानकारी बाकमाल ते मैं तुहाडा दोस्त भुपिंदर पारज ते दुआबा रेडियो दा मंच। ते लो दोस्तो, ये गल्लां बातां ते नाल दे नाल इक गल्लबात तुहाडे नाल सांझी करदे आं जिंदगी दे बारे। थोड़ी जी लाइनां तुहाडे लई खुल्लियां ने, काल करनी चाहुंदे हो तां निघा स्वागत है ते जिंदगी दे उत्ते बात पाउंदे आं तुहाडे नाल। कहिंदे ने की कहिंदे ने ते किहनूं कहिंदे ने, साडे अपने आप नूं कहिंदे ने। सोचण ते विचारण वाली गल है। ਭੁੱਲਣ ਦੀ ਆਦਤ ਪਾ ਸੱਜਣਾ, ਭੁੱਲਣਾ ਕੀ ਹੈ ਦੇਖਦੇ ਹਾਂ। ਹਰਪ੍ਰੀਤ ਕੌਰ ਸੰਧੂ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਲਿਖਤ ਹੈ ਤੇ ਗੱਲਬਾਤ ਦੀ ਕਰਦੇ ਹਾਂ ਸ਼ੁਰੂਆਤ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਭੁੱਲਣਾ ਬਹੁਤ ਜ਼ਰੂਰੀ ਹੈ, ਜ਼ਿੰਦਗੀ ਦੇ ਵਿੱਚ ਭੁੱਲਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਹਰ ਗੱਲ ਨੂੰ ਯਾਦ ਰੱਖਦੇ ਹੋ ਤਾਂ ਤੁਹਾਡੀ ਜ਼ਿੰਦਗੀ ਕਦੇ ਸੌਖੀ ਨਹੀਂ ਹੋ ਸਕਦੀ। ਬਹੁਤ ਕੁਝ ਅਜਿਹਾ ਹੁੰਦਾ ਜਿਸ ਨੂੰ ਭੁੱਲ ਜਾਣਾ ਬਿਹਤਰ ਹੁੰਦਾ ਹੈ। ਮਨੁੱਖ ਦੀ ਜ਼ਿੰਦਗੀ ਚੰਗੀਆਂ ਮੰਦੀਆਂ ਤੇ ਔਖੀਆਂ ਸੌਖੀਆਂ ਬਹੁਤ ਸਾਰੀਆਂ ਗੱਲਾਂ ਤੇ ਘਟਨਾਵਾਂ ਦਾ ਮੇਲ ਹੈ। ਕਦੇ ਕਦੇ ਕੁਝ ਅਜਿਹਾ ਵਾਪਰ ਜਾਂਦਾ ਜ਼ਿੰਦਗੀ ਚ, ਕੋਈ ਕੁਝ ਅਜਿਹਾ ਕਹਿੰਦਾ ਹੈ ਜੋ ਜ਼ਿੰਦਗੀ ਦੀ ਸਭ ਤੋਂ ਵੱਡੀ ਪੀੜ ਬਣ ਜਾਂਦਾ। ਬੰਦਾ ਚਾਹੁੰਦੇ ਹੋਏ ਵੀ ਉਸ ਨੂੰ ਭੁੱਲ ਨਹੀਂ ਸਕਦਾ। ਜਦੋਂ ਕਦੇ ਕਿਤੇ ਕੋਈ ਗੱਲ ਚੱਲਦੀ ਹੈ ਤਾਂ ਸਾਰੀ ਘਟਨਾ ਰੀਲ ਫਿਲਮ ਦੇ ਵਾਂਗ ਬੰਦੇ ਦੇ ਮੂਹਰੇ ਘੁੰਮ ਜਾਂਦੀ ਹੈ। ਅਜਿਹੇ ਦੇ ਵਿੱਚ ਜੇ ਉਹ ਚਾਹੇ ਵੀ ਕਿ ਇਸ ਨੂੰ ਭੁੱਲ ਜਾਵੇ ਤਾਂ ਕਿਵੇਂ ਭੁੱਲੇ। ਸਾਨੂੰ ਬਣਾਉਣ ਵਾਲੀ, ਸਾਨੂੰ ਪਾਲਣ ਵਾਲੀ ਇਸ ਕੁਦਰਤ ਦੀ ਸਮਝ ਸਾਡੇ ਨਾਲੋਂ ਕਿਤੇ ਜ਼ਿਆਦਾ। ਜੇਕਰ ਭੁੱਲਣਾ ਬਣਿਆ ਤਾਂ ਜ਼ਰੂਰ ਇਸਦਾ ਕੋਈ ਫਾਇਦਾ ਵੀ ਹੋਵੇਗਾ ਨਾ। ਸੋਚੋ ਜੇ ਸਾਨੂੰ ਸਾਰੀਆਂ ਹੀ ਗੱਲਾਂ ਯਾਦ ਰਹਿ ਜਾਣ, ਅਸੀਂ ਕੁਝ ਵੀ ਨਾ ਭੁੱਲੀਏ ਤਾਂ ਕੀ ਅਸੀਂ ਜੀ ਸਕਦੇ ਹਾਂ? ਸੰਭਵ ਹੀ ਨਹੀਂ ਹੈ। ਰਿਸ਼ਤਿਆਂ ਦੇ ਵਿੱਚ, ਦੋਸਤੀ ਦੇ ਵਿੱਚ ਅਤੇ ਆਪਸੀ ਨੇੜਤਾ ਦੇ ਵਿੱਚ ਅਜਿਹਾ ਬਹੁਤ ਕੁਝ ਹੁੰਦਾ ਹੈ ਜੋ ਮੌਕੇ ਦੇ ਹਿਸਾਬ ਦੇ ਨਾਲ ਨਾਲ ਸੰਵੇਦਨਾ ਦੇ ਵੇਗ ਦੇ ਵਿੱਚ ਕਹਿ ਦਿੱਤਿਆ ਜਾਂਦਾ ਹੈ। ਬਾਅਦ ਦੇ ਵਿੱਚ ਸਾਨੂੰ ਅਕਸਰ ਉਸਦਾ ਜਿਹੜਾ ਪਛਤਾਵਾ ਹੁੰਦਾ ਕਿ ਕਿਉਂ ਕਹਿ ਦਿੱਤਾ, ਕਿਉਂ ਕਰ ਦਿੱਤਾ, ਮੰਦਾ ਚੰਗਾ ਬੋਲ ਕਿਉਂ ਬੋਲਤਾ। ਅਜਿਹੇ ਦੇ ਵਿੱਚ ਜਿਸ ਪਿਆਰੇ ਦੇ ਦਿਲ ਨੂੰ ਠੇਸ ਲੱਗੀ ਉਹ ਤੁਹਾਡਾ ਬੱਚਾ ਵੀ ਹੋ ਸਕਦਾ, ਤੁਹਾਡਾ ਲਾਈਫ ਪਾਰਟਨਰ ਵੀ ਹੋ ਸਕਦਾ, ਤੁਹਾਡੇ ਪੇਰੈਂਟਸ ਵੀ ਹੋ ਸਕਦੇ ਨੇ, ਜਾਂ ਤੁਹਾਡਾ ਭਰਾ ਹੋ ਸਕਦਾ, ਭੈਣ ਹੋ ਸਕਦੀ, ਕਿਸੇ ਵੀ ਆਲੇ ਦੁਆਲੇ 'ਚ ਕੋਈ ਵੀ ਹੋ ਸਕਦਾ, ਦਾਦੀ ਹੋ ਸਕਦੀ, ਪੜਦਾਦੀ, ਯਾਰ ਦੋਸਤ, ਮਿੱਤਰ, ਕਿਤੇ ਉਹ ਦੂਰੋਂ ਪਰੇ ਹੋਰ ਵੀ ਹੋ ਸਕਦਾ। ਅਜਿਹੇ ਦੇ ਵਿੱਚ ਜਿਸ ਪਿਆਰੇ ਦੇ ਦਿਲ ਨੂੰ ਠੇਸ ਲੱਗੀ ਹੈ ਜੇ ਉਸ ਨੂੰ ਭੁੱਲੇ ਨਾ ਤਾਂ ਜ਼ਿੰਦਗੀ ਕਿਵੇਂ ਚੱਲੇਗੀ, ਰਿਸ਼ਤਾ ਕਿਵੇਂ ਚੱਲੇਗਾ? ਅਕਸਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਭੁੱਲ ਜਾਂਦੇ ਹਾਂ ਪਰ ਵੱਡੀਆਂ ਗੱਲਾਂ ਨੂੰ ਯਾਦ ਰੱਖਦੇ ਹਾਂ। ਕਿਸੇ ਦੀ ਕਹੀ ਚੰਗੀ ਗੱਲ ਨੂੰ ਭੁੱਲ ਜਾਂਦੇ ਹਾਂ ਪਰ ਬੁਰੀ ਗੱਲ ਨੂੰ ਜਿਹੜਾ ਨਾ ਉਹ ਹਰ ਮਤਲਬ ਕਿ ਬੁਰੀ ਗੱਲ ਨੂੰ ਯਾਦ ਰੱਖਦੇ ਹਾਂ। ਉਹ ਜੋ ਸਾਨੂੰ ਖੁਸ਼ੀ ਦਿੰਦੀ ਹੈ ਉਹ ਭੁੱਲ ਜਾਂਦੇ ਹਾਂ ਅਤੇ ਉਹ ਪਲ ਜਿਸ ਨੇ ਸਾਨੂੰ ਦੁੱਖ ਦਿੱਤਾ ਹੋਵੇ ਉਹ ਸਾਨੂੰ ਹਮੇਸ਼ਾ ਯਾਦ ਰਹਿੰਦੀ ਹੈ। ਜਿਵੇਂ ਕਿ ਕਹਿ ਲਓ ਐਗਜ਼ਾਮਪਲ ਦੇ ਤੌਰ ਦੇ ਉੱਤੇ ਕਿ 100 ਬੰਦਾ ਤੁਹਾਡੇ ਕੋਲ ਖਾਣਾ ਖਾਣ ਆਇਆ ਅਤੇ 99 ਬੰਦਿਆਂ ਨੇ ਤਾਰੀਫ ਕਰ ਦਿੱਤੀ, ਕਿਆ ਬਾਤਾਂ ਹੈ, ਲਾਜਵਾਬ ਹੈ ਜੀ, ਚੱਕ ਦਿੱਤਾ ਕੰਮ, ਸਵਾਦ ਆ ਗਿਆ, ਨਜ਼ਾਰਾ ਆ ਗਿਆ। ਪਰ ਜੇ ਇੱਕ ਬੰਦੇ ਨੇ ਕਹਿ ਦਿੱਤਾ ਨਾ ਯਾਰ ਆਹ ਕੀ ਬਣਾਇਆ ਸੀ ਯਾਰ, ਨਾ ਲੂਣ, ਨਾ ਮਿਰਚ, ਨਾ ਮਸਾਲਾ, ਉਹ ਸਾਰੀ ਉਮਰ ਤੁਹਾਨੂੰ ਗੱਲ ਯਾਦ ਰਹੇਗੀ ਅਤੇ 99 ਬੰਦਿਆਂ ਦੀ ਉਹ ਗੱਲ ਭੁੱਲ ਜਾਏਗੀ ਅਤੇ ਉਹ ਨੈਗੇਟਿਵਿਟੀ ਵਾਲੀ ਜਿਹੜੀ ਗੱਲ ਆ ਨਾ, ਇੱਕੋ ਬੰਦੇ ਦੀ ਉਹ 100 99 ਬੰਦਿਆਂ ਦੀ ਕੀਤੀ ਕਿਰਾਏ ਦੇ ਉੱਤੇ ਪਾਣੀ ਅਤੇ ਆਪਣੇ ਉੱਤੇ 100ਵਾਂ ਬੰਦਾ ਆਪ ਲਾ ਲਓ, 101 ਲਾ ਲਓ, ਤੋ ਕੀਤੀ ਕਿਰਾਏ ਦੇ ਉੱਤੇ ਪਾਣੀ ਪਾ ਦਿੰਦਾ, ਕਹਿੰਦਾ ਲਾਹਣਤ ਹੀ ਪਾ ਦਿੰਦਾ। ਫਿਰ ਕਹਿੰਦੇ ਨੇ ਕਿ ਮਨੋਵਿਗਿਆਨ ਕਹਿੰਦੀ ਹੈ ਕਿ ਮਨੁੱਖ ਹਰ ਗੱਲ ਨੂੰ ਕੁਝ ਸਮੇਂ ਦੇ ਲਈ ਯਾਦ ਰੱਖਦਾ, ਗੱਲ ਨੂੰ ਮਹਿਸੂਸ ਕਰਨ ਦੀ ਕੁਝ ਪਲ ਬਹੁਤ ਜ਼ਿਆਦਾ ਤੀਬਰਤਾ ਹੁੰਦੀ ਹੈ, ਫਿਰ ਥੋੜ੍ਹੀ ਥੋੜ੍ਹੀ ਘੱਟ ਜਾਂਦੀ ਹੈ, ਹੌਲੀ ਹੌਲੀ ਘੱਟ ਹੁੰਦੀ ਜਾਂਦੀ ਹੈ। ਇੱਕ ਸਮਾਂ ਆਉਂਦਾ ਹੈ ਜਦੋਂ ਉਸ ਗੱਲ ਦਾ ਕੋਈ ਬਹੁਤ ਫਰਕ ਨਹੀਂ ਪੈਂਦਾ, ਬਸ ਇਸ ਅਵਸਥਾ ਜਿਹੜੀ ਹੈ, ਇਹ ਜਿਹੜਾ ਸਥਾਨ ਹੈ, ਅਵਸਥਾ ਹੈ ਜਾਂ ਟਾਈਮਿੰਗ ਹੈ, ਅਵਸਥਾ ਤੱਕ ਪਹੁੰਚਣ ਦੇ ਲਈ ਸਮਾਂ ਲੱਗ ਜਾਂਦਾ ਹੈ। ਉਹ ਦੂਰੀ ਜਿਹੜੀ ਤੈਅ ਕਰਨ ਲਈ ਪਏ ਅਸੀਂ ਭੁੱਲ ਜਾਈਏ, ਅਸੀਂ ਗੱਲ ਨੂੰ ਭੁੱਲ ਜਾਂਦੇ ਹਾਂ ਪਰ ਸਾਡਾ ਆਲਾ ਦੁਆਲਾ, ਚਾਰ ਚੁਫੇਰਾ, ਸਮਾਜ, ਸਾਡੇ ਸਾਥੀ, ਅਸੀਂ ਆਪ ਆਪਣੇ ਆਪ ਨੂੰ ਬਾਰ ਬਾਰ ਉਹ ਗੱਲ ਯਾਦ ਕਰਾਉਂਦੇ ਹਾਂ ਜਿਸ ਨੂੰ ਭੁੱਲਣਾ ਜ਼ਰੂਰੀ ਹੈ। ਦੇਖੋ ਕੋਈ ਘਰ ਦਾ ਜੀ ਚਲਿਆ ਜਾਂਦਾ ਜਾਂ ਕੁਝ ਵੀ ਇਸ ਤਰ੍ਹਾਂ ਦੀ ਟ੍ਰੈਜਡੀ ਵਾਪਰ ਜਾਂਦੀ ਹੈ ਅਤੇ ਹੁਣ ਬੰਦਾ ਜਦੋਂ ਆਪਣੇ ਆਪ ਨੂੰ ਕੰਟਰੋਲ ਕਰਨ ਨੂੰ ਵੀ ਸੋਚਦਾ ਹੈ, ਚਲੋ ਜੋ ਹੋਣਾ ਸੀ ਹੋ ਗਿਆ, ਚਾਹੇ ਉਹ ਆਪਣੇ ਸਮੇਂ ਦੇ ਉੱਤੇ ਗਿਆ ਅਤੇ ਚਾਹੇ ਨਹੀਂ ਸਮੇਂ ਦੇ ਉੱਤੇ ਗਿਆ, ਚਲੋ ਜਿਹੜਾ ਜਵਾਨ ਹੁੰਦਾ ਉਹਦਾ ਦੁੱਖ ਵੀ ਵੱਧ ਹੁੰਦਾ ਹੈ ਕਿ ਸਮੇਂ ਤੋਂ ਪਹਿਲਾਂ ਚਲੇ ਗਿਆ, ਪਰ ਜਦੋਂ ਸਾਡੇ ਦੇਖੋ ਜਿਹੜਾ ਅਫਸੋਸ ਕਰਨ ਦਾ ਕਲਚਰ ਆ ਜਿਹੜਾ ਸਾਡਾ, ਜੋ ਸਾਡਾ ਵਿਰਾਸਤ ਸਾਡੀ ਵਿਰਸੇ ਦੇ ਵਿੱਚ ਮਿਲਿਆ ਉੱਥੇ, ਹੁਣ ਕਿੰਨਾ ਲੰਮਾ ਲੰਮਾ ਸਮਾਂ ਦੇਖੋ, ਸ਼ਾਇਦ ਦੋਸਤ ਸੋਚਦੇ ਹੋਣਗੇ ਵੀ ਇਹ ਤਾਂ ਸ਼ੈਲਫੀ ਜਿਹਾ ਲੱਗਦਾ ਬੰਦਾ ਹੈ ਨਾ ਜਿੱਦਾਂ ਦੀਆਂ ਗੱਲਾਂ ਕਰਦਾ, ਪਰ ਉਸ ਘਟਨਾ ਦੇ ਵਿੱਚੋਂ ਆਪਣੇ ਆਪ ਨੂੰ ਜਿੰਨੇ ਤੁਸੀਂ ਜਲਦੀ ਉਸ ਘਟਨਾ ਦੇ ਵਿੱਚੋਂ ਆਪਣੇ ਆਪ ਨੂੰ ਕੱਢ ਪਾਓਗੇ ਨਾ, ਆਪਣੇ ਹੋਸ਼ੋ ਆਵਾਜ਼ ਦੇ ਵਿੱਚ ਆ ਜਾਓਗੇ ਜਾਂ ਉਸ ਸਥਿਤੀ ਨੂੰ ਜਾਂ ਸੱਚ ਨੂੰ ਜਿਹੜਾ ਉਹਨੂੰ ਮੰਨ ਲਓਗੇ, ਤਾਂ ਉਨੀ ਹੀ ਜਲਦੀ ਤੁਸੀਂ ਆਪਣੇ ਆਪ ਨੂੰ ਰਿਕਵਰ ਕਰੋਗੇ, ਜਿੱਦਾਂ ਕਿ ਹੁਣ ਸੱਟ ਲੱਗੀ ਤੁਹਾਡੇ ਕਿੱਦਾਂ ਵੀ ਹੈ ਸਰੀਰ ਦੇ ਉੱਤੇ, ਅਤੇ ਜੇ ਅਸੀਂ ਮੰਨ ਲਈਏ ਯਾਰ ਐਡੀ ਵੱਡੀ ਸੱਟ ਲੱਗ ਗਈ, ਹੁਣ ਦੇਖੋ ਆਪਣਾ ਛੋਟੇ ਹੁੰਦੇ ਸੀ, ਬੱਚੇ ਹੁੰਦੇ ਸੀ ਨਾ, ਤਾਂ ਡਿੱਗ ਜਾਣਾ, ਗੋਡੇ ਗਾਡੇ ਰਗੜ ਹੋ ਜਾਣੇ, ਤਾਂ ਘਰਦਿਆਂ ਨੇ ਜਾਂ ਕੋਈ ਵੀ ਲੱਗ ਕੇ ਹੋਣਾ ਗਾ, ਉੱਠ ਜਾ ਉੱਠ ਜਾ ਉੱਠ ਜਾ, ਕੀੜੀ ਮਰ ਗਈ, ਕੀੜੀ ਮਰ ਗਈ, ਹੈ ਨਾ, ਉਹ ਨਾਲ ਦੀ ਨਾਲ ਫੇਸ ਦੇ ਉੱਤੇ ਸਮਾਈਲ ਆ ਜਾਂਦੀ ਸੀ, ਜਾਂ ਖੰਡ ਦਾ ਮਾੜਾ ਜਿਹਾ ਮੂੰਹ ਨੂੰ ਲਾ ਦਿੰਦੇ ਹੁੰਦੇ ਸੀ ਤਾਂ ਉਹ ਭੁੱਲ ਜਾਂਦਾ ਸੀ ਵੀ ਹੋਇਆ ਕੀ ਹੈ, ਕਿ ਮੈਂ ਡਿੱਗਿਆ ਵੀ ਹਾਂ। ਇਸੇ ਤਰ੍ਹਾਂ ਸਾਡਾ ਮਾਨਸਿਕ ਤੌਰ ਦੇ ਉੱਤੇ, ਸਾਡੇ ਉੱਤੇ, ਸਰੀਰ ਦੇ ਉੱਤੇ, ਦਿਮਾਗ ਦੇ ਉੱਤੇ ਜਿਹੜਾ ਉਹ ਬੋਝ ਪੈਂਦਾ। ਹੁਣ ਜਿੱਦਾਂ ਆਉਂਦੇ ਨੇ ਜੀ ਬਾਰ ਬਾਰ ਉਹੀ ਗੱਲ ਦੁਹਰਾਈ ਜਾਂਦੇ ਹਾਂ, ਰਿਪੀਟ ਕਰੀ ਜਾਂਦੇ ਹਾਂ, ਰਿਪੀਟ ਕਰੀ ਜਾਂਦੇ, ਉਹ ਸਾਡੇ ਬ੍ਰੇਨ ਦੇ ਵਿੱਚੋਂ ਨਿਕਲਣੀ ਫਿਰ ਉਨੀ ਔਖੀ ਹੋ ਜਾਂਦੀ ਹੈ, ਕਿਉਂਕਿ ਉਹ ਪੂਰੀ ਐਨ ਇੱਟ ਜਿਹੜੀ ਕੱਚੀ ਹੁੰਦੀ ਹੈ ਉਹ ਪੱਕ ਪੱਕ ਕੇ ਪੱਕ ਪਰ ਕੇ ਭੱਠੀ ਦੇ ਵਿੱਚ ਮਤਲਬ ਕਿ ਉਹ ਪੱਥਰ ਬਣ ਜਾਂਦੀ ਹੈ। ਤੇ ਉਹ ਗੱਲ ਵੀ ਫਿਰ ਸਾਡੇ ਦਿਮਾਗ ਦੇ ਵਿੱਚ ਇੱਕ ਤਰ੍ਹਾਂ ਦਾ ਉੱਦਾਂ ਹੀ ਬਣ ਜਾਂਦੀ ਹੈ, ਉਹ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਤੇ ਉਸ ਚੀਜ਼ ਨੂੰ ਜਿਹੜਾ ਸਿਚੁਏਸ਼ਨ ਨੂੰ ਜਿੰਨੀ ਜਲਦੀ ਹੈਂਡਲ ਕਰੋਗੇ ਉਨੀ ਹੀ ਜਲਦੀ ਉਸ ਦੇ ਵਿੱਚੋਂ ਜਿਹੜੀ ਹੈ ਨਿਰਾਸ਼ਤਾ ਦੇ ਵਿੱਚੋਂ ਜਾਂ ਨੈਗੇਟਿਵਿਟੀ ਦੇ ਵਿੱਚੋਂ ਬਾਹਰ ਆਉਂਗੇ। ਹਰ ਇਨਸਾਨ ਦਿਨ ਦੇ ਵਿੱਚ ਕੁਝ ਸਮਾਂ ਸੰਵੇਦਨਾ ਦੇ ਵੇਗ ਦੇ ਵਿੱਚ ਹੁੰਦਾ ਹੈ। ਅਜਿਹੇ ਦੇ ਵਿੱਚ ਉਹ ਕਈ ਵਾਰ ਉਹ ਵੀ ਕਹਿ ਦਿੰਦਾ ਜੋ ਅਕਸਰ ਉਹ ਮਹਿਸੂਸ ਨਹੀਂ ਕਰਦਾ ਹੁੰਦਾ। ਇਹ ਬਸ ਉਪਰੀ ਜਿਹੀ ਗੱਲ ਹੁੰਦੀ ਹੈ, ਇਸ ਨੂੰ ਅਸੀਂ ਉਹ ਅਰਥ ਦੇ ਦਿੰਦੇ ਹਾਂ ਜੋ ਕਹਿਣ ਵਾਲੇ ਦਾ ਹੁੰਦਾ ਹੀ ਨਹੀਂ ਹੈ। ਬਸ ਇੱਥੇ ਹੀ ਸਮੱਸਿਆ ਜਿਹੜੀ ਸ਼ੁਰੂ ਹੁੰਦੀ ਹੈ। ਕਿਸੇ ਨੇ ਜ਼ਰਾ ਜਿਹੀ ਗੱਲ ਕਹੀ ਤੇ ਅਸੀਂ ਆਪਣੇ ਹਿਸਾਬ ਦੇ ਨਾਲ ਉਸਨੂੰ ਇੱਕ ਅਰਥ ਦੇ ਕੇ ਦਿਮਾਗ ਦੇ ਵਿੱਚ ਬਿਠਾ ਲਿਆ ਕਿ ਭਾਈ ਉਹ ਇੱਦਾਂ ਕਹਿ ਕਿੱਦਾਂ ਗਿਆ ਲੈ ਦੱਸ ਮੈਨੂੰ। ਹੈ ਕੁਝ ਸਮਾਂ ਪਾ ਕੇ ਗੱਲ ਭੁੱਲ ਗਈ, ਪਰ ਅਸੀਂ ਫਿਰ ਆਪਣੇ ਆਪ ਨੂੰ ਯਾਦ ਕਰਾਈ ਆਪੇ ਹੀ ਭਈ ਮੈਨੂੰ ਆਹ ਗੱਲ ਕਹਿ ਕੇ ਗਿਆ ਸੀ ਇਹ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹ ਗੱਲ ਇੰਨੀ ਕੁ ਹੀ ਪੱਕ ਜਾਂਦੀ ਹੈ ਕਿ ਰਿਸ਼ਤਾ ਟੁੱਟਣ ਲੱਗ ਜਾਂਦਾ ਹੈ। ਫਿਰ ਅਸੀਂ ਇਹ ਸੋਚਦੇ ਹਾਂ ਕਿ ਜਿਹੜਾ ਚੱਲਿਆ ਗਿਆ ਉਸਨੂੰ ਭੁੱਲ ਜਾਓ। ਚਾਹੀਦਾ ਤਾਂ ਇਹ ਹੈ ਕਿ ਉਸਦੀ ਗੱਲ ਨੂੰ ਭੁੱਲ ਜਾਓ। ਕਿਸੇ ਵੀ ਮਨੁੱਖ ਨੂੰ, ਆਦਮੀ ਨੂੰ, ਵਿਅਕਤੀ ਨੂੰ, ਔਰਤ ਨੂੰ, ਬੱਚੇ ਨੂੰ ਉਸਦੀ ਕਿਸੇ ਇੱਕ ਗੱਲ ਦੇ ਆਧਾਰ ਦੇ ਉੱਤੇ ਪਰਖਣਾ ਸਹੀ ਨਹੀਂ ਹੈ। ਕਦੇ ਉਹ ਵੀ ਮਾਨਸਿਕ ਤਣਾਅ ਦੇ ਵਿੱਚ ਹੋ ਸਕਦਾ ਤਾਂ, ਕਿਉਂਕਿ ਮੂਡ ਅਪ ਡਾਊਨ ਹੁੰਦਾ ਹੈ, ਕਦੇ ਅਪ ਕਦੇ ਡਾਊਨ, ਮਤਲਬ ਕਿ ਇੱਕ ਸਥਿਰਤਾ ਦੇ ਵਿੱਚ ਨਹੀਂ ਚੱਲਦਾ ਹੈ। ਹੁਣ ਆਪਣੇ ਆਪ ਦੇ ਵੀ ਦੇਖ ਲਓ, ਪੰਜੇ ਉਂਗਲਾਂ ਬਰਾਬਰ ਥੋੜੀ ਹੱਥ ਦੀਆਂ। ਇਸੇ ਤਰ੍ਹਾਂ ਸਾਡਾ ਮੂਡ ਵੀ ਹੈ, ਸਵੇਰੇ ਅਸੀਂ ਉੱਠੇ ਕਿੱਦਾਂ ਆ, ਕਿਹਦੇ ਨਾਲ ਮਿਲੇ ਹਾਂ, ਵਰਤੇ ਹਾਂ, ਕਿਹਦੇ ਨਾਲ ਗੱਲ ਕੀਤੀ ਹੈ। ਕੰਮ ਦੇ ਉੱਤੇ ਤੁਹਾਡੇ ਕੁਝ ਗਏ ਹਾਂ ਤਾਂ ਉੱਥੇ ਕੁਝ ਵਾਪਰ ਗਿਆ, ਕਿਸੇ ਨੇ ਮੰਦਾ ਚੰਗਾ ਤੁਸੀਂ ਕਹਿ ਦਿੱਤਾ ਜਾਂ ਉਹਨੇ ਕਹਿ ਦਿੱਤਾ, ਉਹ ਤੁਹਾਡਾ ਮੂਡ ਜਿਹੜਾ ਫਿਰ ਉਹ ਮਤਲਬ ਕਿ ਅਨਬੈਲੈਂਸ ਹੋ ਗਿਆ। ਤੇ ਇਸੇ ਤਰ੍ਹਾਂ ਹੀ ਹੈ, ਹਰ ਕਿਸੇ ਦੇ ਲਈ ਵੀ ਹੋ ਸਕਦਾ, ਓਪੋਜੀਸ਼ਨ ਦੇ ਸਾਹਮਣੇ ਵਾਲੇ ਦਾ ਵੀ ਹੋ ਸਕਦਾ ਤੇ ਸਾਡਾ ਆਪਣਾ ਵੀ ਹੋ ਸਕਦਾ। ਕਦੇ ਉਹ ਵੀ ਮਾਨਸਿਕ ਤਣਾਅ ਦੇ ਵਿੱਚ ਹੋ ਸਕਦਾ, ਹੋ ਸਕਦਾ ਕਿ ਕਿਸੇ ਵੇਲੇ ਉਹ ਖੁਦ ਹੀ ਇੰਨਾ ਪਰੇਸ਼ਾਨ ਹੋਵੇ ਕਿ ਉਸਨੂੰ ਪਤਾ ਹੀ ਨਾ ਲੱਗੇ ਕਿ ਉਸਨੇ ਕੀ ਕਿਹਾ ਜਾਂ ਕੀ ਕਹਿ ਦਿੱਤਾ। ਅਸੀਂ ਵੀ ਤਾਂ ਬਹੁਤ ਵਾਰ ਇਹ ਗੱਲ ਕਹਿੰਦੇ ਹਾਂ ਕਿ ਮੈਂ ਇਹ ਕਹਿਣਾ ਨਹੀਂ ਸੀ ਚਾਹੁੰਦਾ, ਮੇਰਾ ਇਹ ਮਤਲਬ ਨਹੀਂ ਸੀ। ਜ਼ਰੂਰਤ ਬਸ ਇਸ ਗੱਲ ਨੂੰ ਸਮਝਣ ਦੀ ਹੈ, ਜੋ ਕਿਹਾ ਗਿਆ ਉਹ ਪੱਥਰ ਦੇ ਉੱਤੇ ਲਕੀਰ ਨਹੀਂ ਹੁੰਦੀ, ਜੋ ਕਿਹਾ ਗਿਆ ਉਹ ਹਰ ਵਾਰ ਮਨ ਦੀ ਭਾਵਨਾ ਨਹੀਂ ਹੁੰਦੀ। ਬਹੁਤ ਵਾਰ ਕਿਸੇ ਹੋਰ ਦੀ ਖਿੱਚ ਕਿਤੇ ਹੋਰ ਨਿਕਲ ਜਾਂ ਖਿੱਚ ਜਿਹੜੀ ਹੈ ਕਿਸੇ ਦੀ ਖਿੱਚ ਹੋਰ ਕਿਸੇ ਦੇ ਉੱਤੇ ਨਿਕਲ ਜਾਂਦੀ ਹੈ। ਹੁਣ ਜਿਹੜਾ ਮੇਰੇ ਵਰਗਾ ਮਤਲਬ ਕਿ ਅਗਲਾ ਚਪੜਾਸੀ ਦੇ ਉੱਤੇ ਗੜਦਾ ਤੇ ਮੇਰਾ ਜਿਹੜਾ ਉੱਪਰ ਬੋਸ ਹੈ ਉਹ ਮੇਰੇ ਤੇ ਗੜਦਾ ਤੇ ਜਿਹੜਾ ਮੇਰੇ ਤੋਂ ਥੱਲੇ ਵਰਕਰ ਹੈ ਮੈਂ ਉਹਦੇ ਉੱਤੇ ਖੜਦਾ ਤੇ ਫਿਰ ਉਹ ਜਿਹੜਾ ਸਾਰਿਆਂ ਤੋਂ ਥੱਲੇ ਹੈ ਉਹ ਘਰ ਆ ਕੇ ਘਰ ਵਾਲੀ ਤੇ ਕੱਢਦਾ ਤੇ ਘਰ ਵਾਲੀ ਫਿਰ ਆਪਣੇ ਬੱਚਿਆਂ ਤੇ ਕੱਢਦੀ ਹੈ। ਉਹ ਕਿਉਂ ਕਹਿੰਦੇ ਸਾਨੂੰ ਤਾਂ ਪਤਾ ਵੀ ਨਹੀਂ ਹੋਇਆ ਕੀ ਹੈ, ਤੂੰ ਕਾਹਤੋਂ ਸਾਨੂੰ ਦੱਬ ਕੇ ਮਾਰੀ ਜਾਂਦੀ ਹੈ। ਤੇ ਕਹਿੰਦੇ ਕਿ ਇਹ ਹਮੇਸ਼ਾ ਯਾਦ ਰੱਖੇ ਕਿ ਬੰਦਾ ਜੇ ਆਪਣਿਆਂ ਨੂੰ ਪਿਆਰ ਕਰਦਾ ਹੈ ਤਾਂ ਗੁੱਸਾ ਵੀ ਆਪਣਿਆਂ ਦੇ ਉੱਤੇ ਹੀ ਦਿਖਾਉਂਦਾ ਹੈ। ਤੇ ਜ਼ਰੂਰਤ ਬਸ ਇਸ ਗੱਲ ਨੂੰ ਸਮਝਣ ਦੀ ਹੈ, ਜੋ ਕਿਹਾ ਗਿਆ ਉਹ ਪੱਥਰ ਦੇ ਉੱਤੇ ਲਕੀਰ ਨਹੀਂ ਹੁੰਦੀ। ਜੇ ਉਹ ਤੁਹਾਨੂੰ ਕਿਤੇ ਕੋਈ ਚੁਭਵੀਂ ਗੱਲ ਕਹਿ ਵੀ ਦੇਵੇ ਤਾਂ ਉਸਨੂੰ ਨਜ਼ਰ ਅੰਦਾਜ਼ ਕਰਨਾ ਸਿੱਖ ਲਓ। ਇਹ ਜ਼ਰੂਰੀ ਨਹੀਂ ਹੁੰਦਾ ਕਿ ਉਸਦਾ ਮਤਲਬ ਉਹੀ ਹੋਵੇ ਜੋ ਸਾਨੂੰ ਲੱਗ ਰਿਹਾ। ਜਦੋਂ ਕਿਸੇ ਹੁਣ ਦੇਖੋ ਕਿ 10 ਬੰਦੇ ਆਪਣੇ ਲਾਈਨ ਦੇ ਵਿੱਚ ਖੜੇ ਕਰ ਦਿਓ ਤੇ ਸਭ ਤੋਂ ਪਹਿਲੇ ਨੂੰ ਗੱਲ ਦੱਸ ਦਿਓ ਜਾਂ ਸਭ ਤੋਂ ਪਿਛਲੇ ਨੂੰ ਗੱਲ ਦੱਸ ਦਿਓ, 10ਵੇਂ ਨੂੰ ਜਾਂ ਸਭ ਤੋਂ ਪਹਿਲੇ ਨੂੰ, ਤਾਂ ਜਿਹੜੀ ਆ 10ਵੇਂ ਤੋਂ ਸ਼ੁਰੂ ਕੀਤੀ ਗੱਲ ਆ ਪਹਿਲੇ ਤੱਕ ਜਾਏਗੀ ਤਾਂ ਉਹਦਾ ਰੰਗ ਰੂਪ ਹੀ ਬਦਲ ਜਾਣਾ। ਇੱਕੋ ਹੀ ਅੱਖਰ ਕਹਿ ਦਿਓ ਹੁਣ, ਕੋਈ ਇਸ ਤਰ੍ਹਾਂ ਦਾ ਅੱਖਰ ਜਿਹੜਾ ਯਾਦ ਨਹੀਂ ਰੱਖਿਆ ਜਾ ਸਕੇ ਜਲਦੀ, ਕੋਈ ਉਪਰਾ ਜਿਹਾ ਹੋਵੇ ਚੀਜ਼, ਜਾਂ ਫਿਰ ਪਹਿਲੇ ਬੰਦੇ ਨੂੰ ਕਹਿ ਦਿਓ ਤੇ ਜਿਹੜਾ ਉਹ 10ਵੇਂ ਬੰਦੇ ਤੱਕ ਜਾਂਦੀ ਜਾਂਦੀ ਬਦਲੀ ਜਾਣੀ ਆ, ਉਹ ਮਤਲਬ ਕਿ ਰਾਈ ਦਾ ਪਹਾੜ ਬਣੀ ਜਾਣੀ ਹੈ ਸਿੱਧੇ ਸ਼ਬਦਾਂ 'ਚ ਕਹੀਏ ਤਾਂ। ਤਾਂ ਇਸੇ ਤਰ੍ਹਾਂ ਸਾਡਾ ਉਹ ਜਿਹੜਾ ਬ੍ਰੇਨ ਜਿਹੜਾ ਕੰਮ ਕਰਦਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਉਸਦਾ ਮਤਲਬ ਉਹੀ ਹੋਵੇ ਜੋ ਸਾਨੂੰ ਲੱਗ ਰਿਹਾ। ਜਦੋਂ ਕਿਤੇ ਚੰਗੇ ਪਲਾਂ ਦੇ ਵਿੱਚ ਬੈਠੋ ਉਸਦੇ ਨਾਲ ਉਹ ਗੱਲ ਜ਼ਰੂਰ ਕਰੋ ਵੀ ਤੇਰਾ ਕਹਿਣ ਦਾ ਮਤਲਬ ਕੀ ਸੀਗਾ ਜਾਂ ਕਿੱਦਾਂ, ਕਲੀਅਰ ਕਰ ਲਓ, ਮਤਲਬ ਕਿ ਉਹ ਦੋ ਚਿੱਤੀ ਦੇ ਵਿੱਚ ਨਾ ਰਹੋ, ਆਪਣੇ ਆਪ ਨੂੰ ਡਿਸਟਰਬ ਨਾ ਕਰੋ ਉਸ ਗੱਲ ਦੇ ਨਾਲ ਵੀ। ਹੋ ਸਕਦਾ ਕਿ ਉਹ ਜੋ ਹੁਣ ਜਿੱਦਾਂ ਕਿਸੇ ਨੇ ਮੈਨੂੰ ਫੋਨ ਕੀਤਾ ਜੀ ਵੀ ਭਾਈ ਇੱਦਾਂ ਕਰਕੇ ਨਾ ਮੈਨੂੰ ਸੈਣੀ ਸਾਹਿਬ ਨੇ ਆਹ ਗੱਲ ਕਹੀ ਹੈ, ਤੁਸੀਂ ਇੱਦਾਂ ਕਹਿੰਦੇ ਸੀਗੇ, ਤਾਂ ਮੈਂ ਫਿਰ ਸੈਣੀ ਸਾਹਿਬ ਨੂੰ ਸਿੱਧਾ ਫੋਨ ਕਰਕੇ ਕਹਾਂਗੇ ਸੈਣੀ ਸਾਹਿਬ ਇੱਦਾਂ ਗੱਲ ਹੋਈ ਹੈ, ਉਹਦੇ ਵਿੱਚੋਂ ਸਾਰਾ ਕੁਝ ਪਤਾ ਲੱਗ ਜਾਣਾ ਕੌਣ ਸੱਚਾ ਕੌਣ ਝੂਠ ਹੈ। ਹੋ ਸਕਦਾ ਕਿ ਤੁਹਾਡੇ ਵਿੱਚ ਜਾਂ ਮੇਰੇ ਵਿੱਚ ਜਾਂ ਸੈਣੀ ਸਾਹਿਬ ਦੇ ਵਿੱਚ ਕੋਈ ਫੁੱਟ ਪਵਾਉਣੀ ਵੀ ਚਾਹੁੰਦਾ ਹੋਵੇ ਤੇ ਜਿੰਨਾ ਚਿਰ ਉਹ ਸਾਡੇ ਮਨ ਦੇ ਵਿੱਚ ਇੱਕ ਦੂਸਰੇ ਤੋਂ ਦੂਰੀ ਬਣਦੀ ਜਾਂਦੀ ਹੈ ਜੇ ਉਹ ਗੱਲ ਕਲੀਅਰ ਨਾ ਕਰਾਂਗੇ। ਇੱਦਾਂ ਹੀ ਹੁਣ ਮੈਨੂੰ ਮੇਰੇ ਬਾਰੇ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਚੀਜ਼ਾਂ ਸੋਚਦੇ ਹੋਣਗੇ, ਮੈਂ ਉਹਨਾਂ ਦੇ ਬਾਰੇ ਸੋਚਦਾ, ਪਰ ਉਹਨਾਂ ਚਿਰ ਮੈਂ ਕਲੀਅਰ ਨਹੀਂ ਜਿੰਨਾ ਚਿਰ ਆਹਮੋ ਸਾਹਮਣੇ ਹੋ ਕੇ ਜਾਂ ਉਹਨਾਂ ਤੋਂ ਸਿੱਧੀ ਗੱਲ ਨਾ ਪੁੱਛੀ ਵਿੱਚ ਵਿਚੋਲਾ ਨਾ ਪਾਇਆ ਜਾਵੇ। ਇਸ ਲਈ ਉਹ ਚੀਜ਼ ਨੂੰ ਕਲੀਅਰ ਕਰ ਲੈਣਾ ਚਾਹੀਦਾ। ਉਸਨੂੰ ਦੱਸੋ ਕਿ ਉਹਦੇ ਕਹੇ ਦੇ ਉੱਤੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਸੀ। ਗੱਲ ਨੂੰ ਗੰਢ ਬੰਨਣ ਦੇ ਨਾਲੋਂ ਸਾਹਮਣੇ ਸਾਂਝੀ ਕਰ ਲੈਣੀ ਬਿਹਤਰ ਹੁੰਦੀ ਹੈ। ਜਿਹੜੀ ਗੱਲ ਹੋ ਗਈ ਉਸਨੂੰ ਭੁੱਲ ਜਾਓ। ਕਹਿੰਦੇ ਨੇ ਜੋ ਚਲਿਆ ਗਿਆ ਉਸੇ ਭੂਲ ਜਾ, ਕਹਿੰਦੇ ਨੇ ਕਿ ਜੋ ਚਲਿਆ ਗਿਆ ਉਸੇ ਭੁੱਲ ਜਾ ਕਿ ਲੋਟ ਕੇ ਵੋ ਨਾ ਆਏਗਾ। ਜਿਹੜਾ ਚਲੇ ਗਿਆ ਉਹਨੂੰ ਭੁੱਲ ਜਾਓ, ਉਹ ਦੁਬਾਰਾ ਵਾਪਸ ਨਹੀਂ ਆਉਣਾ। ਇਸ ਦੇ ਲਈ ਬੀਤੇ ਹੋਏ ਸਮੇਂ ਦੇ ਵੱਲੋਂ ਦਿੱਤੀਆਂ ਹੋਈਆਂ ਗੱਲਾਂ ਨੂੰ ਭੁੱਲ ਜਾਣਾ ਹੀ ਬਿਹਤਰ ਹੁੰਦਾ ਹੈ। ਤੇ ਉਹਦੇ ਵਿੱਚ ਜੇ ਆਪਾਂ ਪਿਛਲਾ ਸਾਰਾ ਜੋ ਕੁਝ ਵਾਪਰ ਚੁੱਕਿਆ ਉਹਨੂੰ ਸੋਚੀ ਜਾਈਏ, ਵਿਚਾਰੀ ਜਾਈਏ, ਤੇ ਜਿਹੜਾ ਸਾਡੇ ਕੋਲ ਹੁਣ ਹੱਥਾਂ ਦੇ ਵਿੱਚ ਟਾਈਮ ਆ, ਜਿਹੜਾ ਆਪਾਂ ਉਹਨੂੰ ਮੈਂ ਗੱਲ ਵੀ ਕਰ ਰਿਹਾ, ਆ ਜਿਹੜੀ ਮੈਂ ਗੱਲ ਕਰ ਰਿਹਾ ਉਹ ਟਾਈਮ ਜਿਹੜਾ ਨਿਕਲ ਗਿਆ ਉਹ ਵਾਪਸ ਨਹੀਂ ਆਉਣਾ, ਅਸੀਂ ਉਹ ਵੀ ਗਵਾ ਲਿਆ ਜਿਹੜਾ ਸਾਡੇ ਕੋਲ ਹੈਗਾ। ਯਾਦ ਰੱਖਣਾ, ਜਿੱਥੇ ਸਹਿਣਸ਼ੀਲਤਾ ਨਾ ਹੋਵੇ ਉੱਥੇ ਪਿਆਰ ਵੀ ਨਹੀਂ ਹੁੰਦਾ। ਜਦੋਂ ਅਸੀਂ ਕਿਸੇ ਨੂੰ ਅਪਣਾਉਂਦੇ ਹਾਂ ਤਾਂ ਉਸਦੇ ਚੰਗੇ ਬੁਰੇ ਹਰ ਤਰ੍ਹਾਂ ਦੇ ਰੂਪ ਨੂੰ ਅਪਣਾਉਂਦੇ ਹਾਂ। ਬੀਤੀ ਗੱਲ ਨੂੰ ਜਿੰਨੀ ਜਲਦੀ ਛੱਡ ਦਿਓਗੇ ਓਨੀ ਹੀ ਚੰਗੇ ਰਵੋਗੇ, ਚੰਗੀ ਰਵੇਗੀ ਜਾਂ ਚੰਗਾ ਰਵੇਗਾ, ਜਾਣੀ ਕਿ ਚੰਗੇ ਹੀ ਰਹੋਗੇ। ਕਿਸੇ ਵੀ ਪਲ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜ਼ਰੂਰ ਜਿਹੜੀ ਹੈ ਸ਼ੁਰੂ ਕੀਤੀ ਜਾ ਸਕਦੀ ਹੈ। ਹੁਣ ਕੰਮਾਂ ਕਾਰਾਂ ਦੇ ਵਿੱਚ ਉਲਝੇ ਮਨੁੱਖ ਕੋਲ ਇੰਨਾ ਸਮਾਂ ਹੀ ਕਿੱਥੇ ਹੈ ਕਿ ਉਹ ਬੈਠ ਕੇ ਗੱਲਾਂ ਦੇ ਮਤਲਬ ਕੱਢੇ ਤੇ ਪਰੇਸ਼ਾਨ ਹੋਈ ਜਾਵੇ। ਮਾਨਸਿਕ ਪਰੇਸ਼ਾਨੀ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ, ਇਹ ਅਸੀਂ ਆਪ ਸਹੇੜਦੇ ਹਾਂ। ਜੇ ਦੂਜਾ ਭੁੱਲ ਜਾਵੇ ਤਾਂ ਉਸਨੂੰ ਬਾਰ ਬਾਰ ਯਾਦ ਵੀ ਕਰਾਉਂਦੇ ਹਾਂ, ਆਪ ਮਤਲਬ ਕਿ ਉਹਨੂੰ ਟੀਸ ਕਰਦੇ ਹਾਂ ਬਾਰ ਬਾਰ, ਉਹੀ ਗਲਤ ਯਾਦ ਕਰਾ, ਕੋਈ ਗਲਤੀ ਹੋਈ ਹੈ ਤਾਂ ਉਹੀ ਯਾਦ ਕਰਾਈ ਜਾਣਾ। ਆਪਣੇ ਰਿਸ਼ਤਿਆਂ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਕਦੇ ਨਾ ਕਰੋ ਇਹ ਗੱਲ, ਇਹਨੂੰ ਪੱਲੇ ਬੰਨ ਲਓ। ਆਪਣੇ ਜੇ ਰਿਸ਼ਤਿਆਂ ਨੂੰ ਠੀਕ ਕਰਨਾ ਚਾਹੁੰਦੇ ਹੋ, ਬਿਹਤਰ ਬਣਾਉਣਾ ਚਾਹੁੰਦੇ ਹੋ, ਤੇ ਬਾਰ ਬਾਰ ਉਹ ਗੱਲਾਂ ਰਿਪੀਟ ਨਾ ਕਰੋ। ਜਿਹੜੀ ਗੱਲ ਬੀਤ ਗਈ ਉਸਨੂੰ ਭੁੱਲ ਜਾਓ ਤੇ ਉਸਦਾ ਦੁਬਾਰਾ ਜ਼ਿਕਰ ਵੀ ਨਾ ਕਰੋ। ਜੇ ਇੱਕ ਵਾਰੀ ਕਲੀਅਰ ਹੋ ਗਈ ਤਾਂ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣ ਦੇ ਲਈ ਭੁੱਲਣਾ ਬਹੁਤ ਜ਼ਰੂਰੀ ਹੈ। ਖੁਸ਼ ਰਹਿਣਾ ਹੈ ਤਾਂ ਅੱਗੇ ਦਾ ਸੋਚੋ, ਪਿੱਛੇ ਦਾ ਨਹੀਂ। ਖੁਸ਼ ਰਹਿਣਾ ਸਿੱਖਣ ਦਾ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਦੁੱਖ ਦੇਣ ਵਾਲੀ ਗੱਲ ਨੂੰ ਭੁੱਲ ਜਾਓ ਤੇ ਇੱਕ ਦੂਜੇ ਦੀ ਚੁੱਭਵੀਂ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿਓ। ਬਸ ਥੋੜ੍ਹਾ ਜਿਹਾ ਆਪਣੇ ਆਪ ਨੂੰ ਬਦਲ ਲਵੋ, ਫਿਰ ਦੇਖੋ ਜ਼ਿੰਦਗੀ ਕਿੰਨੀ ਖੂਬਸੂਰਤ ਹੈ। ਜੀ ਦੋਸਤੋ, ਬਾਕਮਾਲ ਮਨੋਵਿਗਿਆਨਿਕ ਸਾਈਕੋਲੋਜੀ ਪੱਖ ਤੋਂ ਜਿਹੜਾ ਭੁੱਲਣ ਦੀ ਆਦਤ ਪਾ ਸਜਣਾ, ਬਾਕਮਾਲ ਗੱਲ ਜਿਹੜੀ ਹੈ ਲਿਖੀ ਹੈ ਹਰਪ੍ਰੀਤ ਕੌਰ ਸੰਧੂ ਹੁਣਾਂ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਇੰਨੀ ਪਿਆਰੀ ਅਤੇ ਗੱਲਾਂ ਬਾਤਾਂ ਵਿੱਚੋਂ ਕੁਝ ਮੈਂ ਆਪਣੇ ਕੋਲੋਂ ਵੀ ਬਣਾ ਕੇ ਗੱਲਬਾਤ ਕੀਤੀ ਹੈ, ਅਤੇ ਬਾਕੀ ਉਹਨਾਂ ਦੇ ਕਲਮ ਦਾ ਜ਼ਰੂਰ ਆਪਾਂ ਸਹਾਰਾ ਲਿਆ, ਕਿਉਂਕਿ ਕੋਈ ਗੱਲਬਾਤ ਚੱਲਦੀ ਹੈ ਤਾਂ ਫਿਰ ਉਹਦੇ ਨਾਲ ਦੋ ਗੱਲਾਂ ਲੱਗ ਹੀ ਜਾਂਦੀਆਂ ਨੇ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਮੇਰੇ ਤੱਕ ਪਹੁੰਚੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਅੱਜ ਇੰਨਾ ਕੀ ਸਵੀਕਾਰ ਕਰਿਓ, ਅਤੇ ਕਾਫੀ ਬਿਜ਼ੀ ਸ਼ਡਿਊਲ ਸੀ ਪਰ ਫਿਰ ਵੀ ਤੁਹਾਡੇ ਨਾਲ ਆ ਕੇ ਬੈਠ ਗਏ ਹਾਂ, ਰਲ ਮਿਲ ਕੇ ਗੱਲਾਂ ਬਾਤਾਂ ਕਰ ਲਈਆਂ, ਅਤੇ ਉਮੀਦ ਕਰਦੇ ਹਾਂ ਪਸੰਦ ਆਈਆਂ ਹੋਣਗੀਆਂ। ਅਤੇ ਅੱਜ ਦੇ ਜਿਹੜੇ ਤੁਹਾਡੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਅੱਗਿਆ ਵੱਲ ਨੂੰ ਵੱਧਦੇ ਹਾਂ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਮਾਲ ਭੈਣ ਜੀ ਜੁੜੇ ਨੇ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ ਆਨੂੰ ਜੀ।
1: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।
0: ਸਤਿ ਸ੍ਰੀ ਅਕਾਲ।
1: ਮੈਂ ਹੁਣ ਦੂਜੇ ਐਸੀ ਟੌਪਿਕ ਤੇ ਮਾੜੀ ਜਿਹੀ ਗੱਲ ਕਰਦੀ ਹਾਂ, ਬਾਕੀ ਤਾਂ ਆ ਜਿਹੜੀਆਂ ਦੂਜੀਆਂ ਗੱਲਾਂ ਉਹ ਤਾਂ ਸੈਣੀ ਸਾਹਿਬ ਕਰ ਗਏ ਆ, ਤਾਂ ਬਹੁਤ ਵਧੀਆ
0: ਜੀ।
1: ਕੀ ਮੋਦੀ ਕਰ ਰਿਹਾ ਤੇ ਕੀ ਟਰੰਪ ਕਰ ਰਿਹਾ, ਹਨਾ?
0: ਬਿਲਕੁਲ,
1: ਮੈਨੂੰ ਤਾਂ ਏਦਾਂ ਲੱਗਦਾ ਭੀ ਕਿਤੇ ਟਰੰਪ ਨੂੰ ਤਾਂ ਉਦਾਂ ਸਾਡੇ ਨੂੰ ਪੱਕਾ ਹੀ ਇਹ ਲੱਗਦਾ ਹੋਣਾ ਭੀ ਹੁਣ ਮੇਰਾ ਆਖਰੀ ਟਾਈਮ ਹੀ ਹੈ ਸਭ ਕੁਛ ਕਰਨ
0: ਨੀ। ਤਿਆਰੀ ਤਾਂ ਕਰ ਰਿਹਾ, ਬੈਗ ਉਹ ਬਣ ਰਿਹਾ, ਕਹਿੰਦਾ ਇਜ਼ਰਾਈਲ ਜਾ ਕੇ ਪੀਐਮ ਬਣੂਗਾ ਹੁਣ ਰਿਟਾਇਰਮੈਂਟ ਲੈ ਕੇ ਇੱਥੋਂ।
1: ਪਤਾ ਨੀ, ਆਈ ਡੋਂਟ ਨੋ, ਪਰ ਮੈਨੂੰ ਇੱਥੇ ਤਾਂ ਨਹੀਂ ਲੱਗਦਾ ਹੁਣ
0: ਜੀ। ਬਿਲਕੁਲ,
1: ਇੱਥੇ ਤਾਂ ਜਿਹੜੀਆਂ ਅਸੀਂ ਪਹਿਲਾਂ ਵੋਟਾਂ ਪਾਤੀਆਂ ਤਾਂ ਠੀਕ ਹੈ।
0: ਹਾਂਜੀ ਬਿਲਕੁਲ ਜੀ, ਬਿਲਕੁਲ
1: ਹਾਂਜੀ। ਅੱਛਾ, ਭੁੱਲਣ ਦੀ ਗੱਲ ਭੁਪਿੰਦਰ ਜੀ ਤਾਂ ਆ ਹਾਂਜੀ ਭੁੱਲਣਾ ਮੇਰੇ ਖਿਆਲ ਰੱਬ ਨੇ ਹੀ ਇੱਦਾਂ ਕੀਤਾ ਆ ਭਈ ਜਿਹੜਾ ਕੁਛ ਵੀ ਹੈਗਾ ਅਸੀਂ ਛੇਤੀ ਭੁੱਲ ਜਾਂਦੇ। ਤੁਸੀਂ ਦੇਖੋ ਬਚਪਨ ਵਿੱਚ ਜੇ ਸਾਨੂੰ ਅਸੀਂ ਚੇਤੇ ਕਰੀਏ ਸਾਨੂੰ ਕੁਛ ਵੀ ਨੀ ਯਾਦ ਬਚਪਨ ਦਾ। ਮੈਂ ਆਪਣੀ ਕਈ ਵਾਰ ਪੋਤੀ ਨੂੰ ਪੁੱਛਦੀ ਹੁੰਦੀ ਹਾਂ ਰਸਲੀਨ ਤੈਨੂੰ ਆ ਚੇਤੇ, ਤੂੰ ਆ 6-7 ਸਾਲ ਦੇ ਸੀ। ਉਹ ਕਹਿੰਦੀ ਨਹੀਂ ਆਈ ਡੋਂਟ ਹੈਵ ਮੈਮਰੀ ਲਾਈਕ ਦੈਟ ਕਿ ਮੈਨੂੰ ਚੇਤੇ ਆ। ਸਾਡੇ ਤਾਸ਼ ਪਰ ਕਈ ਗੱਲਾਂ ਚੇਤੇ ਹੁੰਦੀਆਂ ਪਿਆ ਏਦਾਂ ਸੀ ਏਦਾਂ। ਹੁਣ ਕਈ ਬੱਚਿਆਂ ਨੂੰ ਨਹੀਂ ਵੀ ਚੇਤਾ ਰਹਿੰਦਾ ਹਨਾ।
0: ਉਹ ਭੈਣ ਜੀ ਜਦੋਂ ਦੇਖੋ ਆਪਣੇ ਤੁਸੀਂ ਚਲੋ ਤੁਸੀਂ ਵੀ ਇੰਡੀਆ ਰਹੇ ਹੋ ਬਚਪਨ ਉੱਥੇ, ਮੇਰਾ ਵੀ ਹੈ ਬਚਪਨ ਉੱਥੇ ਦਾ ਹੀ ਹੈ। ਮੈਨੂੰ ਲੱਗਦਾ ਕਿ ਜਿਹੜਾ ਉਹ ਪ੍ਰੈਕਟੀਕਲ ਲਾਈਫ ਜਿਹੜੀ ਹੈ ਨਾ, ਜਿੱਦਾਂ ਆਪਾਂ ਉੱਥੇ ਉਸ ਸਮੇਂ ਦੇ ਵਿੱਚ ਰਹੇ ਹਾਂ ਜਾਂ ਆਪਾਂ ਇਹਨਾਂ ਮੁਲਕਾਂ ਚ ਆ ਗਏ ਹਾਂ, ਇੱਥੇ ਵੀ ਕਈ ਵਾਰੀ ਬੱਚਿਆਂ ਨੂੰ ਪੁੱਛੀਦਾ ਕਿ ਤੁਹਾਨੂੰ ਯਾਦ ਹੈ ਉਹ, ਜਾਂ ਤਾਂ ਕਈ ਵਾਰੀ ਆਉਂਦਾ ਮਨ ਦੇ ਵਿੱਚ ਕਿ ਜਿਹੜੀ ਸਟਰਗਲ ਹੈ ਨਾ ਤੁਹਾਨੂੰ ਉਹ ਗੱਲਾਂ ਯਾਦ ਦਿਵਾਉਣ ਦੇ ਵਿੱਚ ਜਾਂ ਗੱਲਾਂ ਚੇਤੇ ਰੱਖਣ ਦੇ ਵਿੱਚ ਵੀ ਭੂਮਿਕਾ ਨਿਭਾਉਂਦੀ ਹੈ ਜ਼ਿਆਦਾ।
1: ਹਾਂਜੀ ਹਾਂਜੀ, ਹੋਰ ਜਿਹੜਾ ਤੁਸੀਂ ਕੰਮ ਕੀਤੇ ਹੋ ਜਿਹੜੇ ਅਸੀਂ ਹੱਥੀਂ ਕੰਮ ਕੀਤੇ ਹੋ ਸਾਨੂੰ ਜ਼ਿਆਦਾ ਕਰ, ਕਿਉਂਕਿ ਅਸੀਂ ਬਾਕੀ ਬਹੁਤ ਕੰਮ ਕੀਤੇ ਹੋ ਆਪਣੇ ਪੇਰੈਂਟਸ ਨੂੰ ਬਹੁਤ ਕਰਾਏ ਹੋ ਆ। ਹੁਣ ਇਹਨਾਂ ਬੱਚਿਆਂ ਨੂੰ ਕੀ ਚੇਤਾ ਹੋਣਾ, ਇਹਨਾਂ ਦੀ ਜ਼ਿੰਦਗੀ ਵਿੱਚ ਕੋਈ ਚੈਲੰਜ ਨਹੀਂ ਇਹਨਾਂ ਨੂੰ ਮਿਲੇ, ਇਹ ਕਰਨਾ ਜ਼ਰੂਰ ਆ ਕਰਨਾ। ਸਾਨੂੰ ਤਾਂ ਬੜਾ ਬੜਾ ਕੁਛ ਕਰਨਾ ਪੈਂਦਾ ਸੀ, ਅਸੀਂ ਕਰਦੇ ਸੀ ਸਕੂਲ ਜਾਣ ਤੋਂ ਪਹਿਲਾਂ ਦੇਖੋ ਕੁੜੀਆਂ ਕਿੰਨਾ ਕੰਮ ਕਰਦੀਆਂ ਸੀ ਘਰ ਦੇ, ਕਿੰਨੇ ਕੰਮ ਸੱਚੇ ਗੋਹੇ ਕੂੜੇ ਕਰਕੇ ਵੀ ਕੰਮ ਕਰਕੇ ਕਰਾ ਕੇ ਜਾਂਦੀਆਂ ਸੀ ਹਨਾ। ਖੂਹ ਤੇ ਦਬਾ ਸੱਟ ਉੱਥੇ ਕਹਿਣਾ ਭਾਪੇ ਨੂੰ ਰੋਟੀ ਦਿਆ ਤਾਂ, ਜਿੱਦਾਂ ਹੁਣ ਤੁਸੀਂ ਸਕੂਲ ਨੂੰ ਚੱਲੇ ਤਾਂ ਕਹਿਣਾ ਜਾਂ ਉੱਥੇ ਜਾਇਆ ਜਾਣਾ ਚੱਕੀ ਤੇ ਤਾਂ ਜਾਇਆ ਫੜਾਇਆ।
0: ਮੇਰੀ ਤਾਂ ਪੱਕੀ ਡਿਊਟੀ ਹੁੰਦੀ ਸੀ, ਚਲੋ ਮੈਂ ਫਿਰ ਜਿੰਨਾ ਚਿਰ ਉੱਥੇ ਸੀਗਾ ਤਾਂ ਸਕੂਲੋਂ ਆਉਣਾ ਤੇ ਸਾਈਕਲ ਤੇ ਹੁੰਦੇ ਸੀਗੇ ਤੇ ਮਾਤਾ ਨੇ ਰੋਟੀ ਪਾ ਕੇ ਰੱਖੀ ਹੋਣੀ, 3 ਡੱਬੇ ਹੁੰਦੇ ਸੀਗੇ ਉਹ ਟਿਫਨ ਜਿਹੜਾ ਹੁੰਦਾ ਸੀ, ਕਹਿਣਾ ਜਾ ਫੜਾ ਕੇ ਆਣਾ ਰੋਟੀ ਪਹਿਲਾਂ ਫੇਰ ਤੈਨੂੰ ਮੈਂ ਦਿੰਦੀ ਆ ਕੇ। ਹਾਂਜੀ ਇਦਾਂ ਹੀ ਚੱਲਦਾ
1: ਤੇ ਹੁਣ ਇੱਥੇ ਤਾਂ ਬੱਚਿਆਂ ਨੂੰ ਕੁਛ ਨਹੀਂ, ਤੁਸੀਂ ਦੇਖੋ ਬੱਚੇ ਉੱਠਦੇ ਆ ਨਾਤਾ ਤੋਂ ਤਾਂ ਤਿਆਰ ਹੋਇਆ ਤੁਰ ਪੈਂਦੇ ਆ, ਚਲੋ ਜੇ ਘਰ ਮਾਂ ਹੈਗੀ ਮਾਂ ਬ੍ਰੇਕਫਾਸਟ ਕਰ ਬਣਾ ਦਿੰਦੀ, ਨਹੀਂ ਤਾਂ ਪੇ ਸਾਰਾ ਕੁਛ ਬਣਿਆ ਬਣਾਇਆ ਰੈਡੀਮੇਡ ਚੀਜ਼ਾਂ, ਫਿਰ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਤੇ ਚੀਜ਼ ਕੀ ਖਾਣਾ ਕੀ ਨਹੀਂ, ਉਹ ਤਾਂ ਰੋਜ਼ ਨਵੀਆਂ ਨਵੀਆਂ ਚੀਜ਼ਾਂ ਖਾਂਦੇ ਵਧੀਆ ਤੋਂ ਵਧੀਆ ਖਾਂਦੇ। ਸਾਨੂੰ ਤਾਂ ਉਹੀ ਹੁੰਦਾ ਸੀ ਫਿਰ ਜਿਹੜਾ ਇੱਕ ਪਰੌਂਠਾ ਜਿਹਾ ਵੀ ਬਣਾਤਾ ਉਸ ਪਰੌਂਠੇ ਲਈ ਅਸੀਂ ਕਿੰਨੇ ਖੁਸ਼ ਹੁੰਦੇ ਸੀ ਵੀ ਸਾਨੂੰ ਮਿਲੇ ਹੀ ਆ।
0: ਨਾਲੇ ਉਸ ਸਮੇਂ ਤੇ ਭੈਣ ਜੀ ਇਹ ਵੀ ਆ ਨਾ ਕਿ ਕਿਰਸ ਜ਼ਿਆਦਾ ਹੁੰਦੀ ਸੀ ਨਾ ਵੀ ਘਰ ਦਾ ਜ਼ਿਆਦਾ ਖਾਧਾ ਜਾਵੇ। ਹੁਣ ਇੱਥੇ ਦੇਖੋ ਕੰਮਾਂ ਕਾਰਾਂ ਚ ਇੰਨਾ ਵੀ ਲੰਚ ਬਾਹਰੋਂ ਹੀ ਕਰ ਲਿਆ, ਜਿੱਥੇ ਕੰਮ ਕਾਰ ਕਰਦੇ ਕਦੇ ਲਾਗੇ ਛਾਗੇ ਕੋਈ ਮਿਲ ਗਿਆ ਉੱਥੇ ਕਰ ਲਿਆ, ਤਾਂ ਤੁਰੇ ਫਿਰਦੇ ਹੀ ਕਰੀ ਜਾਂਦੇ ਆ ਨਾ। ਪਹਿਲਾਂ ਤਾਂ ਇਹ ਸੀਗਾ ਵੀ ਰੋਟੀ ਦਾ ਟਿਫਨ ਨਾਲ ਲੈ ਕੇ ਤੁਰਨਾ ਹੈ ਸਾਰਾ ਕੁਝ ਕਰਨਾ ਹਨਾ।
1: ਹਾਂਜੀ ਤੇ ਬਾਕੀ ਭੁੱਲਣਾ ਇਹ ਕੁਦਰਤੀ ਰੱਬ ਨੇ ਬਣਾਇਆ ਹੈ। ਜੇ ਮੈਂ ਕਈ ਵਾਰ ਸੋਚਦੀ ਇੱਕ ਮੈਂ ਕਿਸੇ ਦੀ ਇੱਦਾਂ ਵੀਡੀਓ ਸੀਗੀ ਦੇਖੀ 2-3 ਸਾਲ ਪਹਿਲਾਂ ਦੇਖੀ ਹੋਗੀ, ਉਹ ਫਿਰ ਕਹਿੰਦੇ ਵੀ ਕਿਸੇ ਨੇ ਪਾਇਆ ਵੀ ਤੁਸੀਂ ਆਪਣੇ ਵਾਪਸ ਬਚਪਨ ਚ ਜਾਣਾ ਚਾਹੁੰਦੇ ਜਾਂ ਪਿੱਛੇ ਜਾਣਾ ਚਾਹੁੰਦੇ ਆ, ਤਾਂ ਇੱਕ ਨੇ ਕਿਹਾ ਵੀ ਪਿੱਛੇ ਨਹੀਂ ਮੈਂ ਜਾਣਾ ਚਾਹੁੰਦਾ, ਕੁਛ ਵੀ ਨੀ ਜਾਣਾ ਚਾਹੁੰਦਾ ਹਨਾ। ਕਹਿੰਦੇ ਪਿੱਛੇ ਜਾਂਦੇ ਸਮਝੋ, ਕਈ ਵਾਰ ਆਪਾਂ ਕਈ ਗਲਤੀਆਂ ਕੀਤੀਆਂ ਹੁੰਦੀਆਂ, ਕਈ ਕੁਛ ਜ਼ਿੰਦਗੀ ਵਿੱਚ ਕਈ ਗਲਤੀਆਂ ਹੋਈਆਂ, ਕਿਸੇ ਨੂੰ ਘੱਟ ਵੱਧ ਕਿਹਾ ਹੋ ਗਿਆ, ਕਿਸ ਤਰ੍ਹਾਂ ਜਿੱਦਾਂ ਤੁਸੀਂ ਕਹਿ ਕੇ ਹਟੇ ਕੋਈ ਗੱਲ ਹੋ ਜਾਂਦੀ। ਕਈ ਵਾਰੀ ਜੇ ਉਹ ਸਾਰੀ ਰੀਲ ਨਾ ਜੋ ਕੁਛ ਅਸੀਂ ਜ਼ਿੰਦਗੀ ਵਿੱਚ ਸਮਝੋ ਮੈਂ ਅੱਜ ਤੱਕ 71 ਈਅਰ ਤੱਕ ਕਰ ਲਿਆ, ਜੇ ਉਹ ਰੀਲ ਮੇਰੇ ਸਾਹਮਣੇ ਆ ਜਾਵੇ ਪਰਮਾਤਮਾ ਸਾਹਮਣੇ ਲਿਆ ਦੇਵੇ ਹਨਾ, ਤੁਸੀਂ ਦੇਖੋ ਤੁਹਾਨੂੰ ਆਪਣੀ ਰੀਲ ਦੇਖ ਕੇ ਬੜੀ ਗਲਤ ਗੱਲ ਲੱਗੂ, ਮੈਂ ਆ ਕੀਤਾ ਇੱਥੇ ਨਾ ਗਲਤੀ ਕੀਤੀ, ਅਸੀਂ ਖੁਦ ਆਪਣੇ ਦੇਖਣਾ ਚਾਹਾਂਗੇ। ਫਿਰ ਤੁਸੀਂ ਦੇਖੋ ਔਖੇ ਸੌਖੇ ਤੁਸੀਂ ਰੱਬ ਨੂੰ ਇਹ ਤਾਂ ਕਹੋਗੇ ਕਿ ਮੈਂ ਇਕੱਲਾ ਦੇਖ ਲੈਣਾ, ਤੂੰ ਮੇਰੇ ਬੇਟੇ ਨੂੰ ਬੇਟੇ ਨੂੰ ਜਾਂ ਮੇਰੇ ਫੈਮਿਲੀ ਨੂੰ ਨਾ ਦਿਖਾਈ, ਮੇਰੇ ਕਿਸੇ ਦੋਸਤ ਨੂੰ ਨਾ
0: ਦਿਖਾਈ। ਕਈ ਵਾਰੀ ਗੱਲ ਕਰਦੇ ਹੁੰਦੇ ਜਿਹੜੇ ਉਸ ਉਮਰ ਦੇ ਵਿਚ ਜਾਂ ਉਸ ਪੜਾਅ ਦੇ ਵਿਚ ਜਿਹੜੇ ਗੀਤ ਲਿਖੇ ਆ ਜਦੋਂ ਅੱਜ ਕੱਲ ਚੇਤੇ ਆਉਂਦੇ ਆ ਜਾਂ ਪੜ੍ਹਦਾ ਕਿਤੋਂ ਮਿਲ ਜਾਂਦੇ ਆ ਜਾਂ ਜ਼ਿਹਨ ਦੇ ਵਿਚ ਆ ਜਾਂਦੇ ਆ, ਕਿਉਂਕਿ ਉਹ ਲਿਖਦੇ ਨੀ ਗੇ, ਮਤਲਬ ਕਿ ਜੋ ਹੈਗਾ ਬ੍ਰੇਨ ਦੇ ਵਿਚ ਹੀ ਸਾਰਾ ਕੁਝ ਉਹਨਾਂ ਨੇ ਰਿਕਾਰਡ ਕੀਤਾ ਹੋਇਆ, ਤਾਂ ਜਦੋਂ ਉਹ ਚੇਤੇ ਆ ਜਾਣਗੇ ਤੇ ਵੀ ਹਾਸਾ ਆਉਂਦਾ ਵੀ ਏਦਾਂ ਦੇ ਗੀਤ ਵੀ ਲਿਖੇ।
1: ਨਹੀਂ ਭੁਪਿੰਦਰ ਜੀ ਗੱਲ ਸੁਣੋ, ਤੁਸੀਂ ਦੇਖੋ ਆ ਜਿਹੜੇ ਬਾਕੀ ਹੋਰ ਚੀਜ਼ਾਂ ਆ ਸਾਰਾ ਕੁਛ ਸੋਫਟਵੇਅਰ ਵਿੱਚੋਂ ਡਿਲੀਟ ਹੋ ਜਾਂਦਾ, ਹਰ ਚੀਜ਼ ਤਕਰੀਬਨ ਹੋ ਜਾਂਦੀ ਸਭ ਕੁਛ। ਤੁਸੀਂ ਦੇਖੋ ਜਿਹੜੀਆਂ ਚੀਜ਼ਾਂ ਸਾਡੇ ਬ੍ਰੇਨ ਵਿੱਚ ਇੱਕ ਵਾਰ ਰਿਕਾਰਡ ਹੋ ਚੁੱਕੀਆਂ ਆ ਉਹ ਨਹੀਂ ਭੁੱਲਦੀਆਂ ਹਨਾ, ਉਹਨੂੰ ਮਾੜਾ ਜਿਹਾ ਹੀ ਸਾਨੂੰ ਧਿਆਨ ਦੇਣ ਦੀ ਲੋੜ ਹੈ, ਤੁਹਾਨੂੰ ਸਾਰਾ ਕੁਛ ਸਾਹਮਣੇ ਚੇਤੇ ਆ ਜਾਂਦਾ।
0: ਉਹ ਸਥਿਤੀ ਆਉਣ ਦੀ ਜ਼ਰੂਰਤ ਹੈ, ਸਾਹਮਣੇ ਤੁਹਾਡੇ ਕੋਲ ਇਦਾਂ ਦਾ ਆ ਗਿਆ ਉਹ ਆਪਣੇ ਆਪ ਹੀ ਬੰਦਾ ਉੱਥੇ ਪਹੁੰਚ ਜਾਂਦਾ ਜੀ। ਬਿਲਕੁਲ
1: ਹਾਂਜੀ ਹਾਂਜੀ, ਤੁਸੀਂ ਦੇਖੋ ਹੁਣ ਕਿੱਡੀ ਦੂਰ ਬੈਠੇ ਆ, ਕੱਲ ਦੀ ਗੱਲ ਆ ਮੈਂ ਤੁਹਾਨੂੰ ਦੱਸਦੀ ਆ ਵੀ ਮੈਂ ਦੇਖਾਂ ਪੇ ਭੁਪਿੰਦਰ ਜੀ ਅਜੇ ਜਾਗਦੇ ਹੀ ਆ। ਮੇਰੇ ਇੱਥੇ ਦੋ ਬੱਚੇ ਸੀ, ਮੇਰਾ ਜੀ ਕਰੇ ਪੇ ਮੈਂ ਦੇਖਾਂ ਪੇ ਇੰਨਾ ਕੁ ਟਾਈਮ ਹੋਇਆ, ਫਿਰ ਜੀ ਕਰੇ ਪੇ ਮੈਂ ਫੋਨ ਕਰ ਰਵਾਂ, ਚੱਲ ਗੱਲਬਾਤ ਅੱਜ ਖੁੱਲ ਕੇ ਕਰਦੇ ਆ ਚੱਲ ਹਨਾ। ਤਾਂ ਉਹ ਤੋਂ ਬਾਅਦ ਨਸ਼ਾ ਨਹੀਂ ਬੰਦਾ ਕਈ ਵਾਰ ਇਸ ਵੇਲੇ ਹੁਣ ਫੈਮਿਲੀ ਦੇ ਕੋਲ ਹੁੰਦਾ, ਬੱਚਿਆਂ ਨੇ ਬੱਚੇ ਆਲੇ ਦੁਆਲੇ ਹੁੰਦੇ, ਕਿਉਂਕਿ ਸੰਡੇ ਦਾ ਦਿਨ ਸੀ ਨਾ ਕੱਲ ਪੇ, ਕੋਈ ਨਾ ਕੋਈ ਨਿਆਣੇ ਪੁੱਛਦੇ ਡੈਡੀ ਆਹ ਚਾਹੀਦਾ ਐ ਕਰਨਾ ਏਦਾਂ ਕਰਨਾ, ਸੋ ਆਪਣੀ ਫੈਮਿਲੀ ਦੀਆਂ ਗੱਲਾਂ ਹੁੰਦੀਆਂ ਹਨਾ। ਫਿਰ ਉੱਥੇ ਮੈਂ ਆਪਣੇ ਆਪ ਨੂੰ ਰੋਕ ਲਿਆ ਹਨਾ। ਪਰ ਤੁਸੀਂ ਦੇਖੋ ਇੱਕ ਮਿੰਟ ਤਾਂ ਬਈ ਤੁਸੀਂ ਦੇਖੋ ਇੱਕ ਸਿਰ ਮੇਰੇ ਦਿਮਾਗ ਚ ਸੋਚੇ ਆਉਣ ਦੀ ਗੱਲ ਸੀ, ਮੈਂ ਤੁਹਾਡੇ ਕੋਲ ਪਹੁੰਚ ਚੁੱਕੀ ਸੀ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਤੁਸੀਂ ਦੇਖੋ, ਹਾਂਜੀ ਤੁਸੀਂ ਦੇਖੋ ਅਸੀਂ

0: ਕਿਤੇ ਦੀ ਕਿਤੇ ਹੁੰਦੇ ਆ, ਤੁਸੀਂ ਦੇਖੋ ਹੁਣ ਅਸੀਂ ਆਵਾਜ਼ ਦੇ ਨਾਲ ਜੁੜੇ ਆ, ਆਪਾਂ ਇੱਕ ਦੂਜੇ ਨੂੰ ਦੇਖਿਆ ਨੀ, ਪਰ ਫੇਰ ਵੀ ਅਸੀਂ ਆਵਾਜ਼ ਦੇ ਨਾਲ ਰੇਡੀਓ ਤੇ ਕਿੰਨਿਆਂ ਦੇ ਨਾਲ ਸਾਡੀ ਸਾਂਝ ਆ, ਕਿਸੇ ਨਾਲ ਥੋੜੀ ਘੱਟ ਆ, ਕਿਸੇ ਨਾਲ ਜ਼ਿਆਦਾ ਆ, ਕਿਸੇ ਨਾਲ ਬਹੁਤੀ ਆ, ਹਨਾ, ਤੇ ਆਪਾਂ ਚਾਹੇ ਗੱਲ ਵੀ ਨੀ ਕਰਦੇ ਤਾਂ ਵੀ ਨਾ ਗੱਲ ਕਰਨ ਤੇ ਵੀ ਅਸੀਂ ਦਿਲ ਵਿੱਚ ਇੱਕ ਦੂਜੇ ਨਾਲ ਗੱਲ ਕਰ ਲੈਂਦੇ।
1: ਬਿਲਕੁਲ ਹੈ, ਬਿਲਕੁਲ ਹੈ ਜੀ,
0: ਇਹ ਕੀ ਰੱਬ ਨੇ ਇਹ ਦੇਖ ਲਓ ਭੀ ਕੀ ਚੀਜ਼ ਬਣਾਈ ਹੋ, ਫੇਰ ਤੁਸੀਂ ਦੇਖੋ ਅੱਖਾਂ ਅੱਖਾਂ ਤੁਸੀਂ ਮੀਟਦੇ ਹੋ, ਜਿਹਦਾ ਨਾਂ ਲਿਆ ਉਹੀ ਚਿਹਰਾ ਤੁਹਾਡੇ ਸਾਹਮਣੇ ਆ ਗਿਆ, ਉਹਦੀ ਤੁਹਾਨੂੰ ਕਿੰਨੀ ਕਹਾਣੀ ਚੇਤੇ ਆ ਜਾਣੀ ਆ, ਅੱਛਾ ਵੀ ਆਹ ਮੈਨੂੰ ਆ ਚਿੱਠੀ ਲਿਖੀ ਸੀ ਜਾਂ ਮੈਨੂੰ ਮੈਸੇਜ ਕੀਤਾ ਸੀ ਆਹ ਕਿਹਾ ਸੀ, ਜਾਂ ਕਿਸੇ ਨੇ ਚੰਗਾ ਕਿਹਾ ਉਹਦਾ ਚੰਗਾ ਚੇਤੇ ਆ ਜਾਂਦਾ, ਮਾੜਾ ਕਿਹਾ ਤਾਂ ਉਹ ਚੇਤੇ ਆ ਜਾਂਦਾ, ਕਮਾਲ ਹੀ ਗੱਲ ਆ ਭਾਈ। ਤੁਸੀਂ ਦੇਖੋ ਬੰਦੇ ਪਹੁੰਚ ਜਾਂਦਾ ਇਹ ਜਿਹੜੀਆਂ ਇਹ ਹੁਣ ਨੀ ਹੈ, ਤੁਸੀਂ ਦੇਖੋ ਭਾਈ ਪਹਿਲਾਂ ਤਾਂ ਆਪਾਂ ਗ੍ਰੰਥਾਂ ਵਿੱਚ ਵੀ ਕਿਤੇ ਦੀ ਕਿਤੇ ਬੰਦਾ ਹੁੰਦਾ, ਕਿਤੇ ਦੀ ਕਿਤੇ ਪਹੁੰਚ ਜਾਂਦਾ, ਹੁਣ ਸਾਨੂੰ ਨੀ ਪਤਾ ਗੁਰੂ ਨਾਨਕ ਦੇਵ ਜੀ ਦਾ ਕਹਿੰਦੇ ਉੱਥੇ ਤੱਕ ਪਹੁੰਚੇ, ਉੱਥੇ ਤੱਕ ਪਹੁੰਚੇ, ਉਹ ਕਿੱਦਾਂ ਪਹੁੰਚੇ, ਆਈ ਡੋਂਟ ਨੋ ਵੀ ਸੱਚੀ ਪਹੁੰਚੇ, ਉਹ ਕਿਹੜੇ ਤਰੀਕੇ ਨਾਲ ਜਾਂ ਉਹਨਾਂ ਦੀਆਂ ਰੂਹਾਂ ਹੀ ਪਹੁੰਚਦੀਆਂ ਸੀ ਕਿੱਦਾਂ।
2: ਨਾਲੇ ਭੈਣ ਜੀ ਜਿਹੜੀ ਇਮੈਜੀਨੇਸ਼ਨ ਆ ਨਾ, ਉਹ ਹਰ ਵਿਅਕਤੀ ਕੁਝ ਨਾ ਕੁਝ ਤਾਂ ਕਰਦਾ ਹੀ ਹੋਇਆ। ਚਲੋ ਮੈਂ ਵੀ ਇੱਥੇ ਜਦੋਂ ਮੂਵ ਹੋਇਆ ਨਾ, ਮੈਂ ਸੋਚਦਾ ਸੀ ਇੱਥੇ ਇੱਦਾਂ ਦਾ ਹੋਊਗਾ ਉੱਦਾਂ ਦਾ ਹੋਊਗਾ, ਤਾਂ ਜਦੋਂ ਮੈਂ ਇੱਥੇ ਆਇਆ ਨਾ ਉਹ ਟੋਟਲੀ ਡਿਫਰੈਂਟ ਸੀਗਾ ਨਾ। ਕੋਈ ਨਾ ਕੋਈ ਇਮੈਜੀਨੇਸ਼ਨ ਚੱਲਦੀ ਹੈ ਨਾ ਬੰਦੇ ਦੇ ਅੰਦਰ, ਮਤਲਬ ਕਿ ਬ੍ਰੇਨ ਦੇ ਵਿੱਚ ਇੱਕ ਤਸਵੀਰ ਖਿੱਚਣ ਦੀ ਕੋਸ਼ਿਸ਼ ਕਰਦਾ ਜੀ।
0: ਤੁਹਾਨੂੰ ਮੈਂ ਦੱਸਦੀ, ਸੱਤਵੀਂ ਅੱਠਵੀਂ ਵਿੱਚ ਏਦਾਂ ਇੱਕ ਗਿਆਨੀ, ਸਾਡਾ ਪੰਜਾਬੀ ਵੇਲੇ ਨੂੰ ਗਿਆਨੀ ਕਹਿੰਦੇ ਹੁੰਦੇ ਸੀ, ਤੇ ਉਹ ਚ ਕੋਈ ਜਾਣੀ ਕਿ ਟੋਪਿਕ ਏਦਾਂ ਦਾ ਸੀ, ਉਹ ਕਹਿੰਦੇ ਬੰਦਾ ਹਰ ਵੇਲੇ ਸੋਚਦਾ, ਤੁਸੀਂ ਦੇਖੋ ਸੁੱਤਾ ਜਾਗਦਾ ਹਰ ਵੇਲੇ ਚੱਲੀ ਜਾਂਦੀ ਹੈ, ਮਤਲਬ ਗੱਲਬਾਤ ਚੱਲੀ ਜਾਂਦੀ ਬ੍ਰੇਨ ਚ ਨਾ। ਤੁਸੀਂ ਦੇਖੋ ਇੱਥੋਂ ਤੱਕ ਆ, ਤੁਸੀਂ ਕਹਿਣ ਨੂੰ ਆਪਣੇ ਬਾਥਰੂਮ ਚ ਗਏ, ਟੋਇਲਟ ਤੇ ਬੈਠੇ ਆ, ਤੁਸੀਂ ਪਤਾ ਨੀ ਕਿੱਥੇ ਦੀ ਕਿੱਥੇ ਪਹੁੰਚੀ ਜਾਂਦੇ, ਤੁਹਾਡਾ ਧਿਆਨ ਸੱਚੀ ਕਿਤੇ ਦੀ ਕਿਤੇ ਸੋਚਾਂ, ਇਹਦਾ ਮਤਲਬ ਜਿਹੜਾ ਇਹ ਬ੍ਰੇਨ ਆ ਹਰ ਵੇਲੇ ਚੱਲੀ ਜਾਂਦਾ, ਕਿਤੇ ਵੀ ਨੀ ਖਤਮ ਹੁੰਦਾ।
2: ਮੈਨੂੰ ਸ਼ਬਦ ਨਹੀਂ ਚੇਤੇ ਆਉਂਦਾ ਗੁਰਬਾਣੀ ਦਾ, ਜਿਹੜਾ ਸੋਚਿਆ ਸੋਚੇ ਲੱਖ ਵਾਰੀ, ਕੁਝ ਮਾਫ਼ੀ ਚਾਹਾਂਗਾ ਸ਼ਾਇਦ,
0: ਸੋਚੇ ਸੋਚਣਾ ਹੋਵੇ ਜੇ ਸੋਚੇ
2: ਲੱਖ ਵਾਰ, ਸ਼ਾਇਦ ਉਹ ਇਹੀ ਚੀਜ਼ ਗੱਲ ਮਤਲਬ ਹੋਏਗਾ ਜੀ ਉਸ ਚੀਜ਼ ਦਾ।
0: ਹਾਂਜੀ ਹਾਂਜੀ, ਤੇ ਕਿਤੇ ਵੀ ਕਿਤੇ ਬੰਦਾ ਬੈਠਾ ਹੁੰਦਾ, ਕੁਛ ਨਾ ਕੁਛ ਸੋਚੀ ਜਾਂਦਾ, ਉਹ ਕਦੇ ਫ੍ਰੀ ਨਹੀਂ ਹੁੰਦਾ। ਤੁਸੀਂ ਦੇਖੋ ਕਹਿ ਦਿੰਦੇ ਜੀ ਰੱਬ ਦਾ ਨਾਂ ਲੈਣਾ ਚਾਹੀਦਾ, ਉੱਠ ਕੇ ਨਹਾ ਧੋ ਕੇ ਲੈਣਾ ਚਾਹੀਦਾ, ਆਹ ਕਰਨਾ ਚਾਹੀਦਾ, ਪਰ ਜੇ ਅਸੀਂ ਨਹਾ ਧੋ ਕੇ ਹੀ ਇਹ ਸਭ ਕੁਛ ਕਰਕੇ ਰੱਬ ਦਾ ਨਾਂ ਲੈਣਾ ਆ, ਤਾਂ ਫਿਰ ਇਹਦਾ ਮਤਲਬ ਤਾਂ ਸਾਡੇ ਕੋਲ ਟਾਈਮ ਹੀ ਨਹੀਂ ਹੋਣਾ ਕਿਸੇ ਵੇਲੇ, ਸਾਨੂੰ ਅਸੀਂ ਕਹਿਣਾ ਆਹ ਕਰਕੇ ਫੇਰ ਲੈਂਦੇ ਹਾਂ, ਹੁਣ ਮੈਂ ਨਹਾਉਣੀ ਜਾਂ ਠਹਿਰ ਕੇ ਨਹਾਉਂਦੇ ਜੇ ਕੁਛ ਹੁੰਦੇ ਆ, ਤੁਸੀਂ ਕਿਤੇ ਤੁਸੀਂ ਟੋਇਲਟ ਤੇ ਬੈਠੇ ਆ ਜਾਂ ਕਿਸੇ ਸਮਝੋ ਕਿਤੇ ਜਾ ਰਿਹਾ, ਮੂਹਰੇ ਕੁੱਤਾ ਆ ਗਿਆ ਜਾਂ ਸੱਪ ਆ ਗਿਆ, ਉਸੇ ਵੇਲੇ ਤੁਸੀਂ ਰੱਬ ਦਾ ਨਾਮ ਲੈਣ ਲੱਗ ਪੈਂਦੇ।
2: ਬਿਲਕੁਲ ਹੈ ਜੀ,
0: ਇੱਕ ਸਕਿੰਟ ਲੱਗਦਾ, ਕੋਈ ਇਹਦਾ ਮਤਲਬ ਰੱਬ ਦਾ ਨਾਂ ਲੈਣ ਲਈ ਕੋਈ ਥਾਂ, ਕੋਈ ਜਗ੍ਹਾ, ਕੋਈ ਟਾਈਮ, ਕੁਛ ਨੀ ਹੁੰਦਾ, ਤੁਸੀਂ ਹਰ ਵੇਲੇ ਲੈ ਸਕਦੇ
2: ਹੋ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਹਾਂਜੀ। ਦਵਾ ਸੱਟ ਤੁਸੀਂ ਦੇਖੋ ਮੜ ਜੇ ਸੱਟ ਲੱਗੇ, ਕੰਡਾ ਲੱਗਾ, ਮਾਂ ਨੂੰ ਚੇਤੇ ਕਰ ਰਿਹਾ, ਹਾਏ ਮਾਂ ਕਿਉਂ, ਮਾਂ ਰੱਬ ਵਰਗੀ ਆ, ਹਨਾ, ਤੇ ਰੱਬ ਨੂੰ ਤਾਂ ਕਿਸੇ ਨੇ ਦੇਖਿਆ ਨੀ, ਮਾਂ ਤਾਂ ਹਰ ਵੇਲੇ ਮਤਲਬ ਇੱਦਾਂ ਕਰਦੀ, ਉਹਨੇ ਇੱਕ ਸੈਕਿੰਡ ਚ ਕਹਿੰਦੇ ਫਿਰ ਫੂਕ ਜੇ ਮਾਰ ਦੇਣੀ, ਤਾਂ ਕਹਿਣਾ ਲੈ ਠੀਕ ਹੋ ਗਿਆ, ਡਿੱਗਿਆ ਤਾਂ ਠੀਕ ਹੋ ਗਿਆ, ਕਹਿਣਾ ਹੋਇਆ ਕੀ ਤੈਨੂੰ ਕੁਛ ਵੀ ਨੀ, ਤਾਂ ਹੁਣ ਤਾਂ ਉਹਦਾ ਜੇ ਸੱਟ ਸੁੱਟ ਲੱਗ ਜਾਵੇ ਜਾਂ ਕੋਈ ਡਿੱਗ ਜਾਵੇ ਤਾਂ ਕਿੱਦਾਂ ਕਰਦੇ ਆ, ਆਰਜੂ ਓਕੇ ਬੇਬੀ, ਆਰਜੂ ਫਲਾਨਾ, ਆਰਜੂ ਸਿਮਕੜਾ, ਕਿੰਨਾ ਕੁਛ ਇਹ ਕਰਨੇ।
2: ਆਪਣੇ ਇੰਡੀਆ ਚ ਹੁੰਦਾ ਸੀ ਬੇਬੇ ਪਹਿਲਾਂ ਚਾਰ ਠੋਕਦੀ ਹੁੰਦੀ ਭੀ ਤੈਨੂੰ ਦੀਦਾ ਨੀ,
0: ਕੁਛ ਸ਼ਰਾਰਤਾਂ ਕੀਤੀਆਂ, ਹਨਾ, ਕੰਮ ਨੀ ਕੀਤਾ ਕੁਛ ਨੀ, ਉਹ ਤਾਂ ਬਚ ਕੇ ਆਉਣੀ ਹੈ, ਨਿਆਣਿਆਂ ਨੇ ਜਿਹੜੇ ਨਾਲ ਦੇ ਆ ਉਹਨੇ ਉਹਦੇ ਤੋਂ ਪਹਿਲਾਂ ਘਰ ਦਬੀੜ ਲਾ ਕੇ ਜਾ ਕੇ ਪਹਿਲਾਂ ਦੱਸ ਦੇਣਾ, ਉਹਦੀ ਖ਼ਬਰ ਪਹਿਲਾਂ ਪਹੁੰਚਣਾ, ਤੇ ਫਿਰ ਮੰਮੀ ਨੇ ਵੀ ਲਾਣੀਆਂ, ਤੂੰ ਫਿਰ ਲੈ ਕੇ ਵੀ ਆਉਣਾ, ਫਿਰ ਭੈਣ ਜੀ ਇਹ ਕਹਿਣਾ ਨੀ ਮੰਨਦਾ, ਇਹਨੂੰ ਜ਼ਰੂਰ ਇਹਦੇ ਚ ਚਾਰ ਛਿੱਤਰ ਲਾਏ।
2: ਬਿਲਕੁਲ ਬਿਲਕੁਲ,
0: ਹੋਰ ਤੁਸੀਂ ਦੇਖੋ ਬੱਚਿਆਂ ਨੂੰ ਕੁਛ ਕਹਿ ਨੀ ਸਕਦੇ, ਨਾ ਇੱਥੇ ਨਾ ਉੱਥੇ, ਭੁਪਿੰਦਰ ਜੀ ਕਿਤੇ ਨੀ, ਮਤਲਬ ਕੋਈ ਕੋਈ ਆ ਜਾਣੀ ਕਿ ਬਲੈਸਡ ਬੱਚੇ ਜਿਹੜੇ ਹੈਗੇ ਆ, ਹਨਾ, ਪਰਮਾਤਮਾ ਦੀ ਮਿਹਰਬਾਨੀ ਨਾ, ਉਹ ਸਭ ਕੁਛ ਚੰਗਾ ਕਰੀ ਜਾਂਦੇ, ਸਭ ਕੁਛ ਕਰੀ ਜਾਂਦੇ, ਤਾਂ ਨਹੀਂ ਤਾਂ ਏਦਾਂ ਨਾ ਬੱਚਿਆਂ ਨੂੰ ਡਰ ਹੈਗਾ, ਨਾ ਮਾਂ ਬਾਪ ਦਾ ਡਰ। ਮਾਂ ਬਾਪ ਵੀ ਤੁਹਾਨੂੰ ਮੈਂ ਇੱਕ ਗੱਲ ਦੱਸਦੀ, ਵੈਰੀ ਕਲੀਅਰ ਆ, ਤੇ ਅੱਗੇ ਏਦਾਂ ਹੁੰਦਾ ਸੀ, ਦਵਾ ਸੱਟ ਰਜਾਈ ਮਾਵਾਂ ਖਿੱਚਦੀਆਂ ਹੁੰਦੀਆਂ ਸੀ, ਜੇ ਉੱਠਿਆ ਨੀ ਕਿੱਦਾਂ ਝਟਕੇ ਪੈਂਦੇ ਸੀ ਸਾਨੂੰ ਸਾਰਿਆਂ ਨੂੰ ਪਏ ਆ, ਤਾਂ ਮਤਲਬ ਹੁਣ ਤਾਂ ਤੁਸੀਂ ਕਹਿ ਹੀ ਨੀ ਸਕਦੇ, ਉਹਦੀ ਰਜਾਈ ਜੇ
2: ਖਿੱਚੋਗੇ ਟੋਕ ਦਿੱਤਾ, ਮਤਲਬ ਕਿ ਉਹ ਆਪਣੀ ਜਗ੍ਹਾ ਸਹੀ ਸੀ।
0: ਹਾਂਜੀ
2: ਹਾਂਜੀ, ਫੀਲ ਹੋਣ ਲੱਗ
0: ਗਿਆ, ਗੁੱਸਾ ਹੀ ਬੜਾ ਮੰਨਦੇ ਅੱਜ ਕੱਲ ਦੇ ਨਿਆਣੇ, ਅੱਗੇ ਕਦ ਹੁੰਦੇ ਸੀ, ਅੱਗੇ ਤਾਂ ਤਾਏ ਚਾਚੇ ਬਾਬੇ ਜਾਂਢੀ ਗੁਆਂਢੀ ਵੀ ਦੋ ਥੱਪੜ ਲਾਈ ਦਿੰਦੇ ਸੀ ਜਿੰਨੇ ਸ਼ਰਾਰਤ ਕਰਦਾ ਸੀ,
2: ਬਿਲਕੁਲ,
0: ਔਰ ਕੋਈ ਗੁੱਸਾ ਹੀ ਨੀ ਸੀ ਕਰਦਾ, ਹਨਾ।
2: ਬਿਲਕੁਲ ਹੈ ਜੀ, ਭੈਣ ਜੀ ਆਪਣੇ ਨਾਲ ਔਜਲਾ ਸਾਹਿਬ ਜੁੜਨਾ ਚਾਹੁੰਦੇ, ਉਹਨਾਂ ਨੇ ਸ਼ਾਇਦ ਕੋਈ ਗੱਲਬਾਤ ਸਾਂਝੀ
0: ਕਰਨੀ। ਠੀਕ ਹੈ ਲੈ ਆਓ, ਬਹੁਤ ਚਿਰ ਹੋ ਗਿਆ ਮਿਲੇ ਹੀ ਨਹੀਂ।
2: ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ, ਸਤਿ
3: ਸ੍ਰੀ ਅਕਾਲ ਵੱਡੇ ਭੈਣ ਜੀ ਤੇ ਭਰਜਵੀਰ ਸਰੋਤਿਆਂ ਜੀ।

0: ਸਤਿ ਸ੍ਰੀ ਅਕਾਲ ਜੀ। ਹਾਂਜੀ
1: ਸਤਿ ਸ੍ਰੀ ਅਕਾਲ ਵੀਰ ਜੀ, ਕਿੱਦਾਂ ਕੀ ਹਾਲ ਚਾਲ ਆ? ਮੈਂ ਤਾਂ ਆਪ ਤੋਂ ਯਾਦ ਕਰਦੀ ਸੀ।
2: ਮੈਂ ਨਾ ਭੈਣ ਜੀ
1: ਪਾਚਲ ਸੁਣਦੇ ਰਹਿੰਦਾ।
2: ਇੱਕ ਮਿੰਟ ਨਾ, ਕਿੰਨੇ ਸੈਕਿੰਡ ਮੈਂ ਬਿਹਾਈਂਡ ਚੱਲ ਰਿਹਾ ਸੀ।
0: ਅੱਛਾ ਜੀ।
2: ਤੇ ਮੈਂ ਨਾ ਕਹਿਣ ਲੱਗਿਆ ਸੀ ਵੀ ਭੈਣ ਜੀ ਨੂੰ ਜੇ ਵਿਚਾਰ ਲਵੋ ਤੁਸੀਂ ਇਹਦੇ ਵਿੱਚ ਲਿਖਿਆ ਵੀ ਇਹ, ਮੈਂ ਸਵਾਲ ਵੀ ਤੁਹਾਨੂੰ ਕਰਨਾ ਜੀ, ਨਾ ਜੁੜਦੇ ਤੁਸੀਂ ਹਨਾ।
0: ਹਾਂਜੀ।
2: ਉਹ ਜਦੋਂ ਮੈਂ ਲਾਈਵ ਤੇ ਲੱਭਿਆ ਤੇ ਤੁਸੀਂ ਲੱਗੇ ਜੁੜੇ ਹੋਏ ਸੀਗੇ। ਸਵਾਲ ਜਿਹੜਾ ਭਾਜੀ ਨੇ ਕਹਾਣੀ ਸੁਣਾਈ ਜੀ।
1: ਹਾਂਜੀ।
2: ਤੁਸੀਂ ਟੀਚਰ ਰਹੇ ਹੋ, ਬਹੁਤ ਜਾਣੀ ਬੱਚਿਆਂ ਨੂੰ ਪੜ੍ਹਾਇਆ ਹੋਣਾ, ਇਹੋ ਜਿਹੀਆਂ ਗੱਲਾਂ ਚ ਵੀ ਲੰਘੀ ਹੋਣੀ ਜਿਹੜੀ ਕਹਾਣੀ, ਕੀ ਜਿਹੜਾ ਬੰਦਾ ਇਹੋ ਜਿਹੀਆਂ ਗੱਲਾਂ ਲਿਖਦਾ ਉਹ ਤੇ ਆਪ ਪੂਰਾ ਉਤਰਦਾ ਜੀ?
0: ਜੀ
1: ਨਾ ਨਾ ਨਾ, ਕਿੱਥੇ ਉਤਰਦੇ ਦੂਜੇ। ਤੁਸੀਂ ਇਹ ਦੇਖੋ, ਤੁਹਾਨੂੰ ਮੈਂ ਦੱਸਦੀ ਆ, ਆ ਗੁਰਦੁਆਰੇ ਦੇ ਗ੍ਰੰਥੀ ਕੁਛ ਵੀ ਆ ਹਨਾ, ਤੁਹਾਨੂੰ ਮੈਂ
2: ਦੱਸਦੀ
1: ਹੋ ਰਹੇ ਸੀ ਨਾ ਇਹ, ਉਸ ਵੇਲੇ ਗੱਲ ਹੋ ਰਹੀ ਸੀ ਤਾਂ ਉਸ ਵੇਲੇ ਪਹਿਲਾਂ ਮੈਂ ਬੋਲਣ ਲੱਗੀ, ਪਰ ਫਿਰ ਮੈਂ ਪਿੰਡ ਦਾ ਨਾਂ ਨੀ ਲੈਣਾ ਚਾਹੁੰਦੀ ਸੀ, ਜਾਣੀ ਕਿ ਅਸੀਂ ਉੱਥੇ ਦੂਜੇ ਇੱਥੇ ਨੌਰੇ ਟੀਚਰ ਟ੍ਰੇਨਿੰਗ ਕਰਦੇ ਹਾਂ, ਪਰ ਮੈਂ ਇੱਕ ਵਾਰ ਪੋਸਟ ਪਾਈ ਸੀ ਅਨਨੋਨ ਜਿਹਾ ਨਾਂ ਲਿਖ ਕੇ ਕਰਕੇ ਹਨਾ। ਤਾਂ ਤੁਸੀਂ ਦੇਖੋ, ਮੈਂ ਕਹਿੰਦੀ ਕਿਹੋ ਜਿਹੇ ਕਹਿਣ ਨੂੰ ਉਹ ਗ੍ਰੰਥੀ ਆ, ਕਹਿਣ ਨੂੰ ਉਹ ਕੁਛ ਆ, ਤੁਸੀਂ ਦੇਖੋ ਕਿਹੋ ਜਿਹੇ ਗੰਦੇ ਬੰਦੇ। ਮੈਂ ਕਹਿੰਦੀ ਇਹ ਸਿਰਫ ਏਦਾਂ ਏਦਾਂ ਹੀ ਆ, ਸੋਹਣੇ ਕੱਪੜੇ ਪਾਇਆ ਤੇ ਉਹ ਵਧੀਆ ਨੀ ਹੋ ਜਾਂਦੇ। ਮੈਂ ਕਹਿੰਦੀ ਉਹਦੇ ਨਾਲੋਂ ਜੇ ਕੱਪੜੇ ਨੀ ਵਧੀਆ ਪਾਏ, ਮਤਲਬ ਆ ਬਾਣੇ ਵਿੱਚ ਨੇ। ਮੈਂ ਕਹਿੰਦੀ ਜੇ ਕੋਈ ਗਲਤੀ ਕਰਦਾ ਬਾਣੇ ਤੋਂ ਬਿਨਾ, ਗਲਤੀ ਕਰਦੇ ਤੋਂ ਮਾਫ ਕੀਤਾ ਜਾ ਸਕਦਾ ਵੀ ਹਾਂ ਜੀ ਉਹਦੇ ਕੋਲੋਂ ਗਲਤੀ ਹੋ ਸਕਦੀ ਆ, ਚਲੋ ਹਾਂ, ਪਰ ਜਦ ਤੁਸੀਂ ਇੱਕ ਵਾਰ ਬਾਣੇ ਵਿੱਚ ਆ ਗਏ, ਕੁਛ ਹੋ ਗਿਆ, ਫਿਰ ਵੀ ਤੁਸੀਂ ਗਲਤੀ ਕਰਦੇ ਆ ਤਾਂ ਫਿਰ ਤਾਂ ਉਹ ਮਾਫੀ ਦੇ ਯੋਗ ਨੇ। ਔਰ ਇਹ ਗਲਤੀਆਂ ਤੁਹਾਨੂੰ ਮੈਂ ਦੱਸਦੀ ਆ, ਬਹੁਤ ਦੇਖੀਆਂ, ਬਹੁਤ ਸੁਣੀਆਂ ਆਂਢ ਗੁਆਂਢ ਵਿੱਚ, ਆਲੇ ਦੁਆਲੇ ਵਿੱਚ, ਉਹ ਫਲਾਣੇ ਨੇ ਏਦਾਂ ਹੋਈ ਏਦਾਂ ਕੀਤੀ। ਸਾਡੇ ਨਾਲ ਦੇ ਪਿੰਡ ਸੀ, ਉਹ ਕੁੜੀ ਸੀ ਤਾਂ ਉਹ ਦੱਸੇ, ਕਹਿੰਦੀ ਭਾਈ ਮੈਂ ਹਨਾ ਮੈਨੂੰ ਅਸੀਂ ਇਕੱਠੀਆਂ ਹੀ ਕਰਦੇ ਹਾਂ, ਅਸੀਂ ਕਹਿੰਦੇ ਮੈਂ ਸਵੇਰ ਨੂੰ ਤੜਕੇ ਨੂੰ ਜਾ ਰਹੀ ਸੀ, ਮਤਲਬ ਆਪਣੇ ਘਰ ਉੱਥੇ ਜਾਣੀ ਕਿ ਧਾਰ ਚੋਣ ਜਾਂਦੀ ਸੀ ਹਨਾ, ਨੇੜੇ ਕੋਲੇ ਸੀਗਾ। ਤਾਂ ਉਹ ਗੁਰਦੁਆਰੇ ਦੇ ਭਾਈ ਬਾਰੇ ਦੱਸੀ, ਪੀ ਉਹਨੇ ਗੁਰਦੁਆਰੇ ਦੇ ਭਾਈ ਨੇ ਕਹਿੰਦੀ ਆ ਕੇ ਮੈਨੂੰ ਮੋਹਰਿਓ ਫੜ ਲਿਆ। ਤੁਸੀਂ ਦੇਖੋ ਕਿੰਨੀ ਮਾੜੀ ਗੱਲ ਆ, ਕਿੰਨੀ ਗਲਤ ਗੱਲ ਆ। ਕਹਿੰਦੀ ਮੈਂ ਕੱਸ ਕੇ ਥੱਪੜ ਉਹਦੇ ਮਾਰਿਆ ਹਨਾ, ਫਿਰ ਤੈਨੂੰ ਸ਼ਰਮ ਹੈ ਵੀ ਮੈਂ ਤੇਰੇ ਬੱਚਿਆਂ ਵਰਗੀ ਆ ਹਨਾ।
0: ਬਿਲਕੁਲ।
1: ਤੁਸੀਂ ਦੇਖੋ ਇਹ ਭਾਈ ਕੀ ਕਿਹਾ ਜਾ ਸਕਦਾ।
0: ਬਿਲਕੁਲ ਹੈ ਜੀ ਜੀ ਜੀ ਉਜਲਾ ਸਾਹਿਬ,
1: ਮੈਂ ਬਿਲਕੁਲ ਭੈਣ ਜੀ, ਮੈਂ ਉਹੀ ਕਲਮ ਪੰਜਾਬ ਦੀ ਵਿੱਚ ਪੋਸਟ ਪਾਈ ਸੀ।
0: ਹਾਂਜੀ ਹਾਂਜੀ ਜੀ
1: ਹਾਂਜੀ, ਮੈਂ ਕਰ ਲਈ ਭੈਣ। ਮਤਲਬ ਜਿਹੜੇ ਬਹੁਤੇ ਨਾ ਚਿੱਟੇ ਕੱਪੜਿਆਂ ਵਾਲੇ ਜਾਂ ਕਿਸੇ ਤੇ ਅਸੀਂ ਬਹੁਤਾ ਹੀ ਯਕੀਨ ਕਰਦੇ ਆ, ਹੋਰ ਵੀ ਹੈਗੀਆਂ ਕਹਾਣੀਆਂ ਇੱਕ ਦੋ ਤੇ, ਜਾਣੀ ਕਿ ਮੈਂ ਹੁਣ ਵੀ ਕਿਸੇ ਨਾਲ ਗੱਲ ਅਸੀਂ ਕਰਦੀ, ਉਸ ਬਾਰੇ ਅਸੀਂ ਸੋਚ ਵੀ ਨੀ ਸਕਦੇ ਵੀ ਉਹ ਬੰਦਾ ਏਦਾਂ ਦਾ ਸੀ, ਉਹ ਏਦਾਂ ਦਾ। ਮੈਂ ਆਪਣੇ ਘਰੇ ਕਿਸੇ ਨਾਲ ਗੱਲ ਕਰਾਂ ਵੀ ਮਤਲਬ ਅਸੀਂ ਉਸ ਬੰਦੇ ਦੀ ਇੰਨੀ ਰਿਸਪੈਕਟ ਕਰਦੇ ਸੀ, ਕੋਈ ਹਿਸਾਬ ਨੀ। ਉਹ ਮਿਲਟਰੀ ਦੂਜਾ ਲੈਫਟੀਨੈਂਟ ਰਿਟਾਇਰ ਹੋਇਆ ਤੇ ਉਹ ਏਦਾਂ ਦਾ ਬੰਦਾ ਸੀ, ਉਹਦੀ ਇੰਨੀ ਰਿਸਪੈਕਟ ਕਰਦੇ ਸੀ, ਫਿਰ ਉਹ ਇੰਨਾ ਗੰਦਾ ਵੀ ਸੀ।
0: ਬਿਲਕੁਲ।
1: ਅਸੀਂ ਕਹਿਣਾ ਅਸੀਂ ਤਾਂ ਭਾਈ ਜੀ ਜੀ ਕਰਕੇ ਬੋਲੀ ਦਾ ਸੀ, ਸਾਡੇ ਨਾਲ ਤਾਂ ਬਹੁਤੇ ਵਧੀਆ ਸੀ, ਪਰ ਇਹ ਤਾਂ ਜਿਸਲੇ ਜਿਹਦੇ ਨਾਲ ਬੀਤੀ ਹੁੰਦੀ ਕੋਈ ਦੱਸਦਾ ਨਾ ਨਾ ਹੋਇਆ ਜਾਂ ਮੈਨੂੰ ਆ ਕਿਹਾ ਤਾਂ ਉਹਨੂੰ ਪਤਾ ਹੁੰਦਾ।
0: ਨਾਲੇ ਭੈਣ ਜੀ ਉਹ ਜਿਹੜਾ ਡਰ ਆ ਨਾ, ਇੱਕ ਤਰ੍ਹਾਂ ਦਾ ਆਪਣੇ ਉਹ ਸਮਾਜ ਦੇ ਵਿੱਚ ਡਰ ਪਾਇਆ ਜਾਂਦਾ, ਚਾਹੇ ਉਹ ਬੱਚੇ ਨੇ ਚਾਹੇ ਕੁਝ ਵੀ ਆ ਨਾ, ਇੱਥੇ ਦੇਖੋ ਹੁਣ ਬੱਚੇ ਜਿਹੜੇ ਨੇ ਅੱਖ ਚ ਅੱਖ ਪਾ ਕੇ ਗੱਲ ਕਰਦੇ ਆ, ਉਹ ਚਾਹੇ ਪੇਰੈਂਟਸ ਹੈਗੇ ਨੇ, ਚਾਹੇ ਉਹਨਾਂ ਦੇ ਟੀਚਰ ਹੈਗੇ ਨੇ, ਚਾਹੇ ਕਿਤੇ ਵੀ ਆ ਨਾ, ਤਾਂ ਉਹ ਛੋਟਾ ਵੱਡਾ ਜਿਹੜਾ ਉਹ ਚਲੋ ਇੱਕ ਰਿਸਪੈਕਟ ਹੈਗੀ ਆ ਹਰ ਕਿਸੇ ਦੀ, ਇੱਥੇ ਉਹ ਨੀ ਕਹਿੰਦੇ ਕਿ ਰਿਸਪੈਕਟ ਨੀਗੀ, ਪਰ ਉਹ ਜਿਹੜਾ ਹਰ ਚੀਜ਼ ਦਾ ਦਬਦਬਾ ਹੋਣਾ, ਜਿੱਦਾਂ ਹੁਣ
1: ਇੱਕ ਦੂਜੇ ਨੂੰ ਇਹ ਸਾਫ ਮਿਲਦੇ, ਇਹਨਾਂ ਦੀਆਂ ਰੂਹਾਂ ਸੱਚੀਆਂ, ਇਹ ਇਹਨਾਂ ਨੂੰ ਭੁਪਿੰਦਰ ਜੀ ਇਹ ਛੁਪਾਉਂਦੇ ਨੀ ਆਪਣੇ ਇੰਡੀਆ। ਤੁਹਾਨੂੰ ਮੈਂ ਦੱਸਦੀ ਆ, ਨਿਆਣੇ ਮੈਂ ਦੇਖਦੀ ਆ ਭੀ ਛੋਟੀ ਉਮਰ ਦੇ ਨਿਆਣੇ ਉੱਥੇ ਬਹੁਤ ਹੁਸ਼ਿਆਰ ਆ, ਸ਼ੈਤਾਨ ਆ। ਮਤਲਬ ਇੱਥੇ ਦੇ ਜਿਹੜੇ ਬਾਹਰ ਦੇ ਨਿਆਣੇ ਤੁਸੀਂ ਆਪਣੇ ਬੱਚਿਆਂ ਦੇਖ ਲੋ, ਇੱਥੇ ਦੇ ਬੱਚੇ ਬਹੁਤ ਸਿੱਧੇ ਸਾਧੇ ਆ, ਬਿਲਕੁਲ ਸਿੰਪਲ ਗੱਲ ਕਰਦੇ, ਸੱਚੀ ਗੱਲ ਕਰਦੇ। ਅੱਗੇ ਤਾਂ ਉੱਥੇ ਤਾਂ ਬੁੜੀਆਂ ਕਹਿੰਦੀਆਂ ਨੇ ਅੱਛਾ ਆ ਫਲਾਨੀ ਚੀਜ਼ ਹੁਣ ਫਲਾਨੀ ਆਊਗੀ, ਗੁਆਂਢ ਨੂੰ ਉਹਨੂੰ ਦੱਸੀ ਨਾ ਹੈਗੀ, ਇਹ ਤਾਂ ਝੱਟ ਕਹਿੰਦੇ ਹੈਗੀ।
0: ਹਾਂ
1: ਨਹੀਂ ਇਹ ਬਹੁਤ ਜਾਣੀ ਕਿ ਸੱਚੀਆਂ ਰੂਹਾਂ ਇਹ ਬਹੁਤ ਸਾਫ਼ ਬੋਲਦੇ ਫਿਰ ਇਹਨਾਂ ਨੂੰ, ਕਿਉਂਕਿ ਇੱਕੋ ਹੀ ਲੈਂਗੁਏਜ ਆ। ਅਸੀਂ ਤਾਂ ਅੰਗਰੇਜ਼ੀ ਚ ਗੱਲ ਕਰਦੇ ਕਰਦੇ ਪੰਜਾਬੀ ਚ ਮਾੜਾ ਜਿਹਾ ਕੁਛ ਦੱਸਦੇ ਜਾਂ ਏਦਾਂ ਕਰਨਾ, ਇਹਨੀ ਉਹੀ ਲੈਂਗੁਏਜ ਬੋਲਣੀ, ਉਹੀ ਸਾਰਿਆਂ ਤੋਂ ਸੁਣਨੀ, ਤਾਂ ਉਹੀ ਦੱਸਣੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ, ਉਹ
1: ਸਾਡੇ ਨਾਲ ਬਹੁਤ ਖਰੇ।
0: ਬਿਲਕੁਲ ਹੈ ਜੀ।
1: ਹਾਂਜੀ ਆ ਜਾਓ ਜਲਬੀਰ ਜੀ ਤੁਸੀਂ
0: ਜੀ।
1: ਰੱਬ ਦਾ ਨਾਮ ਵੀ ਲਈ ਜਾਓ ਤਾਂ ਰੋਟੀ ਵੀ ਬਣਾਈ ਜਾਓ ਕਿਚਨ ਵਿਚ ਤਾਂ ਖਰੀ ਗੱਲ ਹੋਰ ਵੀ ਵਧੀਆ ਬਣਦੀ ਆ ਨਾਲ ਗੱਲ ਵੀ ਹੋ ਜਾਂਦੀ ਪੈਸੇ ਵੀ ਆਈ ਜਾਂਦੇ ਆ ਤਾਂ ਫਿਰ ਉਹ ਵਧੀਆ ਪ੍ਰੋਗਰਾਮ ਚੱਲ ਲੱਗਦਾ
0: ਹਾਂਜੀ ਬਿਲਕੁਲ ਹੈ ਜੀ
1: ਨਹੀਂ ਠੀਕ ਹੈ ਵੈਸੇ
0: ਬਿਲਕੁਲ ਹੈ ਜੀ ਨਾਲ ਚੱਲਣਾ ਚਾਹੀਦਾ ਕੰਮ ਕਰ ਵੀ
1: ਬਿਲਕੁਲ ਹਾਂਜੀ ਗੁਰੂਆਂ ਨੇ ਸਾਡਿਆਂ ਨੇ ਇਹੀ ਸਮਝਾਇਆ ਕਿ ਕੰਮ ਕਰੀ ਜਾਓ
0: ਜੀ
2: ਉਹੀ ਭੈਣ ਜੀ ਦੇਖੋ ਆ ਜਿਹੜੀ ਤੁਸੀਂ ਗੱਲ ਕਰਕੇ ਹਟੇ ਹੋ ਨਾ ਉਹ ਭਾਈਆਂ ਜੀ ਤਾਂ ਕਿਸੇ ਨੇ ਬਹੁਤ ਵਧੀਆ ਕਮੈਂਟ ਲਿਖਿਆ ਉਹ ਕਹਿੰਦੇ ਵੀ ਸਾਨੂੰ ਨਾ 2 ਲੱਖ ਰੁਪਇਆ ਇਸੇ ਕੰਮ ਦਾ ਦਿੱਤਾ ਵੀ ਉਹ ਸਾਨੂੰ ਇਹ ਸਮਝਾਈ ਗਏ ਵੀ ਭਾਈ ਜਿਹੜੀ ਮਾਇਆ ਹੈ ਨਾਲ ਨੀ ਜਾਣੀ ਇਸ ਕੰਮ ਇਹ ਗੱਲ ਸੁਣ ਲਈ ਅਸੀਂ ਉਹਨਾਂ ਤੋਂ 2 ਲੱਖ ਰੁਪਇਆ ਲਿਆ ਜਿੰਨਾ ਜੀ ਤੁਸੀਂ ਕਹਾਣੀ ਸੁਣਾ ਕੇ ਹਟੇ ਹੋ ਨਾ ਉਹਦਾ ਇਹ ਕੰਮ ਆ ਜੀ ਅੱਜ ਕੱਲ ਉਹ ਤਾਂ ਹੀ ਮੈਂ ਤਾਂ ਇਸੇ ਕਰਕੇ ਤੁਹਾਨੂੰ ਸਵਾਲ ਪੁੱਛਣਾ ਸੀ ਵੀ ਤੁਸੀਂ ਪੜਾਇਆ ਵੀ ਇਹਦੇ ਵਿੱਚੋਂ ਲੰਘੇ ਹੋ ਵੀ ਜਿਹੜਾ ਕੋਈ ਬੰਦਾ ਇਹੋ ਜਿਹੀਆਂ ਗੱਲਾਂ ਲਿਖਦਾ ਨਾ ਕੀ ਉਹਦੇ ਤੇ ਆਪ ਖਰਾ ਉਤਰਦਾ ਅਸੀਂ ਨਾ ਬਹੁਤ ਗੱਲਾਂ ਚ ਮੈਂ ਵੀ ਇਹ ਲਿਖ ਲੈਣਾ ਦੁਨੀਆਦਾਰੀ ਨੂੰ ਦੇਖ ਕੇ ਦੁਨੀਆਦਾਰੀ ਦੀ ਗੱਲ ਕਰਦੇ ਆ
1: ਪਤਾ ਕੀ ਆ ਹਰੇਕ ਬੰਦੇ ਦੀ ਜਾਣੀ ਕਿ 3 ਪਰਸਨੈਲਿਟੀਆਂ ਹੁੰਦੀਆਂ ਇੱਕ ਉਹਦੀ ਇੱਕ ਏਦਾਂ ਆ ਵੀ ਪਬਲਿਕ ਵਿੱਚ ਉਹਦੀ ਕੋਈ ਹੋਰ ਹੁੰਦੀ ਆ ਆਪਣੀ ਫੈਮਿਲੀ ਵਿੱਚ ਹੋਰ ਹੁੰਦੀ ਆ ਜਿਸ ਲਈ ਉਹ ਕੱਲਾ ਹੁੰਦਾ ਸਿਰਫ ਕੱਲਾ ਉਸ ਲਈ ਉਹਦੀ ਹੋਰ
0: ਬਿਲਕੁਲ ਹੈ ਜੀ
1: ਹਾਂਜੀ ਕਿਉਂਕਿ ਪਬਲਿਕ ਵਿੱਚ ਮੈਂ ਹੋਰ ਤਰੀਕੇ ਨਾਲ ਪੇਸ਼ ਹੋਣਾ ਜਿਸ ਲਈ ਮੈਂ ਫੈਮਿਲੀ ਵਿੱਚ ਨੂੰਹ ਧੀ ਦੇ ਸਾਹਮਣੇ ਪੇਸ਼ ਹੋਣਾ ਮੈਂ ਹੋਰ ਤਰੀਕੇ ਨਾਲ ਹੋਣਾ ਜਿਸ ਲਈ ਮੈਂ ਕੱਲੀ ਆ ਤਾਂ ਹੋਰ ਤਰੀਕੇ ਨਾਲ ਹੋ ਸਕਦੇ
0: ਬਿਲਕੁਲ
2: ਮੈਂ ਨਾ ਆਪਣੇ
1: ਬਸ ਹੁਣ ਮੈਨੂੰ ਲੱਗਦਾ ਜਵਾਬ ਮਿਲ ਗਿਆ ਹੋਣਾ ਤੁਹਾਨੂੰ
2: ਹਾਂਜੀ ਅੱਜ ਕੱਲ ਮੈਂ ਹੋਰ ਤੁਹਾਨੂੰ ਦੱਸਦਾ ਜੀ ਹਾਂਜੀ ਅਸੀਂ ਬਾਹਰ ਕੁਛ ਹੋਰ ਹੁੰਦੇ ਅੰਦਰ ਕੁਛ ਹੋਰ ਵੀ ਹੈ ਘਰਾਂ ਚ ਬਹੁਤ ਕੁਛ ਚੱਲਦਾ ਮੈਂ ਉਹਦੀ ਸੁਣੀ ਜੀ ਗੱਲ ਉਹ ਕਹਿੰਦਾ ਮੈਂ ਇੱਕ ਲੇਖਕ ਨੂੰ ਬਹੁਤ ਨੇੜੇ ਜਾਣਦਾ
0: ਜੀ
2: ਉਹ ਨਾ ਕਹਿੰਦਾ ਵੀ ਉਹਨੇ ਮਾਂ ਦੇ ਉੱਪਰ ਲੇਖ ਕਹਾਣੀਆਂ ਵੀ ਬਹੁਤ ਲਿਖੀਆਂ ਤੇ ਗੀਤ ਵੀ ਬਹੁਤ ਲਿਖੇ
0: ਜੀ
1: ਅੱਛਾ
2: ਕਹਿੰਦਾ ਪਰ ਵੀ ਜਦੋਂ ਮੈਂ ਪਰਸਨਲੀ ਉਹਦੇ ਘਰੇ ਗਿਆ ਮੈਨੂੰ ਮੌਕਾ ਮਿਲਿਆ ਜਾਣ ਦਾ
0: ਜੀ
2: ਕਹਿੰਦਾ ਵੀ ਉਹਦੀ ਮਾਂ ਉਹਦੇ ਘਰੇ ਨਰ ਕਰ ਕੇ ਜ਼ਿੰਦਗੀ ਹੰਡਾ ਰਹੀ
0: ਬਿਲਕੁਲ
2: ਸੁਣ ਕੇ ਉਹਦੀਆਂ ਕਹਾਣੀਆਂ ਸੁਣ ਕੇ ਤੁਹਾਨੂੰ ਐ ਲੱਗੋ ਵੀ ਇਹਦੇ ਨੂੰ ਵੱਧ ਮਾਂ ਦਾ ਕੋਈ ਕਰੇ ਨੀ ਸਕਦਾ
0: ਜੀ
1: ਬਿਲਕੁਲ ਬਿਲਕੁਲ
2: ਉਹ ਜਦੋਂ ਭਾਰਤ ਸੁਣਾ ਰਿਹਾ ਸੀ ਨਾ ਗੱਲਾਂ ਮੈਂ ਇਹ ਲਾ ਵੀ ਇਹ ਵੀ ਅਸੀਂ ਜੋ ਕਰਦੇ ਆ ਕਿਰਦਾਰ ਇੱਕ ਅਸੀਂ ਕਿਰਦਾਰ ਨੀ ਨਿਭਾਉਂਦੇ ਜਿੱਦਾਂ ਹੈਨਾ
0: ਜੀ
2: ਉਹ ਇੱਕ ਗੀਤ ਆ ਮੈਂ ਉਹਦੇ ਵਿੱਚ ਬਹੁਤ ਵਧੀਆ ਲਾਈਨ ਲੱਗਦੀ ਆ ਮੈਨੂੰ ਪੂਰਾ ਨੀ ਯਾਦ ਕਿਸੇ ਦਾ ਲਿਖਿਆ ਬਹੁਤ ਪਿਆਰਾ ਉਹ ਕਹਿੰਦਾ ਤੂੰ ਰੋਣਾ ਵੀ ਜਦੋਂ ਮੈਂ ਮਰ ਗਿਆ ਨਾ ਕਹਿੰਦਾ ਤੂੰ ਰੋਣਾ ਨਹੀਂ ਕਹਿੰਦਾ ਤੂੰ ਰੋਣਾ ਏਦਾਂ ਜਿਵੇਂ ਹੱਸਦਾ ਹੋਵੇ ਪਾਤਰ ਕਿਸੇ ਕਹਾਣੀ ਦਾ ਤੂੰ ਰੋਣਾ ਏਦਾਂ ਜਿਵੇਂ ਹੱਸਦਾ ਹੋਵੇ ਪਾਤਰ ਕਿਸੇ
0: ਕਹਾਣੀ ਦਾ
2: ਮਤਲਬ ਜ਼ਿੰਦਗੀ ਕਈ ਤਰ੍ਹਾਂ ਦੀ ਜ਼ਿੰਦਗੀ ਹੰਡਾ ਰਹੇ ਜਿਵੇਂ ਤੁਸੀਂ ਹੁਣ ਦੱਸ ਕੇ ਹਟੇ ਹੋ
0: ਜੀ
2: ਅੱਜ ਆ ਦੇਖੋ ਤੁਸੀਂ ਇਮੇਜਿਨੇਸ਼ਨ ਦੀ ਗੱਲ ਕਰੀ ਆ ਮੇਰੇ ਦਿਲ ਦੀ ਗੱਲ ਵੀ ਮੈਂ ਚਾਹੁੰਦਾ ਵੀ ਤੁਸੀਂ ਆਵੋ ਨਹੀਂ ਮੈਂ ਤੁਹਾਨੂੰ ਸੱਦ ਲੈਣਾ ਸੀ ਇਹ ਗੱਲਾਂ ਤੁਹਾਨੂੰ ਪੁੱਛਣ ਵਾਲੀਆਂ ਨੇ ਵੱਡੇ ਹੋ ਤਜਰਬਾ ਭੈਣ ਜੀ ਤਜਰਬਾ ਹੀ ਹੁੰਦਾ ਇੱਕ ਕਿਸਮ ਦਾ
0: ਬਿਲਕੁਲ ਹੈ ਜੀ
1: ਬਿਲਕੁਲ
2: ਜ਼ਿੰਦਗੀ ਦਾ ਤਜਰਬਾ ਬਹੁਤ ਵੱਡਾ ਹੁਣ ਦੇਖੋ ਤੁਸੀਂ ਤਾਂ ਇੱਕ ਪੜਾਅ ਤੇ ਖੜੇ ਰਹੇ ਸਟੂਡੈਂਟ ਆਉਂਦੇ ਰਹੇ ਜਾਂਦੇ ਰਹੇ
0: ਜਾਂਦੇ ਹਨ
1: ਹਾਂਜੀ
2: ਤੇ ਉਹਦੇ ਅੱਛਾ ਸੋਚ ਬਦਲਣ ਵਾਲੇ ਸਟੂਡੈਂਟ ਵੀ ਆਏ ਤੁਹਾਡੇ ਜਦੋਂ ਤੁਸੀਂ ਸ਼ੁਰੂ ਕੀਤੀ ਹੋਣੀ ਪੜ੍ਹਾਈ ਆਪਣਾ ਜਵਾਨਾਂ ਸੀ ਤੁਹਾਨੂੰ ਵੱਡੇ ਹੋ ਸ਼ਾਇਦ ਮੈਂ ਹੁੰਦਾ ਤੁਹਾਡੇ ਕੋਲੇ ਪੜ੍ਹਿਆ ਹੁੰਦਾ ਪਰ ਉਹ ਉਦੋਂ ਕਿਹੋ ਜਿਹੇ ਸਟੂਡੈਂਟ ਸੀ ਜਵਾਨੇ ਚ ਫਿਰ ਤੁਹਾਡੇ ਉੱਥੇ ਰਹਿੰਦੇ ਰਹਿੰਦੇ ਕਿਵੇਂ ਚੇਂਜ ਆਈ ਫਿਰ ਜਦ ਇੱਥੇ ਆਏ ਇੱਥੇ ਤਾਂ ਟੋਟਲੀ ਚੇਂਜ ਸੀ ਨਾ ਕੰਮ
0: ਜੀ
1: ਬਿਲਕੁਲ ਇੱਥੇ ਤਾਂ ਟੋਟਲੀ ਚੇਂਜ ਬਿਲਕੁਲ ਬਹੁਤ ਜ਼ਿਆਦਾ ਚੇਂਜ ਆ
2: ਬਹੁਤ ਜ਼ਿਆਦਾ ਚੇਂਜ ਹੈ ਮੈਂ ਉਸ ਕਰਕੇ ਮੈਂ ਤੂੰ ਇਹੀ ਤਜਰਬਾ ਤੋਂ ਲੈਣਾ ਚਾਹੁੰਦਾ ਸੀ ਵੀ ਮਤਲਬ ਅਸੀਂ ਜੋ ਲਿਖਦੇ ਆ ਕਿ ਅਸੀਂ ਆ ਜਿਵੇਂ ਉਹ ਕਹਿੰਦੇ ਨੇ ਵੀ ਉਹ ਗੱਲ ਨੂੰ ਭੁੱਲ ਜਾਓ ਇਹ ਸੋਚਦਾ ਹੈ ਨੀ ਜੀ
0: ਬਿਲਕੁਲ
2: ਉਹਨੂੰ ਤਾਂ ਲਿਖਦਾ ਵੀ ਉਹਨੂੰ ਜੋ ਲੇਖ ਨੂੰ ਪੁੱਛੇ ਵੀ ਤੂੰ ਕਦੇ ਕੋਈ ਗੱਲ ਛੱਡੀ ਛੱਡਦਾ ਕੌਣ ਆ ਜੀ ਅਸੀਂ ਤਾਂ ਗੇੜ ਲੈ ਕੇ
0: ਕਮਾ ਲਿਆਉਂਦੇ ਆ ਬਿਲਕੁਲ
2: ਗੱਲਾਂ ਕੁਛ ਵੀ ਨੀ ਜੀ ਤੁਸੀਂ ਇੱਕ ਚੀਜ਼ ਦੇਖੋ 80% ਮੈਂ ਇਹ ਗੱਲ ਰਾਜਨ ਜੀ ਨੂੰ ਵੀ ਪੁੱਛੀ ਸੀ
0: ਜੀ
2: ਰਾਜਨ ਦੇ ਮੂਹਰੇ ਮੈਨੂੰ ਕਹਿੰਦਾ ਕਹਿੰਦਾ ਔਜਲਾ ਤੁਸੀਂ ਤਾਂ ਐਂ ਕਹਿੰਦੇ ਹੋ ਵੀ ਅਸੀਂ ਆਪਦਾ ਚੁੱਲ੍ਹਾ ਚਾਲਾ ਰੋਟੀ ਸਾਡੇ ਘਰੇ ਨਾ ਪੱਕੇ ਹੈ ਨਾ ਮੈਂ ਕਹਿੰਦਾ ਮੇਰਾ ਸਵਾਲ ਤਾਂ ਜਿਹੜਾ ਉਹ ਇਹ ਹੈ ਕਿ 80% ਜਿਹੜੇ ਕੇਸ ਸਾਡੇ ਕੋਰਟਾਂ ਚ ਚੱਲਦੇ ਨੇ ਨਾ ਜੀ ਉਹ ਸਾਡੀਆਂ ਪਿੰਡਾਂ ਦੀਆਂ ਮਾੜੀਆਂ ਮਾੜੀਆਂ ਈਗੋ
0: ਕਰਕੇ
2: ਸੋਰੀ ਕਰਕੇ ਮੁੱਕ ਸਕਦੇ ਨੇ ਕੋਰਟ ਚ ਜਾਵੇ ਨਾ ਜੀ
0: ਉਹ ਕਈ ਵਾਰੀ ਕਹਿ ਆਪਾਂ ਜੀ ਸੋਰੀ ਵਾਲਾ ਲਫ਼ਜ਼ ਦਾ ਆਪਣੇ ਜਿਹੜਾ ਸੈਂਟੈਂਸ ਹੈਗਾ ਉਹ ਤਾਂ ਹੈ ਹੀ ਨੀ ਨਾ ਆਪਣੀ ਡਿਕਸ਼ਨਰੀ ਚ ਤਾਂ
2: ਬਿਲਕੁਲ ਬਿਲਕੁਲ ਹੁਣ ਤੁਸੀਂ ਦੇਖੋ ਮੈਂ ਉਧਰ ਰਾਜੀ ਗੱਲ ਕਰਕੇ ਗਏ ਆ ਜਿਹੜੀਆਂ ਵੋਟਾਂ ਵੀ ਨੇ ਮੈਂ ਇਹਦੇ ਵਿੱਚੋਂ ਇਹੀ ਤੱਥ ਕੱਢਿਆ ਕਿ ਵੀ ਜੇ ਵੋਟਾਂ ਇੱਕ ਵਾਰੀ ਕਰਾ ਦੇਣ, ਤੁਸੀਂ ਕਹਿੰਦੇ ਇੱਕ ਵਾਰੀ, ਮੈਂ ਕਿਹਾ ਜੇ ਇੱਕ ਵਾਰੀ ਕਰਾ ਦੇਣ ਤਾਂ ਲੀਡਰਾਂ ਨੂੰ ਭੁੱਲ ਜਾਣਗੇ 5 ਸਾਲ ਚ ਲੋਕ।
0: ਬਿਲਕੁਲ, ਕੌਣ ਯਾਦ ਕਰੂ, ਹੁਣ ਆਪ ਗਲੀਆਂ ਚ ਤੁਰੇ ਫਿਰਦੇ ਆ, ਯਾਦ ਦਿਵਾਉਂਦੇ ਆ।
2: ਅੱਜ ਭਾਰ ਜੀ ਨੇ ਅਕਾਲੀਆਂ ਨੂੰ ਵੋਟ ਪਾਈ ਤੇ ਮੈਂ ਕਾਂਗਰਸ ਨੂੰ ਪਾਈ ਤੇ ਮੈਂ ਜਿੱਧਰ ਨੂੰ ਭਾਰ ਚ ਵੋਟ ਪਾਊਂਗਾ ਉਧਰ ਪਾਉਣੀ ਨੀ, ਉਹਨਾਂ ਨੇ ਵੋਟਾਂ ਪੱਕੀਆਂ ਕਰ ਲਈਆਂ ਆਪਦੀਆਂ।
0: ਬਿਲਕੁਲ ਬਿਲਕੁਲ,
2: ਹਰ 8ਵੇਂ ਮਹੀਨੇ ਸਾਡੇ ਇਲੈਕਸ਼ਨ ਹੁੰਦੀ ਆ, ਤੁਸੀਂ ਦੇਖੋ।
0: ਬਿਲਕੁਲ ਹੈ ਜੀ,
2: ਫੜਕਦੀ ਆ ਡਾਂਗ। ਆਹ ਹੁਣ 4 ਮਹੀਨੇ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦੀ ਕੱਟ ਕੇ ਗਈ, ਉਦੋਂ ਪਹਿਲਾਂ ਕਾਰਪੋਰੇਸ਼ਨਾਂ ਦੀ ਖੜਕੇ ਗਈ, ਫਿਰ ਸਰਪੰਚੀ ਦੀਆਂ ਖੜਕ ਗੜੀ ਆ, ਹੁਣ MC ਦੀਆਂ ਖੜਕੀ ਜਾਂਦੀਆਂ ਨੇ
0: ਜੀ। ਬਿਲਕੁਲ,
2: ਜਾਂ ਉਹਨੂੰ ਕੋਈ ਉਪ ਚੋਣ ਆ ਜਾਂਦੀ ਆ ਵਿਚਾਲੇ
0: ਜੀ। ਬਿਲਕੁਲ ਹੈ ਜੀ,
2: ਵਿਕਾਸ ਹੋਊਗਾ, MLA ਕਹਿ ਰਿਹਾ ਇਹਨੂੰ MC ਬਣਾਓ, ਤੂੰ ਕੀ ਕਰਦਾ ਫਿਰ 4 ਸਾਲ ਦਾ।
0: ਬਿਲਕੁਲ ਹੈ ਜੀ,
2: ਜੇ ਇਹਦੇ ਬਣੇ ਦੀ ਵਿਕਾਸ ਹੋਣਾ ਹੈ
0: ਜੀ,
2: ਫਿਰ ਤੇਰਾ ਇੱਥੇ ਤੂੰ, ਤੈਨੂੰ ਕਾਹਦੇ ਵਾਸਤੇ ਜੁੜਿਆ,
0: MLA ਕੀ ਕਰਨਾ ਫਿਰ। ਹਾਂਜੀ ਬਿਲਕੁਲ ਹੈ ਜੀ,
2: ਤੁਸੀਂ ਦੇਖੋ ਮਤਲਬ ਸਹੀ ਤਰੀਕੇ ਨਾਲ ਢੰਗ ਬਣਾਏ ਨੇ ਲੁੱਟਣ ਦੇ ਵੀ।
0: ਬਿਲਕੁਲ ਹੈ ਜੀ ਜੀ। ਭੈਣ ਜੀ ਕੁਛ ਕਹਿਣਾ ਚਾਹੁੰਦੇ ਸੀ ਤੁਸੀਂ?
1: ਨਹੀਂ, ਮੈਂ ਤਾਂ ਇਹੀ ਕਹਿਣ ਲੱਗੀ ਸੀ, ਮੈਂ ਕਿਹਾ ਭਈ ਕੱਲ ਮੇਰੇ ਹਸਬੈਂਡ ਬੰਗੇ ਗੱਲ ਕਰਦੇ ਸੀ ਤਾਂ ਉੱਥੇ 4-5 ਬੰਦਿਆਂ ਦੀ ਗੱਲ ਉੱਥੇ ਗੁਆਂਢੀਆਂ ਨੇ ਦੱਸੀ ਪਿਆ ਆਹ ਬੰਦੇ ਖੜੇ ਆ। ਹੁਣ ਦੇਖੋ ਮੈਂ ਥੋੜਾ ਹੀ ਪੁੱਛਦੀ ਹਾਂ ਕਿੱਦਾਂ ਤੁਹਾਨੂੰ ਮਤਲਬ, ਕਿਉਂਕਿ ਮੇਰਾ ਇੰਟਰਸਟ ਹੈ ਨੀ ਇਹਨਾਂ ਗੱਲਾਂ 'ਚ, ਮੈਨੂੰ ਨਹੀਂ ਪਤਾ, ਨੌਲੇਜ ਨੀ ਮੇਰਾ।
0: ਬਿਲਕੁਲ,
1: ਤਾਂ ਦੇਖੋ ਮੇਰੇ ਹਸਬੈਂਡ ਨੂੰ ਉਹ ਸੀਗਾ, ਉਹ ਵੀ ਦੱਸ ਰਹੇ ਸੀ, ਇਹ ਵੀ ਪੁੱਛ ਰਹੇ, ਇਹ ਵੀ ਦੱਸ ਰਹੇ ਸੀ, ਆਹ ਬੰਦਾ ਏਦਾਂ ਦਾ, ਆਹ ਬੰਦਾ ਏਦਾਂ ਦਾ, ਆਪਸ ਵਿੱਚ ਗੱਲਾਂ ਕਰਦੇ ਆ। ਮੈਂ ਤਾਂ ਦੱਸ ਨੀ, ਫਿਰ ਹੁਣ ਤੁਸੀਂ ਵੀ ਦੋਨੋਂ ਜਣੇ ਕਰਦੇ, ਮੈਂ ਚੁੱਪ ਸੁਣ ਰਹੀ ਹਾਂ।
0: ਬਿਲਕੁਲ ਹੈ ਜੀ,
2: ਕਹਿਣਗੇ ਜ਼ਿਲ੍ਹਾ ਪ੍ਰੀਸ਼ਦ ਦਾ ਚੋਣ ਲਿਆ ਜੀ, ਹੁਣ ਵਿਕਾਸ ਹੋਊ, ਪੰਚਾਇਤ ਬਲਾਕ ਸਭ ਹੁਣ ਇਹ ਵਿਕਾਸ ਕਰੂਗਾ। ਫਿਰ ਇੰਨੇ ਇੱਕ ਮਹਿਕਮੇ ਦੇ ਵਿੱਚ ਇੰਨੀਆਂ ਮਤਲਬ ਵੰਡੀਆਂ ਪਾਈਆਂ ਹੋਈਆਂ ਨੇ, ਜਦੋਂ ਫੂਡ ਸਪਲਾਈ ਮਿਨਿਸਟਰ ਹੈਗਾ, ਫਿਰ ਸਾਨੂੰ ਫੂਡ ਦਾ ਕਾਰਪੋਰੇਟ ਚੇਅਰਮੈਨ ਬਣਾਉਣ ਦੀ ਕੀ ਲੋੜ ਹੈ ਜੀ?
0: ਬਿਲਕੁਲ,
2: ਫਿਰ ਉਹਦੇ ਮੈਂਬਰ ਕੋਈ ਵੀ ਦੇਖ ਲੋ, ਮੰਡੀਕਰਨ ਚ ਵੀ ਆਈ ਹੈ, ਮੰਡੀ ਖੇਤੀਬਾੜੀ ਮੰਤਰੀ ਹੈ, ਫਿਰ ਮੰਡੀਕਰਨ ਬੋਰਡ ਦਾ ਚੇਅਰਮੈਨ ਬਣਾਉਣ ਦੀ ਸਾਨੂੰ ਕੀ ਲੋੜ?
0: ਬਿਲਕੁਲ ਹੈ ਜੀ, ਬਿਲਕੁਲ,
2: ਫਿਰ ਉਹ ਮਹਿਕਮਾ ਕਾਸ ਨੂੰ ਵੰਡੀ ਦਿੱਤਾ ਹੈ ਕਿਸੇ ਨੂੰ ਅਸੀਂ
0: ਜੀ? ਬਿਲਕੁਲ ਹੈ ਜੀ,
2: ਬਸ ਇੱਕ ਸਾਧਨ ਬਣਾਏ ਨੇ ਆਪਦੇ ਬੰਦੇ ਐਡਜਸਟ ਕਰਨ ਦੇ, ਇੱਕ ਦੂਜੇ ਨਾਲ ਤਰੀਕੇ ਨਾਲ ਖਾਣ ਦੇ, ਹੋਰ ਤਾਂ ਕੁਛ ਨਹੀਂ ਕਰਦੇ,
0: ਅਹੁਦੇ ਦੇਣ ਦੇ ਲਈ ਆ ਬਸ, ਹੋਰ ਕੀ ਹੈ ਜੀ। ਬਿਲਕੁਲ ਹੈ ਜੀ ਜੀ। ਭੈਣ ਜੀ ਕੁਝ ਕਹੋਗੇ ਹੋਰ ਜੀ? ਮੈਂ ਭਾਜੀ ਨਾਲ ਕਰ ਲੈਣਾ ਫਿਰ ਗੱਲਬਾਤ।
1: ਪੁਰਾਣੇ
2: ਗੀਤ ਜਦੋਂ ਮੈਨੂੰ ਹੁਣ ਚੇਤੇ ਆਉਂਦੇ, ਜਿਹੜੇ ਮੈਂ 22 ਸਾਲ ਦੀ ਉਮਰ ਚ ਲਿਖੇ ਸੀ, ਉਹ ਉਮਰ ਦਾ ਪੜਾ ਮੈਨੂੰ ਜਾਣੀ, ਕਈ ਵਾਰੀ ਮੇਰੇ ਦਿਮਾਗ ਨੂੰ ਲੈਣ ਆ ਜਾਂਦੇ, ਮੈਨੂੰ ਸ਼ਰਮ ਆਉਂਦੀ ਹੁੰਦੀ ਆਪਣੇ ਆਪ ਨੂੰ, ਸੱਚੀ ਗੱਲ ਦੱਸਾਂ ਨਾ
0: ਜੀ,
2: ਕਿਉਂਕਿ ਕਹਾਣੀ ਤਾਂ ਇੰਨਾ ਤਬਦੀਲ ਆ ਗਿਆ, ਕਿਤਾਬਾਂ ਕਤੂਬਾਂ ਪੜ੍ਹਨ ਲੱਗ ਗਏ, ਬੁੱਕ ਬਹੁਤ ਪੜ੍ਹੀ ਆ, ਪੜ੍ਹ ਵੀ ਰਹੀ ਆ
0: ਜੀ,
2: ਵੀ ਆਪਦੇ ਤਬਦੀਲੀ ਆ ਗਈ ਬੰਦੇ ਨੂੰ, ਫਿਰ ਉਮਰ ਦਾ ਪੜਾ ਕਿਹੋ ਜਿਹਾ ਹੋ ਜਾਂਦਾ।
0: ਬਿਲਕੁਲ ਹੈ ਜੀ,
2: ਕਿਉਂਕਿ ਇਹ ਪ੍ਰੋਫੈਸ਼ਨਲ ਤਾਂ ਆਪਣਾ ਹੈ ਨੀ, ਜਦੋਂ ਬੰਦਾ ਪ੍ਰੋਫੈਸ਼ਨਲ ਹੋ ਗਈ, ਹਾਂ ਮੈਂ ਤਾਂ ਇਹਦੋਂ ਰੋਟੀ ਖਾਣੀ ਹੈ, ਮੇਰੀ ਰੋਟੀ ਚੱਲਦੀ ਹੈ, ਜਿਹੜਾ ਮਰਜ਼ੀ ਲਿਖੀ ਜਾਈਏ
0: ਜੀ।
2: ਆ ਹੁਣ ਆ ਤੁਸੀਂ ਦੇਖ ਲੋ, ਆ ਪਿੱਛੇ ਕੱਲ ਪਰਸੋਂ ਇੱਕ ਗੀਤ ਆਇਆ, ਉਹ ਮੱਕੜ ਨੇ ਉਹਨੂੰ ਕੁਛ ਕਹਿਤਾ, ਉਹ ਜਿਹੜਾ ਪੱਤਰਕਾਰ ਹੈ ਉਹਨੇ ਉਹਦੇ ਉੱਪਰ ਗੀਤ ਕਰਤਾ, ਤੇ ਪਰਸੋਂ ਚੌਥੇ ਦਾ ਅੱਧਾ ਪੰਜਾਬ ਇਸੇ ਕੰਮ ਚ
0: ਲੱਗਿਆ। ਬਿਲਕੁਲ, ਹਾਂਜੀ,
2: ਕੋਈ ਮੱਕੜ ਨੂੰ ਸਹੀ ਕਹੀ ਜਾਂਦਾ ਜੀ, ਕੋਈ ਉਹਨੂੰ ਸਹੀ ਕਹੀ ਜਾਂਦਾ,
0: ਕਹੀ ਜਾਂਦਾ ਬਿਲਕੁਲ,
2: ਜੇ ਤੇਰ ਦੀ ਲੈ ਤੇਰ ਦੀ
0: ਜੀ,
2: ਇੰਨਾ ਵਿਹਲਾ ਹੋ ਗਿਆ।
1: ਵੈਸੇ ਔਜਲਾ ਵੀਰ ਜੀ, ਤੁਸੀਂ ਔਜਲਾ ਵੀਰ ਜੀ ਤੁਸੀਂ ਠੀਕ ਕਹਿ ਰਹੇ ਆ, ਤੁਹਾਨੂੰ ਮੈਂ ਦੱਸਦੀ ਆ, ਕਈ ਗਾਣੇ ਜਿਹੜੇ ਆਪਾਂ ਸੁਣੀਦੇ ਹੁੰਦੇ ਸੀ, ਹੁਣ ਜੇ ਹਨਾ ਉਹ ਗਾਣਾ ਜੇ ਆ ਜਾਵੇ 1 ਸੈਕਿੰਡ ਚ ਬੰਦ ਕਰੀਦਾ, ਉਹ ਕਿੱਦਾਂ ਬੰਦ ਕਰਦਾ, ਉਹ ਬੁਰਾ ਜਿਹਾ ਲੱਗਦਾ, ਕਮਾਲ ਹੋ ਗਏ, ਕੀ ਬਕਵਾਸ ਕਰੀ ਜਾਂਦੇ ਆ। ਇਹ ਤੇ ਇੱਕ ਵਾਰ ਮੇਰੇ ਕੋਲ ਦੂਜਾ ਮੇਰਾ ਪੋਤਾ ਬੈਠਾ, ਉਹ ਗੱਲ ਕਰੇ, ਕਹਿੰਦਾ ਆਹ ਕੀ ਆ, ਇਹ ਆਹ ਤਾਂ ਕਹਿੰਦਾ ਸਿੰਗਰ ਐਵੇਂ ਰੋਈ ਜਾਂਦਾ ਰੋਈ ਜਾਂਦਾ, ਉਹ ਮੈਨੂੰ ਛੱਡ ਕੇ ਚੱਲ ਗਏ, ਮੈਨੂੰ
2: ਜਿਹੜੀ ਮਿੱਟੀ ਤੁਸੀਂ ਗਰੋ ਹੋਏ, ਅਸੀਂ ਅਜੇ ਤਾਂ ਖੜਾ ਨੀ ਛੱਡਦੇ, ਜਿਵੇਂ ਤੁਸੀਂ ਅੱਗੇ ਕਿਹਾ ਸੀ ਹੁਣ ਬਸ ਲੈਣ ਦੇ, ਅਸੀਂ ਤਾਂ ਬਸਣ ਨੀ
0: ਦਿੰਦੇ, ਨਾ ਬਸੂਗਾ ਨਾ ਬਸਣ ਦਿੰਦਾ।
1: ਆਪਣੇ ਘਰ ਚ ਖੁਸ਼ ਆ,
2: ਮੈਨੂੰ ਬਸਦੀ ਨੂੰ ਹੁਣ ਤੂੰ ਰੱਖ ਲਾਵੇ ਜਿਵੇਂ ਰਹਿਣਾ ਤੂੰ ਦਿਨ ਕੱਟ
1: ਲਾਵੇ ਜੇ ਹੁਣ ਫਿਰ ਉਹ ਗਾਣੇ ਸੁਣੀ ਜਾਊਗੀ ਫਿਰ ਮੋਹਰੇ ਕਿਤੇ ਆਵਾਜ਼ ਸੁਣ ਲਊਗੀ ਉਹ ਫਿਰ ਉਹਦੀ ਜ਼ਿੰਦਗੀ ਚ ਥੋੜੇ ਜੇ ਚਲੋ ਉਦਾਂ ਨੀ ਉਥਲ ਪੁਥਲ ਆਊਗੀ ਆਪਣੇ ਆਪ ਨੂੰ ਸਾਂਭੋ ਪਰ ਗੱਲ ਤਾਂ ਇਹ ਗਾਣੇ ਸੁਣ ਕੇ ਤਾਂ ਉਹਦੇ ਮਨ ਮਨ ਤਾਂ ਉਥਲ ਪੁਥਲ ਹੋਊਗਾ ਨਾ
0: ਹੋਊਗਾ ਜੀ
1: ਕਿਤੇ ਕਿਤੇ ਗਲਤੀ ਨਾਲ ਆਵਾਜ਼ ਸੁਣ ਲਈ
2: ਬਿਲਕੁਲ
0: ਬਿਲਕੁਲ
1: ਹੁਣ ਮੈਂ ਤੁਹਾਨੂੰ ਏਦਾਂ ਕਹਿ ਦਿੱਤਾ ਦੱਸ ਦਿੱਤਾ
2: ਹੁਣ ਬੱਚੇ ਨੇ ਜਿਹੜੇ 18-19-20 ਸਾਲ ਦੇ ਜਦੋਂ ਆਪਾਂ ਵੀ ਸੀ ਕੋਈ ਇਹੋ ਜਿਹੀ ਗਲਤੀ ਹੋ ਜਾਵੇ ਤਾਂ ਬਜ਼ੁਰਗ ਇੰਨਾ ਕਹਿ ਕੇ ਟਾਲ ਦਿੰਦੇ ਸਾਰਦੇ ਵੀ ਚਲੋ ਉਮਰ ਦੀ ਗੱਲ ਹੈ ਇਹ ਉਮਰੇ ਤੇ ਉਹੀ ਗਲਤੀ ਮੈਂ ਅੱਜ ਕਰਾਂ ਤੇ ਮੈਨੂੰ ਤੁਸੀਂ ਜਿਹੜੀਆਂ ਤੁਹਾਡੇ ਵਰਗਿਆਂ ਤੋਂ ਲਾਣਤਾਂ ਪੈਣਗੀਆਂ ਵੀ ਉਹ ਸਿਕੰਦਰ ਆ ਜਿਹੜਾ ਗੱਲਾਂ ਕਰਦਾ ਇਹ ਸਮੇਂ ਦੇ ਵੀ ਇੱਕ ਬੱਚੇ ਵਿਆਹੁਣ ਵਾਲੇ ਹੋ
1: ਗਏ
2: ਸਮੇਂ ਨਾਲ ਚੰਗੀ ਸਮੇਂ ਨਾਲ ਵਧੀਆ
1: ਲੱਗਦਾ ਕੀ ਕੋਈ ਟਾਈਮ ਹੁੰਦਾ ਕੁਛ ਨਾ ਕੁਛ ਹੋਇਆ ਕੋਈ ਗਲਤੀ ਹੋਈ ਆ ਕਿੱਦਾਂ ਕੀਤੀ ਆ ਜਾਂ ਕੁਛ ਵੀ ਹੋਇਆ ਉਹ ਤੋਂ ਬਾਅਦ ਹੁਣ ਆ ਹੁਣ ਫਿਰ ਜਿਸ ਸਟੇਜ ਤੇ ਪਹੁੰਚ ਚੁੱਕਿਆ ਉਸ ਵੇਲੇ ਆਪਣੇ ਆਪ ਨੂੰ ਜੇ ਹੁਣ ਸਮਝੋ ਮੈਂ ਸਮਝੋ ਸੋਹਣਾ ਬੋਲਦੀ ਸਮਝੋ ਤੁਸੀਂ ਸੋਹਣਾ ਬੋਲਦੇ ਅਸੀਂ ਤੁਹਾਤੋਂ ਇਹ ਆਸ ਰੱਖਦੇ ਹਾਂ ਤੇ ਹੋਰ ਸੋਹਣਾ ਹੁਣ ਭਵਿੰਦਰ ਜੀ ਪ੍ਰੋਗਰਾਮ ਕਰਦੇ ਜੱਜ ਵਧੀਆ ਕੀਤਾ ਇਹਨਾਂ ਨੂੰ ਇਹ ਆ ਇੱਕ ਤਰ੍ਹਾਂ ਦਾ ਚੈਲੰਜ ਸਵੀਕਾਰ ਕਰਨ ਦੀ ਗੱਲ ਕੱਲ ਮੈਂ ਹੋਰ ਜ਼ਿਆਦਾ ਵਧੀਆ ਕਰਨਾ ਹੈ
0: ਬਿਲਕੁਲ
1: ਹਨਾ ਕਿਉਂਕਿ ਫਿਰ ਆਸਾਂ ਹੋ ਜਾਂਦੀਆਂ ਸਾਰਿਆਂ ਦੀਆਂ
0: ਬਿਲਕੁਲ
1: ਤੇ ਹੁਣ ਉਹ ਹੀ ਹੁੰਦਾ ਜਦੋਂ ਅਸੀਂ ਵੱਡੇ ਹੁੰਦੇ ਆ ਸਾਡੇ ਤੇ ਵੀ ਅਸੀਂ ਆਪ ਜੇ ਹੁਣ ਕੁਛ ਸਹੀ ਤਰੀਕੇ ਨਾਲ ਸੋਚਾਂਗੇ ਤਾਂ ਤਾਂ ਹੀ ਬੱਚਿਆਂ ਨੂੰ ਸਹੀ ਤਰੀਕੇ ਨਾਲ ਮਤਲਬ
0: ਦੱਸਾਂਗੇ ਜੀ ਬਿਲਕੁਲ
2: ਉਹ ਮੈਂ ਇੱਕ ਦਿਨ ਗੱਡੀ ਮੇਰੀ ਵਾਈਫ ਕਹਿੰਦੀ ਗੱਡੀ ਨਾਲ ਚਲਾ ਕੇ ਲਿਆਇਓ ਸਟੋਰ ਤੋਂ ਉੱਥੇ ਆ ਕੇ ਤੁਹਾਨੂੰ ਲੈ ਜਾਵਾਂਗੇ ਬੀਪੀ ਡਰਿੰਕ ਕੇ ਨਾਲੇ ਘਰ ਵਾਲੀ ਦੂਰ ਨੀ ਮੈਂ ਲੈ ਜੀ ਉਹ ਲੈ ਕੇ ਮੈਂ ਥੱਲੇ ਤਿਲਕ ਕੇ ਗਿਰ ਗਿਆ ਆਈਸ ਜੰਮੀ ਸੀਗੀ ਨਾ ਉਹਦੇ ਕਰਕੇ ਕਹਿੰਦੇ ਨਾਲੇ ਤਾਂ ਮੇਰੀ ਵਾਈਫ ਸੈਲਰ ਕੱਟੀ ਜਾਵੇ ਘਰੇ ਹੈ ਨਾ ਨਾਲੇ ਮੇਰੇ ਕਹਿੰਦੀ ਝਾਕ ਰਹੇ ਸੀ 10 ਮੈਨੂੰ ਰਹੇ ਸੀ ਕਹਿੰਦੀ ਕੋਈ ਫਰਕ ਨੀ ਪੈਣਾ ਐ ਥੋੜੂ ਅਗਲੇ ਨੇ ਕਹਿਣਾ ਵੀ ਸਿਕੰਦਰ ਫੜਿਆ ਹੈਗਾ ਨਾ ਨਾ ਅੱਛਾ ਗੁਰਦੁਆਰਾ ਸੈਕਟਰੀ ਸੀਗਾ ਅੱਛਾ ਫਲਾਣੇ ਟੂਰਨਾਮੈਂਟ ਲੋਕਾਂ ਨੂੰ ਮੱਤਾਂ ਦਿੰਦਾ ਸੀ ਜਿਹੜਾ ਫਲਾਣੇ ਟੂਰਨਾਮੈਂਟ ਅੱਛਾ ਉਹ ਸਿਕੰਦਰ ਫੜਿਆ ਗਿਆ ਅੱਛਾ ਕਹਿੰਦੀ ਬੜੀ ਚੜਾਈ ਹੋ ਤੇਰੀ ਉਹ ਮੈਂ ਇੰਨੀ ਗੱਲ ਲੱਗੀ ਭੈਣ ਜੀ ਉਹ ਮੈਂ ਕਿਹਾ ਗੱਲ ਤਾਂ ਪੱਕੀ ਆ ਵੀ ਇੱਕ ਨਾਂ ਨਾਲ ਹੁਣ ਕਿੰਨਾ ਕੁਝ ਜੁੜ ਗਿਆ ਬੜੀ ਚੜਾਈ ਹੋ ਗਈ
0: ਬਿਲਕੁਲ
1: ਬਿਲਕੁਲ ਫਿਰ ਉਹੀ ਫਿਰ ਜਦੋਂ ਹੁਣ ਤੁਸੀਂ ਆਪਣਾ ਕਾਲਜ ਟਾਈਮ ਯਾਦ ਕਰੋ ਜਾਂ ਕਿੱਦਾਂ ਫਿਰ ਬੰਦਾ ਸੋਚਦਾ ਕਿ ਆਪਾਂ ਏਦਾਂ ਹੁੰਦੇ ਸੀ ਏਦਾਂ ਕਰੀਦੇ ਹੁੰਦੇ ਸੀ ਏਦਾਂ ਹੁੰਦਾ ਸੀ ਉਹ ਹੁੰਦਾ ਉਹ ਹੋ ਗਿਆ ਉਹ ਟਾਈਮ ਉਦਾਂ ਦਾ ਸੀਗਾ ਸਾਰਿਆਂ
2: ਜ਼ਿੰਮੇਵਾਰੀਆਂ ਹੁੰਦੀਆਂ ਭੈਣ ਜੀ ਗੱਲ ਕੁਛ ਨਹੀਂ ਹੁੰਦੀ ਹੈ ਤਾਂ ਅੱਜ ਵੀ ਉਹੀ ਹੈ ਹੁਣ ਜ਼ਿੰਮੇਵਾਰੀਆਂ ਪੈ ਗਈਆਂ
0: ਜ਼ਿੰਮੇਵਾਰੀਆਂ
1: ਬਿਲਕੁਲ
0: ਉਦੋਂ ਇਹ ਸੀ ਨਾ ਜੀ ਉਦੋਂ ਇਕੱਲੇ ਸੀਗੇ ਨਾ ਕਿਸੇ ਦਾ ਫਿਕਰ ਨਹੀਂ ਸੀ ਹੁਣ ਪਰ ਨਾਲ ਦਿਆਂ ਦਾ ਜਿਆਦਾ ਫਿਕਰ ਹੁੰਦਾ ਨਾ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
2: ਪਿੱਛੇ ਨਾ ਇੱਕ ਪਿੰਡ ਪੇਜ ਬਣਿਆ ਫੇਸਬੁੱਕ ਤੇ ਮੈਂ ਉਹਨੂੰ ਲਾਈਕ ਕਰ ਲਿਆ ਉਹ ਕਈ ਵਾਰੀ ਵਧੀਆ ਕਹਾਣੀਆਂ ਜਿਹੀ ਆਉਂਦੀ
0: ਹੁੰਦੀਆਂ
2: ਉਹ ਚ ਉਹਨਾਂ ਨੇ ਸ਼ੁਰੂ ਕਰਤਾ ਬੰਦ ਕੱਲੇ ਆਖਰੀ ਕਿਸਤ ਆ ਕੇ ਹਟੀ ਉਹਦੀ ਕੁੱਤੇ ਵਾਲੇ ਸਰਦਾਰ ਨਾਵਲ ਬੂਟਾ ਸਿੰਘ ਮੈਂ ਅੱਗੇ ਜਦੋਂ ਉਮਰ ਸੀ ਉਹ 2 ਗੇਰ ਪੜਿਆ ਬਹੁਤ ਚੰਗਾ ਲੱਗਦਾ ਸੀ ਲੈ ਮੈਨੂੰ ਹੁਣ ਉਹਦੇ ਵਿੱਚ ਜਮੀ ਕੋਈ ਗੱਲ ਚੰਗੀ ਲੱਗਦੀ ਹੋਣੀ ਸੀ ਖਣੀ ਉਮਰ ਇਹੋ ਜਿਹੀ ਹੋ ਗਈ
0: ਜੀ
2: ਹਾਲਾਂਕਿ ਯਾਦ ਆਈ ਗਿਆ ਜਦੋਂ ਪੜ੍ਹੇ ਉਹ ਜਿਵੇਂ ਤੁਸੀਂ ਕਹਿੰਦੇ ਹੋ ਹਰ ਚੀਜ਼ ਸਮੇਂ ਨਾਲ ਚੰਗੀ ਲੱਗਦੀ
0: ਬਿਲਕੁਲ ਹੈ ਜੀ ਬਿਲਕੁਲ
2: ਹੈ ਜੀ ਜਵਾਨੀ ਦਾ ਚੜ੍ਹਦੀ ਜਵਾਨੀ ਦਾ ਨਾਵਲ ਹੈ ਜੀ
0: ਬਿਲਕੁਲ ਹੈ ਜੀ ਜੀ
2: ਠੀਕ ਹੈ ਜੀ
1: ਤੁਸੀਂ ਦੇਖੋ ਜਿਹੜੀਆਂ ਗੱਲਾਂ ਕਿਤੇ ਜਿਹੜੀਆਂ ਗੱਲਾਂ ਸਾਡੇ ਭੁਪਿੰਦਰ ਜੀ ਫਿਰ ਵੱਡੇ ਸਮਝਾਉਂਦੇ ਹੁੰਦੇ ਸੀ ਅਸੀਂ ਸਮਝਾਉਂਦੇ ਹੁੰਦੇ ਜਾਂਦੇ ਜਾਂਦੇ ਨੇ ਕਹਿਣਾ ਅੱਛਾ ਤੂੰ ਆਹ ਕਰ ਲੈ ਤੂੰ ਆਹ ਕਰ ਲੈ ਆਹ ਕਰ ਲੈ ਉਹੀ ਅਸੀਂ ਆਪਣੇ ਬੱਚਿਆਂ ਨਾਲ ਕਰਨ ਲੱਗ ਪਏ ਉਹੀ ਹੁਣ ਸਾਡੇ ਜਿਹੜੇ ਬੱਚੇ ਆ ਉਹ ਜਾਂਦੇ ਜਾਂਦੇ ਆਪਣੇ ਨਿਆਣਿਆਂ ਨੂੰ ਕਹਿਣ ਲੱਗ ਪਏ ਅੱਛਾ ਮੈਂ ਚੱਲੇ ਤੂੰ ਮਗਰੋਂ ਆਹ ਕਰ ਲੈ ਆਹ ਕਰ ਲੈ ਬਸ ਇਹ ਚੱਲੀ ਜਾਂਦਾ ਸਿਲਸਿਲਾ ਜਦੋਂ ਆਪ ਉਸ ਸਟੇਜ ਤੇ ਆਉਂਦੇ ਨਾ ਆਪਣੇ ਆਪ ਇਹ ਹੋ ਜਾਂਦਾ ਚਲੋ ਜੋ ਜੀ ਸਤਿ ਸ੍ਰੀ ਅਕਾਲ ਜੀ ਚਲੋ ਠੀਕ ਹੈ ਬਹੁਤ ਵਧੀਆ ਗੱਲਬਾਤ ਹੋ ਗਈ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ
0: ਓਕੇ ਓਕੇ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਸ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਤੇ US ਤੋਂ ਤੇ ਨਾਲ ਦੀ ਨਾਲ ਔਜਰਾ ਸਾਹਿਬ US ਤੋਂ ਜੁੜੇ ਸਨ ਤੇ ਲੋ ਫਿਰ ਆਪਾਂ ਆਗਿਆ ਵੱਧਦੇ ਹਾਂ ਤੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਮੈਂ ਆਗਿਆ ਲੈਣਾ ਜੀ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 1 ਸਭ ਤੋਂ ਪਹਿਲਾਂ ਭੇਜਿਆ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਸੁਰਜੀਤ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਸਾਡੇ ਮਦਰ ਇੰਡੀਆ ਤੋਂ ਨਵਦੀਪ ਸਿੰਘ ਜੀ ਦਿੱਲੀ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਐਨੂ ਜੀ ਨਵਦੀਪ ਜੀ ਸਵਾਗਤ ਹੈ ਰਾਜਨ ਸੈਣੀ ਸਾਹਿਬ ਕਹਿੰਦੇ ਕੈਰੀ ਆਨ ਸਰ ਜੀ ਤੇ ਦਵਿੰਦਰ ਭਾਰਤ ਜੀ UI ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਔਜਲਾ ਸਾਹਿਬ ਕਹਿੰਦੇ ਨੇ ਯੂ ਐਸ ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਮਾਲ ਸੁਰਿੰਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਯੂ ਐਸ ਤੋਂ ਹੀ। ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਨੇ ਜੀ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਕੁਮਾਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀਰਾ ਸਾਹਿਬ ਸਵਾਗਤ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰੋ ਆਪਣੇ ਇੰਡੀਆ ਤੋਂ, ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ, ਤੇ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਲੋ ਦੋਸਤੋ ਫਿਰ ਇਹਦੇ ਨਾਲ ਹੀ ਆਪਾਂ ਅੱਗਿਆਂ ਵੱਲ ਨੂੰ ਵੱਧਦੇ ਹਾਂ ਤੇ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਆਖਰ ਤੱਕ ਤੁਹਾਨੂੰ ਵਧੀਆ ਲੱਗਿਆ ਹੋਗਾ, ਖਬਰਾਂ ਤੋਂ ਲੈ ਕੇ ਅੱਜ ਦੇ ਵਿਚਾਰ ਤੋਂ ਲੈ ਕੇ ਨਾਲ ਨਾਲ ਹੋਰ ਸਾਰਾ ਸਿਲਸਿਲਾ। ਤੇ ਮੁਕੱਦਰ ਬਾਈ ਜੀ ਕਹਿੰਦੇ ਆ ਲੋਕ ਪੈਸੇ ਦੌਲਤ ਸ਼ੋਹਰਤ ਕਰਕੇ ਕਿਸੇ ਨੂੰ ਇਕੱਠੇ ਰਹਿ ਨਹੀਂ ਦਿੰਦੇ, ਫੇਰ ਦਿਲਾਸਾ ਦਿੰਦੇ ਸਮੇਂ ਦੇ ਨਾਲ ਸਭ ਠੀਕ ਹੋ ਜਾਵੇਗਾ। ਤੇ ਇਸੇ ਤਰ੍ਹਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਜਗਦੇਵ ਸੰਧੂ ਬਾਈ ਜੀ ਨੇ, ਸਿਕੰਦਰ ਸਿੰਘ ਔਜਲਾ ਜੀ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਜਿਹੜੇ ਦੋਸਤਾਂ ਨੇ ਅਜੇ ਤੱਕ ਦੁਆਬਾ ਰੇਡੀਓ ਨੂੰ ਸਬਸਕ੍ਰਾਈਬ ਨਹੀਂ ਕੀਤਾ ਯੂਟਿਊਬ ਨੂੰ, ਤੇ ਉਹ ਜ਼ਰੂਰ ਕਰ ਲੈਣ, ਕੋਈ ਪੈਸਾ ਧੇਲਾ ਨਹੀਂ ਲੱਗਦਾ, ਤੁਹਾਡੀ ਸਹੂਲਤ ਲਈ ਅਵੇਲੇਬਲ ਹੈ। ਜਦੋਂ ਇਹ ਪ੍ਰੋਗਰਾਮ ਲਾਈਵ ਹੁੰਦਾ ਤੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾਂਦਾ, ਯਾਦ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ। ਤੇ ਲੋ ਦੋਸਤੋ ਇਸ ਦੇ ਨਾਲ ਹੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਮਿੱਤਰਾਂ ਦਾ, ਜਿਨ੍ਹਾਂ ਨੇ ਚੁੱਪ ਚੁਪੀਤੇ ਸੁਣਿਆ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਜੁੜੇ ਹੋਏ ਹੋ, ਸਾਰਿਆਂ ਨੂੰ ਪਿਆਰ ਭਰੀ ਤੇ ਨਿੱਕੀ ਸਤਿ ਸ੍ਰੀ ਅਕਾਲ ਹੈ ਤੇ ਧੰਨਵਾਦ ਹੈ 2.25 ਘੰਟੇ ਸਾਥ ਨਿਭਾਉਣ ਦੇ ਲਈ। ਤੇ ਕੱਲ੍ਹ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਮੰਗਲਵਾਰ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸਤਿ ਸ੍ਰੀ ਅਕਾਲ ਹੈ ਇਸ ਦੇ ਨਾਲ ਹੀ, ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ੍ਰੀ ਅਕਾਲ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਜੀ। ਲੈ ਕੇ ਹਾਜ਼ਰ ਆ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਫਰਾਈਡੇ ਵਾਲੇ ਦਿਨ ਹੈ, ਇਸ ਹਫ਼ਤੇ ਦਾ ਆਖਰੀ ਦਿਨ, ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਬਣਦਾ ਹੈ 4-5 ਦਿਨ, ਤੇ ਗੱਲਾਂ ਬਾਤਾਂ ਦੇ ਵਿੱਚ ਤੁਹਾਡਾ ਸਾਥ ਤੇ ਨਾਲ ਕੁਝ ਆਪਣੀਆਂ ਗੱਲਾਂ ਕਰ ਜਾਈਦੀਆਂ ਸੀ। ਤੇ ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਤੇ ਗੱਲਾਂ ਬਾਤਾਂ ਸਭ ਤੋਂ ਪਹਿਲਾਂ ਰਿਸ਼ਤੇ ਦੀਆਂ ਖ਼ਬਰਾਂ, ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਤੇ ਉਸ ਤੋਂ ਬਾਅਦ ਅੱਜ ਕਿਤਾਬ ਦੀ ਗੱਲ ਕਰਾਂਗੇ, ਜਿਹੜੇ ਕਿ ਲਗਾਤਾਰਤਾ ਦੇ ਵਿੱਚ ਪਿਛਲਿਆਂ ਸਮਿਆਂ ਤੋਂ 35-40 ਕਿਤਾਬਾਂ ਤੁਹਾਡੀ ਝੋਲੀ ਜਿਹੜੀ ਹੈ ਪਾ ਚੁੱਕੇ ਹਾਂ, ਤੇ ਉਸੇ ਲੜੀ ਦੇ ਤਹਿਤ ਕਿਤਾਬਾਂ ਦੀ ਦੁਨੀਆਂ ਦੇ ਵਿੱਚ ਕਿਤਾਬਾਂ ਦੇ ਅੰਗ ਸੰਗ ਦੇ ਵਿੱਚ ਅੱਜ ਦਾ ਸੈਗਮੈਂਟ ਜਿਹੜਾ ਹੁੰਦਾ ਹੈ ਆਖਰ ਦੇ ਵਿੱਚ, ਤੇ ਉਹਦੇ ਵਿੱਚ 35-40 ਮਿੰਟ 45 ਮਿੰਟ ਆਪਾਂ ਕਿਤਾਬ ਦੇ ਕੁਝ ਪੰਨਿਆਂ ਦੇ ਵਿੱਚੋਂ ਜ਼ਿਕਰ ਕਰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਕਿਤਾਬ ਪੰਜਾਬ ਦੀ ਸ਼ੁਰੂਆਤ ਕੀਤੀ ਹੈ, ਬੜੀ ਦਿਲਚਸਪੀ ਵਾਲੀ ਕਿਤਾਬ ਹੈ, ਤੇ ਉਹਨੂੰ ਪੜ੍ਹ ਕੇ ਤੇ ਸਰੂਰ ਵੀ ਆਉਂਦਾ ਹੈ, ਤੇ ਨਾਲ ਦੀ ਨਾਲ ਬੰਦੇ ਨੂੰ ਕੁਝ ਪਤਾ ਵੀ ਲੱਗਦਾ ਕਿ ਅਸਲ ਦੇ ਵਿੱਚ ਕਹਾਣੀ ਕਿੱਥੇ ਕਿੱਥੇ ਕੀ ਕੁਝ ਵਾਪਰਿਆ। ਪੰਜਾਬ ਜਿਹੜੀ ਇਹ ਕਹਾਣੀ ਹੈ, ਕਹਿ ਸਕਦੇ ਕਿ ਕਿਤਾਬ ਦੇ ਵਿੱਚੋਂ ਔਰੰਗਜ਼ੇਬ ਤੋਂ ਲੈ ਕੇ ਮਾਊਂਟਬੈਟਨ ਤੱਕ ਦਾ ਜਿਹੜਾ ਇਤਿਹਾਸ ਆ, ਉਹਦੇ ਵਿੱਚ ਪਿਛੋਕੜ ਦੇ ਵਿੱਚ ਜੋ ਕੁਝ ਵਾਪਰਿਆ, ਚਾਹੇ ਜਿੰਨੇ ਵੀ ਸਿਆਸੀ ਮਤਭੇਦ ਹੋਣਗੇ ਇੱਕ ਦੂਸਰੇ ਦੇ ਨਾਲ, ਚਾਹੇ ਉਹ ਧਰਮ ਦੇ ਨਾਲ ਜੁੜੇ ਨੇ, ਚਾਹੇ ਸਿਆਸੀ ਮੁੱਦੇ ਜੁੜੇ ਨੇ, ਪਰ ਕੁਝ ਆਪਣੀ ਗੱਲ ਕਹਿਣ ਵਾਲੇ ਲੋਕ ਗੱਲ ਕਹਿ ਜਾਂਦੇ ਆ। ਰਾਜਮੋਹਨ ਹੋਣਾ ਦੀ ਕਲਮ ਦੇ ਵਿੱਚੋਂ ਗਾਂਧੀ ਪਰਿਵਾਰ ਨੂੰ ਬਿਲੋਂਗ ਕਰਦੇ ਆ, ਤੇ ਉਹਨਾਂ ਦੇ ਇਹ ਜਿਹੜਾ ਨਾਵਲ ਰਚਿਆ ਤੇ ਉਹਨੂੰ ਜਿਹੜਾ ਆਪਾਂ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਕਿਤਾਬ ਦਾ ਨਾਂ ਕਿਤਾਬ ਪੰਜਾਬ, ਜਿਸ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦੇ ਦੁਆਰਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੁਹਾਡੇ ਨਾਲ ਸਾਂਝ ਪਾ ਰਿਹਾ ਇਸ ਕਿਤਾਬ ਦੇ ਵਿੱਚੋਂ, ਤੇ 2 ਚੈਪਟਰ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਆ, ਤੇ 3ਰੇ ਚੈਪਟਰ ਦੀ ਆਪਾਂ ਅੱਜ ਸ਼ੁਰੂਆਤ ਕਰਾਂਗੇ ਨਾਲ ਅੱਗੇ ਲਏ ਪੰਨਿਆਂ ਦੇ ਵਿੱਚ, ਤੇ ਕੀ ਕੁਝ ਅੱਗੇ ਜਾ ਕੇ ਵਾਪਰਦਾ ਹੈ, ਅਸਲ ਕਹਾਣੀ ਦੇ ਵੱਲ ਨੂੰ ਸ਼ੁਰੂਆਤ ਹੋਵੇਗੀ। ਤੇ ਲਓ ਫਿਰ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਘੜੀਆਂ ਦੇ ਉੱਤੇ 8 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:08 ਦਾ ਸਮਾਂ ਹੋ ਚੁੱਕਿਆ ਹੈ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:08 ਨੇ। ਯੂਕੇ ਦੇ ਵਿੱਚ ਸ਼ਾਮ ਦੇ 5:00 ਦੇ ਉੱਤੇ 8 ਮਿੰਟ ਦਾ ਸਮਾਂ ਹੈ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਸ਼ਾਮ ਦੇ 6:08 ਹੈ, ਤੇ ਭਾਰਤ ਦੇ ਵਿੱਚ ਰਾਤ ਦੇ 9:39 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਜ਼ਰੂਰ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ, ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾਉਣਾ। ਤੇ ਅੱਜ ਦੇ ਵਿਚਾਰ ਦੇ ਨਾਲ ਫਿਰ ਗੱਲ ਦੀ ਲੜੀ ਦੀ ਸ਼ੁਰੂਆਤ ਕਰਦੇ ਹਾਂ, ਤੇ ਬਾਕੀ ਸਿਆਸੀ ਖਬਰਾਂ ਦੇ ਵੱਲ ਨੂੰ ਵੀ ਫਿਰ ਆਪਾਂ ਚੱਲਦੇ ਹਾਂ। 22 ਮਈ ਦਾ ਦਿਹਾੜਾ ਅੱਜ, ਤੇ ਫਰਾਈਡੇ ਵਾਲਾ ਦਿਨ ਹੈ 2026। ਅੱਜ ਦੇ ਵਿਚਾਰ ਦੇ ਵਿੱਚ ਕਹਿੰਦੇ ਆ ਕਿ ਉਹੀ ਹਾਕਮ ਉੱਤਮ ਹੈ ਜਿਹੜਾ ਜਨਤਾ ਨੂੰ ਸੁਖੀ ਰੱਖੇ ਤੇ ਆਪਣੇ ਤੋਂ ਦੂਰ ਬੈਠਿਆਂ ਆਪਣੇ ਪ੍ਰਤੀ ਜਿਹੜਾ ਖਿੱਚ ਰੱਖਦਾ ਹੋਵੇ। ਪਰ ਖਿੱਚ ਤਾਂ ਹੋਰ ਹੀ ਪਾਸੇ ਪਈ ਜਾਂਦੀ ਹੈ, ਹਾਲਾਤ ਜਿਹੜੇ ਦਿਖ ਰਹੇ ਨੇ ਕਿੱਧਰ ਨੂੰ ਜਾ ਰਹੇ ਨੇ, ਉਹ ਸਾਰਾ ਸਿਲਸਿਲਾ ਵੀ ਅੱਗੇ ਜਾ ਕੇ ਵਿਸਤਾਰ 'ਚ ਗੱਲਾਂ ਕਰਾਂਗੇ। ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44 976 1962 ਹੈ, ਤੇ ਜਦੋਂ ਆਪਾਂ ਕਿਤਾਬ ਦਾ ਜ਼ਿਕਰ ਕਰਾਂਗੇ ਉਸ ਸਮੇਂ ਮੈਂ ਤੁਹਾਡੀ ਕਾਲ ਨਹੀਂ ਲੈ ਪਾਵਾਂਗਾ, ਉਹਦੇ ਲਈ ਮਾਫ਼ੀ ਚਾਹਾਂਗਾ। ਉਸ ਤੋਂ ਪਹਿਲਾਂ ਆਪਾਂ 1-1.25 ਘੰਟਾ ਜਿਹੜਾ ਗੱਲਬਾਤ ਦੇ ਵਿੱਚ ਤੁਸੀਂ ਆਪਣੀ ਸ਼ਮੂਲੀਅਤ ਕਰ ਸਕਦੇ ਹੋ। ਤੇ ਲਓ ਫਿਰ ਆਪਾਂ ਅੱਜ ਦੀ ਸ਼ੁਰੂਆਤ ਕਰਦੇ ਹਾਂ। 22-5-1545 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਕੁਝ ਸਦੀਆਂ ਪਿੱਛੇ। ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦਾ ਜਦੋਂ ਦੇਹਾਂਤ ਹੋਇਆ ਸੀ ਅੱਜ ਦੇ ਦਿਹਾੜੇ ਦੇ ਉੱਤੇ, ਤੇ 1772 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਬ੍ਰਾਹਮ ਸਮਾਜ ਜਿਹੜੇ ਸਨ ਦੇ ਮੋਢੀ ਹੋਏ ਨੇ ਬ੍ਰਾਹਮਣ, ਤੇ ਸਮਾਜ ਸੁਧਾਰਕ ਦਾ ਜਿਹੜਾ ਬਰਦਵਾਨ ਬੰਗਾਲ ਦੇ ਵਿੱਚ ਉਹ ਜਨਮੇ ਨੇ। 1892 ਦੇ ਵਿੱਚ ਇੰਗਲੈਂਡ ਦੇ ਸ਼ੈਫੀਲੈਂਡ ਨੇ ਜਿਹੜਾ ਸੀ ਟੂਥਪੇਸਟ ਦੀ ਖੋਜ ਕੀਤੀ ਸੀ, ਜਿਹੜੀ ਆਪਾਂ ਅੱਜ ਵੀ ਜਿਹੜੀ ਵਰਤ ਰਹੇ ਹਾਂ। 1892 ਦੇ ਵਿੱਚ ਇਹਦੀ ਖੋਜ ਕਰ ਲਈ ਗਈ ਸੀ, ਤੇ ਆਪਣੇ ਤਾਂ ਕਹਿ ਲਓ ਕਿ ਕੋਲੇ ਦੇ ਨਾਲ ਵੀ ਮਾਂਜ ਦੇ ਰਹੇ ਆ, ਤੇ ਦਾਤਣਾਂ ਆ ਗਈਆਂ, ਫਿਰ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਤੇ ਇਸੇ ਤਰ੍ਹਾਂ ਹੁਣ ਇਹ ਜਦੋਂ ਗੋਰਿਆਂ ਨੇ ਸ਼ੁਰੂਆਤ ਕੀਤੀ ਹੈ 1892 ਦੇ ਵਿੱਚ ਟੂਥਪੇਸਟ ਜਿਹੜੀ ਸੀ ਲੱਭ ਲਈ ਗਈ ਸੀ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਅਤੇ ਓਕੇ ਆ ਜੀ, ਸਾਰਾ ਕੁਝ ਠੀਕ ਠਾਕ ਚੱਲ ਰਿਹਾ, ਸ਼ੁਕਰੀਆ ਜੀ। ਤੇ ਮਾਲ ਸੁਰਿੰਦਰ ਜੀ ਨੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਭੇਜੀ ਹੈ ਦੁਆਬਾ ਰੇਡੀਓ ਪਰਿਵਾਰ ਨੂੰ। ਪਰਮਿੰਦਰ ਬਰਨ ਜੀ ਜੁੜੇ ਹੋਏ ਨੇ ਫਗਵਾੜੇ ਤੋਂ ਭਾਰਤ ਸਾਹਿਬ, ਆਜੋ ਕਹਿੰਦੇ ਜੀ। ਤੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸੱਜਣਾਂ ਨੂੰ ਕਹਿੰਦੇ ਨੇ ਜੀ ਫਗਵਾੜੇ ਤੋਂ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਗੱਲ ਕਰਦੇ ਹਾਂ ਥੋੜੀ ਜੀ ਹਾਸ਼ਮਪੁਰਾ, ਤੇ ਉਸ ਤੋਂ ਪਹਿਲਾਂ ਗੱਲ ਆ ਜਾਂਦੀ ਹੈ 1906 ਦੀ ਤੇ 1892 ਦੇ ਵਿੱਚ। 1892 ਦੇ ਵਿੱਚ ਇੰਗਲੈਂਡ ਦੇ ਸ਼ੈਫੀਲਡ ਨੇ ਟੂਥਪੇਸਟ ਦੀ ਖੋਜ ਕਰ ਲਈ ਤੇ 1906 ਦੇ ਵਿੱਚ ਅਮਰੀਕੀ ਭਰਾਵਾਂ ਨੇ ਫਲਾਇੰਗ ਮਸ਼ੀਨ ਜਿਹੜੀ ਸੀ ਪੇਟੈਂਟ ਕਰਾ ਲਈ ਸੀ, ਜਿਸ ਤੋਂ ਹਵਾਈ ਜਹਾਜ਼ ਬਣਨ ਦੀ ਸ਼ੁਰੂਆਤ ਹੁੰਦੀ ਹੈ 1906 ਦੇ ਵਿੱਚ। ਅੱਜ ਦੇਖ ਲਓ ਕਿੰਨੀ 100 ਸਾਲ ਪੂਰਾ ਹੋ ਗਿਆ ਤਕਰੀਬਨ, ਤੇ 100 ਸਾਲ ਤੋਂ ਉੱਤੇ ਹੋ ਗਿਆ ਜੀ। 1987 ਦੇ ਵਿੱਚ ਹਾਸ਼ਮਪੁਰਾ ਮੇਰਠ ਦੇ ਵਿੱਚ ਕਤਲੇਆਮ ਹੁੰਦਾ ਹੈ। 1991 ਦੇ ਵਿੱਚ ਕਮਿਊਨਿਸਟ ਤੇ ਟ੍ਰੇਡ ਯੂਨੀਅਨ ਆਗੂ ਐਸ ਏ ਡਾਂਗੇ ਦਾ ਦੇਹਾਂਤ ਹੋਇਆ। ਤੇ ਲੋ ਫਿਰ ਹੁਣ ਗੱਲ ਕਰਦੇ ਹਾਂ ਸ਼ੇਰ ਸ਼ਾਹ ਸੂਰੀ ਦੀ ਥੋੜੀ। ਸੂਰਵੰਸ਼ ਦੇ ਜਿਹੜੇ ਦੂਰ ਅੰਦੇਸ਼ੀ ਤੇ ਤਿੱਖਣ ਬੁੱਧੀ ਵਾਲੇ ਯੋਧੇ ਦਾ ਜਨਮ ਜਿਹੜਾ ਸੀ ਸਾਂਸਰਾਮ ਰੋਹਤਾਸ ਦੇ ਵਿੱਚ 1472 ਨੂੰ ਹੁੰਦਾ ਹੈ, ਜਦੋਂ ਸਾਹੂਖੇਲ ਕਬੀਲੇ ਦੇ ਸਰਦਾਰ ਬਹਿਲੋਲ ਨੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਸੀ। ਤਾਂ ਉਸਦੇ ਸੱਦੇ ਦੇ ਉੱਤੇ ਅਫਗਾਨਿਸਤਾਨ ਦੇ ਅਨੇਕਾਂ ਪਰਿਵਾਰਾਂ, ਜਿਨ੍ਹਾਂ ਦੇ ਵਿੱਚ ਸ਼ੇਰ ਸ਼ਾਹ ਸੂਰੀ ਦਾ ਜਿਹੜਾ ਦਾਦਾ ਸੀ ਅਬਰਾਹਮ, ਉਹ ਵੀ ਆਪਣੇ ਪੁੱਤਰ ਦੇ ਸਮੇਤ ਇੱਥੇ ਆਣ ਕੇ ਰਹਿਣ ਲੱਗ ਪਿਆ ਸੀ। ਅਸਲ ਦੇ ਵਿੱਚ ਇਸਦਾ ਨਾਂ ਜਿਹੜਾ ਸੀ ਫਰੀਦ ਖਾਨ ਸ਼ੇਰ ਸ਼ਾਹ ਸੀ ਅਸਲ ਨਾਂ ਜਿਹੜਾ ਉਹਦਾ, ਪਰ ਉਹਨੂੰ ਸ਼ੇਰ ਸ਼ਾਹ ਸੂਰੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ, ਪਰ ਅਸਲ 'ਚ ਉਹਦਾ ਨਾਂ ਜਿਹੜਾ ਹੈਗਾ ਫਰੀਦ ਖਾਨ ਸ਼ੇਰ ਸ਼ਾਹ ਸੀ। ਬਚਪਨ ਦੇ ਵਿੱਚ ਸ਼ਿਕਾਰ ਖੇਡਦੇ ਇਕੱਠੇ ਜਾਂ ਇਕੱਲੇ ਨੇ ਸ਼ੇਰ ਨੂੰ ਮਾਰਿਆ ਸੀ, ਉਹਨੇ ਇਕੱਲੇ ਨੇ ਮਾਰਿਆ ਸੀ ਵੈਸੇ ਤਾਂ, ਤੇ ਉਸਨੂੰ ਸ਼ੇਰ ਸ਼ਾਹ ਦਾ ਜਿਹੜਾ ਸੀ ਫਿਰ ਖਿਤਾਬ ਮਿਲਿਆ ਸੀ, ਇਸ ਤੋਂ ਉਹਦਾ ਨਾਂ ਸੀ ਜਿਹੜਾ ਸੀ ਸ਼ੇਰ ਸ਼ਾਹ ਪੈ ਗਿਆ। ਤੇ ਪਾਣੀਪਤ ਦੀ ਲੜਾਈ ਦੇ ਵਿੱਚ ਅਬਰਾਹਮ ਲੋਧੀ ਦੇ ਹਾਰਨ ਤੇ ਮੁਗਲ ਬਾਬਰ ਦਿੱਲੀ ਦਾ ਬਾਦਸ਼ਾਹ ਬਣ ਗਿਆ। ਇਹ ਉਸਦੀ ਜਿਹੜੀ ਫੌਜ ਦੇ ਵਿੱਚ ਭਰਤੀ ਹੋ ਗਿਆ। ਬਾਬਰ ਨੇ ਉਸਦੇ ਕੰਮ ਨੂੰ ਦੇਖਦਿਆਂ ਹੋਇਆਂ ਕਿਹਾ ਸ਼ੇਰ ਸ਼ਾਹ ਸੂਰੀ ਦੇ ਕੰਮਾਂ ਤੇ ਨਜ਼ਰ ਰੱਖੋ ਇਹਦੇ ਉੱਤੇ, ਤੇ ਬਹੁਤ ਚਲਾਕ ਬੰਦਾ ਜਾਪਦਾ ਹੈ। ਉਹਦੇ ਮੱਥੇ ਦੇ ਉੱਤੇ ਰਾਜ ਦੇ ਪ੍ਰਭੂਤਵ ਚਿੰਨ ਨੇ, ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਭ ਨੂੰ ਬਾਣੀ ਪਾਏਗਾ ਤੇ ਰਾਜਗੱਦੀ ਦੇ ਉੱਤੇ ਬੈਠੇਗਾ, ਇਸ ਲਈ ਇਹਦੇ ਉੱਤੇ ਨਜ਼ਰ ਰੱਖੋ। ਬਾਬਰ ਦੇ ਵੱਲੋਂ ਉਸਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਚੱਲੀ ਤਾਂ ਉਹ ਜਿਹੜਾ ਸੀ ਬਿਹਾਰ ਭੱਜ ਜਾਂਦਾ ਹੈ, ਉੱਥੇ ਕਬਜ਼ਾ ਕਰ ਲਿਆ ਤੇ 1533 ਦੇ ਵਿੱਚ ਬੰਗਾਲ ਦੀ ਲੜਾਈ ਦੇ ਵਿੱਚ ਬਹੁਤ ਉਹਨੂੰ ਜਿਹੜਾ ਸੀ ਫਾਇਦਾ ਹੋਇਆ। ਬਾਬਰ ਦੀ ਮੌਤ ਤੋਂ ਬਾਅਦ ਉਸਦੇ ਬਾਦਸ਼ਾਹ ਬਣੇ ਪੁੱਤਰ ਹਮਾਂਜੂ ਨੂੰ ਦਿੱਲੀ ਤੋਂ ਭਜਾ ਕੇ ਜਿਹੜਾ ਸੀ ਰਾਜਪਾਗ ਸੰਭਾਲਿਆ ਗਿਆ। 1540 ਤੋਂ 1545 ਤੱਕ ਦਾ ਜਿਹੜਾ ਸਮਾਂ ਉਹਨੇ ਉਸਦੇ ਜਿਹੜਾ ਸੀ ਉਹਦੇ ਉੱਤੇ ਫਿਰ ਰਾਜ ਦੌਰਾਨ ਉਸਦੇ ਇਤਿਹਾਸਕ ਕੀਤੇ ਹੋਏ ਕੰਮਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ 2500 ਕਿਲੋਮੀਟਰ ਲੰਮੀ ਸੜਕ ਜਿਹੜੀ ਹੈ ਪਿਸ਼ਾਵਰ ਤੋਂ ਪਾਕਿਸਤਾਨ, ਅੰਮ੍ਰਿਤਸਰ, ਜਲੰਧਰ, ਅੰਬਾਲਾ, ਕਾਨਪੁਰ, ਕਲਕੱਤਾ ਹੁੰਦੀ ਹੋਈ ਸੋਨਾਰ ਗਾਓ ਬੰਗਲਾਦੇਸ਼ ਤੱਕ ਜੜੀ ਬਣਵਾਈ, ਜਿਸ ਨੂੰ ਜਿਹੜਾ ਜੀ ਟੀ ਰੋਡ ਜਾਂ ਸ਼ੇਰ ਸ਼ਾਹ ਸੂਰੀ ਮਾਰਗ ਵੀ ਕਿਹਾ ਜਾਂਦਾ ਹੈ, ਅੱਜ ਵੀ ਉਹ ਬਰਕਰਾਰ ਹੈ। ਇਸ ਸੜਕ ਦੇ ਉੱਪਰ 1700 ਜਿਹੜੀਆਂ ਸਰਾਵਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਦੇ ਵਿੱਚੋਂ ਅੱਜ ਵੀ ਜੋ ਖਸਤਾ ਹਾਲਤ ਦੇ ਵਿੱਚ ਵੇਖੀਆਂ ਜਾ ਸਕਦੀਆਂ ਉਹਨਾਂ ਸਮਿਆਂ ਦੇ ਵਿੱਚ। ਭਾਰਤੀ ਰੁਪਏ ਨੂੰ ਉਹਨੇ ਜਿਹੜਾ ਸੀ ਸ਼ੁਰੂ ਕੀਤਾ, ਜੋ ਅਜੇ ਵੀ ਕਈ ਦੇਸ਼ਾਂ ਦੇ ਵਿੱਚ ਚੱਲਦਾ ਆ ਰਿਹਾ। ਹਰ ਵੱਡੇ ਨਗਰ ਦੇ ਵਿੱਚ ਨਿਆਂ ਕੇਂਦਰ ਬਣਾਏ ਗਏ, ਘੋੜਿਆਂ ਨੂੰ ਦਾਗਣ ਦੀ ਜਿਹੜੀ ਸੀ ਪ੍ਰਥਾ ਸ਼ੁਰੂ ਕੀਤੀ, ਤਾਂ ਜੋ ਸਰਦਾਰ ਜਾਂ ਜਗੀਰਦਾਰ ਧੋਖੇ ਦੇ ਨਾਲ ਖਜ਼ਾਨੇ ਦੀ ਲੁੱਟ ਰੋਕੀ ਜਾ ਸਕੇ। 22 ਮਈ 1545 ਨੂੰ ਉਸਦੀ ਮੌਤ ਹੁੰਦੀ ਹੈ। ਉਸਦੀ ਮੌਤ ਕਲੰਦਰ ਬੁਦੇਲਖੰਡ ਦੇ ਵਿੱਚ ਹੋਈ ਤੇ ਉੱਥੋਂ ਦੇ ਜਿਹੜੇ ਲਾਲਗੜ੍ਹ ਕਿਲੇ ਦੇ ਵਿੱਚ ਉਹਨੂੰ ਜਿਹੜਾ ਸੀ ਫਿਰ ਦਫਨਾਇਆ ਗਿਆ ਸੀ। ਇਸੇ ਤਰ੍ਹਾਂ ਜ਼ਿਕਰ ਆਉਂਦਾ ਹੈ, ਫਿਰ ਭਾਰਤੀ ਰੇਲਵੇ ਦੀ ਗੱਲ ਕਰਦੇ ਹਾਂ ਥੋੜ੍ਹੀ ਹੈ। ਵਿਸ਼ਵ ਦੇ ਵਿੱਚ ਚੌਥਾ ਸਭ ਤੋਂ ਵੱਡਾ ਰੇਲਵੇ ਨੈੱਟਵਰਕ ਜਿਹੜਾ ਮੰਨਿਆ ਜਾਂਦਾ ਹੈ ਭਾਰਤ ਦਾ, ਤੇ ਏਸ਼ੀਆ ਦੇ ਵਿੱਚ ਦੂਜਾ ਸਭ ਤੋਂ ਵੱਡਾ ਇਹਦਾ ਸਥਾਨ ਹੈ। ਭਾਰਤ ਦੇ ਵਿੱਚ ਕੁੱਲ ਰੇਲਵੇ ਸਟੇਸ਼ਨਾਂ ਦੀ ਗਿਣਤੀ 8000 ਦੇ ਕਰੀਬ ਹੈ। ਹੁਣ ਟ੍ਰੇਨਾਂ ਤੇ ਰੇਲਵੇ ਸਟੇਸ਼ਨ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤਾ ਜਾ ਰਿਹਾ। ਟ੍ਰੇਨਾਂ ਵੀ ਜਿਹੜੀਆਂ ਨੇ ਕਾਰਪੋਰੇਟ ਘਰਾਣਿਆਂ ਦੀਆਂ ਚੱਲਣੀਆਂ ਸ਼ੁਰੂ ਹੋ ਗਈਆਂ, ਪਰ ਫਿਰ ਵੀ ਭਾਰਤ ਦੇ ਵਿੱਚ ਅਜਿਹੀ ਟ੍ਰੇਨ ਵੀ ਹੈ ਜਿਸ ਦੇ ਵਿੱਚ ਲੋਕ ਬਿਨਾਂ ਟਿਕਟ ਸਫ਼ਰ ਕਰਦੇ ਹੈ। ਇਹ ਟ੍ਰੇਨ ਜਿਹੜੀ ਹੈ ਭਾਖੜਾ ਨੰਗਲ ਡੈਮ ਦੇਖਣ ਵਾਲਿਆਂ ਦੇ ਲਈ ਚਲਾਈ ਜਾਂਦੀ ਹੈ। ਇਹ ਜਿਹੜੀ ਰੇਲ ਗੱਡੀ ਚੱਲਦੀ ਹੈ ਟ੍ਰੇਨ

ਦੇ ਵਿੱਚ ਸਫ਼ਰ ਕਰਦੇ ਆ। ਇਸ ਟ੍ਰੇਨ ਦਾ ਸਭ ਤੋਂ ਜ਼ਿਆਦਾ ਫਾਇਦਾ ਸਕੂਲ ਕਾਲਜ ਪੜ੍ਹਨ ਜਾ ਰਹੇ ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਮਿਲਦਾ। ਇਹ ਟ੍ਰੇਨ ਸਵੇਰੇ 7 ਵਜੇ ਚੱਲਦੀ ਹੈ ਅਤੇ ਦੁਪਹਿਰ 3 ਵਜੇ ਚੱਲਦੀ ਹੈ ਅਤੇ ਟ੍ਰੇਨ ਦਾ ਸਫ਼ਰ ਜਿਹੜਾ 30 ਮਿੰਟ ਦੇ ਵਿੱਚ ਜਿਹੜਾ ਪੂਰਾ ਹੋ ਜਾਂਦਾ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ, ਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਜਿਮੀ ਕਾਟਰ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਭੁਪਿੰਦਰ ਜੀ ਕਹਿੰਦੇ ਜੀ, ਵੀਰ ਜੀਓ ਲੱਗੇ ਰਹੋ ਕਹਿੰਦੇ ਜੀ, ਤੇ ਸ਼ੁਕਰੀਆ ਜੀ। ਮਾਲ ਸੁਰਿੰਦਰ ਜੀ ਕਹਿੰਦੇ ਜੀ ਠੀਕ ਹੈ ਜੀ, ਸਾਰਾ ਕੁਝ ਚੱਲ ਰਿਹਾ ਜੀ। ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਨੇ ਹੈਲਸਿੰਕੀ ਤੋਂ, ਫਿਨਲੈਂਡ ਤੋਂ, ਸਤਿ ਸ੍ਰੀ ਅਕਾਲ ਜੀ। ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਲੋ ਦੋਸਤੋ, ਅੱਜ ਦੀਆਂ ਖਬਰਾਂ ਦੇ ਨਾਲ ਫਿਰ ਆਪਾਂ ਆਗਾਜ਼ ਕਰਦੇ ਹਾਂ ਜੋ ਦੁਨੀਆਦਾਰੀ ਦੇ ਹਾਲਾਤ ਨੇ, ਤੇ ਫਿਰ ਆਪਾਂ ਹੋਰ ਗੱਲਾਂ ਬਾਤਾਂ ਤੁਹਾਡੀਆਂ ਸੁਣਨੀਆਂ ਵੀ ਨੇ, ਕਰਨੀਆਂ ਵੀ ਨੇ, ਤੇ ਫਿਰ ਅੱਜ ਕਿਤਾਬ ਦੇ ਵਿੱਚੋਂ ਅਗਲਾ ਪੰਨਾ ਵੀ ਆਪਣਾ ਫਰੋਲਣਾ ਹੈ, ਕਿਤਾਬ ਪੰਜਾਬ ਦੇ ਵਿੱਚੋਂ। ਦੁਨੀਆਦਾਰੀ ਦੀ ਗੱਲ ਕਰੀਏ ਤੇ ਚੜ ਗਿਆ ਹੈ ਸਿਆਸੀ ਪਾਰਾ, ਤੇ ਕੀ ਕੁਝ ਬਣਦਾ ਹੈ ਅੱਗੇ ਜਾ ਕੇ ਦੇਖਦੇ ਹਾਂ। ਚੜ ਗਿਆ ਸਿਆਸੀ ਪਾਰਾ ਤੇ ਪੈ ਗਿਆ ਹੈ ਰਫੜ, ਆਪਸ ਦੇ ਵਿੱਚ ਵਿਕਦੀਆਂ ਨੇ ਸੀਟਾਂ, ਤੇ ਭੱਜੀ ਦਾ ਸਿਕਸਰ ਜਿਹੜਾ ਉਹਨੇ ਲਾ ਦਿੱਤਾ ਹੈ। ਆਉਣ ਵਾਲੇ ਸਮੇਂ ਤੇ ਦੇਖਦੇ ਹਾਂ ਹੋਰ ਕੀ ਕੀ ਖੋਲ ਕੇ ਰੱਖਦਾ ਹੈ। ਦਲਜੀਤ ਦੋਸਾਂਝ ਜਿਹੜੇ ਅਮਰੀਕਾ ਆਪਣੇ ਕੈਨੇਡਾ ਦੇ ਵਿੱਚ ਜਾਂ ਜੋ ਕੁਝ ਵੀ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ ਕਾਨਫਰੰਸ ਦੇ ਦੌਰਾਨ, ਉਹਨਾਂ ਦੀ ਜਿਹੜੀ ਸੀ ਆਪਣਾ ਜਿਹੜਾ ਸਟੇਜ ਸ਼ੋ ਚੱਲ ਰਿਹਾ ਸੀ, ਤੇ ਖਾਲਿਸਤਾਨੀਆਂ ਦੇ ਨਾਲ ਜੋ ਕੁਝ ਵੀ ਉੱਥੇ ਵਾਪਰਿਆ, ਉਸ ਤੋਂ ਬਾਅਦ ਉੱਥੇ ਉਹਨਾਂ ਨੂੰ ਜਿਹੜੇ ਨੇ ਉਹਨਾਂ ਦੇ ਉੱਤੇ ਕੇਸ ਲਾਇਆ ਗਿਆ ਜੀ। ਤੇ ਉਹ ਅੱਜ ਖਬਰਾਂ ਆਈਆਂ ਨੇ ਕਿ ਇਹਨਾਂ ਮਸਲਿਆਂ ਦੇ ਵਿੱਚ, ਵਿਵਾਦ ਦੇ ਵਿੱਚ ਫਸ ਰਹੇ ਨੇ ਤੇ ਸਮਨ ਜਾਰੀ ਹੋਏ ਆ। ਦੂਸਰੇ ਪਾਸੇ ਟਰੰਪ ਲੱਗਿਆ ਮੂੰਹ ਲੁਕਾਉਣ, ਹੁਣ ਕਹਿੰਦਾ ਵੀ ਭਾਈ ਪ੍ਰੈਸ ਨੂੰ ਸਾਹਮਣੇ ਨਹੀਂ ਆ ਸਕਦਾ ਤੇ ਮੇਰੇ ਹਾਲਾਤ ਬੁਰੇ ਲੱਗ ਰਹੇ ਨੇ। ਇਸੇ ਤਰ੍ਹਾਂ ਨਾਟੋ ਤੇ ਫੌਜਾਂ ਵਾਪਸ ਕਰਾਉਣ ਦੇ ਬਜਾਏ 5,000 ਫੌਜਾਂ ਜਿਹੜੀਆਂ ਨੇ ਪੋਲੈਂਡ ਦੇ ਵਿੱਚ ਜਿਹੜੀਆਂ ਅਮਰੀਕਾ ਦੇ ਦੁਆਰਾ ਫਿਰ ਫਿੱਟ ਕਰ ਦਿੱਤੀਆਂ ਗਈਆਂ ਤੇ ਕਹਿੰਦੇ ਸੀ ਵਾਪਸ ਲੈਣੀ ਆ, ਪਰ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਕੁਝ ਬਣਦਾ ਹੈ। ਤੇ ਯੂਕਰੇਨ ਨੂੰ ਵੱਡੀ ਜਿਹੜੀ ਹੈ ਡੀਲ ਕੀਤੀ ਹੈ ਉਹਨਾਂ ਦੇ ਨਾਲ ਅਸਲੇ ਦੀ, ਉਹਦਾ ਵੀ ਜ਼ਿਕਰ ਕਰਦੇ ਹਾਂ। ਡੋਨਲਡ ਟਰੰਪ ਜਿਹੜੇ ਨੇ ਤੇ ਉਹਨਾਂ ਦੇ ਬਿਆਨਾਂ ਨੇ ਹਾਲਾਤ ਦੇਖਦੇ ਹਾਂ ਤੇ ਨਾਟੋ ਤੇ ਪੋਲੈਂਡ ਦੇ ਵਿੱਚ ਅਮਰੀਕੀ ਫੌਜੀ ਤੈਨਾਤੀ, ਯੂਕਰੇਨ ਰਸ਼ੀਆ ਜੰਗ ਅਤੇ ਮਾਰਕੋ ਰੂਬੀਓ ਜਿਹੜੇ ਨੇ ਉਹ ਭਾਰਤ ਦੀ ਫੇਰੀ ਦੇ ਉੱਤੇ ਆ ਰਹੇ ਨੇ, ਕਿਉਂਕਿ ਬ੍ਰਿਕਸ ਜਿਹੜਾ ਸੰਮੇਲਨ ਚੱਲ ਰਿਹਾ ਉਹਦੇ ਵਿੱਚ ਵੱਖਰੇ ਵੱਖਰੇ ਲੀਡਰਾਂ ਦੇ ਨਾਲ ਮੁਲਾਕਾਤਾਂ ਵੀ ਕਰਨਗੇ। ਤੇ ਨਾਲ ਕਿਹਾ ਕਿ ਭਾਈ ਤੇਲ ਸਾਡੇ ਤੋਂ ਜਿੰਨਾ ਮਰਜ਼ੀ ਲੈ ਲਓ, ਭਾਰਤ ਸਾਡਾ ਪੂਰਾ ਯਾਰ ਹੈ, ਦੋਸਤੀ ਹੈ ਸਾਡੀ, ਕਾਹਦੀ ਗੱਲ ਹੈ ਕਹਿੰਦੇ ਤੇਲ ਤੋਂ ਨਹੀਂ, ਤੇਲ ਨਹੀਂ ਮੁਕਲ ਦਿੰਦੇ ਤੁਹਾਡੇ ਕੋਲ ਕਹਿੰਦੇ। ਤੇ ਦੂਸਰੇ ਪਾਸੇ ਜਿਹੜਾ ਆਰਥਿਕ ਦੁਨੀਆਂ ਦੀ ਜੰਗ ਲੱਗੀ ਹੋਈ ਹੈ ਉਹਦਾ ਸੰਕਟ ਪੂਰੀ ਦੁਨੀਆਂ 'ਚ ਚੱਲ ਰਿਹਾ ਤੇ ਵੱਧ ਵੀ ਰਿਹਾ। ਪੰਜਾਬ ਦੀ ਸਿਆਸਤ ਦੇ ਵਿੱਚ ਹਰਭਜਨ ਸਿੰਘ ਭੱਜੀ ਵੱਲੋਂ ਆਪ ਦੇ ਉੱਤੇ ਰਾਜ ਸਭਾ ਟਿਕਟਾਂ ਵੇਚਣ ਦੇ ਦੋਸ਼ ਲਾਏ ਨੇ ਅੱਜ, ਤੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਵਿਚਕਾਰ ਜਿਹੜਾ ਰੱਖੜਾ ਪਰਿਵਾਰ ਨੂੰ ਲੈ ਕੇ ਵੀ ਖਿੱਚੋਤਾਣ ਜਿਹੜੀ ਚੱਲ ਰਹੀ ਹੈ। ਮਾਨ ਸਾਹਿਬ ਕਿਤੇ ਨਾ ਕਿਤੇ ਆਪ ਮੁਹਾਰੀ ਇਹ ਡਿਸਾਈਡ ਕਰ ਗਏ ਤੇ ਪਾਰਟੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਾ ਲਿਆ ਤੇ ਹੁਣ ਟਿਕਟ ਦਾ ਰੌਲਾ ਉਹਨਾਂ ਦਾ ਵੀ ਪੈ ਰਿਹਾ ਕਿ ਭਾਈ ਉਹ ਤਾਂ ਉੱਥੋਂ ਲੜਾਈਏ ਜਾਂ ਕਿੱਥੋਂ ਲੜਾਈਏ। ਤੇ ਮਾਨ ਸਾਹਿਬ ਅੱਜ ਦਿੱਲੀ ਪਹੁੰਚੇ ਨੇ, ਕੇਜਰੀਵਾਲ ਸਾਹਿਬ ਆਏ ਸੀ ਮਾਮਲਾ ਸੁਲਝਾਉਣ ਪਾਰਟੀ ਦਾ, ਪਰ ਲੱਗਦਾ ਕਿ ਕਿਤੇ ਨਾ ਕਿਤੇ MLAਆਂ ਦੇ ਨਾਲ ਨਾਲ ਮਾਨ ਸਾਹਿਬ ਵੀ ਜਿਹੜੇ ਨੇ ਤਿੱਖੇ ਸੁਰ ਜਿਹੜੇ ਫੜ ਰਹੇ ਨੇ ਤੇ ਆਪਣੀ ਹੋਂਦ ਜਿਹੜੀ ਆ ਬਰਕਰਾਰ ਦੱਸਣ ਲੱਗ ਗਏ ਨੇ। ਚੋਣਾਂ ਲਾਗੇ ਆ ਚੁੱਕੀਆਂ ਨੇ, ਉਹਨਾਂ ਦੀ ਮਜਬੂਰੀ ਹੈ ਲੀਡਰਾਂ ਦੀ, ਦਿੱਲੀ ਵਾਲਿਆਂ ਦੀ। ਤੇ ਮਾਨ ਸਾਹਿਬ ਕਹਿੰਦੇ ਹੁਣ ਅਸੀਂ ਵੀ 4 ਕਰੋਟੀਆਂ ਜਿਹੜਾ ਚੁੱਲ੍ਹਾ ਤਾਂ ਗਰਮ ਹੋਇਆ ਹੀ ਹੈ ਲਾ ਲੈਂਦੇ, ਨਾਲ ਨਾਲ ਕੁਝ ਕੁ ਅੱਖਾਂ ਅਸੀਂ ਵੀ ਦਿਖਾ ਲਈਏ, ਸਾਡਾ ਵੀ ਹੁਣ ਸਮਾਂ ਆਇਆ ਅੱਖਾਂ ਦਿਖਾਉਣ ਦਾ, ਸਾਡੀ ਵੀ ਕੋਈ ਇੱਜ਼ਤ ਹੈ, ਸਾਡਾ ਵੀ ਕੋਈ ਮਾਨਤਾਨ ਹੋਣਾ ਚਾਹੀਦਾ ਹੈ। ਪਹਿਲਾਂ ਮੀਟਿੰਗਾਂ ਜਿਹੜੀਆਂ ਸੀ ਉਹ ਕੇਜਰੀਵਾਲ ਦੇ ਘਰ ਦੇ ਵਿੱਚ ਹੁੰਦੀਆਂ ਸੀ ਤੇ ਹੁਣ ਜਿਹੜੀ ਆ ਕਪੂਰਥਲਾ ਹਾਊਸ ਦੇ ਵਿੱਚ ਮੀਟਿੰਗ ਹੋਏਗੀ ਤੇ ਕੇਜਰੀਵਾਲ ਸਾਹਿਬ ਆਪ ਵੀ ਚੱਲ ਕੇ ਉੱਥੇ ਆਣਗੇ, ਨਹੀਂ ਤਾਂ ਮਾਨ ਸਾਹਿਬ ਚੱਲ ਕੇ ਜਾਂਦੇ ਸੀ। ਔਜਲਾ ਸਾਹਿਬ ਲਿਖਦੇ ਨੇ ਕਿ ਮਰੀ ਹੋਈ ਜ਼ਮੀਰ ਕਦੇ ਜਾਗਦੀ ਨਹੀਂ, ਬਸ ਗੱਲਾਂ ਦੇ ਵਿੱਚ ਹੀ ਰਹਿੰਦੀ ਹੈ। ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ, ਪਿਆਰਿਆਂ ਨੂੰ। ਤੇ ਲੋ ਦੋਸਤੋ, ਫਿਰ ਪਾਉਂਦੇ ਹਾਂ ਬਾਤ ਅੱਜ ਦੀਆਂ ਖਬਰਾਂ ਦੇ ਨਾਲ, ਕਰਦੇ ਹਾਂ ਸ਼ੁਰੂਆਤ। ਤੇ ਜੋ ਚੋਣਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਉਹਦਾ ਵੀ ਰੌਲਾ ਰੱਪਾ ਪੈ ਰਿਹਾ। ਕੋਰਟ ਦੇ ਵਿੱਚ ਕੱਲ੍ਹ ਵੀ ਖਬਰ ਕੀਤੀ ਸੀ ਕਿ ਭਾਈ ਜਿਹੜੀਆਂ ਮਸ਼ੀਨਾਂ ਨੇ, ਵੋਟਿੰਗ ਮਸ਼ੀਨਾਂ, ਉਹ ਕਹਿੰਦੇ ਰਾਜਸਥਾਨ ਤੋਂ ਚੱਲ ਪਈਆਂ ਨੇ, ਰੋਡ ਰਾਹ ਦੇ ਵਿੱਚ ਨੇ। ਪਰ ਜਿਹੜਾ ਅੱਜ ਹਾਈ ਕੋਰਟ ਦਾ ਫੈਸਲਾ ਜਿਹੜਾ ਆਇਆ ਉਹਦੇ ਉੱਤੇ ਪੰਜਾਬ ਦੇ ਵਿੱਚ ਬੈਲਟ ਪੇਪਰ ਨਾਲ ਹੀ ਹੋਣਗੀਆਂ ਨਿਗਮ ਤੇ ਕੌਂਸਲਾਂ ਦੀਆਂ ਜਿਹੜੀਆਂ ਚੋਣਾਂ ਨੇ। ਹਾਈ ਕੋਰਟ ਨੇ ਪਟੀਸ਼ਨਾਂ

0: ਖਾਰਜ ਕਰ ਦਿੱਤੀਆਂ ਨੇ। ਪੰਜਾਬ ਚ ਨਿਗਮ ਅਤੇ ਕੌਂਸਲ ਚੋਣਾਂ ਹੁਣ ਬੈਲਟ ਪੇਪਰ ਜਿਹੜਾ ਨਾਲ ਹੀ ਹੋਣਗੀਆਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤਿੰਨ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਕੌਂਸਲ ਚੋਣਾਂ ਬੈਲਟ ਪੇਪਰ ਦੇ ਨਾਲ ਕਰਾਏ ਜਾਣ ਲਈ ਰਾਹ ਜਿਹੜਾ ਸਾਫ਼ ਕਰ ਦਿੱਤਾ। ਪੰਜਾਬ ਦੇ ਵਿਚ 26 ਮਈ ਨੂੰ ਨਿਗਮ ਅਤੇ ਕੌਂਸਲ ਚੋਣਾਂ ਦੇ ਲਈ ਵੋਟਾਂ ਪੈਣੀਆਂ। ਵਿਰੋਧੀ ਧਿਰਾਂ ਨੇ ਰਾਜ ਚੋਣ ਜਿਹੜੇ ਕਮਿਸ਼ਨ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਇਹ ਚੋਣਾਂ EVM ਮਸ਼ੀਨਾਂ ਨਾਲ ਕਰਾਈਆਂ ਜਾਣ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਇਹ ਜਿਹੜੀ ਹੈ ਚੋਣਾਂ ਰਾਜ ਚੋਣ ਕਮਿਸ਼ਨ ਦੇ ਵੱਲੋਂ ਬੈਲਟ ਪੇਪਰ ਦੇ ਉੱਤੇ ਨਾਲ ਕਰਵਾਏ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਲੰਘੇ ਕੱਲ ਭਾਰਤੀ ਚੋਣ ਕਮਿਸ਼ਨ ਨੇ ਅਦਾਲਤ ਦੇ ਵਿਚ ਜਿਹੜਾ ਦਸਿਆ ਸੀ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਜਿਹੜੀ ਹੈ EVM ਰਾਜਸਥਾਨ ਤੋਂ ਜਿਹੜੀਆਂ ਨੇ ਪੰਜਾਬ ਦੇ ਲਈ ਰਵਾਨਾ ਹੋ ਚੁੱਕੀਆਂ ਨੇ, ਸ਼ਾਮ ਤੱਕ ਪੰਜਾਬ ਪਹੁੰਚ ਜਾਣਗੀਆਂ। ਅੱਜ ਅਦਾਲਤ ਦੇ ਵਿਚ ਚੋਣ ਕਮਿਸ਼ਨ ਨੇ ਦਸਿਆ ਕਿ ਰਾਜਸਥਾਨ ਤੋਂ ਕਰੀਬ 6000 EVM ਮਸ਼ੀਨਾਂ ਅੰਬਾਲਾ ਪੁੱਜ ਚੁੱਕੀਆਂ ਨੇ। ਚੋਣ ਕਮਿਸ਼ਨ ਵੱਲੋਂ ਸਿਰਫ 1-2 ਦਿਨ ਦੇ ਵਿਚ ਹੀ EVM ਜਿਹੜੀਆਂ ਨੇ ਤਿਆਰ ਹੋਣ ਦਾ ਦਾਅਵਾ ਕੀਤਾ ਗਿਆ, ਜਦੋਂ ਕਿ ਰਾਜ ਚੋਣ ਕਮਿਸ਼ਨ ਨੇ ਅਦਾਲਤ ਦੇ ਵਿਚ ਦਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਮੈਨੂਅਲ ਦੇ ਅਨੁਸਾਰ EVM ਦੀ ਜਿਹੜੀ ਹੈ ਤਿਆਰੀ ਲਈ ਵੱਧ ਦਿਨਾਂ ਦੀ ਗੱਲ ਕਹੀ ਗਈ ਹੈ। ਮੁੱਖ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਬੈਂਚ ਨੇ ਫੈਸਲੇ ਦੇ ਵਿਚ ਕਿਹਾ ਕਿ ਰਾਜ ਚੋਣ ਕਮਿਸ਼ਨ ਵੱਲੋਂ ਸ਼ਡਿਊਲ ਜਾਰੀ ਕੀਤਾ ਜਾ ਚੁੱਕਿਆ ਤੇ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਅਦਾਲਤ ਨੇ ਹੁਣ ਦੇਰੀ ਹੋਣ ਦੀ ਦਲੀਲ ਦੇ ਆਧਾਰ ਦੇ ਉੱਤੇ ਤਿੰਨੋਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਨੇ ਤੇ ਹੁਣ ਇਹ ਚੋਣ ਜਿਹੜੀ ਹੈ ਚੋਣਾਂ ਬੈਲਟ ਪੇਪਰ ਦੇ ਨਾਲ ਹੀ ਕਹਿੰਦੇ ਹੋਣਗੀਆਂ। ਦੂਸਰੇ ਪਾਸੇ ਇੱਕ ਜਿਹੜੇ ਮੰਤਰੀ ਨੇ ਇਹਨਾਂ ਚੋਣਾਂ ਦੇ ਦੌਰਾਨ ਬਿਆਨ ਤੇ ਬਿਆਨ ਦਾਗੀ ਜਾ ਰਹੇ ਆ, ਪਹਿਲਾਂ ਵੀ ਵਿਵਾਦਾਂ ਚ ਰਹੇ ਆ ਤੇ ਕਹਿੰਦੇ ਭਾਈ ਜਾਂ ਤਾਂ ਮੈਨੂੰ ਜਿਤਾ ਦਿਓ ਨੇ, ਜੇ ਨਹੀਂ ਜਿਤਾਉਣਾ ਤਾਂ ਗੇਟ ਲਾ ਕੇ ਅਸੀਂ ਆਪ ਤਾਂ ਕਰ ਹੀ ਲੈਣਾ ਜੋ ਕੁਝ ਕਰਨਾ, ਉਹ ਸ਼ਰੇਆਮ ਹੀ ਕਹਿ ਰਹੇ ਨੇ। ਦੂਸਰੇ ਪਾਸੇ ਤੁਹਾਨੂੰ ਸੁਣਾਉਣ ਦੀ ਮੈਂ ਕੋਸ਼ਿਸ਼ ਕਰਾਂਗਾ, ਜੇ ਮੈਨੂੰ ਜਿਹੜੀ ਹੈ ਵੀਡੀਓ ਜੇ ਲੱਭ ਗਈ ਪ੍ਰੋਗਰਾਮ ਆਪਾਂ ਕਰਦੇ ਦੌਰਾਨ ਖਬਰਾਂ ਦੇ ਦੌਰਾਨ ਹੀ, ਤੇ ਉਹਦਾ ਕਲਿੱਪ ਤੁਹਾਨੂੰ ਚਲੋ ਸੁਣਾ ਹੀ ਦਿੰਦੇ ਹਾਂ, ਜੇ ਨਾਲ ਚੱਲ ਪਵੇ ਤਾਂ ਫਿਰ ਆਪਾਂ ਅਗਲੀਆਂ ਖਬਰਾਂ ਵੱਲ ਨੂੰ ਵੀ ਚੱਲਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 1962 ਹੈ। ਲਓ ਜੀ ਦੋਸਤੋ, ਸੁਣੋ ਕੀ ਕਹਿੰਦੇ ਨੇ ਮੰਤਰੀ ਸਾਹਿਬ, ਕੀ ਗੱਲ ਹੋ ਗਈ।
1: ਇਹ ਤਾਂ ਮੈਂ ਪਹਿਲਾਂ ਹੀ ਕੱਢ ਦੇਣੀ ਸੀ, ਆਹ ਜਿੱਦਾਂ ਹੁਣ 4 ਬੈਠੇ ਨੇ ਨਾ, ਇਹ 5ਵਾਂ ਬੈਠਾ ਹੋਣਾ ਸੀ, ਪ੍ਰੋਗਰਾਮ ਨਹੀਂ ਸੀ ਹੋਣਾ, ਇੱਥੇ ਜਿੱਤ ਦੀ ਪਾਰਟੀ ਹੋਣੀ ਸੀ, ਆ ਮੰਨਿਆ ਹੀ ਨਹੀਂ, ਆ ਤੁਹਾਡਾ ਹੀ ਨਹੀਂ ਮੰਨਿਆ, ਇਹਨਾਂ ਨਾ ਬਾਈ ਕਾਗਜ਼ ਲੀਕ ਹੈ ਨਾ ਇੱਧਰ ਉੱਧਰ ਕਰਾਉਣੇ, ਆਪਾਂ ਇਲੈਕਸ਼ਨ ਲੜਾਂਗੇ, ਤੁਹਾਨੂੰ ਤਾਂ ਇੱਥੇ ਸ਼ਾਨਦਾਰ ਪਾਰਟੀ ਕਰਨੀ ਸੀ, ਆਪਾਂ ਇਹ ਕਹਿੰਦਾ ਆਪਾਂ ਇਲੈਕਸ਼ਨ ਲੜਾਂਗੇ, ਨਾ ਤਾਂ ਮੈਂ ਜੁੱਤੀਆਂ ਮਾਰਨੀਆਂ ਨਾ ਮਾਰਨੇ ਡੰਡੇ, ਸੀਟ ਕੱਢੂੰਗਾ ਡੰਡੇ ਦੀ ਚੋਟ ਤੇ ਕੱਢੂੰਗਾ, ਜੇ ਤਾਂ ਜਿਤਾ ਦੋਗੇ ਠੀਕ ਹੈ, ਨਹੀਂ ਤਾਂ ਗੇਟ ਬੰਦ ਕਰਕੇ ਕੱਢੂੰਗਾ।
0: ਲੋ ਜੀ ਦੋਸਤੋ, ਸ਼ਰੇਆਮ ਹੀ ਕਹਿੰਦੇ ਜਿਤਾ ਦੋ, ਨਹੀਂ ਤਾਂ ਫਿਰ ਧੱਕੇ ਨਾਲ ਤਾਂ ਅਸੀਂ ਜਿੱਤ ਹੀ ਲੈਣਾ। ਇਹ ਹਾਲਾਤ ਨੇ ਜੀ, ਆਮ ਆਦਮੀ ਪਾਰਟੀ ਦੇ ਕੁਝ ਲੀਡਰ ਜਿਹੜੇ ਨੇ ਚੱਲ ਰਹੇ ਨੇ ਜੀ, ਕੰਮ ਖਿੱਚ ਰਹੇ ਨੇ ਸਿੱਧਾ ਹੀ। ਦੂਸਰੇ ਪਾਸੇ ਜਿਹੜੀ ਆ ਪਾਰਟੀ ਆ, ਉਹ ਤਾਂ ਪਹਿਲਾਂ ਹੀ ਵਿਵਾਦਾਂ ਚੋਂ ਨਿਕਲ ਰਹੀ ਹੈ ਤੇ ਹੋਰ ਨਵੇਂ ਤੇ ਨਵੇਂ ਵਿਵਾਦ ਜਿਹੜੇ ਫਸ ਰਹੇ ਨੇ। ਹਰਭਜਨ ਸਿੰਘ ਦੇ ਵੱਲੋਂ ਅੱਜ ਆਪ ਦੇ ਉੱਤੇ ਰਾਜ ਸਭਾ ਦੀਆਂ ਟਿਕਟਾਂ ਵੇਚਣ ਦੇ ਦੋਸ਼ ਲਾ ਦਿੱਤੇ ਐ। ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਆਖਰ ਚੁੱਪ ਨੂੰ ਤੋੜਿਆ, ਆਮ ਆਦਮੀ ਪਾਰਟੀ ਤੇ ਰਾਜ ਸਭਾ ਟਿਕਟਾਂ ਵੇਚਣ ਦਾ ਦੋਸ਼ ਲਾਇਆ। ਪਰ ਆਪ ਵੀ ਤਾਂ ਇਹਨਾਂ ਨੇ ਖਰੀਦੀਆਂ ਤਾਂ ਹੈਗੀਆਂ, ਇਹਨਾਂ ਨੇ ਵੀ ਤਾਂ ਖਰੀਦੀਆਂ ਹੀ ਹੋਣਗੀਆਂ, ਜਾਂ ਕਿਹਨੂੰ ਵੇਚੀਆਂ ਨੇ ਤੇ ਵੇਚਣ ਵਾਲੇ ਤੇ ਖਰੀਦਣ ਵਾਲੇ ਦੋਵੇਂ ਦੱਸੋ। ਰਾਜ ਸਭਾ ਮੈਂਬਰ ਭੱਜੀ ਦੇ ਇਸ ਦਾਅਵੇ ਨੂੰ ਨੇ ਜਿਹੜਾ ਸੂਬਾਈ ਸਿਆਸਤ ਦੇ ਵਿਚ ਹਲਚਲ ਮਚਾਈ ਹੈ। ਆਪ ਦੇ ਪੰਜਾਬ ਵਿਚਾਲੇ 6 ਰਾਜ ਸਭਾ ਮੈਂਬਰਾਂ ਦੇ ਵਿਚ ਹਰਭਜਨ ਸਿੰਘ ਵੀ ਸ਼ਾਮਲ ਨੇ, ਜਿਨ੍ਹਾਂ ਨੇ ਭਾਜਪਾ ਦੇ ਵਿਚ ਸ਼ਮੂਲੀਅਤ ਕੀਤੀ। ਆਮ ਆਦਮੀ ਪਾਰਟੀ ਤਰਫੋਂ ਭੱਜੀ ਨੂੰ ਗਦਾਰ ਐਲਾਨਿਆ ਗਿਆ ਤੇ ਉਨ੍ਹਾਂ ਦੀ ਜਲੰਧਰ ਵਿਚਲੀ ਜਿਹੜੀ ਰਿਹਾਇਸ਼ ਹੈ ਉਹਦੇ ਬਾਹਰ ਪ੍ਰਦਰਸ਼ਨ ਵੀ ਕੀਤੇ ਗਏ। ਸੋਸ਼ਲ ਮੀਡੀਆ ਦੇ ਉੱਤੇ ਰਾਜ ਸਭਾ ਮੈਂਬਰ ਭੱਜੀ ਦੀ ਟ੍ਰੋਲਿੰਗ ਵੀ ਹੋਈ ਤੇ ਆਪ ਨੇਤਾ ਜਿਹੜੇ ਦਵਿੰਦਰ ਯਾਦਵ ਦੇ ਐਕਸ ਦੇ ਉੱਤੇ ਜਿਹੜਾ ਸੀ ਖਾਤੇ ਦੇ ਵਿਚ ਸਾਂਝੀ ਕੀਤੀ ਟਿੱਪਣੀ ਤੋਂ ਰਾਜ ਸਭਾ ਮੈਂਬਰ ਭੱਜੀ ਨੇ ਖਫਾ ਹੋ ਕੇ ਅੱਜ ਆਪਣਾ ਮੂੰਹ ਖੋਲਿਆ। ਯਾਦਵ ਨੇ ਭੱਜੀ ਨੂੰ ਗਦਾਰ ਕਿਹਾ ਤੇ ਹੋਰ ਇਲਜ਼ਾਮ ਵੀ ਲਾਏ। ਸੰਸਦ ਮੈਂਬਰ ਨੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ ਕਿ ਮੈਂ ਗਦਾਰ ਕਹਿਣ ਵਾਲਿਆਂ, ਪਹਿਲਾਂ ਆਪਣੇ ਲੋਕਾਂ ਨੂੰ ਪੁੱਛੋ ਤੁਸੀਂ ਕਿ ਪੰਜਾਬ ਦੇ ਵਿਚ ਰਾਜ ਸਭਾ ਸੀਟਾਂ ਕਿੰਨੇ ਦੇ ਵਿਚ ਵੇਚੀ ਗਈ ਸੀ, ਜੇਕਰ ਉਹ ਤੁਹਾਨੂੰ ਨਹੀਂ ਦੱਸਦੇ ਤਾਂ ਕਹਿੰਦੇ ਮੈਂ ਤੁਹਾਨੂੰ ਦੱਸਾਂਗਾ ਕਿਸ ਨੂੰ ਕਿਸ ਦੇ ਕੋਲੋਂ ਕਿੰਨੀ ਰਿਸ਼ਵਤ ਮਿਲੀ ਹੈ। ਇਸ ਤੋਂ ਪਹਿਲਾਂ ਕਿ ਆਪ ਨੇਤਾ ਦਵਿੰਦਰ ਯਾਦਵ ਨੇ ਟਵੀਟ ਕਰਕੇ ਹਰਭਜਨ ਸਿੰਘ ਨੂੰ ਗਦਾਰ ਆਖ ਕੇ ਮੁਖਾਤਬ ਜਿਹੜਾ ਹੁੰਦਿਆਂ ਸਵਾਲ ਕੀਤਾ ਸੀ ਕਿ ਜਦੋਂ ਪਾਰਟੀ ਦੇ ਨੇਤਾ ਦੇ ਨਾਲ ਦੁਰਵਿਹਾਰ ਹੋਇਆ ਸੀ ਤਾਂ ਉਨ੍ਹਾਂ ਨੇ ਰਾਜ ਸਭਾ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ। ਯਾਦਵ ਨੇ ਕਿਹਾ ਕਿ ਤੁਸੀਂ ਉਸ ਵੱਲੋਂ ਦਿੱਤੀ ਗਈ ਰਾਜ ਸਭਾ ਸੀਟ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ। ਪੰਜਾਬ ਤੇ 800 ਤੋਂ ਵੱਧ ਕਿਸਾਨ ਦੀ ਮੌਤ ਹੋਈ, ਕਿਸਾਨਾਂ ਦੀ ਮੌਤ ਹੋਈ ਹੈ ਤੇ ਜ਼ਿੰਮੇਵਾਰ ਭਾਜਪਾ ਦੇ ਵਿਚ ਸ਼ਾਮਲ ਹੋਣ ਦੀ ਕਿਸ ਤਰ੍ਹਾਂ ਦੀ ਕੀ ਮਜਬੂਰੀ ਸੀ? ਤੁਸੀਂ ਆਪਣੀ ਜ਼ਮੀਰ ਦੀ ਕਿੰਨੀ ਕੀਮਤ ਦਿੱਤੀ ਹੈ? ਸੁਣਿਆ ਹੈ ਕਿ ਭਾਜਪਾ ਨੇ ਗੱਦਾਰਾਂ ਦੇ ਲਈ 25-25 ਕਰੋੜ ਰੁਪਏ ਦੀ ਕਹਿੰਦੇ ਬੋਲੀ ਲਗਾਈ ਹੈ, ਕਿ ਇਹ ਜਿਹੜਾ ਸੱਚ ਹੈ? ਉਹ ਹਰਭਜਨ ਭੱਜੀ ਨੂੰ ਜਿਹੜਾ ਪੁੱਛਦੇ ਹੈ। ਮੁੜਵੇਂ ਜਵਾਬ ਦੇ ਵਿਚ ਸੰਸਦ ਮੈਂਬਰ ਹਰਭਜਨ ਸਿੰਘ ਹੁਣਾਂ ਕਿਹਾ ਕਿ ਸਮਾਂ ਆਉਣ ਦੇ ਉੱਤੇ ਤੁਹਾਡੇ ਹਰ ਸ਼ਬਦ ਦਾ ਜਵਾਬ ਦਿੱਤਾ ਜਾਊ। ਮੈਂ ਤੁਹਾਡੇ ਕਿਸੇ ਨੇਤਾ ਦਾ ਅਪਮਾਨ ਨਹੀਂ ਕੀਤਾ ਤੇ ਮੈਂ ਆਪਣੀ ਜ਼ੁਬਾਨ ਕਿਉਂ ਗੰਦੀ ਕਰਾਂ? ਜੋ ਲੋਕ ਮੈਨੂੰ ਗਦਾਰ ਕਹਿੰਦੇ ਨੇ, ਪਹਿਲਾਂ ਆਪਣੇ ਲੋਕਾਂ ਤੋਂ ਪੁੱਛੋ ਕਿ ਪੰਜਾਬ ਰਾਜ ਸਭਾ ਸੀਟ ਕਿੰਨੇ ਦੇ ਵਿਚ ਵੇਚੀ ਗਈ ਸੀ। ਜੇ ਉਹ ਤੁਹਾਨੂੰ ਨਹੀਂ ਦੱਸਦੇ ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਨੂੰ ਕਿੰਨੀ ਰਿਸ਼ਵਤ ਮਿਲੀ ਤੇ ਕਿਸ ਪਾਸੋਂ ਮਿਲੀ, ਕਿਵੇਂ ਕਿਸੇ ਨੂੰ ਮੰਤਰੀ ਜਾਂ ਚੌਕੀਦਾਰ ਬਣਾਇਆ ਗਿਆ ਤਾਂ ਜੋ ਪੰਜਾਬ ਨੂੰ ਜਿਹੜਾ ਲੁੱਟ ਸਕੇ। ਦੂਸਰੇ ਪਾਸੇ ਕੁੱਤਿਆਂ ਦੇ ਮਾਮਲੇ ਦੇ ਵਿਚ ਪਿਛਲੇ ਦਿਨਾਂ ਚ ਕੋਰਟ ਨੇ ਚੰਗਾ ਫੈਸਲਾ ਸੁਣਾਇਆ, ਪਰ ਅੜਿੱਕੇ ਡਾਉਣ ਵਾਲੇ ਨਹੀਂ ਟਲਦੇ। ਮਾਨ ਸਾਹਿਬ ਨੇ ਵੀ ਕੱਲ ਲਿਖ ਦਿੱਤਾ ਫੇਸਬੁੱਕ ਦੇ ਉੱਤੇ ਤੇ ਮੁਹਿੰਮ ਜਿਹੜੀ ਹੈ ਜੋ ਸਾਨੂੰ ਕਹਿੰਦੇ ਨੇ ਕਿ ਕੋਰਟ ਨੇ ਕਿਹਾ ਕਿ ਉਸੇ ਮੁਤਾਬਕ ਹੀ ਅਸੀਂ ਉਹ ਜਿਹੜੀ ਆਰੰਭਾਂਗੇ ਤੇ ਮੁਹਿੰਮ ਜਿਹੜੀ ਹੈ ਕੁੱਤੇ ਮਾਰਨ ਦੀ ਸਾਰਾ ਕੁਝ ਕਰਾਂਗੇ। ਪਰ ਜਿਹੜੇ ਐਕਟਰ ਨੇ ਜਾਂ ਆਪ ਤਾਂ ਉਹਨਾਂ ਸੂਬਿਆਂ ਦੇ ਵਿਚ ਨਹੀਂ ਰਹਿੰਦੇ, ਕੋਈ ਕਿਤੇ ਹੈ ਤੇ ਕੋਈ ਕਿਤੇ ਹੈ, ਨਾਲ ਸਿਕਿਉਰਟੀਆਂ ਨੇ, ਹੋਰ ਸਾਰਾ ਕੁਝ ਹੈ, ਗੱਡੀਆਂ ਚ ਆਉਂਦੇ ਆ, ਗੱਡੀਆਂ ਚ ਜਾਂਦੇ ਆ, ਪਰ ਆਮ ਲੋਕਾਂ ਦਾ ਜਿਹੜਾ ਜੀਣਾ ਮੁਹਾਲ ਹੋਇਆ ਪਿਆ, ਉਹਨਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ, ਉਹਦਾ ਕਿਸੇ ਨੂੰ ਕੋਈ ਲੈਣ ਦੇਣ ਨਹੀਂ। ਪਰ ਇਮੋਸ਼ਨਲ ਜਿਹੜੇ ਨੇ ਲੋਕਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਹੁਣ ਬਿਆਨ ਆ ਗਿਆ ਸੋਨਮ ਬਾਜਵਾ ਦਾ, ਕਹਿੰਦੇ ਨੇ ਕਿ ਬੇਜ਼ੁਬਾਨਾਂ ਨੂੰ ਨਾ ਮਾਰੋ ਭਾਈ। ਸੋਨਮ ਬਾਜਵਾ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਅਵਾਰਾ ਕੁੱਤਿਆਂ ਦੇ ਖਿਲਾਫ਼ ਵਿੱਢੀ ਮੁਹਿੰਮ ਦੇ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਹੁਣ ਉੱਥੋਂ ਖਾਰਜ ਕਰ ਦਿੱਤੀ, ਕੋਰਟ ਸਾਹਿਬਾਨ ਨੇ ਵੀ ਅਪੀਲਾਂ ਸਾਰਾ ਕੁਝ ਖਾਰਜ ਕਰ ਦਿੱਤਾ। ਕਿੰਨੀ ਕੁ ਵਾਰੀ ਅਪੀਲਾਂ ਸੁਣਨ, ਉਹ ਵੀ ਜੋ ਲੋਕਾਂ ਦੇ ਬੱਚੇ ਮਰਦੇ ਨੇ ਜਾਂ ਆਪ ਮਰਦੇ ਨੇ ਉਹਨਾਂ ਨੂੰ ਪੁੱਛੋ ਤਾਂ ਸਹੀ, ਪਰਿਵਾਰਾਂ ਦੇ ਵਿਚ ਜਾ ਕੇ ਹਾਲਾਤ ਕੀ ਹੈ। ਪੰਜਾਬ ਦੇ ਵਿਚ ਦਿਨ ਬ ਦਿਨ ਗੰਭੀਰ ਹੁੰਦੀ ਜਾ ਰਹੀ ਅਵਾਰਾ ਕੁੱਤਿਆਂ ਦੀ ਸਮੱਸਿਆ ਤੇ ਕੁੱਤਿਆਂ ਦੇ ਵੱਢਣ ਜਿਹੜਾ ਡੌਗ ਬਾਈਟ ਹੈ ਉਹਦੀਆਂ ਵੱਧਦੀਆਂ ਘਟਨਾਵਾਂ ਨੂੰ ਰੋਕਣ ਲਈ ਸੂਬਾ ਸਰਕਾਰ ਦੇ ਵੱਲੋਂ ਅੱਜ ਤੋਂ ਵਿੱਢੀ ਗਈ ਵੱਡੀ ਮੁਹਿੰਮ ਦੇ ਦਰਮਿਆਨ ਇਕ ਨਵੀਂ ਸਿਆਸੀ ਤੇ ਸਮਾਜਿਕ ਬਹਿਸ ਛਿੜ ਗਈ। ਜਨਤਕ ਸੁਰੱਖਿਆ ਤੇ ਜੀਵ ਭਲਾਈ ਦੇ ਇਸ ਨਾਜੁਕ ਮੁੱਦੇ ਦੇ ਉੱਤੇ ਹੁਣ ਮਨੋਰੰਜਨ ਜਗਤ ਦੀਆਂ ਜਿਹੜੀਆਂ ਨੇ ਪ੍ਰਮੁੱਖ ਸ਼ਖਸੀਅਤਾਂ ਵੀ ਸਾਹਮਣੇ ਆਉਣ ਲੱਗ ਪਈਆਂ ਤੇ ਭਾਈ ਜਿਹੜਾ ਮਨੁੱਖੀ ਹੱਕ ਆ ਉਹ ਕਿੱਥੇ ਜਾਣਗੇ। ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਸਰਕਾਰ ਦੀ ਇਸ ਸਖ਼ਤ ਮੁਹਿੰਮ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਕਾਰਵਾਈ ਨੂੰ ਗੈਰ ਮਨੁੱਖੀ ਨਾ ਬਣਾਇਆ ਜਾਵੇ ਤੇ ਬੇਜ਼ੁਬਾਨਾਂ ਪ੍ਰਤੀ ਨਰਮੀ ਤੇ ਜ਼ਿੰਮੇਵਾਰੀ ਵਾਲਾ ਰਵੱਈਆ ਅਪਣਾਇਆ ਜਾਵੇ। ਅੱਜ ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਜੀ ਪਿਆਰ ਦੇ ਨਾਲ ਹੀ ਸੌ ਜਾਂਦੇ ਆ, ਇੰਜੈਕਸ਼ਨ ਲੱਗ ਜਾਂਦਾ ਹੈ, ਉਹ ਕੁੱਟਣ ਮਾਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਸੋ ਜਾਂ ਫਿਰ ਇੰਨਾ ਕੁ ਦੁੱਖ ਹੈਗਾ ਤਾਂ ਭਾਈ ਤੁਸੀਂ ਅਡੋਪਟ ਕਰੋ ਕੁੱਤੇ, ਦੱਸੋ ਟਰਾਲੀਆਂ ਭਰ ਭਰ ਕੇ ਪੰਜਾਬੀ ਭੇਜ ਦੇਣਗੇ ਤੁਹਾਨੂੰ। ਸੋਨਮ ਬਾਜਵਾ ਨੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਤੇ ਪ੍ਰਸ਼ਾਸਨ ਤੱਕ ਜਿਹੜਾ ਪਹੁੰਚ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਹਾਲੀਆ ਨਿਰਦੇਸ਼ਾਂ ਨੂੰ ਕਈ ਲੋਕਾਂ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਸਮਝਿਆ ਜਾ ਰਿਹਾ। ਅਦਾਕਾਰਾਂ ਨੇ ਸਪਸ਼ਟ ਕੀਤਾ ਕਿ ਮਾਣਯੋਗ ਅਦਾਲਤ ਨੇ ਸੰਵੇਦਨਸ਼ੀਲ ਜਨਤਕ ਥਾਵਾਂ ਤੋਂ ਕੁੱਤਿਆਂ ਨੂੰ ਨਿਯਮਬੱਧ ਤਰੀਕੇ ਨਾਲ ਹਟਾਉਣ, ਉਨ੍ਹਾਂ ਦੀ ਨਸਬੰਦੀ ਜਿਹੜੀ ਹੈ ਟੀਕਾਕਰਨ ਤੇ ਸ਼ੈਲਟਰ ਹੋਮਸ ਦੇ ਵਿਚ ਰੱਖਣ ਦੀ ਗੱਲ ਕਹੀ ਹੈ। ਤੇ ਭਾਈ ਜਦੋਂ ਲੋਕਾਂ ਦੇ ਕੇਸ ਆਉਂਦੇ ਆ ਉਦੋਂ ਤਾਂ ਤੁਸੀਂ ਇਹ ਬਿਆਨ ਨਹੀਂ ਦਿੰਦੇ ਕਿ ਭਾਈ ਕੁੱਤੇ ਵੱਢ ਰਹੇ ਨੇ, ਉਹਨਾਂ ਦਾ ਕੁਝ ਟ੍ਰੀਟ ਕਰੋ ਉਹਨਾਂ ਨੂੰ, ਤੇ ਹੁਣ ਜਿਹੜਾ ਕੁੱਤਿਆਂ ਦੀ ਹਾਮੀ ਜ਼ਰੂਰ ਭਰਨ ਲੱਗ ਗਏ ਆ, ਨਾ ਕਿ ਉਹਨਾਂ ਨੂੰ ਸੜਕਾਂ ਤੋਂ ਪੂਰੀ ਤਰ੍ਹਾਂ ਮਿਟਾ ਦੇਣ ਜਾਂ ਖਤਮ ਕਰਨ ਦੇਣ ਦਾ ਜਿਹੜਾ ਹੁਕਮ ਦਿੱਤਾ। ਅਦਾਕਾਰਾਂ ਨੇ ਮੌਜੂਦਾ ਸਰਕਾਰੀ ਪ੍ਰਬੰਧਾਂ ਦੇ ਉੱਤੇ ਸਵਾਲ ਖੜੇ ਕਰਦਿਆਂ ਪੁੱਛਿਆ ਕਿ ਸਾਡੇ ਸਿਸਟਮ ਦੇ ਕੋਲ ਇੰਨੀ ਵੱਡੀ ਮੁਹਿੰਮ ਨੂੰ ਜ਼ਿੰਮੇਵਾਰੀ ਦੇ ਨਾਲ ਸੰਭਾਲਣ ਦੀ ਸਮਰੱਥਾ ਹੈ? ਉਨ੍ਹਾਂ ਲਿਖਿਆ ਕਿ ਸਾਡੇ ਕੋਲ ਲੋੜੀਂਦੇ ਐਨੀਮਲ ਸ਼ੈਲਟਰ ਕਿੱਥੇ ਨੇ, ਉਨ੍ਹਾਂ ਦੇ ਮੁੜ ਵਸੇਵੇਂ ਦਾ ਕੀ ਪ੍ਰਬੰਧ ਹੈ? ਇਹ ਕਾਰਵਾਈ ਕਿਸੇ ਵੀ ਕੀਮਤ ਦੇ ਉੱਤੇ ਬੇਜ਼ੁਬਾਨ ਜਾਨਵਰਾਂ ਦੇ ਲਈ ਮੌਤ ਦਾ ਜਿਹੜਾ ਫਰਮਾਨ ਨਹੀਂ ਬਣਨੀ ਚਾਹੀਦੀ। ਮਨੁੱਖੀ ਜਾਨਾਂ ਤੇ ਜਨਤਕ ਸੁਰੱਖਿਆ ਬੇਹੱਦ ਕਹਿੰਦੇ ਅਹਿਮ ਹੈ, ਪਰ ਇੱਕ ਸੱਭਿਅਕ ਸਮਾਜ ਹੋਣ ਦੇ ਨਾਤੇ ਸਾਡੀ ਜੀਵਾਂ ਪ੍ਰਤੀ ਦਇਆ ਅਤੇ ਜ਼ਿੰਮੇਵਾਰੀ ਵੀ ਓਨੀ ਹੀ ਕਹਿੰਦੀ ਮਾਇਨੇ ਰੱਖਦੀ ਹੈ। ਅਸੀਂ ਬੇਜ਼ੁਬਾਨਿਆਂ ਦੇ ਨਾਲ ਕਿਵੇਂ ਪੇਸ਼ ਆਉਂਦੇ ਹਾਂ, ਇਹ ਸਾਡੇ ਸਮਾਜ ਦੇ ਅਸਲ ਅਕਸ ਨੂੰ ਕਹਿੰਦੇ ਦਰਸਾਉਂਦਾ। ਮੰਨ ਲਓ ਕਿ ਭਾਈ ਤੁਸੀਂ ਇਹਨਾਂ ਹੁਣ ਕੁੱਤੇ ਜਿੱਦਾਂ ਜਿਉਂਦੇ ਆ ਉਹਨਾਂ ਦੇ ਹਿਸਾਬ ਦੇ ਨਾਲ ਜੀਵੋ, ਐਵੇਂ ਨਾ ਰਸਤਿਆਂ ਦੇ ਉੱਤੇ ਤੁਰੇ ਫਿਰੋ ਬਗੈਰ ਤਈ ਤੇ ਕੁੱਤਾ ਰਾਜ ਚੱਲਣ ਦਿਓ ਕਹਿੰਦੇ ਜੀ, ਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਨਾ ਕਿ ਮਤਲਬ ਕਿ ਜਿਹੜੀ ਆਬਾਦੀ ਆ ਉਹਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ। ਸੋਨਮ ਬਾਜਵਾ ਜੀ ਤੁਸੀਂ ਇੱਕ ਵਾਰੀ ਪੰਜਾਬ ਦੀ ਗੇੜੀ ਤਾਂ ਲਾਓ ਗਲੀਆਂ ਦੀ, ਤੇ ਕੱਲੇ ਲਾ ਕੇ ਆਓ, ਪਤਾ ਲੱਗੇ ਤੁਹਾਨੂੰ ਤੇ ਕੁੱਤੇ ਕੀ ਹਾਲ ਬਣਾਉਂਦੇ ਆ। ਸੋਨਮ ਬਾਜਵਾ ਨੇ ਸੁਝਾਅ ਦਿੱਤਾ ਕਿ ਇਸ ਸਮੱਸਿਆ ਦੇ ਸਥਾਈ ਹੱਲ ਦੇ ਲਈ ਨਗਰ ਨਿਗਮਾਂ, ਪਸ਼ੂ ਰੋਗਾਂ ਦੇ ਮਾਹਰਾਂ, ਡਾਕਟਰਾਂ, ਜੀਵ ਭਲਾਈ ਸੰਸਥਾਵਾਂ, ਐਨਜੀਓਸ ਤੇ ਜਨਤਕ ਸੁਰੱਖਿਆ ਮਾਹਰਾਂ ਨੂੰ ਮਿਲ ਕੇ ਇਕ ਸਾਂਝੀ ਯੋਜਨਾ ਤਹਿਤ ਕੰਮ ਕਰਨਾ ਕਹਿੰਦੇ ਚਾਹੀਦਾ। ਉਹ ਭਾਈ ਤਾਂ ਉਹ ਪਹਿਲਾਂ ਹੀ ਕਰੀ ਜਾਂਦੇ ਆ, ਆਪਣਾ ਰੋਟੀ ਪਾਣੀ ਬਣਾਈ ਜਾਂਦੇ ਆ, ਚੰਗੇ ਇੰਜੈਕਸ਼ਨ ਲਾਈ ਜਾਂਦੇ ਆ ਤੇ ਨਾਲ ਦੀ ਨਾਲ ਨਸਬੰਦੀ ਦੇ ਨਾਂ ਦੇ ਉੱਤੇ ਤੇ ਉਹ ਆਪਣਾ ਸਾਰਾ ਕੁਝ ਰੋਜੀ ਰੋਟੀ ਚਲਾਈ ਜਾਂਦੇ ਆ ਤੇ ਵੱਡੇ ਵੱਡੇ ਉਹ ਘਪਲੇ ਕਰੀ ਜਾਂਦੇ ਆ। ਤੇ ਨਾਲ ਕਹਿ ਕੇ ਪੰਜਾਬ ਭਰ ਦੇ ਵਿੱਚ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਦੇ ਵਿੱਚ ਹੋਏ ਭਾਰੀ ਵਾਧੇ ਤੇ ਜਨਤਾ ਦੇ ਵੱਧਦੇ ਦਬਾਅ ਦੇ ਕਾਰਨ ਪੰਜਾਬ ਸਰਕਾਰ ਨੇ 22 ਮਈ ਅੱਜ ਤੋਂ ਜਿਹੜਾ ਰਾਜ ਵਿਆਪੀ ਅਵਾਰਾ ਕੁੱਤਾ ਪ੍ਰਬੰਧਨ ਮੁਹਿੰਮ ਦੀ ਅਧਿਕਾਰਤ ਸ਼ੁਰੂਆਤ ਕੀਤੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਸੋਨਮ ਬਾਜਵਾ ਦੀ ਇਸ ਭਾਵੁਕ ਅਪੀਲ ਤੋਂ ਬਾਅਦ ਪ੍ਰਸ਼ਾਸਨ ਆਪਣੀ ਕਾਰਵਾਈ ਦੇ ਵਿੱਚ ਕੋਈ ਬਦਲਾਅ ਕਰਦਾ ਹੈ ਜਾਂ ਨਹੀਂ ਕਰਦਾ। ਭਾਈ ਇੱਕ ਜਾਣੇ ਦੇ ਕਹਿਣ ਦੇ ਉੱਤੋਂ ਕਰ ਲਈਏ, ਹਜ਼ਾਰਾਂ ਲੋਕ ਜਿਹੜੇ ਰੋਲਾ ਪਾਉਂਦੇ ਨੇ, ਪਟੀਸ਼ਨਾਂ ਪਾਈਆਂ, ਕਿਤੇ ਜਾ ਕੇ ਫੈਸਲੇ ਆਏ, ਆ ਪਿਛਲੇ 6 ਮਹੀਨਿਆਂ ਤੋਂ ਕੋਰਟ ਜਿਹੜੀ ਹੈ, ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ, ਉਹ ਰੋਲਾ ਪਾ ਰਹੀ ਹੈ ਇਹਨਾਂ ਤੇ, ਕਾਬੂ ਕਰੋ, ਸੂਬੇ ਜਵਾਬ ਦੇਣ, ਆਪਣੀਆਂ ਰਿਪੋਰਟਾਂ ਦੇਣ, ਤੇ ਉਦੋਂ ਤਾਂ ਇਹਨਾਂ ਦਾ ਕੋਈ ਬਿਆਨ ਨਹੀਂ ਆਇਆ, ਪਰ ਹੁਣ ਜਦੋਂ ਆਹ ਗੱਲ ਆਈ ਹੈ ਤੇ ਹੁਣ ਕਹਿੰਦੇ ਨੇ ਭਾਈ ਕੁਝ ਰਹਿਮ ਕਰੋ ਜੀ। ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਆ। ਸੈਣੀ ਸਾਹਿਬ ਸਵਾਗਤ ਹੈ ਜੀ ਇਹਨੂੰ ਜੀ।
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਸਰ
0: ਜੀ।
2: ਹਾਂਜੀ ਸਰ, ਜਨਾਬ ਕੁੱਤਿਆਂ ਦੀ ਖਬਰ ਕਰ ਰਹੇ ਆ ਜੀ।
0: ਮੈਂ ਕਿਹਾ ਜੀ ਦਿਆਲੂ ਆ ਜਾਂਦੇ ਵਿੱਚ ਜੀ, ਕਈ ਜੇ ਕੋਰਟ ਫੈਸਲੇ ਸੁਣਾਉਂਦੀ ਹੈ ਜਾਂ ਲੋਕ ਉਸ ਚੀਜ਼ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਆ, ਜਾਂ ਤਾਂ ਉਹ ਦਿੱਲੀ ਬੈਠੀ ਇੱਕ ਜਿਹੜੀ ਹੈ ਮੇਨਕਾ ਗਾਂਧੀ ਰੋਲਾ ਪਾ ਲੈਂਦੀ ਹੈ, ਜੇ ਉਹ ਹੁਣ ਟਲੀ ਹੈ ਤੇ ਆਹ ਸੋਨਮ ਬਾਜਵਾ ਆ ਗਈ ਹੈ ਜੀ।
2: ਗੱਲ ਤਾਂ ਹੈਗੀ ਨਾ ਜੀ, ਗੁਰੂ ਸਾਹਿਬ ਨੇ ਵੀ ਕਿਹਾ ਸੀ ਜਪ ਆਉਣ ਲੱਗ ਗਯੋ ਤਬ ਰਸ ਜਾਗਿਓ
0: ਜੀ।
2: ਹਾਂਜੀ, ਤੇ ਤੁਲਸੀ ਦਾਸ ਜੀ ਇਹਨਾਂ ਰਮਾਇਣ ਲਿਖੇ, ਉਹਨਾਂ ਨੇ ਨਾ ਮਤਲਬ ਜਿਹੜਾ ਆ ਕੁਛ ਇੱਕ ਆਪਣੀਆਂ ਲਿਖਤਾਂ ਲਿਖੀਆਂ
0: ਜੀ,
2: ਉਹ ਕਿਤੇ ਚੂਰਾ ਚੱਕ ਕੇ ਲੈ ਗਿਆ
0: ਜੀ,
2: ਤੇ ਉਹਨਾਂ ਨੇ ਨਾ ਮੁੜ ਕੇ ਜਿਹੜਾ ਹੈਗਾ, ਕਿਉਂਕਿ ਸੰਤ ਰੂਪ ਦੇ ਵਿੱਚ ਸੀ, ਬੜੇ ਦਿਆਲੂ ਹੁੰਦੇ ਹੈਗੇ ਆ
0: ਜੀ,
2: ਉਹਨਾਂ ਨੇ ਬਾਅਦ ਦੇ ਵਿੱਚ ਲਿਖ ਦਿੱਤਾ ਸਭ ਪਰ ਦਇਆ ਮੂਸ ਪਰ ਨਾਹੀ।
0: ਕਿਆ ਬਾਤ ਹੈ ਜੀ ਜੀ,
2: ਇਸ ਕਰਕੇ ਕੋਈ ਜਿਹੜਾ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ,
0: ਵਾਹ ਪਿਆ ਜਾਣੇ ਜੀ,
2: ਇਹ ਹੁਣ ਅਵਾਰਾ ਕੁੱਤਿਆਂ ਦੇ ਜਿਹੜਾ ਢਹੇ ਚੜਿਆ ਨਾ ਜੀ, ਇਹ ਤਾਂ ਉਹੀ ਕਹਿ ਸਕਦਾ
0: ਜਾਣਦਾ ਜੀ। ਆ ਪਿਛਲੀ ਵਾਰੀ ਮੈਨੂੰ ਚੇਤਾ ਸੈਣੀ ਸਾਹਿਬ, ਮੈਂ ਨਾ ਗਰਾਊਂਡ ਨੂੰ ਚੱਕਰ ਮਾਰਨ ਚਲੇ ਗਿਆ ਤੇ ਮੋਟਰਸਾਈਕਲ ਦੇ ਸੀਗੇ, ਮੈਂ ਤੇ ਬ੍ਰਦਰ ਦਾ ਲੜਕਾ ਸੀਗਾ ਵੱਡਾ, ਤੇ ਉਹ ਮੈਂ ਚਲਾਵਾਂ ਤੇ ਉਹ ਪਿੱਛੇ ਬੈਠਾ, ਉਹ ਪਹਿਲਾਂ ਨਾ ਕੁੱਤੇ 5-7 ਉਹ ਮੋੜ ਦੇ ਉੱਤੇ ਬੈਠੇ ਸੀ ਗਰਾਊਂਡ ਵਾਲੀ ਤੇ, ਤੇ ਅਸੀਂ ਜਦੋਂ ਮੋੜ ਮੁੜੇ ਨਾ, ਪਹਿਲਾਂ ਹੀ ਉਹ ਪੂਰੇ ਚੁਕੰਨੇ ਹੋ ਗਏ ਜੀ, ਖੜੇ ਹੋ ਗਏ ਬੈਠੇ ਬੈਠੇ। ਮੈਂ ਕਿਹਾ ਹੁਣ ਪਾਉਣਗੇ ਪੜ ਤੂੰ, ਤੇ ਮੈਂ ਮੋੜ ਕੱਟਿਆ ਨਾਲ ਹੀ ਹਨਾ ਸਪੀਡ ਦੱਬ ਦਿੱਤੀ ਹੈ ਨਾ, ਉਹ ਪਿੱਛੇ ਉਹ ਲੱਤਾਂ ਉਹਨੂੰ ਮੈਂ ਕਿਹਾ ਉੱਪਰ ਨੂੰ ਕਰ ਲਾ, ਬਸ ਉਹ ਲੱਤਾਂ ਉੱਪਰ ਨੂੰ ਕਰਕੇ ਤੇ ਮਸੀਂ ਅਸੀਂ ਉੱਥੋਂ ਨਿਕਲ ਕੇ ਆਏ ਜੀ। ਘੱਟੋ ਘੱਟ ਉਹ 100-150 ਮੀਟਰ ਸਾਡੇ ਪਿੱਛੇ ਦੌੜਦੇ ਆਏ ਜੀ।
2: ਪਰ ਸਭ ਇਹੀ ਤਾਂ ਗੱਲ ਹੈਗੀ ਆ, ਬੱਚੇ ਨੋਚਣ ਡਏ ਹੈਗੇ ਆ ਉਹ, ਤੇ ਰੋਜ਼ ਦਾ ਜਿਹੜਾ ਵਾਹ ਹੈਗਾ ਲੋਕਾਂ ਦਾ, ਇਹ ਲੋਕ ਵੱਲੋਂ ਜਿਹੜੇ ਹੈਗੇ ਆ ਵਾਰਾ ਕੁੱਤੇ ਨੁਕਸਾਨ ਕਰ ਰਹੇ ਸੀਗੇ
0: ਜੀ,
2: ਤੇ ਲੋਕੀ ਤਾਂ ਇਸ ਮਤਲਬ ਫੈਸਲੇ ਨੂੰ ਵੈਲਕਮ ਕਰ ਰਹੇ ਸੀਗੇ, ਤੇ ਮਾਨ ਸਾਹਿਬ ਜੀ ਇੰਨੀ ਗੱਲ ਕਹਿੰਦੇ ਹੈਗੇ ਆ, ਤੇ ਜੇ ਏਦਾਂ ਦੀ ਕੋਈ ਸਪਿਰਿਟ ਦਿਖਾਉਂਦੇ ਆ ਨਾ ਜੀ, ਤੇ ਹੀ ਇਜ਼ ਮੋਸਟ ਵੈਲਕਮ।
0: ਬਿਲਕੁਲ,
2: ਤੇ ਇਹ ਜਿਹੜਾ ਹੈਗਾ ਇਹ ਕੰਮ ਹੋਣਾ ਚਾਹੀਦਾ ਸਰ। ਹੁਣ ਮਤਲਬ ਪਾਣੀ ਜਿਹੜਾ ਹੈ ਨਾ ਉਹ ਮਤਲਬ
0: ਨੱਕ ਤੋਂ ਉੱਤੇ
2: ਚਲਾ ਗਿਆ,
0: ਬਿਲਕੁਲ
2: ਸਿਰ ਤੋਂ ਟੱਪ ਗਿਆ ਹੈ,
0: ਹਰ ਚੀਜ਼ ਦੀ ਹੱਦ ਹੁੰਦੀ ਹੈ ਸੈਣੀ ਸਾਹਿਬ, ਕੋਈ ਨਾ ਕੋਈ ਹੈ ਨਾ, ਇਹ ਥੋੜੀ ਹੈ ਕਿ ਇੱਥੇ ਹੁਣ ਲੋਕਾਂ ਦੀ ਜਿਹੜੀ ਜਨਤਾ ਹੈ ਮੁਲਕਾਂ ਦੇ ਵਿੱਚ ਜੰਗਾਂ ਲਾ ਰਹੇ ਨੇ, ਉਹ ਮਤਲਬ ਕਿ ਆਬਾਦੀ ਕੰਟਰੋਲ, ਉਹਦੇ ਨਾਲ ਵੀ ਤਾਂ ਆਬਾਦੀ ਕੰਟਰੋਲ ਕਰਦੇ ਨੇ, ਹੋਰ ਕੀ ਕਰਦੇ ਆ ਉਹ।
2: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਤੁਸੀਂ ਦੇਖੋ ਕਈ ਬੰਦੇ ਭੋਲੇ ਹੁੰਦੇ ਹੈਗੇ ਆ, ਉਹ ਮੁੜ ਕੇ ਜਿਹੜਾ ਹੈਗਾ ਨਾ, ਕਈ ਵਾਰੀ ਜਦੋਂ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਆ ਨਾ, ਤੇ ਉਹ ਵੀ ਰੋਣ ਲੱਗ ਪੈਂਦੇ ਆ, ਉਹ ਕਹਿੰਦੇ ਹੈਗੇ ਨਹੀਂ ਭਾਈ ਮੈਂ ਅੱਜ ਤੋਂ ਬਾਅਦ ਆਪਣੇ ਇਹ ਅਸੂਲ ਛੱਡੇ ਜਾਂ ਦਇਆ ਛੱਡੀ, ਮੈਂ ਮਤਲਬ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਸੁਚੇਤ ਰਹੂੰਗਾ।
0: ਬਿਲਕੁਲ,
2: ਸੋ ਇਸ ਕਰਕੇ ਹੁਣ ਇਹਨਾਂ ਇਹ ਇਹ ਜਿਹੜਾ ਹੈਗਾ ਇਹ ਜਦੋਂ ਬੱਚਿਆਂ ਲੋਚ ਲੈਂਦੇ, ਇਨਸਾਨੀਅਤ ਤੋਂ ਉੱਤੇ ਤਾਂ ਕੁਛ ਨੀ ਨਾ ਜੀ।
0: ਬਿਲਕੁਲ,
2: ਸਾਡਾ ਤਾਂ ਫਰਜ਼, ਸਾਡਾ ਫਰਜ਼ ਤਾਂ ਇਹ ਆ ਕਿ ਇਨਸਾਨੀਅਤ ਸੁਪਰੀਮ ਹੋਣੀ ਚਾਹੀਦੀ ਆ
0: ਜੀ,
2: ਉਹਦੇ ਵਾਸਤੇ ਜਿਹੜਾ ਹੈਗਾ ਆ ਜੋ ਵੀ ਉਹਦੀ ਸੇਫ ਗਾਰਡ, ਦੇਖੋ ਹਰ ਇੱਕ ਜਿਹੜੀ ਬਰਾਦਰੀ ਹੈਗੀ ਆ ਉਹ ਆਪਣੀ ਨੈਸ਼ਨੈਲਿਟੀ ਬਚਾਉਂਦੀ ਹੈਗੀ ਆ, ਆਪਣੀ ਜਿਹੜੀ ਹੈਗੀ ਆ ਬਰਾਦਰੀ ਉਹਨੂੰ ਬਚਾਉਂਦੀ ਆ।
0: ਬਿਲਕੁਲ ਹੈ ਜੀ,
2: ਹੁਣ ਜੇ ਕੁੱਤੇ ਆ ਤੇ ਉਹ ਜਿਹੜੇ ਹੈਗੇ ਆ, ਜੇ ਬਾਂਦਰ ਹੈਗੇ ਆ ਉਹ ਤੁਰੇ ਫਿਰਦੇ ਹੈਗੇ ਆ ਜੀ। ਮੈਂ ਤਾਂ ਇਸ ਕਰਕੇ ਜਿਹੜਾ ਹੈਗਾ ਸੁਝਾਅ ਇਹ ਵੀ ਦਿੱਤਾ ਸੀਗਾ ਇਹਦੇ ਵਿਚ ਚਾਹੇ ਕੋਈ ਪਾਰਲੀਮੈਂਟੇਰੀਅਨ ਜਿਹੜਾ ਹੈਗਾ ਆ ਕੋਈ ਬਿੱਲ ਲਿਆਵੇ
0: ਤੇ
2: ਜਿਹੜਾ ਆ ਪਈ ਪ੍ਰੋਟੈਕਸ਼ਨ ਆਫ ਸਿਟੀਜ਼ਨ ਫਰੋਮ ਸਟ੍ਰੇ ਐਨੀਮਲਸ, ਉਹਦੇ ਵਿਚ ਸਰ ਬਾਂਦਰ ਵੀ ਕਵਰ ਹੋ ਜਾਣੇ ਆ, ਉਹਦੇ ਵਿਚ ਜਿਹੜੇ ਹੈਗੇ ਆ ਆ ਜਿਹੜੇ ਭੂਤਰੇ ਸਾਨ ਤੁਰੇ ਫਿਰਦੇ ਹੈਗੇ
0: ਗਾਵਾਂ
2: ਉਹ ਵੀ ਕਵਰ ਹੋ ਜਾਣੇ,
0: ਬਿਲਕੁਲ
2: ਉਹਦੇ ਤੇ ਕੋਈ ਨਾ ਕੋਈ ਅਥਾਰਟੀ ਕੰਸਟੀਚਿਊਟ ਕੀਤੀ ਜਾਵੇ ਬਕਾਇਦਾ ਤੌਰ ਤੇ, ਉਹਦੀ ਜਿਹੜੀ ਗਿਣਤੀ ਅਸੈਸ ਕਰੇ ਕਿ ਨਾ ਤਾਂ ਇਹ ਜਿਹੜੀ ਹੈਗੀ ਉਹਦੀ ਨਸਲ ਐਲੀਮੀਨੇਟ ਹੋਵੇ ਹੈਜੀ, ਜਿਹੜਾ ਤੁਸੀਂ ਪ੍ਰਜ਼ਰਵ ਦੀ ਗਰਾਊਂਡ ਦੇ ਵਿਚ ਰੱਖਦੇ ਹੈਗੇ ਨਾ ਤਾਂ ਉਹ ਨੌਬਤ ਆਵੇ
0: ਤੇ
2: ਨਾ ਇਹਦਾ ਬੈਲੈਂਸ ਵਿਗੜੇ
0: ਵਿਗੜੇ,
2: ਤੇ ਸਭ ਤੋਂ ਵੱਡੀ ਚੀਜ਼ ਇਹ ਕਿ ਇਨਸਾਨੀਅਤ ਖਤਰਾ ਨਾ ਹੋਵੇ,
0: ਬਿਲਕੁਲ ਹੈ ਜੀ,
2: ਇੰਨੀ ਕੁ ਗਿਣਤੀ ਚਾਹੀਦੀ ਹੈ ਜੀ, ਚਾਹੇ ਸੂਰ ਹੋਣ ਜੰਗਲੀ ਸੂਰ ਹੋਣ ਜੀ, ਸਰ ਉਹ ਆਬਾਦੀ ਦੇ ਵਿਚ ਤੁਸੀਂ ਯਕੀਨ ਕਰਿਓ, ਮੈਂ ਇੱਕ ਦਿਨ ਰਾਤ ਜਿਹੜਾ ਹੈਗਾ ਆ ਮੈਨੂੰ ਨਵਾਂ ਸ਼ਹਿਰ ਆਉਣਾ ਪਿਆ
0: ਜੀ,
2: ਤੇ ਤੁਸੀਂ ਦੇਖੋ ਮੈਂ ਨਵੇਂ ਸ਼ਹਿਰ ਤੋਂ ਆਪਣੇ ਪਿੰਡ ਜਦੋਂ ਵਾਪਸ ਜਾ ਰਿਹਾ ਸੀ ਸੀਗਾ
0: ਜੀ,
2: ਤੇ ਉਸ ਵੇਲੇ ਸੜਕ ਦੇ ਉੱਤੇ ਜੰਗਲੀ ਸੂਰ ਤੁਰੇ ਫਿਰਦੇ ਸੀ
0: ਜੀ,
2: ਉਹ ਵੀ ਆਬਾਦੀ ਏਰੀਏ ਦੇ ਵਿਚ,
0: ਬਿਲਕੁਲ
2: ਸਰ ਕਿੰਨਾ ਮਤਲਬ ਅਵਾਰਾ ਜਿਹੜਾ ਜਾਨਵਰ ਹੋ ਗਿਆ ਆ ਪੰਜਾਬ ਦੇ ਵਿਚ, ਸਾਨੂੰ ਤਾਂ ਮਤਲਬ ਜਿਹੜਾ ਹੈਗਾ ਸਾਡੀ ਸਿਚੁਏਸ਼ਨ ਜਿਹੜੀ ਹੈਗੀ ਆ ਨੋ ਡਾਊਟ ਕਿ ਸੁਪਰੀਮ ਕੋਰਟ ਨੇ ਜਾਂ ਉਹ ਫੈਸਲਾ ਦਿੱਤਾ ਹੈਗਾ ਆ ਉਹ ਫਾਰ ਦਾ ਸੇਕ ਆਫ ਕੰਟਰੀ ਦਿੱਤਾ ਆ, ਬਟ ਸਾਡੀ ਸਿਚੁਏਸ਼ਨ ਪੰਜਾਬ ਦੀ ਜਿਹੜੀ ਆ ਉਹ ਦਿਨੋਂ ਦਿਨ ਵਰਸ ਹੁੰਦੀ ਜਾ ਰਹੀ ਹੈਗੀ ਆ,
0: ਆ
2: ਕੁੱਤਿਆਂ ਵਾਲੀਆਂ ਤਾਂ ਰੋਜ਼ ਹੀ ਖਬਰਾਂ ਆਉਂਦੀਆਂ ਹੈਗੀਆਂ ਸੀਗੀਆਂ ਜੀ, ਔਰ ਸੱਚੀ ਗੱਲ ਇਹ ਹੈਗੀ ਆ ਕਿ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਉਹ ਰੋਜ਼ ਵਿਲਕਦੇ ਸੀ, ਪਰ ਜਿਹੜੇ ਜਾਨਵਰ ਪ੍ਰੇਮੀ ਹੈਗੇ ਆ ਉਹਨਾਂ ਦਾ ਖਰੇ ਇਨਸਾਨੀਅਤ ਨਾਲ ਕੋਈ ਪਿਆਰ ਹੀ ਹੈ ਨੀ ਗੱਲ,
0: ਬਿਲਕੁਲ ਹੈ ਜੀ, ਨਾਲੇ ਦੇਖੋ ਇਹ ਤਾਂ ਚਲੋ ਸਕਿਉਰਿਟੀ ਚ ਰਹਿੰਦੇ ਆ ਸੈਣੀ ਸਾਹਿਬ, ਗੱਡੀਆਂ ਚ ਤੁਰੇ ਫਿਰਦੇ ਆ, ਸ਼ੂਟਿੰਗ ਕਰਨੀ ਆ, ਗੱਲ ਨੀ ਬੜੀ ਹਨਾ, ਪਿੰਡਾਂ ਦੀਆਂ ਗਲੀਆਂ ਚ ਜਾਂ ਸ਼ਹਿਰਾਂ ਦੇ ਵਿਚ ਵਿਚਰ ਕੇ ਤਾਂ ਦੇਖੋ, ਕੱਲੇ ਤੁਰ ਕੇ ਤਾਂ ਦੇਖੋ ਹਾਲਾਤ ਕੀ ਹੈ, ਨਾ ਬੋਚ ਬੋਚ ਕੇ ਕਦਮ ਪੱਟੇ ਤੁਸੀਂ ਤਾਂ ਕਿਹੋ ਜੀ,
2: ਭਾਰੇ ਸਾਹਿਬ ਤੁਸੀਂ ਉਹਨਾਂ ਘਰਾਂ ਵੱਲ ਨਿਗਾਹ ਮਾਰ ਕੇ ਦੇਖੋ ਜਿਨ੍ਹਾਂ ਦੇ ਬੱਚੇ ਇਹਨਾਂ ਦੇ ਕੁੱਤਿਆਂ ਨੇ ਨੋਚੇ, ਅਵਾਰਾ ਕੁੱਤਿਆਂ ਨੇ ਨੋਚੀ ਆ,
0: ਨਾਲੇ ਦੇਖੋ ਸੈਣੀ ਸਾਹਿਬ
2: ਇੱਕ ਤਾਂ ਕੋਈ ਦਇਆ ਹੁੰਦੀ ਹੋਊਗੀ
0: ਜੀ, ਨਾਲੇ ਸੈਣੀ ਸਾਹਿਬ ਚਲੋ ਜਿਹੜੇ ਲੋਕ ਤਾਂ ਘਰਾਂ ਦੇ ਵਿਚ ਰਹਿੰਦੇ ਆ ਉਹ ਤਾਂ ਕਿਤੇ ਨਾ ਕਿਤੇ ਥੋੜਾ ਬਹੁਤਾ ਆਪਣੀ ਸੇਫਟੀ ਰੱਖਦੇ ਆ, ਬੇਫਿਕਰੇ ਹੋ ਕੇ ਰਾਤ ਨੂੰ ਸੌ ਸਕਦੇ ਆ, ਹੁਣ ਜਿਹੜੇ ਬੇਚਾਰੇ ਝੁੱਗੀਆਂ ਝੌਂਪੜੀਆਂ ਦੇ ਵਿਚ ਜਿਨ੍ਹਾਂ ਕੋਲ ਚਾਰ ਦੀਵਾਰੀ ਹੈ ਨਹੀਂ, ਉਹ ਬੇਚਾਰੇ ਮੈਨੂੰ ਤਾਂ ਲੱਗਦਾ ਕਿ ਇੱਕ ਅੱਧੀ ਰਾਤ ਕੱਟ ਕੇ ਇੱਕ ਅੱਧਾ ਬੰਦਾ ਬੈਠਦਾ ਹੋਣਾ ਪੂਰਾ, ਮਤਲਬ ਕਿ ਪਹਿਰਾ ਲਾਉਂਦਾ ਹੋਣਾ ਪੇ ਭਾਈ ਤੁਸੀਂ ਸੋਵੋ ਮੈਂ ਜਾਗਦਾ,
2: ਤੇ ਇਹ ਜਿਹੜੇ ਜਿਹੜਾ ਝੁੱਗੀਆਂ ਝੌਂਪੜੀਆਂ ਵਾਲੇ ਦੱਸਦੇ ਇਹਨਾਂ ਨੇ ਸੱਤ ਸੱਤ ਰੱਖੇ ਆ,
0: ਅੱਛਾ ਜੀ,
2: ਇਹ ਜਾਨਵਰ ਮਾਰ ਕੇ ਲਿਆਉਂਦੇ ਹੈਗੇ ਆ ਜੀ ਇਹਨਾਂ ਕੁੱਤਿਆਂ ਦੇ ਆਸਰੇ ਦੇ ਨਾਲ ਜੀ,
0: ਅੱਛਾ,
2: ਉਹੀ ਉਹਨਾਂ ਦੇ ਕੁੱਤੇ ਜਿਹੜੇ ਹੈਗੇ ਆ ਜੰਗਲੀ ਹੋਏ ਪਏ ਆ ਜੀ, ਤੇ ਉਹਨਾਂ ਦੇ ਬੋਹ ਨੂੰ ਫੋਨ ਲੱਗਾ ਆ ਜੀ, ਤੇ ਉਹੀ ਜਿਹੜੇ ਹੈਗੇ ਆ ਬੱਚਿਆਂ ਨੂੰ ਨੋਚਦੇ ਆ,
0: ਬਿਲਕੁਲ ਹੈ ਜੀ,
2: ਮਤ ਸੋਚੋ ਕਿ ਮਤਲਬ ਜਿਹੜਾ ਹੈਗਾ ਆ ਵੀ ਹਾਂ ਜੀ ਵੀ ਝੁੱਗੀ ਝੌਂਪੜੀ ਵਾਲਾ ਜਿਹੜਾ ਹੈਗਾ ਆ ਉਹ ਇਸ ਚੀਜ਼ ਦੇ ਉੱਤੇ ਜਿਹੜਾ ਆ ਜ਼ਿਆਦਾ ਅਫੈਕਟਡ ਆ, ਤੇ ਜਾਂ ਜਿਹੜਾ ਮਤਲਬ ਘਰ ਚ ਰਹਿੰਦਾ ਹੈਗਾ ਆ ਉਹ ਘੱਟ ਅਫੈਕਟਡ ਹੈਗਾ, ਸਗੋਂ ਘਰਾਂ ਚ ਰਹਿਣ ਵਾਲੇ ਜ਼ਿਆਦਾ ਅਫੈਕਟਡ ਆ, ਇਹ ਝੁੱਗੀਆਂ ਝੌਂਪੜੀ ਵਾਲੇ ਹੱਡੀਆਂ ਪਾਉਂਦੇ ਰਹਿੰਦੇ ਹੈਗੇ ਆ ਜੀ,
0: ਨਾਲੇ ਉਹ ਗਿੱਜ ਵੀ ਗਏ ਨਾ, ਬਿਲਕੁਲ ਹੈ ਜੀ,
2: ਸੋ ਇਹ ਉਹ ਤੋਂ ਇਲਾਵਾ ਜਿਹੜਾ ਹੋਰ ਵੀ ਲੋਕਾਂ ਨੇ ਉਹ ਇੱਕ ਜਿਹੜਾ ਹੈਗਾ ਆ ਕੁੱਤਾ ਹੈਗਾ ਸੀ ਪੈਟ ਬੁੱਲ, ਉਹਦੇ ਵਿਚ ਬਹੁਤ ਜਰੂਰੀ ਆ ਕਿ ਇਹੋ ਜਿਹੇ ਕੁੱਤਿਆਂ ਦੀ ਨਿਸ਼ਾਨਦੇਹੀ ਕਰਕੇ ਇਹਨਾਂ ਨੂੰ ਐਲੀਮੀਨੇਟ ਕਰਨਾ ਬਹੁਤ
0: ਜਰੂਰੀ ਆ ਜੀ, ਬਿਲਕੁਲ ਆ ਜੀ,
2: ਸੋ ਇਸ ਕਰਕੇ ਇਹਨੂੰ ਵੈਲਕਮ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਕਿ ਕੁੱਤਾ ਪ੍ਰੇਮੀ ਜਿਹੜਾ ਹੈਗਾ ਆ ਕੋਈ ਮੂਵਮੈਂਟ ਛੜੀ ਕਰ ਦੇਣ ਜਾਂ ਕੋਈ ਹੋਰ ਕੇਲਾ ਹੈਗਾ ਆ, ਮੈਨੂੰ ਲੱਗਦਾ ਪੈਰੋਂ ਨਿਕਲਦੀ ਪਈ ਆ, ਅੱਜ ਫੇਰ ਜਿਹੜਾ ਹੈਗਾ ਆ ਇਹਦੀ ਕਲੈਰੀਫਿਕੇਸ਼ਨ ਵੀ ਦਿੰਦੇ ਪਏ ਸੀ ਕਿ ਪਹਿਲਾਂ ਉਹਨਾਂ ਦੀ ਨਿਸ਼ਾਨਦੇਹੀ ਕਰੋ ਜੀ, ਇਸ ਤਰੀਕੇ ਨਾਲ ਮਾਨ ਸਾਹਿਬ ਨੇ ਤਾਂ ਵੈਲਕਮ ਕੀਤਾ,
0: ਚੰਗਾ ਕਦਮ ਹੈ ਜੀ, ਕਰਦੇ ਨੇ ਤਾਂ ਚੰਗਾ ਹੈ ਜੀ, ਬਿਲਕੁਲ ਹੈ ਜੀ,
2: ਸਰ ਇਸੇ ਤਰੀਕੇ ਨਾਲ ਅਵਾਰਾ ਡੰਗਰਾਂ ਦਾ ਵੀ
0: ਜੀ ਬਿਲਕੁਲ
2: ਫੈਸਲਾ ਹੋਣਾ ਚਾਹੀਦਾ ਹੈ ਜੀ, ਸਾਡੇ ਲੋਕੀ ਜਿਹੜੇ ਹੈਗੇ ਇਕੱਠੇ ਹੋ ਕੇ ਵਿਧਾਇਕ ਕੋਲ ਜਾਂਦੇ ਹੈਗੇ ਆ ਜੀ, ਭਾਈ ਅਵਾਰਾ ਡੰਗਰਾਂ ਨੇ ਸਾਡੀ ਜਿਹੜੀ ਫਸਲ ਉਜਾੜ ਦਿੱਤੀ ਆ, ਉਹ ਕਹਿੰਦੇ ਅਸੀਂ ਕੀ ਕਰੀਏ ਜੀ,
0: ਬਿਲਕੁਲ ਹੈ ਜੀ
2: ਜੀ ਸਰ,
0: ਤੇ ਸੈਣੀ ਸਾਹਿਬ ਪੰਜਾਬ ਦੀ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ, ਇੱਕ ਦੋ ਮਿੰਟ ਤੁਹਾਡੇ ਹੋਰ ਲਵਾਂਗਾ, ਪੰਜਾਬ ਦੇ ਜੋ ਹਾਲਾਤ ਨੇ, ਪਹਿਲਾਂ ਕੇਜਰੀਵਾਲ ਸਾਹਿਬ ਆਉਂਦੇ ਨੇ ਮਸਲਾ ਪਾਰਟੀ ਸਿਸੋਦੀਆ ਸਾਹਿਬ ਨੇ ਜੋ ਮਸਲਾ ਵਿਗਾੜਿਆ ਖਿੱਚੋ ਤਾਣ ਵਾਪਰੀ ਐਮ ਐਲ ਏ ਦੇ ਨਾਲ, ਤੇ ਉਸ ਤੋਂ ਬਾਅਦ ਸਿਸੋਦੀਆ ਉਹਨਾਂ ਦੇ ਹੱਥੋਂ ਤਾਂ ਜਿਹੜੀ ਗੇਂਦ ਨਿਕਲ ਗਈ, ਤੇ ਦੂਸਰੇ ਪਾਸੇ ਕੇਜਰੀਵਾਲ ਸਾਹਿਬ ਆਉਂਦੇ ਨੇ ਪੰਜਾਬ ਫਿਰ ਸਮਝੌਤਾ ਕਰਾਉਣ ਜਾਂ ਮਨਾਉਣ, ਪਰ ਜਿਹੜੇ ਰੱਖੜਾ ਪਰਿਵਾਰ ਭਰਤੀ ਹੋਈ ਹੈ ਉਸ ਤੋਂ ਜਿਹੜੀ ਉਹ ਮਾਨ ਸਾਹਿਬ ਨੇ ਅੰਦਰ ਖਾਤੇ ਖਬਰਾਂ ਇਹ ਵੀ ਨੇ ਕਿ ਉਹ ਮਾਨ ਸਾਹਿਬ ਦੀ ਆਪਣੀ ਚੋਇਸ ਸੀਗੀ, ਉਸ ਦੇ ਮੁਤਾਬਕ ਕੋਈ ਹੈ ਟਿਕਟ ਦਾ ਉਹਨਾਂ ਦਾ ਵੀ ਰੋਲਾ ਪੈਂਦਾ ਹੈ, ਤੇ ਜਿਹੜੀ ਦਿੱਲੀ ਦੀ ਲੀਡਰਸ਼ਿਪ ਆ ਉਹ ਕਹਿੰਦੇ ਕਿ ਅਸੀਂ ਆਪਣਾ ਬੰਦਾ ਲਾਵਾਂਗੇ, ਅਸੀਂ ਚੂਜ਼ ਕਰਾਂਗੇ। ਤੇ ਹੁਣ ਜਿਹੜੀ ਹੈ ਪਹਿਲਾਂ ਮੀਟਿੰਗ ਹੁੰਦੀ ਸੀਗੀ ਕੇਜਰੀਵਾਲ ਸਾਹਿਬ ਦੇ ਘਰ ਜਾ ਕੇ, ਤੇ ਹੁਣ ਕਪੂਰਥਲਾ ਹਾਊਸ ਦੇ ਮੀਟਿੰਗ ਵਿਚ ਹੋਏਗੀ, ਤੇ ਮਾਨ ਸਾਹਿਬ ਉੱਥੇ ਬੈਠੇ ਨੇ ਤੇ ਕੇਜਰੀਵਾਲ ਸਾਹਿਬ ਆਪ ਹੋਣਗੇ। ਜੀ ਕਿਵੇਂ ਆ ਜੀ, ਮਾਨ ਸਾਹਿਬ ਅੱਖਾਂ ਦਿਖਾਉਣ ਲੱਗੇ ਨੇ?
2: ਮਗਰੋਂ ਕਹਿੰਦੇ ਹੁੰਦੇ ਤੰਬਾ ਫੂਕਿਆ ਦਾ ਕੀ ਫੂਕਿਆ,
0: ਬਿਲਕੁਲ ਹੈ ਜੀ,
2: ਉਹ ਸਮਾਂ ਨਿਕਲ ਗਿਆ ਜੀ।
0: ਜੀ
2: ਹੁਣ ਜਿਹੜਾ ਹੈ ਸਮਾਂ ਕਿਹੜਾ ਪਿੱਛੇ ਵਗਿਆ ਜੀ, ਉਹਨਾਂ ਅੱਖਾਂ ਦਿਖਾ ਕੇ ਤਾਂ ਸਿਰਫ ਆਈ ਵਾਸ਼ ਪੰਜਾਬੀ ਹੁੰਦਾ ਆ,
0: ਬਿਲਕੁਲ
2: ਪੰਜਾਬੀ ਇਹ ਤੇ ਖੁਸ਼ ਹੋ ਜਾਂਦੇ 20 ਵਾਰੀ ਹੋ ਜਾਣਗੀ, ਬਾਕੀ ਜਿਹੜਾ ਹੈਗਾ ਆ ਅਦਰਵਾਈਜ਼ ਉਹਦੇ ਵਿੱਚ ਪੰਜਾਬ ਨੂੰ ਕੋਈ ਬੈਨੀਫਿਟ ਨਹੀਂ ਹੋਣਾ ਜੀ।
0: ਜੀ ਬਿਲਕੁਲ,
2: ਪੰਜਾਬੀ ਤਾਂ ਇਹ ਕਹਿੰਦੇ ਸੀ ਵੀ ਮਾਨ ਸਾਹਿਬ ਅੱਜ ਤੋਂ ਜਿਹੜਾ ਹੈਗਾ ਆ ਵੀ 3 ਸਾਲ ਪਹਿਲਾਂ ਪੰਜਾਬੀ ਕਹਿੰਦੇ ਸੀ ਵੀ ਮਾਨ, ਚਲੋ ਉਹਨਾਂ ਨੇ ਦੇਖਿਆ ਵੀ ਭਾਈ ਜਿਹੜਾ ਹੈਗਾ ਆ ਦਿੱਲੀ ਵਾਲੇ ਜਿਹੜੇ ਆ ਇੱਥੋਂ ਚੱਕ ਚੱਕ ਕੇ ਆਪਣੀ ਮਰਜ਼ੀ ਕਰੀ ਜਾਂਦੇ ਆ, 7 ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਹੈਗੀਆਂ ਸੀ ਆਪਣੀ ਮਰਜ਼ੀ ਨਾਲ ਦੇਤੀਆਂ, ਉਹਨੂੰ ਪੰਜਾਬੀਆਂ ਨੇ ਬਿਲਕੁਲ ਰੌਲਾ ਪਾਇਆ, ਸਗੋਂ ਇਲੈਕਸ਼ਨ ਤੋਂ 2 ਮਹੀਨੇ ਬਾਅਦ ਹੀ ਇਹਨਾਂ ਨੂੰ ਸੰਗਰੂਰ ਦੀ ਇਲੈਕਸ਼ਨ ਹਰਾ ਦਿੱਤੀ,
0: ਬਿਲਕੁਲ ਜੀ।
2: ਉਹ ਇਸੇ ਕਰਕੇ ਸੀ ਲੋਕਾਂ ਦਾ ਰਿਸੈਂਟਮੈਂਟ ਸੀਗੀ ਵੀ ਭਾਈ ਤੁਸੀਂ ਪੰਜਾਬ ਨੂੰ ਮਤਲਬ ਹੈਗਾ ਪਾਵਰ ਗੇਨ ਕੀਤੀ ਆ, ਦੈਨ ਥਿੰਕ ਅਬਾਊਟ ਪੰਜਾਬ
0: ਜੀ,
2: ਇਹਨਾਂ ਨੇ ਜਿਹੜਾ ਹੈਗਾ ਇਸ ਚੀਜ਼ ਬਾਰੇ ਬਿਲਕੁਲ ਪਰਵਾਹ ਨਹੀਂ ਕੀਤੀ ਜੀ। ਹੁਣ ਇੱਥੇ ਆ ਕੇ ਜਿਹੜਾ ਪੰਜਾਬ ਦਾ ਹੇਜ ਇਹਨਾਂ ਨੂੰ ਆਇਆ ਹੈਗਾ ਆ ਉਹ ਸਿਰਫ ਲੋਕ ਦਿਖਾਵਾ ਹੋ ਸਕਦਾ ਆ ਸਰ
0: ਜੀ,
2: ਬਾਕੀ ਮਾਨ ਸਾਹਿਬ ਨੇ ਕੀ ਅੱਖਾਂ ਦਿਖਾ ਲੈਣੀਆਂ ਹੈਗੀਆਂ ਜੀ। ਮਾਨ ਸਾਹਿਬ ਤਾਂ ਆਪ ਜਿਹੜਾ ਹੈਗਾ ਆ ਸੇਫ ਜ਼ੋਨ ਦੇ ਵਿੱਚ ਖੇਡਣ ਵਾਲੇ ਆ
0: ਜੀ,
2: ਤੁਸੀਂ ਯਾਦ ਕਰੋ ਉਸ ਦਿਨ ਜਿੱਦਣ ਉਹ ਕਹਿੰਦੇ ਸੀ ਜੇ ਅਸੀਫਾ ਉਹਨਾਂ ਦੇ ਦਿੱਲੀ ਦਾ ਜਿਹੜਾ ਬੰਦਾ ਇੱਕ ਅਕਿਊਜ਼ ਸੀਗਾ, ਹਾਂਜੀ ਇੱਕ ਰਾਜ ਸਭਾ ਮੈਂਬਰ ਨੂੰ ਕੁੱਟਣ ਦੇ ਵਿੱਚ ਅਕਿਊਜ਼ ਸੀਗਾ, ਉਹਨੂੰ ਲਿਆ ਕੇ ਇੱਥੇ ਮਾਨ ਸਾਹਿਬ ਦਾ ਸਲਾਹਕਾਰ ਲਾਤਾ,
0: ਬਿਲਕੁਲ
2: FIR ਉਸ ਤੇ ਦਰਜ ਹੈਗੀ ਆ ਜੀ। ਤੁਸੀਂ ਇੱਕ PN ਵੀ ਰੱਖਦੇ ਹੈਗੇ ਆ ਤੇ ਦੇਖਦੇ ਹੈਗੇ ਆ ਕਿ ਚੱਲ ਪੁਲਿਸ ਕਲੀਅਰੈਂਸ ਲੈ ਕੇ ਆ ਬਈ, ਤੇਰੇ ਖਿਲਾਫ਼ ਕੋਈ ਕ੍ਰਿਮੀਨਲ ਮੁਕੱਦਮਾ ਤਾਂ ਨੀ ਗਾ
0: ਜੀ,
2: ਔਰ ਉਸ ਬੰਦੇ ਦੇ ਖਿਲਾਫ ਕ੍ਰਿਮੀਨਲ ਮੁਕੱਦਮਾ ਤੂੰ ਮੁੱਖ ਮੰਤਰੀ ਦਾ ਸਲਾਹ
0: ਜੀ
2: ਬਣ ਕੇ ਆ ਜਾਂਦਾ ਹੈਗਾ ਜੀ, ਮੈਂ ਉਹਦਾ ਨਾਮ ਜੀ
0: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ, ਔਰ ਹੁਣ ਵੀ ਇਸ ਦੌਰੇ ਦੇ ਉੱਤੇ ਉਹ ਨਾਲ ਗਿਆ ਹੈਗਾ ਸੀਗਾ ਮਾਨ ਸਾਹਿਬ ਦੇ ਜੀ
0: ਜੀ।
2: ਸੋ ਮੈਂ ਹੈਗਾ ਆ, ਤੁਸੀਂ ਜਿਹੜੀ ਗੱਲ ਕਹਿੰਦੇ ਹੈਗੇ ਆ ਠੀਕ ਆ, ਹੋ ਸਕਦੀ ਹੈਗੀ ਆ ਕੁਛ ਇੱਕ ਜਿਹੜੇ ਹੈਗੇ ਇਹਨਾਂ ਦਾ, ਪਰ ਇਹ ਪਾਰਟੀ ਦਾ ਇਹ ਇੰਟਰਨਲ ਮਸਲਾ ਹੈਗਾ ਆ, ਪੰਜਾਬ ਨੂੰ ਇਹਦੇ ਵਿੱਚੋਂ ਕੋਈ ਲਾਭ ਹੋਊਗਾ ਮੈਂ ਨੀ ਇਸ ਚੀਜ਼ ਨੂੰ ਦੇਖਦਾ ਜੀ,
0: ਬਿਲਕੁਲ
2: ਨੀ ਜੀ। ਹੁਣ ਸਮਾਂ ਕਿਹੜਾ ਰਹਿ ਗਿਆ ਹੈਗਾ ਸੀ ਸਰ, ਨੋਟਾਂ ਦੇ ਬੈਗ ਡਿੱਗਦੇ ਲੋਕਾਂ ਨੇ ਦੇਖ ਲਏ ਹੈਗੇ ਜੀ, ਹੋਰ ਕੀ ਦੇਖਣਾ ਹੈਗਾ ਇੱਥੋਂ, ਤੁਸੀਂ ਦਿੱਲੀ ਦੇ ਇਲੈਕਸ਼ਨਾਂ ਦੇ ਵਿੱਚ ਜਿਹੜਾ ਹੈਗਾ ਆ ਗੱਡੀਆਂ ਭਰ ਕੇ ਨੋਟਾਂ ਦੀਆਂ ਇੱਥੋਂ ਪੰਜਾਬ ਚੋਂ ਗਈਆਂ ਸਰ
0: ਜੀ,
2: ਜਿਹੜੇ ਹੈਗੇ ਸੀ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਆ
0: ਜੀ,
2: ਮੁਲਾਜ਼ਮ ਜੋ ਵਿਚਾਰਿਆਂ ਦੀਆਂ ਡਿਊਟੀਆਂ ਲੱਗੀਆਂ ਆ ਸੀਗੀਆਂ ਜੀ,
0: ਬਿਲਕੁਲ।
2: ਸੋ ਇੱਕ ਤਾਂ ਕੇਸ ਵੀ ਬਣਿਆ ਪਿੱਛੇ ਜਿਹਾ, ਤੁਸੀਂ ਡਿਸਕਸ ਵੀ ਕੀਤਾ ਸੀਗਾ ਕਿ ਹਾਂਜੀ ਜੀ ਉਸ ਬੰਦੇ ਨੂੰ ਉੱਥੇ ਝਾੜ ਫੁੜ ਫੁੜ ਕੇ ਲਾ ਦਿੱਤਾ ਹੈਗਾ ਜੀ, ਜਿਹੜਾ ਵਿਸ਼ਲ ਬਲੋਵਰ ਸੀਗਾ ਜੀ
0: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਇਹਨਾਂ ਤੋਂ ਉਮੀਦ ਕਰਨੀ ਜਿਹੜੀ ਹੈਗੀ ਆ ਹੁਣ ਬੇਮਾਇਨੀ ਆ, ਹੁਣ ਜੋ ਵੀ ਇਹ ਕਰ ਰਹੇ ਹੋਣਗੇ ਉਹ ਆਪਣੀ ਐਗਜ਼ਿਸਟੈਂਸ ਵਾਸਤੇ ਕਰ ਰਹੇ ਹੋਣਗੇ, ਪੰਜਾਬ ਵਾਸਤੇ ਜਾਂ ਪੰਜਾਬੀਆਂ ਵਾਸਤੇ ਕੁਛ ਨੀ ਕਰ ਰਹੇ ਜੀ,
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਪਿਛਲੇ ਦਿਨਾਂ ਚ ਚਲੋ DA ਦਾ ਮਾਮਲਾ ਚੱਲਦਾ ਸੀ, DA ਦੀ ਦੇਣ ਦੀ ਖਿੱਚ ਧੂਚ ਹੋਈ ਹੈ ਕੋਰਟ ਦੇ ਵਿਚ ਜੋ ਆਇਆ, ਉਹ ਤੋਂ ਬਾਅਦ ਹੁਣ 8000 ਸਰਪੰਚਾਂ ਨੂੰ ਮਾਨ ਭੱਤਾ ਦੇਣ ਤੋਂ ਪੱਲਾ ਝਾੜ ਲਿਆ ਜੀ, ਤੇ 5228 ਨੂੰ ਕਹਿੰਦੇ ਆ ਜਿਨ੍ਹਾਂ ਦੀਆਂ ਪੰਚਾਇਤਾਂ ਦੇ ਕੋਲ ਆਮਦਨ ਦਾ ਕੋਈ ਵਸੀਲਾ ਨਹੀਂ ਹੈ ਉਹਨਾਂ ਨੂੰ ਦਿੱਤਾ ਜਾਊਗਾ, ਤੇ 8000 ਤੋਂ ਹੱਥ ਖਿੱਚ ਲਿਆ ਜੀ।
2: ਬੇਨਤੀ ਇਹ ਹੈ ਭਾਰਤ ਸਾਹਿਬ
0: ਜੀ
2: ਕਿ DA ਅੱਜ ਵੀ ਮੈਂ ਟਵਾਣਾ ਸਾਹਿਬ ਦੇ ਮਤਲਬ ਪਲੇਟਫਾਰਮ ਤੇ ਇਹ ਗੱਲ ਕੀਤੀ ਸੀ
0: ਜੀ,
2: ਉੱਥੇ ਮੇਰਾ ਗੱਲ ਕਰਨ ਦਾ ਮਤਲਬ ਟਵਾਣਾ ਸਾਹਿਬ ਕਵਰ ਕਰ ਰਹੇ ਸੀ ਕਿ ਉਹਨੂੰ ਮੋਲਡ ਕੀਤਾ ਜਾ ਰਿਹਾ ਕਿ ਕਾਂਗਰਸ ਦੇ ਟਾਈਮ ਦੇ ਉੱਤੇ ਜਿਹੜਾ ਆ ਡਿਫਰੈਂਸ ਹੈਗਾ ਸੀਗਾ 16% ਦਾ DA ਦਾ ਉਹ ਅਦਾ ਨਹੀਂ ਹੋਇਆ। ਮੈਂ ਉੱਥੇ ਗੱਲ ਕੀਤੀ ਕਿ ਸਰ ਇਹਨਾਂ ਨੇ ਪੈਨਸ਼ਨਰ ਦਾ DA ਜਿਹੜਾ ਹੈਗਾ ਆ ਮੁਲਾਜ਼ਮਾਂ ਦਾ DA ਐਬਸੋਲੂਟ ਹੀ ਨਹੀਂ ਦਿੱਤਾ,
0: ਨਾਲੇ ਸੈਣੀ ਸਾਹਿਬ ਉਹ ਤਾਂ ਚਲੋ ਠੀਕ ਹੈ 4 ਸਾਲਾਂ ਦਾ ਜਿਹੜਾ ਤੁਹਾਡਾ ਪਿਆ ਪੁਰਾਣੀਆਂ ਸਰਕਾਰਾਂ ਦਾ ਛੱਡੋ, 4 ਸਾਲ ਦਾ ਤੁਸੀਂ ਸ਼ੋਅ ਕਰੋ ਕੀ ਦਿੱਤਾ।
2: ਬਿਲਕੁਲ ਜੀ, ਤੁਸੀਂ ਤਾਂ ਆਪਣਾ ਕਲੀਅਰੈਂਸ ਰੱਖਦੇ
0: ਜੀ,
2: ਤੁਸੀਂ ਕਿਉਂ ਰੋਕਿਆ
0: ਜੀ,
2: ਪਿਛਲਾ ਜਿਹੜਾ ਬਕਾਇਆ ਉਹਨਾਂ ਦਾ ਬਕਾਇਆ ਰਹਿਣ ਦਿੰਦੇ, ਤੁਸੀਂ ਆਪਣਾ ਅਪ ਟੂ ਡੇਟ ਰੱਖਦੇ।
0: ਬਿਲਕੁਲ ਹੈ।
2: ਮੈਂ ਭਾਰਤ ਸਾਹਿਬ ਤੁਸੀਂ ਦੇਖੋ ਪੁਆਇੰਟ ਆਊਟ ਕੀਤਾ ਸੀਗਾ ਕਿ ਭਾਈ ਜਿਸ ਹੈਡ ਦੇ ਵਿੱਚ ਸੈਲਰੀ ਦਾ ਹੈਡ ਹੁੰਦਾ ਆ ਜਦੋਂ ਫਾਈਨਾਂਸ ਦਾ ਜਿਹੜਾ ਬਜਟ ਪੇਸ਼ ਕੀਤਾ ਜਾਂਦਾ,
0: ਬਿਲਕੁਲ ਹੈ ਜੀ,
2: ਉਹਦੀ ਮੈਂ ਫਿਗਰ ਕੱਢੀ ਸੀ ਇਹ ਫਿਗਰ ਜਿਹੜੀ ਆ ਪਿਛਲੇ ਸਾਲ ਨਾਲ ਟੈਲੀ ਕਰਦੀ ਆ
0: ਜੀ,
2: ਤੇ ਮਾਨ ਸਾਹਿਬ ਕਹਿੰਦੇ ਮੈਂ ਜਿਹੜਾ ਹੈਗਾ ਆ 40,000 ਇਸ ਸਾਲ ਚ ਰੋਜ਼ਗਾਰ ਦੇ ਤਾ, 65,000 ਟੋਟਲ ਦੇ ਤਾ
0: ਜੀ,
2: ਤੇ ਜੇ ਸੈਲਰੀ ਅਕਾਊਂਟ ਦੇ ਵਿਚ ਪੈਸਾ ਹੀ ਓਨਾ ਜਾ ਰਿਹਾ ਹੈਗਾ ਆ ਤੇ ਨਵੇਂ ਵੱਡੇ ਅਪਲਾਈ ਹੈਗੇ ਉਹ ਕਿੱਥੇ ਹੈਗੇ ਆ ਜੀ,
0: ਉਹਨਾਂ
2: ਦੀ ਸੈਲਰੀ ਉਹ ਅਕਾਊਂਟ ਚ ਪੈਸੇ ਤਾਂ ਵਧਣੇ ਚਾਹੀਦੇ ਸੀ ਜੀ,
0: ਤੇ
2: ਸੈਲਰੀ ਜਿਹੜੀ ਹੈਗੀ ਉਹਨਾਂ ਨੂੰ ਵੀ ਤਾਂ ਦੇਣੀ ਹੈ ਨਾ
0: ਜੀ।
2: ਹੁਣ ਪਤਾ ਨੀ ਲੱਗਦਾ ਹੈਗਾ ਸਰ ਇੱਥੇ ਜਿਹੜਾ ਹੈਗਾ ਆ ਸਭ ਘਾਲਾ ਮਾਲਾ ਆ, ਇਹਨਾਂ ਨੇ ਆਪਣੀ ਐਸ਼ ਪ੍ਰਸਤੀ ਦੇ ਉੱਤੇ ਪੈਸੇ ਖਰਚੇ ਆ ਜੀ, ਆਪਣਾ ਇਹਨਾਂ ਦਾ ਖਰਚੇ ਤੇ ਕੋਈ ਕੰਟਰੋਲ ਨਹੀਂ ਜੀ, ਮੁਲਾਜ਼ਮਾਂ ਦਾ ਜਿਹੜਾ ਹੈਗਾ ਰੁਕਿਆ ਆ ਜੀ, ਹੁਣ ਮੁਲਾਜ਼ਮਾਂ ਦਾ 15,000 ਕਰੋੜ ਰੁਪਇਆ ਬਣ ਗਿਆ ਜੀ।
0: ਬਿਲਕੁਲ ਹੈ ਜੀ,
2: ਬਿਲਕੁਲ ਸੁਪਰੀਮ ਕੋਰਟ ਇਹ ਹਾਈ ਕੋਰਟ ਜਾਂਦੇ ਹੈਗੇ ਆ ਜੀ, ਉੱਥੇ ਉਹ ਕਹਿੰਦੇ ਹੈਗੇ ਆ ਕਿ ਤੁਸੀਂ ਮਤਲਬ ਜਿਹੜਾ ਪਤਾ ਆ ਇਹ ਅਪੀਲ ਡਬਲ ਬੈਂਚ ਤੇ ਕਿਉਂ ਕੀਤੀ ਇਹਨਾਂ ਨੇ, ਕਿ ਸਿਰਫ ਟਾਈਮ ਪਾਸ ਕਰਨ ਵਾਸਤੇ
0: ਜੀ, ਸਟੇ ਲੈਣ ਬਿਲਕੁਲ ਸਟੇ ਮਿਲ ਜਾਊਗਾ ਤਾਂ ਸਾਡੇ ਜਿਹੜੇ 5-7 ਮਹੀਨੇ ਆ ਪਾਰ ਹੋ ਜਾਣਗੇ ਜੀ,
2: ਪਾਰ ਹੋ ਜਾਣਗੇ ਤੇ ਅਸੀਂ ਕਹਿ ਦੇਣਗੇ ਯਾਰ ਭਈ ਏਦਾਂ ਕਰਕੇ ਹੈਗਾ ਸੀ ਅਸੀਂ ਤਾਂ
0: ਕੋਈ
2: ਜੀ ਕਲੈਰਿਟੀ ਵਾਸਤੇ ਕੋਰਟ ਨੇ ਸਟੇ ਕਰ ਦਿੱਤਾ ਆ
0: ਤੇ
2: ਇਸ ਕਰਕੇ ਅਸੀਂ ਮੁਲਾਜ਼ਮਾਂ ਨੂੰ ਨਹੀਂ ਦੇ ਸਕੇ, ਉਹ ਬਹਾਨਾ ਲੱਭਦੇ ਸੀ
0: ਜੀ,
2: ਪਰ ਕੋਰਟ ਨੇ ਜਿਹੜੀ ਗੱਲਬਾਤ ਕੀਤੀ ਹੈਗੀ ਆ ਜੀ, ਉਹਨਾਂ ਨੇ ਕਿਹਾ ਕਿ ਤੁਸੀਂ ਭਾਈ ਇੱਦਾਂ ਆ ਵੀ 30 ਜੂਨ ਤੱਕ ਤਾਂ ਤੁਸੀਂ ਦੇਣਾ ਆ
0: ਜੀ,
2: ਤੁਸੀਂ ਜੇ ਟਾਈਮ ਮੰਗਦੇ ਆ ਤੇ ਤੁਸੀਂ ਜਿਹੜਾ ਹੈਗਾ ਆ ਫਰੇਮਵਰਕ ਲੈ ਕੇ ਆਓ, ਆਪਣਾ ਜਿਹੜਾ ਚਾਰਟਰ ਲੈ ਕੇ ਆਓ
0: ਜੀ
2: ਵੀ ਕਿੱਦਾਂ ਕਿੱਦਾਂ ਤੁਸੀਂ ਦੇ ਸਕਦੇ, ਤੁਹਾਡੇ ਕੋਲ ਕੀ ਰੋਡ ਮੈਪ ਹੈਗਾ ਆ ਅੱਗੇ ਇਸ ਅਦਾਇਗੀ ਵਾਸਤੇ।
0: ਬਿਲਕੁਲ ਹੈ ਜੀ,
2: ਕਹਿੰਦੇ ਜੀ ਸਾਡੇ ਕੋਲ ਪੈਸੇ ਹੈ ਨੀ, ਉਹ ਕਹਿੰਦੇ ਅਦਾਇਗੀ ਵਾਸਤੇ ਤੁਸੀਂ ਜਿਹੜਾ ਲੈ ਕੇ ਆਓ ਜੀ, 2500 ਕਰੋੜ ਰੁਪਇਆ ਕਰਜ਼ਾ ਤੁਸੀਂ ਇੱਕ ਦਿਨ ਦੇ ਵਿੱਚ ਤੋੜ ਲੈ ਲਿਆ ਹੈ ਜੀ।
0: ਬਿਲਕੁਲ ਹੈ ਜੀ ਜੀ,
2: ਕੁਛ ਨਾ ਕੁਛ ਮੁਲਾਜ਼ਮਾਂ ਨੂੰ ਮਿਲਣਾ ਚਾਹੀਦਾ ਨਾ ਜੀ, ਪੈਨਸ਼ਨਾਂ ਤੋਂ ਮਿਲਣਾ ਚਾਹੀਦਾ, ਪਰ ਸਾਹਿਬ
0: ਜੀ
2: ਉਹ ਬੰਦਾ ਭਾਈ ਬੰਦਾ ਨਹੀਂ ਗੁਜ਼ਾਰਾ ਕਰ ਸਕਦਾ ਜੀ, ਕਿਉਂਕਿ ਡੀਏ ਹੀ ਇੱਕ ਏਦਾਂ ਦੀ ਚੀਜ਼ ਆ ਜਿਹੜੀ ਸੈਲਰੀ ਨੂੰ ਹੈਂਡਸਮ ਬਣਾਉਂਦੀ ਹੈ।
0: ਬਿਲਕੁਲ ਹੈ ਜੀ,
2: ਅਦਰਵਾਈਜ਼ ਜਿਹੜਾ ਹੈਗਾ ਆ ਬੇਸਿਕ ਪੇ ਜਿਹੜੀ ਹੁੰਦੀ ਆ ਉਹਦੇ ਨਾਲ ਬੰਦਾ
0: ਜਿਹੜਾ ਹੈਗਾ ਗੁਜ਼ਾਰਾ ਨਹੀਂ ਕਰ ਸਕਦਾ। ਬਿਲਕੁਲ ਹੈ ਜੀ,
2: ਕਿਉਂਕਿ ਜਿਸ ਰੁਤਬੇ ਤੇ ਵੀ ਬੰਦਾ ਹੈਗਾ ਆ ਉਸ ਰੁਤਬੇ ਤੇ ਖਰਚੇ ਉਹਦੇ ਰੁਤਬੇ ਦੇ ਮੁਤਾਬਕ ਹੀ ਕਰਨੇ ਪੈਂਦੇ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਸੈਣੀ ਸਾਹਿਬ। ਸੈਣੀ ਸਾਹਿਬ ਇੱਕ ਖਬਰ ਕਰਕੇ ਛੋਟ ਸੰਖੇਪ ਚ ਹੀ ਲਵਾਂਗਾ, ਸ਼ਾਇਦ ਤੁਸੀਂ ਵੀ ਵੀਡੀਓ ਸੁਣੀ ਹੋਣੀ ਆ, ਮੈਂ ਚਲਾਈ ਵੀ ਹੈ ਆਪਣੇ, ਸ਼ਾਇਦ ਉਹ ਕਹਿੰਦੇ ਨੇ ਕਿ ਭਾਈ ਇਹਨਾਂ ਦੇ MLA ਨੇ ਸ਼ਾਇਦ ਕਹਿੰਦੇ ਜਾਂ ਤਾਂ ਜਿਤਾ ਦਿਓ ਜਾਂ ਫਿਰ ਕਹਿੰਦੇ ਨੇ ਧੱਕੇ ਨਾਲ ਤਾਂ ਸਾਨੂੰ ਜਿੱਤਣਾ ਹੋਣਾ ਹੀ ਹੈ ਕਹਿੰਦੇ ਜੀ।
2: ਪਰ ਮੈਂ ਆਇਆ ਵੀ ਇਸੇ ਖਬਰ ਨੂੰ ਕਰਨ ਵਾਸਤੇ
0: ਜੀ,
2: ਤੁਸੀਂ ਦੇਖੋ ਸਹੀ ਮਤਲਬ ਮੈਂਟੈਲਿਟੀ ਕੀ ਆ ਔਰ ਅਸਲੀਅਤ ਬਿਆਨ ਕਰ ਦਿੱਤੀ ਅਗਲੇ
0: ਜੀ।
2: ਸਰ ਬੈਲਟ ਪੇਪਰ ਤੇ ਚੁਣਾਵ ਜਿਹੜਾ ਆ ਮੈਂ ਅੱਜ ਤੱਕ ਹਮੇਸ਼ਾ ਜਿਹੜਾ ਹੈਗਾ ਆ ਬੈਲਟ ਪੇਪਰ ਦਾ ਵਿਰੋਧ ਕੀਤਾ
0: ਜੀ।
2: ਬਗਦਰ ਵੀਰ ਹੁਣ ਜਿਹੜੇ ਹੈਗੇ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਉਹ ਕਹਿੰਦੇ ਸੀ ਬੈਲਟ ਪੇਪਰ ਤੇ
0: ਮੈਂ ਇਸ ਚੀਜ਼ ਦਾ
2: ਜਿਹੜਾ ਵਿਰੋਧ ਇਸ ਕਰਕੇ ਕਰਦਾ ਸੀ EVM ਤੇ ਉਹ ਇਤਰਾਜ ਜਤਾਉਂਦੇ ਸੀ, ਮੈਂ ਕਹਿੰਦਾ ਸੀਗਾ ਵੀ EVM ਜਿਹੜੀ ਹੈਗੀ ਆ ਬੋਰਡ ਦਾ ਜਿਹੜਾ ਹੈਗਾ ਆ ਐਕੂਰੇਟ ਹੈਗੀ ਆ ਉਹਦੇ ਨਾਲ
0: ਜੀ,
2: ਕਿਉਂ ਕਿਉਂਕਿ ਉਹਦੇ ਵਿੱਚ ਦੇਖੋ ਅਗਲੇ ਨੇ ਸਪਸ਼ਟ ਦੱਸ ਦਿੱਤਾ ਭਾਈ ਜਿੱਤ ਤਾਂ ਤੁਸੀਂ ਜਾਣਾ ਹੀ ਆ, ਜੇ ਜਿਤਾ ਦਿਓਗੇ ਠੀਕ ਹੈ
0: ਜੀ
2: ਜਿਤਾ ਲਾਂਗੇ ਹਾਂਜੀ। ਇਹ ਤਾਂ ਹੁਣ ਇਲੈਕਸ਼ਨ ਕਮਿਸ਼ਨਰ ਤੇ ਜਿਹੜੀ ਹੈਗੀ ਆ ਰਿਸਪੋਂਸੀਬਿਲਟੀ ਓਨ ਹੋ ਗਈ ਆ
0: ਤੇ
2: ਉਹ ਮਤਲਬ ਦੇਖੋ ਕਿ ਉਹਦੇ ਵਾਸਤੇ ਇੱਕ ਚੈਲੰਜ ਆ ਕਿ ਤੁਸੀਂ ਫੇਰ ਇਲੈਕਸ਼ਨ ਕਿੱਦਾਂ ਕਰਾ ਸਕਦੇ
0: ਹੋ ਜੀ। ਬਿਲਕੁਲ ਹੈ ਜੀ, ਸਵਾਲ ਖੜੇ ਹੋ ਗਏ ਜੀ,
2: ਬਾਕੀ ਇਹ ਕਰਦੇ ਆ ਜੀ,
0: ਕਰਦੇ ਹੈ ਬਿਲਕੁਲ ਹੈ ਜੀ, ਹੁੰਦਾ ਜੀ
2: ਹਾਂਜੀ, ਬਟ ਇਹ ਹੈਗਾ ਆ ਕਿ ਇਹਨਾਂ ਦੇ ਸਰ ਮੈਂ ਤਾਂ ਔਜਲਾ ਸਾਹਿਬ ਦੀ ਗੱਲ ਦੇ ਨਾਲ ਸਹਿਮਤ ਸੀਗਾ, ਉਹਨਾਂ ਨੇ ਇੱਕ ਦਿਨ ਗੱਲ ਕੀਤੀ ਸੀ
0: ਕਿ
2: ਇਹ ਵਾਰ ਵਾਰ ਚੋਣਾਂ ਜਿਹੜੀਆਂ ਹੈਗੀਆਂ ਸਮਾਜ ਨੂੰ ਪਾੜਨ ਵਾਸਤੇ
0: ਕੀਤੀਆਂ
2: ਆ, ਹੋਰ ਕੁਛ ਨੀ, ਵੀ ਭਰਾ ਭਰਾ ਨਾ ਫੜਿਆ ਜੀ ਜਿੱਦਾਂ ਮਰਜ਼ੀ ਹੈਗਾ ਆ, ਤਾਂ ਕਿ ਜਿਹੜਾ ਆ ਵੀ ਅਸੀਂ ਆਪਣੀਆਂ ਚੋਣਾਂ ਅਗਲੀਆਂ ਜਿਹੜੀਆਂ ਉਹ ਜਿੱਤ ਸਕੀਏ, ਉਹਦੇ ਕਰਕੇ ਜਿਹੜਾ ਆਪਣੇ ਸੈੱਲ ਕ੍ਰੀਏਟ ਕਰਨ ਵਾਸਤੇ ਜਿਹੜਾ ਆ ਇਹ ਚੋਣਾਂ ਕਰਾਈਆਂ ਜਾਂਦੀਆਂ
0: ਆ,
2: ਪਰ ਜਾਣ ਬੁੱਝ ਕੇ ਜਿਹੜੇ ਆ ਉਹਦੇ ਵਿੱਚ ਦੇਖੋ ਮਾਈਡ ਇਜ਼ ਰਾਈਟ ਜਿਹੜਾ ਹੈਗਾ ਆ ਇਹ ਤਾਂ ਸ਼ੁਰੂ ਤੋਂ ਚੱਲਿਆ ਆ ਰਿਹਾ
0: ਜੀ,
2: ਪਰ ਮਾਈਡ ਇਜ਼ ਰਾਈਟ ਜਿਹੜਾ ਹੈਗਾ ਆ ਉਹ ਪ੍ਰੋਜੈਕਟ ਵੀ ਹੁੰਦਾ ਹੋਵੇ, ਸਾਹਮਣੇ ਪ੍ਰਗਟ ਵੀ ਹੁੰਦਾ ਹੋਵੇ, ਉਹ ਅੱਜ ਤੁਹਾਨੂੰ ਇੱਕ ਮਿਸਾਲ ਪ੍ਰਗਟ ਹੋ ਗਈ ਆ
0: ਜੀ।
2: ਵੈਸੇ ਇਹ ਵੀਡੀਓ ਜਿਹੜੀ ਹੈਗੀ ਨਾ ਸਰ ਇਹ ਲੋਕਾਂ ਨੇ ਪ੍ਰਜ਼ਰਵ ਕਰਕੇ ਰੱਖਣੀ ਹੈ ਜੀ,
0: ਬਿਲਕੁਲ
2: ਲੋਕਾਂ ਨੇ ਇਹ ਜਿਹੜੀ ਵੀਡੀਓ ਜਿਹੜੀ ਹੈਗੀ ਆ ਅੱਗੇ, ਔਰ ਤੁਸੀਂ ਦੇਖਿਓ ਸਰ ਜਦੋਂ ਇਹ ਜਦੋਂ ਵੀ ਜਿਹੜਾ ਹੈਗਾ EVM ਤੇ ਅਪੋਜ਼ ਕਰੂਗਾ
0: ਇਨਕਲਾਬ ਬਿਲਕੁਲ ਹੈ ਜੀ। ਸੈਣੀ ਸਾਹਿਬ ਆਪਣੇ ਨਾਲ ਓਜਲਾ ਸਾਹਿਬ ਜੁੜੇ ਆ, ਸ਼ਾਇਦ ਕੋਈ ਗੱਲ ਕਰਨੀ ਚਾਹੁੰਦੇ ਹੋ ਉਹਨਾਂ ਨੂੰ ਲੈ ਕੇ? ਸਤਿ ਸ੍ਰੀ ਅਕਾਲ ਓਜਲਾ ਸਾਹਿਬ, ਸਵਾਗਤ ਹੈ।
3: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ ਦੋਨੋਂ ਵੀਰਾਂ ਨੂੰ ਤੇ ਸਰਕਾਰ ਸਰੋਤਿਆਂ ਨੂੰ?
0: ਠੀਕ ਠਾਕ ਜੀ, ਜੀ ਆਨੂੰ ਜੀ, ਸਤਿ ਸ੍ਰੀ ਅਕਾਲ।
2: ਸਾਡਾ ਕੀ ਹਾਲ ਜੀ?
3: ਕਾਨੂੰਨ ਉਹ ਬਣਾਉਂਦੇ ਨੇ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ
0: ਜੀ,
3: ਤੇ ਕਾਨੂੰਨ ਦੇ ਵਿਰੋਧ ਚ ਵੀ ਉਹ ਖੜਦੇ ਨੇ ਤੇ ਜਿਹੜੇ ਕਾਰਾਂ ਵੱਡੀਆਂ ਚ ਜਾਂਦੇ ਨੇ ਤੇ ਕੋਠੀਆਂ ਜਾਂਦੇ ਨੇ ਸਿਕਿਉਰਿਟੀ ਰੱਖਦੇ ਨੇ
0: ਜੀ।
3: ਆ ਕੁੱਤੇ ਮਾਰਨ ਲਈ ਗੱਲ ਹੋਈ ਆ, ਰੁਪਿੰਦਰ ਹਾਂਡਾ ਸਵੇਰ ਦੀ ਪਿੱਟਣ ਲੱਗੀ ਆ ਤੇ ਮੈਂ ਹਰ ਇੱਕ ਕਮੈਂਟ ਲਿਖੇ ਦਿੱਤਾ। ਮੈਂ ਕਿਹਾ ਬੀਬਾ ਉਹਨਾਂ ਮਾਪਿਆਂ ਨੂੰ ਜਾ ਕੇ ਮਿਲੀ
0: ਜੀ
3: ਜਿਨ੍ਹਾਂ ਨੇ ਬੱਚੇ ਨੋਚ ਨੋਚ ਕੇ ਖਾ ਗਏ ਕੁੱਤੇ।
0: ਬੱਚੇ ਦੇਖੋ, ਔਰਤਾਂ ਬੰਦੇ ਸਾਰਾ ਕੁਝ ਚੱਕ ਦਿੱਤਾ ਜੀ।
3: ਮੈਂ ਜਾਂ ਜਿਹੜੀ ਕਾਲੀ ਐਕਟਾਂ ਤੇ ਚੜ ਕੇ ਗੀਤ ਚਲਾਉਣੀ ਆ ਨਾ
0: ਜੀ,
3: ਕਿਸੇ ਦਿਨ ਉਹ ਕਾਲੀ ਐਕਟਾਂ ਹੱਡਾ ਕੋੜੀ ਤੋਂ ਲੈ ਕੇ ਲੰਘੀ ਦੁਪਹਿਰ ਦੇ ਟਾਈਮ
0: ਜੀ,
3: ਫਿਰ ਤੈਨੂੰ ਪਤਾ ਲੱਗੂ ਤੇਰੀ ਕਾਲੀ ਐਕਟਾਂ ਦਾ ਹੈਂਡਲ ਫੜ ਦਿਆ ਕਿ ਕੀ ਫੜ ਦਿਆ,
0: ਗਿੱਟੇ ਰਹਿ ਗਏ ਨਾਲ ਤਾਂ ਕਹਿ ਦਿਓ
3: ਬਸ
0: ਜੀ।
3: ਮਤਲਬ ਦੇਖੋ, ਮੈਨੂੰ ਤਾਂ ਇਹ ਲੱਗਦਾ ਜਿਹੜੇ ਹਾਲਾਤਾਂ ਅਸੀਂ ਜਾ ਰਹੇ ਤੇ ਕੱਲ ਨੂੰ ਮੱਛਰ ਦੀ ਸਪਰੇ ਵੀ ਬੰਦ ਕਰ ਦੇਣਗੇ ਭਾਈ, ਉਹ ਵੀ ਨੀ ਰੱਖ ਸਕਦੇ। ਬੰਦਾ ਜੋ ਮਰਜੀ ਮਾਰ ਦੋ
0: ਜੀ,
3: ਕੁੱਤਾ ਨੀ ਤੁਸੀਂ ਮਾਰ ਸਕਦੇ, ਕੋਈ ਚੀਜ਼ ਨੀ ਮਾਰ ਸਕਦੇ। ਬੰਦਾ ਬੰਦੇ ਨੂੰ ਮਾਰ ਦੇਵੇ ਉਹਦੀ ਸਜ਼ਾ ਹੈ
0: ਸਜ਼ਾ।
3: ਆ ਦੇਖ ਲੋ, ਬੰਗਾਲ ਦੇ ਵਿਚ ਮੰਡੀ ਲਾਈ ਖੜੇ ਨੇ।
0: ਹਾਂ ਬਿਲਕੁਲ ਹੈ ਜੀ, ਮੱਝਾਂ ਦੀ ਬਿਲਕੁਲ। ਅਟਵਾਣਾ ਸਾਹਿਬ ਨੇ ਵੀਡੀਓ ਪਾਈ ਇੱਕ ਜੀ,
3: ਉਹ ਸਾਰੀ ਘੁੰਮਦੀ ਹੈ
0: ਜੀ।
3: ਉਹ ਕਹਿੰਦੇ ਵੀ ਸਾਡੇ ਈਦ ਦੇ ਉੱਪਰ ਤੁਸੀਂ ਕੁਰਬਾਨੀ ਨੂੰ ਨਜਾਇਜ਼ ਕਹਿੰਦੇ ਹੋ, ਫਿਰ ਅਸੀਂ ਕਿਉਂ ਥੋੜੀਆਂ ਗਾਵਾਂ ਖਰੀਦੀਏ?
0: ਖਰੀਦੀਏ ਬਿਲਕੁਲ ਹੈ,
3: ਬਿਲਕੁਲ ਚਾਹੀਦਾ ਵੀ ਇੱਕਣੇ
0: ਜੀ।
3: ਤੇ ਤੁਹਾਡਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੌਮੀ
0: ਟੌਮੀ ਜੀ, ਬਿਲਕੁਲ ਹੈ।
3: ਦੇਖੋ ਅੱਗੇ ਵੀ ਇਹ ਕੁਛ ਹੁੰਦਾ ਸੀਗਾ, ਆ ਜਿਹੜਾ ਧਾਂਦਲੀਆਂ ਵੋਟਾਂ ਦੇ ਵਿਚ ਜਿਹੜਾ ਅਜਿਹਾ ਬੋਲਿਆ ਬਾਜੀਗਰ ਉੱਥੇ ਵਾਲਾ
0: ਜੀ
3: MLA
0: ਹਾਂਜੀ,
3: ਪਰ ਉਹ ਜਿਹੜੇ ਲੀਡਰ ਸੀ ਨਾ ਉਹ ਕਿਸੇ ਅਕਲ ਨਾਲ ਕੰਮ ਕਰਦੇ ਸੀਗੇ
0: ਜੀ।
3: ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਅਕਲ ਵੀ ਨਕਲ ਬਿਨਾਂ ਨੀ ਭੱਜਦੀ,
0: ਬਿਲਕੁਲ ਹੈ ਜੀ।
3: ਤੇ ਉਹ ਅਕਲ ਨਾਲ ਕੰਮ ਕਰਦੇ, ਹੁਣ ਚੁਣੇ ਮੇਰੇ ਵਰਗੇ ਹੋ ਗਏ ਜਿਨ੍ਹਾਂ ਨੂੰ ਆਪ ਦਾ ਵੋਟ ਨੀ ਸੀ ਕੋਈ ਪਾਉਣ ਦਿੰਦਾ ਬਣ ਗਿਆ MLA ਤੇ ਉਹ ਬੇਚਾਰਾ ਆਈ ਬੋਲੂ।
0: ਤਾਂ ਹੀ ਤਾਂ ਇਹਨਾਂ ਨੂੰ ਪ੍ਰੈਸ ਦੇ ਸਾਹਮਣੇ ਆਉਣ ਨੀ ਦਿੰਦੇ ਕਿ ਇਹਨਾਂ ਵੀ ਕੁਝ ਹੋਰ ਹੀ ਨਾ ਕਹਿ, ਆਪ ਹੀ ਸੰਭਾਲਦੇ ਆ ਪ੍ਰੈਸ ਵਰਸ ਨੂੰ ਸਾਰਾ ਕੁਝ। ਹਾਂਜੀ,
3: ਕਿਸੇ ਚੀਜ਼ ਨੂੰ ਇੰਨਾ ਵੀ ਰੋਕ ਕੇ ਨੀ ਰੱਖਣਾ ਚਾਹੀਦਾ, ਜੇ ਕੱਢੇ ਲਗਾਈ ਜੀ ਪੜਾ ਸਕਦੇ
0: ਬਿਲਕੁਲ ਹੈ ਜੀ।
3: ਉਹ ਕੰਮ ਨੀ ਹੁੰਦਾ ਕਹਿੰਦਾ ਮੁੜਦਾ ਬੋਲੂ ਕੱਪੜ ਪਾੜੂ
0: ਜੀ,
3: ਹੁਣ ਕੱਪੜੇ ਪਾੜਦੇ ਨੇ
0: ਬਿਲਕੁਲ ਹੈ ਜੀ।
3: ਹਾਂਜੀ ਰਾਜਨ ਜੀ,
2: ਹਾਂਜੀ ਵੀਰ ਜੀ, ਤੁਸੀਂ ਵੀ ਗਲਤ ਬੋਲ ਗਏ ਜੀ। ਨਕਲ ਅਕਲ ਤੋਂ ਬਿਨਾ ਨੀ ਵੱਜਦੀ ਜੀ, ਤੁਸੀਂ ਕਹਿ ਤਾ ਅਕਲ ਨਕਲ ਤੋਂ ਬਿਨਾ ਨੀ ਵੱਜਦੀ।
3: ਆਹੋ ਨਕਲ
2: ਨਕਲ
3: ਕਰਨ ਕੀ ਰਾਜ ਜੀ, ਮੇਰੇ ਵਰਗਾ ਵਿਚਾਰਾ ਕਦੇ ਵੋਟ ਤਾਂ ਬਣ ਨਹੀਂ ਦਿੰਦੇ।
0: ਸੈਣੀ ਸਾਹਿਬ ਉਹਨਾਂ ਨੂੰ ਸਮਝ ਹੀ ਨੀ ਆਉਂਦਾ ਕਿ ਅਕਲ ਜ਼ਰੂਰੀ ਆ ਕਿ ਨਕਲ ਜ਼ਰੂਰੀ ਆ ਨਾ ਜੀ।
3: ਉਧਰ ਦੇਖੋ ਭਾਜ ਕਹਿੰਦੀ ਸਾਨੂੰ ਵੋਟਾਂ ਬਣਾ ਕੇ ਇੱਕ ਦੀ ਬਣਾਓ, ਕਹਿੰਦੀ ਸਿੰਗਲਾ ਭਵਾਨੀ ਕੱਢਦੇ ਕੰਮੀ ਨੀ ਹੋਣ ਦੋ ਸਰਕਾਰ ਤੁਹਾਡੀ MLA ਤੂੰ
0: ਨਹੀਂ। ਉਹਨਾਂ ਦਾ ਕਿਹੜਾ ਰੋਲਾ ਨੀ ਪਿਆ ਸੀ ਟਰੱਕ ਯੂਨੀਅਨ ਦਾ, ਕਿਹੜਾ
3: ਉਹੀ ਤਾਂ ਕਹਿੰਦਾ ਕਹਿੰਦੀ ਸਾਡੇ ਕੰਮ ਰੋਕੀ ਪਏ ਨੇ ਸਰਕਾਰ, ਜੇ ਥੋੜਾ ਹੁਣ ਨੀ ਹੁੰਦੇ ਫਿਰ ਤੁਸੀਂ ਕਦੋਂ ਕਰਾ ਦੇਗੇ
0: ਜੀ,
3: ਹੈ ਤੁਸੀਂ ਪੰਜੀ ਤੁਹਾਨੂੰ ਕਦੋਂ ਮਿਲਦੀ ਨੀ
0: ਜੀ,
3: ਲੁੱਟ ਕੇ ਤਾਂ ਖਾ ਗਏ ਜਿਹੜੇ ਪੈਸੇ ਸੰਗਰੂਰ ਨੂੰ ਆਉਣੇ ਸੀ ਤਾਂ ਦਿੱਲੀ ਨੂੰ ਚਲੇ ਗਏ
0: ਬਿਲਕੁਲ ਹੈ ਜੀ,
3: ਪੈਸਾ ਤੁਹਾਨੂੰ ਨੀ ਆ ਰਿਹਾ ਤੇ ਲੋਕ ਕੱਢੀ ਦੋਸ਼ ਦਈ ਜਾਂਦੇ ਹੋ
0: ਜੀ। ਅੱਜ ਦੇਖੋ ਭੱਜੀ ਨੇ ਜੋ
3: ਗੱਲ ਕਹਿਣੀ ਸੀ
0: ਅੱਜ ਦੇਖੋ,
3: ਬਾਕੀ ਮੈਂ ਤਾਂ ਇਸ ਗੱਲ ਦੇ ਹਮੇਸ਼ਾ ਹੀ ਵਿਰੋਧੀ ਹੈ ਜੀ, ਅਜਾ ਹਰ ਭਜਨ ਬੋਲਿਆ ਮੈਂ ਕੋਈ ਹੱਕ ਚ ਨੀ, ਮੈਂ ਉਦਣ ਵੀ ਕਿਹਾ ਜੇ ਖੁੱਡੀਆਂ ਬੋਲਿਆ ਆਪਾਂ ਬੱਲੇ ਬੱਲੇ ਨਾ ਕਰੀਏ
0: ਜੀ,
3: ਹੁਣ ਬੋਲਣ ਦੀ ਕੀ ਲੋੜ ਆ ਜੀ।
0: ਬਿਲਕੁਲ ਹੈ ਜੀ ਬਿਲਕੁਲ, ਨਾਲੇ ਜੇ ਉਹਨਾਂ ਨੇ ਇਹ ਕਹਿੰਦੇ ਨੇ ਕਿ ਵੇਚੀਆਂ ਨੇ ਤਾਂ ਫਿਰ ਖਰੀਦਣ ਵਾਲੇ ਵੀ ਤਾਂ ਉਹ 10-15 ਦੇ ਵਿੱਚੋਂ ਤੁਸੀਂ ਹੀ ਹੋਏ ਆ ਨਾ ਜੀ।
3: ਉਦੋਂ ਕਿਉਂ ਨੀ ਕਿਹਾ ਭਾਰਜ ਸਾਹਿਬ ਵੀ ਮੈਂ ਨੀ ਟਿਕਟ ਪਾਈ ਖਰੀਦਣੀ
0: ਜੀ,
3: ਮੈਂ ਨੀ ਬਣਨਾ ਕੁਛ
0: ਬਿਲਕੁਲ,
3: ਫੇਰ ਕਹਿੰਦੇ ਜ਼ਮੀਰ ਹੈਗੀ ਹੈ
0: ਜੀ।
3: ਤੇ ਖੁੱਡੀਆਂ ਸਾਹਿਬ ਦਾ ਕਿਤੇ 4 ਸਾਲ ਦੀ ਕਿਤੇ ਇਹਨਾਂ ਦਾ ਉਹ ਨੀ ਬਣਾਇਆ ਹੋਇਆ
0: ਬਿਲਕੁਲ,
3: ਉਦੋਂ ਦੇ ਕੋਈ ਨੀ ਬੋਲਦੇ
0: ਜੀ। ਨੀ ਮੈਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਇਹ ਗੇਮ ਜਿਹੜੀ ਚਲਾਈ ਆ ਨਾ ਮਾਨ ਸਾਹਿਬ ਦੇ ਇਸ਼ਾਰੇ ਤੇ ਚੱਲਦੀ ਆ ਜੋ ਹਾਲਾਤ ਬਣ ਰਹੇ ਨੇ ਜੀ।
2: ਬੇਨਤੀ ਇਹ ਹੈਗੀ ਆ ਪਾਲ ਸਾਹਿਬ ਨੇ ਜੇ ਗੇਮ ਚਲਾਈ ਵੀ ਹੈਗੀ ਆ ਨਾ ਜੀ,
0: ਹਾਂਜੀ,
2: ਤੇ ਜੇ ਚਾਹੇ ਜੋ ਮਰਜ਼ੀ ਹੋ ਜਾਏ ਉਹਦਾ ਫਾਇਦਾ ਕੋਈ ਨੀ ਹੋਣਾ।
0: ਪਰ ਸੈਂਟ ਸਾਹਿਬ ਮੈਨੂੰ ਇਹ ਲੱਗਦਾ ਕਿ ਜਿਹੜੀ ਬੀਜੇਪੀ ਸਰਕਾਰ ਆ ਨਾ ਜਾਂ ਕੇਂਦਰ ਦੀ ਸਰਕਾਰ ਆ, ਕਿਤੇ ਨਾ ਕਿਤੇ ਉਹ ਕੇਜਰੀਵਾਲ ਤੋਂ ਅਲੱਗ ਇਹਨਾਂ ਨੂੰ ਜ਼ੀਰੋ ਕਰਨਾ ਚਾਹੁੰਦੇ ਆ, ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ। ਕੀ ਪਤਾ ਕਿ ਇਹਨਾਂ ਨਾਲ, ਮੈਨੂੰ ਲੱਗਦਾ ਕਿ ਇਹ ਭਰੋਸੇ ਚ ਲੈਣਾ ਚਾਹੁੰਦੇ ਆ ਆਪਣੇ ਮਾਨ ਸਰਕਾਰ ਨੂੰ। ਉਹਨਾਂ ਨੂੰ ਪਤਾ ਕਿ ਅਸੀਂ ਜਿੱਤਣਾ ਤਾਂ ਹੈ ਨਹੀਂ, ਪਰ ਕਿਤੇ ਨਾ ਕਿਤੇ ਇਹਨਾਂ ਨੂੰ ਸਪੋਰਟ ਕਰਕੇ ਇਹਨੂੰ ਕੰਟੀਨਿਊ ਕਰਾ ਸਕਦੇ ਆ।
2: ਭਾਰਤ ਸਾਹਿਬ ਤੁਸੀਂ ਆਪਣਾ, ਤੁਹਾਡਾ ਗੈਸ ਸਹੀ ਵੀ ਹੋ ਸਕਦਾ ਹੈਗਾ ਆ, ਬਟ ਆਪਾਂ ਅੰਡਰ ਐਸਟੀਮੇਟ ਨਾ ਲਈਏ ਉਹਨਾਂ ਨੇ, ਪਤਾ ਨੀ ਕੀ ਕੋਈ ਗੇਮ ਖੇਡ ਜਾਣੀ
0: ਪਾਇਆ ਉਹ। ਬਿਲਕੁਲ ਹੈ ਜੀ, ਬਿਲਕੁਲ।
2: ਇਸ ਕਰਕੇ ਤੁਸੀਂ ਦੇਖੋ ਨਾ ਸਿੱਖ ਲੀਡਰਸ਼ਿਪ ਉਹਨਾਂ ਨੇ ਕਿੱਦਾਂ ਆਪਣੇ ਨਾਲ ਲਈ ਹੈਗੀ ਆ ਜੀ। ਹੁਣ ਕਰਾਂਗੇ ਕੀ ਵੋਟ, ਆਪਾਂ ਵੀ ਹੈਵ ਨੋ ਚੋਇਸ, ਅਸੀਂ ਆਖਰ ਤਾਂ ਲੀਡਰ ਇਹੀ ਆ ਨਾ, ਇਹੀ ਬੰਦੇ ਇਲੈਕਸ਼ਨ ਲੜਦੇ ਆ ਜੀ, ਆਮ ਬੰਦਾ ਥੋੜਾ ਖੜਾ ਹੋ ਜਾਂਦਾ ਹੈਗਾ ਜੀ, ਤੇ ਇਹਨਾਂ ਬੰਦਿਆਂ ਦੇ ਵਿੱਚ ਚੂਜ਼ ਕਰਨਾ ਪੈਣਾ ਨਾ
0: ਤੁਹਾਨੂੰ,
2: ਤੇ ਜਦੋਂ ਅਗਲਿਆਂ ਦੇ ਬੰਦਿਆਂ ਜਿਹੜਾ ਹੈਗਾ ਆ ਉਹਨਾਂ ਨੇ ਵੋਟ ਦੀ ਫਰੈਗਮੈਂਟੇਸ਼ਨ ਹੀ ਇੰਨੀ ਜ਼ਿਆਦਾ ਕਰ ਦਿੱਤੀ, ਵਰਲਡ ਹੀ ਇੰਨੀ ਜਗ੍ਹਾ ਦਿੱਤੀ ਕਿ ਤੁਹਾਡੇ ਕੋਲ ਹੋਰ ਕੋਈ ਆਪਸ਼ਨ ਹੀ ਨਹੀਂ ਰਹੀ ਹੈਗੀ ਜੀ।
0: ਬਿਲਕੁਲ,
2: ਤੁਸੀਂ ਸੋਚਦੇ ਹੈਗੇ ਯਾਰ ਫਿਰ ਸਾਰਿਆਂ ਨੂੰ ਤਾਂ ਪਰਖ ਲਿਆ ਆ, ਹੁਣ ਇੱਕ ਵਾਰੀ ਇਹਨਾਂ ਨੂੰ ਹੋਰ ਕੀ ਕਰੋਗੇ ਤੁਸੀਂ?
0: ਬਿਲਕੁਲ
2: ਹਾਂਜੀ
0: ਜੀ,
2: ਬਾਕੀ ਇਹਨਾਂ ਨੇ ਤਾਂ ਇੱਕ ਕਾਕਰੋਚ ਪਾਰਟੀ ਕੱਢ ਦਿੱਤੀ ਸੀਗੀ,
0: ਇਹਦੇ
2: ਵਿੱਚ ਹਲਾ ਲਲਾ ਮਚਾਤਾ ਸੀਗਾ ਜੀ, ਉਹ ਤਾਂ ਟਾਈਮ ਦੇ ਉੱਤੇ ਪਤਾ ਲੱਗ ਗਿਆ ਜੀ। ਦੇਖੋ ਇਹਨਾਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਜਿਹੜੇ ਹੈਗੇ ਆ ਉਹ ਆਪਣੇ ਆਪ ਦੇ ਉੱਤੇ ਗਿਲਟੀ ਮਹਿਸੂਸ ਕਰ ਰਹੇ ਸੀ, ਤੇ ਮੇਰੀ ਬਾਈ ਸਲਿਪ ਆਫ ਟੰਗ ਜਿਹੜਾ ਆ ਮੈਂ ਇਹੋ ਜਿਹੀ ਗੱਲ ਕਰ ਗਿਆ ਜਿਹੜੀ ਕਿ ਮੈਂ ਸਮਝਾ ਨਹੀਂ ਸਕਿਆ ਕਿ ਮੈਂ ਕਹਿਣਾ ਕੀ ਚਾਹੁੰਦਾ ਸੀਗਾ, ਤੇ ਉਹਦਾ ਪਰਸੈਪਸ਼ਨ ਜਿਹੜੀ ਆ ਉਹ ਹੋਰ ਤਰ੍ਹਾਂ ਦੀ ਬਣ ਗਈ ਮੇਰੇ ਪ੍ਰਤੀ ਹੈ ਜੀ ਉਹਨਾਂ ਦੇ। ਪਰ ਇਹਨਾਂ ਦੇ ਆਹ ਜਿਹੜਾ ਕੰਮ ਕੀਤਾ ਨਾ ਜੀ, ਉਹ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦਾ ਲਿੰਕ ਜੁੜਿਆ ਉਸ ਬੰਦੇ ਦਾ ਆਮ ਆਦਮੀ ਪਾਰਟੀ ਨਾਲ, ਉਹ ਸਾਰਾ ਕੁਛ ਜਿਹੜਾ ਰਿਵੀਲ ਹੋ ਗਿਆ। ਤੇ ਦੇਖੋ ਅੱਜ ਜਿਹੜਾ ਹੈਗਾ ਆ ਚਾਹੇ ਯੂਥ ਹੈਗੀ, ਯੂਥ ਦੀਆਂ ਐਕਸਪੈਕਟੇਸ਼ਨ ਬਹੁਤ ਹੈਗੀਆਂ ਆ, ਕੋਈ ਵੀ ਬੰਦਾ ਉਹਨਾਂ ਨੂੰ ਸੈਟਿਸਫਾਈ ਨਹੀਂ ਕਰ ਸਕਦਾ
0: ਜੀ।
2: ਜੋ ਕਾਕਰੋਚ ਪਾਰਟੀ ਗੱਲਾਂ ਕਰਦੀ ਸੀ ਯਾਦ ਕਰੋ, ਇਹੀ ਆਮ ਆਦਮੀ ਪਾਰਟੀ ਕਹਿੰਦੀ ਸੀ ਜੀ। ਜਿੱਦਣ ਇਹਨਾਂ ਨੂੰ ਸੱਤਾ ਮਿਲ ਗਈ ਉਹ ਤੋਂ ਬਾਅਦ ਇਹ ਦੂਜੀਆਂ ਪਾਰਟੀਆਂ ਨਾਲੋਂ ਇਹਨਾਂ ਦਾ ਫਰਕ ਰਹਿ ਗਿਆ ਕੋਈ? ਇਹ ਤਾਂ ਇੱਕ ਹੱਥ ਹੋਰ ਅੱਗੇ ਵੱਧ ਕੇ ਗਏ ਹੈਗੇ ਜੀ ਹਰ ਜਗ੍ਹਾ ਤੇ।
0: ਪਰ ਸੈਣੀ ਸਾਹਿਬ ਮੈਂ ਇੱਕ ਚੀਜ਼ ਦੇ ਉੱਤੇ ਹੈਰਾਨ ਆ, ਦੇਖ ਲੋ ਭਈ ਇਹਦੇ ਵਿੱਚ ਦੇਖੋ ਹਾਮੀ ਜਿਹੜੇ ਜੋਗਿੰਦਰ ਯਾਦਵ ਵੀ ਭਰ ਰਹੇ ਨੇ ਇਸ ਚੀਜ਼ ਦੀ ਕਿ ਕਾਕਰੋਚ ਜਨਤਾ ਪਾਰਟੀ ਸਿਰਫ ਮਜ਼ਾਕ ਨਹੀਂ ਹੈ, ਇਹ ਕਿਸੇ ਗੰਭੀਰ ਬਦਲਾਅ ਦੀ ਸ਼ੁਰੂਆਤ ਵੀ ਹੋ ਸਕਦੀ ਹੈ ਕਹਿੰਦੇ ਜੀ।
2: ਭਾਰਤ ਸਾਹਿਬ ਦੇਖੋ
0: ਤੁਰੇ ਤਾਂ ਇਹ ਵੀ ਕੇਜਰੀਵਾਲ ਸਾਹਿਬ ਦੇ ਨਾਲ ਹੀ ਸੀ ਉਦੋਂ।
2: ਬਿਲਕੁਲ ਜੀ ਬਿਲਕੁਲ, ਭਾਰਤ ਸਾਹਿਬ ਜੋਗਿੰਦਰ ਯਾਦਵ ਹੋਣੀ ਵੀ ਜਿਹੜੇ ਹੈਗੇ ਆ ਨਾ ਇਹ ਉਹ ਦਾਰਸ਼ਨਿਕ ਹੈਗੇ ਆ ਜਿਹੜੇ ਪੜ੍ਹੇ ਲਿਖੇ ਦਾਰਸ਼ਨਿਕ ਹੈਗੇ ਆ, ਬਟ ਅਚੀਵ ਉਹਨਾਂ ਨੇ ਵੀ ਕੁਛ ਨੀ ਕੀਤਾ, ਉਹ ਵੀ ਇਸੇ ਆਸ ਦੇ ਵਿੱਚ ਵੀ ਹਾਂ ਜੀ ਪਤਾ ਨੀ ਕਿੱਦਾਂ ਦਾ ਜਿਹੜਾ ਹੈਗੇ ਆ ਵੀ ਜਿਹੜੀ ਸਾਡੀ ਡ੍ਰੀਮ ਦੇ ਵਿੱਚ ਹੈਗੀ ਡੈਮੋਕਰੇਸੀ ਓਦਾਂ ਦੀ ਡੈਮੋਕਰੇਸੀ ਹੋ ਜਾਊਗੀ, ਉਹ ਓਦਾਂ ਦੀ ਚੀਜ਼ ਜਿਹੜੀ ਹੈਗੀ ਅਚੀਵ ਉਹਨਾਂ ਨੇ ਵੀ ਨੀ ਕੀਤੀ, ਉਹ ਵੀ ਹਰ ਨਵੀਂ ਜਿਹੜੀ ਸ਼ੁਰੂਆਤ ਆ ਉਹਦੀਆਂ ਵੈਲਕਮ ਕਰਨ ਦੇ ਵਿੱਚ ਅੱਗੇ ਹੁੰਦੇ ਆ
0: ਜੀ, ਨਾਲੇ ਇਹ ਵੀ ਆਪਣਾ ਸਿਆਸੀ ਰਾਹ ਲੱਭਦੇ ਫਿਰਦੇ ਆ ਨਾ।
2: ਬਿਲਕੁਲ ਜੀ, ਬਾਕੀ ਸਾਰੇ ਬਣ ਗਏ ਵਿਚਾਰੇ, ਇਹ ਤਾਂ ਰਾਜ ਸਭਾ ਦੇ ਵਿੱਚ ਆਰਾਮ ਨਾਲ ਜਾਣਾ ਸੀ ਜੀ।
0: ਬਿਲਕੁਲ ਹੈ ਜੀ,
2: ਕੇਜਰੀਵਾਲ ਦੀ ਮੁਸੀਬਤ ਸੀ ਵੀ ਹਾਂ ਜੀ ਇਹਨਾਂ ਨੂੰ, ਉਹਨਾਂ ਨੇ ਕੇਜਰੀਵਾਲ ਜਿਹੜਾ ਹੈਗਾ ਸਰ ਦਿਨ, ਮੈਂ ਤਾਂ ਦੁਨੀਆਂ ਦਾ ਸਭ ਤੋਂ ਵੱਡਾ ਇੰਟੈਲੀਜੈਂਟ ਬੰਦਾ ਜਿਹੜਾ ਆ ਕੇਜਰੀਵਾਲ ਨੂੰ ਮੰਨੂੰਗਾ
0: ਜੀ,
2: ਜੇ ਕਿਤੇ ਮੈਂ ਦਿੱਲੀ ਗਿਆ ਤੇ ਉਹਦੇ ਮਾਤਾ ਜੀ ਦੇ ਪੈਰੀ ਹੱਥ ਵੀ ਲਾਊਂਗਾ।
0: ਕਿਵੇਂ ਸਾਈਡਲਾਈਨ ਕੀਤੇ ਆ ਸਾਰੇ
2: ਧੰਨ ਲਓ ਤੁਸੀਂ, ਹਾਂਜੀ ਧੰਨ ਲਓ ਤੁਸੀਂ ਜੀ, ਅਸੀਂ ਤਿੰਨ ਤਿੰਨ ਸਾਲ ਪੰਜ ਪੰਜ ਸਾਲ ਦੇ ਕੋਰਸ ਪਾਸ ਕੀਤੇ ਤਾਂ ਝੂਠ ਬੋਲਣਾ ਸਿੱਖੇ, ਤੁਸੀਂ ਐਸਾ ਬੱਚਾ ਪੈਦਾ ਕੀਤਾ
0: ਜੀ
2: ਜਿਹਨੇ ਜਿਹੜਾ ਹੈਗਾ ਆ ਵੀ ਝੂਠ ਏਦਾਂ ਦਾ ਬੋਲਿਆ ਜਿਹੜਾ ਸੱਚ ਨੂੰ ਵੀ ਪਾਰ ਕਰ ਗਿਆ ਜੀ।
0: ਬਿਲਕੁਲ ਹੈ ਜੀ,
2: ਸੋ ਇਸ ਕਰਕੇ ਜਿਹੜਾ ਹੈਗਾ ਆ ਅਸੀਂ
3: ਕਿਤੇ
2: ਇਸ ਚੀਜ਼
3: ਡਿਨਾਈ ਨਹੀਂ ਕੀਤਾ, ਤੇਰਾ ਮੇਰੇ ਨਾਲ ਵਾਹ ਨੀ ਪਿਆ
0: ਸੈਣੀ ਸਾਹਿਬ, ਦੇਖ ਲੋ ਤਰਸ ਦੇ ਆਧਾਰ ਦੇ ਉੱਤੇ ਗੱਲ ਕਰ ਰਹੇ ਕਿ ਮੈਂ ਲਾਗੇ ਆਇਆ, ਮੈਂ ਹਾਵੀ ਕੰਮ ਨਵੇੜ ਹੀ ਆਵਾਂ ਹੁਣ ਜਾਂਦਾ
2: ਜਾਂਦਾ। ਮੈਂ ਤਾਂ ਸੋਚਿਆ ਸੀ ਵੀਰ ਜੀ
3: ਮੈਨੂੰ
2: ਸੁਚੇਤ ਕਰਤਾ
0: ਜੀ,
3: ਦੇਖੋ ਕੀ ਹੋ ਰਿਹਾ ਅੱਜ ਕਦੇ ਚਾਰ ਮਹੀਨਿਆਂ ਚ ਕੀ ਹੋਊਗਾ। ਅੱਜ ਕੇਜਰੀਵਾਲ ਸਾਹਿਬ ਭਗਵੰਤ ਮਾਨ ਨੂੰ ਮਿਲ ਕਪੂਰਥਲਾ ਹਾਊਸ ਗਏ ਨੇ,
0: ਬਿਲਕੁਲ ਹੈ ਜੀ ਉਹੀ ਗੱਲ ਕਰਦੇ ਸੀ,
3: ਮਾਨ ਸਾਹਿਬ ਉੱਥੇ ਜਾਂਦੇ ਹੁੰਦੇ ਸੀ
0: ਅੱਗੇ, ਉੱਥੇ ਉਹਦੇ ਘਰ ਜਾਂਦੇ ਹੁੰਦੇ ਸੀ ਮੀਟਿੰਗ,
3: ਇਹ ਸਾਰੇ ਸ਼ੋਸ਼ੇਬਾਜ਼ੀਆਂ
0: ਜੀ।
3: ਸਭ ਕੁਛ ਸ਼ੋਸ਼ੇਬਾਜ਼ੀ ਚੱਲੂਗੀ ਹੁਣ ਬਹੁਤ ਕੁਛ
0: ਬਿਲਕੁਲ ਹੈ ਜੀ। ਉਹ ਕਹਿੰਦੇ ਨੇ ਨਾ ਮਾਫੀ ਚਾਹੁੰਦਾ ਕਹਿਣ ਲੱਗਿਆ ਜੋ ਕਹਿੰਦੇ ਮਾੜੇ ਸਮੇਂ ਦਾ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ ਉਹ ਉਦਾਹਰਨ ਹੁਣ ਫਿੱਟ ਹੋ ਗਈ ਹੈ।
3: ਮੈਂ ਕਿਹਾ ਜੀ ਇੱਥੇ ਤਾਂ ਮੇਰੇ ਲੱਗਾ ਗੁਰਦੁਆਰਾ ਸੈਕਟਰੀ ਬਣਿਆ ਮਾਂ ਨੀ ਇਹ ਨਜ਼ਾਰੇ ਲੈ ਕੌਣ ਛੱਡ ਦੂ
0: ਜੀ
3: ਉੱਥੇ ਤਾਂ ਦੇਣਾ ਪੈਂਦਾ ਇੱਥੇ ਸਾਰਾ ਕੁਛ ਹੈ
0: ਬਿਲਕੁਲ ਹੈ ਜੀ
3: ਸੋ ਇਹ ਬਹੁਤ ਕੁਛ ਹੋਊਗਾ ਜੀ
0: ਜੀ
2: ਹੁਣ ਤਾਂ ਏਦਾਂ ਹੈ ਵੀ ਧੱਕੇ ਖਾ ਖਾ ਕੇ ਅਸੀਂ ਵੀ ਸਿਆਣੇ ਹੋ ਗਏ ਸਾਨੂੰ ਵੀ ਪਤਾ ਹੈ ਜੋ ਸਾਨੂੰ ਦਿਖਾਉਂਦੇ ਆ ਅਸਲੀਅਤ ਇਹ ਨਹੀਂ ਹੈਗੀ
0: ਬਿਲਕੁਲ
2: ਕੇਜਰੀਵਾਲ ਨੇ ਫੋਨ ਕੀਤਾ ਹੋਣਾ ਵੀ ਆਪ ਮਾਨ ਸਾਹਿਬ ਆਪ ਘਰ ਪਰ ਨਹੀਂ ਆਉਣਾ ਮੈਂ ਆਪਕੋ ਕਪੂਰਥਲਾ ਹਾਊਸ ਤੋਂ ਮਿਲੂੰਗਾ ਔਰ ਜੋ ਜਾਏਗੀ ਉਸੇ ਐਸਾ ਹੋਗਾ ਹੈ ਜੀ ਇਹ ਤਾਂ ਇਹ ਲੋਕ ਸਾਡੇ ਜਿਹੜੇ ਹੈਗੇ ਦਿਮਾਗਾਂ ਨਾਲ ਖੇਡਦੇ ਆ
0: ਖੇਡਦੇ ਆ ਜੀ ਬਿਲਕੁਲ
3: ਬਿਲਕੁਲ ਇਹਦਾ ਭਗਵੰਤ ਮਾਨ ਨੇ ਤੁਰ ਲੱਗੇ ਨੇ ਪੁੱਛੇ ਹੋਣਾ ਵੀ ਜਨਾਬ ਕਿੱਥੇ ਹੋ ਤੁਸੀਂ
0: ਜੀ
2: ਬੇਵਕੂ ਪੰਜਾਬੀਆਂ ਨੂੰ ਬੇਵਕੂ ਬਣਾਉਂਦੇ ਮੈਂ ਤਾਂ ਨੀ ਵਿਸ਼ਵਾਸ ਕਰਦਾ
0: ਬਿਲਕੁਲ
2: ਬਾਕੀ ਜਿਹੜਾ ਹੈਗਾ ਆ ਜੇ ਕੋਈ ਵਿਸ਼ਵਾਸ ਕਰਦਾ ਹੋਵੇ ਤੇ ਹਾਂਜੀ ਜੀ ਮਾਂ
3: ਇਹ ਸਭ ਕੁਛ ਹੋਊਗਾ ਦੇਖਿਓ ਚਾਰ ਮਹੀਨੇ ਕੀ ਕੁਛ ਹੋਊਗਾ
0: ਉਹ ਇੱਕ ਸੈਣੀ ਜੀ ਔਜਲਾ ਸਾਹਿਬ ਮੁਹਿੰਮ ਬਣਾਈ ਜਾਂਦੀ ਹੈ ਨਾ ਲੋਕਾਂ ਦੀ ਮਾਨਸਿਕਤਾ
3: ਨੂੰ ਟਿਕਟ ਨਹੀਂ ਦੇਣੀ ਨਾ ਜਾਂ ਜਿਹਨੂੰ ਟਿਕਟ ਦੇਣੀ ਹੋਈ ਇੱਕ ਗੱਲ ਯਾਦ ਰੱਖਿਓ ਕਿਸੇ ਸਟੇਜ ਤੇ ਕੇਜਰੀਵਾਲ ਬੈਠੇ ਨੂੰ ਵੀ ਬੋਲੂਗਾ
0: ਬਿਲਕੁਲ
3: ਤੁਸੀਂ ਦੇਖਿਓ ਹੋਣਾ ਕੀ ਕੁਛ ਹੈ
0: ਬਿਲਕੁਲ
3: ਡਰਾਮਾ ਕਿਉਂਕਿ ਡਰਾਮਾ
2: ਮੈਂ ਤਾਂ ਆਪਕੋ ਮੁਹਿੰਮ ਚਲਾਉਣੀ ਹੈਗੀ ਆ ਜੀ ਸੋਸ਼ਲ ਮੀਡੀਆ ਤੇ
3: ਕਾਕਰਾਜ ਵਾਲੇ ਫੜੇ ਗਏ ਕਾਕਰੇਜ ਪਾਰਟੀ ਫੜੀ ਗਈ ਕੌਣ ਇਹ
2: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਘੋੜੇ ਆ ਬੇਵਕੂਫ ਨਹੀਂ ਸਭ ਕੁਛ ਸਮਝਦੇ ਆ ਤੇ ਸਾਨੂੰ ਨੀ ਸੀ ਪਤਾ ਵੀ ਤੁਸੀਂ ਏਦਾਂ ਮਾਨਸਿਕਤਾ ਨਾਲ ਖੇਡੋਗੇ ਲੋਕਾਂ ਦੀ ਤੁਸੀਂ ਤਾਂ ਆਏ ਸੀ ਬੜਾ ਜਿਹੜਾ ਹੈਗਾ ਆ ਵੀ ਹਾਂ ਵਿਧਾਨ ਬਦਲਣ ਸਾਰਾ ਕੁਛ ਬਦਲਣ ਲੋਕਪਾਲ ਬੁਲਾਉਣਾ ਹੈ ਜੀ ਸਾਰੇ ਦੀ ਲਾਲੇਗਾ ਉਹ ਤੁਸੀਂ ਸ਼ੀਸ਼ ਮਹਿਲ ਪਾ ਲਏ ਇਹਨਾਂ ਨੇ ਉਮੀਦ ਹੀ ਨਹੀਂ ਸੀ ਕੀਤੀ ਕਦੀ ਜੀ ਕਿ ਅਸੀਂ ਹਾਰ ਜਾਵਾਂਗੇ ਤੇ ਇਹ ਸਾਨੂੰ ਛੱਡਣੇ ਪੈਣਗੇ ਤੇ ਲੋਕਾਂ ਦੀ ਨਿਗਾਹ ਚ ਆ ਜਾਊਗਾ ਵੀ ਆਹ ਆ ਸ਼ੀਸ਼ ਮਹਿਲ ਜਿਹੜਾ ਇਹਨੇ ਬਣਾਇਆ ਆਪਣੇ
0: ਜੀ
2: ਭਾਰਤ ਸਾਹਿਬ ਇਹਨਾਂ ਬੰਦਿਆਂ ਨੇ ਨਾ ਜੀ ਮਤਲਬ ਸਾਡੀ ਮਾਨਸਿਕਤਾ ਨੂੰ ਠੱਸਿਆ ਆ
0: ਬਹੁਤ ਬਹੁਤ ਜੀ ਵਿਸ਼ਵਾਸਘਾਤ ਕਰ ਕੀਤਾ ਜੀ ਤਕਰੀਬਨ
3: ਜਦੋਂ ਨਾ ਕਿਸੇ ਦੁਖੀ ਬੰਦੇ ਨੂੰ ਕਿਸੇ ਵਿਸ਼ਵਾਸ ਕਰ ਰਿਹਾ ਹੈ ਇਨਸਾਨ ਨੂੰ ਕੋਈ ਤੁਹਾਡੇ ਕੋਲ ਕੰਮ ਆਵੇ ਦੁਆਰੇ ਆਵੇ ਉਸ ਇਨਸਾਨ ਨੂੰ ਜਦੋਂ ਤੁਸੀਂ ਕੈਸ਼ ਕਰਦੇ ਹੋ ਜਾਂ ਉਹਦੀ ਜਲਾਲਤ ਕਰਦੇ ਹੋ ਉਹਦਾ ਜਲੀਲ ਕਰਦੇ ਹੋ ਫਿਰ ਉਹ ਥੱਪੜ ਤਾਂ ਨਹੀਂ ਮਾਰਦਾ ਤੁਹਾਡੇ ਹੁਣ ਪੰਜਾਬ ਦੇ ਲੋਕ ਵੀ ਇਸੇ ਤਰ੍ਹਾਂ ਵਿਚਾਰੇ ਜਲੀਲ ਜਲਾਲਤ ਜੋ ਕਹਿ ਲੋ ਹੋਏ ਹੋਏ ਸੀਗੇ ਵਿਚਾਰੇ
0: ਬਿਲਕੁਲ ਹੈ ਜੀ
3: ਠੀਕ ਹੈ ਨਹੀਂ ਇਹਨਾਂ ਲੀਡਰਾਂ ਤੋਂ ਉਹ ਤਾਂ ਇਹਨਾਂ ਨੂੰ ਲੈ ਕੇ ਆਏ ਸੀ
0: ਨਾਲੇ ਭਾਜੀ ਇਹ ਵੀ ਆ ਨਾ ਕਿ ਇਹਨਾਂ ਨੇ ਤਾਂ ਲੋਕਾਂ ਦੇ ਹਾਲਾਤ ਇਹ ਬਣਾ ਦਿੱਤੇ ਜਿਨ੍ਹਾਂ ਨੇ ਇਹਨਾਂ ਨੂੰ ਸਪੋਰਟ ਕੀਤਾ ਸੀ ਉਹਨਾਂ ਨੂੰ ਆਪਣੇ ਆਪ ਦੇ ਉੱਤੇ ਸ਼ਰਮ ਆਉਣ ਲੱਗ ਪੈਂਦੀ ਆ ਤੇ ਕੀਤਾ ਗਿਆ
3: ਸੀ ਦੇਖੋ ਤੁਸੀਂ ਉਹਨਾਂ ਨੂੰ ਇਹਨਾਂ ਨੇ ਐਮਸੀ ਤੱਕ ਨਹੀਂ ਬਣਾਇਆ
0: ਬਿਲਕੁਲ
3: ਤੇ ਜਿਹੜੇ ਦੂਏ ਪਾਰਟੀ ਵਾਲੇ ਰਾਜ ਸੀ ਉਹਨਾਂ ਨੂੰ ਇਹਨਾਂ ਨੇ ਮੰਤਰੀ ਬਣਾ ਦਿੱਤਾ
0: ਬਿਲਕੁਲ
2: ਮੈਂ ਤਾਂ ਬੀਜੇਪੀ ਵਾਲਿਆਂ ਨੂੰ ਬੇਨਤੀ ਕਰਦਾ ਹੈਗਾ ਜੀ ਕਿ ਹੁਣ ਤੁਸੀਂ ਈਡੀ ਜਿਹੜੀ ਹੈਗੀ ਆ ਜਿਹੜੇ ਮਾਈਨਿੰਗ ਵਾਲੇ ਹੈਗੇ ਆ ਇਹਨਾਂ ਵੱਲ ਵੀ ਭੇਜੋ ਇਹਨਾਂ ਦਾ ਵੀ ਪਤਾ ਲੱਗੇ ਕਿ ਕਿਹੜੇ ਕਿਹੜੇ ਪਿੰਡ ਚ ਕਿਹੜਾ ਕਿਹੜਾ ਬੈਠਾ ਆ ਸਰ ਅਰਬਾਂ ਰੁਪਏ ਦੀ ਪ੍ਰੋਪਰਟੀ ਬਣਾ ਗਏ ਆ ਜੀ
0: ਬਿਲਕੁਲ
2: ਇਹਨਾਂ ਦੇ ਐਮ ਐਲ ਏ ਦੇ ਥੱਲੇ ਜਿਹੜੇ ਬੰਦੇ ਮਾਈਨਿੰਗ ਦਾ ਕੰਮ ਕਰਦੇ ਆ ਨਾ ਜੀ ਸਾਰੇ ਸਾਡੇ ਦੇਖੋ ਹੁਸ਼ਿਆਰਪੁਰ ਜਿਹੜਾ ਹੈਗਾ ਆ ਜ਼ਿਲ੍ਹਾ ਇਹਦੇ ਵਿੱਚ ਮਾਈਨਿੰਗ ਦਾ ਕੰਮ ਚੱਲਦਾ ਹੀ ਰਹਿੰਦਾ ਜੀ ਚੌਵੀ ਘੰਟੇ ਚੌਵੀ ਹੈ ਉਹਦੇ ਵਿੱਚ ਜਿਹੜਾ ਹੈਗਾ ਆ ਤੁਸੀਂ ਪਿੰਡਾਂ ਦੇ ਵਿੱਚ ਪਤਾ ਕਰੋ ਵੀ ਹਾਂਜੀ ਮਾਈਨਿੰਗ ਦਾ ਕੰਮ ਕਿਹੜਾ ਕਰਦਾ ਆ ਤੇ ਪਿਛਲੇ ਜਿਹੜੇ ਹੈਗੇ ਆ ਚੌਵਾਂ ਸਾਲਾਂ ਦੇ ਵਿੱਚ ਉਹਦੀ ਜਾਇਦਾਦ ਕਿੰਨੀ ਇਨਕਰੀਜ਼ ਹੋਈ ਆ
0: ਜੀ
2: ਉਹ ਤਾਂ ਬੰਦੇ ਨੂੰ ਬੰਦਾ ਨੀ ਸਮਝਦੇ ਜੀ
0: ਬਿਲਕੁਲ ਹੈ ਜੀ
2: ਸੋ ਅੱਛਾ ਥਾਣੇ ਦੇ ਵਿੱਚ ਮੁਨਸ਼ੀ ਲੱਗਦਾ ਆ ਕਿਹਦੇ ਕਹਿਣ ਤੇ ਐਮ ਐਲ ਏ ਦੇ ਕਹਿਣ ਤੇ ਨੀ ਜੀ ਐਮ ਐਲ ਏ ਨੇ ਅੱਗੇ ਜਿਹੜਾ ਮਾਈਨਿੰਗ ਦਾ ਕੰਮ ਕਰਦਾ ਬੰਦਾ ਉਹਦੇ ਕਹਿਣ ਤੇ ਮੁਨਸ਼ੀ ਲੱਗਦਾ
0: ਕਿਆ ਬਾਤ ਹੈ ਜੀ
2: ਸੋ ਇਸ ਕਰਕੇ ਜਿਹੜਾ ਹੈਗਾ ਸੜਕਾਂ ਸਾਰੀਆਂ ਸਾਡੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ ਜੀ ਸਰ ਹੁੰਦੀ ਸੀ ਕਾਂਗਰਸ ਦੇ ਰਾਜ ਦੇ ਵਿੱਚ, ਅਕਾਲੀਆਂ ਦੇ ਰਾਜ ਦੇ ਵਿੱਚ ਥੋੜਾ ਜਿਹਾ ਪੜਦਾ ਹੁੰਦਾ ਸੀਗਾ ਜੀ, ਇਹਨਾਂ ਨੇ ਤਾਂ ਪੜਦੇ ਹੀ ਚੱਕ ਦਿੱਤੇ ਜੀ।
0: ਬਿਲਕੁਲ,
4: ਮੈਂ ਉਹੀ ਗੱਲ ਕਰਦਾ, ਧਾਂਦਲੀਆਂ ਅੱਗੇ ਵੀ ਹੁੰਦੀਆਂ ਸੀ, ਬੂਥ ਕੈਪਚਰਿੰਗ ਅੱਗੇ ਵੀ ਹੁੰਦੀ ਸੀ, ਅੰਦਰ ਧੱਕਾ ਅੱਗੇ ਵੀ ਹੁੰਦਾ ਸੀ, ਪਰ ਉਹ ਕਿਸੇ ਤਰੀਕੇ ਨਾਲ ਕਰਦੇ ਸੀ
0: ਜੀ,
4: ਉਹਨਾਂ ਨੂੰ ਕਰਨਾ ਆਉਂਦਾ ਸੀ
0: ਜੀ,
4: ਇਹਨਾਂ ਨੇ ਕਰਨਾ ਕੁਛ ਨੀ ਤੇ ਬੋਲੀ ਜਾਂਦੇ ਨੇ।
0: ਬਿਲਕੁਲ
4: ਜੀ, ਠੀਕ ਹੈ ਜੀ,
0: ਥੈਂਕ ਯੂ,
2: ਕਰਨਾ ਜੋ ਕਰਨਾ ਜੀ।
0: ਬਿਲਕੁਲ ਹੈ ਜੀ, ਸ਼ੁਕਰੀਆ
2: ਜੀ, ਥੈਂਕ ਯੂ,
0: ਥੈਂਕ ਯੂ
2: ਸਾਹਿਬ। ਚੋਰੀ ਹੁੰਦੀ ਤਾਂ ਦੇਖ,
0: ਹਾਂਜੀ ਹਾਂਜੀ,
2: ਚੋਰੀ ਹੁੰਦੀ ਤਾਂ ਦੇਖ, ਚੋਰੀ ਹੁੰਦੀ ਤਾਂ ਜਿਹੜੀ ਹੈਗੀ ਆ ਸੋਹਣੀ ਹੈਗੀ ਸੀ, ਜਦੋਂ ਡਾਕਾ ਪੈ ਜਾਂਦਾ ਨਾ ਜੀ, ਉਦੋਂ ਬੰਦੇ ਜਿਹੜੇ ਆ ਸੰਨ ਰਹਿ ਜਾਂਦੇ ਆ।
0: ਬਿਲਕੁਲ,
2: ਇਹ ਹੁਣ ਡਾਕੇ ਪੈਣ ਵਾਲੀ ਗੱਲ ਹੀ ਹੈਗੀ, ਜਿਹੜਾ MLA ਆਪ ਕਹਿਣ ਡਿਆ ਹੈਗਾ ਵੀ ਅਸੀਂ ਦਰਵਾਜ਼ਾ ਬੰਦ ਕਰ ਲੈਣਾ ਜੀ।
0: ਉਹ ਸੈਣੀ ਸਾਹਿਬ ਜਦੋਂ ਛੋਟੇ ਹੁੰਦੇ ਸੀ ਨਾ, ਜਦੋਂ ਕੋਈ ਚੋਰ ਕਹਿੰਦਾ ਹੁੰਦਾ ਸੀ ਨਾ, ਤੇ ਉਦੋਂ ਇੰਨਾ ਡਰ ਨੀ ਲੱਗਦਾ ਹੁੰਦਾ ਸੀ, ਤੇ ਜਦੋਂ ਕਹਿੰਦੇ ਹੁਣ ਡਾਕੂ ਪੈ ਗਏ ਜਾਂ ਡਾਕੂ ਆ ਗਏ, ਉਦੋਂ ਬਹੁਤ ਡਰ ਲੱਗਦਾ ਹੁੰਦਾ ਵੀ ਕਿਹੜੀ ਸ਼ਹਿ ਪੈ ਗਈ ਹਨਾ
2: ਜੀ। ਬਸ ਇਹ ਜਿਹੜਾ ਹੈਗਾ ਜੀ, ਇਹ ਪੈ ਗਿਆ ਜੀ ਪੰਜਾਬ ਨੂੰ
0: ਜੀ। ਬਿਲਕੁਲ,
2: ਤੁਸੀਂ ਦੇਖੋ ਨਾ ਸਰ, ਜੋ ਹਾਲਾਤ ਬਣਾ ਕੇ ਚੱਲ ਚੱਲੇ 5 ਲੱਖ ਕਰੋੜ ਤੱਕ ਕਰ, ਉੱਥੇ ਜਿਹੜਾ ਹੈਗਾ ਕਿੱਥੇ ਜਿਹੜੀ ਮਰਜ਼ੀ ਸਰਕਾਰ ਆ ਜਾਏ ਜੀ, ਜਿਹਨੂੰ ਮਰਜ਼ੀ ਬਣਾ ਦੇਈ ਹੈ ਜੀ, ਅਲਟੀਮੇਟਲੀ ਜਿਹੜਾ ਇਹ ਹੈ ਪੰਜਾਬੀਆਂ ਨੂੰ ਆਖਰ ਤਾਂ ਜਿਹੜਾ ਹੈਗਾ ਆ ਭੁਗਤਾਨ ਤਾਂ ਪੰਜਾਬੀਆਂ ਨੇ ਕਰਨਾ ਨਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ ਜੀ, ਜੰਮਦਾ ਬੱਚਾ
2: ਖਰਾਬ ਕਰ ਦਿੱਤਾ ਜੀ,
0: ਜੰਮਦਾ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ 2.5-3 ਲੱਖ ਦਾ ਤਾਂ ਕਰਜ਼ਾਈ ਜੰਮੂਗਾ ਜੀ, ਅੱਖਾਂ ਖੋਲਣ ਤੋਂ।
2: ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਜੰਮੂ ਇਸੇ ਤਰੀਕੇ ਨਾਲ ਹੈ ਨਾ। ਪਰ ਸਾਹਿਬ ਬੇਨਤੀ ਇਹ ਹੈਗੀ ਆ, ਹੁਣ ਦੇਖੋ ਉਹਦਾ ਬੈਨੀਫਿਟ ਕਿਹਨੂੰ ਹੋਇਆ, ਬੈਨੀਫਿਟ ਹੋਇਆ ਇਹਨਾਂ ਨੂੰ, ਇਹਨਾਂ ਦੇ ਵਿਆਹ ਹੋਏ ਜੀ, ਹੈਂਜੀ, ਇਹਨਾਂ ਦੇ ਜਿਹੜੇ ਅਹੁਦੇ ਮਿਲ ਗਏ ਜੀ, ਇਹਨਾਂ ਨੂੰ ਅੱਜ ਵੀ ਇਹ ਚੱਲ ਵੀ ਜਾਣ ਤੇ ਸਟੇਟ ਦੇ ਐਕਸਪੈਕਟ ਦੇ ਉੱਤੇ ਕਿੰਨਾ ਬੋਝ ਹੈ ਜੀ।
0: 15-20 ਸਾਲ ਦਾ ਤਾਂ ਸੌਦਾ
2: ਮਾਨ ਹੋਣੀ ਹੈ ਜੀ।
0: ਆ ਦੇਖੋ ਜਿਹੜਾ 2500 ਕਰੋੜ ਦਾ, 25,000 ਕਰੋੜ ਦਾ ਜਿਹੜਾ ਚੱਕਿਆ ਹੁਣ, ਉਹ 15 ਸਾਲ ਦੇ ਉਹਨਾਂ ਨੇ ਐਗਰੀਮੈਂਟ ਕੀਤਾ ਹੈ ਕਿ 15 ਸਾਲ ਚ ਚੁਕਾਵਾਂਗੇ। ਆਉਣ ਵਾਲੀਆਂ 2 ਸਰਕਾਰਾਂ ਜਾਂ 3 ਸਰਕਾਰਾਂ ਨੂੰ ਭੁਗਤਣਾ ਪਊ ਇਸ ਚੀਜ਼ਾਂ ਦਾ ਹਾਲ। ਤੁਸੀਂ ਉਹ ਪਿਛਲਿਆਂ ਨੂੰ ਤਾਨੇ ਮਿਹਨੇ ਦਿੰਦੇ ਹੋ ਭਈ ਉਹ ਕਰਜ਼ਾ ਛੱਡ ਕੇ ਗਏ ਨੇ, ਤੇ ਅਗਲੇ ਕੀ ਤੁਹਾਡੇ ਉੱਤੇ ਹੀ ਸਿੱਟਣਗੇ ਭਈ ਤੁਸੀਂ 15 ਸਾਲ ਨੂੰ ਸਾਨੂੰ ਡਬੋਤਾ। ਆ ਦੇਖੋ ਜਦੋਂ ਬਿਜਲੀ ਦਾ ਰੋਲਾ ਪੈਂਦਾ ਸੀ ਸਰਪ੍ਰਸਤੀ ਦਾ, ਜਾਂ ਸਾਰਾ ਚਲੋ ਅਕਾਲੀ ਦਲ ਸਰਕਾਰ ਸੀ, ਸੁਖਬੀਰ ਸਿੰਘ ਬਾਦਲ ਹੁਣਾਂ ਨੇ ਜੋ ਵੀ ਉਹਨਾਂ ਦੇ ਨਾਲ ਐਗਰੀਮੈਂਟ ਕੀਤੇ ਸੀ 20-25 ਸਾਲ ਦਾ, ਉਹਦਾ ਕਿੰਨਾ ਸ਼ੁਰੂ ਦੇ ਵਿੱਚ ਰੋਲਾ ਪਿਆ ਭਈ ਅਸੀਂ ਇਹਨਾਂ ਨੂੰ ਐਗਰੀਮੈਂਟਾਂ ਨੂੰ ਮਤਲਬ ਕਿ ਗਲਤ ਕਰਾਰ ਦੇਵਾਂਗੇ ਜਾਂ ਇਹਨਾਂ ਨੂੰ ਰਫਾ ਦਫਾ ਕਰਾਵਾਂਗੇ, ਹਨਾ,
2: ਬਿਲਕੁਲ ਜੀ, ਨਾਲ ਐਂਡ ਬਾਇ ਡਿਕਲੇਅਰ ਕਰਾਂਗੇ
0: ਜੀ,
2: ਬਿਲਕੁਲ ਕਹਿੰਦੇ ਸੀ ਜੀ। ਮੁੜ ਕੇ ਆ ਕੇ ਕਿਤੇ ਛੇੜਿਆ ਕਿਸੇ ਦੇ? ਬਿਲਕੁਲ ਨੀ ਛੇੜਿਆ, ਨਾ ਪ੍ਰਦਰਸ਼ਨ ਵਧਾਉਣ ਵਾਸਤੇ ਕੋਈ ਗੱਲਬਾਤ ਕੀਤੀ ਜੀ। ਹੁਣ ਪਿੰਡਾਂ ਦੇ ਵਿੱਚ 5-5 ਘੰਟੇ ਦਾ ਕੱਟ ਲੱਗਦਾ ਜੀ ਰਾਤ ਨੂੰ
0: ਜੀ,
2: ਉਧਰੋਂ ਜਦੋਂ ਗਰਮੀ ਹੋ ਜਾਂਦੀ ਹੈਗੀ ਜਾਂ ਬੇਟੀ ਨਾਲ ਚੱਲ ਪੈਂਦੀ ਹੈਗੀ ਆ, ਜਾਂ ਉਹਦਾ ਨੈਚੁਰਲ ਕੱਟ ਲੱਗਣ ਲੱਗ ਪੈਂਦੇ ਹੈਗੇ
0: ਆ ਬਿਲਕੁਲ ਜੀ,
2: ਤੇ ਲੋਕੀ ਭੁਗਤਦੇ ਪਏ ਆ ਜੀ
0: ਜੀ
2: ਜੀ। ਭਾਰਤ ਸਾਹਿਬ
0: ਥੈਂਕ ਯੂ,
2: ਹੋਰ ਕੋਈ ਸਰ? ਥੈਂਕ ਯੂ ਸਰ,
0: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ, ਸ਼ੁਕਰੀਆ ਜੀ। ਦੋਸਤੋ, ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਜੁੜੇ ਸਨ। ਤੇ ਲੋ ਦੋਸਤੋ, ਹੋਰ ਖਬਰਾਂ ਵੱਲ ਨੂੰ ਵੱਧਦੇ ਹਾਂ। ਅੱਜ ਆਪਾਂ ਕਿਤਾਬ ਦੀ ਵੀ ਗੱਲ ਕਰਨੀ ਹੈ ਤੇ ਮੈਂ ਖਬਰਾਂ ਨੂੰ ਨਿਬੇੜ ਲਵਾਂ ਤੇ ਫਿਰ ਆਪਾਂ ਨਾਵਲ ਸੋਰੀ ਕਿਤਾਬ ਪੰਜਾਬ ਦੀ ਗੱਲ ਕਰਨੀ ਹੈ। ਤੇ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਹੈ 8,000 ਸਰਪੰਚਾਂ ਨੂੰ ਮਾਨ ਭੱਤਾ ਦੇਣ ਤੋਂ ਜਿਹੜਾ ਪੱਲਾ ਝਾੜ ਲਿਆ ਆਪਣੀ ਪੰਜਾਬ ਗੌਰਮੈਂਟ ਨੇ, ਪਰ 5,228 ਸਰਪੰਚਾਂ ਨੂੰ ਸਰਕਾਰੀ ਖਜ਼ਾਨੇ ਚੋਂ ਭੱਤਾ ਦੇਣ ਦੀ ਤਿਆਰੀ ਕੀਤੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਕਰੀਬ 8,000 ਸਰਪੰਚਾਂ ਨੂੰ ਜਿਹੜਾ ਮਾਨ ਭੱਤਾ ਦੇਣ ਤੋਂ ਜਿਹੜਾ ਪੱਲਾ ਝਾੜਿਆ। ਤੇ ਉਸ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ, ਖਬਰ ਪੂਰੀ ਕਰ ਲਈਏ ਪਹਿਲਾਂ। ਮੁਕੱਦਰ ਜੀ ਹੋਲਡ ਰੱਖਣਾ ਬਸ ਇੱਕ ਮਿੰਟ। ਤੇ ਪੱਲਾ ਝਾੜ ਲਿਆ ਤੇ ਕਰੀਬ 5,228 ਸਰਪੰਚਾਂ ਨੂੰ ਸਰਕਾਰੀ ਖਜ਼ਾਨੇ ਦੇ ਵਿੱਚੋਂ ਮਾਨ ਭੱਤਾ ਦੇਣ ਦੀ ਤਿਆਰੀ ਖਿੱਚ ਲਈ। ਇਸ ਬਾਰੇ ਜਿਹੜਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਲੋੜੀਂਦਾ ਬਜਟ ਆਉਂਦੇ ਦਿਨਾਂ ਦੇ ਵਿੱਚ ਕਹਿੰਦੇ ਮਿਲ ਜਾਵੇਗਾ। ਪੰਚਾਇਤ ਵਿਭਾਗ ਦੇ ਵੱਲੋਂ ਵਿੱਤ ਵਿਭਾਗ ਦੇ ਨਾਲ ਰਸਮੀ ਜਿਹੜਾ ਪੱਤਰ ਵਿਹਾਰ ਕੀਤਾ ਜਾ ਰਿਹਾ ਸੀ ਤੇ ਹੁਣ ਵਿਭਾਗ ਨੇ ਹਾਮੀ ਭਰ ਦਿੱਤੀ ਹੈ ਕਿ ਸੂਬੇ ਦੇ ਵਿੱਚ 5,228 ਸਰਪੰਚ ਨੇ ਤੇ ਜਿਨ੍ਹਾਂ ਦੀਆਂ ਪੰਚਾਇਤਾਂ ਕੋਲ ਆਮਦਨ ਦਾ ਕੋਈ ਵਸੀਲਾ ਨਹੀਂ ਹੈ ਉਹਨਾਂ ਨੂੰ ਜਿਹੜਾ ਭੱਤਾ ਮਿਲੂ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਵਸੀਲਾ ਰਹਿਤ ਪੰਚਾਇਤਾਂ ਦਾ ਵੇਰਵਾ ਮੰਗ ਲਿਆ। ਅਜਿਹੀਆਂ ਪੰਚਾਇਤਾਂ ਨੇ ਹੁਣ ਜਿਹੜਾ ਤੱਕ ਸਰਪੰਚਾਂ ਨੂੰ ਕਿੰਨਾ ਮਾਨ ਭੱਤਾ ਦਿੱਤਾ, ਜਿਨ੍ਹਾਂ ਪੰਚਾਇਤਾਂ ਦੇ ਕੋਲ ਆਮਦਨ ਦੇ ਵਸੀਲੇ ਨਹੀਂ ਨੇ ਉਨ੍ਹਾਂ ਦੇ ਸਰਪੰਚਾਂ ਨੂੰ ਭੱਤਾ ਦੇਣ ਦੇ ਲਈ ਕਿੰਨੇ ਬਜਟ ਦੀ ਜ਼ਰੂਰਤ ਹੈ। ਪੱਤਰ ਦੇ ਵਿਚ ਕਿਹਾ ਗਿਆ ਕਿ 5,228 ਪੰਚਾਇਤਾਂ ਦੇ ਪਿਛਲੇ ਸਰਪੰਚਾਂ ਨੂੰ 10 ਸਾਲਾਂ ਦਾ ਮਾਨ ਭੱਤਾ ਤੇ ਨਵੇਂ ਚੁਣੇ ਸਰਪੰਚਾਂ ਨੂੰ 31 ਮਾਰਚ 2026 ਤੱਕ ਦਾ ਮਾਨ ਭੱਤਾ ਦਿੱਤਾ ਜਾਣਾ ਜਿਸਦੇ ਲਈ ਬਜਟ ਪ੍ਰਾਪਤ ਹੋ ਰਿਹਾ। ਤੇ ਪੰਚਾਇਤ ਵਿਭਾਗ ਨੇ ਹਫ਼ਤੇ ਦੇ ਅੰਦਰ ਸੂਚਨਾ ਇਕੱਤਰ ਕਰਕੇ ਬਜਟ ਅਲਾਟ ਕਰਨ ਦੀ ਹਾਮੀ ਭਰੀ ਹੈ। ਪੰਜਾਬ ਦੇ ਵਿਚ ਇਸ ਵੇਲੇ 13,236 ਪੰਚਾਇਤਾਂ ਨੇ, ਜਿਨ੍ਹਾਂ ਦੇ ਵਿਚੋਂ 8,008 ਪੰਚਾਇਤਾਂ ਦੇ ਕੋਲ ਆਪਣੇ ਆਮਦਨ ਦੇ ਵਸੀਲੇ ਨੇ। ਪੰਜਾਬ ਸਰਕਾਰ ਇਹ ਫੈਸਲਾ ਪਹਿਲਾਂ ਹੀ ਕਰ ਚੁੱਕੀ ਹੈ, ਜਿਨ੍ਹਾਂ ਪੰਚਾਇਤਾਂ ਦੇ ਕੋਲ ਆਮਦਨੀ ਦੇ ਸਰੋਤ ਨੇ ਉਨ੍ਹਾਂ ਦੇ ਪਿੰਡਾਂ ਦੇ ਸਰਪੰਚ ਪੰਚਾਇਤੀ ਆਮਦਨੀ ਦੇ ਵਿਚੋਂ ਹੀ ਮਾਣ ਭੱਤਾ ਵਸੂਲ ਕਰਨਗੇ। ਇਕ ਤਰੀਕੇ ਦੇ ਨਾਲ ਸੂਬਾ ਸਰਕਾਰ 8,000 ਸਰਪੰਚਾਂ ਨੂੰ ਮਾਣ ਭੱਤਾ ਦੇਣ ਤੋਂ ਮੁਕਤ ਹੋ ਗਈ ਹੈ ਤੇ ਪੰਜਾਬ ਦੇ ਸਾਬਕਾ ਸਰਪੰਚਾਂ ਨੇ ਮਾਣ ਭੱਤਾ ਲੈਣ ਦੇ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਪਟੀਸ਼ਨ ਦਾਇਰ ਕੀਤੀ ਸੀ। ਕਿਆ ਬਾਤ ਆ ਜੀ, ਫਿਰ ਜਾ ਕੇ ਮਿਲਿਆ, ਉਨ੍ਹਾਂ ਨੇ ਵੀ ਲੜਾਈ ਲੜੀ ਹੈ। ਪੰਚਾਇਤ ਵਿਭਾਗ ਦੇ ਅਜੇ ਮਿਲਿਆ ਨਹੀਂ, ਮਤਲਬ ਕਿ ਅਜੇ ਰਿਪੋਰਟਾਂ ਮੰਗੀਆਂ ਨੇ ਕਿ ਇਨ੍ਹਾਂ ਨੂੰ ਜ਼ਰੂਰਤ ਹੈ। ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ 5,228 ਸਰਪੰਚਾਂ ਨੂੰ ਜਲਦ ਮਾਣ ਭੱਤਾ ਮਿਲਣ ਦੀ ਪੁਸ਼ਟੀ ਕੀਤੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ 24 ਅਪ੍ਰੈਲ ਨੂੰ ਪੰਚਾਇਤ ਦਿਵਸ ਮੌਕੇ ਸਰਪੰਚਾਂ ਦਾ ਮਾਣ ਭੱਤਾ 1200 ਰੁਪਏ ਤੋਂ ਵਧਾ ਕੇ 2000 ਰੁਪਏ ਮਾਸਿਕ ਕਰਨ ਦਾ ਐਲਾਨ ਜਿਹੜਾ ਕੀਤਾ ਸੀ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭਾਗਪੁਰ ਦੇ ਜਿਹੜੇ ਨੇ ਨਵੇਂ ਸਰਪੰਚ ਗਗਨਦੀਪ ਸਿੰਘ ਨੂੰ ਕਰੀਬ 18 ਮਹੀਨੇ ਤੋਂ ਮਾਣ ਭੱਤੇ ਦੀ ਉਡੀਕ ਦੇ ਵਿਚ ਬੈਠੇ ਹੈ। ਉਸ ਨੂੰ ਪਹਿਲੀ ਕਿਸ਼ਤ ਵੀ ਨਹੀਂ ਮਿਲੀ ਹੈ। ਗਗਨਦੀਪ ਸਿੰਘ ਮੁਤਾਬਕ ਸਰਪੰਚਾਂ ਦੇ ਰੋਜ਼ਾਨਾ ਦੇ ਖਰਚਿਆਂ ਦੀ ਪੂਰਤੀ ਦੇ ਲਈ 2000 ਰੁਪਏ ਦਾ ਮਾਣ ਭੱਤਾ ਨਿਗੂਣਾ ਹੈ। ਉਨ੍ਹਾਂ ਨੂੰ ਤਾਂ ਉਨ੍ਹਾਂ ਦਾ ਚਾਹ ਪਾਣੀ ਪਿਲਾਉਣ ਨੂੰ ਲੱਗ ਜਾਂਦਾ ਕਿ ਰੋਜ਼ ਤਾਂ ਕੋਈ ਨਾ ਕੋਈ ਤੁਰਿਆ ਰਹਿੰਦਾ, ਹਾਲੇ ਤਾਂ ਉੱਠੇ ਵੜੀ ਹੁੰਦੇ ਤਾਂ ਦਰਵਾਜ਼ਾ ਖੜਕ ਜਾਂਦਾ। ਦਸੰਬਰ 2024 ਤੋਂ ਕਦੇ ਮਿਲਿਆ ਹੀ ਨਹੀਂ ਕਹਿੰਦੇ ਜੀ। ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਸਰਪੰਚ ਬਚਿੱਤਰ ਸਿੰਘ ਨੇ ਕਿਹਾ ਕਿ ਉਸ ਨੂੰ ਨਾ ਗ੍ਰਾਂਟ ਮਿਲੀ ਹੈ ਤੇ ਨਾ ਹੀ ਮਾਣ ਭੱਤਾ। ਉਸ ਨੇ ਖੁਦ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਦੱਸਿਆ। 2000 ਰੁਪਏ ਮਾਸਿਕ ਮਾਣ ਭੱਤਾ ਦੇਣ ਦੇ ਲਈ ਸਾਲਾਨਾ 31.77 ਕਰੋੜ ਦਾ ਜਿਹੜਾ ਬਜਟ ਹੈ ਉਹ ਲੋੜੀਂਦਾ ਜਿਹੜਾ ਦੱਸਿਆ ਗਿਆ। ਤੇ ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ ਅਨੁ ਜੀ। ਸਤਿ ਸ੍ਰੀ ਅਕਾਲ ਜੀ, ਅਨੁ ਜੀ ਕੀ ਹਾਲ ਚਾਲ ਨੇ ਜੀ?
5: ਬਹੁਤ ਵਧੀਆ ਜੀ, ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ?
5: ਆਵਾਜ਼ ਠੀਕ ਆਉਂਦੀ ਜੇ?
0: ਹਾਂਜੀ ਆਉਂਦੀ ਜੇ ਜੀ, ਆਉਂਦੀ ਜੇ।
5: ਮੈਂ ਤਾਂ ਗੱਲ ਤੁਹਾਡੀ ਸੁਣਦਾ ਪਿਆ ਸੀ, ਇੱਕ ਕੋਕਰੋਚ ਪਾਰਟੀ ਤੇ ਦੂਜੀ ਪਾਰਟੀ।
0: ਹਾਂਜੀ,
5: ਮੈਂ ਤੇ ਗੱਲ ਧਿਆਨ ਆਈ ਜਾਂਦੀ ਹੈ, ਮੈਂ ਵੀ ਸਾਡੇ ਪੰਜਾਬੀ ਵੇਖ ਲਓ ਕਿੱਡੇ ਪਤਾ ਨੀ ਭੋਲੇ ਨੇ ਜਾਂ ਬੇਸਮਝ ਨੇ। ਹੁਣ ਆਪਾਂ ਇਹਨੂੰ ਦੋਵੇਂ ਪੱਖੀ ਸਮਝ ਸੋਚ ਸਕਦੇ ਹਾਂ
0: ਜੀ।
5: ਜਦੋਂ ਇਹਨੂੰ ਝਾੜੂ ਵਾਲਿਆਂ ਨੂੰ ਪਹਿਲੀ ਵਾਰੀ 4 MP ਬਣਾ ਕੇ ਤੋਰੇ ਇੱਥੋਂ ਪੰਜਾਬ ਤੋਂ
0: ਜੀ,
5: ਬਿਨਾਂ ਕਿਸੇ ਐਫਰਟ ਤੋਂ, ਲੋਕਾਂ ਦਾ ਇੱਕ ਸਿਰਫ ਬਦਲਾਅ ਦਾ ਉਸ ਵੀ ਅਸੀਂ ਬਦਲਾਅ ਕਰਨਾ
0: ਜੀ,
5: ਤੇ ਅਸੀਂ ਉਹਦੇ ਚ ਮੰਨ ਲਓ ਪਹਿਲੀ ਵਾਰੀ ਉਹਦੇ ਚ ਵੋਟ ਪਾਉਣ ਚ ਅਸੀਂ ਵੀ ਸ਼ਾਮਲ ਸੀ ਉਹਦੇ ਚ
0: ਜੀ।
5: ਪਰ ਜਦੋਂ ਉਦੋਂ ਬਾਅਦ ਇਹਦੀ ਪੜਚੋਲ ਕੀਤੀ ਵੀ ਇਹ ਬੰਦਾ ਜਿੱਥੇ ਦਿੱਲੀ ਤੋਂ ਬਾਅਦ 4 MP ਮੰਨ ਲਓ ਦਿੱਤੇ ਹੋਣ
0: ਜੀ
5: ਪੰਜਾਬ ਨੇ, ਇਹ ਬੰਦਾ ਧੰਨਵਾਦ ਕਰਨ ਹੀ ਵੜਿਆ ਪੰਜਾਬ ਦੇ ਵਿੱਚ
0: ਜੀ।
5: ਮੈਂ ਪੰਜਾਬੀਆਂ ਦਾ ਧੰਨਵਾਦ ਹੀ ਕਰਾਂ ਘੱਟੋ ਘੱਟ ਵੀ ਤੁਸੀਂ ਮੈਨੂੰ ਸੀਟਾਂ ਦਿੱਤੀਆਂ।
0: ਨਹੀਂ ਉਹ ਤਾਂ ਹਰਿਆਣੇ ਜਾ ਕੇ ਕੀਤਾ ਸੀ ਮੇਰੇ ਖਿਆਲ ਨਾਲ, ਉਹ ਬਾਬੇ ਦੇ ਕੋਲ ਜਾ ਕੇ ਜੇ ਚੇਤੇ ਆ ਮੈਨੂੰ,
5: ਮੈਂ
0: ਕਿਸੇ ਡੇਰੇ ਜਾ ਕੇ ਆਇਆ ਸੀ ਕੇਜਰੀਵਾਲ ਉਦੋਂ।
5: ਨਹੀਂ ਹਰਿਆਣੇ ਚ ਕੀਤਾ, ਉਹ ਤਾਂ ਬਿਆਨ ਤਾਂ ਦਿੱਲੀ ਚ ਵੀ ਹੋਏਗਾ ਇਹਨੇ ਕੋਈ ਨਾ ਹੋਈ ਵੀ ਸਾਨੂੰ ਪੰਜਾਬ ਵਾਲਿਆਂ ਨੇ ਸੀਟਾਂ ਦਿੱਤੀਆਂ। ਪਰ ਉਹ ਗੱਲ ਪੰਜਾਬ ਦੇ ਵਿਚ ਨੀ ਵੜਿਆ, ਇਹ ਵੜਿਆ 22 ਦੀਆਂ ਵੋਟਾਂ ਤੋਂ ਪਹਿਲਾਂ।
0: ਬਿਲਕੁਲ ਹੈ ਜੀ,
5: ਤੇ ਲੋਕਾਂ ਨੇ ਦੇਖੋ ਸਾਡੇ ਵਾਲੀ ਜਨਤਾ ਨੇ ਧੰਨ ਧੰਨ ਕਰਾਤੀ ਬਾਈ ਜੀ, ਵੇਖੋ
0: ਕਿੰਨੇ
5: ਪੂਰੇ
0: ਜੀ
5: ਸੋਚਿਆ ਨੀ।
0: ਨਹੀਂ ਕੋਕਰਜ ਪਾਰਟੀ ਦਾ ਮੁਕੰਦਰ ਬਾਈ ਜੀ, ਬੀਬੀਆਂ ਤਾਂ ਓਦਾਂ ਹੀ ਬਹੁਤ ਹੇਟ ਕਰਦੀਆਂ ਨੇ, ਉਹ ਦੇਖ ਕੇ ਬਰਦਾਸ਼ਤ ਨਹੀਂ ਕਰਦੀਆਂ, ਉਹ ਘਰ ਕਿੱਦਾਂ ਲਿਆ ਵੜਨਗੇ ਉਹ ਲਕਸ਼ਮਣ ਰੇਖਾ ਨੀ ਖਿੱਚ ਦੇਣਗੀਆਂ? ਆਉਂਦੀ ਅਜੇ ਵੀ ਆਉਂਦੀ ਆ ਲਕਸ਼ਮਣ ਰੇਖਾ?
5: ਨਹੀਂ ਆਉਂਦੀ ਆ ਲਕਸ਼ਮਣ ਰੇਖਾ ਵੀ ਆਉਂਦੀ ਆ, ਦੂਜੀ ਵੀ ਆਉਂਦੀ ਆ।
0: ਹਾਂਜੀ
5: ਆਉਂਦਾ ਤਾਂ ਸਾਰਾ ਕੁਛ ਹੀ ਆ, ਹੁਣ ਖਿੱਚਣੀ ਤਾਂ ਆਪਾਂ ਹੈ ਨਾ, ਗਦੌਲਾ ਦਾ ਪੰਗਾ ਇਹ ਵੀ ਉਹ ਖਿੱਚਣੀ ਕਿੰਨੀ।
0: ਬਿਲਕੁਲ ਜੀ,
5: ਮੈਂ ਨਾ ਅਸਲ ਚ ਮੈਨੂੰ ਬੜਾ ਕਈ ਵਾਰੀ ਹੈਰਾਨੀ ਹੁੰਦੀ ਆ ਬਾਈ ਜੀ ਵੀ ਜਿਵੇਂ ਨਾ ਅਸਲ ਚ ਚਲੋ ਇਹ ਤਾਂ ਆਪਾਂ ਤਾਂ 22 ਤੋਂ ਪਹਿਲਾਂ ਦੀ ਗੱਲ ਕਰਦੇ ਪਏ ਆ ਵੀ ਇਹਨਾਂ ਨੂੰ ਮੰਨ ਲਓ ਵੀ 4 ਸੀਟਾਂ ਦਿੱਤੀਆਂ
0: ਜੀ,
5: ਪਰ ਇਹ ਤਾਂ ਮੁੱਕਰ ਇਹ ਦਿੱਲੀ ਚ ਹੀ ਗਏ ਸੀ ਬਾਈ ਹਰ ਇੱਕ ਗੱਲ ਤੋਂ ਆਪਣੀ ਤੋਂ।
0: ਬਿਲਕੁਲ ਹੈ ਜੀ, ਬਿਲਕੁਲ ਹੈ।
5: ਮੰਨ ਲਓ ਆਪਾਂ ਹੁਣ ਵੀ ਮੰਨ ਲਓ ਬੱਚਿਆਂ ਦੀ ਸਹੁੰ ਚੁੱਕੇ ਹੋਏ ਵੀ ਅਸੀਂ ਸਿਆਸਤ ਚ ਨੀ ਆਉਣਾ ਜੀ
0: ਜੀ,
5: ਹੈ ਬੰਦੇ ਸਿਆਸਤ ਵੀ ਆ ਗਏ ਜੀ
0: ਜੀ,
5: ਅਸੀਂ ਕੁਛ ਕੋਈ
0: ਕੋਠੀਆਂ ਨਹੀਂ ਲੈਣੀਆਂ, ਕਾਰਾਂ ਨਹੀਂ ਲੈਣੀਆਂ, ਸਿਕਿਉਰਿਟੀ ਨਹੀਂ ਲੈਣੀ,
5: ਮੇਰਾ ਮੇਰਾ ਇੱਕ ਸਵਾਲ ਇਹ ਸਾਡੇ ਪੰਜਾਬੀਆਂ ਤੇ ਹੈ
0: ਜੀ,
5: ਵੀ ਇਹ ਘੱਟ ਗਿਆ ਸੀ ਉਹੀ ਗੱਲ
0: ਦੁਬਾਰਾ ਰਿਪੀਟ ਕਰੋ, ਕੱਟ ਹੋ ਗਈ ਆਵਾਜ਼। ਹਾਂਜੀ
5: ਮੈਂ ਇਹ ਗੱਲ ਕਹਿੰਦਾ ਵਾ ਆਪਣਾ ਭਾਰਤੀ ਬਾਈ ਜੀ, ਕੋਠੀਆਂ ਕਾਰਾਂ ਵਾਲਾ ਜਿਹੜੇ ਮੋਰਲ ਗਰਾਊਂਡ ਸੀ ਇਹਨਾਂ ਦੇ
0: ਜੀ, ਜਿਹੜਾ ਪ੍ਰੋਟੋਕੋਲ ਹੈ ਹੁਣ ਉਹਨੂੰ ਥੋੜੀ ਨਕਾਰਿਆ ਜਾ ਸਕਦਾ ਨਾ, ਉਹ ਤਾਂ ਮਤਲਬ ਕਿ

0: ਸਵਾਲ ਤਾਂ ਉਹਨਾਂ ਤੇ ਕੱਲ ਨੂੰ ਖੜਨੇ ਆ।
1: ਭਾਈ ਜੀ ਮੈਂ ਇਹ ਕਹਿੰਦਾ ਵੀ ਜਿਹੜੀ ਗੱਲਾਂ ਦੇ ਉੱਤੇ ਇਹ ਦੂਜੀਆਂ ਪਾਰਟੀਆਂ ਦਾ ਮਜ਼ਾਕ ਉਡਾਉਂਦੇ ਰਹੇ,
0: ਬਿਲਕੁਲ ਹੈ ਜੀ,
1: ਉਹਨਾਂ ਨੂੰ ਕਿਰਾਂ ਕਰ ਦਿੰਦੇ
0: ਜੀ।
1: ਅੱਜ ਇਹ ਪ੍ਰੋਟੋਕਾਲ ਦਾ ਹਵਾਲਾ ਦਿੰਦੇ ਨੇ, ਭਗਵੰਤ ਮਾਨ ਵੀ ਦਿੰਦਾ, ਕਹਿੰਦਾ ਮੈਨੂੰ ਤਾਂ ਲੋੜ ਨੀ ਹੈਗੀ, ਤਾਂ ਮੇਰੇ ਦੁਆਲੇ ਕਹਿੰਦਾ ਵੀ ਉਹ ਵੀ ਉਂਝ ਹੀ ਇਕੱਠੇ ਹੋਏ ਨੇ।
0: ਉਦੋਂ ਮਾਨ ਸਾਹਿਬ ਕਹਿੰਦੇ ਸੀ ਗੱਡੀ ਆਉਂਦੀ ਆ ਆਵਾਜ਼ਾਂ ਕੱਢ ਕਰ ਦੱਸਦਾ ਡੂ ਡੂ, ਹੁਣ ਕੀ ਹੁੰਦਾ ਹੈ ਜੀ
1: ਬਾਈ ਜੀ, ਕਹਿੰਦੇ ਖੱਡਿਆਂ ਚ ਲਾਉਂਦੇ ਆਉਂਦੇ ਨੇ ਕਹਿੰਦੇ ਬਾਦਲ ਸਾਹਿਬ
0: ਜੀ ਸਾਨੂੰ, ਤੇ ਹੁਣ ਪਹਿਲਾਂ ਹੀ ਰੋਕ ਦਿੰਦੇ ਆ ਕਹਿੰਦੇ ਸੜਕਾਂ ਖਾਲੀ ਕਰ ਦਿਓ ਭਾਈ।
1: ਬਾਈ ਜੀ ਮੈਂ ਤਾਂ ਨਾ ਇੱਕ ਕਹਾਣੀ ਮੁੱਕਦੀ, ਮੈਂ ਅਸਲ ਚ ਨਾ ਇਹ ਗੱਲ ਤਾਂ ਕਰਦਾ ਵਾਰ ਵਾਰ
0: ਜੀ
1: ਵੀ ਤੁਸੀਂ ਇਹਨਾਂ ਨੂੰ ਛੱਡ ਲੋ, ਆਪਾਂ ਹੁਣ ਇਹਨਾਂ ਨੂੰ ਛੱਡ ਕੇ ਕੋਕਰੋਚ ਪਾਰਟੀ ਨੂੰ ਚੁਣਨਾ ਹੈ ਜਾਂ ਪਿਛਲਿਆਂ ਨੂੰ ਚੁਣਨਾ ਹੈ ਜਾਂ ਅਗਲਿਆਂ ਨੂੰ ਚੁਣਨਾ ਹੈ।
0: ਨਹੀਂ ਹੁਣ ਦੋਹਰਾ ਮੇਰੀ ਕਹਾਣੀ ਚੁਣਨੀ ਹੈ ਕਿ ਕੋਕਰੋਚ ਚੁਣਨੀ
1: ਹੈ, ਨਹੀਂ ਕਾਂਗਰਸ ਬੀਜੇਪੀ ਚੁਣ ਲੋ, ਕਾਂਗਰਸ ਚੁਣ ਲੋ, ਕਾਂਗਰਸ ਚੁਣ ਲੋ, ਅਕਾਲੀ ਦਲ ਚੁਣ ਲੋ, ਵਾਰਸ ਪੰਜਾਬ ਚੁਣ ਲੋ, ਹੋਰ ਵੀ ਜਿਹੜਾ ਕੋਈ ਹੈਗਾ ਉਹਨਾਂ ਤੇ ਵੀ ਨਾਂ ਲੈ ਦੇਣਾ ਮੈਂ, ਤੁਸੀਂ ਜਿਹਨੂੰ ਮਰਜ਼ੀ ਚੁਣ ਲੋ।
0: ਬਿਲਕੁਲ
1: ਇਹ ਕਹਾਣੀ ਇੱਥੇ ਮੁੱਕਣੀ ਆ ਆ ਕੇ ਵੀ ਇੱਥੇ ਇਹ ਬਾਈ ਸਾਰਾ ਸਿਸਟਮ ਦਾ ਰੌਲਾ ਜਿਹੜਾ ਇਹਨਾਂ ਦੇ ਪਿੱਛੇ ਬੈਠਾ, ਇਹ ਸਿਰਫ ਸਾਡਾ ਇੱਕ ਨਾ ਸਾਡਾ ਫਾਰਾ ਲਾਉਣ ਵਾਸਤੇ ਪੰਜ ਕੁ ਸਾਲਾਂ ਬਾਅਦ ਇਹ ਅਸੀਂ ਇਹਦੇ ਤੇ ਸੈਟਿਸਫਾਈ ਹੋ ਜਾਂਦੇ ਆ ਵੀ ਯਾਰ ਅਸੀਂ ਤਾਂ ਹੁਣ ਅਕਾਲੀ ਦਲ ਲੈ ਆਂਦਾ, ਅਸੀਂ ਕਾਂਗਰਸ ਲੈ ਆਂਦੇ। ਹਾਂ ਕਹਾਣੀ ਪਿੱਛੇ ਜਿਹੜੀ ਹੈ ਉਹ ਜਿਹੜੀ ਮੈਂ ਉਹ ਸਿੱਧੂ ਮੂਸੇਵਾਲਾ ਦਾ ਗਾਣਾ ਸੀ ਕਹਿੰਦਾ ਉਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ
0: ਜੀ,
1: ਹੈ ਇਹ ਲੋਗੋ ਅਗਲੇ ਪਾਸੇ ਚੇਂਜ ਹੁੰਦਾ, ਪੰਜ ਸਾਲ ਸਾਡੇ ਲੋਕਾਂ ਦੇ ਫਿਰ ਲੰਘ ਜਾਂਦੇ ਨੇ ਵੀ ਬਸ ਬਾਈ ਕੋਈ ਗੱਲ ਨੀ ਚੱਲ ਹੁਣ ਨਵੇਂ ਚੁਣ ਲਏ, ਦੋ ਕੁ ਸਾਲ ਉਹਨਾਂ ਦੇ ਇਸ ਇੰਤਜ਼ਾਰ ਚ ਲੰਘ ਜਾਂਦੇ ਨੇ ਵੀ ਕੁਛ ਵਧੀਆ ਕਰਨਗੇ,
0: ਪਰ ਸਰਕਾਰ ਵੋਟ ਵੀ ਆਪਾਂ ਪਾਉਣੀ ਹੈ, ਸਾਰਾ ਕੁਝ ਕਰਨਾ ਹੈ, ਪਰ ਸਰਕਾਰ ਦੇ ਵਿੱਚ 19-21 ਦਾ ਫਰਕ ਰੱਖਣਾ ਹੈ, ਦੋ ਪਾਰਟੀਆਂ ਲੈ ਕੇ ਆਉਣੀਆਂ ਬਰਾਬਰ ਦੀਆਂ। ਉਹਨਾਂ ਨੇ ਡਿਸਾਈਡ ਕਰਨਾ ਮੁਹਿੰਮ ਏਦਾਂ ਦੀ ਚੱਲੇ ਭਈ ਦੋ ਪਾਰਟੀਆਂ ਲੈ ਕੇ ਆਉਣੀਆਂ ਬਰਾਬਰ ਦੀਆਂ ਤੇ 19-21 ਦਾ ਹੋਵੇ ਫਰਕ।
1: ਅਸਲ ਚ ਨਾ ਭਾਰਤ ਬਾਈ ਜੀ ਜਿਹੜੇ ਇਹਨਾਂ ਦੇ ਮੇਨ ਪਾਰਟੀਆਂ ਦੇ ਪ੍ਰਧਾਨ ਹੁੰਦੇ ਨੇ
0: ਜੀ
1: ਉਹੀ ਉਹ ਪਾਰਟੀਆਂ ਨਾਲ ਜੁੜੇ ਰਹਿ ਜਾਂਦੇ ਨੇ ਕਿਉਂਕਿ ਉਹ ਮੇਨ ਪਾਰਟੀ ਨਾਲ ਜੁੜੇ ਹੁੰਦੇ ਨੇ
0: ਜੀ,
1: ਬਾਕੀ ਤਾਂ ਸਾਰੇ ਬੰਦੇ ਥੱਲੇ ਉੱਤੇ ਥੱਲੇ ਹੋ ਜਾਂਦੇ ਨੇ, ਕੋਈ ਉਸ ਪਾਰਟੀ ਚ ਅੱਪੜ ਜਾਂਦਾ ਕੋਈ ਉਹਦੇ ਚ ਅੱਪੜ ਜਾਂਦਾ ਹੈ
0: ਜੀ,
1: ਤੇ ਉਹ ਮੁੜ ਕੇ ਲੋਕਾਂ ਨੂੰ ਵਿਖਾਈ ਜਾਂਦੇ ਨੇ ਵੀ ਅਸੀਂ ਫਲਾਣੀ ਪਾਰਟੀ ਚੁਣ ਲਈ ਅਸੀਂ ਫਲਾਣੀ ਚੁਣ ਲਈ, ਬੰਦੇ ਤਾਂ ਉਹੀ ਨੇ ਸਾਰੀ ਆ
0: ਕੁਝ ਤਾਂ ਮੁਕੱਦਰ ਪੈ ਜੀ ਚੋਣਾਂ ਹੀ ਪਏਗਾ ਨਾ ਉਹਦੇ ਨਾਲ ਮਤਲਬ ਕਿ ਇੱਕ ਕੰਪੀਟੀਸ਼ਨ ਨੂੰ ਲੈ ਕੇ ਆਓ ਜਿਹਦੇ ਵਿੱਚ ਲੋਕਾਂ ਦਾ ਭਲਾ ਜ਼ਿਆਦਾ ਹੋਊਗਾ ਮੈਨੂੰ ਲੱਗਦਾ ਹੈ, ਨਹੀਂ ਤਾਂ ਫਿਰ ਇੱਕ ਤਾਂ ਆ ਕੇ ਫਿਰ ਆਹ ਕੁਝ ਹੀ ਕਰੂਗੀ ਉਹ ਤਾਂ ਤੁਹਾਡਾ ਠੀਕ ਹੀ ਕਹਿਣਾ ਜਿਹੜੀ ਮਰਜ਼ੀ ਲੈ ਆਓ।
1: ਫਿਰ ਜੇ ਤੁਸੀਂ ਵੋਟਾਂ ਦੇ ਹਿਸਾਬ ਨਾਲ ਸਭ ਤੋਂ ਬੈਟਰ ਆਪਸ਼ਨ ਜੇ ਚੁਣਨਾ ਹੈ ਨਾ
0: ਜੀ,
1: ਕਿਉਂਕਿ ਉਹਦੇ ਤੇ ਫਿਰ ਇਹ ਵੀ ਪੰਗਾ ਨਾ ਉਹਦੇ ਤੇ ਲੋਕਾਂ ਦਾ ਜ਼ੋਰ ਕੋਈ ਨੀ, ਉਹ ਕੁਦਰਤੀ ਚੁਣਿਆ ਜਾਵੇ ਤਾਂ ਚੁਣਿਆ ਜਾਵੇ, ਨਾ ਚੁਣਿਆ ਜਾਵੇ ਨਾ ਚੁਣਿਆ ਜਾਵੇ
0: ਜੀ,
1: ਇਹਨਾਂ ਨੂੰ ਬਹੁਮਤ ਦੀਆਂ ਸੀਟਾਂ ਦੇ ਨੇੜੇ ਰੱਖੋ,
0: ਜਿੱਥੇ
1: ਇਹਨਾਂ ਨੂੰ ਡਰ ਹੋਵੇ ਸਾਡੀ ਸਰਕਾਰ ਡਿੱਗ ਸਕਦੀ,
0: ਬਿਲਕੁਲ ਹੈ ਜੀ, ਡਰ ਹੋਵੇ ਇਹਨਾਂ ਨੂੰ ਆਪਣਾ,
1: ਸਭ ਤੋਂ ਵਧੀਆ ਆਪਸ਼ਨ ਉਹ ਹੈ, ਪਰ ਉਹਦੇ ਚ ਲੋਕਾਂ ਦਾ ਜ਼ੋਰ ਕੋਈ ਨੀ ਕਿਉਂਕਿ ਲੋਕਾਂ ਦਾ ਫਿਰ ਜਦੋਂ ਵੋਟਾਂ ਪੈਂਦੀਆਂ ਨੇ ਇਹ ਉਹਨਾਂ ਨੇ ਉੱਥੇ ਕੋਈ ਗਿਣਤੀ ਤਾਂ ਹੁੰਦੀ ਨੀ ਫਿਰ ਵੀ
0: ਜੀ,
1: ਇਹ ਤਾਂ ਬਾਈ ਜੀ ਨਜ਼ਾਰੇ ਲੈਂਦੇ ਨੇ ਤੁਸੀਂ, ਮੈਨੂੰ ਤਾਂ ਬੜਾ ਅਫਸੋਸ ਹੁੰਦਾ ਸਾਰੇ ਢਾਂਚੇ ਤੇ ਬਾਈ
0: ਜੀ,
1: ਜੋ ਕੁਛ ਵੀ ਇਹ ਹੈਗਾ ਸਾਡੇ ਸਾਹਮਣੇ
0: ਜੀ,
1: ਜਿਹੜੀਆਂ ਗੱਲਾਂ ਦੇ ਪਿਛੜਾ ਕਰ ਇਹ ਮਾਨ ਸਾਹਿਬ ਦੀਆਂ ਪਿਛਲੀਆਂ ਵੀਡੀਓ ਜਿੰਨੀਆਂ ਨੇ ਵਿਰੋਧੀ ਧਿਰ ਵਾਲੀਆਂ ਉਹ ਇਹਨਾਂ ਸਾਹਮਣੇ ਚਲਾ ਦਿਓ,
0: ਬਿਲਕੁਲ
1: ਐ ਲੱਗਦਾ ਵੀ ਮਾਨ ਸਾਹਿਬ ਆਪਣੇ ਖਿਲਾਫ
0: ਫਿਰ ਪਾਣੀ ਮੈਂ ਹੋ ਗਏ ਮਿੱਤਰ ਵਾਲਾ ਗਾ ਮਾਣੋ ਜੀ,
1: ਹਾਂ ਅਕਾਲੀ ਦਲ ਵਾਲੇ ਨੇ ਭਾਵੇਂ ਕਾਂਗਰਸ ਵਾਲੇ ਨੇ ਉਹ ਇਹ ਕਹੀ ਜਾਂਦੇ ਨੇ ਵੀ ਅਸੀਂ ਤਾਂ ਸਾਡਾ ਕੋਈ ਕਸੂਰ ਨੀ
0: ਜੀ,
1: ਬਾਈ ਜੀ ਹਰਾਂ ਵੋਟਾਂ ਪਾ ਕੇ ਗਲਤ
0: ਕੀਤਾ,
1: ਉਹ ਤਾਂ ਕਸੂਰ ਸੈਣੀ ਬਾਈ ਜੀ ਜਾਂ ਸਾਡੇ ਵਰਗਿਆਂ ਦਾ ਕੱਢੀ ਆਉਂਦੇ ਨੇ, ਮੈਂ ਵਿੱਚ ਹੀ ਆਪਣੇ ਨੂੰ ਲਾ ਲੈਣਾ
0: ਜੀ,
1: ਇਹ ਨੀ ਕੋਈ ਇਕੱਲੇ ਸੈਣੀ ਬਾਈ ਜੀ, ਉਹ ਆਪਣਾ ਕਸੂਰ ਨੀ ਗਿਣਦੇ ਹੈਗੇ ਵੀ ਇਹਨਾਂ ਨੂੰ ਜੇ ਲੋਕਾਂ ਨੇ ਚੁਣਿਆ ਵੀ ਉਹ ਸਾਡੀ ਗਲਤੀ ਸੀ, ਗਲਤੀ ਹੋਏਗੀ ਕੋਈ ਨਾ ਕੋਈ ਤਾਂ ਚੁਣਿਆ, ਉਹ ਕਹਿੰਦੇ ਵੀ ਨਹੀਂ ਜਿਹੜੇ ਚੁਣਨ ਵਾਲੇ ਨੇ ਉਹ ਕਸੂਰਵਾਰ,
0: ਬਿਲਕੁਲ ਹੈ ਜੀ ਬਿਲਕੁਲ,
1: ਅਸੀਂ ਫੇਰ ਉਹਨਾਂ ਨੂੰ ਵੋਟਾਂ ਪਾਉਣ, ਅਸੀਂ ਕਟਹਿਰੇ ਚ ਵੀ ਜਿਨ੍ਹਾਂ ਨੂੰ ਅਸੀਂ ਚੁਣਨਾ ਉਹਨਾਂ ਨੇ ਸਾਨੂੰ ਕਟਹਿਰੇ ਚ ਖੜਾਇਆ ਹੋਇਆ
0: ਜੀ,
1: ਅਸੀਂ ਫੇਰ ਕਹਿੰਦੇ ਵੀ ਨਹੀਂ ਇਹਨਾਂ ਨਾਲੋਂ ਉਹ ਠੀਕ ਨੇ ਪਿਛਲੇ
0: ਜੀ
1: ਵੀ ਉਹ ਸਾਡਾ ਵਧੀਆ ਕਰਨੀ ਆ,
0: ਬਿਲਕੁਲ
1: ਮੈਂ ਇੱਕ ਗੱਲ ਤੁਹਾਨੂੰ ਕਹਿ ਕੇ ਦੇਣਾ ਭਾਰਤ ਮਾਈ ਜੀ ਮੇਰੀ ਇਹ ਗੱਲ ਨੋਟ ਕਰ ਲਿਆ ਜੀ, ਜਿਹੜਾ

0: ਅਕਾਲੀ ਦਲ 17-18 ਹਜ਼ਾਰ ਕਰੋੜ ਦਾ ਕਰਜ਼ਾ ਲੈਂਦਾ ਸੀ ਸਾਲ ਦਾ
1: ਜੀ,
0: ਕਾਂਗਰਸ 20 ਹਜ਼ਾਰ ਕਰੋੜ ਦਾ ਲੈਂਦੀ ਸੀ, ਇਹ 35 ਤੇ ਪਹੁੰਚ ਗਈ,
1: 35 ਤੇ ਪਹੁੰਚ ਗਈ।
0: ਏਦੂ ਬਾਅਦ ਜਿਹੜੀ ਵੀ ਸਰਕਾਰ ਆਏਗੀ
1: ਜੀ,
0: ਭਾਵੇਂ ਅਕਾਲੀ ਆ ਜਾਣ ਭਾਵੇਂ ਕਾਂਗਰਸ ਆ ਜਾਣ
1: ਜੀ,
0: ਇਹ ਉਦੋਂ 2-4 ਹਜ਼ਾਰ ਕਰੋੜ ਵੱਧ ਹੀ ਲੈਣਗੇ, ਘੱਟ ਨੀ ਦਿੰਦੇ
1: ਜੀ।
0: ਇਹ ਤੁਹਾਨੂੰ ਮੈਂ ਲਿਖ ਕੇ ਦੇ ਦਾ
1: ਜੀ,
0: ਕਿਉਂਕਿ ਬਾਈ ਜੀ ਇਹਨਾਂ ਨੇ ਜਿੰਨੇ ਆਮਦਨ ਦੇ ਸਾਧਨ ਨੇ ਉਹਨਾਂ ਦੇ ਕਬਜ਼ਾ ਹੀ ਇਹਨਾਂ ਦਾ,
1: ਬਿਲਕੁਲ
0: ਠੇਕੇ ਰੇਤੇ ਦੀਆਂ ਖੰਭਾਂ ਨੇ ਜਿੰਨੀਆਂ, ਉਹ ਪਹਿਲਾਂ ਕਾਂਗਰਸੀਆਂ ਕੋਲ ਸੀ, ਅਕਾਲੀਆਂ ਸੀ, ਹੁਣ ਇਹਨਾਂ ਕੋਲ
1: ਜੀ,
0: ਆਮਦਨ ਦਾ ਸਾਧਨ ਕੀ ਹੈ ਪੰਜਾਬ ਕੋਲ,
1: ਬਿਲਕੁਲ।
0: ਫਿਰ ਅਸੀਂ ਕਿਹੜੇ ਕਿਹੜੇ ਦਾਅਵਿਆਂ ਨਾਲ ਦੁਬਾਰਾ ਅਸੀਂ ਕਹਿੰਦੇ ਵੀ ਇਹਨਾਂ ਨੂੰ ਚੁਣ ਲਓ, ਇਹਨਾਂ ਨੂੰ ਚੁਣ ਲਓ, ਭਾਵੇਂ ਮੈਂ ਕਹਿੰਦਾ ਵੀ ਉਹਨਾਂ ਨੂੰ ਚੁਣ ਲਓ, ਮੈਂ ਇਹ ਨੀ ਕਹਿੰਦਾ ਇਹ ਜੇ ਇਹ ਵੀ ਰਹਿ ਗਏ ਇਹ ਵੀ ਤੰਗੀ ਕਰਨਗੇ,
1: ਬਿਲਕੁਲ
0: ਨਹੀਂ ਹੈਗੇ,
1: ਬਿਲਕੁਲ। ਥੈਂਕ ਯੂ ਮੁਕੱਦਰ,
0: ਇਸ ਕਰਕੇ ਬਾਈ ਜੀ ਇਸ ਕਰਕੇ ਉਹ ਕਈ ਵਾਰੀ ਨਾ ਜੀ ਕਰਦਾ ਵੀ ਉਹ ਗਾਣਾ ਮੈਨੂੰ ਯਾਦ ਆ ਜਾਂਦਾ, ਕਹਿੰਦਾ ਬਿਨਾਂ ਖੰਭੋਂ ਉੱਡ ਗਏ, ਲਾਈਟ ਚੜ ਕੇ ਹੈ ਏਡਾ ਵੱਡਾ ਧੋਖਾ ਕੀਤਾ ਸਾਡਾ, ਮੈਂ ਤਾਂ ਐਂ ਕਹਿੰਦਾ ਫਿਨਲੈਂਡ ਆ ਕੇ ਬਹਿ ਜਾਈਏ,
1: ਆ ਜਾਓ ਆ
0: ਜਾਓ ਭਰਜ ਬਾਈ ਨਾਲ ਗੱਲਾਂ ਕਰੀਏ,
1: ਬਹਿ ਕੇ, ਬਿਲਕੁਲ ਹੈ ਜੀ ਬਿਲਕੁਲ,
0: ਉੱਥੇ ਬਹਿ ਕੇ ਸਿਸਟਮ ਦੀ ਪੜਚੋਲ ਕਰਨ ਤੇ ਉਹੀ ਗੱਲ ਮਜ਼ਾ ਆਏਗਾ। ਇਹ ਚਲੋ ਬਾਈ ਜੀ ਬਹੁਤ ਔਖਾ ਹੈ ਭਰਜ ਬਾਈ ਜੀ, ਇੱਥੇ ਨਾ ਤੇਲ ਦੇ ਪੰਪਾਂ ਤੇ ਪੋਸਟਰ ਲੱਗੇ ਪਏ,
1: ਬਿਲਕੁਲ,
0: ਇਦੂ ਬਾਅਦ ਤੁਹਾਨੂੰ ਤੇਲ
1: ਜੀ, ਬਿਲਕੁਲ
0: ਦੇਖੋ
1: ਹਾਲਾਤ ਕੀ ਨੇ, ਸਾਡਾ ਯਾਰ ਆ ਮੋਦੀ, ਅਸੀਂ ਤਾਂ ਪੂਰਾ ਤੇਲ ਦੇਣ ਨੂੰ ਤਿਆਰ ਆ ਭਾਈ, ਲਵੇ ਤਾਂ ਸਹੀ,
0: ਮੋਦੀ ਤਾਂ ਲੈਣ ਨੂੰ ਤਿਆਰ, ਮੋਦੀ ਜੇ ਹੁਣ ਟਰੰਪ ਤੋਂ ਹੁਕਮ ਕਰੇਗਾ ਤਾਂ ਹੀ ਲਵੇਗਾ ਮੋਦੀ
1: ਜੀ, ਬਿਲਕੁਲ।
0: ਉਹ ਕਹਿੰਦਾ ਟਰੰਪ ਕਹਿੰਦਾ ਵੀ ਮੈਂ ਤਾਂ ਮੋਦੀ ਸਾਹਿਬ ਤਾਂ ਕਹਿੰਦਾ ਮੈਨੂੰ ਤਾਂ ਪਿਆਰ ਕਰਦੇ ਨੇ ਵੀ ਜੇ ਮੋਦੀ ਸਾਹਿਬ ਨੂੰ ਇਹ ਪਤਾ ਵੀ ਮੈਂ ਉਹਨਾਂ ਦਾ ਸਾਰਾ ਸਿਆਸੀ ਕੈਰੀਅਰ ਵਿਗਾੜ ਦਿਆਂਗਾ
1: ਜੀ,
0: ਹੁਣ ਇਹ ਨੀ ਪਤਾ ਵੀ ਕੀ ਰੱਖੀ ਫਿਰਦਾ ਹੋਈ ਗੱਲ ਟਰੰਪ,
1: ਬਿਲਕੁਲ ਬਿਲਕੁਲ।
0: ਇਸ ਕਰਕੇ ਬੜਾ ਅਫਸੋਸ ਹੈ ਭਾਈ ਭਰਜ ਬਾਈ ਜੀ, ਚਲੋ ਹਾਸੇ ਖੇਡੇ
1: ਬਿਲਕੁਲ, ਨਹੀਂ ਚਰਚਾ ਤਾਂ ਚੱਲਣੀ ਚਾਹੀਦੀ ਆ ਬਾਈ ਜੀ, ਜੋ ਹਾਲਾਤ ਹੋ ਰਹੇ ਨੇ ਉਹਦੇ ਵਿਚ ਸਾਰਾ ਕੁਝ ਆਪਾਂ ਨੂੰ ਘੱਟੋ ਘੱਟ ਆਪਣੇ ਆਪ ਦੇ ਵਿਚ ਤਾਂ ਜਾਗਰੂਕ ਰਹੀਏ, ਪਛਾਣ ਕਰੀਏ ਵੀ ਹੋ ਕੀ ਰਿਹਾ, ਬਿਲਕੁਲ।
0: ਬੀਜੇਪੀ ਸਰਕਾਰ ਦੇ ਵਿਚ 99 ਵਾਰੀ ਪੇਪਰ ਲੀਕ ਹੋ ਗਏ ਜੀ, ਇੱਕ ਘੱਟ 90 ਵਾਰੀ,
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
0: ਕੀ ਕਰੋਗੇ ਇਹਨਾਂ ਦਾ
1: ਜੀ, ਬਿਲਕੁਲ,
0: ਕੋਈ ਉਹੀ ਗੱਲ ਕਿਸੇ ਨੂੰ ਕੋਈ ਸਜ਼ਾ ਨੀ, ਕੋਈ ਲੈਣੀ ਨੀ ਦੇਣੀ ਨੀ, ਉਹੀ ਗੱਲ ਜੀ ਹਰ ਵਾਰੀ ਉਹੀ ਗੱਲ,
1: ਬਿਲਕੁਲ
0: ਹੁੰਦਾ ਹੈ ਬਾਈ ਜੀ,
1: ਚਲੋ
0: ਥੈਂਕ ਯੂ, ਠੀਕ ਹੈ ਭਾਗ,
1: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ,
0: ਸਿਸਟਮ
1: ਸਤਿ ਸ੍ਰੀ ਅਕਾਲ,
0: ਕੀ ਕਰੋ ਸਾਡੀ ਜਨਤਾ ਕਿਹਨੂੰ ਚੁਣ ਕੇ
1: ਜੀ,
0: ਕਿਹਨੂੰ ਚੁਣ ਕੇ ਸਾਡੇ ਸਾਹਮਣੇ ਲਿਆਉਂਦੀ ਹੈ ਦੁਬਾਰਾ,
1: ਬਿਲਕੁਲ ਜੀ
0: ਬਿਲਕੁਲ, ਅਸੀਂ ਨੀ, ਅਸੀਂ ਇੱਕ ਗੱਲ ਦਾ ਦਾਅਵਾ ਹੈ, ਅਸੀਂ ਇਹਨਾਂ ਨੂੰ ਚੁਣਨ ਵਾਲਿਆਂ ਚ ਨਹੀਂ ਹੋਵਾਂਗੇ ਪੱਕਾ,
1: ਬਿਲਕੁਲ,
0: ਇਹ ਆਪ ਹੀ ਜ਼ਿੰਮੇਵਾਰ ਹੋਣਗੇ, 6 ਮਹੀਨੇ ਪਿੱਛੋਂ ਜ਼ਿੰਮੇਵਾਰ ਇਹੀ ਹੋਣਗੇ ਜਿਹੜੇ ਚੁਣਨ ਵਾਲੇ,
1: ਬਿਲਕੁਲ ਜੀ ਬਿਲਕੁਲ,
0: ਮੇਰਾ ਇਹ ਗੱਲ
1: ਜੀ, ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ ਇਸ ਤਰ੍ਹਾਂ ਜੀ ਮੁਕੱਦਰ ਜੀ ਅਗਲੀ ਲਾਈਨ ਦੇ ਉੱਤੇ, ਜੀਰਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ, ਸਵਾਗਤ ਹੈ, ਕੀ ਕਹਿਣਾ ਚਾਹੋਗੇ?
2: ਬਹੁਤ ਵਧੀਆ ਜੀ, ਮੈਂ ਜੀ ਇੱਕ ਤਾਂ ਗੱਲ ਕਰਨੀ ਆ, ਜਿਹੜੀ ਤੁਸੀਂ ਸਰਪੰਚਾਂ ਨੂੰ ਪਹਿਲੀ ਗੱਲ ਤਾਂ ਕਹਿ ਕੇ ਗਏ ਨਾ,
1: ਹਾਂਜੀ,
2: ਭੱਤੇ ਦੇਣੇ ਆ
1: ਜੀ
2: ਮਾਨ ਸਰਕਾਰ ਨੇ
1: ਜੀ,
2: ਉਹ ਤਾਂ ਜੀ ਹੁਣ ਜਾਂਦੇ ਜਾਂਦੇ ਉਹ ਵੀ ਰੋੜੀ ਇੱਕ ਦੂਜੇ ਤੇ ਰੋੜੀਆਂ ਵਾਲਾ ਢੰਗ ਹੀ ਆ ਜੀ, ਉਹ ਵੀ ਸਹੀ ਮਹੀਨੇ ਚ,
1: ਬਿਲਕੁਲ ਹੈ ਜੀ ਬਿਲਕੁਲ।
2: ਅਗਲਾ ਕਹਿੰਦਾ ਵੋਟਾਂ ਪਵਾਉਣੀਆਂ ਸਰਪੰਚਾਂ ਨੇ, ਹੋਰ ਕਿਸੇ ਨੇ ਪਵਾਉਣੀਆਂ ਨੀ ਹੁੰਦੀਆਂ,
1: ਬਿਲਕੁਲ ਹੈ ਜੀ।
2: ਹੁਣ ਚਾਰ ਸੈਲਰ ਉਹਨਾਂ ਨੂੰ ਦੇ ਦੋ, ਜਿਵੇਂ ਬਾਦਲ ਸਾਹਿਬ ਨੇ ਉਹ ਸੰਗਤ ਦਰਸ਼ਨ ਕਰਦੇ ਹੁੰਦੇ ਸੀਗੇ, ਸਰਪੰਚਾਂ ਨੂੰ ਨੋਟ ਦੇ ਦੇ, ਜਿੰਦਾ ਜਾਵੇ ਢੱਠੇ ਖੂਹ ਚ,
1: ਪਹਿਲਾਂ ਜਿਹੜਾ ਉਹਨਾਂ ਨੂੰ ਪੱਲੇ ਸੀਗਾ ਉਹ ਸਾਰਾ ਕੁਝ ਵਾਪਸ ਮੰਗਾ ਲਿਆ ਜੀ।
2: ਪਰ ਸਾਹਿਬ ਸਿਸਟਮ ਏਦਾਂ ਦਾ ਨੀ ਬਣ ਸਕਦਾ ਬਈ, ਕਹਿਣ ਦਾ ਜੇ ਕੋਈ ਕਾਨੂੰਨ ਏਦਾਂ ਦਾ ਆ ਜਾਵੇ
1: ਜੀ
2: ਬਈ, ਜਿਹੜੀ ਸਰਕਾਰ ਕਰਜ਼ ਲੈਂਦੀ ਆ
1: ਜੀ,
2: ਅਗਲੀ ਸਰਕਾਰ ਕਰਜ਼ ਉਹਦਾ ਨਹੀਂ ਬੋੜੂਗੀ,
1: ਬਿਲਕੁਲ
2: ਸਿਸਟਮ ਬਣਾ ਕੇ ਜਾਵੇ ਵੀ ਜਿਹੜਾ ਉਹਨਾਂ ਨੇ ਚੱਕਿਆ ਤੇ ਆਪਦਾ ਲਾਗੇ ਵੀ ਜਾਣ,
1: ਜਿਹੜੇ
2: 6 ਮਹੀਨਿਆਂ ਨੂੰ ਦਿੱਤੇ ਜਾਣਗੇ ਵੀ ਤੁਸੀਂ ਆਪਦਾ ਕਰਜ਼ ਉਤਾਰੋ ਪਹਿਲਾਂ,
1: ਬਿਲਕੁਲ ਹੈ ਜੀ, ਚਾਹੀਦਾ ਹੈ ਜੀ,
2: ਕਿਉਂਕਿ ਜੇ ਆਪਾਂ ਏਦਾਂ ਹੀ ਸੋਚਦੇ ਰਹੇ ਵੀ ਠੀਕ ਆ ਇੱਕ ਵਾਰੀ ਗੁਲਸ਼ਰੇ ਡਾਈ ਜਾਓ
1: ਤੁਸੀਂ ਦੇਖੋ, ਹੁਣ ਇੱਥੇ ਅਸੀਂ ਬੈਂਕ ਦੇ ਵਿੱਚ ਕੋਈ ਪੈਸਾ ਧੇਲਾ ਲੈਣ ਜਾਂਦੇ ਆ ਜਾਂ ਲੋਨ ਲੈਣਾ, ਉਹ ਦੇਖਦੇ ਆ ਕਿ ਜੇ ਤਾਂ ਕੱਲਾ ਬੰਦਾ ਹੈ ਉਹਦਾ ਦੇਖਦੇ ਆ ਇਨਪੁੱਟ ਕੀ ਹੈ ਤੇ ਆਊਟਪੁੱਟ ਕੀ ਹੈ, ਇਸੇ ਤਰ੍ਹਾਂ ਜੇ ਮਤਲਬ ਕਿ ਘਰ ਵਾਲੀ ਨਾਲ ਹੈ ਤੇ ਦੋਵਾਂ ਦਾ ਮਿਲਾ ਕੇ ਦੇਖਦੇ ਆ ਕਿ ਭਾਈ ਜੇ 10,000 ਰੁਪਇਆ ਇਹਨਾਂ ਨੇ ਕਰਜ਼ਾ ਲੈਣਾ ਤੇ ਇਹਨਾਂ ਨੂੰ ਘੱਟੋ ਘੱਟ ਆਮਦਨ ਜਿਹੜੀ ਆ 2-3 ਹਜ਼ਾਰ ਰੁਪਇਆ ਤਾਂ ਹੋਣੀ ਚਾਹੀਦੀ ਹੈ ਨਾ ਮਹੀਨੇ ਦੀ, ਤਾਂ ਹੀ ਇਹ 200 ਜਾਂ 300 ਕਿਸ਼ਤ ਤੇ ਪਾਉਣਗੇ।
2: ਮੈਂ ਇਹ ਕਹਿ ਰਿਹਾ ਵਾ ਵੀ ਘੱਟੋ ਘੱਟ ਜਿਹੜੀ ਵੀ ਸਰਕਾਰ ਨੂੰ ਕਰਜ਼ਾ ਦੇਣਾ ਚਾਹੀਦਾ ਵਾ
1: ਜੀ,
2: ਉਹਨਾਂ ਦੀ ਲਿਮਿਟ 15 ਸਾਲ 10 ਸਾਲ ਨਹੀਂ ਹੋਣੀ ਚਾਹੀਦੀ
1: ਜੀ। ਨਹੀਂ ਉਹੀ ਗੱਲ ਜੀਰਾ ਸਾਹਿਬ ਉਹੀ ਗੱਲ ਕਰਦਾ ਨਾ, ਹੁਣ ਸਰਕਾਰ ਬਜਟ ਪੇਸ਼ ਕਰਦੀ ਹੈ, ਇਹਨਾਂ ਨੂੰ ਪਤਾ ਹੀ ਆ ਵੀ ਇਹਨਾਂ ਦੇ ਖਾਤੇ ਦੇ ਵਿੱਚ ਕੀ ਆਉਂਦਾ ਤੇ ਕੀ ਜਾਂਦਾ ਹੈ, ਸਾਡੇ ਖਰਚੇ ਕਿੰਨੇ ਨੇ ਤੇ ਸਾਡੀ ਆਮਦਨ ਕਿੰਨੀ ਹੈ, ਉਥੋਂ ਹੀ ਬਜਟ ਤਿਆਰ ਹੁੰਦਾ ਨਾ। ਇਹ ਤਾਂ ਹੈ ਨੀ ਕਿ ਜੋ ਮਰਜ਼ੀ ਉਹਦੇ ਉੱਤੇ ਲਿਖ ਦਈਏ, ਆਪਣੀ ਮਨ ਮਰਜ਼ੀ ਦੇ ਨਾਲ ਅੰਕੜੇ ਪਾ ਦਈਏ ਜੀ।
2: ਮੈਂ ਇਹੀ ਗੱਲ ਕਹਿ ਰਿਹਾ ਵਾ ਵੀ ਤੁਸੀਂ ਆਪਦੀਆਂ ਮੌਜਾਂ ਲੈ ਕੇ ਚੱਲ ਜਾਓ ਤੇ ਮਗਰ ਲਿਆ ਕੇ ਉਹਦਾ ਕਿਉਂ ਭੁਗਤਣ,
1: ਬਿਲਕੁਲ
2: ਉਹ ਕਰਨਾ
1: ਬਿਲਕੁਲ
2: ਵੀ ਕਾਨੂੰਨ ਏਦਾਂ ਦਾ ਚਾਹੀਦਾ ਵਾ ਵੀ ਘੱਟੋ ਘੱਟ ਜਿਹੜੀ ਸਰਕਾਰ ਜਾਣੇ। ਪਹਿਲੀ ਗੱਲ ਤਾਂ ਜਿਹੜੇ ਇਹਨਾਂ ਨੂੰ ਲੋਨ ਦਿੰਦੇ ਨਾ ਉਹਨਾਂ ਨੂੰ 15 ਸਾਲ ਦੀ ਉਹਨੂੰ ਟਾਈਮ ਦੇਣਾ ਚਾਹੀਦਾ ਹੀ ਨੀਗਾ, ਟਾਈਮ ਹੀ 5 ਸਾਲ ਦਾ ਚਾਹੀਦਾ
1: ਜੀ,
2: ਬਸ
1: ਜੀ
2: ਲੈ ਲੋ ਤੇ ਜਾਣ ਲੱਗੇ ਆਪਦੇ ਲਾ ਜੋ ਬਸ।
1: ਬਿਲਕੁਲ ਹੈ ਜੀ,
2: ਸਿਸਟਮ ਏਦਾਂ ਦਾ ਬਣ ਜਾਏ ਕਿ ਪੰਜਾਬ ਬਚ ਜੂਗਾ ਜੀ।
1: ਸਬਸਿਡੀਆਂ ਜਿਹੜੀਆਂ ਨੇ ਹੋਰ ਸਾਰੀਆਂ ਚੀਜ਼ਾਂ ਨੇ ਉਹ ਬੰਦ ਕਰਨੀਆਂ ਪੈਣੀਆਂ ਨੇ, ਆਪਣੇ ਖਰਚੇ ਘਟਾਉਣੇ ਪੈਣੇ ਆ। ਸਰਕਾਰਾਂ ਇੱਥੇ ਦੀਆਂ ਕਰ ਹੀ ਰਹੀਆਂ ਨੇ, ਉਹ ਆਪਣੇ ਖਰਚਿਆਂ ਨੂੰ ਕੰਟਰੋਲ ਕਰ ਰਹੀਆਂ ਨੇ, ਜਿੱਥੇ 4 ਬੰਦੇ ਕੰਮ ਕਰਦੇ ਸੀ ਉੱਥੇ 2 ਕਰ ਦਿੱਤੇ ਆ ਜੀ।
2: ਬਾਕੀ ਭਾਰਤ ਜੀ ਮੈਂ ਗੱਲ ਹੁਣ ਕਹਿ ਨਹੀਂ ਚਾਹੁੰਦਾ ਸੀਗਾ, ਮੇਨ ਜਿਹੜੀ ਗੱਲ ਹੈਗੀ ਆ ਕਾਂਗਰਸ ਪਾਰਟੀ ਤੇ
1: ਜੀ,
2: ਸਾਡੇ ਪੰਜਾਬੀਆਂ ਨੂੰ ਇਹ ਲੱਗ ਗਿਆ ਪਿਆ ਵੀ ਜਿਵੇਂ ਅਸੀਂ ਅੱਗੇ ਧੋਖਾ ਖਾਧਾ
1: ਜੀ,
2: ਬਈ ਇਹ ਵੀ ਉਹਦਾ ਦੂਜਾ ਰੂਪ ਹੀ ਆ।
1: ਹਾਂ ਬਿਲਕੁਲ, ਦੇਖੋ ਉਹਦੇ ਵਿੱਚ ਦੇਖੋ ਮੈਂ ਹੈਰਾਨ ਆ, ਜੋਗਿੰਦਰ ਯਾਦਵ ਨੇ ਵੀ ਆਮੀ ਭਰੀ ਹੈ ਇਹਦੇ ਵਿੱਚ, ਪਰ ਉਹਦੇ ਵਿੱਚ ਵੀ ਤਾਂ ਕਿਤੇ ਨਾ ਕਿਤੇ ਸਿਆਸੀ ਪੈ ਤੜਾ ਨਾ, ਪਹਿਲਾਂ ਕੰਮ ਵੀ ਤਾਂ ਇਹ ਬੰਦਾ ਉਹਨਾਂ ਦੇ ਨਾਲ ਹੀ ਕਰਦਾ ਰਿਹਾ ਨਾ।
2: ਭਾਜੀ ਸੁਣੋ ਉਸ ਤੋਂ ਆਪਾਂ ਜਦੋਂ ਇੱਕ ਦਿਮਾਗ ਦੇ ਵਿੱਚ ਆਪਾਂ ਉਹ ਪੱਕੀ ਬਣਾ ਲੈਣੇ ਨਾ ਵੀ ਦਿਮਾਗ ਭਾ ਲੈਣੇ ਆ ਵੀ ਵਾਕਈ ਐਂ ਹੋਗਾ ਜੀ ਬੰਦਾ ਗਲਤ ਹੀ ਆ ਜੀ ਜਾ ਕੇ। ਪਹਿਲਾਂ ਮੈਨੂੰ ਇੱਕ ਗੱਲ ਦੱਸੋ, ਕਾਕਰੇਜ ਨਾ ਜੇ ਆਪਣਾ ਸੁਪਰੀਮ ਕੋਰਟ ਦੇ ਵਕੀਲ ਇੰਨੀ ਗੱਲ ਨਾ ਕਹਿੰਦੇ ਪੈਰਾਸਾਈਟ ਦੇ ਕਾਕਰੇਜ, ਕੀ ਇਹ ਕਾਕਰੇਜ ਨਾ ਕੋਈ ਅੱਜ ਤੱਕ ਪਾਰਟੀ ਨੇ ਕਿਸੇ ਨੇ ਸੋਚਿਆ ਸੀਗਾ ਬਣ ਜੂਗੀ ਪਾਰਟੀ?
1: ਨਹੀਂ ਸੋਚਿਆ ਤਾਂ ਨਹੀਂ ਸੀ ਜੀ।
2: ਠੀਕ ਹੈ ਨਾ, ਜੇ ਹੁਣ ਏਦਾਂ ਦੀ ਨੌਬਤ ਆ ਗਈ ਆ
1: ਜੀ
2: ਤੇ ਉਹ ਅਭਿਜੀਤ ਨੇ ਆਪਦੇ ਇੰਸਟਾਗ੍ਰਾਮ ਤੇ ਬਾਹਰ ਬੈਠੇ ਨੇ ਬਣਾ ਦਿੱਤੀ ਆ
1: ਜੀ,
2: ਮੈਨੂੰ ਮੇਰੇ ਸੱਜਣ ਕਹਿੰਦੇ ਕਿ ਇਹ ਉਸੇ ਬੰਦੇ ਨੂੰ ਸਸੋਦੀਆ ਸਾਹਿਬ ਦੇ ਨਾਲ ਕਿਸੇ ਵੇਲੇ ਰਹਿਣੇ ਸੀ।
1: ਬਿਲਕੁਲ
2: ਭਾਜੀ, ਕਿਸੇ ਵੇਲੇ ਰਹਿਣੇ ਸੀਗੇ, ਉਦੋਂ ਬਾਅਦ ਤੁਹਾਡੀ ਸੋਚ ਬਦਲ ਵੀ ਸਕਦੀ ਆ।
1: ਉਹ ਸਹਿਮਤ ਹੈ, ਤੁਹਾਡੇ ਨਾਲ ਸੋਚ ਬਦਲ ਸਕਦੀ ਹੈ, ਪਰ ਆਪਣੇ ਜੀਰਾ ਸਾਹਿਬ ਸਾਰਾ ਕੁਝ ਪਲੈਨਡ ਹੀ ਹੁੰਦਾ ਹੈ। ਦੇਖੋ ਹੁਣ ਉਹਨੇ ਆਪਣੇ ਜਿਹੜਾ ਜੱਜ ਨੇ ਉਹਨੇ ਮਾਫ਼ੀ ਵੀ ਮੰਗੀ ਆ, ਉਹ ਕਹਿੰਦੇ ਮੈਂ ਜੋ ਕਹਿਣਾ ਚਾਹੁੰਦਾ ਸੀ ਉਹਨੂੰ ਉਲਟ ਲੈ ਕੇ।
2: ਭਾਜੀ ਦੇਖੋ, ਮੈਂ ਬਹੁਤ ਕਹਿਣ ਦਾ ਮਤਲਬ ਚੈਨਲ ਮੇਰੇ ਹੈਗੇ ਆ ਬੜੇ ਸੱਜਣ ਭੱਦਰ ਪੁਰਸ਼ ਹੈਗੇ ਆਪਣੇ
1: ਜੀ,
2: ਪੱਤਰਕਾਰ ਜਰਨਲਿਸਟ ਬਹੁਤ ਬਹੁਤ ਉਮਰਾਂ ਦੇ
1: ਜੀ,
2: ਮੈਂ ਉਹਨਾਂ ਨੂੰ ਫਾਲੋ ਕਰਦਾ ਜੀ ਡੇਲੀ
1: ਜੀ,
2: ਮੈਂ ਪੰਜਾਬ ਦੇ ਬਹੁਤ ਘੱਟ ਸੁਣਦਾ ਵਾ
1: ਜੀ,
2: ਕਿਉਂਕਿ ਇਹ ਇੱਕ ਅਜਨਚੇਤ ਕਹਾਣੀ ਹੋਈ ਆ
1: ਜੀ।
2: ਇਹ ਕੋਈ ਆਪਾਂ ਕਹਿ ਦਈਏ ਨਾ ਵੀ ਕੋਈ ਐਡਵਾਂਸ ਸਿੱਕੇ ਦੀ ਸੋਚ ਹੈਗੀ ਸੀ ਬਣਾਉਣੀ, ਕਿਉਂਕਿ ਜੋ ਹਾਲਾਤ ਇਸ ਵੇਲੇ ਦੇਸ਼ ਦੇ ਚੱਲਦੇ ਪਏ ਆ ਨਾ
1: ਜੀ,
2: ਜੋ ਹਾਲਾਤ ਚੱਲਦੇ ਪਏ ਆ, ਅਸੀਂ ਤਾਂ ਇਹ ਕਹਿੰਦੇ ਆ ਵੀ ਚਲੋ ਘੱਟੋ ਘੱਟ ਬੀਜੇਪੀ ਨੂੰ ਇਹ ਤਾਂ ਪਤਾ ਲੱਗੂਗਾ ਨਾ
1: ਜੀ
2: ਬਈ ਇੰਡੀਆ ਦੇ ਵਿੱਚ ਲੋਕ ਸਿਰ ਚੱਕ ਸਕਦੇ ਆ
1: ਜੀ,
2: ਉਹਨਾਂ ਨੂੰ ਇੰਨਾ ਤਾਂ ਹੋ ਗਿਆ ਨਾ, ਜਿਵੇਂ ਕੱਲ ਜੈਪੁਰ ਦੇ ਵਿੱਚ 45 ਡਿਗਰੀ ਤਾਪਮਾਨ ਦੇ ਵਿੱਚ ਇੰਨੇ ਪਾਣੀ ਦੀਆਂ ਬਛਾੜਾਂ ਵੱਜੀਆਂ ਤੇ ਲੋਕੀ ਇੰਨੇ ਕੁ ਇਕੱਠੇ ਹੋਏ ਆ, ਉਹਨਾਂ ਨੇ ਸ਼ਰੇਆਮ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ
1: ਜੀ, ਬਿਲਕੁਲ ਖਬਰ ਲੱਗੀ ਸੀ ਹਾਂਜੀ, ਕੱਲ ਕੀਤੀ ਸੀ ਜੀ।
2: ਕਹਿਣ ਦਾ ਮਤਲਬ ਮੈਂ ਉਹੀ ਗੱਲ ਕਹਿ ਰਿਹਾ, ਚਲੋ ਮੈਂ ਕੱਲ ਨਹੀਂ ਆਇਆ ਸੀਗਾ, ਮੈਂ ਇਹੀ ਕਹਿਣ ਡਿਆ ਚਲੋ ਕੁਛ ਕੋਈ ਬੰਦਾ ਉਹਨਾਂ ਨੂੰ ਸ਼ੀਸ਼ਾ ਵਿਖਾਉਣ ਵਾਲਾ ਇੰਡੀਆ ਚ ਜੰਮਿਆ ਤਾਂ ਸੀ
1: ਜੀ।
2: ਦੂਜੀ ਗੱਲ ਹੁਣ ਜਿਵੇਂ ਆਪਣੇ ਬੰਦੇ ਕਹਿ ਦਿੰਦੇ ਆ, ਦੇਖੋ ਜੇ ਇਹ ਵੀ ਉਹਨਾਂ ਨਾਲ ਕੋਈ ਗਿਦੀ ਮਿੱਥੀ ਚਾਲ ਪਾਰਟੀ ਬਣਾ ਕੇ ਮੰਨ ਲਓ ਆਏ ਆ
1: ਜੀ,
2: ਸਪੋਜ਼ ਕਰ ਲਓ, ਠੀਕ ਆ, ਤੇ ਫਿਰ ਇਹਨਾਂ ਬੀਜੇਪੀ ਨੂੰ ਇਹਨਾਂ ਦੇ ਜਿਹੜਾ ਇਹਦਾ ਸੋਸ਼ਲ ਮੀਡੀਆ ਬੈਨ ਐਕਸ ਬੈਨ ਕੀਤਾ ਵਾ
1: ਜੀ,
2: ਉਹ ਫਿਰ ਕੀ ਲੋੜ ਸੀ ਕਰਨ ਦੀ, ਸਿਆਸੀ ਹੱਥ ਕੰਡਾ
1: ਉਹਦੇ ਨਾਲ। ਦੇਖੋ ਇੱਕ ਇਮੋਸ਼ਨਲ ਸਪੋਰਟ ਮਿਲਦੀ ਆ ਨਾ ਜੀਰਾ ਸਾਹਿਬ ਉਸ ਚੀਜ਼ ਦੇ ਨਾਲ, ਲੋਕਾਂ ਦੀ ਸਹਿਮਤੀ ਬਣ ਜਾਂਦੀ ਆ ਕਿ ਭਾਈ ਇਹਨਾਂ ਨਾਲ ਧੱਕਾ ਹੋ ਰਿਹਾ, ਉਹ ਉਹੀ ਚੀਜ਼ ਤਾਂ ਉਹ ਕੈਸ਼ ਕਰਨੀ ਚਾਹੁੰਦੇ ਆ ਨਾ ਜੀ।
2: ਪਹਿਲਾਂ ਮੇਰੀ ਸੁਣੋ ਗੱਲ,
1: ਹਾਂਜੀ
2: ਪੰਜਾਬ ਨੂੰ ਛੱਡ ਦਈਏ ਆਪਾਂ,
1: ਪੰਜਾਬ ਨਹੀਂ ਨਹੀਂ ਪੰਜਾਬ ਦੀ ਨੀ, ਮੈਂ ਆਲ ਇੰਡੀਆ ਦੀ ਗੱਲ ਕਰਦਾ ਜੀ, ਪੰਜਾਬ ਦੀ ਨਿਕਲਦੀ ਗੱਲ ਕਰਨਾ ਜੀ।
2: ਮੈਂ ਤੁਹਾਨੂੰ ਦੱਸਦਾ ਪੰਜਾਬ ਦੇ ਜਿਵੇਂ ਆਪਣੇ ਲੋਕ ਕਹਿੰਦੇ ਹੈ ਨਾ
1: ਜੀ,
2: ਕਿਉਂਕਿ ਆਪਾਂ ਧੋਖਾ ਖਾਧਾ ਵਾ, ਆਪਾਂ ਨੂੰ ਡਰ
1: ਹਾਂ ਬਿਲਕੁਲ
2: ਇਹ ਵੀ ਓਦਾਂ ਦੇ ਹੋਣਗੇ
1: ਜੀ,
2: ਆਪਾਂ ਧੋਖਾ ਖਾਧਾ ਵਾ
1: ਜੀ,
2: ਇਸ ਕਰਕੇ ਉਹ ਕਹਿੰਦੇ ਉਹ ਲੱਸੀ ਦਾ ਦੁੱਧ ਆ ਸਾਡੇ ਲੱਸੀ ਫੂਕਾ ਮਾਰ ਕੇ ਪੀਂਦਾ
1: ਜੀ,
2: ਸਾਡੀ ਪੈਸਲ ਪੋਜੀਸ਼ਨ ਉਹ ਬਣੀ ਹੋਈ ਹੈ, ਸਾਡੇ ਲੋਕ ਤਾਂ ਡਰਦੇ ਆ
1: ਜੀ ਬਿਲਕੁਲ,
2: ਕਿਉਂਕਿ ਜੇ ਅਪੋਜ਼ ਕਰੋ ਕੱਲ ਨੂੰ ਕੁਕਰੇ ਪਾਰਟੀ ਵਾਲੇ ਪੰਜਾਬ ਨੂੰ ਇਹ ਦਿੰਦੇ ਆ ਵੀ ਤੁਸੀਂ ਆਪਦੀ ਚਲੋ ਖੜੀ ਕਰੋ, ਤੇ ਫਿਰ ਅਗਲੇ ਇਹ ਵੀ ਕਹਿ ਸਕਦੇ ਆ ਵੀ ਸਾਨੂੰ ਆ ਗਰਗ ਸਾਹਿਬ ਚਾਹੀਦੇ ਆ, ਸਾਨੂੰ ਆ ਰਣਜੀਤ ਗਿੱਲ ਕੋਕੀ ਚਾਹੀਦੇ ਆ, ਸਾਨੂੰ ਹਮੀਰ ਸਿੰਘ ਚਾਹੀਦੇ ਆ ਬੰਦੇ, ਅਸੀਂ ਇਹਨਾਂ ਨੂੰ ਕੱਲ ਦੀ ਅੱਗੇ ਲਾਉਣੇ ਜਿਹੜੇ ਨਵੇਂ ਬਣਾਈ ਫਿਰਦੇ ਆ
1: ਜੀ,
2: ਫਿਰ ਅਗਲੇ ਚੰਗੇ ਬੰਦੇ ਜੁਆਇਨ ਵਿਚ ਕਰਨਗੇ ਨਾ ਸ਼ਾਮਿਲ,
1: ਬਿਲਕੁਲ ਹੈ ਜੀ,
2: ਕਿ ਗੰਦੇ ਹੀ ਕਰਨਗੇ ਫਿਰ
1: ਜੀ, ਉਹ ਇਹੀ ਚੀਜ਼ ਨੂੰ ਦੇਖੋ ਉਦੋਂ ਵੀ ਤਾਂ ਕੈਸ਼ ਕੀਤਾ, ਹੁਣ ਪੱਤਰਕਾਰ ਜਿਹੜੇ ਸੀਗੇ ਆਪਣੇ ਕਵਰ ਸੰਧੂ ਹੋਣੀ ਗਏ ਸੀ, ਕਿੱਡੀ ਕਿੱਡਾ ਉਹਨਾਂ ਦਾ ਕੈਰੀਅਰ ਆ ਜੀ, ਉਹਨਾਂ ਨੇ ਇਹਨਾਂ ਸਾਰਾ ਕੁਝ ਖਰਾਬ ਕਰਕੇ ਰੱਖ ਦਿੱਤਾ ਉਹਨਾਂ ਦਾ।
2: ਭਾਜੀ ਮੈਂ ਤਾਂ ਹੀ ਕਹਿ ਰਿਹਾ,
1: ਬਲਤੇਜ ਪੰਨੂ ਜੀ ਨੇ ਦੇਖੋ ਪਹਿਲਾਂ ਕਿੱਦਾਂ ਧੜੱਲੇ ਦੇ ਨਾਲ ਸਾਰੀਆਂ ਗੱਲਾਂ ਕਰਦੇ ਸੀ, ਤੇ ਅੱਜ ਉਹਨਾਂ ਦੀ ਬੋਲੀ ਬੋਲਣ ਲੱਗ ਗਏ ਨੇ,
2: ਪਰ ਅੰਦਰੋਂ ਘੁੱਟੇ ਘੁੱਟੇ ਹੈਗੇ, ਮੈਨੂੰ ਇਸ ਗੱਲ ਦਾ ਇਹ ਵੀ ਪਤਾ
1: ਬਿਲਕੁਲ ਹੈ
2: ਬਲਤੇਜ ਪੰਨੂ ਜੀ
1: ਜੀ,
2: ਤੇ ਮੈਂ ਦੂਜੀ ਗੱਲ ਇਹ ਕਹਿ ਰਿਹਾ, ਕੱਲ ਉਹਨਾਂ ਨੇ ਇਹਨਾਂ ਦਾ ਐਕਸ ਅਕਾਊਂਟ ਬੈਨ ਕੀਤਾ, ਉਦੋਂ ਬਾਅਦ ਚ ਇਹਨਾਂ ਨੇ ਇੱਕ ਖੋਲ ਲਿਆ ਕੋਕਰੇਜ ਇਜ਼ ਬੈਕ।
1: ਅੱਛਾ ਜੀ,
2: ਸ਼ਾਇਦ ਕਿਸੇ ਨੂੰ ਨਾ ਪਤਾ ਹੋਊਗਾ,
1: ਨਵਾਂ ਪੇਜ ਖੋਲ ਲਿਆ ਹੋਣਾ ਜੀ, ਬਿਲਕੁਲ ਜੀ,
2: ਉਹਦੇ ਵਿੱਚ ਵੀ 2 ਘੰਟੇ ਦੇ ਵਿੱਚ 24,000 ਬੰਦਾ ਨਾਲ ਸ਼ਾਮਿਲ ਹੋ ਗਿਆ ਜੀ ਉਹਦੇ ਵਿੱਚ
1: ਜੀ ਜੀ ਜੀ ਬਿਲਕੁਲ ਹੈ ਜੀ।
2: ਉਦੋਂ ਬਾਅਦ ਚ ਇੱਕ ਹੋਰ ਆਪਣੀ ਕਿਹਨਾਂ ਨੇ ਖੋਲੀ ਆ, ਕਿਹੜੀ ਸਟੇਟ, ਉਹਨਾਂ ਨੇ ਖੋਲੀ ਆ ਨੈਸ਼ਨਲ ਪੈਰਾਸਾਈਟਿਕ
1: ਜੀ,
2: ਪੈਰਾਸਾਈਟਿਕ ਫਰੰਟ
1: ਜੀ,
2: ਨੈਸ਼ਨਲ ਪੈਰਾਸਾਈਟ ਫਰੰਟ, ਕਹਿਣ ਦਾ ਮਤਲਬ ਲਹਿਰ ਉੱਠੀ ਆ
1: ਜੀ,
2: ਆਪਾਂ ਇਹ ਨਾ ਕਹੀਏ ਹੌਸਲਾ ਨਾ ਛੱਡਣ,
1: ਨਹੀਂ ਜੇ ਚੰਗਾ ਮੁਲਕ ਦੇ ਲਈ ਜੇ ਤਾਂ ਚੰਗਾ ਹੈ ਜੀ, ਉਹ ਤਾਂ ਚੱਲਣਾ ਚਾਹੀਦਾ, ਉਹਦੇ ਵਿੱਚ ਦੋ ਰਾਵਾਂ ਨਹੀਂ ਗਿਆ ਜੀਰਾ ਸਾਹਿਬ, ਉਹ ਖਿਲਾਫ਼ ਨਹੀਂ ਉਹ ਚੀਜ਼ਾਂ ਦੇ, ਪਰ ਉਹੀ ਗੱਲ ਆ ਨਾ ਜਿੱਦਾਂ ਤੁਸੀਂ ਪੰਜਾਬੀਆਂ ਦੀ ਗੱਲ ਕੀਤੀ, ਆਪਾਂ ਵੀ ਹੁਣ ਉਹੀ ਵਿਚਾਰ ਕਰਦੇ ਹਾਂ ਕਿ ਧੱਕਾ ਤਾਂ ਪਹਿਲਾਂ ਜਾਂ ਧੋਖਾ ਸਾਰਾ ਕੁਝ ਹੀ ਹੋਇਆ ਨਾ ਉਹ ਚੀਜ਼ਾਂ ਤਾਂ, ਉਹਨਾਂ ਤੋਂ ਹੁਣ ਬੋਚ ਬੋਚ ਕੇ ਪੈਰ ਰੱਖਣ ਦੀ ਮਤਲਬ ਕਿ ਸੋਚ ਵਿਚਾਰ ਕੇ ਹੀ ਲੋਕ ਸੋਚਦੇ ਆ ਕਿ ਕਰੀਏ ਹਨਾ, ਜੇ ਕਰਨੀ ਵੀ ਆ ਸਪੋਰਟ ਵੀ ਕਰਨੀ,
2: ਜੇ ਆਪਾਂ ਮੁਕੱਦਰ ਵੀਰ ਜੀ ਵਾਂਗੂ ਕਹੀ ਜਾਵਾਂਗੇ ਨਾ ਹਰ ਵਾਰੀ
1: ਜੀ,
2: ਬਈ ਆਪਾਂ ਇਸੇ ਗੱਲ ਵੋਟ ਨਹੀਂ ਪਾਉਂਦੇ ਜਾਂ ਕੀ ਗੱਲ ਬੰਦ ਨਹੀਂ ਕਰਦੇ
1: ਜੀ,
2: ਏਦਾਂ ਦੇ ਪਤਾ ਨੀ ਕਿੰਨੇ ਬੰਦੇ
1: ਸੋਚਣ, ਮੈਂ ਉਸੇ ਕਰਕੇ ਮੈਂ ਉਹਨਾਂ ਨੂੰ ਬਾਰ ਬਾਰ ਕਹਿੰਦਾ ਹੁੰਦਾ ਕਿ ਇਹ ਨਾ ਕਹੋ ਵੀ ਵੋਟ ਨਹੀਂ ਪਾਉਣੀ, ਵੋਟ ਤਾਂ ਪਾਓ ਹਨਾ,
2: ਆਪਾਂ ਤਾਂ ਸ਼ਰੇਆਮ
1: ਬਿਲਕੁਲ,
2: ਆਪਾਂ ਤਾਂ ਸ਼ਰੇਆਮ ਉਹਨੂੰ ਬੈਨੀਫਿਟ ਦੇ,
1: ਬੈਨੀਫਿਟ ਦੇ ਰਹੇ ਹਾਂ ਨਾ, ਉਹ ਤਾਂ ਹੈ ਹੀ ਆ ਜੀ ਬਿਲਕੁਲ ਜੀ,
2: ਆਪਾਂ ਸ਼ਰੇਆਮ ਬੈਨੀਫਿਟ ਦੇ ਦਿੰਦੇ ਫਿਰ ਤਾਂ
1: ਬਿਲਕੁਲ,
2: ਜੇ ਆਪਾਂ ਨਾ ਪਾਵਾਂਗੇ ਤਾਂ
1: ਜੀ, ਉਹ ਤਾਂ ਫਿਰ ਸਰਕਾਰ ਆਪੇ ਬਣਾ ਲੈਣਗੇ ਚੁੱਪ ਚਪੀਤੇ ਰਜਾਮੰਦੀ ਦੇ ਨਾਲ ਸਾਰਾ ਕੁਝ ਹੋ ਜਾਏਗਾ, ਬਿਲਕੁਲ ਆ ਜੀ,
2: ਅਸੀਂ ਸਾਰੇ ਏਦਾਂ ਦੇ ਹੋ ਗਏ, ਕੀ ਲੋੜ ਆ ਸਾਡੇ ਇੱਕੋ ਚੁੱਕੇ ਹੀ ਹੈਗੇ ਆ
1: ਬਿਲਕੁਲ,
2: ਰੰਗੀ ਬਦਲਦੇ ਪੱਗਾਂ ਦੇ, ਫਿਰ ਤਾਂ ਉਹਨੂੰ ਬੈਨੀਫਿਟ ਮਿਲ ਗਿਆ
1: ਬਿਲਕੁਲ, ਉਹਦੇ ਨਾਲ ਉਹੀ ਕਹਿੰਦਾ ਕਿ 19-21 ਦਾ ਫਰਕ ਰੱਖ ਕੇ ਲਿਆਓ, ਕੋਈ ਵੀ ਸਰਕਾਰਾਂ ਲਿਆਓ ਭਾਈ 19-21 ਦਾ ਫਰਕ ਰੱਖੋ, ਓਪੋਜੀਸ਼ਨ ਜ਼ਰੂਰ ਨਾਲ ਬਣਾਓ ਨਾ,
2: ਕੋਈ ਵੀ ਹੈਗਾ ਵਾ ਤੁਸੀਂ ਓਪੋਜੀਸ਼ਨ ਨੂੰ ਕਾਇਮ ਕਰੋ,
1: ਕਾਇਮ ਕਰੋ ਬਿਲਕੁਲ, ਇਹ ਸਾਡਾ ਡਿਊਟੀ ਹੋਣੀ ਚਾਹੀਦੀ ਹੈ ਬਿਲਕੁਲ,
2: ਹਾਂਜੀ ਸਾਡੇ ਕੋਲ ਵੋਟ ਦਾ ਇੱਕੋ ਅਧਿਕਾਰ
1: ਹੈ ਬਿਲਕੁਲ ਬਿਲਕੁਲ,
2: ਹੋਰ ਤਾਂ ਸਾਡੇ ਕੋਲ ਹੈ ਕੁਛ ਨੀ ਗਾ
1: ਬਿਲਕੁਲ,
2: ਤੇ ਜੇ ਅਸੀਂ ਉਹ ਵੀ ਆਪਦਾ ਹੱਥ ਸਿੱਟ ਕੇ ਬਹਿ ਜੀ ਆਪਦਾ ਨਹੀਂ ਜੀ ਨਾ ਸਾਰੇ ਇੱਕੋ ਚੁੱਕਿਆ ਜੀ, ਅਸੀਂ ਪਾਉਣੀ ਨੀ ਗੀ,
1: ਉਹ ਤਾਂ ਕਰਨ ਹੀ ਲੱਗੇ ਆ, SIR ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਹੋ ਗਿਆ, ਵੋਟਾਂ ਕੱਟੀ ਜਾਂਦੇ, ਸਾਰਾ ਕੁਝ ਕਰੀ ਜਾਂਦੇ, ਉਹ ਤਾਂ ਬਿਲਕੁਲ ਹੈ ਜੀ
2: ਭਾਜੀ, ਜਿੰਨੇ ਉਹ ਬੰਦੇ ਨੂੰ ਮੇਰੇ ਖਿਆਲ ਇਤਿਹਾਸ ਦੇ ਵਿਚ ਜਿੰਨਾ ਚਿਕਰ ਉਹ ਬੰਦਾ ਜੀਊਗਾ ਨਾ
1: ਜੀ,
2: ਆਪਣੇ ਸੂਰਿਆ ਕਾਂਤ ਸੁਪਰੀਮ ਕੋਰਟ ਦੇ ਵਕੀਲ, ਪਰ ਉਹ ਯਾਦ ਰੱਖਣਗੇ ਵੀ ਮੇਰੇ ਇੱਕ ਪੁਆਇੰਟ ਦੇ ਉੱਪਰ ਇੰਡੀਆ ਦੇ ਵਿਚ ਲਹਿਰ ਖੜੀ ਹੋ ਗਈ ਆ
1: ਬਿਲਕੁਲ ਜੀ,
2: ਮੈਂ ਤਾਂ ਗੱਲ ਕਹਿਣੀ
1: ਬਿਲਕੁਲ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਲੋ ਦੋਸਤੋ, ਇਸ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੀਰੇ ਤੋਂ ਜੁੜੇ ਸਾਂ, ਗੱਲਬਾਤ ਕਰਕੇ ਗਏ ਨੇ, ਤੇ ਲੋ ਫਿਰ ਆਪਾਂ ਖਬਰਾਂ ਦੀ ਸਮਾਪਤੀ ਕਰਕੇ, ਸਮਾਂ ਬਹੁਤ ਭੱਜ ਗਿਆ ਜੀ, ਤੇ ਕਿਤਾਬ ਪੰਜਾਬ ਦੀ ਵੀ ਗੱਲ ਕਰਨੀ ਅੱਜ, ਤੇ ਭੱਤਿਆਂ ਤੋਂ ਬਾਅਦ ਗੱਲ ਕਰਦੇ ਆ ਦਲਜੀਤ ਦੋਸਾਂਝ ਹੋਣਾ ਦੀ। ਅਮਰੀਕਾ ਅਦਾਲਤ ਦੇ ਵੱਲੋਂ ਦਲਜੀਤ ਦੋਸਾਂਝ ਜਿਮੀ ਫਾਲੋਨ ਦੇ ਉੱਤੇ ਜਿਹੜਾ ਉਹ ਕੇਸ ਹੋਇਆ ਤਲਬ ਕੀਤੇ ਆ, ਤੇ ਫੈਡਰਲ ਅਦਾਲਤ ਨੇ ਪੰਜਾਬੀ ਗਾਇਕ ਤੇ ਅਦਾਕਾਰ ਜਿਹੜੇ ਨੇ ਦਲਜੀਤ ਦੋਸਾਂਝ, ਅਮਰੀਕੀ ਟੈਲੀਵਿਜ਼ਨ ਮੇਜ਼ਬਾਨ ਜਿਮੀ ਫੈਲਨ, ਐਨ ਬੀ ਸੀ ਯੂਨੀਵਰਸਲ ਉੱਤੇ ਜਿਹੜਾ ਲਾਈਵ ਨੇਸ਼ਨ ਐਂਟਰਟੇਨਮੈਂਟ ਕੰਪਨੀਆਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਕਤਲੇਆਮ ਦੀ ਗੱਲ ਹੈ, ਵੈਸੇ ਦੰਗੇ ਲਿਖਦੇ ਹੈ, ਪੀੜਤ ਵੱਲੋਂ ਦਾਇਰ ਸਿਵਲ ਮੁਕੱਦਮੇ ਦੇ ਤਹਿਤ ਸਮਨ ਜਾਰੀ ਕੀਤੇ ਹੈ। ਇਹ ਮੁਕੱਦਮਾ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਲਈ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਦੇ ਵਿਚ ਮਹਿੰਦਰ ਸਿੰਘ ਦੇ ਵੱਲੋਂ ਦਾਇਰ ਕੀਤਾ ਗਿਆ। ਸਿੰਘ ਦਾ ਦਾਅਵਾ ਹੈ ਕਿ 1984 ਦੇ ਜਿਹੜਾ ਕਤਲੇਆਮ ਦੇ ਦੌਰਾਨ ਬਚ ਗਿਆ ਸੀ, ਪਰ ਉਸਦੇ ਪਿਤਾ ਦੀ ਜਿਹੜੀ ਹੈ ਦਿੱਲੀ ਦੇ ਵਿਚ ਮੌਤ ਹੋ ਗਈ ਸੀ। ਸਿੱਖਸ ਫਾਰ ਜਸਟਿਸ ਐਸ ਐਫ ਜੇ ਯਾਨੀ ਕਿ ਗੁਰਪੰਤ ਪੰਨੂ ਹੁਣੀ ਜਿਹੜੇ ਨੇ, ਗੁਰਪਤਵੰਤ ਸਿੰਘ ਪੰਨੂ ਨੇ ਕੇਸ ਦੀ ਜਿਹੜੀ ਹੈ ਪੈਰਵੀ ਦੀ ਜਿਹੜੀ ਮੁਦਾਈ ਦੀ ਜਿਹੜੀ ਹੈ ਮਦਦ ਕਰਨ ਦਾ ਦਾਅਵਾ ਕੀਤਾ। ਕਿਹਾ ਬਾਤ ਹੈ ਜੀ, ਅਮਰੀਕੀ ਸੰਘੀ ਅਦਾਲਤੀ ਪ੍ਰਕਿਰਿਆ ਤਹਿਤ ਬਚਾਅ ਪੱਖ ਨੂੰ ਜਿਹੜਾ ਸਮਨਾ ਦੀ ਰਸਮੀ ਤਾਮੀਲ ਤੋਂ ਬਾਅਦ 21 ਦਿਨਾਂ ਦੇ ਅੰਦਰ ਅੰਦਰ ਜਿਹੜਾ ਜਵਾਬ ਦੇਣਾ ਪੈਂਦਾ ਹੈ। ਸ਼ਿਕਾਇਤ ਮੁਤਾਬਕ ਦੋਸਾਂਝ ਨੇ ਟੈਲੀਵਿਜ਼ਨ ਸ਼ੋਅ ਜਿਹੜਾ ਹੈ ਕੌਣ ਬਣੇਗਾ ਕਰੋੜਪਤੀ, ਅਮਿਤਾਭ ਬੱਚਨ ਹੁਣਾਂ ਦਾ ਜਿਹੜਾ ਚੱਲਦਾ ਹੈ, ਉਹਦੇ ਵਿਚ ਬਾਲੀਵੁੱਡ ਅਦਾਕਾਰਾ ਅਮਿਤਾਭ ਬੱਚਨ ਦਾ ਜਨਤਕ ਤੌਰ ਦੇ ਉੱਤੇ ਸਨਮਾਨ ਕਰਕੇ 1984 ਦੇ ਸਿੱਖ ਵਿਰੋਧੀ ਜਿਹੜਾ ਕਤਲੇਆਮ ਦੇ ਪੀੜਤਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਕਹਿੰਦੇ ਸੱਟ ਮਾਰੀ ਸੀ। ਮੁਕੱਦਮੇ ਦੇ ਵਿਚ ਦੋਸਾਂਝ ਵੱਲੋਂ ਸ਼ਰਧਾ ਦੇ ਉੱਤੇ ਤੇ ਸਨਮਾਨ ਦੇ ਵਜੋਂ ਬੱਚਨ ਦੇ ਜਿਹੜੇ ਸੀ ਪੈਰ ਛੂਹਣ ਦਾ ਵੀ ਹਵਾਲਾ ਦਿੱਤਾ ਗਿਆ। ਉਹ ਭਾਈ ਉਹਨਾਂ ਦਾ ਨਿੱਜ ਹੈ ਜੋ ਮਰਜ਼ੀ ਕਰਨ। ਤੇ ਮੁਕੱਦਮੇ ਦੇ ਵਿਚ ਦੋਸ਼ ਲਾਇਆ ਗਿਆ ਕਿ ਅਮਿਤਾਭ ਬੱਚਨ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਖੂਨ ਬਦਲੇ ਖੂਨ ਦਾ ਨਾਅਰਾ ਦਿੱਤਾ ਤੇ ਜਿਸ ਨੇ ਨਵੰਬਰ 1984 ਦੇ ਵਿਚ ਸਿੱਖਾਂ ਦੇ ਖਿਲਾਫ ਹਿੰਸਾ ਨੂੰ ਕਥਿਤ ਹਵਾ ਦਿੱਤੀ। ਸ਼ਿਕਾਇਤਕਰਤਾਵਾਂ ਨੇ ਦਾਅਵਾ ਕੀਤਾ ਕਿ ਦੋਸਾਂਝ 1984 ਦੀ ਸਿੱਖ ਵਿਰੋਧੀ ਹਿੰਸਾ ਦੇ ਨਾਲ ਜੁੜੇ ਸਦਮੇ ਤੋਂ ਜਾਣੂ ਸੀ, ਕਿਉਂਕਿ ਅਦਾਕਾਰ ਨੇ 2022 ਦੇ ਵਿਚ ਜੋਗੀ ਨਾਂ ਦੀ ਇਕ ਫਿਲਮ ਵੀ ਕੀਤੀ ਸੀ ਜਿਸ ਦੇ ਵਿਚ ਉਸਨੇ ਜਨਤਕ ਤੌਰ ਦੇ ਉਤੇ ਘਟਨਾਵਾਂ ਨੂੰ ਨਸਲਕੁਸ਼ੀ ਦਸਿਆ ਸੀ। ਮੁਕੱਦਮੇ ਦੇ ਵਿਚ ਫੈਲਨ ਅਤੇ NBC ਨੂੰ ਜਿਹੜਾ ਦੀ ਟੁਨਾਈਟ ਸ਼ੋਅ ਸਟਾਰਟਿੰਗ ਜਿਮੀ ਫੈਲਨ ਰਾਹੀਂ ਜਿਹੜਾ ਦੋਸਾਂਝ ਨੂੰ ਕਥਿਤ ਮੰਚ ਮੁਹੱਈਆ ਕਰਨ ਤੇ ਪ੍ਰਮੋਸ਼ਨ ਕਰਨ ਦੇ ਲਈ ਜਿਹੜਾ ਨਾਮਜ਼ਦ ਕੀਤਾ ਗਿਆ, ਜਦੋਂ ਕਿ ਲਾਈਵ ਨੇਸ਼ਨ ਤੇ ਸਿੱਖ ਕਾਰਕੁਨ ਸਮੂਹਾਂ ਦੇ ਵੱਲੋਂ ਉਠਾਏ ਗਏ ਇਤਰਾਜ਼ਾਂ ਦੇ ਬਾਵਜੂਦ ਦੋਸਾਂਝ ਦੇ ਅਮਰੀਕੀ ਜਿਹੜੇ ਨੇ ਕੰਸਰਟ ਟੂਰ ਨੂੰ ਜਿਹੜਾ ਸੀ ਵਪਾਰਕ ਤੌਰ ਉਤੇ ਪ੍ਰਮੋਟ ਜਿਹੜਾ ਕਰਨ ਦਾ ਦੋਸ਼ ਵੀ ਜਿਹੜਾ ਲਾਇਆ ਗਿਆ। ਦੂਸਰੇ ਪਾਸੇ ਗਮਾਂਡਾ ਦਾ ਜਿਹੜਾ ਮੁੱਦਾ ਚੱਲ ਰਿਹਾ, ਸਿਆਸੀ ਪਾਰਾ ਵਧਿਆ। ED ਦੇ ਸਿਕੰਜੇ ਦੇ ਵਿਚ ਗਮਾਂਡਾ ਅਧਿਕਾਰੀਆਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਜਿਹੜਾ ਮੁਹਾਲੀ ਦੇ ਬਿਲਡਰਾਂ ਦੀ ਤਿੱਕੜੀ ਨੂੰ ਦਿੱਤੀਆਂ ਪ੍ਰਵਾਨਗੀਆਂ ਦੇ ਮਾਮਲੇ ਦੇ ਵਿਚ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਤੇ ਟਾਊਨ ਐਂਡ ਪਲੈਨਿੰਗ ਵਿਭਾਗ ਦੇ ਅਫਸਰਾਂ ਦੇ ਉਤੇ ਸਟਾਫ ਦਾ ਧੂੰਆਂ ਕੱਢ ਰਖਿਆ। ED ਨੇ ਮੁੜ ਅੱਜ ਗਮਾਂਡਾ ਦੇ 5 ਮੈਂਬਰੀ ਸਟਾਫ ਨੂੰ ਤਲਬ ਕੀਤਾ। ਇਸੇ ਤਰ੍ਹਾਂ ਇੰਡੀਅਨ ਕਾਰਪੋਰੇਟਿਵ ਹਾਊਸਿੰਗ ਬਿਲਡਿੰਗ ਸੋਸਾਇਟੀ ਜਿਹੜੀ ਹੈ ਉਹਦੇ ਅਹੁਦੇਦਾਰ ਅਜੇ ਵੀ ਜਿਹੜਾ ਸਹਿਗਲ ਨੂੰ ਵੀ ਅੱਜ ED ਨੇ ਸੱਦਿਆ ਹੋਇਆ ਤੇ ਇਸੇ ਤਰ੍ਹਾਂ ਹੀ ਸਟਾਫ ਦਾ ਆਏ ਦਿਨ ਜਿਹੜਾ ED ਦੇ ਜਲੰਧਰ ਦਫ਼ਤਰ ਦੇ ਵਿਚ ਗੇੜੇ ਤੇ ਗੇੜਾ ਲੱਗ ਰਿਹਾ ਤੇ ED ਨੇ ਗਮਾਂਡਾ ਦੇ ਅਧਿਕਾਰੀਆਂ ਸਭ ਤੋਂ ਪਹਿਲਾਂ 18 ਮਈ ਨੂੰ ਤਲਬ ਕੀਤੇ ਸਨ। ਦੂਸਰੇ ਦਿਨ 19 ਮਈ ਨੂੰ ਮੁੜ ED ਨੇ ਜਿਹੜੀ ਸੀ ਬੁਲਾ ਲਏ ਸੀ। ਇਹ ਹਾਲਾਤ ਜਿਹੜੇ ਬਣੇ ਹੋਏ ਨੇ। ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਉਤੇ ਸ਼ਾਇਕ ਕੋਕਰੇ ਜਨਤਾ ਪਾਰਟੀ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਜਿਹੜੀ ਮੰਗ ਕੀਤੀ, ਜਿਵੇਂ ਜੀਰਾ ਸਾਹਿਬ ਵੀ ਗੱਲ ਕਰਕੇ ਗਏ ਨੇ, ਤੇ ਪਹਿਲਾਂ ਸਮੂਹਿਕ ਜਬਰ ਜਨਾਹ ਦਾ ਦੋਸ਼, ਫਿਰ ਸਮਝੌਤੇ ਬਾਅਦ ਕਿਹਾ ਕਿ ਗਲਤ ਫਹਿਮੀ ਹੋ ਗਈ। ਹਾਈਕੋਰਟ ਦੇ ਵੱਲੋਂ ਮਹਿਲਾ ਨੂੰ 1 ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ ਗਿਆ ਤੇ ਜਿਹੜਾ ਗੁੰਮਰਾਹ ਕਰਨ ਦੇ ਸੰਬੰਧ ਦੇ ਵਿਚ ਕਿ ਪਹਿਲਾਂ ਜਬਰ ਜਨਾਹ ਦਾ ਦੋਸ਼ ਲਗਾਉਣਾ ਤੇ ਬਾਅਦ ਦੇ ਵਿਚ ਉਨ੍ਹਾਂ ਨੂੰ ਗਲਤ ਫਹਿਮੀ ਦਾ ਨਾਮ ਦੇਣਾ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਦੇ ਬਰਾਬਰ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਦੇ ਉਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਜਸਟਿਸ ਆਲੋਕ ਜੈਨ ਵੱਲੋਂ ਇਕ ਸ਼ਿਕਾਇਤਕਰਤਾ ਔਰਤ ਦੇ ਉਤੇ ਉਸਦੀਆਂ ਗਲਤ ਹਰਕਤਾਂ ਲਈ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਤੇ ਜਦੋਂ ਕਿ ਧਿਰਾਂ ਦੇ ਵਿਚਕਾਰ ਸਮਝੌਤਾ ਹੋਣ ਤੋਂ ਬਾਅਦ ਇਸ ਮਾਮਲੇ ਦੇ ਵਿਚ ਦਰਜ FIR ਨੂੰ ਜਿਹੜਾ ਰੱਦ ਕਰ ਦਿੱਤਾ ਗਿਆ। ਨਾਲ ਦੀ ਨਾਲ ਗੱਲ ਕਰੀਏ ਤਾਂ ਅਲਬਰਟਾ ਦੀ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਵਧਦਿਆਂ, ਅਲਬਰਟਾ ਨੇ ਵੀ ਖਿੱਚ ਲਈ ਹੈ ਤਿਆਰੀ ਤੇ ਭਵਿੱਖ ਦਾ ਫੈਸਲਾ ਅਕਤੂਬਰ ਚ ਹੋਣਾ ਹੈ। ਕੈਨੇਡਾ ਦੇ ਨਾਲ ਰਹਿਣਾ ਹੈ ਜਾਂ ਨਹੀਂ ਰਹਿਣਾ ਵੱਖ ਹੋਣਾ ਹੈ, ਕੀ ਫੈਸਲਾ ਹੋਵੇਗਾ ਲੋਕ ਦੇਣਗੇ ਜਵਾਬ ਦੇ ਵਿਚ। ਕੈਨੇਡਾ ਦੇ ਸੂਬੇ ਅਲਬਰਟਾ ਦੇ ਭਵਿੱਖ ਦੇ ਜਿਹੜਾ ਫੈਸਲਾ ਅਕਤੂਬਰ ਦੇ ਵਿਚ ਹੋਣ ਵਾਲੀ ਚੋਣ ਮੌਕੇ ਹੋਵੇਗਾ। ਉਥੋਂ ਦੇ ਲੋਕ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਨੇ ਜਾਂ ਵੱਖਰੇ ਹੋਣਾ ਉਨ੍ਹਾਂ ਦੀ ਪਸੰਦ ਹੈ। ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ 19 ਅਕਤੂਬਰ ਨੂੰ ਹੋਣ ਵਾਲੇ ਸੂਬਾਈ ਜਨਮਤ ਰੈਫਰੈਂਡਮ ਜਿਹੜਾ ਹੋਣਾ ਹੈ ਮੌਕੇ, ਉਸ ਵਿਚ ਇਹ ਸਵਾਲ ਜਿਹੜਾ ਜੋੜਿਆ ਜਾਵੇਗਾ ਕਿ ਉਥੋਂ ਦੇ ਨਿਵਾਸੀ ਸਦਾ ਦੇ ਲਈ ਕੈਨੇਡੀਆਈ ਰਹਿਣਾ ਚਾਹੁੰਦੇ ਨੇ ਜਾਂ ਫਿਰ ਅਲਬਰਟਾ ਨੂੰ ਇਕ ਵੱਖਰਾ ਪ੍ਰਭੂ ਸੱਤਾ ਸੰਪੰਨ ਦੇਸ਼ ਬਣਾਉਣ ਦੇ ਹਾਮੀ ਨੇ। ਬੀਤੀ ਸ਼ਾਮ ਟੈਲੀਵਿਜ਼ਨ ਸੰਬੋਧਨ ਦੇ ਵਿਚ ਡੈਨੀਅਲ ਸਮਿਥ ਨੇ ਆਖਿਆ ਕਿ ਬੇਸ਼ੱਕ ਉਹ ਖੁਦ ਅਲਬਰਟਾ ਨੂੰ ਕੈਨੇਡਾ ਦੇ ਸੂਬੇ ਦੇ ਵਜੋਂ ਬਣਾਏ ਰੱਖਣ ਦੀ ਹਾਮੀ ਹੈ, ਪਰ ਇਸ ਦੇ ਨਾਲ ਹੀ ਉਭਰਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਅੱਜ ਉਹ ਲੋਕਾਂ ਦੇ ਬਹੁਮਤ ਦੇ ਨਾਲ ਰਹਿਣਾ ਪਸੰਦ ਕਰੇਗੀ ਤੇ ਉਨ੍ਹਾਂ ਨੇ ਆਪਣੀ ਗੱਲ ਸਪਸ਼ਟ ਕਰਦਿਆਂ ਕਿਹਾ ਕਿ ਕੈਨੇਡਾ ਦਾ ਸੰਵਿਧਾਨ ਬਹੁਤ ਜਿਹੜਾ ਬਹੁਮਤ ਲੋਕਾਂ ਦੀ ਪਸੰਦ ਦੀ ਹਾਮੀ ਭਰਦਾ ਹੈ। ਡੈਨੀਅਲ ਨੇ ਜਨਮਤ ਬਾਰੇ ਮਈ ਦੇ ਸ਼ੁਰੂ ਦੇ ਵਿਚ ਸਟੇਟਰ ਫਰੀ ਅਲਬਰਟਾ ਦੀ ਪਟੀਸ਼ਨ ਨੂੰ ਰੱਦ ਕੀਤੇ ਜਾਣ ਦੇ ਇਕ ਕਹਿ ਰਹੇ ਜੱਜ ਦੇ ਫੈਸਲੇ ਦੇ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਅਦਾਲਤ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਦੇ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਗੱਲ ਨੂੰ ਹੋਰ ਸਪਸ਼ਟ ਕਰਦਿਆਂ ਕਿਹਾ ਕਿ ਜੇਕਰ ਬਹੁਮਤ ਲੋਕਾਂ ਨੇ ਵੱਖਰੇ ਹੋਣ ਨੂੰ ਆਪਣੀ ਪਸੰਦ ਬਣਾਇਆ ਤਾਂ ਇਸ ਗੱਲ ਨੂੰ ਅੱਗੇ ਤੋਰੇ ਜਾਣ ਅਤੇ ਆਧਾਰ ਬਣ ਜਾਵੇਗਾ, ਨਹੀਂ ਤਾਂ ਇਹ ਮਾਮਲਾ ਠੱਪ ਸਮਝਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਹਰੇਕ ਸਰਕਾਰ ਦਾ ਫਰਜ਼ ਹੈ। ਜਨਮਤ ਦੇ ਵਿਚ ਜਿਹੜਾ ਸਵਾਲ ਜੋੜ ਕੇ ਜਿਹੜਾ ਉਸਦੀ ਸਰਕਾਰ ਨੇ ਕੁਝ ਗਲਤ ਨਹੀਂ ਕੀਤਾ। ਡੋਨਲਡ ਟਰੰਪ ਨੂੰ ਕਿਸਦਾ ਡਰ ਹੈ? ਅਸਲ ਚ ਕਿਹਾ ਕਿ ਪੁੱਤ ਦੇ ਵਿਆਹ ਦੇ ਉਤੇ ਗਿਆ ਤਾਂ ਮਾਰਿਆ ਜਾਵਾਂਗਾ। ਇਰਾਨ ਦੇ ਨਾਲ ਟਕਰਾਅ ਵਿਚਕਾਰ ਵਧਦੇ ਤਣਾਅ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕੱਲ ਬੀਤੇ ਰਾਤ ਕਿਹਾ ਕਿ ਆਪਣੇ ਵੱਡੇ ਪੁੱਤਰ ਡੋਨਲਡ ਟਰੰਪ ਜੂਨੀਅਰ ਦੇ ਵਿਆਹ ਦੇ ਵਿਚ ਸ਼ਾਮਲ ਹੋਣ ਦੇ ਯੋਗ ਨਹੀਂ ਹੋਣਗੇ। ਉਨ੍ਹਾਂ ਨੇ ਮਜ਼ਾਕ ਦੇ ਵਿਚ ਵੀ ਇਹ ਕਿਹਾ ਕਿ ਭਾਵੇਂ ਉਹ ਇਸ ਸਮਾਗਮ ਦੇ ਵਿਚ ਸ਼ਾਮਲ ਹੋਣ ਜਾਂ ਨਾ ਹੋਣ, ਦੋਵਾਂ ਸਥਿਤੀਆਂ ਦੇ ਵਿਚ ਮੀਡੀਆ ਹੱਥੋਂ ਮਾਰੇ ਜਾਣਗੇ। ਓਵਲ ਦਫ਼ਤਰ ਦੇ ਵਿਚ ਗੱਲਬਾਤ ਦੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਵਿਆਹ ਦੇ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨਗੇ, ਪਰ ਉਨ੍ਹਾਂ ਨੇ ਸੰਕੇਤ ਵੀ ਦਿੱਤਾ ਕਿ ਇਰਾਨ ਦੇ ਨਾਲ ਮੌਜੂਦਾ ਸਥਿਤੀ ਤੇ ਮੀਡੀਆ ਦੇ ਦੁਆਰਾ ਸੰਭਾਵੀ ਆਲੋਚਨਾ ਨੂੰ ਦੇਖਦੇ ਹੋਏ ਸਮਾਂ ਅਨੁਕੂਲ ਨਹੀਂ ਹੈ। ਮੀਡੀਆ ਦੀ ਫੇਕ ਨਿਊਜ਼ ਦੇ ਉੱਤੇ ਜਿਹੜਾ ਤੰਜ ਕੱਸਿਆ, ਟਰੰਪ ਨੇ ਫਿਰ ਕਹਿੰਦਾ ਕਿ ਮੈਂ ਜਾਣਨਾ ਚਾਹੁੰਦਾ ਕਿ ਪਰ ਇਹ ਮੇਰੇ ਲਈ ਸਮਾਂ ਸਹੀ ਹੈ ਜਾਂ ਨਹੀਂ। ਮੇਰੇ ਸਾਹਮਣੇ ਇਕ ਮੁੱਦਾ ਹੈ ਜਿਸਦਾ ਨਾਮ ਹੈ ਇਰਾਨ। ਜੇ ਮੈਂ ਹਾਜ਼ਰ ਹੋਇਆ ਤਾਂ ਮੈਨੂੰ ਮਾਰ ਦਿੱਤਾ ਜਾਵੇਗਾ, ਜੇ ਮੈਂ ਹਾਜ਼ਰ ਨਾ ਹੋਇਆ ਤਾਂ ਬੇਸ਼ੱਕ ਮੈਨੂੰ ਜਾਅਲੀ ਖ਼ਬਰਾਂ ਦੇ ਦੁਆਰਾ ਮਾਰ ਦਿੱਤਾ ਜਾਵੇਗਾ। ਇਹ ਟਿੱਪਣੀਆਂ ਉਨ੍ਹਾਂ ਰਿਪੋਰਟਾਂ ਦੇ ਵਿਚਕਾਰ ਆਈਆਂ ਨੇ ਜਿਨ੍ਹਾਂ ਦੇ ਵਿਚ ਕਿਹਾ ਗਿਆ ਸੀ ਕਿ 48 ਸਾਲਾ ਡੋਨਲਡ ਟਰੰਪ ਜੂਨੀਅਰ ਇਸ ਹਫ਼ਤੇ ਦੇ ਅੰਤ ਦੇ ਵਿਚ ਬਹਾਮਾਸ ਦੇ ਵਿਚ ਇਕ ਨਿੱਜੀ ਸਮਾਰੋਹ ਦੇ ਵਿਚ ਪਾਮ ਬੀਚ ਸੋਸ਼ਲਾਈਟ ਅਤੇ ਮਾਡਲ ਬੈਟੀਨਾ ਐਂਡਰਸਨ ਨਾਲ ਜਿਹੜਾ ਵਿਆਹ ਕਰਵਾਉਣ ਦੇ ਲਈ ਤਿਆਰ ਨੇ। ਦੂਸਰੇ ਪਾਸੇ ਭਾਰਤ ਸਾਡਾ ਸਭ ਤੋਂ ਵਧੀਆ ਦੋਸਤ ਹੈ, ਜਿੰਨਾ ਤੇਲ ਕਹਿੰਦੇ ਚਾਹੀਦਾ ਸੀ ਸਪਲਾਈ ਕਰਨ ਦੇ ਲਈ ਤਿਆਰ ਹਾਂ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਇਹ ਕਹਿਣਾ ਹੈ। ਤੇ ਭਾਰਤ ਦੀ ਆਪਣੀ ਪਹਿਲੀ ਫੇਰੀ ਦੇ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਯਾਤਰਾ ਮਹੱਤਵਪੂਰਨ ਹੋਏਗੀ ਕਿਉਂਕਿ ਇਹ ਉਨ੍ਹਾਂ ਨੂੰ ਕਵਾਡ ਦੇਸ਼ਾਂ ਦੇ ਮੰਤਰੀਆਂ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਜਿਹੜਾ ਪ੍ਰਦਾਨ ਕਰੇਗੀ। ਰੂਬੀਓ 23 ਮਈ ਤੋਂ 26 ਮਈ ਤੱਕ ਭਾਰਤ ਦੇ ਵਿਚ ਰਹਿਣ ਵਾਲੇ ਨੇ ਤੇ ਜਿਸ ਦੇ ਦੌਰਾਨ ਉਹ ਕੋਲਕਾਤਾ, ਆਗਰਾ, ਜੈਪੁਰ ਅਤੇ ਨਵੀਂ ਦਿੱਲੀ ਦਾ ਦੌਰਾ ਕਰਨਗੇ। ਉਹ ਜਿਹੜੇ ਨੇ ਭਾਰਤ ਸਾਡੇ ਸ਼ਾਨਦਾਰ ਸਹਿਯੋਗੀ ਅਤੇ ਭਾਈਵਾਲ ਨੇ ਕਹਿੰਦੇ ਤੇ ਅਸੀਂ ਉਨ੍ਹਾਂ ਦੇ ਨਾਲ ਮਿਲ ਕੇ ਵਧੀਆ ਕੰਮ ਕਰ ਰਹੇ ਹਾਂ, ਇਸ ਦੇ ਲਈ ਇਹ ਇਕ ਮਹੱਤਵਪੂਰਨ ਸਾਡਾ ਦੌਰਾ ਹੋਵੇਗਾ। ਤੇ ਰੂਬੀਓ ਨੇ ਅੱਗੇ ਦਸਿਆ ਕਿ ਵੈਨਜ਼ੂਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਦੇ ਵੀ ਅਗਲੇ ਹਫ਼ਤੇ ਭਾਰਤ ਆਉਣ ਦੀ ਉਮੀਦ ਹੈ ਤੇ ਇਸ ਸਮੇਂ ਦੇ ਦੌਰਾਨ ਨਵੀਂ ਦਿੱਲੀ ਦੇ ਨਾਲ ਸਹਿਯੋਗ ਦੇ ਨਾਲ ਕੰਮ ਕਰਨ ਦੇ ਕਈ ਮੌਕੇ ਵੀ ਪੈਦਾ ਹੋਣਗੇ। ਟਰੰਪ ਦਾ ਜਿਹੜਾ ਯੂ ਟਰਨ ਆ ਗਿਆ, ਯੂਰਪ ਦੇ ਸੰਬੰਧ ਦੇ ਵਿਚ ਪੋਲੈਂਡ ਭੇਜੇ ਜਾਣਗੇ 5,000 ਵਾਧੂ ਅਮਰੀਕਨ ਸੈਨਿਕ। ਹੁਣ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਯੂਰਪ ਦੇ ਵਿਚ ਅਮਰੀਕੀ ਫੌਜੀ ਮੌਜੂਦਗੀ ਨੂੰ ਲੈ ਕੇ ਇਕ ਵੱਡਾ ਤੇ ਹੈਰਾਨੀਜਨਕ ਐਲਾਨ ਕੀਤੈ। ਟਰੰਪ ਨੇ ਕਿਹਾ ਕਿ ਅਮਰੀਕਾ ਪੋਲੈਂਡ ਦੇ ਵਿਚ 5,000 ਵਾਧੂ ਸੈਨਿਕ ਹੁਣ ਭੇਜੇਗਾ। ਇਸ ਦੇ ਐਲਾਨ ਨੇ ਉਨ੍ਹਾਂ ਸਾਰੀਆਂ ਅਟਕਲਾਂ ਦੇ ਉਤੇ ਵਿਰਾਮ ਲਗਾ ਦਿੱਤਾ ਜਿਨ੍ਹਾਂ ਦੇ ਵਿਚ ਪਿਛਲੇ ਕਈ ਹਫ਼ਤਿਆਂ ਤੋਂ ਯੂਰਪ ਦੇ ਵਿਚ ਅਮਰੀਕੀ ਫੌਜ ਦੀ ਗਿਣਤੀ ਘਟਾਉਣ ਦੀ ਗੱਲ ਕਹੀ ਜਾ ਰਹੀ ਸੀ। ਤੇ ਦੂਸਰੇ ਪਾਸੇ ਅਮਰੀਕਾ ਨੇ ਕੀਤੀ ਹੈ ਯੁਕਰੇਨ ਦੀ ਮਦਦ। $108 ਮਿਲੀਅਨ ਦੇ ਹਾਕ ਸਿਸਟਮ ਉਪਕਰਨ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹਦੇ ਵਿਚ ਰੂਸ ਅਤੇ ਯੁਕਰੇਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਦੇ ਦਰਮਿਆਨ ਅਮਰੀਕਾ ਨੇ ਯੁਕਰੇਨ ਦੀ ਫੌਜੀ ਮਦਦ ਦੇ ਲਈ ਇਕ ਹੋਰ ਵੱਡਾ ਕਦਮ ਚੁੱਕਿਆ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਯੁਕਰੇਨ ਨੂੰ ਹਾਕ ਹਵਾਈ ਰੱਖਿਆ ਪ੍ਰਣਾਲੀ ਦੇ ਰੱਖ ਰਖਾਵ ਅਤੇ ਜ਼ਰੂਰੀ ਉਪਕਰਨਾਂ ਦੀ ਸੰਭਾਵੀ ਵਿਕਰੀ ਨੂੰ ਹਰੀ ਝੰਡੀ ਦਿੱਤੀ ਹੈ। ਇਸ ਪੂਰੇ ਸੌਦੇ ਦੀ ਅਨੁਮਾਨਿਤ ਲਾਗਤ ਲਗਭਗ $1,81 ਲੱਖ ਜਿਹੜੀ ਦੱਸੀ ਜਾ ਰਹੀ ਹੈ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਤਾਲਿਬਾਨ ਦਾ ਨਵਾਂ ਫਰਮਾਨ ਆਇਆ, ਕੁੜੀ ਦੀ ਚੁੱਪੀ ਨੂੰ ਵੀ ਕਹਿੰਦੇ ਨੇ ਮੰਨ ਲਿਆ ਜਾਵੇਗਾ ਵਿਆਹ ਦੇ ਲਈ ਹਾਂ ਦਾ ਸੱਦਾ। ਯੂਐਨ ਨੇ ਚੇਤਾਵਨੀ ਦਿੱਤੀ ਹੈ, ਜਤਾਈ ਹੈ ਚਿੰਤਾ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਬਣਾਏ ਗਏ ਇਕ ਨਵੇਂ ਕਾਨੂੰਨ ਦੇ ਤਹਿਤ ਸੰਯੁਕਤ ਰਾਸ਼ਟਰ ਯੂਐਨ ਨੇ ਵੀਰਵਾਰ ਨੂੰ ਡੂੰਘੀ ਚਿੰਤਾ ਜਤਾਈ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੇ ਵਿਚ ਬਾਲ ਵਿਆਹ, ਛੋਟੀ ਉਮਰ ਦੇ ਵਿਚ ਵਿਆਹ ਦੇ ਨਾਲ ਸੰਬੰਧਤ ਨਿਯਮ ਸ਼ਾਮਲ ਕੀਤੇ ਗਏ ਨੇ ਤੇ ਜੋ ਔਰਤਾਂ ਤੇ ਕੁੜੀਆਂ ਦੇ ਨਾਲ ਹੋਣ ਵਾਲੇ ਪੱਖਪਾਤ ਵਿਤਕਰੇ ਨੂੰ ਹੋਰ ਜ਼ਿਆਦਾ ਵਧਾਉਣਗੇ। ਦੂਜੇ ਪਾਸੇ ਤਾਲਿਬਾਨ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਇਸਲਾਮੀ ਕਾਨੂੰਨ ਦੇ ਸਿਧਾਂਤਾਂ ਦੇ ਅਨੁਕੂਲ ਹੈ। ਤਾਲਿਬਾਨ ਨੇ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਕਿ ਦੇਸ਼ ਦੇ ਵਿਚ ਲੜਕੀਆਂ ਦੇ ਜਬਰਨ ਵਿਆਹ ਦੇ ਉੱਤੇ ਪਹਿਲਾਂ ਹੀ ਜਿਹੜੀ ਪਾਬੰਦੀ ਲਾਗੂ ਜਿਹੜੀ ਚੱਲ ਰਹੀ ਹੈ। ਜੀ ਦੋਸਤੋ, ਇਹ ਨੇ ਜੀ ਹਾਲਾਤ ਤੇ ਇਹ ਸੀ ਦੇਸ਼ ਵਿਦੇਸ਼ ਦੀਆਂ ਖਬਰਾਂ। ਤੇ ਲਓ ਦੋਸਤੋ, ਆਪਾਂ ਹੁਣ ਗੱਲ ਕਰਦੇ ਹਾਂ, ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰ ਸਕਾਂਗਾ ਤੇ ਹੁਣ ਆਪਾਂ ਚੱਲਦੇ ਹਾਂ ਕਿਤਾਬ ਪੰਜਾਬ ਦੇ ਵੱਲ ਨੂੰ। ਤੇ ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਆਖਰ ਦੇ ਵਿੱਚ ਤੁਹਾਡੀ ਗੱਲਬਾਤ ਸੁਣਾਂਗੇ। ਜੇਕਰ ਕਾਲ ਕਰਨੀ ਚਾਹੋਗੇ ਤੇ ਮੈਂ ਅੱਧਾ ਕੁ ਘੰਟਾ ਕੋਸ਼ਿਸ਼ ਕਰਾਂਗਾ ਅੱਜ ਜਿਹੜੀ ਹੈ ਕਿਤਾਬ ਦੀ ਗੱਲ ਕਰਨ ਦੇ ਲਈ। ਕਿਤਾਬਾਂ ਦਾ ਅੰਗ ਸੰਗ ਜਿਹੜਾ ਆਪਣਾ ਸੈਗਮੈਂਟ ਹੈ ਜੀ ਅਗਲਾ, ਤੇ ਉਹਦੇ ਵਿੱਚੋਂ ਆਪਾਂ ਬਾਤ ਪਾਉਂਦੇ ਹਾਂ ਹੁਣ ਕਿਤਾਬ ਪੰਜਾਬ ਦੀ ਤੇ ਇੱਕ ਛੋਟਾ ਜਿਹਾ ਬ੍ਰੇਕ, ਬਸ ਅੱਧੇ ਮਿੰਟ ਦਾ ਬ੍ਰੇਕ ਲੈਣਾ, ਜ਼ਿਆਦਾ ਵੱਡਾ ਨਹੀਂ, ਤੇ ਨਾਲ ਦੀ ਨਾਲ ਆਪਾਂ ਕਿਤਾਬ ਦੀ ਬਾਤ ਸ਼ੁਰੂ ਕਰ ਦੇਣੀ ਹੈ ਜੀ। ਇੱਕ ਛੋਟਾ ਜਿਹਾ ਬ੍ਰੇਕ ਦੋਸਤੋ, ਤੇ ਫਿਰ ਬਾਤ ਕਰਦੇ ਹਾਂ ਸ਼ੁਰੂ। ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਫਿਰ ਤੋਂ। ਤੇ ਗੱਲਬਾਤ ਚੱਲ ਰਹੀ ਹੈ ਪਹਿਲਾਂ ਪ੍ਰੋਗਰਾਮ ਦੇ ਦੌਰਾਨ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਹੋਰ ਚਰਚਾ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਸ਼ਮੂਲੀਅਤ ਕਰਨ ਦੇ ਲਈ। ਤੇ ਲੋ ਹੁਣ ਆਪਾਂ ਚੱਲਦੇ ਹਾਂ, ਅੱਜ ਦਾ ਆਖਰੀ ਸੈਗਮੈਂਟ ਹੁੰਦਾ ਹੈ ਆਪਣਾ ਕਿਤਾਬਾਂ ਦੇ ਅੰਗ ਸੰਗ। ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਸ਼ੁਰੂਆਤ ਕੀਤੀ ਹੈ ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਲੜੀ ਵਾਰਤਾ ਦੇ ਵਿੱਚ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਸਾਂਝ ਪਾ ਰਿਹਾ। ਤੇ ਅੱਜ ਉਸੇ ਕੜੀ ਦੇ ਵਿੱਚ, ਲੜੀ ਦੇ ਵਿੱਚ ਅਗਲਾ ਜਿਹੜਾ ਚੈਪਟਰ ਸ਼ੁਰੂ ਕਰਨ ਜਾ ਰਿਹਾ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਲਿਖਿਆ ਹੈ ਰਾਜਮੋਹਨ ਗਾਂਧੀ ਜੀ ਦੀ ਕਲਮ ਦੇ ਵਿੱਚ ਤੇ ਇਸ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਤੀਸਰਾ ਤੁਹਾਡੇ ਨਾਲ ਸਾਂਝ ਪਾਉਣ ਜਾ ਰਿਹਾ।

ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ? ਜਿਸ ਦੌਰ ਦੇ ਬਾਰੇ ਇਸ ਕਿਤਾਬ ਨੇ ਕੇਂਦਰਿਤ ਹੋਣਾ, ਉਸ ਤੋਂ ਪਹਿਲਾਂ ਪੰਜਾਬ ਕਿਹੋ ਜਿਹਾ ਹੋਇਆ ਕਰਦਾ ਸੀ, ਇਹ ਪਿਛੋਕੜ ਜਾਣਨਾ ਲਾਹੇਵੰਦ ਰਹੇਗਾ। ਪੰਜਾਬ ਦੇ ਵਾਵਰੋਲੇ ਤਿੰਨ ਹਿੱਸਿਆਂ ਦੇ ਵਿੱਚ ਵੰਡਾਂਗੇ। ਪਹਿਲਾ ਪੂਰਵ ਮੁਗਲ ਕਾਲ ਦਾ ਪੰਜਾਬ, ਫਿਰ ਮੁਗਲ ਪੰਜਾਬ ਤੇ ਤੀਜਾ ਸਿੱਖ ਗੁਰੂ ਸਾਹਿਬਾਨ ਦਾ ਪੰਜਾਬ। ਪੰਜਾਬ ਪ੍ਰਾਚੀਨ ਹੜੱਪਾ ਸੱਭਿਅਤਾ ਦੀ ਥਾਂ ਸੀ। 6ਵੀਂ ਸਦੀ ਪੂਰਬ ਈਸਾ ਦੇ ਵਿੱਚ ਇੱਥੇ ਈਰਾਨ ਦੀ ਹਕੂਮਤ ਸੀ, ਜਿਸ ਦੀ ਸਰਹੱਦ ਬਿਆਸ ਦਰਿਆ ਸੀ ਤੇ ਸਿਕੰਦਰ ਦੇ ਹੱਲੇ ਦੋ ਸਦੀਆਂ ਬਾਅਦ ਹੋਏ ਨੇ। ਮਕਦੂਨੀਆਂ ਦੇ ਪਿੱਛੋਂ ਪੰਜਾਬ ਦੇ ਵਿੱਚ ਚੰਦਰਗੁਪਤ ਮੋਰੀਆ ਤੇ ਉਸਦੇ ਮੁਰਸ਼ਦ ਜਿਹੜੇ ਸਨ ਕੌਟਲਿਆ ਨੇ ਰਾਜ ਕੀਤਾ। ਫਿਰ ਅਸ਼ੋਕ ਵਕਤ ਪੰਜਾਬ ਦੇ ਵਿੱਚ ਬੋਧ ਮਤ ਦਾ ਪ੍ਰਕਾਸ਼ ਹੋਇਆ। ਜੇਲਮ ਤੇ ਸਿੰਧ ਵਿਚਕਾਰ ਟੈਕਸਲਾ ਨਗਰ ਜਿਹੜਾ ਵਸਿਆ, ਜਿਹੜਾ ਵਿਦਿਆ ਤੇ ਵਪਾਰ ਦਾ ਕੇਂਦਰ ਬਣ ਗਿਆ। ਈਸਵੀ ਦੀ ਸਦੀ ਜਿਹੜੀ ਸ਼ੁਰੂ ਹੋਣ ਵੇਲੇ ਮੀਨਾਦਰ ਜਾਣੀ ਕਿ ਮਲਿਦ ਜਿਹੜਾ ਪਹਿਲਾਂ ਸੀਗਾ, ਉਹਨੇ ਪੱਛਮੀ ਦੁਆਬਿਆਂ ਤੇ ਰਾਜ ਕੀਤਾ। ਸੰਸਕ੍ਰਿਤ ਦੇ ਪਹਿਲੇ ਵਿਆਕਰਨ ਆਚਾਰੀਆ ਪਾਨੀਨੀਆਂ ਨੇ ਚੌਥੀ ਸਦੀ ਦੀ ਜਿਹੜੀ ਸੀ ਪੂਰਵ ਈਸਾ ਦੇ ਵਿੱਚ ਸੀ, ਸਿੰਧ ਦੇ ਪੂਰਬ ਵੱਲ ਅਟਕ ਵਿਖੇ ਜਨਮ ਲਿਆ ਸੀ। ਪਹਿਲੀਆਂ ਤਿੰਨ ਈਸਵੀਆਂ ਸਦੀਆਂ ਦੇ ਦੌਰਾਨ ਕਨਿਸ਼ਕ ਤੇ ਉਸਦੇ ਕੁਸ਼ਾਨ ਜਾਨਸ਼ੀਨਾਂ ਨੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਉੱਪਰ ਕਬਜ਼ੇ ਕਰ ਲਏ। ਇਹ ਬੋਧ ਪੰਜਾਬ ਦਾ ਦੌਰ ਸੀ। ਫਿਰ ਗੁਪਤ ਸਲਤਨਤ ਆ ਗਈ। ਬੋਧ ਦੇਸ਼ ਦੇਖਣ ਵਾਸਤੇ ਚੀਨੀ ਯਾਤਰੂ ਪੰਜਾਬ ਦੇ ਵਿੱਚ ਆ ਉਤਰੇ। 7ਵੀਂ ਸਦੀ ਦੇ ਵਿੱਚ ਹਰਸ਼ ਆ ਗਿਆ। 8ਵੀਂ ਸਦੀ ਦੇ ਆਰੰਭ ਦੇ ਵਿੱਚ ਸਮੁੰਦਰ ਲੰਘ ਕੇ ਅਰਬਾਂ ਨੇ ਹਮਲੇ ਕੀਤੇ ਤੇ ਜਿੱਤਾਂ ਹਾਸਲ ਕੀਤੀਆਂ। ਉਹ ਮੁਲਤਾਨ ਤੱਕ ਪੁੱਜ ਗਏ, ਪਰ ਅਜੇ ਥਿਰ ਰਾਜ ਕਾਇਮ ਨਾ ਹੋ ਸਕਿਆ ਸੀ। ਜੇਲਮ ਨਗਰ ਦੇ ਪੱਛਮ ਦੇ ਵੱਲ 25 ਮੀਲ ਦੂਰ 3200 ਫੁੱਟ ਉੱਚਾ ਗੋਰਖਨਾਥ ਦਾ ਟਿੱਲਾ ਸੀ, ਜੋ ਪੁਰਾਤਨ ਯੋਗ ਮਤ ਦਾ ਆਸ਼ਰਮ ਸੀ। ਗੋਰਖਨਾਥ 10ਵੀਂ ਸਦੀ ਦੇ ਵਿੱਚ ਹੋਇਆ। 11ਵੀਂ ਸਦੀ ਦੇ ਸ਼ੁਰੂ ਦੇ ਵਿੱਚ ਤੁਰਕੀ ਮੂਲ ਦੇ ਮਹਿਮੂਦ ਗਜ਼ਨਵੀ ਨੇ ਪਹਿਲੋਂ ਪੂਰਬੀ ਕੇਂਦਰੀ ਅਫਗਾਨਿਸਤਾਨ ਫਤਿਹ ਕੀਤਾ ਤੇ ਫਿਰ ਹਿੰਦੁਸਤਾਨ ਦੇ ਵੱਲ ਰੁੱਖ ਕਰ ਲਿਆ, ਤਾਂ ਪੰਜਾਬ ਤੇ ਭਾਰਤ ਦੇ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ। ਪਾਲ ਕਬੀਲੇ ਦੇ ਹਿੰਦੂ ਸ਼ਾਹੀ ਰਾਜਿਆਂ ਨੇ ਮੁਕਾਬਲਾ ਕੀਤਾ ਪਰ ਉਖੜ ਗਏ। ਕੁਝ ਵਿਦਵਾਨ ਉਹਨਾਂ ਨੂੰ ਜੰਜੂਏ ਜਾਣੀ ਕਿ ਟੈਕਸ, ਕੁਝ ਵਿਦਵਾਨ ਉਹਨਾਂ ਨੂੰ ਜੰਜੂਏ ਦੱਸਦੇ ਨੇ ਜੋ ਸਿੰਧ ਅਤੇ ਜੇਲਮ ਵਿਚਕਾਰ ਮਜ਼ਬੂਤ ਧੜੇ ਸਨ। ਖੱਖੜ, ਖੋਖਰ, ਸਿਆਲ ਤੇ ਭੱਟੀ ਵੀ ਬਹਾਦਰਾਂ ਵਾਂਗ ਲੜੇ, ਪਰ ਮਹਿਮੂਦ ਅੱਗੇ ਪੇਸ਼ ਨਾ ਗਈ। ਸਾਲ 1008 ਤੇ 9 ਦੇ ਵਿੱਚ ਬਹੁਤ ਸਾਰੇ ਉੱਤਰੀ ਪੰਜਾਬੀ ਰਾਜਪੂਤ ਰਾਜਿਆਂ ਨੇ ਇੱਕ ਅਣਕਿਆਸੀਆਂ ਗੱਠਜੋੜ ਵੀ ਜਿਹੜਾ ਕਰ ਲਿਆ, ਤਾਂ ਵੀ ਜਿਹੜਾ ਖੈਬਰ ਪਖਤੂਨ ਖਵਾ ਤੇ ਪੰਜਾਬ ਨਾ ਬਚ ਸਕੇ। ਪਾਲ ਕਬੀਲਾ ਜਿਹੜਾ ਸੀ, ਪਾਲ ਕਬੀਲੇ ਨੇ ਨੰਦਨ ਕਿਲੇ ਦੇ ਵਿੱਚੋਂ ਜੇਲਮ ਕਿਨਾਰੇ ਸਖ਼ਤ ਮੁਕਾਬਲਾ ਕੀਤਾ, ਪਰ ਆਖਰ 1015 ਈਸਵੀ ਦੇ ਵਿੱਚ ਹਾਰ ਗਏ। ਲਾਹੌਰ 1021 ਦੇ ਵਿੱਚ ਹਾਰੇ। ਲਾਹੌਰ ਬੇਸ਼ੱਕ ਵੱਡਾ ਸ਼ਹਿਰ ਸੀ, ਪਰ ਵਪਾਰ ਦੇ ਵਿੱਚ ਮੁਲਤਾਨ ਇਸ ਤੋਂ ਅੱਗੇ ਸੀ। ਮੁਲਤਾਨ ਮਹਿਮੂਦ ਦੇ ਹਮਲਿਆਂ ਦਾ ਪਹਿਲੋਂ ਸ਼ਿਕਾਰ ਹੋਇਆ, ਜਿਵੇਂ ਕਿ ਜਦੋਂ ਗੋਰੇ ਆਏ ਆ ਇੰਡੀਆ ਦੇ ਵਿੱਚ ਤੋਂ, ਬੰਬੇ, ਗੋਆ ਇਹਨਾਂ ਮੁਲਕਾਂ ਨੂੰ, ਇਹਨਾਂ ਸੂਬਿਆਂ ਨੂੰ ਪਹਿਲਾਂ ਅਟੈਕ ਕੀਤਾ। ਇਸੇ ਤਰ੍ਹਾਂ ਹੀ ਮੁਲਤਾਨ ਮਹਿਮੂਦ ਦੇ ਹਮਲਿਆਂ ਦਾ ਪਹਿਲਾ ਸ਼ਿਕਾਰ ਹੋਇਆ ਕਿਉਂਕਿ ਖੈਬਰ ਤੋਂ 200 ਮੀਲ ਦੱਖਣ ਵੱਲ ਗੋਮਲ ਦਰੇ ਰਾਹੀਂ ਗਜ਼ਨੀ ਤੋਂ ਆਉਂਦਾ ਮਹਿਮੂਦ ਮੁਲਤਾਨ ਨੂੰ ਜਿਹੜਾ ਸੀਗਾ ਆਰਾਮਗਾਹ ਵਜੋਂ ਜਿਹੜਾ ਵਰਤਿਆ ਕਰਦਾ ਸੀ। ਮੁਲਤਾਨ ਦੀ ਭੂਗੋਲਿਕ ਸਥਿਤੀ ਬਹੁਤ ਵਧੀਆ ਸੀ। ਮੁਲਤਾਨ ਪੁੱਜਣ ਤੋਂ ਪਹਿਲਾਂ ਹੀ 3 ਦਰਿਆ ਆਪਸ ਦੇ ਵਿੱਚ ਜਿਹੜਾ ਮਿਲ ਕੇ ਸਿੰਧ ਦੇ ਵਿੱਚ ਸ਼ਾਮਲ ਹੋਣ ਲੱਗ ਪੈਂਦੇ ਨੇ। ਮੁਲਤਾਨ ਤੋਂ ਸਿੰਧ ਵੱਲ ਫਿਰ ਅਰਬ ਸਾਗਰ ਤੱਕ ਪਾਣੀ ਰਾਹੀਂ ਵਪਾਰ ਜਿਹੜਾ ਹੁੰਦਾ ਸੀ। ਬਿਨਾਂ ਖਰਚ ਕਿਸ਼ਤੀਆਂ ਉਧਰ ਨੂੰ ਤੈਰੀ ਜਾਂਦੀਆਂ ਤੇ ਸਤਲੁਜ ਵੀ ਮੁਲਤਾਨ ਤੋਂ ਬਹੁਤ ਦੂਰ ਨਹੀਂ ਸੀ
ਤੇ 11ਵੀਂ ਸਦੀ ਦੇ ਵਿੱਚ ਘੱਗਰ ਵੀ ਨੇੜਿਓਂ ਦੀ ਲੰਘਦਾ ਸੀ ਜੋ ਹੁਣ ਲੋਪ ਹੋ ਗਿਆ। ਪਰਸ਼ੀਆ ਜਾਣਕੀ ਈਰਾਨ। ਪਰਸ਼ੀਆ ਕੇਂਦਰੀ ਏਸ਼ੀਆ ਤੇ ਅਰਬਾਂ ਦੇ ਨਾਲ ਜ਼ਮੀਨੀ ਰਸਤਿਆਂ ਥਾਣੀ ਜਿਹੜਾ ਸੀ ਅੰਤਰਰਾਸ਼ਟਰੀ ਵਪਾਰ ਦਾ ਕੇਂਦਰ ਵੀ ਮੁਲਤਾਨ ਹੀ ਸੀ। ਰਾਵੀ ਕਿਨਾਰੇ ਵਸੇ ਲਾਹੌਰ ਨੂੰ ਮਹਿਮੂਦ ਨੇ ਆਪਣੀ ਦੂਜੀ ਰਾਜਧਾਨੀ ਬਣਾ ਕੇ ਸੁਖਪਾਲ ਜਿਹੜਾ ਸੀਗਾ ਨਵਾਜ਼ ਸ਼ਾਹ ਉਹਨੂੰ ਜਿੱਤੇ ਹੋਏ ਇਲਾਕਿਆਂ ਦਾ ਪ੍ਰਬੰਧ ਸੰਭਾਲਣ ਦੇ ਲਈ ਕਿਹਾ। ਕੇਂਦਰ ਏਸ਼ੀਆ ਜਿਹੜਾ ਸੀ ਕੇਂਦਰੀ ਏਸ਼ੀਆ ਦੇ ਵਿੱਚੋਂ ਆਏ ਥੋੜੇ ਕੁ ਬੰਦਿਆਂ ਦੇ ਭਾਗ ਜਾਗ ਪਏ। ਇੱਕ ਸੈਯਦ ਅਲੀ ਹੁਜਵੀਰੀ ਸੀ ਜਿਸ ਨੂੰ ਦਾਤਾਗੰਜ ਸ਼ਖਸ ਜਿਹੜਾ ਦਾਤਾਗੰਜ ਬਖਸ਼ ਕਿਹਾ ਜਾਂਦਾ ਸੀ ਹੁਣ ਵੀ ਕਹਿੰਦੇ ਨੇ। ਕਸ਼ਫੁਲ ਮਹਿਜੂਬ ਪਰਦਾ ਨਸ਼ੀ ਨੂੰ ਬੇਪਰਦ ਕਰਨਾ ਗ੍ਰੰਥ ਰਚ ਕੇ 10,070 ਈਸਵੀ ਦੇ ਵਿੱਚ ਜਹਾਨੋਂ ਕੂਚ ਕਰ ਗਿਆ। ਫਾਰਸੀ ਦੇ ਵਿੱਚ ਲਿਖੀ ਹੈ ਸੂਫੀ ਮਤ ਦੇ ਸਿਧਾਂਤਾਂ ਦੀ ਕਿਤਾਬ ਹੈ ਉਦੋਂ ਲਿਖੀ 10,070 ਦੇ ਵਿੱਚ। ਉਸਨੂੰ ਇੱਥੋਂ ਦਾ ਮਾਹੌਲ ਪਾਇਆ ਨਹੀਂ ਸੀ। ਲਿਖਦਾ ਹੈ ਕਿ ਮੁਲਤਾਨ ਅਧੀਨ ਹਿੰਦੁਸਤਾਨ ਦੇ ਲਾਹੌਰ ਸ਼ਹਿਰ ਦੇ ਵਿੱਚ ਮੈਂ ਜਹਲ ਲੋਕਾਂ ਦੇ ਵਿੱਚ ਕੈਦੀ ਵਾਂਗ ਰਿਹਾ। ਉਸ ਤੋਂ ਦੋ ਸਦੀਆਂ ਬਾਅਦ ਹੋਏ ਸੂਫੀ ਫਕੀਰ ਮੁਯੋਦੀਨ ਚਿਸ਼ਤੀ ਕੁਤਬੁਦੀਨ ਕਾਕੀ ਬਾਬਾ ਫਰੀਦ ਨਿਜ਼ਾਮੁਦੀਨ ਔਲੀਆ ਨਾਲੋਂ ਜਿਹੜਾ ਸੀਗਾ ਹੁਜਵੀਰੀ ਕੱਟੜ ਮੂਲਵਾਦੀ ਮੁਸਲਿਮ ਸੀ। ਬਾਬਾ ਫਰੀਦ ਮੁਲਤਾਨ ਦੇ ਵਿੱਚ ਤੇ ਨਿਜ਼ਾਮੁਦੀਨ ਦੇ ਮੁਜਾਮੁਦੀਨ ਨੇ ਬੰਦੂਆ ਦੇ ਵਿੱਚ ਜਨਮ ਲਿਆ। ਬੰਦੂਆ ਹੁਣ ਯੂਪੀ ਦੇ ਵਿੱਚ ਗੰਗਾ ਨਜ਼ਦੀਕ ਵਸਿਆ ਹੋਇਆ ਹੈ। ਇਨ੍ਹਾਂ ਚਾਰਾਂ ਵਕਤ ਦਿੱਲੀ ਉੱਪਰ ਸੁਲਤਾਨਾਂ ਦਾ ਰਾਜ ਰਿਹਾ। ਮਹਿਮੂਦ ਦੇ ਜਾਨਸ਼ੀਨ ਮੁਹੰਮਦ ਗੌਰੀ ਨੇ ਇਸ ਹਕੂਮਤ ਦੀ ਨੀਂਹ ਦਿੱਲੀ ਦੇ ਵਿੱਚ ਰੱਖੀ ਤੇ ਗੌਰੀ ਨੂੰ ਮੁਹੰਮਦ ਮਿਊਨੁਦੀਨ ਤੇ ਸ਼ਾਹਬੂਦੀਨ ਵੀ ਲਿਖਿਆ ਮਿਲਦਾ ਹੈ। ਮਹਿਮੂਦ ਵਾਂਗ ਹੀ ਉਹ ਵੀ ਜਿਹੜਾ ਪਿੱਛੋਂ ਤੁਰਕੀ ਦਾ ਸੀ। 1191 ਦਾ ਵਕਤ ਆ ਜਾਂਦਾ ਹੈ। 1191 ਦੇ ਵਿੱਚ ਅਜਮੇਰ ਦਾ ਰਾਏ ਪਿਥੋਰਾ ਜਿਸਦਾ ਨਾਮ ਪ੍ਰਿਥਵੀ ਰਾਜ ਚੌਹਾਨ ਵੀ ਸੀ ਉਹਨੇ ਪੂਰਬੀ ਪੰਜਾਬ ਦੇ ਤਰਾਈ ਇਲਾਕੇ ਦੇ ਵਿੱਚ ਗੌਰੀ ਨੂੰ ਹਰਾ ਛੱਡਿਆ ਸੀ। ਅਗਲੇ ਸਾਲ ਉਸੇ ਥਾਂ ਦੇ ਉੱਤੇ ਹਮਲਾ ਕਰਕੇ ਗੌਰੀ ਨੇ ਚੌਹਾਨ ਨੂੰ ਹਰਾਤਾ। ਇਹ ਬਹੁਤ ਵੱਡੀ ਜਿੱਤ ਸੀ ਕਿਉਂਕਿ ਪ੍ਰਿਥਵੀ ਰਾਜ ਪਾਸ ਬਾਕੀ ਇਲਾਕਿਆਂ ਤੋਂ ਇਲਾਵਾ ਦਿੱਲੀ ਵੀ ਸੀ ਜਿਹੜੀ ਸਦੀਆਂ ਤੱਕ ਹਿੰਦੁਸਤਾਨ ਦੀ ਰਾਜਧਾਨੀ ਰਹੀ। ਪ੍ਰਿਥਵੀ ਰਾਜ ਦੇ ਨਾਲ ਉਸਦਾ ਦਰਬਾਰੀ ਕਵੀ ਚਾਂਦ ਬਰਦਾਈ ਵੀ ਗ੍ਰਿਫ਼ਤਾਰ ਕੀਤਾ ਗਿਆ। ਚਾਂਦ ਲਾਹੌਰ ਦੇ ਵਿੱਚ ਪਲਿਆ। ਉਹਨੇ ਪ੍ਰਿਥਵੀ ਰਾਜ ਰਾਸੋ ਗ੍ਰੰਥ ਰਚਿਆ ਜਿਸਦੇ ਵਿੱਚੋਂ ਪੰਜਾਬੀ ਜ਼ਬਾਨ ਦੀ ਮਹਿਕ ਆਉਂਦੀ ਹੈ। 1000 ਸਦੀ ਦੇ ਵਿੱਚ ਦੀ ਗੱਲ ਹੈ। 1191 ਦਾ ਜ਼ਿਕਰ ਹੋ ਰਿਹਾ ਤੇ ਉਸ ਵੇਲੇ ਦੀ ਗੱਲ ਆਉਂਦੀ ਹੈ। ਮਹਿਮੂਦ ਗਜਨਵੀ ਅਤੇ ਮਹਿਮੂਦ ਗੌਰੀ ਦੇ ਘੋੜੇ ਬੜੇ ਫੁਰਤੀਲੇ ਸਨ, ਜਵਾਨ ਹੁਸ਼ਿਆਰ ਸਨ ਤੇ ਕਮਾਨ ਕਿਵੇਂ ਸੰਭਾਲਣੀ ਹੈ ਜਰਨੈਲ ਕੁਸ਼ਲ ਸਨ। ਤੁਰਕਾਂ ਦੇ ਮੁਕਾਬਲੇ ਰਾਜਪੂਤਾਂ ਦੀ ਗਿਣਤੀ ਵਧੇਕ ਸੀ। ਉਹ ਬਹਾਦਰੀ ਦੇ ਵਿੱਚ ਵੀ ਕਿਸੇ ਤਰ੍ਹਾਂ ਪਿੱਛੇ ਨਹੀਂ ਸਨ। ਲੀਡਰਸ਼ਿਪ ਤੇ ਯੋਗ ਪ੍ਰਬੰਧ ਦੀ ਘਾਟ ਕਾਰਨ ਹਾਰ ਗਏ। ਹਰੇਕ ਰਾਜਪੂਤ ਜਿਹੜਾ ਸੀ ਹਰੇਕ ਰਾਜਪੂਤ ਕਮਾਂਡਰ ਆਪਣੀ ਆਪਣੀ ਨੀਤੀ ਘੜਦਾ ਜਦੋਂ ਕਿ ਸਾਰੇ ਤੁਰਕ ਕਮਾਂਡਰ ਅਨੁਸ਼ਾਸਨ ਤੇ ਵਫ਼ਾਦਾਰੀ ਦੇ ਨਾਲ ਸੁਲਤਾਨ ਦਾ ਹੁਕਮ ਮੰਨਦੇ। ਸਾਡੇ ਵਾਲੇ ਹੁਣ ਵੀ ਦੇਖੋ ਆਪ ਮੁਹਾਰੀ ਤੁਰੇ ਫਿਰਦੇ ਆ ਤੇ ਅਨੁਸ਼ਾਸਨ ਤਾਂ ਕਿਸੇ ਚੀਜ਼ ਦੀ ਗੱਲ ਹੀ ਨਹੀਂ ਹੈ। ਕਿਸੇ ਪਾਸੇ ਵੀ ਝਾਤ ਮਾਰ ਲਓ, ਹਾਲਾਤ ਅੱਜ ਵੀ ਉਹੀ ਹੈ। 226 ਚੱਲ ਰਿਹਾ ਤੇ 1100 ਦੀ ਗੱਲ ਕਰਦਾ 91 ਦੀ ਮੈਂ। ਅਸੀਂ ਸਿੱਖਿਆ ਹੀ ਕੁਝ ਨਹੀਂ ਉਸ ਸਮਿਆਂ ਦਾ। ਤਰਾਈ ਤੋਂ ਵਾਪਸੀ ਵਕਤ ਗੌਰੀ ਨੇ ਲਾਹੌਰ ਦੇ ਵਿੱਚ ਮੁਲਤਾਨ ਤਰਾਈ ਤੋਂ ਵਾਪਸੀ ਵਕਤ ਗੌਰੀ ਨੇ ਲਾਹੌਰ ਅਤੇ ਮੁਲਤਾਨ ਦੇ ਉਹ ਸਾਰੇ ਪ੍ਰਬੰਧਕ ਹਟਾ ਦਿੱਤੇ ਜਿਹੜੇ ਮਹਿਮੂਦ ਨਿਯੁਕਤ ਕਰ ਗਿਆ ਸੀ। ਉਸਨੇ ਜਿਹੜਾ ਫੈਸਲਾ ਕੀਤਾ ਕਿ ਹਿੰਦੁਸਤਾਨ ਦੇ ਵਿੱਚ ਨਹੀਂ ਰਹੇਗਾ, ਦੂਰੋਂ ਆਪਣੇ ਵਤਨੋਂ ਹਕੂਮਤ ਚਲਾਵੇਗਾ ਉੱਥੇ ਬੈਠ ਕੇ। ਆਪਣੇ ਗੁਲਾਮ ਐਬਕ ਨੂੰ ਉਸਨੇ ਜਿੱਤੇ ਇਲਾਕਿਆਂ ਦਾ ਪ੍ਰਬੰਧਕ ਥਾਪ ਦਿੱਤਾ ਤੇ ਆਪ ਵਾਪਸ ਆ ਗਿਆ। ਥੋੜੇ ਹੀ ਸਮੇਂ ਦੇ ਬਾਅਦ ਐਬਕ ਨੇ ਦਿੱਲੀ ਦੇ ਵਿੱਚ ਆਪਣੇ ਆਪ ਨੂੰ ਸੁਲਤਾਨ ਘੋਸ਼ਿਤ ਕਰ ਦਿੱਤਾ। ਉਸਦਾ ਵਾਰਸ ਅਲਤਮਸ਼ ਰਾਏ ਪਿਥੋਰੇ ਦੇ ਕਿਲੇ ਦੇ ਵਿੱਚ ਰਹਿਣ ਲੱਗ ਪਿਆ। ਇਹ ਹਨ ਪਹਿਲੇ ਦੋ ਬਾਦਸ਼ਾਹ ਜਿਨ੍ਹਾਂ ਨੇ ਸੁਲਤਾਨ ਹਕੂਮਤ ਕਾਇਮ ਕਰਕੇ 3 ਸਦੀਆਂ ਰਾਜ ਕੀਤਾ ਉੱਥੇ। ਇਨ੍ਹਾਂ ਦੇ ਉੱਤਰਾਧਿਕਾਰੀਆਂ ਦੇ ਵਿੱਚ ਗੁਲਾਮ ਖਿਲਜੀ
ਤੁਗਲਕ ਤੇ ਲੋਧੀ ਨੇ। ਪਹਿਲੇ ਸਾਰੇ ਤੁਰਕ ਨੇ ਤੇ ਲੋਧੀ ਅਫਗਾਨ ਹਨ। ਕੁਝ ਇਤਿਹਾਸਕਾਰਾਂ ਨੇ ਖਿਲਜੀਆਂ ਨੂੰ ਵੀ ਅਫਗਾਨ ਲਿਖਿਆ। ਪਿਛੋਕੜ ਕਿਉਂਕਿ ਪਰਸ਼ੀਅਨ ਕਲਚਰ ਦਾ ਸੀ ਨਾ, ਇਰਾਨੀ ਸੀਗੇ ਪਿਛੋਕੜ ਚ, ਇਸ ਕਰਕੇ ਸਰਕਾਰੀ ਜ਼ੁਬਾਨ ਫਾਰਸੀ ਬਣੀ। ਸੁਲਤਾਨਾ ਦਾ ਪੰਜਾਬ ਉਪਰ ਕੰਟਰੋਲ ਦੁਰਗਮ ਕਾਰਜ ਸੀ ਕਿਉਂਕਿ 13ਵੀਂ-14ਵੀਂ ਸਦੀ ਦੇ ਵਿਚ ਕੇਂਦਰੀ ਏਸ਼ੀਆ ਦੇ ਮੰਗੋਲ, ਜਿਹੜਾ ਪਿਛਲੇ ਸਮੇਂ ਚ ਆਪਾਂ ਕਹਾਣੀ ਸੁਣਾਈ ਸੀ ਮੰਗੋਲੀਆਂ ਦੀ ਵੀ, ਉਹਦਾ ਰਾਜ ਦੇਖ ਲਓ, ਇੱਥੋਂ ਫਿਨਲੈਂਡ ਦੀਆਂ ਸਰਹੱਦਾਂ ਤੋਂ ਲੈ ਕੇ ਰਸ਼ੀਆ ਤੇ ਦੂਸਰੇ ਪਾਸੇ ਚੀਨ ਤੱਕ ਸੀਗਾ ਜਾਂਦਾ, ਐਡਾ ਵੱਡੀ ਸਲਤਨਤ ਸੀ ਮੰਗੋਲੀਆਂ ਦੀ। ਕਿ 13ਵੀਂ-14ਵੀਂ ਸਦੀ ਦੇ ਵਿਚ ਕੇਂਦਰੀ ਏਸ਼ੀਆ ਦੇ ਮੰਗੋਲ ਪੰਜਾਬ ਉਪਰ ਹੱਲੇ ਬੋਲਦੇ ਰਹੇ। ਉਨ੍ਹਾਂ ਦੀ ਸੈਨਿਕ ਕੁਸ਼ਲਤਾ ਇੰਨੀ ਗਜ਼ਬ ਦੀ ਸੀ ਕਿ ਥੋੜੇ ਸਮੇਂ ਦੇ ਵਿਚ ਹੀ ਉਨ੍ਹਾਂ ਯੂਰਪ, ਇਰਾਨ, ਅਰਬ ਅਤੇ ਹਿੰਦੁਸਤਾਨ ਫੁੰਡ ਦਿੱਤੇ, ਖਾਸ ਕਰਕੇ ਪੰਜਾਬ। ਮੰਗੋਲ ਦਿੱਲੀ ਤੱਕ ਤਾਂ ਨਹੀਂ ਗਏ, ਪੰਜਾਬ ਦੀ ਪੂਰੀ ਤਬਾਹੀ ਜ਼ਰੂਰ ਕੀਤੀ ਉਨ੍ਹਾਂ ਮੰਗੋਲਾਂ ਨੇ। ਖੈਬਰ ਵਾਲੇ ਪਾਸਿਓਂ ਜਿਹੜੇ ਸੀ ਗੱਖੜ, ਇਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਦੇ, ਜਿਸ ਦੇ ਕਾਰਨ ਮੰਗੋਲ ਜਿਹੜੇ ਸਨ ਮੁਲਤਾਨ ਵਾਲੇ ਪਾਸਿਓਂ ਆਉਂਦੇ। 3 ਸਦੀਆਂ ਤੱਕ ਮੁਲਤਾਨ ਲਗਾਤਾਰ ਲਤਾੜਿਆ ਜਾਂਦਾ ਰਿਹਾ। ਪੰਜਾਬ ਦੇ ਬਾਕੀ ਹਿੱਸੇ ਕਿਹੜੇ ਜਿਹੜਾ ਸੀ ਬਚੇ ਰਹੇ? ਲੰਮਾ ਸਮਾਂ ਮੰਗੋਲਾਂ ਤੇ ਸੁਲਤਾਨਾਂ ਦੀ ਹੱਦ ਬਿਆਸ ਬਣਿਆ ਰਿਹਾ। ਸੋ ਦਰਿਆ ਦੇ ਪੱਛਮ ਦੇ ਵਿਚ ਮੰਗੋਲਾਂ ਹੇਠ ਵੱਡਾ ਪੰਜਾਬ ਸੀ। ਹਿੰਦੂ ਪੰਜਾਬੀ ਲੇਖਕ ਸੁਜਾਨ ਰਾਏ ਭੰਡਾਰੀ 1696 ਦੇ ਵਿਚ ਲਿਖਦਾ ਹੈ ਕਿ ਹਰ ਸਾਲ ਬਲਖ ਅਤੇ ਬੁਖਾਰੇ ਤੋਂ ਚੱਲ ਕੇ ਮੰਗੋਲਾਂ ਨੇ ਪੰਜਾਬ ਉੱਤੇ ਹਮਲੇ ਕੀਤੇ। ਚਾਰੇ ਪਾਸੇ ਬਰਬਾਦੀ ਹੀ ਬਰਬਾਦੀ ਦਿਸਦੀ ਸੀ। ਦਿੱਲੀ ਦੀ ਫੌਜ ਮਦਦ ਦੇ ਵਾਸਤੇ ਆ ਗਈ ਤਾਂ ਠੀਕ ਹੈ, ਪੰਜਾਬ ਦੀ ਆਪਣੀ ਕੋਈ ਫੌਜ, ਆਪਣਾ ਕੋਈ ਲੀਡਰ ਨਹੀਂ ਸੀ। ਜਾਨ ਬਚਾਉਣ ਦੇ ਲਈ ਗਵਾਂਢੀ ਇਲਾਕਿਆਂ ਦੇ ਵਿਚ ਭੱਜ ਜਾਂਦੇ, ਆਬਾਦੀ ਬਹੁਤ ਘੱਟ ਰਹਿ ਗਈ ਸੀ। ਜਾਨ ਬਚਾਉਣ ਦੇ ਵਾਸਤੇ ਪੰਜਾਬੀ ਸੁਲਤਾਨਾਂ ਨੂੰ ਭਾਰੀ ਟੈਕਸ ਜਜ਼ੀਆ ਦਿੰਦੇ, ਜਿਹੜਾ ਉਨ੍ਹਾਂ ਦੀ ਆਯਾਸ਼ੀ ਵਾਸਤੇ ਜਮ੍ਹਾਂ ਹੁੰਦਾ। 14ਵੀਂ ਸਦੀ ਦੇ ਵਿਚ ਮੋਰਾਕੋ ਤੋਂ ਆਇਆ ਯਾਤਰੂ, ਇੱਕ ਜਿਹੜਾ ਵਿਜ਼ਿਟਰ ਹੈ ਯਾਤਰੂ ਆਉਂਦਾ ਹੈ, ਇਬਨੀ ਬਤੂਤਾ ਇਸ ਸਮੇਂ ਦੀ ਤਸਵੀਰ ਦਿਖਾਉਂਦਾ ਹੈ। ਉਸਦੇ ਜੱਥੇ ਦੇ ਵਿਚ ਖੁਰਾਸਾਨ, ਬੁਖਾਰਾ, ਸਮਰਕੰਦ ਤੋਂ ਬੁੱਧੀਵਾਨ ਜਿਹੜੇ ਸ਼ਖਸ ਸਨ ਜਿਨ੍ਹਾਂ ਨੂੰ ਸੁਲਤਾਨ ਨੇ ਉੱਚ ਪਦਵੀਆਂ ਦੇ ਉੱਪਰ ਨਿਯੁਕਤ ਕਰਨਾ ਸੀ, ਤੇ ਸਾਲ 1333 ਦੇ ਵਿਚ ਮੁਲਤਾਨ ਤੋਂ ਚੱਲ ਕੇ ਅਯੋਧਨ ਜਾਣੀ ਬਾਬਾ ਫਰੀਦ ਦੇ ਮਕਬਰੇ ਦੇ ਵਾਲਾ ਨਗਰ ਜਿਹੜਾ ਹੈ ਉਹਦੇ ਰਾਹੀਂ ਦਿੱਲੀ ਵੱਲ ਗਏ। ਸੁਲਤਾਨ ਦੀ ਸੈਨਿਕ ਟੁਕੜੀ ਹਿਫਾਜ਼ਤ ਵਾਸਤੇ ਨਾਲ ਨਾਲ ਸੀ। ਬਤੂਤਾ ਲਿਖਦਾ ਹੈ ਕਿ ਸੁਲਤਾਨ ਦਾ ਡਾਕ ਵਿਭਾਗ ਕੁਸ਼ਲ ਸੀ ਉਸ ਸਮਿਆਂ ਚ। ਘੋੜੇ ਅਤੇ ਪੈਦਲ ਦੌੜਾਕ ਰਿਲੇ ਰੇਸ ਰਾਹੀਂ ਖੱਤ ਸੁਨੇਹਾ ਪਹੁੰਚਾਉਂਦੇ। ਬਤੂਤਾ ਨੇ ਮੁਲਤਾਨ ਤੋਂ ਸੁਲਤਾਨ ਨੂੰ ਜੋ ਸੁਨੇਹਾ ਭੇਜਿਆ ਉਸਦਾ ਜਵਾਬ ਜਲਦੀ ਮਿਲ ਗਿਆ ਸੀ ਤੇ ਉਹ ਕਹਿੰਦਾ, ਜਦੋਂ ਇਹ ਕਾਰਵਾ ਜਿਹੜਾ ਸੀ ਕਿਤੇ ਖਾਣਾ ਖਾਣ ਦੇ ਲਈ ਰੁਕਦਾ, ਚੀਫ ਬਾਦਸ਼ਾਹ ਤੇ ਮਹਿਲ ਵੱਲ ਮੂੰਹ ਕਰਕੇ ਸਿਰ ਨਵਾ ਕੇ ਸਲਾਮ ਅਰਜ ਕਰਦਾ ਸੀ ਪਹਿਲਾਂ, ਫਿਰ ਖਾਣਾ ਖਾਂਦਾ ਸੀ। ਉਸ ਪਿੱਛੋਂ ਬਾਕੀ ਦੇ ਸਾਰੇ ਇਵੇਂ ਕਰਦੇ ਤੇ ਫਿਰ ਖਾਣਾ ਖਾਣ ਦੇ ਲਈ ਬੈਠਦੇ। ਪੀਣ ਵਾਲੇ ਜੂਸ ਸੋਨੇ, ਚਾਂਦੀ, ਸ਼ੀਸ਼ੇ ਦੇ ਗਲਾਸਾਂ ਦੇ ਵਿਚ ਵਰਤਾਏ ਜਾਂਦੇ ਸੀ ਉਸ ਸਮੇਂ ਵੀ, ਮਤਲਬ ਕਿ ਸ਼ੀਸ਼ੇ ਦੇ ਗਲਾਸ ਸੀ 1300 ਈਸਵੀ ਦੇ ਵਿਚ, 1333 ਦੀ ਗੱਲ ਚੱਲ ਰਹੀ ਹੈ। ਫਿਰ ਬੱਕਰੀਆਂ ਦੇ ਰੋਸਟਡ ਮੀਟ ਦੇ ਵੱਡੇ ਵੱਡੇ ਟੁਕੜੇ ਰੱਖ ਦਿੱਤੇ ਜਾਂਦੇ, ਜਾਣੀ ਕਿ ਬਾਰਬੀਕਿਊ ਆ ਗਏ ਜਿਹੜੇ ਅੱਜ ਕੱਲ੍ਹ। ਇੱਕ ਬੱਕਰੇ ਦੇ 4 ਜਾਂ ਹੱਦ 2 ਟੋਟੇ ਕਰਕੇ ਇੱਕ ਜਿਹੜਾ ਵੱਢ ਦਿੱਤਾ ਜਾਂਦਾ, ਸੋਰੀ ਇੱਕ ਵੰਡ ਦਿੱਤਾ ਜਾਂਦਾ। ਪੇਸਟਰੀ, ਹਲਵਾ, ਗੰਢਿਆ, ਅਦਰਕ ਤੇ ਮੱਖਣ ਦੇ ਵਿਚ ਤਲਿਆ ਮੀਟ, ਰਾਈਸ ਚਿਕਨ ਨਾਲ ਸਮੋਸੇ, ਮਿਠਾਈਆਂ, ਰੋਟੀਆਂ, ਅਨਾਰ ਦਾ ਜੂਸ, ਪਾਨ ਦੇ ਪੱਤੇ ਤੇ ਖੁਸ਼ਕ ਮੇਵੇ, ਜੋ ਮਰਜ਼ੀ ਖਾਓ, ਕਹਿੰਦੇ ਬੂਫੇ ਲਾ ਤਾ। ਜਿਵੇਂ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਬਾਦਸ਼ਾਹ ਦਾ ਸ਼ੁਕਰਾਨਾ ਕੀਤਾ ਜਾਂਦਾ, ਖਾਤਮੇ ਦੇ ਉੱਤੇ ਵੀ, ਖਾਣਾ ਖਤਮ ਕਰਨ ਸਮੇਂ ਵੀ ਉਵੇਂ ਹੀ ਰਸਮ ਕੀਤੀ ਜਾਂਦੀ ਸੀ ਖਾ ਕੇ। ਇਬਨ ਬਤੂਤਾ ਨੇ ਮੁਹੰਮਦ ਬਿਨ ਤੁਗਲਕ ਦੀ ਸਿਫਤ ਸਲਾਹ ਦੀ ਨਜ਼ਮ ਜਿਹੜੀ ਹੈ ਕਸੀਦਾ ਲਿਖੀ। ਇਸ ਕਸੀਦੇ ਸਦਕਾ ਉਸਨੂੰ 55,000 ਦਿਨਾਰ ਇਨਾਮ ਦੇ ਵਿਚ ਮਿਲਿਆ ਸੀ। ਸੁਲਤਾਨ ਦੀ ਜ਼ਿੰਦਗੀ ਦੀ ਨਕਲ, ਸੁਲਤਾਨ ਦੀ ਜਿਹੜੀ ਜ਼ਿੰਦਗੀ ਸੀ ਉਹਦੀ ਨਕਲ
ਉਸਦੇ ਸੂਬੇਦਾਰ ਕਰਦੇ ਤੇ ਇਸਦਾ ਬੋਝ ਪ੍ਰਜਾ ਝੱਲਦੀ ਸੀ। ਕਦੀ ਕਦਾਈ ਦਿਆਲੂ ਹੋ ਕੇ ਬਾਦਸ਼ਾਹ ਨਰਮ ਹੋ ਜਾਵੇ ਅਲੱਗ ਗੱਲ ਹੈ, ਨਹੀਂ ਤਾਂ ਕਿਸਾਨਾਂ ਦੇ ਉੱਪਰ ਭਾਰੀ ਕਰ ਠੋਸਿਆ ਹੀ ਜਾਂਦਾ ਸੀ, ਟੈਕਸ ਲੱਗਦਾ ਹੀ ਲੱਗਦਾ ਸੀ। ਹਾਂ, ਹਰਟ ਜਾਣੀ ਕਿ ਟਿੰਡਾ ਵਾਲਾ ਖੂਹ ਦੀ ਇਜ਼ਾਦ ਹੋਣ ਦੇ ਨਾਲ ਸੁਲਤਾਨਾਂ ਵੇਲੇ ਜਿਹੜਾ ਖੇਤੀ ਦੀ ਉਪਜ ਵਧੀ ਹੈ। ਸੁਲਤਾਨਾਂ ਦਾ ਜਦੋਂ ਸਮਾਂ ਸੀ ਉਦੋਂ ਹੀ ਜਿਹੜੇ ਖੂਹ ਬਣੇ ਆ, ਵਪਾਰ ਦੇ ਵਿੱਚ ਵਾਧਾ ਹੋ ਗਿਆ, ਫਸਲ ਨੂੰ ਪਾਣੀ ਮਿਲਣ ਲੱਗ ਗਿਆ, ਕੁਝ ਨਵੇਂ ਨਗਰ ਵਸ ਗਏ। ਇਸ ਦੇ ਦੌਰ ਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਨੇ ਹਿੰਦੂ, ਬੁੱਧ ਜਾਂ ਲੋਕਲ ਧਰਮ ਛੱਡ ਕੇ ਇਸਲਾਮ ਅਪਣਾ ਲਿਆ। ਡਰ ਕਰਕੇ ਜਾਂ ਲਾਲਚ ਕਰਕੇ ਅਜਿਹਾ ਹੋਇਆ ਕਿ ਖੁਦ ਇਸਲਾਮ ਤੋਂ ਪ੍ਰਜਾ ਪ੍ਰਭਾਵਿਤ ਹੋ ਗਈ ਤੇ ਇਸ ਗੱਲ ਦਾ ਥੋ ਪਤਾ ਨਹੀਂ ਲੱਗਦਾ। ਕੁਝ ਵਿਦਵਾਨਾਂ ਦਾ ਖਿਆਲ ਹੈ ਕਿ ਸੂਫੀਆਂ ਨੇ ਪ੍ਰਜਾ ਨੂੰ ਪਿਆਰ ਕੀਤਾ, ਉਨ੍ਹਾਂ ਕਰਕੇ ਹੀ ਧਰਮ ਬਦਲੀ ਹੋਈ। ਜਿਨ੍ਹਾਂ ਫਕੀਰਾਂ ਦਾ ਪਿੱਛੇ ਜ਼ਿਕਰ ਆਇਆ, ਪ੍ਰਜਾ ਦੇ ਵਿੱਚ ਉਨ੍ਹਾਂ ਦਾ ਬੜਾ ਆਦਰ ਸਤਿਕਾਰ ਸੀ। ਪਾਣੀਪਤ ਦੇ ਬੂ ਅਲੀ ਕਲੰਦਰ 1209 ਤੋਂ 1324 ਦਾ ਉਹਦਾ ਸਮਾਂ ਹੈ, ਉਹਦਾ ਬਹੁਤ ਰਸੂਖ ਸੀ ਉੱਥੇ ਪਾਣੀਪਤ ਦੇ ਵਿੱਚ। ਬਾਬਾ ਫਰੀਦ ਜੀ ਦੇ ਦੋਸਤ ਮੁਲਤਾਨ ਦੇ ਬਾਹੂਦੀਨ ਜ਼ਕਰੀਆ ਮੁਲਤਾਨ ਦੇ ਦੱਖਣ ਵੱਲ 100 ਮੀਲ ਪਰੇ ਉੱਚ ਬਹਾਵਲਪੁਰ ਦੇ ਜਲਾਲੂਦੀਨ ਬੁਖਾਰੀ, ਸਿੰਧ ਦੇ ਲਾਲ ਸ਼ਾਹਬਾਜ਼ ਕਲੰਦਰ ਨੇ ਇਸਲਾਮ ਦਾ ਖੂਬ ਪ੍ਰਚਾਰ ਕੀਤਾ। ਇੱਕ ਪਾਕਿਸਤਾਨੀ ਲਿਖਾਰੀ ਦਾ ਦਾਅਵਾ ਹੈ, ਕਹਿੰਦਾ ਹੈ ਕਿ ਇਨ੍ਹਾਂ ਫਕੀਰਾਂ, ਇਨ੍ਹਾਂ ਦੇ ਸਹਾਇਕਾਂ ਤੇ ਮੁਰੀਦਾਂ ਨੇ ਪੰਜਾਬ ਦੇ ਜੱਟ, ਰਾਜਪੂਤ ਕਬੀਲਿਆਂ ਨੂੰ ਇਸਲਾਮ ਅੰਦਰ ਲਿਆਂਦਾ। 13ਵੀਂ ਸਦੀ ਦੇ ਆਰੰਭ ਦੇ ਵਿੱਚ ਇਹ ਸਿਲਸਿਲਾ ਸ਼ੁਰੂ ਹੋਇਆ ਤੇ 19ਵੀਂ ਸਦੀ ਦੇ ਆਖਰ ਤੱਕ ਇਹ ਫੈਲਿਆ। ਸੂਫੀ ਫਕੀਰ ਧਨ ਮਾਲ ਤੋਂ ਤਿਆਗੀ, ਲੋਕਾਂ ਦੇ ਨਾਲ, ਧਰਤੀ ਦੇ ਨਾਲ ਜੁੜੇ ਹੋਏ, ਰੱਬ ਦੇ ਖੌਫ ਦਾ ਨਹੀਂ ਮਿਹਰਬਾਨੀਆਂ ਦਾ ਜ਼ਿਕਰ ਕਰਦੇ ਆ। ਪੰਜਾਬੀ ਦੇ ਵਿੱਚ ਨਜ਼ਮਾਂ ਲਿਖਦੇ ਆ, ਇੱਕ ਤਾਰੇ ਦੇ ਨਾਲ ਗਾਉਂਦੇ ਲੋਕਾਂ ਦੇ ਦਿਲਾਂ ਦੇ ਅੰਦਰ ਵਸ ਜਾਂਦੇ ਆ। ਬਾਬਾ ਫਰੀਦ ਕਿਹਾ ਕਰਦੇ, ਮੈਨੂੰ ਕੱਟਣ ਵਾਲੀ ਕੈਂਚੀ ਨਹੀਂ ਜੋੜਨ ਵਾਲੀ ਸੂਈ ਚਾਹੀਦੀ ਹੈ। ਬਾਬਾ ਫਰੀਦ ਦੀ ਸ਼ਾਇਰੀ ਦੇ ਵਿੱਚ ਪੰਜਾਬ ਦੇ ਫਲਾਂ, ਫੁੱਲਾਂ, ਕੰਢਿਆਂ, ਉੜਦੇ ਪੰਛੀਆਂ, ਛੱਪੜਾਂ, ਚੀਤੇ, ਹੰਸ, ਬਾਜ਼, ਕਾਂ, ਕੁੱਤੇ ਆਦਿਕ ਦਾ ਜਿਹੜਾ ਜ਼ਿਕਰ ਆਉਂਦਾ। ਇਸ ਗੱਲ ਦੇ ਸਬੂਤ ਮਿਲਦੇ ਨੇ ਕਿ 13ਵੀਂ ਤੇ 14ਵੀਂ ਸਦੀ ਦੇ ਵਿੱਚ ਸੂਫੀਆਂ ਦਾ ਭਰਪੂਰ ਅਸਰ ਪੰਜਾਬ ਦੇ ਉੱਪਰ ਰਿਹਾ। ਹੁਣ ਤੱਕ ਕੁਝ ਪਰਿਵਾਰ ਆਪਣੇ ਜੀਆਂ ਦੇ ਨਾਮ ਦੇ ਨਾਲ ਫਕੀਰ ਦਾ ਨਾਮ ਲਿਖਦੇ ਨੇ, ਜਿਨ੍ਹਾਂ ਦੇ ਵਟੇਰੇ ਉਸ ਫਕੀਰ ਦੇ ਮੁਰੀਦ ਬਣੇ। ਪਰ ਧਰਮ ਤਬਦੀਲੀ ਦਾ ਇਹ ਇੱਕੋ ਇੱਕ ਕਾਰਨ ਨਹੀਂ ਹੋ ਸਕਦਾ। ਹਾਰੀਆਂ ਫੌਜਾਂ ਦੇ ਬੰਦੀ ਜਾਨ ਬਖਸ਼ੀ ਵਾਸਤੇ ਇਸਲਾਮ ਧਾਰਨ ਕਰਦੇ ਹੋਣਗੇ, ਕੁਝ ਜਜ਼ੀਏ ਤੋਂ ਬਚਣ ਦੇ ਲਈ ਵੀ ਉਧਰ ਚਲੇ ਜਾਂਦੇ ਹੋਣਗੇ। ਅੱਜ ਵੀ ਦੇਖੋ ਕਈ ਮਤਲਬ ਕਿ ਬੈਨੀਫਿਟ ਦੇ ਲਈ ਐਸੀ ਭਾਈਚਾਰੇ ਦੇ ਨਾਲ ਜੁੜ ਜਾਂਦੇ ਆ, ਜਾਂ ਕ੍ਰਿਸ਼ਨ ਭਾਈਚਾਰਾ ਜਾਂ ਹੋਰ ਸਾਰੀਆਂ ਚੀਜ਼ਾਂ ਇੱਦਾਂ ਕਰਦੇ ਹੀ ਹੈ, ਬਹੁਤ ਸਾਰੇ ਨੇ ਅੱਜ ਵੀ ਇੱਦਾਂ ਕਰ ਲੈਂਦੇ ਆ ਬੈਨੀਫਿਟ ਦੇ ਲਈ। ਤਾਂ ਵੀ ਡਰ ਜਾਂ ਲਾਲਚ ਸਦਕਾ ਧਰਮ ਤਬਦੀਲੀ ਘੱਟ ਹੋਈ। ਆਪਾਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੁਸਲਮਾਨ ਫਕੀਰਾਂ ਦੀ ਬਾਣੀ ਦਰਜ ਹੈ, ਉਹ ਬੇਹੱਦ ਸਤਿਕਾਰਯੋਗ ਸਨ, ਤਾਂ ਹੀ ਬਾਣੀ ਸ਼ਾਮਲ ਹੋਈ। ਜਦੋਂ ਗਜ਼ਨੀ ਦੇ ਵਾਰਸ ਲਾਹੌਰ ਦੇ ਉੱਤੇ ਰਾਜ ਕਰ ਰਹੇ ਸਨ, ਉਦੋਂ ਰਾਜਪੂਤਾਂ ਨੇ ਵੱਡੀ ਗਿਣਤੀ ਦੇ ਵਿੱਚ ਇਸਲਾਮ ਧਾਰਨ ਕੀਤਾ। ਇਨ੍ਹਾਂ ਸੂਫੀ ਫਕੀਰਾਂ ਦਾ ਆਦਰ ਮੁਸਲਮਾਨ, ਸਿੱਖ, ਹਿੰਦੂ ਸਾਰੇ ਕਰਦੇ ਸਨ। ਧਰਮ ਪਰਿਵਰਤਨ ਦੇ ਦੋ ਹੋਰ ਕਾਰਨ ਦੱਸੇ ਗਏ, ਖਾਣਾ ਬਦੋਸ਼, ਕਬੀਲੇ। ਕੁਝ ਜੱਟ, ਗੁੱਜਰ ਇਸਲਾਮ ਦੇ ਵਿੱਚ ਚਲੇ ਗਏ ਕਿਉਂਕਿ ਉਨ੍ਹਾਂ ਨੂੰ ਜਾਤ ਪਾਤ, ਊਚ ਨੀਚ ਸਹੀ ਨਹੀਂ ਲੱਗੀ। ਅਛੂਤ ਤਾਂ ਇਸਲਾਮਿਕ ਸਾਂਝੀਵਾਲਤਾ, ਬਰਾਬਰੀ ਤੋਂ ਦਿਲੋਂ ਕਾਇਲ ਹੋਏ, ਪਰ ਸਾਡੇ ਪਾਸ ਧਰਮ ਪਰਿਵਰਤਨ ਦੇ ਪੂਰੇ ਅੰਕੜੇ ਨਹੀਂ ਨੇ ਕਿ ਕਦੋਂ ਤੇ ਕਿੱਥੇ ਕਿਸ ਕਿਸ ਦਾ ਜਿਹੜਾ ਸਮਾਜਿਕ ਗਰੁੱਪ ਦਾ ਕਿੰਨੀ ਗਿਣਤੀ ਦੇ ਵਿੱਚ ਪਰਿਵਰਤਨ ਹੋ ਗਿਆ। ਸੁਲਤਾਨਾ ਵੇਲੇ ਜਿਹੜੀ ਸੀ ਸੁਲਤਾਨਾ ਵੇਲੇ ਪੰਜਾਬ ਦੇ ਵਸਨੀਕ ਕਿਹੜੇ ਲੋਕ ਸਨ? ਮੱਧ ਏਸ਼ੀਆ ਤੋਂ ਆਏ ਚੰਦ ਇੱਕ ਲੋਕਾਂ ਨੂੰ ਛੱਡ ਕੇ ਸਾਰਾ ਪੁਰਾਣਾ ਪੰਜਾਬੀ ਬੋਲਦਾ ਸੀ, ਭਾਵੇਂ ਕਿ ਇੱਥੇ ਵੱਸਦੇ ਪਖਤੂਨ, ਬਲੋਚ ਤੇ ਕਸ਼ਮੀਰੀ ਲੋਕ ਆਪਣੀ ਵੱਖ ਬੋਲੀ ਬੋਲਦੇ ਹੋਣਗੇ। ਕਤਾਈ, ਬੁਣਾਈ, ਚਮੜੇ ਦਾ ਕੰਮ, ਲੱਕੜ ਦਾ, ਕੋਲੂ, ਲੁਹਾਰ, ਸੁਨਿਆਰੇ, ਨਾਈ, ਸਫਾਈ ਸੇਵਕ, ਸੌਦਾਗਰ, ਪੁਜਾਰੀ ਆਦਿਕ ਆਪਣੇ ਆਪਣੇ ਕੰਮ ਕਰਦੇ ਸਨ। ਪੰਜਾਬ ਦੇ ਸੁਲਤਾਨੀ ਦੌਰ ਦੇ ਵਿੱਚ ਪ੍ਰਜਾ ਦੇ ਵਿੱਚ ਗਰੁੱਪ ਸਨ, ਜਿਹੜਾ ਕਿ 9 ਗਰੁੱਪਾਂ ਦਾ ਜ਼ਿਕਰ ਕੀਤਾ ਹੈ। ਕਾਸ਼ਤਕਾਰ ਜਾਤਾਂ ਅਰਾਈ, ਅਵਾਨ,
जाट, कंबोज, राजपूत ते सैनी। फिर आउंदे आ दूसरा नंबर ते गुजर अते रंगड़, पशु पालन दा किता करदे। तीसरी दे उत्ते आउंदे आ कि व्यापारी, दुकानदार, अरोड़े, बाणिए ते खतरी। चौथे दे विच आउंदे आ छूतां विच, जिहड़ा माफी चाहुंदा, चमार, भाईचारा, चूड़े अते जुलाहे, हेठले काम करदे। फिर आउंदे आ पंजवें नंबर दे उत्ते ब्राह्मण। छेवें ते इस्लाम प्रचार दे पढ़ाउंदे होए शेख। सतवें दे उत्ते आउंदे आ पैगंबर दे खानदान दे विचों सैयद। अठवें ते आउंदे आ अफगान, अरब, ईरानी, तुरक आदिक प्रवासी जिहड़े सन। नौवें ते आउंदे आ बलोच, पख्तून अते कश्मीरी, वख-वख कम धंदे। इस समय पंजाब दे विच उपरलियां चार श्रेणियां मिलके सब तों वड्डी गिणती दे विच वसदियां सन। अछूतां जां होर जिहड़े छोटे कम करन वालियां नूं इक श्रेणी दे विच रख लईए तां इन्हां दा जोड़ होर हरेक जिहड़ा इकली इकली श्रेणी तों वधीक है। उपरली वर्ग वंड पक्की नहीं। पंजाब दे विच जातां गोतां दी गिणती उदों भी बहुत सी ते अज भी सैकड़ियां दी गिणती दे विच है। जनसंख्या दी वर्ग वंड कर लईए तां पंजाब दी कहानी सौखी समझ दे विच आउंदी है। बेशक इस गल दा पता नहीं कि जिक्र अधीन जात कदों शुरू हुई। जिहड़ा किता कोई कर रहा है उह कदों दा कर रहा है। शुरू दे विच अंग्रेज अफसर ही विद्वानां दा काम करिया करदे सन। उन्हां दा दावा सी कि पंजाब दे मुसलमान अराई अते अवान पंजाबी नहीं ने। इन्हां दे वडेरे अरब जां पछमी एशिया दे विचों आए सन। इको जात नूं किधरे जट कहा जांदा है, किधरे राजपूत। राजपूतां दे विच भट्टी, डोगरे, गखड़, जजुए, टिवाणे ते वट्टू हन। जट्टां दे सैकड़े गोतां दे विचों कुछ भिंडर, चाहल, चीमे, ढिलो, गिल, मान, संधु, सिद्धू, सियाल अते वड़ैच ने। खेती तों इलावा जट्टां दा किता फौज दे विच भर्ती होना भी सी। व्यापारी, खतरी अते अरोड़े कलरकां, लेखाकारां वजों नौकरियां करदे सन, अकाउंटिंग दा काम करदे। कई थावां दे उत्ते पंजाबियां वास्ते हिंदू, सिख जां मुसलमान शब्द आउणगे। इस तरह की वर्ग वंड अंग्रेजां वेले स्थापित हुई। अंग्रेजां तों पहलां जे किसे पंजाबी नूं पुछ लो ना तू कौन है, धर्म दसण दी थां उह अपनी जात दस्या करदा सी, पिंड दा नाम लिया करदा सी। हकूमतां अते अदालतां धर्म वल केंद्रित हुंदियां। कदी कदी फौजां धर्म दे झंडे अधीन युद्ध लड़दियां। धर्म बदली तो बाद भी जड़ा जात ना बदलदी। जाने की इत्थे ए मुहावरा ढुकदा है कि धर्म दे नालों धड़ा प्यारा। सो मुकदी गल धर्म बदली दे कारना दे विच मुसलमाना वल्लों युद्ध जितने, लम्मी आउद दी हकूमत, सूफी प्रचार, शुआशूत ते जजिया अधिक जड़ा सी पालसियां, सारे कारण जड़ा शामिल हो सकदी है इहदे विच हन। इस्लामी विरोधी मंगोल हल्लियां दी जड़ी बर्बादी कारण भी लोग इस्लाम दे वल तुर सकदे सन। जदों कोई हिंदू कबीला महसूस करदा कि उन्हां दा हिंदू राजा मंगोलां तों उन्हां दी सुरक्षा नहीं कर सकदा तां उह इस्लाम अपना लैंदे। दिल्ली दा सुल्तान ते मुल्तान, दीपालपुर ते लाहौर दे विच उसदे सूबेदार राखी करदे। इतिहासकार मुहम्मद मुजीब लिखदा कि लाहौर, मुल्तान ते दीपालपुर फौजी अड्डे ने जिथों कुशलता दे नाल दुश्मन नूं रोकिया जांदा। उच्च कोटि दे जरनैल सन जिन्हां दे विचों दो जलालुद्दीन खिलजी ते ग्यासुद्दीन तुगलक तां दिल्ली दे सुल्तान दी पदवी तक पुज्जे ने। मंगोलां दी तबाही दे पिछों सूफी फकीर लोकां दे विच विचरदे, धरवास दिंदे ते शांति वरतौंदे। लोकां नूं इन्हां दे नाल जिहड़ा सी अपनत हो जांदी। हिंदू मुसलमाना नूं प्रेम दे नाल, सद्भावना दे नाल इकट्ठे रहण दे लई प्रेरदे। खानगाहां उपर हिंदू मुसलमान सारे जांदे। उत्थे विदेशों आए मुसलमाना ते स्थानक धर्म बदली करके होए मुसलमाना दे विचकारला पाड़ा घटदा सी। घा वांग धरती दे नाल जुड़ी मनुखी होंद नूं सूफी अपनी फिलासफी वहदत उल वजूद दे नाल मजबूत करदे। सूफियां दा इह फलसफा वैदिक अद्वैतवाद दे नाल बहुत मिलदा जुलदा सी। अद्वैतवाद जिहड़ा इक ईश्वरवाद वल भी लिजांदा सी। पर इस्लाम दे विच वी केड़ी इको धारा है? शरई विद्वान
ਇਸ ਫਲਸਫੇ ਤੋਂ ਜਿਹੜਾ ਪਰੇਸ਼ਾਨ ਹੋਏ। ਉਹਨਾਂ ਵਾਸਤੇ ਰੱਬ ਹਰ ਥਾਂ ਦੇ ਉੱਤੇ ਹੈ ਤੇ ਹਰੇਕ ਦੇ ਵਿੱਚ ਹੈ। ਦੀ ਥਾਂ ਕਿਤੇ ਕੋਈ ਦੇਵਤਾ ਨਹੀਂ, ਕੇਵਲ ਅੱਲਾ ਹੈ, ਸਹੀ ਵਾਕ ਹੈ। ਜਦੋਂ ਮੁਸਲਮਾਨ ਬਹੁਦੇਵਵਾਦ ਵੱਲ ਨੂੰ ਤੁਰ ਪਏ, ਜਾਣੀ ਕਿ ਜਦੋਂ ਮੁਸਲਮਾਨ ਬਹੁਦੇਵਵਾਦ ਅਤੇ ਮੂਰਤੀ ਪੂਜਾ ਦੇ ਖਿਲਾਫ਼ ਬੋਲਦੇ, ਹਿੰਦੂਆਂ ਨੂੰ ਬੁਰੇ ਲੱਗਦੇ। ਹਿੰਦੂ ਮੁਸਲਮਾਨ ਦੇ ਨਾਲ ਛੂਣਾ ਭਿੱਟ ਸਮਝਦਾ ਸੀ। ਇਸ ਗੱਲ ਤੋਂ ਮੁਸਲਮਾਨ ਕ੍ਰੋਧਵਾਨ ਹੁੰਦੇ। ਪੰਜਾਬ ਦੀ ਕਿਸਾਨੀ ਵੱਡੀ ਗਿਣਤੀ ਦੇ ਵਿੱਚ ਇਸਲਾਮ ਅੰਦਰ ਆ ਚੁੱਕੀ ਸੀ। ਸਾਲ 1520 ਦੇ ਵਿੱਚ ਜਦੋਂ ਬਾਬਰ ਨੇ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ, ਉਦੋਂ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਬਹੁਤ ਗਿਣਤੀ ਸੀ। ਰਾਵੀ ਦੇ ਪੱਛਮ ਦੇ ਵੱਲ ਤਾਂ ਬਹੁਤ ਗਿਣਤੀ ਮੁਸਲਮਾਨਾਂ ਦੀ ਸੀ, ਜੋ ਮੁੱਢੋਂ ਹੀ ਪੰਜਾਬੀ ਸਨ। ਇੱਥੇ ਬਾਹਰੋਂ ਆ ਕੇ ਵਸੇ ਮੁਸਲਮਾਨ ਕਿੰਨੇ ਕੁ ਸਨ, ਇਸ ਗਿਣਤੀ ਮਿਣਤੀ ਬਾਰੇ ਇੱਕ ਰਾਏ ਨਹੀਂ ਹੈ। ਪੰਜਾਬੀ ਮੁਸਲਮਾਨਾਂ ਦੀ ਵੱਡੀ ਗਿਣਤੀ ਸੁੰਨੀ ਸੀ। ਸ਼ੀਆ ਧੜੇ ਦੇ ਵਿੱਚ ਇਸਮਾਇਲ ਵੀ ਸਨ ਤੇ 7ਵੀਂ ਸਦੀ ਦੇ ਵਿੱਚ ਜਦੋਂ ਅਰਬਾਂ ਨੇ ਸਿੰਧ ਵੱਲੋਂ ਹਮਲੇ ਕੀਤੇ, ਇਹ ਉਦੋਂ ਆਏ ਸਨ, ਪਰ ਇਨ੍ਹਾਂ ਦੀ ਗਿਣਤੀ ਬਹੁਤ ਥੋੜੀ ਰਹੀ। ਭਾਵੇਂ ਇਸਲਾਮ ਦਾ ਅਸਰ ਵੱਧ ਰਿਹਾ ਸੀ, ਤਾਂ ਵੀ ਹਿੰਦੂ ਚਾਰ ਵਰਨਾ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਦੇ ਵਿੱਚ ਵੰਡੇ ਹੋਏ ਸਨ। ਪੰਜਾਬ ਦੇ ਉੱਤਰ ਪੂਰਬ ਦੀਆਂ ਪਹਾੜੀਆਂ ਦੇ ਵਿੱਚ ਦਰਜਨ ਕੁ ਹਿੰਦੂ ਰਾਜਿਆਂ ਨੇ ਸੁਲਤਾਨਾਂ ਦੀ ਪ੍ਰਭੂ ਸੱਤਾ ਮੰਨ ਕੇ ਆਪਣੀਆਂ ਆਪਣੀਆਂ ਰਿਆਸਤਾਂ ਬਚਾਈ ਰੱਖੀਆਂ ਸੀ। ਕੁਝ ਹਿੰਦੂਆਂ ਨੇ ਫਾਰਸੀ ਸਿੱਖ ਲਈ ਤੇ ਪੰਜਾਬ ਦੇ ਮੁਸਲਮਾਨਾਂ ਨੂੰ ਫਾਰਸੀ ਸਿਖਾਉਣ ਲੱਗ ਪਏ ਤੇ ਮੁਸਲਿਮ ਬਹੁ ਗਿਣਤੀ ਜਿਹੜੀ ਹੈ ਵਾਲੇ ਪਿੰਡ ਦਾ ਮੁਨੀਮ ਅਕਸਰ ਹਿੰਦੂ ਹੋਇਆ ਕਰਦਾ ਸੀ। ਲੋਧੀ ਸਲਤਨਤ ਦੀ ਅਖੀਰਲੀ ਸਦੀ ਦਾ ਪਿਛਲਾ ਅੱਧ ਪੰਜਾਬ ਵਾਸਤੇ ਅਮਨ ਦਾ ਸਮਾਂ ਸੀ ਤੇ ਇਸ ਸਮੇਂ ਕੁਝ ਹਿੰਦੂ ਦੀਵਾਨ ਮੰਤਰੀ ਜਿਹੜੇ ਸਨ ਤੇ ਸੂਬੇਦਾਰ ਦੇ ਰੁਤਬੇ ਤੱਕ ਵੀ ਜਿਹੜੇ ਪੁੱਜੇ ਸਨ। ਸੁਲਤਾਨ ਦੀ ਕਹਾਣੀ ਬੰਦ ਕਰਕੇ ਮੁਗਲਾਂ ਦਾ ਕਿੱਸਾ ਛੇੜਨ ਤੋਂ ਪਹਿਲਾਂ ਇਸ ਦੌਰ ਦੇ ਦੋ ਸ਼ਖਸਾਂ ਦਾ ਜਿਹੜਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ਨੇ ਪੰਜਾਬ ਇਤਿਹਾਸ ਉੱਪਰ ਆਪਣੀ ਨਿਸ਼ਾਨੀ ਛੱਡੀ ਹੈ। ਇੱਕ ਅਮੀਰ ਖੁਸਰੋ, ਜੋ 1253 ਤੋਂ 1325 ਤੱਕ ਦਾ ਰਾਜ ਰਿਹਾ। ਦੂਜਾ ਅਮੀਰ ਤਿਮੂਰ, ਜੋ ਕਿ 1336 ਤੋਂ 1405

ਤੇ ਹਿੰਦਕੀ ਸੀ। ਉਰਦੂ ਨੂੰ ਉਦੋਂ ਹਿੰਦਕੀ ਕਿਹਾ ਜਾਂਦਾ ਸੀ। ਫਾਰਸੀ ਤੇ ਹਿੰਦੀ ਪੰਜਾਬੀ ਦੇ ਮੇਲ ਤੋਂ ਉਰਦੂ ਦਾ ਜਨਮ ਹੁੰਦਾ ਹੈ। ਤਿਮੂਰ ਦੀ ਵਿਰਾਸਤ ਵੱਖਰੀ ਕਿਸਮ ਦੀ ਹੈ। ਤੁਰਕ ਅਤੇ ਮੰਗੋਲ ਖੂਨ ਦਾ ਮਿਸ਼ਰਨ, ਤੈਮੂਰ ਮੁਸਲਮਾਨ ਹੋ ਗਿਆ ਤੇ ਉਸਨੇ ਕੇਂਦਰੀ ਏਸ਼ੀਆ ਦੇ ਵਿੱਚ ਤਕੜੀ ਜਿਹੜੀ ਸੀ ਸਲਤਨਤ ਕਾਇਮ ਜਿਹੜੀ ਸੀ ਕਰ ਲਈ ਸੀ। ਉਸਦਾ ਆਪਣਾ ਵਤਨ ਉਜ਼ਬੇਕਿਸਤਾਨ ਹੈ, ਜਿੱਥੇ ਅੱਜ ਵੀ ਲੋਕ ਜਾਨ ਦੇ ਵਿੱਚ ਉਹ ਹੀਰੋ ਹੈ। ਉਸਨੇ 1398 ਤੋਂ 99 ਦੇ ਵਿੱਚ ਭਾਰਤ ਉੱਪਰ ਹਮਲਾ ਕਰਕੇ ਤਬਾਹੀ ਅਤੇ ਮੌਤ ਦਾ ਤਾਂਡਵ ਨਾਚ ਕਰਵਾਇਆ ਸੀ। ਦਿੱਲੀ ਵਿਚਲੀ ਸਲਤਨਤ ਤੇ ਹਿੰਦੂ ਪ੍ਰਜਾ ਵਿੱਚ ਉਸਨੇ ਕੁਹਰਾਮ ਜਿਹੜਾ ਮਚਾ ਦਿੱਤਾ। ਪੰਜਾਬ ਦੇ ਵਿੱਚ ਜੋ ਮੰਗੋਲਾਂ ਤੋਂ ਬਚਿਆ ਉਹ ਤੈਮੂਰ ਨੇ ਖਤਮ ਕਰ ਦਿੱਤਾ। ਲੰਮਾ ਤਕੜਾ ਪਰ ਲੰਗੜਾ ਤੈਮੂਰ ਦੱਖਣ ਵੱਲ ਪਾਸਿਓਂ ਕੂਚ ਕਰਦਾ ਹੋਇਆ ਦਿੱਲੀ ਪੁੱਜਿਆ। ਖੂਨ ਦੀਆਂ ਨਦੀਆਂ ਵਹਾ ਕੇ ਉੱਤਰੀ ਪਹਾੜੀਆਂ ਤੋਂ ਲਾਹੌਰ ਦੇ ਵੱਲ ਵਧਦਾ ਹੋਇਆ ਲੁੱਟ ਦਾ ਮਾਲ ਲੈ ਗਿਆ। ਜਿੱਧਰ ਦੀ ਲੰਘਿਆ ਉਸਨੇ ਰਸਤੇ ਦੇ ਵਿੱਚ ਕੁਝ ਨਾ ਛੱਡਿਆ। ਉਸਦੇ ਹਮਲੇ ਪਿੱਛੋਂ ਵੀ ਦਿੱਲੀ ਸਲਤਨਤ 125 ਸਾਲ ਚੱਲਦੀ ਰਹੀ, ਪਰ ਇਸਦੀ ਰੀੜ੍ਹ ਦੀ ਹੱਡੀ ਟੁੱਟ ਗਈ। ਇੱਕ ਬਹਾਦਰ ਪੰਜਾਬੀ ਜਿਸਨੇ ਤੈਮੂਰ ਦੇ ਖਿਲਾਫ ਮੋਰਚਾ ਲਾਇਆ, ਜਸਰਤ ਗੱਖੜ ਸੀ। ਉਸਨੂੰ ਜਸਰਤ ਖਾਨ ਗੱਖੜ ਖੋਖਰ ਵੀ ਲਿਖਿਆ ਮਿਲਦਾ ਹੈ। 4 ਸਦੀਆਂ ਪਹਿਲਾਂ ਗੱਖੜਾਂ ਨੇ ਇਸੇ ਤਰ੍ਹਾਂ ਮੁਹੰਮਦ ਗੋਰੀ ਵਿਰੁੱਧ ਵੀ ਜੰਗ ਲੜੀ ਸੀ। ਉਹ ਹਿੰਦੂ ਸੀ ਕਿ ਮੁਸਲਮਾਨ ਪੱਕਾ ਪਤਾ ਨਹੀਂ। ਇਹ ਵੀ ਪਤਾ ਨਹੀਂ ਕਿ ਪੰਜਾਬ ਦੇ ਗੱਖੜ ਤੇ ਖੋਖਰ ਇੱਕੋ ਨੇ ਕਿ ਵੱਖ ਵੱਖ ਨੇ। ਇੱਕ ਗੱਲ ਪੱਕੀ ਹੈ ਕਿ ਜਦੋਂ ਧਾੜਵੀ ਆਉਂਦੇ ਗੱਖੜ ਰਸਤਿਓਂ ਹਟ ਕੇ ਲਾਂਭੇ ਹੋ ਜਾਂਦੇ। ਤੈਮੂਰ ਨੇ ਜਸਰਤ ਦੇ ਪਿਤਾ ਸ਼ੇਖਾਂ ਨੂੰ ਗ੍ਰਿਫ਼ਤਾਰ ਕੀਤਾ, ਗਦਾਰ ਕਹਿ ਕੇ ਕਤਲ ਕਰਵਾ ਦਿੱਤਾ। ਜਸਰਤ ਤੈਮੂਰ ਦੇ ਵਿਰੁੱਧ ਲੜਿਆ ਪਰ ਹਾਰ ਗਿਆ, ਗ੍ਰਿਫ਼ਤਾਰ ਕੀਤਾ ਗਿਆ, ਕਿਸੇ ਤਰ੍ਹਾਂ ਗ੍ਰਿਫ਼ਤਾਰੀ ਦੇ ਵਿੱਚੋਂ ਵੀ ਭੱਜ ਗਿਆ। ਤੈਮੂਰ ਦੇ ਜਾਣ ਦੇ ਪਿੱਛੋਂ ਉਸਨੇ ਮੁੜ ਪੰਜਾਬ ਦੇ ਕਈ ਹਿੱਸਿਆਂ ਤੇ ਕਸ਼ਮੀਰ ਤੇ ਕਬਜ਼ਾ ਕੀਤਾ। ਸਾਲ 1442 ਦੇ ਵਿੱਚ ਉਸਦੀ ਮੌਤ ਹੋਈ। ਸਿੰਧ ਸਾਗਰ ਦੁਆਬ ਦੇ ਵਿੱਚੋਂ ਪਿੱਛੋਂ ਜਾ ਕੇ ਰਾਵਲਪਿੰਡੀ ਡਿਵੀਜ਼ਨ ਦੇ ਵਿੱਚ ਸ਼ਾਮਲ ਹੋਏ ਉੱਤਰੀ ਪਹਾੜੀਆਂ ਦੇ ਇਲਾਕੇ ਸਨ, ਜਿਨ੍ਹਾਂ ਦੇ ਉੱਪਰ ਗੱਖੜਾਂ ਅਤੇ ਜੰਜੂਆਂ ਦਾ ਜਿਹੜਾ ਸੀਗਾ ਕਬਜ਼ਾ ਸੀ। ਇਹ ਆਪੋ ਦੇ ਵਿੱਚ ਜੱਦੀ ਦੁਸ਼ਮਣ ਰਹੇ, ਕਦੀ ਰਾਜੀਨਾਮਾ ਨਾ ਹੋਇਆ ਇਹਨਾਂ ਦੇ ਵਿੱਚ। ਸ਼ੁਕਰ ਰੱਬ ਦਾ ਕਿ ਤੈਮੂਰ ਪਿੱਛੋਂ ਪੰਜਾਬ ਉੱਪਰ ਹੱਲੇ ਬੰਦ ਹੋਏ, ਜ਼ਿੰਦਗੀ ਪਰਤਣ ਲੱਗ ਪਈ। ਜਿਹੜੇ ਉੱਜੜ ਕੇ ਚਲੇ ਗਏ ਸਨ ਉਹ ਜਾਂ ਉਹਨਾਂ ਦੇ ਵਾਰਸ ਆਪਣੀਆਂ ਜ਼ਮੀਨਾਂ ਉੱਪਰ ਆ ਗਏ, ਵਪਾਰ ਦੇ ਵਿੱਚ ਵਾਧਾ ਹੋਣ ਲੱਗ ਪਿਆ। ਤੈਮੂਰ ਤੋਂ 125 ਸਾਲ ਬਾਅਦ 1520 ਦੇ ਵਿੱਚ ਤੈਮੂਰ ਦਾ ਜਾਣਸ਼ੀਨ ਤੁਰਕੀ ਫਾਰਸੀ ਦਾ ਸ਼ਾਇਰ ਬਾਬਰ ਖੈਬਰ ਦੇ ਰਸਤੇ ਭਾਰਤ ਦੇ ਵੱਲ ਨੂੰ ਤੁਰ ਪਿਆ। ਉਸਦਾ ਇਰਾਦਾ ਲੁੱਟਮਾਰ ਕਰਕੇ ਵਾਪਸ ਪਰਤਣ ਦਾ ਨਹੀਂ, ਇੱਥੇ ਰਹਿ ਕੇ ਰਾਜ ਕਰਨ ਦਾ ਸੀ। ਰਸਤੇ ਦੇ ਵਿੱਚ ਗੱਖੜਾਂ ਤੇ ਭੱਟੀਆਂ ਨੂੰ ਲਤਾੜਦਾ ਹੋਇਆ ਉਹ ਦਿੱਲੀ ਦੇ ਵੱਲ ਨੂੰ ਵਧਿਆ ਤੇ ਲੋਧੀ ਸਲਤਨਤ ਲੋਧੀ ਸੁਲਤਾਨ ਦੇ ਕੋਲ ਸੁਨੇਹਾ ਭੇਜਿਆ ਕਿ ਮੈਂ ਤੈਮੂਰ ਦਾ ਵਾਰਸ ਹਾਂ, ਦਿੱਲੀ ਹਕੂਮਤ ਦੇ ਉੱਪਰ ਮੇਰਾ ਹੱਕ ਹੈ, ਮੇਰੇ ਹਵਾਲੇ ਕਰ ਦਿਓ। ਲੋਧੀ ਪਾਣੀਪਤ ਦੇ ਕੋਲ ਆਪਣੀਆਂ ਫੌਜਾਂ ਲੈ ਆਇਆ। ਯੁੱਧ ਹੋਇਆ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰ। ਤੋਪਖਾਨਾ ਆਇਆ ਸੀ ਜਿਸ ਸਦਕਾ ਲੋਧੀ ਹਾਰ ਗਿਆ ਤੇ ਮਾਰਿਆ ਗਿਆ। ਭਾਰਤ ਦੇ ਵਿੱਚ ਮੁਗਲ ਹਕੂਮਤ ਦੀ ਸ਼ੁਰੂਆਤ ਹੋ ਗਈ। ਬਾਬਰ ਨੇ ਪਹਿਲਾਂ ਕਾਬਲ ਤੇ ਕਬਜ਼ਾ ਕੀਤਾ ਸੀ ਤੇ ਖੁਦ ਲਿਖਦਾ ਹੈ, ਕਾਬਲ ਦੇ ਵਿੱਚ ਵੱਡੀ ਮੰਡੀ ਹੈ ਜਿੱਥੇ 10 ਤੋਂ 20 ਹਜ਼ਾਰ ਭਾਰਤੀ ਉੱਥੋਂ ਗੁਲਾਮ, ਕੱਪੜਾ, ਖੰਡ, ਖੁਸ਼ਬੂਦਾਰ ਜੜੀਆਂ ਬੂਟੀਆਂ ਆਦਿਕ ਲਿਆ ਕੇ ਸਲਾਨਾ ਵੇਚਦੇ ਨੇ ਤੇ ਇਧਰੋਂ ਉਹ 7 ਤੋਂ 10 ਹਜ਼ਾਰ ਘੋੜੇ ਖਰੀਦ ਕੇ ਲੈ ਜਾਂਦੇ ਹੈ। ਖੈਬਰ ਦਰੇ ਦੇ ਵਿੱਚੋਂ ਜਿਹੜਾ ਸੀਗਾ ਬਰਸਤਾ ਰਾਵਲਪਿੰਡੀ ਲਾਹੌਰ ਕਾਬਲ ਦੇ ਨਾਲ ਜਿਹੜਾ ਵਪਾਰ ਕਰਦਾ ਸੀ। ਮੁਲਤਾਨ ਦਾ ਵਪਾਰ ਕੰਧਾਰ ਦੇ ਨਾਲ ਸੀ। 1526 ਤੱਕ ਕਾਰੋਬਾਰ ਸਿਖਰ ਦੇ ਉੱਤੇ ਸੀ। ਹੁਣ ਲਾਹੌਰ ਤੇ ਮੁਲਤਾਨ ਦਿੱਲੀ ਦਰਬਾਰ ਦੀ ਜਿਹੜੀ ਸੀ ਤਾਬਿਆਦਾਰੀ ਦੇ ਵਿੱਚ ਰਹਿਣਗੇ। 15 ਕੁ ਸਾਲ 1540 ਤੋਂ 1555 ਤੱਕ ਦਾ ਸਮਾਂ ਅਫਗਾਨ ਸ਼ੇਰ ਸ਼ਾਹ ਸੂਰੀ ਨੇ ਵਿਘਨ ਪਾ ਦਿੱਤਾ, ਨਹੀਂ ਤਾਂ 3 ਸਦੀਆਂ ਮੁਗਲ ਰਾਜ ਹੀ ਰਿਹਾ। ਤੈਮੂਰ ਅਤੇ ਮੰਗੋਲਾਂ ਦੇ ਨਾਲ ਮੁਗਲਾਂ ਦੇ ਰਿਸ਼ਤੇ ਨੇ ਪੰਜਾਬੀਆਂ ਵਾਸਤੇ ਮੁਸ਼ਕਲਾਂ ਖੜੀਆਂ ਕੀਤੀਆਂ। ਅਕਬਰ ਤੇ ਹਮਾਂਜੂ ਪੰਜਾਬੀਆਂ ਦੇ ਦਿਲਾਂ ਦੇ ਉੱਪਰੋਂ ਚੰਗੇਜ਼ ਅਤੇ ਤੈਮੂਰ ਦੇ ਹੱਲਿਆਂ ਵਾਲੇ ਜਿਹੜਾ ਜ਼ਖਮ ਨਹੀਂ ਮਿਟਾ ਸਕੇ। ਜਿਹੜਾ ਸੀਗਾ ਮੰਗੋਲ ਸੀ ਚੰਗੇਜ਼ ਖਾਂ, ਮੁਗਲ ਹਕੂਮਤ ਵਾਸਤੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਨਾ ਪਿਆਰ ਸੀ ਤੇ ਨਾ ਹਮਦਰਦੀ ਸੀ। ਪ੍ਰਜਾ ਮੁਗਲਾਂ ਦੀ ਦੁਸ਼ਮਣ ਨਾ ਸਹੀ, ਜਿਹੜਾ ਸੀ ਓਪਰੀ ਜ਼ਰੂਰ ਸੀ।

ਬਾਬਰ ਨੇ ਪੰਜਾਬ ਨੂੰ ਲਹੂ ਲੁਹਾਨ ਕੀਤਾ ਸੀ। ਅਕਬਰ ਵੀ ਬਗਾਵਤਾਂ ਦਬਾਉਣ ਵਾਸਤੇ ਪੰਜਾਬ ਦੇ ਵਿਚ ਫੌਜਾਂ ਭੇਜਦਾ ਰਿਹਾ। ਆਖਰ ਅਕਬਰ ਨੇ ਸਥਿਰਤਾ ਲਿਆਂਦੀ, ਜਿਸ ਦਾ ਅਸਰ ਪੰਜਾਬ ਦੇ ਉਪਰ ਹੋਣਾ ਹੀ ਸੀ। ਮਿਹਨਤੀ ਪੰਜਾਬੀਆਂ ਨੇ ਜਦੋਂ ਦੇਖ ਲਿਆ ਹੁਣ ਧਾੜ ਵੀ ਨਹੀਂ ਆਉਣਗੇ, ਖੂਹਾਂ ਦੇ ਨਾਲ ਸਿੰਜ ਕੇ ਅੰਨ ਪੈਦਾ ਕੀਤਾ, ਬਾਸਮਤੀ, ਕਪਾਹ, ਕਣਕ, ਗੰਨਾ, ਜਵਾਰ ਤੇ ਪੋਸਤ ਦੀ ਖੂਬ ਖੇਤੀ ਕੀਤੀ। ਘੋੜੇ, ਖੱਚਰ, ਊਂਟ, ਮੱਝਾਂ ਸਭ ਪਸ਼ੂ ਪਾਲੇ। ਅੰਗੂਰ, ਖਰਬੂਜੇ, ਅੰਬ, ਆੜੂ, ਅੰਜੀਰ ਤੇ ਸ਼ਹਿਤੂਤ ਉਪਜਾਏ। ਉੱਤਰੀ ਸਿੰਧ ਸਾਗਰ ਦੁਆਬ ਦੇ ਵਿਚ ਲੂਣ ਦੇ ਪਹਾੜ ਸਨ। ਕੁਝ ਜੰਗਲ ਰਾਖਵੇਂ ਕਰ ਦਿੱਤੇ, ਜਿਨ੍ਹਾਂ ਦੇ ਵਿਚ ਸ਼ੇਰ ਚੀਤੇ, ਲੂੰਬੜ, ਰੋਜ਼, ਹਿਰਨ ਸਨ। ਇੱਥੇ ਬਾਦਸ਼ਾਹ ਰਾਜਕੁਮਾਰ ਸ਼ਿਕਾਰ ਖੇਡਿਆ ਕਰਨਗੇ। ਸਤਲੁਜ ਦੇ ਦੋਵੇਂ ਪਾਸੇ ਦੱਖਣੀ ਪੰਜਾਬ ਦੇ ਵਿਚ ਸੰਘਣਾ ਲੱਖੀ ਜੰਗਲ ਸੀ। ਵੱਡੇ ਘਰ ਪੱਥਰਾਂ ਦੇ, ਆਮ ਲੋਕਾਂ ਦੇ ਘਰ ਮਿੱਟੀ ਅਤੇ ਲੱਕੜ ਦੇ। ਫਰਸ਼ ਗਾਰੇ ਦੇ ਨਾਲ ਲਿਪਦੇ ਸੀ। ਹਿੰਦੂ ਗਾਓ ਦਾ ਜਿਹੜਾ ਗੋਹਾ ਮਿਲਾ ਕੇ ਲਿਪਦੇ, ਤਿੱਥ ਤਿਉਹਾਰ ਅਤੇ ਅਮੀਰ ਰੇਸ਼ਮ ਤੇ ਸੋਨਾ ਜਿਹੜਾ ਪਹਿਨਦੇ। ਆਮ ਬੰਦੇ ਲੱਕ ਦੇ ਦੁਆਲੇ ਪਰਨਾ ਲਪੇਟ ਲੈਂਦੇ ਤੇ ਬਸ ਕਾਫੀ ਹੁੰਦਾ ਸੀ। ਕਾਲ ਦੇ ਦਿਨਾਂ ਨੂੰ ਦੇਖਿਆ ਜਾਵੇ, ਜਦੋਂ ਕਾਲ ਪਿਆ, ਕਾਲ ਦੇ ਦਿਨਾਂ ਨੂੰ ਛੱਡ ਕੇ ਪੰਜਾਬੀਆਂ ਦੇ ਕੋਲ ਖਾਣ ਪੀਣ ਦੇ ਲਈ ਬਥੇਰਾ ਕੁਝ ਸੀ। ਹਾੜੀ ਤੇ ਸੋਨੀ ਦੋ ਫਸਲਾਂ ਹੁੰਦੀਆਂ। ਅਨਪੜ੍ਹ ਅਕਬਰ ਚੜ੍ਹਦੀ ਉਮਰੇ ਸ਼ੇਰ ਸ਼ਾਹ ਸੂਰੀ ਜਿਹੜਾ ਵਿਰੁੱਧ ਜੰਗ ਵਿਚ ਲੜਿਆ ਸੀ, ਉਸਦੇ ਦਿਲ ਦੇ ਵਿਚ ਵੀ ਪੰਜਾਬੀਆਂ ਦੇ ਲਈ ਖਾਸ ਥਾਂ ਬਣ ਗਈ। ਅਕਬਰ ਦੀ ਤਾਜਪੋਸ਼ੀ ਬੈਰਮ ਖਾਂ ਨੇ ਪੰਜਾਬ ਦੇ ਪਿੰਡ ਕਲਾਨੌਰ ਦੇ ਵਿਚ 1595 ਦੇ ਵਿਚ ਕਰ ਦਿੱਤੀ ਸੀ। ਸਿਕੰਦਰ ਸੂਰੀ ਦੀ ਬਗਾਵਤ ਦਬਾ ਦਿੱਤੀ ਗਈ। ਪੰਜਾਬ ਦੇ ਸ਼ਹਿਰ ਲਾਹੌਰ, ਗੁਜਰਾਤ ਤੇ ਸਿਆਲਕੋਟ ਉੱਤਰ ਦੇ ਵਿਚ, ਦੱਖਣ ਪੱਛਮ ਦੇ ਫਿਰੋਜ਼ਪੁਰ, ਪਾਣੀਪਤ, ਧਨੇਸਰ, ਸਰਹਿੰਦ, ਸੁਲਤਾਨਪੁਰ ਸੂਤੀ, ਰੇਸ਼ਮੀ ਸੱਟਣ, ਉੱਨੀ ਕੱਪੜੇ, ਉੱਨ ਦੇ ਕੱਪੜੇ ਤਿਆਰ ਕਰਕੇ ਕਢਾਈ ਬੁਣਾਈ ਦਾ ਕੰਮ ਕਰਦੇ। ਤੀਰ, ਤਲਵਾਰਾਂ, ਨੇਜ਼ੇ, ਛੁਰੇ, ਕੋਲੀਆਂ ਤੇ ਥਾਲ, ਕਾਗਜ਼, ਚਮੜਾ, ਦਰੀਆਂ ਬਣਾਉਂਦੇ। ਗੁੜ, ਤੇਲ, ਇਤਰ ਪੈਦਾ ਕਰਦੇ। ਝਨਾ ਦੇ ਵਿਚ ਜਿਹੜਾ ਵਗਦੀਆਂ ਕਿਸ਼ਤੀਆਂ ਵਜ਼ੀਰਾਬਾਦ ਦੇ ਵਿਚ ਬਣਦੀਆਂ। ਮੁਲਤਾਨ ਦੇ ਵਿਚ ਅਰਬੀ ਘੋੜਿਆਂ ਦੀ ਮੰਡੀ ਲੱਗਦੀ। ਪੂਰਬੀ ਪੰਜਾਬ ਪਹਾੜੀਆਂ ਦੀਆਂ ਜੜਾਂ ਦੇ ਵਿਚ ਜਿਹੜਾ ਸੀਗਾ ਖਿਜ਼ਾਰਾਬਾਦ, ਲੱਕੜ ਦਾ ਵੱਡਾ ਵਪਾਰ ਹੁੰਦਾ ਸੀ, ਕਿਉਂਕਿ ਨਦੀਆਂ ਦੇ ਰਾਹੀਂ ਪਾਣੀ ਦੇ ਵਿਚ ਦੀ ਫਿਰ ਲੱਕੜ ਸਿੱਟ ਦਿੱਤੀ ਜਾਂਦੀ ਸੀ, ਕੱਟ ਵੱਢ ਕੇ ਤੇ ਉੱਥੇ ਪਹੁੰਚ ਜਾਂਦੀ ਸੀ, ਤੇ ਇਹ ਫਿਰ ਉੱਥੇ ਮੰਡੀ ਸੀ ਜੜਾਂ ਦੇ ਵਿਚ, ਪਹਾੜੀਆਂ ਦੀਆਂ ਜੜਾਂ ਚ ਖਿਜ਼ਾਰਾਬਾਦ ਲੱਕੜ ਦਾ ਵੱਡਾ ਵਪਾਰ ਹੁੰਦਾ ਸੀ। ਸੈਨਿਕ ਬੰਦੋਬਸਤ ਪੱਖੋਂ ਖਾਸ ਪੰਜਾਬੀ ਸ਼ਹਿਰ ਰੋਹਤਾਸ ਸੀ, ਜੋ ਕਾਬਲ ਤੋਂ ਖੈਬਰ ਰਾਹੀਂ ਲਾਹੌਰ ਦੇ ਰਸਤੇ ਦੇ ਵਿਚ ਪੈਂਦਾ ਸੀ। ਇੱਥੇ ਸ਼ੇਰ ਸ਼ਾਹ ਸੂਰੀ ਨੇ ਕਿਲਾ ਉਸਾਰਿਆ ਸੀ ਤੇ ਦਿੱਲੀ ਦੇ ਵੱਲ ਜਾਂਦਿਆਂ ਬਿਸਤ ਦੁਆਬ ਦੇ ਵਿਚ, ਇਸ ਨੂੰ ਜਲੰਧਰ ਦੁਆਬ ਜਾਂ ਕੇਵਲ ਦੁਆਬ ਵੀ ਜਿਹੜਾ ਕਿਹਾ ਜਾਂਦਾ। ਜਲੰਧਰ ਤੇ ਸਤਲੁਜ ਦੇ ਦੱਖਣ ਦੇ ਵੱਲ ਲੁਧਿਆਣਾ ਹੈ। ਮੁਲਤਾਨ ਤੇ ਲਾਹੌਰ ਵਿਚਕਾਰਲਾ ਜਿਹੜਾ ਦੀਪਾਲਪੁਰ, ਸਿੰਧ ਸਾਗਰ ਦੁਆਬ ਦੇ ਵਿਚ ਤੇ ਅਜੋਕੇ ਪੂਰਬੀ ਪੰਜਾਬ ਦੇ ਵੱਲ ਸਰਹਿੰਦ ਹੈ। ਪਹਿਲੋ ਸੁਲਤਾਨਾ ਨੇ ਜਿਹੜਾ ਸੀਗਾ, ਫਿਰ ਮੁਗਲਾਂ ਨੇ ਉਦਯੋਗ ਅਤੇ ਸ਼ਹਿਰੀਕਰਨ ਨੂੰ ਉਤਸ਼ਾਹਿਤ ਕੀਤਾ। ਅਕਬਰ ਦਾ ਪੰਜਾਬ ਇਸ ਤਰ੍ਹਾਂ ਦਾ ਸੀ। ਪੰਜਾਬ ਦੇ ਕੇਂਦਰ ਦੇ ਵਿਚ ਰਾਵੀ ਕਿਨਾਰੇ ਲਾਹੌਰ ਸ਼ਹਿਰ ਸੀ। ਦੂਸਰਾ ਇੰਨਾ ਹੀ ਵਿਸ਼ਾਲ ਸੂਬਾ ਮੁਲਤਾਨ ਸੀ। ਲਾਹੌਰ ਤੋਂ 230 ਮੀਲ ਦੱਖਣ ਦੇ ਪੱਛਮ ਦੇ ਵੱਲ ਅਜੋਕਾ ਸਿੰਧ, ਮੁਲਤਾਨ ਦੇ ਉੱਤਰ ਦੇ ਵਿਚ ਜੇਹਲਮ, ਚਨਾਰ ਰਾਵੀ ਦਾ ਸੰਗਮ ਸੀ। ਵੱਡਾ ਪੂਰਬੀ ਹਿੱਸਾ ਜਿਸਦੇ ਉੱਤੇ ਕਦੀ ਦਿੱਲੀ ਤੋਂ ਕਦੀ ਸਰਹਿੰਦ ਤੋਂ ਹਕੂਮਤ ਚੱਲਦੀ ਸੀ। ਪਹਿਲੋਂ ਦਿੱਲੀਓ ਫਿਰ ਆਗਰੇ ਤੋਂ ਰਾਜ ਕਰਦਿਆਂ ਅਕਬਰ ਵਾਸਤੇ ਲਾਹੌਰ ਤੀਜੀ ਰਾਜਧਾਨੀ ਸੀ, ਜਿੱਥੇ ਉਸਨੇ ਮਜ਼ਬੂਤ ਕਿਲਾ ਉਸਾਰਿਆ। ਕਾਬਲ ਜਾਂ ਕਸ਼ਮੀਰ ਦੇ ਉੱਤੇ ਚੜ੍ਹਾਈ ਕਰਨ ਵਕਤ ਲਾਹੌਰ ਉਤਾਰਾ ਹੁੰਦਾ ਸੀ। ਮਤਰੇ ਭਰਾ ਹਾਕਿਮ ਦੀ ਅੱਖ ਤਖ਼ਤ ਦੇ ਉੱਪਰ ਸੀ ਤੇ ਅਫਗਾਨਿਸਤਾਨ ਦੇ ਵਿਚ ਰੂਹ ਪੁਸ਼ ਰਹਿੰਦਾ। ਗਾਹੇ ਬਗਾਹੇ ਹੱਲੇ ਬੋਲਦਾ, ਉਸਦੀ ਬਗਾਵਤ ਦਬਾਉਣ ਦੇ ਲਈ ਆਉਣਾ ਪੈਂਦਾ ਜਾਂ ਫਿਰ ਆਰਾਮ ਕਰਨ ਦੇ ਲਈ ਕਸ਼ਮੀਰ ਵਧੀਆ ਸੀਗਾ। ਮਾਮਾ ਬੈਰਮ ਖਾਂ ਬਾਗੀ ਹੋ ਗਿਆ, ਉਸਦੀ ਬਗਾਵਤ ਜਿਹੜੀ ਸੀ ਦਬਾਈ। ਸ਼ੇਰ ਸ਼ਾਹ ਸੂਰੀ ਨੇ ਜਿਹੜਾ ਸ਼ਾਹਰਾਹ ਜਿਹੜਾ ਸੀ ਬਿਹਾਰ ਤੋਂ ਬਰਾਸਤਾ ਆਗਰਾ ਪੰਜਾਬ ਤੱਕ ਬਣਾਇਆ ਸੀ, ਸ਼ਾਹਰਾਹ ਜਿਹੜਾ, ਅਕਬਰ ਨੇ ਉਸਦਾ ਵਿਤਕਰਾ ਕਰਕੇ ਪੱਛਮ ਦੇ ਵਿਚ ਪੇਸ਼ਾਵਰ ਅਤੇ ਪੂਰਬ ਦੇ ਵਿਚ ਬੰਗਾਲ ਤੱਕ ਕਰ ਦਿੱਤਾ। 1585 ਤੋਂ 1598 ਤੱਕ ਦਾ ਉਸਨੇ ਲਾਹੌਰ ਹੀ ਹਿੰਦੁਸਤਾਨੀ ਹਕੂਮਤ ਚਲਾਈ। 13 ਸਾਲ ਪੁਲਿਸ ਨੇ ਪੰਜਾਬੀਆਂ ਨੂੰ ਸਰਕਾਰ ਤੋਂ ਦੂਰ ਰੱਖਿਆ ਤੇ ਦਰਮਿਆਨੇ ਕੱਦ ਦੇ ਮਜ਼ਬੂਤ ਬਾਦਸ਼ਾਹ ਨੂੰ ਲੋਕ ਕਦੀ ਹੱਥ ਤੇ ਸਵਾਰ, ਜਿਹੜਾ ਹਾਥੀ ਦੇ ਉੱਤੇ ਸਵਾਰ ਕਰਵਾ ਲਈ
ਮਜ਼ਬੂਤ ਬਾਦਸ਼ਾਹ ਨੂੰ ਲੋਕ ਕਦੀ ਹਾਥੀ ਦੇ ਉੱਤੇ ਸਵਾਰ ਕਰਵਾ ਲਈ ਜਾਂਦਾ ਦੇਖਦੇ ਤੇ ਕਦੇ ਦਰਿਆ ਪਾਰ ਕਰਦਾ, ਕਈ ਸ਼ਿਕਾਰ ਖੇਡਦਾ ਦੇਖਦੇ। ਬੇਸ਼ੱਕ ਉਸਦਾ ਦਰਬਾਰ ਪੂਰੀ ਸ਼ਾਨ ਸ਼ੌਕਤ ਵਾਲਾ ਸੀ, ਪਰ ਆਪ ਉਹ ਆਯਾਸ਼ ਨਹੀਂ ਸੀ। ਕਿਸਾਨਾਂ ਤੋਂ ਕਰ ਲੈਂਦਾ, ਸਿੱਕੇ ਅਤੇ ਵੱਟੇ ਪਰਖੇ ਜਾਂਦੇ, ਗਜ਼ ਦੀ ਮਿਹਨਤੀ ਹੁੰਦੀ, ਸੋਨੇ ਚਾਂਦੀ ਦੀਆਂ ਜਿਹੜੀਆਂ ਕੀਮਤਾਂ ਨਿਸ਼ਚਿਤ ਕਰਦੇ ਵੀ ਕਿੰਨੇ ਦੀ ਵਿਕਣੀ ਹੈ ਜਾਂ ਲੈਣੀ ਹੈ, ਉਸ ਸਮੇਂ ਦਾ ਸ਼ੇਅਰ ਬਾਜ਼ਾਰ ਕਹਿ ਲਓ, ਕਿਸ ਗੁਨਾਹ ਦੀ ਕਿੰਨੀ ਸਜ਼ਾ ਹੋਵੇਗੀ, ਨਿਰਦੇਸ਼ ਮਿਲਦੇ। ਉਸਦੀ ਹਕੂਮਤ ਦੀਆਂ ਨੀਹਾਂ ਦੇ ਵਿੱਚ ਸ਼ੇਰ ਸ਼ਾਹ ਸੂਰੀ, ਹਮਾਂਜੂ, ਬਾਬਰ, ਅਫਗਾਨ ਤੇ ਤੁਰਕ ਰਾਜੇ ਪੁਰਾਣੇ ਹਿੰਦੂ ਸ਼ਾਸਕ ਸਨ। ਮਨਸਬਦਾਰਾਂ ਦੀ ਇੱਕ ਜਿਹੜੀ ਅਲੀਟ ਸ਼੍ਰੇਣੀ ਪੈਦਾ ਹੋ ਗਈ। ਅਕਬਰ ਖੁਦ ਇਨ੍ਹਾਂ ਨੌਕਰਾਂ ਅਫਸਰਾਂ ਦੀ ਨਿਯੁਕਤੀ ਕਰਦਾ ਸੀ। ਮਨਸਬਦਾਰ ਪ੍ਰਬੰਧ ਜਿਹੜਾ ਸੀ ਚਲਾਉਂਦਾ ਤੇ ਹਰ ਵਕਤ ਫੌਜ ਤਿਆਰ ਬਰ ਤਿਆਰ ਰੱਖਦਾ ਸੀ। ਕੁਝ ਮਨਸਬਦਾਰ ਰਾਜਧਾਨੀ ਦੇ ਵਿੱਚ ਹੁੰਦੇ ਤੇ ਬਾਕੀ ਆਪੋ ਆਪਣਿਆਂ ਸੂਬਿਆਂ ਦੇ ਵਿੱਚ। ਉਗਰਾਹੇ ਟੈਕਸ ਦੇ ਵਿੱਚੋਂ, ਜਿਵੇਂ ਕਿ ਅੱਜ ਕੱਲ MLA ਕਹਿ ਲਓ, ਜਾਂ ਉਗਰਾਹੇ ਟੈਕਸ ਦੇ ਵਿੱਚੋਂ ਮਨਸਬਦਾਰ ਦਾ ਹਿੱਸਾ ਹੁੰਦਾ, ਜਾਂ ਮੁੱਖ ਮੰਤਰੀ ਕਹਿ ਲਓ, ਜਿਸ ਦੇ ਨਾਲ ਇਹ ਧਨੀ ਵੀ ਹੋਏ ਤੇ ਇੱਜ਼ਤ ਵੀ ਬਣੀ। ਮਨਸਬਦਾਰ ਦੀ ਮੌਤ ਪਿੱਛੋਂ ਜਾਇਦਾਦ ਉੱਪਰ ਵਾਰਸਾਂ ਦਾ ਕੋਈ ਹੱਕ ਨਹੀਂ ਸੀ, ਸਭ ਬਾਦਸ਼ਾਹ ਦੀ ਹੋ ਜਾਂਦੀ ਸੀ। ਇਸ ਦੇ ਨਾਲ ਵੱਡੀ ਪੱਧਰ ਦੇ ਉੱਤੇ ਹੋਣ ਵਾਲਾ ਗਬਨ ਰੋਕਦਾ ਸੀ। ਮਨਸਬਦਾਰ ਨੂੰ ਖਜ਼ਾਨਚੀ ਵੀ ਰੱਖਿਆ ਜਾ ਸਕਦਾ ਸੀ ਤੇ ਕਾਬਲ ਫੌਜ ਲੈ ਕੇ ਜਿਹੜਾ ਸੀ ਚੜਾਈ ਕਰਨ ਦਾ ਹੁਕਮ ਵੀ ਮਿਲ ਸਕਦਾ ਸੀ। ਵਪਾਰੀ ਜਾਂ ਸੂਦਖੋਰ ਬੇਸ਼ੱਕ ਹਿੰਦੂ ਹੋਵੇ, ਮਨਸਬਦਾਰ ਦੇ ਨਾਲ ਲੈਣ ਦੇਣ ਕਰ ਸਕਦਾ, ਧਨ ਜਮ੍ਹਾਂ ਕਰ ਸਕਦਾ, ਜਿਸ ਦੇ ਉੱਪਰ ਵਾਰਸ ਦਾ ਜਾਂ ਵਾਰਿਸਾਂ ਦਾ ਹੱਕ ਹੁੰਦਾ ਜਾਂ ਉਸਦਾ ਹੱਕ ਹੁੰਦਾ ਜਿਸ ਵਾਸਤੇ ਵਸੀਅਤ ਲਿਖੀ ਹੋਈ ਹੋਵੇ। ਜਦੋਂ ਪੂਰੇ ਸੂਬੇ ਦੇ ਵਿੱਚ ਸੂਬੇ ਦਾ ਫੌਜੀ ਕੰਟਰੋਲ ਮਨਸਬਦਾਰ ਦੇ ਕੋਲ ਹੋਵੇ, ਉਦੋਂ ਉਸ ਨੂੰ ਨਾਜ਼ਮ ਕਿਹਾ ਜਾਂਦਾ ਸੀ। ਜੇ ਵਿੱਤੀ ਅਧਿਕਾਰ ਵੀ ਦੇ ਦਿੱਤੇ ਜਾਣ ਤਾਂ ਸੂਬੇਦਾਰ ਹੋ ਜਾਂਦਾ। ਹਰੇਕ ਸੂਬੇ ਦੇ ਵਿੱਚ ਕਰੀਬ ਦਰਜਨ ਸਰਕਾਰ ਹੁੰਦੇ। ਕਿਆ ਬਾਤ ਹੈ ਜੀ, ਇੱਦਾਂ ਪਦਵੀਆਂ ਬਣਦੀਆਂ ਸੀ। ਚਲੋ ਇਹ ਤਾਂ ਮੈਨੂੰ ਅੱਜ ਹੀ ਪਤਾ ਲੱਗਿਆ ਕਿ ਕਿੱਦਾਂ ਬਣਾਉਂਦੇ ਸੀ। ਪਹਿਲਾਂ ਸੀ ਮਨਸਬਦਾਰ ਹੁੰਦਾ ਸੀ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਨਾਜ਼ਮ ਕਿਹਾ ਜਾਂਦਾ ਸੀ, ਫਿਰ ਕੁਝ ਹੋਰ ਜਿਹੜੀਆਂ ਉਹਨੂੰ ਸਹੂਲਤਾਂ ਦੇ ਦਿੱਤੀਆਂ ਜਾਂਦੀਆਂ, ਤੇ ਜਦੋਂ ਫਿਰ ਉਹਨੂੰ ਸਾਰਾ ਮਤਲਬ ਕਿ ਕਮਾਈ ਦਾ ਸਾਧਨ ਜਾਂ ਅੱਜ ਦਾ ਕਹਿ ਲਓ ਆਪਣਾ ਵਿੱਤ ਮੰਤਰੀ ਜਿਹੜਾ ਅਹੁਦਾ ਜਿਹੜਾ ਸੀਗਾ ਮਿਲ ਜਾਂਦਾ ਸੀ, ਜਦੋਂ ਕਰਾਂਸੀ ਦੀ ਵੀ ਸਾਰਾ ਕੁਝ ਲੈਣ ਦੇਣ ਦਾ ਵੀ ਉਹ ਹਿਸਾਬ ਕਿਤਾਬ ਰੱਖਣ ਜਾਂਦਾ ਸੀ, ਫਿਰ ਉਹ ਸੂਬੇਦਾਰ ਬਣ ਜਾਂਦਾ ਹੁੰਦਾ ਸੀ। ਹਰੇਕ ਸੂਬੇ ਦੇ ਵਿੱਚ ਕਰੀਬ ਦਰਜਨ ਸਰਕਾਰ ਹੁੰਦੇ, ਹਰੇਕ ਦਾ ਚੀਫ ਫੌਜਦਾਰ ਹੁੰਦਾ ਜੋ ਫੌਜੀ ਅਫਸਰ ਹੁੰਦਾ। ਹਰੇਕ ਸਰਕਾਰ ਦੇ ਵਿੱਚ ਕਈ ਪਰਗਣੇ ਜਾਂ ਮਹਿਲ ਹੁੰਦੇ, ਹਰੇਕ ਪਰਗਣੇ ਦੇ ਵਿੱਚ ਕਈ ਕਈ ਪਿੰਡ, ਬਹੁਤੀਆਂ ਸਰਕਾਰਾਂ ਦੇ ਵਿੱਚ ਇੱਕ ਇੱਕ ਨਗਰ ਹੁੰਦਾ ਜਿਸ ਦੇ ਵਿੱਚ ਕੋਤਵਾਲ ਨਿਯੁਕਤ ਹੁੰਦਾ। ਇਸ ਦੀ ਜ਼ਿੰਮੇਵਾਰੀ ਸੁਰੱਖਿਆ ਦੇਣੀ ਹੁੰਦੀ ਸੀ। ਮਨਸਬਦਾਰ ਦੂਰ ਦੁਰਾਡੇ ਗਸ਼ਤਾਂ ਦੇ ਉੱਪਰ ਰਹਿੰਦੇ ਸੀ, ਜਿਸ ਦੇ ਨਾਲ ਸਲਤਨਤ ਦਾ ਪਸਾਰ ਹੁੰਦਾ ਤੇ ਮਜ਼ਬੂਤ ਰਹਿੰਦੀ। ਪੰਜਾਬ ਦੇ ਵਿੱਚੋਂ ਪਖਤੂਨ ਅਤੇ ਅਫਗਾਨ ਬਾਗੀਆਂ ਨੂੰ ਦਬਾਉਣ ਦੇ ਲਈ ਫੌਜਾਂ ਨਿਰੰਤਰ ਤੁਰੀਆਂ ਰਹਿੰਦੀਆਂ। ਕੇਂਦਰੀ ਏਸ਼ੀਆ ਦੇ ਉਜ਼ਬੇਕਿਸਤਾਨੀ ਉਜ਼ਬੇਕ ਮੁਗਲ ਹਕੂਮਤ ਦੇ ਲਈ ਲਗਾਤਾਰ ਖਤਰਾ ਬਣੇ ਰਹਿੰਦੇ। ਉਹਨਾਂ ਨੂੰ ਖਦੇੜਨਾ ਪੈਂਦਾ ਸੀ ਤੇ ਮਨਸਬਦਾਰ ਮਾਨ ਸਿੰਘ ਤੇ ਮਨਸਬਦਾਰ ਟੋਡਰਮੱਲ ਅਕਬਰ ਦੇ ਵਿੱਤ ਮੰਤਰੀ ਸਨ ਉਸ ਸਮੇਂ। ਉਹਨਾਂ ਨੂੰ ਕਈ ਜੰਗੀ ਮੁਹਿੰਮਾਂ ਦੇ ਉੱਤੇ ਭੇਜਿਆ। ਅਕਬਰ ਦਾ ਜਿਗਰੀ ਦੋਸਤ ਰਾਜਾ ਬੀਰਬਲ 1586 ਨੂੰ ਪਖਤੂਨ ਫਰੰਟ ਉੱਪਰ ਹੀ ਲੜਦਿਆਂ ਮਾਰਿਆ ਗਿਆ ਸੀ। ਇਹ ਖਬਰ ਸੁਣ ਕੇ ਕਹਿੰਦੇ ਨੇ ਕਿ ਅਕਬਰ ਨੇ 2 ਦਿਨ ਕੁਝ ਨਹੀਂ ਸੀ ਖਾਧਾ। ਅਕਬਰ ਦੇ ਬਹੁਤੇ ਮਨਸਬਦਾਰ ਸ਼ਾਹੀ ਘਰਾਣੇ ਦੇ ਵਿੱਚੋਂ ਜਾਂ ਕੇਂਦਰੀ ਏਸ਼ੀਆ ਦੇ ਵਿੱਚੋਂ ਭਾਰਤ ਪ੍ਰਵਾਸ ਕਰਕੇ ਆਏ ਲੋਕ ਹੁੰਦੇ। ਥੋੜੇ ਕੁ ਦੇਸੀ ਹਿੰਦੂ ਵੀ ਸਨ, ਪੰਜਾਬੀ ਮੁਸਲਮਾਨ ਜਿਸ ਨੇ ਦੀਨ ਦੇ ਵਿੱਚ ਪ੍ਰਵੇਸ਼ ਕੀਤਾ ਹੋਏ ਜਾਂ ਉਸਦੀ ਔਲਾਦ ਨੂੰ ਜਿਹੜਾ ਸੀ ਮਨਸਬਦਾਰੀ ਨਹੀਂ ਮਿਲੀ ਸੀ। ਅਕਬਰ ਦੀ ਫੌਜ ਦੇ ਵਿੱਚ ਵੀ ਬਹੁਤੇ ਪੰਜਾਬੀ ਨਹੀਂ ਸਨ। ਧਰਮ ਪਰਿਵਰਤਨ ਕਰਕੇ ਆਏ ਹੋਏ ਮੁਸਲਮਾਨਾਂ ਨੂੰ ਫੌਜ ਦੇ ਵਿੱਚ ਭਰਤੀ ਕਰਨ ਦੀ ਮਨਾਹੀ ਸੀ। ਉਸਨੇ ਉੱਤਰ ਪੱਛਮ ਦੇ ਵਿੱਚ ਇੰਨਾ ਪਸਾਰ ਕਰ ਲਿਆ ਕਿ ਕਾਬਲ ਅਤੇ ਕੰਧਾਰ ਸ਼ਹਿਰ ਹਿੰਦੁਸਤਾਨ ਦੇ 2 ਦਰਵਾਜ਼ੇ ਬਣ ਗਏ। ਸਦੀਆਂ ਤੋਂ ਅਸਥਿਰ ਪੰਜਾਬ ਸ਼ਾਂਤ ਹੋ ਗਿਆ। ਕੁਝ ਵਿਅਕਤੀਗਤ ਬਗਾਵਤਾਂ ਹੋਈਆਂ, ਜਿਵੇਂ ਲੋਕ ਨਾਇਕ ਬਣਿਆ ਦੁੱਲਾ ਭੱਟੀ ਪਿੰਡੀ ਭੱਟੀਆਂ ਦਾ ਮੁਸਲਮਾਨ ਰਾਜਪੂਤ ਲਾਹੌਰੋਂ ਉੱਤਰ ਪੱਛਮ 70 ਮੀਲ ਦੂਰ ਬਗਾਵਤ ਕਰਨ ਕਾਰਨ ਲਾਹੌਰ ਦੇ ਵਿੱਚ ਫਾਹੇ ਲਾਇਆ ਗਿਆ। ਅਕਬਰ ਵੇਲੇ ਪੰਜਾਬ ਦੀ ਵਸੋਂ ਅਤੇ ਧਨ ਦੇ ਵਿੱਚ ਵਾਧਾ ਹੋ ਗਿਆ। ਪੁਰਤਗਾਲੀ ਪਾਦਰੀ
ਐਂਟੋਨੀਓ ਲਾਹੌਰ ਆ ਗਿਆ ਤੇ ਲਿਖਦਾ ਹੈ ਕਿ ਆਕਾਰ ਆਬਾਦੀ ਜਾਂ ਦੌਲਤ ਪੱਖੋਂ ਏਸ਼ੀਆ ਜਾਂ ਯੂਰਪ ਦੇ ਕਿਸੇ ਸ਼ਹਿਰ ਤੋਂ ਘੱਟ ਸੁਹਾਣਾ ਨਹੀਂ ਸੀ ਕਿਉਂਕਿ ਪੁਰਤਗਾਲੀਆਂ ਨੇ ਗੋਆ ਦੇ ਉੱਤੇ ਬਹੁਤ ਰਾਜ ਕੀਤਾ। ਆਖਰ ਦੇ ਵਿੱਚ ਗੋਆ ਰਾਜ ਰੋਜਾ ਗੋਆ ਜਿਹੜਾ ਫਿਰ ਆਜ਼ਾਦ ਹੋਇਆ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਦੇ ਵਿੱਚ। ਕਿਤੇ ਵਪਾਰੀਆਂ ਦੀ ਭੀੜ ਹੈ ਜੋ ਹਰ ਸਾਰੇ ਏਸ਼ੀਆ ਦੇ ਵਿੱਚੋਂ ਹਨ। ਹੈਰਾਨ ਹੋਇਆ ਕਿ ਲਾਹੌਰ ਕਿਲੇ ਦੀ ਦੀਵਾਰ 3 ਮੀਲ ਘੇਰੇ ਤੱਕ ਵਿਸ਼ਾਲ ਹੈ, ਐਡਾ ਕਿਲਾ ਸੀ। ਅਕਬਰ ਦਾ ਦੇਹਾਂਤ ਉਪਰੰਤ ਜਾਨ ਮਿਲਟਨ ਆਪਣੇ ਗ੍ਰੰਥ ਪੈਰਾਡਾਈਜ਼ ਲੋਸਟ ਦੇ ਵਿੱਚ ਜਿੱਥੇ ਪੂਰਬੀ ਲੋਕ ਕਥਾਵਾਂ ਵਿਚਲੇ ਸ਼ਹਿਰਾਂ ਦਾ ਜ਼ਿਕਰ ਕਰਦਾ ਹੈ, ਉਨ੍ਹਾਂ ਦੇ ਵਿੱਚ ਲਾਹੌਰ ਵੀ ਹੈ। ਮੁਸਲਮਾਨਾਂ, ਹਿੰਦੂਆਂ, ਸੁੰਨੀਆਂ, ਸ਼ੀਆ, ਵਿਦੇਸ਼ੀ ਅਫਸਰਸ਼ਾਹੀ, ਤੁਰਕ, ਅਫਗਾਨ, ਇਰਾਨੀ, ਉਜ਼ਬੇਕ, ਜਿਸ ਨੇ ਵੱਡੇ ਦਫ਼ਤਰ ਮੱਲੇ ਹੋਏ ਸਨ, ਦੇਸੀਆਂ ਵਿਦੇਸ਼ੀਆਂ ਦੇ ਬਾਰੇ ਪੰਜਾਬੀਆਂ ਦੇ ਵਿੱਚ ਏਕਤਾ ਤੇ ਸਦਭਾਵਨਾ ਬਣੀ। ਲਾਹੌਰ ਉਸਨੇ ਖੈਰਪੁਰਾ ਇਮਾਰਤ ਉਸਾਰੀ ਜਿਸਦੇ ਵਿੱਚ ਮੁਸਲਮਾਨ, ਈਸਾਈ, ਯਹੂਦੀ ਵਿਦਵਾਨ ਵਿਚਾਰ ਵਟਾਂਦਰਾ ਕਰਦੇ। ਇਸ ਤਰਜ਼ ਦੇ ਉੱਤੇ ਦੂਜੀ ਇਮਾਰਤ ਧਰਮਪੁਰਾ ਉਸਾਰੀ ਜਿਸਦੇ ਵਿੱਚ ਪੰਡਿਤ ਹਿੰਦੂ ਧਰਮ ਦੇ ਬਾਰੇ ਵਿਚਾਰ ਵਟਾਂਦਰਾ ਕਰਦੇ। ਚੇਤੇ ਰਹੇ ਕਿ ਜਦੋਂ ਸੰਵਾਦ ਚੱਲ ਰਿਹਾ ਹੁੰਦਾ ਹਥਿਆਰਬੰਦ ਸਿਪਾਹੀ ਸੁਰੱਖਿਆ ਦੇ ਲਈ ਤੈਨਾਤ ਰਹਿੰਦੇ ਸੀ। ਅਕਬਰ ਦੀ ਸਹਿਣਸ਼ੀਲਤਾ ਦਾ ਅਰਥ ਇਹ ਨਹੀਂ ਕਿ ਸਾਰੇ ਅਫਸਰ ਨਰਮ ਦਿਲ ਦੇ ਸਨ ਜਾਂ ਕਮਜ਼ੋਰ ਪੰਜਾਬੀ ਸੁਰੱਖਿਅਤ ਸਨ। ਮਿਰਜ਼ਾ ਕੁਲੀ ਖਾਨ ਸੂਬੇਦਾਰ ਦੇ ਬੇਟੇ ਮਿਰਜ਼ਾ ਲਾਹੌਰੀ ਨੇ ਆਪਣੇ ਇੱਕ ਨਿਰਦੋਸ਼ ਨੌਕਰ ਨੂੰ ਇਸ ਕਰਕੇ ਜ਼ਮੀਨ ਦੇ ਵਿੱਚ ਦੱਬ ਕੇ ਮਾਰ ਦਿੱਤਾ ਸੀ ਤਾਂ ਕਿ ਦੇਖਿਆ ਜਾਏ ਕਿ ਦੱਬਿਆ ਮੁਰਦਾ ਕਿਹੋ ਜਿਹਾ ਰਹਿੰਦਾ ਹੈ। ਦੂਜੀ ਵਾਰ ਮਿਰਜ਼ਾ ਲਾਹੌਰੀ ਵਿਆਹ ਦੇ ਜਿਹੜਾ ਸੀ ਮੰਟਪ ਵਿੱਚੋਂ ਇੱਕ ਹਿੰਦੂ ਦੁਲਹਨ ਨੂੰ ਚੁੱਕ ਕੇ ਲੈ ਆਇਆ ਸੀ, ਜਿਹੜਾ ਜਦੋਂ ਫੇਰੇ ਵਗੈਰਾ ਲੈ ਰਹੇ ਹੋਣਗੇ। ਜਦੋਂ ਪਰਿਵਾਰ ਨੇ ਸੂਬੇਦਾਰ ਦੇ ਕੋਲ ਸ਼ਿਕਾਇਤ ਕੀਤੀ ਤਾਂ ਉੱਤਰ ਮਿਲਿਆ, ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਹਾਡੀ ਰਿਸ਼ਤੇਦਾਰੀ ਸੂਬੇ ਦੇ ਨਾਲ ਜੁੜ ਗਈ ਹੈ। ਲਾਹੌਰ ਜਾਂ ਹੋਰ ਕਿਧਰੇ ਈਸਾਈਆਂ ਦੇ ਨਾਲ ਅਕਬਰ ਦੀ ਗੁਫ਼ਤਗੂ ਹੁੰਦੀ ਰਹਿੰਦੀ। ਫਾਦਰ ਜੈਰੋਮ ਅਤੇ ਇੱਕ ਮੁਸਲਮਾਨ ਵਿਦਵਾਨ ਵੱਲੋਂ ਇਕੱਠਿਆਂ ਲਿਖੀ ਕਿਤਾਬ ਦਾਸਤਾਨੇ ਮਸੀਹ ਛਪਵਾਉਣ ਦੀ ਆਗਿਆ ਮਿਲ ਗਈ। ਇਹ ਕਿਤਾਬ ਯਿਸੂ ਦੀ ਜੀਵਨੀ ਹੈ, ਪਰ ਪਾਦਰੀ ਉਸਨੂੰ ਈਸਾਈ ਧਰਮ ਧਾਰਨ ਕਰਨ ਵਾਸਤੇ ਨਹੀਂ ਜਿਹੜੇ ਸੀ ਮਨਾ ਸਕੇ। ਉਸਦਾ ਫਿਕਰ ਹਕੂਮਤ ਜਿਹੜਾ ਸੀ ਥਿਰ ਕਰਨਾ ਸੀ। ਈਸਾਈ ਹੋ ਜਾਂਦਾ ਤਾਂ ਬਗਾਵਤ ਹੋ ਸਕਦੀ ਸੀ। ਸਾਰੇ ਧਰਮਾਂ ਦਾ ਆਦਰ ਕਰਨ ਵਾਲਾ ਅਕਬਰ ਸੁੰਨੀ ਸ਼ੀਆ ਰੱਫੜ ਤੋਂ ਨਾਰਾਜ਼ ਸੀ ਤੇ ਮਈ 1578 ਨੂੰ ਉੱਤਰ ਪੱਛਮੀ ਪੰਜਾਬ ਦੇ ਵਿੱਚ ਇੱਕ ਘਟਨਾ ਘਟ ਗਈ। ਜੇਲਮ ਪਾਰ ਕਰਕੇ ਭੇਰਾ ਨਗਰ ਸ਼ਿਕਾਰ ਖੇਡਣ ਪੁੱਜਾ ਤਾਂ ਉਸਨੂੰ ਜ਼ਬਰਦਸਤ ਰਹੱਸਮਈ ਅਨੁਭਵ ਹੋਇਆ। ਸ਼ੰਕਾਵਾਦੀਆਂ ਦੇ ਲਈ ਬੇਹੋਸ਼ ਦਾ ਜਿਹੜਾ ਬੇਹੋਸ਼ੀ ਦਾ ਦੌਰਾ ਪਿਆ ਸੀ, ਪਰ ਉਸਦਾ ਰੋਜ਼ਾਨਾ ਮਚਾ ਲਿਖਣ ਵਾਲਿਆਂ ਦੱਸਿਆ, ਜੋ ਡਾਇਰੀ ਲਿਖਦੇ ਸੀ ਹਰ ਰੋਜ਼ ਕੀ ਕੁਝ ਵਾਪਰਦਾ ਹੈ। ਰੋਜ਼ਾਨਾ ਮਚਾ ਲਿਖਣ ਵਾਲੇ ਦੱਸਦੇ ਨੇ ਕਿ ਫਲਦਾਰ ਦਰਖਤ ਹੇਠ ਖਲੋ ਕੇ ਉਸਨੇ ਆਪਣੇ ਕੇਸ ਕੱਟ ਦਿੱਤੇ, ਗਰੀਬਾਂ ਦੇ ਵਿੱਚ ਸੋਨਾ ਚਾਂਦੀ ਵੰਡਿਆ ਤੇ ਸ਼ਿਕਾਰ ਪ੍ਰੋਗਰਾਮ ਜਿਹੜਾ ਰੱਦ ਕਰ ਦਿੱਤਾ। ਇਨ੍ਹਾਂ ਧਾਰਮਿਕ ਗੋਸ਼ਟੀਆਂ ਦੇ ਦੌਰਾਨ ਇੱਕ ਵਾਰ ਸ਼ੀਆ ਵਿਦਵਾਨ ਦਾ ਕਤਲ ਹੋ ਗਿਆ। ਕਾਤਲ ਨੂੰ ਅਕਬਰ ਨੇ ਹਾਥੀ ਦੇ ਪੈਰ ਹੇਠਾਂ ਲਤਾੜ ਕੇ ਮਰਵਾਇਆ। ਆਗਰੇ ਦੇ ਵਿੱਚ ਅਕਬਰ ਦੀ ਮੌਤ ਪਿੱਛੋਂ ਇੱਕ ਪ੍ਰਭਾਵਸ਼ਾਲੀ ਇਸਲਾਮਿਕ ਵਿਦਵਾਨ ਸ਼ੇਖ ਅਹਿਮਦ ਸਰਹੰਦੀ ਸਰਹੱਦੀ 1563 ਤੋਂ 1624 ਨੇ ਅਕਬਰ ਦੇ ਮੁਸਲਮਾਨ ਹੋਣ ਉੱਪਰ ਸਵਾਲ ਕਰ ਦਿੱਤਾ। ਬੇਸ਼ੱਕ ਦਫਨਾਇਆ ਇਸਲਾਮੀ ਤਰੀਕੇ ਦੇ ਨਾਲ ਗਿਆ, ਹਿੰਦੂਆਂ, ਈਸਾਈਆਂ, ਪਾਰਸੀਆਂ, ਸੂਫੀਆਂ, ਸ਼ੀਆ ਅਤੇ ਹੋਰ ਗੈਰ ਇਸਲਾਮੀ ਫਿਰਕਿਆਂ ਨੂੰ ਦਿੱਤੀ ਆਜ਼ਾਦੀ ਤੋਂ ਚਿੜੇ ਸਰਹੱਦੀ ਨੇ ਸ਼ੁੱਧ ਇਸਲਾਮ ਲਾਗੂ ਕਰਨ ਦਾ ਹੋਕਾ ਦੇ ਦਿੱਤਾ। ਬਾਦਸ਼ਾਹ ਦੇ ਮੁਲਾਜ਼ਮ ਜਿਹੜੇ ਸਨ, ਮੁਲਾਜ਼ਮ ਅਬਦੁਲ ਕਾਦਰ ਬਦਾਯੂਨੀ ਨੇ ਵੀ ਅਕਬਰ ਦੀ ਇਸੇ ਨੁਕਤੇ ਤੋਂ ਸਖ਼ਤ ਆਲੋਚਨਾ ਕੀਤੀ। ਇਨ੍ਹਾਂ ਲੋਕਾਂ ਨੇ ਅਕਬਰ ਦੇ ਦੁਆਰਾ ਰਾਜਧਾਨੀ ਰਾਜਪੂਤ ਹਿੰਦੂ ਕੁੜੀ ਵਿਓਨ ਟੋਡਰਮੱਲ ਟੰਡਨ ਨੂੰ ਜਿਹੜਾ ਸੀ ਰਾਜਾ ਥਾਪਣ ਉਪਰ ਨਾਰਾਜ਼ਗੀ ਜ਼ਾਹਰ ਕਰ ਦਿੱਤੀ। ਜੈਪੁਰ ਦੇ ਰਾਜਾ ਮਾਨ ਸਿੰਘ ਨੂੰ ਫੌਜਾਂ ਦਾ ਜਰਨੈਲ ਤੇ ਅਫਗਾਨਿਸਤਾਨ ਦਾ ਸਫੀਰ ਕਿਉਂ ਲਾਇਆ? ਬਦਾਯੂਨੀ ਅਤੇ ਸਰਹੱਦੀ ਦੇ ਦਿੱਲੀ ਆਗਰੇ ਦਰਬਾਰ ਦੇ ਵਿੱਚ ਹੋਰ ਵੀ ਸਮਰਥਕ ਸਨ, ਪਰ ਅਕਬਰ ਦੀ ਨੀਤੀ ਤੋਂ ਪੰਜਾਬ ਦੀ ਪ੍ਰਜਾ ਖੁਸ਼ ਸੀ। ਅਕਬਰ ਦੀ ਮੌਤ ਵੇਲੇ ਇੱਕ ਪਾਦਰੀ ਦਾ ਕਥਨ ਹੈ, ਉਹ ਲਿਖਦਾ ਹੈ ਕਿ ਉਹ ਸਭ ਦਾ ਮਹਿਬੂਬ ਰਾਜਾ ਸੀ, ਕਹਿੰਦੇ ਕਿ ਉਹ ਸਭ ਦਾ ਮਜ਼ਬੂਤ ਰਾਜਾ ਸੀ ਤੇ ਵੱਡਿਆਂ ਦੇ ਨਾਲ ਸਖ਼ਤ
ਗਰੀਬਾਂ ਦੇ ਪ੍ਰਤੀ ਹਮਦਰਦੀ ਜਾਣੀ ਅਮੀਰਾਂ ਦੇ ਨਾਲ ਸਖਤੀ ਤੇ ਗਰੀਬਾਂ ਦੇ ਨਾਲ ਹਮਦਰਦੀ ਰੱਖਦਾ ਸੀ। ਉੱਚੇ ਨੀਵੇਂ ਜਾਣਕਾਰ ਜਾਂ ਅਣਜਾਣ ਹਰੇਕ ਨੂੰ ਇਨਸਾਫ਼ ਈਸਾਈਆਂ ਮੁਸਲਮਾਨਾਂ ਹਿੰਦੂਆਂ ਸਭ ਨੂੰ ਇਉਂ ਲੱਗਦਾ ਜਿਵੇਂ ਰਾਜਾ ਉਨ੍ਹਾਂ ਦੇ ਵੱਲ ਦਾ ਹੈ। ਅਕਬਰ ਦੀ ਮੌਤ ਤੋਂ 5 ਸਾਲ ਬਾਅਦ ਦੂਰ ਪ੍ਰਦੇਸ਼ ਦੇ ਵਿੱਚ ਇੰਗਲੈਂਡ ਦੀ ਮਹਾਰਾਣੀ ਅਲਿਜ਼ਾਬੈਥ ਪਹਿਲੀ ਨੇ ਆਪਣੇ ਦਰਬਾਰੀਆਂ ਤੇ ਵਪਾਰੀਆਂ ਦੀ ਈਸਟ ਇੰਡੀਆ ਕੰਪਨੀ ਦਾ ਰਾਇਲ ਚਾਰਟਰ ਜਿਹੜਾ ਸੀ ਮਨਜ਼ੂਰ ਕਰਦਿਆਂ ਹਸਤਾਖਰ ਕਰ ਦਿੱਤੇ ਦੋਸਤੋ। ਇਸੇ ਤਰ੍ਹਾਂ ਤੇ ਅੱਗੇ ਜਾ ਕੇ ਫਿਰ ਆਪਾਂ ਦੇਖਦੇ ਹਾਂ ਇਹਦੇ ਵਿੱਚ ਅੱਗੇ ਕੀ ਕੁਝ ਵਾਪਰਦਾ ਹੈ ਹਸਤਾਖਰ ਹੋਣ ਤੋਂ ਬਾਅਦ, ਤੇ ਇਹ ਲੜੀ ਫਿਰ ਕਿੱਥੇ ਜਾ ਕੇ ਜੁੜਦੀ ਹੈ। 1574 ਤੋਂ ਫਿਰ ਅੱਗੇ ਦਾ ਜਿਹੜਾ ਸਫ਼ਾ ਆਪਾਂ ਸ਼ੁਰੂ ਕਰਾਂਗੇ ਤੇ ਉਮੀਦ ਕਰਦੇ ਹਾਂ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਸਿੱਖਣ ਨੂੰ ਮਿਲ ਗਈਆਂ ਮੈਨੂੰ ਵੀ ਤੇ ਤੁਹਾਨੂੰ ਵੀ, ਤੇ ਇੱਕ ਦੂਸਰੇ ਦੇ ਨਾਲ ਆਪਾਂ ਰਲ ਕੇ ਇਸ ਕਿਤਾਬ ਨੂੰ ਪੂਰਾ ਕਰਾਂਗੇ। ਇਹ ਸੀ ਦੋਸਤੋ ਨਾਵਲ ਸੋਰੀ ਕਿਤਾਬ ਪੰਜਾਬ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਜਿਸ ਨੂੰ ਕਲਮਬੰਦ ਕੀਤਾ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹਰਪਾਲ ਸਿੰਘ ਪੰਨੂ ਜੀ ਨੇ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦੇ ਮੰਚ ਫਿਨਲੈਂਡ ਸਟੂਡੀਓ ਤੇ ਲੜੀਵਾਰ ਭਾਗ ਤੀਸਰਾ। ਤੇ ਦੋਸਤੋ ਇਸ ਦੇ ਨਾਲ ਹੀ ਫਿਰ ਇਸ ਦੀ ਸਮਾਪਤੀ ਕਰਦੇ ਆਪਾਂ ਤੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਗਿਆ ਲੈਂਦੇ ਹਾਂ। ਸਮਾਂ ਕਾਫੀ ਹੀ ਹੋ ਚੱਲਿਆ ਜੀ ਤੇ ਅੱਜ ਆਪਾਂ 15-20 ਮਿੰਟ ਉੱਪਰ ਵੀ ਲਾ ਲਏ ਆ। ਚਲੋ ਫਰਾਈਡੇ ਵਾਲਾ ਦਿਨ ਹੈ ਤੇ ਕੋਸ਼ਿਸ਼ ਤਾਂ ਹੁੰਦੀ ਆਪਾਂ ਸਮੇਂ ਸਿਰ ਹੀ ਨਿਬੇੜ ਲਈਏ, ਪਰ ਮਨ ਹੁੰਦਾ ਚਲੋ ਇੱਕ ਤਾਂ ਦਿਨ ਹੁੰਦਾ ਆਪਣਾ ਇਹ ਤੇ ਕਿਤਾਬਾਂ ਦੇ ਅੰਗ ਸੰਗ ਉਹਦੇ ਵਿੱਚੋਂ ਆਪਾਂ ਕੁਝ ਨਾ ਕੁਝ ਕਿਤਾਬਾਂ ਦੇ ਨਾਲ ਵੀ ਜੁੜੇ ਰਹੀਏ ਤੇ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹੀਏ। ਦੁਆਬਾ ਰੇਡੀਓ ਟੀਮ ਕਹਿੰਦੇ ਨੇ ਬਹੁਤ ਖੂਬ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਹੈ ਜੀ ਟੀਮ ਦੇ ਕਿ ਪਸੰਦ ਕਰ ਰਹੇ ਨੇ ਉਹ ਵੀ ਇਸ ਕਿਤਾਬ ਨੂੰ ਜੀ। ਤੇ ਦੋਸਤੋ ਇਸ ਦੇ ਨਾਲ ਹੀ ਫਿਰ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਮਲਕੀਤ ਕੌਰ ਜੀ ਦਾ ਸੁਨੇਹਾ ਉਹਦੇ ਵਿੱਚ ਮੈਂ ਬਾਅਦ ਚੋਂ ਸੁਣਾਂਗਾ ਜੀ ਤੇ ਔਜਲਾ ਸਾਹਿਬ ਨੇ ਇੱਕ ਸ਼ਾਇਦ ਕੁਝ ਭੇਜਿਆ ਜੀ ਤੇ ਹਾਂਜੀ ਓਕੇ ਜੀ ਮੁਬਾਰਕਬਾਦ ਹੈ ਜੀ ਬੈਸਟ ਅਵਾਰਡ ਮਿਲਿਆ ਔਜਲਾ ਸਾਹਿਬ ਨੂੰ ਸ਼ੋਪ ਦਾ ਜੀ ਬਿਜ਼ਨਸ ਦਾ 2026 ਦਾ ਤੇ ਮੁਬਾਰਕਬਾਦ ਹੈ ਬਹੁਤ ਬਹੁਤ ਜੀ। ਤੇ ਹਾਂਜੀ ਦੋਸਤੋ ਲਓ ਤੁਹਾਡੇ ਸੁਨੇਹੇ ਲੈ ਲਈਏ ਫਿਰ ਆਗਿਆ ਲੈਂਦੇ ਹਾਂ ਜਲਦੀ ਜਲਦੀ ਤੇ ਕਰ ਲਈਏ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ ਤੇ ਬਾਤ ਪਾਉਂਦੇ ਹਾਂ ਤੁਹਾਡੇ ਸੁਨੇਹਿਆਂ ਦੀ ਜਾਂਦੇ ਜਾਂਦੇ ਕੀ ਕਹਿੰਦੇ ਨੇ ਇਹ ਸੁਨੇਹੇ ਤੇ ਕੱਲ੍ਹ ਨੂੰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ ਤੇ ਸੈਟਰਡੇ ਸੰਡੇ ਭਾਰਤੀ ਸਮਾਂ 8 ਵਜੇ ਤੇ ਉਹਦੇ ਨਾਲ ਵੀ ਜੁੜਨਾ ਤੁਸੀਂ। ਮਾਲ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਜੀਆਂ ਨੂੰ ਜੀ। ਮਾਲ ਜੀ ਸਵਾਗਤ ਹੈ ਜੀ ਤੇ ਪਰਮਿੰਦਰ ਬਾਰਨਾ ਜੀ ਭਾਰਤ ਸਾਹਿਬ ਆਜੋ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸੱਜਣਾਂ ਨੂੰ ਜੀ ਤੇ ਸਤਨਾਮ ਸਿੰਘ ਜਾਣੀਆਂ ਚੱਲ ਜੀ ਨੇ ਜੀਆਂ ਨੂੰ ਜੀ ਕਿਹਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਣ ਰਹੇ ਆ ਕਹਿੰਦੇ ਪ੍ਰੋਗਰਾਮ ਗ੍ਰੇਟ ਜੀ ਤੇ ਓਕੇ ਆ ਸਾਰਾ ਕੁਝ ਜੀ। ਜਿਮੀ ਕਾਟਰ ਸਾਹਿਬ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਭੁਪਿੰਦਰ ਭਾਰਤ ਜੀ ਵੀਰ ਜੀ ਉਹ ਲੱਗੇ ਰਹੋ ਜੀ ਵੀਰ ਜੀ। ਮਾਲ ਜੀ ਕਹਿੰਦੇ ਨੇ ਜੀ ਠੀਕ ਹੈ ਸਭ ਕੁਝ ਜੀ। ਮਾਨ ਸਿੰਘ ਹੁਸੈਣੀ ਜੀ ਲਿਖਦੇ ਨੇ ਆਪਣੇ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਯੂਐਸ ਤੋਂ ਸਾਰਿਆਂ ਨੂੰ ਪਿਆਰ ਭਰੀ ਜੀ ਤੇ ਮੇਰੀ ਹੋਈ ਮਰੀ ਹੋਈ ਜ਼ਮੀਰ ਕਦੇ ਜਾਗਦੀ ਨਹੀਂ ਬਸ ਗੱਲਾਂ ਦੇ ਵਿੱਚ ਹੀ ਰਹਿੰਦੀ ਹੈ ਜੀ ਕਹਿੰਦੇ ਤੇ ਜਦੋਂ ਆਪ ਕੰਮ ਦੇ ਨਹੀਂ ਰਹਿੰਦੇ ਫਿਰ ਕਾਹਦੀ ਕਹਿੰਦੇ ਜਾਗੀ ਹੈ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 7 ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ ਸਭ ਨੂੰ। ਸੁਰਜੀਤ ਭਾਰਤ ਸਾਡੇ ਮਦਦ ਸਤਿ ਸ਼੍ਰੀ ਅਕਾਲ ਭੇਜਦੇ ਨੇ। ਬਲਕਾਰ ਸਿੰਘ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ ਜੀ ਜੀਆਂ ਨੂੰ ਜੀ ਅੰਕਲ ਜੀ ਸ਼ੁਕਰੀਆ ਜੀ। ਤੇ ਮਲੂਕ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ ਜੀ ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਹੈ ਜੀ। ਸਤਨਾਮ ਸਿੰਘ ਜਾਣੀਆਂ ਚੱਲ ਜੀ ਕਹਿੰਦੇ ਬਿਲਕੁਲ ਸਹੀ ਕਿਹਾ ਸੈਣੀ ਸਾਹਿਬ ਜੀ ਤੇ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਜਿੰਦਰ ਕੁਮਾਰ ਜੀਰਾ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀਆਂ ਨੂੰ ਜੀ। ਜੀਰਾ ਸਾਹਿਬ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਜੀਆਂ ਨੂੰ ਜੀ ਤੇ ਗੁਲਾਬ ਦੇ ਫੁੱਲ ਭੇਜੇ ਨੇ। ਨਵਦੀਪ ਸਿੰਘ ਜੀ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਬਾਈ ਜੀ ਭੇਜਦੇ ਆ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਸੰਧੂ ਅੰਕਲ ਜੀ ਤੇ ਸ਼ੁਕਰੀਆ ਜਾਣੀਆਂ ਚਾਲ ਸਾਹਿਬ ਵੀਰ ਜੀ ਕਹਿੰਦੇ ਸੈਣੀ ਸਾਹਿਬ
ਤੇ ਇਸੇ ਤਰ੍ਹਾਂ ਹਿੱਟ ਵਰਤ ਅੱਛਾ ਜੀ ਉਹ ਮੈਂ ਲਛਮਣ ਲਕੀਰ ਦੀ ਗੱਲ ਕੀਤੀ ਸੀ ਤੇ ਕੋਕਰੋਚਾਂ ਦੇ ਲਈ ਤੇ ਸੈਣੀ ਸਾਹਿਬ ਨੇ ਲਿਖਿਆ ਕਿ ਹਿੱਟ ਵਰਤਦੇ ਆ ਜੀ ਹੁਣ ਭਾਰਤ ਸਾਹਿਬ ਕਾਕਰੋਚ ਵਾਸਤੇ ਜੀ। ਜੀਰਾ ਜੀ ਕਹਿੰਦੇ ਆ ਬਾਈ ਜੀ ਮੇਰੇ ਹੁਣ ਵੀ 10 ਮਿੰਟ ਪਹਿਲਾਂ ਮੇਰੇ ਹੱਥ ਦੇ ਵਿੱਚ ਲਛਮਣ ਰੇਖਾ ਫੜੀ ਹੋਈ ਸੀ ਕਹਿੰਦੇ ਅੱਜ ਵੀ ਆਉਂਦੀ ਹੈ ਜੀ ਕਿਆ ਬਾਤ ਹੈ ਜੀ। ਤੇ ਰਾਜਨ ਜੀ ਕਹਿੰਦੇ ਆ ਮਤਲਬ ਤੁਸੀਂ ਖਟਮਲ ਰਹਿਣ ਨਹੀਂ ਦੇਣੇ ਜੀ ਹੁਣ ਕੋਈ ਵੀ। ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਤੇ ਇਸੇ ਤਰ੍ਹਾਂ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਜੀ ਸੈਣੀ ਸਾਹਿਬ ਜੀ ਤੇ ਬਹੁਤ ਖੂਬ ਜੀ ਆਪਣੇ ਟੀਮ ਦੇ ਵੱਲੋਂ ਵੀ ਕਿਹਾ ਕਿਤਾਬ ਨੂੰ ਪਸੰਦ ਕੀਤਾ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਆ ਆਖਰੀ ਸੁਣਿਆ ਐਵਰੀਬਾਡੀ ਹੈਵ ਏ ਗ੍ਰੇਟ ਵੀਕਐਂਡ ਜੀ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਤੁਹਾਨੂੰ ਵੀ ਹੈਵ ਏ ਨਾਈਸ ਵੀਕਐਂਡ ਜੀ ਤੇ ਸਭ ਦੋਸਤਾਂ ਨੂੰ ਹੈਵ ਏ ਨਾਈਸ ਵੀਕਐਂਡ ਇੰਜੋਏ ਕਰੋ ਪਰਿਵਾਰਾਂ ਚ ਬੈਠੋ ਤੇ ਦੁਆਬਾ ਰੇਡੀਓ ਦੇ ਨਾਲ ਪ੍ਰੋਗਰਾਮਾਂ ਦੇ ਵਿੱਚ ਜੁੜਦੇ ਰਹੋ ਹੱਸਦੇ ਖੇਡਦੇ ਰਹੋ ਤੇ ਖੁਸ਼ੀਆਂ ਮਾਣਦੇ ਰਹੋ। ਤੇ ਲੋ ਦੋਸਤੋ ਉਨ੍ਹਾਂ ਦੋਸਤਾਂ ਦਾ ਵੀ ਜਾਂਦੇ ਜਾਂਦੇ ਸ਼ੁਕਰੀਆ ਕਰਾਂਗਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਦੋਸਤੋ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਯੂਟਿਊਬ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਸਰਚ ਕਰ ਸਕਦੇ ਆ ਤੇ ਉਹਨੂੰ ਸਬਸਕ੍ਰਾਈਬ ਕਰ ਸਕਦੇ ਆ। ਯਾਦ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ ਤੇ ਤੁਹਾਡੇ ਤੱਕ ਸੁਨੇਹਾ ਜਿਹੜਾ ਤੇ ਇਨਵੀਟੇਸ਼ਨ ਜਿਹੜਾ ਜਾਂ ਨੋਟੀਫਿਕੇਸ਼ਨ ਜਿਹੜਾ ਪਹੁੰਚ ਜਾਂਦਾ ਤੇ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ। ਤੇ ਲੋ ਦੋਸਤੋ ਇਸ ਦੇ ਨਾਲ ਹੀ ਫਿਰ ਮੈਨੂੰ ਦਿਓ ਆ ਗਿਆ ਕੱਲ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਇਸ ਨੂੰ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜ਼ਰੂਰ ਇੰਜੋਏ ਕਰਨਾ ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਜ਼ਿੰਦਗੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ ਦੋਸਤੋ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ। ਮਾਫ਼ੀ ਚਾਹੁੰਦੇ ਹਾਂ, 8-10 ਮਿੰਟ ਆਪਾਂ ਲੇਟ ਹੈ, ਪਰ ਗੱਡੀ ਲੀਹ ਦੇ ਉੱਤੇ ਪਾ ਲੈਣੀ ਆਪਾਂ ਤੇ ਗੱਲਾਂ ਬਾਤਾਂ ਨਾਲ ਸ਼ੁਰੂ ਕਰ ਲੈਣੀਆਂ ਨੇ। ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਤੇ ਸਵਾਗਤ ਜਿਹੜਾ ਕੀਤਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਾਰੇ ਦੋਸਤਾਂ ਦਾ। ਤੇ ਦੋਸਤੋ, ਹੁਣ ਤੋਂ ਲੈ ਕੇ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਦੇਸ਼ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਝਾਤ ਮਾਰਾਂਗੇ ਤੇ ਅੱਜ ਦੇ ਵਿਚਾਰ ਦੀ ਵੀ ਗੱਲ ਕਰਾਂਗੇ। ਤੇ ਇਸ ਦੇ ਨਾਲ ਹੀ ਜਿਹੜਾ ਕੁਝ ਨਾ ਕੁਝ ਅੱਜ ਕਹਾਣੀ ਸੁਣਾਉਣ ਦਾ ਸਿਲਸਿਲਾ ਵੀ ਜਿਹੜਾ ਚਲਾਵਾਂਗੇ ਨਾਲ। ਤੇ ਉਮੀਦ ਕਰਦੇ ਹਾਂ ਤੁਹਾਡੇ ਨਾਲ ਰਾਬਤਾ ਬਣ ਚੁੱਕਿਆ ਹੈ ਤੇ ਤੁਹਾਡੇ ਤੱਕ ਆਵਾਜ਼ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਥੱਲੇ ਕਮੈਂਟ ਕਰਕੇ ਯੂਟਿਊਬ ਦੇ ਉੱਤੇ ਵੀ ਦੱਸ ਸਕਦੇ ਹੋ। ਤੇ ਇਸੇ ਤਰ੍ਹਾਂ ਐਪ ਤੇ ਵੈਬਸਾਈਟ ਦੇ ਵਿੱਚ ਜੋ ਪ੍ਰੋਬਲਮ ਸੀ 2 ਦਿਨਾਂ ਤੋਂ, ਉਹ ਜਿਹੜੀ ਹੈ ਕਲੀਅਰ ਹੋ ਚੁੱਕੀ ਹੈ ਤੇ ਤੁਹਾਡੇ ਕੋਲ ਜਿਹੜੀ ਐਪ ਦੇ ਜ਼ਰੀਏ ਵੀ, ਵੈਬਸਾਈਟ ਦੇ ਜ਼ਰੀਏ ਵੀ, ਰੇਡੀਓ ਗਾਰਡਨ ਦੇ ਜ਼ਰੀਏ ਵੀ ਜਿਹੜੀ ਹੈ ਆਵਾਜ਼ ਪਹੁੰਚ ਰਹੀ ਹੋਵੇਗੀ, ਇਹ ਉਮੀਦ ਕਰਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1962 ਬਾਟ ਸਟੂਡੀਓ ਦਾ ਨੰਬਰ ਹੈ। ਕਾਲ ਕਰਕੇ ਕੋਈ ਮਨ ਦਾ ਵਿਚਾਰ ਦੇਣਾ ਚਾਹੁੰਦੇ ਹੋ, ਜੋ ਵੀ ਗੱਲਬਾਤ ਚੱਲੇਗੀ ਉਹਦੇ ਉੱਤੇ ਆਪਣਾ ਕੋਈ ਤਜ਼ਰਬਾ ਸਾਂਝਾ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਇਸੇ ਤਰ੍ਹਾਂ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਸਿਆਸਤ ਦੇ ਵਿੱਚ ਤੜਥੱਲੀ ਮਚੀ ਹੈ ਤੇ ਟਰੰਪ ਸਾਹਿਬ ਦੇ ਅਵੱਲੇ ਬਿਆਨ ਤੇ ਕਹਿੰਦੇ ਨੇ ਕਾਫੀ ਉਥਲ ਪੁਥਲ ਹੋ ਰਹੀ ਹੈ ਜੀ ਅਮਰੀਕਾ ਦੇ ਵਿੱਚ ਵੀ, ਤੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤੇ ਟਰੰਪ ਸਾਹਿਬ ਤੇ ਨੇਤਨਯਾਹੂ ਸਾਹਿਬ ਵੀ ਭਿੜ ਗਏ ਨੇ ਤੇ ਇਸੇ ਤਰ੍ਹਾਂ ਹੀ ਪੀਐਮ ਬਣਨ ਜਾ ਰਹੇ ਨੇ। ਪੀਐਮ ਲੱਗਦਾ ਕਿ ਅਮਰੀਕਾ ਦੇ ਵਿੱਚੋਂ ਰੋਟੀ ਪਾਣੀ ਜਿਹੜਾ ਦਾਣਾ ਪਾਣੀ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਟਰੰਪ ਸਾਹਿਬ ਦਾ, ਤੇ ਦੇਖਦੇ ਅੱਗੇ ਜਾ ਕੇ ਕੀ ਕੁਝ ਬਣਦਾ, ਵਿਸਤਾਰ ਦੇ ਵਿੱਚ ਖਬਰਾਂ ਲਵਾਂਗੇ। ਤੇ ਲੋ, ਸਮਾਂ ਖਰਾਬ ਨਾ ਕਰਦੇ ਹੋਏ, ਅੱਜ 21 ਮਈ 2026 ਦਾ ਦਿਹਾੜਾ ਤੇ 1581 ਮੈਂ ਐਪੀਸੋਡ ਲੈ ਕੇ ਤੁਹਾਡੇ ਨਾਲ ਲਾਈਵ ਹਾਜ਼ਰ ਹਾਂ। ਆਵਾਜ਼ ਟਨਾ ਟਨ ਹੈ ਆਪਣੇ ਸ਼ੈਲੀ ਭਾਈ ਜੀ ਕਹਿੰਦੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਲਓ ਦੋਸਤੋ, ਫਿਰ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਆਪਾਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਾਰਾ ਕੁਝ ਦਰੁਸਤ ਹੈ, ਤੁਹਾਡੀ ਹਰੀ ਝੱਡੀ ਹੋ ਚੁੱਕੀ ਹੈ ਤੇ ਹੁਣ ਤੋਂ ਲੈ ਕੇ 2-2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਜਿਹੜਾ ਬਰਕਰਾਰ ਰਹੇਗਾ। ਤੇ ਅੱਤਵਾਦ ਵਿਰੋਧੀ ਦਿਵਸ ਵੀ ਅੱਜ, ਤੇ ਉਹਦੀ ਗੱਲਬਾਤ ਵੀ ਕਰਦੇ ਹਾਂ। 21 ਮਈ ਦਾ ਦਿਹਾੜਾ, ਕਹਿੰਦੇ ਚੰਗਾ ਫੈਸਲਾ ਹਮੇਸ਼ਾ ਗਿਆਨ ਦੇ ਆਧਾਰਿਤ ਹੁੰਦਾ ਹੈ, ਨਾ ਕਿ ਗਿਣਤੀ ਦੇ ਆਧਾਰਿਤ ਹੁੰਦਾ। ਪਲੈਟੋ ਉਹਨਾਂ ਦੀ ਜਿਹੜੀ ਲਿਖਤ ਦੇ ਵਿੱਚ ਉਹ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ। ਕੁਆਲਿਟੀ ਤੇ ਕੁਆਂਟਿਟੀ ਦੇ ਵਿੱਚ ਜਿਹੜਾ ਫਰਕ ਰੱਖਣ ਦੀ ਜ਼ਰੂਰਤ ਹੈ। ਤੇ ਬਾਕੀ ਜਿਹੜੇ ਇਕੱਲੇ ਚੱਲਦੇ ਨੇ ਰਾਹਾਂ ਦੇ ਉੱਤੇ, ਉਹਨਾਂ ਨੂੰ ਜਿਹੜਾ ਦੁਨੀਆਂ ਚੇਤਿਆਂ ਦੇ ਵਿੱਚ ਰੱਖਦੀ ਹੈ, ਤੇ ਭੀੜ ਜਿਹੜੀ ਹੈ ਉਹ ਭੀੜ ਦੇ ਵਿੱਚ ਆਪਣੇ ਆਪ ਦੇ ਵਿੱਚ ਜਿਹੜੇ ਆਪ ਹੀ ਗੁਆਚ ਜਾਂਦੀ ਹੈ। 21 ਮਈ 427 ਜਦੋਂ ਇਹ ਦੁਨੀਆਂ ਦਾ ਆਗਾਜ਼ ਹੁੰਦਾ ਹੈ, 427 ਨਾ 1926 ਜਾਂ 1930 ਜਾਂ 1875 ਨਾ 1625, ਤੇ ਸਿੱਧਾ ਹੀ ਤੁਹਾਨੂੰ ਲੈ ਚੱਲਦੇ ਹਾਂ 1000 ਸਦੀ ਤੋਂ ਵੀ ਥੱਲੇ 427 ਦੇ ਵਿੱਚ। ਅੱਜ ਦੇ ਦਿਹਾੜੇ ਚ ਯੂਨਾਨ ਦੇ ਜਿਹੜੇ ਸਨ ਫਿਲਾਸਫਰ, ਪਲੈਟੋ ਦਾ ਜਨਮ ਹੋਇਆ ਸੀ ਇਸ ਦਿਨ ਦੇ ਉੱਤੇ, ਤੇ ਉਹਨੇ ਜਿਹੜੀ ਹੈ ਅੱਜ ਤੱਕ ਵੀ ਦਿਲਾਂ ਦੇ ਉੱਤੇ ਉਹਨੇ ਰਾਜ ਕੀਤਾ ਹੈ, ਜਿਹੜੀ ਉਸਦੇ ਸੋਚ ਦੇ ਕਾਇਲ ਨੇ। ਦੁਨੀਆਂ ਨੂੰ ਇੱਕ ਵੱਖਰਾ ਉਹਨੇ ਅੰਦਾਜ਼ ਦਿੱਤਾ ਜਿਉਣ ਦਾ, ਸੋਚ ਦਿੱਤੀ ਹੈ, ਫਿਲਾਸਫੀ ਦਿੱਤੀ ਹੈ। 1904 ਦੇ ਵਿੱਚ ਪੈਰਿਸ ਦੇ ਵਿੱਚ ਫੁੱਟਬਾਲ ਦੀ ਜਥੇਬੰਦੀ ਫੀਫਾ ਹੋਣ ਦੇ ਵਿੱਚ ਆਈ ਤੇ ਉਹਦੀਆਂ ਧੜੱਲੇਦਾਰ ਫਿਰ ਤੋਂ ਤਿਆਰੀਆਂ ਚੱਲ ਰਹੀਆਂ ਨੇ ਕੈਨੇਡਾ ਦੇ ਵਿੱਚ, ਤੇ ਸਟੇਡੀਅਮ ਬਰਕਰਾਰ, ਫੁੱਲ ਨੇ, ਤਿਆਰੀਆਂ ਨੇ, ਹੋਟਲ ਰੈਸਟੋਰੈਂਟ ਸਾਰਾ ਕੁਝ। ਤੇ ਇਸ ਗਰਮੀਆਂ ਦੇ ਵਿੱਚ ਜਿਹੜਾ ਜੂਨ ਜੁਲਾਈ ਦੇ ਵਿੱਚ ਲਗਾਤਾਰਤਾ ਦੇ ਵਿੱਚ ਮੈਚਾਂ ਦੀ ਲੜੀ ਸ਼ੁਰੂ ਹੋ ਜਾਣੀ ਹੈ, ਤੇ ਫੀਫਾ ਵਰਲਡ ਕੱਪ ਜਿਹੜਾ ਫਿਰ ਆਪਾਂ ਟੀਵੀਆਂ ਦੇ ਉੱਤੇ ਰਲ ਮਿਲ ਕੇ ਬਹਿ ਕੇ ਦੇਖਾਂਗੇ ਤੇ ਗੱਲਾਂ ਬਾਤਾਂ ਵੀ ਉਹਦੀਆਂ ਕਰਾਂਗੇ। 1849 ਦੇ ਵਿੱਚ ਮਹਾਰਾਣੀ ਜਿੰਦਾ ਕਿਲੇ ਦੇ ਵਿੱਚੋਂ ਫਰਾਰ ਹੋ ਕੇ ਨੇਪਾਲ ਪਹੁੰਚੀ ਸੀ, ਜਿਵੇਂ ਆਪਾਂ ਕੱਲ ਜ਼ਿਕਰ ਵੀ ਕੀਤਾ ਸੀ, ਉਹ ਜਿਹੜਾ ਹੀਰਾ ਸੀਗਾ ਕੋਹੇਨੂਰ ਹੀਰਾ, ਮਹਾਰਾਜਾ ਰਣਜੀਤ ਸਿੰਘ ਦੇ ਕੋਲ ਕਿੱਥੋਂ ਆਉਂਦਾ ਹੈ, ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਦਲੀਪ ਸਿੰਘ ਉਹਨਾਂ ਦਾ ਪੁੱਤਰ, ਉਹਦਾ ਜਦੋਂ ਮੇਲ ਹੁੰਦਾ ਹੈ, ਮਿਲਦੇ ਇੱਕ ਦੂਸਰੇ ਨੂੰ, ਤੇ ਉਹ ਤੋਂ ਬਾਅਦ ਫਿਰ ਉਹ ਇੰਗਲੈਂਡ ਆਪਣੇ ਨੇਪਾਲ ਨੂੰ ਚਲੇ ਜਾਂਦੇ ਆ। 1881 ਦੇ ਵਿੱਚ ਅਮਰੀਕੀ ਰੈੱਡ ਕਰਾਸ ਸੰਸਥਾ ਦੀ ਸਥਾਪਨਾ ਹੁੰਦੀ ਹੈ, ਤੇ 1914 ਦੇ ਵਿੱਚ ਕੈਨੇਡਾ ਸਰਕਾਰ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਵਿਕਟੋਰੀਆ ਬੰਦਰਗਾਹ ਦੀ ਜੂਹ ਦੇ ਵਿੱਚ ਦਾਖਲ ਹੋਣ ਤੋਂ ਰੋਕ ਲਿਆ ਸੀ। 1920 ਦੇ ਵਿੱਚ ਰੋਜ਼ਾਨਾ ਅਕਾਲੀ ਪੱਤਰਿਕਾ ਜਿਹੜੀ ਹੈ, ਅਖਬਾਰ ਜਿਹੜੀ ਸ਼ੁਰੂ ਹੁੰਦੀ ਹੈ, ਤੇ 1922 ਦੇ ਵਿੱਚ ਫਿਲਮਕਾਰ ਸੱਤਿਆਜੀਤ ਰਾਏ ਦਾ ਜਨਮ ਹੁੰਦਾ ਹੈ। 1935 ਦੇ ਵਿੱਚ ਕੁਆਇਟਾ ਪਾਕਿਸਤਾਨ ਦੇ ਭੂਚਾਲ ਦੇ ਵਿੱਚ 40,000 ਮੌਤਾਂ ਹੁੰਦੀਆਂ ਨੇ, ਤੇ ਸਾਡੀ ਮਾਤਾ ਸ਼੍ਰੀ ਜਿਹੜੀ ਹੈ ਇਹ ਕੁਆਇਟਾ ਤੋਂ ਸਨ ਸ਼ਾਇਦ, ਜੇ ਜਿੰਨੀ ਕੁ ਮੈਨੂੰ ਜਾਣਕਾਰੀ ਹੈ, ਪੁੱਛਣ ਦੀ ਕੋਸ਼ਿਸ਼ ਕਰੀ ਦੀ ਹੈ, ਪਰ 1947 ਦੀ ਵੰਡ ਤੋਂ ਬਾਅਦ ਫਿਰ ਇੱਧਰ ਆਉਣਾ ਪੈ ਗਿਆ, ਬੰਬੇ ਦੇ ਵਿੱਚ ਵੀ ਰਹਿਣਾ ਪਿਆ,
ਫਿਰ ਜਿਹੜਾ ਪੰਜਾਬ ਦੇ ਵਿੱਚ ਵਾਪਸੀ ਹੁੰਦੀ ਹੈ। 1991 ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤਾਮਿਲ ਮਨੁੱਖੀ ਬੰਬ ਦੇ ਨਾਲ ਤਾਮਿਲਨਾਡੂ ਨੇੜੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ 2012 ਦੇ ਵਿੱਚ ਜਮਨ ਦੇ ਵਿੱਚ ਆਤਮਘਾਤੀ ਬੰਬ ਦੇ ਵਿੱਚ 120 ਲੋਕ ਜਿਹੜੇ ਨੇ ਮਾਰੇ ਜਾਂਦੇ ਹੈ। ਅੱਤਵਾਦ ਵਿਰੋਧੀ ਦਿਵਸ ਦੁਨੀਆਂ ਦੇ ਵਿੱਚ ਮਨਾਇਆ ਜਾਂਦਾ ਅੱਜ ਦੇ ਦਿਹਾੜੇ ਤੇ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਹਰ ਸਾਲ 21 ਮਈ ਨੂੰ ਅੱਤਵਾਦ ਦੇ ਵਿਰੋਧੀ ਦਿਵਸ ਦੇ ਤੌਰ ਦੇ ਉੱਤੇ ਨੂੰ ਮਨਾਉਣਾ ਸ਼ੁਰੂ ਕੀਤਾ ਤੇ ਉਹ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਸਨ ਜੋ 40 ਸਾਲ ਦੀ ਉਮਰ ਦੇ ਵਿੱਚ ਪ੍ਰਧਾਨ ਮੰਤਰੀ ਬਣੇ। 21 ਮਈ 1991 ਨੂੰ ਮਦਰਾਸ ਚੇਨਈ ਦੇ ਪਿੰਡ ਪੇਰ ਬਦੂਰ ਵਿੱਚ ਜਿਹੜਾ ਸੀ ਲਿਬਰੇਸ਼ਨ ਟਾਈਗਰ ਆਫ ਤਾਮਿਲ ਈਲਮ ਦੀ ਜਿਹੜੀ ਸੀ ਮਹਿਲਾ ਮੈਂਬਰ ਨੇ ਆਤਮਘਾਤੀ ਬੰਬ ਧਮਾਕੇ ਦੇ ਨਾਲ ਹੱਤਿਆ ਕਰ ਦਿੱਤੀ ਤੇ ਬਾਅਦ ਦੇ ਵਿੱਚ ਵੀਪੀ ਸਿੰਘ ਸਰਕਾਰ ਨੇ ਐਲਾਨ ਕੀਤਾ ਕਿ ਹਰ ਸਾਲ 21 ਮਈ ਨੂੰ ਅੱਤਵਾਦ ਦੇ ਵਿਰੋਧੀ ਦਿਵਸ ਮਨਾਇਆ ਜਾਇਆ ਕਰੇਗਾ। ਦੂਸਰੇ ਪਾਸੇ ਮਹਾਨ ਚਿੰਤਕ ਪਲੈਟੋ ਦੀ ਗੱਲ ਕੀਤੀ ਹੈ, ਆਪਣੇ ਫਿਲੋਸਫਰ ਦੀ, ਉਹਦਾ ਥੋੜਾ ਜਿਹਾ ਜ਼ਿਕਰ ਕਰਕੇ ਫਿਰ ਆਪਾਂ ਅਖਬਾਰੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਪੁਰਾਤਨ ਇਤਿਹਾਸ ਦੇ ਵਿੱਚ ਸੁਕਰਾਤ, ਗਲੀਲੀਓ, ਪਲੈਟੋ ਅਜਿਹੇ ਮਹਾਨ ਵਿਅਕਤੀ ਹੋਏ ਨੇ ਜੋ ਆਪਣੇ ਵਿਚਾਰਾਂ ਤੇ ਬੁੱਧੀ ਦੇ ਕਾਰਨ ਆਪਣੇ ਸਮਕਾਲੀਆਂ ਤੋਂ ਹਜ਼ਾਰਾਂ ਸਾਲ ਅੱਗੇ ਸਨ। ਦੇਖੋ ਉਹਨਾਂ ਦਾ ਜਨਮ ਕਦੋਂ ਹੁੰਦਾ, 400 ਤੇ ਸਦੀ 27 ਦੇ ਵਿੱਚ BC ਦੇ ਵਿੱਚ ਤੇ ਅੱਜ 226 ਚੱਲ ਰਿਹਾ। ਉਹਨਾਂ ਦੇ ਪੇਸ਼ ਕੀਤੇ ਸਿਧਾਂਤ ਅੱਜ ਵੀ ਮਹਾਨ ਪ੍ਰੇਰਣਾ ਸਰੋਤ ਨੇ ਤੇ ਚਾਨਣ ਮੁਨਾਰੇ ਨੇ, ਇੱਕ ਜਿਹੜਾ ਦੀਵੇ ਦੀ ਰੋਸ਼ਨੀ ਵਾਂਗ ਉਹ ਇੱਕ ਦੂਸਰੇ ਨੂੰ ਰਚਨਾਉਂਦੇ ਆ, ਜਿੱਥੇ ਤੱਕ ਉਹਨਾਂ ਦੀ ਗੱਲਬਾਤ ਜਾਂਦੀ ਹੈ ਆਪਸ ਦੇ ਵਿੱਚ ਸਾਂਝੀ ਹੁੰਦੀ ਹੈ, ਚਾਨਣ ਮੁਨਾਰੇ ਵਾਂਗ ਅਗਵਾਈ ਕਰ ਰਹੇ ਨੇ। ਤੇ ਪਲੈਟੋ ਦਾ ਜਨਮ ਜਿਹੜਾ ਸੀ ਅੱਜ ਦੇ ਦਿਹਾੜੇ ਦੇ ਉੱਤੇ 21 ਮਈ 427 BC ਨੂੰ ਯੂਨਾਨ ਦੇ ਸ਼ਹਿਰ ਏਥਨਸ ਦੇ ਵਿੱਚ ਹੁੰਦਾ ਹੈ। ਉਸਦਾ ਦਿਮਾਗ ਤਿੱਖਣ ਬੁੱਧੀ, ਸੰਵੇਦਨਸ਼ੀਲ ਤੇ ਦੂਰ ਅੰਦੇਸ਼ੀ ਸੀ। ਉਹਦਾ ਉਸਤਾਦ ਤੇ ਪ੍ਰੇਰਣਾ ਸਰੋਤ ਸੀ ਵਿਦਵਾਨ ਸੁਕਰਾਤ, ਅਰਸਤੂ ਉਸਦਾ ਸ਼ਗਿਰਦ ਸੀ। ਪਲੈਟੋ ਨੇ ਉਸਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸੁਕਰਾਤ ਨੇ ਜਿਹੜਾ ਸੀ ਕਪਟੀ ਤੇ ਅਨਿਆਇ ਸਮਾਜ, ਜਿਹੜਾ ਮਤਲਬ ਕਿ ਧੋਖੇ ਵਾਲਾ ਲੋਕ ਸਨ, ਧੋਖਾਧਾੜੀ ਕਰਦੇ ਸਨ, ਕਪਟ ਲੋਕ ਸਨ ਜਿਹੜੇ, ਤੇ ਦੂਸਰੇ ਪਾਸੇ ਜਿਹੜੇ ਸੀ ਆਪਣੇ ਅਨਿਆਇ ਕਰਦੇ ਸੀ ਸਮਾਜ ਦੇ ਨਾਲ, ਉਹਦੇ ਵਿੱਚ ਰਹਿਣ ਦੀ ਥਾਂ ਜ਼ਹਿਰ ਪੀਣ ਨੂੰ ਜਿਹੜੀ ਪਹਿਲ ਦੇ ਦਿੱਤੀ ਸੀ। ਸੁਕਰਾਤ ਦੇ ਵਿਚਾਰਾਂ ਨੂੰ ਲਿਖਤੀ ਰੂਪ ਦੇਣ ਵਾਲਾ ਪਲੈਟੋ ਸੀ, ਜੋ ਸੁਕਰਾਤ ਬੋਲਦਾ ਉਹ ਉਸਨੂੰ ਜਿਹੜਾ ਨੋਟ ਕਰ ਲੈਂਦਾ ਸੀ। ਪਲੈਟੋ ਨੂੰ ਬਹੁਤ ਦੁੱਖ ਲੱਗਿਆ ਕਿ ਐਸਾ ਵਿਅਕਤੀ ਤਾਂ ਦੇਸ਼ ਦਾ ਰਾਜਾ ਹੋਣਾ ਚਾਹੀਦਾ ਸੀ ਜਿਸ ਨੂੰ ਹਾਕਮ ਲੋਕਾਂ ਨੇ ਮਰਨ ਦੇ ਲਈ ਮਜਬੂਰ ਕਰ ਸੁੱਟਿਆ। ਦੁਖੀ ਹੋ ਕੇ ਉਹ ਯੂਨਾਨ ਨੂੰ ਛੱਡ ਕੇ ਇਟਲੀ, ਜਿਹੜਾ ਸਿਸਲੀ ਸ਼ਹਿਰ ਹੈ ਉਹਦੇ ਨਾਂ ਦੇ ਉੱਤੇ ਪੀਜੇ ਵੀ ਹੈ, ਸਿਸਲੀ ਆਦਿ ਜਿਹੜਾ ਦੇਸ਼ਾਂ ਦੇ ਵਿੱਚ ਘੁੰਮਦਾ ਰਿਹਾ ਤੇ ਉਹ ਗਣਿਤ ਵਿਗਿਆਨੀ ਸ਼ਾਸਤਰੀ ਪਾਇਥਾਗੋਰਸ ਨੂੰ ਜਿਹੜਾ ਮਿਲ ਕੇ ਉਸਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। 12 ਸਾਲ ਦੇ ਬਾਅਦ ਏਥਨਸ ਵਾਪਸ ਮੁੜਿਆ ਤਾਂ ਦੁਨੀਆਂ ਭਰ ਦੇ ਗਿਆਨ ਤੇ ਜਿਹੜੇ ਸਨ ਗਿਆਨੀ ਤੇ ਗਿਆਨ ਤੇ ਵਿਦਵਤਾ ਦੇ ਨਾਲ ਉਹ ਭਰਪੂਰ ਸੀ, ਲੈਸ ਸੀ ਪੂਰਾ। ਪਲੈਟੋ ਦੇ ਮੁਤਾਬਕ ਦੇਸ਼ ਦਾ ਰਾਜਾ ਪ੍ਰਬੰਧ ਜਿਹੜਾ ਸੀ ਨਿਪੁੰਨ ਬੁੱਧੀਮਾਨ, ਪੜ੍ਹੇ ਲਿਖੇ, ਰੱਜੇ ਪੁੱਜੇ ਲੋਕ, ਉੱਚੇ ਸੁੱਚੇ ਆਚਰਣ ਦੇ ਮਾਲਕ ਹੋਣੇ ਚਾਹੀਦੇ ਨੇ, ਉਹ ਜਿਹੜਾ ਸੀ ਇਹ ਸੋਚਦਾ ਸੀ। ਉਹ ਜਨਤਾ ਨੂੰ ਪਿਆਰ ਕਰਨ ਵਾਲੇ ਤੇ ਇਨਸਾਫ਼ ਪਸੰਦ ਹੋਣੇ ਚਾਹੀਦੇ ਨੇ। ਪਲੈਟੋ ਦੇ ਸਿਧਾਂਤਾਂ ਦੇ ਵਿੱਚ ਜੱਜਾਂ ਵਕੀਲਾਂ ਦੇ ਲਈ ਕੋਈ ਥਾਂ ਨਹੀਂ, ਉਹਨਾਂ ਨੂੰ ਜਿੱਧਰੋਂ ਜ਼ਿਆਦਾ ਪੈਸਾ ਮਿਲਦਾ ਹੈ ਉਹ ਉਸਦੇ ਹੱਕ ਦੇ ਵਿੱਚ ਹੋ ਜਾਂਦੇ ਨੇ। ਮੁਜਰਮਾਂ ਦੀ ਜਿਹੜੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਹੈ ਤੇ ਉਹਨਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਤੇ ਅਨਿਆਏ ਵੱਧਦਾ ਜਾਂਦਾ ਹੈ। ਉਚੇਰੀ ਵਿੱਦਿਆ ਦੇ ਚਾਹਵਾਨ ਵਿਗਿਆਨ ਦੇ ਅਧਿਐਨ ਕਰਕੇ ਵਿਗਿਆਨੀ, ਇੰਜੀਨੀਅਰ, ਡਾਕਟਰ, ਮਿਲਟਰੀ ਅਫਸਰ, ਮਕੈਨਿਕ ਬਣ ਸਕਦੇ ਨੇ ਤੇ ਘੱਟ ਰੁਚੀ ਵਾਲੇ ਖੇਤੀਬਾੜੀ, ਵਪਾਰ, ਮਜ਼ਦੂਰੀ ਆਦਿ ਕਾਰੋਬਾਰ ਕਰ ਸਕਦੇ ਹੈ। ਪੜ੍ਹਾਈ ਦਾ ਜਿਹੜਾ ਸੀ, ਪੜ੍ਹਾਈ ਦਾ ਚਿੰਤਨ ਕਰਨ ਦੇ ਲਈ 5 ਸਾਲ ਦਾ ਕੋਰਸ ਦਰਸ਼ਨ ਸ਼ਾਸਤਰ ਦੀ ਪੜ੍ਹਾਈ ਦਾ ਹੋਵੇਗਾ। ਪਲੈਟੋ ਦਾ ਸੰਕਲਪ ਸੀ ਕਿ ਬੱਚੇ ਸਟੇਟ ਦੀ ਜਿਹੜੀ ਆ ਮਲਕੀਅਤ ਹੈ ਉਹ ਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਮਤਲਬ ਕਿ ਜਿਹੜੀ ਹੈ ਆਪਣੇ ਪਲੈਟੋ ਦਾ ਸੋਚਣਾ ਸੀ, ਉਹਦਾ ਸੰਕਲਪ ਸੀ ਕਿ ਬੱਚੇ ਜਿਹੜੇ ਨੇ ਸਟੇਟ ਦੀ ਮਲਕੀਅਤ ਹੈ ਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਮਾਂ ਬਾਪ ਜਨਮ ਦਿੰਦੇ ਨੇ ਤੇ ਬਾਕੀ ਪਾਲਣ ਪੋਸ਼ਣ, ਪੜ੍ਹਾਈ, ਸਿਖਲਾਈ ਆਦਿ ਸਭ ਦੀ ਜ਼ਿੰਮੇਵਾਰੀ ਸਟੇਟ ਦੀ ਹੋਵੇ ਤੇ ਹੈ ਵੀ। ਬੱਚਿਆਂ ਦੀ ਸਿੱਖਿਆ ਖੇਡ ਤੇ ਮਨੋਰੰਜਨ ਤਰੀਕੇ ਦੇ ਨਾਲ ਹੀ ਪੜ੍ਹਾਈ ਜਾਣੀ ਚਾਹੀਦੀ ਹੈ। ਜਿਵੇਂ ਕਿ ਫਿਨਲੈਂਡ ਦੀ ਗੱਲ ਕਰ ਲਈਏ, ਇੱਥੇ ਇਹ ਸਿਧਾਂਤ ਲਾਗੂ ਨੇ। ਕੋਈ ਸਖ਼ਤ ਸਜ਼ਾ ਨਹੀਂ ਹੋਣੀ ਚਾਹੀਦੀ। ਉਹ ਯੁੱਧ ਨੂੰ ਨਫ਼ਰਤ ਕਰਦਾ ਸੀ, ਲੜਾਈ ਝਗੜੇ ਦੇ ਵਿੱਚ ਨਹੀਂ ਪੈਂਦਾ ਸੀ।
ਫੌਜ ਜਿਹੜੀ ਹੈ ਦੇਸ਼ ਦੇ ਅੰਦਰ ਗਰੀਬ ਮਜ਼ਲੂਮਾਂ ਦੀ ਰੱਖਿਆ ਕਰੇ, ਅਨਿਆਂ ਤੇ ਬਾਹਰੀ ਹਮਲੇ ਦੇ ਬਚਾਉਣ ਦੇ ਲਈ ਹੋਣੀ ਚਾਹੀਦੀ ਹੈ, ਨਾ ਕਿ ਜੰਗਾਂ ਲਾਉਣ ਦੇ ਲਈ, ਜੋ ਅੱਜ ਦੁਨੀਆਂ ਤੇ ਹਾਲਾਤ ਨੇ। ਉਸਦੇ ਸਿਧਾਂਤਾਂ ਦੇ ਵਿੱਚ ਔਰਤ ਮਰਦ ਬਰਾਬਰ ਹਨ, ਦੋਹਾਂ ਦੇ ਅਧਿਕਾਰ ਨੇ, ਇੱਕੋ ਜਿਹੇ ਕਰਤੱਵ, ਵਿਦਿਆ, ਖੇਡਾਂ, ਨੌਕਰੀ, ਕਾਰੋਬਾਰ ਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ। ਉਹ ਉਸ ਸਮੇਂ 427 BC ਦੇ ਵਿੱਚ ਸੋਚਦਾ ਸੀ ਇਹ ਗੱਲ, ਕਾਰੋਬਾਰ ਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ। ਉਸ ਦੇ ਅਨੁਸਾਰ ਜੇ ਹਰ ਮਨੁੱਖ ਸੰਗੀਤ ਦੇ ਲਈ ਸ਼ੌਕ, ਜਿਹੜਾ ਆਪਣਾ ਕੋਈ ਸ਼ੌਕ ਪੈਦਾ ਕਰ ਲਵੇ ਤਾਂ ਬਹੁਤ ਬੁਰਾਈਆਂ ਤੋਂ ਬਚ ਜਾਂਦਾ। ਸੰਗੀਤ ਮਾਨਸਿਕ ਸੰਤੁਲਨ ਤੇ ਇਕਾਗਰਤਾ ਪੈਦਾ ਕਰਦਾ ਹੈ ਤੇ ਸਰੀਰ ਦੀ ਸੁੰਦਰਤਾ ਲਈ ਜਿਹੜਾ ਕਸਰਤ ਬਹੁਤ ਜ਼ਰੂਰੀ ਹੈ। ਸਰੀਰ ਦੀ ਵਰਜਿਸ਼, ਖੇਲ ਕੁੱਦ ਸਰੀਰ ਨੂੰ ਤੰਦਰੁਸਤ, ਸੋਹਣਾ ਤੇ ਸੁਖਾਵਾਂ ਬਣਾਉਂਦਾ ਹੈ। ਚੰਗੀ ਖੁਰਾਕ ਤੇ ਸਿਹਤ ਦਾ ਜਿਹੜਾ ਖਿਆਲ ਰੱਖਣਾ ਹਰੇਕ ਨਾਗਰਿਕ ਦਾ ਆਪਣਾ ਫਰਜ਼ ਹੈ। ਧਰਮ ਦੇ ਬਾਰੇ ਦੱਸਦਾ ਹੈ, ਕਹਿੰਦਾ ਹੈ ਕਿ ਧਰਮ ਫਜ਼ੂਲ, ਮਿਥਿਹਾਸਕ, ਵਹਿਮਾਂ ਭਰਮਾਂ ਤੋਂ ਮੁਕਤ ਹੋਣਾ ਚਾਹੀਦਾ ਹੈ। ਜੋ ਅਸੂਲ ਜਨਤਾ ਨੂੰ ਸਹੀ ਸੇਧ ਦੇ ਰਹੇ ਨੇ ਉਹੀ ਧਰਮ ਹੈ। ਧਰਮ ਦਾ ਅਸਲ ਮਤਲਬ ਸੱਚ ਤੇ ਪਹਿਰਾ ਦੇਣਾ। ਉਸ ਵੇਲੇ ਦੇ ਰਾਜੇ ਜਿਹੜੇ ਸਨ ਡਾਇਨਿਆਸਿਸ ਨੂੰ ਲੱਗਿਆ ਕਿ ਪਲੈਟੋ ਨੇ ਉਸਨੂੰ ਚੈਲੰਜ ਕੀਤਾ, ਸੋ ਉਹਨੇ ਪਲੈਟੋ ਨੂੰ ਮਾਰਨ ਦੀ ਜਿਹੜੀ ਧਮਕੀ ਦਿੱਤੀ। ਉਸਦੀ ਕਦਰ ਜਿਹੜੀ ਸੀ ਕਰਨ ਵਾਲੇ, ਇੱਕ ਮਿੰਟ ਜੀ, ਕਈ ਵਾਰੀ ਉੱਪਰ ਥੱਲੇ ਹੋ ਜਾਂਦਾ। ਬੜਾ ਦਿਲਚਸਪ ਕਿੱਸਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਪਰ ਮਾੜਾ ਮੋਟਾ ਇੱਧਰ ਉੱਧਰ ਹੋ ਗਿਆ। ਕਹਿੰਦੇ ਨੇ ਕਿ ਆਪਣਾ ਧਰਮ ਦਾ ਅਸਲ ਮਤਲਬ ਸੱਚ ਤੇ ਪਹਿਰਾ ਦੇਣਾ। ਉਸ ਵੇਲੇ ਦੇ ਰਾਜੇ ਡਾਇਨਿਆਸਿਸ ਨੂੰ ਲੱਗਿਆ ਕਿ ਪਲੈਟੋ ਨੇ ਉਸਨੂੰ ਚੈਲੰਜ ਕੀਤਾ, ਸੋ ਉਸਨੇ ਜਿਹੜਾ ਸੀ ਪਲੈਟੋ ਨੂੰ ਮਾਰਨ ਦੀ ਧਮਕੀ ਦਿੱਤੀ। ਉਸਦੀ ਕਦਰ ਕਰਨ ਵਾਲੇ ਦੋਸਤਾਂ ਨੇ ਉਸਨੂੰ ਬਚਾ ਲਿਆ। ਉਹ ਆਪਣੇ ਪੈਰੋਕਾਰਾਂ ਦੇ ਵਿੱਚ ਸੱਚੇ ਤੇ ਉੱਚੇ ਵਿਚਾਰਾਂ ਦੀ ਬਹਿਸ ਕਰਦਾ ਰਹਿੰਦਾ ਸੀ। ਉਸਦੀਆਂ ਲਿਖੀਆਂ ਕਿਤਾਬਾਂ ਰਿਪਬਲਿਕ, ਡਾਇਲੋਗ, ਫੇਡੋ ਸ਼੍ਰੇਸ਼ਠ ਮੰਨੀਆਂ ਗਈਆਂ ਨੇ। ਕਿਤਾਬਾਂ ਤੋਂ ਇਲਾਵਾ ਕਈ ਲੇਖ ਵੀ ਲਿਖੇ। 347 BC ਨੂੰ ਇੱਕ ਨੌਜਵਾਨ ਦੀ ਸ਼ਾਦੀ ਦੀ ਪਾਰਟੀ ਦੇ ਵਿੱਚ ਸ਼ੋਰ ਸ਼ਰਾਬੇ ਤੋਂ ਅੱਕ ਕੇ ਵੱਖਰੇ ਕਮਰੇ ਦੇ ਵਿੱਚ ਬੈਠ ਗਿਆ। 1347 ਪਰ ਏਡੀ ਲੰਬੀ ਨਹੀਂ ਹੋ ਸਕਦੀ, 347 ਪਾਰਟੀ ਦੇ ਵਿੱਚ ਸ਼ੋਰ ਸ਼ਰਾਬੇ ਤੋਂ ਅੱਕ ਕੇ ਉਹ ਕਮਰੇ ਦੇ ਵਿੱਚ ਬੈਠ ਜਾਂਦਾ ਹੈ। ਜਦੋਂ ਵਿਆਹੁਤਾ ਜੋੜਾ ਆਪਣੀ ਪਾਰਟੀ ਤੋਂ ਪਹਿਲਾਂ ਹੋ ਕੇ ਵਿਹਲਾ ਹੋ ਜਾਂਦਾ ਹੈ ਤਾਂ ਉਸਦੇ ਕਮਰੇ ਦੇ ਵਿੱਚ ਆਇਆ ਤਾਂ ਉਸ ਵੇਲੇ ਤੱਕ ਉਹ ਸਦਾ ਦੀ ਜਿਹੜੀ ਸੀ ਗੂੜੀ ਨੀਂਦ ਦੇ ਵਿੱਚ ਸੌਂ ਚੁੱਕਿਆ ਸੀ, ਕਿਉਂਕਿ ਉਹਨੇ ਜ਼ਹਿਰ ਦਾ ਪਿਆਲਾ ਪੀ ਲਿਆ ਸੀ। ਤੇ ਦਿਨਾਂ ਵਾਰਾਂ ਦੇ ਨਾਲ ਜੁੜੇ ਵਹਿਮਾਂ ਭਰਮਾਂ ਦੀ ਥੋੜੀ ਗੱਲ ਕਰਕੇ ਆਪਾਂ ਫਿਰ ਚੱਲਦੇ ਹਾਂ ਜੀ। ਸਮਾਂ ਬਹੁਤ ਹੋ ਚੱਲਿਆ ਤੇ ਜਾਂ ਫਿਰ ਇਹਨੂੰ ਆਪਾਂ ਆਉਣ ਵਾਲੇ ਦਿਨਾਂ ਚ ਕਰ ਲਾਂਗੇ, ਵੈਸੇ ਤਾਂ ਸੰਖੇਪ ਚ ਚਲੋ ਕਰ ਹੀ ਲੈਂਦੇ ਹਾਂ। ਕਹਿੰਦੇ ਨੇ ਕਿ ਦਿਨਾਂ ਵਾਰਾਂ ਦੇ ਨਾਲ ਜੁੜੇ ਵਹਿਮ ਜਿਹੜੇ ਨੇ, ਭਾਰਤ ਦੇ ਵਿੱਚ ਹਫ਼ਤੇ ਦੇ ਸਾਰੇ ਦਿਨਾਂ ਦੇ ਨਾਲ ਵਹਿਮ ਭਰਮ ਜੁੜੇ ਨੇ, ਜਿਨ੍ਹਾਂ ਦੇ ਬਾਰੇ ਪਹਿਲਾਂ ਦੱਸਿਆ ਜਾ ਚੁੱਕਿਆ, ਆਪਾਂ ਕਈ ਵਾਰੀ ਗੱਲ ਵੀ ਕੀਤੀ ਹੈ। ਕਈ ਐਤਵਾਰ ਨੂੰ ਹਫ਼ਤੇ ਦਾ ਪਹਿਲਾ ਦਿਨ ਕਹਿੰਦੇ ਸਨ, ਪਰ ਹੁਣ ਇਸ ਦਿਨ ਨੂੰ ਹਫ਼ਤੇ ਦਾ ਆਖਰੀ ਦਿਨ ਕਹਿਣ ਲੱਗ ਪਏ। ਸੋਮਵਾਰ ਨੂੰ ਹਫ਼ਤੇ ਦਾ ਪਹਿਲਾ ਦਿਨ ਕਿਹਾ ਜਾਂਦਾ ਹੈ ਤੇ ਐਤਵਾਰ ਤੋਂ ਭਾਵ ਆਦਿਤ ਜਾਂ ਅਧਿਆ ਸੂਰਜ ਜਾਣੀ ਕਿ ਸ਼ੁਰੂ ਹੁੰਦਾ ਹੈ। ਐਤਵਾਰ ਜਾਂ ਆਇਤਵਾਰ ਨੂੰ ਜਿਹੜਾ ਸੂਰਜ ਦਾ ਦਿਨ ਕਿਹਾ ਜਾਂਦਾ ਹੈ। ਕੁਝ ਅੰਧ ਵਿਸ਼ਵਾਸੀ ਲੋਕ ਐਤਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਮਾੜੇ ਦਿਨ ਕਹਿੰਦੇ ਆ। ਮੰਗਲਵਾਰ, ਵੀਰਵਾਰ ਤੇ ਐਤਵਾਰ ਨੂੰ ਕਿਸੇ ਦੇ ਘਰ ਅਫਸੋਸ ਕਰਨ ਨਹੀਂ ਜਾਂਦੇ, ਤੇ ਭਾਈ ਉਹ ਕਿਹੜਾ ਦੱਸ ਕੇ ਆਉਣੀ ਹੈ ਮੌਤ ਜਿਹੜੀ ਆਉਣੀ ਹੈ। ਦੂਜੇ ਪਾਸੇ ਐਤਵਾਰ ਨੂੰ ਗਹਿਣੇ ਪਹਿਨਣਾ ਤੇ ਖਰੀਦਣਾ ਪਸੰਦ ਕਰਦੇ ਨੇ। ਬੁੱਧ, ਸ਼ਨਿਚਰ, ਕੱਪੜੇ, ਗਹਿਣਾ ਐਤਵਾਰ। ਪੁਰਾਣੇ ਸਮੇਂ ਦੇ ਵਿੱਚ ਬਾਣੀਏ ਐਤਵਾਰ ਨੂੰ ਦੁਕਾਨਾਂ ਦੇ ਅੱਗੇ ਬੜੀਆਂ ਥੜੀਆਂ ਦੇ ਉੱਪਰ ਪੋਚਾ ਫੇਰਦੇ ਸੀ ਤੇ ਐਤਵਾਰ ਜਾਣੀਏ ਜੇ ਹੱਟਾਂ ਲਿਪਣ ਬਾਣੀਏ। ਇਹ ਜਿਹੜਾ ਮੁਹਾਵਰਾ ਪੰਜਾਬੀ ਦਾ, ਐਤਵਾਰ ਜਾਣੀਏ, ਮਤਲਬ ਕਿ ਪਤਾ ਲੱਗ ਜਾਂਦਾ ਸੀ ਕਿ ਅੱਜ ਜਿਹੜੀ ਲਿਪਾ ਪੂਚੀ ਕਰ ਰਹੇ ਹੈ, ਤੇ ਐਤਵਾਰ ਜਾਣੀਏ ਅੱਜ ਐਤਵਾਰ ਆ ਗਿਆ ਜੇ ਹੱਟਾਂ ਲਿਪਣ ਬਾਣੀਏ। ਕੁਝ ਲੋਕ ਕਹਿੰਦੇ ਕਿ ਸੂਰਜ ਦਾ ਜਨਮ ਐਤਵਾਰ ਨੂੰ ਹੋਇਆ। ਐਤਵਾਰ ਵਰਤ ਜਿਹੜਾ ਰੱਖਿਆ ਲੰਮੀ ਉਮਰ ਹੁੰਦੀ ਹੈ ਤੇ ਰੋਗਾਂ ਤੋਂ ਕਹਿੰਦੇ ਮੁਕਤੀ ਮਿਲਦੀ ਹੈ। ਐਤਵਾਰ ਦਰਿਆ ਪਾਰ ਕਰਨ ਨੂੰ ਮਾੜਾ ਸਮਝਦੇ ਨੇ। ਐਤਵਾਰ ਨਾ ਲੰਘੀਏ ਪਾਰ, ਜਿੱਤੀ ਬਾਜੀ ਜਾਈਏ ਹਾਰ। ਇਹ ਵੀ ਮੁਹਾਵਰਾ ਪੰਜਾਬੀ ਦਾ ਤੇ ਐਤਵਾਰ ਨਾ ਲੰਘੀਏ ਪਾਰ, ਜਿੱਤੀ ਬਾਜੀ ਜਾਈਏ ਹਾਰ। ਮੀਂਹ ਦੇ ਬਾਰੇ ਵੀਰਵਾਰ ਵਾਂਗ ਕਿਹਾ ਜਾਂਦਾ ਕਿ ਐਤਵਾਰ ਦੀ ਝੜੀ ਕੋਠਾ ਨਾ ਘੜੀ, ਮਤਲਬ ਕਿ ਪਤਾ ਨਹੀਂ ਹੈ, ਜਾਂ ਤਾਂ ਕੋਠਾ ਜਾਊਗਾ ਤੇ ਜਾਂ ਫਿਰ ਇਹ ਸਮੇਂ ਦੇ ਉੱਤੇ ਖਤਮ ਨਹੀਂ ਹੋਣਾ, ਲਗਾਤਾਰ ਚੱਲੀ ਜਾਊਗਾ। ਨਾ ਕੋਠਾ ਰਹਿਣਾ ਤੇ ਫਿਰ ਨਾ ਘੜੀ ਦੀ ਦੇਖਣ ਦੀ ਜ਼ਰੂਰਤ ਹੈ। ਕਿਹਾ ਜਾਂਦਾ ਕਿ ਪਰਮਾਤਮਾ ਨੇ 6 ਦਿਨਾਂ ਦੇ ਵਿੱਚ ਦੁਨੀਆਂ ਸਾਜੀ ਸੀ
ਤੇ ਸੱਤਵੇਂ ਦਿਨ ਆਰਾਮ ਕੀਤਾ। ਅੱਜ ਕੱਲ ਲੋਕ ਦਿਨ ਵਾਰਾਂ ਦੇ ਚੱਕਰਾਂ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ। ਐਤਵਾਰ ਦੀ ਛੁੱਟੀ ਦਾ ਲਾਭ ਲੈਣ ਦੇ ਲਈ ਖੁਸ਼ੀ ਗਮੀ ਦੀ ਪ੍ਰੋਗਰਾਮਾਂ ਦੇ ਵਿੱਚ, ਮੀਟਿੰਗਾਂ ਦੇ ਵਿੱਚ, ਸੈਮੀਨਾਰਾਂ ਦੇ ਵਿੱਚ ਐਤਵਾਰ ਰੱਖਦੇ ਐ ਤੇ ਐਤਵਾਰ ਦੀ ਛੁੱਟੀ ਬ੍ਰਿਟਿਸ਼ ਸਰਕਾਰ ਵੱਲੋਂ ਦੇਸ਼ ਦੇ ਵਿੱਚ 1843 ਤੋਂ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾਂ ਮੁਗਲ ਸ਼ਾਸਨ ਦੇ ਦੌਰਾਨ ਜਿਹੜਾ ਸੀਗਾ ਉਸ ਸਮੇਂ ਦੇ ਦੌਰਾਨ 1530 ਤੋਂ 1707 ਤੱਕ ਸ਼ੁੱਕਰਵਾਰ ਕੀਤੀ ਜਾਂਦੀ ਸੀ ਛੁੱਟੀ ਇਹ, ਤੇ ਦਿਨਾਂ ਦੇ ਵਹਿਮ ਭਰਮ ਛੱਡੋ ਤੇ ਹਰੇਕ ਦਿਨ ਨੂੰ ਵਧੀਆ ਸੋਚੋ ਤੇ ਸੋਚ ਦੇ ਨਾਲ ਜਿਉਣ ਦੀ ਕੋਸ਼ਿਸ਼ ਕਰੋ ਭਾਈ। ਤੇ ਲੋ ਦੋਸਤੋ, ਇਹਨਾਂ ਮੁਲਕਾਂ ਦੇ ਵਿੱਚ ਤਾਂ ਬੰਦਾ ਮਰ ਵੀ ਜਾਵੇ ਮਹੀਨਾ ਮਹੀਨਾ ਨੂੰ ਰੱਖੀ ਛੱਡਦੇ ਆ, ਕਿਉਂਕਿ ਛੁੱਟੀ ਆਏਗੀ ਤਾਂ ਹੀ ਉਹਨੂੰ ਫਿਰ ਅਲਵਿਦਾ ਕਹੀ ਜਾਵੇਗੀ। ਉਦੋਂ ਇਹ ਨਹੀਂ ਸੋਚਿਆ ਜਾਂਦਾ ਕਿ ਐਤਵਾਰ ਹੈ, ਸੋਮਵਾਰ ਹੈ ਤੇ ਕਿਹੜਾ ਹੈ, ਵੀਕਐਂਡ ਹੀ ਦੇਖਿਆ ਜਾਂਦਾ। ਤੇ ਲੋ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ। ਅੱਜ 21 ਮਈ 2026 ਦਾ ਦਿਹਾੜਾ ਤੇ ਅੱਜ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਘਿਰ ਗਈ ਆਪ ਬੇਅਦਬੀ ਬਿੱਲ ਦੇ ਵਿੱਚ, ਦੇਖਦੇ ਹਾਂ ਘਿਰੀ ਆ ਕਿ ਘੇਰ ਲਿਆ। ਪੈ ਗਿਆ ਹਕੂਮਤ ਨੂੰ ਜੱਬ DA ਮਾਮਲੇ ਦੇ ਵਿੱਚ, ਖਹਿਰੇ ਨੂੰ ਲੱਗਿਆ 6 ਲੱਖ ਦਾ ਜੁਰਮਾਨਾ। ਤੇ ਭਿੜ ਪਏ ਨੇ ਟਰੰਪ ਨੇਤਨਯਾਹੂ ਦੇ ਨਾਲ ਫੋਨ ਦੇ ਉੱਤੇ, ਤੇ ਹੁਣ ਕਹਿੰਦੇ ਭਾਈ ਮੈਂ ਤਾਂ ਬਣੂਗਾ ਇਸਰਾਇਲ ਦਾ PM ਕਿਉਂਕਿ ਮੈਂ ਰਿਟਾਇਰਮੈਂਟ ਲੈ ਲੈਣੀ ਹੈ, ਤੇ ਉਸ ਤੋਂ ਬਾਅਦ ਕਹਿੰਦਾ ਕਿ ਮੈਂ ਇਸਰਾਇਲ ਮੂਵ ਹੋ ਜਾਣਾ ਤੇ ਫਿਰ ਮੈਂ ਉੱਥੇ ਜਾ ਕੇ PM ਬਣਨਾ ਕਿਉਂਕਿ ਇਸਰਾਇਲ ਦੇ 99% ਲੋਕ ਜਿਹੜੇ ਨੇ ਮੈਨੂੰ ਪਸੰਦ ਕਰਦੇ ਆ। ਤੇ ਦੂਸਰੇ ਪਾਸੇ ਜੋ ਜੰਗਾਂ ਦੇ ਹਾਲਾਤ ਨੇ, ਟਰੰਪ ਦੀ ਜਿਹੜੀ ਹੈ ਪਾਵਰ ਕੱਟ ਕੀਤੀ ਹੈ ਉਹਦੇ ਵਿੱਚ ਮਤਾ ਪਾਸ ਕੀਤਾ, ਉਹ ਵੀ ਖ਼ਬਰ ਦੇ ਵੱਲ ਨੂੰ ਚੱਲਦੇ ਆ ਅੱਗੇ ਜਾ ਕੇ। ਨਾਲ ਦੀ ਨਾਲ ਤੁਹਾਡੇ ਸੁਨੇਹੇ ਵੀ ਆਏ ਨੇ, ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਤੇ ਗੱਲ ਕਰਦੇ ਹਾਂ, ਕਹਿੰਦੇ ਨੇ ਕਿ ਬੇਅਦਬੀ ਬਿੱਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮ ਹੋ ਚੁੱਕੀ ਹੈ। ਰਾਜਪਾਲ ਨਾਲ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜਗ ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅੱਜ ਮੁਲਾਕਾਤ ਹੋਈ ਹੈ, ਤੇ ਸੁਖਬੀਰ ਸਿੰਘ ਬਾਦਲ ਦਾ ਲੰਮੇ ਅਰਸੇ ਤੋਂ ਬਾਅਦ ਅੱਜ ਪਹਿਲਾ ਬਿਆਨ ਆਇਆ ਬੇਅਦਬੀ ਮਸਲੇ ਦੇ ਉੱਤੇ, ਖੁੱਲ੍ਹ ਕੇ ਬੋਲੇ ਨੇ ਤੇ ਇਸਦੇ ਨਾਲ ਹੀ ਸਿਆਸਤ ਦੇ ਵਿੱਚ ਤੇਜ਼ੀ ਆਈ ਹੈ। ਦੂਜੇ ਪਾਸੇ ਆਪ ਸਰਕਾਰ ਜਿਹੜੀ ਹੈ ED, DA, ਆਰਥਿਕ ਤੰਗੀ, ਪੈਸਾ ਭਰਿਆ ਪਿਆ ਹੈ, ਇਨ੍ਹਾਂ ਮੁੱਦਿਆਂ ਦੇ ਵਿੱਚ ਘੇਰ ਰਹੀ ਹੈ। ਹਾਈਕੋਰਟ ਦਾ ਸਖ਼ਤ ਫੈਸਲਾ ਆਇਆ ਤੇ ਦਬਾਅ ਵਧਦਾ ਨਜ਼ਰ ਆ ਰਿਹਾ। ਅੰਤਰਰਾਸ਼ਟਰੀ ਮੰਚ ਦੇ ਉੱਤੇ ਟਰੰਪ, ਇਰਾਨ, ਇਜ਼ਰਾਈਲ ਤਣਾਅ, ਅਮਰੀਕੀ ਸੈਨੇਟ ਦੀ ਕਾਰਵਾਈ, H-1B ਵੀਜ਼ਾ ਜਿਹੜਾ ਉਹਦੀਆਂ ਨੀਤੀਆਂ ਦੇ ਵਿੱਚ ਚੇਂਜ ਆ ਰਹੀ ਹੈ ਕਿ 2 ਮਹੀਨੇ ਤੱਕ ਤੁਹਾਨੂੰ ਕੰਮ ਨਾ ਮਿਲਿਆ ਤਾਂ ਅਮਰੀਕਾ ਛੱਡਣਾ ਪਏਗਾ। ਇਸ ਤਰ੍ਹਾਂ ਦੇ ਸਿਲਸਿਲੇ ਜਿਹੜੇ ਨੇ ਚੱਲ ਰਹੇ ਨੇ। ਚੀਨ ਦੇ ਰਾਸ਼ਟਰਪਤੀ ਜਿਨਪਿੰਗ ਦੇ ਬਿਆਨ ਨੇ ਵੀ ਵਿਸ਼ਵ ਸਿਆਸਤ ਜਿਹੜੀ ਹੈ ਉਹਦੇ ਵਿੱਚ ਨਵਾਂ ਮੋੜ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਕੈਨੇਡਾ ਦੇ ਏਅਰਪੋਰਟ ਦੀ ਬੜੀ ਚਰਚਾ ਹੋ ਰਹੀ ਹੈ, ਸਕੈਮ ਜਿਹੜਾ ਹੋਇਆ ਤੇ ਉਹਦੇ ਵਿੱਚ ਜਿਹੜੇ ਟੈਗ ਸੀਗੇ ਬੈਗਾਂ ਤੋਂ ਵਲਦਰਾਂ ਦੇ ਵਿੱਚ, ਨਿਰਦੋਸ਼ ਬੰਦਿਆਂ ਨੂੰ ਜਿਹੜਾ ਦੋਸ਼ੀ ਬਣਾ ਦਿੱਤਾ ਜਾਂਦਾ ਸੀ ਜੇ ਫੜੇ ਜਾਂਦੇ ਸੀ, ਤੇ ਉਹ ਬੈਗਾਂ ਦੇ ਵਿੱਚ ਸਮਾਨ ਜਿਹੜਾ ਟੈਗ ਬਦਲ ਦਿੱਤੇ ਜਾਂਦੇ ਸੀ, ਤੇ ਡਰੱਗ ਦਾ ਮਾਮਲਾ ਵੱਡੇ ਪੱਧਰ ਦੇ ਉੱਤੇ ਉਹਦਾ ਪਰਦਾ ਫਾਸ਼ ਕੀਤਾ। ਇਬੋਲਾ ਜਿਹੜਾ ਉਹਦੀ ਬੋਲਬਾਲਾ ਹੋ ਰਿਹਾ ਤੇ ਇੰਡੀਆ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ। ਤੇ ਬ੍ਰਿਕਸ ਸੁਮਿਤ ਜਿਹੜਾ ਹੋਣਾ ਹੈ ਉਹਦੇ ਉੱਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਲੋ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਕਿਸਾਨਾਂ ਦੀ ਖ਼ਬਰ ਲੈਂਦੇ ਹਾਂ, ਕੀ ਕਹਿੰਦੇ ਨੇ ਕਿਸਾਨ। ਪੀੜਤ ਕਿਸਾਨ ਨੂੰ ਕਹਿੰਦੇ ਨੇ ਇਨਸਾਫ਼ ਦਿਵਾਉਣ ਦੇ ਲਈ BKU ਉਗਰਾਹਾਂ ਦੇ ਵੱਲੋਂ ਠੁੱਲੀਵਾਲ ਥਾਣੇ ਅੱਗੇ ਧਰਨਾ ਲਾ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਹਿਲ ਕਲਾਂ ਦੇ ਵੱਲੋਂ ਪਿੰਡ ਭੱਦਲ ਵੰਡ ਦੇ ਜਿਹੜਾ ਪੀੜਤ ਕਿਸਾਨ ਨਿਰਭੈ ਸਿੰਘ ਹੋਣਾ ਨੂੰ ਇਨਸਾਫ਼ ਦਿਵਾਉਣ ਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਥਾਣਾ ਠੁੱਲੀਵਾਲ ਅੱਗੇ ਧਰਨਾ ਦਿੱਤਾ ਗਿਆ ਤੇ ਕਿਸਾਨਾਂ ਜਿਹੜੇ ਨੇ ਕਿਸਾਨ ਆਗੂ ਚਮਕੌਰ ਸਿੰਘ ਨੈਣੇਵਾਲ ਤੇ ਹੋਰ ਉਨ੍ਹਾਂ ਦੇ ਸਾਥੀ ਜਰਨੈਲ ਸਿੰਘ ਬਦਰਾ ਤੇ ਜੱਜ ਸਿੰਘ ਗਹਿਲ ਨੇ ਦੱਸਿਆ ਕਿ ਪੀੜਤ ਜਿਹੜੇ ਨੇ ਨਿਰਭੈ ਸਿੰਘ ਕਿਸਾਨ ਕਰੀਬ 2.25 ਏਕੜ ਮੱਕੀ ਅਤੇ ਹਰੇ ਚਾਰੇ ਦੀ ਫਸਲ ਉਸ ਤੇ ਤਾਏ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਵਾਹ ਦਿੱਤੀ ਗਈ ਸੀ ਤੇ ਸ਼ਿਕਾਇਤ ਕਰਨ ਦੇ ਬਾਵਜੂਦ ਪ੍ਰਸ਼ਾਸਨ ਨੇ ਕਥਿਤ ਸਿਆਸੀ ਦਬਾਅ ਹੇਠ ਸਮੇਂ ਸਿਰ ਕੋਈ ਕਾਰਵਾਈ ਨਾ ਕੀਤੀ। ਜਥੇਬੰਦੀ ਦੇ ਸੰਘਰਸ਼ ਸਦਕਾ ਮਾਮਲਾ ਤਾਂ ਦਰਜ ਹੋਇਆ ਪਰ ਸ਼ੁਰੂ ਦੇ ਵਿੱਚ ਜਿਹੜੇ ਮੁਲਜ਼ਮਾਂ ਦੇ ਬਚਾਅ ਦੇ ਲਈ ਬੇਹੱਦ ਨਰਮ ਧਾਰਾਵਾਂ ਜਿਹੜੀਆਂ ਲਗਾਈਆਂ ਗਈਆਂ ਜਿਨ੍ਹਾਂ ਨੂੰ ਜਿਹੜੀਆਂ ਆਗੂਆਂ ਦੇ ਦਬਾਅ ਤੋਂ ਬਾਅਦ ਦਰੁਸਤ ਜਿਹੜਾ ਕਰਵਾਇਆ ਗਿਆ। ਇਹ ਹਾਲਾਤ ਨੇ ਪ੍ਰਸ਼ਾਸਨ ਦੀ ਢਿੱਲ ਕਾਰਜਗੁਜ਼ਾਰੀ ਕਾਰਨ ਸ਼ਹਿ ਮਿਲੇ ਮੁਲਜ਼ਮ ਨੇ ਜਿਹੜਾ ਆਪਣੇ ਸਾਥੀਆਂ ਨੌਕਰਾਂ ਤੇ ਵਾਹਨਾਂ ਸਮੇਤ ਖੇਤ ਦੇ ਵਿੱਚ ਤੂੜੀ ਬਣਾ ਰਹੇ ਨਿਰਭੈ ਸਿੰਘ ਦੇ ਉੱਤੇ ਜਾਨਲੇਵਾ ਹਮਲਾ ਕਹਿੰਦੇ ਕੀਤਾ। ਪੁਲਿਸ ਦੇ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਕੀਤੇ ਜਾਣ ਦੇ ਰੋਸ ਦੇ ਵਜੋਂ ਇਹ ਧਰਨਾ ਜਿਹੜਾ ਲਗਾ ਦਿੱਤਾ ਗਿਆ। ਆਖਰਕਾਰ ਪ੍ਰਸ਼ਾਸਨ ਨੇ ਫਿਰ ਕਾਰਵਾਈ ਜਿਹੜੀ ਹੈ ਕੀਤੀ ਹੈ। ਤੇ ਦੂਸਰੇ ਪਾਸੇ ਗੱਲ ਕਰੀਏ ਤੇ ਪੰਜਾਬ MC ਇਲੈਕਸ਼ਨਸ
ईवीएम मशीनां रस्ते दे विच ने कहिंदे ते तैयारी एक दिन दे विच संभव है, चोण कमिशन ने बयान दिता है। पंजाब दे विच नगर निगमां, नगर कौंसलां ते नगर पंचायतां दीआं चोणां तों सिर्फ 5 दिन पहलां भारतीय चोण कमिशन जिहड़ा ईसीआई ने वीरवार नूं पंजाब ते हरियाणा हाई कोर्ट नूं दस्सिया कि चोणां दे लई मंगीआं गईआं जिहड़ीआं ने ईवीएम मशीनां राजस्थान तों पंजाब दे लई पहलां ही रस्ते दे विच इन ट्रांजिट जिहड़ीआं दस्सिआं मशीनां नूं तैयार जिहड़ा कमिशनिंग करन दी लई बाकी प्रक्रिया जिहड़ी कहिंदे महज इक दिन दे विच पूरी कीती जा सकदी है। ਇਹ ਦਾਅਵਾ ਹਾਈ ਕੋਰਟ ਦੇ ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਤੋਂ ਬੈਲਟ ਪੇਪਰਾਂ ਦੇ ਰਾਹੀਂ ਚੋਣਾਂ ਕਰਵਾਉਣ ਦੇ ਉਸਦੇ ਫੈਸਲੇ ਦੇ ਉੱਤੇ ਸਪਸ਼ਟੀਕਰਨ ਮੰਗਣ ਦੇ ਇੱਕ ਦਿਨ ਜਿਹੜਾ ਬਾਅਦ ਸਾਹਮਣੇ ਆਇਆ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ 27 ਮਈ ਦੀਆਂ ਚੋਣਾਂ ਤੋਂ ਪਹਿਲਾਂ ਈਵੀਐਮ ਦੀ ਤਾਇਨਾਤੀ ਸੰਭਵ ਨਹੀਂ ਸੀ। ਚੀਫ਼ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਪੇਸ਼ ਹੁੰਦੇ ਹੋਏ ਭਾਰਤੀ ਚੋਣ ਕਮਿਸ਼ਨ ਦੇ ਵਕੀਲ ਨੇ ਕਮਿਸ਼ਨ ਦੇ ਵੱਲੋਂ ਰਾਜ ਚੋਣ ਕਮਿਸ਼ਨ ਨੂੰ 20 ਮਈ ਨੂੰ ਭੇਜੇ ਗਏ ਇੱਕ ਪੱਤਰ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਰਾਜ ਚੋਣ ਕਮਿਸ਼ਨ ਦੁਆਰਾ ਪਹਿਲਾਂ ਉਠਾਏ ਗਏ ਸਰੋਕਾਰਾਂ ਦਾ ਹੱਲ ਕਰ ਦਿੱਤਾ ਗਿਆ। ਚੋਣ ਕਮਿਸ਼ਨ ਨੇ ਜਿਹੜਾ ਸੀ ਅਦਾਲਤ ਨੂੰ ਦਸਿਆ ਕਿ ਪੰਜਾਬ ਦੇ ਅਧਿਕਾਰੀਆਂ ਦੇ ਵੱਲੋਂ ਮਸ਼ੀਨਾਂ ਨੂੰ ਖੁਦ ਚੁੱਕਣ ਦੇ ਵਿੱਚ ਝਿਜਕ ਦਿਖਾਉਣ ਤੋਂ ਬਾਅਦ ਮਸ਼ੀਨਾਂ ਨੂੰ ਰਾਜਸਥਾਨ ਤੋਂ ਰਵਾਨਾ ਕਰ ਦਿੱਤਾ ਗਿਆ ਸੀ। ਅਦਾਲਤ ਨੂੰ ਦਸਿਆ ਗਿਆ ਕਿ ਮਸ਼ੀਨਾਂ ਰਸਤੇ ਦੇ ਵਿਚ ਨੇ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਉਹ ਰਸਤੇ ਦੇ ਵਿਚ ਤੇ ਭਾਰਤੀ ਚੋਣ ਕਮਿਸ਼ਨ ਦੀ ਨੁਮਾਇੰਦਗੀ ਵਕੀਲ ਪ੍ਰਤੀਕ ਗੁਪਤਾ ਕਰ ਰਹੇ ਨੇ ਜਦੋਂ ਕਿ ਸੀਨੀਅਰ ਐਡਵੋਕੇਟ ਚੇਤਨ ਮਿੱਤਲ, ਅਮਿਤ ਝਾਂਜੀ ਬੈਂਚ ਦੇ ਜਿਹੜਾ ਸਾਹਮਣੇ ਪਟੀਸ਼ਨਰਾਂ ਦੇ ਵੱਲੋਂ ਪੇਸ਼ ਹੋਏ ਨੇ। ਕਮਿਸ਼ਨ ਨੇ ਜਿਹੜਾ ਅੱਗੇ ਕਿਹਾ ਕਿ ਹੁਣ ਇਕੋ ਇਕ ਲੋੜ ਇਹ ਹੈ ਕਿ ਰਾਜ ਚੋਣ ਕਮਿਸ਼ਨ ਡਿਲੀਵਰੀ ਦੀ ਜਗ੍ਹਾ ਨਿਰਧਾਰਿਤ ਕਰੇ ਤੇ ਮਸ਼ੀਨਾਂ ਪ੍ਰਾਪਤ ਕਰਨ ਦੇ ਲਈ ਅਧਿਕਾਰਤ ਅਫਸਰ ਦੀ ਜਿਹੜੀ ਪਛਾਣ ਕਰੇ। ਦੂਸਰੇ ਪਾਸੇ 6 ਲੱਖ ਰੁਪਏ ਜੁਰਮਾਨੇ ਦੇ ਨਾਲ ਸੁਖਪਾਲ ਖਹਿਰਾ ਉਨ੍ਹਾਂ ਦੀ ਜਿਹੜੀ ਹੈ ਮਾਨਹਾਨੀ ਪਟੀਸ਼ਨ ਹੈ ਉਹ ਖਾਰਜ ਕਰਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਖ਼ਤ ਟਿੱਪਣੀ ਆਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਾਂਗਰਸ ਆਗੂ ਸੁਖਪਾਲ ਖਹਿਰਾ ਦੀ ਮਾਨਹਾਨੀ ਪਟੀਸ਼ਨ ਨੂੰ ਖਾਰਜ ਕਰਦਿਆਂ ਉਨ੍ਹਾਂ ਤੇ 6 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਅਦਾਲਤ ਨੇ ਕਿਹਾ ਕਿ ਪਟੀਸ਼ਨ ਨਿਆਇਕ ਪ੍ਰਕਿਰਿਆ ਦੀ ਦੁਰਵਰਤੋਂ ਦੀ ਇਕ ਮਿਸਾਲ ਹੈ ਤੇ ਇਸ ਨੂੰ ਸਿਆਸੀ ਅਤੇ ਪ੍ਰਸ਼ਾਸਨਿਕ ਵਿਵਾਦ ਨੂੰ ਮਾਨਹਾਨੀ ਦਾ ਰੰਗ ਦੇਣ ਦੇ ਉਦੇਸ਼ ਦੇ ਨਾਲ ਦਾਇਰ ਕੀਤੀ ਗਈ ਸੀ। ਜਸਟਿਸ ਸੁਧੀਪਤੀ ਸ਼ਰਮਾ ਉਨ੍ਹਾਂ ਨੇ ਆਪਣੇ ਵਿਸਤ੍ਰਿਤ ਫੈਸਲੇ ਦੇ ਵਿਚ ਕਿਹਾ ਕਿ ਰਿਕਾਰਡ ਤੋਂ ਮੁੱਢਲੇ ਤੌਰ ਦੇ ਉਤੇ ਸਪਸ਼ਟ ਹੈ ਕਿ ਸੰਬੰਧਤ ਕਾਰਵਾਈ ਗ੍ਰਾਮ ਪੰਚਾਇਤ ਦੀ ਜਨਤਕ ਗਲੀ ਦੇ ਉਤੇ ਰਸਤੇ ਦੇ ਉਤੇ ਹੋਏ ਕਥਿਤ ਕਬਜ਼ੇ ਨੂੰ ਹਟਾਉਣ ਦੇ ਲਈ ਕੀਤੀ ਗਈ ਸੀ। ਅਦਾਲਤ ਨੇ ਮੰਨਿਆ ਕਿ ਸੁਪਰੀਮ ਕੋਰਟ ਦੇ ਵੱਲੋਂ ਨਜਾਇਜ਼ ਢਾਂਚੇ ਢਾਉਣ ਸਬੰਧੀ ਜਾਰੀ ਦਿਸ਼ਾ ਨਿਰਦੇਸ਼ ਜਨਤਕ ਸੜਕ, ਗਲੀ, ਫੁੱਟਪਾਥ ਤੇ ਜਨਤਕ ਵਰਤੋਂ ਦੀ ਜ਼ਮੀਨ ਦੇ ਉਤੇ ਬਣੇ ਨਜਾਇਜ਼ ਕਬਜ਼ਿਆਂ ਦੇ ਉਤੇ ਲਾਗੂ ਨਹੀਂ ਹੁੰਦੇ ਨੇ। ਪਟੀਸ਼ਨ ਦੇ ਵਿਚ ਦੋਸ਼ ਲਾਇਆ ਗਿਆ ਸੀ ਕਿ ਪ੍ਰਸ਼ਾਸਨ ਨੇ ਖਹਿਰਾ ਦੀ ਜੱਦੀ ਜਾਇਦਾਦ ਦੀ ਕੰਧ ਦੇ ਉਤੇ ਗੇਟ ਦਾ ਹਿੱਸਾ ਜਿਹੜਾ ਬਿਨਾਂ ਨੋਟਿਸ ਦਿੱਤੇ ਤੋੜ ਦਿੱਤਾ, ਜੋ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ਕਿਹਾ ਗਿਆ ਕਿ ਹਟਾਇਆ ਗਿਆ ਹਿੱਸਾ ਗ੍ਰਾਮ ਪੰਚਾਇਤ ਰਾਮਗੜ੍ਹ ਦੀ ਜਨਤਕ ਸੜਕ ਦੇ ਉਤੇ ਨਜਾਇਜ਼ ਜਿਹੜਾ ਕਬਜ਼ਾ ਸੀ। ਅਦਾਲਤ ਸਾਹਮਣੇ BDPO ਨਡਾਲਾ ਦੇ ਵੱਲੋਂ ਦਾਇਰ ਹਲਫ਼ਨਾਮੇ ਦੇ ਵਿਚ ਦਸਿਆ ਗਿਆ ਕਿ ਪਿੰਡ ਦੇ ਲੋਕਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਜਨਤਕ ਰਸਤੇ ਦੇ ਉਤੇ ਗੇਟ ਲਗਾ ਕੇ ਆਵਾਜਾਈ ਰੋਕੀ ਗਈ ਹੈ। ਜੂਨੀਅਰ ਇੰਜੀਨੀਅਰ ਦੀ ਜਾਂਚ, ਪੰਚਾਇਤ ਦੇ ਰਿਕਾਰਡ, ਮਾਪ ਪੁਸਤਕ, ਮਾਲਕੀ ਯੋਜਨਾ ਤੇ ਗੂਗਲ ਅਰਥ ਦੀਆਂ ਤਸਵੀਰਾਂ ਤੋਂ ਵੀ ਇਹ ਸਪਸ਼ਟ ਹੋਇਆ ਹੈ ਕਿ ਸੰਬੰਧਤ ਜ਼ਮੀਨ ਜਨਤਕ ਰਸਤਾ ਸੀ। ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਪਟੀਸ਼ਨ ਨੂੰ ਚਲਾਕੀ ਭਰਪੂਰ ਡਰਾਫਟਿੰਗ ਰਾਹੀਂ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਜਿਵੇਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਈ ਹੋਵੇ, ਜਦੋਂ ਕਿ ਅਸਲ ਵਿਵਾਦ ਪ੍ਰਸ਼ਾਸਨਿਕ ਕਾਰਵਾਈ ਅਤੇ ਕਥਿਤ ਕਬਜ਼ੇ ਦੇ ਨਾਲ ਜੁੜਿਆ ਹੋਇਆ ਸੀ। ਅਦਾਲਤ ਨੇ ਕਿਹਾ ਕਿ ਸਿਆਸੀ ਬਦਲਾਖੋਰੀ, FIR ਅਤੇ ਤੰਗ ਪਰੇਸ਼ਾਨ ਕਰਨ ਵਰਗੇ ਦੋਸ਼ਾਂ ਨੂੰ ਜੋੜ ਕੇ ਜਿਹੜਾ ਸੀ ਮਾਨਹਾਨੀ ਅਧਿਕਾਰ ਖੇਤਰ ਦਾ ਦਾਇਰਾ ਬਣਾ ਬਿਨਾਂ ਵਜ੍ਹਾ ਵਧਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ। ਅਦਾਲਤ ਨੇ ਸੁਪਰੀਮ ਕੋਰਟ ਦੇ ਵੱਖ ਵੱਖ ਫੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਿਆਇਕ ਮੰਚ ਦੀ ਦੁਰਵਰਤੋਂ ਕਰਕੇ ਬੇਤੁੱਕੇ ਮੁਕੱਦਮੇ ਦਾਇਰ ਕਰਨ ਦੀ ਬਿਰਤੀ ਨਿਆਂ ਪ੍ਰਣਾਲੀ ਦੇ ਬੋਝ ਵਧਾਉਂਦੀ ਹੈ। ਅਜਿਹੇ ਮਾਮਲਿਆਂ ਨੂੰ ਸ਼ੁਰੂਆਤੀ ਪੱਧਰ ਦੇ ਉਤੇ ਹੀ ਕਹਿੰਦੇ ਰੋਕਣਾ ਜ਼ਰੂਰੀ ਹੈ। ਅੰਤ ਦੇ ਵਿਚ ਅਦਾਲਤ ਨੇ ਕਿਹਾ ਕਿ ਜੇਕਰ ਅਸਲ ਮਾਨਹਾਨੀ ਦੇ ਮਾਮਲਿਆਂ ਦੇ ਵਿਚ ਅਧਿਕਾਰੀਆਂ ਦੇ ਉਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ ਤਾਂ ਨਿਆਇਕ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਵਾਲੇ ਪਟੀਸ਼ਨ ਕਰਤਾਵਾਂ ਦੇ ਉਤੇ ਵੀ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਜਾਣਾ ਚਾਹੀਦਾ ਹੈ। ਇਸੇ ਆਧਾਰ ਦੇ ਉਤੇ ਅਦਾਲਤ ਨੇ ਖਹਿਰਾ ਦੀ ਪਟੀਸ਼ਨ ਖਾਰਜ ਕਰਦਿਆਂ 6 ਲੱਖ ਰੁਪਏ ਦਾ ਜੁਰਮਾਨਾ ਵਿਰੋਧੀਆਂ ਨੂੰ ਬਰਾਬਰ ਹਿੱਸਿਆਂ ਦੇ ਵਿਚ ਦੇਣ ਦਾ ਹੁਕਮ ਦੇ ਦਿੱਤਾ ਹੈ। ਦੂਸਰੇ ਪਾਸੇ ਆਪ ਆਗੂ ਨਹੀਂ ਦੇ ਰਿਹਾ ਆਪਣੇ ਮੋਬਾਈਲ ਫੋਨ ਦਾ ਪਾਸਵਰਡ, ED ਜਿਹੜੀ ਇਹ ਗੱਲ ਕਹਿ ਰਹੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜਾ PMLA ਅਦਾਲਤ ਨੂੰ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਆਪ ਦੇ ਗੋਆ ਇੰਚਾਰਜ ਦੀਪਕ ਸਿੰਗਲਾ ਆਪਣੇ ਜ਼ਬਤ ਕੀਤੇ ਗਏ ਮੋਬਾਈਲ ਫੋਨ ਦਾ ਪਾਸਵਰਡ ਸਾਂਝਾ ਕਰਨ ਤੋਂ ਇਨਕਾਰ ਕਰ ਰਹੇ ਨੇ।
ईडी ਦੇ ਮੁਤਾਬਕ 18 ਮਈ ਨੂੰ ਸਿੰਗਲਾ ਦੇ ਟਿਕਾਣਿਆਂ ਤੋਂ 25 ਲੱਖ ਰੁਪਏ ਦੀ ਬਿਨਾਂ ਹਿਸਾਬ ਕਿਤਾਬ ਵਾਲੀ ਨਕਦੀ ਤੇ ਇੱਕ ਫੋਨ ਬਰਾਮਦ ਹੋਇਆ ਸੀ। ਵੈਸੇ ਇਹਦੇ ਵਿੱਚ ਆਪਾਂ ਸੈਣੀ ਸਾਹਿਬ ਤੋਂ ਪੁੱਛਾਂਗੇ ਕਿ ਇਦਾਂ ਜਿਹੜੀ ਆ ਪਾਸਵਰਡ ਦੀ ਜ਼ਰੂਰਤ ਹੁੰਦੀ ਹੈ, ਉਹ ਪਾਸਵਰਡ ਦੀ ਜ਼ਰੂਰਤ ਆਪੇ ਹੀ ਉਹ ਖੋਲ ਖੋਲ ਲੈਂਦੇ ਆ। ਅੱਜ ਕੱਲ੍ਹ ਤਾਂ ਸਾਰਾ ਕੁਝ ਹੋ ਜਾਂਦਾ, ਤਕਨੀਕ ਇੰਨੀ ਹੈ ਕਿ ਇਹਨਾਂ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ ਜੇ ਕ੍ਰਿਮੀਨਲ ਨੇ ਜਾਂ ਕੁਝ ਵੀ ਹੈ। ਹਾਲੇ ਚਲੋ ਤਾਂ ਕੋਰਟ ਨੇ ਨਿਰਧਾਰਿਤ ਕਰਨੇ ਆ, ਪਰ ਕਿ ਇਹਨਾਂ ਦੀ ਇਜਾਜ਼ਤ ਲੈਣੀ ਜ਼ਰੂਰੀ। ਕਹਿੰਦੇ ਸਾਡੀ ਨਿੱਜੀ ਜਾਣਕਾਰੀ ਹੈ ਭਾਈ, ਉਹਦੇ ਮਤਲਬ ਕਿ ਹਿਊਮਨ ਰਾਈਟਸ ਦੀ ਗੱਲ ਕਰਨ ਲੱਗ ਜਾਂਦੇ ਆ। ਤੇ ਦੇਖਦੇ ਹਾਂ, ਸੈਣੀ ਸਾਹਿਬ ਤੋਂ ਪੁੱਛਾਂਗੇ ਇਸ ਮਸਲੇ ਤੇ। ਏਜੰਸੀ ਦਾ ਮੰਨਣਾ ਹੈ ਕਿ ਇਸ ਫੋਨ ਦੇ ਵਿੱਚ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਤੇ ਅਪਰਾਧ ਦੀ ਕਮਾਈ ਦੇ ਲੈਣ ਦੇਣ ਦੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਹੋ ਸਕਦੀ ਹੈ। ਅਦਾਲਤ ਨੇ ਸਿੰਗਲਾ ਨੂੰ 26 ਮਈ ਤੱਕ ਜਿਹੜਾ ਈਡੀ ਦੀ ਹਿਰਾਸਤ ਦੇ ਵਿੱਚ ਭੇਜ ਦਿੱਤਾ। ਇਹ ਮਾਮਲਾ ਓਰੀਐਂਟਲ ਬੈਂਕ ਆਫ ਕਮਰਸ ਕਰਨਾਲ ਸ਼ਾਖਾ ਜਿਹੜੀ ਹੈ ਅਤੇ ਹੋਰ ਬੈਂਕਾਂ ਦੇ ਨਾਲ ਹੋਈ 239.46 ਕਰੋੜ ਰੁਪਏ ਦੀ ਵੱਡੇ ਪੱਧਰ ਦੀ ਧੋਖਾਧੜੀ ਦੇ ਨਾਲ ਜੁੜਿਆ ਹੋਇਆ, ਜਿਸ ਦੀ ਸ਼ੁਰੂਆਤੀ ਜਾਂਚ ਸੀਬੀਆਈ ਨੇ ਕੀਤੀ ਸੀ। ਈਡੀ ਦੇ ਅਨੁਸਾਰ ਦੀਪਕ ਸਿੰਗਲਾ ਦੇ ਮਾਮੇ ਅਸ਼ੋਕ ਮਿੱਤਲ ਦੀ ਕੰਪਨੀ ਮੈਸਰਜ ਮਹੇਸ਼ ਟਿੰਬਰ ਨੇ ਬੈਂਕਾਂ ਦੇ ਨਾਲ ਇਹ ਧੋਖਾਧੜੀ ਕੀਤੀ ਤੇ ਲੱਕੜ ਦੇ ਆਯਾਤ ਜਿਹੜਾ ਇੰਪੋਰਟ ਦੇ ਫਰਜ਼ੀ ਤੇ ਜਾਲੀ ਦਸਤਾਵੇਜ਼ ਦਿਖਾ ਕੇ ਸਿੰਗਲਾ ਤੇ ਉਸਦੇ ਭਰਾਵਾਂ ਦੀਆਂ ਫਰਮਾਂ ਰਾਹੀਂ ਪੈਸੇ ਦੀ ਹੇਰਾਫੇਰੀ ਕੀਤੀ ਹੈ। ਦੂਜੇ ਪਾਸੇ ਦੀਪਕ ਸਿੰਗਲਾ ਦੇ ਵਕੀਲ ਨੇ ਅਦਾਲਤ ਦੇ ਵਿਚ ਦਲੀਲ ਦਿੱਤੀ ਹੈ ਕਿ ਉਨ੍ਹਾਂ ਦੇ ਕੋਲ ਨਿੱਜਤਾ ਦਾ ਮੌਲਿਕ ਅਧਿਕਾਰ ਹੈ ਤੇ ਇਸ ਦੇ ਲਈ ਉਨ੍ਹਾਂ ਨੂੰ ਫੋਨ ਦਾ ਪਾਸਵਰਡ ਦੱਸਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਇਸ ਨੂੰ ਗ੍ਰਿਫ਼ਤਾਰੀ ਦਾ ਆਧਾਰ ਬਣਾਇਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਜਾਂਚ 221 ਤੋਂ ਚੱਲ ਰਹੀ ਹੈ ਪਰ ਇਸ ਆਧਾਰ ਦੇ ਉੱਤੇ ਗ੍ਰਿਫ਼ਤਾਰੀ ਨੂੰ ਗੈਰ ਕਾਨੂੰਨੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਅਜੇ ਵੀ ਲਗਭਗ 143 ਕਰੋੜ ਰੁਪਏ ਦੀ ਜਿਹੜੀ ਹੈ ਉਨ੍ਹਾਂ ਤੋਂ ਮਿਲਣ ਦੀ ਜਿਹੜੀ ਹੈ ਹੋਣ ਦੀ ਬਾਕੀ ਆਸ ਜਿਹੜੀ ਬਚੀ ਹੋਈ ਹੈ। ਦੂਸਰੇ ਪਾਸੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਹਰਜਿੰਦਰ ਸਿੰਘ ਧਾਮੀ ਉਨ੍ਹਾਂ ਵੱਲੋਂ ਅੱਜ ਰਾਜਪਾਲ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਹੈ, ਸਤਿਕਾਰ ਸੋਧ ਐਕਟ ਦੇ ਇਤਰਾਜ਼ਾਂ ਦੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਨ੍ਹਾਂ ਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਿਚਲੇ ਇਤਰਾਜ਼ਾਂ ਦੇ ਬਾਰੇ ਜਿਹੜਾ ਜਾਣੂ ਕਰਵਾਇਆ। ਇਹ ਜਿਹੜਾ ਮੁਲਾਕਾਤ ਲੁਧਿਆਣਾ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਜਿਹੜੀ ਹੋਈ ਹੈ, ਜਿੱਥੇ ਰਾਜਪਾਲ ਕਟਾਰੀਆ ਅੱਜ ਨਤਮਸਤਕ ਹੋਣ ਦੇ ਲਈ ਪੁੱਜੇ ਸਨ। ਇਸ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਦੇ ਬਾਰੇ ਵਿਚਾਰ ਚਰਚਾ ਕੀਤੀ ਹੈ। ਇਸ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਉਨ੍ਹਾਂ ਨੇ ਰਾਜਪਾਲ ਕਟਾਰੀਆ ਦਾ ਸਵਾਗਤ ਕੀਤਾ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਗੁਰਦੁਆਰਾ ਮੈਨੇਜਰ ਦੇ ਦਫ਼ਤਰ ਵਿਖੇ ਰਾਜਪਾਲ ਨੂੰ ਸਰੋਪਾਓ ਵੀ ਜਿਹੜਾ ਦਿੱਤਾ ਗਿਆ। ਜਥੇਦਾਰ ਗੜਗੱਜ, ਰਾਜਪਾਲ ਕਟਾਰੀਆ ਤੇ ਐਡਵੋਕੇਟ ਧਾਮੀ ਵਿਚਕਾਰ ਤਕਰੀਬਨ 20 ਮਿੰਟ ਜਿਹੜੀ ਹੈ ਸਤਿਕਾਰ ਸੋਧ ਐਕਟ ਦੇ ਬਾਰੇ ਵਿਚਾਰ ਹੋਈ ਹੈ। ਜਥੇਦਾਰ ਗੜਗੱਜ ਅਤੇ ਐਡਵੋਕੇਟ ਧਾਮੀ ਨੇ ਰਾਜਪਾਲ ਪੰਜਾਬ ਨੂੰ ਕਾਨੂੰਨੀ ਸੋਧ ਦੇ ਵਿਚ ਸਰਕਾਰ ਦੇ ਵੱਲੋਂ ਪਾਈਆਂ ਗਈਆਂ ਇਤਰਾਜ਼ਯੋਗ ਮੱਦਾਂ ਦੇ ਬਾਰੇ ਵਿਸਤਾਰ ਦੇ ਵਿਚ ਜਾਣਕਾਰੀ ਦਿੱਤੀ ਹੈ। ਜਥੇਦਾਰ ਗੜਗੱਜ ਵੱਲੋਂ ਰਾਜਪਾਲ ਕਟਾਰੀਆ ਨੂੰ ਇਕ ਪੱਤਰ ਵੀ ਦਿੱਤਾ ਗਿਆ ਜਿਸ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਧਿਕਾਰਤ ਰੂਪ ਦੇ ਵਿਚ ਭੇਜੇ ਗਏ ਇਤਰਾਜ਼ਾਂ ਦਾ ਜਿਹੜਾ ਖਰੜਾ ਵੀ ਸ਼ਾਮਲ ਕੀਤਾ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੋਵਾਂ ਸਿੱਖ ਆਗੂਆਂ ਨੂੰ ਮਾਮਲੇ ਦਾ ਹੱਲ ਕਰਨ ਦਾ ਭਰੋਸਾ ਦੇ ਦਿੱਤਾ ਹੈ। ਇਸ ਮਾਮਲੇ ਦੇ ਵਿਚ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸੱਦਿਆ ਗਿਆ ਸੀ ਤੇ ਉਨ੍ਹਾਂ ਨੂੰ ਇਤਰਾਜ਼ਯੋਗ ਮੱਦਾਂ ਦੇ ਬਾਰੇ ਜਾਣੂ ਵੀ ਕਰਵਾਇਆ ਸੀ। ਇਸ ਸਬੰਧ ਦੇ ਵਿਚ ਇਕ ਵਿਸਤਾਰਿਤ ਪੱਤਰ ਜਿਸ ਦੇ ਵਿਚ ਇਤਰਾਜ਼ ਦਰਜ ਸਨ ਉਹ ਵੀ ਉਨ੍ਹਾਂ ਨੂੰ ਭੇਜਿਆ ਗਿਆ ਸੀ। ਉਨ੍ਹਾਂ ਦੇ ਵੱਲੋਂ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਤੇ 48 ਘੰਟੇ ਸ਼ਾਇਦ ਬਾਕੀ ਨੇ ਤੇ ਇਸ ਦੇ ਦੌਰਾਨ ਹੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਇਨ੍ਹਾਂ ਇਤਰਾਜ਼ਯੋਗ ਮੱਦਾਂ ਨੂੰ ਠੀਕ ਕੀਤਾ ਜਾਵੇ ਗੱਲ ਕਹੀ ਹੈ। ਇਹ ਅਲਟੀਮੇਟਮ ਅਗਲੇ 2 ਦਿਨਾਂ ਦੇ ਵਿਚ ਖਤਮ ਹੋਣ ਜਾ ਰਿਹਾ ਤੇ ਹੁਣ ਤੱਕ ਸਰਕਾਰ ਦੇ ਵੱਲੋਂ ਇਸ ਸਬੰਧ ਦੇ ਵਿਚ ਕੋਈ ਵੀ ਚਾਰਾਜੋਈ ਨਹੀਂ ਕੀਤੀ ਗਈ ਹੈ। ਦੂਸਰੇ ਪਾਸੇ ਬੜੇ ਸਮੇਂ ਤੇ ਬਾਅਦ ਸਰਕਾਰ ਦਾ ਬੇਅਦਬੀ ਕਾਨੂੰਨ ਅਕਾਲੀ ਦਲ ਨੂੰ ਪ੍ਰਵਾਨ ਨਹੀਂ, ਸੁਖਬੀਰ ਸਿੰਘ ਬਾਦਲ ਹੋਣਾ ਨੇ ਅੱਜ ਖੁੱਲ੍ਹ ਕੇ ਜੜੀ ਦੇ ਉੱਤੇ ਗੱਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੇ ਇਕ ਵਾਰ ਫਿਰ ਸਪਸ਼ਟ ਕੀਤਾ ਕਿ ਅਕਾਲੀ ਦਲ ਨੂੰ ਆਪ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬਣਾਇਆ ਗਿਆ ਬੇਅਦਬੀ ਕਾਨੂੰਨ ਪ੍ਰਵਾਨ ਨਹੀਂ। ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਕਾਨੂੰਨੀ ਮਾਹਰਾਂ ਦੇ ਮੁਤਾਬਕ ਇਸ ਨਵੇਂ ਕਾਨੂੰਨ ਦੇ ਵਿਚ ਕਈ ਖਾਮੀਆਂ ਨੇ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਗ੍ਰੰਥੀ ਸਿੰਘਾਂ ਨੂੰ ਕਾਨੂੰਨ ਦੇ ਘੇਰੇ ਹੇਠ ਲਿਆ ਕੇ ਕਾਨੂੰਨ ਦੀ ਦੁਰਵਰਤੋਂ ਦਾ ਰਾਹ ਪੱਧਰਾ ਕੀਤਾ ਗਿਆ।
ਅੱਜ ਇੱਥੇ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਵਿਖੇ ਮਰਹੂਮ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੀ ਮਨਾਈ ਗਈ ਚੌਥੀ ਬਰਸੀ ਸਮਾਗਮ ਦੇ ਵਿਚ ਉਚੇਚੇ ਤੌਰ ਦੇ ਉਤੇ ਸ਼ਾਮਲ ਹੋਏ ਸੁਖਬੀਰ ਸਿੰਘ ਬਾਦਲ ਹੋਣਾ ਨੇ ਕਿਹਾ ਕਿ ਬੇਅਦਬੀਆਂ ਸਬੰਧੀ ਸਖ਼ਤ ਕਾਨੂੰਨ ਬਣਾਏ ਜਾਣ ਦੇ ਅਕਾਲੀ ਦਲ ਜਿਹੜਾ ਹੱਕ ਦੇ ਵਿਚ ਹੈ, ਪਰ ਕਾਨੂੰਨ ਦੇ ਨਾਲ ਸਰਕਾਰਾਂ ਦਾ ਨਿੱਜਾ ਮੁਫਾਦ ਸਵਾਰਥ ਜਿਹੜਾ ਜੁੜਿਆ ਨਹੀਂ ਹੋਣਾ ਚਾਹੀਦਾ। ਉਨਾਂ ਕਿਹਾ ਕਿ ਸਰਕਾਰ ਨੂੰ ਕਾਨੂੰਨ ਬਣਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਵਾਨਗੀ ਲੈਣੀ ਚਾਹੀਦੀ ਸੀ। ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਹੋਣਾ ਕਿਹਾ ਕਿ ਮਰਹੂਮ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੀ ਅਕਾਲੀ ਦਲ ਨੂੰ ਬਹੁਤ ਵੱਡੀ ਦੇਣ ਹੈ। ਉਨਾਂ ਨੇ ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮਿਲ ਕੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਅੰਤਮ ਸਮੇਂ ਤੱਕ ਕੰਮ ਕੀਤਾ। ਸੁਖਬੀਰ ਬਾਦਲ ਹੋਣਾ ਸਾਂਝਾ ਕੀਤਾ ਕਿ ਉਨਾਂ ਦਾ ਆਪਣਾ ਸਿਆਸੀ ਸਫ਼ਰ ਵੀ ਮੋਗਾ ਤੋਂ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਹੀ ਸ਼ੁਰੂ ਹੋਇਆ ਸੀ ਤੇ ਉਨਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਮੱਖਣ ਬਰਾੜ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਅਕਾਲੀ ਦਲ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ। ਉਨਾਂ ਦਾਅਵਾ ਕੀਤਾ ਕਿ ਆਗਾਮੀ ਵਿਧਾਨ ਸਭਾ 2027 ਦੀਆਂ ਚੋਣਾਂ ਦੇ ਵਿਚ ਅਕਾਲੀ ਦਲ ਮੁੜ ਤੋਂ ਸੱਤਾ ਦੇ ਵਿਚ ਵਾਪਸੀ ਕਰੇਗਾ। ਦੂਸਰੇ ਪਾਸੇ ਇੰਸਟਾਗ੍ਰਾਮ ਦੇ ਉਤੇ ਬੀਜੇਪੀ ਦੇ ਨਾਲ ਵੱਧ ਫਾਲੋਅਰਜ਼ ਹੋਣ ਤੋਂ ਬਾਅਦ ਕੋਕਰੇਚ ਜਨਤਾ ਪਾਰਟੀ ਦਾ ਐਕਸ ਖਾਤਾ ਜਿਹੜਾ ਬਲੌਕ ਕਰ ਦਿੱਤਾ ਗਿਆ। ਵਿਵਾਦਿਤ ਕਾਕਰੋਚ ਜਨਤਾ ਪਾਰਟੀ ਦੇ ਐਕਸ ਦੇ ਉੱਤੇ ਖਾਤੇ ਜਿਹੜੇ ਨੇ ਉਹਨੂੰ ਭਾਰਤ ਦੇ ਵਿਚ ਰੋਕ ਜਿਹੜਾ ਦਿੱਤੇ ਜਾਣ ਦੀ ਖ਼ਬਰ ਹੈ। ਇਹ ਕਾਰਵਾਈ ਇਸ ਵਿਅੰਗਮਈ ਪੇਜ ਦੇ ਆਨਲਾਈਨ ਬਹੁਤ ਜ਼ਿਆਦਾ ਮਸ਼ਹੂਰ ਹੋਣ ਤੇ ਇਸਦੀ ਵੱਧਦੀ ਸੋਸ਼ਲ ਮੀਡੀਆ ਪ੍ਰਸਿੱਧੀ ਦੇ ਕਾਰਨ ਸਿਆਸੀ ਚਰਚਾ ਛਿੜਨ ਤੋਂ ਬਾਅਦ ਜਿਹੜੀ ਹੋਈ ਹੈ। ਪਾਰਟੀ ਦੇ ਬਾਨੀ ਅਭਿਜੀਤ ਦਿਪਕੇ ਹੁਣਾਂ ਨੇ ਵੀਰਵਾਰ ਨੂੰ ਐਕਸ ਦੇ ਉੱਤੇ ਪੋਸਟ ਕਰਕੇ

0: ਅਮਰੀਕਾ ਤੋਂ ਵੀ ਸੋਕੇ ਦੀਆਂ ਜਿਹੜੀਆਂ ਖਬਰਾਂ ਨੇ ਤੇ ਅਮਰੀਕਾ ਚ ਵੀ ਕਣਕ ਦੀ ਪੈਦਾਵਾਰ ਦੇ ਉੱਤੇ ਸੋਕੇ ਦੀ ਮਾਰ ਜਿਹੜੀ ਪੈਣੀ ਸ਼ੁਰੂ ਹੋ ਗਈ ਹੈ। 1972 ਤੋਂ ਬਾਅਦ ਹਾਲਾਤ ਸਭ ਤੋਂ ਖਰਾਬ ਜਿਹੜੇ ਦੱਸੇ ਜਾ ਰਹੇ ਨੇ ਇਸ ਸਾਲ ਦੇ ਵਿੱਚ, ਉਹਨੂੰ ਅੱਗੇ ਜਾ ਕੇ ਆਪਾਂ ਜ਼ਰੂਰ ਡਿਸਕਸ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਸੈਣੀ ਸਾਹਿਬ ਤੇ ਉਹਨਾਂ ਦੀ ਗੱਲਬਾਤ ਆਪਾਂ ਸੁਣਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕੋਈ ਗੱਲਬਾਤ ਹੋਵੇ, ਕੋਈ ਸਵਾਲ ਹੋਵੇ ਤਾਂ ਤੁਸੀਂ ਵੀ ਨਾਲ ਜੁੜ ਕੇ ਆਪਣੀ ਜਿਹੜੀ ਗੱਲਬਾਤ ਰੱਖ ਸਕਦੇ ਹੋ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਤੇ ਲਓ ਜੀ ਆਪਾਂ ਦਿੰਨੇ ਆਂ ਸੱਦਾ ਸੈਣੀ ਸਾਹਿਬ ਨੂੰ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ, ਲੰਘੇ ਆਓ ਜੀ।
1: ਸਰ ਮੇਰਾ ਪਹਿਲਾ ਸਵਾਲ ਜੀ, ਆਵਾਜ਼ ਆਉਂਦੀ ਜੇ?
0: ਆਵਾਜ਼ ਆਉਂਦੀ ਜੇ ਜੀ, ਪੂਰੀ ਐਨ ਫਿਨਲੈਂਡ ਤੇ ਧੁੰਮ ਪਾਉਂਦੀ ਜੇ ਜੀ।
1: ਅੱਛਾ ਜੀ, ਮੈਨੂੰ ਏਸੀ ਵੀ ਘੱਟ ਦਿੱਤਾ ਨਹੀਂ ਹੈਗੀ ਜੀ, ਮੈਂ ਥੋੜੀ ਜਿਹੀ ਸਾਊਂਡ ਥੋੜੀ ਜਿਹੀ ਘਟਾਈ ਸੀ ਜੀ, ਮੈਂ ਕਿਹਾ ਮੇਰੇ ਕੋਲ
0: ਜਾਵਾਂ। ਨਹੀਂ ਬਹੁਤ ਵਧੀਆ ਜੀ, ਬਹੁਤ।
1: ਹਾਂਜੀ, ਪਰ ਇਹ ਸਭ ਬੇਨਤੀ ਇਹ ਹੈਗੀ ਆ ਜੀ
0: ਜੀ,
1: ਜਿਹੜੀ ਤੁਸੀਂ ਆਖਰੀ ਖਬਰ ਕਰਦੇ ਹਟੇ ਆ ਨਾ ਜੀ, ਪਹਿਲਾਂ ਉੱਥੋਂ ਹੀ ਸ਼ੁਰੂ ਕਰਦਾ ਜੀ।
0: ਕਾਕਰੋਚ ਪਾਰਟੀ ਤੋਂ ਜੀ?
1: ਹਾਂਜੀ
0: ਜੀ,
1: ਕਾਂਗਰਸ ਜਨਤਾ ਪਾਰਟੀ
0: ਜੀ।
1: ਪਰ ਇਹ ਸਭ ਇਹ ਦੇਖੋ, ਨੋ ਡਾਊਟ ਕਿ ਸਾਡਾ ਯੂਥ ਇੰਟੈਲੀਜੈਂਟ ਵੀ ਬਹੁਤ ਆ
0: ਜੀ,
1: ਤੇ ਪਰ ਉਹਨੂੰ ਓਨੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਹੈਗੀਆਂ, ਤੇ ਬੇਰੁਜ਼ਗਾਰ ਘੁੰਮਦਾ ਆ, ਉਹਨਾਂ ਦੀ ਐਨਰਜੀ ਦਾ ਸਹੀ ਯੂਜ਼ ਨਹੀਂ ਕੀਤਾ ਜਾ ਰਿਹਾ
0: ਜੀ।
1: ਇਹਨੂੰ ਕੋਈ ਵੀ ਬੰਦਾ ਟ੍ਰਿਗਰ ਕਰ ਸਕਦਾ
0: ਜੀ,
1: ਸੋ ਹੁਣ ਉਹ ਬੰਦੇ ਨੇ ਟ੍ਰਿਗਰ ਕੀਤਾ ਜਿਹੜਾ ਫਾਊਂਡਰ ਸੀਗਾ ਜੀ
0: ਜੀ,
1: ਤੇ ਉਹ ਇਕਦਮ ਜਿਹੜਾ ਹੈਗਾ ਆ ਭਈ, ਕਾਫੀ ਬੰਦਿਆਂ ਨੇ, ਨੋਨ ਬੰਦਿਆਂ ਨੇ ਉਹਦੇ ਮੈਂਬਰ ਬਣੇ ਜੀ, ਕਿਉਂਕਿ ਉਹ ਅਟ੍ਰੈਕਟਿਵ ਜਿਹੀ ਗੱਲਾਂ ਕਹੀਆਂ ਜੀ
0: ਜੀ।
1: ਹੁਣ ਉਸ ਬੰਦੇ ਦੇ ਸਰ ਪੈਸੇ ਜਿਹੜਾ ਹੈਗਾ ਆ ਵਿੱਚ ਜਿਹੜੇ ਆ ਭੀ, ਉਹ ਫੇਕ ਪਾਰਟੀ ਪਾਰਟਨਰਸ਼ਿਪ ਵੀ ਹੈਗੀ ਆ ਜੀ, ਪਾਰਟਿਸਪੇਸ਼ਨ ਫੇਕ ਵੀ ਹੈਗੀ ਆ ਜੀ, ਉਹ ਕੁਛ ਇੱਕ ਅਕਾਊਂਟਸ ਹਾਂਜੀ ਆਈਡੀਆਂ ਏਦਾਂ ਦੀਆਂ ਲੈਣੀਆਂ ਜੀ
0: ਜੀ।
1: ਉਹ ਬੰਦਾ ਕਿਸੇ ਟਾਈਮ ਤੇ ਆਮ ਆਦਮੀ ਪਾਰਟੀ ਦਾ ਅੰਦੋਲਨ ਦੇ ਟਾਈਮ ਤੇ, ਅੰਨਾ ਅੰਦੋਲਨ ਦੇ ਟਾਈਮ ਤੇ ਉਹਨੂੰ ਮਤਲਬ ਸੋਸ਼ਲ ਮੀਡੀਆ ਨੂੰ ਕਰ ਚੁੱਕਾ ਜੀ ਮੈਨੇਜ,
0: ਹੈਂਡਲ ਕਰਦਾ ਸੀ ਉਸ ਸਮੇਂ ਜੀ।
1: ਹਾਂਜੀ, ਉਹ ਹੈਂਡਲ ਕਰਦਾ ਸੀ, ਹੀ ਵਾਸ ਕਨਵਰਜੈਂਟ ਫਰੋਮ ਦਾ ਪ੍ਰੋਸੀਜਰ
0: ਜੀ,
1: ਤੇ ਇਸ ਕਰਕੇ ਉਹਨੇ ਜਿਹੜਾ ਹੁਣ ਉੱਥੋਂ ਜਿਹੜਾ ਆ ਪਤਾ ਲੱਗ ਜਾਂਦਾ ਜੀ ਵੀ ਵੱਲੋਂ ਕਹਿੰਦੇ ਵੀ ਕਿਸ ਤਰੀਕੇ ਦੇ ਨਾਲ ਵੀ ਕਿਹੜੀਆਂ ਆਈ ਡੀ ਫਰਜ਼ੀ ਹੈਗੀਆਂ ਤੇ ਕਿੱਦਾਂ ਹੈ ਕਿੰਨੇ ਬੰਦੇ ਫੋਲੋ ਕਰਦੇ ਆ ਉੱਥੇ, ਅੱਜ ਦਾ ਨਨ
0: ਹਾਂਜੀ,
1: ਇਹ ਹੋਰ ਕਿੰਨਿਆਂ ਨੂੰ ਫੋਲੋ ਕਰਦਾ ਉੱਥੇ ਅੱਜ ਦਾ ਨਨ, ਉਹ ਤੋਂ ਪਤਾ ਲੱਗ ਜਾਂਦਾ ਵੀ ਇਹ ਫਰਜ਼ੀ ਅਕਾਊਂਟਸ ਜਿਹੜਾ ਹੈਗਾ ਆ ਵੀ ਬਣਾਇਆ ਆ
0: ਜੀ।
1: ਸੋ ਇਸ ਕਰਕੇ ਜਿਹੜਾ ਇਹ ਆ, ਇਹ ਬਹੁਤ ਕੁਛ ਚੱਲਦਾ ਹੈਗਾ ਜੀ, ਲੋਕਾਂ ਦੇ ਦਿਮਾਗ ਨਾਲ ਖੇਡਿਆ ਜਾਂਦਾ ਹੈਗਾ ਜੀ, ਲੋਕਾਂ ਦੀ ਰਿਸੈਂਟਮੈਂਟ ਹੈ ਉਹਨੂੰ ਕੈਸ਼ ਕੀਤਾ ਜਾਂਦਾ ਜੀ, ਤੇ ਵੈਸੇ ਵੀ ਭਈ ਜੁਡੀਸ਼ਰੀ ਤੋਂ ਡਿਸਅਪੁਆਇੰਟ ਹੋਏ ਆ ਕੇਜਰੀਵਾਲ ਸਾਹਿਬ
0: ਜੀ,
1: ਇਹ ਤੁਹਾਨੂੰ ਪਤਾ ਹੀ ਆ, ਫਿਰ ਉਹ ਬੰਦਾ ਜਿਹੜਾ ਹੈਗਾ ਆ ਉਹ ਬਾਹਰ ਬੈਠਾ ਹੈਗਾ ਯੂ ਐਸ ਏ ਦੱਸਦੇ,
0: ਤੇ
1: ਉਹਨੇ ਟ੍ਰਿਗਰ ਕੀਤਾ ਜੀ ਇੱਥੇ ਦੇ ਯੂਥ ਨੂੰ
0: ਜੀ,
1: ਤੇ ਕਿਤੋਂ ਵੀ ਹੋ ਸਕਦਾ ਹੈਗਾ ਜੀ, ਕਿਤੋਂ ਵੀ ਅੱਗ ਤਾਂ ਕਿਤੋਂ ਵੀ ਲਾਈ ਜਾ ਸਕਦੀ ਹੈ ਸੋਸ਼ਲ ਮੀਡੀਆ ਦੇ ਉੱਤੇ,
0: ਠੀਕ ਹੈ
1: ਜੀ। ਬਟ ਇਹ ਹੈਗਾ ਜੀ ਵੀ ਹਾਂ ਜਿਹੜੇ ਮੁੱਦੇ ਸਰ ਇਹਨਾਂ ਨੇ ਤਾਂ ਜਿਹੜਾ ਹੈਗਾ ਤੁਸੀਂ ਇਹ ਦੇਖੋ ਵੀ ਉਹਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਵੀ ਉਹਨੇ ਮੁੱਦੇ ਐ ਚੱਕੇ ਜੀ ਐ ਚੱਕੇ ਜੀ, ਇੱਦਾਂ ਹੀ ਸਾਡੇ ਨਾਲ ਹੋਈ ਸੀ ਜਦੋਂ ਆਮ ਆਦਮੀ ਪਾਰਟੀ ਆਈ ਸੀ ਇੱਥੇ, ਤੁਸੀਂ ਦੇਖੋ ਨਾ ਸੇਮ ਵੇ ਜਿਸ ਹਿਸਾਬ ਨਾਲ ਉਹਨੂੰ ਕੀਤਾ ਸੀ, ਉਦੋਂ ਕਹਿੰਦੇ ਸੀ ਜੀ ਹਾਂ ਬਿਲਕੁਲ ਜੀ ਗਾ ਵੀ ਉਦੋਂ ਕਹਿੰਦੇ ਸੀ ਵੀ ਜਿਹੜੇ ਇਹ ਲੀਡਰ ਹੈਗੇ ਆ ਇਹਨਾਂ ਨੇ ਇਹਨਾਂ ਨੂੰ ਗੱਡੀਆਂ ਕਾਹਦੇ ਵਾਸਤੇ ਮਿਲਦੀਆਂ, ਇਹਨਾਂ ਨੂੰ ਘਰ ਕਾਹਦੇ ਵਾਸਤੇ ਮਿਲਦੇ ਆ, ਇਹਨਾਂ ਨੂੰ ਇੰਨੀ ਸਕਿਉਰਿਟੀ ਕਿਉਂ ਮਿਲਦੀ ਹੈਗੀ ਆ ਜੀ, ਉਹ ਬੰਦੇ ਲੋਕੀ ਸੋਚਦੇ ਭਾਈ ਇਹ ਤਾਂ ਠੀਕ ਗੱਲ ਹੈਗੀ ਆ, ਇਹਦੀਆਂ ਗੱਲਾਂ ਦਾ ਠੀਕ ਆ, ਬਾਅਦ ਆਪਣੇ ਸੀਸ ਮਹਿਲ ਬਣਾ ਲੈ ਜਾ। ਇਸੇ ਤਰੀਕੇ ਨਾਲ ਇੱਕ ਪੈਰੋਲ ਜਿਹੜਾ ਹੈਗਾ ਆ ਹੋਰ ਢਾਂਚਾ ਖੜਾ ਕੀਤਾ ਜਾ ਰਿਹਾ ਲੋਕਾਂ ਨੂੰ ਲੁੱਟਣ ਵਾਸਤੇ
0: ਜੀ, ਨਵਾਂ ਤਰੀਕਾ,
1: ਇਸ ਕਰਕੇ
0: ਪਿੱਤਲ
1: ਨਵਾਂ ਤਰੀਕਾ ਜੀ, ਨਵਾਂ ਤਰੀਕਾ ਲੋਕਾਂ ਨੂੰ ਵੇਖ, ਲੋਕਾਂ ਦੀ ਜਿਹੜੀ ਹੈਗੀ ਲੋਕ ਅੰਦਰ ਭਰੇ ਪਏ
0: ਇਮੋਸ਼ਨਲ ਨੇ ਨਾ, ਸਾਡੇ ਲੋਕ ਹਰ ਚੀਜ਼ ਦੇ ਵਿੱਚ ਲੁੱਟੇ ਜਾਂਦੇ ਆ, ਬਿਲਕੁਲ
1: ਐਕਸਪੈਕਟੇਸ਼ਨ ਪੂਰੀਆਂ ਨਹੀਂ ਹੁੰਦੀਆਂ ਜੀ, ਸਰਕਾਰਾਂ ਜਿਹੜੀਆਂ ਨਕੰਮੀਆਂ ਸਾਬਤ ਹੁੰਦੀਆਂ ਆ, ਲੀਡਰ ਜਿਹੜੇ ਹੈਗੇ ਆ ਉਹਨਾਂ ਨੇ ਲੀਡ ਦਾ ਕੀ ਕਰਨਾ ਹੈਗਾ ਆ, ਉਹ ਆਪ ਫਰਸਟ੍ਰੇਟਡ ਲੱਗਦੇ ਹੈਗੇ ਆ ਜੀ,
0: ਜੀ
1: ਤੇ ਜਨਤਾ ਦੁਖੀ ਆ ਜੀ, ਉਹ ਇਸ ਕਰਕੇ ਉਦੋਂ ਫਿਰ ਕੋਈ ਨਾ ਕੋਈ ਬੰਦਾ ਏਦਾਂ ਦਾ ਟ੍ਰਿਗਰ ਕਰ ਜਾਂਦਾ ਹੈਗਾ ਜੀ। ਇਹਨਾਂ ਨੇ ਤਾਂ ਬੈਨ

0: ਬਣਾਤਾ ਸੀ ਪੇਸ਼ ਕਰਕੇ ਵੀ ਉਸ ਚੀਜ਼ ਤੋਂ ਇੱਕ ਜੁਡੀਸ਼ਰੀ ਦੀ ਜਿਹੜੀ ਹੈਗੀ ਆ ਡਿਗਨਿਟੀ ਨੂੰ ਹਾਰਮ ਕਰਨ ਵਾਲੀ ਗੱਲ ਹੈਗੀ ਆ, ਕਿਉਂਕਿ ਉਹਨਾਂ ਨੇ ਤਾਂ ਆਪਣੇ ਕਲੈਰੀਫਾਈ ਕਰ ਦਿੱਤਾ ਸੀ ਵੀ ਮੇਰਾ ਸੰਦਰਭ ਜਿਹੜਾ ਹੈਗਾ ਆ ਫੇਕ OLLB ਦੀਆਂ ਡਿਗਰੀਆਂ ਜਿਹੜੀਆਂ ਲੈ ਕੇ ਆਉਂਦੇ ਹੈਗੇ ਤੇ ਉਹਨਾਂ ਦੇ ਮੁਤਲਕ ਸੀਗਾ, ਪਰ ਉਹਨੂੰ ਜਿਹੜਾ ਹੈਗਾ ਆ ਉਹ ਕੈਸ਼ ਕਈ ਤਰ੍ਹਾਂ ਦੇ ਲੋਕਾਂ ਨੇ ਜਿਹੜਾ ਆ ਕੀਤਾ ਜੀ। ਅੱਛਾ ਜੀ, ਕਹਿੰਦੇ ਇਹਦੇ ਮਗਰ ਵੀ ਹੋਰ ਕੋਈ ਬੰਦੇ ਹੈਗੇ ਆ, ਉਹ ਕੀ ਕਰਦੇ ਹੈਗੇ ਆ, ਉਹ ਆਪਣਾ ਚੈਨਲ ਮੋਨੋਟਾਈਜ਼ ਕਰਾ ਲੈਂਦੇ ਆ ਇੱਕਦਮ, ਉਹ ਇੱਕ ਦੋ ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਆ ਇੰਨੇ ਵਿਊਵਰਸ ਵੱਧ ਜਾਂਦੇ ਹੈਗੇ ਆ, ਕਿਉਂਕਿ ਜਿਹੜਾ ਜੇ ਉੱਥੇ ਫੋਲੋ ਕਰਦਾ ਉਹ ਇੱਕ ਦੂਜੇ ਨੂੰ ਫੋਲੋ ਕਰਨਗੇ ਨੋਨ ਹੈਗੇ ਆ ਜੀ, ਏਦਾਂ ਕਰਕੇ ਵਿੱਚ ਤੱਤੇ ਤੱਤੇ ਦੋ ਬਿਆਨ ਦਾਗ ਦਿਓ ਜੀ ਇਹੋ ਜੀ, ਤੇ ਬਹੁਤੇ ਬੰਦੇ ਤੁਹਾਡੇ ਵੱਲ ਨੂੰ ਆ ਜਾਣੇ ਹੈਗੇ ਜੀ,
1: ਕਿਉਂਕਿ ਇਹਦੇ ਵਿੱਚ ਦੋ ਤਿੰਨ ਆਪਸ਼ਨਾਂ ਨੇ ਨਾ ਜਿਹੜੇ ਚੈਨਲ ਵੀ ਚੱਲਦੇ ਆ ਉਹਦੇ ਵਿੱਚ, ਜਾਂ ਤਾਂ 1 ਮਿਲੀਅਨ ਵਿਊ ਹੋ ਜਾਣ ਜਾਂ 5000 ਘੰਟੇ ਪੂਰੇ ਕਰਨੇ ਆ, ਉਹਨਾਂ ਨੂੰ 6 ਮਹੀਨੇ ਵੀ ਲੱਗ ਸਕਦੇ ਆ, ਸਾਲ ਵੀ ਲੱਗ ਸਕਦਾ ਹੈ।
0: ਹਾਂਜੀ,
1: ਇਹ ਓਦਾਂ ਹੀ ਹੋ ਜਾਂਦਾ ਬਿਲਕੁਲ ਜੀ, ਜੇ ਤੁਹਾਡੇ ਕੋਈ
0: 10,000 ਬੰਦਾ ਜਦੋਂ ਤੁਹਾਡਾ ਸਬਸਕ੍ਰਾਈਬਰ ਹੋ ਗਿਆ ਮੋਨੋਟਾਈਜ਼ ਕਰਾ ਲਓ ਤੁਸੀਂ
1: ਬਿਲਕੁਲ,
0: ਉਹ ਤੋਂ ਬਾਅਦ ਤੁਸੀਂ ਜੋ ਮਰਜ਼ੀ ਪਾਈ ਚਲੋ
1: ਬਿਲਕੁਲ,
0: ਜਿੱਦਾਂ ਮਰਜ਼ੀ ਹੈਗਾ ਆ ਉਹਦੇ ਵਿੱਚ ਤੁਹਾਨੂੰ ਪੈਸੇ ਵੀ ਆ ਸਕਦੇ ਹੈਗੇ ਜੇ ਤੋਂ, ਇਹ ਕੁਛ ਇੱਕ ਦਿਨਾਂ ਦੀ ਗੇਮ ਚੱਲਦੀ ਹੈਗੀ ਆ ਜੀ
1: ਜੀ,
0: ਤੇ ਬਾਕੀ ਸਾਡੇ ਵਰਗੇ ਜਿਹੜੇ ਪੇਂਡੂ ਲੋਕ ਹੈਗੇ ਆ ਜਿਹਨਾਂ ਨੂੰ ਉਹ ਇਸੇ ਕਰਕੇ ਖੁਸ਼ ਹੋਈ ਜਾਂਦੇ ਆ। ਅੱਜ ਮੈਂ ਜੀਰਾ ਸਾਹਿਬ ਦਾ ਦੇਖਦਾ ਪਿਆ ਸੀ, ਜੀਰਾ ਸਾਹਿਬ ਦੇ ਆਏ ਆਏ ਉੱਥੇ ਹਾਜ਼ਰੀ ਦੇਖੀ ਨੀ ਉਹਨਾਂ ਦੀ, ਉਹ ਉਧਰ ਲੱਗੇ ਹੈਗੇ ਆ ਜੀ ਗਰੁੱਪ ਕਾਲ ਦੇ ਵਿੱਚ, ਤੇ ਉਹ ਉਹਨਾਂ ਨੂੰ ਬੜੀਆਂ ਐਕਸਪੈਕਟੇਸ਼ਨ ਹੈਗੀਆਂ ਭੈਣ ਜੀ ਕਿ ਸਾਡੇ ਜੈਨ ਜੀ ਪਤਾ ਨੀ ਕੀ ਕਰ ਦੇਣਗੇ, ਇਹਨਾਂ ਨੇ ਕੀ ਕਰਨਾ ਜੀ।
1: ਅਸਲ ਦੇ ਵਿੱਚ ਦੇਖੋ ਕੋਟਾਂ ਦਾ ਵਿਰੋਧ ਆ ਜਾਂ ਫਿਰ ਬੀਜੇਪੀ ਦਾ ਵਿਰੋਧ ਹੈ, ਉਹਦੇ ਵਿੱਚ ਹੋਰ ਤਾਂ ਕੁਛ ਹੈ ਨੀ ਜੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ ਸਰ, ਕਿਉਂ ਮਤਲਬ ਇਹ ਚੀਜ਼ਾਂ ਨਿਕਲਦੀਆਂ ਹੈਗੀਆਂ ਕਿ ਜਿੱਥੇ ਇਹ ਚੀਜ਼ ਦਾ ਆਉਂਦੀ ਹੈਗੀ ਵਿਰੋਧ ਦਾ ਸੁਰ ਆਉਂਦੇ ਹੈਗੇ ਆ, ਉਹਨਾਂ ਦਾ ਲਿੰਕ ਜਿਹੜਾ ਹੈਗਾ ਆ ਫਿਰ ਆਪੋਜੀਸ਼ਨ ਪਾਰਟੀਆਂ ਨਾਲ ਕਿਉਂ ਐਸਟੈਬਲਿਸ਼ ਹੋ ਜਾਂਦਾ
1: ਤਰੀਕੇ ਨਾਲ। ਉਹਦੇ ਵਿੱਚ ਹੁਣ ਕੋਈ ਧਿਰ ਤਾਂ ਫਾਇਦਾ ਲਏਗੀ, ਉਹ ਚਾਹੇ ਕਾਂਗਰਸ ਹੈ ਤੇ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਹੋਰ ਜਿਹੜੀਆਂ ਨੇ,
0: ਪਰ ਹੁਣ ਸਵਾਲ ਇਹ ਹੈਗਾ ਆ ਵੀ ਸਮਾਂ ਬਦਲ ਗਿਆ ਜੀ, ਵਿਰੋਧ ਕਰਨ ਦੇ ਤਰੀਕੇ ਵੀ ਬਦਲ ਗਏ ਹੈਗੇ ਆ, ਕਿਸੇ ਟਾਈਮ ਤੇ ਹੁੰਦੇ ਸੀ ਸੜਕਾਂ ਦੇ ਉੱਤੇ ਇੱਦਾਂ ਕਰਕੇ ਜਿਹੜਾ ਆ ਪ੍ਰਦਰਸ਼ਨ ਕਰਦੇ ਸੀ ਜੀ ਮਹਿੰਗਾਈ ਦੇ ਵਿਰੁੱਧ, ਹਾਂਜੀ ਉਹ ਹੁਣ ਚੀਜ਼ਾਂ ਰਹੀਆਂ ਨੀ ਹੈਗੀਆਂ, ਹੁਣ ਲੋਕਾਂ ਦੇ ਦਿਮਾਗ ਨਾਲ ਜਿਹੜਾ ਹੈਗਾ ਆ ਇਹ ਸੋਸ਼ਲ ਮੀਡੀਆ ਦੇ ਰਾਹੀਂ ਨਾਲ ਖੇਡ ਲਿਆ ਜਾਂਦਾ ਹੈਗਾ ਆ ਜੀ।
1: ਨਾਲੇ ਦੇਖੋ ਘਰ ਬੈਠੇ ਸਾਰਾ ਕੁਝ ਸੈਣੀ ਸਭ ਹੋ ਜਾਣਾ ਨਾ, ਕਿ ਇਹ ਥੋੜੀ ਆ ਵੀ ਸੜਕਾਂ ਤੇ ਤੁਰੇ ਫਿਰੋ, ਲੋਕਾਂ ਨੂੰ ਇਕੱਠੇ ਕਰੋ, ਇੰਨਾ ਤੇਲ ਫੂਕੋ, ਸਮਾਂ ਬਰਬਾਦ ਕਰੋ, ਧੁੱਪੇ ਸੜੋ, ਠੰਡ ਚ ਮਰੋ, ਮੀਂਹ ਪੈਂਦਾ ਉਹਦੇ ਵਿਚ ਰਹਿਣਾ ਪੈਣਾ
0: ਸਰ, ਬਿਲਕੁਲ ਜੀ, ਬਟ ਇੱਕ ਤਾਂ ਇਹ ਉਹਨਾਂ ਦਾ ਮਕਸਦ ਤਾਂ ਪੂਰਾ ਹੋ ਜਾਂਦਾ ਵੀ ਸਰਕਾਰ ਵਿਰੋਧੀ ਲਹਿਰ ਬਣਨ ਵਾਸਤੇ, ਉਹ ਤਾਂ ਬਣ ਜਾਂਦੀ ਨਾ ਜੀ।
1: ਬਿਲਕੁਲ,
0: ਸਾਹਮਣੇ ਤੁਸੀਂ ਇੱਕ ਜਿਹੜੀ ਹੈਗੀ ਆ ਮੂਵ ਕਰਦੇ ਹੈਗੇ ਆ, ਧੁੱਪ ਦੇ ਵਿੱਚ ਜਾਣੇ ਹੈਗੇ ਆ, ਸਾਰਾ ਕੁਛ ਕਰਦੇ ਤੇ ਲੋਕਾਂ ਨੂੰ ਮਹਿਸੂਸ ਹੁੰਦਾ ਵੀ ਹਾਂ ਯਾਰ ਇਹ ਮੁੱਦਾ ਸਹੀ ਕਹਿੰਦੇ ਹੈਗੇ ਆ, ਅਸੀਂ ਆਪ ਤੰਗੇ ਆ ਜੀ। ਲੋਕੀ ਫਿਰ ਅੱਗੇ ਅੰਦਾਜ਼ੇ ਲਾਉਂਦੇ ਹੁੰਦੇ ਸੀ ਵੀ ਹਾਂਜੀ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ ਉਹ ਚ ਗੈਦਰਿੰਗ ਕਿੰਨੀ ਕੁ ਸੀ,
1: ਹਾਂਜੀ
0: ਉਹ ਤੋਂ ਅੰਦਾਜ਼ੇ ਲੱਗਦੇ ਸੀ, ਹੁਣ ਸੋਸ਼ਲ ਮੀਡੀਆ ਤੋਂ ਹੀ ਲੱਗਦੇ ਆ ਜੀ। ਸੋ ਇਸ ਕਰਕੇ ਸਮਾਂ ਬਦਲ ਗਿਆ, ਪਰ ਲੋਕਾਂ ਦਾ ਜਿਹੜਾ ਹੈਗਾ ਆ ਤੇ ਜਾਂ ਆਪੋਜੀਸ਼ਨ ਦਾ ਜਿਹੜਾ ਆ ਗੁੱਸਾ ਕੱਢਣ ਦਾ ਤਰੀਕਾ
1: ਚੇਤੇ ਹੋਣਾ ਸੈਣੀ ਸਾਹਿਬ, ਤਾਂ ਚੇਤੇ ਹੋਣਾ ਚਲੋ ਟਰਾਲੀ ਮੈਗਜ਼ੀਨ ਚੱਲੀ ਸੀ ਨਾ ਉਦੋਂ ਜਦੋਂ ਆਪਣੇ ਦਿੱਲੀ ਮੋਰਚਾ ਲੱਗਿਆ ਸੀ ਨਾ,
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ,
1: ਤੇ ਉਹ ਵੀ ਤਾਂ ਸੋਸ਼ਲ ਮੀਡੀਆ ਦੀ ਇੱਕ ਮੁਹਿੰਮ ਚੱਲੀ ਸੀ, ਤਾਂ ਫਿਰ ਲੋਕਾਂ ਦਾ ਚਲੋ ਉਹ ਇੱਕ ਪਾਸੇ ਹੋਰ ਜਿਹਦਾ ਨਜ਼ਰੀਏ ਨਾਲ ਦੇਖਿਆ ਜਾ ਸਕਦਾ, ਉਹ ਪੋਲੀਟੀਕਲ ਏਜੰਡਾ ਨਹੀਂ ਸੀਗਾ ਉਹ, ਮਤਲਬ ਕਿ ਚਲੋ ਲੋਕਾਂ ਦੇ ਹੱਕ ਸੱਚ ਦੀ ਗੱਲ ਸੀ ਜਾਂ ਕਿੱਦਾਂ ਸੀ,
0: ਉਸ ਵੇਲੇ ਜਿਹੜਾ ਹੈਗਾ ਸਰ ਕਰੰਟ ਸਿਚੁਏਸ਼ਨ ਨੂੰ ਦੱਸਣ ਵਾਸਤੇ ਤਾਂ ਠੀਕ ਸੀਗਾ ਜੀ।
1: ਬਿਲਕੁਲ,
0: ਬਾਕੀ ਜਿਹੜਾ ਹੈਗਾ ਅੱਗੇ ਦੀ ਅੱਗੇ ਫਿਰ ਜਦੋਂ ਉਹਨਾਂ ਨੂੰ ਪੈਸੇ ਪੂਹੇ ਜਾਂ ਚੱਕਰ ਪਿਆ
1: ਰੋਲਾ ਉਹਨਾਂ ਚ ਵੀ ਪੈ ਗਿਆ ਸੀ
0: ਤੇ ਉਹਨਾਂ ਨੂੰ ਵੀ ਲੋਕਾਂ ਨੇ ਸਪੋਰਟ ਕੀਤਾ,
1: ਹਾਂਜੀ
0: ਸੋ ਇਸ ਕਰਕੇ ਸਰ ਇਹ ਸਾਰਾ ਕੁਛ ਚੱਲਦਾ ਹੀ ਰਹਿੰਦਾ ਹੈਗਾ ਜੀ। ਹੁਣ ਇੱਕ ਤੁਸੀਂ ਕੀਤੀ ਹੈ ਕਿਸਾਨਾਂ ਵਾਲੀ ਖਬਰ, ਮੈਂ ਸੋਚੀ ਪਿਆ ਸੀ ਤੁਸੀਂ ਵੀ ਹਾਂ ਜੀ ਵੀ ਕੇ ਜੀ ਉਗਰਾਹਾਂ ਨੇ ਧਰਨਾ ਲਾਇਆ ਜੀ ਏਦਾਂ ਕਰਕੇ ਹੈਗਾ ਆ ਉਹ ਬੰਦੇ ਦੇ,
1: ਹਾਂਜੀ
0: ਮੈਂ ਤਾਂ ਧਰਨੇ ਵਾਲਿਆਂ ਦਾ ਸੋਚਦਾ ਹੈਗਾ
1: ਜੀ
0: ਭਾਈ ਇਹਦੇ ਵਿੱਚ ਦੱਸੋ ਉਹਦੇ ਮਤਲਬ ਜਿਹੜੇ ਹੈਗੇ ਕਜ਼ਨ ਨੇ ਵਾਹਤੀ ਫਸਲ, ਠੀਕ ਹੈ ਜੀ, ਇਹ ਜਿਹੜੀ ਕਿਸਾਨ ਨਾਲ ਧੱਕਾ ਹੋਇਆ ਆ ਇਹ ਕਿਹਨੇ ਕੀਤਾ, ਕਿਸਾਨ ਨੇ ਕੀਤਾ ਨਾ,
1: ਉਹਦੇ ਪਰਿਵਾਰ ਨੇ ਕੀਤਾ, ਪਰਿਵਾਰ ਨੇ ਕੀਤਾ ਨਾ,
0: ਪਰਿਵਾਰ ਨੇ ਕੀਤਾ ਚਾਹੇ ਜਾਂ ਦੂਜੇ ਕਿਸਾਨ ਨੇ ਕੀਤਾ
1: ਜੀ,
0: ਇਹਦੇ ਵਿੱਚ ਜਿਹੜਾ ਹੈਗਾ ਆ ਵੀ ਹਾਂ ਜੀ ਇੱਕ ਕਿਸਾਨ ਜਿਹੜਾ ਹੈਗਾ ਆ ਜਿਹਨਾਂ ਦਾ ਧੱਕਾ ਹੋਇਆ ਆ ਉਹ ਉਹਨਾਂ ਦੀ ਸ਼ਰਮ ਚ ਚੱਲ ਗਿਆ ਕਿਸੇ ਜਥੇਬੰਦੀ ਦੇ,
1: ਹਾਂਜੀ
0: ਤੇ ਓਹਦੇ ਤੇ ਤੁਸੀਂ ਧਰਨਾ ਲਾਨੇ ਹੈਗੇ ਆ, ਤੁਸੀਂ ਜਿਹੜਾ ਹੈਗਾ ਠੀਕ ਗੱਲ ਹੈਗੀ, ਤੁਸੀਂ ਪ੍ਰਸ਼ਾਸਨ ਨੂੰ ਕਹੋ ਵੀ ਭਾਈ ਪਰ ਜੇ ਸਰ ਲਾ ਐਂਡ ਆਰਡਰ ਜਿਹੜਾ ਹੈਗਾ ਨਾ ਸਾਡਾ ਸਹੀ ਤਰੀਕੇ ਨਾਲ ਕੰਮ ਕਰਦਾ ਪਵੇ ਤੇ ਲੋਕਾਂ ਨੂੰ ਇਹੋ ਜਿਹੇ ਕੰਮ ਕਰਨ ਦੀ ਲੋੜ ਨਾ ਪਵੇ
1: ਜੀ।
0: ਜੇ ਓਹਦੇ ਨਾਲ ਧੱਕਾ ਹੋਇਆ ਆ ਤੇ ਲਾ ਨੂੰ ਵੈਸੇ ਹੀ ਓਪਰੇਟ ਕਰਨਾ ਚਾਹੀਦਾ ਹੈਗਾ ਜੀ, ਓਹਦੇ ਨਾਲ ਵੈਸੇ ਹੀ ਜਸਟਿਸ ਹੋਣਾ ਚਾਹੀਦਾ ਯਾਰ ਜਿਹਨੇ ਧੱਕਾ ਕੀਤਾ ਹੈਗਾ। ਹੁਣ ਮੰਨ ਲਓ ਓਹਦੇ ਮਗਰ ਜੇ ਜਥੇਬੰਦੀ ਨਾ ਹੋਵੇ ਤੇ ਫੇਰ ਤਾਂ ਓਹਦੀ FIR ਵੀ ਨਾ ਦਰਜ ਹੋਵੇ
1: ਜੀ।
0: ਗੱਲ ਤਾਂ ਇਹ ਹੈ ਵੀ ਲੋਕਾਂ ਨੂੰ ਮਜਬੂਰ ਕਰ ਦਿੰਦੇ ਹੈਗੇ ਵੀ ਲੋਕੀ ਇਹੋ ਜਿਹੀਆਂ ਮਤਲਬ ਜਿਹੜਾ ਹੈਗਾ ਆ ਵੀ ਕਿਸੇ ਚੀਜ਼ ਦਾ ਆਸਰਾ ਲੈਣ ਜੀ
1: ਜੀ।
0: ਸੋ ਇਸ ਕਰਕੇ ਹੈਗਾ ਆ, ਹੁਣ ਦੇਖਿਓ ਸਹੀ ਇਹਦੇ ਵਿੱਚ ਰਾਜੀਨਾਮਾ ਹੋ ਜਾਣਾ ਆ, ਇੱਕ ਪਾਸੇ ਗਰਾਹ ਜਥੇਬੰਦੀ ਆ ਗਈ ਔਰ ਦੂਜਿਆਂ ਨੂੰ ਵੀ ਪਤਾ ਲੱਗ ਜਾਣਾ ਵੀ ਜਥੇਬੰਦੀਆਂ ਦੇ ਧਰਨ ਨਾਲ ਹਾਂਜੀ ਬੀਕੇ ਜੀ ਉਹ ਹੋਰ ਆ ਜਾਊਗੀ ਜੀ, ਜਥੇਬੰਦੀ ਕੋਈ ਉਧਰ ਦੂਜੇ ਪਾਸਿਓ ਵੀ ਆ ਜਾਊਗੀ ਜੀ ਤੇ ਬਹਿ ਕੇ ਰਾਜੀਨਾਮਾ ਕਰਾ ਦੇਣੀ ਜੇ ਹੋਰ ਉੱਥੇ ਕੀ ਆ ਜੀ
1: ਜੀ।
0: ਸੋ ਇਸ ਕਰਕੇ ਇੱਥੇ ਇਹ ਇਸ ਮੈਟਰ ਨੂੰ ਤਾਂ ਜਿਹੜਾ ਹੈਗਾ ਇੰਡੀਵਿਜੁਅਲ ਦਾ ਮੈਟਰ ਹੈਗਾ ਆ, ਉਹਨੂੰ ਤਾਂ ਬਹੁਤਾ ਜ਼ਿਆਦਾ ਸੀਰੀਅਸਲੀ ਲੈਣ ਦੀ ਲੋੜ ਨਹੀਂ ਹੈਗੀ, ਉਹ ਆਪਣੇ ਆਪ ਜਿਹੜਾ ਆ ਪ੍ਰਸ਼ਾਸਨ ਦੀ ਡਿਊਟੀ ਆ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਆ ਜੀ, ਨਹੀਂ ਕਰਦੇ ਹੈਗੇ ਤੇ ਇਸੇ ਕਰਕੇ ਲੋਕੀ ਫਿਰ ਜਿਹੜਾ ਆ ਜਥੇਬੰਦੀਆਂ ਵੱਲ ਨੂੰ ਜਾਂਦੇ ਹੈਗੇ।
1: ਬਿਲਕੁਲ ਵੈਸੇ ਸੈਣ ਸਾਹਿਬ ਕੋਰਟਾਂ ਦੇ ਅੱਜ ਕੱਲ ਫੈਸਲੇ ਜਿਹੜੇ ਆ ਰਹੇ ਨੇ ਸਮੇਂ ਦੀ ਬਰਬਾਦੀ ਨੂੰ ਨਜ਼ਰ ਦੇਖਦੇ ਹੋਏ ਨਜ਼ਰ ਦੇ ਥੱਲੇ, ਜਿਵੇਂ ਕਿ ਪਿਛਲੇ ਦਿਨਾਂ ਚ ਵੀ ਇੱਕ ਦੋ ਫੈਸਲੇ ਆਏ ਨੇ ਕਿ ਤੁਸੀਂ ਸਾਡਾ ਸਮਾਂ ਖਰਾਬ ਕਰਦੇ ਹੋ, ਇਦਾਂ ਦੇ ਕੇਸ ਨਹੀਂ ਚੱਲਣੇ ਚਾਹੀਦੇ ਹੈ। ਅੱਜ ਜਿਹੜਾ ਪੰਜਾਬ ਦੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਤੇ ਸੁਖਪਾਲ ਸਿੰਘ ਖਹਿਰਾ ਦਾ ਉਨ੍ਹਾਂ ਦਾ ਜਿਹੜਾ ਇੱਕ ਵਿਵਾਦ ਹੋਇਆ ਸੀ ਉਨ੍ਹਾਂ ਦੇ ਘਰ ਦੇ ਕੰਧ ਤੇ, ਉਹ ਕਹਿੰਦੇ ਸਾਡੇ ਚਾਚੇ ਤਾਇਆਂ ਦੇ ਜਿਹੜੇ ਪਰਿਵਾਰ ਨੇ ਆਪਣੀ ਸਾਡੀ ਜ਼ਮੀਨ ਹੈ, ਪਰ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਵਿੱਚ ਜਦੋਂ ਮਾਨਹਾਨੀ ਦਾ ਪਟੀਸ਼ਨ ਖਾਰਜ ਕੀਤੀ ਸੀ ਕਿ ਮੈਨੂੰ ਨੋਟਿਸ ਨਹੀਂ ਦਿੱਤਾ ਗਿਆ, ਕੰਧ ਢਾ ਦਿੱਤੀ ਗਈ ਜਾਂ ਕੁਝ ਵੀ ਇਨਫੋਰਮ ਨਹੀਂ ਕੀਤਾ ਗਿਆ ਤੇ 6 ਲੱਖ ਰੁਪਏ ਜੁਰਮਾਨਾ ਲੱਗ ਗਿਆ ਜੀ ਖਹਿਰਾ ਸਾਹਿਬ ਨੂੰ।
0: ਮੇਰੀ ਬੇਨਤੀ ਇਹ ਹੈ ਨਾ ਜੀ, ਉਹ ਜੁਰਮਾਨਾ ਉਹ ਨਾ ਵੀ ਲਾਉਂਦੇ
1: ਜੀ,
0: ਪਰ ਸਰ ਉਹ ਪਟੀਸ਼ਨ ਡਰਾਫਟ ਇੱਦਾਂ ਕੀਤੀ ਗਈ ਸੀ ਕਿ ਫਾਰ ਟੇਕਿੰਗ ਦੀ ਐਕਸ਼ਨ ਅਗੇਂਸਟ ਦਾ ਕਲਪ੍ਰੇਟਸ ਫਾਰ ਵਾਇਓਲੇਟਿੰਗ ਦੀ ਰੂਲਿੰਗ ਆਫ ਸੁਪਰੀਮ ਕੋਰਟ। ਉਹ ਇਸ ਤਰੀਕੇ ਨਾਲ ਉਹ ਜੱਜ ਵੀ ਦੇਖਣ ਕਿ ਹੈ ਸੁਪਰੀਮ ਕੋਰਟ ਦਾ ਕਿਹੜਾ ਲਾਅ ਵਾਇਓਲੇਟ ਕਰ ਦਿੱਤਾ। ਹਾਂਜੀ ਸੁਪਰੀਮ ਕੋਰਟ ਨੇ ਕਿਹਾ ਹੈਗਾ ਜੀ ਵੀ ਹਾਂ ਜੀ ਜਿੱਥੇ ਕਿਸੇ ਦੀ ਪ੍ਰਾਈਵੇਟ ਪ੍ਰੋਪਰਟੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਦਖਲ ਦੇਣਾ ਆ ਤੇ ਉੱਥੇ ਜਿਹੜਾ ਆ ਨੋਟਿਸ ਦੇਣਾ ਆ, ਉਹ ਜਨਰਲ ਗਾਈਡਲਾਈਨ ਵੀ ਹੈਗੀਆਂ ਬਹੁਤ ਕੇਸ ਹੈਗੇ ਆ ਜੀ ਤੇ ਉਹਨਾਂ ਨੂੰ ਨੋਟਿਸ ਦੇ ਕੇ ਬਕਾਇਦਾ ਤੌਰ ਤੇ ਤੇ ਫਿਰ ਤੁਸੀਂ ਉਹਨੂੰ ਢਾਉਣਾ ਆ ਜੀ। ਉਹ ਕਹਿੰਦੇ ਵੀ ਮਸਲਾ ਤਾਂ ਕੁਛ ਹੋਰ ਹੈਗਾ ਜੀ, ਉਹ ਤਾਂ ਜਿਹੜਾ ਹੈਗਾ ਆ ਵੀ ਤੁਹਾਡੇ ਤਾਂ ਰਿਪੋਰਟ ਆਈ ਹੈਗੀ ਆ ਕਿ ਤੁਸੀਂ ਪਬਲਿਕ ਦੀ ਜਗ੍ਹਾ ਇਨਕਰੋਚ ਕੀਤੀ ਹੈਗੀ ਤੇ ਗੇਟ ਲਾਇਆ
1: ਜੀ,
0: ਹਾਂਜੀ ਗ੍ਰਾਮ ਪੰਚਾਇਤ ਦੀ ਜਗ੍ਹਾ ਇਨਕਰੋਚ ਕੀਤੀ ਆ, ਡਿਮਾਰਕੇਸ਼ਨ ਹੋਈ ਆ ਉਹ ਨਾਲ ਲੱਗੀ ਆ
1: ਜੀ,
0: ਉਹਦੇ ਵਿੱਚ ਤੁਹਾਡੀਆਂ ਜਿਹੜਾ ਹੈਗਾ ਆ ਤੁਹਾਡੀਆਂ ਦੋ ਪ੍ਰੋਪਰਟੀਆਂ ਦੇ ਵਿੱਚ ਜਿਹੜਾ ਆ ਗ੍ਰਾਮ ਪੰਚਾਇਤ ਦੀ ਜਗ੍ਹਾ ਸੀ, ਤੁਸੀਂ ਇੱਦਾਂ ਕੀਤਾ ਵੀ ਪਿੱਛੋਂ ਬੰਦ ਅੱਗਿਓ ਬੰਦ ਕਰਕੇ ਤੇ ਗ੍ਰਾਮ ਪੰਚਾਇਤ ਦੀ ਜਗ੍ਹਾ ਹੀ ਵਿੱਚੋਂ ਇਨਕਰੋਚ ਕਰ ਲਈ ਤੇ ਉੱਥੇ ਆਪਣਾ ਗੇਟ ਲਾ ਦਿੱਤਾ ਵੀ ਨਾ ਇੱਧਰ ਨੂੰ ਕੋਈ ਆਏ ਨਾ ਕੋਈ ਜਾਏ
1: ਜੀ।
0: ਉਸ ਕਰਕੇ ਜਿਹੜਾ ਹੈਗਾ ਆ ਉਹਨਾਂ ਨੇ ਕਿਹਾ ਵੀ ਇੱਕ ਤਾਂ ਤੁਸੀਂ ਨਾ ਮਿਸਰੀਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕੀਤੀ
1: ਜੀ,
0: ਸਕਾਈ ਕੋਰਟ ਸੁਪਰੀਮ ਕੋਰਟ ਸਰ ਹੋਰ ਕੁਛ ਬਰਦਾਸ਼ਤ ਕਰ ਲੈਂਦਾ ਹੈਗਾ ਆ ਜਦੋਂ ਉਹਨਾਂ ਨੂੰ ਇਹ ਮਹਿਸੂਸ ਹੋਵੇ ਨਾ ਵੀ ਵਕੀਲ ਸਾਹਮਣੇ ਵਾਲਾ ਸਾਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ
1: ਸਾਡੀ ਛਵੀ ਤੇ ਸਾਡੀ ਹੋਂਦ ਨੂੰ ਹੀ ਫਰਕ ਪਾਉਣਾ।
0: ਸਰ ਉਹ ਐਪਰੈਂਟਲੀ ਇੱਦਾਂ ਹੁੰਦਾ ਸੀ ਨਾ ਪੜ੍ਹਦਿਆਂ ਨਾਲ ਹੀ ਬੰਦਾ ਸ਼ੌਕਡ ਹੁੰਦਾ ਸੀ ਹੈ ਫਾਰ ਵਾਇਓਲੇਟਿੰਗ ਦੀ ਆਰਡਰ ਆਫ ਸੁਪਰੀਮ ਕੋਰਟ, ਸੁਪਰੀਮ ਕੋਰਟ ਦਾ ਕਿਹੜਾ ਆਰਡਰ ਆ ਉਹ ਇੱਕ ਜਨਰਲ ਰੂਲਿੰਗ ਹੈਗੀ, ਉਹ ਤਾਂ ਕਹਿੰਦੇ ਹੈਗੇ ਆ ਵੀ ਤੁਹਾਡੀ ਪ੍ਰਾਈਵੇਟ ਡਿਫੇਮੇਸ਼ਨ ਦਾ ਕੇਸ ਹੈਗਾ ਆ ਜੀ, ਇਹਦੇ ਵਿੱਚ ਤੁਹਾਡੀ ਡਿਫੇਮੇਸ਼ਨ ਕੀ ਹੋ ਗਈ
1: ਜੀ,
0: ਇਹਦੇ ਵਿੱਚ ਤਾਂ ਜਿਹੜਾ ਹੈਗਾ ਆ ਅਗਲਿਆਂ ਨੇ ਲਾਫੁਲ ਅਥਾਰਟੀ ਨੇ ਐਕਸ਼ਨ ਲਿਆ ਤੁਹਾਡੇ ਅਗੇਂਸਟ ਬਿਕੋਜ਼ ਯੂ ਆਰ ਡੂਅਰ ਰੋਂਗ ਡੂਅਰ।
1: ਬਿਲਕੁਲ
0: ਹਾਂਜੀ ਤੁਸੀਂ ਗਲਤ ਕੰਮ ਕੀਤਾ ਆ, ਅਸੀਂ ਪਬਲਿਕ ਪ੍ਰੋਪਰਟੀ ਦੇ ਉੱਤੇ ਇਨਕਰੋਚਮੈਂਟ ਕੀਤੀ ਸੀ, ਅਗਲਿਆਂ ਨੇ ਲਾਫੁਲ ਏਜੰਸੀ ਨੇ ਜਿਹੜਾ ਹੈਗਾ ਆ ਬਕਾਇਦਾ ਤੌਰ ਤੇ ਬੀ ਡੀ ਪੀ ਓ ਗਿਆ ਹੈਗਾ ਡਿਮਾਰਕੇਸ਼ਨ ਹੋਈ ਹੈਗੀ ਉਹਨਾਂ ਨੇ ਆਪਣਾ ਜਿਹੜੀ ਜਗ੍ਹਾ ਢਹਾ ਕੇ ਤੇ ਆਪਣਾ ਕਬਜ਼ਾ ਲੈ ਲਿਆ।
1: ਪਰ ਇਹਦੇ ਵਿੱਚ ਦੇਖੋ ਜਿੱਦਾਂ ਬਹੁਤ ਵੈਰ ਵਿਰੋਧ ਚੱਲਦਾ ਆਪਸ ਦੇ ਵਿੱਚ ਮਾਨ ਸਾਹਿਬ ਦਾ ਤੇ ਖਹਿਰਾ ਸਾਹਿਬ ਦਾ, ਪਰ ਮਾਨ ਸਾਹਿਬ ਨੂੰ ਫਿਰ ਮੌਕਾ ਮਿਲ ਗਿਆ ਜੀ, ਲੱਗਦਾ ਹੁਣ ਕੱਲ ਤੋਂ ਕੰਮ ਸ਼ੁਰੂ ਹੋ
0: ਜਾਣਾ। ਕੱਲ ਤੋਂ ਉਹਨਾਂ ਨੇ ਇਹ ਗੱਲ ਛੱਡਣੀ ਨੀ ਕਿਉਂਕਿ ਇਸ ਆਰਡਰ ਦੀ ਅਪੀਲ ਹੈ ਨੀ ਸਰ ਕੋਈ।
1: ਬਿਲਕੁਲ ਹੈ ਜੀ, 27 ਤਾਈ ਚੱਲੋ ਹੁਣ ਇਹ ਮਾਮਲਾ ਜੀ,
0: ਉਹਦਾ ਕਾਰਨ ਇਸ ਆਰਡਰ ਦੀ ਕੋਈ ਅਪੀਲ ਹੈ ਨੀ ਜੀ, ਜਾਂ ਤਾਂ ਹੋਵੇ ਨਾ ਬੰਦਾ ਅਪੀਲ ਪਾ ਕੇ ਤੇ ਹਾਂ ਜੀ ਆਹ ਜਿਹੜੇ ਹੈਗੇ ਕੱਢ ਦੇ ਹੋਈ ਉਹ ਉਹਨਾਂ ਨੇ ਡਿਸਮਿਸ ਕਰਕੇ ਤੇ ਨਾਲ ਕੋਸਟ ਪਾ ਕੇ, ਕੋਸਟ ਵੀ ਜਿਹੜੀ ਪਾਈ ਹੈਗੀ ਉਹਨਾਂ ਨੇ ਕੀ ਕੀਤਾ ਵੀ ਜਿੰਨੀਆਂ ਪਾਰਟੀਆਂ ਇਹਨਾਂ ਨੇ ਬਣਾਈਆਂ ਸੀ ਨਾ ਜੀ ਸਾਰਿਆਂ ਚ ਬਰਾਬਰ ਵੰਡ ਤੇ
1: ਜੀ,
0: ਸਾਰਿਆਂ ਨੂੰ ਜਿਹੜਾ ਹੈਗਾ ਆ ਵੀ ਉਹ ਬਰਾਬਰ ਵੰਡ ਦਿੱਤੇ ਜਾਣ ਪੈਸੇ 6 ਲੱਖ ਰੁਪਇਆ, ਤੇ ਉਹ ਸਰਕਾਰ ਦੇ ਖਾਤੇ ਚ ਨਹੀਂ ਗਏ ਹੈਗੇ, ਉਹ ਪਾਰਟੀਆਂ ਜਿਹੜੀਆਂ ਬਣੀਆਂ ਸੀਗੀਆਂ ਉਹਨਾਂ ਦੇ ਖਾਤੇ ਚ ਚਲ ਗਏ,
1: ਪੰਜਾਬ ਸਰਕਾਰ
0: ਹਾਂਜੀ ਪੰਜਾਬ ਸਰਕਾਰ ਵੀ ਉਹਦੇ ਵਿਚ ਹੈਗੀ ਆ, ਬੀ ਡੀ ਪੀ ਓ ਵੀ ਹੈਗਾ ਆ, ਡੀ ਡੀ ਪੀ ਓ ਵੀ ਹੈਗਾ ਆ, ਇਹਨਾਂ ਨੇ ਆਪਣੇ ਵਾਲੇ ਸਾਰਿਆਂ ਨੂੰ ਚੰਡੀਗੜ੍ਹ ਦਿਖਾਇਆ ਸੀ
1: ਬਿਲਕੁਲ
0: ਹਾਂਜੀ ਹਾਂ, ਉਹ ਚੰਡੀਗੜ੍ਹ ਤੋਂ ਮਾਲਾ ਮਾਲ ਹੋ ਕੇ ਆ ਗਏ ਆ।
1: ਤੇ ਦੂਸਰੇ ਪਾਸੇ ਸੈਣੀ ਸਾਹਿਬ ਜਿਹੜਾ ਪਿਛਲੇ ਸਮੇਂ ਤੋਂ ਈਡੀ ਦਾ ਇੱਟ ਖੜਕਾ ਚੱਲ ਰਿਹਾ, ਦੂਸਰੇ ਪਾਸੇ ਚਲੋ ਇੱਕ ਦੋ ਸਵਾਲ ਨੇ ਇਕੱਠੇ ਹੀ ਕਰ ਲੈਣਾ ਆਮ ਆਦਮੀ ਪਾਰਟੀ ਦੇ ਸੰਬੰਧ ਚ, ਇੱਕ ਤਾਂ ਈਡੀ ਦੇ ਵਿਚ ਘਿਰੀ ਹੋਈ ਹੈ, ਦੂਸਰੀ ਕਹਿ ਲੋ ਕਿ ਕਹਿੰਦੇ ਖਜ਼ਾਨਾ ਬਹੁਤ ਹੈ ਭਰਿਆ ਪਿਆ ਹੈ, ਲੋਕਾਂ ਨੂੰ ਤਾਂ ਕਹਿ ਰਹੇ ਨੇ, ਪਰ ਜਿਹੜਾ ਕੋਰਟ ਦੇ ਵਿਚ ਜਾ ਕੇ ਕਹਿੰਦੇ ਖਜ਼ਾਨਾ ਪੀਪਾ ਜਿਹੜਾ ਖਾਲੀ ਹੈ ਜੀ, ਟਨ ਟਨ ਦੀ ਆਵਾਜ਼ ਆਉਂਦੀ ਹੈ। ਤੇ ਦੂਸਰੇ ਪਾਸੇ ਜਿਹੜਾ ਮੁਲਾਜ਼ਮਾਂ ਦਾ ਜਿਹੜਾ ਡੀ ਹੈ ਉਹਦੇ ਵਿਚ ਘਿਰਦੇ ਨਜ਼ਰ ਆਉਂਦੇ ਨੇ, ਤੇ ਉਹਦੇ ਵਿਚ ਵੀ ਸਖ਼ਤ ਜਿਹੜੇ ਨੇ ਹਦਾਇਤਾਂ ਹੋਈਆਂ ਨੇ, ਜਿਹੜੀ ਹੈ ਡੈਡ ਲਾਈਨ ਵੀ ਦਿੱਤੀ ਹੈ, ਕਿਵੇਂ ਦੇਖਦੇ ਹੋ ਇੰਨਾ ਪੈਸਾ ਹਜ਼ਾਰਾਂ ਕਰੋੜ ਰੁਪਇਆ ਕਿੱਥੋਂ ਇਕੱਠਾ ਕਰਨਾ ਜੀ?
0: ਭਾਰੇ ਸਾਹਿਬ ਗੱਲ ਏਦਾਂ ਹੈਗੀ ਆ, ਜੇ ਤਾਂ ਇਹ ਨਾਲੋ ਨਾਲ ਦਿੰਦੇ ਰਹਿੰਦੇ, ਪਹਿਲਾਂ ਇਹਨਾਂ ਨੇ ਕੀਤਾ ਮੁਲਾਜ਼ਮਾਂ ਦਾ ਬੰਦ, ਉਹ ਤੋਂ ਬਾਅਦ ਇਹਨਾਂ ਨੇ ਕਰ ਦਿੱਤਾ ਪੈਨਸ਼ਨਰ ਦਾ ਹੀ ਬੰਦ
1: ਜੀ।
0: ਹੁਣ ਸਰ ਡਿਊ ਅਮਾਊਂਟ ਹੈਗੀ ਆ 15,000 ਕਰੋੜ
1: ਰੁਪਇਆ ਜੀ,
0: ਹਾਂਜੀ 15,000 ਕਰੋੜ ਰੁਪਇਆ ਹੈਗਾ ਆ। ਤੇ 30 ਜੂਨ ਪਹਿਲਾਂ ਇਹਨਾਂ ਨੂੰ ਮਤਲਬ ਹਾਈ ਕੋਰਟ ਨੇ ਕਹਿਤਾ ਸੀ ਵੀ 30 ਜੂਨ ਤੱਕ ਮੁਲਾਜ਼ਮਾਂ ਨੂੰ ਤੇ ਪੈਨਸ਼ਨਰ ਨੂੰ ਉਹਨਾਂ ਦਾ ਡੀ ਦਿਓ
1: ਜੀ,
0: ਇਹਨਾਂ ਨੇ ਸੋਚਿਆ ਵੀ ਅਸੀਂ ਅਪੀਲ ਕਰਕੇ ਟਾਈਮ ਲੰਘਾ ਲਾਂਗੇ,
1: ਪਰ ਇਹ ਵੀ ਤਾਂ ਕ੍ਰੋਸ ਕਰਕੇ ਮਤਲਬ ਕਿ ਥੱਲੇ ਬੈਂਚ ਤੋਂ ਉੱਪਰਲੇ ਬੈਂਚ ਤਾਈਂ ਪਹੁੰਚੇ ਨੇ ਨਾ ਕਿ ਸਾਨੂੰ ਸਟੇ ਮਿਲ ਜਾਏਗੀ।
0: ਹਾਂਜੀ ਬਿਲਕੁਲ, ਇਸੇ ਕਰਕੇ ਗਏ, ਉਹਨਾਂ ਨੇ ਸਟੇ ਦਿੱਤਾ ਨੀ ਜੀ ਇਸ ਚੀਜ਼ ਤੇ
1: ਜੀ।
0: ਇਹਨਾਂ ਨੇ ਫਿਰ ਕਿਹਾ ਜੀ ਵੀ 15,000 ਕਰੋੜ ਰੁਪਇਆ ਆ, ਸਰਕਾਰ ਇੰਨਾ ਛੇਤੀ ਮੈਨੇਜ ਨਹੀਂ ਕਰ ਸਕੇਗੀ ਤੇ ਸਾਡੇ ਕੋਲੋਂ ਨਹੀਂ ਹੋਣਾ, ਕੱਲ ਨੂੰ ਕੰਟੈਂਪਟ ਹੋਏਗੀ ਜਾਂ ਇੱਦਾਂ ਕਰਕੇ
1: ਜੀ।
0: ਉਹਨਾਂ ਨੇ ਕਿਹਾ ਕੋਈ ਗੱਲ ਨੀ, ਜੇ ਤੁਸੀਂ ਟਾਈਮ ਮੰਗਦੇ ਆ ਨਾ
1: ਜੀ,
0: ਤੇ ਫਿਰ ਸਾਡੇ ਕੋਲ ਜਿਹੜਾ ਹੈਗਾ ਇਹ ਇੱਕ ਸ਼ਡਿਊਲ ਲੈ ਕੇ ਆਓ ਵੀ ਹਾਂਜੀ ਤੁਸੀਂ ਕਿੱਦਾਂ ਦਿਓਗੇ, ਕਦੋਂ ਕਦੋਂ ਕਿੰਨੇ ਕਿੰਨੇ ਪੈਸੇ ਦਿਓਗੇ ਹਾਂਜੀ। ਪਹਿਲਾਂ ਤੁਸੀਂ ਲੈ ਕੇ ਤਾਂ ਹੋਮਵਰਕ ਕਰਕੇ ਆਓ, ਤੁਸੀਂ ਦੱਸੋ ਵੀ ਤੁਹਾਡਾ ਕੀ ਅੱਗੇ ਜਿਹੜਾ ਹੈਗਾ ਵੀ ਤੁਸੀਂ ਸਾਡੇ ਕੋਲ ਇੱਦਾਂ ਦਾ ਟਾਈਮ ਲੈ ਜਾਓਗੇ ਤੇ ਕੋਈ ਟਾਈਮ ਥੋੜਾ ਲੈ ਜਾਣਾ ਹੈਗਾ, ਤੁਸੀਂ ਦੱਸੋ ਵੀ 30 ਜੂਨ ਤੱਕ ਤੁਸੀਂ ਨਹੀਂ ਦੇ ਸਕਦੇ ਤੇ 30 ਜੂਨ ਤੱਕ ਤੁਸੀਂ ਕਿੰਨਾ ਪਰਸੈਂਟ ਦੇ ਸਕਦੇ
1: ਜੀ,
0: ਤੇ ਅੱਗੇ ਕਿੰਨੇ ਪਰਸੈਂਟ ਦਿਓਗੇ ਤੇ ਕਿੱਥੋਂ ਤੁਸੀਂ ਅਰੇਂਜ ਕਰੋਗੇ, ਸਾਰਾ ਕੁਛ ਦੱਸ ਕੇ ਲੈ ਕੇ ਆਓ
1: ਜੀ ਜੀ।
0: ਸੋ ਇਸ ਕਰਕੇ ਇਹਨਾਂ ਨੂੰ ਕੋਈ ਇਹਨਾਂ ਨੂੰ ਸੀਗਾ ਵੀ ਕੋਈ ਸਟੇ ਮਿਲ ਜੂਗੀ, ਸਟੇ ਮਿਲਿਆ ਕੋਈ ਨੀ ਜੀ, ਉਲਟਾ ਉਹਨਾਂ ਨੇ ਤਾਂ ਹੁਣ ਇਹਨਾਂ ਨੂੰ ਇਹ ਪੁੱਛ ਲਿਆ ਵੀ ਦੱਸੋ ਜੀ ਵੀ ਤੁਹਾਡਾ ਜਿਹੜਾ ਹੈਗਾ ਵੀ ਸ਼ਡਿਊਲ ਦਿਓ, ਤੁਸੀਂ ਟਾਈਮਿੰਗ ਦਿਓ ਕਿੱਦਾਂ ਕਿੱਦਾਂ ਤੁਸੀਂ ਦੇਣੇ, ਜੇ ਤੁਸੀਂ 30 ਜੂਨ ਤੱਕ ਨਹੀਂ ਦੇ ਸਕਦੇ ਤੇ ਉਹਦੇ ਵਾਸਤੇ ਜਿਹੜਾ ਆ ਵੀ ਅੱਗੇ ਸਮਾਂ ਚਾਹੁੰਦੇ ਆ ਤੇ ਕਿੰਨਾ ਸਮਾਂ ਚਾਹੁੰਦੇ ਤੇ ਕਿੱਦਣ ਤੱਕ ਸਾਰਾ ਦੇ ਦਿੰਦੇ
1: ਜੀ। ਪਰ ਸੈਣੀ ਸਾਹਿਬ ਜਿਹੜਾ ਇਹ ਬਜਟ ਪੇਸ਼ ਕਰਦੇ ਆ ਹਰ ਸਾਲ ਦਾ ਬਜਟ ਹੁੰਦਾ ਹੈ ਜਾਂ ਸ਼ਾਇਦ ਸਾਲ ਚ ਦੋ ਵਾਰੀ ਕਰਦੇ ਕਿ ਇੱਕ ਵਾਰੀ ਕਰਦੇ ਨਾ
0: ਹਾਂਜੀ,
1: ਤੇ ਉਹਦੇ ਵਿਚ ਉਸ ਹਿਸਾਬ ਦੇ ਨਾਲ ਮਤਲਬ ਕਿ ਬਜਟ ਦੇ ਵਿਚ ਕੋਈ ਉਹ ਜਿਹੜੀ ਹੈ ਪੇਪਰ ਵਰਕ ਹੁੰਦਾ ਕਿ ਕੋਰਟ ਨੇ ਉਹ ਨਹੀਂ ਮੰਗਿਆ ਕਿ ਤੁਸੀਂ ਇਹਦਾ ਬਜਟ ਕਿੰਨਾ ਰੱਖਿਆ ਜਾਂ ਮਤਲਬ ਕਿ ਇਨਪੁੱਟ ਜਾਂ ਆਊਟਪੁੱਟ ਕੀ ਆ, ਉਹ ਤਾਂ ਸ਼ੋਅ ਕਰ ਹੀ ਸਕਦੇ ਨੇ।
0: ਭਾਰੇ ਸਾਹਿਬ ਇਹ ਤਾਂ ਦੇਖੋ ਸੈਲਰੀ ਅਕਾਊਂਟ ਦੇ ਵਿਚ ਜੋ ਸੈਲਰੀ ਬਣੀ ਹੁੰਦੀ ਆ ਉਸ ਅਕਾਊਂਟ ਦੇ ਵਿਚ ਓਨੇ ਪੈਸੇ ਜਾਣੇ ਹੀ ਹੁੰਦੇ ਆ ਜੀ,
1: ਜਾਣੇ ਬਿਲਕੁਲ।
0: ਸਵਾਲ ਤਾਂ ਇਹ ਹੈਗਾ ਆ ਆਹੀ ਚੀਜ਼ਾਂ ਤਾਂ ਸੈਂਟਰ ਇਹਨਾਂ ਨੂੰ ਕਹਿੰਦਾ ਸੀ, ਫੇਰ ਮੁੜ ਕੇ ਕਹਿੰਦੇ ਸਾਨੂੰ ਪੈਸੇ ਨੀ ਦਿੰਦੇ ਜੀ ਉੱਥੋਂ,
1: ਨਾਲੇ
0: ਸੈਲਰੀ ਪਾਸੇ ਖਰਚ ਲੈਂਦੇ
1: ਆ। ਸੈਣੀ ਸਾਹਿਬ ਇਹ ਤਾਂ ਪਤਾ ਹੀ ਆ ਨਾ ਪੰਜਾਬ ਸਰਕਾਰ ਦੇ ਮੁਲਾਜ਼ਮ ਕਿੰਨੇ ਆ, ਵੱਖਰੇ ਵੱਖਰੇ ਵਿਭਾਗਾਂ ਦੇ ਵਿਚ ਉਹਨਾਂ ਦੀ ਸੈਲਰੀ ਜਿਹੜੀ ਆ ਸਾਲ ਦੀ ਕਾਊਂਟ ਕਰਦੇ ਹੀ ਹੋਣਗੇ, ਭਈ ਪਲੱਸ ਉਹਨਾਂ ਨੂੰ ਬੋਨਸ ਜਾਣਾ ਜਿਹੜਾ ਡੀ ਏ ਜਾਣਾ ਜਾਂ ਹੋਰ ਸਾਰੀਆਂ ਚੀਜ਼ਾਂ ਜਾਣੀਆਂ, ਉਹ ਕੀ ਕਾਊਂਟ ਨੀ ਕਰਦੇ ਉਸ ਸਮੇਂ ਦੇ ਵਿਚ ਜਦੋਂ ਬਜਟ ਪੇਸ਼ ਕਰਦੇ ਆ?
0: ਪਰ ਸਭ ਤੁਹਾਨੂੰ ਯਾਦ ਹੋਣਾ ਜਦੋਂ ਬਜਟ ਪੇਸ਼ ਕੀਤਾ ਸੀਗਾ ਉਦੋਂ ਮੈਂ ਆ ਕੇ ਤੇ ਬਕਾਇਦਾ ਤੌਰ ਤੇ ਰੇਡੀਓ ਤੇ ਇਹ ਗੱਲ ਕਹੀ ਸੀ
1: ਜੀ,
0: ਤੇ ਟਿਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿਚ ਵੀ ਮੈਂ ਜਾ ਕੇ ਇਹ ਗੱਲ ਕਹੀ ਸੀ
1: ਜੀ
0: ਭੀ ਜਿੰਨਾ ਅਮਾਊਂਟ ਜਿਹੜਾ ਹੈਗਾ ਆ ਇਹਨਾਂ ਨੇ ਪਹਿਲਾਂ ਰੱਖਿਆ ਆਇਆ ਸੀਗਾ ਸੈਲਰੀਡ ਅਕਾਊਂਟ ਵਾਸਤੇ
1: ਜੀ,
0: ਉਹਨਾਂ ਅਮਾਊਂਟ ਜਿਹੜਾ ਹੈਗਾ ਆ ਅਗਲੇ ਸਾਲ ਆ ਰਿਹਾ ਹੈਗਾ ਆ ਜੀ ਲਿਖਿਆ ਆ ਉੱਥੇ ਇਹਨੇ ਜਿਹੜਾ ਹੈਗਾ 1,000 ਕਰੋੜ
1: ਜੀ,
0: ਤੇ 65,000 ਏ ਕਹਿੰਦੇ ਅਸੀਂ ਨੌਕਰੀ ਦੇ ਦਿੱਤੀ ਆ ਤੇ ਉਹ 65,000 ਨੂੰ ਤਨਖਾਹ ਕਿਥੋਂ ਦਿੱਤੀ ਆ ਜੀ, ਇਹਦੇ ਵੱਲੋਂ ਤਨਖਾਹ ਦਿੱਤੀ ਕੋਈ ਨੀ ਤੇ ਸਮਥਿੰਗ ਇਜ਼ ਫਿਸ਼ੀ। ਸੋ ਇਸ ਕਰਕੇ ਜਿਹੜਾ ਹੈਗਾ ਭਾਰੇ ਸਾਹਿਬ ਇਹਨਾਂ ਦੀਆਂ ਤਾਂ ਇਹ ਜਿਹੜਾ ਤੁਸੀਂ ਜਿਹੜੇ ਬਜਟ ਕਹਿੰਦੇ ਹੈਗੇ ਨਾ ਸਭ ਇਹਨਾਂ ਦੀਆਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹੈਗੀਆਂ ਜੀ। ਦੇਖੋ ਇਹ ਤਾਂ ਕਿਹੜਾ ਇਹਨੂੰ ਕਹਿੰਦੇ ਅਨਐਕਸਪੈਕਟਡ ਅਮਾਊਂਟ ਥੋੜਾ ਹੈਗਾ ਹੈ ਜੀ, ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਇਹ ਤੁਹਾਨੂੰ ਤੁਸੀਂ ਹਰ ਮਹੀਨੇ ਸੈਲਰੀ ਦੇਣੀ ਹੈਗੀ ਹੈ ਜੀ, ਅੱਗੇ ਵੱਧ ਕੇ ਆਉਣਾ ਹੈਗਾ ਤੇ ਇੰਨੇ ਪਰਸੈਂਟ ਦੇਣਾ ਹੈਗਾ ਜੀ। ਇਹ ਉਹ ਚੀਜ਼ਾਂ ਦੇ ਉੱਤੇ ਤਾਂ ਤੁਸੀਂ ਕਹੋ ਵੀ ਜਿੱਥੇ ਤੁਹਾਨੂੰ ਅਕਸਮਾਤ ਖਰਚੇ ਕਰਨੇ ਪੈ ਗਏ ਜੀ। ਸੋ ਇਸ ਕਰਕੇ ਇਹਨਾਂ ਦਾ ਤਾਂ ਇਹ ਹੋਈ 12-14 ਹਜ਼ਾਰ ਕਰੋੜ ਰੁਪਇਆ ਉਹ ਹੀ ਨੀ ਲੱਭਿਆ ਜਿਹੜਾ ਜੀ ਮੋਦੀ ਸਾਹਿਬ ਕਹਿੰਦੇ ਤੁਹਾਡੇ ਕੋਲ ਪਿਆ ਆ, ਇਹਨਾਂ ਕੋਲ ਜਵਾਬ ਨੀ ਦੇ ਹੋਇਆ ਵੀ ਹਾਂਜੀ ਪਿਆ ਆ, ਹਾਂਜੀ ਤੇ ਉਹ ਕਹਿੰਦੇ ਠੀਕ ਆ, ਫਿਰ ਬਾਕੀ ਜਿਹੜਾ ਹੈਗਾ ਵੇਖਲੋ
1: ਜੀ। ਪਰ ਸੈਣੀ ਸਾਹਿਬ ਜਿੱਦਾਂ ਜਦੋਂ ਚੋਣਾਂ ਹੋਈਆਂ ਸੀ ਉਸ ਸਮੇਂ ਬਿਆਨ ਦਿੱਤੇ ਕੇਜਰੀਵਾਲ ਸਾਹਿਬ ਨੇ ਕਿ ਰੇਤਾ ਤੋਂ ਇੰਨਾ ਹੋ ਜਾਣਾ ਜੀ, ਬਜਰੀ ਤੋਂ ਇੰਨਾ ਹੋ ਜਾਣਾ ਜੀ, ਕਿ ਉਹ ਜਿਹੜੀਆਂ ਚੀਜ਼ਾਂ ਨੇ ਆਨ ਦਾ ਆਨਲਾਈਨ ਜਿਹੜੀਆਂ ਨੇ ਸਾਰੀਆਂ ਰਿਕਾਰਡਡ ਨੇ, ਫਿਲਮਡ ਨੇ, ਕਿ ਉਹ ਕੋਰਟ ਦੇ ਵਿਚ ਪੇਸ਼ ਨੀ ਵੀ ਆਹ ਪੈਸਾ ਗਿਆ ਕਿੱਥੇ, ਜੇ ਸਾਲ ਦਾ ਤੁਸੀਂ ਇੰਨਾ ਕਹਿੰਦੇ 44,000 ਕਰੋੜ ਰੁਪਇਆ ਤਾਂ ਇੱਥੋਂ ਹੀ ਆ ਜਾਣਾ ਜੀ।
0: ਸਰ ਬਸ ਤੁਸੀਂ ਆ ਜਾ ਜਿਹੜਾ ਏਦਾਂ ਕਰਕੇ ਇਹ ਸਾਰੀਆਂ ਗੱਲਾਂ ਉਸ ਵੇਲੇ ਤੁਹਾਨੂੰ ਬਹੁਤ ਚੰਗੀਆਂ ਲੱਗਦੀਆਂ ਸੀ, ਜਿੱਦਾਂ ਅੱਜ ਵਾਲੀ ਕੈਦਨ ਜੀ ਨੂੰ ਬਹੁਤ ਚੰਗੀਆਂ ਲੱਗਦੀਆਂ, ਕਾਕਰੋਚ ਪਾਰਟੀ ਬਹੁਤ ਵਧੀਆ ਗੱਲ ਕਰਦੀ ਆ, ਇਹ ਗੱਲਾਂ ਤੇ ਇਹਨਾਂ ਨੇ ਸਾਨੂੰ ਇੱਦਾਂ ਦੇ ਸੁਪਨੇ ਦਿਖਾਏ ਸੀ ਜਿੱਦਾਂ ਦੇ ਅੱਜ ਉਹਨਾਂ ਨੂੰ ਉਹ ਥੋੜਾ ਜਿਹਾ ਫਲੇਵਰ ਜਿਹਾ ਫਰਕ ਪਾ ਕੇ ਉਹੀ ਸ਼ਰਾਬ ਲਿਆਂਦੀ ਹੈਗੀ, ਬੋਤਲਾਂ ਦੀ ਪੈਕਿੰਗ ਵੱਖਰੀ ਹੈ ਜੀ
1: ਤੇ
0: ਉਹ ਹੁਣ ਅਗਲੀ ਜਨਰੇਸ਼ਨ ਨੂੰ ਪਿਲਾਈ ਜਾਊਗੀ, ਹਾਂਜੀ ਉਹ ਅਗਲੀ ਜਨਰੇਸ਼ਨ ਨੂੰ ਪਿਲਾਈ ਜਾਊਗੀ ਤੇ ਉਹ ਉੱਥੇ ਜਿਹੜਾ ਹੈਗਾ ਕੋਈ ਬੈਨੀਫਿਟ ਲੈ ਲਊਗਾ ਜੀ।
1: ਬਿਲਕੁਲ
0: ਹੁਣ ਬਾਰ ਬਾਰ ਅੰਨਾ ਤਾਂ ਲੱਭਣਾ ਨੀ ਹੈਗਾ ਜੀ, ਉਹ ਵਿਚਾਰਾ ਬਹੁਤ ਬੁੱਢਾ ਹੋ ਗਿਆ ਹੈ, ਹੁਣ ਜੇ ਉਹਨੇ ਵਰਤ ਰੱਖਿਆ ਤੇ ਉਹਨੇ ਚੜਾਈ ਕਰ ਦੇਣੀ ਹੈ ਤੇ ਇਸ ਕਰਕੇ ਉਹਨੇ ਤਾਂ ਨੀ ਆਉਣਾ ਹੁਣ
1: ਸ਼ਹੀਦਾਂ ਜਾਊਗਾ
0: ਭਾਰੇ ਸਾਹਿਬ, ਉਸ ਬੁੱਢੇ ਦੀ ਤਾਂ ਸਾਰੀ ਤਪੱਸਿਆ ਖਾ ਗਏ ਇਹ ਸਰ, ਉਹਨੂੰ ਕੋਈ ਬੰਦਾ ਹੁਣ ਰਿਸਪੈਕਟ ਦੀ ਨਿਗਾਹ ਨਾਲ ਨੀ ਦੇਖਦਾ, ਬਹੁਤ ਲੋਕਾਂ ਦੀ ਸਹਿਮਤੀ ਸੀ ਉਹਦੇ ਨਾਲ ਵੀ ਹਾਂ ਯਾਰ ਇਹ ਦੇਸ਼ ਵਾਸਤੇ ਸੋਚ ਰਿਹਾ ਹੈਗਾ ਜੀ, ਲੋਕਪਾਲ ਆਏਗਾ ਲੋਕਪਾਲ ਆਏਗਾ, ਹਾਂਜੀ ਅੱਜ ਤੱਕ ਸਾਨੂੰ ਲੋਕਪਾਲ ਨੀ, ਉਹ ਬੁੱਢੇ ਦੇ ਮਗਰ ਲਾ ਕੇ ਬੁੱਢੇ ਉਹਨੇ ਜਿਹੜਾ ਇਹ ਸਮੁੰਦਰ ਮੰਥਨ ਕੀਤਾ ਉਹਦੇ ਵਿਚੋਂ ਕੱਢਿਆ ਕੇਜਰੀਵਾਲ ਨਦੀਨਾ, ਹਾਂਜੀ ਉਹ ਪੈ ਗਿਆ ਪੰਜਾਬ ਦੇ ਗੱਲ ਹੈਜੀ, ਤੇ ਤੁਸੀਂ ਆਹ ਦੇਖ ਲੋ ਵੀ ਪੰਜਾਬ ਵਾਲੇ ਜਿਹੜੇ ਹੈਗੇ ਆ ਕਿੱਦਾਂ ਵੋਟਾਂ ਪਾ ਪਾ ਕੇ ਰੋਂਦੇ ਪਏ ਆ ਜੀ,
1: ਬਿਲਕੁਲ
0: ਅੱਜ ਭਰਾ ਨਾ ਭਰਾ ਪਾੜ ਦਿੱਤਾ ਹੈ ਜੀ, ਇੱਥੇ ਪਤਾ ਹੀ ਨਹੀਂ ਲੱਗਦਾ ਜਿਹੜਾ ਐਮ ਸੀ ਦੀਆਂ ਟਿਕਟਾਂ ਕਿੱਥੇ ਜਾ ਰਹੀ ਆ
1: ਜੀ। ਤੇ ਸੈਣੀ ਸਾਹਿਬ ਆਪ ਦਾ ਜਿਹੜਾ ਈਡੀ ਦੇ ਨਾਲ ਪੰਗਾ ਪਿਆ ਹੋਇਆ ਉਹਦੇ ਵਿਚ ਵੀ ਕਿਤੇ ਨਾ ਕਿਤੇ ਉਲਝੇ ਹੋਏ ਨੇ ਜੋ ਹਾਲਾਤ ਨੇ, 239.46 ਕਰੋੜ ਰੁਪਏ ਦਾ ਮਾਮਲਾ, ਤੇ ਅਜੇ ਵੀ ਜਿਹੜਾ ਈਡੀ ਨੂੰ ਲੱਗਦਾ ਕਿ ਭਾਈ 143 ਕਰੋੜ ਜਿਹੜਾ ਇਹਦੇ ਤੋਂ ਲਿਆ ਜਾ ਸਕਦਾ ਜਾਂ ਲੱਭਿਆ ਜਾ ਸਕਦਾ ਹੈ, ਪਰ ਦੂਸਰੇ ਪਾਸੇ ਕਹਿੰਦੇ ਫੋਨ ਦਾ ਪਾਸਵਰਡ ਨਹੀਂ ਦਿੰਦਾ ਕਿ ਕਾਨੂੰਨ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਕਿ ਜੇ ਕੋਈ ਮੁਲਜ਼ਮ ਹੈਗਾ ਜਾਂ ਉਹਦੀ ਜਿਹੜੀ ਇਨਕੁਆਇਰੀ ਹੋ ਰਹੀ ਹੈ ਕਿ ਉਹਦੀ ਇਜਾਜ਼ਤ ਲੈਣੀ ਜ਼ਰੂਰੀ ਹੈ, ਅੱਜ ਕੱਲ ਤਾਂ ਸਾਰਾ ਕੁਝ ਪਾਸਵਰਡ ਜਾਂ ਸਾਰਾ ਕੁਝ ਹੀ ਖੁੱਲ ਜਾਂਦਾ ਜੇ ਖੁਲਾਉਣਾ ਹੋਵੇ ਤਾਂ।
0: ਪਰ ਗੱਲ ਏਦਾਂ ਹੈਗੀ ਆ ਕਾਨੂੰਨ ਦੇ ਵਿਚ ਜਿਹੜਾ ਆ ਉੱਥੇ ਸਪਸ਼ਟ ਆ ਕਿ ਜਿੱਥੇ ਜਿਹੜਾ ਕੋਗਨੀਜੇਬਲ ਅਫੈਂਸ ਹੋ ਰਿਹਾ ਆ ਉੱਥੇ ਪੁਲਿਸ ਆਫਿਸਰ ਵਿਦਆਊਟ ਵਾਰੰਟ ਕਿਸੇ ਦੇ ਘਰ ਦੇ ਅੰਦਰ ਵੀ ਵੜ ਕੇ ਦੇਖ ਸਕਦਾ ਹੈਗਾ ਆ
1: ਜੀ,
0: ਉੱਥੇ ਵੀ ਪ੍ਰਾਈਵੇਸੀ ਹੁੰਦੀ,
1: ਬਿਲਕੁਲ
0: ਘਰ ਤੋਂ ਜ਼ਿਆਦਾ ਜਿਹੜਾ ਹੈਗਾ ਆ ਪ੍ਰਾਈਵੇਸੀ ਦਾ ਇਨਫਰਿੰਜਮੈਂਟ ਕਿੱਥੇ ਹੋ ਸਕਦੀ ਹੈਗੀ ਆ ਜੇ ਕਿਸੇ ਦੇ ਘਰ ਦੇ ਵਿਚ ਤੁਸੀਂ ਬਿਨਾਂ ਪੁੱਛੇ ਵੜ ਜਾਓ,
1: ਬਿਲਕੁਲ
0: ਜੇ ਕਾਨੂੰਨ ਪੁਲਿਸ ਆਫਿਸਰ ਨੂੰ ਇਹ ਸੂਚਨਾ ਮਿਲਦੀ ਆ ਕਿ ਕਿਤੇ ਜਿਹੜਾ ਆ ਇਹੋ ਜਿਹਾ ਕ੍ਰਾਈਮ ਹੋਇਆ ਹੈ ਜਿੱਥੇ ਉਹ ਜਿਹੜਾ ਆ ਸਿੱਧਾ ਡਾਇਰੈਕਟ ਜਿਹੜਾ ਕਿ ਸ਼ਡਿਊਲ ਡਿਫਾਈਨ ਹੁੰਦਾ ਹੈ ਨਾ ਜੀ ਉਹਦੇ ਵਿੱਚ
1: ਕਾਨੂੰਨ ਦੇ ਵਿੱਚ
0: ਡਿਫਾਈਨ ਹੁੰਦਾ ਵੀ ਕਿਹੜੇ ਅਫੈਂਸ ਜਿਹੜੇ ਹੈਗੇ ਆ ਕੋਗਨੀਜੇਬਲ ਹੁੰਦੇ ਆ
1: ਜੀ,
0: ਤੇ ਉੱਥੇ ਲਿਖਿਆ ਆ ਜਿਹਨੇ ਕਿ ਪੁਲਿਸ ਆਫਿਸਰ ਜਿਹੜਾ ਹੈਗਾ ਆ ਸਾਨੂੰ ਮਤਲਬ ਗੱਡੀ ਦੇ ਉੱਤੇ ਹੱਥ ਦੇ ਕੇ ਬਾਕੀ ਸਾਰੀਆਂ ਗੱਡੀਆਂ ਜਾ ਰਹੀਆਂ ਆ ਤੇ ਅਗਲੇ ਨੇ ਸਾਨੂੰ ਗੱਡੀ ਹੱਥ ਦੇ ਕੇ ਗੱਡੀ ਖੜੀ ਕੀਤੀ ਤੇ ਸਾਨੂੰ ਪੁੱਛਿਆ, ਅਸੀਂ ਉਹਨੂੰ ਕ੍ਰੋਸ ਕੁਐਸਚਨ ਕਰ ਸਕਦੇ ਆ ਵੀ ਸਰ ਮਤਲਬ ਜਿਹੜਾ ਹੈਗਾ ਆ ਕੀ ਡਾਊਟ ਹੋਇਆ ਹੈਗਾ ਆ ਜਾਂ ਕੋਈ ਮੇਰੇ ਖਿਲਾਫ ਇਨਫੋਰਮੇਸ਼ਨ ਸੀ, ਜੇ ਅਗਲਾ ਕਹੂਗਾ ਮੈਨੂੰ ਕੋਈ ਇਨਫੋਰਮੇਸ਼ਨ ਸੀ ਤੇ ਤੁਸੀਂ ਉਹ ਤੋਂ ਅੱਗੇ ਨੀ ਪੁੱਛਣਾ ਵੀ ਕੀ ਸੀ ਜਾਂ ਕਿੱਦਾਂ ਸੀ, ਉਹ ਤੋਂ ਅੱਗੇ ਤੁਸੀਂ ਉਹਨੂੰ ਇਹ ਪੁੱਛਣਾ ਵੀ ਸਰ ਤੁਹਾਡੀ ਤਸੱਲੀ ਹੋ ਗਈ ਆ,
1: ਹਾਂਜੀ
0: ਮੇਰੀ ਤਸੱਲੀ ਹੋ ਗਈ ਆ, ਇਹ ਤੁਸੀਂ ਅੱਗੇ ਉਹਦਾ ਪ੍ਰੋਵੀਜ਼ਨ ਹੋਏਗਾ ਠੀਕ ਠਾਕ ਹੈ ਤੁਸੀਂ ਜਾ ਸਕਦੇ ਹਾਂ, ਮਤਲਬ ਇਹ ਆ ਕਿ ਉਹ ਜਾਂਦੇ ਤੁਸੀਂ ਇੰਨੀ ਗੱਲ ਜ਼ਰੂਰ ਕਹਿ ਸਕਦੇ ਹੈ ਕਿ ਤੁਸੀਂ ਜਿਹੜਾ ਇਨਫੋਰਮਰ ਹੈਗਾ ਆ ਕਾਇੰਡਲੀ ਉਹਦੇ ਤੇ ਕੋਈ ਐਕਸ਼ਨ ਲਓਗੇ ਵੀ ਉਹਨੇ ਮੇਰੇ ਖਿਲਾਫ਼ ਜਿਹੜਾ ਹੈਗਾ ਤੁਹਾਨੂੰ ਜਿਹੜਾ ਇਨਫੋਰਮੇਸ਼ਨ ਦਿੱਤੀ ਹੈਗੀ ਆ, ਤੇ ਉਹ ਜੇ ਅਗਲਾ ਕਹਿੰਦਾ ਠੀਕ ਹੈ ਉਹਦੀ ਮਰਜ਼ੀ ਹੈ ਜੀ ਤੁਹਾਡਾ ਇਨਫੋਰਮਰ ਜਿਹੜਾ ਉਹ ਸਹੀ ਇਨਫੋਰਮੇਸ਼ਨ ਨਹੀਂ ਦਿੰਦਾ, ਬਟ ਐਟ ਦਾ ਸੇਮ ਟਾਈਮ ਪੁਲਿਸ ਆਫਿਸਰ ਨੂੰ ਕੋਈ ਵੀ ਚੀਜ਼ ਜਿਹੜੀ ਹੈ ਇਹਨਾਂ ਚੀਜ਼ਾਂ ਰੋਕਦੀ ਨਹੀਂ, ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਨੂੰ ਨਹੀਂ ਰੋਕਿਆ ਜਾ ਸਕਦਾ ਜੀ, ਇਹ ਤਾਂ ਸਾਡੇ ਜਿਹੜਾ ਹੈਗੇ ਆ ਉਹ ਤਾਂ ਈਡੀ ਵਾਲੇ ਹੈਗੇ ਆ, 15 ਮਿੰਟ ਲਈ ਪੰਜਾਬ ਪੁਲਿਸ ਨੂੰ ਦੇ ਦਿਓ, ਪੰਜਾਬ ਪੁਲਿਸ ਵਾਲਿਆਂ ਨੇ ਕਰਨਾ ਕੁਛ ਵੀ, ਥਾਣੇ ਲਿਆ ਕੇ ਬਿਠਾ ਲੈਣਾ ਹੀ ਆ, ਨਾਲ ਹੀ ਰਹਿਣਾ ਉਹ ਕੋਟਾਂ ਹੈਗੀਆਂ ਜੈਂਟਲਮੈਨ ਕੋਟ ਹਾਂਜੀ ਉੱਥੇ ਅਮੀਰ ਲੋਕ ਜਾਂਦੇ ਆ ਜੀ ਤੇ ਪਰ ਸਭ ਇਹ ਗੱਲ ਹੈਗੀ ਆ ਤੇ ਮੈਂ ਥੋੜਾ ਜਿਹਾ ਮੁੱਦੇ ਤੋਂ ਹਟ ਕੇ ਲੱਗਾ ਗੱਲ ਕਰਨ ਅੱਜ ਨਾ ਵੀ ਮੈਂ ਮਤਲਬ ਬੈਠਾ ਤੇ ਲਾਈਟ ਚਲ ਗਈ ਲਾਈਟ ਚਲ ਗਈ ਤੇ ਉਹ ਮੈਂ ਉਸੇ ਕੋਲ ਮੈਂ ਦੇਖਿਆ ਤੇ ਗਰਮੀ ਬਹੁਤ ਜ਼ਿਆਦਾ ਮੈਂ ਸੋਚਿਆ ਵੀ ਅਸੀਂ ਤਾਂ ਚਲੋ ਪੇਂਡੂ ਬੰਦੇ ਹੈਗੇ ਆ ਜੀ ਤੂੰ ਪਿਛਾ ਬਰਦਾਸ਼ਤ ਕਰ ਲੈਂਦੀ ਆ ਤੇ ਰੂੜਾ ਸਾਹਿਬ ਤਾਂ ਕੀ ਬਣਿਆ ਹੋਊਗਾ ਇੰਨੀ ਗਰਮੀਆਂ ਦੇ ਵਿੱਚ ਜਿਹੜਾ ਆ ਫੜ ਕੇ ਲੈ ਗਏ ਮੈਂ ਉਹ ਤਾਂ ਕਹਿੰਦੇ ਹੋਣੇ ਆ ਵੀ ਭਾਈ ਕੋਈ ਵੀ ਬੰਦਾ ਜਿਹੜਾ ਆ ਇਹੋ ਜਿਹਾ ਕੰਮ ਕਰੇ ਪਰ ਗਰਮੀਆਂ ਚ ਨਾ ਫੜ ਹੋਵੇ ਹਾਂਜੀ ਕਿਉਂਕਿ ਇਹਦਾ ਤਾਂ ਏਸੀ ਤੋਂ ਬਿਨਾਂ ਰਹਿੰਦੇ ਹੀ ਨੀ ਜੀ ਜਿਹੜੇ ਬੰਦੇ ਉੱਥੇ ਜਿਹੜਾ ਹੈਗਾ ਇਹਨਾਂ ਨੂੰ ਕਿਤੇ ਏਸੀ ਥੋੜਾ ਉਹਨਾਂ ਨੇ ਦਿੱਤਾ ਹੋਣਾ ਜੀ ਵੱਧ ਤੋਂ ਵੱਧ ਪੱਖਾ ਦਿੱਤਾ ਹੋਊਗਾ
1: ਬਿਲਕੁਲ ਹੈ ਜੀ
0: ਤੇ ਪੱਖੇ ਦਾ ਪਸੀਨਾ ਹੀ ਨੀ ਸੁੱਕਦਾ ਹੁੰਦਾ
1: ਬਿਲਕੁਲ ਹੈ ਜੀ
0: ਸੋ ਇਸ ਕਰਕੇ ਜਿਹੜਾ ਹੈਗਾ ਇਹ ਈਡੀ ਵਾਲੇ ਜਿਹੜੇ ਆ ਉਹ ਬੜੇ ਸੌਫਟ ਹਾਰਟਡ ਆ ਜੀ ਕਿਤੇ ਪੰਜਾਬ ਪੁਲਿਸ ਤੋਂ ਕੇਸ ਹੁੰਦਾ ਤਾਂ ਉਹਨੇ ਪੁੱਛਣਾ ਸੀਗਾ ਜੀ ਵੀ ਕਿੱਥੇ ਦੇ ਦੇ ਆਪਣਾ ਤੂੰ ਅਗਲੇ ਨੇ ਕੁਛ ਨੀ ਨਾ ਗੱਲ ਹੀ ਬਾਹਰ ਆਉਣ ਦੇਣੀ ਸੀਗੀ
1: ਜੀ
0: ਸੋ ਇਸ ਕਰਕੇ ਹੈਗਾ ਇਹ ਦਖਰੇ ਕਰਦੇ ਹੈਗੇ ਜੀ ਉਹਦੇ ਵਿੱਚ ਕੀ ਪ੍ਰਾਈਵੇਸੀ ਹੈਗੀ ਆ
1: ਬਿਲਕੁਲ
0: ਜੇ ਮਸਲਾ ਕੋਰਟ ਦੇ ਵਿੱਚ ਆ ਕੋਰਟ ਇੰਨੀ ਗੱਲ ਕਹਿ ਸਕਦਾ ਹੈਗਾ ਕਿ ਭਾਈ ਆਈਓ ਨੂੰ ਡਾਇਰੈਕਸ਼ਨਾਂ ਕੀਤੀਆਂ ਜਾ ਸਕਦੀਆਂ ਕਿ ਸੰਬੰਧਿਤ ਜਾਣਕਾਰੀ ਜਿਹੜੀ ਮੁੱਦੇ ਨਾਲ ਰਿਲੇਟਡ ਜਾਣਕਾਰੀ ਉਹ ਤੁਸੀਂ ਹਾਂ ਤੁਸੀਂ ਕਰ ਸਕਦੇ ਹੈਗੇ ਸਾਰਾ ਕੁਛ ਕਰ ਸਕਦੇ ਹੈਗੇ ਆ ਬਟ ਇਹਦੇ ਮੋਬਾਈਲ ਦੀ ਹੋਰ ਕੋਈ ਜਾਣਕਾਰੀ ਜੇ ਕਿਤੇ ਬਾਹਰ ਲੀਕ ਹੋਈ ਤੇ ਯੂ ਸ਼ੈਲ ਬੀ ਪਰਸਨਲੀ ਰਿਸਪੋਂਸੀਬਲ
1: ਬਸ
0: ਇੰਨੀ ਗੱਲ ਕਹਿ ਕੇ ਤੇ ਤੁਸੀਂ ਉਹ ਦੇ ਦਿਓ ਉਹਨੂੰ ਕਾਪੀ ਤੇ ਦੇ ਤੂੰ ਤੇਰੀ ਪ੍ਰਾਈਵੇਸੀ ਕੋਈ ਲੀਕ ਨੀ ਹੁੰਦੀ ਅਗਲੇ ਮੁੱਦੇ ਦੀ ਗੱਲ ਕਰ
1: ਠੀਕ
0: ਹੈ ਜੀ ਨਹੀਂ ਤਾਂ ਇੱਥੇ ਬੜੇ ਬੜੇ ਜਿਹੜੇ ਹੈਗੇ ਆ ਹੈਕਰ ਬੈਠੇ ਹੈਗੇ ਉਹ ਮਿੰਟ ਦੇ ਵਿੱਚ ਅਗਲੇ ਪਾਸਵਰਡ ਜਿਹੜਾ ਹੈਗਾ ਖੋਲ ਲੈਂਦੇ ਅਗਲੇ ਲੋਕ
1: 2-400 ਰੁਪਇਆ ਦਿਓ ਇੱਥੇ ਆਈਫੋਨ ਦਾ ਕੱਢ ਕੇ ਅਗਲੇ ਸਾਰਾ ਕੁਝ ਬਾਹਰ ਰੱਖ ਦਿੰਦੇ ਆ ਜੀ ਤੇ ਇਹ ਤਾਂ ਕਿਹੜੀ ਸ਼ੈ ਆ ਬਿਲਕੁਲ ਹੈ ਜੀ
0: ਬਿਲਕੁਲ ਜੀ ਬਿਲਕੁਲ
1: ਤੇ ਸੈਣੀ
0: ਸਾਹਿਬ
1: ਹਾਂਜੀ
0: ਤੁਹਾਨੂੰ ਵੀ ਕਾਫੀ ਨੌਲੇਜ ਹੈ ਜੀ ਕੀ ਜੀ ਆ ਪਾਸਵਰਡ ਖੋਲਣ ਦੀ ਹੈ
1: ਨਹੀਂ ਟੈਕਨੋਲੋਜੀ ਨਾਲ ਜੁੜੇ ਹੋਏ ਆ ਜੀ ਕੀ ਕਰੀਏ ਸਿੱਖਣਾ ਪੈਂਦਾ
0: ਲੈਣ ਤੋਂ ਵੀ ਸਵਾਵਾਂ ਲਈਆਂ ਜਾ ਸਕਦੀਆਂ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਤੇ ਸੈਣੀ ਸਾਹਿਬ ਪਿਛਲੇ ਸਮੇਂ ਤੋਂ ਜਿਹੜਾ ਮੁੱਦਾ ਚੱਲਦਾ ਆ ਰਿਹਾ ਸਿੱਖ ਸਿਆਸਤ ਦੇ ਵਿਚ ਜਾਂ ਆਮ ਆਦਮੀ ਪਾਰਟੀ ਸੂਬਾ ਸਰਕਾਰ ਦੇ ਵਿਚ ਬੇਅਦਬੀ ਮਾਮਲੇ ਦੇ ਵਿਚ ਚਲੋ ਬਿੱਲ ਪਾਸ ਹੋ ਗਿਆ ਸਾਰਾ ਕੁਝ ਹੋ ਗਿਆ ਦਾਅਵੇ ਵੀ ਹੋ ਗਏ ਵਾਅਦੇ ਵੀ ਹੋ ਗਏ ਧੜੱਲੇ ਦੇ ਨਾਲ ਪ੍ਰਚਾਰ ਵੀ ਹੋ ਗਿਆ ਸ਼ੁਕਰਾਨਾ ਵੀ ਹੋ ਗਿਆ ਪਰ ਹੁਣ ਜਿਹੜਾ ਜਦੋਂ ਦੇਖਦੇ ਹਾਂ ਐਸ ਜੀ ਪੀ ਸੀ ਤੇ ਜਥੇਦਾਰ ਗੜਗੱਜ ਸਾਹਿਬ ਉਨ੍ਹਾਂ ਨੇ ਪਿਛਲੇ ਦਿਨਾਂ ਦੇ ਵਿਚ ਕਾਫ਼ੀ ਜਿਹੜਾ ਸਖ਼ਤ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਤੇ ਚੇਤਾਵਨੀਆਂ ਵੀ ਦਿੱਤੀਆਂ ਅਲਟੀਮੇਟਮ ਵੀ ਦਿੱਤਾ 48 ਘੰਟੇ ਤੱਕ ਉਹਦਾ ਸਮਾਂ ਵੀ ਖਤਮ ਹੋ ਰਿਹਾ ਇਸੇ ਤਰ੍ਹਾਂ ਪੰਥਕ ਇਕੱਠ ਵੀ ਸੱਦਿਆ ਗਿਆ ਹੈ ਉਹ ਵੀ ਜਿਹੜਾ ਵੱਡੇ ਪੱਧਰ ਦੇ ਉੱਤੇ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਤੇ ਅੱਜ ਉਸ ਤੋਂ ਪਹਿਲਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਰਾਜਪਾਲ ਹੋਣਾ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਨ੍ਹਾਂ ਨੇ ਵਿਸ਼ਵਾਸ ਦਿੱਤਾ ਹੈ ਕਿ ਭਾਈ ਅਸੀਂ ਉਸ ਚੀਜ਼ ਨੂੰ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਕਾਇਦਾ ਉਨ੍ਹਾਂ ਨੇ ਜਿਹੜੇ ਇਤਰਾਜ਼ ਨੇ ਜਾਂ ਖਰੜੇ ਦੀ ਮੰਗ ਕੀਤੀ ਸੀ ਉਹ ਨਾ ਦੇਣਾ ਉਹ ਸਾਰੀਆਂ ਗੱਲਾਂ ਮੂਹਰੇ ਰੱਖੀਆਂ ਨੇ ਕਿ ਆਪਣੇ ਅਹੁਦੇ ਦੇ ਮੁਤਾਬਕ ਜਾਂ ਆਪਣੇ ਪਾਵਰ ਦੇ ਮੁਤਾਬਕ ਕੀ ਸਰਕਾਰ ਦੇ ਨਾਲ ਇਹਦੇ ਉੱਤੇ ਸਹਿਮਤੀ ਬਣਾ ਕੇ ਕੁਝ ਨਾ ਕੁਝ ਕੀਤਾ ਜਾ ਸਕਦਾ ਹੋਏਗਾ ਜਾਂ ਫਿਰ ਦੂਸਰੇ ਪਾਸੇ ਬੜੇ ਸਮੇਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਆਪਣੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਉਨ੍ਹਾਂ ਦਾ ਬਿਆਨ ਨਹੀਂ ਆ ਰਿਹਾ ਸੀ ਚੁੱਪ ਸੀਗੇ ਕਿਤੇ ਨਾ ਕਿਤੇ ਚਲੋ ਥੋੜਾ ਜਿਹਾ ਉਨ੍ਹਾਂ ਨੇ ਸੂਝ ਬੂਝ ਦੇ ਨਾਲ ਕੰਮ ਲੈ ਰਹੇ ਨੇ ਉਸ ਚੀਜ਼ ਦੇ ਵਿਚ ਦੇਖਿਆ ਜਾਵੇ ਨਹੀਂ ਤਾਂ ਪਹਿਲਾਂ ਬੋਲ ਪੈਂਦੇ ਸੀ ਗੱਲਬਾਤ ਸ਼ੁਰੂ ਹੋ ਜਾਂਦੀ ਸੀ ਹਰ ਟਾਰਗੇਟ ਫਿਰ ਉਨ੍ਹਾਂ ਦੇ ਵੱਲ ਨੂੰ ਹੋ ਜਾਂਦਾ ਸੀ ਤੇ ਕਿਵੇਂ ਦੇਖਦੇ ਹੋ ਜੋ ਹੁਣ ਅੱਜ ਜਿਹੜਾ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੇ ਵੀ ਬਿਆਨ ਦਿੱਤਾ ਸਾਰੀ ਸਿਚੁਏਸ਼ਨ ਦੇ ਉੱਤੇ ਬਾਅਦ ਦੇ ਵਿਚ ਕਾਹਤੋਂ ਚੁੱਪ ਸੀਗੇ ਕੀ ਕਾਰਨ ਸੀਗੇ ਤਾਂ ਕਿਵੇਂ ਦੇਖਦੇ ਹੋ ਇਹ ਮੁਲਾਕਾਤ ਅੱਗੇ ਵੱਧ ਪਾਏਗੀ ਜਾਂ ਕੁਝ ਹੱਲ ਨਿਕਲ ਸਕੇਗਾ ਬੇਅਦਬੀ ਮਾਮਲੇ ਦੇ ਵਿਚ ਬਿੱਲ ਦੇ ਵਿਚ
0: ਭਾਰੀ ਸਾਹਿਬ ਬੇਨਤੀ ਇਹ ਹੈਗੀ ਆ ਕਿ ਮੈਂ ਤਾਂ ਹੈਰਾਨ ਆ ਆਪਣੀ ਇਸ ਕੌਮ ਤੇ
1: ਜੀ
0: ਕੋਈ ਵੀ ਜਿਹੜਾ ਹੈਗਾ ਰਿਐਕਸ਼ਨ ਦੇਣਾ ਆ ਉਸ ਟਾਈਮ ਤੇ ਨਹੀਂ ਦੇਣਾ ਜਦੋਂ ਲੋੜ ਹੁੰਦੀ ਆ ਉਹ ਤੋਂ ਬਾਅਦ ਵਿਚ ਵਿਚਾਰਦੇ ਆ
1: ਜੀ
0: ਕਿਤੇ ਮੂਸੇ ਵਾਲੇ ਦਾ ਗਾਣਾ ਠੀਕ ਹੀ ਸੀਗਾ ਜੀ
1: 95
0: ਹਾਂ ਜੀ ਬੰਦਾ ਮਾਰ ਕੇ, ਹਾਂ ਜੀ ਬੰਦਾ ਮਾਰ ਕੇ ਕਸੂਰ ਪੁੱਛਦੇ, ਹਾਂ ਜੀ
1: ਜੀ
0: ਓਹੀ ਚੱਕਰ ਆ ਇਹਨਾਂ ਦਾ। ਤੁਸੀਂ ਦੇਖੋ ਨਾ ਹਿਸਟਰੀ ਦੇਖੋ ਜਦ ਦੀ ਅਸੀਂ ਹੋਸ਼ ਸੰਭਾਲੀ ਆ ਜੀ, ਸਾਡਾ ਇੱਕ ਮੁੱਖ ਮੰਤਰੀ ਜਿਹੜਾ ਹੈਗਾ ਆ ਦੂਜੇ ਉਹ ਨਾਲ ਦੀ ਸਟੇਟ ਦੇ ਮੁੱਖ ਮੰਤਰੀ ਕੋਲੋਂ ਪੈਸੇ ਲੈਂਦਾ ਹੈਗਾ ਆ, ਹਾਂਜੀ ਵੀ ਨਹਿਰ ਕੱਢ ਦੇਣੀ ਤੁਹਾਡੇ ਪਾਣੀ ਵਾਸਤੇ ਜੀ, ਹਾਂਜੀ ਦੂਜਾ ਮੁੱਖ ਮੰਤਰੀ ਆਉਂਦਾ ਚਾਂਦੀ ਦੀ ਕਹੀ ਲੈ ਕੇ ਲਹਾਂਡਾ ਲੈ ਕੇ ਚੱਲ ਜਾਂਦੇ ਹੈਗੇ ਜੀ, ਵੀ ਚਲੋ ਜੀ ਲਾਓ
1: ਟੱਕ, ਹਾਂਜੀ
0: ਪ੍ਰਧਾਨ ਮੰਤਰੀ ਨੂੰ ਸੱਦ ਲੈਂਦੇ ਹੈਗੇ ਆ ਜੀ, ਚਲੋ ਉਹ ਜੀ ਉਹ ਤੋਂ ਬਾਅਦ ਜਿਹੜਾ ਹੈਗਾ ਆ ਫੇਰ ਆਉਂਦੇ ਹੈਗੇ ਬਚਾ ਓਹੀ ਓਹੀ ਦੋ ਪਰਸਨੈਲਿਟੀ ਆ, ਹਾਂਜੀ ਫੇਰ ਉਹ ਤੋਂ ਬਾਅਦ ਓਹੀ ਦੋ ਪਰਸਨੈਲਿਟੀਆਂ ਜਿਹੜੀਆਂ ਹੈਗੀਆਂ ਇੱਕ ਮੋਰਚਾ ਲਾ ਦਿੰਦੇ ਹੈਗੇ ਆ ਜੀ, ਮੋਰਚਾ ਲਾ ਦਿੰਦੇ ਜੀ ਪਾਣੀਆਂ ਦਾ ਮੋਰਚਾ ਹੁੰਦਾ, ਹਾਂਜੀ ਉਹ ਪਾਣੀਆਂ ਦਾ ਮੋਰਚਾ ਸੀ ਓਹਨੂੰ ਧਰਮ ਦੇ ਨਾਲ ਰੰਗਿਆ ਜਾਂਦਾ ਆ ਤੇ ਲੈ ਜਾਂਦੇ ਸਾਰਿਆਂ ਨੂੰ ਜੀ, ਚਲੋ ਓਥੇ ਬਥੇਰੇ ਇੰਨਾ ਯੂਥ ਮਰਿਆ ਜੀ ਸਾਰਾ ਕੁਛ ਹੋਇਆ ਜੀ, ਉਹ ਤੋਂ ਬਾਅਦ ਓਹੀ ਜਿਹੜਾ ਚਾਂਦੀ ਦੀ ਕਹੀ ਲੈ ਕੇ ਗਿਆ ਸੀਗਾ ਉਹ ਜਿਹੜਾ ਹੈਗਾ ਆਪਣੇ ਵਿਧਾਨ ਸਭਾ ਦੇ ਵਿਚ ਬਿੱਲ ਪਾਸ ਕਰ ਦਿੰਦਾ ਸਾਰੇ ਸਮਝੌਤੇ ਰੱਦ ਤੇ ਪਾਣੀਆਂ ਦਾ ਰਾਖਾ ਬਣ ਕੇ ਬਹਿ ਜਾਂਦਾ ਜੀ, ਮੈਨੂੰ ਸਮਝ ਹੀ ਨੀ ਆਈ ਪੀ ਏ ਜਿਹੜਾ ਹੈਗਾ ਆ ਇਹ ਹੋ ਕੀ ਰਿਹਾ ਸਰ, ਜੇ ਤਾਂ ਕੋਈ ਬਾਹਰਲਾ ਰਿਸਰਚ ਕਰੇ ਨਾ ਤੂੰ ਆਪਣਾ ਸਿਰ ਫੜ ਕੇ ਬਹਿ ਜੂਗਾ ਜੀ, ਇਹ ਕੀ ਹੋ ਕੀ ਰਿਹਾ ਹੈਗਾ ਜੀ ਇੱਥੇ, ਹੈ ਜੀ ਤੇ ਇਹ ਕਿੱਦਾਂ ਦੇ ਲੋਕ ਆ ਇਹਨਾਂ ਲੋਕਾਂ ਨੂੰ ਬੁੱਟਾ ਬਗੋ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕਰਕੇ ਚੱਲ ਮੇਰੇ ਭਾਈ ਅਜੇ ਤੱਕ ਅਸੀਂ ਬੁੱਢੇ ਹੋ ਗਏ ਆ, ਉਹ ਕੰਮ ਕੁਛ ਨੀ ਹੋਇਆ, ਉਹ ਜੋ ਉੱਥੇ ਦਾ ਉੱਥੇ ਹੀ ਆ ਸਾਰਾ ਕੁਛ ਉੱਥੇ ਦਾ ਉੱਥੇ ਹੀ ਆ, ਏਦਾਂ ਹੀ ਇਹਨਾਂ ਦਾ ਹਾਲ ਆ ਜੀ। ਜਦੋਂ ਬੋਲਣਾ ਚਾਹੀਦਾ ਸੀ ਸਭ ਤੋਂ ਪਹਿਲਾਂ ਤਾਂ ਚੋਰ ਮੋਰੀ ਦਿੱਤੀ ਤੁਸੀਂ ਅਕਾਲੀਆਂ ਨੇ ਜੀ, ਇਹਨਾਂ ਨੇ ਕਿਉਂ ਜਿਹੜਾ ਹੈਗਾ ਆ ਉਹਨੂੰ ਮਤਲਬ ਇੱਕ ਧਰਮ ਦੇ ਮੁੱਦੇ ਨੂੰ ਸਟੇਟ ਸਬਜੈਕਟ ਬਣਾਇਆ ਕਿਉਂ, 2008 ਵਾਲਾ ਪਾਸ ਕੀਤਾ ਹੀ ਕਿਉਂ ਜੀ, ਉਦਣ ਨੀ ਸੀ ਸਰਕਾਰੀ ਦਖਲ ਅੰਦਾਜ਼ੀ ਜੀ, ਤੁਸੀਂ ਤਾਂ ਇੰਨੀ ਕੁ ਦਿੱਤੀ ਅਗਲਿਆਂ ਨੇ ਪੂਰੀ ਜਿਹੜੀ ਹੈਗੀ ਲਾ ਲਈ ਫਿਰ, ਠੀਕ ਹੈ ਜੀ ਅਗਲਿਆਂ ਨੇ ਹੁਣ ਇਹਨਾਂ ਦਾ ਹੀ ਬਣਾਇਆ ਆ ਨਾ ਜੀ, ਇਹ ਮਤਲਬ ਤੁਸੀਂ ਕਿਉਂ ਬਣਾਇਆ ਸੀ 2007 ਦੇ ਵਿਚ ਭਾਈ।
1: ਪਰ ਸੈਂਟ ਸਾਹਿਬ ਸੋਧ ਦਾ ਮੁੱਦਾ ਹੁਣ ਵੀ ਚੱਕ ਰਿਹਾ, ਪਰ ਇਸ ਜੇ ਇੰਨਾ ਹੀ ਖਤਰਨਾਕ ਚੀਜ਼ਾਂ ਹੈਗੀਆਂ ਨੇ ਜੇ ਦੂਸਰਾ ਪੱਖ ਵੀ ਦੇਖੀਏ ਤਾਂ ਇਹਨੂੰ ਮਤਲਬ ਕਿ ਰੱਦ ਕਰਨ ਦਾ ਕਿਉਂ ਨੀ ਮੁੱਦਾ ਚੱਕਦੇ ਜੀ।
0: ਸਰ ਦਲ ਖਾਲਸਾ ਇਹੀ ਕਹਿ ਰਿਹਾ ਉਹ ਵੀ ਗਲਤ ਸੀ ਇਹ ਵੀ ਗਲਤ, ਦੋਨੇ ਚੀਜ਼ਾਂ ਰੱਦ ਹੋਣ, ਸ੍ਰੀ ਅਕਾਲ ਤਖ਼ਤ ਜਿਹੜਾ ਹੈਗਾ ਆ ਉਹ ਆਪੇ ਹੀ ਗਵਰਨ ਕਰੇਗਾ, ਉਹ ਆਪੇ ਹੀ ਬੇਅਦ ਵੀ ਦੇਖੇਗਾ ਕਿੱਦਾਂ ਕਰਨੀ ਆ ਕੀ ਕਰਨਾ ਹੈਗਾ ਆ ਵੀ ਉਹਦਾ ਕੀ ਹੱਲ ਕਰਨਾ, ਠੀਕ ਹੈ ਜੀ ਤੇ ਆਪੇ ਜਿਹੜਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਦਾ ਮਾਮਲੇ ਜਿਹੜੇ ਹੈਗੇ ਆ ਉਹ ਸਾਰਾ ਵੀ ਉਹਦਾ ਅਕਾਊਂਟਸ ਰੱਖਣੇ ਹੈਗੇ, ਉਹ ਆਪਣੇ ਆਪ ਧਰਮ ਦਾ ਮੁੱਦਾ ਉਹ ਪੂਰੀ ਤਰ੍ਹਾਂ ਵੱਖ ਹੋਣਾ ਚਾਹੀਦਾ ਹੈਗਾ ਆ ਤੇ ਇਹ ਚੀਜ਼ ਜਿਹੜੀ ਹੈਗੀ ਪੂਰੀ ਤਰ੍ਹਾਂ ਵੱਖ ਹੋਣੀ ਚਾਹੀਦੀ, ਅਸੀਂ ਆਪਣੇ ਹਿਸਾਬ ਨਾਲ ਗਵਰਨ ਹੋਣਾ ਚਾਹੀਦਾ ਪਹਿਲਾਂ, ਇਸੇ ਕਰਕੇ 2008 ਵਾਲਾ ਮੇਨ ਐਕਟ ਵੀ ਰੱਦ ਹੋਣਾ ਚਾਹੀਦਾ, ਸੋਧ ਕੇ ਜਿਹੜਾ ਬਣਾਇਆ ਇਹ ਵੀ ਰੱਦ ਹੋਣਾ ਚਾਹੀਦਾ ਹੈਗਾ ਜੀ, ਅਗਲੇ ਆਹ ਚੀਜ਼ ਕਹਿੰਦੇ ਹੈਗੇ ਆ। ਔਰ ਮੈਨੂੰ ਉਹਨਾਂ ਦਾ ਸਟੈਂਡ ਜਿਹੜਾ ਦਲ ਖਾਲਸਾ ਜਿਹੜਾ ਹੈਗਾ ਆ ਉਹਨਾਂ ਦੀ ਭਾਵਾਂ ਹੋਰ ਮੈਂ ਕਿਸੇ ਗੱਲ ਨਾਲ ਸਹਿਮਤ ਹੋਵਾਂ ਨਾ ਹੋਵਾਂ, ਪਰ ਇਸ ਜਿਹੜੇ ਹੈਗਾ ਦਲੀਲ ਦੇ ਨਾਲ ਮੈਂ ਸਹਿਮਤ ਆ
1: ਬਿਲਕੁਲ।
0: ਹਾਂਜੀ ਇਹਨਾਂ ਦਾ ਕੀ ਹੈਗਾ ਆ ਜੀ, ਇਹ ਤਾਂ ਮੁੜ ਕੇ ਫੇਰ ਅਮੈਂਡਮੈਂਟ ਲਿਆਓ ਜੀ, ਇੱਕ ਉਹਦੇ ਵਿੱਚ ਫੇਰ ਅਮੈਂਡ ਕਰ ਲਓ ਜੀ, ਕੀ ਅਮੈਂਡ ਕਰੋਗੇ ਤੁਸੀਂ ਵੀ ਹਾਂ ਜੀ ਆਹ ਵਰਡਿੰਗ ਤੋਂ ਸਾਨੂੰ ਇਤਰਾਜ਼ ਹੈਗੀ ਆ ਜੀ, ਤੇ ਇੱਕ ਜਿਹੜਾ ਹੈਗਾ ਆ ਵੀ ਫਾਲਸ ਇੰਪਲੀਕੇਸ਼ਨ ਜਿਹੜੀ ਆ ਉਹਦੇ ਬਾਰੇ ਕੁਛ ਨਾ ਕੁਛ ਕਰੋ ਜੀ, ਵੀ ਕਿਸੇ ਨਾਲ ਕਿਸੇ ਨੂੰ ਝੂਠਾ ਫਸਾਤਾ ਜਾਂਦਾ ਹੈਗਾ ਤੇ ਉਹਦੇ ਬਾਰੇ ਜਿਹੜਾ ਆ ਕੋਈ ਨਾ ਕੋਈ ਹੱਲ ਕਰੋ ਵੀ ਇਹਦਾ ਮਿਸ ਯੂਜ਼ ਬਹੁਤ ਜ਼ਿਆਦਾ ਹੋ ਸਕਦਾ ਹੈ ਜੀ, ਇਹਨਾਂ ਸੋਧਾਂ ਨਾਲ ਕੰਮ ਨਹੀਂ ਚੱਲਣਾ ਸਰ। ਇਹ ਵਾਕਈ ਜਿਹੜਾ ਹੈਗਾ ਤੁਸੀਂ ਦੇਖੋ ਹੁਣ ਸਵਾਲ ਇਹ ਹੈਗਾ ਜਿੱਦਾਂ ਦਾ ਇਹ ਐਕਟ ਪਾਸ ਹੋਇਆ ਮੇਰੇ ਖਿਆਲ 3 ਕੁ ਤਾਂ ਕੇਸ ਆ ਗਏ ਬੇਅਦਬੀਆਂ ਦੇ ਜੀ,
1: ਜੀ ਬਿਲਕੁਲ ਆਏ ਨੇ
0: 3 ਕੇਸ ਸਰ, 3 ਇੰਸੀਡੈਂਟ ਇਦਾਂ ਦੇ ਹੋ ਚੁੱਕੇ ਆ ਸਰ ਉਦੋਂ ਦਾ,
1: ਬਿਲਕੁਲ ਆ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਤਾਂ ਇਹ ਕਾਨੂੰਨਾਂ ਨਾਲ ਬੇਅਦਬੀ ਨਹੀਂ ਰੋਕਦੀ ਜੀ,
1: ਜੀ
0: ਆਦਬ, ਹਾਂਜੀ ਆਦਬ ਜਿਹੜਾ ਆ ਉਹ ਬੰਦੇ ਦੇ ਮਨ ਦੇ ਅੰਦਰ ਹੁੰਦਾ, ਸਤਿਕਾਰ ਬੰਦੇ ਦੇ ਮਨ ਦੇ ਅੰਦਰ ਹੁੰਦਾ ਆ,
1: ਬਿਲਕੁਲ ਆ ਜੀ,
0: ਇਹ ਕੋਈ ਬਾਹਰੀ ਚੀਜ਼ ਨੀ, ਬਾਹਰੀ ਦੇਖਣੀ ਜਿਹਨੂੰ ਦਿਖਾਲਿਆ ਜਾਵੇ ਜੀ,
1: ਜੀ
0: ਬਾਕੀ ਤਾਂ ਜਿਹੜਾ ਹੈਗਾ ਆ ਪੁਜਾਰੀਵਾਦ ਨੇ ਸਾਡੀ ਸੋਚ ਹੀ ਇੰਨੀ ਸੰਕੀਰਣ ਕਰ ਦਿੱਤੀ ਆ ਜੀ,
1: ਜੀ
0: ਮੈਂ ਤਾਂ ਹੁਣ ਮੋਬਾਈਲ ਤੇ ਪਾਠ ਲਾਈਏ ਤਾਂ ਵੀ ਮੈਂ ਮੋਬਾਈਲ ਤੇ ਕੱਪੜਾ ਪਾ ਦਿੰਦਾ ਭਾਈ, ਵਿਆਸ ਵੀ ਨਾ ਹੋਵੇ, ਹਾਂਜੀ ਇੱਥੇ ਕੀ ਪਤਾ ਸੰਕੀਰਣ ਸੋਚ ਕਿੱਥੇ ਤੱਕ ਚੱਲ ਗਈ ਆ ਜੀ, ਗਿਰ ਗਈ ਆ ਜੀ,
1: ਬਿਲਕੁਲ ਜੀ ਸੈਨੀ।
0: ਸੋ ਇਹ ਹੋਣਾ ਚਾਹੀਦਾ ਜੀ ਹਾਲੇ ਤਾਂ ਜਿੱਦਾਂ ਮਰਜ਼ੀ ਆ ਜੀ,
1: ਅੱਜ
0: ਭਾਵੇਂ ਸੁਖਬੀਰ ਸਿੰਘ ਬਾਦਲ ਹੋਣੀ ਵੀ ਚੰਗਾ ਹੋ ਗਿਆ, ਸਗੋਂ ਕੁਛ ਗਲਤ ਬੋਲਣ ਨਾਲੋਂ ਲੇਟ ਬੋਲਣਾ ਚੰਗਾ, ਅੱਗੇ ਕਾਹਲੀ ਦੇ ਵਿਚ ਧਾਮੀ ਸਾਹਿਬ ਬੋਲੇ ਸੀਗੇ ਉਹਨਾਂ ਦਾ ਖਹਿੜਾ ਨਹੀਂ ਛੁੱਟਦਾ ਪਿਆ,
1: ਬਿਲਕੁਲ
0: ਥੋੜਾ ਦਿਨ ਸੋਚ ਕੇ ਬੋਲਣਾ ਚਾਹੀਦਾ ਹੈਗਾ ਵੀ ਜਦੋਂ ਤੱਕ ਸਮਝ ਨਾ ਹੋਵੇ ਤੇ ਬਿਨਾਂ ਸਮਝੇ ਬੋਲਣਾ ਹੀ ਨੀ ਚਾਹੀਦਾ
1: ਜੀ। ਬਿਲਕੁਲ ਜੀ
0: ਜੀ ਪਾਰਾਜੀ ਸਾਹਿਬ
1: ਤੇ ਸੈਣੀ ਸਾਹਿਬ ਕਿਆ ਬਾਤਾਂ ਜੀ ਤੇ ਖਬਰਾਂ ਤਕਰੀਬਨ
0: ਆਪਾਂ
1: ਕਰੇ ਲਈ
0: ਸ਼ੁਕਰੀਆ ਜੀ ਸ਼ੁਕਰੀਆ
1: ਜੀ ਅਮਰੀਕਾ ਨੂੰ ਚਲਦੇ ਆ ਤੇ ਖਬਰ ਲੈਣੇ ਆ ਅਮਰੀਕਾ ਦੀ ਟਰੰਪ ਦੀ ਜੋ ਕੀ ਕੁਝ ਉਹ ਵੀ ਕਰ ਰਿਹਾ ਜੀ ਉਹ ਵੀ ਆਪਣਾ ਦੇਸ਼ ਛੱਡਣ ਨੂੰ ਤਿਆਰ ਹੋਇਆ ਪਿਆ ਤੇ ਪਾਵਰ ਪੂਵਰ ਘਟਾ ਦਿੱਤੀ ਹੈ ਉਹਦੀ ਤੇ ਦੇਖਦੇ ਆ ਅੱਗੇ ਜਾ ਕੇ ਕੀ ਕੁਝ ਵਾਪਰਦਾ ਤੇ ਹੁਣ ਅਚੋਵਾਈ ਵੀ ਲੱਗੀ ਹੋਈ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਹੈ ਜੰਗ ਖਤਮ ਹੋਵੇ ਕਿਤੇ ਨਾ ਕਿਤੇ ਪੁੱਠਾ ਪੰਗਾ ਲੈ ਲਿਆ ਤੇ ਦੇਖਦੇ ਆ ਹਾਲਾਤ ਕੀ ਬਣਦੇ ਆ ਦੂਸਰੇ ਪਾਸੇ ਪਹਿਲਾਂ ਅਮਰੀਕਨ ਕਿਸਾਨਾਂ ਦੀ ਗੱਲ ਕਰ ਲਈਏ ਅਮਰੀਕਾ ਦੇ ਵਿਚ ਕਣਕ ਦੀ ਪੈਦਾਵਾਰ ਦੇ ਉੱਤੇ ਸੋਕੇ ਦੀ ਮਾਰ ਸਾਲ 1972 ਤੋਂ ਬਾਅਦ ਹਾਲਾਤ ਸਭ ਤੋਂ ਖਰਾਬ ਦਿਖ ਰਹੇ ਨੇ ਖਾਦਾਂ ਤੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਮੁਸ਼ਕਲਾਂ ਜਿਹੜੀਆਂ ਵਧਾਈਆਂ ਨੇ ਤੇ ਆਪਣੇ ਔਜਲਾ ਸਾਹਿਬ ਨੇ ਵੀ ਇੱਕ ਦੋ ਕਮੈਂਟ ਲਿਖੇ ਸੀ ਭਾਈ ਕਹਿੰਦੇ ਟਰਾਲੀ ਦਾ ਨਾਂ ਨਹੀਂ ਲੈਣਾ ਅਜੇ ਇਸ ਸਾਲ ਦੇ ਵਿਚ ਤੇ ਸਿਸੋਦੀਆ ਦਾ PAC ਤੇ ਇਨ੍ਹਾਂ ਦਾ ਸੋਸ਼ਲ ਮੀਡੀਆ ਚਲਾਉਂਦਾ ਸੀ ਜੀ ਉਹ ਜਿਹੜਾ ਜਿਹਦੀ ਗੱਲ ਕਰਕੇ ਗਏ ਨੇ ਕੋਕਰਚ ਵਾਲਾ ਤੇ ਉਹਦਾ PAC ਜੀ ਪਹਿਲਾਂ ਉਹ ਹਾਂਜੀ ਕਾਫ਼ੀ ਉਹਦੀ ਡਿਟੇਲ ਵੀ ਖ਼ਬਰਾਂ ਦੇ ਵਿਚ ਸੋਰੀ ਆਪਣੀ ਅਖਬਾਰਾਂ ਦੇ ਵਿਚ ਜਾਂ BBC ਦੇ ਉੱਤੇ ਵੀ ਲੱਗੀ ਹੈ ਤੇ ਸੈਣੀ ਸਾਹਿਬ ਜੀ ਮੋਦੀ ਸਾਹਿਬ ਫਿਨਲੈਂਡ ਕੀ ਕਰਨ ਗਏ ਸੀ ਜੀ ਦੱਸਣਾ ਜੀ ਆਹ ਸੌਦੇਬਾਜ਼ੀਆਂ ਕਰਨ ਆਏ ਸੀ ਜੀ ਇੱਥੇ ਬਥੇਰਾ ਭਾਈ ਇਹਨਾਂ ਦਾ ਪਾਣੀ ਭਰਨਾ ਪੈਣਾ ਸ਼ੈਲੀ ਬਾਈ ਜੀ ਕੀ ਕਰੀਏ ਇਹ ਤਾਂ 5-7 ਮੁਲਕ ਨੇ ਜਿਨ੍ਹਾਂ ਦਾ ਦੁਨੀਆਂ ਪਾਣੀ ਭਰਦੀ ਹੈ ਤੇ ਕੱਲ ਤੁਸੀਂ ਕਹਿੰਦੇ ਆਪਣੇ ਸਿਆਸਤ ਚੱਕਰ ਦੇ ਵਿਚ ਸਾਡੇ ਸ਼ੰਮੀ ਬਾਈ ਜੀ ਕਿੱਧਰ ਭੇਜ ਦਿੱਤੇ ਜੀ ਉਹ ਕੰਮ ਕਾਜ ਦੇ ਵਿਚ ਬੀਜੀ ਸੀ ਜੀ ਤੇ ਅਸੀਂ ਵੀ ਨਹੀਂ ਚਾਹੁੰਦੇ ਵੀ ਹਰ ਵੇਲੇ ਸਿਆਸਤ ਹੀ ਚੱਲੀ ਜਾਵੇ ਵਿਰਾਸਤ ਵੀ ਨਾਲ ਚੱਲਣੀ ਚਾਹੀਦੀ ਹੈ ਪਰ ਥੋੜਾ ਜਿਹਾ ਬਿਜ਼ੀ ਹੋਣ ਦੇ ਕਾਰਨ ਨਹੀਂ ਜੁੜ ਪਾਏ ਜੀ ਤੇ ਅਗਲੇ ਹਫ਼ਤੇ ਜ਼ਰੂਰ ਕੋਸ਼ਿਸ਼ ਰਹੇਗੀ ਤੇ ਹੋਰ ਸਾਰੇ ਦੋਸਤਾਂ ਦੇ ਸੁਨੇਹੇ ਨੇ ਸ਼ੈਲੀ ਬਾਈ ਦੇ ਬਹੁਤ ਸਾਰੇ ਸੁਨੇਹੇ ਨੇ ਕੁਝ ਸਵਾਲ ਸੀਗੇ ਮੈਂ ਚਲੋ ਬਾਅਦ ਦੇ ਵਿਚ ਜੇ ਸੈਣੀ ਸਾਹਿਬ ਇਸਦਾ ਆਨਸਰ ਕਰਨਾ ਚਾਹੁੰਗੇ ਤਾਂ ਜ਼ਰੂਰ ਦੁਬਾਰਾ ਵੀ ਕਾਲ ਲਾ ਸਕਦੇ ਨੇ ਤੇ ਮੈਸੇਜ ਪੜ੍ਹ ਕੇ ਵੀ ਤੇ ਇਸੇ ਤਰ੍ਹਾਂ ਸ਼ੈਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ ਅਸੀਂ ਤਾਂ ਇਹੀ ਕਹਿੰਦੇ ਹਾਂ ਇਸ ਤਰ੍ਹਾਂ ਤਾਂ ਮੋਦੀ ਵੀ 5 ਸਾਲ ਮੰਗ ਕੇ ਆਇਆ ਸੀ ਜੀ ਤੇ ਮੁਕੱਦਰ ਜੀ ਹੁਣ ਨਾ ਸੈਣੀ ਸਾਹਿਬ ਕਿਸੇ ਪਾਰਟੀ ਨੂੰ ਵੋਟ ਪਾ ਗਏ ਜੀ ਤੇ ਲਓ ਦੋਸਤੋ ਆਪਾਂ ਅੱਗੇ ਵੱਧਦੇ ਹਾਂ ਹੁਣ ਅਮਰੀਕਾ ਦੀ ਗੱਲ ਕਰਦੇ ਹਾਂ ਅਮਰੀਕਾ ਦੇ ਮੈਦਾਨੀ ਇਲਾਕਿਆਂ ਦੇ ਵਿਚ ਪੈ ਰਹੇ ਰਿਕਾਰਡ ਤੋੜ ਸੋਕੇ ਤੇ ਬਹੁਤ ਜ਼ਿਆਦਾ ਗਰਮੀ ਦੇ ਕਾਰਨ ਇਸ ਵਾਰ ਕਣਕ ਦੀ ਪੈਦਾਵਾਰ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋਈ ਹੈ ਅਮਰੀਕੀ ਖੇਤੀਬਾੜੀ ਮੰਤਰਾਲੇ USDA ਨੇ ਉਹਦੇ ਅਨੁਸਾਰ ਦੇਸ਼ ਦੇ ਵਿਚ ਕਣਕ ਦੀ ਪੈਦਾਵਾਰ ਸਾਲ 1972 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਪਹੁੰਚਣ ਦਾ ਖਦਸ਼ਾ ਹੈ ਖਾਸ ਕਰਕੇ ਮੁੱਖ ਉਤਪਾਦਕ ਸੂਬੇ ਕਾਸਾਸ ਦੇ ਵਿਚ 58% ਕਣਕ ਦੀ ਫਸਲ ਮਾੜੀ ਜਾਂ ਬਹੁਤ ਮਾੜੀ ਸ਼੍ਰੇਣੀ ਦੇ ਵਿਚ ਦਰਜ ਕੀਤੀ ਗਈ ਹੈ ਦੂਜੇ ਪਾਸੇ ਇਰਾਨ ਜੰਗ ਦੇ ਕਾਰਨ ਡੀਜ਼ਲ ਦੀਆਂ ਕੀਮਤਾਂ ਦੇ ਵਿਚ ਭਾਰੀ ਉਛਾਲ ਆਇਆ ਤੇ ਖਾਦਾਂ ਦੀਆਂ ਕੀਮਤਾਂ ਦੀ ਦੁੱਗਣੀ ਜਿਹੜੀ ਹੈ ਕੀਮਤ ਚੁਕਾਉਣੀ ਪਈ ਹੈ ਜਿਸਦੇ ਨਾਲ ਖੇਤੀ ਲਾਗਤ ਬਹੁਤ ਵੱਧ ਗਈ ਹੈ ਤੇ ਮੀਂਹ ਨਾ ਪੈਣ ਦੇ ਕਾਰਨ ਫਸਲ ਸਮੇਂ ਤੋਂ ਪਹਿਲਾਂ ਹੀ ਪੱਕ ਰਹੀ ਹੈ ਜਿਸਦੇ ਨਾਲ ਅਨਾਜ ਦੀ ਜਿਹੜੀ ਗੁਣਵੱਤਾ ਡਿੱਗ ਰਹੀ ਹੈ ਇਸ ਸੰਕਟ ਦੇ ਕਾਰਨ ਕਿਸਾਨਾਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਉਹ ਫਸਲੀ ਬੀਮੇ ਦੇ ਉੱਤੇ ਨਿਰਭਰ ਹੋ ਰਹੇ ਨੇ ਤੇ ਖੇਤੀਬਾੜੀ ਨੂੰ ਅਗਲੀ ਪੀੜ੍ਹੀ ਤੱਕ ਲਿਜਾਣ ਤੋਂ ਵੀ ਝਿਜਕ ਰਹੇ ਨੇ ਅਮਰੀਕਾ ਦੇ ਹਾਲਾਤ ਨੇ ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਪਰ ਬਹੁਤ ਸਾਰੇ ਇਨ੍ਹਾਂ ਲੋਕਾਂ ਨੇ ਟਰੰਪ ਨੂੰ ਵੋਟ ਪਾਈ ਸੀ ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਮੰਦਹਾਲੀ ਕਾਰਨ ਆਲਮੀ ਕਣਕ ਮੰਡੀ ਦੇ ਵਿਚ ਅਮਰੀਕਾ ਹੁਣ ਰੂਸ ਅਤੇ ਯੂਰਪੀਅਨ ਸੰਘ ਤੋਂ ਪਛੜ ਰਿਹਾ ਇਸਦਾ ਸਿੱਧਾ ਅਸਰ ਆਮ ਖਪਤਕਾਰਾਂ ਦੇ ਉੱਤੇ ਪਵੇਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿਚ ਬੇਕਰੀ ਉਤਪਾਦਾਂ ਤੇ ਬ੍ਰੈਡ ਦੀਆਂ ਕੀਮਤਾਂ ਦੇ ਵਿਚ ਵੱਡਾ ਜਿਹੜਾ ਵਾਧਾ ਹੋ ਸਕਦਾ ਹੈ ਮੌਸਮੀ ਵਿਗਿਆਨੀਆਂ ਦੇ ਮੁਤਾਬਕ ਅਲ ਨੀਨੋ ਦੇ ਪ੍ਰਭਾਵ ਦੇ ਕਾਰਨ ਗਰਮੀ ਹਾਲੇ ਹੋਰ ਵਧੇਗੀ ਜਿਸ ਦੇ ਕਾਰਨ ਸੋਕੇ ਤੋਂ ਜਲਦੀ ਹੀ ਰਾਹਤ ਮਿਲਣ ਦੀ ਕੋਈ ਉਮੀਦ ਜਿਹੜੀ ਹੈ ਨਹੀਂ ਦੱਸੀ ਗਈ ਹੈ ਦੂਸਰੇ ਪਾਸੇ ਕੈਨੇਡਾ ਦੇ ਏਅਰਪੋਰਟ ਦੇ ਉੱਤੇ ਨਸ਼ਾ ਤਸਕਰ ਬਦਲ ਰਹੇ ਸਮਾਨ ਦਾ ਟੈਗ ਸਨ ਤੇ ਬੇਗੁਨਾਹ ਜਿਹੜੇ ਮੁਸਾਫਰਾਂ ਨੂੰ ਬਣਾਇਆ ਗਿਆ ਹਥਿਆਰ ਕੈਨੇਡਾ ਦੇ ਵੱਡੇ ਹਵਾਈ ਅੱਡਿਆਂ ਦੇ ਉੱਤੇ ਖਾਸ ਕਰਕੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਇੱਕ ਬੇਹੱਦ ਜਿਹੜਾ ਖਤਰਨਾਕ ਤੇ ਚਲਾਕੀ ਭਰਪੂਰ ਨਸ਼ਾ ਤਸਕਰੀ ਦਾ ਰੈਕਟ ਬੇਨਕਾਬ ਕੀਤਾ ਹੈ ਮੀਡੀਆ ਦੀ ਜਾਂਚ ਦੇ ਮੁਤਾਬਕ ਇਕਾਈ WU5 ਦੀ ਰਿਪੋਰਟ ਦੇ ਮੁਤਾਬਕ ਹਵਾਈ ਅੱਡੇ ਦੇ ਕੁਝ ਭ੍ਰਿਸ਼ਟ ਕਰਮਚਾਰੀ ਆਮ ਅਤੇ ਬੇਗੁਨਾਹ ਯਾਤਰੀਆਂ ਦੇ ਅਸਲੀ ਬੈਗਾਂ ਤੋਂ ਸੁਰੱਖਿਆ ਟੈਗ ਹਟਾ ਕੇ ਉਨ੍ਹਾਂ ਨੂੰ ਜਿਹੜਾ ਨਸ਼ੀਲੇ ਪਦਾਰਥਾਂ ਦੇ ਨਾਲ ਭਰੇ ਸੂਟ ਕੇਸਾਂ ਦੇ ਉੱਤੇ ਲਗਾ ਦਿੰਦੇ ਸਨ ਇਹ ਜਿਹੜੇ ਸਨ ਨਸ਼ਿਆਂ ਵਾਲੇ ਬੈਗ ਫਿਰ ਵਿਦੇਸ਼ੀ ਮੰਜ਼ਲਾਂ ਦੇ ਵੱਲ ਜਿਹੜਾ ਭੇਜੇ ਜਾਂਦੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਟੋਰਾਂਟੋ ਏਅਰਪੋਰਟ ਦੇ ਉੱਤੇ ਕਰੀਬ 3000 CCTV ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਇਹ ਗੋਰਖ ਧੰਦਾ ਜਿਹੜਾ ਬੇਖੌਫ ਚੱਲ ਰਿਹਾ ਸੀ, ਜਿਸ ਦੇ ਨਾਲ ਕੈਨੇਡੀਅਨ ਹਵਾਈ ਅੱਡਿਆਂ ਦੇ ਵਿਚ ਸਰਗਰਮ ਸੰਗਠਿਤ ਅਪਰਾਧਿਕ ਗਰੋਹਾਂ ਦੀ ਪਹੁੰਚ ਬਾਰੇ ਗੰਭੀਰ ਚਿੰਤਾਵਾਂ ਖੜੀਆਂ ਕਰ ਦਿੱਤੀਆਂ ਨੇ। ਇਸ ਗਰੋਹ ਦੇ ਕੰਮ ਦੇ ਕਰਨ ਦਾ ਜਿਹੜਾ ਤਰੀਕਾ ਮਡਿਊਸ ਜਿਹੜਾ ਓਪਰੈਂਡੀ ਬਹੁਤ ਹੀ ਸ਼ਾਤਰਤਾਨਾ ਦੱਸੀ ਜਾ ਰਹੀ ਹੈ। ਹਵਾਈ ਅੱਡੇ ਦੇ ਉੱਤੇ ਤੈਨਾਤ ਇਕ ਭ੍ਰਿਸ਼ਟ ਬੈਗੇਜ ਹੈਂਡਲਰ ਜਾਂ ਰੈਪ ਵਰਕਰ ਜਿਹੜਾ ਕਿਸੇ ਸਧਾਰਨ ਯਾਤਰੀ ਦੇ ਚੈੱਕ ਇਨ ਕੀਤੇ ਬੈਗ ਤੋਂ ਅਸਲੀ ਬਾਰਕੋਡ ਜਿਹੜਾ ਵਾਲਾ ਟੈਗ ਉਤਾਰ ਲੈਂਦਾ ਸੀ ਤੇ ਉਸ ਨੂੰ ਤਸਕਰੀ ਵਾਲੇ ਨਸ਼ੇ ਦੇ ਬੈਗ ਦੇ ਉੱਤੇ ਚਿਪਕਾ ਦਿੰਦਾ ਸੀ। ਜੇਕਰ ਉਹ ਨਸ਼ੇ ਵਾਲਾ ਬੈਗ ਅਗਲੇ ਦੇਸ਼ ਦੀ ਕਸਟਮ ਜਾਂਚ ਤੋਂ ਬਚ ਕੇ ਨਿਕਲ ਜਾਂਦਾ ਤਾਂ ਉਥੇ ਮੌਜੂਦ ਗਰੋਹ ਜਿਹੜਾ ਸੀ ਜੋ ਉਨ੍ਹਾਂ ਦੀ ਸੰਬੰਧ ਦੇ ਵਿਚ ਨਾਲ ਜੁੜੇ ਹੋਏ ਨੇ ਉਹ ਮੈਂਬਰ ਉਸ ਨੂੰ ਹਾਸਲ ਕਰ ਲੈਂਦੇ ਸਨ। ਪਰ ਜੇਕਰ ਬੈਗ ਫੜਿਆ ਜਾਂਦਾ ਤਾਂ ਫਿਰ ਉਹ ਬੰਦਾ ਟੰਗਿਆ ਜਾਂਦਾ ਜਿਹਦਾ ਬੈਗ ਹੁੰਦਾ ਸੀ ਅਸਲ ਦੇ ਵਿਚ, ਤਾਂ ਟੈਗ ਦੇ ਉੱਤੇ ਦਰਜ ਨਾਮ ਕਾਰਨ ਜਿਹੜਾ ਸੀ ਉਹ ਬੇਗੁਨਾਹ ਯਾਤਰੀ ਹੀ ਮੁੱਖ ਦੋਸ਼ੀ ਬਣ ਜਾਂਦਾ ਸੀ। ਇਸ ਸੰਬੰਧੀ ਕਾਰਵਾਈ ਕਰਦਿਆਂ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਆ RCMP ਨੇ ਟੋਰਾਂਟੋ ਪੀਅਰਸਨ ਹਵਾਈ ਅੱਡੇ ਦੇ ਉੱਤੇ 6 ਬੈਗਜ਼ ਅਤੇ ਰੈਪ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਏਜੰਸੀਆਂ ਦਾ ਖਦਸ਼ਾ ਹੈ ਕਿ ਇਹ ਰੈਕਡ ਫੜੇ ਗਏ ਮਾਮਲਿਆਂ ਤੋਂ ਕਿਤੇ ਜ਼ਿਆਦਾ ਵੱਡਾ ਹੋ ਸਕਦਾ ਹੈ। ਇਸ ਘਿਨਾਉਣੇ ਜਿਹੜਾ ਰੈਕਡ ਦੇ ਕਾਰਨ ਬੀਤੇ 1 ਸਾਲ ਦੇ ਵਿਚ ਘੱਟੋ ਘੱਟ 17 ਬੇਗੁਨਾਹ ਕੈਨੇਡੀਅਨ ਯਾਤਰੀ ਨਸ਼ਾ ਤਸਕਰੀ ਦੇ ਝੂਠੇ ਕੇਸਾਂ ਦੇ ਵਿਚ ਫਸ ਚੁੱਕੇ ਹੈ। ਅਜਿਹਾ ਹੀ ਇਕ ਮਾਮਲਾ ਟੋਰਾਂਟੋ ਦੀ 35 ਸਾਲਾਂ ਪੈਰਾ ਮੈਡੀਕਲ ਮਹਿਲਾ ਨਿਕੋਲ ਦੇ ਨਾਲ ਵਾਪਰਿਆ, ਜਿਸ ਨੂੰ ਆਕਲੈਂਡ ਉੱਤਰ ਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਉਸ ਦੇ ਨਾਮ ਦੇ ਵਾਲੇ 2 ਸੂਟ ਕੇਸਾਂ ਦੇ ਵਿਚੋਂ 20 ਕਿਲੋਗ੍ਰਾਮ ਮੈਥਾ ਮਫੇਟਾ ਮਾਈਨ ਬਰਾਮਦ ਹੋਈ ਸੀ। ਖੁਸ਼ਕਿਸਮਤੀ ਦੇ ਨਾਲ 7 ਘੰਟੇ ਦੀ ਹਿਰਾਸਤ ਤੋਂ ਬਾਅਦ CCTV ਫੁਟੇਜ ਦੇ ਰਾਹੀਂ ਇਹ ਸਾਬਤ ਹੋ ਗਿਆ ਕਿ ਉਹ ਬੈਗ ਨਿਕੋਲ ਦੇ ਨਹੀਂ ਸਨ ਤੇ ਉਸਦੇ ਅਸਲੀ ਬੈਗ ਬਾਅਦ ਦੇ ਵਿਚ ਜਿਹੜਾ ਰਸ਼ ਟੈਗ ਦੇਰੀ ਦੇ ਨਾਲ ਪਹੁੰਚਣ ਵਾਲੇ ਟੈਗ ਦੇ ਨਾਲ ਉਥੇ ਪਹੁੰਚੇ ਨੇ। ਇਕ ਹੋਰ ਮਾਮਲੇ ਦੇ ਵਿਚ ਓਨਟਾਰੀਓ ਦੇ ਇਕ ਜੋੜੇ ਸਾਹਿਤ ਤਿੰਨ ਯਾਤਰੀਆਂ ਨੂੰ ਡੋਮੀਨਿਕਨ ਰਿਪਬਲਿਕ ਦੇ ਵਿਚ ਕਈ ਮਹੀਨੇ ਹਿਰਾਸਤ ਦੇ ਵਿਚ ਕੱਟਣੇ ਪਏ ਨੇ ਕਿਉਂਕਿ ਉਨ੍ਹਾਂ ਦੇ ਟੈਗ 79 ਪੈਕਟ ਮਰੀਜ਼ੁਆਨਾ ਵਾਲੇ ਸੂਟ ਕੇਸਾਂ ਦੇ ਉਤੇ ਲੱਗੇ ਹੋਏ ਸਨ। ਇਸ ਸਕੈਮ ਦੀ ਮਾਰ ਹੇਠ ਆਏ ਯਾਤਰੀਆਂ ਤੇ ਤਾਰ ਜਿਹੜੇ ਨੇ ਫਰਾਂਸ, ਜਰਮਨੀ, ਮੋਰਾਕੋ, ਕਿਉਂਕਿ ਭਾਈ ਉਥੋਂ ਏਸ਼ੀਆ ਤੋਂ ਸ਼ੁਰੂ ਹੋ ਕੇ ਫਿਰ ਯੂਰਪ ਆਉਂਦੀ ਹੈ, ਯੂਰਪ ਤੋਂ ਫਿਰ ਹੋਰ ਮੁਲਕਾਂ ਨੂੰ ਜਾਂਦੀ ਹੈ, ਅਮਰੀਕਾ, ਕੈਨੇਡਾ ਜਾਂ ਵੱਖਰੇ ਵੱਖਰੇ, ਤੇ ਇਹਨਾਂ ਦਾ ਸਾਰਾ ਤਾਣਾ ਬਾਣਾ ਹੈਗਾ। ਚਲੋ ਕਈ ਵਾਰੀ ਆਪਾਂ ਗੱਲ ਕੀਤੀ ਹੈ ਸੀਰੀਜ਼ ਦੇ ਵਿਚ ਇਹ ਚੀਜ਼ਾਂ ਦਿਖਾਉਂਦੇ ਹੈ, ਚਾਹੇ ਉਹ ਕਿਤੇ ਵਿਸਫੋਟਕ ਹੋਣ ਚਾਹੇ ਹੋਰ ਸਾਰੀਆਂ ਚੀਜ਼ਾਂ ਹੋਣ, ਉਹ ਆਮ ਇੱਕੋ ਬੰਦਾ ਨਹੀਂ ਕਰ ਸਕਦਾ ਕਿਉਂਕਿ ਇਹ ਪੂਰਾ ਗਰੋਹ ਚੱਲਦਾ ਜੀ, ਪੂਰੀ ਪਲੈਨਡ ਹੁੰਦੀ ਹੈ ਚੀਜ਼। ਇਹ ਸਕੈਮ ਜਿਹੜਾ ਇਸ ਦੇ ਵਿਚ ਹੇਠ ਆਏ ਯਾਤਰੀਆਂ ਦੇ ਤਾਰ ਜਿਹੜੇ ਨੇ ਫਰਾਂਸ, ਜਰਮਨੀ, ਮੋਰਾਕੋ, ਬਰਮੁੰਡਾ, ਫਿਲੀਪਾਈਨਸ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਦੇ ਨਾਲ ਜੁੜੇ ਹੋਏ ਨੇ। ਇਹ ਮਾਮਲਾ ਇਸ ਦੇ ਲਈ ਹੋਰ ਵੀ ਗੰਭੀਰ ਅਤੇ ਡਰਾਉਣਾ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਵਿਚੋਂ ਕਈ ਅਜਿਹੇ ਦੇਸ਼ ਨੇ ਜਿੱਥੇ ਨਸ਼ਾ ਤਸਕਰੀ ਦੇ ਵਿਰੁੱਧ ਬੇਹੱਦ ਸਖ਼ਤ ਕਾਨੂੰਨ ਨੇ ਤੇ ਦੋਸ਼ੀ ਪਾਏ ਜਾਣ ਦੇ ਉਤੇ ਸਿੱਧੀ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ। ਹਾਲਾਂਕਿ ਹਵਾਈ ਅੱਡਾ ਅਥਾਰਟੀ ਦਾ ਕਹਿਣਾ ਹੈ ਕਿ ਉਹ ਆਪਣੀ ਸੁਰੱਖਿਆ ਪ੍ਰਣਾਲੀ ਤੇ ਪਹੁੰਚ ਨਿਯੰਤਰਣ ਦੀ ਜਿਹੜੀ ਲਗਾਤਾਰ ਸਮੀਖਿਆ ਜਿਹੜੀ ਹੈ ਕਰ ਰਹੇ ਨੇ, ਪਰ ਇਸ ਘਟਨਾ ਨੇ ਅੰਤਰਰਾਸ਼ਟਰੀ ਮੁਸਾਫਰਾਂ ਦੇ ਵਿਚ ਡਰ ਦਾ ਮਾਹੌਲ ਜਿਹੜਾ ਜ਼ਰੂਰ ਪੈਦਾ ਕਰ ਦਿੱਤਾ। ਤੇ ਉਨ੍ਹਾਂ ਕਿਹਾ ਕਿ ਭਾਈ ਡਿਜੀਟਲ ਜਿਹੜਾ ਤੁਸੀਂ ਮਾਰਕ ਲਾਓ ਆਪਣਾ ਤਾਂ ਕਿ ਉਹ ਜਿਹੜਾ ਸਕੈਨ ਕੀਤਾ ਜਾ ਸਕੇ ਕਿ ਤੁਹਾਡਾ ਜਿਹੜਾ ਸਮਾਨ ਹੈ ਉਹ ਕਿੱਥੇ ਗਿਆ, ਕਿਹੜੀ ਜਗ੍ਹਾ ਜਾ ਰਿਹਾ, ਤੇ ਉਹਨੂੰ ਜਿਹੜਾ ਤੁਸੀਂ ਨਾਲ ਦੀ ਨਾਲ ਦੇਖ ਸਕਦੇ ਹੋ। ਪੱਛਮੀ ਏਸ਼ੀਆ ਦੇ ਵਿਚ ਸਭ ਦੁਸ਼ਮਣੀਆਂ ਤੁਰੰਤ ਖਤਮ ਹੋਣ, ਜਿਨਪਿੰਗ ਨੇ ਇਹ ਗੱਲ ਕਹੀ ਹੈ। ਖਾੜੀ ਤੇ ਸਮੁੱਚੇ ਪੱਛਮੀ ਏਸ਼ੀਆ ਦੇ ਵਿਚ ਜੰਗ ਤੋਂ ਬਚਣ ਦਾ ਹੋਕਾ ਦਿੱਤਾ ਹੈ। ਚੀਨ ਦੇ ਰਾਸ਼ਟਰਪਤੀ ਜਿਹੜੇ ਨੇ ਸ਼ੀ ਜਿਨਪਿੰਗ ਅੱਜ ਪੱਛਮੀ ਏਸ਼ੀਆ ਦੇ ਵਿਚ ਦੁਸ਼ਮਣੀਆਂ ਨੂੰ ਤੁਰੰਤ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਥਿਤੀ ਬਹੁਤ ਹੀ ਨਾਜ਼ੁਕ ਮੋੜ ਦੇ ਉਤੇ ਪਹੁੰਚ ਗਈ ਹੈ। ਉਨ੍ਹਾਂ ਇਹ ਵੀ ਗੱਲ ਇੱਥੇ ਵਧਦੇ ਖੇਤਰੀ ਤਣਾਅ ਦਰਮਿਆਨ ਜਿਹੜਾ ਆਪਣੇ ਰੂਸੀ ਹਮਰਤਵਾ ਵਲਾਦੀਮੀਰ ਪੁਤਿਨ ਦੇ ਨਾਲ ਗੱਲਬਾਤ ਦੇ ਦੌਰਾਨ ਕਹੀ ਹੈ। ਗ੍ਰੇਟ ਹਾਲ ਆਫ਼ ਦੀ ਪੀਪਲ ਦੇ ਵਿਚ ਰਾਸ਼ਟਰਪਤੀ ਪੁਤਿਨ ਦਾ ਸਵਾਗਤ ਕਰਦੇ ਹੋਏ ਰਾਸ਼ਟਰਪਤੀ ਸ਼ੀ ਨੇ ਕਿਹਾ ਕਿ ਖਾੜੀ ਅਤੇ ਵਿਆਪਕ ਪੱਛਮੀ ਏਸ਼ੀਆ ਦੇ ਵਿਚ ਦੁਬਾਰਾ ਸ਼ੁਰੂ ਹੋਈ ਜੰਗ ਤੋਂ ਬਚਣਾ ਚਾਹੀਦਾ ਤੇ ਉਨ੍ਹਾਂ ਇਸ ਗੱਲ ਦੇ ਉਤੇ ਜ਼ੋਰ ਦਿੱਤਾ ਕਿ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਸੰਘਰਸ਼ ਦੇ ਜਲਦੀ ਖਤਮ ਹੋਣ ਦੇ ਨਾਲ ਊਰਜਾ ਸਪਲਾਈ, ਉਦਯੋਗਿਕ ਤੇ ਸਪਲਾਈ ਚੇਨਾਂ ਦੇ ਉਤੇ ਕੌਮਾਂਤਰੀ ਵਪਾਰ ਵਿਵਸਥਾ ਜਿਹੜੀ ਹੈ ਉਹਦੇ ਵਿਚ ਪੈਦਾ ਹੋਣ ਵਾਲੇ ਅੜਿੱਕਿਆਂ ਨੂੰ ਘਟਾਉਣ ਦੇ ਵਿਚ ਮਦਦ ਮਿਲੇਗੀ। 14-15 ਮਈ ਨੂੰ ਚੀਨ ਦੇ ਦੌਰੇ ਦੇ ਉਤੇ ਚੀਨੀ ਨੇਤਾ ਦੇ ਨਾਲ ਇਰਾਨ ਇਜ਼ਰਾਈਲ ਸੰਘਰਸ਼, ਹੌਰਮੁਜ਼ ਜਲ ਮਾਰਗ ਅਤੇ ਦੁਵੱਲੇ ਵਪਾਰਕ ਤਣਾਅ ਦੇ ਉਤੇ ਵਿਆਪਕ ਚਰਚਾ ਕਰਨ ਤੋਂ ਕੁਝ ਦਿਨ ਬਾਅਦ ਜਿਹੜਾ ਇਹ ਗੱਲਬਾਤ ਸਾਹਮਣੇ ਆਈ ਹੈ ਕਿਉਂਕਿ ਪੁਤਿਨ ਸਾਹਿਬ ਜਿਹੜੇ ਨੇ ਹੁਣ ਉਥੇ ਗਏ ਹੋਏ ਨੇ। ਨਿਊ ਦਿੱਲੀ ਦੇ ਵਿਚ ਹੋਣ ਵਾਲੇ ਬ੍ਰਿਕਸ ਦੇ ਵਿਚ ਜਿਹੜਾ ਮੀਟਿੰਗ ਦੇ ਵਿਚ ਸ਼ਾਮਲ ਹੋ ਸਕਦੇ ਨੇ ਸ਼ੀ ਵੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਲਗਭਗ 7 ਸਾਲਾਂ ਦੇ ਵਿਚ ਪਹਿਲੀ ਵਾਰ ਭਾਰਤ ਦਾ ਦੌਰਾ ਕਰਨ ਦੀ ਉਮੀਦ ਹੈ। ਅਪ੍ਰੈਲ ਮਈ 2020 ਦੇ ਵਿਚ ਪੂਰਬੀ ਲਦਾਖ ਦੇ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਨਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਲੇ ਹੋਏ ਹਿੰਸਕ ਟਕਰਾਅ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਭਾਰਤ ਦਾ ਦੌਰਾ ਹੋਏਗਾ। ਸ਼ੀ ਜਿਹੜੇ ਨੇ ਉਨ੍ਹਾਂ ਦੇ 12 ਤੇ 13 ਸਤੰਬਰ ਨੂੰ ਨਵੀਂ ਦਿੱਲੀ ਦੇ ਵਿਚ ਹੋਣ ਵਾਲੇ ਬ੍ਰਿਕਸ ਨੇਤਾਵਾਂ ਦੇ ਸਿਖਰ ਸੰਮੇਲਨ ਦੇ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਸਮੂਹ ਦੇ ਪ੍ਰਧਾਨ ਚੇਅਰ ਦੇ ਵਜੋਂ ਭਾਰਤ ਸਤੰਬਰ ਦੇ ਵਿਚ ਬ੍ਰਿਕਸ ਦੇ ਸਾਲਾਨਾ ਸਿਖਰ ਸੰਮੇਲਨ ਦੀ ਮੇਜ਼ਬਾਨੀ ਵੀ ਜਿਹੜਾ ਕਰੇਗਾ। ਦੂਸਰੇ ਪਾਸੇ ਹੁਣ ਪੂਰੀ ਤਰ੍ਹਾਂ ਖਤਮ ਹੋਵੇਗੀ ਜੰਗ, ਅਮਰੀਕਾ ਨੇ ਇਰਾਨ ਨੂੰ ਭੇਜਿਆ ਨਵਾਂ ਪ੍ਰਸਤਾਵ। ਮਿਡਲ ਈਸਟ ਦੇ ਵਿਚ ਚੱਲ ਰਹੀ ਜੰਗ ਨੂੰ ਪੱਕੇ ਤੌਰ ਉਤੇ ਖਤਮ ਕਰਨ ਦੇ ਲਈ ਅਮਰੀਕਾ ਨੇ ਪਾਕਿਸਤਾਨ ਦੇ ਰਾਹੀਂ ਇਰਾਨ ਨੂੰ ਇਕ ਨਵਾਂ ਸ਼ਾਂਤੀ ਸਮਝੌਤਾ ਭੇਜਿਆ। ਡਿਪਲੋਮੈਟਿਕ ਸੂਤਰਾਂ ਮੁਤਾਬਕ ਇਰਾਨ ਫਿਲਹਾਲ ਜਿਹੜਾ ਇਸ ਪ੍ਰਸਤਾਵ ਦੀ ਗੰਭੀਰਤਾ ਦੇ ਨਾਲ ਕਹਿੰਦੇ ਐ ਸਮੀਖਿਆ ਕਰ ਰਿਹਾ, ਪਰ ਅਜੇ ਤੱਕ ਕੋਈ ਵੀ ਅਧਿਕਾਰਤ ਜਵਾਬ ਜਿਹੜਾ ਨਹੀਂ ਦਿੱਤਾ ਗਿਆ। ਅਮਰੀਕੀ ਟਰੰਪ ਜਿਹੜੇ ਰਾਸ਼ਟਰਪਤੀ ਨੇ ਟਰੰਪ ਤੇ ਇਰਾਨੀ ਲੀਡਰਸ਼ਿਪ ਵਿਚਾਲੇ ਮਤਭੇਦਾਂ ਨੂੰ ਘਟਾਉਣ ਦੇ ਲਈ ਵਿਚੋਲੇ ਦੇਸ਼ ਜਿਹੜੇ ਨੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ। ਇਸੇ ਵੱਡੀ ਕੂਟਨੀਤਿਕ ਹਲਚਲ ਦੇ ਵਿਚਾਲੇ ਪਾਕਿਸਤਾਨ ਦੇ ਫੌਜੀ ਜਿਹੜੇ ਨੇ ਫੌਜ ਮੁਖੀ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਵੀਰਵਾਰ ਨੂੰ ਇਰਾਨ ਦੀ ਜਿਹੜੀ ਰਾਜਧਾਨੀ ਕੱਲ੍ਹ ਬੀਤੇ ਦੇ ਵਿਚ ਤਹਿਰਾਨ ਚ ਪਹੁੰਚੇ ਐ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਇਕੋ ਹਫ਼ਤੇ ਦੇ ਵਿਚ ਦੂਜੀ ਵਾਰ ਤਹਿਰਾਨ ਦਾ ਦੌਰਾ ਕਰਕੇ ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕਿਅਨ ਅਤੇ ਵਿਦੇਸ਼ੀ ਮੰਤਰੀ ਜਿਹੜੇ ਨੇ ਅਬਾਸ ਅਰਾਗਚੀ ਦੇ ਨਾਲ ਅਹਿਮ ਜਿਹੜੀ ਮੁਲਾਕਾਤ ਕੀਤੀ ਐ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਈਲ ਬਗਾਈ ਨੇ ਜਿਹੜਾ ਸਪਸ਼ਟ ਕੀਤਾ ਕਿ ਇਰਾਨ ਅਮਰੀਕਾ ਦੇ ਉਤੇ ਸ਼ੱਕ ਦੇ ਬਾਵਜੂਦ ਗੱਲਬਾਤ ਨੂੰ ਅੱਗੇ ਵਧਾ ਰਿਹਾ। ਉਨੂਾ ਕਿਹਾ ਕਿ ਇਰਾਨ ਦੀਆਂ ਮੁੱਖ ਮੰਗਾਂ ਦੇ ਵਿਚ ਅਮਰੀਕਾ ਵੱਲੋਂ ਫਰੀਜ਼ ਕੀਤੇ ਗਏ ਇਰਾਨੀ ਫੰਡਾਂ ਨੂੰ ਬਹਾਲ ਕਰਨਾ, ਇਰਾਨੀ ਬੰਦਰਗਾਹਾਂ ਦੇ ਉਤੇ ਲਗਾਈ ਗਈ ਅਮਰੀਕੀ ਸਮੁੰਦਰੀ ਨਾਕਾਬੰਦੀ ਨੂੰ ਖਤਮ ਕਰਨਾ ਸ਼ਾਮਲ ਹੈ। ਇਜ਼ਰਾਈਲੀ ਮੀਡੀਆ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਇਸ ਸ਼ਾਂਤੀ ਸਮਝੌਤੇ ਨੂੰ ਸਿਰੇ ਚੜਾਉਣ ਦੇ ਲਈ ਬਹੁਤ ਜ਼ਿਆਦਾ ਜ਼ੋਰ ਲਗਾ ਰਿਹਾ ਕਿਉਂਕਿ ਉਹ ਖੁਦ ਵੱਡੇ ਆਰਥਿਕ ਸੰਕਟ ਤੇ ਕਰਜ਼ੇ ਦੇ ਵਿਚ ਡੁੱਬਿਆ ਹੋਇਆ। ਉਥੇ ਤਾਂ ਆਟੇ ਦੀ ਵੀ ਜਿਹੜੀ ਮੁਸ਼ਕਲ ਬਣ ਗਈ ਹੈ। ਇਰਾਨ ਤੇ ਪਾਕਿਸਤਾਨ ਵਿਚਾਲੇ ਸਮਝੌਤਾ ਹੋਇਆ ਕਿ ਜੇਕਰ ਪਾਕਿਸਤਾਨ ਇਕ ਚੰਗੀ ਡੀਲ ਕਰਵਾਉਣ ਦੇ ਵਿਚ ਸਫਲ ਰਹਿੰਦਾ ਤਾਂ ਅਮਰੀਕੀ ਪਾਬੰਦੀਆਂ ਹਟਣ ਤੋਂ ਬਾਅਦ ਇਰਾਨ ਪਾਕਿਸਤਾਨ ਉਸਦਾ ਕਰਜ਼ਾ ਲਾਉਣ ਦੇ ਵਿਚ ਮਦਦ ਕਰੇਗਾ। ਫਿਲਹਾਲ ਪੂਰੇ ਖੇਤਰ ਦੀ ਨਜ਼ਰ ਇਸ ਨਵੇਂ ਪ੍ਰਸਤਾਵ ਅਤੇ ਪਾਕਿਸਤਾਨ ਫੌਜ ਜਿਹੜੀ ਹੈ ਮੁਖੀ ਦੇ ਦੌਰੇ ਦੇ ਉਤੇ ਟਿੱਕੀ ਹੋਈ ਹੈ। ਦੂਸਰੇ ਪਾਸੇ ਖੜਕ ਗਈ ਹੈ ਇਰਾਨ ਜੰਗ ਤੇ ਟਰੰਪ ਤੇ ਨੇਤੂਨਯਾਹੂ ਦੇ ਵਿਚਾਲੇ ਜਿਹੜੀ ਹੈ ਆਮੋ ਸਾਹਮਣੇ ਫੋਨ ਦੇ ਉਤੇ ਗੱਲਬਾਤ ਦੇ ਦੌਰਾਨ ਤਿੱਖੀ ਬਹਿਸਬਾਜ਼ੀ ਹੋਈ ਹੈ। ਜੰਗ ਦੀ ਅਗਲੀ ਰਣਨੀਤੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਫੋਨ ਦੇ ਉਤੇ ਕਰੀਬ ਇਕ ਘੰਟੇ ਤੱਕ ਕਾਫ਼ੀ ਤਿੱਖੀ ਗੱਲਬਾਤ ਹੋਈ ਹੈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵੱਲੋਂ ਦੁਬਾਰਾ ਫੌਜੀ ਹਮਲਾ ਕਰਨ ਦੀ ਬਜਾਏ ਸ਼ਾਂਤੀ ਸਮਝੌਤੇ ਨੂੰ ਪਹਿਲ ਦੇਣ ਦੇ ਕਾਰਨ ਨੇਤਨਯਾਹੂ ਕਾਫ਼ੀ ਖਫਾ ਨੇ। ਇਜ਼ਰਾਈਲ ਜਿੱਥੇ ਇਰਾਨ ਦੀ ਫੌਜੀ ਤਾਕਤ ਅਤੇ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੇ ਲਈ ਦੁਬਾਰਾ ਹਮਲੇ ਨੂੰ ਸ਼ੁਰੂ ਕਰਨ ਦੇ ਪੱਖ 'ਚ ਹੈ, ਉਥੇ ਹੀ ਟਰੰਪ ਪ੍ਰਸ਼ਾਸਨ ਫਿਲਹਾਲ ਕਤਰ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੀ ਵਿਚੋਲਗੀ ਦੇ ਵਿਚ ਤਿਆਰ ਕੀਤੇ ਗਏ ਸ਼ਾਂਤੀ ਸਮਝੌਤੇ ਰਾਹੀਂ ਗੱਲਬਾਤ ਨੂੰ ਇਕ ਮੌਕਾ ਦੇਣਾ ਚਾਹੁੰਦਾ ਹੈ। ਟਰੰਪ ਨੇ ਐਤਵਾਰ ਬੀਤੇ ਦੇ ਵਿਚ ਇਰਾਨ ਤੇ ਹੋਣ ਵਾਲੇ ਹਮਲੇ ਦੀ ਯੋਜਨਾ ਵੀ ਜਿਹੜੀ ਸੀ ਫਿਲਹਾਲ ਟਾਲ ਦਿੱਤੀ ਸੀ। ਟਰੰਪ ਨੇ ਕਿਹਾ ਕਿ ਅਮਰੀਕਾ ਤੇ ਇਰਾਨ ਇਸ ਸਮੇਂ ਸਮਝੌਤੇ ਅਤੇ ਜੰਗ ਦੇ ਵਿਚਕਾਰਲੇ ਮੋੜ ਦੇ ਉਤੇ ਖੜੇ ਹੈ, ਜੇਕਰ ਸਹੀ ਜਵਾਬ ਨਾ ਮਿਲਿਆ ਤਾਂ ਹਾਲਾਤ ਬਹੁਤ ਤੇਜ਼ੀ ਦੇ ਨਾਲ ਬਦਲ ਸਕਦੇ ਹੈ। ਦੂਜੇ ਪਾਸੇ ਇਰਾਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਗ੍ਰਹਿ ਮੰਤਰੀ ਦੀ ਮੌਜੂਦਗੀ ਦੇ ਵਿਚ ਇਸ ਪ੍ਰਸਤਾਵ ਦੀ ਸਮੀਖਿਆ ਕਰ ਰਹੇ ਹੈ। ਇਸ ਸੰਭਾਵੀ ਸਮਝੌਤੇ ਦਾ ਮਕਸਦ ਜੰਗ ਨੂੰ ਰਸਮੀ ਤੌਰ ਦੇ ਉਤੇ ਖਤਮ ਕਰਕੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਵਰਗੇ ਮੁੱਦਿਆਂ ਤੇ 30 ਦਿਨਾਂ ਦੀ ਗੱਲਬਾਤ ਸ਼ੁਰੂ ਕਰਨਾ ਦਸਿਆ ਗਿਆ। ਇਸ ਦੇ ਨਾਲ ਹੀ ਹੁਣ ਕਹਿੰਦੇ ਇਜ਼ਰਾਈਲ ਦਾ ਪੀਐਮ ਬਣਾਂਗਾ ਮੈਂ, ਟਰੰਪ ਸਾਹਿਬ ਕਹਿੰਦੇ ਨੇ। ਤਣਾਅ ਵਿਚਾਲੇ ਨੇਤਨਯਾਹੂ ਦੇ ਬਾਰੇ ਵੀ ਦਿੱਤਾ ਵੱਡਾ ਬਿਆਨ। ਇਰਾਨ ਦੇ ਨਾਲ ਜੰਗ ਦੇ ਮੁੱਦੇ ਦੇ ਉਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਹੋਈ ਤਿੱਖੀ ਫੋਨ ਕਾਲ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਹੈਰਾਨੀਜਨਕ ਬਿਆਨ ਦੇ ਦਿੱਤਾ। ਟਰੰਪ ਨੇ ਦਾਅਵਾ ਕੀਤਾ ਕਿ ਨੇਤਨਯਾਹੂ ਇਰਾਨ ਦੇ ਮਾਮਲੇ ਦੇ ਵਿਚ ਉਹੀ ਕਰਨਗੇ ਜੋ ਮੈਂ ਚਾਹਾਂਗਾ। ਟਰੰਪ ਨੇ ਨੇਤਨਯਾਹੂ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਇਕ ਚੰਗਾ ਇਨਸਾਨ ਵੀ ਕਿਹਾ ਤੇ ਜੰਗ ਦੇ ਸਮੇਂ ਦਾ ਮਜ਼ਬੂਤ ਪ੍ਰਧਾਨ ਮੰਤਰੀ ਦੱਸਿਆ, ਪਰ ਨਾਲ ਹੀ ਇਹ ਵੀ ਜੋੜਿਆ ਕਿ ਉਹ ਅਮਰੀਕਾ ਦੇ ਕਹੇ ਮੁਤਾਬਕ ਹੀ ਚੱਲਣਗੇ। ਆਪਣੇ ਅੰਦਾਜ਼ ਦੇ ਵਿਚ ਟਿੱਪਣੀ ਕਰਦਿਆਂ ਟਰੰਪ ਨੇ ਇਜ਼ਰਾਈਲ ਦੇ ਵਿਚ ਆਪਣੀ ਲੋਕ ਪ੍ਰਿਅਤਾ ਦਾ ਜਿਹੜਾ ਵੱਡਾ ਦਾਅਵਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਆਏ ਇਕ ਸਰਵੇ ਦੇ ਮੁਤਾਬਕ ਇਜ਼ਰਾਈਲ ਦੇ ਵਿਚ ਮੇਰੀ ਰੇਟਿੰਗ 99% ਚੱਲ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਕਹਿੰਦਾ ਹੈ ਹੋ ਸਕਦਾ ਕਿ ਮੈਂ ਇਜ਼ਰਾਈਲ ਚਲਾ ਜਾਵਾਂ ਤੇ ਉਥੇ ਜਾ ਕੇ ਕਹਿੰਦੇ ਪ੍ਰਧਾਨ ਮੰਤਰੀ ਦੀ ਚੋਣ ਲੜ ਲਵਾਂ। ਇਸ ਮੁੱਦੇ ਦੇ ਉੱਤੇ ਅੱਗੇ ਵਧੀਏ ਤਾਂ ਇਰਾਨ ਜੰਗ ਦੇ ਵਿਚ ਟਰੰਪ ਦੇ ਕੋਲੋਂ ਹੁਣ ਘੱਟ ਅਧਿਕਾਰ ਹੋਣਗੇ ਕਿਉਂਕਿ ਅਮਰੀਕੀ ਸੈਨੇਟ ਨੇ ਉਹਦੇ ਵਿਚ ਕਰਾਸ ਵੋਟਿੰਗ ਕੀਤੀ ਹੈ ਤੇ ਰਾਸ਼ਟਰਪਤੀ ਦੇ ਖਿਲਾਫ ਮਤਾ ਪਾਸ ਕਰ ਦਿੱਤਾ। ਇਰਾਨ ਜੰਗ ਦੇ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਧਿਕਾਰਾਂ ਨੂੰ ਘਟਾਉਣ ਵਾਲਾ ਇਕ ਮਤਾ ਪਾਸ ਕਰ ਦਿੱਤਾ ਗਿਆ ਕੱਲ ਬੀਤੇ ਚ ਹੋਇਆ। ਅਮਰੀਕੀ ਸੰਸਦ ਦੇ ਉੱਪਰੀ ਸਦਨ ਸੈਨੇਟ ਜਿਹੜੇ ਨੇ ਵੱਲੋਂ ਪਾਸ ਕੀਤੇ ਗਏ ਇਸ ਮਤੇ ਦਾ ਸਮਰਥਨ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਚਾਰ ਸਾਂਸਦਾਂ ਨੇ ਵੀ ਕਰ ਦਿੱਤਾ। ਮਤਲਬ ਕਿ ਟਰੰਪ ਦੇ ਜਿਹੜੇ ਨੇ ਚਾਰ ਮੈਂਬਰ ਨੇ ਉਹਦੀ ਪਾਰਟੀ ਦੇ ਉਹ ਵੀ ਖਿਲਾਫ ਨੇ। ਇਹਦੇ ਵਿਚ ਲਗਾਤਾਰ 7 ਵਾਰ ਦੀ ਕਾਮਯਾਬੀ ਤੋਂ ਬਾਅਦ 8ਵੀਂ ਕੋਸ਼ਿਸ਼ ਦੇ ਵਿਚ ਇਸ ਮਤੇ ਦੇ ਉੱਤੇ ਸੈਨੇਟ ਦੀ ਮੋਹਰ ਲੱਗ ਗਈ ਹੈ। CBS ਨਿਊਜ਼ ਜਿਹੜੀ ਹੈ ਦੇ ਅਨੁਸਾਰ ਸੈਨੇਟ ਦੇ ਵਿਚ ਮਤੇ ਦੇ ਪੱਖ ਦੇ ਵਿਚ 50 ਵੋਟਾਂ ਪਈਆਂ ਜਦੋਂ ਕਿ ਵਿਰੋਧ ਦੇ ਵਿਚ 47 ਵੋਟਾਂ ਸੈਨੇਟਰਾਂ ਦੇ ਨੇ ਜਿਹੜਾ ਵੋਟਿੰਗ ਕੀਤੀ ਹੈ। ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਚਾਰ ਰਿਪਬਲਿਕਨ ਸੈਨੇਟਰਾਂ ਨੇ ਵੀ ਵਿਰੋਧੀ ਡੈਮੋਕਰੇਟਿਕ ਪਾਰਟੀ ਦੇ ਸਾਂਸਦਾਂ ਦਾ ਸਾਥ ਦਿੱਤਾ ਤੇ ਮਤੇ ਦੇ ਪੱਖ ਦੇ ਵਿਚ ਵੋਟ ਪਾਈ ਹੈ। ਟਰੰਪ ਦੇ ਖਿਲਾਫ਼ ਵੋਟਿੰਗ ਕਰਨ ਵਾਲੇ ਰਿਪਬਲਿਕਨ ਸੈਨੇਟਰਾਂ ਦੇ ਵਿਚ ਸੁਸਾਨ ਕੋਲੀਨਜ਼, ਲੀਜ਼ਾ ਮੁਰਕੋਵਸਕੀ, ਰੈਡ ਪਾਲ ਅਤੇ ਬਿਲ ਕੈਸੀਡੀ ਸ਼ਾਮਲ ਨੇ। ਡੈਮੋਕਰੇਟ ਦੇ ਵੱਲੋਂ ਲਿਆਂਦਾ ਗਿਆ ਇਹ ਮਤਾ 8ਵੀਂ ਕੋਸ਼ਿਸ਼ ਦੇ ਵਿਚ ਪਾਸ ਹੋਇਆ। ਕਹਿੰਦੇ ਜੰਗ ਜਿੱਤਣੀ ਹੈ ਤਾਂ ਫਿਰ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਨੇ। ਡੈਮੋਕਰੇਟਿਕ ਸੈਨੇਟਰ ਟਿਮ ਕੇਨ ਨੇ ਇਸ ਮਤੇ ਨੂੰ ਪੇਸ਼ ਕੀਤਾ ਸੀ ਤੇ ਇਸ ਮਤੇ ਦਾ ਮਕਸਦ ਰਾਸ਼ਟਰਪਤੀ ਦੀਆਂ ਫੌਜੀ ਸ਼ਕਤੀਆਂ ਦੇ ਉੱਤੇ ਕੰਟਰੋਲ ਰੱਖਣਾ, ਸੰਸਦ ਦੀ ਭੂਮਿਕਾ ਨੂੰ ਯਕੀਨੀ ਬਣਾਉਣਾ ਹੈ। ਮਤਾ ਪਾਸ ਹੋਣ ਦੇ ਉੱਤੇ ਡੈਮੋਕਰੇਟਿਕ ਸੈਨੇਟਰ ਐਡਮ ਸ਼ਿਫ ਨੇ ਵੀ ਕਿਹਾ ਕਿ ਸੈਨੇਟ ਡੈਮੋਕਰੇਟਸ ਨੇ ਇਕ ਵਾਰ ਫਿਰ ਇਸ ਗੈਰ ਸੰਵਿਧਾਨਕ ਜੰਗ ਨੂੰ ਖਤਮ ਕਰਨ ਦੇ ਲਈ ਵੋਟਿੰਗ ਕਰਨ ਦੇ ਵਾਸਤੇ ਮਜਬੂਰ ਕੀਤਾ। ਰਾਇਟਰਸ ਦੇ ਅਨੁਸਾਰ ਇਹ ਮਤਾ ਭਾਵੇਂ 100 ਮੈਂਬਰੀ ਸੈਨੇਟ ਦੇ ਵਿਚੋਂ ਪਾਸ ਹੋ ਗਿਆ ਪਰ ਇਸ ਨੂੰ ਰਿਪਬਲਿਕਨਾਂ ਦੇ ਕੰਟਰੋਲ ਦੇ ਵਾਲੇ ਹਾਊਸ ਆਫ ਰੀਪ੍ਰਜੈਂਟੇਟਿਵਸ ਪ੍ਰਤੀਨਿਧੀ ਸਭਾ ਜਿਹੜੀ ਹੈ ਉਤੋਂ ਵੀ ਪਾਸ ਕਰਵਾਉਣਾ ਪਵੇਗਾ। ਇੰਨਾ ਹੀ ਨਹੀਂ, ਟਰੰਪ ਦੇ ਸੰਭਾਵਿਤ ਵੀਟੋ ਨੂੰ ਵੀ ਬੇਅਸਰ ਕਰਨ ਦੇ ਲਈ ਇਸ ਨੂੰ ਦੋਵਾਂ ਸਦਨਾਂ ਤੋਂ 2/3 ਬਹੁਮਤ ਦੇ ਨਾਲ ਪਾਸ ਕਰਵਾਉਣਾ ਲਾਜ਼ਮੀ ਜਿਹੜਾ ਹੋਵੇਗਾ। ਹਾਲੇ ਮੁਸ਼ਕਲਾਂ ਨੇ ਪਰ ਉਮੀਦ ਕਰਦੇ ਹਾਂ ਕਿ ਇਹ ਹੋ ਜਾਵੇ ਤੇ ਹੋ ਜਾਵੇ ਤਾਂ ਆਉਣ ਵਾਲੇ ਜਿਹੜੇ ਨੇ ਉਥੇ ਦੇ ਚਾਹੇ ਪ੍ਰਧਾਨ ਮੰਤਰੀ ਨੇ PM ਨੇ ਉਹਨਾਂ ਲਈ ਵੀ ਥੋੜਾ ਥੋੜਾ ਚੇਤਾਵਨੀ ਹੋਏਗੀ ਭਾਈ ਆਪਣੀਆਂ ਮਨ ਮਰਜ਼ੀਆਂ ਨਹੀਂ ਕਰ ਪਾਉਂਗੇ, ਘੱਟੋ ਘੱਟ ਸਹਿਮਤੀਆਂ ਲੈਣੀਆਂ ਪੈਣਗੀਆਂ ਜੇ ਕਿਤੇ ਵੀ ਕੁਝ ਵੀ ਕਰਨਾ। ਦੂਸਰੇ ਪਾਸੇ 60 ਦਿਨਾਂ ਦੇ ਵਿਚ ਨੌਕਰੀ ਲੱਭੋ ਜਾਂ ਅਮਰੀਕਾ ਛੱਡ ਦਿਓ, H-1B ਵੀਜ਼ਾ ਧਾਰਕ ਭਾਰਤੀ ਟੇਕ ਪੇਸ਼ੇਵਾਰਾਂ ਨੂੰ ਅਲਟੀਮੇਟਮ ਮਿਲ ਗਿਆ। ਅਮਰੀਕੀ ਤਕਨੀਕੀ ਖੇਤਰ ਦੇ ਵਿਚ ਸ਼ਾਂਤੀ ਦੀ ਜਿਹੜੀ ਇਕ ਨਵੀਂ ਲਹਿਰ ਦੇ ਉਥੇ ਰਹਿਣ ਵਾਲੇ ਹਜ਼ਾਰਾਂ ਭਾਰਤੀ ਇੰਜੀਨੀਅਰਾਂ ਤੇ ਸਾਫਟਵੇਅਰ ਡਿਵੈਲਪਰ ਨੇ ਉਨ੍ਹਾਂ ਦੇ ਜੀਵਨ ਨੂੰ ਉਜਾੜ ਦਿੱਤਾ। ਜਿਹੜੇ ਲੋਕ ਸਾਲਾਂ ਤੋਂ ਅਮਰੀਕਾ ਦੇ ਵਿਚ ਕੰਮ ਕਰ ਰਹੇ ਸਨ, ਘਰ ਖਰੀਦੇ ਸਨ ਤੇ ਆਪਣੇ ਪਰਿਵਾਰਾਂ ਦੇ ਨਾਲ ਵਸ ਗਏ, ਉਨ੍ਹਾਂ ਦੀ ਕੰਪਨੀ ਤੋਂ ਸਿਰਫ ਇਕ ਈਮੇਲ ਸਭ ਕੁਝ ਬਦਲ ਰਹੀ ਹੈ। ਅਮਰੀਕਾ ਦੇ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਭਾਰਤੀ ਤਕਨੀਕੀ ਪੇਸ਼ੇਵਰ H-1B ਵੀਜ਼ੇ ਦੇ ਉੱਤੇ ਨੇ ਜੋ ਸਿੱਧੇ ਤੌਰ ਦੇ ਉੱਤੇ ਉਨ੍ਹਾਂ ਦੀ ਕੰਪਨੀ ਦੇ ਨਾਲ ਜੁੜੇ ਹੋਏ ਹੈ। ਨੌਕਰੀ ਗੁਆਉਣ ਤੋਂ ਬਾਅਦ ਉਨ੍ਹਾਂ ਨੂੰ ਸਭ ਤੋਂ ਵੱਡੀ ਚੁਣੌਤੀ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰੀਕੀ ਇਮੀਗ੍ਰੇਸ਼ਨ ਨਿਯਮਾਂ ਦੇ ਤਹਿਤ ਉਨ੍ਹਾਂ ਦੇ ਕੋਲ ਆਪਣਾ ਵੀਜ਼ਾ ਟਰਾਂਸਫਰ ਕਰਨ ਦੇ ਲਈ ਦੂਜੀ ਕੰਪਨੀ ਲੱਭਣ ਦੇ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਜੇਕਰ ਉਹ ਇਸ ਸਮੇਂ ਦੇ ਮੁਤਾਬਕ ਸੀਮਾ ਦੇ ਵਿਚ ਅੰਦਰ ਇਕ ਨਵਾਂ ਸਪਾਂਸਰ ਲੱਭਣ ਦੇ ਵਿਚ ਅਸਫਲ ਰਹਿੰਦੇ ਨੇ ਤਾਂ ਉਨ੍ਹਾਂ ਨੂੰ ਕਾਨੂੰਨੀ ਤੌਰ ਦੇ ਉਤੇ ਅਮਰੀਕਾ ਛੱਡਣ ਦੀ ਲੋੜ ਹੁੰਦੀ ਹੈ। ਇਹ ਉਨ੍ਹਾਂ ਦੇ ਪੂਰੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਇਸ ਦੇ ਵਿਚ ਨਾ ਸਿਰਫ ਨੌਕਰੀ ਲੱਭਣਾ ਸ਼ਾਮਲ ਹੁੰਦਾ ਹੈ ਸਗੋਂ ਬੱਚਿਆਂ ਦੀ ਪੜ੍ਹਾਈ, ਘਰ ਦੇ ਕਰਜ਼ੇ, ਸਿਹਤ ਸੰਭਾਲ ਅਤੇ ਪਰਿਵਾਰ ਦੇ ਭਵਿੱਖ ਦੇ ਨਾਲ ਸੰਬੰਧਿਤ ਫੈਸਲੇ ਵੀ ਸ਼ਾਮਲ ਨੇ। US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਨਿਯਮਾਂ ਦੇ ਅਨੁਸਾਰ ਨੌਕਰੀ ਤੋਂ ਕੱਢੇ ਗਏ H-1B ਕਰਮਚਾਰੀਆਂ ਨੂੰ ਆਮ ਤੌਰ ਦੇ ਉਤੇ 60 ਦਿਨਾਂ ਦੀ ਗ੍ਰੇਸ ਪੀਰੀਅਡ ਮਿਲਦੀ ਹੈ ਜਾਂ ਜਿੰਨਾ ਚਿਰ ਉਨ੍ਹਾਂ ਦਾ I-94 ਦਰਜਾ ਵੈਧ ਹੁੰਦਾ ਹੈ ਜੋ ਵੀ ਪਹਿਲਾਂ ਆਵੇ। ਇਹ 60 ਦਿਨਾਂ ਦੀ ਗ੍ਰੇਸ ਪੀਰੀਅਡ ਜਿਹੜੀ ਕਰਮਚਾਰੀਆਂ ਦੇ ਆਖਰੀ ਕੰਮਕਾਜ ਦਿਨ ਤੋਂ ਸ਼ੁਰੂ ਹੁੰਦੀ ਹੈ, ਨਾ ਕਿ ਉਸ ਦਿਨ ਤੋਂ ਜਿਸ ਦਿਨ ਉਨ੍ਹਾਂ ਨੂੰ ਆਪਣੀ ਆਖਰੀ ਤਨਖਾਹ ਜਿਹੜੀ ਮਿਲੀ ਸੀ। ਸਿਰਫ ਅਮਰੀਕਾ ਦੇ ਵਿਚ ਜਨਮੇ ਲੋਕਾਂ ਨੂੰ ਮਿਲਣ ਅਧਿਕਾਰ ਅਮਰੀਕੀ ਸੰਸਦ ਦੇ ਵਿਚ ਇਹ ਵੀ ਮਤਾ ਪੇਸ਼ ਕੀਤਾ ਗਿਆ। ਅਮਰੀਕਾ ਦੇ ਵਿਚ ਜਨਮ ਜਾਤ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਦੇ ਅਧਿਕਾਰਾਂ ਨੂੰ ਲੈ ਕੇ ਇਕ ਵੱਡੀ ਬਹਿਸ ਛਿੜ ਗਈ। ਰਿਪਬਲਿਕਨ ਸਾਂਸਦ ਨੈਨਸੀ ਮੇਸ ਨੇ ਇਕ ਅਜਿਹਾ ਸੰਵਿਧਾਨਕ ਸੋਧ ਪ੍ਰਸਤਾਵ ਪੇਸ਼ ਕੀਤਾ ਜਿਸ ਦੇ ਨਾਲ ਅਮਰੀਕਾ ਦੇ ਵਿਚ ਬਾਹਰੋਂ ਆ ਕੇ ਵਸੇ ਲੋਕਾਂ, ਖਾਸ ਕਰਕੇ ਭਾਰਤੀ ਮੂਲ ਦੇ ਨੇਤਾਵਾਂ ਦੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ। ਸਾਂਸਦ ਜਿਹੜੇ ਨੇ ਨੈਨਸੀ ਮੇਸ ਨੇ ਮੰਗ ਕੀਤੀ ਕਿ ਜਿਹੜੇ ਲੋਕ ਜਨਮ ਤੋਂ ਅਮਰੀਕੀ ਨਾਗਰਿਕ ਨਹੀਂ ਨੇ ਉਨ੍ਹਾਂ ਨੂੰ ਕਾਂਗਰਸ ਮੈਂਬਰ, ਸਾਂਸਦ, ਸੰਘੀ ਜੱਜ ਅਤੇ ਹੋਰ ਅਹਿਮ ਸਰਕਾਰੀ ਅਹੁਦਿਆਂ ਦੇ ਉੱਤੇ ਨਿਯੁਕਤ ਹੋਣ ਤੋਂ ਰੋਕਿਆ ਜਾਵੇ। ਮੇਸ ਦਾ ਤਰਕ ਹੈ ਕਿ ਜਿਸ ਤਰ੍ਹਾਂ ਅਮਰੀਕਾ ਦਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਬਣਨ ਦੇ ਲਈ ਨੈਚੁਰਲ ਬੋਰਨ ਸਿਟੀਜ਼ਨ ਜਿਹੜਾ ਜਨਮ ਤੋਂ ਅਮਰੀਕਨ ਹੋਣਾ ਜ਼ਰੂਰੀ ਹੈ। ਉਹੀ ਨਿਯਮ ਕਾਂਗਰਸ ਅਤੇ ਅਦਾਲਤਾਂ ਤੇ ਵੀ ਲਾਗੂ ਹੋਣਾ ਚਾਹੀਦਾ। ਇਸ ਪ੍ਰਸਤਾਵ ਨੂੰ ਪੇਸ਼ ਕਰਦੇ ਹੋਏ ਨੈਂਸੀ ਮੇਸ ਨੇ ਸੋਸ਼ਲ ਮੀਡੀਆ ਦੇ ਉੱਤੇ ਭਾਰਤੀ ਮੂਲ ਦੀ ਸਾਂਸਦ ਪਰਮਿਲਾ ਜੈਪਾਲ, ਸ੍ਰੀ ਥਾਣੇਦਾਰ ਅਤੇ ਸੋਮਾਲਿਆਈ ਮੂਲ ਦੀ ਇਲਹਾਨ ਉਮਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਮੇਸ ਨੇ ਸਵਾਲ ਚੁੱਕਿਆ ਕਿ ਅਮਰੀਕਾ ਦੇ ਕਾਨੂੰਨ ਲਿਖਣ ਵਾਲੇ ਲੋਕਾਂ ਦੀ ਵਫ਼ਾਦਾਰੀ ਸਿਰਫ ਅਮਰੀਕਾ ਪ੍ਰਤੀ ਹੋਣੀ ਚਾਹੀਦੀ ਹੈ, ਕਿਸੇ ਹੋਰ ਦੇਸ਼ ਦੇ ਪ੍ਰਤੀ ਨਹੀਂ। ਭਾਰਤੀ ਨੇਤਾਵਾਂ ਦਾ ਤਿੱਖਾ ਪਲਟਵਾਰੇ ਦੇ ਉੱਤੇ ਆਇਆ। ਇਸ ਪ੍ਰਸਤਾਵ ਤੋਂ ਬਾਅਦ ਭਾਰਤੀ ਮੂਲ ਦੇ ਸਾਂਸਦਾਂ ਨੇ ਮੇਸ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਪ੍ਰਿਮਲਾ ਜੈਪਾਲ ਨੇ ਇਸ ਨੂੰ ਨਸਲਵਾਦੀ, ਵਿਦੇਸ਼ੀ ਵਿਰੋਧੀ ਮਾਨਸਿਕਤਾ ਅਤੇ ਅਮਰੀਕਾ ਦੇ ਇਤਿਹਾਸ ਦਾ ਅਪਮਾਨ ਦੱਸਿਆ। ਸ੍ਰੀ ਥਾਣੇਦਾਰ ਨੇ ਕਿਹਾ ਕਿ ਮਿਹਨਤ ਕਰਕੇ ਅਮਰੀਕਾ ਆਉਣ ਵਾਲੇ ਅਤੇ ਦੇਸ਼ ਦੀ ਤਰੱਕੀ ਦੇ ਵਿਚ ਯੋਗਦਾਨ ਪਾਉਣ ਵਾਲੇ ਲੋਕਾਂ ਤੇ ਨਿਸ਼ਾਨਾ ਸਾਧਨ ਤੋਂ ਪਹਿਲਾਂ ਮੇਸ ਨੂੰ ਆਪਣਾ ਵਿਹਾਰ ਠੀਕ ਕਰਨਾ ਚਾਹੀਦੈ। ਰਾਜਾ ਕ੍ਰਿਸ਼ਨਾ ਮੂਰਤੀ ਨੇ ਇਸ ਪ੍ਰਸਤਾਵ ਨੂੰ ਨੈਤਿਕ ਤੌਰ ਦੇ ਉਤੇ ਗਲਤ ਦੱਸਦਿਆਂ ਕਿਹਾ ਕਿ ਇਸਦੇ ਪਿੱਛੇ ਛਿਪੀ ਨਫ਼ਰਤ ਦੇ ਵਿਰੁੱਧ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦੈ। ਤੇ ਇਸ ਵੇਲੇ ਅਮਰੀਕੀ ਕਾਂਗਰਸ ਦੇ ਵਿਚ 26 ਅਜਿਹੇ ਮੈਂਬਰ ਨੇ ਜੋ ਵਿਦੇਸ਼ਾਂ ਦੇ ਵਿਚ ਜਨਮੇ ਨੇ, ਜਿਨ੍ਹਾਂ ਦੇ ਵਿਚ ਰਿਪਬਲਿਕਨ ਪਾਰਟੀ ਦੇ ਆਪਣੇ ਸਾਂਸਦ ਵੀ ਸ਼ਾਮਲ ਨੇ। ਡੈਮੋਕਰੇਟਿਕ ਪਾਰਟੀ ਅਤੇ ਕਈ ਮਹਿਲਾ ਸੰਗਠਨਾਂ ਨੇ ਇਸ ਕਦਮ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਘਿਰਣਾਯੋਗ ਰਾਜਨੀਤੀ ਕਰਾਰ ਦਿੱਤਾ ਹੈ। ਆਖਰੀ ਖ਼ਬਰ ਵੱਲ ਨੂੰ ਵਧਦਿਆਂ, ਭਾਰਤ ਨੇ ਉੱਚ ਜੋਖਮ ਵਾਲੇ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਇਬੋਲਾ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਨੇ ਇਬੋਲਾ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਜਾਂ ਉਥੋਂ ਲੰਘਣ ਟ੍ਰਾਂਜ਼ਿਟ ਵਾਲੇ ਯਾਤਰੀਆਂ ਦੇ ਲਈ ਇਕ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਹਦੇ ਵਿਚ ਲੱਛਣਾਂ ਜਾਂ ਸੰਪਰਕ ਦੇ ਇਤਿਹਾਸ ਵਾਲੇ ਲੋਕਾਂ ਨੂੰ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਜਿਹੜਾ ਪਹਿਲਾਂ ਤੁਰੰਤ ਹਵਾਈ ਅੱਡੇ ਦੇ ਉਤੇ ਸਿਹਤ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੇ ਲਈ ਵੀ ਕਿਹਾ ਗਿਆ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 1949 ਬਾਰ ਸਟੂਡੀਓ ਦਾ ਨੰਬਰ ਹੈ ਜੀ, ਤੇ ਨਾਲ ਨਾਲ ਤੁਹਾਡੇ ਸੁਨੇਹੇ ਲੈ ਕੇ ਤੇ ਫਿਰ ਆਪਾਂ ਕਹਾਣੀ ਵੱਲ ਨੂੰ ਅੱਜ ਚੱਲਦੇ ਹਾਂ। ਅੱਜ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ, ਤੇ 90 ਮਿੰਟ ਦਾ ਪ੍ਰੋਗਰਾਮ ਆਪਣਾ ਬੀਤ ਚੁੱਕਿਆ ਤਕਰੀਬਨ, ਤੇ ਹੋਰ ਆਪਾਂ ਅੱਧਾ ਘੰਟਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲਾਈਨਾਂ ਖੁੱਲੀਆਂ ਨੇ। ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਨਾਲ ਨਾਲ ਫੋਨ ਕਾਲ ਦੀ ਉਡੀਕ ਵੀ ਰਹੇਗੀ। ਪਰਮਿੰਦਰ ਬਰਨੀ ਜੀ ਲਿਖਦੇ ਨੇ ਫਗਵਾੜੇ ਤੋਂ, ਭਾਰਤ ਸਾਹਿਬ ਲੰਘ ਆਓ ਕਹਿੰਦੇ। ਸਤਿ ਸ੍ਰੀ ਅਕਾਲ ਜੀ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰ ਸੱਜਣਾਂ ਨੂੰ ਜੀ, ਜੀਆਂ ਨੂੰ ਜੀ। ਪਰਮਿੰਦਰ ਜੀ ਸਵਾਗਤ ਹੈ। ਸ਼ੈਲੀ ਜੀ ਕਹਿੰਦੇ ਆ, ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ, ਤੇ ਜੋ ਮਰਜ਼ੀ ਕਹਿ ਲਵੋ ਲੇਕਿਨ ਅੱਜ ਤੋਂ ਪਹਿਲਾਂ ਕਾਕਰੋਚ ਇੰਨਾ ਸੋਹਣਾ ਨਹੀਂ ਲੱਗਿਆ ਕਹਿੰਦੇ ਸੀ। ਮੈਂ ਜਦੋਂ ਇੰਡੀਆ ਹੁੰਦਾ ਸੀ ਨਾ, ਇੱਕ ਕਾਕਰੋਚ ਦੇ ਨਾਂ ਦੇ ਉੱਤੇ ਫਿਲਮ ਆਈ ਸੀ ਆਪਣੀ, ਉਹਦੀ ਆਪਣਾ ਜਿਹੜਾ ਕੈਲੀਫੋਰਨੀਆ ਦਾ ਹੈਗਾ ਜੀ ਗਵਰਨਰ, ਆਪਣਾ ਬਾਡੀ ਬਿਲਡਰ ਤੇ ਰੈਸਲਰ ਆ, ਨਾ ਹੀ ਚੇਤਾ ਭੁੱਲ ਗਿਆ ਆਪਣਾ, ਬੜਾ ਮਸ਼ਹੂਰ ਰੈਸਲਰ ਹੈ ਜੀ, ਉਹਦੀਆਂ ਬਹੁਤ ਫਿਲਮਾਂ ਆਈਆਂ ਨੇ। ਤੇ ਇੱਕ ਬੰਦਾ ਹੁੰਦਾ ਗਲੈਕਸੀ ਦੇ ਤੌਰ ਦੇ ਉੱਤੇ, ਉਹ ਮਤਲਬ ਕਿ ਉਹ ਕੋਕਰੋਚ ਬਣ ਜਾਂਦਾ ਤੇ ਲੋਕਾਂ ਨੂੰ ਨਿਗਲਣ ਲੱਗ ਜਾਂਦਾ, ਸਾਰੀਆਂ ਚੀਜ਼ਾਂ ਕਰਨ ਲੱਗ ਜਾਂਦਾ। ਅੱਜ ਤੋਂ 30 ਸਾਲ 25 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ, ਉਦੋਂ ਫਿਲਮ ਦੇਖੀ ਸੀ ਇੰਡੀਆ ਦੇ ਵਿੱਚ, ਇੰਗਲਿਸ਼ ਫਿਲਮ ਸੀ, ਅਮੈਰੀਕਨ ਹਾਲੀਵੁੱਡ ਦੀ। ਤੇ ਆਪਣੇ ਲਿਖਦੇ ਨੇ, ਭਾਰਤ ਜੀ ਦੁਆਬਾ ਰੇਡ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਤੇ ਜੋ ਮਰਜ਼ੀ ਕਹਿ ਲਵੋ ਲੇਕਿਨ ਅੱਜ ਤੋਂ ਪਹਿਲਾਂ ਕਾਕਰੋਚ ਇੰਨਾ ਸੋਹਣਾ ਨਹੀਂ ਲੱਗਿਆ ਜੀ, ਤੇ ਜਦੋਂ ਰਸੋਈ ਚੋਂ ਨਿਕਲ ਆਈ ਦੇਖ ਲਓ ਤੁਸੀਂ ਕਿੱਦਾਂ ਕੁੱਟਦੇ ਹੋ ਉਹਨੂੰ ਵਿਚਾਰੇ ਨੂੰ। ਸ਼ੈਲੀ ਬਾਈ ਜੀ ਕਹਿੰਦੇ, ਕਾਕਰੋਚ ਪਾਰਟੀ ਦੀਆਂ ਗੱਲਾਂ ਤਾਂ ਸੱਚੀਆਂ ਨੇ, ਕਾਸ਼ ਕਹਿੰਦੇ ਸਾਡੇ ਦੇਸ਼ ਦੇ ਵਿੱਚ ਵੀ ਅਜਿਹੇ ਲੋਕ ਹੋਣ। ਸ਼ੈਲੀ ਜੀ ਕਹਿੰਦੇ, ਮੰਨਣਾ ਪਵੇਗਾ ਕਿ ਯੂਥ ਤਾਂ ਕਹਿੰਦੇ ਯੂਥ ਹੀ ਹੈ। ਨਵਦੀਪ ਸਿੰਘ ਜੀ ਲਿਖਦੇ ਨੇ ਦਿੱਲੀ ਤੋਂ, ਬਾਈ ਜੀ ਸਤਿ ਸ੍ਰੀ ਅਕਾਲ ਟੂ ਆਲ ਕਹਿੰਦੇ, ਜੀਆਂ ਨੂੰ ਜੀ ਸਵਾਗਤ ਹੈ ਜੀ। ਤੇ ਸ਼ੈਲੀ ਜੀ ਕਹਿੰਦੇ, ਸੱਚ ਤਾਂ ਇਹ ਹੈ ਕਿ ਜਨਤਾ ਵਿਚ ਗੁੱਸਾ ਤਾਂ ਹੈ ਇਨ੍ਹਾਂ ਨੇਤਾਵਾਂ ਦੇ ਪ੍ਰਤੀ। ਹਰਵਿੰਦਰ ਚੌਲ ਭੈਣ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਜੀਆਂ ਨੂੰ ਜੀ ਭੈਣ ਜੀ ਸਵਾਗਤ ਹੈ। ਸ਼ੈਲੀ ਜੀ ਕਹਿੰਦੇ, ਦੇਸ਼ ਨੂੰ ਸੁਧਾਰਨ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰੋ ਭਾਈ। ਤੇ ਲੋ ਇਕ ਕਾਲਰ ਆਪਣੇ ਨਾਲ ਜੁੜੇ ਨੇ, ਉਨ੍ਹਾਂ ਦੀ ਗੱਲ ਸੁਣਦੇ ਆਂ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ, ਆਵਾਜ਼ ਟਣਾ ਟਣ ਹੈ ਸ਼ੈਲੀ ਜੀ ਕਹਿੰਦੇ ਆ। ਤੇ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਲਿਖਦੇ ਨੇ, ਮਾਲ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜੀ ਹੈ, ਐਵੇਂ ਵਹਿਮ ਹੈ ਕਹਿੰਦੇ ਜੀ ਲੋਕਾਂ ਨੂੰ। ਤੇ ਪਰਮਿੰਦਰ ਜੀ ਕਹਿੰਦੇ, ਭਾਰਤ ਵੀਰ ਜੀ ਭਾਰਤ ਉਨਾ ਦਾ ਦੇਸ਼ ਹੈ ਜੀ, ਇੱਥੇ ਇੱਕ ਤੋਂ ਵੱਧ ਕੇ ਇੱਕ ਬੇਵਕੂਫ ਹਨ ਜੀ, ਬੰਦਾ ਬਸ ਕਹਿੰਦੇ ਬੁੱਧੂ ਬਣਾਉਣ ਵਾਲਾ ਚਾਹੀਦਾ, ਲੋਕ ਲੁੱਟ ਹੋਣ ਦੇ ਲਈ ਕਹਿੰਦੇ ਤਿਆਰ ਬੈਠੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 5 ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਮਾਲ ਜੀ ਕਹਿੰਦੇ ਨੇ ਸਾਡੇ ਮੀਂਹ ਸ਼ੁਰੂ ਹੋ ਗਿਆ ਜੀ ਤੇ ਹੁਣ ਮੈਂ ਚੱਲੀ ਆ ਅੰਦਰ ਜੀ। ਤੇ ਔਜੁਲਾ ਸਾਹਿਬ ਲਿਖਦੇ ਨੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਤੇ ਕਾਕਰੋਚ ਵਾਲਾ ਵੀ ਕਹਿੰਦੇ ਬਦਲਾਵ ਵਾਲਿਆਂ ਦਾ ਨਿਕਲਿਆ ਜੀ, ਤੇ ਸੋਧੀਆ ਦਾ PAC ਤੇ ਕਹਿੰਦੇ ਇਨ੍ਹਾਂ ਦਾ ਸੋਸ਼ਲ ਮੀਡੀਆ ਚਲਾਉਂਦਾ।

0: ਤੇ ਕਹਿੰਦੇ ਸ਼ਮੀ ਭਾਜੀ ਸਿਆਸਤ ਦੀ ਭੇਂਟ ਚੜਾ ਦਿੱਤੇ ਤੁਸੀਂ ਕੱਲ ਕਹਿੰਦੇ ਸੀ, ਤੇ ਸ਼ੈਲੀ ਜੀ ਕਹਿੰਦੇ ਆ ਕਿ ਸੈਣੀ ਸਾਹਿਬ ਜੀ ਅਸੀਂ ਤਾਂ ਕਹਿੰਦੇ ਇਹੀ ਕਹਿੰਦੇ ਆ ਕਿ ਇਸ ਤਰ੍ਹਾਂ ਤਾਂ ਮੋਦੀ ਵੀ 5 ਸਾਲ ਮੰਗ ਕੇ ਆਇਆ ਸੀ, ਤੇ ਮੁਕੱਦਰ ਜੀ ਹੁਣ ਨਾ ਸੈਣੀ ਸਾਹਿਬ ਕਿਸੇ ਪਾਰਟੀ ਨੂੰ ਵੋਟ ਪਾ ਗਏ ਕਹਿੰਦੇ ਜੀ, ਤੇ ਮੁਕੱਦਰ ਜੀ ਕਹਿੰਦੇ ਸ਼ੈਲੀ ਵੀਰ ਮੈਂ ਬੜਾ ਸੁਚੇਤ ਹਾਂ, ਮੈਂ ਸੈਣੀ ਬਾਈ ਜੀ ਨੂੰ ਇਮੋਸ਼ਨਲ ਹੋ ਕੇ ਵੋਟ ਪਾਉਣ ਨਹੀਂ ਦੇਣੀ ਕਹਿੰਦੇ ਜੀ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੋਦੀ ਸਾਹਿਬ ਫਿਨਲੈਂਡ ਕੀ ਕਰਨ ਗਏ ਸੀ ਜੀ, ਦੱਸਣਾ ਜੀ ਕਿਆ ਬਾਤ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਆ ਕੱਲ ਤੁਸੀਂ ਆਪਣੀ ਸਿਆਸਤ ਦੇ ਚੱਕਰ ਚ ਸਾਡੇ ਸ਼ਮੀ ਜੀ ਬਾਈ ਜੀ ਕਿੱਧਰ ਭੇਜ ਦਿੱਤੇ। ਸੈਣੀ ਸਾਹਿਬ ਕਹਿੰਦੇ ਨੇ ਕਿ ਮੋਦੀ ਸਾਹਿਬ ਵੀ ਭਾਰਤ ਸਾਹਿਬ ਜੀ ਨੂੰ ਮਿਲਣ ਗਏ ਸੀ ਜੀ, ਤੇ ਨਹੀਂ ਜੀ ਹੁਣ ਕਹਿੰਦੇ ਦੁਬਾਰਾ ਕਾਲ ਨਹੀਂ ਲੱਗਣੀ ਜੀ। ਸ਼ੁਕਰੀਆ ਸੈਣੀ ਸਾਹਿਬ, ਬਹੁਤ ਬਹੁਤ ਧੰਨਵਾਦ। ਤੇ ਸ਼ੈਲੀ ਜੀ ਕਹਿੰਦੇ ਨਾਲੇ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਜਿਹੜਾ ਸਹੀ ਕਹੇਗਾ ਉਸਨੂੰ ਸਹੀ ਕਹਿੰਦੇ ਹਾਂ, ਜਿਹੜਾ ਗਲਤ ਕਹੇਗਾ ਉਸਨੂੰ ਗਲਤ ਕਹਾਂਗੇ, ਫਿਰ ਕਿਉਂ ਭੁੱਲ ਜਾਂਦੇ ਹਾਂ ਜੀ। ਲਓ ਜੀ ਆਪਣੇ ਨਾਲ ਸ਼ੈਲੀ ਬਾਈ ਜੀ ਜੁੜੇ ਗਏ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸਤਿ ਸ੍ਰੀ ਅਕਾਲ ਸ਼ੈਲੀ ਜੀ, ਸਵਾਗਤ ਹੈ ਜੀ।
1: ਜੀ ਭਾਰਤ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਾਰੇ
0: ਸਰੋਤਿਆਂ ਨੂੰ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਠੀਕ ਹੈ ਜੀ, ਟਾਣਾ ਜੀ।
0: ਜੀ ਸਿਹਤਾਂ ਕਿਵੇਂ ਨੇ?
1: ਚੜ੍ਹਦੀ ਕਲਾ ਜੀ, ਬਾਗੋ ਬਾਗ।
0: ਕਿਆ ਬਾਤ ਹੈ ਜੀ, ਪਿੰਗ ਤੇ ਬੈਠੇ ਲੱਗਦੇ ਹੋ
1: ਭਾਰਤ ਜੀ। ਹੈ
0: ਪਿੰਗ ਤੇ ਬੈਠੇ ਲੱਗਦੇ ਹੋ? ਪਾਣੀ ਲਾਓ ਇਹਨੂੰ ਥੋੜਾ ਜਿਹਾ, ਚੀ ਚੀ ਕਰਦੀ ਹੈ, ਗੀਤ ਦਾ ਸੀਗਾ ਜੁੱਤੀ ਕਰੇ ਮੁਟਿਆਰ ਦੀ ਚੀਕੂ ਚੀਕੂ, ਪਰ ਤੁਸੀਂ ਤਾਂ ਪੱਖੀ ਦੀ ਚੀ ਚੀ ਕਰਾਈ ਜਾਂਦੇ ਹੋ ਬਾਈ, ਲੱਗਦਾ ਬੱਤੀ ਨੀ ਆਉਂਦੀ, ਚੀਕਾਂ ਕਢਾਈਆਂ ਪਈਆਂ ਤੁਸੀਂ ਤਾਂ ਪੱਖੀ ਦੀਆਂ।
1: ਹਾਂ ਬੱਤੀ ਹੁਣੇ ਗਈ ਹੈ
0: ਜੀ,
1: ਬਾਹਰ ਪਏ ਸੀ
0: ਜੀ।
1: ਚਲੋ ਪੱਚੀ ਝੱਲ ਮਾਰ ਲੈਣੇ ਆ।
0: ਬਿਲਕੁਲ ਝੱਲ ਰਲੀ ਹੈ ਕਿ ਦੂਜੀ ਹੈ?
1: ਝੱਲ ਰਲੀ ਹੈ ਜੀ
0: ਜੀ।
1: ਉਹਦਾ ਭਾਰਤ ਜੀ ਇਸ ਤਰ੍ਹਾਂ ਗੱਲ ਕਰਦੇ ਸੀ, ਹੋ ਸਕਦਾ ਜਿਹੜੀ ਇਹ ਕਾਂਗਰਸ ਪਾਰਟੀ ਬਣੀ ਆ
0: ਜੀ,
1: ਇਹ ਚਲੋ ਸੋਸ਼ਲ ਮੀਡੀਆ ਤੇ ਖਬਰਾਂ ਲੋਕਾਂ ਦਾ ਇਹ ਗੁਬਾਰੇ ਚ ਪਿੰਨ ਮਾਰ ਕੇ ਗੁੱਸਾ ਹੀ ਕੱਢਿਆ ਹੋਵੇ,
0: ਲੋਕਾਂ ਦਾ ਗੁੱਸਾ ਕਵਰ ਕਰਦੇ ਆ। ਬਿਲਕੁਲ ਜੀ,
1: ਪਰ ਜਿਹੜੀਆਂ ਗੱਲਾਂ ਨੇ, ਗੱਲਾਂ ਤਾਂ ਸਹੀ ਨੇ, ਸਾਰੇ ਲੋਕਾਂ ਦੀ ਮੰਗ ਹੀ ਇਹ ਹੈ।
0: ਗੱਲਾਂ ਤਾਂ ਆਪਣੇ ਦੇਖੋ ਸ਼ੈਲੀ ਬਾਈ ਜੀ, ਆਪਣੇ ਜਿੱਦਾਂ ਸੈਣੀ ਸਾਹਿਬ ਕਹਿ ਕੇ ਗਏ ਨੇ, ਉਹ ਤਾਂ ਗੱਲਾਂ ਤਾਂ ਇਹ ਵੀ ਜਿਹੜੇ ਆਏ ਸੀਗੇ ਇਹ ਵੀ ਇਨਕਲਾਬ ਦੀਆਂ ਕਰਦੇ ਸੀ, ਹੁਣ ਤਾਂ ਲੋਕ ਇਨਕਲਾਬ ਨੀ ਸੁਣ ਕੇ ਰਾਜੀ, ਭਈ ਇਨਕਲਾਬ ਕਹਿ ਨਾ ਦੇਣ ਕਿਤੇ।
1: ਨਹੀਂ ਤੁਸੀਂ ਇਹ ਐਂਗਲ ਤੋਂ ਸੋਚਦੇ, ਮੈਂ ਹੋਰ ਐਂਗਲ ਤੋਂ ਸੋਚਣ ਲੱਗਿਆ
0: ਜੀ।
1: ਮੈਂ ਇਹ ਐਂਗਲ ਤੋਂ ਸੋਚਦਾ ਵੀ ਦੇਖੋ ਭਾਰਤ ਜੀ, ਵੀ ਸਾਰੇ ਲੋਕਾਂ ਦੀ ਡਿਮਾਂਡ ਇਹ ਹੈ ਨਾ ਵੀ ਸਾਨੂੰ ਕਿਹੋ ਜਿਹੇ ਚਾਹੀਦੇ ਨੇ, ਕੀ ਚਾਹੀਦਾ ਹੈ ਨਾ
0: ਜੀ। ਪਰ ਦੇਖੋ ਇਹਦਾ ਜਿੱਥੇ ਲਿੰਕ ਜੁੜ ਰਹੇ ਨੇ ਉਹ ਹੈਰਾਨੀ ਹੈ ਨਾ
1: ਚਾਹੀਦਾ
0: ਆਪਣੇ ਸ਼ੈਲੀ ਬਾਈ ਜੀ, ਜਿੱਥੇ ਲਿੰਕ ਜੁੜ ਰਹੇ ਨਾ ਇਹਨਾਂ ਦੇ, ਉਹ ਹੈਰਾਨੀ ਵਾਲੀ ਆ ਨਾ। ਪਹਿਲਾਂ ਇਹਨਾਂ ਦੇ ਲਈ ਕੰਮ ਕਰ ਚੁੱਕੇ ਆ ਪੂਰਾ, ਅਗਲਾ ਪ੍ਰੋਫੈਸ਼ਨਲ ਬੰਦਾ ਹੈ ਜੀ, ਉਹ ਅਮਰੀਕਾ ਚ ਬੈਠਾ ਹੈ ਅਗਲਾ।
1: ਨਹੀਂ ਨਹੀਂ ਮੈਂ ਭਾਰਤ ਬਾਜੀ, ਜਿਹੜਾ ਕੋਈ 35-40 ਸਾਲ ਦਾ ਹੋਊਗਾ, 30 ਸਾਲ ਤੋਂ ਲੈ ਕੇ 40 ਸਾਲ ਦੇ ਵਿਚ ਵਿਚ ਹੋਊਗਾ, ਉਹਦਾ ਜਿੰਦਗੀ ਨਾਲ ਕਿਤੇ ਨਾ ਕਿਤੇ ਕੋਈ ਜੁੜੂਗਾ
0: ਜੀ।
1: ਹੁਣ ਨਿਰਾਪੁਰਾ ਉਹ ਖਾਲੀ ਤਾਂ ਨੀ ਬੈਠੂਗਾ, ਜਿਹਨੇ ਏਡਾ ਲਿਖਿਆ ਲਿਖਣ ਦਾ ਵੀ ਜਜ਼ਬਾ ਕੀਤਾ ਬੰਦੇ ਨੇ, ਕਿਤੇ ਨੇ ਇੱਦਾਂ ਚੱਲੀ ਆ
0: ਜੀ।
1: ਚਲੋ ਕੋਈ ਪਲਾਨ ਵੀ ਹੋ ਸਕਦੀਆਂ ਨੇ, ਪਰ ਜਿਹੜੀਆਂ ਗੱਲਾਂ ਨੇ ਕਹਿੰਦਾ ਉਹ ਗੱਲਾਂ ਕਰਦਾ, ਸਾਰੀ ਦੁਨੀਆਂ ਇਹ ਚਾਹੁੰਦੀ ਆ ਤਾਂ ਮੋਦੀ ਸਾਹਿਬ ਵੀ ਕਹਿ ਕੇ ਆਏ ਸੀ ਮੈਨੂੰ ਇੱਕ ਵਾਰ 5 ਸਾਲ ਦੇ ਦੋ
0: ਜੀ।
1: 5-5 ਸਾਲ ਲੈ ਦੇ, 15 ਸਾਲ ਹੋ ਗਏ
0: ਜੀ,
1: ਕਿਵੇਂ ਧੁੱਕੀ ਕੱਢੀ ਜਾਂਦੇ ਨੇ, ਕਰਦੇ ਨੇ ਮੀਡੀਆ ਨਾਲ ਗੱਲ ਕਿਤੇ
0: ਜੀ,
1: ਸੁਣਦੇ ਨੇ ਕਿਸੇ ਦੀ
0: ਜੀ?
1: ਇੱਕ ਵਾਰ ਮੌਕਾ ਦੇਤਾ, ਦੂਜੀ ਵਾਰ ਮੌਕਾ ਦੇਤਾ ਲੋਕਾਂ ਨੇ, ਤੀਜੀ ਵਾਰ ਵੀ ਹੋ ਗਿਆ ਜੀ, ਫਿਰ ਆਪਾਂ ਨੂੰ ਅਜੇ ਇਹ ਨੀ ਪਤਾ ਵੀ ਜਿੱਤਦੇ ਕਿਵੇਂ ਨੇ ਇਹ
0: ਜੀ।
1: ਜਦੋਂ ਲੋਕਾਂ ਚ ਇਹ ਗੱਲ ਆ ਇੱਥੇ ਤੱਕ ਆਈ ਖੜੀ ਆ
0: ਜੀ,
1: ਤਾਂ ਜਿੱਤ ਕਿਵੇਂ ਜਾਂਦੇ ਨੇ? ਇਹਦਾ ਮਤਲਬ ਇਹਨਾਂ ਕੋਲ ਸਾਰਾ ਕੁਛ, ਤਾਮ ਝਾਮ ਇਹਨਾਂ ਕੋਲ ਆ ਜੀ, ਚੋਣ ਕਮਿਸ਼ਨ ਇਹਨਾਂ ਕੋਲ ਆ, ਸਾਰੇ ਅਮਲੇ ਫੈਲੇ ਇਹਨਾਂ ਕੋਲ,
0: ਚੋਣ ਕਮਿਸ਼ਨ ਤਾਂ ਆਪ ਅਦਾਲਤਾਂ ਚ ਤੁਰਿਆ ਫਿਰਦਾ ਜੀ। ਆ ਦੇਖੋ ਆ ਚੋਣਾਂ ਜਿਹੜੀਆਂ ਪੰਜਾਬ ਚ ਹੋਣੀਆਂ, ਹੁਣ ਹਰਿਆਣੇ ਚ ਹੋਣੀਆਂ ਜਾਂ ਕਿੱਥੇ ਵੀ ਹੋਣੀਆਂ, ਤੇ ਇਹਨਾਂ ਕੋਲ ਤਾਂ ਉਹ ਮਸ਼ੀਨਾਂ ਨੀ ਹਜੇ ਤਾਈਂ ਪਹੁੰਚੀਆਂ ਜੀ। ਦੇਖੋ ਕਹਿੰਦੇ ਇੱਕ ਦਿਨ ਚ ਹੀ ਫਿੱਟ ਕਰ ਦੇਣੀਆਂ ਨੇ, ਆਈ
1: ਉਹਨਾਂ ਨੇ ਵੀ ਜਮੀ ਚੁਣ ਚੁਣ ਕੇ ਨਿਸ਼ਾਨੇ ਮਾਰੇ ਨੇ ਵੀ ਦੇਖੋ ਚੋਣ ਕਮਿਸ਼ਨ ਇਹੋ ਜਿਹਾ ਨੀ ਹੋਣਾ
0: ਜੀ,
1: ਜਿਹੜੀ ਉਹਨੇ ਡਿਮਾਂਡ ਰੱਖੀਆਂ, ਡਿਮਾਂਡਾਂ ਵੀ ਦੇਖੋ ਕਿਵੇਂ ਰੱਖੀਆਂ ਨੇ ਚੁਣ ਚੁਣ ਕੇ
0: ਜੀ,
1: ਆ ਨੀ ਹੋਣਾ ਚਾਹੀਦਾ, ਉਹ ਨੀ ਹੋਣਾ ਚਾਹੀਦਾ, ਉਹੀ ਗੱਲ ਆ ਭਾਰਤ ਜੀ। ਅਗਲਾ ਕਹਿੰਦਾ ਵੀ ਭਗਤ ਸਿੰਘ ਜੰਮੇ ਤਾਂ ਸਹੀ ਪਰ ਸਾਡੇ ਨਾ ਗਵਾਂਢੀਆਂ ਦਾ ਜੰਮ,
0: ਬਿਲਕੁਲ
1: ਜਿੰਨਾ ਚਿਰ ਆਪਾਂ ਆਪ ਨੀ ਸੁਧਰਦੇ ਨਾ ਦੇਸ਼ ਕਿਤੋਂ ਸੁਧਰ ਜੂ,
0: ਪਹਿਲਾਂ
1: ਆਪਣੇ ਆਪ ਨੂੰ ਸੁਧਾਰ ਲਓ
0: ਜੀ।
1: ਉਮੀਦਾਂ ਫਿਰ ਆਪਾਂ ਵੱਡੀ

0: ਕਰ ਰਹੇ ਦੂਜੇ ਦੇ ਸਿਰ ਤੇ ਸੁੱਟ ਦਿੰਦੇ ਹਾਂ।
1: ਬਿਲਕੁਲ,
0: ਪਤਾ ਨੀ ਇਹੀ ਬਦਲੂਗਾ ਹੈਨਾ
1: ਜੀ।
0: ਉਸ ਤੋਂ ਪਹਿਲਾਂ ਜੇ ਆਪਾਂ ਆਪ ਬਦਲਾਂਗੇ ਤਾਂ ਸਭ ਕੁਛ ਬਦਲ ਜਾਊ।
1: ਬਿਲਕੁਲ,
0: ਇੱਕ ਇੱਕ ਕਰਕੇ ਬੂੰਦ ਬੂੰਦ ਕਰਕੇ ਜਿਵੇਂ ਸਮੁੰਦਰ ਭਰਦਾ ਜੀ,
1: ਜੀ
0: ਇਸੇ ਤਰ੍ਹਾਂ ਜੇ ਆਪਾਂ ਇੱਕ ਇੱਕ ਕਰਕੇ ਆਪ ਠੀਕ ਹੋਵਾਂਗੇ, ਆਪਦੀ ਰਿਸਪੋਂਸੀਬਿਲਿਟੀ ਸਮਝਾਂਗੇ ਨਾ
1: ਜੀ,
0: ਉਸ ਦਿਨ ਸਾਰਾ ਕੁਛ ਅੱਛਾ ਹੋ ਜਾਊਗਾ।
1: ਬਿਲਕੁਲ ਹੈ ਜੀ,
0: ਜਿੰਨਾ ਚਿਰ ਅਸੀਂ ਇਹੀ ਡਿਮਾਂਡ ਰੱਖਾਂਗੇ ਵੀ ਉਹ ਆ ਕੇ ਨੇ ਆਹ ਗੱਲ ਕਰਤੀ ਪਿੱਛੇ ਲੱਗ ਜਾਓ
1: ਜੀ,
0: ਉਹ ਕੁਛ ਨੀ ਬਦਲਦਾ।
1: ਬਿਲਕੁਲ ਹੈ ਜੀ,
0: ਆਉਂਦੇ ਨੇ ਝਾਂਸਾ ਦੇ ਕੇ ਲੁੱਟ ਕੇ ਲੈ ਜਾਂਦੇ ਨੇ, 5 ਸਾਲ ਆਪਾਂ ਫਿਰ ਦੇਖਦੇ ਰਹਿ ਜਾਂਦੇ ਆ
1: ਜੀ
0: ਯਾਰ ਕੀ ਹੋ ਗਿਆ।
1: ਵੈਸੇ
0: ਇੱਕ ਗੱਲ ਆ
1: ਹਾਂਜੀ,
0: ਪਰ ਜੀ ਪਹਿਲਾਂ ਕਾਕਰੋਚ ਤੋਂ ਡਰ ਜਿਹਾ ਲੱਗਦਾ ਸੀ, ਜਦੋਂ ਦੇ ਹੁਣ ਬੰਦੇ ਦੇ ਸਰੀਰ ਤੇ ਲਾਇਆ
1: ਸੋਹਣੇ
0: ਲੱਗਣ ਲੱਗ ਗਿਆ ਕਾਕਰੋਚ,
1: ਦੇਖਿਓ ਕਿਤੇ ਪਾਲਣ ਨਾ ਲੱਗ ਗਏ ਉਹਦੇ ਘਰੇ ਜੀ। ਸਾਡੇ ਨਾ ਇੱਕ ਕੇਰਲਾ ਹੁੰਦਾ ਸੀ ਇੱਥੇ, ਉਹ ਜਿਹੜਾ ਆਪਣੇ ਉੱਥੇ ਇੰਡੀਆ ਚ ਸਾਨਾ ਕਹਿੰਦੇ ਆ ਉਹਨੂੰ,
0: ਹਾਂ ਲਾਲਗੜ੍ਹ ਦੇ ਨਾਲ,
1: ਉਹ ਜਿਹੜਾ ਉਹ ਐਨ ਪੂਰੀ ਡਰੈਗਨ ਹੀ ਆ, ਮਤਲਬ ਕਿ ਇੱਕ ਤਰ੍ਹਾਂ ਦਾ ਉਹ, ਮਤਲਬ ਕਿ ਜਦੋਂ ਖਿਜਿਆ ਹੁੰਦਾ ਗੁੱਸੇ ਚ ਹੁੰਦਾ ਨਾ, ਤੇ ਆਪਣਾ ਉਹ ਗਲੇ ਦੇ ਉੱਤੋਂ ਉਹਨੂੰ ਮਤਲਬ ਕਿ ਦਾੜੀ ਵਾਲਾ ਹੀ ਕਹਿੰਦੇ ਆ ਉਹਨੂੰ, ਮਤਲਬ ਕਿ ਸਾਡੀ ਇੱਥੇ ਭਾਸ਼ਾ ਚ, ਉਹ ਆਪਣੀ ਜਿਹੜੀ ਉਹ ਗਰਦਨ ਦੇ ਮੋਹਰੇ ਉਹ ਨਾ ਉਹ ਫਲਾ ਕਰ ਲੈਂਦਾ ਤੇ ਉਹ ਕਾਲੀ ਹੋ ਜਾਂਦੀ ਪੂਰੀ, ਫਿਰ ਗੁੱਸੇ ਦੇ ਵਿੱਚ ਆ ਪੂਰਾ ਉਹ,
0: ਨਾਲੇ ਉਹ ਸਿਰ ਵੀ ਐਂ ਕਰਦਾ ਡੰਡ ਬੈਠ ਕੇ ਲਾਉਂਦਾ।
1: ਹਾਂਜੀ, ਤੇ ਉਹ ਨਾ ਮਰਿਆ ਹੋਇਆ ਕੁਝ ਨੀ ਖਾਂਦਾ ਜੀ, ਤੇ ਉਹਦੇ ਲਈ ਹਨਾ ਸਾਨੂੰ ਮਤਲਬ ਕਿ ਮੈਨੂੰ ਚੇਤਾ ਆ ਅੱਜ ਤੋਂ ਕੋਈ 15 ਕੁ ਸਾਲ ਨਹੀਂ ਜ਼ਿਆਦਾ ਹੋ ਗਏ, 15 ਤਾਂ 10 ਕੁ ਸਾਲ ਪਹਿਲਾਂ ਦੀ ਗੱਲ ਹੈ, ਤੇ ਉਹ ਅਸੀਂ ਛੋਟਾ ਜਿਹਾ ਲਿਆਂਦਾ ਸੀ ਉਦੋਂ, ਤੇ ਸਾਨੂੰ ਉਹਦੇ ਲਈ ਖਾਣ ਪੀਣ ਦੇ ਲਈ ਮਤਲਬ ਕਿ ਬੜਾ ਪਰਿਓਂ ਜਾ ਕੇ 100-150 ਕਿਲੋਮੀਟਰ ਤੋਂ ਖਾਣਾ ਲਿਆਉਣਾ ਪੈਂਦਾ ਸੀ, ਫਿਰ ਉਹਨੂੰ ਸੇਫ ਰੱਖਣ ਦੇ ਲਈ ਬਥੇਰਾ ਕੁਝ ਕਰਨਾ ਪੈਂਦਾ ਸੀ, ਤੇ ਮੇਰੇ ਵਾਲੀ ਨੇ ਕੀ ਕੀਤਾ ਜੀ, ਉਹਨੇ ਹਨਾ ਉਹ ਟਿੱਡੀਆਂ ਪਾਲਣੀਆਂ, ਟਿੱਡੀਆਂ ਨਾ ਪਹਿਲਾਂ ਬਣਾਉਣੀਆਂ ਸ਼ੁਰੂ ਕੀਤੀਆਂ, ਟਿੱਡੀਆਂ ਪੈਦਾ ਕੀਤੀਆਂ, ਉਹ ਉਹਨੂੰ ਖਿਲਾਉਣੀਆਂ, ਫਿਰ ਉਹ ਇੱਕ ਜਿਹੜੀਆਂ ਆਟੇ ਦੇ ਵਿੱਚ ਉਹ ਜਿਹੜੇ ਔਰੇਂਜ ਜਿਹੇ ਰੰਗ ਦੇ ਕੀੜੇ ਸੁੰਡੀਆਂ ਹੋ ਜਾਂਦੀਆਂ ਨਾ, ਕਾਫੀ ਸਖ਼ਤ ਹੁੰਦੀਆਂ ਖੋਲ ਜਿਹਾ ਉਹਦਾ, ਤੇ ਉਹ ਵੀ ਤਿਆਰ ਕੀਤੀਆਂ ਉਹਦੇ ਖਿਲਾਉਣ ਨੂੰ, ਤੇ ਇੱਦਾਂ ਹੀ ਕੋਕਲ ਚ ਵੀ ਇੱਕ ਵਾਰੀ ਉਹਨੇ ਇੱਦਾਂ ਹੀ ਤਿਆਰ ਕੀਤੇ ਜੀ, ਤੇ ਉਹ ਬੜਾ ਚਾਅ ਦੇ ਨਾਲ ਖਾਵੇ ਜੀ ਚੱਬ ਚੱਬ ਕੇ। ਤਕਰੀਬਨ 11 ਸਾਲ ਉਮਰ ਪੂਰੀ ਕਰਕੇ ਜੀ ਗਿਆ ਇਸ ਦੁਨੀਆਂ ਤੋਂ, ਤੇ ਹੁਣ ਕੱਛੂ ਕਮਾ ਰੱਖਿਆ, ਕੱਛੂ ਕਮਾ ਹੈਗਾ ਤਕਰੀਬਨ 12 ਕੁ ਸਾਲ ਉਹਨੂੰ ਹੋ ਗਿਆ ਜੀ, 14 ਸਾਲ
0: ਨਾ ਉਹਨੂੰ ਆ ਜਾਂਦੇ ਨੇ ਖਾ ਜਾਂਦਾ ਜੀ,
1: ਹਾਂਜੀ
0: ਨਾ ਆ ਜਾਂਦੇ ਨੇ ਨਾ
1: ਕਿਹਦੇ ਆਪਣੇ ਉਹਦੇ ਕੇਰਲੇ ਦੀ ਗੱਲ ਕਰਦੇ ਹੋ,
0: ਕੱਛੂ ਗੁੰਮੇ ਦੇ ਜੀ,
1: ਕੱਛੂ ਗੁੰਮੇ ਦੇ ਹਾਂਜੀ, ਨੋ ਕਾਫੀ ਵੱਡੇ ਆ ਜੀ, ਲੰਬੇ ਆ।
0: ਅੱਛਾ ਜੀ,
1: ਹਾਂਜੀ,
0: ਨਾਲੇ ਕਹਿੰਦੇ ਕਾਫੀ ਮਹਿੰਗਾ ਵਿਕਦਾ ਹੈ,
1: ਨਹੀਂ ਆਪਾਂ ਵੇਚਣ ਥੋੜੇ ਦੱਸੋ। ਅੱਛਾ ਜੀ,
0: ਕਹਿੰਦੇ ਨਹੀਂ ਸੁਣਦੇ, ਇੱਥੇ ਸੁਣਦੀਆਂ ਗੱਲਾਂ ਹੁੰਦੀਆਂ ਨੇ, ਕਹਿੰਦੇ ਜਿਹੜੇ ਕੱਛੂ ਗੁੰਮੇ ਦੇ ਨਾਂ ਹੁੰਦੇ ਨੇ,
1: ਹਾਂਜੀ
0: ਵੀ ਉਹਦੇ ਕਾਫੀ ਮਹਿੰਗਾ ਵਿਕਦਾ, ਫਿਰ
1: ਉਹਨੂੰ ਕੀ ਕਰਦੇ ਆ
0: ਦੀਵਾਲੀ, ਦੀਵਾਲੀ ਦੇ ਨੇੜੇ ਨੇੜੇ ਗੱਲਾਂ ਹੁੰਦੀਆਂ ਹੁੰਦੀਆਂ ਨੇ ਜੀ, ਇਹ
1: ਉਹ ਜਿੱਦਾਂ ਉੱਲੂ ਦੀ ਅੱਛਾ ਕਰਦੇ ਆ ਬਲੀ ਦਿੰਦੇ ਆ ਉਦਾਂ ਹੀ,
0: ਹਾਂ ਹਾਂ ਏਦਾਂ ਹੀ ਇਸ ਤਰ੍ਹਾਂ ਦਾ ਸਿਸਟਮ ਸੀਗਾ।
1: ਅੱਛਾ ਜੀ,
0: ਉਹ ਕਹਿੰਦੇ ਵੀ ਕੱਛੂ ਕੁਮਾ ਹੁੰਦਾ ਜਿਹੜਾ ਉਹ ਆਪਣੇ ਨੌ ਆਉਣ ਨਹੀਂ ਦਿੰਦਾ ਜੀ, ਉਹ
1: ਨਹੀਂ ਨਹੀਂ ਨੌ ਹੈਗੇ ਆ ਕਾਫੀ, ਨਹੀਂ ਕਾਫੀ ਲੰਬੇ ਆ ਨੌ, ਤਕਰੀਬਨ 2-2-3-3 ਸੈਂਟੀਮੀਟਰ ਸੈਂਟੀਮੀਟਰ ਨਹੀਂ ਆਪਣੇ ਮਿਲੀਮੀਟਰ ਕਹਿ ਲੋ, 2-2 ਮਿਲੀਮੀਟਰ ਦੇ ਹੁੰਦੇ ਆ ਜੀ। ਹਾਂਜੀ,
0: ਉਹ ਲੋਕਾਂ ਨੇ ਫਿਰ ਬਣਾਈਆਂ ਹੋਈਆਂ ਗੱਲਾਂ ਨਾ, ਇੱਧਰ ਤਾਂ ਮਿਲਦਾ ਨੀ ਕਹਿੰਦੇ,
1: ਹਾਂਜੀ ਬਿਲਕੁਲ
0: ਨੌ ਪਹਿਲੇ ਖਾ ਜਾਂਦਾ
1: ਉਹ, ਆਪਣੇ ਤਾਂ ਬਥੇਰਾ ਕੁਝ ਚੱਲੀ ਜਾਂਦਾ ਜੀ, ਅਗਲੇ ਕਹਿੰਦੇ ਦਮਾ ਖਤਮ ਹੋ ਜਾਂਦਾ ਜੀ, ਇਹਨੂੰ ਖਾਓ ਜੀ, ਇਹ ਹੋ ਜਾਂਦਾ ਉਹ ਹੋ ਜਾਂਦਾ, ਏਦਾਂ ਦਾ ਕੁਛ ਰਹਿੰਦਾ ਜੀ। ਹਾਂਜੀ
0: ਹਾਂ ਸਹੀ ਗੱਲ ਆ ਜੀ,
1: ਕੱਛੂ ਕਹਿ ਲੈਂਦੇ ਆ, ਉਹਦੇ ਵਿੱਚ ਸਮਝ ਬਹੁਤ ਹੈ ਬਾਈ ਜੀ, ਜਦੋਂ ਅਸੀਂ ਘਰ ਕੋਈ ਨੀ ਹੁੰਦਾ ਨਾ, ਚੁੱਪ ਕਰ ਚਪੀਤੇ ਉਹ ਸੁੱਤਾ ਰਹਿੰਦਾ ਜੀ, ਤੇ ਜਦੋਂ ਘਰ ਆ ਜਾਂਦੇ ਉਹਨੂੰ ਪਤਾ ਖੜਕਾ ਦੜਕਾ ਹੋਣ ਲੱਗ ਗਿਆ, ਤਾਂ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਮਾਰਨ ਮਤਲਬ ਕਿ ਘੁੰਮ ਘੁੰਮ ਕੇ ਦੌੜ ਦੌੜ ਕੇ ਆਉਂਦਾ, ਤੇ ਮੇਰੇ ਵੱਲ ਵੀ ਦੇਖੋ ਜੀ।
0: ਅੱਛਾ ਦੱਸੋ,
1: ਹਾਂਜੀ
0: ਦੱਸੂਗਾ, ਆਪਦੀ
1: ਮੈਂ ਵੀ ਹੈਗਾ
0: ਮੌਜੂਦਗੀ ਉਹ ਦਰਜ ਕਰਾਉਂਦਾ
1: ਜੀ,
0: ਨਹੀਂ ਹਾਂ ਜਾਨਵਰ ਤਾਂ ਦੇਖੋ ਜਾਨਵਰ ਜੀ,
1: ਬਿਲਕੁਲ ਹੈ ਜੀ,
0: ਦੱਸਦੇ ਨੇ ਸਾਰਾ ਕੁਛ, ਬੋਲਦੇ ਨੇ ਜਿੰਨਾ ਪਿਆਰ ਕਰਦੇ ਤੁਹਾਨੂੰ ਉਦੋਂ ਦੁੱਗਣਾ ਪਿਆਰ,
1: ਬਿਲਕੁਲ ਬਿਲਕੁਲ ਬੰਦਾ ਹੀ ਆ ਜਿਹੜਾ ਜੀ।
0: ਕੀ ਕਰਨਾ ਸੀ, ਮੈਂ ਕੁਛ ਹੋਰ ਸੁਣਿਆ ਜੀ,
1: ਹਾਂਜੀ
0: ਮੋਦੀ ਸਾਹਿਬ ਕਹਿੰਦੇ ਤੁਹਾਡੇ ਆਏ ਸੀ ਇੱਥੇ ਫਿਨਲੈਂਡ,
1: ਨਹੀਂ ਐਤਕੀ ਤਾਂ ਨਹੀਂ ਆਏ, ਐਤਕੀ ਉਹ ਸੀਗੇ ਨਾਰਵੇ, ਹਾਂਜੀ ਆਪਣੇ, ਨਹੀਂ ਨਹੀਂ ਆਪਣੇ ਮਾਨ ਸਾਹਿਬ ਆਏ ਸੀ ਫਿਨਲੈਂਡ, ਜਦੋਂ ਇੱਧਰ ਆਏ ਨੇ ਨੀਂਦਰ ਲੈਂਡ
0: ਨਹੀਂ ਨੌਰਵੇ ਆਯਾ ਸੀ ਮੈਨੂੰ ਲਗਦਾ ਮੋਦੀ ਸਾਹਿਬ ਹੁਣ
1: ਹਾਂਜੀ ਨੌਰਵੇ ਤੇ ਸਵੀਡਨ ਉੱਥੇ ਹੋ ਕੇ ਆਏ ਨੇ ਫਿਰ ਇਟਲੀ ਆਏ ਨੇ ਹਾਂਜੀ
0: ਨੌਰਵੇ ਗੱਲ ਸੁਣੀ ਸੀ ਮੈਂ ਨੌਰਵੇ ਦੀ
1: ਹਾਂਜੀ
0: ਇੱਥੇ ਵੀ ਕਹਿੰਦੇ ਡਾਨੀ ਬਾਨੀ ਦਾ ਕੁਛ ਹੈਗਾ ਜੀ ਉਹਨਾਂ ਦੇ ਚੱਕਰੇ ਸੀ ਚੱਕਰ ਚ ਆਏ ਸੀ ਉਰੇ
1: ਅੱਛਾ ਜੀ ਨਹੀਂ ਇੰਨਾ ਨੀ ਮੈਨੂੰ ਇਹਦੇ ਬਾਰੇ ਨੀ ਜਾਣਕਾਰੀ ਕੋਈ ਨੀ ਲੱਭ ਲਾਂਗੇ
0: ਮੈਂ ਕਹਿੰਦਾ ਸੁਣ ਹਾਂਜੀ ਉਹ ਕਾਫੀ ਵੱਡੀ ਗੱਲ ਆ ਜੀ ਉਹ ਕਹਿੰਦੇ ਵੀ ਉਹਨਾਂ ਦੇ ਚੱਕਰ ਕਰਕੇ ਆਏ ਨੇ
1: ਅੱਛਾ
0: ਨਹੀਂ ਆਉਣ ਤੋਂ ਪਹਿਲਾਂ ਇਹ ਦੱਸ ਕੇ ਆਉਂਦੇ ਹੁੰਦੇ ਨੇ ਨਾ ਆਪਣੇ ਅਮਲੇ ਫੈਲੇ ਨੂੰ ਪਿੱਛੇ ਮੈਂ ਕੀ ਕਰਨ ਚੱਲਿਆ ਕਿਹੜੇ ਦੇਸ਼ ਚੱਲੇ ਆ ਇਸ ਵਾਰ ਕੁਛ ਨੀ ਦੱਸ ਕੇ ਗਏ ਕਿਤੇ
1: ਜੀ
0: ਨਾ ਦੱਸ ਕੇ ਕਦੇ ਜਾਂਦੇ ਨੇ ਮੋਦੀ ਸਾਹਿਬ
1: ਜੀ
0: ਪਰ ਇੱਥੇ ਵੀ ਡਾਨੀ ਬਾਨੀ ਦਾ ਚੱਕਰ ਆ ਜੀ ਕੋਈ ਉਹਦੇ ਚੱਕਰ ਕਰਕੇ ਆਏ ਸੀ ਇਹ
1: ਅੱਛਾ ਜੀ
0: ਇਹ ਮੈਂ ਕਿਤੇ ਖਬਰ ਸੁਣ ਰਿਹਾ ਸੀਗਾ
1: ਜੀ
0: ਤੇ ਉੱਥੇ ਸ਼ੋਰ ਤੀ ਥੋੜਾ ਮੈਨੂੰ ਚੰਗੀ ਤਰ੍ਹਾਂ ਸੁਣੀ ਨੀ ਖਬਰ ਉਹ
1: ਜੀ
0: ਤੁਸੀਂ ਦੇਖਿਓ ਨਿਗਾਹ ਮਾਰਿਓ ਕੱਲ ਨੂੰ ਦੱਸਿਓ
1: ਜੀ ਜਰੂਰ ਜਰੂਰ ਲੱਭ ਲਾਂਗੇ ਜੀ
0: ਠੀਕ ਆ ਭਾਜੀ
1: ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ
0: ਸ਼ੈਲੀ
1: ਸਤਿ ਸ਼੍ਰੀ ਅਕਾਲ ਜੀ ਲੋ ਦੋਸਤੋ ਇਸ ਜੀ ਆਪਣੇ ਨਾਲ ਸ਼ੈਲੀ ਬਾਈ ਜੀ ਜੁੜੇ ਸੀ ਚਰਨਜੀਤ ਸਿੰਘ ਸ਼ੈਲੀ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਲੋ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਆ ਫਿਰ ਅੱਜ ਤੇ ਕਹਾਣੀ ਸੁਣਾਉਂਦੇ ਆ ਤੁਹਾਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਆ ਤੇ ਕਹਾਣੀ ਕੀ ਕਹਿੰਦੀ ਆ ਇਹ ਉਹਦੇ ਵੱਲ ਨੂੰ ਚੱਲਦੇ ਆ ਤੇ ਦੋ ਕੁ ਘੁੱਟ ਪਾਣੀ ਦੇ ਪੀ ਲਈਏ ਤੇ ਫਿਰ ਕਰਦੇ ਆਪਾਂ ਸ਼ੁਰੂ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਬਹੁਤ ਹੀ ਛੋਟਾ ਤੇ ਫਿਰ ਕਹਾਣੀ ਸੁਣਾਉਂਦੇ ਆ ਤੁਹਾਨੂੰ ਦੋਸਤੋ ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ .com ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਤੇ ਆਖਰੀ ਪੜਾਅ ਦੇ ਵੱਲ ਨੂੰ ਆਪਾਂ ਚੱਲ ਰਹੇ ਹਾਂ ਤੇ ਗੱਲਬਾਤ ਅੱਜ ਕਰਦੇ ਹਾਂ ਤੁਹਾਡੇ ਨਾਲ ਸਾਂਝੀ ਦੋਸਤੋ ਇੱਕ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ ਇਸਮਤ ਚੁਗਤਾਈ ਦੀ ਲਿਖੀ ਹੋਈ ਕਹਾਣੀ ਹੈ ਤੇ ਇਹ ਕਹਾਣੀ ਦਾ ਨਾਮ ਹੈ ਅੱਧੀ ਔਰਤ ਅੱਧਾ ਸੁਪਨਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਪੜ੍ਹੀ ਮੈਂ ਵੀ ਨਹੀਂ ਹਾਂ ਪਹਿਲਾਂ ਤੇ ਦੇਖਦੇ ਹਾਂ ਇਹ ਕਹਾਣੀ ਕੀ ਕਹਿੰਦੀ ਹੈ

0: ਔਰਤ ਔਰਤ ਔਰਤ ਬੁਰੀ ਚੰਗੀ ਬੇਵਫਾ ਬਾਵਫਾ ਐਸੀ ਵੈਸੀ ਖੁਦਾ ਜਾਣੇ ਕੈਸੀ ਕੈਸੀ। ਹਰ ਦੇਸ਼ ਹਰ ਜ਼ਮਾਨੇ ਦੇ ਵਿੱਚ ਬੜੇ ਬੜੇ ਚਿੰਤਕਾਂ ਨੇ ਔਰਤ ਦੇ ਬਾਰੇ ਵਿੱਚ ਕੋਈ ਨਾ ਕੋਈ ਰਾਏ ਜ਼ਰੂਰ ਕਾਇਮ ਕੀਤੀ ਹੈ। ਕੋਈ ਸਾਹਿਬ ਇਸ ਦੇ ਹੁਸਨ ਦੇ ਉੱਤੇ ਜ਼ੋਰ ਦੇ ਰਹੇ ਨੇ ਤੇ ਕੋਈ ਇਸਦੀ ਪਾਰਸਾਈ ਤੇ ਨੇਕ ਸੀਰਤੀ ਦੇ ਉੱਤੇ ਖੁਸ਼ ਨੇ। ਇੱਕ ਸਾਹਿਬ ਦਾ ਖਿਆਲ ਹੈ ਕਿ ਖੁਦਾ ਦੇ ਬਾਅਦ ਔਰਤ ਦੀ ਪਦਵੀ ਹੈ, ਤਾਂ ਦੂਜੇ ਸਾਹਿਬ ਇਸ ਨੂੰ ਸ਼ੈਤਾਨ ਦੀ ਮਾਸੀ ਬਣਾਉਣ ਦੇ ਉੱਤੇ ਤੁਲੇ ਹੋਏ ਨੇ। ਇੱਕ ਸਾਹਿਬ ਫਰਮਾਉਂਦੇ ਨੇ, ਦੋਸਤੋ ਮੈਂ ਮਾਫ਼ੀ ਚਾਹੁੰਦਾ, ਚਲੋ ਦੁਬਾਰਾ ਸ਼ੁਰੂ ਕਰਦੇ ਹਾਂ ਕਿਉਂਕਿ ਰਿਕਾਰਡ ਕਰਨੀ ਹੁੰਦੀ ਹੈ, ਕਈ ਵਾਰੀ ਭੁੱਲ ਜਾਈਦਾ ਤੇ ਲੜੀ ਟੁੱਟ ਗਈ, ਮਾਫ਼ੀ ਚਾਹੁੰਦਾ ਤੁਹਾਡੀ ਦੀ। ਤੇ ਸ਼ੁਰੂਆਤ ਕਰਦੇ ਹਾਂ ਇਸ ਕਹਾਣੀ ਦੀ। ਅੱਜ ਦੋਸਤੋ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਇਸਮਤ ਚੁਗਤਾਈ ਦੀ। ਕਹਾਣੀ ਦਾ ਨਾਂ ਹੈ ਅੱਧੀ ਔਰਤ ਅੱਧਾ ਸੁਪਨਾ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜਦਾਮਾ ਚ। ਇਹ ਕਹਾਣੀ ਕੀ ਕਹਿੰਦੀ ਹੈ ਦੇਖਦੇ ਹਾਂ। ਔਰਤ ਔਰਤ ਔਰਤ ਬੁਰੀ ਚੰਗੀ ਬੇਵਫਾ ਬਾਵਫਾ ਐਸੀ ਵੈਸੀ ਤੇ ਖੁਦਾ ਜਾਣੇ ਕੈਸੀ ਕੈਸੀ। ਹਰ ਦੇਸ਼ ਹਰ ਜ਼ਮਾਨੇ ਦੇ ਵਿੱਚ ਬੜੇ ਬੜੇ ਚਿੰਤਕਾਂ ਨੇ ਔਰਤ ਦੇ ਬਾਰੇ ਵਿੱਚ ਕੋਈ ਨਾ ਕੋਈ ਰਾਏ ਜ਼ਰੂਰ ਕਾਇਮ ਕੀਤੀ ਹੈ। ਕੋਈ ਸਾਹਿਬ ਇਸ ਦੇ ਹੁਸਨ ਦੇ ਉੱਤੇ ਜ਼ੋਰ ਦੇ ਰਹੇ ਤੇ ਕੋਈ ਇਸ ਦੀ ਪਾਰਸਾਈ ਅਤੇ ਨੇਕ ਸੀਰਤੀ ਦੇ ਉੱਤੇ ਖੁਸ਼ ਨੇ। ਇੱਕ ਸਾਹਿਬ ਦਾ ਖਿਆਲ ਹੈ ਕਿ ਖੁਦਾ ਦੇ ਬਾਅਦ ਔਰਤ ਦੀ ਪਦਵੀ ਹੈ, ਤਾਂ ਦੂਜੇ ਸਾਹਿਬ ਇਸ ਨੂੰ ਸ਼ੈਤਾਨ ਦੀ ਮਾਸੀ ਬਣਾਉਣ ਦੇ ਉੱਤੇ ਤੋਲੇ ਹੋਏ ਨੇ। ਇੱਕ ਸਾਹਿਬ ਫਰਮਾਉਂਦੇ ਨੇ, ਇੱਕ ਧੋਖੇਬਾਜ਼ ਮਰਦ ਦੇ ਨਾਲੋਂ ਇੱਕ ਧੋਖੇਬਾਜ਼ ਔਰਤ ਜ਼ਿਆਦਾ ਖਤਰਨਾਕ ਹੁੰਦੀ ਹੈ। ਜਿਵੇਂ ਕਿ ਕੋਈ ਇਹ ਕਹੇ ਕਿ ਇੱਕ ਕਾਲੇ ਮਰਦ ਦੇ ਨਾਲੋਂ ਇੱਕ ਕਾਲੀ ਔਰਤ ਜ਼ਿਆਦਾ ਕਾਲੀ ਹੁੰਦੀ ਹੈ। ਕਿੰਨੀ ਸ਼ਾਨਦਾਰ ਗੱਲ ਕਹੀ ਹੈ ਨਾ ਕਿ ਝੂਮ ਉੱਠਣ ਨੂੰ ਜੀ ਕਹਿੰਦਾ ਕਰਦਾ। ਤਾਂ ਜੇਕਰ ਮੈਂ ਆਪੂ ਔਰਤ ਨਾ ਹੁੰਦੀ ਤਾਂ ਇਹਨਾਂ ਬਿਆਨਾਂ ਨੇ ਮੈਨੂੰ ਬੁਖਲਾ ਨਾ ਦਿੱਤਾ ਹੁੰਦਾ ਤਾਂ ਕਹਿਣ ਵਾਲੇ ਦਾ ਮੂੰਹ ਚੁੰਮ ਲੈਂਦੀ। ਮੁਸੀਬਤ ਤਾਂ ਇਹ ਹੈ ਕਿ ਇੰਨਾ ਨਾਮਾ ਅਕੁਲ ਬਿਆਨਾਂ ਨੇ ਸਿੱਟੀ ਹੀ ਗੁੰਮ ਕੀਤੀ ਹੋਈ ਹੈ। ਤੇ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਮਰਦਾਂ ਨੇ ਔਰਤਾਂ ਨੂੰ ਸਮਝਣ ਦਾ ਦਾਅਵਾ ਕੀਤਾ, ਉਹਨਾਂ ਔਰਤਾਂ ਨੇ ਮਰਦਾਂ ਦੇ ਸੰਬੰਧ ਦੇ ਵਿੱਚ ਕਦੇ ਕੋਈ ਬਿਆਨ ਆਪਣੀ ਅਕਲ ਦੇ ਨਾਲ ਨਹੀਂ ਬਣਾਇਆ। ਮਰਦਾਂ ਨੇ ਕਿਹਾ, ਮਰਦ ਜ਼ਾਲਮ ਹੁੰਦਾ, ਉਹ ਚੁੱਪਚਾਪ ਜ਼ੁਲਮ ਸਹਿਣ ਲੱਗੀਆਂ। ਮਰਦਾਂ ਨੇ ਆਖਿਆ, ਔਰਤ ਡਰਪੋਕ ਹੁੰਦੀ ਹੈ, ਉਹ ਚੂਹੀਆਂ ਤੋਂ ਵੀ ਡਰਨ ਲੱਗੀਆਂ। ਫਿਰ ਫਰਮਾਇਆ, ਵਕਤ ਪਵੇ ਤਾਂ ਔਰਤ ਜਾਨ ਤੇ ਖੇਡ ਜਾਂਦੀ ਹੈ। ਬਸ ਝੱਟ ਹੀ ਜਾਨ ਤੇ ਖੇਡ ਗਈਆਂ। ਮਾਂ ਦੀ ਮਮਤਾ ਦਾ ਸਾਰੀ ਦੁਨੀਆ ਢੋਲ ਪਿੱਟਦੀ ਹੈ, ਬਾਪ ਦੀ ਬਾਪਤਾ ਦਾ ਰੋਣਾ ਕੋਈ ਨਹੀਂ ਰੋਂਦਾ। ਔਰਤ ਦੀ ਇੱਜ਼ਤ ਲੁੱਟ ਸਕਦੀ ਹੈ, ਮਰਦ ਦੀ ਨਹੀਂ ਲੁੱਟੀਦੀ। ਸ਼ਾਇਦ ਮਰਦ ਦੀ ਇੱਜ਼ਤ ਹੁੰਦੀ ਹੀ ਨਹੀਂ ਜਿਹੜੀ ਕਿ ਲੁੱਟੀ ਖਸੁੱਟੀ ਜਾ ਸਕੇ। ਔਰਤ ਦੇ, ਮਾਫ਼ੀ ਚਾਹੁੰਦਾ ਜੋ ਸ਼ਬਦ ਨੇ, ਹਰਾਮੀ ਹਲਾਲ ਬੱਚਾ ਹੁੰਦਾ ਹੈ ਤੇ ਮਰਦ ਦੇ ਕੁਝ ਵੀ ਨਹੀਂ ਹੁੰਦਾ। ਸਦੀਆਂ ਤੋਂ ਔਰਤਾਂ ਦੇ ਸਿਰ ਅਜਿਹੇ ਊਟ ਪੁਟਾਂਗ ਦੋਸ਼ ਥੱਪ ਕੇ ਚਿੰਤਕ ਇਸ ਨੂੰ ਬੁਖਲਾਉਣ ਦੀ ਕੋਸ਼ਿਸ਼ ਕਰਦੇ ਆਏ ਨੇ। ਜਾਂ ਤਾਂ ਉਹ ਇਸ ਨੂੰ ਅਸਮਾਨ ਦੇ ਉੱਤੇ ਚੜਾ ਦਿੰਦੇ ਨੇ ਤੇ ਜਾਂ ਚਿੱਕੜ ਦੇ ਵਿੱਚ ਪਟਕ ਦਿੰਦੇ ਨੇ, ਪਰ ਬਰਾਬਰ ਖੜਾ ਕਰਦਿਆਂ ਉਹਨਾਂ ਦਾ ਦਮ ਨਿਕਲਣ ਲੱਗ ਜਾਂਦਾ ਹੈ। ਇਸ ਨੂੰ ਦੈਵੀ ਤੇ ਅਸਮਾਨੀ ਮਖਲੂਕ ਬਣਾ ਦੇਣਗੇ, ਪਰ ਦੋਸਤ ਤੇ ਸਾਥੀ ਕਹਿੰਦਿਆਂ ਸ਼ਰਮਾਉਂਦੇ ਨੇ। ਸਮਝ ਦੇ ਵਿੱਚ ਨਹੀਂ ਆਉਂਦਾ ਕਿ ਇਹ ਘਟੀਆ ਪਾਉਂਦਾ ਅਹਿਸਾਸ ਹੈ ਜਾਂ ਗਲਤ ਫਹਿਮੀ। ਆਖਰ ਇਹਨਾਂ ਨੂੰ ਜਿਹੜਾ ਔਰਤ ਦੀ ਬਰਾਬਰੀ ਤੋਂ ਕਿਉਂ ਡਰ ਲੱਗਦਾ ਹੈ? ਉਹ ਵੀ ਤਾਂ ਇਨਸਾਨ ਹੁੰਦੀਆਂ ਨੇ, ਉਸ ਨੂੰ ਬਰਾਬਰ ਬਿਠਾਉਂਦਿਆਂ ਕਿਉਂ ਘਬਰਾਹਟ ਹੁੰਦੀ ਹੈ? ਕਿ ਮਰਦ ਇੱਕ ਪਲ ਦੇ ਲਈ ਇਹ ਨਹੀਂ ਭੁੱਲ ਸਕਦਾ ਕਿ ਬਰਾਬਰੀ ਦੇ ਲਾਜ਼ਮੀ ਅਰਥ ਘਟੀਆਪਨ ਦੇ ਨਹੀਂ ਨੇ? ਸਭ ਜਾਣਦੇ ਨੇ, ਸਭ ਜਾਣਦੇ ਨੇ ਕਿ ਔਰਤ ਮਾਂ, ਧੀ, ਪਤਨੀ ਤੇ ਭੈਣ ਹੀ ਬਣ ਸਕਦੀ ਹੈ, ਪਿਤਾ, ਪੁੱਤਰ, ਪਤੀ ਤੇ ਭਰਾ ਨਹੀਂ ਬਣ ਸਕਦੀ। ਫਿਰ ਕਿਉਂ ਬਾਰ ਬਾਰ ਕਹਿੰਦੇ ਨੇ ਕਿ ਉਹ ਇਸੇ ਲਈ ਪੈਦਾ ਹੋਈ ਹੈ? ਕਿ ਔਰਤ ਨੂੰ ਇੰਨਾ ਵੀ ਪਤਾ ਨਹੀਂ ਕਿ ਔਰਤ ਹੈ, ਜਿਹੜਾ ਕਿ ਉਸਨੂੰ ਲਗਾਤਾਰ ਦੱਸਿਆ ਜਾ ਰਿਹਾ ਕਿ ਭਾਈ ਤੂੰ ਔਰਤ ਹੈ? ਕਦੇ ਮਰਦ ਨੂੰ ਦੱਸਿਆ ਵੀ ਤੂੰ ਮਰਦ ਹੈ? ਉਹਨੂੰ ਬਾਰ ਬਾਰ ਚਿਤਰਾਇਆ ਜਾਂਦਾ, ਦੱਸਿਆ ਜਾਂਦਾ ਉਹਨੂੰ, ਉਹਦੇ ਨਾਲ ਮਤਲਬ ਕਿ ਉਹਨੂੰ ਸਵਾਲ ਖੜਾ ਕੀਤਾ ਜਾਂਦਾ ਕਿ ਤੂੰ ਔਰਤ ਹੈ ਭਾਈ, ਚੇਤਾ ਰੱਖ। ਜਾਂ ਸ਼ਾਇਦ ਮਰਦ ਜਾਣਦੇ ਨੇ ਕਿ ਮਾਂ ਅਤੇ ਪਤਨੀ ਬਣਨਾ ਲੋਹੇ ਦੇ ਚਣੇ ਚਬਾਉਣਾ ਹੈ। ਇਸ ਦੇ ਲਈ ਔਰਤ ਦੇ ਦਿਮਾਗ ਦੇ ਵਿੱਚ ਠੋਕੀ ਜਾਂਦੇ ਹੈ ਕਿ ਉਹ ਬਣੀ ਹੀ ਜਿਹੜਾ ਇਸੇ ਕਾਰਜ ਦੇ ਲਈ ਹੈ। ਇਹ ਤਾਂ ਮਰਦਾਂ ਦਾ ਕੰਮ ਥੋੜੀ ਹੁੰਦਾ, ਇਹ ਔਰਤ ਦਾ ਕੰਮ ਹੈ। ਉਸਨੂੰ ਇਸ ਤੇ ਫਖਰ ਕਰਨਾ ਚਾਹੀਦਾ ਹੈ। ਇਹ ਜਿਹੜਾ ਮਜੇ ਦੀ ਪਦਵੀ ਹੈ, ਇਹਨੂੰ ਇਹਨਾਂ ਨੂੰ ਕੋਈ ਸਮਝਾਏ ਭਾਈ ਕਿ ਕਿਸ ਕਮਬਖਤ ਔਰਤ ਨੇ ਕਦੇ ਇਸ ਤੋਂ ਇਨਕਾਰ ਕੀਤਾ ਕਿ ਮੈਂ ਔਰਤ ਨਹੀਂ ਹਾਂ? ਕੌਣ ਕਹਿ ਰਿਹਾ ਕਿ ਮਰਦਾਂ ਨੂੰ ਕਿ ਆਓ ਸਾਹਿਬ ਤੁਸੀਂ ਨਿਆਣੇ ਪੈਦਾ ਕਰੋ ਤੇ ਉਹਨਾਂ ਨੂੰ ਦੁੱਧ ਪਿਲਾਓ, ਫਿਰ ਭਲਾ ਬਾਰ ਬਾਰ ਇੰਜ ਜਿਤਾਉਣ ਦੀ ਜ਼ਰੂਰਤ ਕਾਹਦੇ ਲਈ ਪੈ ਜਾ ਰਹੀ ਹੈ? ਔਰਤ ਵਿਧਵਾ ਹੋ ਜਾਂਦੀ ਹੈ ਤਾਂ ਇਸ ਦੀਆਂ ਚੂੜੀਆਂ ਭੰਨ ਦਿੰਦੇ ਨੇ, ਮਰਦ ਦੀ ਘੜੀ ਭੰਨੀ ਕਦੇ? ਐਨਕ ਜਾਂ ਹੁੱਕਾ ਭੰਨਣ ਦਾ ਕਦੇ ਕਿਸੇ ਨੂੰ ਖਿਆਲ ਨਹੀਂ ਆਇਆ? ਵਿਧਵਾ ਪਹਿਰਾਵੇ ਦੇ ਵਿੱਚ ਵੀ ਤਬਦੀਲੀ ਕਰਨ ਦੇ ਲਈ ਮਜਬੂਰ ਹੁੰਦੀ ਹੈ। ਰੰਗਿਆ ਦੁਪੱਟਾ ਲੈ ਲਵੇ ਜਾਂ ਹੱਥਾਂ ਦੇ ਵਿੱਚ ਚੂੜੀਆਂ ਪਾ ਲਵੇ ਤਾਂ ਲੋਕਾਂ ਦੇ ਕਲੇਜੇ ਪਾਟ ਜਾਣ। ਮਰਦ ਉਹੀ ਸੂਟ ਬੂਟ, ਅਚਕਨ, ਅੰਗਰਖਾ ਪਾਈ ਘੁੰਮਦਾ ਹੈ। ਇਹੋ ਜਿਹੀ ਬੇਰਹਿਮੀ ਹੈ, ਵਿਖਾਵੇ ਦੇ ਲਈ ਵੀ ਸੋਗ ਨਹੀਂ ਮਨਾਉਂਦਾ। ਹਾਲਾਂਕਿ ਔਰਤਾਂ ਨੂੰ ਜਿਵੇਂ ਪਤੀ ਦਾ ਦੁੱਖ ਹੁੰਦਾ ਨਾ, ਬਹੁਤ ਸਾਰੀਆਂ ਔਰਤਾਂ ਤੇ ਮਰਦਾਂ ਨੂੰ ਨਹੀਂ ਹੁੰਦਾ। ਪਰ ਇਸਤਰੀਆਂ ਨੂੰ ਢੋਂਗ ਰਚਾਉਣਾ ਪੈਂਦਾ ਹੈ, ਰਚਦੀਆਂ ਨੇ। ਇੱਕ ਸਾਹਿਬ ਫਰਮਾਉਂਦੇ ਨੇ ਕਿ ਔਰਤ ਦੀ ਸ਼ਾਨ ਹੀ ਇਹੀ ਹੈ ਕਿ ਦੁਨੀਆਂ ਇਸ ਤੋਂ ਨਾ ਵਾਕਫ ਹੀ ਰਹੇ। ਪਤੀ ਦੀ ਮੁਹੱਬਤ ਇਸਦਾ ਬਹੁ ਮੁੱਲਾ ਖਜ਼ਾਨਾ ਹੁੰਦਾ ਹੈ ਤੇ ਇਸਦਾ ਛੋਟਾ ਜਿਹਾ ਪਰਿਵਾਰ ਇਸਦਾ ਸੰਸਾਰ। ਕਿਉਂ ਸਾਹਿਬ, ਜੇਕਰ ਕਿਸੇ ਔਰਤ ਦੀ ਸ਼ੋਹਰਤ ਹੁੰਦੀ ਹੈ ਤਾਂ ਤੁਹਾਡੇ ਹਿੱਸੇ ਦੀ ਇੱਜ਼ਤ ਤਾਂ ਨਹੀਂ ਖੋਹਦੀ? ਅੱਲਾ ਦੀ ਦੇਣ ਹੈ, ਅੱਲਾ ਦੀ। ਇਸ ਦੇ ਵਿੱਚ ਤੁਹਾਨੂੰ ਕਿਉਂ ਤਕਲੀਫ ਹੁੰਦੀ ਹੈ? ਕਿਹੋ ਜਿਹਾ ਕਮੀਨਾ ਪਣ ਹੈ, ਇਸਤਰੀ ਹੋਵੇ ਜਾਂ ਮਰਦ। ਜੇਕਰ ਦੁਨੀਆਂ ਦੇ ਵਿੱਚ ਕੁਝ ਕਰ ਜਾਵੇ ਤਾਂ ਕਿਸੇ ਦੀ ਸ਼ਾਨ ਨੂੰ ਕਿਵੇਂ ਬੱਟਾ ਲੱਗ ਜਾਵੇਗਾ? ਮਰਦ ਦੀ ਸ਼ੋਹਰਤ ਦੇ ਨਾਲ ਜੇਕਰ ਮਰਦ ਦੀ ਇੱਜ਼ਤ ਨਹੀਂ ਘਟਦੀ ਤਾਂ ਔਰਤ ਦੀ ਸ਼ੋਹਰਤ ਦੇ ਨਾਲ ਕਿਉਂ ਇਸਦੀ ਵਡਿਆਈ ਨੂੰ ਘੁਣ ਲੱਗ ਜਾਵੇਗਾ? ਪਤਨੀ ਜਹਲ ਉਜੱਡ ਹੋਵੇ ਤਾਂ ਕੋਈ ਦੁਸ਼ਵਾਰੀ ਨਹੀਂ। ਪਤੀ ਪਤਨੀ ਤੋਂ ਘੱਟ ਪੜ੍ਹਿਆ ਲਿਖਿਆ ਹੋਵੇ ਤਾਂ ਬਸ ਹਨੇਰ ਹੀ ਆ ਜਾਏਗਾ। ਕਿਉਂ ਜੋ ਕਿਸੇ ਵੱਡੇ ਦੇ ਆਖੇ ਨੂੰ ਸੱਟ ਲੱਗ ਜਾਂਦੀ ਹੈ। ਡਾਕਟਰ ਨਾਇਡੋ ਨੂੰ ਜਦੋਂ ਮਿਸਿਜ਼ ਸਰੋਜਨੀ ਨਾਇਡੋ ਦੇ ਪਤੀ ਆਖਿਆ ਜਾਂਦਾ ਸੀ ਨਾ ਤਾਂ ਬਹੁਤ ਸ਼ਰਮਿੰਦਾ ਹੋ ਜਾਂਦੇ ਸਨ। ਦੁਨੀਆਂ ਦੇ ਵਿੱਚ ਕਰੋੜਾਂ ਇਸਤਰੀਆਂ ਆਪਣੇ ਪਤੀਆਂ ਦੀਆਂ ਪਤਨੀਆਂ ਬਣ ਕੇ ਮਜ਼ੇ ਦੇ ਨਾਲ ਰਹਿੰਦੀਆਂ ਨੇ। ਹੁਣ ਦੇਖੋ ਪਿੰਡਾਂ ਦੇ ਵਿੱਚ ਸਰਪੰਚ ਸਰਪੰਚਣੀ ਹੈ ਤਾਂ ਸਰਪੰਚ ਆਪਣੇ ਮੱਲੋ ਮੱਲੀ ਲੱਗ ਜਾਂਦਾ, ਸਰਪੰਚ ਬਣ ਜਾਂਦਾ, ਹਾਲੇ ਕਿ ਉਹ ਅਹੁਦੇ ਤੇ ਨਹੀਂ ਗਾ। ਤੇ ਜੇ ਹੁਣ ਮਤਲਬ ਕਿ ਸਰਪੰਚ ਹੈ, ਕਦੇ ਉਸਦੀ ਘਰ ਵਾਲੀ ਨੂੰ ਕਦੇ ਕਿਸੇ ਨੇ ਸਰਪੰਚ ਨਹੀਂ ਕਿਹਾ, ਇਹਨਾਂ ਨੂੰ ਜਿਹੜਾ ਘਟੀਆਪਣ ਦਾ ਅਹਿਸਾਸ ਨਹੀਂ ਹੁੰਦਾ। ਮਰਦ ਦੇ ਕੰਨ ਦੇ ਵਿੱਚ ਪੈਦਾ ਹੁੰਦਿਆਂ ਹੀ ਫੂਕ ਮਾਰ ਦਿੱਤੀ ਜਾਂਦੀ ਹੈ ਕਿ ਉਹ ਸਰਵ ਉੱਤਮ ਹੈ, ਸਭ ਤੋਂ ਉੱਪਰ, ਤੇ ਉਸਦਾ ਭੋਲਾਪਣ ਵੇਖੋ ਕਿ ਉਹ ਸੱਚਮੁੱਚ ਹੀ ਯਕੀਨ ਕਰ ਲੈਂਦਾ ਹੈ ਕਿ ਸੱਚੀ ਭਾਈ ਮੇਰੇ ਤੋਂ ਤਾਂ ਸਾਰੇ ਥੱਲੇ ਹੀ ਨੇ, ਕਿ ਉਹ ਸੰਸਾਰ ਦੀ ਲਾਇਕ ਤੋਂ ਲਾਇਕ ਔਰਤ ਦੇ ਨਾਲ ਵੀ ਉੱਚਾ ਹੈ, ਸਿਰਫ ਇਸ ਦੇ ਲਈ ਕਿ ਉਹ ਮਰਦ ਹੈ। ਫਿਰ ਜਦੋਂ ਇਸ ਨੂੰ ਆਪਣੇ ਤੋਂ ਵੱਧ ਪੜ੍ਹੀ ਲਿਖੀ ਤੇ ਅਕਲਮੰਦ ਇਸਤਰੀ ਮਿਲਦੀ ਹੈ ਤਾਂ ਉਸਨੂੰ ਨਫ਼ਰਤ ਕਰਦਾ ਹੈ, ਕਿਉਂਕਿ ਉਹ ਸਵਾਲ ਜਵਾਬ ਕਰਦੀ ਹੈ ਅੱਗਿਓਂ, ਕਿਉਂਕਿ ਉਸ ਇਸ ਵੇਲੇ ਆਪਣੇ ਆਪ ਨੂੰ ਧੋਖਾ ਨਹੀਂ ਦੇ ਸਕਦਾ ਕਿ ਮੇਰਾ ਰਸੋਈਆ ਕੇਵਲ ਇਸਦੇ ਲਈ ਮੈਡਮ ਕਿਊਰੀ ਤੋਂ ਉੱਤਮ ਹੋ ਸਕਦਾ ਹੈ ਕਿ ਉਹ ਮਰਦ ਦੀ ਨਸਲ ਤੋਂ ਹੈ ਜਿਸ ਨੂੰ ਆਮ ਤੌਰ ਦੇ ਉੱਤੇ ਔਰਤ ਤੋਂ ਉੱਤਮ ਸਮਝਿਆ ਗਿਆ। ਪਰ ਜੇਕਰ ਯਕੀਨ ਨਾ ਆਵੇ ਨਾ ਤਾਂ ਆਪਣੇ ਰਸੋਈਏ ਜਾਂ ਧੋਬੀ ਨੂੰ ਪੁੱਛ ਲੈਣਾ, ਇਹੀ ਕਹੇਗਾ ਕਿ ਔਰਤ ਕਦੇ ਵੀ ਮਰਦ ਦੀ ਬਰਾਬਰੀ ਨਹੀਂ ਕਰ ਸਕਦੀ। ਇੱਕ ਹੋਰ ਸਾਹਿਬ ਫਰਮਾਉਂਦੇ ਨੇ, ਜੇਕਰ ਇਸਤਰੀ ਦੇ ਦਿਲ ਨੂੰ ਚੀਰਿਆ ਜਾਵੇ ਨਾ, ਚੀਰ ਕੇ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਸਬਰ, ਸਬੂਰੀ, ਬਰਦਾਸ਼ਤ, ਲੁਕਵੀਆਂ ਕੁਰਬਾਨੀਆਂ, ਕਰਨ ਦਾ ਮਾਦਾ ਤੇ ਹੋਰ ਨਜ਼ਰ ਨਾ ਆਉਣ ਵਾਲੀਆਂ ਖੂਬੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਹੋਵੇਗਾ। ਬਈ ਹੱਦ ਹੈ। ਮੈਂ ਇੱਕ ਮਰਦ ਡਾਕਟਰ ਨੂੰ ਪੁੱਛਿਆ ਤਾਂ ਉਹ ਕਹਿੰਦੇ ਨੇ ਸਭ ਬਕਵਾਸ ਹੈ, ਔਰਤ ਤੇ ਮਰਦ ਦੇ ਦਿਲ ਦੀ ਸ਼ਕਲ ਬਿਲਕੁਲ ਇੱਕੋ ਜਿਹੀ ਹੁੰਦੀ ਹੈ, ਇਸ ਦੇ ਵਿੱਚੋਂ ਕੋਈ ਅਵਾ ਤਵਾ ਚੀਜ਼ਾਂ ਨਹੀਂ ਨਿਕਲਦੀਆਂ। ਲਓ ਸੁਣੋ ਭਾਈ, ਉਹੀ ਡਾਕਟਰ ਸਾਹਿਬ ਕਹਿੰਦੇ ਨੇ ਔਰਤ ਮਰਦ ਦੇ ਨਾਲੋਂ ਜ਼ਿਆਦਾ ਸਿਆਣੀ ਨਹੀਂ ਹੁੰਦੀ, ਇਹ ਤਾਂ ਤਰਬੀਅਤ ਉੱਤੇ ਆਧਾਰਿਤ ਹੈ। ਵਿਦਿਆ ਤੇ ਸਿਖਲਾਈ ਮਰਦ ਅਤੇ ਔਰਤ ਦੋਹਾਂ ਉੱਤੇ ਇੱਕੋ ਜਿਹਾ ਅਸਰ ਕਰਦੀ ਹੈ। ਇੱਕ ਹੋਰ ਸਾਹਿਬ ਫਰਮਾਉਂਦੇ ਨੇ ਜਦੋਂ ਬੱਚਾ ਪਹਿਲੀ ਵਾਰ ਮਾਂ ਦੀ ਛਾਤੀ ਤੋਂ ਦੁੱਧ ਪੀਂਦਾ ਤਾਂ ਉਹ ਆਨੰਦ ਦੇ ਨਾਲ ਲਾਲ ਹੋ ਕੇ ਕੰਬਣ ਲੱਗਦੀ ਹੈ। ਇਸਤਰੀਆਂ ਨੇ ਝੱਟ ਹੀ ਤਾੜ ਲਿਆ ਹੋਵੇਗਾ ਕਿ ਫਰਮਾਉਣ ਵਾਲਾ ਸਾਹਿਬ ਮਰਦ ਹੈ ਭਾਈ, ਜਿੱਦਾਂ ਮੇਰੇ ਵਾਲੀ ਕਹਿ ਦਿੰਦੀ ਹੈ ਜਦੋਂ ਕੋਈ ਧਰਮ ਦੀ ਗੱਲ ਕਰ ਲਓ ਵੀ ਆਹ ਚੀਜ਼ ਲਿਖੀ ਹੈ, ਉਹ ਕਹਿੰਦੀ ਹੈ ਭਾਈ ਇਹ ਮਰਦ ਨਹੀਂ ਕਿਸੇ ਨੇ ਲਿਖਿਆ ਹੋਣਾ ਹੈ ਜਿਹੜੀ ਸਾਡੇ ਖਿਲਾਫ਼ ਗੱਲ ਲਿਖੀ ਹੋਈ ਹੈ। ਉਸਨੇ ਜੋ ਕੁਝ ਲਿਖਿਆ ਕੇਵਲ ਸੁਣਿਆ ਸੁਣਾਇਆ ਹੀ ਹੋਇਆ, ਪੂਰੇ ਯਕੀਨ ਦੇ ਨਾਲ ਆਖਿਆ ਜਾ ਸਕਦਾ ਹੈ ਕਿ ਉਸਨੇ ਖੁਦ ਕਦੇ ਵੀ ਕਿਸੇ ਬੱਚੇ ਨੂੰ ਆਪਣੀ ਛਾਤੀ ਤੋਂ ਦੁੱਧ ਨਹੀਂ ਪਿਲਾਇਆ। ਉਹ ਨਹੀਂ ਜਾਣਦਾ ਕਿ ਬੱਚਾ ਜਦੋਂ ਪਹਿਲੀ ਵਾਰ ਦੁੱਧ ਪੀਂਦਾ ਤਾਂ ਮਾਂ ਨੂੰ ਕਿੰਨੀ ਤਕਲੀਫ਼ ਹੁੰਦੀ ਹੈ। ਮਾਂ ਜਿਹੜੀ ਲਾਲ ਹੋ ਕੇ ਕੰਬ ਰਹੀ ਹੋਵੇਗੀ ਨਾ, ਬਿਲਕੁਲ ਵੀ ਪਿਆਰ ਜਾਂ ਰਾਹਤ ਕਾਰਨ ਨਹੀਂ ਕੰਬ ਰਹੀ ਹੁੰਦੀ, ਦਰਦ ਦੇ ਕਾਰਨ ਰੰਗ ਬਦਲ ਗਿਆ ਹੋਵੇਗਾ। ਇਹ ਮੈਂ ਇਸ ਦੇ ਲਈ ਕਹਿ ਰਹੀ ਹਾਂ ਕਿ ਮਰਦ ਖਾ ਮਖਾ ਉਲਟੇ ਸਿੱਧੇ ਬਿਆਨ ਠੋਕਦੇ ਰਹਿੰਦੇ ਆ, ਇੰਨਾ ਵੀ ਨਹੀਂ ਸੋਚਦੇ ਕਿ ਹੁਣ ਔਰਤ ਵੀ ਉਹਨਾਂ ਦੇ ਆਖੇ ਅਨੁਸਾਰ ਹੀ ਕੇਵਲ ਔਰਤਾਂ ਨਹੀਂ ਰਹੀਆਂ, ਬਹੁਤ ਸਾਰੀ ਜਾਣਕਾਰੀ ਹਾਸਲ ਜਿਹੜੀ ਕਰਨ ਲੱਗ ਪਈਆਂ ਨੇ। ਹੁਣ ਅਜਿਹੇ ਕਿਸੇ ਪਿੱਟੇ ਵਾਕਾਂ ਦੇ ਨਾਲ ਧੋਖੇ ਦੇ ਵਿੱਚ ਨਹੀਂ ਆਉਣਗੀਆਂ ਤੁਹਾਡੇ, ਸਿੱਧੀ ਸਾਦੀ ਅਕਲ ਦੀ ਗੱਲ ਕਰੋ, ਔਰਤ ਨੂੰ ਔਰਤਾਂ ਦੇ ਨਾਲੋਂ ਜ਼ਿਆਦਾ ਸਮਝਣ ਦਾ ਦਾਵਾ ਨਾ ਕਰੋ ਤਾਂ ਠੀਕ ਰਹੇਗਾ। ਮੁਫ਼ਤ ਦੇ ਵਿੱਚ ਤੁਹਾਡਾ ਪੋਲ ਖੁੱਲ੍ਹ ਜਾਵੇਗਾ। ਵੱਡੇ ਤੇ ਛੋਟੇ ਦੇ ਝਗੜੇ ਦੇ ਵਿੱਚ ਪੈ ਕੇ ਸਮਾਂ ਬਰਬਾਦ ਕਰਨ ਦੀ ਵਿਹਲ ਤੁਹਾਨੂੰ ਕਿੱਥੋਂ ਮਿਲ ਗਈ? ਰੰਗ, ਨਸਲ ਤੇ ਇਸਤਰੀ ਮਰਦ ਦਾ ਭਿੰਨ ਭੇਦ ਬੜੀ ਤੇਜ਼ੀ ਦੇ ਨਾਲ ਮਿਟ ਰਿਹਾ। ਸਨਅਤ ਅਤੇ ਵਿੱਦਿਆ ਦੇ ਖੇਤਰ ਦੇ ਵਿੱਚ ਸੰਸਾਰ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ। ਹੁਣ ਕੰਮ ਕਰਨ ਵਾਲਿਆਂ ਦੀ ਮੰਗ ਵੱਧ ਰਹੀ ਹੈ, ਹਰ ਖੇਤਰ ਦੇ ਵਿੱਚ ਔਰਤ ਨੂੰ ਮਰਦ ਦਾ ਹੱਥ ਵਟਾਉਣਾ ਪੈ ਰਿਹਾ। ਪੱਛਮੀ ਇਸਤਰੀਆਂ ਹਜ਼ਾਰਾਂ ਕਿਸਮ ਦੀਆਂ ਘਰੇਲੂ ਮਸ਼ੀਨਾਂ ਦੇ ਹੁੰਦਿਆਂ ਸੁਣਦਿਆਂ ਰੋਜ਼ੀ ਕਮਾਉਣ ਦੇ ਲਈ ਮਜ਼ਬੂਤ ਨੇ ਜਾਂ ਮਜਬੂਰ ਨੇ। ਇਸ ਦੇ ਲਈ ਖਾਨਦਾਨੀ ਖਾਨਾਦਾਰੀ ਦੇ ਕੰਮਾਂ ਦੇ ਵਿੱਚ ਤੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਕਰਨ ਦੇ ਵਿੱਚ ਮਰਦਾਂ ਨੂੰ ਬਰਾਬਰ ਸਹਾਇਤਾ ਕਰਨੀ ਪੈਂਦੀ ਹੈ, ਕਿਉਂਕਿ ਦੋਵੇਂ ਕੰਮ ਦੇ ਉੱਤੇ ਜਾਂਦੇ ਨੇ। ਜੇ ਰਾਤ ਨੂੰ ਬੰਦੇ ਨੇ ਕੰਮ ਤੇ ਜਾਣਾ ਜਾਂ ਦਿਨ ਨੂੰ ਜਾਣਾ ਤੇ ਰਾਤ ਨੂੰ ਉਹ ਮਤਲਬ ਕਿ ਰਾਤਾਂ ਕੱਟਦੀ ਹੈ ਜਾ ਕੇ, ਤੇ ਜੇ ਹੁਣ ਔਰਤ ਨੇ ਕੰਮ ਦੇ ਉੱਤੇ ਜਾਣਾ ਬੰਦੇ ਨੂੰ ਛੁੱਟੀ ਹੈ ਤਾਂ ਫਿਰ ਬੰਦਾ ਰਾਤ ਨੂੰ ਰਾਤ ਕੱਟਦਾ ਹੈ ਬੱਚੇ ਦੇ ਨਾਲ, ਬਰਾਬਰ ਤਾਂ ਇੱਥੇ ਹੈ। ਜੇਕਰ ਪਤਨੀ ਰਕਾਬੀਆਂ ਧੋਂਦੀ ਹੈ ਤਾਂ ਪਤੀ ਝਾੜੂ ਦਿੰਦਾ ਹੈ, ਪਤਨੀ ਬਿਸਤਰਾ ਲਗਾਉਂਦੀ ਹੈ ਤਾਂ ਪਤੀ ਬੱਚੇ ਨੂੰ ਦੁੱਧ ਦੀ ਬੋਤਲ ਤਿਆਰ ਕਰਕੇ ਪਿਲਾਉਂਦਾ ਹੈ, ਦੋਵੇਂ ਮਿਲ ਕੇ ਨਾਸ਼ਤਾ ਤੇ ਭੋਜਨ ਬਣਾਉਂਦੇ ਨੇ, ਬੱਚਿਆਂ ਨਾਲ ਖੇਡਦੇ ਨੇ, ਬੱਚਿਆਂ ਨੂੰ ਤਿਆਰ ਕਰਦੇ ਨੇ, ਫਿਰ ਆਪੂ ਕੰਮਾਂ ਦੇ ਉੱਤੇ ਜਾਂਦੇ ਨੇ, ਫਿਰ ਕੰਮਾਂ ਤੋਂ ਬਾਅਦ ਬੱਚਿਆਂ ਨੂੰ ਉੱਥੋਂ ਲੈਂਦੇ ਨੇ, ਘਰ ਲਿਆਉਂਦੇ ਨੇ, ਗੱਲਾਂ ਕਰਦੇ ਨੇ, ਫਿਰ ਉਹਨਾਂ ਨੂੰ ਖਾਣਾ ਖਿਲਾਉਂਦੇ ਨੇ ਬਣਾ ਕੇ। ਇਸ ਤਰ੍ਹਾਂ ਜ਼ਿੰਦਗੀ ਇੱਥੇ ਚੱਲਦੀ ਹੈ। ਜਿਹੜੀ ਇਸਤਰੀ ਕੰਮ ਦੇ ਉੱਤੇ ਨਹੀਂ ਜਾਂਦੀ ਉਹ ਵਿਹਲੀ ਬੈਠ ਕੇ ਗੱਪਾਂ ਨਹੀਂ ਮਾਰਦੀ, ਧੁਲਾਈ ਕਰਦੀ ਹੈ, ਕੱਪੜੇ ਇਸਤਰੀ ਕਰਦੀ ਹੈ, ਘਰ ਦੇ ਲਈ ਸੌਦਾ ਖਰੀਦ ਲਿਆਉਂਦੀ ਹੈ, ਸਮਾਂ ਬਚ ਜਾਂਦਾ ਹੈ ਤਾਂ ਇਸ ਦੇ ਲਈ ਪਾਰਟ ਟਾਈਮ ਜਿਹੜੇ ਹੈ ਜੌਬ ਵੀ ਕਰਦੀ ਹੈ। ਇਸ ਦੇ ਬਾਵਜੂਦ ਇਹ ਹਾਲ ਹੈ ਕਿ ਮੁਸ਼ਕਲ ਦੇ ਨਾਲ ਪੂਰੀ ਪੈਂਦੀ ਹੈ। ਪਰ ਸਾਡੇ ਵਾਲਾ ਜਿਹੜਾ ਮੇਰੇ ਵਰਗਾ ਆ ਕੇ ਕਹਿੰਦਾ ਉਹ ਥੱਕਿਆ ਹੋਇਆ ਬੜਾ ਅੱਜ ਕੰਮ ਕੀਤਾ, ਅੱਜ ਤਾਂ ਬੱਸ ਹੋ ਗਈ, ਬੱਸ ਸੋਫੇ ਤੇ ਜਾ ਕੇ ਡਿੱਗ ਜਾਂਦਾ ਹੈ। ਆਹ ਦਿਓ ਰੋਟੀ, ਆਹ ਦਿਓ ਪਾਣੀ, ਆਹ ਲਿਆਈ, ਉਹ ਲਿਆਈ, ਜਿਉਂ ਹੁਕਮ ਚਾੜਦਾ ਹੈ, ਜਿੱਦਾਂ ਉਹ ਤਾਂ ਸਵੇਰ ਦੀ ਵਿਹਲੀ ਬੈਠੀ ਹੈ ਵੀ ਭਾਈ, ਉਹ ਤਾਂ ਸਵੇਰ ਦੀ ਲੱਗੀ ਹੋਈ ਹੈ, ਕੰਮ ਕਰਦੀ ਹੈ, ਕੱਪੜੇ, ਘਰ ਦੀ ਸਫਾਈ, ਨਿਆਣਿਆਂ ਨੂੰ ਸਾਂਭਣਾ, ਹੋਰ ਸਾਰਾ ਨਿੱਕੜ ਸੁੱਕੜ ਕੰਮ, ਤੇ ਉਹਦੇ ਉੱਤੇ ਰੋਬ ਪਾਉਣ ਦੇ ਲਈ ਕਦੇ ਅਸੀਂ ਫੀਲ ਨਹੀਂ ਕੀਤਾ। ਜਦੋਂ ਫੀਲ ਕਰਾਂਗੇ ਪਤਾ ਲੱਗੇਗਾ ਕਿ ਉਹ ਵੀ ਕੰਮ ਦੇ ਵਿੱਚ ਵਿਅਸਤ ਹੈ। ਪਰ ਸਾਡੇ ਇੱਥੋਂ ਭਾਰਤ ਦੇ ਮਰਦ ਜਿਹੜੇ ਨੇ ਨਾ, ਲੰਮੇ ਲੰਬੇ ਚੌੜੇ ਬਿਆਨਾਂ ਦੀ ਲਾਠੀ ਲੈ ਕੇ ਇਸਤਰੀਆਂ ਨੂੰ ਹੱਕ ਰਹੇ ਨੇ। ਚਾਹੇ ਜਿੰਨੀ ਮਰਜ਼ੀ ਤੰਗੀ ਤੁਰਸੀ ਹੋਵੇ, ਪਤਨੀ ਘਰ ਦੀ ਜ਼ਿੰਨਤ ਬਣੀ ਬੈਠੀ ਰਹੇ, ਪਰ ਚਰਖਾ ਹੋ ਜਾਣਗੇ ਪਰ ਨੱਕ ਸਲਾਮਤ ਰਹੇ। ਪਤਨੀ ਇਸਤਰੀ ਪੰਨ ਦਾ ਪਟਾਰਾ ਸੰਭਾਲੀ ਬੈਠੀ ਰਹੇ, ਭਾਵੇਂ ਬੱਚਿਆਂ ਨੂੰ ਫੀਸ ਨਾ ਲਿਆਉਣ ਦੇ ਉੱਤੇ ਸ਼ਰਮਿੰਦਾ ਹੋਣਾ ਪਵੇ, ਬਾਣੀਆਂ ਕਰਜ਼ ਮੰਗ ਮੰਗ ਕੇ ਭਾਵੇਂ ਪਤੀ ਦੀ ਬੋਲਤੀ ਬੰਦ ਕਰਾ ਦੇਵੇ, ਪਰ ਕਿਉਂਕਿ ਕੋਈ ਵੱਡੇ ਮੀਆਂ ਕਹਿ ਮਰੇ ਹਨ ਕਿ ਔਰਤ ਦੀ ਦੁਨੀਆ ਇਸਦਾ ਘਰ ਹੈ, ਚਾਰ ਦੀਵਾਰੀ, ਤਾਂ ਬਸ ਔਰਤਾਂ ਲਕੀਰ ਦਾ ਫਕੀਰ ਬਣ ਕੇ ਘਰ ਦਾ ਕਰਦੀਆਂ ਰਹਿਣਗੀਆਂ ਆਪਣੇ ਮਤਲਬ ਕਿ ਹਸਬੈਂਡ ਨੂੰ। ਸਭ ਤੋਂ ਵੱਧ ਵੱਡੇ ਵੱਡੇ ਕਥਨ ਔਰਤਾਂ ਦੀ ਪਵਿੱਤਰਤਾ ਤੇ ਨੇਕੀ ਦੇ ਬਾਰੇ ਕਹੇ ਗਏ ਨੇ। ਫਰਮਾਉਂਦੇ ਨੇ ਕਿ ਔਰਤ ਨੂੰ ਕੁਦਰਤ ਨੇ ਕੁਝ ਇਸ ਤਰ੍ਹਾਂ ਬਣਾਇਆ ਕਿ ਉਹ ਕੇਵਲ ਇੱਕ ਨੂੰ ਹੀ ਨਹੀਂ ਪਿਆਰ ਕਰਦੀ, ਉਸੇ ਉੱਤੇ ਕੁਰਬਾਨ ਵੀ ਹੋ ਜਾਂਦੀ ਹੈ, ਤੇ ਮਰਦ ਚਾਹੇ ਜਿੱਥੇ ਮਰਜ਼ੀ ਧੱਕਾ ਖਾਂਦਾ ਫਿਰੇ। ਤੇ ਮਰਦ ਦੀ ਖਸਲਤ ਦੇ ਵਿੱਚ ਅਨੇਕਤਾ ਹੈ, ਉਹ ਹਰ ਵੇਲੇ ਨਵੀਂ ਔਰਤ ਵੱਲ ਖਿੱਚਿਆ ਜਾਂਦਾ ਹੈ। ਕਿਉਂ ਸ਼੍ਰੀ ਮਾਨ ਜੀ, ਇਹ ਖਬਰ ਤੁਹਾਨੂੰ ਕਿਸਨੇ ਦਿੱਤੀ? ਔਰਤ ਦੀ ਖਸਲਤ ਵੀ ਆਪਣੇ ਮਤਲਬ ਦੇ ਅਨੁਸਾਰ ਢਾਲ ਲਈ ਗਈ ਤਾਂ ਜੋ ਤੁਸੀਂ ਤਸੱਲੀ ਦੇ ਨਾਲ ਖਸਲਤ ਦੇ ਸਿਰ ਦੋਸ਼ ਥੱਪ ਕੇ ਜਿਹੜਾ ਬਾਹਰ ਜੋ ਮਰਜ਼ੀ ਕਰਦੇ ਫਿਰੋ। ਪਤਨੀ ਦੇ ਪੈਰਾਂ ਦੇ ਵਿੱਚ ਇਸਦੀਆਂ ਬੇੜੀਆਂ ਪਾ ਦਿਓ ਕਿ ਉਹ ਕੁਦਰਤ ਦੇ ਵਿਰੁੱਧ ਗੱਲ ਕਰਕੇ ਗਵਾਂਢੀ ਦੇ ਨਾਲ ਦੀਦੇ ਨਾ ਲੜਾਉਣ ਲੱਗ ਪਵੇ ਕਿਤੇ। ਹੁਣ ਜਿੱਦਾਂ ਚਲੋ ਬੰਦੇ ਨੂੰ ਜੇ ਕੁਝ ਕੋਈ ਔਰਤ ਚੰਗੀ ਲੱਗਦੀ ਹੈ, ਇਸੇ ਤਰ੍ਹਾਂ ਔਰਤਾਂ ਨੂੰ ਵੀ ਕੋਈ ਮਰਦ ਵੀ ਚੰਗਾ ਲੱਗ ਸਕਦਾ ਹੈ। ਇਸ ਤਰ੍ਹਾਂ ਇਸਤਰੀ ਤਵ ਨਾ ਗਵਾ ਬੈਠੋ ਭਾਈ, ਹੋਰ ਤਾਂ ਹੋਰ ਕੁਦਰਤ ਨੂੰ ਵੀ ਮਰਦ ਇਸ ਸਾਜਿਸ਼ ਦੇ ਵਿੱਚ ਘਸੀਟ ਲਿਆਵੇ। ਹਾਲਾਂਕਿ ਇਹ ਹਥਿਆਰ ਕਦੇ ਵੀ ਕਾਰਗਰ ਸਾਬਤ ਨਹੀਂ ਹੋਇਆ। ਔਰਤ ਨੇ ਅੱਖਾਂ ਲੜਾਉਣੀਆਂ ਚਾਹੀਆਂ ਤਾਂ ਮਰਦਾਂ ਨੂੰ ਪਤਾ ਵੀ ਨਾ ਚੱਲਿਆ। ਉਹ ਇਹੀ ਸਮਝਦੇ ਰਹੇ ਕਿ ਔਰਤਾਂ ਨੇਕ ਅਤੇ ਪਵਿੱਤਰ ਨੇ, ਇਹ ਇਹਨਾਂ ਦੀ ਖਸਲਤ ਹੈ। ਫਿਰ ਕੀ ਡਰ ਹੈ? ਪਰ ਕੋਈ ਇਹਨਾਂ ਨੂੰ ਪੁੱਛੇ ਕਿ ਤੁਹਾਨੂੰ ਕਿਸੇ ਨੇ ਆਖਿਆ ਕਿ ਔਰਤ ਕੇਵਲ ਇੱਕ ਵਾਰ ਹੀ ਪਿਆਰ ਕਰਦੀ ਹੈ? ਇਹ ਸਭ ਢਕੌਂਸਲੇ ਦੀਆਂ ਗੱਲਾਂ ਨੇ। ਜ਼ਮਾਨਾ ਬਦਲ ਰਿਹਾ, ਅਜਿਹੇ ਬਿਆਨਾਂ ਦੇ ਰੋਕਿਆਂ ਰੁਕਣ ਵਾਲਾ ਨਹੀਂ ਹੈ। ਜ਼ਿੰਦਗੀ ਦੀਆਂ ਕਦਰਾਂ ਚੰਗੇ ਜਾਂ ਮੰਦੇ ਰਾਹ ਬਦਲ ਕੇ ਹੀ ਰਹਿਣਗੀਆਂ। ਭਾਵੇਂ ਅਸੀਂ ਜਿੰਨਾ ਵੀ ਮਾਤਮ ਕਰ ਲਈਏ, ਸਿਰ ਪਿੱਟ ਲਈਏ, ਹਾਲਾਤਾਂ ਇਸਤਰੀ ਨੂੰ ਘਰਾਂ ਦੇ ਵਿੱਚ ਸ਼ਾਂਤੀ ਦੇ ਨਾਲ ਨਹੀਂ ਬੈਠਣ ਦੇਣਗੇ। ਹਾਲਾਤ ਜਿਹੜੇ ਨੇ, ਸਾਨੂੰ ਸੋਚਣਾ ਚਾਹੀਦਾ ਕਿ ਜਦੋਂ ਮਜਬੂਰੀ ਵੱਸ ਅਸੀਂ ਆਪਣੀ ਭੈਣ, ਧੀ, ਮਾਂ ਤੇ ਪਤਨੀ ਨੂੰ ਮਰਦਾਂ ਦੇ ਬਰਾਬਰ ਕੰਮ ਕਰਨ ਦੇ ਲਈ ਭੇਜਣ ਵਾਸਤੇ ਮਜਬੂਰ ਹੋ ਜਾਵਾਂਗੇ, ਤਾਂ ਸਾਨੂੰ ਇਹਨਾਂ ਨੂੰ ਕਿਸ ਤਰ੍ਹਾਂ ਦੀ ਸਿਖਲਾਈ ਦੇਣੀ ਚਾਹੀਦੀ ਹੈ? ਕਿ ਅਸੀਂ ਇਹਨਾਂ ਨੂੰ ਪੁਰਾਣੇ ਕੌਲਾਂ ਦੇ ਅਨੁਸਾਰ ਸ਼ਰਮ ਤੇ ਹਿਆ ਨੂੰ ਕਾਇਮ ਰੱਖਣ ਦੇ ਲਈ ਹਰ ਵੇਲੇ ਨਾਰੀ ਹੋਣ ਦੇ ਅਹਿਸਾਸ ਦੇ ਵਿੱਚ ਹੀ ਗਰਕ ਰਹਿਣਾ ਦਾ ਪਾਠ ਸਬਕ ਪੜ੍ਹਾਈ ਜਾਈਏ, ਜਾਂ ਇਹ ਸਮਝਾਈਏ ਕਿ ਜਦੋਂ ਕੰਮ ਦੇ ਉੱਤੇ ਜਾਓ ਤਾਂ ਆਪਣੀ ਨਸਵਾਨੀਅਤ, ਨਾਰੀ ਕੋਮਲਤਾ ਤੇ ਨਾਜ਼ ਨਖਰੇ ਦੇ ਨਾਲ ਨਾ ਲੈ ਕੇ ਜਾਓ। ਉੱਥੇ ਔਰਤ ਹੋਣ ਦੇ ਬਲ ਬੂਤੇ ਦੇ ਉੱਤੇ ਨਹੀਂ, ਸਗੋਂ ਆਪਣੀ ਮਿਹਨਤ ਦੇ ਨਾਲ ਕੰਮ ਕਰੋ। ਪੱਛਮੀ ਔਰਤਾਂ ਮਰਦਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਬਰਾਬਰ ਕੰਮ ਕਰਦੀਆਂ, ਪਰ ਨਾਲ ਹੀ ਲੋੜੋਂ ਵੱਧ ਆਪਣੇ ਔਰਤ ਹੋਣ ਦਾ ਢੋਲ ਪਿੱਟਦੀਆਂ, ਪਲ ਮਗਰੋਂ ਮੇਕਅਪ ਕਰਦੀਆਂ, ਵਾਲ ਸਵਾਰਦੀਆਂ, ਡੇਟ ਭਾਵ ਸਦਾ ਪੱਤਰ ਹਾਸਲ ਕਰਨ ਦੇ ਲਈ ਉਹ ਸਾਰੇ ਨਾਜ਼ ਨਖਰਾਲੂ ਢੰਗ ਵਰਤਦੀਆਂ ਜਿਹੜੇ ਕਿ ਅਖਬਾਰਾਂ ਤੇ ਰਸਾਲਿਆਂ ਰਾਹੀਂ ਇਹਨਾਂ ਤੱਕ ਪਹੁੰਚਦੇ ਆ। ਉਥੋਂ ਦੇ ਰਸਾਲਿਆਂ ਮੈਗਜ਼ੀਨਾਂ ਦੇ ਵਿੱਚ ਹਜ਼ਾਰਾਂ ਬਨਾਵਟੀ ਵਸਤਾਂ ਤੇ ਖੁਸ਼ਬੂਆਂ ਕੇਵਲ ਬੰਦਿਆਂ ਨੂੰ ਫਸਾਉਣ ਦੇ ਲਈ ਜ਼ਾਹਰ ਕੀਤੀਆਂ ਜਾਂਦੀਆਂ। ਉਥੋਂ ਦੀਆਂ ਔਰਤਾਂ ਦੇ ਦਿਲਾਂ ਦੇ ਵਿੱਚ ਇਹ ਬਿਠਾ ਦਿੱਤਾ ਗਿਆ ਕਿ ਇਹਨਾਂ ਦੀ ਜ਼ਿੰਦਗੀ ਦਾ ਮਕਸਦ ਹੈ ਕਿ ਇਹਨਾਂ ਨੂੰ ਕੋਈ ਚਾਹੇ ਇਹਨਾਂ ਦੇ ਨਾਲ ਵਿਆਹ ਕਰਕੇ ਬੱਚੇ ਬਖਸ਼ੇ। ਪਰ ਕਿੰਨੀਆਂ ਲੜਕੀਆਂ ਨੇ ਜਿਹੜੀਆਂ ਰਸਾਲਿਆਂ ਦੇ ਦੱਸੇ ਹੋਏ ਨੁਸਖਿਆਂ ਨੂੰ ਵਰਤ ਕੇ ਜ਼ਿੰਦਗੀ ਦੇ ਇਹਨਾਂ ਸੁਪਨਿਆਂ ਨੂੰ ਸਾਕਾਰ ਕਰ ਲੈਂਦੀਆਂ ਨੇ? ਜ਼ਿਆਦਾ ਤਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਮਰਦਾਂ ਨੂੰ ਵਰਗਲਾਉਂਦੀਆਂ ਨੇ ਤੇ ਖੁਦ ਉਹਨਾਂ ਦਾ ਸ਼ਿਕਾਰ ਹੋ ਜਾਂਦੀਆਂ, ਤੇ ਸਾਰੀ ਉਮਰ ਪਰੀਆਂ ਦੇ ਸ਼ਹਿਜ਼ਾਦੇ ਦੀ ਉਡੀਕ ਦੇ ਵਿੱਚ ਗੁਜ਼ਾਰ ਦਿੰਦੀਆਂ। ਜਿਸ ਦੇਸ਼ ਦੀਆਂ ਔਰਤਾਂ ਚਿੱਤ ਭਰਮਾਉਣੇ ਬਿਖਰੇ ਖਿਆਲਾਂ ਵਾਲੀਆਂ ਤੇ ਨਾ ਮੁਰਾਦ ਹੋਣ, ਉਥੋਂ ਦੇ ਬੱਚੇ ਕਿਉਂ ਨਾ ਟੈਡੀ ਬਣਨਗੇ ਤੇ ਬੱਚੀਆਂ ਕਿਉਂ ਨਾ ਆਪਣੀ ਨਸਵਾਨੀਅਤ ਦਾ ਰੋਹਬ ਜਮਾਉਣਗੀਆਂ। ਮੈਂ ਰੂਸ ਦੇ ਵਿੱਚ ਔਰਤਾਂ ਨੂੰ ਹਰ ਕਿੱਤੇ ਦੇ ਵਿੱਚ ਕੰਮ ਕਰਦਿਆਂ ਵੇਖਿਆ। ਕਿਸੇ ਦੇ ਮੂੰਹ ਦੇ ਉੱਤੇ ਨਾ ਕੋਈ ਮੇਕਅਪ ਸੀ ਤੇ ਨਾ ਹੀ ਉਹਨਾਂ ਦੇ ਵਾਲ ਸਵਾਰੇ ਹੋਏ। ਜ਼ਿਆਦਾ ਨੇ ਤਾਂ ਬਿਲਕੁਲ ਮਰਦਾਂ ਵਾਂਗ ਹੀ ਵਰਦੀਆਂ ਪਾਈਆਂ ਹੋਈਆਂ। ਕੀ ਪਹਿਨਣਾ ਔਖਾ ਸੀ, ਕੀ ਪਹਿਚਾਨਣਾ ਉਹਨਾਂ ਨੂੰ ਔਖਾ ਸੀ ਕਿ ਮਰਦ ਹੈ ਕਿ ਔਰਤ ਹੈ। ਬਿਲਕੁਲ ਮਰਦ ਲੱਗ ਰਹੀਆਂ ਸਨ। ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਕਿ ਇਸਤਰੀਅਤ ਦਾ ਖੂਨ ਹੋ ਰਿਹਾ। ਮੈਂ ਪੁੱਛਿਆ ਤਾਂ ਸਾਡੀ ਸਾਥਣ ਨੇ ਦੱਸਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਕੰਮ ਦੇ ਵੇਲੇ ਕੋਈ ਨਸਵਾਨੀਅਤ ਜਾਂ ਮਰਦਾਨਗੀ ਦੀ ਨੁਮਾਇਸ਼ ਕਰੇ ਇੱਥੇ। ਕਿਉਂ, ਤਦ ਤਾਂ ਇਹ ਮਸ਼ੀਨ ਬਣ ਜਾਣਗੀਆਂ। ਇਹ ਤਾਂ ਹੋਰ ਵੀ ਚੰਗਾ। ਤੁਸੀਂ ਕੀ ਮਸ਼ੀਨ ਨੂੰ ਕੋਈ ਘਟੀਆ ਸਮਝਦੇ ਹੋ ਕਿ ਹੱਥਾਂ ਦੀਆਂ ਬਣਾਈਆਂ ਮਸ਼ੀਨਾਂ ਪੱਥਰ ਤੋਂ ਤਰਾਸ਼ੇ ਬੁੱਤ ਦੇ ਨਾਲੋਂ ਕੁਝ ਘੱਟ ਪਵਿੱਤਰ ਨੇ? ਜੇਕਰ ਉਹ ਪੱਥਰ ਸਾਡੀ ਸੁਣਦਾ ਹੈ ਤਾਂ ਇਹ ਮਸ਼ੀਨਾਂ ਵੀ ਸਾਡੀਆਂ ਅੰਨਦਾਤਾ ਨੇ। ਸਾਨੂੰ ਗਾਵਾਂ ਬਲਦਾਂ ਦੇ ਨਾਲ ਜ਼ਿਆਦਾ ਪਿਆਰੀਆਂ ਨੇ, ਕਿਉਂਕਿ ਇਹਨਾਂ ਨੂੰ ਅਸੀਂ ਆਪੂ ਬੜੇ ਪਿਆਰ ਦੇ ਨਾਲ ਬਣਾਇਆ। ਹੁਣ ਜੇਕਰ ਅਸੀਂ ਇਹਨਾਂ ਜਿਹੇ ਹੋ ਜਾਈਏ, ਇੰਨੀ ਹੀ ਸ਼ਰਾਫਤ ਅਤੇ ਇਮਾਨਦਾਰੀ ਦੇ ਨਾਲ ਕੰਮ ਕਰੀਏ ਤਾਂ ਸਾਡੇ ਜੀਵਨ ਦਾ ਮਕਸਦ ਪੂਰਾ ਹੋ ਜਾਊ। ਇਹਨਾਂ ਮਸ਼ੀਨਾਂ ਦੇ ਵਿੱਚ ਨਾ ਔਰਤਾਂ ਨੇ ਤੇ ਨਾ ਹੀ ਮਰਦ। ਇੰਜ ਹੀ ਇਹਨਾਂ ਨੂੰ ਚਲਾਉਣ ਵਾਲਿਆਂ ਦੀ ਵੀ ਕੋਈ ਲੋੜ ਨਹੀਂ। ਸਭ ਮਜ਼ਦੂਰ ਨੇ, ਸਭ ਮਸ਼ੀਨਾਂ ਨੇ। ਇੱਥੇ ਕੋਈ ਔਰਤ ਕੋਈ ਮਰਦ ਨਹੀਂ। ਪਰ ਰਾਤ ਨੂੰ ਅਤਿਥੀ ਭੋਜ ਸਮੇਂ ਮੈਂ ਵੇਖਿਆ ਕਿ ਇਹਨਾਂ ਮਸ਼ੀਨਾਂ ਦੇ ਵਿੱਚ ਜਾਨ ਪੈ ਗਈ ਸੀ। ਜੀਵਨ ਤੇ ਇਨਸਾਨੀਅਤ ਦਾ ਹੱਕ ਭਰਪੂਰ ਤਰੀਕੇ ਦੇ ਨਾਲ ਅਦਾ ਹੋ ਰਿਹਾ ਸੀ। ਕਾਰਖਾਨੇ ਦੇ ਵਿੱਚ ਕਿਤੇ ਲੋਹਾ ਗਾਲਣ ਦੀਆਂ ਮਸ਼ੀਨਾਂ ਸਨ, ਕਿਤੇ ਢਾਲਣ ਦੀਆਂ, ਕਿਤੇ ਮਾਸ਼ਾ ਸੀ ਤੇ ਤਾਂ ਕਿਤੇ ਨਤਾਸ਼ਾ ਸੀ। ਇੱਕ ਪਾਸੇ ਪੁਰਜੇ ਢਾਲਣ ਦੀਆਂ ਮਸ਼ੀਨਾਂ ਸਨ ਤਾਂ ਦੂਜੇ ਪਾਸੇ ਯੂਰੀ ਸੀ ਤੇ ਵੀਰਾ ਸੀ। ਜਦੋਂ ਇਹ ਪਤਾ ਹੈ ਕਿ ਅੱਜ ਨਹੀਂ ਤਾਂ ਕੱਲ ਔਰਤਾਂ ਨੇ ਮਰਦਾਂ ਦੇ ਨਾਲ ਹੀ ਕੰਮ ਕਰਨਾ ਹੈ ਤਾਂ ਸਾਨੂੰ ਇਹ ਕਥਨ ਭੁੱਲ ਕੇ ਨਵੇਂ ਕਥਨ ਕੌਲ ਬਣਾਉਣੇ ਪੈਣਗੇ। ਪਹਿਲਾ ਕਥਨ ਕਿ ਕਾਲਜ ਅਤੇ ਸਕੂਲ ਦੇ ਵਿੱਚ ਤੂੰ ਨਾ ਮਾਂ ਹੈ, ਨਾ ਧੀ ਹੈ, ਨਾ ਹੀ ਪ੍ਰੇਮਿਕਾ, ਕੇਵਲ ਇੱਕ ਵਿਦਿਆਰਥਣ ਹੈ ਤੇ ਬਾਕੀ ਪ੍ਰੋਫੈਸਰ ਅਤੇ ਵਿਦਿਆਰਥੀ ਵਿਦਿਆਰਥਣਾਂ। ਦੂਸਰਾ ਨੁਕਤਾ ਕਿ ਦਫ਼ਤਰ ਦੇ ਵਿੱਚ ਨਾ ਤੂੰ ਮੁਹੱਬਤ ਦੇ ਵਿੱਚ ਬਾਵਫਾ ਹੈ ਤੇ ਨਾ ਹੀ ਬੇਵਫਾ, ਸਿੱਧੀ ਤਰ੍ਹਾਂ ਕੰਮ ਕਰ ਅਤੇ ਨਖਰੇ ਭੁੱਲ ਜਾ। ਆਲੇ ਦੁਆਲੇ ਜਿਹੜੇ ਲੋਕ ਬੈਠੇ ਨੇ ਸਭ ਇਨਸਾਨ ਨੇ। ਤੀਸਰਾ ਕਥਨ, ਨਾ ਮਰਦ ਨੇ ਤੇ ਨਾ ਹੀ ਔਰਤਾਂ, ਅਫਸਰ ਹਨ ਜਾਂ ਕਲਰਕ ਹਨ। ਆਹ ਮੇਜ਼ ਹੈ, ਉਹ ਕੁਰਸੀ ਹੈ ਤੇ ਆਹ ਚਪੜਾ ਸੀ। ਤੁਸੀਂ ਨਾ ਕਮਜ਼ੋਰ ਹੋ, ਨਾ ਸ਼ਕਤੀਸ਼ਾਲੀ, ਨਾ ਕੋਮਲ ਹੋ ਤੇ ਨਾ ਹੀ ਕੁਰਖਤ। ਤੁਹਾਡਾ ਕੰਮ ਉਹੀ ਹੈ ਜਿਸਦੀ ਤੁਸੀਂ ਤਨਖਾਹ ਲੈਂਦੇ ਹੋ। ਜਦੋਂ ਤੱਕ ਤੁਸੀਂ ਕਿੱਤਾ ਨਾ ਬਦਲ ਲਵੋ, ਤੁਹਾਨੂੰ ਕੁਦਰਤ ਨੇ ਇਸੇ ਕੰਮ ਦੇ ਲਈ ਪੈਦਾ ਕੀਤਾ। ਇੱਥੇ ਪਤੀ ਜਾਂ ਪਤਨੀ ਫਸਾਉਣ ਨਹੀਂ, ਕੇਵਲ ਕੰਮ ਕਰਨ ਦੇ ਲਈ ਆਇਓ। ਸਰੀਰਕ ਜਾਂ ਦਿਮਾਗੀ ਤਾਕਤ ਜਾਂ ਕਮਜ਼ੋਰੀ ਤੋਂ ਨਾ ਲਾਭ ਉਠਾਓ ਤੇ ਨਾ ਹੀ ਕਿਸੇ ਦਾ ਨੁਕਸਾਨ ਕਰੋ। ਚੌਥਾ ਨੁਕਤਾ ਹੈ ਕਿ ਕੇਵਲ ਵਿਆਹ ਹੀ ਤੁਹਾਡੀ ਮੰਜ਼ਿਲ ਨਹੀਂ, ਕਿਉਂਕਿ ਵਿਆਹ ਕਰ ਲੈਣਾ ਟੀਚੇ ਦੇ ਉੱਤੇ ਪਹੁੰਚਣਾ ਨਹੀਂ ਹੈ। ਇਸ ਨੂੰ ਨਿਭਾਉਣਾ ਅਸਲ ਦੇ ਵਿੱਚ ਲੰਬੀ ਇੱਕ ਸੜਕ ਹੈ। ਪਰ ਗੁਰਦੇਵ ਕਹਿੰਦੇ ਨੇ, ਐ ਔਰਤ, ਤੂੰ ਅੱਧੀ ਔਰਤ ਹੈ ਅਤੇ ਅੱਧਾ ਸੁਪਨਾ ਹੈ। ਕਿਸੇ ਨੇ ਇਹਨਾਂ ਦੀ ਪਤਨੀ ਤੋਂ ਰਾਏ ਜਾਣੀ ਕਿ ਸਲਾਹ ਲਈ ਹੁੰਦੀ ਤਾਂ ਸ਼ਾਇਦ ਇਹ ਕਹਿੰਦੀ ਕਿ ਗੁਰਦੇਵ ਤਾਂ ਆਪੂ ਪੂਰੇ ਦੇ ਪੂਰਾ ਸੁਪਨਾ ਸਨ ਤੇ ਸੁਪਨੇ ਦੀ ਸੁੰਦਰ ਵਿਆਖਿਆ ਵੀ। ਪਰ ਔਰਤਾਂ ਪੈਗੰਬਰ ਨਹੀਂ ਹੁੰਦੀਆਂ, ਔਰਤਾਂ ਨਬੀ ਨਹੀਂ ਹੁੰਦੀਆਂ, ਔਰਤਾਂ ਪਾਗਲ ਨਹੀਂ ਹੁੰਦੀਆਂ। ਤਾਂ ਫਿਰ ਕੋਈ ਉੱਠ ਕੇ ਕਹਿ ਕਿਉਂ ਨਹੀਂ ਦਿੰਦਾ ਕਿ ਔਰਤ ਔਰਤ ਨਹੀਂ ਹੁੰਦੀ, ਔਰਤ ਔਰਤ ਨਹੀਂ ਹੁੰਦੀ। ਜੀ ਦੋਸਤੋ, ਇਹ ਸੀ ਜੀ ਕਹਾਣੀ, ਬਾਕਮਾਲ ਕਹਾਣੀ, ਅੱਧੀ ਔਰਤ ਅੱਧਾ ਸੁਪਨਾ, ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚੋਂ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ ਜੀ ਡਾਕਟਰ ਗੁਰਦਿਆਲ ਸਿੰਘ ਰਾਏ ਹੁਣਾਂ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜਤਾ ਮੰਚ। ਤੇ ਦੋਸਤੋ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ। ਕਿਉਂਕਿ ਕੰਮਾਂ ਕਾਰਾਂ ਦੇ ਉੱਤੇ ਦੇਖੋ ਕਈ ਵਾਰੀ ਇੱਕ ਦੂਸਰੇ ਦੇ ਪ੍ਰਤੀ ਸੋਚ ਵਿਚਾਰ ਸ਼ੁਰੂ ਹੋ ਜਾਂਦੇ ਆ ਤੇ ਪਰ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਉੱਥੇ ਜਦੋਂ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਅਸੀਂ ਇੱਕ ਕੰਮ ਹੀ ਹੁੰਦੇ ਹਾਂ ਉਹਦੇ ਵਿੱਚ, ਚਲੋ ਇਹਨਾਂ ਚੀਜ਼ਾਂ ਨੂੰ ਨਹੀਂ ਅਸੀਂ ਦੇਖਦੇ। ਨਾ ਹੀ ਕਦੇ ਮਨ ਚ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ। ਪਤਾ ਨਹੀਂ ਸ਼ਾਇਦ ਇੱਥੇ ਦੀ ਸੋਸਾਇਟੀ, ਇੱਥੇ ਦਾ ਕੰਮ ਕਾਜ ਹੀ ਇੱਦਾਂ ਦਾ ਹੈ, ਜਾਂ ਸਾਨੂੰ ਹੀ ਇਹਨਾਂ ਨੇ ਇੱਦਾਂ ਦੇ ਕਰ ਲਿਆ, ਕਿਉਂਕਿ ਇਹਨਾਂ ਲੋਕਾਂ 'ਚ ਰਹਿੰਦੇ ਹਾਂ, ਵਿਚਰਦੇ ਹਾਂ। ਕੁਝ ਨਾ ਕੁਝ ਤਾਂ ਸਾਨੂੰ ਕਹਿੰਦੇ ਖਰਬੂਜਾ, ਖਰਬੂਜੇ ਨੂੰ ਦੇਖ ਕੇ ਰੰਗ ਬਦਲਦਾ। ਹੋ ਸਕਦਾ ਹੈ ਕੁਝ ਨਾ ਕੁਝ, ਜਾਂ ਹਰ ਕਿਸੇ ਦੀ ਬਾਕੀ ਆਪਣੀ ਸੋਚ ਦੇ ਮੁਤਾਬਕ ਹੈ ਜੀ, ਕੀ ਸੋਚਦੇ ਹੋ ਤੁਸੀਂ ਇੱਕ ਦੂਸਰੇ ਦੇ ਪ੍ਰਤੀ। ਪਰ ਇਹ ਕਹਾਣੀ ਬਾਕਮਾਲ ਹੈ ਜੀ, ਕਿ ਜੇ ਤੁਸੀਂ ਪੜ੍ਹ ਰਹੇ ਹੋ, ਜਿਵੇਂ ਕਿ ਇੱਥੇ ਬੱਚਿਆਂ ਨੂੰ ਵੀ ਕਿਹਾ ਜਾਂਦਾ ਹੈ ਕਿ ਪਹਿਲਾਂ ਤੂੰ ਪੜ੍ਹ ਲੈ, ਤੇਰੀ ਉਮਰ ਪੜ੍ਹਨ ਦੀ ਹੈ, ਗਰਲਫ੍ਰੈਂਡ ਜਾਂ ਬੋਏਫ੍ਰੈਂਡ ਲੱਭਣ ਦੀ ਨਹੀਂ, ਜਦੋਂ ਉਮਰ ਹੋ ਗਈ ਤੂੰ ਆਪੇ ਹੀ, ਕਿਸੇ ਨੇ ਰੋਕਣਾ ਟੋਕਣਾ ਨਹੀਂ ਹੈ, ਆਪੇ ਹੀ ਤੂੰ ਆਪਣੇ ਲਈ ਲੱਭ ਲਾ ਤੇ ਲੱਭ ਲੈਣੀ ਹੈ, ਜਾਂ ਲੱਭ ਲਏਗਾ, ਜਾਂ ਕੁੜੀ ਨੇ ਮੁੰਡਾ ਲੱਭ ਲੈਣਾ। ਉਹ ਸਾਰਾ ਸਿਲਸਿਲਾ ਜਿਹੜਾ ਕੁਦਰਤ ਦੇ ਵੱਲੋਂ ਹੀ ਜਿਹੜਾ ਤਿਆਰ ਹੈ, ਪਰ ਆਪਣੇ ਫਰਜ਼ ਜਿਹੜੇ ਨੇ, ਸਾਡੀ ਜਿਹੜੀ ਜੌਬ ਹੈ, ਉਹਨੂੰ ਪਹਿਲਾਂ ਪਛਾਣਨ ਦੀ ਜ਼ਰੂਰਤ ਹੈ। ਤੇ ਲਓ ਦੋਸਤੋ, ਲਾਈਨਾਂ ਖੁੱਲੀਆਂ ਨੇ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ, ਕਾਲ ਕਰਨੀ ਚਾਹੁੰਦੇ ਹੋ ਤਾਂ। ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਜੀ, ਤੇ ਜੋਲ ਭੈਣ ਜੀ ਦੇ ਕੁਝ ਸੁਨੇਹੇ ਨੇ, ਹੋਰ ਦੋਸਤਾਂ ਦੇ ਸੁਨੇਹੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਮਾਲ ਭੈਣ ਜੀ ਕਹਿੰਦੇ ਨੇ ਕਿ ਉਸ ਤੋਂ ਪਹਿਲਾਂ ਸੁਨੇਹਾ ਆਇਆ ਸੀ ਆਪਣੇ ਸਤਪਾਲ ਗੋਸਵਾਮੀ ਸਾਹਿਬ ਦਾ, ਉਹਨਾਂ ਨੇ ਸਾਦਰ ਪ੍ਰਣਾਮ। ਵੀਰ ਜੀ ਕਹਿੰਦੇ ਨੇ, ਤੇ ਔਜਲਾ ਸਾਹਿਬ ਕਹਿੰਦੇ, ਲੋਕ ਕਹਿੰਦੇ ਪਹਿਲਾਂ ਇਹ ਸੁਧਰਨ ਫਿਰ ਅਸੀਂ ਜੀ ਕਹਿੰਦੇ, ਤੇ ਕਹਿੰਦੇ ਇਹ ਕਹਿੰਦੇ ਪਹਿਲਾਂ ਲੋਕ ਸੁਧਰਨ ਔਖਾ ਹੈ ਜੀ ਕਹਿੰਦੇ। ਰਾਜਵੀਰ ਕੁਮਾਰ ਬਾਈ ਜੀ ਲਿਖਦੇ ਹੈ, ਸੋਰੀ ਰਾਜਵੀਰ ਕਹਿ ਦਿੰਦਾ ਮੈਂ, ਗਲਤ ਕਹਿ ਦਿੰਦਾ, ਰਾਜੀਵ ਜੀ ਲਿਖਦੇ ਨੇ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਜੀਆਨੂ ਜੀ ਭਾਈ ਜੀ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ, ਕਹਾਣੀ ਕਾਹਦੀ, ਆਹ ਬੰਦੇ ਦੀ ਗੁਲਾਮੀ ਦੀ ਗੱਲ ਹੈ ਜੀ, ਤੇ ਆਦਮੀ ਤਕਰੀਬਨ ਸਭ ਸੋਫੇ ਤੇ ਬੈਠ ਜਾਂਦੇ ਨੇ, ਭਾਵੇਂ ਦੋਨੋਂ ਕਹਿੰਦੇ ਇਕੱਠੇ ਹੀ ਕੰਮ ਤੋਂ ਆਏ ਹੋਣ। ਕਿਆ ਬਾਤ ਹੈ ਜੀ, ਆਪਣੇ ਮਾਲ ਭੈਣ ਜੀ ਨੇ ਲਿਖਿਆ। ਲਓ ਦੋਸਤੋ, ਆਪਣੇ ਨਾਲ ਔਜਲਾ ਸਾਹਿਬ ਜੁੜੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਜ ਜੀ, ਮੈਂ ਕਮੈਂਟ ਕਰਨ ਲੱਗੇ, ਫਿਨਿਸ਼ ਫਿਨਲੈਂਡ ਦੇ ਕਿਸੇ ਬੰਦੇ ਨੇ ਲਿਖਿਆ ਜੀ ਕਹਾਣੀ?
0: ਇਹਨੇ ਜੀ ਰਸ਼ੀਅਨ ਹੈ ਜੀ।
1: ਅੱਛਾ,
0: ਹਾਂਜੀ,
1: ਬੜਾ ਬੰਦਾ, ਮਾੜਾ ਖਰਾਬ ਬੰਦਾ ਹੈ ਜੀ, ਕਹਾਣੀ ਲਿਖੀ ਹੈ?
0: ਨਹੀਂ, ਔਰਤ ਹੈ ਜੀ ਵੈਸੇ ਤਾਂ, ਇਸਮਤ ਚੁਗਤਾਈ।
1: ਨਹੀਂ, ਬਹੁਤ ਦੇਖੋ, ਇਹ ਮੁਲਕਾਂ ਨੇ ਤਰੱਕੀ ਵੀ ਤਾਂ ਹੀ ਕੀਤੀ ਹੈ,
0: ਤਾਂ ਹੀ ਕੀਤੀ ਹੈ
1: ਜੀ। ਸਾਡੇ ਤਾਂ ਅੱਧਾ ਕੰਮ ਤਾਂ ਹੁਣ ਤੱਕ ਕਹੀਏ ਨੇ ਬੰਦੇ ਦੇ ਕਰਨ ਵਾਲਾ, ਜਨਾਨੀ ਦੇ ਕਰਨ ਵਾਲੀ ਹੈ ਨੀ?
0: ਬਿਲਕੁਲ
1: ਹੈ ਜੀ, ਇਹ ਕੰਮ ਜਨਾਨੀ ਦੇ ਕਰਨ ਵਾਲੇ, ਬੰਦੇ ਦੇ ਕਰਨ ਵਾਲਾ ਹੈ ਨੀ?
0: ਬਿਲਕੁਲ।
1: ਹੁਣ ਇੱਥੇ ਹਰ ਚੀਜ਼ ਦੇ ਵਿੱਚ ਮੂਹਰੇ ਨੇ, ਟਰੱਕ ਵੀ ਚਲਾਉਂਦੀਆਂ, ਚਲੋ ਪਾਇਲਟ ਤਾਂ ਇੰਡੀਆ ਚ ਵੀ ਬਣ ਗਏ ਆਪਣੇ ਵੀ, ਚਲੋ ਜੇ ਸਾਰਾ ਕੁਝ ਬਾਹਰ ਕੱਢਾਂਗੇ ਤਾਂ ਹੀ ਨਿਰੰਤਰਤਾ ਆਊਗੀ, ਤਾਂ ਹੀ ਕਿਸੇ ਨਾਲ ਗੱਲ ਕਰ,
0: ਬਰਾਬਰਤਾ ਤਾਂ ਫਿਰ ਹੀ ਆਏਗੀ ਨਾ। ਬਿਲਕੁਲ ਹੈ ਜੀ,
1: ਫਿਰ ਹੀ ਆ ਗਈ, ਤਰੱਕੀ ਵੀ ਇਹਦੇ ਵਿੱਚ ਹੈ ਜੀ,
0: ਵਿੱਚ ਹੀ ਹੈ ਜੀ।
1: ਆਪਣੇ ਕੋਲ ਮਿਸਾਲ ਹੈ ਮਾਲ ਭੈਣ ਜੀ, ਜੇ ਉਦੋਂ ਪੜ੍ਹੇ, ਦੇਖੋ ਮਤਲਬ ਕਿੰਨੀ ਅਖਿਆਈ ਹੋ, ਸੋਚ ਕੇ ਦੇਖੋ ਵੀ ਕਦੋਂ ਕਿਵੇਂ ਪੜ੍ਹਨ ਜਾਂਦੇ ਹੋਣੇ ਉਸ ਸਮਿਆਂ ਦੇ ਵਿੱਚ।
0: ਬਿਲਕੁਲ,
1: ਕਿਹੜਾ ਨੇੜੇ ਤੇੜੇ ਸਕੂਲ ਆ, ਪਰ ਫਿਰ ਵੀ ਇਹ ਦਾਦੇ ਹੁੰਦੇ ਮੈਂ ਫਸਟ ਆਉਂਦੇ ਰਹੇ, ਇਹ ਪੜ੍ਹੇ, ਪੜ੍ਹ ਕੇ ਟੀਚਰ ਲੱਗੇ, ਇੱਥੇ ਟੀਚਰ ਲੱਗੇ, ਫਿਰ ਗਾਹਾਂ ਬੱਚੇ ਪੜ੍ਹੇ।
0: ਬਿਲਕੁਲ ਹੈ ਜੀ,
1: ਤੇ ਇਹ ਵੀ ਆਪਦੇ ਇਹਨਾਂ ਦੇ ਮਾਂ ਪਿਓ ਵੀ ਇਹਨਾਂ ਨੂੰ ਅੰਦਰ ਰੱਖ ਸਕਦੇ ਸੀ, ਵਿਆਹਣਾ ਹੀ ਸੀ।
0: ਬਿਲਕੁਲ,
1: ਜੇ ਅਸੀਂ ਤਾਂ ਉਸ ਸਮੇਂ ਤਾਂ ਅਸੀਂ ਸੋਚਦੇ ਵੀ ਕੁੜੀ ਹੈਗੀ ਵੀ ਚਲੋ ਮਾੜਾ ਮੋਟਾ ਕੱਪੜਾ ਸਿਉਣ ਸਿੱਖ ਲਵੇ,
0: ਉੱਥੇ ਤਾਂ ਕਹਿ ਦਿੰਦੇ ਆ, ਅੱਜ ਤੱਕ ਵੀ ਕਹਿ ਦਿੰਦੇ ਆ ਤੂੰ ਕਿਹੜਾ
1: ਸਿੱਖ ਲਵੇ,
0: ਅੱਜ ਤੱਕ ਵੀ ਕਹਿ ਹੀ ਦਿੰਦੇ ਆ ਕਿ ਤੂੰ ਕਿਹੜਾ ਪੜ੍ਹ ਕੇ ਡੀਸੀ ਲੱਗਣਾ।
1: ਹਾਂਜੀ
0: ਜੀ,
1: ਨਹੀਂ ਜੇ ਆਈ ਸੋਚ ਹੁੰਦੀ ਸੀ ਨਾ, ਮਤਲਬ ਸਿਲਾਈ ਕਢਾਈ, ਘਰ ਦਾ ਕੰਮ ਚੁੱਲਿਆ ਚੌਂਕਾ,
0: ਬਿਲਕੁਲ
1: ਇਹ ਆਉਣਾ ਚਾਹੀਦਾ
0: ਜੀ।
1: ਮੈਂ ਅੱਜ ਅੱਜ ਦੇਖਦਾ ਸੀ ਇੱਕ, ਤੇ ਉਹ ਬਹੁਤ ਸੋਹਣੀ ਪਾਈ ਹੋਈ ਆ ਜਿਹੜੀ ਕੁੜੀ ਧਾਲੀ ਵਾਲਾ, ਫਿਲਮਾਂ ਚ ਵੀ ਕੰਮ ਕਰਦੀ, ਮਤਲਬ ਅਮਨ ਧਾਲੀ ਇੱਕ ਹੀ ਆ, ਵਧੀਆ ਰੋਲ ਕਰਦੀ ਆ ਉਹ। ਉਹ ਕਹਿੰਦੇ ਵੀ ਛੋਟੇ ਹੁੰਦੇ ਸਾਨੂੰ ਕਹੀ ਗਏ ਆਹ ਕਰ ਲੋ, ਪੜ੍ਹ ਲੋ ਮਾੜਾ ਜਿਹਾ, ਆਹ ਕਰ ਲੋ, ਗਾਹਾਂ ਅਕਲ ਆ ਜੂ, ਵੱਧ ਜਾਏਗੇ ਅੱਗੇ, ਉਹ ਆ ਜਾਏਗੇ ਉਹ। ਉਦੋਂ ਬਾਅਦ ਜਾਣੀ ਦਿਖਾਉਂਦੇ ਵਿਆਹ ਹੋ ਜਾਂਦਾ, ਉਹ ਸਹੁਰੇ ਜਾ ਕੇ ਸਾਰਾ ਕੰਮ ਘਰਦਿਆਂ ਦਾ, ਸਹੁਰੇ ਮੂਹਰੇ ਰੋਟੀ ਜਾਦੇ, ਕਹਿੰਦੀ ਜੀ ਆਹੀ ਕੋ ਕਰਨਾ ਸੀ, ਫਿਰ ਇੰਨਾ ਪੜ੍ਹਾਉਣ ਦੀ ਕੀ ਲੋੜ ਹੋਈ, ਆ ਕੇ ਤਾਂ ਰੋਟੀ ਗੁਲਾਮੀ ਦਾ ਸਹੁਰੇ ਦੀ ਉਹ ਕਰਨੀ ਸੀ ਗਾਹਾਂ ਆ ਕੇ। ਉਹ ਮਤਲਬ ਦਿਖਾਈ ਆ ਵੀ ਥੋੜੀ ਛੋਟੀ ਰੀਲ ਬਣਾਈ ਆ ਵੀ ਟਿਕਟ ਦਾ ਸਹੁਰੇ ਵੀ ਦਿੰਦੇ, ਕੋਈ ਕਹਿੰਦਾ ਪਾਣੀ ਧਰ ਦੀ, ਕੋਈ ਕਹਿੰਦਾ ਚਾਹ ਲਿਆ ਦੀ। ਉਹ ਕਹਿੰਦੀ ਵੀ ਫਿਰ ਆਹ ਕੁਛ ਆ ਕੇ ਆਹ ਸੀ ਫਿਊਚਰ, ਇਹ ਫਿਊਚਰ ਲਈ ਸਾਨੂੰ ਤਿਆਰ ਕਰ ਰਹੇ ਸੀ ਤੁਸੀਂ।
0: ਦੇਖੋ ਮੈਂ ਕਈ ਵਾਰੀ ਭਾਜੀ ਸੋਚਦਾ ਹੁੰਦਾ, ਚਲੋ ਗੱਲ ਹੈ ਥੋੜੀ ਜਿਹੀ ਹੋਰ ਪਾਸੇ ਦੀ ਆ, ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਸਾਡੇ ਮਤਲਬ ਕਿ ਫੇਲੀਅਰ ਹੋਣ ਦਾ ਕੰਮ, ਜਾਂ ਹੁਣ ਦੇਖ ਲੋ ਇਹ ਥੋੜੀ ਪਤਾ ਕਿ ਮੌਤ ਨੇ ਕਦੋਂ ਆ
1: ਜਾਣਾ,
0: ਮੌਤ ਨੇ ਕਦੋਂ ਆ ਜਾਣਾ ਪਤਾ ਥੋੜੀ ਹੈ। ਹੁਣ ਸਭ ਤੋਂ ਵੱਧ
1: ਸਾਡੇ ਭਾਜੀ ਇੱਕ ਮਿੰਟ ਪੌਜ਼ ਕਰਿਓ, ਸਾਡੇ ਫੇਲੀਅਰ ਹੋਣ ਦਾ ਇੱਕ ਕਾਰਨ ਤਾਂ ਹੈ ਹੀ ਨਹੀਂ।
0: ਬਿਲਕੁਲ ਹੈ ਜੀ,
1: ਸਾਡੇ ਫੇਲੀਅਰ ਹੋਣ ਦੇ ਕਿੰਨੇ ਕਾਰਨ ਨੇ, ਕਿ ਜੇ ਇੱਕ ਬਾਪੂ ਇਕੱਲਾ ਖੇਤੀ ਕਰਦਾ ਤੇ ਬਾਕੀ ਹੋਰ ਕੋਈ ਧੰਦੇ ਅਪਣਾਉਣ, ਚਾਹੇ ਕੋਈ ਇੱਕ ਇੱਕ ਮੁੰਡਾ ਮਤਲਬ ਤਿੰਨ ਬੱਚੇ ਨੇ, ਇੱਕ ਮੱਝ ਰੱਖ ਲਵੇ,
0: ਬਿਲਕੁਲ
1: ਮੱਝਾਂ ਰੱਖ ਲਵੇ, ਤੇ ਇੱਕ ਕੋਈ ਟਰੈਕਟਰ
0: ਟਰਾਲੀ ਕਰੇ ਮਾੜਾ ਮੋਟਾ, ਕੋਈ
1: 6 ਮਹੀਨੇ ਟਰੈਕਟਰ ਟਰਾਲੀ ਖੜਾ ਹੁੰਦਾ, ਉਹ ਤੇ ਕੋਈ ਕੰਮ ਕਰ ਲਵੇ, ਕੋਈ ਹੱਟੀ ਪਾ ਲਵੇ, ਕੋਈ ਜੋਬ ਕਰਨ ਲੱਗ ਜਾਵੇ, ਤੇ ਉਹ ਫਿਰ ਤਿੰਨ ਜਵਾਕ ਨੇ, ਆਮਦਨ ਉਹੀ ਹੈ, ਤੇ ਉਹਦੇ ਖਰਚੇ ਤਿੰਨਾਂ ਦੇ ਵੱਧ ਗਏ, ਤੇ ਆਮਦਨ ਇੱਕ ਘਟਣੀ ਹੈ, ਫਿਰ ਉਹ ਆਮਦਨ ਦੇ ਵਿੱਚੋਂ ਖਰਚੇ ਵੱਧ ਗਏ।
0: ਹੁਣ ਦੇਖੋ ਮੈਂ ਕਈ ਵਾਰੀ
1: ਇਨਪੁੱਟ ਕਿਉਂ ਨੀ ਪਾਇਆ ਉਹਦੇ ਵਿੱਚ,
0: ਕਈ ਵਾਰੀ ਭਾਜੀ ਸੋਚਦਾ ਹੁੰਦਾ, ਦੇਖੋ ਸਭ ਤੋਂ ਦੁਖਾਂਤ ਜਦੋਂ ਗੱਲ ਆ, ਜਦੋਂ ਘਰ ਦੇ ਵਿੱਚ ਕੋਈ ਮਰਦ ਖਤਮ ਹੋ ਜਾਂਦਾ ਜਿਹੜਾ ਆਪਣਾ ਸੱਭਿਆਚਾਰ ਆ, ਤੇ ਸਭ ਤੋਂ ਵੱਧ ਜਿਹੜਾ ਰੋਣਾ ਪਿੱਟਣਾ ਔਰਤਾਂ ਉਸ ਵੇਲੇ ਪਾ ਰਹੀਆਂ ਹੁੰਦੀਆਂ ਕਿ ਹਾਏ ਮਰ ਗਏ, ਲੁੱਟ ਗਏ, ਚਲੋ ਦੁੱਖ ਹੁੰਦਾ ਹੈ, ਪੱਟੇ ਗਏ, ਉਹ ਗੱਲ ਤਾਂ ਇਹ ਹੁੰਦੀ ਹੈ ਸਾਡਾ ਕਮਾਉਣ ਵਾਲਾ ਹੀ ਚਲਿਆ ਗਿਆ, ਹੁਣ ਸਾਨੂੰ ਕਰਨਾ ਪੈਣਾ ਜੀ, ਤੇ ਪਹਿਲਾਂ ਕਰ ਲੈਂਦੇ ਨਾਲ ਰਲ ਕੇ,
1: ਆਪਣੇ ਤਾਂ ਇੰਡੀਪੈਂਡੈਂਟ ਹੋ ਗਏ, ਇਹ ਰਹੇ ਨੇ ਕਿ ਵਿਚਾਰੀ ਲੇਡੀ ਕਿਸੇ ਨਾਲ ਪਹਿਲਾਂ ਗੱਲੇ ਨੀ ਕਰ ਸਕਦੀ, ਫਿਰ ਜਦੋਂ ਕਰਨੀ ਪੈਂਦੀ ਫਿਰ ਉਹਦੇ ਤੇ ਉਂਗਲਾਂ ਉੱਠਦੀਆਂ ਨੇ
0: ਜੀ,
1: ਸਾਡੀ ਤਾਂ ਸੋਚ ਇੱਥੋਂ ਹੀ ਨੀ ਨਿਕਲੀ,
0: ਨਿਕਲੀ ਨੀ ਜੀ।
1: ਬਹੁਤ ਵਧੀਆ ਕਹਾਣੀ ਸੀ, ਬਹੁਤ ਜ਼ਿਆਦੇ ਮਤਲਬ ਇੱਥੇ ਹਰ ਕੰਮ ਦੇਖ ਲੋ, ਕੰਸਟਰਕਸ਼ਨ ਦਾ ਕੰਮ
0: ਬਰਾਬਰ ਹੋਈ ਤੁਸੀਂ
1: ਗੱਲ ਬਹੁਤ ਵਧੀਆ ਲੱਗੀ ਵੀ ਜਦੋਂ ਡਰੈਸ ਪਾਈ ਖੜੀ ਹੁੰਦੀ ਉਹਨੂੰ ਪਤਾ ਲੱਗਦਾ ਹੁੰਦਾ ਜਾਂ ਉੱਪਰ ਟੋਪਾ ਲਿਆ ਹੁੰਦਾ ਸੇਫਟੀ ਵਾਲਾ ਵੀ ਬੰਦਾ ਖੜਾ ਕੇ ਜਨਾਨੀ,
0: ਬਿਲਕੁਲ ਪਤਾ ਨੀ ਲੱਗਦਾ ਜੀ, ਬਕਾਇਦਾ ਫਰਕ ਨੀ ਆਏਗਾ ਜੀ ਔਰਤ ਹੈ ਕਿ ਬਿਲਕੁਲ, ਇੱਥੇ ਹੁਣ ਗੱਡੀਆਂ ਠੀਕ
1: ਕਰਦੇ ਇਸ ਤਰ੍ਹਾਂ ਬਣਾਈਆਂ ਹੋਈਆਂ ਨਾ, ਮਤਲਬ ਗੱਲ ਤਾਂ ਅਸੀਂ ਕਿੰਨਾ ਸਟਰੋਂਗ ਆ ਕਿੰਨਾ ਕਮਜ਼ੋਰ ਆ ਸਾਡੇ ਮਾਸਕਾਂ ਦੇ ਵਿੱਚ ਦਿਮਾਗ ਇੱਥੇ ਹੈ
0: ਜੀ। ਹੁਣ ਦੇਖੋ ਕਿੰਨਾ ਵਿਵਾਦ ਹੋਇਆ ਉਹਦੇ ਵਿਚ, ਆ ਜਿਹੜਾ ਜਗਰਾਜ ਸਿੰਘ ਹੈਗਾ ਕ੍ਰਿਕਟਰ ਜਾਂ ਉਹਨਾਂ ਦੇ ਫਾਦਰ ਜਿਹੜੇ ਨੇ, ਕਿੰਨਾ ਵਿਵਾਦ ਦੇਖੋ, ਚੀਜ਼ਾਂ ਸੋਚ ਹੀ ਆ ਨਾ ਸਾਡੀ ਉਹਦੇ ਉੱਤੇ ਖੜੀ ਆ ਵੀ ਅਸੀਂ ਕੀ
1: ਸੋਚਦੇ। ਮਲਕੀਤ ਰੌਣੀ ਆ ਵਧੀਆ, ਮੈਂ ਇਹਨੂੰ ਐਕਟਰ ਕਹਿੰਦਾ ਸੀ, ਮੈਂ ਕੱਲ ਕਮੈਂਟ ਕਰਨ ਲੱਗੇ ਉਹਦੇ ਥੱਲੇ
0: ਜੀ,
1: ਉਹ ਕਹਿੰਦਾ ਇਹ ਡਾਇਰੈਕਟਰ ਤੇ ਨਿਰਭਰ ਕਰਦਾ, ਫਿਰ ਤੁਹਾਡੇ ਲਈ ਸਾਰਾ ਕੋਈ ਪੈਸਾ ਹੀ ਰਹਿ ਗਿਆ ਡਾਇਰੈਕਟਰ ਤੇ ਨਿਰਭਰ,
0: ਡਾਇਰੈਕਟਰ ਤੁਹਾਡੀ ਆਪਣੀ ਵੀ ਚੋਇਸ ਹੈਗੀ ਹੈ ਨਾ ਕਿ ਤੁਸੀਂ ਸਮਾਜ ਨੂੰ ਕੀ ਦੇਣਾ, ਤੁਹਾਡੀ ਵੀ ਕੋਈ ਜ਼ਿੰਮੇਵਾਰੀ ਹੈ।
1: ਅਸੀਂ ਭਾਰਜਵੀਰ ਥੱਲੇ ਵੀ ਕੱਲ ਨੂੰ ਡਾਇਰੈਕਟਰ ਤੇਰੀ ਭੈਣ ਬਾਰੇ ਤੈਨੂੰ ਕੋਈ ਤੂੰ ਬੋਲ ਕੋਲ ਤੇ ਗੱਲ ਖਾ ਇੱਥੇ, ਤੂੰ ਖਾ ਦੇਗਾ,
0: ਬਿਲਕੁਲ ਹੈ ਜੀ,
1: ਇਹ ਕੋਈ ਜਵਾਬ ਥੋੜਾ ਤੁਸੀਂ ਜਵਾਬ ਵੀ ਦੇ ਸਕਦੇ ਹੋ,
0: ਬਿਲਕੁਲ ਕੋਈ ਜ਼ਿੰਮੇਵਾਰੀ ਵੀ ਹੁੰਦੀ ਹੈ ਆਪਣੀ,
1: ਪਹਿਲਾਂ ਸੀ ਇਹ ਗੱਲ, ਚਾਹੇ ਉਹਦੇ ਅੰਮ੍ਰਿਤ ਛਕਣ ਤੋਂ ਪਹਿਲਾਂ ਸੀ ਚਾਹੇ ਉਹਦੇ ਅੰਮ੍ਰਿਤ ਛਕਣ ਤੋਂ ਬਾਅਦ ਸੀ
0: ਜੀ,
1: ਗੱਲ ਤਾਂ ਇੱਕ ਇੱਜ਼ਤ ਦੀ ਹੈ
0: ਜੀ,
1: ਸਨਮਾਨ ਦੀ ਹੈ, ਸੋਚਦੀ ਹੈ ਤੁਸੀਂ ਫਿਰ ਇੰਨਾ ਕਰ ਜਾਏਗਾ ਮੈਂ ਤੁਹਾਨੂੰ ਡਾਇਰੈਕਟਰ ਜੋ ਮਰਜ਼ੀ ਕਰਵਾ ਲਵੇ।
0: ਹੁਣ ਦੇਖੋ ਇਹ ਤਾਂ ਫਿਲਮਾਂ ਚ ਹੀ ਥੋੜੀ ਆ, ਆਪਣੀ ਵਾਈਫ ਨੂੰ ਕੀ ਕੁਝ ਕਹਿੰਦਾ ਰਿਹਾ ਹੈ ਮਤਲਬ ਕਿ ਫੇਸਬੁੱਕ ਦੇ ਉੱਤੇ ਜਾਂ ਹੋਰ ਸਾਰਾ ਕਿੰਨਾ ਕੀ ਕੁਝ ਕਰਦਾ ਰਿਹਾ ਹੈ, ਇਹ ਅੱਜ ਦੀ ਸੋਚ ਥੋੜੀ ਆ ਉਹਦੀ,
1: ਉਹਦੇ ਪਿੱਛੇ ਜਿਹੜੇ ਚਲੋ ਉਹ ਤਾਂ ਪਤਾ ਹੀ ਹੈ ਕਿਹੜਾ ਕਿਰਦਾਰ ਆ ਕੀ ਚੀਜ਼ ਆ ਉਹ, ਜਿਹੜੀ ਨਸਲ ਹੈ ਉਹਦੀ ਨੀ ਮੈਂ ਗੱਲ ਕਰਦਾ, ਮੈਂ ਜਿਹੜੇ ਬਾਕੀ ਉੱਪਰ ਦੀ ਸਫਾਈਆਂ ਦੇਣ ਲੱਗੇ ਨੇ, ਇੱਕ ਜਿਨ੍ਹਾਂ ਦਾ ਆਪਦਾ ਇੱਕ ਮਾੜਾ ਮੋਟਾ ਵਧੀਆ ਕਿਰਦਾਰ ਸੀ ਮਲਕੀਤ ਰੌਣੀ ਦਾੜੀ,
0: ਬਿਲਕੁਲ ਜੀ ਬਿਲਕੁਲ,
1: ਉਹ ਸਫਾਈ ਦੇ ਰਿਹਾ ਜੀ, ਦੇਖੋ
0: ਸਾਡਾ
1: ਸਾਈਨ ਕਰੇ ਹੁੰਦੇ ਨੇ, ਸਾਈਨ ਤੁਹਾਡੇ ਤੁਹਾਡੇ ਕੰਮ ਲਈ ਕੀਤੇ ਹੁੰਦੇ ਨੇ ਕਿ ਤੁਹਾਨੂੰ ਆ ਇਹੋ ਜਿਹਾ ਕੁਝ ਗੰਦ ਬੋਲਣ ਲਈ ਕੀਤੇ ਹੁੰਦੇ,
0: ਤੁਹਾਡੇ ਹੱਥ ਬੰਨੇ ਆ, ਬਿਲਕੁਲ ਜੀ ਤੁਸੀਂ ਭੱਜ ਕੇ ਨਾ ਜਾਓਗੇ,
1: ਉਹਦੇ ਇਹ ਲਿਖਿਆ ਹੁੰਦਾ ਭਾਈ ਅਸੀਂ ਤੇਰੇ ਤੋਂ ਗਾਲਾਂ ਕਢਾਵਾਂਗੇ ਤੇਰੀ ਭੈਣ ਨੂੰ,
0: ਬਿਲਕੁਲ
1: ਅਸੀਂ ਗਾਲਾਂ ਕਢਾਵਾਂਗੇ ਤੇਰੀ ਮਾਂ ਨੂੰ ਵਿੱਚ ਲਿਖਿਆ ਹੁੰਦਾ ਕੰਟਰੈਕਟ ਦੇ ਵਿੱਚ,
0: ਮੈਂ ਤਾਂ ਹੈਰਾਨ ਹੋ ਗਿਆ ਉੱਥੇ, ਕਿਹਾ ਵੀ ਕੋਰਟ ਦੇ ਵਿੱਚ ਮਤਲਬ ਕਿ ਇਹਨਾਂ ਦੀ ਜਿਹੜੀ ਉਹ ਵੌਇਸ ਹੈ, ਕਹਿੰਦੇ ਮਤਲਬ ਕਿ ਉਹ ਮੈਚ ਨਹੀਂ ਮੈਚ ਕਰਨੀ ਹੈ, ਤਾਂ ਭਾਈ ਉਹਦੀ ਆਵਾਜ਼ ਯਾਰ ਉਹਦੀ ਆਵਾਜ਼ ਆ ਸਰੇਆਮ, ਪਤਾ ਲੱਗਦਾ ਕਿ ਉਹਦੀ ਆਵਾਜ਼ ਆ, ਉਹਦਾ ਬੋਲਚਾਲ ਸਾਰਾ ਕੁਝ,
1: ਮੁੜ ਕੇ ਆਈ ਆ ਫਲਾਨਾ ਧੌਕਾ, ਉਹ ਚ ਇੱਕ ਨਹੀਂ ਹੈ, ਉਹ ਹੁਣ ਵੀ ਕਈ ਸੀਨ ਹੋਰ ਆਏ ਨੇ ਉਹ ਚ, ਹੋਰ ਸਰੇਆਮ ਗਾਲਾਂ ਕੱਢੀ ਹੋਈਆਂ ਨੇ,
0: ਹਾਂ ਬਿਲਕੁਲ,
1: ਇਹਦਾ ਹੱਥ ਆ ਨਾ ਚੀਜ਼ ਦੀ, ਜਿਹੜੀਆਂ ਆਮ ਗੱਲਾਂ ਮਤਲਬ ਗਾਲਾਂ ਇਹੀ ਜਿਹਾ ਕੱਢੀ,
0: ਬਿਲਕੁਲ ਬਿਲਕੁਲ ਸ਼ਰਮ ਆਉਂਦੀ,
1: ਬਹਿ ਕੇ ਕਿਵੇਂ ਦਮਾਲਾ ਸਜਾ ਕੇ ਕਿਵੇਂ ਤੂੰ ਆਪਦੇ ਆਪ ਨੂੰ ਮੈਂ ਬਾਬਾ ਦੀਪ ਸਿੰਘ ਦਾ ਪੁੱਤਰ ਹੈ
0: ਜੀ,
1: ਹਾਂਜੀ ਤੂੰ ਹੀ ਜੰਮਿਆ ਬਾਬੇ ਦੀਪ ਸਿੰਘ ਦਾ, ਹੋਰ ਨੀ ਕੋਈ ਜੰਮਿਆ, ਉਸ ਤੋਂ ਬਾਅਦ
0: ਉਹਨਾਂ ਦੀ ਕੁਰਬਾਨੀ ਵੀ ਰੋਲਦੇ ਆ ਸਾਰਾ ਕੁਝ,
1: ਉਹੀ ਤਾਂ ਗੱਲ ਆਈ ਸਾਡੇ, ਬਸ ਅਸੀਂ ਗੱਲਾਂ ਚ ਸਰਦਾਰ ਆ, ਕਿਰਦਾਰ ਸਾਡੇ ਆਹ ਨੇ,
0: ਬਿਲਕੁਲ ਜੀ ਬਿਲਕੁਲ,
1: ਹੋਰ ਸਾਡੇ ਪੱਲੇ ਕੁਛ ਨੀ ਹੈ ਜੀ,
0: ਜੀ
1: ਗੱਲਾਂ ਦੇ ਸਰਦਾਰ ਆ, ਸਰਦਾਰ ਵੀ ਨੀ ਸਰਦਾਰ ਆ ਜੀ,
0: ਸਿਰਦਾਰ
1: ਸਰਦਾਰ ਤਾਂ ਕਾਹਨੂੰ ਕਹਿਣਾ ਜੀ,
0: ਬਿਲਕੁਲ ਜੀ
1: ਕਿਰਦਾਰ ਕਰਦੇ ਅਸੀਂ ਕੀ ਆ, ਇਹ ਆ ਕਰੈਕਟਰ ਨੇ ਸਾਡੇ,
0: ਬਿਲਕੁਲ ਜੀ,
1: ਮਾਂ ਵੀ ਤੇਰੇ ਹੋਊਗੀ, ਤੇਰੇ ਭੈਣ ਵੀ ਹੋ, ਧੀ ਆ ਤੇਰੇ,
0: ਬਿਲਕੁਲ
1: ਬਿਲਕੁਲ
0: ਪ੍ਰੈਜ਼ੈਂਟ ਵੀ ਕਰ ਰਿਹਾ, ਬਿਲਕੁਲ
1: ਚਲੋ ਠੀਕ ਹੈ ਜੀ,
0: ਥੈਂਕ ਯੂ,
1: ਕੁੜੀ ਵੀ ਪੰਜਾਬੀ ਹੈ ਜਿਹੜੀ ਕੋਲ ਖੜੀ ਐਕਟਿੰਗ ਕਰਦੀ, ਉਹ ਵੀ ਪੰਜਾਬੀ ਹੈ ਕੁੜੀ,
0: ਹਾਂਜੀ ਉਹ ਵੀ ਪੰਜਾਬੀ ਹੈ, ਉਹਦਾ ਨਾਂ ਦੇਖੋ ਉਹ ਲਿਖੇ ਸੁਖਮਣੀ ਕੇ ਕੀ ਹੈਗਾ,
1: ਸੁਖਮਣੀ ਨਹੀਂ ਕੁਛ
0: ਕੁਛ ਹੋਰ ਹੈ ਜੀ ਗੁਰਬਾਣੀ ਦੇ ਨਾਲ ਗੁਰਬਾਣੀ ਕੁਛ ਏਦਾਂ ਨਹੀਂ
1: ਖਬਰ ਚੱਲ ਰਹੀ ਹੈ ਆਸਟ੍ਰੇਲੀਆ ਚ ਗੁਰਦੁਆਰੇ ਕੋਈ ਲੜਾਈ ਹੋ ਗਈ ਹੋਣੀ ਹੈ
0: ਹਾਂਜੀ
1: ਤੇ ਉਹ ਕੁੜੀ ਨੇ ਪੁਲਿਸ ਵਾਲਿਆਂ ਨੂੰ ਰੋਕ ਗਿਆ ਉਹਨਾਂ ਨੂੰ ਉਹ ਅੰਦਰ ਜੁੱਤੀਆਂ ਪਾ ਕੇ ਚਲੇ ਗਏ ਉਹਨਾਂ ਨੂੰ ਰੋਕਿਆ ਵੀ ਤੁਸੀਂ ਜੁੱਤੀ ਪਾ ਕੇ ਨੀ ਅੰਦਰ ਆ ਸਕਦੇ ਉਹ ਕਹਿੰਦੇ ਵੀ ਦੇਖੋ ਇੱਕ ਸਿੱਖ ਲੜਕੀ ਨੇ ਜੀ ਪੁਲਿਸ ਵਾਲਿਆਂ ਨੂੰ ਕਿਹਾ ਤੁਸੀਂ ਜੁੱਤੀ ਉਹ ਪੁਲਿਸ ਅੰਦਰ ਆਈ ਕਿਉਂ ਜੁੱਤੀਆਂ ਪਾ ਕੇ ਉਹ ਕੀ ਕਾਰਨ ਸੀ
0: ਕਾਰਨ ਕੀ ਸੀ ਉਹਨਾਂ ਨੂੰ ਆਉਣਾ ਕਾਤੋਂ ਪੈ ਗਿਆ ਬਿਲਕੁਲ
1: ਉਹੇ ਗੁਰਦੁਆਰੇ ਪੁਲਿਸ ਤੁਰੀ ਫਿਰਦੀ ਹੈ
0: ਜੀ
1: ਇੱਥੇ ਸਾਡੀ ਸੋਚ ਉਹਨੂੰ ਪਤਾ ਨੀ ਕੀ ਮਾਈ ਭਾਗੋ ਬਣਾਉਣ ਲੱਗੇ ਹੋਏ ਨੇ
0: ਉਹ ਇਹੀ ਹੈ ਜੀ ਸਾਡੇ ਲੋਕ
1: ਉਹ ਤਾਂ ਚਾਹੇ ਤੁਹਾਡੇ ਬੱਚੇ ਹੋਣ ਚਾਹੇ ਮੇਰੇ ਬੱਚੇ ਹੋਣ ਜੇ ਪੁਲਿਸ ਆਊ ਉਹਨਾਂ ਨੂੰ ਕਹਿ ਸਕਦੀ ਹੈ ਪਲੀਜ਼ ਸਾਡੇ ਆਹ ਰਿਸਪੈਕਟ ਹੈ ਮਤਲਬ
0: ਜੀ
1: ਪਰ ਉਹ ਹਟਦੇ ਨੀ ਕਦੇ ਜੁੱਤੀ ਦਾ ਲਾਹ ਲਾਉਂਦੇ ਹੀ ਨੀ ਪੁਲਿਸ ਵਾਲੇ ਕਦੇ ਉਹਨਾਂ ਦੀ ਆਪਦੀ
0: ਉਹ ਤਾਂ ਡਿਊਟੀ ਦੇ ਉੱਤੇ ਹੈ ਨਾ ਉਹਨਾਂ ਨੂੰ ਧਰਮ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਲੈਣ ਦੇਣ ਨਹੀਂ
1: ਬਿਲਕੁਲ ਜੀ ਨਹੀਂ ਉਹਨਾਂ ਦੇ ਕੋਡ ਆਫ ਕੰਡਕਟ ਆ ਉਹਨਾਂ ਨੂੰ ਫੋਲੋ ਕਰਨੇ ਪੈਂਦੇ
0: ਹੋ ਮੋਰੇ ਉਹ ਅੱਗੇ ਉਹ ਗੋਲੀ ਚੱਲਦੀ ਹੋਵੇ ਜਾਂ ਐਮਰਜੈਂਸੀ ਹੋਵੇ ਤਾਂ ਉਹ ਜੁੱਤੀ ਲਾਉਣਗੇ ਜੀ
1: ਬਾਦਲ ਜੀ ਉਹਨੇ ਸਮਝਾਇਆ ਉਹਨਾਂ ਨੂੰ ਉਹ ਇਹ ਸਿੱਖਾਂ ਦੇ ਘਰੇ ਪੈਦਾ ਹੋਈ ਹੋਈ ਹੈ ਜੀ ਇਹ ਆਇਆ
0: ਜੀ
1: ਉਹ ਮੈਂ ਲਿਖਿਆ ਕਾਹਨੂੰ ਇੱਥੇ ਭੇਡ ਚਾਲ ਕੁੱਤੇ ਲੋਕ ਬਹੁਤ ਨੇ ਮੈਂ ਪਹਿਲਾਂ ਥੱਲੇ ਲਿਖਣ ਲੱਗਿਆ ਵੀ ਪਹਿਲਾਂ ਕਾਰਨ ਪੁੱਛੋ ਲੋ ਇਹਨੂੰ ਪੁੱਛੋ ਵੀ ਪੁਲਿਸ ਆ ਜਿਹੜੇ ਅੰਦਰ ਪ੍ਰਧਾਨ ਸੈਕਟਰੀ ਕੋਈ ਗੁਰਦੁਆਰੇ ਪਰ ਉਹਨਾਂ ਨੂੰ ਪੁੱਛੋ ਪੁਲਿਸ ਆਈ ਕਿਉਂ ਇੱਥੇ
0: ਬਿਲਕੁਲ ਹੈ ਜੀ
1: ਜੇ ਥੋੜੀਆਂ ਕਰਤੂਤਾਂ ਹੀ ਤਾਂ ਹੀ ਪੁਲਿਸ ਇੱਥੇ ਆਈ
0: ਬਿਲਕੁਲ ਹੈ ਜੀ ਬਿਲਕੁਲ
1: ਕਰਤੂਤਾਂ ਕਹਿ ਕੇ ਵੜਦੀ ਹੈ
0: ਜੀ
1: ਆ ਸਾਡੇ 16 ਸਾਲ ਹੋ ਗਏ ਗੁਰੂ ਘਰ ਕਦੇ ਮਤਲਬ ਪੁਲਿਸ ਆਈ ਹੋਵੇ ਇੱਥੇ
0: ਤੁਸੀਂ ਗੁਰੂ ਘਰ ਦੀ ਗੱਲ
1: ਕਰ ਰਹੇ ਤਾਂ ਹੀ ਪੁਲਿਸ ਅੰਦਰ ਆਉ
0: ਮੈਂ ਅੱਜ ਆਪਣੀ ਗੱਲ ਕਰਾਂ ਤਾਂ ਸਾਡੇ ਘਰ ਨਹੀਂ ਆਈ ਜੀ ਕਦੇ ਅਜੇ ਤਾਂ 22-20 ਸਾਲ ਹੋ ਗਏ
1: ਨਹੀਂ ਚਲੋ ਘਰ ਦੀ ਵੱਖਰੀ ਗੱਲ ਲਾ ਲੈਣੇ ਆ ਵੀ ਮਤਲਬ ਉੱਥੇ ਘਰ ਤੇ ਚਲੋ ਆਪਾਂ ਦੋ ਜਣੇ ਆ ਉੱਥੇ ਤਾਂ ਕਿੰਨੀ ਕਮਿਊਨਿਟੀ ਹੁੰਦੀ ਹੈ ਵੱਖ-ਵੱਖ ਲੋਕ ਸੋਚਦੇ ਲੋਕ ਹੁੰਦੇ ਆ
0: ਜੀ
1: ਮਤਲਬ ਮੇਰੇ ਕਹਿਣ ਦਾ ਵੀ ਮਤਲਬ ਤੁਸੀਂ ਘੱਟੋ ਘੱਟ ਇਹਦੇ ਦੇਖੋ ਵੀ ਪੁਲਿਸ ਆਈ ਕਿਉਂ
0: ਕੋਈ ਗਲਤੀ ਕਰੋਗੇ ਤਾਂ ਹੀ ਉਹ ਇਨਵੋਲਵ ਹੋਣਗੇ ਨਾ ਬਿਲਕੁਲ ਹੈ ਜੀ
1: ਔਰ ਉਹੇ ਮਾਈ ਭਾਗੋ ਬਣਾਉਣ ਲੱਗੇ ਹੋਏ
0: ਉਹ ਸਾਡੇ ਲੋਕ ਬਸ ਹੈ ਜੀ ਚਾੜ ਦਿੰਦੇ ਆ ਸਾਰਾ ਕੁਝ
1: ਹਰ ਮਹਿਕਮੇ ਦੇ ਵਿੱਚ ਕੈਨੇਡਾ ਦੇ ਵਿੱਚ ਲੜਕੀਆਂ ਬੰਦੇ ਹਰ ਮਹਿਕਮੇ ਦੇ ਵਿੱਚ ਨੇ ਉਹ ਫੋਟੋ ਪਾਉਣਗੇ ਦੇਖੋ ਜੀ ਫਲਾਣੇ ਸਾਡੀ ਸਿੱਖ ਅਫਸਰ ਬਣ ਗਈ
0: ਦੇਖੋ ਤੁਸੀਂ ਅਮਰੀਕਾ ਦੇ ਵਿੱਚ ਕਦੋਂ ਦਾ ਸਿੱਖ ਅਮਰੀਕਾ ਦੇ ਵਿੱਚ ਕਦੋਂ ਦਾ ਸਿੱਖ ਧਰਮ ਚੱਲ ਰਿਹਾ ਗੋਰੇ ਜਿਹੜੇ ਨੇ ਉਹ ਚਿੱਟੇ ਪਹਿਰਾਵਿਆਂ ਵਾਲੇ ਜਿਹੜੇ ਨੇ ਉਹ ਕੀਰਤਨ ਵੀ ਕਰਦੇ ਆ ਸ਼ਬਦ ਗਾਉਣ ਵੀ ਕਰਦੇ ਆ ਪੂਰੀ ਉਹ ਮਰਿਆਦਾ ਦੇ ਵਿੱਚ ਰਹਿੰਦੇ ਆ ਕਦੇ ਉਹਨਾਂ ਦੀ ਗੱਲ ਕੀਤੀ ਹੈ
1: ਨਾ ਨਾ ਉਹ ਨੀ ਕਰਨੀ
0: ਕਦੇ ਉਹਨਾਂ ਨੇ ਬੇਦ ਵੀ ਕੀਤੀ ਦੇਖੀ ਆ ਜਾਂ ਸੁਣੀ ਆ
1: ਬਸ ਉਹਨੂੰ ਮਾਈ ਭਾਗੋ ਕੱਲ ਪਰਸੋਂ ਨੇ ਬਣਾਉਣ ਲੱਗੇ ਹੋਏ
0: ਜੀ
1: ਉਹਨੇ ਰੋਕਤੇ ਜੀ ਵੀ ਜੁੱਤੀ ਪਾ ਕੇ ਨਹੀਂ ਆ ਸਕਦੇ ਇੱਥੇ ਤਾਂ ਅਸੀਂ ਖੜੇ ਹਾਂ ਜੀ
0: ਉਹ ਜਿਹੜਾ ਬੋਲ ਪਏ ਜੀ ਦੋ ਅੱਖਰ ਬੋਲ ਦਿੰਦਾ ਬਸ ਠੀਕ ਹੈ ਚੱਕ ਲੋ
1: ਉਹਨੇ ਚਲੋ ਠੀਕ ਹੈ ਬੱਚਾ ਹੋ ਕੋਈ ਉਹਨੇ ਸਮਝਾਤਾ ਭਾਈ ਇੰਨੀ ਗੱਲ ਕਹਿਣ ਦਾ ਤੇ ਤੁਸੀਂ ਕਿੱਡੀ ਕੀ ਗੱਲ ਕਰ ਲਈ ਤੁਸੀਂ ਕਰਤੂਤ ਕੀ ਕੀਤੀ ਹੈ ਜੀ ਇਹਦੇ ਕਰਕੇ ਪੁਲਿਸ ਉੱਥੇ ਆਈ ਉਹਨੂੰ ਵੀ ਸੋਚਣ ਦੀ ਗੱਲ ਕਰੋ ਨਾ ਕਦੇ
0: ਜੀ
1: ਕਰ ਅਸੀਂ ਕੀ ਰਹੇ
0: ਗੱਲ ਤਾਂ ਇਹ ਹੈ ਔਜਲਾ ਸਾਹਿਬ ਸਾਨੂੰ ਹਰ ਵਾਰ ਦੱਸਣ ਦੀ ਕਿਉਂ ਜ਼ਰੂਰਤ ਪਵੇ ਇਹ ਤਾਂ ਸਮਾਂ ਕਿ ਤੁਸੀਂ ਇੰਨਾ ਕੁ ਪ੍ਰਚਾਰ ਕਰ ਦਿਓ ਕਿ ਸਿੱਖਾਂ ਦਾ ਜਿਹੜਾ ਅਦਬ ਕਰਨਾ ਹੈ ਗੁਰੂ ਸਾਹਿਬ ਦਾ ਜਾਂ ਜੋ ਵੀ ਹੈ ਜਿੱਥੇ ਚਲੋ ਬਾਹਰ ਜਿੱਦਾਂ ਮਰਜ਼ੀ ਹੋਈ ਜਾਵੇ ਤਾਂ ਅੰਦਰ ਜਿਹੜਾ ਆਉਣਾ ਹੈ ਪੂਰੇ ਉਸ ਹਿਸਾਬ ਦੇ ਨਾਲ ਉਹ ਚੀਜ਼ਾਂ ਦਾ ਸਾਰਾ ਕੁਝ ਤੁਸੀਂ
1: ਜਦ ਤੋਂ ਵਿਸਾਖੀ ਚੱਲਦੀ ਹੈ ਪਰੇਡਾਂ ਰਹੀ ਪ੍ਰਚਾਰ ਇਹ ਕਰਦੇ ਆ ਖਾ ਕੇ ਗੋਲ
0: ਗੱਪੇ ਕੈਨੇਡਾ ਦੇ ਵਿੱਚ ਕਿੰਨੇ ਮਿਲੀਅਨ ਦਾ ਮੇਲਾ ਲੱਗਦਾ ਹੈ ਕਦੇ ਅਸੀਂ ਇਸ ਬਾਰੀਆਂ ਚੀਜ਼ਾਂ ਦੇ ਉੱਤੇ ਸਪੈਂਡ ਕੀਤਾ ਕਿ ਆ ਦੱਸੀਏ ਲੋਕਾਂ ਨੂੰ ਪਬਲਿਕ ਦੇ ਵਿੱਚ ਦੱਸੀਏ ਕਿ ਸਾਡੇ ਸਥਾਨ ਦੇ ਉੱਤੇ ਤੁਸੀਂ ਕਿੱਦਾਂ ਆਉਣਾ
1: ਦੋ ਵੈਨਕੂਵਰ ਪਰੇਡਾਂ ਨਿਕਲਦੀਆਂ ਦੋ ਸਰੀ ਨਿਕਲਦੀਆਂ ਦੋ ਐਕਸਪੋਰਟ ਨਿਕਲਦੀਆਂ ਨੇ
0: ਜੀ
1: ਚਾਰ ਪੰਜ ਟੋਰਾਂਟੋ ਨਿਕਲਦੀਆਂ ਨੇ ਹੁਣ ਤਾਂ ਸਿੱਖੜੇ ਪਰੇਡਾਂ ਹੀ ਚੱਲਣੀਆਂ ਨੇ ਪ੍ਰਚਾਰ ਹੀ ਕਰ ਰਹੇ ਹਾਂ ਅਸੀਂ ਕਰਕੇ ਪ੍ਰਚਾਰ ਵੀ ਆਪਦਾ ਹੀ ਖਾ ਕੇ ਮੁੜੇ ਆਉਂਦੇ ਆ ਜਿਹੜਾ ਰੋਜ਼ ਘਰੇ ਖਾਂਦੇ ਆ ਉੱਥੇ ਖਾ ਕੇ ਮੁੜੇ ਆਉਂਦੇ ਆ ਬਸ ਆਹ ਹੈ
0: ਜਿਹੜੀ ਨਫ਼ਰਤ ਫੈਲ ਰਹੀ ਹੈ ਕਮਿਊਨਿਟੀਆਂ ਵੱਖਰੀਆਂ ਦੇ ਵਿੱਚ ਉਹ ਸਾਨੂੰ ਨਜ਼ਰ ਨਹੀਂ ਆਉਂਦੀ ਕੋਈ ਖਾਲਿਸਤਾਨ ਦਾ ਰੋਲਾ ਪਾ ਕੇ ਬੈਠਾ ਹੈ ਲਾ ਕੇ ਬੈਠਾ
1: ਹੈ ਇਹ ਜੀ ਰਸਮਲਾਈ ਦੀ ਐਕਦੀ ਦੇਖੀ ਰੈਸਪੀ ਪੁੱਛਣੀ ਭੁੱਲ ਗਈ ਮੈਂ
0: ਜੀ
1: ਹੈ ਜੀ ਉੱਥੇ ਚੌਲ ਬਹੁਤ ਵਧੀਆ ਬਣਾਇਆ ਸੀ ਉਹ ਕਦੇ ਦੇਖ ਖਾ ਕੇ ਦੇਖੇ ਉਹਨੂੰ ਰੈਸਪੀ ਪੁੱਛਣੀ ਭੁੱਲ ਗਈ ਮੈਂ ਆ ਗੋਲ ਗੱਪੇ ਬਹੁਤ ਵਧੀਆ ਸੀ ਉੱਥੇ ਆਹ ਚੀਜ਼ ਤਾਂ ਅਸੀਂ ਆ ਕੇ ਆਹ ਸਿੱਖ ਕੇ ਆਉਂਦੇ ਸੀ ਉੱਥੇ
0: ਬਿਲਕੁਲ
1: ਜਾ ਕੇ
0: ਬਿਲਕੁਲ ਹੈ ਜੀ
1: ਭਾਈ ਆਇਆ ਸੀ ਇੱਥੇ ਕੱਲੇ ਕੱਲੇ ਰਹਿਣੇ ਅੱਜ ਤੱਕ ਤਾਂ ਦੇਖਿਆ ਨੀ ਕਦੇ ਵੀ ਭਾਈ ਕੱਲੇ ਦਾ ਰਸ ਕਿੰਨੀਆਂ ਦਾ ਪੀਤਾ ਹੋਇਆ
0: ਵੈਸੇ ਇਸ ਚੀਜ਼ ਦੇ ਸਿੱਧ ਕਰ ਦਿੱਤਾ ਉਹ
1: ਲੈਣਾ ਜਿ ਲਾ ਕੇ ਫੇਰ ਕੱਲੇ ਦਾ ਖਰੀਦਦੇ ਬੰਦੇ ਨੇ ਇੱਥੇ ਤਾਂ ਸਿੱਖੀ ਕੜੀ ਹਟੀ
0: ਵੈਸੇ ਇਸ
1: ਚੀਜ਼ ਪ੍ਰਚਾਰ ਆ ਪ੍ਰਸਾਰ ਕਰਦੇ ਆ ਜੀ ਤਾਂ
0: ਵੈਸੇ ਇਸ ਚੀਜ਼ ਨੇ ਸਿੱਧ ਕਰ ਦਿੱਤਾ ਜਿਹਦਾ ਪਹਿਲਾਂ ਬਜ਼ੁਰਗਾਂ ਤੋਂ ਸੁਣਦੇ ਨਹੀਂ ਹੁੰਦੇ ਸੀ ਮੇਲੇ ਲੱਗਦੇ ਹੁੰਦੇ ਸੀ ਕਿਹੜਾ ਰੋਜ਼ ਰਿਸ਼ਤੇਦਾਰੀਆਂ ਚ ਤੁਰਿਆ ਫਿਰਦਾ ਹੁੰਦਾ ਸੀ ਇੰਨੀ ਬਾਟ ਹੁੰਦੀ ਸੀ ਕਿਹਨੇ ਕਰਨੀ ਸੀ ਜਦੋਂ ਮੇਲਾ ਮੁਲਾ ਲੱਗਣਾ ਸਾਰੇ ਮੇਲੇ ਤੇ ਮਿਲ ਮੁਲ ਪੈਂਦੇ ਸੀ ਉਹ ਚੀਜ਼ ਆਪਣੇ ਇੱਥੇ ਹੋ ਗਈ ਹੈ ਜੀ ਹੁਣ ਇਹਨਾਂ ਤੇ
1: ਆਹੋ ਆਈ ਕੁਛ ਹੋ
0: ਬਿਲਕੁਲ
1: ਇਹ ਪ੍ਰਸਾਰ ਤੁਸੀਂ ਕਹਿੰਦੇ ਪ੍ਰਸਾਰ ਰਹੇ ਹੁੰਦੇ ਪ੍ਰਸਾਰ ਰਹੇ ਆ ਜਿਹੜਾ ਕਰ ਰਹੇ ਅਸੀਂ ਹੋਰ ਕੀ ਕਰ ਰਹੇ
0: ਬਿਲਕੁਲ ਹੈ ਜੀ
1: ਜਿਹੋ ਜਿਹੇ ਅਸੀਂ ਲਾਹੌਰ ਆ ਹੋ ਜੇ, ਪਿਸ਼ੌਰ ਆ ਹੋ ਜੇ, ਅਮਰੀਕਾ, ਕੈਨੇਡਾ,
0: ਬਿਲਕੁਲ
1: ਆਹੀ ਕੁਛ ਆ, ਉੱਥੇ ਖਾਂਦੇ ਆ ਕੇ ਲੰਗਰ, ਇੱਥੇ ਲੰਗਰ ਖਾਈ ਜਾਂਦੇ ਆ ਕੇ।
0: ਜੀ ਬਿਲਕੁਲ ਹੈ, ਗੁਰਬਾਣੀ ਨਾਂ ਸੀ ਉਹ ਕੁੜੀ ਦਾ। ਹਾਂਜੀ ਹੈਗਾ ਕਹਿੰਦੇ ਤੇ ਆਦਮੀ ਤਕਰੀਬਨ ਸਭ ਸੋਫੇ ਦੇ ਉੱਤੇ ਬੈਠ ਜਾਂਦੇ ਨੇ ਭਾਵੇਂ ਦੋਨੋਂ ਇਕੱਠੇ ਹੀ ਕਹਿੰਦੇ ਕੰਮ ਤੋਂ ਆਏ ਹੋਣ। ਬਿਲਕੁਲ ਜੀ, ਇਹ ਦਰੁਸਤ ਹੈ ਜੀ। ਤੇ ਲੋ ਦੋਸਤੋ, ਆਪਾਂ ਫਿਰ ਇੱਥੇ ਲੈਣੇ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਕੱਲ ਨੂੰ ਫਿਰ ਆਪਾਂ ਨਾਵਲ ਪੰਜਾਬ, ਸੋਰੀ ਨਾਵਲ ਕਹਿ ਦਿੰਦਾ ਮੈਂ ਮੂੰਹ ਤੇ ਚੜਿਆ, ਕਿਤਾਬ, ਕਿਤਾਬ ਪੰਜਾਬ ਦੀ ਸੋਹਣੀ ਸਾਂਝ ਕਹਿੰਦੇ ਨੇ ਵੀਰ ਜੀ ਦੀ, ਤੇ ਕਾਲ ਕਰ ਸਕਦੇ ਹੋ ਜੇ ਕਰਨੀ ਚਾਹੁੰਦੇ ਹੋ। ਥਮਾਲ ਜੀ ਲਾਈਨਾਂ ਖੁੱਲੀਆਂ ਨੇ, 2 ਮਿੰਟ ਗੱਲਬਾਤ ਕਰ ਸਕਦੇ ਹਾਂ ਆਪਾਂ ਜੇ ਕਰਨੀ ਹੈ ਤਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਫਿਰ ਜੇ ਕਾਲ ਆ ਜਾਂਦੀ ਹੈ ਉਹਨਾਂ ਦੀ। ਤਦ ਤੱਕ ਮੈਂ ਕੁਝ ਜਿਹੜੇ ਕਮੈਂਟ ਨੇ ਤੇ ਕੁਝ ਜਿਹੜੇ ਤੁਹਾਡੇ ਸੁਨੇਹੇ ਨੇ ਉਹਨਾਂ ਦੀ ਸਾਂਝ ਪਾ ਲੈਣਾ। ਤੇ ਦੋਸਤੋ ਹਾਂਜੀ, ਸੁਨੇਹੇ ਸੀਗੇ ਆਪਣੇ ਰਾਜੀਵ ਕੁਮਾਰ ਬਾਈ ਜੀ ਲਿਖਦੇ ਆ, ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ। ਤੇ ਇਸੇ ਤਰ੍ਹਾਂ ਲੋ ਆਪਣੇ ਨਾਲ ਜੁੜ ਗਏ ਨੇ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ, ਸਵਾਗਤ ਹੈ ਜੀ ਜੀ ਆਨੋ ਜੀ, ਬੜੇ ਦਿਨਾਂ ਬਾਅਦ।
2: ਹਾਂਜੀ ਭਵਿੰਦਰ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ
0: ਜੀ।
2: ਮੈਂ ਸੁਣ ਰਹੀ ਸੀ, ਕੰਮ ਘਰ ਕਰਦੀ ਵੀ ਸੁਣ ਰਹੀ ਸੀ, ਪਰ ਅੱਜ ਕੱਲ ਪਤਾ ਨੀ ਕਿੱਦਾਂ ਮੈਂ ਪੇਸ਼ ਹੀ ਨੀ ਹੁੰਦੀ। ਕਈ ਵਾਰ ਏਦਾਂ ਹੁੰਦਾ ਭਈ ਕਿਤੇ ਨਾ ਕਿਤੇ ਇੱਧਰ ਉੱਧਰ ਨੂੰ ਮਾੜਾ ਜਿਹਾ ਭੱਜਣਾ ਪੈ ਜਾਂਦਾ ਕਰਦਿਆਂ ਕਰਦਿਆਂ, ਫਿਰ ਚੱਲ ਕੰਨ ਨਾਲ ਸੁਣਦਾ ਤਰਨ ਦਾ ਬੰਦਾ ਤਾਂ ਚੰਗੀ ਗੱਲ ਹੈ।
0: ਬਿਲਕੁਲ,
2: ਮੈਂ ਕਿਹਾ ਦੂਜੇ ਵੀਰ ਜੀ ਕਰਨ ਲੱਗ ਪਿਆ, ਉਸਲਾ ਵੀਰ ਜੀ ਤੇ ਸੁਰਿੰਦਰ ਮਾਲ ਵੀ ਭੈਣ ਜੀ ਹੋਣੇ। ਦੇਖੋ ਸੱਚੀ ਨੀ ਕਿ ਮੈਂ ਸੋਚਦੀ ਹਾਂ, ਦੇਖੋ ਭਵਿੰਦਰ ਜੀ ਉਹ ਏਦਾਂ ਵੀ ਸੀਗੇ, ਕਈ ਵਾਰ ਕੁੜੀਆਂ ਨੂੰ ਮਾਰ ਵੀ ਦਿੰਦੇ ਸੀ, ਅਬੋਰਸ਼ਨ ਕਰਾ ਦਿੰਦੇ ਸੀ ਜੇ ਕੁੜੀ ਹੋ ਜਾਂਦੇ। ਮੈਂ ਕਹਿੰਦੀ ਵੀ ਚੰਗਾ ਕੀਤਾ ਕਿਸੇ ਨੇ ਮਾਰਿਆ ਨੀ, ਕੁਛ
0: ਬਿਲਕੁਲ
2: ਵਧੀਆ ਰਹੇ ਆ। ਫਿਰ ਜੇ ਪੜ੍ਹਨ ਲਿਖਣ ਲੱਗੇ ਆ ਤਾਂ ਕਿਸੇ ਨੇ ਕੁਛ ਵੀ ਕਿਹਾ, ਫਿਰ ਜੇ ਸੋਰੀ ਪੜ੍ਹੀ ਆ ਤਾਂ ਕਿਸੇ ਨੇ ਨੀ ਕੁਛ ਵੀ ਕਿਹਾ। ਜੇ ਇੱਥੇ ਆ ਕੇ ਪੜ੍ਹੀ ਆ ਤੁਹਾਨੂੰ ਮੈਂ ਦੱਸਦੀ ਆ, ਨਿਊਯਾਰਕ ਵੀ ਮੈਂ 7 ਸਮੈਸਟਰ ਲਾਏ ਕਾਲਜ ਦੇ, ਕਿਸੇ ਨੇ ਨੀ ਮੈਨੂੰ ਕਿਹਾ, ਮੈਨੂੰ ਕਦੇ ਕਿਸੇ ਨੇ ਰੋਕਿਆ ਨੀ। ਫਿਰ ਮਤਲਬ ਇਹ ਆ ਵੀ ਜੇ ਤਾਂ ਮੈਂ ਮਤਲਬ ਸਿਰਫ ਪੜ੍ਹਦੀ ਹੋਵਾਂ ਤਾਂ ਮੈਂ ਘਰ ਦਾ ਨਾ ਕੰਮ ਕਰ, ਮੈਂ ਘਰ ਦੇ ਵੀ ਤਾਂ ਕੰਮ, ਉਹਨਾਂ ਦੇ ਵੀ, ਬਾਕੀਆਂ ਦੇ ਸਾਰਿਆਂ ਦੇ ਵੀ ਤਾਂ ਕੰਮ ਕਰਦੀ ਆ, ਜਾਂ ਸਾਰਾ ਕੁਛ ਬਾਕੀਆਂ ਨੂੰ ਰੋਟੀ ਪਾਣੀ ਹਰ ਕੱਪੜਾ ਲੀੜਾ ਧੋਤਾ ਪ੍ਰੈਸ ਕੀਤਾ ਦੇਣਾ, ਤਾਂ ਫਿਰ ਮੈਨੂੰ ਕਿਸੇ ਨੇ ਕਹਿਣਾ ਵੀ ਕੀ ਆ, ਹਨਾ
0: ਜੀ। ਇਹ ਸਾਰੇ ਹੈਗਾ ਹੀ ਆ ਕਲਚਰ, ਜਿਦਾਂ ਹੁਣ ਦੇਖੋ ਅਸੀਂ ਵੀ ਇੱਥੇ, ਮੈਂ ਸੀਗਾ ਤੇ ਮੇਰੀ ਵਾਈਫ ਸੀਗੀ, ਤੇ ਨਾ ਤਾਂ ਮੇਰੀ ਮਾਂ ਤੇ ਉਹ ਸੱਸ ਸੀਗੀ, ਜਰੂਰ ਹੈਗੀ ਆ, ਪਰ ਉਹ ਆਪਣੇ ਕੰਮਾਂ ਕਾਰਾਂ ਦੇ ਉੱਤੇ, ਉਹਨਾਂ ਨੇ ਵੀ ਜਾਣਾ ਅਸੀਂ ਵੀ ਜਾਣਾ, ਤੇ ਇੱਥੇ ਬੱਚੇ ਜਿਹੜੇ ਪਾਲੇ ਆ ਰਲ ਮਿਲ ਕੇ ਪਾਲੇ ਆ ਜੀ, ਉਹ ਮਤਲਬ ਇਹ ਥੋੜੀ ਆ ਕਿਸੇ ਕੋ ਛੱਡ ਦਈਏ ਜਾਂ ਕਹਿ ਦਈਏ ਨਾ ਭਈ।
2: ਵੈਸੇ ਉਹ ਤਾਂ ਖਰੀ ਗੱਲ ਆ, ਪਤਾ ਕੀ ਇਹ ਜਿਹੜੀਆਂ ਅੱਜ ਕੱਲ ਕੁੜੀਆਂ ਮੁੰਡੇ ਆ ਨਾ, ਤੁਸੀਂ ਇੱਕ ਦੂਜੇ ਦਾ ਸਾਥ ਦਿੰਦੇ, ਭਵਿੰਦਰ ਜੀ ਸਾਨੂੰ ਕਦ ਇੱਦਾਂ ਦੇ ਸਾਥ ਮਿਲੇ ਸੀ।
0: ਬਿਲਕੁਲ ਹਾਂ ਬਿਲਕੁਲ, ਉਹ ਚਲੋ ਉਸ ਸਮੇਂ ਦੀਆਂ ਜੀ ਮਜਬੂਰੀਆਂ ਸੀ ਨਾ, ਉਹ ਪਰਿਵਾਰ ਬਣੀ ਇੱਦਾਂ ਕਰਨ ਦਿੰਦੇ ਸੀ ਨਾ, ਉਹ ਪ੍ਰੈਸ਼ਰ ਬਹੁਤ ਸੀ ਉਸ ਚੀਜ਼ ਦਾ। ਅੱਜ ਵੀ ਦੇਖੋ ਬੈਕਵਰਡ ਬਹੁਤ ਸਾਰੀ ਸੋਚ, ਅਜੇ ਵੀ ਬਹੁਤ ਸਾਰੀਆਂ ਬੀਬੀਆਂ ਬੈਕਵਰਡ ਹੈਗੀਆਂ ਨੇ, ਉਹਨਾਂ ਦੀ ਸੋਚ ਹੀ ਨੀ ਬਦਲੀ ਹੈ ਨਾ, ਬੰਦੇ ਵੀ ਹੈਗੇ ਆ ਬੀਬੀਆਂ ਵੀ ਹੈਗੀਆਂ ਨੇ।
2: ਹਾਂਜੀ ਹਾਂਜੀ, ਅਜੇ ਵੀ ਪਤਾ ਤੁਹਾਨੂੰ ਮੈਂ ਦੱਸਦੀ ਵੀ ਅੱਜ ਵੀ ਮੈਂ ਇਕਬਾਲ ਨਾਲ ਗੱਲ ਕਰਦੀ ਸੀ
0: ਜੀ,
2: ਤਾਂ ਮੈਂ ਕਿਹਾ ਵੀ ਅਜੇ ਤੱਕ ਵੀ ਇੱਦਾਂ ਗੱਲ ਹੈਗੀ ਆ ਵੀ ਜਿੱਦਾਂ ਹੁਣ ਸਮਝੋ ਮੇਰਾ ਬੇਟਾ ਆ ਗਿਆ ਅਚਾਨਕ ਹੀ, ਹੈ ਨਾ
0: ਜੀ,
2: ਉਹ ਕਹੂਗਾ ਮੰਮੀ ਕੀ ਬਣਾਇਆ ਕੀ ਹੈਗਾ, ਫਿਰ ਮੈਂ 1 ਮਿੰਟ ਲਾਉਣੀ, ਯਾਨੀ ਕਿ ਭਵਿੰਦਰ ਜੀ ਜੇ ਸਮਝੋ ਮੈਨੂੰ ਕਹਿਤਾ ਨਾ ਉਹਨੂੰ ਭੁੱਖ ਲੱਗੀ ਆ, ਮੈਂ 1-1.5 ਮਿੰਟ ਦੇ ਵਿੱਚ ਮੈਂ ਕਿਚਨ ਵਿੱਚ ਖੜੀ ਹੁੰਦੀ ਆ, ਮੈਂ ਉਹਨੂੰ ਕਹਿੰਦੀ ਹੁੰਦੀ ਆ ਬਸ 4-5 ਮਿੰਟ ਵਿੱਚ ਮੈਂ ਤੈਨੂੰ ਬਣਾ ਕੇ ਦੇ ਦਿੰਦੀ ਆ।
0: ਬਿਲਕੁਲ,
2: ਅੱਜ ਕੱਲ ਦੀਆਂ ਕੁੜੀਆਂ ਭਵਿੰਦਰ ਜੀ, ਨੋ ਡਾਊਟ, ਅੱਜ ਕੱਲ ਦੀਆਂ ਕੁੜੀਆਂ ਜਾਂ ਵੋਟੀਆਂ ਕੋਈ ਇੰਨੀ ਛੇਤੀ ਕਰਨ ਨੂੰ ਤਿਆਰ ਨਹੀਂ ਹੁੰਦੀਆਂ, ਫਿਰ ਮੈਨੂੰ ਕਿਹਾ ਤਾਂ ਮੈਂ ਇੰਨੀ ਛੇਤੀ ਕਰਾਂ, ਹੁਣ ਮੇਰਾ ਪੋਤਾ ਆ ਜਾਵੇ, ਪੋਤੀ ਜਾਂ ਕੋਈ ਵੀ ਜਾਣੀ ਕਿ ਘਰ ਦਾ ਆ ਜਾਵੇ, ਮੇਰੇ ਹਸਬੈਂਡ ਕੋਈ ਵੀ ਕਹਿੰਦਾ ਨਾ ਵੀ ਭੁੱਖ ਲੱਗੀ ਆ, ਮੈਂ ਉਸੇ ਵੇਲੇ 1 ਮਿੰਟ ਦੇ ਵਿੱਚ ਕਿਸੇ ਚ ਹੁੰਦੀ ਆ ਔਰ ਬਣਾਉਣ ਲੱਗ ਪੈਂਦੀ।
0: ਜੀ ਬਿਲਕੁਲ ਹੈ ਜੀ,
2: ਮੈਂ ਹੈਰਾਨ ਹੁੰਦੀ ਆ ਵੀ ਅੱਜ ਕੱਲ ਗਾਹਾਂ ਗਾਹਾਂ ਬੱਚੇ ਇੱਦਾਂ, ਚਾਹੇ ਆਪਣੀਆਂ ਕੁੜੀਆਂ ਚਾਹੇ ਵੋਟੀਆਂ, ਉਹ ਇੰਨਾ ਕੰਮ ਨਹੀਂ ਕਰਦੇ, ਉਹ ਤਾਂ ਬਸ ਦੇਖੂਗੀਆਂ ਭਾਈ ਹੌਲੀ ਹੌਲੀ ਬਸ ਕਹਿ ਲੈਣੇ, ਕਿਹਾ ਕਿਹਾ ਉਹ ਜਰੂਰੀ ਥੋੜੋ ਭਾਈ ਇੰਨੀ ਛੇਤੀ ਕਹਿਣਾ ਮੰਨ ਕੇ ਉੱਠਣਾ ਹੀ ਆ ਛੇਤੀ, ਉਹ ਹੌਲੀ ਹੌਲੀ ਮੈਂ ਕਹਿੰਦੀ ਅਸੀਂ ਸਾਨੂੰ ਯਾਦ ਪੈ
0: ਚੁੱਕੀ
2: ਆਹੋ। ਤੇ ਬਾਕੀ ਰਹੀ ਮੈਂ ਜੇ ਹੁਣ ਸਮਝੋ ਮੈਨੂੰ ਵੀ ਕੋਈ ਤਕਲੀਫ ਹੈ ਜਾਂ ਕਿੱਦਾਂ, ਹੁਣ ਤੁਹਾਡੇ ਅੰਕਲ ਆ ਪੇ ਉਹਨਾਂ ਨੇ ਇੱਦਾਂ ਕਰਨਾ ਪੇ, ਜੇ ਸਮਝੋ ਮੈਨੂੰ ਕਿਸੇ ਵੇਲੇ ਮੇਰੀ ਸਿਹਤ ਨਹੀਂ ਠੀਕ ਹੈ ਕਿ ਮੈਂ ਇੰਡੀਆ ਆਇਆ ਚਾਹੇ ਇੱਥੇ ਘਰ ਹੈ ਨੀ ਕੋਈ ਹੋਰ, ਤਾਂ ਉਹਨੇ ਮੈਨੂੰ ਚਾਹ ਵੀ ਬਣਖਲੀਆ ਦੇਣੀ, ਜੇ ਹੋਰ ਉਹਨਾਂ ਤੋਂ ਕੁਛ ਨੀ ਕਹਿਣਾ ਚੱਲ ਮੈਂ ਤੈਨੂੰ ਆਮਲੇਟ ਜਿਹਾ ਬਣਾ ਦਵਾਂ, ਜਾਂ ਫਿਰ ਕਹਿਣਾ ਅੱਛਾ ਮੈਂ ਤੂੰ ਬ੍ਰੈਡ ਟੋਸਟ ਲੈ ਲਾ ਜਾਂ ਫਲਾਨੀ ਚੀਜ਼ ਲੈ ਲਾ, ਮੈਂ ਤੈਨੂੰ ਦੇ ਦਿੰਦਾ ਤੂੰ ਖਾ ਲਾ।
0: ਰਿਸ਼ਤੇਦਾਰੀ ਚ ਵੀ ਜਾਣਾ ਨਾ ਪਹਿਲਾਂ ਪ੍ਰੋਬਲਮ ਇਹ ਹੁੰਦੀ ਸਾਡੇ। ਚਲੋ ਇੱਥੇ ਪ੍ਰੋਬਲਮ ਇਹ ਹੈ ਕਿ ਮਾਫ਼ੀ ਚਾਹੁੰਦਾ ਜਿਹੜੀ ਮੈਂ ਗੱਲ ਕਰਨ ਲੱਗਿਆ ਕਿਸੇ ਨੂੰ ਦੁੱਖ ਪਹੁੰਚਾਉਂਦੀ ਨਹੀਂ ਹੈ। ਜੇ ਕਿਤੇ ਅਸੀਂ ਪਰਿਵਾਰ ਨੇ ਜਾਂ ਮੈਂ ਅਸੀਂ ਦੋਵਾਂ ਨੇ ਕਿਤੇ ਜਾਣਾ ਸਾਡੀ ਪ੍ਰੋਬਲਮ ਹੁੰਦੀ ਹੈ। ਚਲੋ ਜੇ ਤਾਂ ਬੱਚੇ ਘਰ ਹੈ ਫਿਰ ਡੋਗ ਨੂੰ ਘਰ ਛੱਡ ਜਾਈਦਾ, ਪਰ ਜੇ ਚਾਰਾਂ ਨਹੀਂ ਜਾਣਾ ਤਾਂ ਫਿਰ ਡੋਗ ਦੀ ਮਜਬੂਰੀ ਬਣ ਜਾਂਦੀ ਹੈ ਵੀ ਇਹਨੂੰ ਕਿੱਥੇ ਛੱਡੀਏ ਜੀ, ਹਨਾ।
2: ਫਿਰ ਉਹਨੂੰ ਕਿਸੇ ਥਾਂ ਕਿਸੇ ਮਿੱਤਰ ਦੋਸਤ ਦੇ ਛੱਡਣਾ ਹੋਊਗਾ ਜਿਹਦੇ ਹੋਊਗਾ ਤਾਂ ਕਿ ਸਭ ਸਾਂਭ ਲਈ ਇੰਨਾ ਚਿਰ।
0: ਤੇ ਮੈਂ ਕਈ ਵਾਰੀ ਉਹ ਚੀਜ਼ ਨੂੰ ਸੋਚਦਾ ਹੁੰਦਾ ਹੈ ਕਿ ਜੇ ਹੁਣ ਆਪਾਂ ਜਿਹੜੇ ਸਾਡੇ ਪੁਰਾਣੇ ਪਰਿਵਾਰ ਨੇ ਹਨਾ ਉਹਨਾਂ ਦੇ ਵਿੱਚ ਝਾਤ ਮਾਰੀਏ, ਤੇ ਬਹੁਤ ਸਾਰੀਆਂ ਔਰਤਾਂ ਇਸੇ ਕਰਕੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਆਉਂਦੀਆਂ ਜਾਂਦੀਆਂ ਨਹੀਂ ਸੀ ਕਿ ਇਹ ਰੋਟੀ ਕਿੱਦਾਂ ਖਾਊਗਾ ਭਾਈ, ਮਤਲਬ ਕਿ ਜੇ ਮੈਂ ਚਲੇ ਗਈ ਤਾਂ
2: ਉਹਨਾਂ ਦੇ ਹੱਥ ਮੱਝ ਪੁਆਈ ਹੁੰਦੀ ਸੀ ਉਹ।
0: ਹਾਂਜੀ ਮੱਝ, ਬਿਲਕੁਲ ਹੈ ਜੀ, ਮੱਝ ਚੋਣੀਆਂ ਬਿਲਕੁਲ ਹੈ ਜੀ।
2: ਉਹਨਾਂ ਨੇ ਕੀ ਕਰਨਾ, ਉਹਨਾਂ ਨੂੰ ਇਹ ਪਤਾ ਹੁੰਦਾ ਸੀ ਉਹ ਕਿਤੇ ਵਿਚਾਰੀਆਂ ਜੇ ਚਾਹੁੰਦੀਆਂ ਵੀ ਨਾ ਕਿਸੇ ਭੂਆ ਮਾਸੀ ਦੇ ਚਾਹੇ
0: ਉਹ
2: ਰਹਿ ਨੀ ਸਕਦੀਆਂ, ਮੱਝ ਪਈ ਹੁੰਦੀ ਸੀ ਹੱਥ ਤਾਂ ਇਹ ਹੁੰਦਾ ਸੀ ਤੂੰ ਮੁੜਿਆ ਘਰਦਿਆਂ ਨੇ ਮੋਰਲਿਆਂ ਨੇ ਵੀ ਕਹਿਣਾ ਤਾਂ ਉਹਨੂੰ ਵੀ ਨਹੀਂ ਕਹਿਣਾ ਤੇ ਨਹੀਂ ਮੈਨੂੰ ਜਾਣਾ ਪੈਣਾ, ਮੈਂ ਰਹਿ ਨੀ ਸਕਦੀ ਮੇਰੇ ਮੱਝ ਮੈਂ ਜਾ ਕੇ ਚੋਣ।
0: ਬਿਲਕੁਲ ਹੈ ਜੀ,
2: ਮੈਂ ਕਿਹਾ ਨੀ ਜਾਣ ਕੇ ਪਵਾ ਦਿੰਦੇ ਸੀ
0: ਬਿਲਕੁਲ
2: ਬਦਲਵਾ ਹੋਰ ਵੀ ਕਿਸੇ ਨੂੰ ਦੋ ਬੰਦੇ ਵੀ ਤਾਂ ਹੋ ਸਕਦੇ ਭੁਪਿੰਦਰ
0: ਜੀ, ਮਰਦ ਸਮਾਜ ਦੀ ਚਾਲ ਸੀ।
2: ਨਹੀਂ ਉਹੀ ਮੈਂ ਕਹਿੰਦੀ ਹਾਂ ਭਾਈ ਚਾਹੇ ਮਰਦ ਸਮਾਜ ਦੀ ਜਾਂ ਸੱਸ ਦੀ ਜਾਂ ਕਿਸੇ ਦੀ ਚਾਲ ਹੀ ਸੀ ਤੇ ਨਹੀਂ ਤਾਂ ਉਹ ਏਦਾਂ ਹੈ ਜੇ ਉਹ ਕਿਸੇ ਵੇਲੇ ਉਹ ਕਹੇ ਵੀ ਚੱਲ ਠੀਕ ਹੈ ਤੂੰ ਰਹਿ ਪੁੱਤ ਮੈਂ ਚੋਲੂੰਗੀ ਮੱਝ ਹੈ ਨਾ, ਫਿਰ ਇਹਦਾ ਮਤਲਬ ਇਹੀ ਥੋੜਾ ਵੀ ਇਹਦਾ ਮਤਲਬ ਉਹ ਉਹਨਾਂ ਦਾ ਏਦਾਂ ਹੁੰਦਾ ਤਾਂ ਸੀ ਉਹ ਕਿਹਾ ਤਾਂ ਉਹ ਖਤ ਕਰਦੀਆਂ ਸੀ
0: ਹਨਾ,
2: ਹੁਣ ਥੋੜੋ ਏਦਾਂ
0: ਕਰਦੇ।
2: ਹੁਣ ਤਾਂ ਤੁਸੀਂ ਦੇਖੋ ਆਪਣੀਆਂ ਚਾਹੇ ਬੱਚੇ ਆ ਬਹੁਟੀਆਂ ਆ ਚਾਹੇ ਨੂੰਹਾਂ ਆ ਜੇ ਬਹੁਟੀਆਂ ਜਾਂ ਕੁੜੀਆਂ ਜੇ ਹੁਣ ਜਿਆਦਾ ਹੀ ਉਹ ਥੱਕੀਆਂ ਹੁਣ ਕਿਸੇ ਵੇਲੇ ਉਹ ਆਉਂਦੇ ਆਉਂਦੇ ਵੀ ਰਸਤੇ ਚ ਚੁੱਕ ਲੈਣੀਆਂ ਫੂਟ ਲੈ ਆਉਗੇ ਤੇ ਚੱਲੇ ਆਨੇ ਹਨਾ
0: ਜੀ।
2: ਤੁਹਾਨੂੰ ਮੈਂ ਦੱਸਦੀ ਮੈਂ ਕਈ ਵਾਰ ਆਪਣੀ ਬੇਟੀ ਨਾਲ ਗੱਲ ਕਰਦੀ ਹੁੰਦੀ ਤੇ ਮੈਂ ਜੋਬ ਵੀ ਕਰਦੀ ਹੁੰਦੀ ਸੀ, ਮੈਂ 5 ਦਿਨ ਜੋਬ ਕਰਦੀ ਹੁੰਦੀ, 2 ਦਿਨ ਆਪਣੇ ਹਸਬੈਂਡ ਅਸੀਂ ਗੈਸ ਸਟੇਸ਼ਨ ਗਏ ਸੀ ਤਾਂ ਉੱਥੇ ਮੈਂ ਜੋਬ ਕਰਨੀ ਹੁੰਦੀ ਸੀ। ਇੱਕ ਦਿਨ ਤਾਂ ਭੁਪਿੰਦਰ ਜੀ ਮੇਰੀ ਜੋਬ ਏਦਾਂ ਦੀ ਹੁੰਦੀ ਸੀ

0: ਜਾਣਾ। ਉਹ ਤੋਂ ਬਾਅਦ ਮੇਰੇ ਹਸਬੈਂਡ ਨੇ 8 ਵਜੇ ਆਉਣਾ, ਫਿਰ ਉਹਨੇ 4 ਵਜੇ ਤਕਾਲਾਂ ਜਾਣਾ, ਮੈਂ 4 ਵਜੇ ਨਾਲ ਜਾਣਾ। ਤੁਸੀਂ ਦੇਖ ਲਓ ਮੇਰੇ 32-33 ਘੰਟੇ ਹੋ ਜਾਂਦੇ ਸੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਫਿਰ ਹੁਣ ਦੇਖੋ ਮੈਨੂੰ ਕਹੇ ਜੀ ਇਹ ਮਾਲ ਭੈਣ ਜੀ ਮੋਚਾਂ ਚਾਹੀਏ ਜਾਂਦੇ।
1: ਹੁਣ ਦੇਖੋ ਅੱਜ ਵੀ ਜੇ ਇੰਡੀਆ ਦੀ ਗੱਲ ਕਰ ਲਈਏ ਭੈਣ ਜੀ, ਦੇਖੋ ਇੰਡੀਆ ਚ ਜੇ ਅੱਜ ਵੀ ਪਰਿਵਾਰਾਂ ਦੀ ਗੱਲ ਹੈ, ਲੈ ਵਿਹਲੀਆਂ ਬੈਠੀਆਂ, ਕੁਝ ਬਣਾਇਆ ਨੀ ਸਵੇਰ ਦੀਆਂ, ਓਦਾਂ ਹੀ ਤੁਸੀਂ।
0: ਹਾਂਜੀ ਦੇਖਣੀ ਬਹੁਤ ਸੋਹਣੀ ਪੀਕੋ, ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ ਮੇਰੀਆਂ ਚੁੰਨੀਆਂ ਹੋਣੀ, ਤਾਂ ਉਹਨੇ ਕਹਿਣਾ ਸਾਨੂੰ ਵੀ ਕਰਦੇ, ਉਹਨੇ ਮੈਨੂੰ ਪੈਸੇ ਦੇ ਦੇਣੇ ਭੁਪਿੰਦਰ ਜੀ, ਤਾਂ ਮੈਂ ਚੁੰਨੀਆਂ ਨੂੰ ਪੀਕੋ ਵੀ ਕਰਦੇ।
1: ਬਿਲਕੁਲ
0: ਮਤਲਬ ਮੈਂ ਸੋਚਦੀ ਹਾਂ, ਤਾਂ ਮਤਲਬ ਮੈਨੂੰ ਤਾਂ ਪਹਿਲਾਂ ਤੋਂ ਆਦਤਾਂ ਪਈਆਂ ਕੰਮ ਕਰਨ ਦੀ।
1: ਬਿਲਕੁਲ
0: ਹਾਂਜੀ ਹਾਂਜੀ। ਫਿਰ ਰਹੀ ਗੱਲ ਕੱਢਣ ਦੀ, ਪਰਾਉਣ ਦੀ, ਸਾਰਾ ਕੁਛ ਹੀ ਕੰਮ ਸਿੱਖੇ ਹੁੰਦੇ ਸੀ ਕੀਤੇ। ਮੈਂ ਕਹਿੰਦੀ ਦਰੀਆਂ ਮੇਰੇ ਖਿਆਲ ਕੋਈ ਹਿਸਾਬ ਨੀ, 35 ਚੜੀ ਤਾਂ ਮੈਂ ਦਰੀਆਂ ਵੀ ਬੁਣੀਆਂ, ਮੇਰੇ ਬਾਰੇ ਕੋਈ ਸੋਚ ਲਊਗਾ ਫਿਰ ਮੈਂ ਦਰੀਆਂ ਦੁਨੀਆਂ ਵੀ
1: ਬੁਣਦੀ।
0: ਹਾਂਜੀ ਕੱਤ ਦੇ ਵੀ ਰਹੇ ਆ, ਮੈਂ ਤਾਂ ਮੇਰੀ ਨਣਾਨ ਦੋਨੋਂ ਨਾ ਤੁਹਾਨੂੰ ਮੈਂ ਦੱਸਦੀ ਆ, ਸਾਨੂੰ ਬੀਜੀ ਨੇ, ਮੇਰੀ ਸੱਸ ਨੇ ਸਾਨੂੰ ਦੋਨਾਂ ਨੂੰ ਨਾ ਇੱਕ ਸੇਰ ਪੱਕਾ ਸਵੇਰ ਨੂੰ ਉਹ ਦੇ ਦੇਣਾ, ਮਤਲਬ ਪੂਣੀਆਂ ਦੇ ਦੇਣੀਆਂ, ਅਸੀਂ ਦੋਨਾਂ ਜਣਿਆਂ ਨੇ ਕਰਨੇ। ਕਦੋਂ ਉੱਠੀ ਦਾ ਅਸੀਂ ਦੁਪਹਿਰ ਨੂੰ ਲੰਚ ਲਏ, ਸਵੇਰ ਨੂੰ ਚਾਹ ਚੂ ਪਰੌਂਠੇ ਜਾਂ ਖਾ ਖੂ ਕੇ ਜਾਂ ਮੱਕੀ ਦੀ ਰੋਟੀ ਮੇਥੇ ਵਾਲੀ ਖਾ ਖੂ ਕੇ ਕੰਮ ਕਰਨ ਲੱਭਣਾ। ਉਹ ਤੋਂ ਬਾਅਦ ਫਿਰ ਦੁਪਹਿਰ ਨੂੰ ਉੱਠਣਾ। ਤੁਸੀਂ ਦੇਖੋ ਅਸੀਂ ਤਕਾਲਾਂ ਤੱਕ ਦੋਨਾਂ ਜਣੀਆਂ ਸੀਰ ਪੱਕਾ ਕੱਤ ਲੈਂਦੀਆਂ।
1: ਬਿਲਕੁਲ ਹੈ ਜੀ, ਕਿਆ ਬਾਤ ਹੈ ਜੀ।
0: ਕੋਈ ਸੋਚ ਨੀ ਮੇਰੇ ਬਾਰੇ ਸੋਚਦਾ ਸਕਦਾ, ਫਿਰ ਮੈਂ ਸਾਰੇ ਕੰਮ ਕੀਤੇ, ਉਹ ਸਾਰੇ ਗੋਥਰੂ ਹੋਈ ਉਹ
1: ਜੀ। ਬਿਲਕੁਲ ਹੈ ਜੀ,
0: ਪਰ ਕੀਤੇ ਹੋਆ ਤਾਂ ਹੁਣ ਭੁਪਿੰਦਰ ਜੀ ਨੌਕਰੀ ਵੀ ਕੀਤੀ, ਕੰਮ ਵੀ ਕੀਤਾ, ਸਭ ਕੁਛ, ਚੱਲ ਜੀ ਹੁਣ ਆਪਣੀਆਂ ਮੌਜਾਂ ਵੀ ਕਰਦੇ ਆ, ਤਾਂ ਕਿਸੇ ਨੂੰ ਫਿਕਰ ਨਹੀਂ ਸਾਡਾ ਹੈਗਾ।
1: ਬਿਲਕੁਲ,
0: ਚਲੋ ਹੁਣ ਮੈਂ ਤਾਂ ਆਪਣੀ ਕਹਾਣੀ ਜਿਹੀ ਆਪਣੀਆਂ ਗੱਲਾਂ ਕਰ ਗਈ, ਮਤਲਬ ਕੰਮ ਤਾਂ ਹੈਗਾ ਹੀ ਆ, ਜਿਵੇਂ ਕਰਨਾ ਆ ਇੱਥੇ ਵੀ ਕਰਦੇ ਆ, ਉੱਥੇ ਵੀ, ਇੰਡੀਆ ਵੀ ਕਰਦੇ। ਇਹ ਮੇਰੀ ਖੈਰ ਬਚਪਨ ਜਿਹੇ ਤੋਂ ਹੀ, ਬਚਪਨ ਤੋਂ ਹੀ ਆਦਤਾਂ ਪੈ ਜਾਂਦੀਆਂ। ਹੁਣ ਜਿੱਦਾਂ ਤੁਸੀਂ ਆਪਣੇ ਘਰੇ ਦੇਖ ਕੇ ਸਿੱਖ ਗਏ,
1: ਹੁਣ ਜੇ ਬੱਚਿਆਂ ਨੂੰ ਤੁਸੀਂ ਸ਼ੁਰੂ ਤੋਂ ਲਾਵਾਂਗੇ, ਉਹਦੇ ਵਿੱਚ ਫਰਕ ਤਾਂ ਆਪਾਂ ਇੰਡੀਆ ਚ ਪਹਿਲਾਂ ਹੀ ਕਰ ਦਿੰਦੇ ਨਾ, ਭਈ ਰਸੋਈ ਚ ਜੇ ਮੁੰਡਾ ਵੀ ਕੋਈ ਕੰਮ ਕਰ ਰਿਹਾ, ਲੈ ਤੂੰ ਹੀ ਤੇਰੀ ਕਰਦਾ ਬਾਹਰ ਨਿਕਲ, ਹਨਾ।
0: ਹਾਂਜੀ,
1: ਤੇ ਉਹ ਇੱਥੇ ਹੁਣ ਹੈਗਾ ਕਿ ਚਾਹੇ ਮੁੰਡੇ ਨੇ ਚਾਹੇ ਕੁੜੀ ਆ, ਉਹਨਾਂ ਨੂੰ ਉਹਨਾਂ ਦੀ ਡਿਊਟੀ ਲਾਈ ਹੋਈ ਆ ਭਾਈ, ਭਈ ਆ ਤੁਸੀਂ ਆਹ ਕਰਨਾ ਉਹ ਕਰਨਾ ਜੀ, ਵੀਕਐਂਡ ਦੇ ਉੱਤੇ ਸਾਫ਼ ਸਫਾਈ ਕਰਨੀ ਆ, ਸਾਰਾ ਕੁਝ ਰਲ ਮਿਲ ਕੇ ਕਰ।
0: ਹੁਣ ਤੁਹਾਨੂੰ ਮੈਂ ਆਪਣੇ ਘਰ ਦੀ ਗੱਲ ਦੱਸਦੀ ਆ, ਮੈਂ ਆਪਣੇ ਹਸਬੈਂਡ ਦੇ ਤਾਂ ਮੇਰੇ ਆਪਣੇ ਦੋਹਾਂ ਦੇ ਕੱਪੜੇ ਧੋਣੀ, ਹਨਾ
1: ਜੀ।
0: ਮੇਰੀ ਨੂੰਹ ਆਪਣੇ ਆਪਣੇ ਤਾਂ ਮੇਰੇ ਪੁੱਤ ਦੇ ਕੱਪੜੇ ਧੋਂਦੀ ਆ, ਮੇਰੀ ਪੋਤੀ ਨੇ ਆਪਣੇ ਧੋਣੇ, ਮੇਰੇ ਪੋਤੇ ਨੇ ਆਪਣੇ ਧੋਣੇ।
1: ਬਿਲਕੁਲ,
0: ਮਤਲਬ ਕੀ ਉਹਨੇ ਆਪਣੇ ਆਪਣੇ ਧੋਣੇ, ਅਸੀਂ ਰਲ ਮਿਲ ਕੇ ਆਪਣੇ ਆਪਣੇ ਧੋ ਲੈਣੇ, ਮਤਲਬ ਇੱਕ ਦੂਜੇ ਨੂੰ ਕੋਈ ਕਹਿੰਦਾ ਵੀ ਇਹ ਕਰਨਾ।
1: ਹਾਂ ਬਿਲਕੁਲ, ਨਾਲੇ ਇੱਕ ਕਿਸੇ ਦੇ ਉੱਤੇ ਬੋਝ ਨੀ ਗਾ ਜੀ, ਮਤਲਬ ਕੀ ਡਿਪੈਂਡ ਨੀ ਗਾ ਨਾ ਇੱਕ ਦੂਜੇ ਤੇ। ਬਿਲਕੁਲ ਜੀ
0: ਹਾਂਜੀ। ਫਿਰ ਉਹ ਜੇ ਕਾਲਜ ਜਾਂਦੀ ਆ, ਉਹਨੇ ਨਾ ਆਪਣੀ ਮੰਮੀ ਨੂੰ ਠਾਲਣਾ, ਨਾ ਉਹ ਮੈਨੂੰ ਠਾਲਣਾ, ਕੁਛ ਨੀ। ਹੁਣ ਰਾਤ ਨੂੰ ਆਪਣਾ ਫੂਡ ਜਿਹੜਾ ਜੇ ਕੋਈ ਪਾਸਤਾ ਜਾਂ ਕਿਸੇ ਵੀ ਤਰ੍ਹਾਂ ਦਾ ਅਮਰੀਕਨ ਕਿਸ ਤਰ੍ਹਾਂ ਦਾ ਬਣਾਉਣਾ ਖਾਣਾ ਚਾਹੁੰਦੀ, ਉਹਨੂੰ ਬਣਾ ਕੇ ਰਾਤ ਨੂੰ ਪੈਕ ਕਰਕੇ ਰੱਖ ਲੈਣਾ, ਸਵੇਰ ਨੂੰ ਉੱਠਣਾ ਸਮੂਦੀ ਬਣਾਉਣੀ ਉਹ ਲੈ ਕੇ ਬਸ ਚੱਲ ਜਾਣਾ। ਉਹਨੀ ਕਿਸੇ ਨੂੰ ਆਪਣੀ ਮਾਤਾ ਨੂੰ ਨੀ ਠੱਲਣਾ, ਤਾਂ ਆਪਣੀ ਦਾਦੀ ਮਾਂ ਨੂੰ ਨੀ ਠੱਲਣਾ, ਕਿਸੇ ਨੂੰ ਨੀ ਠੱਲਣਾ।
1: ਦੇਖੋ ਠੀਕ ਆ, ਉਹ ਦੇਖੋ ਹੁਣ ਆਪਣੇ ਇੱਥੇ ਕਈ ਟੱਬਰ ਹੈਗੇ, ਚਾਹੇ ਉਹ ਕੈਨੇਡਾ ਦੇ ਵਿੱਚ ਨੇ ਚਾਹੇ ਟਰੱਕਿੰਗ ਲਾਈਨ ਦੇ ਵਿੱਚ ਨੇ, ਉਹਨਾਂ ਨੂੰ ਇਹ ਹੁੰਦਾ ਹੈ ਸ਼ਿਕਵਾ ਕਿ ਮੈਂ ਸਵੇਰ ਨੂੰ ਜਲਦੀ 4 ਵਜੇ ਕੰਮ ਤੇ ਜਾਣਾ, ਇਹ ਉੱਠੀ ਨੀ ਹਜੇ ਤਾਈ, ਮੇਰੇ ਨਾਲ ਰੋਟੀ ਨੀ ਪਕਾਈ, ਭੀ ਤੂੰ ਰਾਤ ਨੂੰ ਹੀ ਉਹਨੂੰ ਪੈਕ ਕਰਕੇ ਰੱਖ ਲਾ, ਸਾਰਾ ਕੁਝ ਕਰ ਲਾ, ਹਨਾ, ਕਾਹਤੋਂ ਅਗਲੀ ਦੀ ਨੀਂਦ ਕਾਹਤੋਂ ਖਰਾਬ ਕਰਦਾ, ਤੂੰ ਤਾਂ ਜਾਣਾ ਹੀ ਜਾਣਾ, ਤੂੰ ਤਾਂ ਉੱਠਣਾ ਹੀ ਆ।
0: ਅੱਛਾ ਭੁਪਿੰਦਰ ਜੀ, ਮੈਂ ਵੀ ਪਹਿਲਾਂ ਏਦਾਂ ਕਰਦੇ ਹੁੰਦੀ ਸੀ, ਰੋਜ਼ ਸਵੇਰ ਨੂੰ ਉੱਠ ਕੇ 2 ਫੁਲਕੇ ਲਾਉਣੇ, ਤਾਂ ਸਬਜ਼ੀ ਪਾਉਣੀ, ਤਾਂ ਮੈਂ ਸਕੂਲ ਦਿਨ ਜਾਣਾ ਜੋਬ ਤੇ, ਹਨਾ। ਫੇਰ ਮੈਂ ਇੱਕ ਵਾਰ ਕਿਸੇ ਦੇ ਘਰ ਪ੍ਰਾਹੁਣੀ ਗਈ, ਇੱਥੇ ਨਿਊਯਾਰਕ ਦੀ ਗੱਲ ਆ, ਹਨਾ, ਤਾਂ ਉੱਥੇ ਉਹ ਮੈਂ ਕਿਹਾ ਤੁਸੀਂ ਆ ਕੀ ਕਰਨ ਲੱਗੇ, ਕਹਿੰਦੀ ਦੂਜੀ ਆਂਟੀ ਮੈਂ ਤਾਂ ਏਦਾਂ ਕਰ ਲੈਣੀ ਹੁੰਦੀ, ਰਾਤ ਨੂੰ ਆਹ ਸਬਜ਼ੀ ਡੱਬੀ ਚ ਪਾ ਕੇ ਤਾਂ ਰੋਟੀ ਬਣਾ ਕੇ ਪੈਕ ਕਰਕੇ ਰੱਖ ਲੈਣੀ, ਤੇ ਸਵੇਰ ਨੂੰ ਉੱਠਣਾ ਚੁੱਕ ਕੇ ਤੁਰ ਪੈਣਾ, ਹਨਾ, ਬਸ ਤਿਆਰ ਹੋ
1: ਕੇ। ਬਿਲਕੁਲ, ਕਿਤੇ ਬੰਦਾ
0: ਲੇਟ ਵੀ ਹੋ ਜਾਂਦਾ। ਅੱਛਾ ਰਾਤ ਨੂੰ ਵੀ ਬਣਾ ਲੈਣੀ, ਉਹ ਕਹਿੰਦੀ ਗੱਲ ਸੁਣੋ, ਜੇ ਤੁਸੀਂ ਸਵੇਰ ਨੂੰ ਵੀ, ਮੈਂ ਕਿਹਾ ਮੈਂ ਸਵੇਰ ਨੂੰ ਬਣਾਉਣੀ, ਕਹਿੰਦੀ ਜੇ ਤੁਸੀਂ ਸਵੇਰ ਨੂੰ ਬਣਾਈ ਉਹ ਵੀ ਜੇ ਤੁਸੀਂ 2 ਵਜੇ ਖਾਣੀ ਉਹ ਬੇਹੀ ਹੋਣੀ ਆ, ਫਿਰ ਰਾਤ ਦੀ ਖਾ ਲਈ ਤਾਂ ਵੀ ਕੀ ਆ, ਕਹਿੰਦੀ ਉਹਨਾਂ ਤੁਹਾਡਾ ਟਾਈਮ ਕਿੰਨਾ ਬਚਦਾ।
1: ਬਿਲਕੁਲ,
0: ਆਪਾਂ ਗੱਲਾਂ ਇੱਕ ਦੂਜੇ ਤੋਂ ਭੁਪਿੰਦਰ ਜੀ ਬਹੁਤ
1: ਸਿੱਖਦੇ
0: ਆ, ਸੌਖਾ ਕੰਮ ਹੈ।
1: ਬਿਲਕੁਲ ਜੀ,
0: ਹਾਂਜੀ ਹਾਂਜੀ, ਚਲੋ ਬਹੁਤ ਵਧੀਆ, ਸਾਰਾ ਪ੍ਰੋਗਰਾਮ ਬਹੁਤ ਸੋਹਣਾ ਸੀਗਾ, ਹਾਂ ਕਹਾਣੀ ਵੀ ਬਹੁਤ ਵਧੀਆ ਸੀ। ਵਾਕਈ ਇੱਥੇ ਜਿਸਲੇ ਹੁਣ ਮੁੰਡਾ ਕੁੜੀ ਤੁਹਾਨੂੰ ਮੈਂ ਦੱਸਦੀ ਆ ਨਾ, ਕੰਮ ਕਰਦੇ ਆ ਏਦਾਂ, ਸੱਚੀ ਨੀ ਪਤਾ ਲੱਗਦਾ, ਉਹਦੇ ਸ਼ਕਲ ਦੇਖ ਕੇ ਪਤਾ ਲੱਗਦਾ, ਜੇ ਮੋਰਲਾ ਪਾਸਾ ਦੇਖਦੇ ਉਹਨਾਂ ਨੂੰ ਮੁੰਡਾ ਕੁੜੀ ਤਾਂ ਪਤਾ ਲੱਗਦਾ।

0: ਵਾਕਈ ਨੀ ਕਈਆਂ ਤਾਂ ਪਤਾ ਲੱਗਦਾ ਵੀ ਮੁੰਡਾ ਹੈ ਤਾਂ ਕੁੜੀ ਹੈ ਜਾਂ ਕਿੱਦਾਂ ਹੈ, ਸਾਨੂੰ ਪਤਾ ਨਹੀਂ ਲੱਗਦਾ ਬਿਲਕੁਲ
1: ਨਹੀਂ ਲੱਗਦਾ ਜੀ। ਵੱਡੀ ਗੱਲ ਹੈ ਕਿ ਕੋਈ ਜੱਜ ਵੀ ਨੀ ਨਾ ਕਰਦਾ ਵੀ ਯਾਰ ਇਹ ਕੀ ਕਰੀ ਜਾਂਦੇ ਹਨਾ, ਏਦਾਂ ਏਦਾਂ ਵੀ ਨੀ ਕੋਈ
0: ਨਾ ਨਾ ਨਾ। ਇਹ ਤੁਹਾਨੂੰ ਮੈਂ ਦੱਸਦੀ, ਸਾਡੇ ਘਰ ਇੱਥੇ ਦੂਜਾ ਕੀਤਾ ਉਹਨਾਂ ਨੇ, ਅਸੀਂ ਫਰਸ਼ ਪਟਾ ਕੇ ਤਾਂ ਦੂਜਾ ਲੱਕੜੀ ਦਾ ਪਵਾਇਆ ਸੀ, ਤਾਂ ਤੁਸੀਂ ਦੇਖੋ ਜਾਣੀ ਕਿ ਕੁੜੀ ਕੰਮ ਸਾਰੇ ਕਰਦੀ ਸੀ, ਸਪੈਨਿਸ਼ ਮੁੰਡਾ ਤਾਂ ਸਪੈਨਿਸ਼ ਕੁੜੀ, ਉਹ ਕੁੜੀ ਜ਼ਿਆਦਾ ਕੰਮ ਕਰਦੀ ਸੀ।
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਤਾਂ ਇੱਥੇ ਸਾਰੇ ਕੰਮ ਕਰਦੀਆਂ ਕੁੜੀਆਂ, ਮੁੰਡੇ ਕੋਈ ਫਰਕ ਨਹੀਂ ਹੈ,
1: ਫਰਕ ਨਹੀਂ ਹੈ ਜੀ, ਬਿਲਕੁਲ।
0: ਚਲੋ ਭੁਪਿੰਦਰ ਜੀ, ਪ੍ਰੋਗਰਾਮ ਸੱਚੀ ਬਹੁਤ ਸੋਹਣਾ ਸੀ,
1: ਤਾਂ
0: ਹਾਂਜੀ ਚਲੋ ਗੱਲਬਾਤ ਹੋ ਗਈ। ਫਿਰ ਮੈਂ ਤਾਂ ਕਈ ਵਾਰ ਸੋਚਦੀ ਹੁੰਦੀ ਹੁਣ ਮਾੜੇ ਦਾ ਪੇਸ਼ ਹੋਵਾਂ ਜਦ ਨੂੰ, ਫਿਰ ਇੱਦਾਂ ਹੁੰਦਾ ਫਿਰ ਨਹੀਂ ਹੋ ਹੁੰਦਾ, ਪਰ ਸੁਣਦੀ ਰਹਿੰਦੀ
1: ਹਾਂ, ਮਜਬੂਰੀਆਂ ਵੀ ਨੇ।
0: ਹਾਂਜੀ ਸਤਿ ਸ਼੍ਰੀ ਅਕਾਲ,
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਆਪਣੇ ਨਾਲ ਮਾਲ ਸੁਰਿੰਦਰ ਜੀ ਜੁੜੇ ਸਨ ਤੇ ਗੱਲਬਾਤ ਕਰਕੇ ਗਏ ਨੇ ਅਮਰੀਕਾ ਤੋਂ। ਲੋ ਦੋਸਤੋ, ਸਮਾਂ ਬਹੁਤ ਹੋ ਗਿਆ ਤੇ ਮੈਂ ਇੱਥੇ ਤੁਹਾਡੇ ਤੋਂ ਲੈਣਾ ਆ ਗਿਆ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ ਤੇ ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਜਾਂਦੇ ਜਾਂਦੇ ਇੱਕ ਨਾਮ ਜ਼ਰੂਰ ਸਾਂਝਾ ਕਰ ਦਵਾਂ, ਸਤਪਾਲ ਗਿਰੀ ਗੋਸਵਾਮੀ ਸਾਹਿਬ ਨੇ ਸਾਦਰ ਪ੍ਰਣਾਮ ਵੀਰ ਜੀ ਕਹਿੰਦੇ ਨੇ ਗੁਜਰਾਤ ਦੀ ਧਰਤੀ ਤੋਂ, ਬਾਕੀ ਸੁਨੇਹੇ ਆਪਾਂ ਸਾਂਝੇ ਕਰ ਹੀ ਦਿੱਤੇ ਆ। ਸੋਹਣੀ ਸਾਂਝ ਵੀਰ ਜੀ ਦੀ ਗੱਲ ਕੀਤੀ ਆਪਣੇ ਸੁਰਿੰਦਰ ਕੌਰ ਮਾਲ ਜੀ ਨੇ, ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਲੋ ਦੋਸਤੋ, ਮੈਨੂੰ ਦਿਓ ਆਗਿਆ ਸਾਰਿਆਂ ਨੂੰ ਪਿਆਰ ਭਰੀ ਤਨਿੱਗੀ, ਸਤਿ ਸ਼੍ਰੀ ਅਕਾਲ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਹੁਣ ਮੁਲਾਕਾਤ ਜੀ, ਸਤਿ ਸ਼੍ਰੀ ਅਕਾਲ ਜੀ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ। ਹਾਲੇ ਦੁਨੀਆ ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਕੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ 20 May 2026 ਦਾ ਦਿਹਾੜਾ ਅਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਪ੍ਰੋਗਰਾਮ 'ਤੇ। ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ 2.25 ਘੰਟੇ, ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ, ਆਡੀਓ ਅਤੇ ਵੀਡੀਓ ਦੇ ਰੂਪ ਦੇ ਵਿੱਚ ਦੋਵੇਂ ਤਰਫੋਂ। ਅਤੇ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ, ਅਤੇ ਅੱਜ ਵੈਸੇ ਤਾਂ ਦਿਨ ਹੁੰਦਾ ਹੈ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਗੱਲਾਂ ਬਾਤਾਂ ਕਰਨ ਦਾ, ਪਰ ਕਿਤੇ ਕੰਮਾਂ ਕਾਰਾਂ ਦੇ ਨਾਲ ਵਿਅਸਤ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਉਹਨਾਂ ਦੇ ਨਾਲ ਸਬੱਬ ਬਣਾਵਾਂਗੇ, ਪਰ ਆਪਾਂ ਰਲ ਮਿਲ ਕੇ ਅੱਜ ਦੀ ਕਚਹਿਰੀ 'ਚ ਹਾਜ਼ਰੀ ਲਵਾਵਾਂਗੇ। ਅਤੇ ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਨਾਲ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਘਮਾਸਾਨ ਜਿਹੜਾ ਮੱਚ ਰਿਹਾ, ਅਤੇ ਹੋਰ ਸਾਰੀਆਂ ਨਵੀਆਂ ਅਪਡੇਟ ਨੇ, ਅਤੇ ਅਮੈਰੀਕਾ ਦੀ ਅਤੇ ਈਰਾਨ ਦੀ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਆਪਹੁਦਰੀਆਂ, ਦਾਦਾਗਿਰੀ ਚੱਲ ਰਹੀ ਹੈ। ਅਤੇ ਇਸੇ ਤਰ੍ਹਾਂ ਨਾਰਵੇ ਦੇ ਵਿੱਚ ਮੋਦੀ ਸਾਹਿਬ ਦੀ ਫੇਰੀ ਤੋਂ ਬਾਅਦ ਇਟਲੀ ਦੇ ਜਿਹੜੀ ਹੈ PM ਮੈਲੋਨੀਆ ਦੇ ਨਾਲ ਚਰਚਾ ਦਾ ਵਿਸ਼ਾ ਜਿਹੜਾ ਕੈਂਡੀ ਸਾਂਝੀ ਕੀਤੀ ਹੈ, ਅਤੇ ਮਿੱਠੀ ਗੋਲੀ ਜਿਹੜੀ ਦਿੱਤੀ ਹੈ ਅਤੇ ਉਹਦੀ ਵੀ ਚਰਚਾ ਜਿਹੜੀ ਛਿੜੀ ਹੋਈ ਹੈ, ਅਤੇ ਸਮੇਂ ਸਮੇਂ ਦੇ ਉੱਤੇ ਚੱਲ ਰਿਹਾ। ਨਾਲ ਦੀ ਨਾਲ ਪੱਤਰਕਾਰਤਾ ਪੱਤਰਕਾਰ ਜਿਹੜੇ ਸਨ ਨਾਰਵੇ ਤੋਂ ਲੇਡੀ, ਉਹਦੀ ਜਿਹੜੀ ਹੈ ਅਕਾਊਂਟ ਨੂੰ ਜਿਹੜਾ ਬਲੌਕ ਕਰ ਦਿੱਤਾ ਗਿਆ, ਅਤੇ ਇਸ ਤਰ੍ਹਾਂ ਦਾ ਸਿਲਸਿਲਾ ਨੰਬਰ 1 ਦੇ ਉੱਤੇ ਆਜ਼ਾਦੀ ਜਿਹੜੀ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਕਿਤੇ ਨਾ ਕਿਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਕਹਿ ਸਕਦੇ ਹਾਂ ਉਹਨਾਂ ਦੀ ਸੰਗੀ ਜਾਂ ਗਲਾ ਘੁੱਟਿਆ ਜਾ ਰਿਹਾ ਹੈ। ਅਤੇ ਹਾਲਾਤ ਹਰ ਪਾਸੇ ਤਕਰੀਬਨ ਇੱਕੋ ਜਿਹੇ ਨਜ਼ਰ ਆਉਂਦੇ ਆ, ਬਾਕੀ ਦੇਖਦੇ ਹਾਂ ਦੇਸ਼ ਦੇ ਦੀਆਂ ਖਬਰਾਂ ਹੋਰ ਸਾਰਾ ਸਿਲਸਿਲਾ ਕੀ ਕੁਝ ਕਹਿੰਦਾ ਹੈ। ਪਰ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਅਤੇ ਸਮਾਂ ਅਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:13 ਦਾ ਸਮਾਂ ਹੈ। ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:13, ਅਤੇ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ 9:13 ਦਾ, ਅਤੇ ਭਾਰਤ ਦੇ ਵਿੱਚ ਰਾਤ ਦੇ 9:43, ਅਤੇ UK ਦੇ ਵਿੱਚ ਸ਼ਾਮ ਦੇ 5:13, ਅਤੇ ਯੂਰਪੀਅਨ ਯੂਨੀਅਨ ਦੇ ਵਿੱਚ ਸਮਾਂ ਅਤੇ ਸਥਿਤੀ ਜਿਹੜੀ ਹੈ ਸ਼ਾਮ ਦੇ 6:13 ਦੀ ਹੈ। ਅਤੇ ਲਓ ਫਿਰ ਅੱਜ ਦੇ ਵਿਚਾਰ 20 May ਦੇ ਨਾਲ ਸ਼ੁਰੂਆਤ ਕਰਦੇ ਹਾਂ। ਕਹਿੰਦੇ ਨੇ ਕਿ ਜਿਹੜਾ ਵੀ ਬੰਦਾ ਪ੍ਰਗਤੀ ਦਾ ਹਾਮੀ ਹੈ ਉਹਨੂੰ ਪੁਰਾਣੇ ਅਕੀਦਿਆਂ ਨੂੰ ਨਾ ਮੰਨਣਾ ਅਤੇ ਉਹਨਾਂ ਨੂੰ ਚੈਲੰਜ ਕਰਨਾ ਜ਼ਰੂਰੀ ਹੋ ਜਾਂਦਾ ਹੈ। ਉਹਦੇ ਲਈ ਜ਼ਰੂਰੀ ਹੈ ਕਿ ਉਹ ਪ੍ਰਚਲਿਤ ਵਿਸ਼ਵਾਸ ਦੀ ਜਿਹੜੀ ਹੈ ਹਰ ਇੱਕ ਗੱਲ ਨੂੰ ਦਲੀਲ ਦੀ ਕਸਵੱਟੀ ਦੇ ਉੱਤੇ ਪਰਖੇ। ਅਤੇ ਅੱਜ ਦੇ ਦਿਹਾੜੇ ਦੇ ਵਿੱਚ ਜੋ ਕੁਝ ਵਾਪਰਿਆ ਦੁਨੀਆਦਾਰੀ ਦੇ ਉੱਤੇ ਉਹਦੇ ਵੱਲ ਨੂੰ ਚੱਲਦੇ ਹਾਂ। 20 May 1498 ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ, ਵਾਸਕੋ ਡੀ ਗਾਮਾ ਭਾਰਤ ਜਿਹੜਾ ਪਹੁੰਚਿਆ ਸੀ ਅੱਜ ਦੇ ਦਿਹਾੜੇ ਦੇ ਉੱਤੇ। ਅਤੇ 1506 ਦੇ ਵਿੱਚ ਇਟਾਲੀਅਨ ਜਿਹੜੇ ਸਨ ਕ੍ਰਿਸਟੋਫਰ ਕੋਲੰਬਸ ਦੀ ਸਪੇਨ ਦੇ ਵਿੱਚ ਮੌਤ ਹੁੰਦੀ ਹੈ। 1830 ਦੇ ਵਿੱਚ ਡਾਕਟਰ ਹਾਈਡ ਨੇ ਜਿਹੜਾ ਸੀ ਫਾਊਂਟੇਨ ਪੈੱਨ ਜਿਹੜਾ ਸੀ ਪੈਂਟੈਂਟ ਜਿਹੜਾ ਕਰਵਾ ਲਿਆ ਸੀ। ਅਤੇ 1873 ਦੇ ਵਿੱਚ ਅਮੈਰੀਕਾ ਦੇ ਬਿਜ਼ਨਸਮੈਨ ਲੈਵੀ ਸਟਾਰਸ ਅਤੇ ਦਰਜੀ ਜੈਕਬ ਡੇਵਿਸ ਨੇ ਜਿਹੜਾ ਸੀ ਪਹਿਲੀ ਵਾਰ ਨੀਲੇ ਰੰਗ ਦੀ ਜੀਨ ਜਿਹੜੀ ਸੀ ਤਿਆਰ ਕੀਤੀ ਸੀ, ਜੋ ਜੀਨ ਅੱਜ ਪ੍ਰਚਲਿਤ ਹੈ ਦੁਨੀਆ ਪੱਧਰ ਦੇ ਵਿੱਚ। 1983 ਦੇ ਵਿੱਚ ਪਹਿਲੀ ਵਾਰ HIV ਦਾ ਜਿਹੜਾ ਕਾਰਨ ਏਡਜ਼ ਦੇ ਬਾਰੇ ਜਨਰਲ ਸਾਇੰਸ ਦੇ ਵਿੱਚ ਖਬਰ ਜਿਹੜੀ ਸੀ ਛਪੀ ਸੀ 1983 ਦੇ ਵਿੱਚ ਪਹਿਲੀ ਖਬਰ। 1992 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਉਪਗ੍ਰਹਿ ਜਿਹੜਾ ਆਪ ਛੱਡਿਆ, ਅਤੇ 1995 ਦੇ ਵਿੱਚ ਰੂਸ ਨੇ ਮਾਨਵ ਰਹਿਤ ਜਿਹੜਾ ਸੀਗਾ ਬਗੈਰ ਬੰਦੇ ਤੋਂ ਅੰਤਰਿਕਸ਼ ਜਾਣ ਦਾ ਜਿਹੜਾ ਸੀ ਸਫਲ ਪ੍ਰੀਖਣ ਕਰ ਲਿਆ ਸੀ। 2018 ਦੇ ਵਿੱਚ ਵਿਸ਼ਵ ਮਧੂ ਮੱਖੀ ਦਿਵਸ ਜਿਹੜਾ ਮਨਾਉਣ ਦੀ ਸ਼ੁਰੂਆਤ ਕੀਤੀ ਗਈ। ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਸਾਡੀ ਜਿਹੜੀ ਹੈ ਸਥਾਪਨਾ ਦੇ ਲਈ, ਮਨੁੱਖੀ ਸਥਾਪਨਾ ਦੇ ਲਈ ਵੀ ਲਗਾਤਾਰ ਤਾਂ ਸਾਡੀ ਹੋਂਦ ਦੇ ਉੱਤੇ ਵੀ ਕਿਤੇ ਨਾ ਕਿਤੇ ਖਤਰਾ ਖੜ੍ਹਾ ਹੋ ਸਕਦਾ ਹੈ। ਕਿਸਾਨੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹਨਾਂ ਮਧੂ ਮੱਖੀਆਂ ਦੀ ਜਾਂ ਭਵਰਿਆਂ ਦੀ ਬਹੁਤ ਜ਼ਰੂਰਤ ਹੈ। ਪਿਛਲੇ ਦਿਨਾਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਸੀ, ਮਨ ਦੇ ਵਿੱਚ ਕੁਝ ਵਿਚਾਰ ਚੱਲੇ ਦੇਖ ਕੇ ਇਹਨਾਂ ਭਵਰਿਆਂ ਨੂੰ, ਜਦੋਂ ਠੰਡੇ ਇਲਾਕਿਆਂ ਦੇ ਵਿੱਚ ਵੀ -30, 35, 40 ਤੱਕ ਵੀ ਇਹ ਮਤਲਬ ਕਿ ਪੱਤਿਆਂ ਦੀ ਬੁੱਕਲ ਦੇ ਵਿੱਚ ਜਾਂ ਜ਼ਮੀਨ ਦੀ ਧਰਤੀ ਦੇ ਵਿੱਚ ਮਿੱਟੀ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਆਪ ਨੂੰ ਲੁਕੋ ਲੈਂਦੇ ਆ, ਅਤੇ ਸਿਰਫ ਇੱਕ ਸਪੈਸ਼ਲ ਜਿਹੜੀ ਹੈ ਰਾਣੀ ਮੱਖੀ ਹੈ ਉਹ ਹੀ ਬਚਾ ਆਪਣਾ ਸਰਵਾਈਵਲ ਬਣਦੀ ਹੈ, ਸਰਵਾਈਵ ਕਰਦੀ ਹੈ, ਅਤੇ ਉਹ ਫਿਰ ਆਪਣੀ ਕਲੋਨੀ ਦੁਬਾਰਾ ਸ਼ੁਰੂ ਕਰਦੀ ਹੈ, ਸਮਾਜ ਸਿਰਜਦੀ ਹੈ। ਅਤੇ ਆਪਣੇ ਜਿਹੜੇ ਉਹਦੇ ਨਾਲ ਵਰਕਰ ਹੁੰਦੇ ਆ ਮਜ਼ਦੂਰ, ਉਹ ਫਿਰ ਉਹਦਾ ਹੱਥ ਵਟਾਉਂਦੇ ਆ ਅਤੇ ਹੋਰ ਫਿਰ ਜਿਹੜਾ ਅੱਗੇ ਆਪਣੀ ਜਿਹੜੀ ਕਲੋਨੀ ਨੂੰ ਆਪਣੇ ਪਰਿਵਾਰ ਨੂੰ ਵੱਡਾ ਕਰਦੇ ਆ। ਤਾਂ ਫਿਰ ਉਸੇ ਤਰ੍ਹਾਂ ਹੀ ਜਦੋਂ ਸਿਆਲ ਦੀ ਰੁੱਤ ਸ਼ੁਰੂ ਹੁੰਦੀ ਹੈ ਫਿਰ ਉਹ ਰਾਣੀ ਮੱਖੀਆਂ ਜਿਹੜੀਆਂ ਨੇ ਨਵੀਆਂ ਜਿਹੜੀਆਂ ਰਾਣੀ ਮੱਖੀਆਂ ਨੇ ਉਹ ਬਚਦੀਆਂ ਨੇ ਅਤੇ ਉਹ ਫਿਰ ਅਗਲੀ ਜਿਹੜੀ ਹੈ ਜਨਰੇਸ਼ਨ ਨੂੰ ਹੋਰ ਅੱਗੇ ਵਧਾਉਂਦੀਆਂ। ਅਤੇ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ ਅਤੇ ਭਾਈ ਇਹਨਾਂ ਨੂੰ ਮਾਰਨ ਦੇ ਉੱਤੇ, ਕਿਉਂਕਿ ਇਹ ਸਾਡਾ ਜਿਹੜਾ ਜੀਵਨ ਨੇ ਜੇ ਇਹ ਖਤਮ ਹੋ ਗਈਆਂ ਤਾਂ ਮਨੁੱਖੀ ਜੀਵਨ ਜਿਹੜਾ ਖਤਰੇ ਦੇ ਵਿੱਚ ਪੈ ਸਕਦਾ। ਫਲ ਬੂਟੇ ਜੋ ਪ੍ਰਜਨਨ ਹੁੰਦਾ ਉਹਨਾਂ ਦਾ, ਫਸਲਾਂ ਜਿਹੜੀਆਂ ਉੱਗਦੀਆਂ ਨੇ ਬਣਦੀਆਂ ਨੇ ਪੱਕਦੀਆਂ ਨੇ ਉਹਨਾਂ ਦਾ ਸਾਰਾ ਕੁਝ ਹੀ ਰੁਕ ਜਾਵੇਗਾ। ਦੂਸਰੇ ਪਾਸੇ ਗੱਲ ਕਰਦੇ ਹਾਂ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਉਹਨਾਂ ਦੇ ਅਕਸ਼ ਨੂੰ ਵਰਗ ਲਾਉਣ ਦੇ ਯਤਨ ਜਿਹੜੇ ਚੱਲ ਰਹੇ ਨੇ। ਮਜ਼ਦੂਰ ਵਰਗ ਦੀ ਲੁੱਟ ਦੇ ਰਾਹ ਦੇ ਵਿੱਚ ਸਭ ਤੋਂ ਵੱਡੇ ਦੁਸ਼ਮਣ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਉੱਤੇ ਚੱਲਦੇ ਉਹ ਲੋਕ ਨੇ ਜੋ ਉਸਦੀ ਸੋਚ ਨੂੰ ਜਿਹੜਾ ਖੁੰਡਿਆਂ ਕਰਕੇ ਉਸਦੀ ਛਵੀ ਨੂੰ ਜਿਹੜਾ ਬਦਲਣ ਦੇ ਯਤਨ ਕਰ ਰਹੇ ਨੇ। ਭਗਤ ਸਿੰਘ ਉਹਨਾਂ ਨੂੰ ਪਗੜੀ ਟੋਪੀ ਜਾਂ ਧਰਮਾਂ ਦੇ ਮਸਲਿਆਂ ਦੇ ਵਿੱਚ ਉਲਝਾ ਕੇ ਉਹਨਾਂ ਨੂੰ ਇੱਕ ਅੱਤਵਾਦੀ ਦੇ ਵਜੋਂ ਪੇਸ਼ ਕਰਦੇ ਰਹਿੰਦੇ ਨੇ। ਇੱਕ ਹੱਥ ਬਦਮਾਸ਼ਾਂ ਵਾਂਗ ਮੁੱਛ ਉੱਪਰ ਅਤੇ ਦੂਜੇ ਹੱਥ ਦੇ ਵਿੱਚ ਪਿਸਤੌਲ ਦੇ ਘੋੜੇ ਉੱਪਰ ਵਿਖਾਇਆ ਜਾਂਦਾ ਹੈ। ਗੱਡੀਆਂ ਦੇ ਉੱਤੇ ਅੰਗਰੇਜ਼ ਖੰਘੇ ਸੀ ਤਾਂ ਹੀ ਉਹ ਕਹਿੰਦੇ ਟੰਗੇ ਸੀ ਦੇ ਸਟਿੱਕਰ ਜਿਹੜਾ ਲਾ ਕੇ ਅਕਸ਼ ਜਿਹੜਾ ਉਹਨਾਂ ਦਾ ਵਿਗਾੜਿਆ ਜਾ ਰਿਹਾ। ਇੱਕ ਵਾਰ ਦਿੱਲੀ ਯੂਨੀਵਰਸਿਟੀ ਦੀ ਹਿੰਦੀ ਦੇ ਵਿੱਚ ਛਪੀ ਕਿਤਾਬ ਹੈ ਭਾਰਤ ਕਾ ਸੁਤੰਤਰਤਾ ਸੰਘਰਸ਼। ਉਹਦੇ ਵਿੱਚ ਭਗਤ ਸਿੰਘ ਅਤੇ ਜਿਹੜਾ ਸੀ ਸੂਰਿਆ ਸੈਨ ਨੂੰ ਜਿਹੜਾ ਸੀ ਕ੍ਰਾਂਤੀਕਾਰੀ ਅੱਤਵਾਦੀ ਲਿਖਿਆ ਗਿਆ। ਸਮੇਂ ਸਮੇਂ ਦੇ ਉੱਤੇ ਕੱਟੜ ਹਿੰਦੂਆਂ ਅਤੇ ਸਿੱਖਾਂ ਦੇ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਦੇ ਲਈ ਕਈ ਤਰ੍ਹਾਂ ਦੇ ਹੱਥਕੰਡੇ ਵੀ ਵਰਤੇ ਜਾ ਰਹੇ ਨੇ। RSS ਦੇ ਵੱਲੋਂ ਆਪਣੇ ਮੁਰਾਰੀ ਬਾਪੂ ਨੂੰ ਮੋਹਰਾ ਬਣਾ ਕੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀਆਂ ਸਮਾਧਾਂ 'ਤੇ 24 ਫਰਵਰੀ ਤੋਂ 4 ਮਾਰਚ ਤੱਕ 2007 ਦੇ ਵਿੱਚ ਰਾਮ ਕਥਾ ਕਰਵਾਉਣ ਦਾ ਜਿਹੜਾ ਟਕਵੰਜ ਵੀ ਜਿਹੜਾ ਰਚਿਆ ਗਿਆ। ਉਸ ਸਮੇਂ ਪ੍ਰਧਾਨ ਮੰਤਰੀ ਵਰਗੇ ਕਈ ਗੇੜੇ ਮਾਰਦੇ ਰਹੇ। ਫਿਰੋਜ਼ਪੁਰ ਤੋਂ ਵਿਸ਼ਵ ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਜਿਸਦੇ ਕਾਂਗਰਸ ਦੇ ਆਗੂ ਦੇ ਨਾਲ ਸੰਬੰਧ ਹਨ, ਉਹ ਵੀ ਕਥਾ ਦੇ ਵਿੱਚ ਗੇੜੇ ਮਾਰਦੇ ਰਹੇ। ਉਹਨਾਂ ਨੇ ਬਿਆਨ ਦਿੱਤਾ ਸੀ ਕਿ ਸ਼ਹੀਦ ਭਗਤ ਸਿੰਘ ਨਾਸਤਕ ਨਹੀਂ ਸੀ, ਉਹ ਤਾਂ ਭਾਈ ਰਾਮ ਸਿੰਘ ਦਾ ਜਿਹੜਾ ਸੀ ਪੈਰੋਕਾਰ ਜਾਂ ਪੈਰੋਕਾਰ ਸੀ। 25-3 ਜਾਣੀ ਕਿ 25 ਮਾਰਚ 2007 ਦੇ ਵਿੱਚ RSS ਦੇ ਸਪਤਾਹਿਕ ਪਰਚੇ ਜਿਹੜੇ ਨੇ ਪੰਚ ਜੈਨ ਅਤੇ ਪੰਜਾਬੀ ਦੇ ਯੁੱਗ ਬੋਧ ਅਤੇ ਹਿੰਦੀ ਦੇ ਪੰਥਕ ਸੰਦੇਸ਼ ਦੇ ਵਿੱਚ ਇਹਨਾਂ ਨੇ ਭਗਤ ਸਿੰਘ ਦੀਆਂ ਲਿਖਤਾਂ ਨੂੰ ਤੋੜ ਮਰੋੜ ਕੇ ਲਿਖਿਆ। ਭਗਤ ਸਿੰਘ ਪੱਕੇ ਆਰੀਆ ਸਮਾਜੀ ਸਨ, ਉਹ ਨਾਸਤਿਕ ਨਹੀਂ ਸੀ, ਉਹ ਮਾਰਕਸਵਾਦੀ ਜਾਂ ਕਮਿਊਨਿਸਟ ਨਹੀਂ ਸਨ, ਉਹ ਮਹਿਜ ਇੱਕ ਦੇਸ਼ ਭਗਤ ਸਨ। ਫਿਰ ਕੁਝ ਲੋਕਾਂ ਦੇ ਵੱਲੋਂ ਸ਼ਹੀਦ ਭਗਤ ਸਿੰਘ ਦੀ ਲਾਹੌਰ ਰੇਲਵੇ ਸਟੇਸ਼ਨ ਦੇ ਥਾਣੇ ਅੰਦਰ ਮੰਜੇ ਉੱਪਰ ਬੈਠੇ ਅਤੇ ਗੋਪਾਲ ਸਿੰਘ CID ਦੇ DSP ਦੀ ਕੁਰਸੀ ਦੇ ਉੱਤੇ ਬੈਠੇ ਦੀ ਫੋਟੋ ਦੇ ਬਾਰੇ ਪ੍ਰਚਾਰ ਕੀਤਾ ਜਾਣ ਲੱਗ ਪਿਆ। ਸ਼ਹੀਦ ਭਗਤ ਸਿੰਘ ਫਾਂਸੀ ਤੋਂ ਪਹਿਲਾਂ ਰੱਬ ਨੂੰ ਮੰਨਣ ਲੱਗ ਪਏ ਸਨ, ਉਹਨਾਂ ਦੇ ਸਿਰ ਦੇ ਉੱਤੇ ਜੂੜਾ ਸੀ, ਭਾਵ ਉਹ ਸਿੱਖ ਬਣ ਗਏ। ਅਸਲ ਦੇ ਵਿੱਚ ਇਹ ਫੋਟੋ ਸ਼ਹੀਦ ਭਗਤ ਸਿੰਘ ਦੀ ਸਾਂਡਰਸ ਦਾ ਕਤਲ ਕਰਨ ਤੋਂ ਪਹਿਲਾਂ ਦੀ ਹੈ। 19 ਜਿਹੜਾ ਅੱਜ ਕੱਲ੍ਹ ਬੀਤੇ ਦੇ ਵਿੱਚ ਜਦੋਂ ਦਿਹਾੜਾ ਆਉਂਦਾ 19 ਮਈ 1927 ਤੋਂ 4 ਜੁਲਾਈ 1927 ਦੀ ਪਹਿਲੀ ਗ੍ਰਿਫਤਾਰੀ ਦੀ ਦੱਸੀ ਜਾਂਦੀ ਹੈ। ਜਦੋਂ ਲਾਹੌਰ ਦੇ ਵਿੱਚ ਦੁਸਹਿਰਾ ਬੰਬ ਕਾਂਡ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹ ਜਿਹੜਾ ਸੀ ਪ੍ਰਚਾਰ ਵੀ ਚੱਲਦਾ ਰਿਹਾ ਕਿ ਗਦਰੀ ਬਾਬਾ ਰਣਧੀਰ ਸਿੰਘ ਨਰੰਗਵਾਲ ਦੀ ਪ੍ਰੇਰਨਾ ਸਦਕਾ ਉਹ ਆਸਤਕ ਬਣ ਗਿਆ ਸੀ, ਜਦਕਿ ਉਸਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਦੇਸ਼ ਦੀ ਆਜ਼ਾਦੀ ਦੇ ਲਈ ਆਖਰੀ ਖੂਨ ਦਾ ਕਤਰਾ ਵੀ ਵਹਾ ਦੇਵੇਗਾ। ਪਰ ਦੂਸਰੇ ਪਾਸੇ ਦੇਖੋ ਜਿਹੜੇ ਗਦਰੀ ਬਾਬੇ ਹੋਏ ਨੇ, ਜਿਨ੍ਹਾਂ ਨੇ ਗੁਰੂ ਘਰ ਕੈਨੇਡਾ ਅਮਰੀਕਾ ਦੇ ਵਿੱਚ ਪਹਿਲੇ ਖੋਲ੍ਹੇ, ਆਪ ਅੰਮ੍ਰਿਤ ਛੱਕ ਕੇ ਸੇਵਾਵਾਂ ਵੀ ਨਿਭਾਈਆਂ ਉੱਥੇ ਦੀਆਂ, ਸੇਵਾ ਕੀਤੀ, ਸਾਰਾ ਕੁਝ ਕੀਤਾ, ਜਥੇਬੰਦੀਆਂ ਚਲਾਈਆਂ, ਅਤੇ ਉਹਨਾਂ ਤੋਂ ਵੱਡਾ ਸਿੱਖ ਕੌਣ ਹੋ ਸਕਦਾ। ਪਰ ਉਹਨਾਂ ਨੂੰ ਕਾਮਰੇਡ ਕਹਿ ਦਿੱਤਾ ਜਾਂਦਾ ਹੈ। ਉਹ ਆਪਣਾ ਧਰਮ ਦੇ ਵਿੱਚ ਵੀ ਪਰਿਪੱਕ ਸਨ ਅਤੇ ਆਪਣੀ ਕਹੀ ਕਰਨੀ ਦੇ ਵੀ ਉੱਤੇ ਜਿਹੜਾ ਪੂਰਾ ਉਤਰਦੇ ਸਨ। ਉਹਨਾਂ ਦੀਆਂ ਜ਼ਮੀਨਾਂ ਕੁਰਕ ਹੋਈਆਂ, ਉਹਨਾਂ ਨੂੰ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਤਣੀਆਂ ਪਈਆਂ, ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਹੋਈਆਂ। ਅੱਜ ਵੀ ਜਿਹੜਾ ਉਹਨਾਂ ਦੀ ਜੇ ਸਬੂਤ ਚਾਹੀਦੇ ਨੇ ਤਾਂ ਬਹੁਤ ਸਾਰੇ ਪਰਿਵਾਰ ਜਿਹੜੇ ਨਿੱਜੀ ਤੌਰ 'ਤੇ ਵੀ ਆਪਾਂ ਜਾਣਦੇ ਹਾਂ, ਖੁਰਦਪੁਰ ਜਿਹੜੇ ਪਹਿਲੇ ਭਾਈ ਆਪਣੇ ਬਲਵੰਤ ਸਿੰਘ ਜੀ, ਲਛਮਣ ਸਿੰਘ ਜੀ ਹੋਏ ਨੇ, ਤਾਂ ਉਹਨਾਂ ਨੇ ਦੇਖੋ ਅੱਜ ਵੀ ਉੱਥੇ ਸਕੂਲ ਕੁੜੀਆਂ ਦਾ ਸਰਕਾਰੀ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ, ਪਹਿਲੇ ਸਕੂਲਾਂ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ ਹੈ ਅਤੇ ਉਹ ਚੱਲ ਰਹੇ ਨੇ। ਉਹਨਾਂ ਨੇ ਤਾਂ ਆਪਣਾ ਲੇਖਾ ਜੋ ਦੇਣਾ ਸੀ ਦੇ ਦਿੱਤਾ, ਸਾਰਾ ਕੁਝ ਲੋਕਾਂ ਦੇ ਸਮਰਪਿਤ ਕਰ ਦਿੱਤਾ, ਪਰ ਅੱਜ ਦੇ ਜਿਹੜੇ ਨੇ ਪਹਿਰੇਦਾਰ ਕੀ ਕਰ ਰਹੇ ਆ ਉਹ ਸਾਡੇ ਸਾਹਮਣੇ ਆ। ਉਹਨਾਂ ਨੇ ਮੈਂ ਨਾਸਤਿਕ ਕਿਉਂ ਆ ਲਿਖ ਕੇ ਦੱਸ ਦਿੱਤਾ ਸੀ ਕਿ ਉਸਦਾ ਰੱਬ ਦੇ ਵਿੱਚ ਕੋਈ ਯਕੀਨ ਨਹੀਂ ਹੈ। ਹੁਣ ਫਿਰ ਉਸਦੀ ਸੋਚ ਨੂੰ ਬਦਲਣ ਦੇ ਲਈ ਯਤਨ ਕੀਤੇ ਜਾ ਰਹੇ ਨੇ। CCE ਪ੍ਰਣਾਲੀ ਤਹਿਤ 7ਵੀਂ ਦੀ ਕਿਤਾਬ ਦੇ ਵਿੱਚ ਲਿਖਿਆ ਕਿ ਭਗਤ ਸਿੰਘ ਆਪਣੀ ਬੈਰਕ ਦੇ ਵਿੱਚ ਬੈਠਾ ਦਾ ਜਿਹੜਾ ਸੀ ਪਾਠ ਕਰ ਰਿਹਾ ਸੀ ਬੈਠਿਆ, ਅਤੇ ਉਸਨੂੰ ਪਤਾ ਹੈ ਕਿ ਕੱਲ੍ਹ ਉਸਨੂੰ ਫਾਂਸੀ ਹੋ ਜਾਏਗੀ। ਉਸਦੇ ਚਿਹਰੇ ਦੇ ਉੱਤੇ ਖੁਸ਼ੀ ਦੇ ਚਿੰਨ੍ਹ ਨਜ਼ਰ ਆ ਰਹੇ ਨੇ। ਜਿਹੜੇ ਜਦ ਜੇਲਰ ਉਸਦਾ ਹਾਲ ਚਾਲ ਪੁੱਛਦਾ ਹੈ ਤਾਂ ਭਗਤ ਸਿੰਘ ਕਹਿੰਦਾ ਹੈ ਸਭ ਉਸ ਮਾਲਕ ਦੀ ਕਿਰਪਾ ਹੈ। ਸਭ ਨੂੰ ਪਤਾ ਹੈ ਕਿ ਭਗਤ ਸਿੰਘ ਫਾਂਸੀ ਤੋਂ ਪਹਿਲਾਂ ਕਾਮਰੇਡ ਲੈਨਨ ਦੀ ਜੀਵਨੀ ਪੜ੍ਹ ਰਿਹਾ ਸੀ। ਇੱਥੇ ਕਿਤਾਬ ਦੇ ਵਿੱਚ ਬੱਚਿਆਂ ਦੇ ਮਨਾਂ ਦੇ ਅੰਦਰ ਪੁਨਰ ਜਨਮ ਦੀ ਅੰਧ ਵਿਸ਼ਵਾਸੀ ਧਾਰਨਾ ਪੈਦਾ ਕਰਨ ਦੇ ਲਈ ਲੇਖਕ ਭਗਤ ਸਿੰਘ ਦੇ ਮੂੰਹੋਂ ਜਿਹੜਾ ਕਹਾਉਂਦਾ ਹੈ ਹਾਂ ਜੇਲਰ ਸਾਹਿਬ ਮੈਂ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ। ਅਤੇ ਜੇ ਉਹ ਆਪਣੀ ਮਾਂ ਦੀ ਤਸਵੀਰ ਦੇਖਦਾ ਹੁੰਦਾ ਜਾਂ ਪਿਓ ਦੀ ਤਸਵੀਰ ਦੇਖਦਾ ਹੁੰਦਾ ਫਿਰ ਉਸਨੂੰ ਕਿਸ ਕੌਮ ਦੇ ਨਾਲ ਜਾਂ ਕਿਸ ਜਿਹੜਾ ਵਿਚਾਰਧਾਰਾ ਦੇ ਨਾਲ ਜੋੜਿਆ ਜਾਂਦਾ? ਇਹ ਬਹੁਤ ਵੱਡੇ ਸਵਾਲ ਨੇ। ਚਲੋ ਹਰ ਕਿਸੇ ਦੀ ਆਪਣੀ ਫਿਤਰਤ ਹੈ ਕਿ ਕੋਈ ਚੀਜ਼ ਪਸੰਦ ਆਉਂਦੀ ਹੈ ਕਿ ਇੱਕ ਆਪਣੀ ਵਿਚਾਰਧਾਰਾ ਹੈ, ਪਰ ਉਹ ਜੋ ਦੇਸ਼ ਦੇ ਲਈ ਕਰ ਗਏ ਕਦੇ ਉਹਨਾਂ ਦੇ ਬਾਰੇ ਅਸੀਂ ਗੱਲ ਸੋਚੀਏ ਕਿ ਲੋਕਾਂ ਦੇ ਨਾਲ ਜਿਹੜਾ ਹਕੂਮਤਾਂ ਦੇ ਨਾਲ ਮੱਥਾ ਲਾ ਕੇ ਜੋ ਸਾਡੀ ਝੋਲੀ ਪਾ ਗਏ ਨੇ। ਮੈਂ ਉਸਨੂੰ ਇਸ ਜਨਮ ਦੇ ਵਿੱਚ ਕੋਈ ਸੁੱਖ ਨਹੀਂ ਦੇ ਸਕਿਆ, ਹਾਂ ਵਾਅਦਾ ਕਰਦਾ ਕਿ ਅਗਲੇ ਜਨਮ ਦੇ ਵਿੱਚ ਜ਼ਰੂਰ ਸੁੱਖ ਦੇਵਾਂਗਾ, ਆਪਣੀ ਮਾਂ ਨੂੰ ਭਗਤ ਸਿੰਘ ਕਹਿੰਦਾ। ਇੱਕ ਵਾਰ ਅਖਬਾਰ ਦੇ ਵਿੱਚ ਇਹ ਵੀ ਖਬਰ ਛਪੀ ਸੀ ਕਿ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਹੁਸੈਨੀਵਾਲਾ ਵਿਖੇ ਗੁਰਦੁਆਰੇ ਦੀ ਉਸਾਰੀ ਹੋ ਰਹੀ ਹੈ। ਉੱਥੇ ਲੱਗੇ ਬੋਰਡ ਦੇ ਉੱਤੇ ਲਿਖਿਆ ਕਿ ਇਮਾਰਤ ਦੀ ਉਸਾਰੀ ਦੇ ਲਈ ਸੇਵਾ ਪਾਓ, ਨਾਸਤਕ ਤੋਂ ਭਗਤ ਸਿੰਘ ਨੂੰ ਆਸਤਕ ਬਣਾਇਆ ਜਾ ਰਿਹਾ। ਉੱਥੇ ਲੋਕ ਹੁਣ ਪਹਿਲਾਂ ਮੱਥਾ ਟੇਕਣਗੇ, ਸੁੱਖਾਂ ਸੁੱਕਣਗੇ ਅਤੇ ਮਾਇਆ ਦੇ ਗੱਫੇ ਜਿਹੜੇ ਚੜਾਉਣਗੇ। ਕੌਮੀ ਸ਼ਹੀਦ ਦੀ ਸੋਚ ਨੂੰ ਵਿਗਾੜਨ ਦਾ ਇਹ ਗੰਭੀਰ ਮਸਲਾ ਕਿ ਨਾਸਤਿਕ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ, ਇਸ 'ਤੇ ਸੋਚਣਾ ਬਣਦਾ ਹੈ। ਅਖਬਾਰਾਂ ਦੇ ਵਿੱਚ ਇਹ ਖਬਰ ਅਤੇ ਫੋਟੋ ਵੀ ਛਪੀ ਸੀ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਬੰਗਾ ਫੈਸਲਾਬਾਦ ਪਾਕਿਸਤਾਨ ਵਿਖੇ ਉਸਦਾ ਨਾਂ ਜਿਹੜਾ ਉਸਦੇ ਨਾਂ ਦੇ ਉੱਤੇ ਬਣੀ ਹਵੇਲੀ ਦੇ ਗੇਟ ਦੇ ਉੱਤੇ ਬੋਰਡ ਦੇ ਉੱਤੇ ਲਿਖਿਆ ਸਰਦਾਰ ਭਗਤ ਸਿੰਘ ਸੰਧੂ। ਇੱਥੇ ਗੋਤ ਲਿਖਣੀ ਚਿੰਤਾ ਦਾ ਵਿਸ਼ਾ, ਕਿਉਂਕਿ ਭਗਤ ਸਿੰਘ ਜਾਤ ਪਾਤ ਅਤੇ ਧਰਮ ਤੋਂ ਬਹੁਤ ਜਿਹੜਾ ਸੀ ਉੱਪਰ ਉੱਠ ਕੇ ਇਨਸਾਨੀਅਤ ਦਾ ਜਿਹੜਾ ਹਾਮੀ ਸੀ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਭਗਤ ਸਿੰਘ ਹੋਣਾ ਦੀ, ਅਤੇ ਕੋਈ ਉਹਨਾਂ ਨੂੰ ਆਪਣੇ ਨਾਲ ਜੋੜ ਰਿਹਾ, ਕੋਈ ਤੋੜ ਰਿਹਾ, ਸ਼ਹੀਦੇ ਆਜ਼ਮ ਭਗਤ ਸਿੰਘ ਦੇ ਅਕਸ ਨੂੰ ਵਰਗਲਾਉਣ ਦਾ ਜਿਹੜਾ ਯਤਨ ਚੱਲ ਰਹੇ ਨੇ। ਇਹ ਸੀ ਅੱਜ ਦੇ ਵਿਚਾਰ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਈ ਹੈ ਗੱਲਬਾਤ, ਅਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਅਤੇ ਲਓ ਦੋਸਤੋ, ਅੱਜ ਦੀਆਂ ਗੱਲਾਂ ਬਾਤਾਂ ਫਿਰ ਆਪਾਂ ਖਬਰਾਂ ਵੱਲ ਨੂੰ ਚੱਲਦੇ ਹਾਂ, ਅਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ, ਅਤੇ ਗੱਲਬਾਤ ਕਰਦੇ ਹਾਂ ਫਿਰ ਅੱਜ ਦੇ ਮੁੱਦਿਆਂ ਦੀ। ਆ ਗਿਆ ਪੰਥਕ ਕਾਨਫਰੰਸ ਦਾ ਸੱਦਾ ਜੀ, ਅਤੇ ਪੈ ਗਈ ਹੈ ਕੇਜਰੀਵਾਲ ਨੂੰ ਭਾਜਰ, ਕਿਸ ਮਸਲੇ ਦੇ ਵਿੱਚ ਪਈ ਹੈ ਉਹਦਾ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ, ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਅਤੇ ਰਾਹੁਲ ਗਾਂਧੀ ਨੇ BJP ਅਤੇ RSS ਨੂੰ ਭਾਜੜਾਂ ਪਾਈਆਂ ਨੇ, ਤੜਥੱਲੀ ਮਚਾ ਦਿੱਤੀ ਹੈ, ਅਤੇ ਉਹਦੇ ਉੱਤੇ ਹੁਣ ਦੂਸ਼ਣਬਾਜ਼ੀ ਸ਼ਬਦੀ ਲੱਗ ਰਹੀ ਹੈ ਕਿ ਭਾਈ ਰਾਹੁਲ ਗਾਂਧੀ ਤਾਂ ਦੇਸ਼ ਧਰੋਹੀ ਹੈ। ਦੂਸਰੇ ਪਾਸੇ ਜਿਹੜਾ ਮੇਲੋਨੀ ਅਤੇ ਸਾਡੇ ਮੋਦੀ ਸਾਹਿਬ ਇੱਕ ਦੂਜੇ ਨਾਲ ਕੈਂਡੀ ਸਾਂਝੀ ਕਰਦੇ ਆ, ਅਤੇ ਪੰਜਾਬੀ 'ਚ ਕਹਿ ਲਈਏ ਕਿ ਮਿੱਠੀ ਗੋਲੀ ਦਿੱਤੀ ਹੈ। ਅਤੇ ਟਰੰਪ ਸਾਹਿਬ ਆਪਣੀ ਜਿਹੜੀ ਹੈ ਦਾਦਾਗਿਰੀ ਕਰ ਰਹੇ ਨੇ, ਈਰਾਨ ਨੇ ਸਿੱਧੀ ਚੇਤਾਵਨੀ ਦਿੱਤੀ ਹੈ, ਅਤੇ ਕਿਊਬਾ ਵੀ ਸਿੱਧਾ ਹੋ ਗਿਆ, ਉਹਦੇ ਉੱਤੇ ਸਖਤੀ ਜਿਹੜੀ ਕੀਤੀ ਜਾ ਰਹੀ ਹੈ। ਅਤੇ ਅੱਜ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਅਮਰੀਕਾ ਈਰਾਨ ਤਣਾਅ ਨਵੇਂ ਮੋੜ ਦੇ ਉੱਤੇ ਖੜ੍ਹਾ ਹੈ। ਅਬਾਸ ਅਰਾਗਚੀ ਜਿਹੜੇ ਨੇ ਈਰਾਨ ਦੇ ਲੀਡਰ, ਉਹਨਾਂ ਵੱਲੋਂ ਅਮਰੀਕਾ ਦੇ ਆਪ ਮੁਹਾਰੇ ਰਵੱਈਏ ਦੇ ਉੱਤੇ ਸਿੱਧਾ ਹਮਲਾ ਅਤੇ ਜੰਗ ਦੇ ਦੌਰਾਨ 42 ਅਮਰੀਕਨ ਜਹਾਜ਼ ਜਿਹੜੇ ਨੇ ਹੁਣ ਤੱਕ ਤਬਾਹ ਕੀਤੇ ਹੈ ਉਹਦੀ ਰਿਪੋਰਟ ਇੱਕ ਆਈ ਹੈ। ਦੂਜੇ ਪਾਸੇ PM ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀਆ ਦੀ ਮੁਲਾਕਾਤ ਜਿਹੜੀ ਹੈ ਮੇਲੋਡੀ ਚੋਕਲੇਟ ਬਣ ਗਈ, ਜਾਣੀ ਕਿ ਮਿੱਠੀ ਗੋਲੀ ਦੇ ਦਿੱਤੀ ਹੈ, ਟਿੱਪਣੀ ਦੇ ਕਾਰਨ ਚਰਚਾ 'ਚ ਹੈ। ਅਤੇ ਨਾਰਵੇ ਦੀ ਪੱਤਰਕਾਰ ਹੇਲੇ ਲਿੰਗ ਦੇ ਜਿਹੜੇ ਸਨ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਸਸਪੈਂਡ ਕਰ ਦਿੱਤਾ ਗਿਆ, ਜੋ ਹਾਲਾਤ ਦੁਨੀਆਦਾਰੀ ਦੇ ਵਿੱਚ ਬਣੇ ਆ। ਪ੍ਰੈਸ ਆਜ਼ਾਦੀ ਦੇ ਉੱਤੇ ਵੱਡਾ ਸਵਾਲ ਖੜ੍ਹਾ ਹੋਇਆ। ਪੰਜਾਬ ਦੀ ਸਿਆਸਤ ਦੇ ਵਿੱਚ ਆਪ ਦੇ ਅੰਦਰ ਬਗਾਵਤ ਦੇ ਸੁਰ ਜਿਹੜੇ ਉੱਠਣੇ ਸ਼ੁਰੂ ਹੋ ਗਏ ਹੈ, ਅਤੇ ਕੇਜਰੀਵਾਲ ਦੇ ਉੱਤੇ ਦਬਾਅ ਬਣ ਰਿਹਾ, ਅਤੇ ਸਿਸੋਦੀਆ ਹੁਣੀ ਇੱਕ ਦੂਸਰੇ ਦੇ ਨਾਲ ਸ਼ਬਦੀ ਜਿਹੜੇ ਨੇ ਆਹਮੋ ਸਾਹਮਣੇ ਹੋਏ ਆ ਲੁਧਿਆਣਾ ਦੀ ਮੀਟਿੰਗ ਦੇ ਵਿੱਚ ਕੱਲ੍ਹ। ਅਤੇ ਮਨਪ੍ਰੀਤ ਇਆਲੀ ਦਾ ਅਸਤੀਫਾ, ਜਿਹੜਾ ਹੈ ਉਹ ਵੀ ਚਰਚਾ ਦਾ ਵਿਸ਼ਾ ਅਤੇ ਰਾਹੁਲ ਗਾਂਧੀ ਦੇ ਬਿਆਨਾਂ ਦੇ ਉੱਤੇ ਭਾਜਪਾ ਦਾ ਤਿੱਖਾ ਹਮਲਾ ਜਿਹੜਾ ਚੱਲ ਰਿਹਾ ਅਤੇ ਦੇਖਦੇ ਹਾਂ ਅੱਜ ਦੀਆਂ ਖਬਰਾਂ ਸਾਨੂੰ ਕਿੱਧਰ ਨੂੰ ਲੈ ਕੇ ਜਾਂਦੀਆਂ ਨੇ। ਪੰਜਾਬ ਦੇ ਨਾਲ ਸ਼ੁਰੂਆਤ ਕਰਦੇ ਹਾਂ। ਰਵਨੀਤ ਬਿੱਟੂ ਸਾਹਿਬ ਦੀ ਸਟੇਟਮੈਂਟ ਆਈ ਹੈ ਮਾਨ ਸਾਹਿਬ ਦੇ ਲਈ। ਕਹਿੰਦੇ ਨੇ ਕਿ ਭਾਈ ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਆਈ ਐੱਸ ਆਈ ਦਾ ਏਜੰਟ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਤਿੱਖਾ ਹਮਲਾ ਬੋਲਿਆ। ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਆਦਮੀ ਆਈ ਐੱਸ ਆਈ ਜਿਹੜਾ ਉਹਦਾ ਏਜੰਟ ਹੈ। ਆਈ ਐੱਸ ਆਈ ਦੇ ਕਹਿਣ ਦੇ ਉੱਤੇ ਸਾਡੇ ਦੇਸ਼ ਨੂੰ ਖਤਰੇ ਦੇ ਵਿੱਚ ਪਾਉਣਾ ਚਾਹੁੰਦਾ ਹੈ ਅਤੇ ਪ੍ਰਧਾਨ ਮੰਤਰੀ ਦੇ ਕੰਮ ਦੇ ਵਿੱਚ ਕਹਿੰਦੇ ਵਿਘਨ ਪਾਉਣਾ ਚਾਹੁੰਦਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਭਗਵੰਤ ਮਾਨ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਵਿਦੇਸ਼ ਦੌਰੇ ਨੂੰ ਲੈ ਕੇ ਤੰਜ ਕੱਸਿਆ ਸੀ। ਇਸੇ ਮੁੱਦੇ ਦੇ ਉੱਤੇ ਜਦੋਂ ਪੱਤਰਕਾਰਾਂ ਨੇ ਰਵਨੀਤ ਬਿੱਟੂ ਨੂੰ ਸਵਾਲ ਪੁੱਛਿਆ ਤਾਂ ਉਹਨਾਂ ਨੇ ਇਹ ਤਿੱਖੀ ਜਿਹੜੀ ਪ੍ਰਤੀਕਿਰਿਆ ਦਿੱਤੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਪੂਰੇ ਦੇਸ਼ ਦੇ ਮੁੱਖ ਮੰਤਰੀ ਨੇ, ਵਿਦੇਸ਼ ਜਾ ਕੇ ਉਹਨਾਂ ਤੇਲ ਅਤੇ ਗੈਸ ਦਾ ਮਸਲੇ ਹੱਲ ਕਰਨੇ ਨੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ UAE ਜਾ ਕੇ ਤੇਲ ਦਾ ਮਸਲਾ ਹੱਲ ਕੀਤਾ ਅਤੇ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਵਾਂ ਵਿਵਾਦ ਜਿਹੜਾ ਖੜ੍ਹਾ ਹੋਇਆ। ਸਿਆਸੀ ਹਲਕਿਆਂ ਦੇ ਵਿੱਚ ਇਸ ਨੂੰ ਲੈ ਕੇ ਤਿੱਖੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਸਾਹਮਣੇ ਆਉਣ ਲੱਗ ਪਈਆਂ। ਹਾਲਾਂਕਿ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਵੱਲੋਂ ਇਸ ਬਿਆਨ ਦੇ ਉੱਤੇ ਫਿਲਹਾਲ ਕੋਈ ਵੀ ਅਧਿਕਾਰਤ ਪ੍ਰਤੀਕਿਰਿਆ ਜਿਹੜੀ ਹੈ ਨਹੀਂ ਦਿੱਤੀ ਗਈ ਹੈ। ਦੂਸਰੇ ਪਾਸੇ ਪੰਜਾਬ PSPCL ਦੀ ਗਜੀ ਗੱਲਬਾਤ ਹੈ ਪਾਵਰਕਾਮ ਦੀ। ਪਾਵਰਕਾਮ ਨੂੰ ਦਿਖਾਈ ਹੈ ਵਿਜੀਲੈਂਸ ਨੇ ਆਪਣੀ ਪਾਵਰ। ਸਾਬਕਾ ਚੇਅਰਮੈਨ ਸਮੇਤ 3 ਗ੍ਰਿਫਤਾਰੀਆਂ ਕੀਤੀਆਂ। ਵਿਜੀਲੈਂਸ ਬਿਊਰੋ ਪੰਜਾਬ ਨੇ ਪਾਵਰਕਾਮ ਦੇ ਸਾਬਕਾ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ KD ਚੌਧਰੀ ਨੂੰ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਨੇ ਇੱਕ ਮਾਮਲੇ ਦੀ ਪੜਤਾਲ ਮਗਰੋਂ CMD ਤੋਂ ਜਿਹੜਾ ਇਲਾਵਾ ਸੀਨੀਅਰ ਐਕਸੀਅਨ ਸੰਜੀਵ ਜਿਹੜਾ ਪ੍ਰਭਾਕਰ ਅਤੇ ਮੈਸਰਜ ਦਾ ਮਿੰਨੀ ਰਿਜ਼ੋਰਟ ਐਂਡ ਬਿਲਡਰਸ ਪ੍ਰਾਈਵੇਟ ਲਿਮਿਟਡ ਲੁਧਿਆਣਾ ਦੇ ਡਾਇਰੈਕਟਰ ਨੂੰ ਵੀ ਗ੍ਰਿਫਤਾਰ ਕੀਤਾ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ KD ਚੌਧਰੀ ਪਾਵਰਕੌਮ ਦੇ ਲੰਮਾ ਸਮਾਂ ਉਹ ਜਿਹੜੇ ਨੇ ਕਾਜ ਦੇ ਵਿੱਚ ਰਹੇ ਨੇ, MD ਰਹੇ ਨੇ ਅਤੇ ਉਹ ਕਈ ਮਾਮਲਿਆਂ ਦੇ ਵਿੱਚ ਵਿਵਾਦਿਤ ਰਹੇ ਨੇ। ਕਾਂਗਰਸ ਸਰਕਾਰ ਸਮੇਂ ਇਸ ਮਾਮਲੇ ਦੇ ਵਿੱਚ ਵਿਵਾਦਿਤ ਰਹੇ। ਕਾਂਗਰਸ ਸਰਕਾਰ ਸਮੇਂ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਈ। ਜਾਂਚ ਨੰਬਰ 5 ਮਿਤੀ 10 ਮਈ 2021 ਦੇ ਆਧਾਰ ਦੇ ਉੱਤੇ ਵਿਜੀਲੈਂਸ ਨੇ KD ਚੌਧਰੀ ਸਮੇਤ ਜਿਹੜਾ ਸੀ 3 ਜਾਣਿਆਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਸੰਤ ਐਵਨਿਊ ਦੇ ਕਾਲੋਨਾਈਜ਼ਰ ਨੇ ਜਿਹੜਾ ਸੀ ਪਾਵਰਕੌਮ ਦੇ ਅਧਿਕਾਰੀਆਂ ਦੇ ਨਾਲ ਮਿਲੀ ਭੁਗਤ ਕਰਕੇ ਆਪਣੀ ਕਲੋਨੀ ਦੇ ਵਿੱਚ 10-15 ਵਰਗ ਗਜ਼ ਦਾ ਜਿਹੜਾ ਥਾਂ ਅਤੇ 66 KV ਬਸੰਤ ਐਵਨਿਊ ਸਬ ਸਟੇਸ਼ਨ ਜਿਹੜਾ ਸਥਾਪਿਤ ਕਰਵਾਇਆ। ਬੁਲਾਰੇ ਦਾ ਕਹਿਣਾ ਸੀ ਕਿ ਉਹ ਅਧਿਕਾਰੀਆਂ ਨੇ ਅਣਗਹਿਲੀ ਵਰਤੀ ਜਿਸਦੇ ਕਾਰਨ 66 KV ਸਬ ਸਟੇਸ਼ਨ ਦੀ ਸਾਰੀ ਲਾਗਤ ਕਲੋਨਾਈਜ਼ਰ ਦੀ ਥਾਂ ਪਾਵਰਕੌਮ ਨੂੰ ਤਾਰਨੀ ਪਈ ਹੈ ਅਤੇ ਸਬ ਸਟੇਸ਼ਨ ਲਗਾਉਣ ਸੰਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵੀ ਨਹੀਂ ਕੀਤੀ ਗਈ। ਇਸ 66 KV ਬਸੰਤ ਐਵਨਿਊ ਸਬ ਸਟੇਸ਼ਨ ਦੇ ਕੋਲ ਕੋਈ ਪੱਕੀ ਸੜਕ ਵੀ ਨਹੀਂ। ਪੱਖੋਵਾਲ ਲਿੰਕ ਰੋਡ ਦੇ ਉੱਤੇ ਲਗਭਗ 3 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਸਥਿਤ ਹੈ। ਇਹ ਸਬ ਸਟੇਸ਼ਨ ਅਣਵਿਕਸਿਤ ਕਲੋਨੀਆਂ ਅਤੇ ਖੇਤਾਂ ਦੇ ਵਿੱਚ ਸਥਾਪਿਤ ਕਰ ਦਿੱਤਾ ਗਿਆ। ਪੜਤਾਲ ਦੇ ਅਨੁਸਾਰ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਉਸਦੇ ਸਮੇਂ ਫੀਲਡ ਦੇ ਵਿੱਚ ਤੈਨਾਤ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ 66 KV ਸਬ ਸਟੇਸ਼ਨ ਬਸੰਤ ਐਵਨਿਊ ਸੰਬੰਧੀ ਭੇਜੇ ਗਏ ਪ੍ਰਸਤਾਵ ਨੂੰ ਉਸ ਸਮੇਂ ਦੇ ਮੁੱਖ ਪ੍ਰਬੰਧ ਨਿਰਦੇਸ਼ਕ KD ਚੌਧਰੀ ਨੇ ਮਨਜ਼ੂਰੀ ਦਿੱਤੀ ਸੀ। ਚੌਧਰੀ ਨੇ ਇਸ ਸਬ ਸਟੇਸ਼ਨ ਦੀ ਸਥਾਪਨਾ ਦੀ ਪ੍ਰਵਾਨਗੀ ਮੌਕੇ ਕਮੀਆਂ ਅਤੇ ਟਿੱਪਣੀਆਂ ਨੂੰ ਨਜ਼ਰ ਅੰਦਾਜ਼ ਕਰਕੇ ਦਿੱਤੀ। ਕਹਿੰਦੇ ਹੈ ਪਾਵਰਕੌਮ ਨੇ ਅਜਿਹਾ ਸਿਰਫ ਬਸੰਤ ਐਵਨਿਊ ਕਲੋਨੀ ਨੂੰ ਕਹਿੰਦੇ ਫਾਇਦਾ ਦੇਣ ਦੇ ਲਈ ਕੀਤਾ, ਇਸ ਦੇ ਵਿੱਚ ਘਿਰੇ ਨੇ। ਦੂਸਰੇ ਪਾਸੇ ਮਨਪ੍ਰੀਤ ਇਆਲੀ ਸਾਹਿਬ ਪੁਨਰ ਸੁਰਜੀਤੀ ਤੋਂ ਮੁੱਖ ਮੋੜ ਗਏ ਨੇ। ਉਹਨਾਂ ਵੱਲੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਇੱਕ ਵੱਡਾ ਝਟਕਾ ਲੱਗਿਆ। ਪਾਰਟੀ ਦੇ ਪ੍ਰਮੁੱਖ ਮੈਂਬਰ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ। ਇਆਲੀ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਵਾਰਸ ਪੰਜਾਬ ਦੀ ਤਾਲਮੇਲ ਕਮੇਟੀ ਦੇ ਜਿਹੜੇ ਕਨਵੀਨਰ ਵੀ ਸਨ। ਜੋ ਅੰਦਰ ਖਾਤੇ ਜਿਹੜੀਆਂ ਸੂਚਨਾਵਾਂ ਨੇ ਵਿਚਾਰਧਾਰਕ ਮਤਭੇਦਾਂ ਦੇ ਕਾਰਨ ਦੋਵਾਂ ਸਿਆਸੀ ਜਥੇਬੰਦੀਆਂ ਵਿਚਾਲੇ ਗੱਠਜੋੜ ਨਹੀਂ ਹੋ ਸਕਿਆ। ਦੋਵਾਂ ਸਮੂਹਾਂ ਨੇ ਹਾਲ ਹੀ ਦੇ ਵਿੱਚ ਵੱਖ ਹੋਣ ਦਾ ਫੈਸਲਾ ਕੀਤਾ। ਇਆਲੀ ਨੇ ਆਪਣਾ ਅਸਤੀਫਾ ਉਸ ਦਿਨ ਸੌਂਪਿਆ ਜਦੋਂ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮਨੀਸ਼ ਸਿਸੋਦੀਆ ਲੁਧਿਆਣਾ ਦੇ ਦੌਰੇ ਤੇ ਨੇ। ਇਆਲੀ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਪਣੇ 7 ਮਿੰਟ ਲੰਮੇ ਵੀਡੀਓ ਸੰਬੋਧਨ ਦੇ ਵਿੱਚ ਸਪਸ਼ਟ ਕਰ ਦਿੱਤਾ ਕਿ ਉਹ ਕਾਂਗਰਸ, ਭਾਰਤੀ ਜਨਤਾ ਪਾਰਟੀ, BJP ਅਤੇ ਆਮ ਆਦਮੀ ਪਾਰਟੀ ਆਪ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਉਹਨਾਂ ਕਿਹਾ ਕਿ ਉਹਨਾਂ ਨੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ। ਦੂਸਰੇ ਪਾਸੇ ਬੇਅਦਬੀ ਕਾਨੂੰਨ ਵਾਲੇ ਮਸਲੇ 'ਤੇ ਸ਼੍ਰੋਮਣੀ ਕਮੇਟੀ ਨੇ ਜਿਹੜੀ ਹੈ SGPC ਨੇ ਸੱਦ ਲਈ ਹੈ ਵਿਸ਼ਾਲ ਪੰਥਕ ਕਾਨਫਰੰਸ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਦੇ ਵਿੱਚ ਸਿੱਖ ਭਾਵਨਾਵਾਂ ਦੇ ਵਿਰੁੱਧ ਦਰਜ ਮੱਦਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਸ਼ਾਲ ਪੰਥਕ ਕਾਨਫਰੰਸ ਜਿਹੜੀ ਹੈ ਇਸ ਮਹੀਨੇ ਦੀ ਆਖਰੀ ਤਾਰੀਖ ਜਿਹੜੀ ਹੈ 31 ਮਈ 2026 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸੱਦ ਲਈ ਗਈ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਸ਼੍ਰੀ ਅੰਮ੍ਰਿਤਸਰ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦਿੱਤੀ ਹੈ। ਐਡਵੋਕੇਟ ਧਾਮੀ ਹੋਣਾ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਲੰਘੇ ਦਿਨੀ ਵੱਖ ਵੱਖ ਸਥਾਨਾਂ 'ਤੇ ਪੰਥਕ ਮੀਟਿੰਗਾਂ ਕੀਤੀਆਂ ਗਈਆਂ ਜਿਸ ਦੇ ਵਿੱਚ ਸੰਗਤਾਂ ਦੀ ਭਾਵਨਾ ਸੀ ਕਿ ਇਸ ਗੰਭੀਰ ਮਸਲੇ ਸੰਬੰਧੀ ਸਮੁੱਚੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਦਾ ਵਿਸ਼ਾਲ ਪੰਥਕ ਇਕੱਠ ਬੁਲਾਇਆ ਜਾਵੇ। ਬਹੁਤ ਸਾਰੇ ਸਿੱਖ ਵਿਦਵਾਨਾਂ ਵੱਲੋਂ ਵੀ ਅਜਿਹੇ ਸੁਝਾਅ ਮਿਲੇ। ਇਸੇ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਸਹਿਬਾਨ ਦੇ ਨਾਲ ਵਿਚਾਰ ਕਰਕੇ ਇਹ ਪ੍ਰੋਗਰਾਮ ਉਲੀਕਿਆ ਗਿਆ। ਉਹਨਾਂ ਕਿਹਾ ਕਿ ਇਹ ਪੰਥਕ ਇਕੱਠ ਟਕਰਾਅ ਦੇ ਲਈ ਨਹੀਂ ਬਲਕਿ ਸਿੱਖ ਸੰਗਤਾਂ 'ਤੇ ਦੇ ਜਿਹੜੇ ਨੇ ਇਤਰਾਜ਼ਾਂ ਦੀ ਤਰਜਮਾਨੀ ਦੇ ਲਈ ਹੈ। ਉਹਨਾਂ ਕਿਹਾ ਕਿ ਇਸ ਪੰਥਕ ਕਾਨਫਰੰਸ ਦੇ ਲਈ ਸਮੂਹ ਸਿੱਖ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਨਿਰਮਲੇ ਉਦਾਸੀ ਸੰਪਰਦਾ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਅਤੇ ਸਮੂਹ ਸਿੱਖ ਫੈਡਰੇਸ਼ਨਾਂ ਨੂੰ ਵੀ ਅਪੀਲ ਹੈ ਕਿ ਉਹ ਇਸ ਦੇ ਵਿੱਚ ਭਰਮੀ ਜਿਹੜੀ ਹੈ ਸ਼ਮੂਲੀਅਤ ਕਰਨ। ਐਡਵੋਕੇਟ ਧਾਮੀ ਹੋਣਾ ਕਿਹਾ ਕਿ ਸਿੱਖ ਕੌਮ ਦੇ ਨਾਲ ਸੰਬੰਧਿਤ ਕਾਨੂੰਨ ਦੇ ਵਿੱਚ ਜਦੋਂ ਵੀ ਸੋਧ ਹੋਈ ਹੈ ਉਸ ਦੇ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਬਕਾਇਦਾ ਮਤਾ ਪਾਸ ਕਰਕੇ ਭੇਜਿਆ ਗਿਆ ਸੀ। ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਬੇਬੀਆਂ ਦੇ ਰਾਖਵੇਂ ਕਰਨ ਅਤੇ 2008 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦੇ ਉੱਤੇ ਪ੍ਰਕਾਸ਼ਨ ਸੰਬੰਧੀ ਐਕਟ ਦੇ ਲਈ ਮਤੇ ਪਾਸ ਕਰਕੇ ਭੇਜੇ ਗਏ ਸਨ। ਸਹਿਜਧਾਰੀਆਂ ਸੰਬੰਧੀ ਸਰਕਾਰ ਦੀ ਸੋਧ ਵੀ ਇਸੇ ਕਾਰਨ ਰੱਦ ਹੋ ਗਈ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਦੁਆਰਾ ਇਸ ਸੋਧ ਸੰਬੰਧੀ ਕੋਈ ਮਤਾ ਨਹੀਂ ਸੀ ਕੀਤਾ ਗਿਆ। ਪਰ ਸਰਕਾਰ ਦੇ ਦੁਆਰਾ ਇਸ ਕਾਨੂੰਨ ਦੇ ਵਿੱਚ ਸੋਧ ਕਰਨ ਦੇ ਲਈ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਖਰੜਾ ਦੱਸਣਾ ਵੀ ਮੁਨਾਸਿਬ ਨਹੀਂ ਸਮਝਿਆ ਗਿਆ। ਉਹਨਾਂ ਨੇ ਜਿਹੜਾ ਕਿਹਾ ਕਿ ਇਹੀ ਕਾਰਨ ਹੈ ਕਿ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਤੋਂ ਬਿਨਾਂ ਤਿਆਰ ਕੀਤੇ ਕਾਨੂੰਨ ਦੇ ਵਿੱਚ ਕਈ ਮੱਦਾਂ ਸਿੱਖ ਸਿਧਾਂਤਾਂ ਦੇ ਨਾਲ ਮੇਲ ਨਹੀਂ ਖਾਂਦੀਆਂ। ਉਹਨਾਂ ਸਪਸ਼ਟ ਕੀਤਾ ਕਿ 2008 ਵਾਲੇ ਸਤਿਕਾਰ ਜਿਹੜਾ ਐਕਟ ਦੇ ਬਾਰੇ ਜੋ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦੇਣ ਦੀ ਗੱਲ ਪ੍ਰਚਾਰੀ ਜਾ ਰਹੀ ਹੈ ਉਹ ਬਾਹਰੀ ਪ੍ਰਕਾਸ਼ਕਾਂ ਦੇ ਪਾਸੋਂ ਪਾਵਨ ਬੀੜਾਂ ਲੈ ਕੇ ਉਹਨਾਂ ਨੂੰ ਅਦਾਇਗੀ ਦੇ ਲਈ ਸੀ ਕਿਉਂਕਿ ਇਸ ਐਕਟ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਨ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਨੂੰ ਹੀ ਦਿੱਤਾ ਗਿਆ ਸੀ। ਦੂਸਰੇ ਪਾਸੇ ਸਰਕਾਰੀ ਹਸਪਤਾਲਾਂ ਦੀ ਮਾੜੀ ਹਾਲਤ, ਜਿੱਥੇ ਦਾਅਵੇ ਅਤੇ ਵਾਅਦੇ ਨੇ ਉੱਥੇ ਹੀ ਜਿਹੜੀ ਹੈ ਕੋਰਟ ਜਿਹੜੀ ਹੈ ਹਾਈ ਕੋਰਟ ਨੇ ਝਾੜ ਪਾਈ। ਅੱਜ ਪੰਜਾਬ ਅਤੇ ਹਰਿਆਣਾ ਜਿਹੜੀ ਹੈ ਸਰਕਾਰਾਂ ਨੇ ਸੂਬਿਆਂ ਨੂੰ ਕਿ ਸਰਕਾਰੀ ਹਸਪਤਾਲਾਂ ਦੀ ਮਾੜੀ ਹਾਲਤ ਦੇ ਉੱਤੇ ਹਾਈ ਕੋਰਟ ਨੇ ਜਿਹੜਾ ਸਖ਼ਤ ਹੋਈ ਹੈ, ਡਾਕਟਰਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰਨ ਦੇ ਹੁਕਮ ਦਿੱਤੇ ਨੇ। ਪੰਜਾਬ ਹਰਿਆਣਾ ਹੈਲਥ ਕੇਅਰ, ਜਨਤਕ ਸਿਹਤ ਸੰਭਾਲ ਦੇ ਬਿਮਾਰ ਬੁਨਿਆਦੀ ਢਾਂਚੇ ਦੀ ਸਥਿਤੀ ਦੇ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੋਵਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਨੇ ਕਿ ਹਰੇਕ ਜ਼ਿਲ੍ਹਾ ਹਸਪਤਾਲ ਘੱਟੋ ਘੱਟ ਇੱਕ CT ਸਕੈਨ ਮਸ਼ੀਨ, ਇੱਕ MRI ਮਸ਼ੀਨ ਅਤੇ ਇੱਕ ICU ਦੇ ਨਾਲ ਲੈਸ ਹੋਵੇ, ਜਦਕਿ ਨਿਯਮਤ ਡਾਕਟਰਾਂ ਦੀਆਂ ਵੱਡੀਆਂ ਖਾਲੀ ਅਸਾਮੀਆਂ ਵਿਰੁੱਧ ਤੁਰੰਤ ਜਿਹੜਾ ਭਰਤੀ ਦੇ ਹੁਕਮ ਵੀ ਦਿੱਤੇ ਹਨ। ਇੱਕ ਜਨਹਿਤ ਪਟੀਸ਼ਨ PIL ਪਈ ਹੈ, ਉਹਦੇ ਵਿੱਚ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਚੀਫ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਨੇ ਜਨਤਕ ਸਿਹਤ ਪ੍ਰਣਾਲੀ ਦੇ ਵਿੱਚ ਮਨੁੱਖੀ ਸ਼ਕਤੀ ਦੀ ਭਾਰੀ ਕਮੀ ਦਾ ਹਵਾਲਾ ਦੇਣ ਤੋਂ ਬਾਅਦ ਇਹ ਵੀ ਲਾਜ਼ਮੀ ਕੀਤਾ ਕਿ ਰਾਜਾਂ ਨੂੰ ਜਿਹੜਾ ਮੈਡੀਕਲ ਅਫਸਰਾਂ, ਜਨਰਲ ਅਤੇ ਸਪੈਸ਼ਲਿਸਟ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੇ ਲਈ ਤੁਰੰਤ ਇਸ਼ਤਿਹਾਰ ਜਾਰੀ ਕਰਨੇ ਚਾਹੀਦੇ ਨੇ। ਅਦਾਲਤ ਨੇ ਦਾ ਜਿਹੜਾ ਨਤੀਜਾ ਬਿਲਕੁਲ ਸਪਸ਼ਟ ਸੀ, ਦੋਵਾਂ ਰਾਜਾਂ ਦੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਬੁਨਿਆਦੀ ਨਿਦਾਨ ਜਿਹੜਾ, ਡਾਇਗਨੋਸਟਿਕ ਜਿਹੜਾ ਅਤੇ ਨਾਜ਼ੁਕ ਦੇਖਭਾਲ, ਕ੍ਰਿਟੀਕਲ ਜਿਹੜਾ ਕੇਅਰ ਹੈ ਉਹਦੇ ਬੁਨਿਆਦੀ ਢਾਂਚੇ ਦੀ ਲਗਾਤਾਰ ਕਮੀ ਹੈ। ਰਾਜ ਤੋਂ ਆਪਣੀ ਜਿਹੜੀ ਹੈ ਸੰਵਿਧਾਨਕ ਉਮੀਦ ਦਾ ਹਵਾਲਾ ਦਿੰਦੇ ਹੋਏ ਬੈਂਚ ਨੇ ਟਿੱਪਣੀ ਕੀਤੀ ਹੈ ਕਿ ਇੱਕ ਭਲਾਈ ਰਾਜ ਹੋਣ ਦੇ ਨਾਤੇ ਜਿੱਥੇ ਨਾਗਰਿਕਾਂ ਦੀ ਸਿਹਤ ਅਤੇ ਤੰਦਰੁਸਤੀ ਰਾਜ ਦੀਆਂ ਪ੍ਰਮੁੱਖ ਪ੍ਰਭੂ ਸੱਤਾ ਜ਼ਿੰਮੇਵਾਰੀਆਂ ਦੇ ਵਿੱਚੋਂ ਇੱਕ ਹੈ, ਪੰਜਾਬ ਅਤੇ ਹਰਿਆਣਾ ਰਾਜਾਂ ਤੋਂ ਘੱਟੋ ਘੱਟ ਇਹ ਲੋੜੀਂਦਾ ਹੈ ਕਿ ਉਹ ਦੋਵਾਂ ਰਾਜਾਂ ਦੇ ਹਰੇਕ ਜ਼ਿਲ੍ਹਾ ਹਸਪਤਾਲ ਦੇ ਵਿੱਚ ਘੱਟੋ ਘੱਟ ਇੱਕ ਸੀ ਟੀ ਸਕੈਨ ਮਸ਼ੀਨ ਅਤੇ ਇੱਕ MRI ਮਸ਼ੀਨ ਮੁਹੱਈਆ ਕਰਵਾਉਣ। ਹਰੇਕ ਜ਼ਿਲ੍ਹਾ ਹਸਪਤਾਲ ਵਿੱਚ ਇੱਕ ICU ਵੀ ਹੋਣਾ ਚਾਹੀਦਾ ਜਿਸ ਦੇ ਵਿੱਚ ਬੈੱਡਾਂ ਦੀ ਗਿਣਤੀ ਹਰੇਕ ਜ਼ਿਲ੍ਹਾ ਹਸਪਤਾਲ ਦੀ ਲੋੜ ਦੇ ਅਨੁਕੂਲ ਹੋਵੇ। ਅਦਾਲਤ ਨੇ ਅੱਗੇ ਸਪਸ਼ਟ ਕੀਤਾ ਕਿ ਬੁਨਿਆਦੀ ਢਾਂਚੇ ਨੂੰ ਬਾਹਰੀ ਕੰਟਰੋਲ ਦੇ ਰਾਹੀਂ ਨਹੀਂ ਚਲਾਇਆ ਜਾ ਸਕਦਾ। ਦੋਵਾਂ ਰਾਜਾਂ ਦੇ ਵਿੱਚ ਮਸ਼ੀਨਾਂ ਦੀ ਖਰੀਦ ਅਤੇ ਸਥਾਨਾਂ ਸੰਬੰਧਿਤ ਜ਼ਿਲ੍ਹਾ ਹਸਪਤਾਲ ਦੇ ਸਟਾਫ ਦੇ ਮਾਲਕੀ ਨਿਯੰਤਰਣ ਅਤੇ ਪ੍ਰਬੰਧਨ ਦੇ ਅਧੀਨ ਹੋਣੀ ਚਾਹੀਦੀ ਹੈ, ਨਾ ਕਿ ਬਾਹਰੀ ਲੋਕਾਂ ਦੇ ਦੁਆਰਾ ਨਿਯੰਤਰਿਤ ਹੋਵੇ। ਇਹ ਨਿਰਦੇਸ਼ ਬੈਂਚ ਦੇ ਵੱਲੋਂ ਇਹ ਪਾਏ ਜਾਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਕਿ ਪੰਜਾਬ ਅਤੇ ਹਰਿਆਣਾ ਵੱਲੋਂ ਦਾਇਰ ਕੀਤੇ ਗਏ ਹਲਫਨਾਮੇ ਇੱਕ ਬੁਨਿਆਦੀ ਸੰਸਥਾਗਤ ਪਾੜੇ ਦਾ ਜਵਾਬ ਦੇਣ ਦੇ ਵਿੱਚ ਅਸਫਲ ਰਹੇ ਹੈ। ਪੰਜਾਬ ਦੇ ਸਿਹਤ ਵਿਭਾਗ ਦੇ ਵਾਧੂ ਹਲਫਨਾਮਿਆਂ ਦੇ ਵਿੱਚ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਕਿ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਅਜੇ ਵੀ CT ਸਕੈਨ ਅਤੇ MRI ਸਹੂਲਤਾਂ ਦੀ ਕਮੀ ਕਿਉਂ ਹੈ। ਬੈਂਚ ਨੇ ਇਹ ਵੀ ਦਰਜ ਕੀਤਾ ਕਿ ਹਰਿਆਣਾ ਦੇ ਹਲਫਨਾਮੇ ਦੇ ਵਿੱਚ ਵੀ ਸਥਿਤੀ ਵੱਖਰੀ ਨਹੀਂ ਸੀ। ਅਦਾਲਤ ਨੇ ਇਸ ਤੋਂ ਪਹਿਲਾਂ ਇਸ ਗੱਲ ਦੇ ਉੱਤੇ ਹੈਰਾਨੀ ਅਤੇ ਚਿੰਤਾ ਪ੍ਰਗਟਾਈ ਸੀ ਕਿ ਮਲੇਰਕੋਟਲਾ ਜ਼ਿਲ੍ਹਾ ਹਸਪਤਾਲ ਦੇ ਵਿੱਚ ਕੋਈ ICU ਨਹੀਂ ਸੀ। ਇਸ ਖੁਲਾਸੇ ਦਾ ਪੰਜਾਬ ਦੇ ਵੱਲੋਂ ਕੋਈ ਖੰਡਨ ਹੀ ਨਹੀਂ ਕੀਤਾ ਗਿਆ। ਅਦਾਲਤ ਨੇ ਪੰਜਾਬ ਦੇ ਆਪਣੇ ਅੰਕੜਿਆਂ ਨੂੰ ਚਿੰਨਿਤ ਕੀਤਾ ਕਿ ਜੋ ਮੈਡੀਕਲ ਅਫਸਰ ਜਨਰਲ ਦੀਆਂ 3,665 ਪ੍ਰਵਾਨਿਤ ਅਸਾਮੀਆਂ ਅਤੇ ਮੈਡੀਕਲ ਅਫਸਰ ਜਿਹੜੇ ਨੇ ਸਪੈਸ਼ਲਿਸਟ ਡਾਕਟਰ ਜਿਹੜੇ ਨੇ ਉਹਨਾਂ ਦੀਆਂ 2,050 ਅਸਾਮੀਆਂ ਨੂੰ ਦਰਸਾਉਂਦੇ ਨੇ। ਬੈਂਚ ਨੇ ਟਿੱਪਣੀ ਕੀਤੀ ਹੈ ਕਿ ਸੂਬੇ ਦੇ ਵਿੱਚ ਨਿਯਮਤ ਮੈਡੀਕਲ ਅਫਸਰਾਂ ਦੀ ਖਾਲੀ ਜਿਹੜੀਆਂ ਅਸਾਮੀਆਂ ਦੀ ਹੱਦ 2,877 ਦੇ ਕਰੀਬ ਹੈ ਅਤੇ ਮੈਡੀਕਲ ਅਫਸਰ ਜਨਰਲ ਜਿਹੜੇ ਨੇ ਉਹਦੇ ਸੰਬੰਧ ਦੇ ਵਿੱਚ 2,042 ਅਤੇ ਮੈਡੀਕਲ ਅਫਸਰ ਸਪੈਸ਼ਲਿਸਟ ਦੇ ਸੰਬੰਧ ਦੇ ਵਿੱਚ 835 ਸੀਟਾਂ ਨੇ। ਅਦਾਲਤ ਨੇ ਨੋਟ ਕੀਤਾ ਕਿ ਹਰਿਆਣਾ ਦੇ ਹਲਫਨਾਮੇ ਦੇ ਵਿੱਚ ਜਨਰਲ ਅਤੇ ਸਪੈਸ਼ਲਿਸਟ ਮੈਡੀਕਲ ਅਫਸਰਾਂ ਦੇ ਲਈ ਖਾਲੀ ਅਸਾਮੀਆਂ ਦੇ ਅੰਕੜਿਆਂ ਦਾ ਵੱਖਰੇ ਤੌਰ ਦੇ ਉੱਤੇ ਖੁਲਾਸਾ ਵੀ ਨਹੀਂ ਕੀਤਾ ਗਿਆ। ਸਾਰਟੇਜ ਜਾਣੀ ਕਿ ਕਮੀ ਦਾ ਗੰਭੀਰ ਨੋਟਿਸ ਲੈਂਦਿਆਂ ਬੈਂਚ ਨੇ ਦੋਵਾਂ ਰਾਜਾਂ ਨੂੰ ਮੈਡੀਕਲ ਅਫਸਰਾਂ ਅਤੇ ਮਾਹਰਾਂ ਦੀਆਂ ਖਾਲੀ ਪਈਆਂ ਜਿਹੜੀਆਂ ਨੇ ਨਿਯਮਤ ਅਸਾਮੀਆਂ ਨੂੰ ਭਰਨ ਦੇ ਲਈ ਤੁਰੰਤ ਇਸ਼ਤਿਹਾਰ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹੈ। 6 ਜੁਲਾਈ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਦੋਵਾਂ ਰਾਜਾਂ ਤੋਂ ਪਾਲਣਾ ਰਿਪੋਰਟਾਂ ਜਿਹੜੀਆਂ ਮੰਗੀਆਂ ਗਈਆਂ ਨੇ। ਬੈਂਚ ਨੇ ਸ਼ੁਰੂ ਦੇ ਵਿੱਚ ਇੱਕ ਸਿਵਲ ਹਸਪਤਾਲ ਦੇ ਵਿੱਚ CT ਸਕੈਨ ਅਤੇ MRI ਸਹੂਲਤਾਂ ਨੂੰ ਆਊਟਸੋਰਸ ਕਰਨ ਦੇ ਪੰਜਾਬ ਦੇ ਫੈਸਲੇ ਦੇ ਉੱਤੇ ਸਵਾਲ ਉਠਾਇਆ ਸੀ। ਇਹ ਜਿਹੜਾ ਸੀ ਦਾਅਵਾ ਕੀਤਾ ਗਿਆ ਸੀ ਕਿ ਰਾਜ ਆਪਣੇ ਪ੍ਰਭੂ ਸੱਤਾ ਕਾਰਜ ਦੇ ਤਹਿਤ ਬੁਨਿਆਦੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਪਾਬੰਦ ਹੈ। ਇਹ ਦਾਅਵੇ ਅਤੇ ਨਿਰਦੇਸ਼ ਉਦੋਂ ਆਏ ਨੇ ਜਦੋਂ ਅਦਾਲਤ ਭੀਸ਼ਮ ਕਿੰਗਰ ਦੇ ਦੁਆਰਾ ਦਾਇਰ ਇੱਕ ਜਨਹਿੱਤ ਪਟੀਸ਼ਨ ਜਿਹੜੀ ਪਾਈ ਗਈ PIL ਦੀ ਸੁਣਵਾਈ ਦੇ ਦੌਰਾਨ ਮਲੇਰਕੋਟਲਾ ਸਿਵਲ ਹਸਪਤਾਲ ਦੇ ਕੰਮਕਾਜ ਦੀ ਜਾਂਚ ਕਰ ਰਹੀ ਸੀ। ਅਸੰਤੁਸ਼ਟੀ ਜ਼ਾਹਰ ਕਰਦਿਆਂ ਹੋਇਆ ਸੈਟਿਸਫਾਈ ਨਹੀਂ ਹੋਏ ਬੈਂਚ ਨੇ ਕਿਹਾ ਸੀ ਕਿ ਇਹ ਅਦਾਲਤ ਦੇ ਵਿੱਚ ਸਮਝਣ ਵਿੱਚ ਅਸਫਲ ਰਹੀ ਹੈ ਕਿ ਇੱਕ ਨਿੱਜੀ ਪ੍ਰਯੋਗਸ਼ਾਲਾ ਲੈਬਾਰਟਰੀ ਨੂੰ ਸ਼ਾਮਲ ਕਰਨ ਦੀ ਕਿਉਂ ਲੋੜ ਹੈ ਜਦੋਂ ਕਿ ਰਾਜ ਬੁਨਿਆਦੀ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਦੇ ਆਪਣੇ ਪ੍ਰਭੂ ਸੱਤਾ ਕਾਰਜ ਦੇ ਅਧੀਨ ਡਿਊਟੀ ਦੇ ਨਾਲ ਬੱਝਾ ਹੋਇਆ ਜਿਸ ਦੇ ਵਿੱਚ CT ਸਕੈਨ ਅਤੇ MRI ਮਸ਼ੀਨਾਂ ਦੀ ਖਰੀਦ ਸ਼ਾਮਲ ਹੈ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਜ਼ਿਲ੍ਹੇ ਦੇ ਨਾਲ ਨਾਲ ਸਬ ਡਿਵੀਜ਼ਨ ਪੱਧਰ ਦੇ ਹਸਪਤਾਲਾਂ ਦੇ ਵਿੱਚ ਉਪਲਬਧ ਹੋਣ ਵਾਲੀਆਂ ਆਧੁਨਿਕ ਸਮੇਂ ਦੀਆਂ ਹਸਪਤਾਲ ਸਹੂਲਤਾਂ ਦੀਆਂ ਜ਼ਰੂਰਤਾਂ ਨੇ। ਦੂਸਰੇ ਪਾਸੇ ਰਾਹੁਲ ਗਾਂਧੀ ਸਾਹਿਬ ਦੇ ਦੋਸ਼ ਜਿਹੜੇ ਲੱਗੇ ਨੇ ਦੇਸ਼ ਧਰੋਹੀ ਵਾਲੇ ਬਿਆਨ ਦੇ ਉੱਤੇ ਜਿਹੜਾ ਬਵਾਲ ਮਚਿਆ। ਭਾਜਪਾ ਨੇ ਕਿਹਾ ਕਿ ਅੱਤਵਾਦੀਆਂ ਵਰਗੀ ਭਾਸ਼ਾ ਹੈ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਇਸੇ ਤਰ੍ਹਾਂ ਹੀ ਜਿਹੜਾ RSS ਦੀ ਗੱਲ ਆਉਂਦੀ ਹੈ ਆਪਣਾ ਰਾਸ਼ਟਰੀ ਸਵੈ ਸੇਵਕ ਸੰਘ RSS ਦੇ ਬਾਰੇ ਵੀ ਦਿੱਤੇ ਗਏ ਬਿਆਨ ਤੋਂ ਬਾਅਦ ਸਿਆਸੀ ਘਮਸਾਨ ਮਚਿਆ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਨੇ ਰਾਹੁਲ ਗਾਂਧੀ ਦੇ ਉੱਤੇ ਜਿਹੜਾ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹਨਾਂ ਦੀ ਭਾਸ਼ਾ ਪਾਕਿਸਤਾਨ ਅਤੇ ਅੱਤਵਾਦੀਆਂ ਵਰਗੀ ਹੈ। ਉੱਥੇ ਹੀ ਕਾਂਗਰਸ ਨੇਤਾ ਦੇ ਬਿਆਨ ਨੂੰ ਲੋਕਤੰਤਰਿਕ ਮੁੱਲਾਂ ਦਾ ਜਿਹੜਾ ਅਪਮਾਨ ਦੱਸਿਆ ਗਿਆ। ਦਰਅਸਲ ਰਾਹੁਲ ਗਾਂਧੀ ਨੇ ਬੁੱਧਵਾਰ ਬੀਤੇ ਦੇ ਵਿੱਚ ਉਹਨਾਂ ਨੇ ਆਪਣਾ ਰਾਏ ਬਰੇਲੀ ਦੇ ਵਿੱਚ ਜਿਹੜਾ ਉੱਥੇ ਕਾਂਗਰਸ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜਦੋਂ RSS ਕਾਰਕੁਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਗੱਲ ਕਰਨ ਤਾਂ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਕਿ ਤੁਹਾਡੇ ਪ੍ਰਧਾਨ ਮੰਤਰੀ ਗਦਾਰ ਹਨ, ਤੁਹਾਡੇ ਗ੍ਰਹਿ ਮੰਤਰੀ ਗਦਾਰ ਹਨ ਅਤੇ ਤੁਹਾਡਾ ਸੰਗਠਨ ਗਦਾਰ ਹੈ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਜਿਹੜਾ RSS ਹੈ ਅਤੇ ਭਾਰਤੀ ਜਨਤਾ ਪਾਰਟੀ ਜਿਹੜੀ BJP ਹੈ ਉਹਨੇ ਸੰਵਿਧਾਨ BR ਅੰਬੇਦਕਰ ਅਤੇ ਮਹਾਤਮਾ ਗਾਂਧੀ ਦੇ ਵਿਚਾਰਾਂ ਦੇ ਉੱਤੇ ਹਮਲਾ ਕੀਤਾ। ਇਸ ਤੋਂ ਬਾਅਦ ਭਾਜਪਾ ਨੇਤਾ ਨੇ ਕਾਂਗਰਸ ਸੰਸਦ ਮੈਂਬਰ ਦੇ ਉੱਤੇ ਪਲਟਵਾਰ ਕਰਨਾ ਸ਼ੁਰੂ ਕਰ ਦਿੱਤਾ। ਕੇਂਦਰੀ ਮੰਤਰੀ ਜਿਹੜੇ ਨੇ ਗਿਰੀਰਾਜ ਸਿੰਘ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੀ ਭਾਸ਼ਾ ਕਿਸੇ ਦੁਸ਼ਮਣ ਦੇਸ਼ ਵਰਗੀ ਹੋ ਗਈ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਅਤੇ ਨੌਜਵਾਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਨਾਲ ਖੜ੍ਹੇ ਨੇ। ਭਾਜਪਾ ਦੇ ਰਾਸ਼ਟਰੀ ਜਿਹੜੇ ਨੇ ਪ੍ਰਵਕਤਾ ਜਿਹੜੇ ਨੇ ਪ੍ਰਦੀਪ ਭੰਡਾਰੀ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਲੋਕਤੰਤਰ ਦਾ ਅਪਮਾਨ ਦੱਸਦਿਆਂ ਕਿਹਾ ਕਿ ਉਹਨਾਂ ਦੀ ਭਾਸ਼ਾ ਪਾਕਿਸਤਾਨ ਸਮਰਥਿਤ ਅੱਤਵਾਦੀ ਵਰਗੀ ਹੈ ਅਤੇ ਉਹਨਾਂ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਸਿਆਸੀ ਵਿਰੋਧੀ ਵਾਂਗ ਨਹੀਂ ਸਗੋਂ ਭਾਰਤੀ ਰਾਜ ਦੇ ਖਿਲਾਫ਼ ਲੜਨ ਵਾਲੇ ਵਿਅਕਤੀ ਵਾਂਗ ਵਿਹਾਰ ਕਰ ਰਹੇ ਨੇ। ਯੋਗੀ ਆਦਿੱਤਿਆਨਾਥ ਵੀ ਬੋਲੇ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਨਿਸ਼ਾਨਾ ਸਾਧਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿਹੜਾ ਲਿਖਿਆ ਐਕਸ ਦੇ ਉੱਤੇ ਕਿ ਕਾਂਗਰਸ ਦੀ ਵੰਡਕਾਰੀ ਅਤੇ ਤੁਸ਼ਟੀਕਰਨ ਦੀ ਜਿਹੜੀ ਰਾਜਨੀਤੀ ਦੇ ਯੁਵਰਾਜ ਦਾ ਬਿਆਨ ਲੋਕਤੰਤਰਿਕ ਮੁੱਲਾਂ ਦੇ ਪ੍ਰਤੀ ਉਹਨਾਂ ਦੀ ਅਦਬ ਰਹਿਤ ਸੋਚ ਨੂੰ ਦਰਸਾਉਂਦਾ ਹੈ। ਯੋਗੀ ਨੇ ਰਾਹੁਲ ਗਾਂਧੀ ਤੋਂ ਪੂਰੇ ਦੇਸ਼ ਤੋਂ ਸਰਵਜਨਿਕ ਮਾਫ਼ੀ ਮੰਗਣ ਦੀ ਮੰਗ ਕਰ ਲਈ। ਭਾਜਪਾ ਸੰਸਦ ਮੈਂਬਰ ਜਿਹੜੇ ਨੇ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਸੰਵਿਧਾਨ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੀ ਹੈ ਅਤੇ ਉਹਨਾਂ ਐਮਰਜੈਂਸੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਤੰਤਰ 'ਤੇ ਸਭ ਤੋਂ ਵੱਡਾ ਹਮਲਾ ਕਾਂਗਰਸ ਸ਼ਾਸਨ ਦੇ ਦੌਰਾਨ ਹੋਇਆ ਸੀ। ਠਾਕੁਰ ਨੇ ਕਿਹਾ ਕਿ ਜਿਹੜੇ ਨੇ RSS ਜਿਹੜਾ ਸੰਘ ਹੈ ਉਹਨੇ ਹਮੇਸ਼ਾ ਦਹਿਸ਼ਤ ਦੇ ਵਿੱਚ ਕੰਮ ਕੀਤਾ ਅਤੇ ਭਾਜਪਾ ਅਤੇ ਸੰਘ ਦੇ ਖਿਲਾਫ਼ ਅਪਮਾਨਜਨਕ ਭਾਸ਼ਾ ਵਰਤਣਾ ਕਾਂਗਰਸ ਦੀ ਪੁਰਾਣੀ ਆਦਤ ਬਣ ਚੁੱਕੀ ਹੈ ਕਿਉਂਕਿ ਕੋਈ ਹੋਰ ਕੋਈ ਬੋਲਦਾ ਨਹੀਂ ਹੈ। ਕਾਂਗਰਸੀ ਜਾਂ ਰਾਹੁਲ ਗਾਂਧੀ ਹੀ ਜਿਹੜੇ RSS ਦੇ ਨਾਲ ਮੱਥਾ ਲਾਉਂਦੇ ਨੇ ਲਗਾਤਾਰਤਾ ਦੇ ਵਿੱਚ ਲਾ ਰਹੇ ਹੈ। ਇਸ ਦੇ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੌਰੇ ਦੇ ਦੌਰਾਨ ਜੋਰਜੀਆ ਮੈਲੋਨੀ ਨੂੰ ਮੈਲੋਡੀ ਕੈਂਡੀ ਦੇਣ ਵਾਲੀ ਵਾਇਰਲ ਵੀਡੀਓ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਦੇਸ਼ ਆਰਥਿਕ ਚੁਣੌਤੀਆਂ ਦੇ ਨਾਲ ਜੂਝ ਰਿਹਾ ਹੈ ਅਤੇ ਕਿਸਾਨ, ਨੌਜਵਾਨ ਅਤੇ ਛੋਟੇ ਵਪਾਰੀ ਪਰੇਸ਼ਾਨ ਨੇ, ਜਦਕਿ ਪ੍ਰਧਾਨ ਮੰਤਰੀ ਰੀਲ ਬਣਾਉਣ ਅਤੇ ਹੱਸਣ ਖੇਡਣ ਦੇ ਵਿੱਚ ਜਿਹੜਾ ਵਿਅਸਤ ਨੇ। ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੈ ਕੇ ਹੁਣ ਸਿਆਸੀ ਮਾਹੌਲ ਜਿਹੜਾ ਗਰਮ ਹੈ ਅਤੇ ਭਾਰਤੀ ਜਨਤਾ ਪਾਰਟੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵਿਚਕਾਰ ਦੋਸ਼ ਪ੍ਰਤੀ ਦੋਸ਼ ਤੇਜ਼ ਜਿਹੜੇ ਨੇ ਹੋ ਰਹੇ ਨੇ। ਅਤੇ ਲਓ ਦੋਸਤੋ, ਅਗਲੀਆਂ ਖਬਰਾਂ ਵੱਲ ਨੂੰ ਆਪਾਂ ਵੱਧਦੇ ਹਾਂ ਅਤੇ ਇੱਕ ਜਿਹੜੀ ਪਾਰਟੀ ਵੀ ਬਣ ਗਈ ਭਾਈ, ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਵੀ ਜੁੜ ਗਏ ਨੇ, ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਕੋਕਰੇਜ ਜਨਤਾ ਪਾਰਟੀ, ਇਸ ਸੰਖੇਪ ਦੇ ਵਿੱਚ ਲੈ ਕੇ ਗੱਲਬਾਤ, ਫਿਰ ਅੱਗੇ ਚੱਲਦੇ ਹਾਂ। 24 ਘੰਟਿਆਂ ਦੇ ਵਿੱਚ ਹਜ਼ਾਰਾਂ ਫੋਲੋਅਰਸ ਬਟੋਰਨ ਵਾਲੀ ਜਿਹੜੀ ਆ ਕੋਕਰੋਚ ਜਨਤਾ ਪਾਰਟੀ ਦੀ ਅਸਲ ਦੇ ਵਿੱਚ ਕਹਾਣੀ ਕੀ ਹੈ? ਬੇਰੋਜ਼ਗਾਰੀ ਦੇ ਉੱਤੇ ਤੰਜ ਕੱਸਾਂ ਦੇ ਲਈ ਨੌਜਵਾਨਾਂ ਨੇ ਬਣਾਈ ਅਨੋਖੀ ਪਾਰਟੀ ਹੈ। ਸਿਆਸੀ ਵਿਅੰਗ ਦੇ ਰੂਪ ਦੇ ਵਿੱਚ ਉੱਭਰਿਆ ਨਵਾਂ ਡਿਜੀਟਲ ਮੋਰਚਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਅੱਜ ਇੱਕ ਜਿਹੜਾ ਅਨੋਖੇ ਨਾਮ ਦੀ ਖੂਬ ਜਿਹੜੀ ਹੈ ਚਰਚਾ ਰਹੀ ਹੈ, ਕੋਕਰੇ 'ਚ ਜਿਹੜਾ ਜਨਤਾ ਪਾਰਟੀ। ਇਹ ਨਾਮ ਜਿਹੜਾ ਸੁਣਦਿਆਂ ਹੀ ਹਰ ਕਿਸੇ ਦੇ ਮਨ ਦੇ ਵਿੱਚ ਕਈ ਸਵਾਲ ਖੜ੍ਹੇ ਹੋ ਰਹੇ ਨੇ। ਆਖਰ ਇਹ ਕਿਹੋ ਜਿਹੀ ਪਾਰਟੀ ਹੈ, ਇਸ ਨੂੰ ਕਿਸਨੇ ਸ਼ੁਰੂ ਕੀਤਾ, ਇਸਦਾ ਮੁੱਖ ਮਕਸਦ ਕੀ ਹੈ? ਦਿਲਚਸਪ ਗੱਲ ਇਹ ਵੀ ਹੈ ਕਿ ਇਸ ਡਿਜੀਟਲ ਪਾਰਟੀ ਨੂੰ ਵੱਡੇ ਵੱਡੇ ਸਿਆਸਤਦਾਨਾਂ ਦਾ ਵੀ ਸਮਰਥਨ ਮਿਲ ਰਿਹਾ। CJI ਦੇ ਬਿਆਨ ਦੇ ਤੋਂ ਬਾਅਦ ਜਿਹੜਾ ਸ਼ੁਰੂ ਹੋਇਆ ਸੀ ਅਸਲ ਵਿਵਾਦ, ਦਰਅਸਲ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ CJI ਜਿਹੜੇ ਨੇ ਸੂਰਿਆ ਕਾਂਤ ਦੇ ਵੱਲੋਂ ਦਿੱਤੇ ਇੱਕ ਬਿਆਨ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ। ਚੀਫ ਜਸਟਿਸ ਨੇ ਕਥਿਤ ਤੌਰ ਦੇ ਉੱਤੇ ਨੌਕਰੀਆਂ ਦੇ ਸੰਦਰਭ ਦੇ ਵਿੱਚ ਗੱਲ ਕਰਦਿਆਂ ਬੇਰੋਜ਼ਗਾਰਾਂ ਦੀ ਤੁਲਨਾ ਜਿਹੜੀ ਸੀ ਕੋਕਰੇਜ ਨਾਲ ਕਰ ਦਿੱਤੀ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਬਿਆਨ ਦੇ ਉੱਤੇ ਸਫਾਈ ਦਿੰਦਿਆਂ ਕਿਹਾ ਸੀ ਕਿ ਉਹਨਾਂ ਨੇ ਇਹ ਟਿੱਪਣੀ ਫਰਜ਼ੀ ਡਿਗਰੀਆਂ ਵਾਲਿਆਂ ਦੇ ਲਈ ਕੀਤੀ, ਪਰ ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲਸ ਅਤੇ ਮੀਮ ਬਣਾਉਣ ਵਾਲਿਆਂ ਨੇ ਇਸ ਮੁੱਦੇ ਨੂੰ ਹੱਥੋਂ ਨਹੀਂ ਸੀ ਜਾਣ ਦਿੱਤਾ। ਅਸਲ ਦੇ ਵਿੱਚ ਇਹ ਕੋਈ ਅਸਲ ਜਾਂ ਚੋਣ ਕਮਿਸ਼ਨ ਦੇ ਕੋਲ ਰਜਿਸਟਰਡ ਸਿਆਸੀ ਪਾਰਟੀ ਨਹੀਂ ਹੈ, ਬਲਕਿ ਐਕਸ ਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬਣਾਇਆ ਗਿਆ ਇੱਕ ਸਿਆਸੀ ਵਿਅੰਗ ਸੀ ਵਾਲਾ ਹੈਂਡਲ ਹੈ, ਜੋ ਦੇਸ਼ ਦੀ ਸਿਆਸਤ ਅਤੇ ਬੇਰੋਜ਼ਗਾਰੀ ਦੇ ਮੁੱਦੇ ਦੇ ਉੱਤੇ ਤੰਜ ਕੱਸ ਰਿਹਾ ਹੈ। ਇਸ ਪਾਰਟੀ ਦੇ ਬਾਇਓ ਵਿੱਚ ਇਸ ਨੂੰ ਨੌਜਵਾਨਾਂ ਦਾ ਰਾਜਨੀਤਿਕ ਮੋਰਚਾ ਦੱਸਿਆ ਗਿਆ, ਜੋ ਨੌਜਵਾਨਾਂ ਦੇ ਲਈ ਨੌਜਵਾਨਾਂ ਦੁਆਰਾ ਦੀ ਸੋਚ 'ਤੇ ਕੰਮ ਕਰਦਾ ਹੈ, ਕਿਉਂਕਿ ਇਹ ਅਕਾਊਂਟ ਜਿਹੜਾ CJI ਦੇ ਬਿਆਨ ਤੋਂ ਤੁਰੰਤ ਬਾਅਦ ਹੋਣ ਦੇ ਵਿੱਚ ਆਉਂਦਾ ਹੈ। ਇਸ ਦੇ ਲਈ ਇਸ ਨੂੰ ਸਿੱਧਾ ਉਸੇ ਵਿਵਾਦ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਅਨੋਖੀ ਯੋਗਤਾ ਦੱਸੀ ਹੈ। ਇਸ ਡਿਜੀਟਲ ਪਾਰਟੀ ਦਾ ਮੈਂਬਰ ਬਣਨ ਦੇ ਲਈ ਕੁਝ ਬੇਹੱਦ ਮਜ਼ੇਦਾਰ ਸ਼ਰਤਾਂ ਰੱਖੀਆਂ ਗਈਆਂ। ਮੈਂਬਰ ਬਣਨ ਵਾਲਾ ਵਿਅਕਤੀ ਜਿਹੜਾ ਬੇਰੋਜ਼ਗਾਰ ਅਤੇ ਆਲਸੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹ ਦਿਨ ਦੇ ਵਿੱਚ ਘੱਟੋ ਘੱਟ 11 ਘੰਟੇ ਔਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਰਹਿੰਦਾ ਹੋਵੇ। ਇਸ ਹਾਸੋਹੀਣੀ ਅੰਦਾਜ਼ ਦੇ ਬਾਵਜੂਦ ਤ੍ਰਿਣਮੂਲ ਕਾਂਗਰਸ ਜਿਹੜੀ ਹੈ TMC ਦੀ ਮੈਂਬਰ ਪਾਰਲੀਮੈਂਟ ਮਊਆ ਮੋਇਤਰਾ ਅਤੇ ਕੀਰਤੀ ਆਜ਼ਾਦ ਵਰਗੇ ਦਿੱਗਜ ਸਿਆਸਤਦਾਨਾਂ ਨੇ ਵੀ ਇਸ ਪੇਜ ਨੂੰ ਫਾਲੋ ਕਰਕੇ ਆਪਣਾ ਸਮਰਥਨ ਦੇ ਦਿੱਤਾ। 24 ਘੰਟਿਆਂ ਦੇ ਵਿੱਚ ਹਜ਼ਾਰਾਂ ਫੋਲੋਅਰਸ ਬਣ ਗਏ। ਇਸ ਪਾਰਟੀ ਦੇ ਵੱਲੋਂ ਕੀਤੇ ਜਾ ਰਹੇ ਸਿਆਸੀ ਵਿਅੰਗਾਂ ਦੇ ਲੋਕਾਂ ਨੂੰ ਇੰਨੇ ਪਸੰਦ ਆਏ ਕਿ ਮਹਿਜ 24 ਘੰਟਿਆਂ ਦੇ ਅੰਦਰ ਅੰਦਰ ਇਸ ਹੈਂਡਲ ਦੇ ਹਜ਼ਾਰਾਂ ਫੋਲੋਅਰਸ ਹੋ ਗਏ ਤੇ ਮੌਜੂਦ ਜਿਹੜੇ ਨੇ ਸਮੇਂ ਦੇ ਵਿੱਚ ਅਕਾਊਂਟ ਦੇ ਨਾਲ 33,000 ਤੋਂ ਵੱਧ ਯੂਜ਼ਰ ਜਿਹੜੇ ਨੇ ਜੁੜ ਚੁੱਕੇ ਨੇ, ਜਿਨ੍ਹਾਂ ਨੂੰ ਇਹ ਜਿਹੜੀ ਪਾਰਟੀ ਮਜ਼ਾਕ ਦੇ ਵਿੱਚ ਅੱਗੋਂ ਕੋਕਰੋਚ ਕਹਿ ਕੇ ਹੀ ਸੰਬੋਧਨ ਕਰਦੀ ਹੈ। ਸੋਸ਼ਲ ਮੀਡੀਆ ਦੇ ਉੱਤੇ ਇਹ ਪੇਜ ਬਜ਼ੁਰਗ ਬੇਰੋਜ਼ਗਾਰ ਨੌਜਵਾਨਾਂ ਦੀ ਆਵਾਜ਼ ਅਤੇ ਸਿਸਟਮ 'ਤੇ ਤਿੱਖਾ ਹਮਲਾ ਕਰਨ ਦਾ ਇੱਕ ਨਵਾਂ ਜਿਹੜਾ ਹਥਿਆਰ ਬਣ ਗਿਆ। ਲਓ ਦੋਸਤੋ, ਇਹ ਸੀ ਜੀ ਗੱਲਾਂ ਬਾਤਾਂ ਕੇਂਦਰ ਦੀ ਅਤੇ ਪੰਜਾਬ ਦੀ ਸਥਿਤੀ, ਅਤੇ ਅੱਗੇ ਇੰਟਰਨੈਸ਼ਨਲ ਸਥਿਤੀ ਨੂੰ ਵੀ ਆਪਾਂ ਖੰਘੋਲਾਂਗੇ, ਅਤੇ ਉਸ ਤੋਂ ਪਹਿਲਾਂ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਕੁਝ ਗੱਲਾਂ ਬੋਲਾਂਗੇ ਰਲ ਮਿਲ ਕੇ, ਅਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ। ਵਟਸਐਪ ਕਾਲ ਜਾਂ ਕੋਈ ਸਵਾਲ ਹੋਵੇ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਸੈਣੀ ਸਾਹਿਬ ਦੇ ਨਾਲ, ਤੁਹਾਡਾ ਵੀ ਸਵਾਗਤ ਰਹੇਗਾ। ਅਤੇ ਸਵਾਗਤ ਕਰਦੇ ਹਾਂ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਜੀ ਦਾ। ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ? ਲੰਘਿਆ ਜੀ
1: ਜੀ ਤੇ ਖੈਰ, ਮੈਂ ਮਤਲਬ ਇਹ ਵੀ ਸਮਝਦਾ ਆ ਕਿ ਜਦੋਂ ਬੰਦੇ ਇਹੋ ਜਿਹੇ ਉੱਚੇ ਅਹੁਦਿਆਂ ਤੇ ਬੈਠੇ ਹੁੰਦੇ ਆ, ਉਹ ਗਰਾਊਂਡ ਰਿਐਲਿਟੀ ਤੋਂ ਵੀ ਜਿਹੜੀ ਹੈਗੀ ਆ ਪਰੇ ਹੋ ਜਾਂਦੇ ਆ ਜੀ।
0: ਜੀ ਬਿਲਕੁਲ ਹੈ ਜੀ।
1: ਹੁਣ ਇੱਕ ਕੀ ਦੋ ਸ਼ਬਦ ਬੋਲੇ ਸੀ ਵੀ ਅੰਨੇ ਅੰਨੇ ਅੰਨੇ ਦਾ ਪੁੱਤਰ ਅੰਨਾ
0: ਜੀ,
1: ਹਾਂਜੀ, ਤੇ ਉਹ ਤ੍ਰਿਹਟ ਰਾਸ਼ਟਰ ਜਿਹੜਾ ਹੈਗਾ ਸੀਗਾ ਤੇ ਉਹ ਅੰਨਾ ਸੀਗਾ, ਤੇ ਦੁਰਯੋਧਨ ਨੂੰ ਜਿਹੜਾ ਆ ਇਹ ਲਫ਼ਜ਼ ਜਿਹੜੇ ਆ ਦ੍ਰੋਪਦੀ ਨੇ ਬੋਲ ਦਿੱਤੇ ਸੀ
0: ਜੀ,
1: ਇਹਦੇ ਕਰਕੇ ਏਡਾ ਵੱਡਾ ਮਹਾਭਾਰਤ ਹੋ ਗਿਆ।
0: ਬਿਲਕੁਲ ਹੈ ਜੀ।
1: ਹੁਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਅਵਾਇਡ ਕਰਨਾ ਚਾਹੀਦਾ ਹੈਗਾ। ਨੋ ਡਾਊਟ ਕਿ CGI ਦੇ ਬਾਅਦ ਦੇ ਵਿੱਚ ਆਪਣੇ ਬਿਆਨ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ
0: ਜੀ,
1: ਪਰ ਤੀਰ ਕਮਾਨ ਤੋਂ ਤੇ ਗੱਲ ਜ਼ਬਾਨ ਤੋਂ ਜਦੋਂ ਨਿਕਲ ਗਈ ਆ ਉਹ ਫਿਰ ਹੱਥ
0: ਨਹੀਂ ਵਾਪਸ ਨਹੀਂ ਆਉਂਦੇ ਜੀ।
1: ਉਹ ਜੇ ਜਸਟੀਫਾਈ ਕਰਨ ਦੀ ਕੋਸ਼ਿਸ਼ ਉਹਨਾਂ ਨੇ ਜਿਹੜੀ ਕੀਤੀ ਹੈਗੀ ਜੀ, ਉਹਨਾਂ ਨੇ ਇੱਕ ਦਿਨ ਪਹਿਲਾਂ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਬਿਆਨ ਦਿੱਤਾ ਵੀ ਸੀਗਾ
0: ਜੀ,
1: ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਆ ਬਹੁਤ ਸਾਰੇ ਵਕੀਲ ਜਿਹੜੇ ਫਰਜ਼ੀ ਡਿਗਰੀਆਂ ਵਾਲੇ ਜੀ।
0: ਜੀ ਬਿਲਕੁਲ ਹੈ ਜੀ।
1: ਜਾਂ ਤਾਂ ਉਹ ਕੰਸੈਪਟ ਜਿਹੜਾ ਹੈਗਾ ਮਨ ਦੇ ਵਿੱਚ ਬੈਠਾ ਬੈਠਾ ਤੇ ਉਹ ਮਤਲਬ ਇਹ ਗੱਲ ਕਰ ਗਿਆ ਕਿ PIL ਵੀ ਪਾਉਂਦਾ ਜਿਹੜਾ ਕੋਈ ਬੰਦਾ। ਸਰ ਹੁਣ ਐਕਚੁਲੀ ਗੱਲ ਇਹ ਤਾਂ ਹੈਗੀ ਆ, ਕੋਈ ਚੀਜ਼ ਕਿਸੇ ਵਾਸਤੇ ਬਹੁਤ ਇੰਪੋਰਟੈਂਟ ਹੋ ਸਕਦੀ ਆ, ਕਿਸੇ ਵਾਸਤੇ ਉਹ ਨਲਟੀ ਹੋ ਸਕਦੀ ਆ
0: ਜੀ,
1: ਦੂਜੇ ਵਾਸਤੇ ਕੁਛ ਹੋਊਗੀ, ਪਰ ਅਗਲਾ ਬੰਦਾ ਕਹਿੰਦਾ ਮੇਰੇ ਵਾਸਤੇ ਇੰਪੋਰਟੈਂਟ ਆ ਜੀ
0: ਜੀ।
1: ਹੁਣ ਆਪਾਂ ਜੇ PIL ਪਾਉਂਦੇ ਹੈਗੇ ਆ ਤਾਂ PIL ਦਾ ਜਿਹੜਾ ਰਿਜ਼ਲਟ ਆ ਪਬਲਿਕ ਐਟ ਲਾਰਜ ਜਿਹੜਾ ਆ ਉਹਦਾ ਇਫੈਕਟ ਹੁੰਦਾ
0: ਜੀ। ਬਿਲਕੁਲ ਹੈ ਜੀ।
1: ਤੁਸੀਂ ਪਹਿਲਾਂ ਜਿਹੜੀ ਹੈਗੀ ਉਹਦੀ ਲੋਕਲ ਸਟੈਂਡਿੰਗ ਤੇ ਫੋਕਸ ਕਰਨ ਲੱਗ ਪੈਂਦੇ ਹੈਗੇ ਆ ਤੇ ਉਹਦੀ ਮੈਰਿਟ ਦੇਖਦੇ ਹੀ ਨਹੀਂ ਹੈਗੇ ਜੀ, ਵੀ ਉਹ ਜਿਹੜੀ ਗੱਲ ਕਰ ਰਿਹਾ ਉਹ ਤਾਂ ਸੁਣ ਲਓ ਕੀ ਆ।
0: ਬਿਲਕੁਲ ਹੈ ਜੀ।
1: ਨੋ ਡਾਊਟ ਉਹਦੀ ਹੈਸੀਅਤ ਹੈਗੀ ਆ ਜਾਂ ਨਹੀਂ ਹੈਗੀ, ਉਹਨੂੰ ਡੀਪਲੀ ਵਿਚਾਰਨ ਤੋਂ ਪਹਿਲਾਂ ਤੁਸੀਂ ਇਹ ਤਾਂ ਦੇਖੋ ਕਿ ਮੁੱਦਾ ਕੀ ਲੈ ਕੇ ਆ ਰਿਹਾ ਉਹ।
0: ਬਿਲਕੁਲ ਹੈ ਜੀ।
1: ਪਹਿਲਾਂ ਤਾਂ ਥੋੜੇ ਦਿਨ ਪਹਿਲਾਂ ਆਪਾਂ ਜਿਹੜਾ ਹੈਗਾ ਆ ਹਾਈ ਕੋਰਟ ਦੇ ਵਿੱਚ ਵੀ ਸਾਨੂੰ ਰਿਸੈਂਟਮੈਂਟ ਜਿਹੜੀ ਹੈਗੀ ਇਹ ਸੁਣ ਕੇ ਹੋਈ ਸੀ ਕਿ ਕਿਸੇ ਬੰਦੇ ਨੇ PIL ਪਾਈ ਸੀ ਤੇ ਜੀ ਉਹ ਕਹਿੰਦਾ ਸੀਗਾ ਕਿ ਜਿਹੜਾ ਇਹ ਜਾਗਰ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਹੈਗਾ ਬਣਾਇਆ ਇਹ ਜਿਹੜਾ ਆ ਗਲਤ ਹੈਗਾ, ਗੈਰ ਕਾਨੂੰਨੀ ਹੈਗਾ ਜੀ। ਉਹਦੇ ਵਿੱਚ ਵੀ ਹਾਈ ਕੋਰਟ ਨੇ ਜਿਹੜਾ ਹੈਗਾ ਉਹਦੀ ਲੋਕਲ ਸਟੈਂਡਿੰਗ ਤੇ ਫੋਕਸ ਕੀਤਾ ਤੇ ਮੁੱਦੇ ਤੇ ਫੋਕਸ ਨਹੀਂ ਕੀਤਾ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਹੁਣ ਏਦਾਂ ਆ ਕਿ ਵੇਰੀ ਕਰਦਾ ਆ ਜੱਜਾਂ ਦੀ ਆਪਣੇ ਆਪਣੇ ਜਿਹੜੇ ਵਿਊਜ ਆ, ਪਰ ਹਾਂਜੀ ਆਹ ਜਿਹੜਾ ਹੈਗਾ ਜੀ ਇਹ ਮੈਂ ਨਹੀਂ ਸਮਝਦਾ ਹੈਗਾ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਆ ਕੋਈ ਬਹੁਤਾ ਜ਼ਿਆਦਾ ਪ੍ਰਤੀਕਿਰਿਆ ਹੋਣੀ ਚਾਹੀਦੀ ਹੈਗੀ ਆ, ਕਿਉਂਕਿ ਆਖਰ ਸਿਸਟਮ ਦੇ ਵਿੱਚ ਅਸੀਂ ਰਹਿੰਦੇ ਹੈਗੇ ਆ, ਸੁਪਰੀਮ ਕੋਰਟ ਜਿਹੜੀ ਹੈਗੀ ਆ ਉਹ ਆਖਰ ਸੁਪਰੀਮ ਹੁੰਦੀ ਆ
0: ਜੀ।
1: ਜੇ ਇੱਕ ਆਈਸੋਲੇਟਡ ਗੱਲ ਹੋਈ ਹੈਗੀ ਆ ਤੇ ਉਹਨਾਂ ਨੇ ਉਹਦੀ ਜਿਹੜੀ ਜਸਟੀਫਾਈ ਕਰ ਵੀ ਦਿੱਤਾ ਹੈਗਾ ਆ ਤੇ ਲੈਟ ਹਿਮ ਗੋ
0: ਜੀ।
1: ਹਾਂਜੀ, ਗੱਲ ਤਾਂ ਇਹ ਹੈਗਾ ਆ ਕਿ ਸਬਕ ਤਾਂ ਉਹਨਾਂ ਨੂੰ ਵੀ ਆ ਗਿਆ ਹੋਊਗਾ ਕਿ ਭਾਈ ਮੇਰੇ ਦੋ ਸ਼ਬਦਾਂ ਦੇ ਨਾਲ ਜਿਹੜਾ ਹੈਗਾ ਕਿੱਡਾ ਵੱਡਾ ਬਵਾਲ ਹੋ ਸਕਦਾ ਹੈ।
0: ਅੱਗੇ ਤੋਂ ਸੰਕੋਚ ਕੇ ਬੋਲਣਗੇ,
1: ਅੱਗੇ ਤੋਂ ਸੰਕੋਚ ਕੇ ਬੋਲਣਗੇ। ਹੁਣ ਮੈਂ ਜੋ ਸਮਝਦਾ ਹੈਗਾ ਆ ਵੀ ਅੱਗੇ ਜਿਹੜਾ ਐਕਸ ਦੇ ਉੱਤੇ ਹੋ ਗਿਆ ਹੈਗਾ ਆ ਇਹਦੇ ਨਾਲ ਫਿਰ ਕੋਰਟ ਦੀ ਤੇ ਅਥਾਰਟੀ ਦੀ ਡਿਗਨਿਟੀ ਜਿਹੜੀ ਆ ਉਹ ਘਟਦੀ ਹੈਗੀ ਆ।
0: ਬਿਲਕੁਲ,
1: ਲੋਕਾਂ ਨੂੰ ਅਵਾਇਡ ਕਰਨਾ ਚਾਹੀਦਾ ਹੈਗਾ ਆ, ਇਹਨੂੰ ਹਊਪਰੇ ਕਰਕੇ ਤੇ ਅੱਗੇ ਵਧਣਾ ਚਾਹੀਦਾ ਆ ਜੀ, ਮੇਰੀ ਇਹ ਸੋਚ ਆ ਜੀ।
0: ਬਿਲਕੁਲ,
1: ਕਿਉਂਕਿ ਉਹ ਅਗਲੇ ਬੰਦੇ ਨੇ ਜਦ ਖੁਦ ਹੀ ਅਹਿਸਾਸ ਕਰ ਲਿਆ ਹੈਗਾ ਆ ਤੇ ਫਿਰ ਉਹਨੂੰ ਵਾਰ ਵਾਰ ਨਹੀਂ ਕਹਿਣਾ ਚਾਹੀਦਾ, ਨਹੀਂ ਤਾਂ ਉਸ ਚੀਜ਼ ਦਾ ਜਿਹੜਾ ਹੈਗਾ ਆ ਐਡਵਰਸ ਇਫੈਕਟ ਵੀ ਹੁੰਦਾ ਆ ਜੀ।
0: ਬਿਲਕੁਲ ਹੈ ਜੀ। ਜੀ
1: ਹਾਂਜੀ, ਉਹ ਕੱਲ ਮੁੰਡੇ ਨੇ ਕਹਿ ਦੇਣਾ ਮੈਂ ਜਿੰਨਾ ਨੇ ਆ ਐਕਸ ਦੇ ਉੱਤੇ ਬਣਾਇਆ ਹੈਗਾ ਆ, ਮੇਰਾ ਜਿਹੜੇ ਬਿਆਨ ਸੀ ਇਹਨਾਂ ਦੇ ਸੰਦਰਭ ਦੇ ਵਿੱਚ ਹੀ ਸੀਗਾ
0: ਜੀ।
1: ਫੇਰ ਆਪਾਂ ਦੇਖੋ ਨਾ ਉਹਨਾਂ ਸ਼ਰਤਾਂ 11 ਘੰਟੇ ਜਿਹੜਾ ਆ ਸੋਸ਼ਲ ਮੀਡੀਆ ਤੇ ਗੁਜ਼ਾਰਦਾ ਹੋਵੇ ਜੇ ਉਹ ਉਹ ਤਾਂ ਤੁਸੀਂ ਜਸਟੀਫਾਈ ਕਰਨ ਲੱਗ ਪਏ ਵੀ ਹਾਂ ਜੀ ਜੋ ਉਹਨੇ ਕਾਕਰੋਚ ਜਿਹਨੂੰ ਕਿਹਾ ਸੀ ਉਹਦੇ ਵਿੱਚ ਜਿਹੜਾ ਆਹ ਸ਼ਰਤਾਂ ਹੈਗੀਆਂ ਆ, ਔਰ ਦੇਅਰ ਆਰ ਸੋ ਮੈਨੀ ਪੀਪਲ ਜਿਹੜੇ ਕਿ ਇਹੋ ਜਿਹੇ ਹੈਗੇ ਆ ਕਿ ਹਾਂ ਜੀ ਬੇਰੁਜ਼ਗਾਰ ਵੀ ਹੋਣਗੇ ਜਾਂ ਇਹੋ ਜਿਹੀਆਂ ਆਦਤਾਂ ਦੇ ਧਣੀ ਵੀ ਹੋਣਗੇ ਤੇ ਨਾਲ ਜਿਹੜਾ ਸਰ ਕਾਨੂੰਨ ਦੇ ਵਿੱਚ ਸਰ ਹੁੰਦਾ ਆ ਜੀ ਉਹਦੇ ਵਿੱਚ ਸਾਡਾ ਜਿਹੜਾ ਕਾਨੂੰਨ ਨੂੰ ਐਜ਼ ਏ ਟੂਲ ਆਫ ਬਲੈਕਮੇਲਿੰਗ ਲਈ ਵੀ ਯੂਜ਼ ਕੀਤਾ ਜਾਂਦਾ। ਮੈਂ ਪੇਸ਼ੇ ਵਿੱਚ ਆ ਇਸ ਕਰਕੇ ਮੈਂ ਜਿਹੜਾ ਹੈਗਾ ਆ ਬੜੇ ਜ਼ਿੰਮੇਵਾਰੀਆਂ ਕਹਿ ਸਕਦਾ ਹੈਗਾ, ਨੋ ਡਾਊਟ ਕੇ ਜਿਹੜਾ ਹੈਗਾ ਆ ਬਿਆਨ ਨੂੰ ਨੀ ਮੈਂ ਜਸਟੀਫਾਈ ਕਰਦਾ ਵੀ ਬਿਆਨ ਸਹੀ ਸੀਗਾ, ਬਿਆਨ ਗਲਤ ਸੀਗਾ
0: ਜੀ।
1: ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਉਹਨੂੰ ਕਵਰ ਅਪ ਕਰਨ ਦੀ ਪਰ ਨਹੀਂ ਹੋ ਸਕਦਾ ਹੁੰਦਾ ਜਦੋਂ ਮਤਲਬ
0: ਦੋਵੇਂ ਧਿਰਾਂ ਸੈਣੀ ਸਾਹਿਬ ਹੈਗੀਆਂ ਉਹਨਾਂ ਨੂੰ ਨਿਰਦੋਸ਼ ਨੀ ਕਰ ਸਕਦੇ ਦੋਵੇਂ ਧਿਰਾਂ ਨੂੰ। ਦੇਖੋ ਹੁਣ ਜਿੱਦਾਂ ਕੈਨੇਡਾ ਅਮੈਰੀਕਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਜਾਂ ਇੰਗਲੈਂਡ ਦੇ ਵਿੱਚ ਜਾਂ ਯੂਰੋਪੀਅਨ ਮੁਲਕਾਂ ਦੇ ਵਿੱਚ ਵੀ ਸਖ਼ਤੀ ਕੀਤੀ ਗਈ ਹੈ, ਉਹ ਕਾਰਨ ਕਿਤੇ ਨਾ ਕਿਤੇ ਫੇਕ ਡਿਗਰੀਆਂ ਜਾਂ ਫੇਕ ਸਰਟੀਫਿਕੇਟ ਹੀ ਹੈ ਨਾ ਜਾਂ ਫੇਕ ਸਕੂਲ ਜਿਹੜੇ ਨੇ ਉਹਦੇ ਉੱਤੋਂ ਹੀ ਸਾਰਾ ਕੁਝ ਇੱਦਾਂ ਇਹਨਾਂ ਮੁਲਕਾਂ ਨੂੰ ਵੀ ਤਾਂ ਆਇਆ ਹੈ ਨਾ, ਤੇ ਉਹਨੂੰ ਤਾਂ ਨਕਾਰ ਤਾਂ ਨਹੀਂ ਸਕਦੇ ਜੋ ਸਾਡੇ ਮੁਲਕ ਦੇ ਹਾਲਾਤ ਨੇ ਜਾਂ ਸਾਡੇ ਜੋ ਸਿਸਟਮ ਜਿਹੜਾ ਚੱਲਦਾ ਹੈ। ਹੁਣ ਕਿੰਨੇ ਜਿੰਨੇ ਮਰਜ਼ੀ ਦੇਖ ਲਓ ਇੱਥੇ ਜਦੋਂ ਤੁਸੀਂ ਬਾਹਰਲੇ ਵੀਜ਼ੇ ਲੈਣੇ ਆ ਜਾਂ ਕੁਝ ਕਰਨਾ ਹੈ ਤਾਂ ਜਿਹੜੀਆਂ ਏਜੰਟ ਸਾਰਾ ਕੁਝ ਪੈਸਾ ਵੀ ਸ਼ੋਅ ਕਰ ਦਿੰਦੇ ਆ, ਤੁਹਾਡੇ ਸਰਟੀਫਿਕੇਟ ਵੀ ਬਣਵਾ ਦਿੰਦੇ ਆ, ਸਾਰਾ ਕੁਝ ਹੀ ਚੱਲੀ ਜਾਂਦਾ ਜੀ, ਉਹ ਫੇਕ ਹੀ ਆ ਫਿਰ।
1: ਭਾਰਤ ਸਾਹਿਬ ਇਸ ਚੀਜ਼ ਤੋਂ ਇਨਕਾਰ ਥੋੜਾ ਕੀਤਾ ਜਾ ਸਕਦਾ।
0: ਪਿਛਲੇ
1: 3 ਸਾਲ ਪਹਿਲਾਂ ਨਾ ਜੀ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਨੇ ਜਿਹੜਾ ਆ ਬਈ ਉਹਨਾਂ ਨੇ ਚੈੱਕ ਕੀਤੀਆਂ ਸੀ ਡਿਗਰੀਆਂ, ਇਕੱਲੇ ਲੁਧਿਆਣੇ ਦੇ ਵਿੱਚੋਂ 254 ਵਕੀਲ ਏਦਾਂ ਦੇ ਸੀ ਜਿਹੜੇ ਨਕਲੀ ਡਿਗਰੀਆਂ ਵਾਲੇ ਸੀ।
0: ਬਿਲਕੁਲ ਹੈ ਜੀ।
1: ਸੋ ਉਹ ਇਸ ਕਰਕੇ ਜਿਹੜਾ ਹੈਗਾ ਆ ਇਸ ਮੁੱਦੇ ਨੂੰ ਮੇਰੇ ਮਤਲਬ ਇੱਥੇ ਹੀ ਵਾਈਂਡ ਅਪ ਕਰ ਦੇਣਾ ਚਾਹੀਦਾ, ਇਹਨੂੰ ਨੀ ਬਹੁਤਾ ਅੱਗੇ ਵਧਾਉਣਾ
0: ਚਾਹੀਦਾ। ਬਿਲਕੁਲ ਹੈ
1: ਜੀ ਸਰ,
0: ਨਹੀਂ ਤਾਂ ਸਭ ਫੜੇ ਜਾਣਗੇ ਸੈਣੀ ਸਾਹਿਬ, ਸਭ ਫੜੇ ਜਾਣਗੇ।
1: ਪੜਾ ਤਾਂ ਕੀ ਹੈਗਾ ਭਾਰਤ ਸਾਹਿਬ, ਅਥਾਰਟੀ ਦੀ ਡਿਗਨਿਟੀ ਜਿਹੜੀ ਹੈਗੀ ਆ ਉਹ
0: ਘਟਦੀ
1: ਹੈ ਜੀ। ਆਖਰ ਅਸੀਂ ਇੱਕ ਲਾਫੁਲ ਕੰਟਰੀ ਦੇ ਵਿੱਚ ਰਹਿੰਦੇ ਹੈਗੇ ਆ, ਅਸੀਂ ਤਾਂ 100 ਕਮੀਆਂ ਪੇਸ਼ੀਆਂ ਹੋਣਗੀਆਂ ਜੀ ਬੰਦਿਆਂ ਦੇ ਵਿੱਚ ਜਿਹਦਾ ਮਰਜ਼ੀ ਹੋਣਗਿਆ, ਪਰ ਮੇਰੀ ਤਾਂ ਇਹ ਸੋਚ ਆ ਕਿ ਆਪਾਂ ਨੂੰ ਪਹਿਲਾਂ ਰਿਸਪੋਂਸੀਬਲ ਸਿਟੀਜਨ ਬਣਨਾ
0: ਚਾਹੀਦਾ,
1: ਬਾਕੀ ਅੱਗੇ ਜਿਹੜਾ ਹਾਂਜੀ ਔਰ ਬਣਾਂਗੇ ਜੇ ਇੱਕ ਆਪਾਂ ਨੂੰ ਸਮਾਜ ਨੂੰ ਨੀ ਅਸੀਂ ਸੁਧਾਰ ਸਕਦੇ, ਅਸੀਂ ਆਪਣੇ ਆਪ ਨੂੰ ਤਾਂ ਸੁਧਾਰੀਏ, ਅਸੀਂ ਆਪਣੇ ਆਪ ਦੇ ਉੱਤੇ ਸਾਡੇ ਕੋਲ ਹੋਣਾ ਕਿਸੇ ਸਾਡੇ ਪਾਰਟ ਤੇ ਕੋਈ ਗਲਤੀ ਨਾ ਹੋਵੇ, ਸਾਡੇ ਪਾਰਟ ਤੇ ਕਿਸੇ ਦਾ ਦਿਲ ਨਹੀਂ ਦੁਖਣਾ ਚਾਹੀਦਾ, ਤੇ ਬਾਕੀ ਜਿਹੜਾ ਹੈਗਾ ਆ ਜਿੱਥੋਂ ਮੇਰਾ ਜਿੱਥੋਂ ਅਗਲੇ ਦਾ ਰਾਈਟ ਸ਼ੁਰੂ ਹੋ ਜਾਂਦਾ ਨਾ ਜੀ ਉੱਥੇ ਮੇਰਾ ਰਾਈਟ ਖਤਮ ਹੋ ਜਾਂਦਾ
0: ਜੀ। ਬਿਲਕੁਲ ਹੈ ਜੀ।
1: ਸੋ ਇਸ ਕਰਕੇ ਸਾਨੂੰ ਆਪਣੇ ਰਾਈਟਸ ਨੂੰ ਪਹਿਚਾਨਣਾ ਚਾਹੀਦਾ
0: ਜੀ। ਤੇ ਸੈਣੀ ਸਾਹਿਬ ਦੂਸਰੀ ਗੱਲਬਾਤ ਨੂੰ ਵੱਧਦੇ ਆ ਕਿ ਸਮਾਜ ਸੁਧਾਰ ਦੀ ਤੁਸੀਂ ਗੱਲ ਕੀਤੀ ਸੀ ਜਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਆ ਆਮ ਆਦਮੀ ਪਾਰਟੀ ਇਹ ਦਾਅਵੇ ਤੇ ਵਾਅਦੇ ਕਰਕੇ ਆਉਂਦੀ ਹੈ ਪਰ ਕਿਤੇ ਨਾ ਕਿਤੇ ਹੁਣ ਆਪਣੇ ਵਿੱਚ ਹੀ ਸੁਧਾਰਨ ਦੇ ਵਿੱਚ ਬੜੀਆਂ ਖਾਮੀਆਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ। MLA ਜਿਹੜੇ ਨੇ ਬਗਾਵਤ ਕਰਨ ਲੱਗ ਗਏ ਹੈ, ਖੁੱਡੀਆਂ ਸਾਹਿਬ ਨੇ ਅੱਜ ਕੱਲ ਬੀਤੇ ਦੇ ਵਿੱਚ ਜਿਹੜਾ ਆਮੋ ਸਾਹਮਣੇ ਹੋ ਕੇ ਬਥੇਰਾ ਕੁਝ ਕੀਤਾ, ਜਵਾਬ ਸਵਾਲ ਕੀਤੇ ਨੇ, ਤੇ ਸਿਸੋਦੀਆ ਸਾਹਿਬ ਜਿਹੜੇ ਨੇ ਸਖ਼ਤ ਤੇਵਰ ਵੀ ਉਹਨਾਂ ਦੇ ਦਿਖੇ ਆ, ਤੇ ਕੇਜਰੀਵਾਲ ਸਾਹਿਬ ਤੱਕ ਘੰਟੀ ਖੜਕ ਗਈ ਤੇ ਐਮਰਜੈਂਸੀ ਦੇ ਵਿੱਚ ਫਿਰ ਜਹਾਜ਼ ਭੇਜਣਾ ਪਿਆ ਤਾਂ ਕੇਜਰੀਵਾਲ ਸਾਹਿਬ ਅੱਜ ਫਿਰ ਪੰਜਾਬ ਦੇ ਵਿੱਚ ਨੇ।
1: ਪਰ ਇਹ ਸਭ ਗੱਲ ਇੱਦਾਂ ਹੁੰਦੀ ਹੈ ਵੀ ਦੁਖੀ ਸਾਰੇ ਆ
0: ਜੀ,
1: ਪਰ ਸਵਾਲ ਇਹ ਸੀਗਾ ਹੂ ਵਿਲ ਬੈਲ ਦਾ ਕੈਟ
0: ਜੀ।
1: ਸਾਡੇ ਨਾ ਇੱਕ ਸਰ ਅਸੀਂ ਮਤਲਬ ਜਿਹੜਾ ਸੋਸ਼ਲੀ ਜਿਹੜੇ ਹੈਗੇ ਆ ਬਹੁਤੇ ਕੋਈ ਸਿਆਣੇ ਬੰਦੇ ਨਹੀਂ ਗਿਣੇ ਜਾਂਦੇ ਜੀ, ਸਾਡੀਆਂ ਬਾਰਸ ਦੇ ਵਿੱਚ ਜਿੱਦਾਂ ਹੁੰਦੀ ਹੈਗੀ ਆ ਕਿਸੇ ਜੱਜ ਦੇ ਉੱਤੋਂ ਕੋਈ ਪ੍ਰੋਬਲਮ ਹੁੰਦੀ ਹੈਗੀ ਆ ਨਾ ਜੀ, ਜਾਂ ਅੱਗੇ ਅਥਾਰਟੀ ਨੂੰ ਕਿਸੇ ਨੂੰ ਆਇਆ ਜੱਜ ਜਿਹੜਾ ਕੋਈ ਆਉਂਦਾ ਆ ਉਹਨੂੰ ਦੱਸਣ ਲੱਗਦੇ ਆ ਨਾ ਜੀ, ਉਹ ਜਿਹੜਾ ਪ੍ਰੋਬਲਮ ਸਾਰਿਆਂ ਦੀ ਸਾਂਝੀ ਹੁੰਦੀ ਆ, ਉਹ ਜਿਹੜਾ ਕੋਈ ਦੱਸਣ ਲੱਗਦਾ ਹੈਗਾ ਨਾ ਬਾਕੀ ਪਿੱਛੇ ਚਮਚੇ ਜਿਹੜੇ ਬਹਿ ਜਾ ਉਹ ਆਹ ਕੰਮ ਕਰਨ ਲੱਗ ਪੈਂਦੇ ਜੀ। ਹੁਣ ਮੈਂ ਤਾਂ ਜਾਂਦੀ ਇਹ ਖਬਰ ਸੁਣੀ ਆ ਮੇਰਾ ਤਾਂ ਮਤਲਬ ਨਾ ਮਨ ਖੁਸ਼ੀ ਆ ਬਹੁਤ
0: ਜੀ,
1: ਕਾਰਨ ਇਹ ਕਿਸੇ ਨੇ ਤਾਂ ਮਰਦਾਨਗੀ ਵਿਖਾਈ ਨਾ ਜੀ।
0: ਬਿਲਕੁਲ,
1: ਸਿਸੋਦੀਆ ਸਾਹਿਬ ਲੈ ਰਹੇ ਸੀ ਮੀਟਿੰਗ ਲੁਧਿਆਣੇ ਚ ਜੀ, ਉੱਥੇ ਜਿਹੜਾ ਹੈਗਾ ਆ ਇਹ ਉਹ ਵੀ ਚਲੋ ਮਤਲਬ ਗੱਲਬਾਤ ਹੋ ਗਈ ਵੀ ਹਾਂਜੀ ਜੀ ਟਿਕਟਾਂ ਦਿੱਤੀਆਂ ਗਈਆਂ ਜੀ, ਸਾਨੂੰ ਲੋਕਲ ਵਿਧਾਇਕਾਂ ਨੂੰ ਪੁੱਛਿਆ ਨੀ ਗਿਆ ਜਾਂ ਇਸ ਤਰੀਕੇ ਨਾਲ ਏਦਾਂ ਕਰਕੇ, ਉਹ ਤੁਰਦੇ ਤੁਰੇ ਜਦੋਂ ਤੁਰਨ ਲੱਗੇ ਤੇ ਉਸ ਵੇਲੇ ਜਿਹੜਾ ਹੈਗਾ ਆ ਉਹ ਕਿਉਂਕਿ ਪਹਿਲਾਂ ਸਾਰੀਆਂ ਗੱਲਾਂ ਹੋ ਚੁੱਕੀਆਂ ਸੀ ਤੇ ਸਾਰਾ ਲੋਕਲ ਵਿਧਾਇਕ ਦੀ ਜਿਹੜੀ ਹੈਗੀ ਕੋਈ ਬੁਕਤ ਨੀ ਰਹਿੰਦੀ, ਉਹੀ ਬੰਦੇ ਜਿਹੜੇ ਹੈਗੇ ਆ ਸਾਡਾ ਵਿਰੋਧ ਕਰਦੇ ਰਹੇ, ਅੱਜ ਉਹ ਬੰਦੇ ਟਿਕਟਾਂ ਲੈ ਗਏ ਜਿਹੜੇ ਸਾਡੇ ਨਾਲ ਤੁਰੇ ਸੀ ਵਰਕਰ, ਉਹ ਪਰੇਸ਼ਾਨ ਹੈ ਇਸ ਚੀਜ਼ ਦੇ ਉੱਤੇ। ਹਾਂਜੀ, ਅਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਹੈਲਪ ਕਰੀਏ। ਸਿਸੋਦੀਆ ਨੇ ਕਿਹਾ ਸਾਡੇ ਨਾਲ ਉਹਨਾਂ ਦੀ ਕਮਿਟਮੈਂਟ ਆ, ਤੁਹਾਨੂੰ ਤੁਹਾਡੇ ਇਲੈਕਸ਼ਨ ਦਾ ਮਤਲਬ ਹੈਗਾ ਆ, ਤੁਹਾਡੇ ਇਲੈਕਸ਼ਨ ਦੇ ਵਿੱਚ ਉਹ ਤੁਹਾਡੀ ਉਹ ਮਦਦ ਕਰਨਗੇ। ਹਾਂਜੀ, ਤੇ ਉਹ ਇਸ ਚੀਜ਼ ਤੇ ਗੱਲ ਚੱਲਦੀ ਸੀ ਤੇ ਜਿਹੜੇ ਹੈਗੇ ਆ ਤੁਰਦੇ ਤੁਰਦੇ ਜਿਹੜਾ ਕੁੜੀਆਂ ਸਾਹਿਬ ਨੇ ਕਿਹਾ ਇੱਡੀ ਗੱਲ ਇੱਕ ਸਿਸੋਦੀਆ ਨੂੰ ਕਹੀ ਵੀ ਜਨਾਬ ਏਦਾਂ ਕਰਕੇ ਹੈਗਾ ਆ ਵੀ ਉਹ ਬਠਿੰਡੇ ਦੇ ਵਿੱਚ ਇੱਕ ਵੀ ਟਿਕਟ ਜਿਹੜੀ ਹੈਗੀ ਆ ਕਿਸੇ ਨਾ ਉਹ ਮਤਲਬ ਸਾਨੂੰ ਪੁੱਛਿਆ ਹੀ ਨਹੀਂ ਗਿਆ, ਉਹ ਬੰਦੇ ਜਿਹੜੇ ਸਾਡਾ ਵਿਰੋਧ ਕਰਦੇ ਰਹੇ ਇਲੈਕਸ਼ਨਾਂ ਦੇ ਵਿੱਚ ਏਦਾਂ ਕਰਕੇ
0: ਜੀ ਸਾਡੇ ਸਿਰ ਤੇ ਬਿਠਾ ਕੇ ਲਿਆ ਕੇ ਤੁਸੀਂ ਆ
1: ਤੇ ਸਿਸੋਦੀਆ ਟੁੱਟ ਕੇ ਪੈ ਗਿਆ। ਕਹਿੰਦਾ ਤੂੰ ਲਵੀ ਦਾ ਵਧਾਇਆ ਗਿਆ, ਤੂੰ ਲਵੀ ਤੱਕ ਗੱਲ ਕਰ, ਤੂੰ ਉੱਥੇ ਬਠਿੰਡੇ ਕੀ ਲੈਣ ਜਾਂਦਾ ਆ, ਜਾਓ
0: ਮੈਂ ਬਠਿੰਡੇ ਇਲੈਕਸ਼ਨ
1: ਲੜੀ ਆ
0: ਜੀ।
1: ਹਾਂਜੀ ਭਾਈ ਮੈਂ ਲੜੀ ਇਲੈਕਸ਼ਨ ਉੱਥੋਂ। ਹਾਂਜੀ, ਇਸ ਕਰਕੇ ਮੈਂ ਉਹ ਬੰਦੇ ਜਿਹੜੇ ਮੇਰੇ ਨਾਲ ਤੁਰੇ ਆਖਰ ਉਹਨਾਂ ਨੂੰ ਵੀ ਤਾਂ ਕੋਈ ਉਮੀਦ ਹੋਊਗੀ ਜਾਂ ਜਿੱਦਾਂ ਮਰਜ਼ੀ ਆ
0: ਜੀ।
1: ਤੇ ਮੁੜ ਕੇ ਜਿਹੜਾ ਹੈਗਾ ਆ ਉਹ ਉਹਨਾਂ ਇਹਦਾ ਕਹਿੰਦੇ ਹੁੰਦੇ ਨਾ ਜਿੱਦਾਂ ਹੀਟ ਆਫ ਚੇਂਜ ਦੇ ਵਿੱਚ ਹੋ ਜਾਂਦਾ ਆ ਕੋਈ ਗੱਲਬਾਤ, ਉੱਥੇ ਠੁੱਡੀਆਂ ਸਾਹਿਬ ਨੇ ਏਦਾਂ ਕਰਕੇ ਕਿਹਾ, ਕਹਿੰਦਾ ਤੁਸੀਂ ਜੋ ਦਿੱਲੀ ਮਾਡਲ ਜੇ ਦਿੱਲੀ ਮਾਡਲ ਕਹਿੰਦੇ ਹੈਗੇ ਆ, ਤੁਹਾਡਾ ਦਿੱਲੀ ਮਾਡਲ ਜਿਹੜਾ ਹੈਗਾ ਜੀ ਇੰਨਾ ਹੀ ਵਧੀਆ ਹੁੰਦਾ ਤੇ ਫਿਰ ਤੁਸੀਂ ਉੱਥੋਂ ਇਲੈਕਸ਼ਨ ਹਾਰ ਕੇ ਇੱਧਰ ਕਿਉਂ ਤੁਰੇ ਫਿਰਦੇ
0: ਜੀ।
1: ਉੱਥੇ ਆ ਕੇ ਚਿੜ ਗਿਆ ਜੀ ਜ਼ਿਆਦਾ ਸਿਸੋਦੀਆ, ਉਹ ਜ਼ਿਆਦਾ ਫਿਰ ਗਰਮ ਹੋਣ ਲੱਗ ਪਿਆ। ਇੱਥੇ ਆ ਕਿ ਵਿੱਚ ਅਮਨ ਅਰੋੜੇ ਹੋਣੀ ਜਾਏ ਦੌੜ ਕੇ ਪੈ ਗਿਆ ਵਿੱਚ, ਅਦਰਵਾਈਜ਼ ਜਿਹੜਾ ਆ ਉੱਥੇ ਹੋ ਸਕਦਾ ਹੈਗਾ ਆ ਵੀ ਹੱਥੋਂ ਪਾਈ ਵੀ ਹੋ ਜਾਂਦਾ ਕੰਮ
0: ਜੀ,
1: ਕਿਉਂਕਿ ਬਰਦਾਸ਼ਤ ਉਹ ਵੀ ਨੀ ਕਰਦੇ, ਉਹ ਵੀ ਤਾਂ ਪੰਜਾਬ ਦੇ ਵਿੱਚ ਰੂਲ ਕਰਦੇ ਆ, ਉਹਨਾਂ ਨੂੰ ਇਹ ਹੁੰਦਾ ਹੈ
0: ਜੀ।
1: ਹਾਂਜੀ, ਇੱਕ ਚੀਜ਼ ਦਾ ਗਿਲਾ ਜ਼ਰੂਰ ਮੈਨੂੰ ਹੋਇਆ ਕਿ ਮਤਲਬ ਜਦੋਂ ਖੁੱਡੀਆਂ ਸਾਹਿਬ ਉਹਦੇ ਨਾਲ ਬਹਿਸ ਰਹੇ ਸੀ ਤੇ ਖੁੱਡੀਆਂ ਸਾਹਿਬ ਨੇ ਪਿੱਛੇ ਮੁੜ ਕੇ ਬਾਕੀ ਵਿਧਾਇਕਾਂ ਨੂੰ ਕਿਹਾ ਹੁਣ ਕਰ ਲਓ ਗੱਲ,
0: ਹੈਂ
1: ਉਸ ਵੇਲੇ ਤੋਂ ਇਕੱਲੇ ਬੈਠੇ ਸਾਰੇ ਜਾਣੇ ਝੂਰਦੇ ਆ ਤੇ ਹੁਣ ਜਦੋਂ ਮੈਂ ਗੱਲ ਕੀਤੀ ਆ ਮੈਂ ਤਾਂ ਗੱਲ ਸ਼ੁਰੂ ਕਰਤੀ, ਕਿਸੇ ਕੋਈ ਨੀ ਬੋਲਿਆ ਜੀ ਚੁੱਪ ਕਰਕੇ ਜਿਹੜੇ ਹੈਗੇ ਆ ਬਾਕੀ। ਸੋ ਇਸ ਕਰਕੇ ਇਹਨਾਂ ਦੇ ਦਿਮਾਗ ਦੇ ਵਿੱਚ ਹੈਗਾ ਸਰ ਵਿਧਾਇਕ ਤੋਂ ਅੱਗੇ ਕੀ ਕਰ ਲੈਣਗੇ, ਪਾਰਟੀ ਤੋਂ ਸਸਪੈਂਡ ਕਰ ਦੇਣਗੇ, ਤਾਂ ਕਿਹੜੀ ਗੱਲ ਹੈਗੀ, ਤੁਹਾਡੀ ਕਿਹੜਾ ਟਿਕਟ ਸ਼ੋਰ ਆ ਵੀ ਹਾਂਜੀ ਇਹਨਾਂ ਨੇ ਤੁਹਾਨੂੰ ਦੇਣੀ ਆ, ਇਹਨਾਂ ਤਾਂ ਨਵੇਂ ਬੰਦੇ ਲਿਆਉਣੇ ਹੀ ਲਿਆਉਣੇ ਆ ਜੀ। ਫਿਰ ਇੱਕ ਬਠਿੰਡੇ ਚ ਸੁਨੇਹਾ ਇੱਕ ਫਿਰੋਜ਼ਪੁਰ ਦਾ ਜਿਹੜਾ ਹੈਗਾ ਆ ਵਿਧਾਇਕ ਉਹਦੀ ਇੱਕ ਆਡੀਓ ਵਾਇਰਲ ਹੋ ਰਹੀ ਆ ਜੀ, ਉਹ ਦੱਸਦਾ ਕਿ ਜੋ ਕੁਛ ਕਰ ਰਿਹਾ ਜੀ ਕੇਜਰੀਵਾਲ ਹੀ ਵਿਧਾਇਕ ਤੇ ਇਹ ਸਿਸੋਦੀਆ ਹੀ ਕਰ ਰਹੇ ਹੈਗੇ ਆ ਜੀ, ਉਹਨੂੰ ਵਿਧਾਇਕ ਨੂੰ ਪੁੱਛਿਆ ਹੀ ਨਹੀਂ ਗਿਆ ਜੀ। ਸੋ ਅੰਦਰੋਂ ਦੁਖੀ ਸਾਰੇ ਆ ਜੀ, ਪਰ ਜਿਹੜਾ ਹੈਗਾ ਨਾ ਵੀ ਹੂ ਵਿਲ ਬੈਲ ਦਾ ਕੈਟ, ਉਹ ਬਸ ਜਿਹੜਾ ਬਿੱਲੀ ਦੇ ਗੱਲ ਟੱਲੀ ਕਹਿੰਦੇ ਬੰਨਣੀ ਆ, ਉਹ
0: ਗੱਲ ਤਾਂ ਸੈਣੀ ਸਾਹਿਬ
1: ਆਇਆ ਸੀ ਖੋਡੀਆਂ ਸਾਹਿਬ ਸ਼ੁਰੂ ਤਾਂ ਕੀਤੀ ਸੀ,
0: ਗੱਲ ਤਾਂ ਸੈਣੀ ਸਾਹਿਬ ਉੱਥੇ ਆ ਕੇ ਖੜ ਜਾਂਦੀ ਆ। 4 ਸਾਲ ਪਹਿਲਾਂ ਜਦੋਂ ਹੱਥ ਵੱਢ ਕੇ ਫੜਾਏ ਉਦੋਂ MLA ਕਿਉਂ ਨੀ ਬੋਲੇ ਜੀ ਭੀ ਅਸੀਂ ਨੀ ਭਾਈ ਇਹ ਸੌਦਾ ਕਰਨਾ ਤੁਹਾਡੇ ਨਾਲ, ਜਿਹੜੀ ਇਨਫੋਰਮੇਸ਼ਨ ਸ਼ੇਅਰਿੰਗ ਦਾ ਕਰਨਾ ਜਾਂ ਕੁਝ ਕਰਨਾ।
1: ਸਰ ਸਿਸੋਦੀਆ ਕਹਿੰਦਾ ਜੋ ਇੱਥੇ MLA ਕਰ ਰਹੇ ਹਮਕੋ ਸਭ ਕੀ ਖਬਰ ਹੈ, ਉਹ ਕਹਿੰਦਾ ਕੱਢ ਮੇਰੀ ਫਾਈਲ ਜਿਹੜੀ ਹੈ, ਕੱਢ ਮੇਰੀ ਫਾਈਲ ਜਿਹੜੀ ਹੈਗੀ ਆ, ਦੱਸ ਮੈਂ ਕੀ ਗਲਤ ਕੀਤਾ ਹੈਗਾ ਜੀ। ਉਹ ਮਤਲਬ ਪੂਰਾ ਕੰਮ ਗਰਮ ਹੋਇਆ ਜੀ ਉੱਥੇ,
0: ਤੇ
1: ਉਹ ਬਟ ਨੈਚੁਰਲ ਆ ਕਿ ਜਦੋਂ ਫਿਰ ਸਿਸੋਦੀਆ ਹੋਣਾਂ ਨੇ ਫੋਨ ਤੇ ਦੱਸਿਆ ਹੋਣਾ ਕੇਜਰੀਵਾਲ ਨੂੰ, ਕੇਜਰੀਵਾਲ ਜਿਹੜਾ ਹੈਗਾ ਆ ਉਹਨੂੰ ਭੱਜਣਾ ਪੈ ਗਈਆਂ
0: ਹੱਥਾਂ ਪੈਰਾਂ ਦੀ ਪੈ
1: ਗਈ, ਏਦਾਂ ਦੀ ਗੱਲ ਹੈ ਬਗਾਵਤ ਹੋਣ ਲੱਗੀ। ਸਰ ਦੇਖੋ ਇਹ ਇਕੱਠਿਆਂ ਨੂੰ ਮਾਰ ਨੀ ਮਾਰਦੇ ਹੈਗੇ, ਮੈਨੂੰ ਇੰਨਾ ਪਤਾ ਆ ਵੀ ਇਹਨਾਂ ਨੇ ਖੁੱਡੀਆਂ ਸਾਹਿਬ ਨੂੰ ਬਖਸ਼ਣਾ ਨਹੀਂ ਹੈ
0: ਜੀ,
1: ਉਹਨਾਂ ਨੂੰ ਜੀਰੋ ਕਰਨਗੇ ਕਰਨਗੇ, ਪਰ ਐਸ ਵੇਲੇ ਤਾਂ ਜਿਹੜਾ ਹੈਗਾ ਆ ਜਹਾਜ਼ ਚਲਾ ਗਿਆ ਤੇ ਜਹਾਜ਼ ਆ ਗਿਆ ਹਾਂਜੀ, ਤੇ ਉੱਥੇ ਖਲਵਾਰੇ ਉਤਰ ਗਏ ਕੇਜਰੀਵਾਲ ਸਾਹਿਬ।
0: ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਮਨ ਚ ਆਉਂਦੀ ਹੈ ਕਿ ਜਿਹੜੀਆਂ ਚਲੋ BJP ਆ ਜਾਂ ਹੋਰ ਜਿਹੜੀਆਂ ਵੱਡੀਆਂ ਪਾਰਟੀਆਂ ਨੇ, ਕਿਤੇ ਨਾ ਕਿਤੇ ਮਾਨ ਸਾਹਿਬ ਨੂੰ ਭਰੋਸੇ ਦੇ ਵਿੱਚ ਲੈਣ ਦੀ ਵੀ ਹੋ ਸਕਦੀ ਹੈ ਕਿ ਭਈ MLA ਜੇ ਨਾਲ ਖੜ ਜਾਂਦੇ ਨੇ ਤਾਂ ਜਾਂ ਬਗਾਵਤ ਜੇ ਉਹਨਾਂ ਨਾਲ ਦਿੱਲੀ ਵਾਲਿਆਂ ਨਾਲ ਕਰ ਲੈਂਦੇ ਨੇ ਤਾਂ ਉਹ ਸਪੋਰਟ ਕਰ ਸਕਦੇ ਨੇ। ਪਤਾ ਤਾਂ ਹੈਗੀ ਆ BJP ਨੇ ਕੱਲੀ ਨੇ ਜਿੱਤਣਾ ਨੀ ਗਾ, AB ਟੀਮ ਤਾਂ ਹੈਗੀ ਹੈਗੀ ਆ, ਪਰ ਉਹ ਨਾਤਾ ਕੇਜਰੀਵਾਲ ਤੇ ਸਿਸੋਦੀਆ ਤੋਂ ਵੱਖਰਾ ਕਰਕੇ ਮਾਨ ਸਾਹਿਬ ਨੂੰ ਆਪਣੇ ਹੱਥਾਂ ਚ ਲੈਣਾ ਚਾਹੁੰਦੇ ਕਿਤੇ ਨਾ ਕਿਤੇ ਜਾਂ MLA ਨੂੰ।
1: ਸਰ ਗੱਲ ਇਹ ਤਾਂ ਹੈਗੀ ਆ, ਤੁਸੀਂ ਮਾਨ ਸਾਹਿਬ ਤੋਂ ਤਾਂ ਕੋਈ ਐਕਸਪੈਕਟ ਕਰੋ ਨਾ
0: ਜੀ,
1: ਉਹਦਾ ਕਾਰਨ ਇਹ ਕਿ ਉਹਨਾਂ ਨੂੰ ਰਹਿ ਇੱਕ ਆਦਤ ਬਣ ਗਈ ਹੈਗੀ ਆ ਸੌਫਟ ਜ਼ੋਨ ਦੇ ਵਿੱਚ ਰਹਿਣ ਦੀ
0: ਜੀ,
1: ਜਿਹੜਾ ਸੇਫ ਜ਼ੋਨ ਦੇ ਵਿੱਚ ਮਤਲਬ ਰਹਿਣਾ ਜੀ, ਉਹ ਸਟਰਗਲ ਨਹੀਂ ਕਰ ਸਕਦਾ,
0: ਰਿਸਕ ਨਹੀਂ ਲੈ ਸਕਦਾ ਬਿਲਕੁਲ
1: ਜੀ, ਨਾ ਹੀ ਰਿਸਕ ਲੈ ਸਕਦਾ। ਉਹਨਾਂ ਤੋਂ ਇਹ ਕਿ ਮੈਨੂੰ ਜਿਹੜਾ ਹੈਗਾ ਆ ਵੀ ਮੁੱਖ ਮੰਤਰੀ ਬਣਾਈ ਰੱਖੋ, ਅੱਗੇ ਵੀ ਤਾਂ ਉਹਨਾਂ ਨੇ ਇਹੀ ਸ਼ਰਤ ਰੱਖੀ ਸੀ ਕਿ ਤੁਸੀਂ ਚਲਾ ਤੁਸੀਂ ਲਓ, ਤੇ ਮੈਨੂੰ ਬਸ ਜਿਹੜਾ ਹੈਗਾ ਵੀ ਮੈਂ ਰਿਜ਼ਾਈਨ ਨਹੀਂ ਕਰਨਾ ਤੇ ਮੈਨੂੰ ਮੁੱਖ ਮੰਤਰੀ ਬਣਾਈ ਰੱਖੋ
0: ਜੀ।
1: ਇਸ ਕਰਕੇ ਮਾਨ ਸਾਹਿਬ ਕਰੋ
0: ਜੀ,
1: ਗੱਲ ਹੈਗੀ ਆ ਕਿ ਉਹ ਹੋ ਸਕਦਾ ਆ ਕਿ ਉਹ ਵੀ ਨਬਜ ਪਛਾਣਦੇ ਹੈਗੇ ਸੀ ਵੀ ਪੰਜਾਬ ਦੇ ਵਿੱਚ ਸਾਡੇ ਚਿਹਰਿਆਂ ਨੂੰ ਲੋਕੀ ਬਹੁਤਾ ਲਾਈਕ ਨਹੀਂ ਕਰਦੇ, ਤਾਂ ਕਰਕੇ ਉਹਨਾਂ ਨੇ ਥੋੜੀ ਜਿਹੀ ਦੂਰੀ ਬਣਾਈ ਸੀ, ਪਰ ਫੇਰ ਵੀ ਜਿਹੜਾ ਹੈਗਾ ਪਰ ਇਹਨਾਂ ਦੀ ਇੰਟਰਫੇਰੈਂਸ, ਕਿਉਂਕਿ ਇੱਥੇ ਦਿੱਲੀ ਜਾ ਕੇ ਕੀ ਕਰਨਗੇ, ਉੱਥੇ ਤਾਂ ਵਿਹਲੇ
0: ਜੀ,
1: ਇੱਥੇ ਇਹਨਾਂ ਨੂੰ ਤਾਂ ਜਾਂ ਹੈਗੀ ਬਿਲਕੁਲ ਸਿਕਿਉਰਿਟੀ ਜਿਹੜੀ ਮੁੱਖ ਮੰਤਰੀ ਦੇ ਬਰਾਬਰ
0: ਪੂਰਾ ਟ੍ਰੇਡ ਮੈਨ ਹੁੰਦਾ ਹੈ ਬਿਲਕੁਲ।
1: ਇਸ ਕਰਕੇ ਜਿਹੜਾ ਆ ਬਾਕੀ ਇਹਨਾਂ ਚੀਜ਼ਾਂ ਦੇ ਨਾਲ ਟਿਕਟਾਂ ਟੁਕਟਾਂ ਨਾਲ ਹੀ ਤਾਂ ਜੇਬਾਂ ਭਰਦੀਆਂ ਆ, ਬਰਕਤ ਆਉਂਦੀ ਹੈਗੀ ਹੈ ਜੀ, ਤੇ ਹੋਰ ਸਿਆਸਤ ਤੇ ਕਰਨ ਕਾਹਦੇ ਵਾਸਤੇ ਆ ਜੇ ਬੰਦਾ ਵੀਰੀ ਨਾ ਹੋਵੇ ਜੀ।
0: ਪਰ ਸੈਣੀ ਸਾਹਿਬ ਹੁਣ ਕੀਤੀ ਬਗਾਵਤ ਜਿਹੜੀ ਹੈ ਉਹ ਕਿ ਕੁਝ ਰੰਗ ਲਿਆ ਸਕਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ, ਜਾਂ ਲੋਕ ਤਾਂ ਪਹਿਲਾਂ ਦੇ ਕਹਿੰਦੇ ਆ ਰਹੇ ਕਿ ਆਪਣੀ ਜੁਰਤ ਦਿਖਾਓ ਪੰਜਾਬੀ ਹੋ ਤੁਸੀਂ, ਪਰ ਹੁਣ ਜਿਹੜੀ ਜੁਰਤ ਦਿਖਾ ਰਹੇ ਨੇ, ਚਲੋ ਉਹਨਾਂ ਦੇ ਵਿੱਚੋਂ ਇੱਕ ਦੋ ਹੀ ਨੇ ਜਿਹੜੇ ਦਿਖਾ ਰਹੇ ਨੇ, ਤਾਂ ਕਿਵੇਂ ਦੇਖਦੇ ਹੋ ਕਿ ਪਤਾ ਕਿ ਹੁਣ ਮਤਲਬ ਕਿ ਲੋਕਾਂ ਦੇ ਵਿੱਚ ਵਿਚਰਨਾ ਪੈਣਾ, ਮੂੰਹ ਵੀ ਦਿਖਾਉਣਾ ਪੈਣਾ, ਗੱਲਾਂ ਵੀ ਸੁਣਨੀਆਂ ਪੈਣੀਆਂ, ਉਹ ਸੁਣਨੀਆਂ ਤਾਂ ਅਸੀਂ ਆ, ਦਿੱਲੀ ਵਾਲਿਆਂ ਨੇ ਤਾਂ ਸੁਣਨੀਆਂ ਨਹੀਂ, ਤੇ ਕਿਤੇ ਨਾ ਕਿਤੇ ਉਸ ਕਰਕੇ ਵੀ ਆ। ਪਰ ਹੁਣ ਬਗਾਵਤ ਕੀਤੀ ਕੋਈ ਕੰਮ ਆਏਗੀ
1: ਨਹੀਂ? ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਕਿ ਨਾ ਤਾਂ ਏਡੀ ਵੱਡੀ ਰਿਸੈਂਟਮੈਂਟ ਇਹਨਾਂ ਕੋਲੋਂ ਕਰ ਹੋਣੀ ਆ, ਨਾ ਇਹ ਹੈਗਾ ਆ ਵੀ ਹਾਂ ਜੀ ਕੋਈ ਪਾਰਟੀ ਆ ਜਿਹੜਾ ਸਟੇਟ ਚ ਉਹਨਾਂ ਦਾ ਕੋਈ ਵੱਖਰਾ ਹੋ ਜਾਊਗਾ, ਇੱਦਾਂ ਦੀਆਂ ਐਕਸਪੈਕਟੇਸ਼ਨ ਤਾਂ ਤੁਸੀਂ ਕਰੋ ਨਾ। ਇਹਨਾਂ ਬੰਦਿਆਂ ਨੇ ਜਿਹੜਾ ਬੰਦਾ ਇਸ ਵੇਲੇ ਜੁਰਤ ਨਾਲ ਬੋਲਦਾ ਆ ਪੰਜਾਬੀ, ਉਸ ਚੀਜ਼ ਨੂੰ ਪਸੰਦ ਕਰਦੇ ਹੈਗੇ ਆ ਜੀ, ਤੇ ਭਾਈ ਤੁਸੀਂ ਕਿਉਂ ਥੱਲੇ ਲੱਗੇ ਹੈਗੇ ਜੀ ਉਹ। ਪਰ ਇਹ ਹੈਗਾ ਆ ਵੀ ਉਹਦਾ ਓਵਰਆਲ ਰਿਜ਼ਲਟ ਤੇ ਕੋਈ ਫਰਕ ਪੈ ਜਾਊਗਾ, ਕਿਉਂਕਿ 4.5 ਸਵਾ 4 ਸਾਲ ਜਿਹੜੇ ਇਹਨਾਂ ਨੇ ਇੱਦਾਂ ਹੀ ਲੰਘਾਏ ਹੈਗੇ ਆ ਜੀ। ਹੁਣ ਤਾਂ ਇਹ ਆ ਜੀ ਕਿ ਇਹ ਆਪ ਇਕੱਲੇ ਬੈਠੇ ਜ਼ਰੂਰ ਸੋਚ

0: ਚਾਹੇ ਹੋਰ ਹੋਣਗੀਆਂ, ਤੇ ਜਿਹੜੀਆਂ ਨਵੀਆਂ ਪੀੜ੍ਹੀਆਂ ਉਹਨਾਂ ਦੇ ਗਲ ਗਲਾਵਾਂ ਪਾ ਚੱਲੇ ਨੇ ਜੀ।
1: ਪਾਰੇ ਸਾਹਿਬ ਸਰਕਾਰ ਕੋਈ ਹੋਰ ਵੀ ਆ ਗਈ ਤੇ ਇਹਨਾਂ ਨੇ ਕਰਜ਼ਾ ਮੰਗਣੋ ਨੀ ਹਟਣਾ, ਇਹਨਾਂ ਨੇ ਆਲੇ ਦੁਆਲੇ ਕਰਜ਼ਾ ਹੀ ਲੈਣਾ ਹੁਣ
0: ਜੀ।
1: ਤੁਸੀਂ ਦੇਖੋ ਸੀ ਆਦਤ ਬਣ ਜਾਂਦੀ ਹੈਗੀ ਆ ਕਰਜ਼ੇ ਤੇ ਐਸ਼ ਕਰਨ ਦੀ,
0: ਜੀ
1: ਏਦਾਂ ਦੀ ਆਦਤ ਹੈਗੀ ਆ, ਮਾੜੀ ਹੁੰਦੀ ਆ ਭਾਵਾਂ ਜਿੱਦਾਂ ਮਰਜ਼ੀ ਹੈਗਾ ਜੀ। ਸਰ ਗੱਲ ਏਦਾਂ ਹੈਗੀ, ਸਭ ਤੋਂ ਵੱਡੇ ਦੋਸ਼ੀ ਅਸੀਂ ਹਾਂ ਜੀ। ਅਸੀਂ ਪੰਜਾਬੀ ਆਪਣਾ ਨਿੱਜ ਪਾ ਜਿਹੜਾ ਪੂਰਾ ਹੁੰਦਾ ਨਾ, ਤੇ ਅਸੀਂ ਅਗਲੇ ਦੇ ਸਾਰੇ ਅਵਗੁਣ ਜਿਹੜੇ ਆ ਉਹ ਇਗਨੋਰ ਕਰ ਦਿੰਦੇ ਆ
0: ਜੀ।
1: ਸਾਨੂੰ ਫਾਇਦਾ ਹੁੰਦਾ ਹੋਵੇ ਅਸੀਂ ਮਤਲਬ ਜਿਹੜਾ ਪਤਾ ਨੀ, ਮੈਨੂੰ ਤਾਂ ਨਹੀਂ ਸਮਝ ਆਉਂਦੀ, ਮੈਂ ਬਹੁਤਾ ਹਿਸਟਰੀ ਦਾ ਸਟੂਡੈਂਟ ਵੀ ਨੀ ਰਿਹਾ
0: ਜੀ,
1: ਤੇ ਨਾ ਮੇਰਾ ਕੋਈ ਹਿਸਟਰੀ ਦੇ ਵਿੱਚ ਜਿਹੜਾ ਹੱਥ ਤਾਂ ਵੀ ਆ, ਤੇ ਪਰ ਇਹ ਜਿਹੜੀਆਂ ਬਹਾਦਰੀ ਦੀਆਂ ਕਥਾ ਸੁਣਾਉਂਦੇ ਹੈਗੇ ਸਿੱਖਾਂ ਦੀਆਂ ਪੰਜਾਬੀਆਂ ਦੀਆਂ, ਇਹ ਮੈਨੂੰ ਨੀ ਪਤਾ ਇਹ ਕਿੱਥੋਂ ਆਈਆਂ। ਉਹ ਵੀ ਤਾਂ ਸਾਡੇ ਫੋਰ ਫਾਦਰ ਸੀਗੇ, ਉਹ ਜਿੱਦਾਂ ਅੱਜ ਨਿੱਜ ਭਾਰੀ ਆ ਉਹ ਕੀ ਉਹ ਨਿੱਜ ਨੂੰ ਤਰਜੀਹ ਨਹੀਂ ਸੀ ਦਿੰਦੇ।
0: ਬਿਲਕੁਲ,
1: ਇਸ ਕਰਕੇ ਉਹ ਕਦ ਤੱਕ ਉਹਨਾਂ ਕਥਾ ਦੇ ਆਸਰੇ ਜਿਹੜਾ ਹੈਗਾ ਆ ਆਪਣੀ ਇਸ ਜਿਹੜੀ ਪੰਜਾਬੀ ਕੌਮ ਆ ਉਹਨੂੰ ਆਪਾਂ ਮਤਲਬ ਹੌਸਲਾ ਦਿੰਦੇ ਰਵਾਂਗੇ, ਜਦਕਿ ਅੱਜ ਦਾ ਕਰੈਕਟਰ ਸਾਡਾ ਕੀ ਹੈਗਾ ਆ ਉਹ ਸਾਡੇ ਸਾਰਿਆਂ ਨੂੰ ਪਤਾ ਆ ਜੀ। ਕੋਈ ਪੋਲੀਟੀਕਲ ਪਾਰਟੀ ਆ ਗਿਆ ਜੀ, ਅਸੀਂ ਜਿਹੜਾ ਹੈਗਾ ਆ ਪੁਲਿਸ ਲਾਉਂਦੇ ਪਹੁੰਚ ਜਾਣਾ ਹੁੰਦਾ ਜੀ,
0: ਤੁਸੀਂ
1: ਨੋ ਡਾਊਟ
0: ਜੀ। ਹਾਂਜੀ,
1: ਇਟ ਇਜ਼ ਅ ਸ਼ਾਰਟਕੱਟ ਟੂ ਅਰਨ ਮਨੀ
0: ਜੀ,
1: ਅਰਨ ਫੇਮ, ਇਹ ਸ਼ਾਰਟਕੱਟ ਤਾਂ ਜ਼ਰੂਰ ਹੈਗਾ ਆ, ਬਟ ਪਰ ਮੇਰੇ ਮਨ ਦੇ ਵਿੱਚ ਹੈਗਾ ਆ ਵੀ ਇਹਦੀ ਸੰਤੁਸ਼ਟੀ ਨਹੀਂ ਹੈਗੀ ਮਨ ਦੀ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਸਰ
0: ਜੀ,
1: ਅੱਜ ਤੱਕ ਸਾਨੂੰ ਇਹ ਨਹੀਂ ਸੀ ਪਤਾ ਕਿ ਮਤਲਬ ਨਿਤੀਸ਼ ਕੁਮਾਰ ਦਾ ਬੇਟਾ ਜਿਹੜਾ ਆ ਉਹ ਕੀ ਕਰਦਾ ਆ। ਕਹਿੰਦੇ ਸੀ ਜੀ ਉਹ ਪੋਲੀਟਿਕਸ ਤੋਂ ਦੂਰ ਆ ਜੀ, ਉਹ ਸੋਫਟਵੇਅਰ ਇੰਜੀਨੀਅਰ ਆ ਜੀ, ਕੋਈ ਕਹਿੰਦੇ ਸੀ ਉਹਦਾ ਬਾਹਰ ਬਿਜ਼ਨਸ ਆ ਜੀ, ਤੇ ਨਿਤੀਸ਼ ਕੁਮਾਰ ਵੀ ਕਮਾਂਡ ਕਰਦਾ ਸੀ ਪੂਰੀ ਜੀ। ਅੱਜ ਜਦੋਂ ਉਹਨੇ ਜਿਹੜਾ ਹੈਗਾ ਆ ਰਾਜ ਸਭਾ ਚ ਜਾ ਕੇ ਤੇ ਆਪਣਾ ਬੱਚਾ ਜਿਹੜਾ ਆ ਉਹ ਲਿਆਂਦਾ ਆ ਉਹਨੂੰ ਸਾਹਮਣੇ ਲੋਕਾਂ ਦੇ, ਤੇ ਉਹ ਤੋਂ ਪਤਾ ਲੱਗ ਜਾਂਦਾ ਹੈਗਾ ਆ ਵੀ ਭਾਈ ਜਿਹੜਾ ਆ ਇਹ ਸੇਫ ਜ਼ੋਨ ਦੇ ਵਿੱਚ ਰਹਿਣ ਵਾਲਿਆਂ ਦੇ ਅੰਦਰ ਜਿਹੜੇ ਆ ਉਹ ਕਿੰਨੇ ਖੋਖਲੇ ਹੈਗੇ ਆ ਜੀ। ਤੇ ਤੁਸੀਂ ਦੇਖੋ ਨਾ ਮੁੰਡੇ ਕੋਲੋਂ ਕਦੇ ਤੁਰਿਆ ਨੀ ਜਾਂਦਾ, ਝੁਕਿਆ ਨੀ ਜਾਂਦਾ, ਆਪ ਕਦੀ ਉਹ ਬੈਠਾ ਬੈਠਾ ਝੋਕਾ ਲੱਗ ਜਾਂਦਾ ਜੀ ਉਹਦਾ
0: ਜੀ,
1: ਤੇ ਉਹ ਮੇਰੇ ਵਾਂਗੂ ਸਾਰੇ ਸਰਵ ਗੁਣ ਸੰਪੰਨ ਹੀ ਆ ਜੀ ਉਹ। ਇਸ ਕਰਕੇ ਇਸ ਚੀਜ਼ਾਂ ਤੋਂ ਤਾਂ ਬੰਦਾ ਥੋੜਾ ਜਿਹਾ ਬਚ ਕੇ ਹੀ ਰਵੇ ਤੇ ਠੀਕ ਹੈ ਜੀ।
0: ਬਿਲਕੁਲ,
1: ਕੰਟੈਂਟਮੈਂਟ ਆਫ ਮਾਇੰਡ ਜ਼ਰੂਰ ਹੋਣਾ ਚਾਹੀਦਾ ਸਰ, ਮੇਰੀ ਇਹ ਸੋਚ ਹੈ।
0: ਬਿਲਕੁਲ ਜੀ, ਤੇ ਸੈਣੀ ਸਾਹਿਬ ਤੁਸੀਂ ਕਰਤਾਰਾਂ ਦੀ ਤੇ ਇਤਿਹਾਸ ਦੀ ਗੱਲ ਕੀਤੀ ਹੈ, ਪੁਨਰ ਸੁਰਜੀਤੀ ਤੇ ਗੱਲ ਕਰਦੇ ਆ ਥੋੜੀ ਜਿਹੀ, ਤੇ ਉਹਦੇ ਵਿੱਚ ਦੇਖੋ ਜੋ ਕੁਝ ਵਾਪਰ ਰਿਹਾ ਜਾਂ ਮਨਪ੍ਰੀਤ ਆਲੀ ਸਾਹਿਬ ਵੀ ਦੇ ਗਏ ਨੇ ਅਸਤੀਫਾ, ਤੇ ਹੁਣ ਦੇਖਦੇ ਆ ਕਿੱਧਰ ਨੂੰ ਜਾਂਦੇ ਆ। ਦੋ ਹੀ ਆਪਸ਼ਨ ਨੇ, ਜਾਂ ਤਾਂ ਅਕਾਲੀ ਦਲ ਦੇ ਵਿੱਚ ਵਾਪਸੀ, ਉਹ ਬਾਦਲ ਸਾਹਿਬ ਕਹਿੰਦੇ ਨੇ ਕਿ ਪਾਏ ਤਾਂ ਇਹਨੂੰ ਵਾਪਸ ਲੈਣਾ ਨੀ ਜਿਹੜੀਆਂ ਮੇਰੀਆਂ ਸ਼ਰਤਾਂ ਨੇ, ਤਾਂ ਦੂਸਰੇ ਪਾਸੇ ਆਪਣੇ ਅੰਮ੍ਰਿਤਪਾਲ ਹੁਣਾਂ ਵਾਲੀ ਪਾਰਟੀ ਦੇ ਵੱਲ ਨੂੰ ਹੀ ਰੁੱਖ ਕਰਨਗੇ, ਕਿਤੇ ਨਾ ਕਿਤੇ ਚੌਧਰ ਦਾ ਮਸਲਾ ਉਧਰ ਵੀ ਹੈ। ਤੇ ਕਿਵੇਂ ਦੇਖਦੇ ਹੋ ਇਹ ਸਾਰਾ ਕੁਝ ਜਿਹੜਾ 2 ਦਸੰਬਰ ਤੋਂ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਵਾਹ ਵਾਸਤਾ ਸਾਰੀਆਂ ਚੀਜ਼ਾਂ, ਅੱਜ ਗਿਆਨੀ ਹਰਪ੍ਰੀਤ ਸਿੰਘ ਹੁਣੀ ਵੀ ਇਹਨਾਂ ਦੇ ਉੱਤੇ ਹੀ ਉਂਗਲ ਉਠਾ ਰਹੇ ਨੇ, ਕਿੱਥੇ ਗਏ ਸਾਰੇ ਜੀ ਉਹ ਚੀਜ਼ਾਂ ਜਿਹੜੀਆਂ ਲੈ ਕੇ ਤੁਰੇ ਸੀ ਜਾਂ ਜੋ ਹਾਲਾਤ ਨਜ਼ਰ ਆਉਂਦੇ ਨੇ ਅੱਗੇ?
1: ਸਰ ਗੱਲ ਏਦਾਂ ਹੈਗੀ ਸੀ, ਜੇ ਤਾਂ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਹੈਗਾ ਆ ਵੀ 4-5 ਸਾਲ ਵਾਸਤੇ ਜਿਹੜਾ ਹੈ ਨਾ ਅੰਡਰਗਰਾਊਂਡ ਹੀ ਹੋ ਜਾਂਦੇ ਫੈਸਲਾ ਦੇ ਕੇ
0: ਜੀ,
1: ਤੇ ਇਹ ਫੈਸਲਾ ਮੰਨਿਆ ਜਾਣਾ ਸੀ ਵੀ ਹਾਂ ਜੀ ਵੀ ਲੋਕ ਹਿੱਤ ਵਿੱਚ ਦਿੱਤਾ ਸੀ, ਪੰਥ ਦੇ ਹਿੱਤ ਵਿੱਚ ਦਿੱਤਾ ਸੀ। ਉਹਨਾਂ ਨੇ ਤਾਂ ਕਿਹਾ ਵੀ ਹਾਂ ਜੀ ਵੀ ਆ ਵੱਖਰੇ ਚੁੱਲ੍ਹੇ ਨਹੀਂ ਬਾਲਣੇ ਜੀ,
0: ਜੀ
1: ਠੀਕ ਹੈ ਜੀ। ਉਹਨਾਂ ਨੇ ਤਾਂ ਹਾਂ ਜੀ ਪੁਰਾਣੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਇਖਲਾਕੀ ਤੌਰ ਤੇ ਜਿਹੜਾ ਆ ਰਾਈਟ ਗੁਆ ਚੁੱਕੀ ਆ ਜੀ। ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਬਥੇਰਾ ਕਿਹਾ ਹਰਵੀਰ ਬਾਦਲ ਦੇ ਚੁੱਲ੍ਹੇ ਤੇ ਪਾਣੀ ਪੂਣੀ ਵੀ ਪਾਇਆ ਜਾ ਕੇ ਬੰਦ ਕਰ, ਨਹੀਂ ਤਾਂ ਇਹਨਾਂ ਬੰਦਿਆਂ ਨੂੰ ਵੀ ਅੱਗ ਸਕਾ ਨਾਲ, ਹਾਂਜੀ ਤੂੰ ਪਿੱਛੇ ਹੱਟ ਅੱਗ ਬਾਲਣ ਵਾਲਾ ਕੋਈ ਹੋਰ ਹੋਊਗਾ ਜੀ, ਮੈਂ ਅੱਗ ਬਾਲ ਲਈ ਮੈਂ ਤਾਂ। ਉਹ ਜਦੋਂ ਉਹਨੇ ਆਪਣੇ ਚੁੱਲ੍ਹੇ ਤੇ ਚੜ੍ਹਨ ਨੀ ਦਿੱਤੇ ਤੇ ਇਹਨਾਂ ਨੇ ਜਿਹੜਾ ਕਾਜੀ ਹੁਕਮ ਸੁਣਾਉਣ ਵਾਲਾ ਸੀ ਉਹਨੇ ਆਪਣਾ ਚੁੱਲ੍ਹਾ ਬਾਲ ਲਿਆ,
0: ਉਹਨਾਂ ਨੇ ਚਾਹ ਧਰ ਲਈ ਸੀ, ਪਹਿਲਾਂ ਚਾਹ ਧਰ ਲਈ ਸੀ, ਲੌਂਗ ਲੈਚੀਆਂ ਪਾ ਲਈਆਂ ਸੀ ਨਾ ਵਿੱਚ ਜੀ।
1: ਪਰ ਇਹ ਸਭ ਉੱਥੋਂ ਇਹਨਾਂ ਦਾ ਮੈਲਾ ਫਾਈਟ ਜਿਹੜਾ ਹੈਗਾ ਵੀ ਜਿਸ ਦਿਨ ਇਹ ਫੀਲ ਤੇ ਬੈਠੇ ਸੀ ਹਾਂਜੀ
0: ਜੀ,
1: ਉਦਣ ਇਹਨਾਂ ਦੇ ਮਨ ਦੇ ਵਿੱਚ ਖੋਟ ਸੀ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਸੀ
0: ਜੀ।
1: ਉਸ ਪਾਰਟੀ ਦਾ ਸਰ ਹਸ਼ਰ ਕਦੀ ਵੀ ਜਿਹੜਾ ਆ ਠੀਕ ਨਹੀਂ ਹੋ ਸਕਦਾ ਜਿਹਦੀ ਬੁਨਿਆਦ ਝੂਠ ਤੇ ਤੇ ਜਾਂ ਚਲਾਕੀ ਤੇ ਰੱਖੀ ਗਈ। ਇਹ ਚਲਾਕੀ ਤੇ ਝੂਠ ਜਿਹੜਾ ਹੈਗਾ ਆ ਫਰੇਮ ਦੇ ਉੱਤੇ ਜਿਹੜਾ ਹੈਗਾ ਲੋਕਾਂ ਨੂੰ ਭਰਮ ਚ ਪਾ ਕੇ ਤੇ ਗੁਰੂ ਦਾ ਹੁਕਮ ਸੀ ਜੀ 2 ਦਸੰਬਰ ਦਾ

0: ਹੁਕਮਨਾਮਾ ਨਹੀਂ ਉਹਨਾਂ ਨੇ ਮੰਨਿਆ। ਤੁਸੀਂ ਦੱਸੋ ਆਪਣੇ ਜਿਹੜੀ ਹੈਗਾ ਗੁਰੂ ਸਾਹਿਬ ਦੀ ਹਜ਼ੂਰੀ ਚ ਖੜ ਕੇ ਕਹਿ ਦਿਓ ਇੰਨੀ ਗੱਲ ਪਏ ਭਾਈ, ਜਿਹੜਾ ਹੁਕਮਨਾਮਾ ਜਦੋਂ ਕੀਤਾ ਸੀ ਸਾਡੇ ਮਨ ਦੇ ਵਿੱਚ ਏਦਾਂ ਦਾ ਕੋਈ ਕਪ ਨਹੀਂ ਸੀ, ਨਾ ਅਸੀਂ ਜਿਹੜਾ ਹੈਗਾ ਆ ਕੋਈ ਸੋਚਿਆ ਸੀਗਾ
1: ਜੀ।
0: ਇਹ ਤਾਂ ਪਹਿਲਾਂ ਮੀਟਿੰਗਾਂ ਹੋਣ ਲੱਗੀਆਂ ਸੀ ਵੀ ਤੁਸੀਂ ਏਦਾਂ ਕਰਕੇ ਦਰਖਾਸਤ ਲਿਆਇਓ ਮੇਰੇ ਕੋਲ, ਮੈਂ ਫਿਰ ਜਿਹੜਾ ਹੈਗਾ ਆ ਸੁਖਬੀਰ ਬਾਦਲ ਨੂੰ ਸਮਨ ਕਰ ਲਊਗਾ, ਫੇਰ ਆਪਾਂ ਉਹਨੂੰ ਇਸ ਤਰੀਕੇ ਨਾਲ ਫੈਸਲਾ ਦੇ ਦਿਆਂਗੇ। ਸਰ ਜੇ ਕੌਂਸਪੀਰੇਸੀ ਇਹਨਾਂ ਨੇ ਆਪ ਡਿਬੇਟ ਕੀਤੀ ਸੀ ਜੀ ਉੱਥੇ ਰੇਡੀਓ ਉੱਥੇ ਟੀਵੀ ਤੇ ਆ ਕੇ ਜੀ, ਤੇ ਉਹ ਸਾਰਾ ਕੁਛ ਦਾ ਜੰਗ ਜਾ ਰਹੇਗਾ ਜੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਦੀ ਵੀ ਪੋਲੀਟੀਕਲ ਸਜ਼ਾ ਨਹੀਂ ਲੱਗਦੀ ਹੈਗੀ, ਨਾ ਸ੍ਰੀ ਅਕਾਲ ਤਖ਼ਤ ਸਾਹਿਬ ਪੋਲੀਟੀਕਲ ਮਾਮਲਿਆਂ ਚ ਇੰਟਰਫੇਅਰ ਕਰ ਰਹੇ ਸੀ
1: ਜੀ।
0: ਉਹ ਸਿਰਫ ਇੱਕ ਉਹ ਗਾਈਡ ਦੇ ਤੌਰ ਤੇ ਜਿਹੜਾ ਹੈਗਾ ਗਾਈਡ ਕਰ ਰਹੇ ਸੀ ਜੀ, ਤੇ ਉਹ ਪਾਵਰ ਇੰਨੀ ਜ਼ਿਆਦਾ ਹੈਗੀ ਸੀ ਕਿ ਉਹ ਜਿਹਨੂੰ ਮਰਜ਼ੀ ਜਿਹੜਾ ਹੈਗਾ ਆ ਵੀ ਜੇ ਅਗਲਾ ਬੰਦਾ ਕੋਈ ਕਹਿਣਾ ਦੇ ਵਿੱਚ ਨਹੀਂ ਆਉਂਦਾ ਹੈਗਾ ਆ ਤੇ ਉਹਨੂੰ ਸਮਨ ਵੀ ਕਰ ਸਕਦਾ ਸੀ, ਪੰਥ ਚੋਂ ਛੇਕ ਵੀ ਸਕਦਾ ਸੀ
1: ਜੀ,
0: ਤੇ ਉਹਨੂੰ ਧਾਰਮਿਕ ਸਜ਼ਾ ਵੀ ਲਾ ਸਕਦਾ ਸੀ।
1: ਬਿਲਕੁਲ
0: ਦੇਖੋ ਸਰ, ਸਮਾਜ ਤੋਂ ਹਟ ਕੇ ਰਹਿਣਾ ਸਭ ਤੋਂ ਵੱਡਾ ਜਿਹੜੀ ਸਜ਼ਾ ਹੁੰਦੀ ਆ ਵੀ ਤੁਹਾਨੂੰ ਨਾ ਕੋਈ ਬੁਲਾਵੇ ਨਾ ਰੋਟੀ ਬੇਟੀ ਦੀ ਸਾਂਝ ਨਹੀਂ ਹੋਊਗੀ ਜੀ, ਉਹ ਕਿੱਡੀ ਵੱਡੀ ਸਜ਼ਾ ਹੈਗੀ ਆ ਜੀ। ਸਮਾਜ ਤੋਂ ਹਟ ਕੇ ਤੁਹਾਨੂੰ ਬਿਲਕੁਲ ਆਈਸੋਲੇਟ ਕਰ ਦੇਣਾ, ਉਹ ਤੋਂ ਹਰ ਕੋਈ ਬਚਦਾ ਜੀ। ਤੇ ਨਾਲੇ ਇਹ ਹੈਗਾ ਹੀ ਆ ਕਿ ਗੁਰੂ ਦੇ ਦਰ ਤੋਂ ਤੋਹਮਤ ਲਵਾ ਕੇ ਕੋਈ ਵੀ ਮਤਲਬ ਜਿਹੜਾ ਹੈਗਾ ਯਾਰ ਰਾਜੀ ਨਹੀਂ ਹੁੰਦਾ, ਅਗਲਾ ਕਹਿੰਦਾ ਭਾਈ ਇਹ ਕੰਮ ਨਹੀਂ ਹੋਣਾ ਚਾਹੀਦਾ ਮੇਰੇ ਨਾਲ
1: ਜੀ।
0: ਸੋ ਇਸ ਕਰਕੇ ਇਹਨਾਂ ਦੇ ਮਨ ਦੇ ਵਿੱਚ ਮਹਿਲਾ ਫਾਈਡ ਸੀ, ਫੇਰ ਮੁੜ ਕੇ ਇਹਨਾਂ ਨੇ ਔਖੇ ਸੌਖੇ ਹੋ ਕੇ ਜਿਹੜਾ ਹੈਗਾ ਜੀ ਪਾਰਟੀ ਬਣਾਈ ਉਹਨਾਂ ਨੇ ਸੋਚਿਆ ਕਿ ਇੱਦਾਂ ਕਰਕੇ ਬੜੇ ਢੰਗ ਦੇ ਨਾਲ ਉਹਨਾਂ ਨੇ, ਮੈਂ ਮਤਲਬ ਆਪ ਹੈਰਾਨ ਹੋਇਆ ਵੀ ਹਾਂ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਆਪਣਾ ਨਾਂ ਪਿੱਛੇ ਕਰ ਲਿਆ ਆ ਜੀ। ਮੈਂ ਕਿਹਾ ਇਹ ਕਿੱਦਾਂ ਹੋ ਸਕਦਾ, ਇਸ ਬੰਦੇ ਨੇ ਏਡਾ ਵੱਡਾ ਡਰਾਮਾ ਰੱਖਿਆ ਸਾਰਾ ਇਸੇ ਕੰਮ ਲਈ ਰੱਖਿਆ ਸੀ, ਇਹਨੇ ਤਾਂ ਸੁਖਬੀਰ ਬਾਦਲ ਦੀ ਜਗ੍ਹਾ ਲੈਣੀ ਸੀ। ਉਹਨੇ ਫਿਰ ਜਦੋਂ ਦੇਖਿਆ ਬਾਅਦ ਦੇ ਵਿੱਚ ਜਿਹੜਾ ਉਸ ਮੂਵ ਦੇ ਵਿੱਚ ਭੋਲੇ ਬੰਦੇ ਸਾਡੇ ਆ ਗਏ ਹੈਗੀ, ਉਹਨਾਂ ਨੇ ਫਿਰ ਮੁੜ ਕੇ ਕਿਹਾ ਤਾਂ ਨਹੀਂ ਗਿਆਨੀ ਜੀ ਤੁਸੀਂ ਲੀਡ ਕਰੋ ਜੀ। ਗਿਆਨੀ ਜੀ ਜਿੱਦਾਂ ਹੀ ਫਿਰ ਕੁਰਸੀ ਤੇ ਬੈਠੇ ਉਹਨਾਂ ਨੇ ਕਿਹਾ ਹੁਣ ਇੱਕ ਤੈਨੂੰ ਗ੍ਰੰਥੀ ਸਿਆਸਤ ਦੱਸੂ ਕੀ ਹੁੰਦੀ ਆ, ਤੇਰਾ ਅਸੀਂ ਦਫ਼ਤਰ ਵੀ ਖੋਵਾਂਗੇ ਹੈ ਜੀ, ਸਾਰਾ ਕੁਛ ਤੇ ਖੋ ਲੈਣਾ ਅਸੀਂ ਹੈ ਜੀ। ਪਹਿਲਾਂ ਕਦੀ ਤੇ ਹਾਂ ਜੀ ਕੋਈ ਵਿਚਿੱਤਰ ਸਿੰਘ ਤੇਰੇ ਬਰਛੀ ਮਾਰੂਗਾ ਸਿਰ ਦੇ ਵਿੱਚ ਹੈ ਜੀ, ਏਦਾਂ ਦੀਆਂ ਗੱਲਾਂ ਤਾਂ ਇਹ ਕਰਦੇ ਰਹੇ ਜੀ, ਗਾਲੀ ਗਲੋਚੇ ਕਰਦੇ ਰਹੇ ਆ ਜੀ, ਕਿਹੜੇ ਕਿਰਦਾਰ ਦੀ ਗੱਲ ਕਰਦੇ ਆਪਾਂ। ਸੋ ਇਸ ਕਰਕੇ ਪੁੰਨਰ ਸਿੰਘ ਦਾ ਜਿਹੜਾ ਆ ਬੇਸ ਹੀ ਸਰ ਝੂਠ ਦੇ ਉੱਤੇ ਟਿਕਿਆ ਆਇਆ ਸੀਗਾ, ਤੇ ਉਹਦੇ ਵਿੱਚੋਂ ਹੌਲੀ ਹੌਲੀ ਸਾਰੇ ਦਾਣੇ ਕੇਰੀ ਜਾਣੇ ਜੀ, ਰਕੜਾ ਵੀ ਚੱਲ ਗਏ ਜੀ, ਤੇ ਇਧਰੋਂ ਜੀ ਆਜ਼ਾਦੀ ਹੋਣੀ। ਹਾਂਜੀ ਇੱਕ ਚੀਜ਼ ਆਜ਼ਾਦੀ ਹੋਣਾ ਨੇ ਮਤਲਬ ਵੀਡੀਓ ਪਾ ਕੇ ਕਲੀਅਰ ਜ਼ਰੂਰ ਕੀਤੀ ਆ ਵੀ ਨਾ ਤਾਂ ਮੈਂ ਬੀਜੇਪੀ ਚ ਜਾਵਾਂ ਤੇ ਨਾ ਮੈਂ ਜਾਵਾਂ ਕਾਂਗਰਸ ਚ ਤੇ ਨਾ ਜਾਵਾਂ ਮੈਂ ਆਮ ਆਦਮੀ ਪਾਰਟੀ ਚ, ਅਕਾਲੀ ਦਲ ਚ ਤਾਂ ਉਹਨਾਂ ਨੇ ਜਾਣਾ ਕੀ ਆ ਜੀ, ਤੇ ਫਿਊਚਰ ਦੀ ਕਿਹੜੀ ਗੱਲ ਹੈਗੀ ਆ ਜੀ। ਫਿਊਚਰ ਜਿਹੜਾ ਹੈਗਾ ਆ ਉਹਨਾਂ ਦਾ ਆਪਣਾ ਇੰਡੀਪੈਂਡੈਂਟ ਹੋਲਡ ਹੈਗਾ ਆ ਜੀ, ਉਹ ਇਸੇ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਅਜੇ ਤੱਕ ਆਜ਼ਾਦ ਛੱਡਿਆ ਆ, ਉਹਨਾਂ ਦੀ ਸੋਚ ਜਿਹੜੀ ਹੈਗੀ ਆ ਉਹਨਾਂ ਦੀ ਉਧਰ ਹੀ ਆ ਜਾਣ ਦੀ ਜੀ, ਵੀ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਵੱਲ ਜਿਹੜਾ ਹੈਗਾ।
1: ਉਧਰ ਸੈਣੀ ਸਾਹਿਬ ਦੇਖ, ਉਧਰ ਤਾਂ ਜਿੱਦਾਂ ਹੁਣ ਦੇਖੋ ਆਪਣੇ ਸੀਗੇ ਸਿਮਰਜੀਤ ਸਿੰਘ ਮਾਨ ਸਾਹਿਬ ਸੀਗੇ ਜਾਂ ਕੁਝ ਵੀ ਸੀਗੇ, ਕਿੰਨਾ ਲੰਮਾ ਸਮਾਂ ਉਹ ਸਿੱਖ ਸਿਆਸਤ ਕਰਦੇ ਰਹੇ ਨੇ, ਇਹ ਚਲੋ ਮਤਲਬ ਕਿ ਕਹਿ ਲਓ ਕਿ ਗਰਮ ਸਿਆਸੀ ਜਿਹੜੇ ਕਹਿ ਸਕਦੇ ਆ ਖਿਆਲਾਂ ਦੇ, ਤਾਂ ਉਹਨਾਂ ਨੇ ਕੀ ਖੱਟਿਆ ਆਪਣੀ ਸਾਰੀ ਉਮਰ ਦੇ ਵਿੱਚ? ਚਲੋ ਪੈਸਾ ਤੇ ਲਾਜਾ ਆਪਣਾ ਸਾਰਾ ਬਿਜ਼ਨਸ ਜ਼ਰੂਰ ਉਹਨਾਂ ਨੇ ਕ੍ਰੀਏਟ ਕੀਤਾ, ਉਹ ਪਿਛੋਕੜ ਦੇ ਵਿੱਚੋਂ ਵੀ ਕਾਫੀ ਰਜਵਾੜਾ ਸ਼ਾਹੀ ਸਿਸਟਮ ਦੇ ਵਿੱਚ ਰਹੇ ਨੇ, ਤਾਂ ਪਰ ਮਨਪ੍ਰੀਤ ਆਲੀ ਉਹਨਾਂ ਦਾ ਜਿਹੜਾ ਦੇਖਦੇ ਆ ਤਾਂ ਜਾਂ ਅੰਮ੍ਰਿਤਪਾਲ ਜਾਂ ਜਿੰਨੀ ਵੀ ਜਿਹੜੀ ਹੈ ਗਰਮ ਸਿੱਖ ਸਿਆਸਤ ਹੈ, ਉਹਨਾਂ ਨੇ ਕੀ ਖੱਟਿਆ ਕੀ ਹੈ ਜਾਂ ਆਪਣੀ ਕੋਈ ਸੀਟ ਕੱਢ ਸਕੇ ਨੇ ਜਾਂ ਕੁਝ ਕੀਤਾ? ਚਲੋ ਆਹ ਇਮੋਸ਼ਨਲ ਪੱਖ ਤੋਂ ਅੰਮ੍ਰਿਤਪਾਲ ਜਾਂ ਆਪਣੇ ਉਹ ਬੇਅੰਤ ਸਿੰਘ ਉਹਨਾਂ ਦੇ ਜਿਹੜੇ ਨੇ ਉਹਨਾਂ ਦੇ ਜ਼ਰੂਰ ਉਹ ਚੀਜ਼ਾਂ ਕਰ ਗਏ ਨੇ, ਪਰ ਦੋ ਸੀਟਾਂ, ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਚੀਜ਼ਾਂ ਦੇ ਬਾਰੇ ਸੋਚਦੇ ਨੇ, ਇਸ ਪਾਸੇ ਨੂੰ ਜਾਂਦੇ ਆ ਜੋ ਧਰਮ ਦੇ ਵਿੱਚ ਹਾਲਾਤ ਹੋ ਰਹੇ ਨੇ, ਜੇ ਧਰਮ ਦੇ ਪੱਖ ਤੋਂ ਸੋਚਿਆ ਜਾਵੇ?
0: ਪਰ ਇਹ ਸਭ ਗੱਲ ਤੁਹਾਡੀ ਠੀਕ ਹੈਗੀ ਆ, ਆਲੀ ਸਾਹਿਬ ਦੀ ਤੇ ਸੋਚਣਗੇ ਕਿ ਜੇ ਮੈਂ ਸਬੋਰਡੀਨੇਸ਼ਨ ਮੰਨਦਾ ਆ ਕਿਸ ਬੰਦੇ ਦੀ ਮੰਨਦਾ ਆ, ਉਹਦੀ ਕੁਆਲੀਫਿਕੇਸ਼ਨ ਕੀ ਹੈਗੀ ਆ ਤੇ ਲੋਕਾਂ ਦੇ ਵਿੱਚ ਕਿੰਨਾ ਕੁ ਪ੍ਰਵਾਨ ਹੋਊਗਾ ਜੀ। ਉਹ ਇਸ ਵੇਲੇ ਤਾਂ ਹਵਾ ਬਣੀ ਆ, ਤੇ ਪਹਿਲਾਂ ਹਵਾ ਬਣਾਈ ਗਈ ਸੀਗੀ ਜਦੋਂ ਲਿਆਂਦਾ ਸੀ ਇਹਨਾਂ ਨੂੰ, ਉਦੋਂ ਹਵਾ ਬਣਾਈ ਗਈ ਸੀਗੀ, ਉਹ ਏਜੰਸੀ ਦਾ ਜਿਹੜਾ ਕੰਮ ਸੀਗਾ ਜੀ, ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਜੀ ਚਲੋ ਉਹਨਾਂ ਨੇ ਹੋਰ ਨੀ ਕੁਛ ਤੇ ਡਿਬਰੂਗੜ੍ਹ ਬੰਦ ਕਰ ਦਿੱਤੇ ਜੀ, ਤੇ ਉਹ ਜਦੋਂ ਸਿਆਸਤ ਨੂੰ ਠੀਕ ਲੱਗੂਗਾ ਜੀ ਉਦੋਂ ਉਹਨਾਂ ਨੂੰ ਬੁਲਾ ਲੈਣਗੇ ਜੀ, ਜਾਂ ਉਹਨਾਂ ਦਾ ਕੋਈ ਚਲਾ ਦੇਣਗੇ ਜੇਲ ਵਗੈਰਾ। ਹਜੇ ਤਾਂ ਜਿਹੜਾ ਆ ਇਸ ਚੀਜ਼ ਨੂੰ ਅਵਾਇਡ ਕਰਦੇ ਆ ਜੀ, ਹਾਂ ਜੀ ਇਸ ਚੀਜ਼ ਦੇ ਉੱਤੇ ਜਿਹੜਾ ਆ ਉੱਥੇ ਤੱਕ ਹੀ ਫੋਕਸ ਰਵੇ ਤੇ ਮੈਡੀਕਲ। ਕਹਿੰਦੇ ਤਾਂ ਇਹੀ ਆ ਨਾ ਜੀ, ਜਿਹੜਾ ਸਖ਼ਤ ਮਿਜ਼ਾਜ ਰੱਖਦੇ ਹੈਗੇ ਗਰਮ ਖਿਆਲੀ ਲੋਕ ਆ ਤੇ ਉੱਥੇ ਤੱਕ ਹੀ ਸੀਮਤ ਰਹਿਣਗੇ, ਆਪਣਾ ਇਕੱਠੇ ਹੀ ਰਹਿਣ ਜਿੱਥੇ ਹੈਗੇ ਆ
1: ਜੀ।
0: ਹਾਂਜੀ ਉਸੇ ਤਰੀਕੇ ਨਾਲ ਪੰਜਾਬ ਦੀ ਜਿਹੜੀ ਆ ਦਸ਼ਾ ਦੁਸ਼ਾ ਤੈਅ ਹੋ ਜਾਊਗੀ ਜੀ।
1: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਆਪਣੇ ਜਾਂਦੇ ਜਾਂਦੇ ਜ਼ਰੂਰ ਪੁੱਛਾਂਗਾ, ਜੋ ਕਾਂਗਰਸ ਬੀਜੇਪੀ ਆਰ ਐਸ ਐਸ ਦੇ ਨਾਲ ਆਪਣਾ ਕਹਿ ਸਕਦੇ ਆ ਮੱਥਾ ਲਾਉਂਦੇ ਆ ਰਾਹੁਲ ਗਾਂਧੀ ਸਾਹਿਬ, ਸ਼ੁਰੂ ਤੋਂ ਲਾਉਂਦੇ ਆ ਰਹੇ ਨੇ, ਪਰ ਇਹ ਜਿਹੜਾ ਬੀਜੇਪੀ ਤੇ ਨਾਲ ਆਰ ਐਸ ਐਸ ਦੋਵੇਂ ਜਿਹੜੀਆਂ ਨੇ ਉਹਦੇ ਉੱਤੇ ਸ਼ਬਦੀ ਜਿਹੜਾ ਜੋ ਚੀਜ਼ਾਂ ਕਰ ਰਹੇ ਨੇ, ਕਿਵੇਂ ਦੇਖਦੇ ਹੋ ਸਾਰਾ ਮਸਲਾ, ਕਿੱਦਾਂ ਨਜ਼ਰ ਆਉਂਦਾ ਹੈ ਜੀ?
0: ਪਰ ਸਭ ਗੱਲ ਤਾਂ ਹੈਗੀ ਆ ਕਿ ਮੈਂ ਕਦੀ ਵੀ ਰਾਹੁਲ ਗਾਂਧੀ ਦਾ ਸਮਰਥਕ ਨਹੀਂ ਰਿਹਾ
1: ਜੀ,
0: ਪਰ ਅੱਜ ਜੋ ਬੋਲਦਾ ਹੈਗਾ ਆ ਉਹਨੇ ਬਹੁਤ ਦੇਰ ਪਹਿਲਾਂ ਬੋਲਿਆ ਸੀ। ਦੇਖੋ ਅਡਾਨੀ ਨੂੰ ਕਲੀਨ ਚਿੱਟ ਮਿਲ ਗਈ ਨਾ ਜੀ,
1: ਬਿਲਕੁਲ ਮਿਲ ਗਈ
0: ਅਮਰੀਕਾ ਚ। ਅਮਰੀਕਾ ਦਾ ਪ੍ਰੈਜੀਡੈਂਟ ਜਿਹੜਾ ਹੈਗਾ ਆ ਉਹਦਾ ਇੱਕੋ ਹੀ ਧਰਮ ਆ, ਇੱਕੋ ਹੀ ਗੋਡ ਆ, ਉਹ ਆ ਪੈਸਾ
1: ਜੀ।
0: ਤੇ ਨੀਤੀ ਉਹਦੀ ਇਹ ਹੈਗੀ ਆ ਬਿਜ਼ਨਸ ਦੀ ਵਪਾਰ ਦੀ, ਉਹ ਹੈਗੀ ਆ ਬਲੈਕਮੇਲਿੰਗ
1: ਜੀ,
0: ਆਪਣੀਆਂ ਨੀਤੀਆਂ ਆਪਣੀ ਗੱਲ ਮਨਾਉਂਦਾ ਆ ਬਲੈਕਮੇਲ ਕਰਕੇ
1: ਜੀ।
0: ਉਹੀ ਉਹਦਾ ਜਿਹੜਾ ਹੈਗਾ ਜਾਂ ਕੁੰਡਾ ਆ ਜੀ, ਉਹਨਾਂ ਨੇ ਇਹਦੇ ਅਡਾਨੀ ਤੇ ਇਹਦੇ ਭਤੀਜੇ ਸਾਗਰ ਅਡਾਨੀ ਦੇ ਗੱਲ ਚ ਰੱਸੀ ਪਾਈ ਹੋਈ ਸੀ ਜੀ। ਉਹ ਅਲਟੀਮੇਟਲੀ ਜਿਹੜਾ ਆ ਕਿ ਹੁਣ ਅਡਾਨੀ ਹੁਣਾਂ ਨੇ ਜਿਹੜਾ ਆ ਉਹਦੇ ਨਾਲ ਕਮਿਟਮੈਂਟ ਕਰ ਲਈ, ਇੱਕ ਕੰਪਰੋਮਾਈਜ਼ ਹੋ ਗਿਆ ਜਿਹਦੇ ਕਰਕੇ ਕਲੀਨ ਚਿੱਟ ਮਿਲ ਗਈ ਆ ਜੀ। ਤੇ $10 ਅਰਬ ਦਾ ਜਿਹੜਾ ਬਿਜ਼ਨਸ ਆ ਉਹ ਉੱਥੇ ਉਹਨੂੰ ਕਰਨਾ ਹੈਗਾ ਜੀ ਅਡਾਨੀ ਨੇ USA ਚ
1: ਜੀ।
0: ਤੁਸੀਂ ਇਹ ਦੇਖੋ ਨਾ ਵੀ ਦੇਸ਼ ਨੂੰ ਕੀ ਲੱਭਿਆ, ਆਰਥਿਕਤਾ ਇੱਥੇ ਦੀ ਮਾੜੀ ਹੋ ਜਾਣੀ। ਹੁਣ ਮੰਨ ਲਓ $10 ਅਰਬ ਜਦੋਂ ਇੱਥੋਂ ਲੈ ਕੇ ਜਾਂਦੇ ਹੈਗੇ, ਥੋੜਾ ਬਹੁਤਾ ਇੱਥੋਂ ਲੈਣਗੇ, ਥੋੜਾ ਬਹੁਤਾ ਉਦੋਂ ਕੱਢਣਗੇ
1: ਜੀ।
0: ਡਾਲਰ ਦਾ ਰੇਟ ਤਾਂ ਆਪਣੇ ਆਪ ਹੀ ਸਾਡਾ ਜਿਹੜਾ ਹੈਗਾ ਆ, ਸਾਨੂੰ ਤਾਂ ਕਿਹਾ ਜਾਂਦਾ ਹੈਗਾ ਤੁਸੀਂ ਤੇਲ ਨਾ ਵਰਤੋ, ਖਾਣੇ ਵਾਲਾ ਤੇਲ ਨਾ ਵਰਤੋ, ਤੇ ਜਿਹੜੀਆਂ ਚੀਜ਼ਾਂ ਅਸੀਂ ਇੰਪੋਰਟ ਕਰਦੇ ਹੈਗੇ ਆ ਉਹ ਘੱਟ ਤੋਂ ਘੱਟ ਹੋਣ, ਤਾਂ ਕਿ ਜਿਹੜਾ ਆ ਵੀ ਡਾਲਰ ਦਾ ਰੇਟ ਸਥਿਰ ਹੋ ਸਕੇ, ਜਾਂ ਮਤਲਬ ਡਾਲਰ ਦੀ ਸਾਨੂੰ ਘੱਟ ਲੋੜ ਪਵੇ। ਜਦੋਂ ਇਹਨਾਂ ਨੇ ਇੱਥੋਂ ਆਪਣਾ ਮਾਲ ਕੱਢਣਾ ਆ ਤੇ ਇਹਨਾਂ ਦੇ ਰੁਪਈਏ ਥੋੜਾ ਲੈ ਕੇ ਜਾਣੇ ਆ,
1: ਇਹਨਾਂ ਨੇ ਵੀ ਉੱਥੇ ਕਿਤੇ ਗੁੱਸੇ ਦੇ ਵਿੱਚ ਨਾ, ਛੋਟਾ ਵਪਾਰੀ ਜਾਂ ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਨੇ ਵਪਾਰ ਕਰਦੇ ਆ, ਕਾਰੋਬਾਰ ਕਰਦੇ ਆ, ਉਹ ਕਹਿੰਦੇ ਭਾਈ PM ਤਾਂ ਇਹ ਕਹੀ ਜਾਂਦਾ ਭਾਈ ਸਾਡਾ ਤਾਂ ਰਾਸ਼ਨ ਪਾਣੀ ਤਾਂ ਅੱਗੇ ਨਹੀਂ ਜਾਂਦਾ, ਕਿਤੇ ਪਾਸੇ ਲੱਗਦਾ ਆ, ਵਿਹਲੇ ਬੈਠੇ ਆ ਤੇ ਮੱਖੀਆਂ ਮਾਰਦੇ ਆ, ਤੇ ਉੱਤੋਂ ਇਹ ਬਿਆਨ ਇੱਦਾਂ ਦੇ ਦੇਈ ਜਾਂਦੇ ਆ। ਆਰਥਿਕਤਾ ਨੂੰ ਠੀਕ ਤਾਂ ਕੀ ਕਰਨਾ, ਇਹ ਹੋਰ ਬੇੜਾ ਗਰਕ ਕਰਨ ਦੇ ਉੱਤੇ ਸਾਡਾ ਵੀ ਤੁਲੇ ਹੋਏ ਨੇ।
0: ਪਰ ਸਭ ਇਸ ਵੇਲੇ ਲੋਕਾਂ ਨੂੰ ਉਹ ਠੀਕ ਲੱਗ ਰਿਹਾ ਹੈਗਾ ਵੀ ਰਾਹੁਲ ਗਾਂਧੀ ਜੋ ਕਹਿ ਰਹੇ ਆ ਉਹ ਠੀਕ ਕਹਿ ਰਿਹਾ ਆ
1: ਜੀ,
0: ਵੀ ਤੁਸੀਂ ਆਰਥਿਕਤਾ ਕਿੱਥੇ ਪਹੁੰਚ ਗਈ ਆ, ਮਹਿੰਗਾਈ ਕਿੱਥੇ ਪਹੁੰਚ ਗਈ ਹੈਗੀ ਆ ਜੀ। ਕੱਲ ਸਰ ਗੈਸ ਦਾ ਸਿਲੰਡਰ ਨੀ ਲੱਭਦਾ ਪਿਆ ਪੰਜਾਬ ਦੇ ਵਿੱਚ, ਬਾਕੀ ਜਿਹੜਾ ਹੈਗਾ ਆ ਤੇਲ ਵਾਸਤੇ ਫਿਰ ਰਾਸ਼ਨਿੰਗ ਹੋਣ ਲੱਗੀ ਆ। ਤੁਸੀਂ ਆਪ ਤੁਸੀਂ ਜਿਹੜਾ ਹੈਗਾ ਆ ਤੁਹਾਡਾ ਕਿਰਦਾਰ ਕੀ ਆ ਤੁਸੀਂ ਇਹਦੇ ਵਿੱਚ? ਤਾਂ ਸਰ ਹੁਣ ਅੱਜ ਜੋ ਰਾਹੁਲ ਗਾਂਧੀ ਕਹਿ ਰਿਹਾ ਆ ਉਹਦੇ ਵਿੱਚ ਗਲਤ ਕੁਛ ਵੀ ਨਹੀਂ ਗਾ। ਉਹ ਕਹਿੰਦਾ ਇਹਨਾਂ ਨੇ ਮੈਂ ਬਹੁਤ ਦੇਰ ਪਹਿਲਾਂ ਕਿਹਾ ਸੀ ਅਡਾਨੀ ਦਾ ਕੁਛ ਨਹੀਂ ਹੋਊਗਾ, ਔਰ ਉਹਨੇ ਕਿਹਾ ਵੀ ਸੀ ਭਾਈ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਕੰਪਰੋਮਾਈਜ਼ ਗਿਆ, ਹਾਂਜੀ ਆਹ ਲਫ਼ਜ਼ ਉਹਨਾਂ ਨੇ ਵਰਤੇ ਸੀ। ਤੇ ਉਹ ਹੁਣ ਜੋ ਉਹਨੇ ਕਿਹਾ ਸੀਗਾ ਉਹ ਜੇ ਸਾਨੂੰ ਸਾਹਮਣੇ ਦਿਸ ਰਿਹਾ ਹੈਗਾ ਤੇ ਫਿਰ ਅਸੀਂ ਅੱਖਾਂ ਤਾਂ ਨਹੀਂ ਮੀਟ ਸਕਦੇ ਜੀ।
1: ਬਿਲਕੁਲ
0: ਹਾਂਜੀ, ਬਾਕੀ ਜਿਹੜਾ ਹੈਗਾ ਆ ਜੇ ਉਹ ਜੇ ਜੈ ਸ਼੍ਰੀ ਰਾਮ ਕਹਿਣਗੇ ਤੇ ਅਸੀਂ ਵੀ ਜੈ ਸ਼੍ਰੀ ਰਾਮ ਕਹਿ ਦਿਆਂਗੇ, ਪਰ ਸਾਡਾ ਰਾਮ ਉਹਨਾਂ ਦੇ ਰਾਮ ਨਾਲ ਮੇਲ ਖਾਂਦਾ।
1: ਬਿਲਕੁਲ ਹੈ ਜੀ, ਉਹਦੇ ਨਾਲ ਫਰਕ ਥੋੜੀ ਪੈਣ ਲੱਗਿਆ ਸੈਣੀ ਸਾਹਿਬ, ਚਾਹੇ ਜੈ ਸ਼੍ਰੀ ਚਾਹੇ ਵਾਹਿਗੁਰੂ ਕਹਿ ਲੋ, ਚਾਹੇ ਜੋ ਮਰਜ਼ੀ ਕਹੀ ਜਾਓ, ਤੇ ਚਾਹੇ ਭਾਰਤ ਮਾਤਾ ਦੀ ਜੈ ਕਹਿ ਲਈਏ, ਉਹਦੇ ਵਿੱਚ ਲੋਕਾਂ ਦੇ ਜਿਹੜੀਆਂ ਦੁੱਖ ਤਕਲੀਫਾਂ ਨੇ ਉਹ ਤਾਂ ਨੀ ਘੱਟ ਹੋਣੀਆਂ, ਉਹ ਤਾਂ ਫਿਰ ਸਿਸਟਮ ਨੇ ਕੱਟਣੀਆਂ ਨੇ ਜੀ।
0: ਨਹੀਂ ਇਹਨਾਂ ਦੇ ਭਗਤਾਂ ਦੀਆਂ ਘੱਟ ਹੋ ਜਾਂਦੀਆਂ ਜੀ, ਮੈਂ ਮਤਲਬ ਦੇਖਦਾ ਰਹਿੰਦਾ, ਮੈਂ ਦੇਖਦਾ ਰਹਿੰਦਾ ਉਹਨਾਂ ਦੇ ਮੋਬਾਈਲ ਚੈੱਕ ਕਰਦਾ ਰਹਿੰਦਾ ਕਿ ਉਹਦੇ ਵਿੱਚ ਕੀ ਮੈਸੇਜ ਆਇਆ ਆ। ਉਹ ਜਿਸ ਢੰਗ ਨਾਲ ਸਮਝਾਉਂਦੇ ਹੈਗੇ ਨਾ ਜੀ, ਬੰਦਾ ਕਾਇਲ ਹੋ ਜਾਂਦਾ ਵੀ ਹਾਂ
1: ਜੀ ਬਿਲਕੁਲ
0: ਜੀ। ਮੁੜ ਕੇ ਜਿੱਦਾਂ ਹੁਣ ਉਹ ਪੱਤਰਕਾਰ ਦੀਦੀ ਹੈਗੀ ਸੀ, ਉਹਦੇ
1: ਪੋਤੜੇ
0: ਉਹਦੇ ਬੋਲਦੇ ਪਏ ਹੈਗੇ ਆ ਜੀ, ਵੀ ਉਹ ਜਿਹੜੀ ਹੈਗੀ ਆ ਪਹਿਲਾਂ ਹੀ ਸਾਡੇ ਦੇਸ਼ ਦੀ ਆਪੋਜੀਸ਼ਨ ਵੀ ਉਹ ਕੁਛ ਹੀ ਬੋਲਦੀ ਆ ਜੋ ਇਹ ਬੋਲਦੇ ਹੈਗੇ ਆ। ਪੱਤਰਕਾਰ ਬੀਬੀ ਬੋਲਦੀ ਆ ਜੀ ਵੀ ਆਇਆ ਇਹ ਸਪੋਂਸਰ, ਇਹ ਜਿਹੜਾ ਕੁਐਸਚਨ ਸੀ ਉਹ ਕੀਤਾ ਗਿਆ। ਸਰ ਮੇਰੀ ਤਾਂ ਬੇਨਤੀ ਇਹ ਹੈਗੀ ਆ ਕਿ ਤੁਸੀਂ ਇਸ ਕੁਐਸਚਨ ਲਈ ਪ੍ਰਪੇਅਰਡ ਕਿਉਂ ਨਹੀਂ ਸੀ, ਤੇ ਜੇ ਤੁਸੀਂ ਪ੍ਰਪੇਅਰਡ ਨਹੀਂ ਵੀ ਸੀ ਤੇ ਇੱਕਦਮ ਜੇ ਕੋਈ ਏਦਾਂ ਦਾ ਕੁਐਸਚਨ ਆ ਜਾਂਦਾ ਤੇ ਤੁਸੀਂ ਅਗਲੇ ਬੰਦੇ ਨੂੰ ਇੰਨੀ ਗੱਲ ਕਹਿ ਸਕਦੇ ਆ ਵੀ ਭਾਈ ਸਾਡਾ ਦੇਸ਼ ਜਿਹੜਾ ਸੈਕੂਲਰ ਆ ਤੇ ਦੇਸ਼ ਇੱਕ ਸੰਵਿਧਾਨ ਨਾਲ ਚੱਲਦਾ ਆ, ਬਾਕੀ ਜੋ ਕੁਛ ਤੁਸੀਂ ਸੁਣਿਆ ਉਹ ਦੈਟ ਆਲ ਆਰ ਰਿਊਮਰਸ।
1: ਇੰਨੀ ਗੱਲ ਕਹਿ ਕੇ ਆਪਣਾ ਪੀਐਮ ਨਹੀਂ ਛੱਡਿਆ, ਉਹਨਾਂ ਨੇ ਉਹ ਵੀ ਘੇਰ ਲਿਆ, ਭਾਈ ਤੁਸੀਂ ਇਸ ਚੀਜ਼ ਦੀ ਸਪੋਰਟ ਕਿੱਦਾਂ ਕਰ ਰਹੇ ਹੋ, ਅਗਲੇ ਨੂੰ ਜਵਾਬ ਦੇਣੇ ਪਏ ਆ ਖੜ ਕੇ।
0: ਸਰ ਗੱਲ ਤਾਂ ਠੀਕ ਗੱਲ ਹੈਗੀ, ਮੈਂ ਤੁਹਾਨੂੰ ਦੱਸਿਆ ਸੀਗਾ ਕੱਲ ਹੀ, ਇੱਕ ਪੱਤਾ ਨੇ ਆਣਾ ਕਿਸੇ ਦੇ ਘਰ ਚਲ ਜਾਂਦਾ ਰਿਸ਼ਤੇਦਾਰੀ ਦੇ ਵਿੱਚ, ਤੇ ਰਿਸ਼ਤੇਦਾਰ ਨੂੰ ਵੀ ਵਕਤ ਪੈ ਜਾਂਦਾ ਹੁੰਦਾ। ਉਹ ਤਾਂ ਹੁਣ ਸੋਚਦੇ ਹੋਣਗੇ ਵੀ ਇਹਨੂੰ ਇਹਨੂੰ ਸੱਦਿਆ ਕਿਨ ਸੀ, ਇਹਨੇ ਉਹ ਇਨਵਾਈਟ ਕਿਨ ਕੀਤਾ ਸੀ,
1: ਇਹਦਾ ਦੂਜਿਆਂ ਦੀ ਕੁਰਸੀ ਖਤਰੇ ਚ ਪਾ ਦਿੰਦੇ ਨੇ ਆਪਣੀ ਬਚਾਉਂਦੇ ਬਚਾਉਂਦੇ।
0: ਪਰ ਸਾਡੇ ਪ੍ਰਧਾਨ ਮੰਤਰੀ ਆ, ਬਾਹਰ ਜਾ ਕੇ ਜਿਹੜਾ ਹੈਗਾ ਆ, ਜੇ ਕੋਈ ਏਦਾਂ ਦਾ ਇੰਸੀਡੈਂਟ ਹੁੰਦਾ ਆ, ਉਹ ਸਾਡੇ ਲਈ ਵੀ ਸ਼ੇਮਫੁੱਲ ਆ। ਹਾਂਜੀ, ਸਾਡੇ ਬੰਦੇ ਤੇ ਇੰਟੈਲੀਜੈਂਟ ਗਿਣੇ ਜਾਂਦੇ ਹੈਗੇ ਆ ਕਿ ਇੱਕਦਮ ਜਵਾਬ ਦੇ ਹੁੰਦੇ ਹੈਗੇ ਜੀ। ਲੈ ਏਦਾਂ ਦੀ ਗੱਲ ਤੁਸੀਂ ਔਜਲਾ ਸਾਹਿਬ ਨਾਲ ਕਰਕੇ ਦੱਸ ਦਿਓ ਜੀ, ਅਗਲੇ ਬੰਦੇ ਨੂੰ ਰੋਣ ਨਾ ਲਾਵੇ ਉੱਤੇ। ਹਾਂਜੀ, ਉਹ ਬੀਬੀ ਨੇ ਕਹਿਣਾ ਸੀ ਵੀ ਜੋ ਉਹਨੂੰ ਬੀਬੀ ਨੇ ਕਹਿਣਾ ਸੀ ਇੰਡੀਆ ਵਰਗਾ ਤਾਂ ਕੰਟਰੀ ਕੋਈ ਨੀ ਹੈਗਾ, ਮੈਂ ਤਾਂ ਜਰੂਰ ਵਿਜਿਟ ਕਰੂੰਗੀ ਉੱਥੇ। ਹਾਂਜੀ, ਪਰ ਇਹਨਾਂ ਕੋਲ ਜਵਾਬ ਹੀ ਨੀ ਦੇ ਹੋਇਆ, ਉਹਨੂੰ ਸੈਟਿਸਫਾਈ ਨੀ ਕਰ ਸਕੇ ਜੀ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਇੱਕ ਪੰਜਾਬ ਦੀ ਖਬਰ ਲੈ ਲਈਏ ਨਾਲ ਨਾਲ, ਜੋ ਚਾਹੇ ਉਹ ਹਰਿਆਣਾ ਸਰਕਾਰ ਆ, ਉੱਥੇ ਬੀਜੇਪੀ ਦੀ ਸਰਕਾਰ, ਇੱਥੇ ਆਮ ਆਦਮੀ ਪਾਰਟੀ ਦੀ ਆ ਪੰਜਾਬ ਚ, ਜਿਹੜਾ ਮੈਡੀਕਲ ਸਹੂਲਤਾਂ ਨੇ ਸਰਕਾਰੀ, ਜਾਂ ਤਿੰਨ ਚੀਜ਼ਾਂ ਚਾਹੀਦੀਆਂ ਮੇਨ ਤਾਂ, ਚਲੋ ਰੋਜ਼ੀ ਰੋਟੀ ਕੱਪੜਾ ਮਕਾਨ ਜਾਂ ਸਿਹਤ ਸਹੂਲਤ ਜਾਂ ਸਿੱਖਿਆ ਹੋ ਗਈ, ਇਹ ਜਿਹੜੀਆਂ ਮੁੱਢਲੀਆਂ ਸਾਡੀਆਂ ਜ਼ਰੂਰਤਾਂ ਨੇ, ਪਰ ਉਹ ਹੀ ਨਹੀਂ ਹਜੇ ਤੱਕ 80 ਸਾਲਾਂ ਦੇ ਵਿੱਚ ਪੂਰੀਆਂ ਹੋ ਸਕੀਆਂ। ਜਿਹੜੇ ਦਾਅਵੇ ਤੇ ਵਾਅਦੇ ਜਾਂ ਕਲੀਨਿਕ ਜਿਹੜੇ ਚਲਾਏ ਜਾ ਰਹੇ ਨੇ, ਪਰ ਸਰਕਾਰੀ ਹਸਪਤਾਲਾਂ ਦੇ ਵਿੱਚ ਨਾ ਤਾਂ ਸਪੈਸ਼ਲਿਸਟ ਨਜ਼ਰ ਆਉਂਦੇ ਆ, ਤੇ ਨਾ ਹੀ ਉੱਥੇ ਦੀਆਂ ਜਿਹੜੀਆਂ ਦੋ ਤਿੰਨ ਜਿਹੜੀਆਂ ਮੇਨ ਮਸ਼ੀਨਾਂ ਹੁੰਦੀਆਂ ਆ, ਉਹ ਜਿਹੜੀਆਂ ਜਾਂ ਐਮਰਜੈਂਸੀ ਜਿਹੜੀ ਹੈ, ਕਿਤੇ ਵੀ ਕੋਈ ਜ਼ਰੂਰਤ ਪੈ ਜਾਵੇ ਤਾਂ ਉਹ ਸਹੂਲਤਾਂ ਜਿਹੜੀਆਂ ਨੇ, ਫਸਟ ਏਡ ਦੀ ਜਿਹੜੀ ਚੀਜ਼ਾਂ ਨੇ, ਉਹ ਕਿਤੇ ਨਜ਼ਰ ਨਹੀਂ ਆਉਂਦੀਆਂ। ਹਾਈ ਕੋਰਟ ਨੇ ਅੱਜ ਲਾਹਣਤਾਂ ਪਾਈਆਂ ਨੇ ਦੋਵੇਂ ਸੂਬਿਆਂ ਨੂੰ, ਕੀ ਕਹਿੰਦੇ ਹੋ ਜੀ ਇਹਦੇ ਬਾਰੇ?
0: ਸਾਹਿਬ, ਹਾਈ ਕੋਰਟ ਜੋ ਮਰਜ਼ੀ ਕਰੀ ਚੱਲੇ
1: ਜੀ,
0: ਗੱਲ ਏਦਾਂ ਹੈਗੀ ਬਸ ਪੱਲੇ ਨਾ ਦਾਣੇ ਹੈ ਜੀ, ਤੇ ਉਹ ਉਹੀ ਗੱਲ ਹੈਗੀ ਆ ਜੀ, ਕਿੱਥੋਂ ਮਤਲਬ ਉਹਨਾਂ ਨੇ ਜਿਹੜਾ ਕਹਿਤਾ ਵੀ ਤੁਸੀਂ ਮਹੀਨੇ ਡੇਢ ਮਹੀਨੇ ਦਾ ਉਹਨਾਂ ਨੇ ਟਾਈਮ ਦਿੱਤਾ, ਤੁਸੀਂ ਭਰਤੀ ਕਰੋ ਹੈ ਜੀ, ਜਿਹੜਾ 4.25 ਸਾਲ ਚ ਕੰਮ ਨਾ ਕਰ ਸਕੇ ਉਹ ਕਿੱਥੋਂ ਕਰ ਦੇਣਗੇ ਜੀ, ਉਹਨਾਂ ਨੂੰ ਤਨਖਾਹਾਂ ਕਿੱਥੋਂ ਦੇਣੀਆਂ, 1665 ਡਾਕਟਰ ਜਿਹੜੇ ਰੱਖਣੇ ਆ
1: ਜੀ।
0: ਸਰ ਗੱਲ ਏਦਾਂ ਹੈਗੀ ਆ, ਇਹ ਪੋਸਟਾਂ ਬਹੁਤ ਦੇਰ ਤੋਂ ਵੇਕੈਂਟ ਹੈਗੀਆਂ, ਜਿੰਨੇ ਕੁ ਪੈਸੇ ਇਹ ਦਿੰਦੇ ਓਨੇ ਦੇ ਵਿੱਚ ਕੋਈ ਡਾਕਟਰ ਆਉਣ ਨੂੰ ਤਿਆਰ, ਫਿਰ ਉਹਨਾਂ ਨੂੰ ਦਿੰਦੇ ਹੈਗੇ ਆ ਵੀ ਹਾਂਜੀ ਤੁਹਾਨੂੰ ਏਦਾਂ ਪਰ ਪੇਸ਼ੈਂਟ ਇਨਸੈਂਟਿਵ ਦੇ ਦਿਆਂਗੇ, ਜਾਂ ਏਦਾਂ ਕਰਕੇ। ਉਹ ਮੁਹੱਲਾ ਕਲੀਨਿਕ ਦੇ ਵਿੱਚ ਦੇਖਿਆ ਜੀ ਵੀ ਓਨੇ ਪੇਸ਼ੈਂਟ ਚੈੱਕ ਹੀ ਨੀ ਹੋ ਸਕਦੇ, ਜਿੱਦਾਂ ਇੱਕ ਵਾਰੀ ਅਕਾਲੀ ਦਲ ਦਾ ਜਿਹੜਾ ਉਹਦਾ SGPC ਦਾ ਪ੍ਰਧਾਨ ਮੁੱਕਰ ਨਹੀਂ ਸੀ ਬਣਾ ਦਿੱਤਾ ਜੀ, ਉਹਨੇ ਆਪਣੀ ਗੱਡੀ ਦੇ ਤੇਲ ਦੇ ਪੈਸੇ ਇੰਨੇ ਪਾ ਲਏ ਵੀ ਗੱਡੀ ਜਿਹੜੀ ਹੈਗੀ ਆ ਵੀ 24 ਘੰਟੇ ਦੇ ਵਿੱਚ 36 ਘੰਟੇ ਗੱਡੀ ਚੱਲਦੀ ਰਹੀ।
1: ਉਹ ਕਹਿੰਦਾ ਜਿੱਦਾਂ ਮਾਲਾ ਬੰਨ ਤੇ ਉਹਨੇ ਟਾਇਰ ਨੂੰ ਮਾਲਾ ਬੰਨ ਕੇ ਘੁਮਾਈ ਜੀ।
0: ਗੱਲ ਤਾਂ ਇਹ ਵੀ ਜੇ 24 ਘੰਟੇ ਚੱਲਦੀ ਤੇ ਉਹਦੇ ਵਿੱਚ ਵੀ ਜਸਟੀਫਾਈ ਹੋ ਜਾਂਦਾ ਜੀ ਵੀ ਉਹ ਚੱਲੇ ਹੀ ਰਹੇ, ਉਹ ਤਾਂ 24 ਘੰਟੇ ਦੇ ਵਿੱਚ 36 ਘੰਟੇ ਗੱਡੀ ਚੱਲਣ ਲੱਗੀ। ਸੋ ਇਸ ਕਰਕੇ ਪੈਨਸ਼ਨਰਾਂ ਦੀ, ਉਹਨਾਂ ਦੇ ਮੁਲਾਜ਼ਮਾਂ ਦੇ DA ਨੀ ਦਿੱਤੇ ਜੀ, ਮੇਰੀ ਮਾਤਾ ਨੂੰ ਵੀ ਪੈਨਸ਼ਨ ਘੱਟ ਆਈ ਹੈਗੀ, ਉਹ ਪਟਨਾ ਸਾਹਿਬ ਮੈਂ ਦੇਖਿਆ ਉਹ ਪਟਨਾ ਸਾਹਿਬ ਆਪਣੇ ਟੱਬਰ ਨੂੰ ਲੈ ਕੇ ਬੈਠਾ ਆ ਤੇ ਮਾਤਾ ਮੇਰੀ ਗਾਲਾ ਗੱਡੀ ਤੀਰਾ ਕੁਛ ਨੀ ਬਣਨਾ ਸਾਡੇ ਪੈਸਿਆਂ ਦੇ ਨਾਲ ਤੁਰਿਆ ਫਿਰਦਾ ਜੀ।
1: ਬਿਲਕੁਲ।
0: ਸੋ ਇਸ ਕਰਕੇ ਜੀ ਉਹ ਸਰ ਭਾਰੇ ਸਾਹਿਬ ਬਹੁਤ ਜ਼ਿਆਦਾ ਹੈ। ਦੇਖੋ ਜੇ ਨਾ ਮਤਲਬ ਜੇ ਕੋਈ ਮਸ਼ੀਨ ਆ ਜਾਂਦੀ ਨਾ, ਐਕਸਰੇ ਮਸ਼ੀਨ ਆ ਜਾਂਦੀ ਆ, ਉਹ ਮਹੀਨਾ ਨੀ ਕੱਢਦੀ ਜੀ, ਉਹ ਡਾਕਟਰ ਆਪ ਖਰਾਬ ਡਾਕਟਰ ਆਪ ਖਰਾਬ ਕਰ ਦਿੰਦੇ, ਉਹ ਆਪ ਖਰਾਬ ਕਰ ਦਿੰਦੇ ਜੀ, ਨਾ ਬਾਅਦ ਚ ਕਹਿ ਦਿੰਦੇ ਜੀ ਖਰਾਬ ਆ ਜੀ, ਤੇ ਹਸਪਤਾਲ ਦੇ ਸਾਹਮਣੇ ਹੀ ਤਾਂ ਬੈਠਾ ਆ ਜੀ ਐਕਸਰੇ ਵਾਲਾ ਵੀ, ਤੇ ਸਾਹਮਣੇ ਹੀ ਬੈਠਾ ਲੈਬੋਰਟਰੀ ਵਾਲਾ ਵੀ, ਉਹਨਾਂ ਦੇ ਨਾਲ ਕਮਿਸ਼ਨ ਵਧਿਆ ਆ ਡਾਕਟਰਾਂ ਦਾ ਜੀ, ਅਸਲੀਅਤ ਤਾਂ ਇਹ ਹੈਗੀ ਆ ਜੀ। ਤੇ ਬਾਕੀ ਫੇਰ ਜਿਹੜਾ ਇਹ ਆ ਜਦ ਬਿਲ ਸਾਰ ਚੀਜ਼ਾਂ ਉਦੋਂ ਉਹ ਮਤਲਬ ਅਰਜੈਂਸੀ ਬਣਦੀਆਂ ਆ ਜਦੋਂ ਵੀ ਉੱਥੇ ਨਾਲ ਕੋਈ ਲੋੜ ਪੂਰੀ ਨਾ ਹੁੰਦੀ ਹੋਵੇ, ਪੈਸੇ ਲੋਕੀ ਖਰਚਦੇ ਆ ਜੀ। ਗੱਲ ਏਦਾਂ ਇਹ ਕਹਿਣ ਨੂੰ ਸਾਰੇ ਗਰੀਬਾਂ ਲਈ ਸਕੀਮਾਂ ਆਉਂਦੀਆਂ, ਗਰੀਬਾਂ ਗਰੂਬਾਂ ਲਈ ਕੁਛ ਨੀ ਆਉਂਦਾ ਹੈਗਾ ਜੀ, ਗਰੀਬਾਂ ਲਈ ਤਾਂ ਆਈ ਵਾਸ਼ ਆ ਵੀ ਹਾਂ ਠੀਕ ਆ, ਬਾਕੀ ਸਰ ਜੋ ਇਹ ਸਰਕਾਰਾਂ ਕਰਦੀਆਂ ਆਪਣੇ ਪੋਲੀਟੀਕਲ ਮੋਟਿਵ ਲਈ ਕਰਦੇ ਆ ਜੀ।
1: ਬਿਲਕੁਲ,
0: ਜੇ ਡਾਕਟਰ ਵੀ ਰੱਖਣੇ ਹੈਗੇ ਆ ਤੇ ਫੇਰ ਉੱਥੇ ਵੀ ਕਿਸ ਹੰਡ ਕਿਨ ਜਿਹੜਾ ਦੇਖਿਆ ਜਾਂਦਾ ਜੀ, ਤੇ ਉੱਥੇ ਵੀ ਨੈਪੋਟਿਜ਼ਮ ਹੁੰਦੀ ਆ, ਓਹਦੇ ਵਿਚ ਨੈਪੋਟਿਜ਼ਮ ਦੇ ਵਿਚ ਹੈਗਾ ਜੀ, ਭਰਾਏ ਭਤੀਜਾਬਾਦ ਦੇ ਵਿਚ ਆ ਕੇ ਓਥੇ ਭਰਤੀ ਕੀਤੀ ਜਾਂਦੀ ਹੈਗੀ ਆ ਜੀ।
1: ਦੇਖੋ ਕਲ ਮੈਂ ਖਬਰ ਕੀਤੀ ਸੀ ਇਕ ਮੈਡੀਕਲ ਦੀ, ਅੱਜ ਹੜਤਾਲ ਰਹੀ ਆ, ਜਿਹੜੇ ਆਪਣੇ ਕੈਮਿਸਟ ਹੈਗੇ ਆ ਜਾਂ ਮੈਡੀਕਲ ਸਟੋਰ ਹੈਗੇ ਨੇ ਜਿਹੜਾ ਥੋਕ ਦਾ ਕੰਮ ਕਰਦੇ ਜਾਂ ਕਿਦਾਂ, ਪਰ ਆਨਲਾਈਨ ਦੇਖੋ ਹੁਣ ਕਿੰਨੀ ਲੋਟ ਇਹਦੇ ਵਿਚ ਮਚਾਉਂਦੇ ਨੇ। ਇਕ ਪਾਸੇ ਤਾਂ ਮੈਂ ਸਹੀ ਸਮਝਦਾ, ਮੈਂ ਤਾਂ ਚਲੋ 4-5 ਸਾਲ ਦਾ ਇਸ ਚੀਜ਼ ਦੇ ਵਿਚ ਰੋਲਾ ਪਾ ਰਿਹਾ ਕਿ ਜਿੰਨਾ ਮੈਡੀਕਲ ਸਟੋਰ ਖੁੱਲ ਰਹੇ ਨੇ ਸ਼ਹਿਰਾਂ ਦੇ ਵਿਚ ਜਾਂ ਪਿੰਡਾਂ ਦੇ ਵਿਚ ਵੀ 3-3, 2-2, 4-4 ਜਿਹੜੇ ਹੋਏ ਪਏ ਨੇ, ਜਾਂ 20-25 ਹਜ਼ਾਰ ਦੀ ਆਬਾਦੀ ਹੈ ਸੈਣੀ ਸਾਹਿਬ, ਉੱਥੇ ਤਾਂ ਘੱਟੋ ਘੱਟ ਹੱਦ ਹੀ 50 ਮੈਡੀਕਲ ਸਟੋਰ ਤੁਹਾਨੂੰ ਮਿਲ ਜਾਣਗੇ ਸ਼ਹਿਰ ਦੇ ਵਿਚੋਂ। ਮੋਟੀ ਕਮਾਈ ਹੈ ਇਹਦੇ ਵਿਚ ਜੀ, ਸਾਰੀਆਂ ਚੀਜ਼ਾਂ ਨੇ, ਆਪਣੀ ਮਨ ਮਰਜ਼ੀ ਦੇ ਨਾਲ ਪ੍ਰਾਈਜ਼ ਲੈਂਦੇ ਹੋ, ਸਾਰਾ ਕੁਝ ਕਰਦੇ ਹੋ, ਤੇ ਹੁਣ ਰੋਲਾ ਪਾਉਣ ਲੱਗੇ ਹੋ। ਜਦੋਂ ਆਨਲਾਈਨ ਚੀਜ਼ ਸਸਤੀ ਪੈਂਦੀ ਹੈ, ਲੋਕ ਉੱਥੋਂ ਮੰਗਾਉਣੀ ਸ਼ੁਰੂ ਹੋ ਗਏ ਨੇ ਜੀ, ਤੇ ਵੈਸੇ ਤਾਂ ਡਾਕਟਰ ਦੀ ਸਲਿਪ ਤੋਂ ਬਗੈਰ ਉਹ ਦੇ ਵੀ ਨਹੀਂ ਸਕਦੇ। ਹੁਣ ਦੇਖੋ ਸਾਡੇ ਇੱਥੇ, ਜੇ ਮੈਂ ਚਲੋ ਕੰਪੇਅਰ ਨਹੀਂ ਕਰਦਾ, ਇੱਥੇ 8,000 ਜਿਹੜੀ ਆਬਾਦੀ ਹੈ ਸਾਡੇ ਇੱਥੇ ਪਿੰਡ ਦੀ, ਤਾਂ ਉਹਦੇ ਵਿੱਚ ਇੱਕ ਮੈਡੀਕਲ ਸਟੋਰ ਆ, ਤੇ ਉਹ ਵੀ 5 ਦਿਨ ਖੁੱਲਣਾ 8 ਘੰਟੇ, ਤੇ ਸੈਟਰਡੇ ਸੰਡੇ ਨੂੰ, ਸੰਡੇ ਬੰਦ ਰਹਿਣਾ, ਸੈਟਰਡੇ ਨੂੰ 2 ਘੰਟੇ ਖੁੱਲਣਾ ਜੀ, ਉਹ ਵੀ ਐਮਰਜੈਂਸੀ ਜੇ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੈ, ਤੇ ਉਹਦੇ ਨਾਲ ਹੀ ਕੰਮ ਸਾਰਦੇ ਆ। ਤੇ ਆਪਣੇ ਹੁਣ ਦੇਖੋ ਕਿ 20,000 ਦੀ ਵੀ ਆਬਾਦੀ ਹੈ ਕਿਸੇ ਛੋਟੇ ਤੋਂ ਛੋਟੇ ਸ਼ਹਿਰ ਦੀ, ਤਾਂ ਉੱਥੇ ਤੁਹਾਨੂੰ 50 ਮੈਡੀਕਲ ਸਟੋਰ ਮਿਲ ਜਾਣਗੇ ਜੀ।
0: ਪਰ ਸਾਹਿਬ ਤੁਹਾਨੂੰ ਮੈਂ ਹੁਣ ਛੋਟੀ ਜਿਹਾ ਇੰਸੀਡੈਂਟ ਦੱਸਦਾ ਜੀ। ਮੈਂ ਨਾ ਥੋੜੀ ਜਿਹੀ, ਮੈਨੂੰ ਮਾੜਾ ਮਾੜਾ ਬੁਖਾਰ ਸੀਗਾ, ਅੱਜ ਤੋਂ 5-1 ਸਾਲ ਪਹਿਲਾਂ ਦੀ ਗੱਲ ਹੈ ਜੀ, ਤੇ ਇਨਫੈਕਸ਼ਨ ਜੀ ਹਲਕੀ ਜੀ ਸੀਗੀ, ਤੇ ਮੇਰਾ ਜਿਹੜਾ ਹੈਗਾ ਉਹ ਕਚਹਿਰੀ ਦੇ ਵਿੱਚ ਮੈਨੂੰ ਮਤਲਬ ਬਹੁਤ ਪਿਆਰ ਕਰਨ ਵਾਲੇ ਵਕੀਲ ਸਾਹਿਬ ਸੀਗੇ, ਤੇ ਫਾਦਰ ਫਿਗਰ ਫੋਰ ਮੀ ਜੀ, ਬਹੁਤ ਵੱਡੇ ਏਜ ਦੇ ਵਿੱਚ। ਉਹਨਾਂ ਨੇ ਮੇਰੀ ਬਾਂਹ ਫੜੀ, ਚੱਲ ਚੱਲ ਤੂੰ ਮਤਲਬ ਜਿਹੜਾ ਹੈਗਾ ਧੌਲ ਕਰਦਾ, ਤੈਨੂੰ ਡਾਕਟਰ ਤੇ ਲੈ ਕੇ ਜਾਵਾਂ। ਉਹ ਜਦ ਦਸੂਏ ਦਾ ਮਸ਼ਹੂਰ ਡਾਕਟਰ ਜੀ, ਉਹਦੇ ਲੈ ਗਿਆ ਜੀ ਪ੍ਰਾਈਵੇਟ ਤੇ
1: ਜੀ।
0: ਉਹਦੇ ਪਹਿਲਾਂ ਪਰਚੀ ਵਾਸਤੇ ਜਿਹੜਾ ਹੈਗਾ ਆ, ਤੁਸੀਂ 200 ਰੁਪਇਆ ਦੇ ਦਿਓ ਜੀ, 300 ਦੇ ਤਾ ਜੀ। ਮੁੜ ਕੇ ਡਾਕਟਰ ਉੱਥੇ ਹੈ ਨੀ ਜੀ, ਨਰਸਾਂ ਨੇ ਕੀਤਾ ਡਾਕਟਰ ਨੂੰ ਫੋਨ ਕੀਤਾ, ਕਹਿੰਦਾ ਫੋਨ ਤੇ ਪੇਸ਼ੈਂਟ ਨਾਲ ਗੱਲ ਕਰਾਓ। ਮੇਰੀ ਫੋਨ ਤੇ ਗੱਲ ਸੁਣੀ ਜੀ, ਵੀ ਏਦਾਂ ਕਰਕੇ ਹੁੰਦਾ, ਏਦਾਂ ਕਰਕੇ ਹੁੰਦਾ, ਠੀਕ ਹੈ ਜੀ। ਮੁੜ ਕੇ ਜਿਹੜਾ ਹੈਗਾ ਆ, ਉਹ ਨਾ ਆਹ ਦਵਾਈ ਲਿਖ ਦਿੱਤੀ, ਆਹ ਦਵਾਈ ਨਰਸਾਂ ਨੂੰ ਦਿਖਾ ਦਿੱਤੀ ਉਹਨਾਂ ਜੀ, ਉਹਨਾਂ ਨੇ ਮੈਨੂੰ ਅੰਦਰੋਂ ਦਵਾਈਆਂ ਦਾ ਪ੍ਰਬੰਧ ਕੇ, ਤੇ 500 ਰੁਪਇਆ ਉਹਨਾਂ ਨੇ ਮੇਰੇ ਕੋਲੋਂ ਉਹ ਲੈ ਲਿਆ ਜੀ ਦਵਾਈ ਦਾ
1: ਜੀ।
0: 700 ਰੁਪਇਆ ਮੈਂ ਖਰਚ ਕੇ ਆਇਆ, ਤੇ ਮੈਂ ਜਦੋਂ ਦੇਖਿਆ ਮੈਂ ਕਿਹਾ ਯਾਰ ਇਹ ਦਵਾਈ ਤਾਂ ਮੈਂ ਖਾਣੀ ਨੀ। ਉਹਨਾਂ ਜੀ ਸਿਫਰਾਨ ਸਾਲਟ ਦਿੱਤਾ ਸੀਗਾ, ਮੈਂ ਕਿਹਾ ਯਾਰ ਇਹ ਤਾਂ ਜਿਹੜਾ ਹੈਗਾ ਆ ਵੀ ਟਾਈਫਾਈਡ ਵਾਸਤੇ ਦਿੰਦੇ ਹੈਗੇ ਆ, ਇਹ ਤਾਂ ਮੈਨੂੰ ਮਾਈਨਰ ਦੀ ਇਨਫੈਕਸ਼ਨ ਹੈਗੀ ਆ ਜੀ। ਮੈਂ ਕਿਹਾ ਯਾਰ ਦਵਾਈ ਤਾਂ ਖਾਣੀ ਨੀ ਆ, ਵੀ ਇਹ 500 ਦਾ ਵੇਸਟ ਕੀਤਾ ਹੈਗਾ। ਉਹ 10 ਮੈਂ ਕਿਹਾ 10 ਡਾਕਟਰ ਉੱਥੇ ਹੈ ਨੀ, ਡਾਕਟਰ ਨੇ ਫੋਨ ਤੇ ਗੱਲ ਕਰਕੇ ਤੇ ਆਪਣੇ ਜਿਹੜੀ ਆ ਚਾਰਜਿੰਗ ਫੀਸ ਲੈ ਲਈ ਜੀ।
1: ਬਿਲਕੁਲ
0: ਚਲੋ ਹਾਂਜੀ, ਉਹ ਬਜ਼ੁਰਗ ਵਕੀਲ ਤਾਂ ਜਿਹੜੇ ਹੈਗੇ ਉਹ ਤਾਂ ਆਪਣੇ ਘਰ ਨੂੰ ਚੱਲ ਗਿਆ, ਤੇ ਮੇਰੇ ਸਿਰ ਭਾਰ ਹੀ ਬਣ ਗਈ। ਮੈਂ ਕਿਹਾ ਯਾਰ ਇੱਥੇ ਮੇਰਾ ਦੋਸਤ ਆ ਮੈਡੀਕਲ ਸਟੋਰ ਉਹਦਾ ਹੈਗਾ
1: ਜੀ,
0: ਹਾਂਜੀ, ਉਹਨੂੰ ਆ 2 ਪੱਤੇ ਦਵਾਈਆਂ ਦੇ ਹੈਗੇ, 2-3 ਪੱਤੇ ਇਹ ਦਿਆ, 3 ਪੱਤੇ ਮੈਨੂੰ ਦਵਾਈਆਂ ਦੇ ਤੇ ਉਹ
1: ਜੀ।
0: ਮੈਂ ਜੀਤਾ ਸਰ ਉੱਥੇ ਉਹਦੇ ਕੋਲ ਚੱਲ ਗਿਆ, ਮੈਂ ਕਿਹਾ ਉਹਨੂੰ ਕਹਿ ਦਿੰਦਾ ਹੈਗਾ ਆ ਵੀ ਅੱਧੇ ਰੇਟ ਤੇ ਲੈ ਲਾ ਚਾਹੇ ਜਿੱਦਾਂ ਮਰਜ਼ੀ ਆ, ਤੇ ਮੈਂ ਖਾਣੀ ਨੀ ਜੀ। ਮੈਂ ਉਹਦੇ ਕੋਲ ਗਿਆ, ਉਹ ਕਹਿੰਦੇ ਉੱਥੇ ਹੀ ਜਾਇਆ, ਉੱਥੇ ਹੀ ਮੋੜਿਆ
1: ਜੀ।
0: ਮੈਂ ਕਿਹਾ ਯਾਰ ਉੱਥੇ ਮੈਂ ਕਿਹਾ ਹੁਣ ਮੈਂ 2-3 ਕਿਲੋਮੀਟਰ ਫੇਰ ਜਾਵਾਂ, ਨਾਲੇ ਆਉਂਦਿਆਂ ਨੇ ਕਹਿੰਦਾ ਵਾਪਸ ਲੈਣੇ ਆਉਂਦਿਆਂ, ਕਹਿੰਦਾ ਦਵਾਈ ਦੇਤੀ ਆ ਹਾਂਜੀ, ਦਵਾਈ ਖਾਓ ਆਰਾਮ ਆਊਗਾ ਫੇਰ ਗੱਲ ਕਰਿਓ ਹਾਂਜੀ। ਤੇ ਇਹ ਕਹਿ ਰਿਹਾ ਇਹਨੇ ਮੈਨੂੰ, ਮੈਂ ਕਿਹਾ ਮੈਨੂੰ ਪਤਾ ਇਹਨੇ ਮੈਨੂੰ ਲੈ ਲੈਣਾ
1: ਜੀ,
0: ਪਰ ਇਹ ਸਾਹਿਬ ਤੁਸੀਂ ਯਕੀਨ ਕਰਿਓ, ਅਲਟੀਮੇਟਲੀ ਜਦੋਂ ਮੈਂ ਉਹਨਾਂ ਨੂੰ ਇਨਸਿਸਟ ਕੀਤਾ, ਕਹਿੰਦਾ ਯਾਰ ਤੈਨੂੰ ਅਸਲੀਅਤ ਗੱਲ ਦੱਸ ਦਈਏ, ਮੈਂ ਕੀ ਕਹਿੰਦਾ ਜਿਹੜਾ ਇਹ 109 ਰੁਪਏ ਦਾ ਪੱਤਾ ਲਾਇਆ ਹੈ ਨਾ, ਸਾਨੂੰ 9 ਰੁਪਏ ਦਾ
1: 9 ਰੁਪਏ ਦਾ ਆਉਂਦਾ,
0: 9 ਰੁਪਏ ਦਾ ਪੱਤਾ, 109 ਰੁਪਇਆ ਪ੍ਰਿੰਟ ਰੇਟ, ਅਗਲੀ ਨੇ ਪ੍ਰਿੰਟ ਰੇਟ ਦੇ ਉੱਤੋਂ ਵੀ ਵੱਧ ਮੈਨੂੰ ਰੇਟ ਲਾਇਆ ਆ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਆਨਲਾਈਨ ਦੇ ਉੱਤੇ ਤੁਹਾਨੂੰ ਜਿਹੜਾ ਆ ਭਾਰੀ ਸਾਹਿਬ ਐਗਜ਼ੈਕਟ ਰੇਟ ਦਾ ਤਾਂ ਪਤਾ ਲੱਗ ਜਾਂਦਾ ਹੈ ਜੀ।
1: ਨਾਲੇ ਇਹ ਵੀ ਆ ਨਾ ਜੀ, ਐਂਟੀਬਾਇਓਟਿਕ ਜਾਂ ਕਿੱਦਾਂ ਦੇਈ ਜਾਂਦੇ ਨੇ, ਮਾੜਾ ਜਿਹਾ ਬੁਖਾਰ ਹੈ ਜਾਂ ਤੁਹਾਨੂੰ ਇਨਫੈਕਸ਼ਨ ਹੈ ਤਾਂ ਉਹ ਐਂਟੀਬਾਇਓਟਿਕ ਖਿਲਾਈ ਜਾਂਦੇ ਆ। ਹੁਣ ਬਹੁਤ ਸਾਰੇ ਇੱਥੇ ਦੇਖੋ NRI ਭਾਈਚਾਰੇ ਦੇ ਵਿੱਚੋਂ ਵੀ ਗੱਲ ਕਰਦੇ, ਤਾਂ ਮੈਂ ਕਦੇ ਅੱਜ ਤੱਕ ਦਵਾਈ ਇੰਡੀਆ ਤੋਂ ਨਹੀਂ ਲਿਆਂਦੀ, ਤੇ ਬਹੁਤ ਸਾਰੇ ਲੋਕ ਜਿਹੜੇ ਇੰਡੀਆ ਜਾਂਦੇ ਨੇ ਬਹੁਤਾਤ ਦੇ ਵਿੱਚ, ਤਾਂ ਉਹ ਮਤਲਬ ਕਿ ਪਹਿਲਾਂ ਤਾਂ ਮੈਡੀਕਲਸਨ ਦਾ ਥੱਬਾ ਥੱਬਾ ਲੈ ਕੇ ਆਉਂਦੇ ਆ, ਕਿਉਂਕਿ ਉਹ ਕਹਿੰਦੇ ਕਿ ਭਾਈ ਇੱਥੇ ਦੀ ਡਾਕਟਰ ਹੀ ਫੇਲ ਨੇ, ਸਾਨੂੰ ਤਾਂ ਆਰਾਮ ਹੀ ਨਹੀਂ ਆਉਂਦਾ ਉਹਨਾਂ ਚੀਜ਼ਾਂ ਨਾਲ। ਉਹ ਜਿੰਨਾ ਤੁਸੀਂ ਵੱਧ ਹੈਵੀ ਚੀਜ਼ ਨੂੰ ਖਾਈ ਜਾਓਗੇ, ਤੁਹਾਡੇ ਤੇ ਅਸਰ ਜਿਹੜੀ ਆ ਉਹ ਨਹੀਂ ਕਰੇਗੀ ਜੀ। ਇੱਥੇ ਹੁਣ 3 ਦਿਨ ਤਾਂ ਜਾਂ 5 ਦਿਨ ਤਾਈਂ ਤਾਂ ਤੁਹਾਨੂੰ ਬੁਖਾਰ ਚੜ੍ਹਦਾ ਤਾਂ ਕੋਈ ਮੈਡੀਸਨ ਨਹੀਂ ਦਿੰਦੇ ਜੀ, ਪੇਨ ਕਿਲਰ ਤੁਸੀਂ ਖਾ ਲਓ ਗੱਲ ਨਹੀਂ ਬੜੀ, ਤੇ 3 ਦਿਨਾਂ ਬਾਅਦ ਤਾਂ ਬੁਖਾਰ ਆਪਣੇ ਆਪ ਵੀ ਆਪਣਾ ਜਿਹੜਾ ਉਦਾਂ ਹੀ ਲੈ ਜਾਂਦਾ ਜੀ, ਕਿਉਂਕਿ ਬਾਡੀ ਉਹਦੇ ਵਿੱਚ ਇੱਕ ਜਿਹੜਾ ਫਾਈਟ ਕਰਦੀ ਹੈ ਆਪਣਾ ਇਮਿਊਨ ਸਿਸਟਮ ਜਿਹੜਾ, ਜੇ ਉਹਦੇ ਵਿੱਚ ਕੁਝ ਖਰਾਬੀ ਆ ਰਹੀ ਹੈ ਉਹ ਆਪਣੇ ਆਪ ਨੂੰ ਪਹਿਲਾਂ ਤਿਆਰ ਕਰ ਲੈਂਦੀ, ਪਰ ਅਸੀਂ ਉਹਨੂੰ ਵੀ ਜਿਹੜੀ ਆ ਘੋਲਣ ਦੀ ਜਿਹੜੀ ਆ ਉਹਦੀ ਸ਼ਕਤੀ ਜਿਹੜੀ ਆ ਉਹ ਕਮਜ਼ੋਰ ਕਰ ਦਿੱਤੀ ਹੈ। ਜਿਹੜੇ ਦਿੱਲੀ ਦੇ ਵਿੱਚ ਪਾਣੀਆਂ ਦੇ ਵਿੱਚ ਸੁਪਰ ਬੈਕਟੀਰੀਆ ਦੀ ਗੱਲ ਆਉਂਦੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਇਹ ਸਾਰਾ ਕੁਝ ਇਹ ਪ੍ਰਦੂਸ਼ਣ ਕੱਲਾ ਹਵਾ ਦੇ ਵਿੱਚ ਜਾਂ ਉਹਨਾਂ ਚੀਜ਼ਾਂ 'ਚ ਹੀ ਨਹੀਂ ਗਾ, ਇਹ ਦਵਾਈਆਂ ਦਾ ਵੱਡਾ ਕਾਰੋਬਾਰ ਜਾਂ ਪ੍ਰਦੂਸ਼ਣ ਜਿਹੜਾ ਸਾਡੇ ਸਰੀਰ ਦੇ ਵਿੱਚ ਪਾਇਆ ਜਾ ਰਿਹਾ, ਮਾੜੀ ਮੋਟੀ ਬਿਮਾਰੀ ਦੇ ਨਾਲ ਬੜੀ ਅਸੀਂ ਘੋਲ ਸਕਦੇ, ਸਹਿਣ ਨਹੀਂ ਕਰ ਸਕਦੇ, ਉਹ ਵੱਡੀਆਂ ਜਿਹੜੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਉਣਗੀਆਂ।
0: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਇਹਦੇ ਵੀ ਦੋ ਪਹਿਲੂ ਹੈਗੇ, ਜੇ ਤੁਸੀਂ ਇੰਡੀਆ ਤੋਂ ਦਵਾਈ ਲਿਆਉਣ ਦੀ ਗੱਲ ਕਰਦੇ ਹੈਗੇ ਨਾ ਜੀ, ਤੇ ਉਹਦੇ ਵਾਸਤੇ ਵੀ ਜਿਹੜਾ ਹੈਗਾ ਆ ਵੀ ਬਾਹਰ ਵਾਲੇ ਸੱਜਣ ਗੁਣਾ ਕਰਕੇ ਦੇਖ ਲੈਂਦੇ ਆ ਵੀ ਉੱਥੋਂ ਮਿਲਦੀ ਹੈਗੀ ਡਾਲਰ ਦੀ ਮਿਲਦੀ, ਇੱਥੇ ਜਦੋਂ ਗੁਣਾ ਕਰਦੇ ਅਗਲੇ ਕਹਿੰਦੇ ਹੈਗੇ $10 ਵਾਲੀ ਉੱਥੇ $2 ਦੇ ਵਿੱਚ ਆ ਜਾਣੀ, $1 ਚ ਆ ਜਾਣੀ ਹੈਗੀ ਆ, ਤੇ ਜਾਣ ਲੱਗੇ ਲੈ ਜਾਓ ਆਰਾਮ ਨਾਲ ਚੁੱਪ ਕਰਕੇ ਜੀ। ਜਿਹੜੀ ਦੂਜਾ ਇੱਥੇ ਦਾ ਏਦਾਂ ਆ ਨਾ ਸਰ, ਦੂਜਾ ਇਹ ਹੈਗਾ ਸਰ ਕਿ ਇਹ ਇੰਡਸਟਰੀ ਏਡੀ ਹਾਵੀ ਹੋ ਗਈ ਆ ਕਿ ਲੀਡਰਾਂ ਨੇ ਤਾਂ ਆਪਣੀਆਂ ਛੋਟੀਆਂ ਛੋਟੀਆਂ ਮੈਡੀਕਲ ਜਿਹੜੀਆਂ ਫੈਕਟਰੀਆਂ ਜਿਹੜੀਆਂ ਉਹ ਪਾਈਆਂ ਜਾਂ ਬੱਤੀ ਆ, ਇੱਥੇ ਸਾਡੇ ਲਾਗੇ ਤਲਵਾੜੇ ਦੇ ਨਾਲ ਹੀ ਜਿਹੜਾ ਹੈਗਾ ਆ ਹਿਮਾਚਲ ਦਾ ਬਾਰਡਰ ਪੈ ਜਾਂਦਾ ਜੀ। ਹਾਂਜੀ, ਹੁਣ ਟੈਰਸ ਕਹਿੰਦੇ ਆ ਜੀ ਉਹਨੂੰ, ਉਹ ਟੈਰਸ ਦੇ ਉੱਤੇ ਫੈਕਟਰੀਆਂ ਲਾਈਆਂ ਆ ਜੀ ਉੱਥੇ, ਤੇ ਉੱਥੇ ਯੂਨਿਟ ਲੱਗੇ ਇਹ ਹਿਮਾਚਲ ਦੇ ਵਿੱਚ ਜੀ, ਕਿਉਂਕਿ ਉੱਥੇ ਟੈਕਸ ਦਾ ਬਹੁਤ ਜ਼ਿਆਦਾ ਰਿਬੇਟ ਮਿਲਦੀ ਹੈਗੀ ਆ ਜੀ, ਤੇ ਉਹਨਾਂ ਨੇ ਆਪਣੇ ਲੀਡਰਾਂ ਨੇ ਉਹ ਸਰ ਇੱਕ ਇੱਕ ਕਮਰੇ ਜਿਹੜੀ ਜਿਹੜੀ ਦਾ ਫੈਕਟਰੀ ਹੈਗੀ ਆ ਤੇ ਉਹਦੇ ਤੋਂ ਪ੍ਰੋਫਿਟ ਹੁੰਦਾ ਆ ਵੱਡੀਆਂ ਫੈਕਟਰੀਆਂ ਜਿੰਨਾ ਜੀ। ਸੋ ਇਸ ਕਰਕੇ ਇਸ ਹਮਾਮ ਮੈਂ ਸਭ ਨੰਗੇ ਹੈ ਜੀ, ਤੇ ਇਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਕੋਈ ਫਰਕ ਨੀ। ਹਾਂਜੀ, ਆਨਲਾਈਨ ਦਵਾਈਆਂ ਦੇ ਨਾਲ ਕਿਉਂਕਿ ਉੱਥੇ ਵੀ ਡਿਫਰੈਂਟ ਸਾਈਟਸ ਹੈਗੀਆਂ, ਉੱਥੇ ਪਤਾ ਲੱਗ ਜਾਂਦਾ ਵੀ ਇੱਕ ਦਵਾਈ ਜਿਹੜੀ ਹੈਗੀ ਇੱਕ ਕੰਪਨੀ ਜਿਹੜੀ ਆ ਉਹ ਤੁਹਾਨੂੰ ₹500 ਦੇ ਰਹੀ ਹੈ, ਦੂਜੀ ਸਾਢੇ 400 ਚ ਦੇ ਰਹੀ ਹੈ ਜੀ, ਉਹੀ ਤੁਸੀਂ ਜਦੋਂ ਇੱਥੇ ਦੁਕਾਨ ਤੇ ਲੈਣ ਜਾਣੀ ਹੈ ਨੌ ਸੌ ਦੀ ਬਿਲਡਿੰਗ ਹੈ ਜੀ। ਸੋ ਇਸ ਕਰਕੇ ਜਿਹੜਾ ਆ, ਪਰ ਉਹਨਾਂ ਦਾ ਉਹ ਕਹਿੰਦੇ ਸਾਡਾ ਰੁਜ਼ਗਾਰ ਖਤਮ ਹੋ ਰਿਹਾ ਜੀ, ਇਸ ਕਰਕੇ ਉਹਨਾਂ ਨੇ ਏਕਾ ਜਿਹਾ ਕਰਕੇ ਹੜਤਾਲ ਕੀਤੀ ਸੀਗੀ। ਹੋਣਾ ਹਾਣਾ ਕੁਛ ਨੀ ਹੈਗਾ ਸਰ, ਸਭ ਏਦਾਂ ਹੀ ਚੱਲੀ ਜਾਣਾ ਹੈਗਾ ਜੀ।
1: ਬਿਲਕੁਲ ਹੈ ਜੀ
0: ਜੀ
1: ਜੀ ਸਰ, ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ। ਜੀ ਦੋਸਤੋ, ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਕੁਝ ਵਿਸ਼ਿਆਂ ਦੇ ਉੱਤੇ, ਕੁਝ ਸਿਆਸੀ ਤੇ ਕੁਝ ਸਮਾਜਿਕ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕਦੇ ਹੋ ਤੇ ਆਪਣੀ ਗੱਲਬਾਤ ਵੀ ਤੁਸੀਂ ਵੀ ਰੱਖ ਸਕਦੇ ਹੋ ਜੀ। ਤੇ ਲੋ, ਹੋਰ ਇੰਟਰਨੈਸ਼ਨਲ ਖ਼ਬਰਾਂ ਨੇ ਕੁਝ ਉਹਨਾਂ ਦੇ ਵੱਲ ਨੂੰ ਧਿਆਨ ਮਾਰਦਿਆਂ, ਔਜਲਾ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਹੋਰ ਦੋਸਤ ਵੀ ਜੁੜੇ ਹੋਏ ਨੇ, ਮੁਕੱਦਰ ਜੀ, ਆਪਣੇ ਬਲਰਾਜ ਸਿੰਘ ਸੰਧੂ ਅੰਕਲ ਜੀ, ਸ਼ੈਲੀ ਬਾਈ ਜੀ, ਜਾਣੀਆਂ ਚਾਲ ਸਾਹਿਬ, ਜਿਮੀ ਕਾਟਰ ਬਾਈ ਜੀ ਤੇ ਸਾਰੇ ਦੋਸਤ, ਇਸੇ ਤਰ੍ਹਾਂ ਮਾਲ ਸੁਰਿੰਦਰ ਭੈਣ ਜੀ US ਤੋਂ, ਤੇ ਸੁਰਜੀਤ ਭਾਰਤ ਸਾਡੇ ਮਦਰ, ਤੇ ਰਾਜਨ ਸੈਣੀ ਜੀ, ਸਾਰੇ ਰਜਿੰਦਰ ਕੁਮਾਰ ਜੀਰਾ ਜੀ, ਸਤਿ ਸ੍ਰੀ ਅਕਾਲ ਭੇਜ ਰਹੇ ਨੇ ਸਭ ਨੂੰ, ਦੋਸਤਾਂ ਨੂੰ ਸ਼ੁਕਰੀਆ, ਧੰਨਵਾਦ ਹੈ ਜੀਆਂ ਨੂੰ ਜੀ। ਤੇ ਛੈਲੀ ਜੀ ਕਹਿੰਦੇ ਨੀਟ ਦਾ ਪੇਪਰ ਫੇਲ ਕਰਵਾ ਦਿਓ ਜੀ, ਤੇ ਕਹਿੰਦੇ ਪੈਸੇ ਆ ਜਾਣਗੇ ਸਰਕਾਰਾਂ ਦੇ ਕੋਲ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਇੰਨੇ ਪੈਸੇ ਦੇ ਕੇ ਡਾਕਟਰ ਨੂੰ ਬੰਦਾ ਜਾਂ ਤਾਂ ਹੋਰ ਬਿਮਾਰ ਜਾਂ ਬਿਲਕੁਲ ਹੀ ਕਹਿੰਦੇ ਖਰਾਬ ਹੋ ਜਾਊ ਜੀ। ਤੇ ਬਿਲਕੁਲ ਜੀ, ਉਹ ਦੇਖੋ ਹੁਣ ਆਪਾਂ ਜਦੋਂ ਇੰਡੀਆ ਚ ਕਹਿੰਦੇ ਆ ਲੈਬੋਰਟਰੀ ਵੀ ਜਾਂਦੇ ਆ ਤੇ ਕਹਿੰਦੇ ਆ ਭਾਈ ਕੋਈ ਟੈਸਟ ਟੁਸਟ ਕਰਾ ਲਓ ਆਪਣੀ ਬੋਡੀ ਦਾ, ਜੇ ਤੰਗੀ ਪਰੇਸ਼ਾਨੀ ਆ ਦੁੱਖ ਤਕਲੀਫ ਹੈ ਤਾਂ ਪਤਾ ਲੱਗ ਜਾਂਦਾ ਪਹਿਲਾਂ, ਤੇ ਉਹ ਜਦੋਂ ਫਿਰ ਕਰਾ ਕੇ ਆਉਂਦੇ ਆ ਤੇ ਉਹ ਕਹਿੰਦੇ ਜੀ ਸਾਰਾ ਕੁਝ ਠੀਕ ਠਾਕ ਆ, ਦਰੁਸਤ ਹੋ ਤੁਸੀਂ, ਕੋਈ ਤੰਗੀ ਪਰੇਸ਼ਾਨੀ ਨਹੀਂ ਹੈ, ਸਾਰਾ ਕੁਝ ਕਲੀਅਰ ਹੈ। ਤੇ ਉਹ ਕਹਿੰਦੇ ਪੈਸੇ ਵੀ ਲਾਏ ਤੇ ਭਾਈ ਇੰਨੇ ਪੈਸੇ ਵੀ ਲਾ ਦਿੱਤੇ ਆ ਤੇ ਕੱਢਿਆ ਵੀ ਡਾਕਟਰ ਨੇ ਕੁਛ ਨਹੀਂ ਹੈ, ਫਾਇਦਾ ਕੀ ਹੋਇਆ ਕਰਾਉਣ ਦਾ, ਜਾਂ ਤਾਂ ਕੁਝ ਕੱਢ ਹੀ ਕੁੱਢ ਹੀ ਦਿੰਦਾ ਹਨਾ, ਤੇ ਫਿਰ ਸ਼ਾਇਦ ਚਲੋ ਕੁਝ ਨਾ ਕੁਝ ਤਾਂ ਆਸਰਾ ਹੋ ਜਾਂਦਾ, ਨਹੀਂ ਤਾਂ ਕਹਿੰਦੇ ਆ ਪੈਸੇ ਹੀ ਖਰਾਬ ਕੀਤੇ ਆ। ਪਰ ਇਹ ਵੀ ਹਾਲਾਤ ਜਿਹੜੇ ਬਣਦੇ, ਬਿਲਕੁਲ ਔਜਲਾ ਸਾਹਿਬ ਤੁਸੀਂ ਦਰੁਸਤ ਫਰਮਾਇਆ ਜੀ। ਤੇ ਲਓ ਦੋਸਤੋ, ਆਪਾਂ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਨਾਲ ਦੀ ਨਾਲ ਤੁਹਾਡੀਆਂ ਫੋਨ ਕਾਲਾਂ ਦਾ ਵੀ ਇੰਤਜ਼ਾਰ ਰਹੇਗਾ, ਜੇ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ ਜੀ। +358 44976 19 ਬਾਅਦ ਸਟੂਡੀਓ ਦਾ ਨੰਬਰ ਹੈ, ਹੋਰ ਅੱਧਾ ਘੰਟਾ ਆਪਾਂ ਇਸੇ ਤਰ੍ਹਾਂ ਬਰਕਰਾਰ ਰਵਾਂਗੇ ਤੇ ਗੱਲਾਂ ਬਾਤਾਂ ਹੋਰ ਵੀ ਤੁਹਾਨੂੰ ਸੁਣਾਉਂਦੇ ਹਾਂ। ਤੇ ਕੋਹੇ ਨੂਰ ਦੀ ਗੱਲ ਸੁਣਾਵਾਂਗੇ ਕਿ ਕੋਹੇ ਨੂਰ ਜਿਹੜਾ ਸੀਗਾ ਮਹਾਰਾਜਾ ਰਣਜੀਤ ਸਿੰਘ ਤੋਂ ਕਿੱਥੋਂ ਆਇਆ ਸੀਗਾ ਤੇ ਇੰਗਲੈਂਡ ਦੀ ਮਹਾਰਾਣੀ ਦੇ ਕੋਲ ਜਿਹੜਾ ਫਿਰ ਚਲਿਆ ਗਿਆ, ਪਰ ਉਹ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਕਿੱਥੋਂ ਆਇਆ ਪਹਿਲਾਂ। ਚਲੋ ਦੋਸਤੋ, ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਚੋਕਲੇਟ ਮਿੱਠੀ ਗੋਲੀ ਦਾ ਗੱਲ ਕਰਦੇ ਹਾਂ ਤੇ ਮੋਦੀ ਸਾਹਿਬ ਮਿੱਠੀ ਗੋਲੀ ਦੇ ਰਹੇ ਨੇ ਜੀ ਆਪਣੇ ਮੈਲੋਨੀਆਂ ਨੂੰ, ਮੈਲੋਨੀ ਨੂੰ, ਮੈਲੋਡੀ ਚੋਕਲੇਟ ਫੋਰ ਮੈਲੋਨੀ। ਪ੍ਰਧਾਨ ਮੰਤਰੀ ਮੋਦੀ ਨੇ ਮੈਲੋਨੀ ਨੂੰ ਜਿਹੜੀ ਹੈ ਦਿੱਤੀ ਹੈ ਮਿੱਠੀ ਗੋਲੀ। ਮੋਦੀ ਦੀ ਇਟਲੀ ਯਾਤਰਾ ਨੇ ਉਸ ਸਮੇਂ ਇੱਕ ਖੁਸ਼ਗਵਾਰ ਮੋੜ ਜਿਹੜਾ ਲੈ ਲਿਆ ਮੋੜ ਲਿਆ ਜਦੋਂ ਉਨ੍ਹਾਂ ਨੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੂੰ ਮੈਲੋਡੀ ਟੋਫੀਆਂ ਦਾ ਇੱਕ ਪੈਕਟ ਜਿਹੜਾ ਤੋਹਫੇ ਦੇ ਵਜੋਂ ਦੇ ਦਿੱਤਾ। ਦੇਖ ਲਓ ਇੰਨਾ ਅਸਰ ਕਰਦਾ ਹੈ ਕਿ ਉਹ ਜਿਹੜੀ ਸੀ ਕੰਪਨੀ ਸੀਗੀ ਮੈਲੋਡੀ ਕੰਪਨੀ ਜਿਹੜੀ ਹੈ ਟੋਫੀਆਂ ਦੀ, ਲੋਕਾਂ ਨੇ ਸ਼ੇਅਰ ਬਾਜ਼ਾਰ ਉਹਦਾ 5.25 ਪੈਸੇ ਜਿਹੜਾ ਵਧਾ ਦਿੱਤਾ ਕਰ ਦਿੱਤਾ, ਤੇ ਉਹ ਸ਼ਾਇਦ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਾ, ਪਰ ਉਹ ਗਲਤ ਹੀ ਸ਼ੇਅਰ ਜਿਹੜੇ ਨੇ ਲੋਕਾਂ ਨੇ ਖਰੀਦ ਲਏ। ਉਹਨਾਂ ਨੂੰ ਲੱਗਦਾ ਸੀ ਕਿ ਲੋ ਭਾਈ ਹੁਣ ਅਸੀਂ ਵੀ 4 ਪੈਸੇ ਕਮਾ ਲਈਏ, ਤੇ ਇਦਾਂ ਦੇ ਹਾਲਾਤ ਬਣ ਜਾਂਦੇ। ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਦੇਖ ਲਓ ਸ਼ੇਅਰ ਬਾਜ਼ਾਰ ਤੱਕ ਜਿਹੜਾ ਮਾਰ ਕਰਦੀਆਂ ਨੇ ਗੱਲਾਂ। ਇਹ ਗੈਰ ਰਸਮੀ ਆਦਾਨ ਪ੍ਰਦਾਨ ਜਿਹੜਾ ਕਹਿੰਦੇ ਨੇ ਪ੍ਰਧਾਨ ਮੰਤਰੀ ਦੇ 5 ਦੇਸ਼ਾਂ ਦੇ ਦੌਰੇ ਦੇ ਆਖਰੀ ਜਿਹੜਾ ਪੜਾਅ ਦੇ ਦੌਰਾਨ ਰਸਮੀ ਦੁਵੱਲੀ ਗੱਲਬਾਤ ਤੋਂ ਪਹਿਲਾਂ ਹੋਇਆ। ਪ੍ਰਧਾਨ ਮੰਤਰੀ ਆਪਣੇ ਜਸਪਾਲ ਸਿੰਘ ਬਾਈ ਜੀ ਦਾ ਨੰਬਰ ਆਇਆ ਜੀ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਜੀ ਅਨੁਜੀ ਨਿੱਕਾ ਸਵਾਗਤ ਹੈ ਜੀ।
2: ਦੁਆਬਾ ਰੇਡੀਓ ਤੋਂ ਬੋਲ ਰਹੇ?
1: ਹਾਂਜੀ, ਦੁਆਬਾ ਰੇਡੀਓ ਤੋਂ ਬੋਲ ਰਹੇ ਹਾਂ ਜੀ। ਜੀ ਅਨੁ ਜੀ ਹਾਂਜੀ, ਕੀ ਕਹਿਣਾ ਚਾਹੋਗੇ? ਦੱਸ ਕਰੋ ਗੱਲ, ਕੋਈ ਗੱਲ ਨੀ। ਹਾਂਜੀ ਜਸਪਾਲ ਜੀ, ਕੁਝ ਕਹਿਣਾ ਚਾਹੋਗੇ? ਨਹੀਂ ਜੀ। ਹਾਂਜੀ, ਸ਼ਾਇਦ ਕਨਫਰਮ ਹੀ ਕਹਿੰਦੇ ਕਰਨਾ ਚਾਹੁੰਦੇ ਸੀ। ਤੇ ਦੋਸਤੋ, ਇਸੇ ਤਰ੍ਹਾਂ ਕਹਿੰਦੇ ਨੇ ਕਿ ਆਪਣੇ ਮੋਦੀ ਸਾਹਿਬ ਦੀ ਗੱਲ ਕਰ ਰਿਹਾ ਸੀ ਮੈਂ, ਕਿੱਥੇ ਚਲੇ ਗਿਆ। ਰਸਮੀ ਆਦਾਨ ਪ੍ਰਦਾਨ ਮੰਤਰੀ ਦੇ 5 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਦੇ ਦੌਰਾਨ ਰਸਮੀ ਦੁਵੱਲੀ ਗੱਲਬਾਤ ਤੋਂ ਪਹਿਲਾਂ ਹੋਇਆ। ਪ੍ਰਧਾਨ ਮੰਤਰੀ ਮੈਲੋਨੀ ਨੇ ਬਾਅਦ ਦੇ ਵਿਚ ਸੋਸ਼ਲ ਮੀਡੀਆ ਦੇ ਉਤੇ ਇਸ ਪਲ ਦੀ ਜਿਹੜੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸਦਾ ਕੈਪਸ਼ਨ ਸੀ ਕਿ ਤੋਹਫੇ ਦੇ ਲਈ ਧੰਨਵਾਦ, ਜਿਸ ਨੇ ਤੁਰੰਤ ਹੀ ਇੰਟਰਨੈਟ ਦੇ ਉਤੇ ਹਲਚਲ ਜਿਹੜੀ ਮਚਾ ਦਿੱਤੀ। ਹਾਵ ਭਾਵ ਜਿਹੜੇ ਉਨ੍ਹਾਂ ਨੇ ਪ੍ਰਸਿੱਧ ਮੈਲੋਡੀ ਹੈਸ਼ਟੈਗ ਨੂੰ ਦੁਬਾਰਾ ਸੁਰਖੀਆਂ ਦੇ ਵਿਚ ਲਿਆ ਦਿੱਤਾ, ਜੋ ਕਿ ਇਕ ਸੋਸ਼ਲ ਮੀਡੀਆ ਵਰਤਾਰਾ ਹੈ ਜਿਸ ਨੇ ਪਹਿਲੀ ਵਾਰ 2023 ਦੇ ਵਿਚ COP28 ਜਿਹੜਾ ਸੰਮੇਲਨ ਹੈ ਉਹਦੇ ਦੌਰਾਨ ਜ਼ੋਰ ਫੜਿਆ ਸੀ। ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਦੋਵਾਂ ਨੇਤਾਵਾਂ ਵਿਚਾਲੇ ਦੋਸਤਾਨਾ ਸਬੰਧਾਂ ਦੇ ਉਤੇ ਤੁਰੰਤ ਜਿਹੜਾ ਪ੍ਰਤੀਕਿਰਿਆ ਦਿੱਤੀ ਹੈ, ਜੋ ਪਹਿਲਾਂ G7 ਸੰਮੇਲਨ ਦੇ ਵਿਚ ਇਸੇ ਤਰ੍ਹਾਂ ਦੇ ਆਪਸੀ ਤਾਲਮੇਲ ਤੋਂ ਬਾਅਦ ਇਕ ਪ੍ਰਸਿੱਧ ਮੀਮ ਜਿਹੜਾ ਫਾਰਮੈਟ ਦੇ ਵਿਚ ਬਦਲ ਚੁੱਕੀ ਹੈ। ਇਸ ਵਾਇਰਲ ਟੋਫੀ ਕੂਟਨੀਤੀ ਤੋਂ ਇਲਾਵਾ ਦੋਵਾਂ ਨੇਤਾਵਾਂ ਨੇ ਇਤਿਹਾਸਕ ਕਲੋਸੀਅਮ ਜਿਹੜਾ ਉਹਦਾ ਵੀ ਦੌਰਾ ਕੀਤਾ ਤੇ ਵਪਾਰ, ਰੱਖਿਆ, ਕਨੈਕਟੀਵਿਟੀ ਅਤੇ ਰਣਨੀਤਿਕ ਖੇਤਰਾਂ ਦੇ ਵਿਚ ਸਹਿਯੋਗ ਨੂੰ ਵਧਾਉਣ ਦੇ ਉਤੇ ਵਿਸਤ੍ਰਿਤ ਜਿਹੜਾ ਚਰਚਾ ਕਰਨ ਦਾ ਵੀ ਪ੍ਰੋਗਰਾਮ ਜਿਹੜਾ ਕੀਤਾ ਗਿਆ। ਦੂਸਰੇ ਪਾਸੇ ਨਾਰਵੇ ਦੀ ਗੱਲ ਕਰੀਏ ਤੇ ਉਥੇ ਦੀ ਜਿਹੜੀ ਹੈ ਹੇਲੇ ਲਿੰਗ, ਉਹਦਾ ਅਕਾਊਂਟ ਜਿਹੜਾ ਸਸਪੈਂਡ ਕਰ ਦਿੱਤਾ ਗਿਆ। ਮੋਦੀ ਨੂੰ ਘੇਰਨ ਵਾਲੀ ਨਾਰਵੇ ਦੀ ਪੱਤਰਕਾਰ ਹੈਲੇ ਲਿੰਗ ਦੇ ਇੰਸਟਾਗ੍ਰਾਮ ਦੇ ਉੱਤੇ ਤੇ ਫੇਸਬੁੱਕ ਅਕਾਊਂਟ ਜਿਹੜਾ ਸਸਪੈਂਡ ਕੀਤਾ। ਓਸਲੋ ਪ੍ਰੈਸ ਕਾਨਫਰੰਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਮੈਟਾ ਜਿਹੜੀ ਹੈ ਕੰਪਨੀ ਉਹਦੇ ਵੱਲੋਂ ਜਿਹੜਾ ਵੱਡੀ ਕਾਰਵਾਈ ਕੀਤੀ ਗਈ। ਨਾਰਵੇ ਦੀ ਮਹਿਲਾ ਪੱਤਰਕਾਰ ਹੈਲੇ ਲਿੰਗ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਓਸਲੋ ਫੇਰੀ ਦੇ ਦੌਰਾਨ ਮੀਡੀਆ ਇੰਟਰੈਕਸ਼ਨ ਨੂੰ ਜਿਹੜਾ ਲੈ ਕੇ ਚੁੱਕੇ ਗਏ ਸਵਾਲਾਂ ਦਾ ਵਿਵਾਦ ਹੁਣ ਹੋਰ ਵੀ ਡੂੰਘਾ ਹੋਇਐ। ਪ੍ਰਧਾਨ ਮੰਤਰੀ ਮੋਦੀ ਨੂੰ ਦੁਨੀਆਂ ਦੇ ਸਭ ਤੋਂ ਆਜ਼ਾਦ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਚੁਣੌਤੀ ਦੇਣ ਵਾਲੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੈਲੇ ਲਿੰਗ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਜਿਹੜਾ ਅਕਾਊਂਟ ਹੈ ਅਕਾਊਂਟਸ ਨੂੰ ਮੁਅੱਤਲ ਜਿਹੜਾ ਸਸਪੈਂਡ ਕਰ ਦਿੱਤਾ ਗਿਆ। ਨਾਰਵੇ ਦੇ ਅਖ਼ਬਾਰ ਡੈਕਸ ਵਿਸਨ ਦੀ ਇਸ ਪੱਤਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਸ ਦੀ ਜਿਹੜੀ ਪੁਸ਼ਟੀ ਕਰਦਿਆਂ ਲਿਖਿਆ, ਜੇਕਰ ਤੁਸੀਂ ਮੇਰੇ ਨਾਲ ਇੰਸਟਾਗ੍ਰਾਮ ਜਾਂ ਫੇਸਬੁੱਕ ਦੇ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਦੋਵੇਂ ਅਕਾਊਂਟ ਜਿਹੜੇ ਨੇ ਸਸਪੈਂਡ ਕਰ ਦਿੱਤੇ ਗਏ ਨੇ। ਮੈਂ ਵੱਧ ਤੋਂ ਵੱਧ ਭਾਰਤੀਆਂ ਦੇ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੀ ਸੀ, ਪਰ ਹੁਣ ਇਸ ਦੇ ਵਿਚ ਦੇਰੀ ਹੋਵੇਗੀ। ਉਮੀਦ ਹੈ ਕਿ ਮੇਰੇ ਅਕਾਊਂਟਸ ਜਲਦੀ ਵਾਪਸ ਮਿਲ ਜਾਣਗੇ। ਪੱਤਰਕਾਰ ਦੇ ਵੱਲੋਂ ਸਾਂਝੇ ਕੀਤੇ ਗਏ ਸਕਰੀਨਸ਼ਾਟ ਦੇ ਮੁਤਾਬਕ ਮੈਟਾ ਦੇ ਵੱਲੋਂ ਉਸਦਾ ਇੰਸਟਾਗ੍ਰਾਮ ਅਕਾਊਂਟ 19 ਮਈ 2026 ਕੱਲ ਬੀਤੇ ਚ ਸਸਪੈਂਡ ਕੀਤਾ ਗਿਆ। ਅਪੀਲ ਕਰਨ ਦੇ ਲਈ 180 ਦਿਨਾਂ ਦਾ ਸਮਾਂ ਦਿੱਤਾ ਗਿਆ। ਅਕਾਊਂਟ ਬੰਦ ਹੋਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਹੈਲੇ ਲਿੰਗ ਨੇ ਜਿਹੜਾ ਇਸ ਨੂੰ ਪ੍ਰੈਸ ਦੀ ਆਜ਼ਾਦੀ ਦੇ ਲਈ ਜਿਹੜਾ ਚੁਕਾਉਣੀ ਪਈ ਇਕ ਛੋਟੀ ਜਿਹੀ ਕੀਮਤ ਦੱਸਿਆ। ਇਸੇ ਦੌਰਾਨ ਅਧਿਕਾਰਤ ਮੀਡੀਆ ਬਰੀਫਿੰਗ ਦੇ ਦੌਰਾਨ ਵੀ ਜਦੋਂ ਹੈਲੇ ਲਿੰਗ ਨੇ ਭਾਰਤੀ ਅਧਿਕਾਰੀ ਨੂੰ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਅਤੇ ਭਾਰਤ ਦੇ ਉੱਤੇ ਭਰੋਸਾ ਕਰਨ ਦੇ ਸਵਾਲਾਂ ਦੇ ਨਾਲ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਵਿਦੇਸ਼ ਮੰਤਰਾਲੇ ਦੇ ਸਕੱਤਰ ਜਿਹੜੇ ਨੇ ਸਿੱਬੀ ਜਾਰਜ ਹੋਣਾ ਨੇ ਬੇਹੱਦ ਤਿੱਖਾ ਜਿਹੜਾ ਜਵਾਬ ਦਿੱਤਾ। ਜੋ ਉਨ੍ਹਾਂ ਦਾ ਬਿਹੇਵ ਸੀਗਾ ਉਹ ਸਾਰਿਆਂ ਨੇ ਦੇਖਿਆ ਵੀਡੀਓ ਦੇ ਵਿਚ। ਇਨ੍ਹਾਂ ਮੁਲਕਾਂ ਦੇ ਵਿਚ ਇਨ੍ਹਾਂ ਚੀਜ਼ਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ। ਜਿਸ ਹਿਸਾਬ ਦੇ ਨਾਲ ਤੁਹਾਡੀ ਬੋਡੀ ਲੈਂਗੁਏਜ ਖਿੱਚ ਕੇ ਬੋਲਣਾ, ਇੱਕ ਜਿਹੜਾ ਤੁਸੀਂ ਐਕਸਾਈਟਮੈਂਟ ਦੇ ਵਿੱਚ ਕਹਿ ਲਓ ਜਾਂ ਅਗਰੈਸਿਵ ਜਿਹੜੀ ਹੈ ਅਗਰੈਸਿਵਨੈਸ ਦੇ ਵਿੱਚ ਬੋਲ ਰਹੇ ਹੋ ਤੇ ਦੂਸਰੇ ਨੂੰ ਗਲਤ ਸਾਬਤ ਕਰਨ ਦੇ ਲਈ ਆਪਣੇ ਆਪ ਨੂੰ ਜਿਹੜਾ ਅਗਰੈਸਿਵ ਕਰ ਰਹੇ ਹੋ। ਉੱਚੀ ਬੋਲਣ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਸਪਸ਼ਟ ਨਹੀਂ। ਇਨ੍ਹਾਂ ਮੁਲਕਾਂ ਦੇ ਵਿੱਚ ਪਿਆਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਚਾਹੇ ਜੰਗ ਲੱਗੀ ਹੋਵੇ ਤੇ ਚਾਹੇ ਜੋ ਮਰਜ਼ੀ ਹੋਵੇ ਤੇ, ਪਰ ਇਹ ਤਾਂ ਸਵਾਲਾਂ ਦੇ ਘੇਰਿਆਂ ਦੇ ਵਿੱਚ ਹੀ ਘਿਰ ਕੇ ਇੰਨੇ ਜਿਹੜੇ ਨੇ ਬੁਖਲਾਏ। ਤੇ ਦੂਸਰੇ ਪਾਸੇ ਔਜਲਾ ਸਾਹਿਬ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ ਜੀ, ਆਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ ਜਨਾਬ?
3: ਮੈਂ ਇੱਕ ਬੜਾ ਚੰਬਾ ਗਿਆ ਤੁਹਾਡੀ ਗੱਲ ਦਾ। ਮੈਨੂੰ ਤੁਸੀਂ ਕਹਿੰਦੇ ਹੋ ਵੀ 8000 ਬਸੂਆਂ ਤੇ ਇੱਕ ਮੈਡੀਕਲ ਸਟੋਰ ਹੈ?
1: ਹਾਂਜੀ ਭਾਜੀ, ਇੱਥੇ ਇੱਕੋ ਹੀ ਆ ਜੀ ਸਾਡੇ। 8000 ਆਬਾਦੀ ਆ ਜੀ ਸਾਡੇ ਪਿੰਡ ਦੀ। ਹਲੇ ਕਿ ਇੱਥੇ ਸਾਡਾ ਬਹੁਤ ਵੱਡਾ ਇੱਕ ਹੋਸਪਿਟਲ ਵੀ ਆ, ਉਹਦੇ ਮਤਲਬ ਕਿ ਇੱਕ ਉੱਥੇ ਪਹਿਲਾਂ ਕਾਫੀ ਦਿਨ ਦੇ ਵਿੱਚ ਘੱਟੋ ਘੱਟ 3-4 ਡਿਲੀਵਰੀਆਂ ਹੁੰਦੀਆਂ ਸੀਗੀਆਂ, ਬੱਚੇ ਪੈਦਾ ਹੁੰਦੇ ਸੀ। ਚਲੋ ਉਹ ਤਾਂ 2 ਸਾਲ ਹੋ ਗਏ ਬੰਦ ਕਰ ਦਿੱਤਾ, ਪਰ ਆਮ ਜਿਹੜੀ ਆ ਐਮਰਜੈਂਸੀ ਜਾਂ ਹੋਰ ਜਿਹੜੀਆਂ ਸੁਵਿਧਾਵਾਂ ਚੱਲਦੀਆਂ ਨੇ ਉਹ ਸਰਕਾਰੀ ਹੋਸਪਿਟਲ ਦੇ ਵਿੱਚ ਹੀ। ਸਿਟੀ ਦਾ ਜਿਹੜਾ ਹੋਸਪਿਟਲ ਹੈ 100 ਕਿਲੋਮੀਟਰ ਏਰੀਆ ਨੂੰ ਕਵਰ ਕਰਦਾ ਤੇ ਮੈਡੀਕਲ ਸਟੋਰ ਜਿਹੜਾ ਇੱਕੋ ਹੀ ਆ ਜੀ ਇੱਥੇ।
3: ਤੇ ਜਿਹੜਾ ਤੁਸੀਂ ਇੰਡੀਆ ਤੋਂ ਗੱਲ ਕਰਦੇ ਸੀ ਨਾ, ਮੈਂ ਤੁਹਾਨੂੰ ਦੱਸਦਾ, ਮੈਂ ਨਾ ਹੁਣ ਤਾਂ ਠੀਕ ਹੈ ਖੈਰ,
1: ਹਾਂਜੀ,
3: ਮੇਰਾ ਯੂਰਪ ਐਸਟ ਰੁਕ ਗਿਆ
1: ਜੀ
3: ਤੇ ਮੈਂ ਇੰਡੀਆ ਗਿਆ। ਮੈਂ ਕਿਹਾ ਚੱਲ ਬਲੱਡ ਦੇਣਾ ਹੀ ਮੈਂ ਵੀ ਦੇ ਦੋ, ਕਹਿੰਦਾ ਬਾਈ ਤੁਹਾਡਾ ਯੂਰਪ ਐਸਟ ਵਧਿਆ ਆ
1: ਜੀ।
3: ਉਹਨੇ ਮੈਨੂੰ ਦਵਾਈ ਲਿਖ ਕੇ ਮੈਂ ਮੈਡੀਕਲ ਸਟੋਰ ਤੋਂ ਲੈ ਲਈ
1: ਜੀ,
3: ਤੇ ਮੈਂ ਖਾਧੀ ਤੇ ਮੁੜ ਕੇ ਮੈਂ ਇੱਥੇ ਆ ਕੇ ਜਦੋਂ ਟੈਸਟ ਕਰਾਇਆ ਉਹ ਠੀਕ ਹੋ ਗਿਆ ਨਾ ਬਿਲਕੁਲ ਨੋਰਮਲ ਤੋਂ ਵੀ ਥੱਲੇ ਜੀ। ਤੇ ਜਦੋਂ ਮੈਂ ਡਾਕਟਰਾਂ ਗੱਲ ਕਰੀ, ਮੈਂ ਡਾਕਟਰ ਨੂੰ ਦੱਸਿਆ, ਮੈਂ ਕਿਹਾ ਵੀ ਮੈਂ ਆਹ ਦਵਾਈ ਇੰਡੀਆ ਤੋਂ ਲਿਆ ਸੀ ਵੀ ਉਹਦੇ ਕਰਕੇ ਸੀ, ਮੈਂ ਕਿਹਾ ਚੱਲ ਇਹਨੂੰ ਦੱਸਣਾ ਚਾਹੀਦਾ ਵੀ ਮੈਂ ਆਹ ਦਵਾਈ ਖਾਧੀ ਹੈ ਨਾ,
1: ਹਿਸਟਰੀ ਹੁੰਦੀ ਆ ਕਿਉਂਕਿ ਆਪਣੀ ਦਾ ਇੱਥੇ। ਹਾਂਜੀ,
3: ਕਹਿੰਦਾ ਵੀ ਆਪਣੇ ਇੱਥੇ ਵੀ ਮਿਲਦੀ ਹੈ
1: ਜੀ।
3: ਵੀ ਮੈਂ ਕਿਹਾ ਵੀ ਮੇਰੇ ਕੋਲ ਹੁਣ ਹੈਗੀਆਂ ਨੇ, ਚੱਲ ਤੂੰ ਮੈਨੂੰ ਲਿਖ ਦੇ। ਕਹਿੰਦਾ ਤੂੰ, ਮੈਂ ਕਿਹਾ ਜੀ ਪਹਿਲਾਂ ਤਾਂ ਮੈਂ ਖਾਧਾ ਜੀ ਲਗਾਤਾਰ ਖਾਧੀ, ਵੀ ਹੁਣ ਮੈਂ ਕਦੇ ਵੀਕ ਚ ਜਾਂ 2 ਵੀਕਾਂ ਬਾਅਦ ਇੱਕ ਲੈਣਾ, ਕਹਿੰਦਾ ਜੇ 2 ਵੀਕਾਂ ਬਾਅਦ ਇੱਕ ਵੀ ਲੈਣਾ ਜਿਹੜਾ ਟੈਸਟ ਆਇਆ ਫਿਰ ਵੀ ਇੰਨੀ ਕੁ ਰੱਖੀ ਤੂੰ ਲੈਣ ਨੂੰ।
1: ਹਾਂਜੀ,
3: ਕਹਿੰਦਾ ਫਿਰ ਚੱਲ ਤੈਨੂੰ ਮੈਂ 4 ਲਿਖ ਦਿੰਦਾ
1: ਜੀ।
3: ਉਹਨੇ ਮੈਨੂੰ 4 ਗੋਲੀਆਂ ਲਿਖੀਆਂ ਤੇ ਕਹਿੰਦਾ ਮੈਨੂੰ ਦੁਬਾਰਾ ਕਾਲ ਕਰ ਲਈ, ਮੈਂ ਦੁਬਾਰਾ ਰੀਫਿਲ ਭੇਜ ਦੂ।
1: ਬਿਲਕੁਲ ਹੈ ਜੀ,
3: ਉਹ 4 ਗੋਲੀਆਂ ਮੇਰੀ ਇੰਸ਼ੋਰੈਂਸ ਨੇ ਪੇ ਕਰਕੇ $27 ਲਏ ਮੈਂ
1: ਜੀ।
3: ਗੋਲੀ ਸੇਮ ਸੀ ਉਹ?
1: ਹਾਂਜੀ, ਉਹ ਆਪਣੇ ਇੱਥੇ ਮਹਿੰਗੀ ਪੈਂਦੀ ਹੈ ਮੈਡੀਸਿਨ, ਵੈਸੇ ਦੇਖਿਆ ਜਾਵੇ
3: ਜੇਕਰ $27 ਦੀ ਉੱਥੋਂ ਮੰਗਾ ਲਾ, ਮੈਨੂੰ ਲੱਗਦੀ ਐਕਸਪਾਇਰ ਹੋ ਜਾਣਗੇ ਇੰਡੀਆ ਤੋਂ ਲਿਆਉਂਦੀ।
1: ਬਿਲਕੁਲ ਹੈ ਜੀ,
3: ਮੈਂ ਡਾਕਟਰ ਨੂੰ ਕਾਲ ਕਰੀ, ਮੈਂ ਕਿਹਾ ਕਹਿੰਦਾ ਉੱਥੋਂ ਕਿੰਨੇ, ਮੈਂ ਉੱਥੇ ਤੋਂ ਨਾਮ ਅੰਤਰੇ ਸਮਝ
1: ਜੀ।
3: ਤੇ ਮਤਲਬ ਚਲੋ ਕਈ ਚੀਜ਼ਾਂ ਆਪਾਂ ਜੇ ਆਏ ਨੀ, ਮੈਂ ਕਹਿੰਦਾ ਵੀ ਹਰ ਚੀਜ਼ ਉੱਥੋਂ ਲਿਆਓ
1: ਜੀ। ਬਿਲਕੁਲ, ਹੁਣ ਇੱਥੇ ਦੇਖੋ ਮੈਡੀਸਿਨ ਜਿਹੜੀ ਆ, ਮੈਂ ਆਪਣੀ ਗੱਲ ਕਰਾਂ ਤਾਂ ਅਸਥਮੇ ਦੀ ਮੈਡੀਸਿਨ ਆ ਇੰਡੀਆ ਦੇ ਵਿੱਚ, ਉਹ ਅਜੇ ਤੱਕ ਜਿਹੜੀ ਰੈਗੂਲਰ ਜਿਹੜਾ ਹੈਗਾ ਨਾ ਆਪਣਾ ਅਸਥਮੇ ਦਾ ਪੰਪ ਹੈਗਾ, ਉਹ ਮਤਲਬ ਕਿ ਮਿਲਦਾ ਹੀ ਨਹੀਂ ਗਾ ਜੀ, ਅੱਜ ਤੱਕ ਅਵੇਲੇਬਲ ਨਹੀਂ ਗਾ। ਉਹ ਐਮਰਜੈਂਸੀ ਜਿਹੜਾ ਯੂਜ਼ ਕਰਦੇ ਆ ਉਹੀ ਮਿਲਦਾ ਹਜੇ ਤੱਕ ਵੀ, 20-22 ਸਾਲ ਹੋ ਗਏ ਨੇ ਇਸ ਚੀਜ਼ ਨੂੰ। ਮੈਨੂੰ ਪਹਿਲਾਂ ਉਦੋਂ ਅਸਥਮੇ ਦਾ ਉੱਥੇ ਇੰਡੀਆ ਦੇ ਵਿੱਚ ਉਹ ਡਾਕਟਰ ਨੇ ਦਿੱਤਾ ਸੀ ਕੈਪਸੂਲ ਦੇ ਰਾਹੀਂ ਉਹ ਲੈਂਦੇ ਸੀਗੇ, ਤੇ ਉਹ 20-22 ਸਾਲ ਪਹਿਲਾਂ ਦੀ ਗੱਲ ਕਰ ਰਿਹਾ। ਤੇ ਉਸ ਤੋਂ ਬਾਅਦ ਮੈਂ ਜਦੋਂ ਵੀ ਜਾਂਦਾ ਮੈਂ ਪਤਾ ਵੀ ਕਰਦਾ, ਮੈਂ ਕਿਹਾ ਯਾਰ ਹਜੇ ਤੱਕ ਇਹ ਚੀਜ਼ ਆਈ ਕਿਉਂ ਨਹੀਂ ਗੀ। ਉਹ ਐਮਰਜੈਂਸੀ ਆ, ਬਸ 2-3 ਘੰਟੇ ਲਈ ਤੁਹਾਨੂੰ ਸਕੂਨ ਦਿੰਦਾ ਹੈ, ਫਿਰ ਤੁਹਾਨੂੰ ਨਹੀਂ ਤਾਂ ਅਸਥਮੇ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ। ਪਰ ਜਿਹੜਾ ਰੈਗੂਲਰ ਆ ਉਹ ਤੁਹਾਨੂੰ ਰੈਗੂਲਰ ਮਤਲਬ ਕਿ ਸਵੇਰ ਨੂੰ ਲੈਣਾ ਪੈਣਾ ਜਾਂ ਸ਼ਾਮ ਨੂੰ 2 ਟਾਈਮ ਲੈਣਾ ਪੈਂਦਾ, ਤੇ ਉਹ ਅਜੇ ਤੱਕ ਔਜਲਾ ਸਾਹਿਬ ਉੱਥੇ ਅਵੇਲੇਬਲ ਹੀ ਨਹੀਂ ਕੀਤਾ ਗਿਆ ਜੀ।
3: ਇੱਕ ਜੀ ਦੇਖੋ, ਜਿਹੜੀ ਹੜਤਾਲ ਦੀ ਗੱਲ ਕਰੀ ਹੈ,
1: ਹਾਂਜੀ,
3: ਇਹ ਹੜਤਾਲ ਦੇ ਵਿੱਚ ਕਿਤੇ ਇੱਕ ਕੰਮ ਥੋੜੋ ਆ, ਇਹਦੇ ਵਿੱਚ ਗੌਰਮੈਂਟ ਵੀ ਨਾਲੇ ਹੋਣੀ ਹੈ, ਇਹਨਾਂ ਦੇ ਸਾਰਾ ਧੰਦਾ ਨਾਲ ਬਣ ਕੇ ਚੱਲਦਾ,
1: ਲੀਡਰ ਜ਼ਿਆਦਾ ਨਾਲ ਨੇ ਨਾ ਉਸ ਚੀਜ਼ ਦੇ ਵਿੱਚ, ਬਿਲਕੁਲ ਇਨਵੋਲਵ ਨੇ।
3: ਬਿਲਕੁਲ ਬਿਲਕੁਲ, ਇੰਨਾ ਕੁਛ ਤੁਸੀਂ ਅੱਗੇ ਜੇ ਮੈਂ ਤੁਹਾਡੀ ਗੱਲ ਕਰਦਾ, ਰਾਜੇ ਤੁਹਾਡੇ ਨਾਲ ਗੱਲ ਕਰਦੇ ਸੀ ਜਿਵੇਂ ਡਾਕਟਰ ਦਵਾਈ ਲਿਖ ਦਿੰਦਾ, ਹੋਲ
1: ਜਿਵੇਂ
3: ਡਾਕਟਰ ਜੀ ਦਵਾਈ ਤਾਂ ਮੈਡੀਕਲ ਸਟੋਰ ਵਾਲੇ ਤੁਹਾਨੂੰ ਸਿੱਧੀ ਉਹਦੇ ਦਿੰਦੇ ਜਾ ਕੇ ਦੱਸਦੇ।
1: ਬਿਲਕੁਲ ਆ ਜੀ, ਐਂਟੀਬਾਇਓਟਿਕ ਦੇ ਜਾਂਦੇ ਆ, ਬਿਲਕੁਲ ਆ ਜੀ,
3: ਡਾਕਟਰ ਵਾਲੀ ਫੀਸ ਤਾਂ ਬਚੇ ਜਾਂਦੀ ਹੈ
1: ਜੀ।
3: ਤੇ ਹੁਣ ਤੁਸੀਂ ਉਹ ਚੀਜ਼ ਦੇਖੋ ਵੀ ਮੈਂ ਕਈ ਕਹਿੰਦੀ ਨਾ, ਮੈਂ ਜਦੋਂ ਰਾਜੀ ਤੁਹਾਡੇ ਨਾਲ ਗੱਲ ਕਰਦੀ ਮੈਂ ਸੋਚਦਾ ਵੀ ਕਈ ਮਹਿਕਮੇ ਤਾਂ ਐਂ ਲੱਗਦਾ ਹੁੰਦਾ ਵੀ ਜਦੋਂ ਯੰਗ ਜੇ ਹੁੰਦੇ ਸੀਗੇ
1: ਜੀ,
3: ਵੀ ਆਹ ਮਹਿਕਮਾ ਹੋਇਆ ਜੀ, ਆ ਫਲਾਨਾ ਮਹਿਕਮਾ ਹੋਇਆ, ਇਹੀ ਪੈਸੇ ਵਾਲੇ ਨੇ, ਉਹਦਾ ਬਾਅਦ ਚ ਪਤਾ ਲੱਗਿਆ ਵੀ ਜਿਹੜਾ ਮੈਡੀਕਲ ਮਹਿਕਮਾ ਕਿਹੜਾ
1: ਮੈਡੀਕਲ ਤਾਂ ਐਨ ਬੁਰੀ ਆਦਤ ਹੈ ਜੀ। ਬਿਲਕੁਲ ਹੈ ਜੀ, ਇੱਕ ਖਾਣ ਵਾਲਾ ਮਹਿਕਮਾ, ਰੋਟੀ ਖਾਣੋ ਥੋੜੀ ਹਟ ਜਾਣਾ ਸਾਰਿਆਂ ਨੇ ਜੀ, ਜਾਂ ਰਾਸ਼ਨ ਦਾ ਹੋ ਗਿਆ, ਜਾਂ ਫਿਰ ਆਹ ਮੈਡੀਸਨ ਹੋ ਗਈ, ਤਿੰਨ ਤਾਂ ਚੀਜ਼ਾਂ ਚਾਹੀਦੀਆਂ ਚਾਹੀਦੀਆਂ ਨੇ ਜੀ
3: ਬਿਲਕੁਲ
1: ਜੀ।
3: ਕਦੇ ਉਹਨਾਂ ਦੇ ਛਾਪਾ ਹੀ ਨੀ ਮਾਰਦੇ, ਉਹਨਾਂ ਦਾ ਮਹੀਨਾ ਬੰਨਿਆ ਹੋਇਆ
1: ਬਿਲਕੁਲ ਜੀ। ਦੇਖੋ ਚਲੋ ਤੁਸੀਂ ਮੇਰੇ ਤੋਂ ਵੱਡੇ ਹੋ, ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਮੇਰੇ ਸਮੇਂ ਦੇ ਵਿਚ ਵੀ 20-22 ਸਾਲ ਪਹਿਲਾਂ ਦੀ ਗੱਲ ਕਰ ਲਈਏ, 25 ਸਾਲ ਦੀ, ਜਾਂ ਤੁਹਾਡੇ ਸਮੇਂ ਦੇ ਅਨੁਸਾਰ 30-40 ਸਾਲ ਪਹਿਲਾਂ ਦੀ ਗੱਲ ਕਰ ਲਈਏ, ਕਿੰਨਾ ਕੁ ਰਸ਼ ਹੁੰਦਾ ਸੀ ਮੈਡੀਕਲ ਸਟੋਰਾਂ ਦੇ ਉੱਤੇ। ਉਦੋਂ ਵੀ ਤਾਂ ਲੋਕ ਬਗੈਰ ਮੈਡੀਸਨ ਤੋਂ ਆਪਣਾ ਸਾਰਾ ਕੁਝ ਕਰਦੇ ਸੀਗੇ, ਅੱਜ ਕੱਲ ਦੇਖੋ ਲਾਈਨਾਂ ਲੱਗੀਆਂ ਨੇ, ਇੰਨੇ ਮੈਡੀਕਲ ਸਟੋਰ ਨੇ, ਆਰਾਮ ਤਾਂ ਵੀ ਨਹੀਂ, ਜਾਂ ਤਕਲੀਫਾਂ ਵੱਧ ਹੋ ਗਈਆਂ ਨੇ, ਬਿਮਾਰੀਆਂ ਵੀ ਵੱਡੀਆਂ ਹੋ ਗਈਆਂ ਨੇ।
3: ਦੋ ਡਾਕਟਰ ਹੁੰਦੇ ਸੀਗੇ, ਉਹ ਵਿਹਲੇ ਬੈਠੇ ਹੁੰਦੇ ਸੀ, ਮੈਂ ਆਪ ਦੇਖਿਆ ਛੋਟੇ ਹੁੰਦੇ, ਤੇ ਉਹਨਾਂ ਕੋਲ ਇੱਕ ਛੋਟੀ ਜਿਹੀ ਅਲਮਾਰੀ ਕਹਿ ਲਓ, ਅਲਮਾਰੀ ਤਾਂ ਵੱਡੀ ਹੁੰਦੀ ਆ, ਉਦੋਂ ਵੀ ਛੋਟੀ ਦੋ ਟਾਂਟਾਂ ਵਾਲੀ ਦਿਕਾ ਹੁੰਦੀ, ਉਹਦੇ ਵਿੱਚ ਉਹਨਾਂ ਦੀਆਂ ਗੋਲੀਆਂ
1: ਦਵਾਈਆਂ ਹੁੰਦੀਆਂ। ਹਕੀਮ ਹੁੰਦੇ ਸੀ ਪਹਿਲਾਂ, ਬਿਲਕੁਲ ਹਾਂ, ਦੇਸੀ ਹਕੀਮ ਜਿਹੜੇ,
3: ਦੇਸੀ ਹਕੀਮ ਵੀ ਦੇਖੇ ਨੇ
1: ਜੀ,
3: ਉਹ ਬਾਹਲੇ ਛੋਟੇ ਸੀਗੇ, ਮਤਲਬ ਉਹ ਹੁੰਦੇ ਸੀਗੇ ਤੇ ਸਾਡੇ ਨਾਲ ਦੇ ਜਿਹੜੇ ਛੋਟੇ ਪਿੰਡ ਨੇ, ਜਿਵੇਂ ਸਾਡੇ ਪਿੰਡ ਸਕੂਲ ਆ, ਕਈ ਪਿੰਡ ਛੋਟੇ ਪਿੰਡ ਹਜੀ ਨੀ ਸੀ ਡਾਕਟਰ, ਉਹ ਸਾਡੇ ਪਿੰਡ ਆਉਂਦੇ ਦਵਾਈ ਲੈਣ।
1: ਬਿਲਕੁਲ ਬਿਲਕੁਲ ਹੈ ਜੀ,
3: ਤੇ ਹੁਣ ਮੇਰੇ ਹਿਸਾਬ ਨਾਲ ਡਾਕਟਰ ਦਾ ਜੀ ਪਤਾ ਨੀ ਕਿੰਨੇ ਕੁਣੇ ਨੇ, ਉਹ ਤਾਂ ਮੈਨੂੰ ਨੀ ਪਤਾ
1: ਜੀ,
3: ਤੇ ਸਾਡੇ ਅੱਡੇ ਦੇ ਵਿੱਚ ਮੈਨੂੰ ਲੱਗਦੀ ਹੈ 4-5 ਮੈਡੀਕਲ ਸਟੋਰ।
1: ਹਾਂ, ਕੰਪੀਟੀਸ਼ਨ ਉਹਨਾਂ ਦੇ ਵਿੱਚ ਬਹੁਤ ਚੱਲਦਾ ਆਪਸ ਦੇ ਵਿੱਚ, ਇੱਟ ਰੋੜੇ ਚੱਲਦੇ ਆ, ਸਾਡੇ ਵੀ ਉੱਥੇ ਹੈਗੇ ਦੋ ਚਾਰ। ਹਾਂਜੀ,
3: ਦੋ ਬੰਦਿਆਂ ਕੋਲ ਤਾਂ ਲਾਇਸੈਂਸ ਹੈ ਨੀ, ਇੱਕ ਤਾਂ ਕੈਨੇਡਾ ਬੈਠਾ
1: ਹਾਂਜੀ ਹਾਂਜੀ ਬਿਲਕੁਲ ਏਦਾਂ ਹੀ ਆ,
3: ਕੈਨੇਡਾ ਬੈਠਾ ਇਸ ਵਕਤ ਮੈਨੂੰ ਜਾਣ
1: ਜੀ,
3: ਤੇ ਮੈਂ ਉਹਨੇ ਬਹੁਤ ਚੰਗੀ ਗੱਲ, ਹੁਣ ਤਾਂ ਨੀ ਗੱਲ, ਉਹ ਕੁਦਰਤੀ ਉਹਨੇ ਮੈਨੂੰ ਫੋਨ ਕਰਿਆ ਤੇ ਮੈਂ ਗੱਲ ਕਰਦਾ ਕਰਦਾ ਮੈਂ ਮੈਡੀਕਲ ਨੂੰ ਕਹਿੰਦਾ ਵੀ ਆਪਾਂ ਨੂੰ ਇੰਨੇ ਕੁ ਪੈਸੇ ਆਈ ਜਾਂਦੇ ਆਪਣੇ ਨੌਕਰੀ, ਮੈਂ ਕਿਹਾ ਕਿਵੇਂ ਚਲਾਈ ਜਾਂਦਾ ਬਸ ਚੱਲੀ ਜਾਂਦਾ ਜੀ
1: ਉੱਥੇ। ਮੇਰਾ ਆੜੀਆ ਮੈਂ ਪਿਛਲੀ ਵਾਰੀ ਗਿਆ ਸੀ, ਚਲੋ ਸ਼ਾਇਦ ਕਈ ਵਾਰੀ ਸੁਣਦਾ ਵੀ ਹੁੰਦਾ, ਉੱਥੇ ਨਾ ਇੱਕ ਪ੍ਰਵਾਸੀ ਮਜ਼ਦੂਰ ਆਇਆ, ਕਹਿੰਦਾ ਜੀ ਬਾਈ ਸਾਹਿਬ ਡਾਕਟਰ ਸਾਹਿਬ ਮੈਡੀਸਨ, ਪਹਿਲਾਂ ਤਾਂ ਮੈਂ ਹੱਸ ਗਿਆ, ਮੈਂ ਕਿਹਾ ਇਹ ਸਾਲਾ ਕਿੱਥੋਂ ਦਾ ਡਾਕਟਰ, ਸੋਰੀ ਮਾਫ ਕਰਨਾ, ਮੈਂ ਕਿਹਾ ਇਹ ਕਿੱਥੋਂ ਦਾ ਡਾਕਟਰ ਆ, ਕਹਿੰਦਾ ਚੁੱਪ ਕਰੋ ਮੇਰਾ ਗੋਡਾ ਘੁੱਟੇ, ਚੁੱਪ ਕਰ ਯਾਰ ਤੂੰ ਕਿਉਂ ਸਾਡਾ ਕੰਮ ਖਰਾਬ ਕਰਨ ਲੱਗਿਆ ਹੋਇਆ, ਕਹਿੰਦਾ ਤੂੰ ਦੋ ਦਿਨ ਰਹਿਣਾ, ਅਸੀਂ ਤਾਂ ਇੱਥੇ ਹੀ ਰਹਿਣਾ, ਕਹਿੰਦਾ ਤੇ ਕਹਿੰਦਾ ਜੀ ਉਹ ਕਹਿੰਦਾ ਡਾਕਟਰ ਸਾਹਿਬ ਘਰ ਵਾਲੀ ਨਾ ਆਹੀ ਦਿਨ ਸੀਗੇ ਜੀ, ਹਾਂਜੀ ਆ ਜੂਨ ਜੁਲਾਈ ਦੇ ਦਿਨ ਸੀ, ਜੂਨ ਦਾ ਮਹੀਨਾ ਸੀ, ਤੇ ਕਹਿੰਦਾ ਡਾਕਟਰ ਸਾਹਿਬ ਘਰ ਵਾਲੀ ਇੰਨਾ ਖਾਣਾ ਨੀ ਖਾ ਰਹੀ ਜੀ, ਕਹਿੰਦਾ ਜੀ ਕਹਿੰਦਾ ਕਿੰਨੇ ਦਿਨ ਹੋ ਗਏ, ਕਹਿੰਦਾ ਦੋ ਕੁ ਦਿਨ ਹੋ ਗਏ ਆ, ਤੇ ਉਹਨੇ ਹਨਾ ਦੋ ਤਿੰਨ ਜਿਹੜੀਆਂ ਰੰਗ ਬਿਰੰਗੀਆਂ ਆਪਣੀਆਂ ਵਿਟਾਮਿਨ ਦੀਆਂ ਗੋਲੀਆਂ ਕੱਢੀਆਂ ਤੇ ਇੱਕ ਅੱਧੀ ਚਿੱਟੀ ਗੋਲੀ ਪਾਤੀ ਵਿੱਚ, ਤੇ ਕਹਿੰਦਾ ਜੀ ਆਹ ਤਿੰਨ ਟਾਈਮ ਖਾਓ ਤੇ 50 ਰੁਪਈਏ ਕੇ 60 ਰੁਪਈਏ ਲੈ ਲਿਓ ਉਹਦੇ ਤੋਂ ਜੀ ਤਿੰਨ ਖੁਰਾਕਾਂ ਦੇ। ਮੈਂ ਬਾਅਦ ਚ ਉਹ ਚਲੇ ਗਿਆ ਤੇ ਮੈਂ ਕਿਹਾ ਡਾਕਟਰ ਸੱਚੀ ਸੱਚੀ ਦੱਸ ਯਾਰ, ਤੇ ਮੈਂ ਕਿਹਾ ਤੂੰ ਆਹ ਜਿਹੜੀ ਦਵਾਈ ਦਿੱਤੀ ਹੈ ਯਾਰ ਇੰਨੀ ਗਰਮੀ ਹੈ ਬੰਦੇ ਦਾ ਪਾਣੀ ਪੀ ਪੀ ਕੇ ਨਾ ਮੱਤ ਮਰ ਜਾਂਦੀ ਹੈ, ਰੋਟੀ ਖਾਣ ਨੂੰ ਤਾਂ ਉਦਾਂ ਨੀ ਜੀ ਕਰਦਾ, ਤੇ ਹੈ ਤੂੰ ਆਹ ਕਿਹੜੀਆਂ ਦਵਾਈਆਂ, ਕਹਿੰਦਾ ਚੁੱਪ ਕਰ, ਕਹਿੰਦਾ ਇੱਥੇ ਏਦਾਂ ਹੀ ਚੱਲਦਾ ਆ। ਜੀ ਜੀ ਓਜਲਾ ਸਾਹਿਬ ਆਵਾਜ਼ ਕੱਟ ਗਈ ਜੀ, ਹਾਂਜੀ
3: ਮੈਂ ਘੁੱਟ ਭਰ ਲੱਗ ਗਿਆ ਜੀ,
1: ਅੱਛਾ ਜੀ
3: ਮੈਂ ਦੁੱਧ 4 ਘੰਟੇ ਦਾ ਮੈਂ ਚਾਹ ਪੀਣਾ ਸਵੇਰ ਦੀ, ਹੁਣ ਤੱਕ ਚਾਹ ਪੀ
1: ਜਾਂਦਾ ਜੀ ਜੀ,
3: ਉੱਥੇ ਤਾਂ ਮੈਨੂੰ ਕਈ ਵਾਰੀ ਇਹ ਲੱਗਦਾ ਮੈਂ ਇੱਕ ਮੈਨੂੰ ਮਾੜਾ ਇੱਕ ਮੈਂ ਬਾਹਰ ਖਾ ਲਿਆ ਕਿ ਵਿਆਹ ਦੇ ਵਿੱਚ
1: ਜੀ
3: ਬਿਮਾਰ ਹੋ ਗਿਆ ਮੈਂ ਡਾਕਟਰ ਦੇ, ਉਹ ਡਾਕਟਰ ਚਲੋ ਭੀਜਾ ਸੀ ਆਪਣਾ ਕਹਿੰਦਾ ਬਹਿ ਜਾਓ 10 ਮਿੰਟ ਵਿਹਲੇ ਸੀਗਾ
1: ਜੀ,
3: ਡਾਕਟਰ ਪੈਸੇ ਫੋਟੇ ਇਹਦੇ ਨਾਲ ਦੀ ਨਾਲ ਸਿੱਟੀ ਗਿਆ, ਮੈਂ ਮੇਰੀ ਫਿਰ ਉਸੀ ਗੱਲ ਆ ਗਈ, ਮੈਂ ਉਹਨੂੰ ਕਿਹਾ ਮੈਂ ਡਾਕਟਰ ਸਾਹਿਬ, ਕਹਿੰਦੇ ਹਾਂ, ਮੈਂ ਕਿਹਾ ਵੀ ਇਹ ਪੈਸਾ ਖਰਚੇ ਦੇ ਕਿੱਥੇ, ਕਹਿੰਦਾ ਟਾਈਮ ਇਹ ਨੀ ਖਰਚਣ ਦਾ,
1: ਬਿਲਕੁਲ
3: ਉੱਪਰ ਉਹਦੀ ਹੈ ਸੀ ਬਾਕੀ 10-12 ਬੈਡਾਂ ਦਾ ਉਹਦਾ ਨਾਲ ਹਸਪਤਾਲ ਬਣਾਇਆ ਸੀ, ਕਹਿੰਦਾ ਮਸਾਂ ਕਿਤੇ ਗਰਮੀਆਂ ਗੁਰਮੀਆਂ ਚ ਇਕੱਠੇ ਹੋ ਗਏ 2-3 ਦਿਨ ਲਈ, ਗੇੜਾ ਕੱਢੀ ਆ, ਮੈਂ ਕਿਤੇ ਬਾਹਰ ਨੀ ਗਏ, ਕਹਿੰਦੇ ਨਹੀਂ, ਫਿਰ ਯਾਰ ਪੈਕੇ ਫਿਰ ਚਲੋ ਆਪਾਂ ਵੀ
1: ਕੋਠੀ ਬਣਾਈ ਉੱਥੇ, ਆਪਣੀ ਜਾਇਦਾਦ ਬਣਾਈ, ਪੈਸਾ ਧੇਲਾ ਗੱਡੀ ਸਾਰਾ ਕੁਝ ਆ, ਪੂਰਾ ਐਸ਼ੋ ਆਰਾਮ ਆ, ਪਰ ਉਹਦੇ ਜੇ ਗੱਲ ਚਲੋ ਨਿੱਜੀ ਗੱਲ ਆ, ਉਹਦੀ ਜਿਹੜੀ ਅੱਗੇ ਔਲਾਦ ਆ ਨਾ, ਉਹ ਕਿਤੇ ਨਾ ਕਿਤੇ ਕਹਿ ਲੋ ਕਿ ਉਹਦੇ ਬਾਡੀ ਦੇ ਵਿੱਚ ਕੋਈ ਪ੍ਰੋਬਲਮ ਆ ਜਦੋਂ ਜੰਮਿਆ ਜਾਂ ਕੁਝ ਹੋਇਆ, ਉਹ ਫਿਰ ਇੱਥੇ ਹੀ ਨਿਕਲ ਜਾਣਾ ਜੀ, ਸਵਰਗ ਨਰਕ ਤਾਂ ਇੱਥੇ ਹੀ ਆ ਨਾ।
3: ਪਿੱਛੇ ਦਿੱਲੀ ਕਿਸੇ ਹੋਸਪਿਟਲ ਦਾ ਉਹਦੀ ਟਰਨ ਓਵਰ ਹੈ 1,000 ਕਰੋੜ ਦੀ
1: ਜੀ,
3: ਆ 2 ਕੁ ਹਫ਼ਤੇ ਦੀ ਗੱਲ ਆ, ਤੁਸੀਂ ਸ਼ਾਇਦ ਨਿਊਜ਼ ਮੈਂ ਵੀ ਸੁਣੀ ਨੀ, ਮੈਂ ਕਿਤੇ ਮਾਧਿਅਮ ਰਾਹੀਂ ਸੁਣ ਰਿਹਾ ਸੀ
1: ਜੀ
3: ਆਪਣੇ ਬੜੇ ਪੰਜਾਬੀ ਦੇ ਵਧੀਆ ਪੱਤਰਕਾਰ ਨੇ ਜਲ ਪੱਕਾ ਨੂੰ ਨੌ ਲੈਣਾ ਰੋਜ਼ ਆਉਂਦੇ ਨੇ ਉਹ
1: ਜੀ
3: ਉਹ ਦੱਸ ਰਹੇ ਸੀਗੇ ਉਹ ਕਹਿੰਦੇ ਮੈਂ ਉਹਨੂੰ ਪਰਸਨਲੀ ਜਾਣਦਾ ਸੀ ਡਾਕਟਰ ਨੂੰ ਤੇ ਉਹਦਾ ਕੱਲਾ ਹੀ ਬੇਟਾ
1: ਜੀ
3: ਤੇ ਕਿਸੇ ਬਿਮਾਰੀ ਨਾਲ ਡੈਥ ਹੋ ਗਈ ਬੇਟੇ ਦੀ
1: ਜੀ
3: ਅੱਜ ਉਹਨੇ ਆਪਦੀ ਅੱਧੀ ਜਾਇਦਾਦ ਦਾਨ ਕਰਤੀ
1: ਬਿਲਕੁਲ ਹੈ ਜੀ
3: ਤੇ ਉਹਦੇ ਹੋਸਪਿਟਲ ਦੇ ਕਹਿੰਦੇ ਇਲਜ਼ਾਮ ਇਹੋ ਜਿਹੇ ਲੱਗੇ ਕਿ ਇਹ ਮਰੀਜ਼ਾਂ ਨੂੰ ਉਵੇਂ ਕਈਆਂ ਨੂੰ ਬਿਮਾਰ ਕਰਕੇ ਕਈਆਂ ਦਾ ਉੱਥੇ ਤੈਨੂੰ ਪਤਾ ਉਹ ਜੇ ਐਮਰਜੈਂਸੀ ਚ ਰੱਖ ਕੇ ਪੈਸੇ ਬਣਾਈ ਜਾਂਦੇ ਨੇ ਬਹੁਤ ਸਾਧਨ ਨੇ ਉੱਥੇ ਬਣਾਉਣ ਦੇ ਉਹਦੇ ਇਹੋ ਜਿਹੇ ਇਲਜ਼ਾਮ ਵੀ ਲੱਗੇ ਸੀ ਉਸ ਹੋਸਪਿਟਲ ਦੇ ਉੱਪਰ ਵੀ
1: ਜੀ
3: ਉਹ ਕਹਿੰਦਾ ਵੀ ਕਿਸੇ ਨੇ ਉਹਨੂੰ ਪੁੱਛਿਆ ਵੀ ਭਾਈ ਹੁਣ ਤੂੰ ਇਹਦੇ ਵਿੱਚੋਂ ਕੀ ਕੱਢਿਆ
1: ਜੀ
3: ਜੇ ਹੁਣ ਆਪਾਂ ਕਹੀਏ ਵੀ ਕੋਠੀ ਲੈ ਲਈ ਵੱਡੀ ਕਾਰ ਲੈ ਲਈ ਇਹ ਜ਼ਿੰਦਗੀ ਤਾਂ ਨਹੀਂ
1: ਨਾ ਨਾ ਨਾ ਉਹ ਕਾਹਦੀ ਜ਼ਿੰਦਗੀ ਹੈ ਜੀ ਬਿਲਕੁਲ ਹੈ ਜੀ
3: ਵੱਡੀ ਕੋਠੀ ਵੱਡਾ ਸਾਰਾ ਕੁਛ ਇਹ ਜ਼ਿੰਦਗੀ ਨਹੀਂ
1: ਸਕੂਨ ਹੈ ਜੀ ਸਕੂਨ ਅਸਲ ਚ ਤਾਂ ਸਕੂਨ ਹੈ ਜਿਹਦੇ ਵਿੱਚ ਸਕੂਨ ਹੈ ਬਿਲਕੁਲ
3: ਜਾਂ ਉਹਦਾ ਤੁਸੀਂ ਇੰਜੋਏ ਕਰ ਲਿਆ ਜਿਵੇਂ ਆਪਾਂ ਔਰ ਫਿਰ ਗੱਲ ਕਰਦੇ ਸੀ ਉਹ ਵੀ ਦਰਖਤ ਜੇ ਤੁਸੀਂ ਕਹਿੰਦੇ ਵੀ ਇੰਨੇ ਦਾ ਵਿਕੂਗਾ ਜੇ ਹੁਣ 86 ਸਾਲ ਚ ਵਿਕਿਆ ਜਾਏ ਜਾਂ ਨਾ ਵਿਕਿਆ
1: ਨਾ ਵਿਕਿਆ ਜੀ ਬਿਲਕੁਲ
3: ਦੂਜੇ ਪਾਸੇ ਸੋਚੀਏ ਵੀ ਉਹ ਪੈਸੇ ਦਾ ਕੰਮ ਨੀ ਆਉਣਾ ਉਦੋਂ
1: ਨਹੀਂ ਜੀ ਨਹੀਂ ਜੀ ਬਿਲਕੁਲ ਨਹੀਂ
3: ਉਦੋਂ ਤਾਂ ਡਾਕਟਰ ਨੇ ਕੱਢ ਕੇ ਹੱਥ ਚ ਉਹ ਫੜਾ ਦੇਣਾ
1: ਜੀ
3: ਹਰਲਾ
1: ਬਿਲਕੁਲ ਹੈ ਜੀ
3: ਬੰਦਾ ਚੀਜ਼ਾਂ ਕੀ ਮਿਸ ਕਰਨ ਵਾਲਾ ਮੈਂ ਤੁਹਾਨੂੰ ਛੋਟੀ ਗੱਲ ਦੱਸਦਾ
1: ਜੀ
3: ਮੇਰੇ ਸਟੋਰ ਤੇ ਇੱਕ ਬਜ਼ੁਰਗ ਆ ਗਿਆ
1: ਜੀ
3: ਬਹੁਤ ਔਖਾ ਤੁਰਦਾ ਸੀ ਨਾਲ ਉਹਦੀ ਕੁੜੀ ਸੀਗੀ
1: ਜੀ
3: ਮੈਂ ਦੇਖੀ ਗਿਆ ਕਹਿੰਦਾ ਉਹ ਜਿਹੜੀ ਮੈਂ ਸਾਰੇ ਸਟੋਰ ਚ ਫਿਰੀ ਗਿਆ ਮੈਂ ਕਿਹਾ ਵੀ ਜਦੋਂ ਕਾਰ ਚ ਉਹਨੇ ਕੁਛ ਨਾ ਲਿਆ ਮੈਂ ਕਿਹਾ ਵੀ ਕੋਈ ਹੈਲਪ ਚਾਹੀਦੀ ਆ
1: ਜੀ
3: ਉਹ ਕਹਿੰਦਾ ਨਹੀਂ ਉਹ ਬਹੁਤ ਹੌਲੀ ਬੋਲ ਹੁੰਦਾ ਸੀ 85 ਸਾਲ ਦਾ ਉਹਦੀ ਬੇਟੀ ਕਹਿੰਦੀ ਨਹੀਂ ਕਹਿੰਦੀ ਮੇਰਾ ਡੈਡ ਆ ਇਹ ਕਹਿੰਦੀ ਇਹ 30 ਸਾਲ ਦਾ ਸੀ ਜਦੋਂ ਇਹਨੇ ਆਹ ਸਟੋਰ ਖਰੀਦਿਆ ਸੀ
1: ਬਿਲਕੁਲ ਜੀ
3: 55 ਸਾਲ ਪਹਿਲਾਂ ਉਹਨੇ ਇਹ ਸਟੋਰ ਖਰੀਦਿਆ ਸੀ ਜਿਹੜਾ ਮੈਂ ਚਲਾਉਣਾ ਅੱਜ
1: ਜੀ
3: ਕਹਿੰਦੀ ਇਹ ਮੈਨੂੰ ਕਹਿੰਦਾ ਮੈਂ ਉੱਥੇ ਗੇੜਾ ਮਾਰ ਕੇ ਆਉਣਾ ਮੇਰਾ ਦਿਲ ਕਰਦਾ
1: ਦਿਲ ਕਰ
3: ਕਹਿੰਦੀ ਮੈਂ ਇਹਨੂੰ ਲੈ ਕੇ ਆਈ ਉਹ ਜਾਣੀ ਕੱਲੀ ਕੱਲੀ ਚੀਜ਼ ਦੇ ਕੋਲ ਐ ਰੱਖੇ ਫਿਰ ਮੈਨੂੰ ਦੱਸਿਆ ਆਹ ਮੈਂ ਬਣਾਇਆ ਸੀ ਆਹ ਕੂਲਰ ਮੈਂ ਪਾਇਆ ਸੀ ਮੈਂ ਉਹਦੇ ਨਾਲ ਤੁਰੀ ਗਿਆ ਮੈਂ ਉਹਨੂੰ ਕਿਹਾ ਵੀ ਤੂੰ ਪਾਣੀ ਲੈ ਲਾ ਕੋਕ ਠੰਡਾ ਕੁਛ ਲੈ ਲਾ ਕਹਿੰਦਾ ਨਹੀਂ
1: ਮੈਨੂੰ
3: ਕਹਿੰਦਾ ਬਹੁਤ ਕਲੀਨ ਆ ਸਟੋਰ ਏ ਕਹਿੰਦਾ ਮੈਂ ਫਾਰਮੈਸੀ ਸੀਗਾ ਤੇ ਲਿਕਰ ਸਟੋਰ ਮੇਰਾ ਪਾਰਟਨਰ ਚਲਾਉਂਦਾ ਹੁੰਦਾ ਸੀ ਉਹ ਵੀ ਫਾਰਮੈਸੀ ਸੀਗਾ ਕਹਿੰਦਾ ਫਿਰ ਮੈਂ ਉਹਨੂੰ ਵੇਚਦਾ ਸੀ ਮੈਂ ਕਿਹਾ ਮੈਂ ਉਹਤੋਂ ਲਿਆ ਇਹ
1: ਜੀ
3: ਤੇ ਮਤਲਬ ਫਿਰ ਮੈਂ ਉਹ ਕਹਿੰਦੀ ਦੇਖ ਕੇ ਮੈਂ ਕਿਹਾ ਵੀ ਤੈਨੂੰ ਕਹਿੰਦਾ ਮੇਰਾ ਦਿਲ ਕਰਿਆ ਅੱਜ ਮੈਂ ਆਪਦੀ ਬੇਟੀ ਨੂੰ ਕਿਹਾ ਮੈਨੂੰ ਦਿਖਾ ਕੇ ਲਿਆ ਵੀ ਮੈਂ ਫਲਾਣੇ ਸ਼ਹਿਰ ਚ ਰਹਿਣਾ ਡੇਢ ਘੰਟੇ ਡਰਾਈਵ ਕਰਕੇ ਆਏ
1: ਨਹੀਂ ਉਹ ਖੁਸ਼ੀ ਤਾਂ ਮਹਿਸੂਸ ਹੁੰਦੀ ਹੈ ਨਾ ਕਿ ਅੱਗੇ ਉਹ ਚਲੋ ਕਿਸੇ ਨੇ ਅੱਗੇ ਚਲਾਇਆ ਹੋਇਆ ਉੱਥੇ ਸਾਫ਼ ਸਫਾਈ ਜਾ ਉਹ ਜਗ੍ਹਾ ਅਜੇ ਵੀ ਬਰਕਰਾਰ ਹੈ
3: ਮੈਨੂੰ ਇੰਨਾ ਕੁਛ ਕਹਿ ਕੇ ਗਿਆ ਕਹਿੰਦਾ ਵੀ ਇੰਨਾ ਕਲੀਨ ਸਟੋਰ ਇੰਨਾ ਰੱਖਿਆ ਕਹਿੰਦਾ ਮੈਂ ਹੈਪੀ ਹੋ ਗਿਆ ਉਹ ਕੁਦਰਤੀ ਮੇਰੀ ਵਾਈਫ ਨੂੰ ਆਸਵਾਲ ਦਾ ਪਲਾਂਟ ਇੰਨੇ ਲਾਏ ਨੇ ਬੇਸਾ ਪਲਾਂਟ ਨੇ ਆਪਣੇ
1: ਬਿਲਕੁਲ ਹੈ ਜੀ
3: ਕਹਿੰਦਾ ਆਹ ਦੇਖਣਾ ਇੰਨਾ ਆਹ ਕਿੰਨੀ ਵਧੀਆ ਕਹਿੰਦਾ ਗਰੀਨੀ ਹੈ ਪਰ ਮੈਂ ਫਿਰ ਮੈਂ ਸੋਚਿਆ ਮੈਂ ਦੇਖਿਆ ਇਹਨੂੰ ਅਜੇ ਵੀ ਇਹ ਚੀਜ਼ ਨਾਲ ਖਿੱਚਿਆ ਇਹਨੇ ਆਪਦੀ ਜ਼ਿੰਦਗੀ ਦੇ ਕਿੰਨੇ ਸਾਲ ਇੱਥੇ ਲਾਏ ਹੋਏ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਮੈਨੂੰ ਕਹਿੰਦਾ ਤੂੰ ਕਿੰਨੇ ਸਾਲ ਦਾ ਹੋ ਗਿਆ ਮੈਂ ਕਿਹਾ 68ਵਾਂ ਲੱਗਿਆ ਹੋਇਆ ਕਹਿੰਦਾ ਰਿਟਾਇਰ ਥੋੜਾ ਕਹਿੰਦੇ ਮੈਂ ਕਿਹਾ ਮੈਂ ਰਿਟਾਇਰ ਹੋ ਕੇ ਕੀ ਕਰੂੰਗਾ ਮੈਂ ਉਹਨੂੰ ਕਿਹਾ ਕਹਿੰਦਾ ਕੀ ਗੱਲ ਕਹਿੰਦਾ ਤੂੰ ਕੋਈ ਹੋਬੀ ਨੀ ਪਾਲੀ ਮੈਂ ਜਦੋਂ ਹੋਬੀ ਪਾਲਣ ਦੀ ਉਮਰ ਸੀ ਉਦੋਂ ਪੈਸਾ ਇਕੱਠਾ ਕਰੀ ਗਏ
1: ਜੀ
3: ਹੋਰ ਕਿਉਂ ਮੈਂ ਕੋਈ ਹੋਬੀ ਨਹੀਂ ਹੋਬੀ ਕਹਿੰਦਾ ਜ਼ਰੂਰ ਪਾਲਣੀ ਚਾਹੀਦੀ ਹੈ ਫਿਰ ਉਹਦੇ ਨਾਲ ਤੁਹਾਡਾ
1: ਜੀ
3: ਜਿਹੜਾ ਰਿਟਾਇਰਮੈਂਟ ਆ ਉਹ ਲੰਘ ਜਾਂਦਾ ਹਨਾ
1: ਬਿਲਕੁਲ
3: ਮੈਨੂੰ ਬੜਾ ਜ਼ੋਰ ਲੱਗਾ ਤੇ ਵੀ ਲੈ ਲਾ ਕੁਛ ਪੀਣ ਨੂੰ ਐ ਕਰ ਲਗਾ ਨਹੀਂ
1: ਬਿਲਕੁਲ
3: ਮੈਂ ਫਿਰ ਜਿਹੜੀ ਕਹਿਣ ਤੋਂ ਬਾਅਦ ਵੀ ਸੋਚੀ ਗਿਆ ਖੜਾ ਮੈਂ ਕਿਹਾ ਯਾਰ ਵੀ ਬੰਦੇ ਦੀਆਂ ਕੋਈ ਭਾਵਨਾ ਕੋਈ ਫੀਲਿੰਗਸ ਹੁੰਦੀਆਂ ਨੇ ਕਿਸੇ ਚੀਜ਼ ਨਾਲ ਜਿਹੜਾ ਤੁਸੀਂ
1: ਹੁਣ ਦੇਖੋ ਜਿੱਦਾਂ ਆਪਣੀ ਆਪਣੀ ਪੰਜਾਬ ਦਾ ਆਪਣਾ ਨੂੰ ਪਿੰਡ ਜਾਂ ਆਪਣਿਆਂ ਨੂੰ ਘਰ ਚੇਤਾ ਆਉਂਦਾ ਨਾ ਚੁਬਾਰੇ ਚੇਤੇ ਆਉਂਦੇ ਓਦਾਂ ਹੀ ਨਾ ਫੀਲਿੰਗਸ ਤਾਂ ਇਹਨਾਂ ਦੇ ਵਿੱਚ ਵੀ ਉਹ ਹੀ ਹੈ ਬਿਲਕੁਲ ਹੈ ਜੀ
3: ਬਿਲਕੁਲ ਬਿਲਕੁਲ ਨਾਲੇ ਇਹਨਾਂ ਦੀ ਤਾਂ ਜ਼ਿਆਦਾ ਆਉਂਦੀ ਹੈ ਆਪਾਂ ਫੇਰ ਵੀ ਕਿਤੇ
1: ਇਹਨਾਂ ਦਾ ਇਹ ਆ ਨਾ ਏਦਾਂ ਜਿੱਦਾਂ ਆਪਾਂ ਕਿਸੇ ਚੀਜ਼ ਨੂੰ ਲੈ ਲੈਂਦੇ ਆ ਜਾਂ ਖਰੀਦ ਲੈਂਦੇ ਆ ਚਾਹੇ ਗੱਡੀ ਆ ਚਾਹੇ ਸੋਫਾ ਘਰ ਦਾ ਚਾਹੇ ਆਪਣੇ ਘਰ ਨੇ ਉਹ ਇੰਨਾ ਲਗਾਵ ਨੀ ਉਹਨਾਂ ਨੂੰ ਮਤਲਬ ਕਿ ਦੁੱਖ ਵੀ ਉਹ ਉਸ ਚੀਜ਼ ਦਾ ਘੱਟ ਜਾਂ ਜੇ ਡਿਸੀਜ਼ਨ ਲੈਣ ਦੇ ਵਿੱਚ ਡਿਸੀਜ਼ਨ ਮੇਕਰ ਦੇਖੋ ਨਾ ਉਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਆ ਜਾਂ ਚੰਗੀ ਨਹੀਂ ਲੱਗਦੀ ਆਪਣੀ ਲਾਈਫ ਉਸ ਚੀਜ਼ ਦੇ ਵਿੱਚ ਤਾਂ ਉਹ ਛੁਟਕਾਰਾ ਪਾਉਣ ਨੂੰ ਡਿਸੀਜ਼ਨ ਲੈ ਕੇ ਮਤਲਬ ਕਿ ਉਹਨਾਂ ਸਮਾਂ ਨਹੀਂ ਲਾਉਂਦੇ ਜਿੰਨੇ ਆਪਾਂ ਆਪਣੇ ਆਪ ਦੇ ਨਾਲ ਘੁਲੀ ਜਾਂਦੇ ਆ ਯਾਰ ਕੀ ਕਰੀਏ ਛੱਡ ਦਈਏ ਕਿੱਦਾਂ ਕਰੀਏ ਕਿਉਂਕਿ ਉਹਨਾਂ ਨੇ ਉਹ ਇੱਕ ਉਹਨੂੰ ਉਸ ਤਰ੍ਹਾਂ ਦੇ ਨਾਲ ਮੋਹ ਮਾਇਆ ਦੇ ਨਾਲ ਚੀਜ਼ ਦੇ ਵਿੱਚ ਨਹੀਂ ਲਿਆ ਜਿੱਦਾਂ ਆਪਾਂ ਲੈਂਦੇ ਹਾਂ ਨਾ ਕਿ ਅਸੀਂ ਇੱਕ ਵਾਰੀ ਚੀਜ਼ ਖਰੀਦ ਲਈ ਤਾਂ ਸਾਰੀ ਉਮਰ ਰਹਿੰਦੀ ਤੱਕ ਹੀ ਸਾਡੇ ਨਾਲ ਹੀ ਰਹੇ
3: ਸੱਚੀ ਗੱਲ ਹੈ ਹੁਣ ਚਲੋ ਆਪਣੇ ਤਾਂ ਫੇਰ ਵੀ ਬੱਚੇ ਦਾ ਆਪਾਂ ਟਾਈਮ ਕੱਢਦੇ ਆ ਜਾਂ ਕਿੱਦਾਂ ਬਾਹਰ ਚਲੇ ਜਾਂਦੇ ਆ ਆਉਂਦੇ ਨੇ ਇਹਨਾਂ ਦੀ ਤਾਂ ਜਿਹੜੀ ਚੀਜ਼ ਖਰੀਦੇ ਜਾਂ ਘਰ ਦਾ ਸਮਾਨ ਆ ਇਹਨਾਂ ਤਾਂ ਜਿਆਦਾ ਫੀਲਿੰਗ ਬੱਚਿਆਂ ਨਾਲੋਂ ਆਪਦੇ
1: ਬਿਲਕੁਲ
3: ਬਲੱਡ ਨਾਲ ਤਾਂ ਉਹਨਾਂ ਨਾਲ ਚੀਜ਼ਾਂ ਨਾਲ ਜਿਆਦਾ ਲਗਾਅ ਹੁੰਦਾ
1: ਬਿਲਕੁਲ
3: ਹਰ ਬੰਦੇ ਦਾ ਹੁੰਦਾ ਸਾਡੇ ਇੱਕ ਥੋੜਾ ਜਿਹਾ ਥਾਂ ਸੀਗਾ ਸਾਨੂੰ ਆਇਆ ਜ਼ਮੀਨ ਤੋੜ ਜਿਹਾ ਹੁੰਦਾ ਹਨਾ ਉਹ ਚਲੋ ਮੋਟਰ ਅਸੀਂ ਇੱਧਰ ਲਾ ਲਈ ਮੇਰੇ ਤਾਏ ਨੇ ਉੱਥੇ ਕਾਸੀਆਂ ਬੀਜਤੀਆਂ 7-8 ਹਨਾ
1: ਜੀ
3: ਤੇ ਮੈਂ ਤਾਏ ਨੂੰ ਕਿਹਾ ਤਾਏ ਜੀ ਕਹਿੰਦਾ ਮੈਂ ਕਿਹਾ ਇਹ ਘੱਟੋ ਘੱਟ ਅੱਧਾ ਵਿਘਾ ਜਗ੍ਹਾ ਹੈ
1: ਜੀ
3: ਅੱਧੇ ਵਿਘੇ ਤੋਂ ਘੱਟ ਹੋਊ ਕਿੰਨੀ ਕੁ ਕਹਿੰਦਾ ਇੰਨੀ ਕੁ ਹੋਣੀ ਹੈ ਬਸ
1: ਜੀ
3: ਮੈਂ ਕਿਹਾ ਇਹ ਟਾਹਲੀਆਂ ਕੀ ਕਹਿੰਦੀਆਂ ਨੇ ਸਭ ਕਹਿੰਦੇ ਸਵਾਲ ਉਹ ਥੋੜੀ ਠੇਕਾ ਆਉਣ ਲੱਗ ਜੂ ਕਹਿੰਦਾ ਪੁੱਤ ਰਹਿਣ ਦੇ ਕਹਿੰਦਾ ਮੈਂ ਹੱਥੀ ਲਾਈਆਂ ਹੋਈਆਂ ਨੇ ਕਹਿੰਦਾ ਆਪਣਾ ਕੋਈ ਗੱਡਾ ਰਿਹਾ ਖੜਾ ਇਹਦੇ ਨਾਲ ਇਹਦੇ ਕਿੰਨੀ ਹੋਵੀ ਜੇ ਇਹ ਪਾ ਕੇ ਵੀ ਆਪਣਾ ਕੋਲ ਬਣ ਜੂ
1: ਬਿਲਕੁਲ
3: ਕੋਈ ਗੱਲ ਨੀ ਆ ਰਹਿਣ ਦੇ ਮੈਂ ਆਪਦੇ ਹੱਥੀ ਲਾਇਆ ਦੇਖੋ ਬਦਲੋ ਦਾ ਕੋਈ ਲਗਾ ਸੀ ਨਾ ਉਹ ਚੀਜ਼
1: ਨਾਲ
3: ਮੈਂ ਪੜ੍ਹਾਈਆਂ ਕਹਿੰਦਾ ਤੇ ਬਾਕੀ ਤੇਰੀ ਮਰਜ਼ੀ ਆ ਮੈਂ ਕਿਹਾ ਨਹੀਂ ਮੈਂ ਨੀ ਪੜ੍ਹਦਾ ਮੈਂ ਕਿਉਂ ਪੜ੍ਹਾਉਣੀਆਂ ਨੇ
1: ਬਿਲਕੁਲ ਹੈ ਜੀ
3: ਉੱਤੇ ਨੀ ਕਿਸੇ ਚੀਜ਼ ਦਾ ਵੀ ਸੁਧਾਰ ਹੋ ਸਕਦਾ ਉੱਥੇ ਤਾਂ ਸਾਡੇ ਕਰਾਉਣ ਵਾਲੇ ਤੇ ਕਰਨ ਵਾਲੇ ਸਾਰੇ ਵਿੱਚੇ ਨੇ
1: ਜੀ ਆ ਦੇਖੋ ਮੈਂ ਹੈਰਾਨ ਰਹਿ ਗਿਆ ਚਲੋ ਤੁਸੀਂ ਕਬੱਡੀ ਦੇ ਆਪ ਵੀ ਖਿਡਾਰੀ ਰਹੇ ਹੋ ਜਾਂ ਕਾਫੀ ਵਾਹ ਵਾਸਤਾ ਤੁਹਾਡਾ ਰਹਿੰਦਾ ਹੈ ਮੈਂ ਹੈਰਾਨ ਹੈ ਕਿ ਕਬੱਡੀ ਦੇ ਖਿਡਾਰੀ ਜਿਹੜੇ ਨੇ ਜਿਨ੍ਹਾਂ ਦੇ ਹਕੂਮਤ ਦੇ ਵਿਚ ਇੰਨਾ ਕੁਝ ਘਾਣ ਹੋ ਗਿਆ ਸਾਰੀਆਂ ਵੱਡੇ ਵੱਡੇ ਜਿਹੜੇ ਖਿਡਾਰੀ ਨੇ ਉਨ੍ਹਾਂ ਦੇ ਕਤਲ ਹੋਏ ਨੇ ਤਾਂ ਉਹੋ ਹੀ ਜਿਹੜੇ ਕਬੱਡੀ ਦੇ ਸਮਾਂ ਕੇ ਉਨ੍ਹਾਂ ਤੋਂ ਆਵਾਜ਼ ਬੁਲੰਦ ਕਰਨ ਦੀ ਬਜਾਏ ਉਨ੍ਹਾਂ ਮੂਹਰੇ ਗੋਡੇ ਟੇਕ ਰਹੇ ਨੇ ਜੀ ਐਡੇ ਐਡੇ ਸਰੀਰ ਕਿੱਥੇ ਨੂੰ ਲੈ ਕੇ ਜਾਣੇ ਆ
3: ਉਹੀ ਮੈਂ ਗੱਲ ਕਰਦਾ ਕਿ ਇਨ੍ਹਾਂ ਨੇ ਪਿਛਲੇ 4 ਸਾਲਾਂ ਚ ਕਬੱਡੀ ਲਈ ਕੀਤਾ ਕੀ ਹੈ
1: ਜੀ
3: ਫਿਰ ਮੌਰ ਖਿਡਾਰੀ ਇਨ੍ਹਾਂ ਦਾ ਮਾਰਤਾ ਤੇ ਗਰਲਾਲ ਘਨੌਰ ਉੱਥੇ ਉਹਦੇ ਮਰਨ ਤੋਂ 4 ਘੰਟੇ ਚ ਉੱਥੇ ਪਹੁੰਚ ਗਿਆ ਹਾਲਾਂਕਿ ਬਹੁਤ ਵੱਡੀ ਮੀਟਿੰਗ ਸੀ ਇਹਨਾਂ ਦੀ ਉਸ ਦਿਨ ਚੰਡੀਗੜ੍ਹ ਉਹ
1: ਚੰਡੀਗੜ੍ਹ
3: ਮੀਟਿੰਗ ਤੋਂ ਸਿੱਧਾ ਉੱਥੇ ਪਹੁੰਚੇ ਮੇਰੇ ਅੱਜ ਵੀ ਯਾਦ ਹੈ
1: ਬਿਲਕੁਲ
3: ਉੱਥੇ ਰੋ ਰਿਹਾ ਲੈਕਚਰ ਦੇ ਰਿਹਾ ਵੀ ਮੈਨੂੰ ਖੁਸ਼ ਹੋ ਜਾਵੇ ਮੈਂ ਬੈਠੂਗਾ ਨਹੀਂ ਜਿੰਨਾ ਚਿਰ ਮੈਂ ਇਨਸਾਫ਼ ਨਹੀਂ ਦਊਂਗਾ ਇਸ ਪਰਿਵਾਰ ਨੂੰ ਮੇਰਾ ਭਾਈ ਸੀ ਇਹ
1: ਜੀ
3: ਤੇ ਕਿੱਥੇ ਕਹਿੰਦਾ ਇਨਸਾਫ਼ ਜੀ
1: ਕਿਤੇ ਵੀ ਨਹੀਂ ਜੀ
3: ਕਿਹਾ ਕਿਤੇ ਸਿਰਫ ਕੀਤਾ ਕੀ ਹੈ ਜਿਹਦੇ ਕਰਕੇ ਤੁਸੀਂ ਜਾ ਰਹੇ ਹੋ ਕੀਤਾ ਕੀ ਹੈ ਨਾਲੇ ਜੇ ਇੱਕ ਭਲਿਖ ਹੈ ਆਪਣੇ ਭਾਰਤ ਸਾਹਿਬ ਚਾਹੇ ਆਪਣੇ ਸਰੋਤੇ ਹੀ ਲਾ ਲਓ ਮੰਨ ਲਓ ਆਪਣਾ 1000 ਸਰੋਤਾ ਤੁਸੀਂ ਖੜ ਜਾਓਗਾ ਅੱਜ 1000 ਸਰੋਤਾ ਤੁਹਾਨੂੰ ਵੋਟ ਥੋੜਾ ਪਾਊਗਾ
1: ਕਿਤੇ
3: ਕਈ ਕਈ ਹੋਰ ਤਰ੍ਹਾਂ ਦੀਆਂ ਗੱਲਾਂ ਕਰਕੇ ਅਸੀਂ ਇੱਕ ਦੂਜੇ ਨਾਲ ਜੁੜੇ ਹੁੰਦੇ ਹਾਂ
1: ਜੀ ਬਿਲਕੁਲ
3: ਜੇ ਹੁਣ ਅੱਜ ਕੋਈ ਸੰਦੀਪ ਲੁੱਟਰ ਆਇਆ ਪਾਲਾ ਜਲਾਲਪੁਰੀ ਹੈ
1: ਜੀ
3: ਜੇ ਉਹਨਾਂ ਨੂੰ ਲੋਕ ਦੇਖਣ ਜਾਂਦੇ ਨੇ
1: ਖੇਡ ਨੂੰ ਦੇਖਣ ਜਾਂਦੇ ਨੇ ਨਾ ਉਹ ਸਮਰਪਿਤ ਨੇ ਉਸ ਚੀਜ਼ ਨੂੰ ਬਿਲਕੁਲ
3: ਉਹਨਾਂ ਦੀਆਂ ਵੋਟਾਂ ਥੋੜੋ ਨੇ
1: ਨਾ ਨਾ ਨਾ ਨਾ ਨਾ
3: ਇਹ ਜਿਹੜੀ ਜਿਹੜੇ ਤਰੀਕੇ ਨਾਲ ਹੁਣ ਕਾਰਡ ਦੀ ਆਂਡੀ ਚਾੜਨ ਲੱਗੇ ਨੇ ਨਾ
1: ਜੀ
3: ਕਹਾਵਤ ਹੈ ਕਾਰਡ ਦੀ ਆਂਡੀ ਇੱਕ ਵਾਰੀ ਉਹ ਚੜਦੀ ਹੁੰਦੀ ਹੈ
1: ਉਹ ਚੜ ਗਈ ਬਿਲਕੁਲ ਹੈ ਜੀ
3: ਹੁਣ ਲੋਟ ਆਉਣਾ ਕੰਮ ਨਾ ਗੇਟ ਚ ਆਉਣਾ ਉਹ ਤਾਂ ਖੇਡ ਚੱਲਿਆ ਖਿਲਾਰਾ ਤਾਂ ਜੇ ਤੁਸੀਂ ਪੈਂਦਾ ਦੇਖਿਓ ਮਾੜਾ ਜਿਹਾ ਟਾਇਰ ਤਾਂ ਹੁਣ ਤੋਂ ਚਾਹ ਦੇ ਵਿੱਚ ਹੁਣ ਦੇਖੋ
1: ਖਲਾਰਾ ਪੈ ਚੱਲੇ ਇਹਨਾਂ ਦਾ ਆਪਸ ਦੇ ਵਿੱਚ ਹੀ ਬਿਲਕੁਲ
3: ਫਿਰੋਜ਼ਪੁਰ MLA ਕੱਲ ਪਿੱਟ ਰਿਹਾ ਸੀ
1: ਜੀ
3: ਵੀ ਮੇਰੇ ਜਿਹੜੀ ਮੈਂ ਲਿਸਟ ਭੇਜੀ ਹੈ ਤੇ ਉਹ ਬੰਦਿਆਂ ਨੂੰ ਟਿਕਟਾਂ ਨਹੀਂ ਦਿੱਤੀਆਂ ਤੇ ਜਿਹੜੀਆਂ MC ਦੀਆਂ ਟਿਕਟਾਂ ਦਿੱਤੀਆਂ ਸਾਰੇ ਅਕਾਲੀ ਦਲ ਦੇ ਬੰਦੇ ਨੇ ਉਹ
1: ਜੀ ਬਿਲਕੁਲ
3: ਜਿਹੜੇ ਮੇਰੇ ਪਿੱਛੇ ਲੜਦੇ ਹੈਗੇ ਕਹਿੰਦਾ ਮੇਰੇ ਗੱਲ ਪੈਂਦੇ ਨੇ ਆ ਕੇ ਉਹ ਪੈਣਗੇ ਆ ਕੇ
1: ਪੈਣਗੇ ਜੀ
3: ਅਸੀਂ ਤੁਹਾਡੇ ਪਿੱਛੇ
1: ਬਿਲਕੁਲ
3: ਮਰਦੇ ਰਹਿ ਕੇ ਵੋਟਾਂ ਕਹਿੰਦਾ ਨਾਲੇ ਉਹ ਵੋਟਾਂ ਲੈ ਕੇ ਮੇਰੇ ਬੰਦਿਆਂ ਨਾਲ ਚੜਾਉਂਦੇ ਨੇ ਮੇਰੇ ਬੰਦਿਆਂ ਨੂੰ
1: ਜੀ
3: ਵੀ ਝਾੜ ਲਓ ਤਰੀਆਂ ਤੁਸੀਂ ਐਂ ਕਹਿੰਦੇ ਹੋਣਗੇ ਵੀ ਝਾੜੀ ਚਲੋ ਤਰੀਆਂ
1: ਬਿਲਕੁਲ
3: ਹਾਂਜੀ MLA ਉਹ ਬਾਹਰਲੇ ਬੰਦਿਆਂ ਨੂੰ
1: ਜੀ
3: MC ਉਹ ਬਾਹਰਲੇ ਬੰਦੇ ਨੂੰ ਚੇਅਰਮੈਨ ਹੀ ਆ ਉਹ ਬਾਹਰਲੇ ਬੰਦਿਆਂ ਨੂੰ ਇਹਨਾਂ ਨੇ ਭਵਾਕੜਾ ਕੀ ਦਿੱਤਾ ਜੀ
1: ਕੁਛ ਵੀ ਨੀ ਜੀ
3: ਹੁਣ ਜਿੱਥੇ MLA ਦੀ ਨੀ ਚੱਲਦੀ ਮੰਤਰੀ ਇੱਕ ਮੰਤਰੀ ਆ ਜੈਦ ਰਾਜ ਜੀ ਮੇਰੇ ਤੋਂ ਪਹਿਲਾਂ ਕਰਕੇ ਹੁਣ ਗੱਲ ਉਹ ਅੱਜ ਉਹ ਲਿਆ ਮੈਂ ਤਾਂ ਕਹਿੰਦਾ ਉਹਨੂੰ ਰਿਜਾਇਨ ਦੇ ਦੇਣਾ ਚਾਹੀਦਾ ਜੀ ਨਾਲੇ
1: ਬਿਲਕੁਲ ਹੈ ਜੀ
3: ਬਣਦਾ ਹੀ ਰਿਜਾਇਨ ਸੀ ਨਾਲੇ ਛਾ ਜਾਣਾ ਸੀ ਉਹਨੇ
1: ਛਾ ਜਾਣਾ ਸੀ ਬਿਲਕੁਲ
3: ਓਕੇ
1: ਜੀ ਔਜਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਨਪੁਟ ਲਈ ਜੀ ਥੈਂਕ ਯੂ ਹੈਲੋ ਦੋਸਤੋ ਇਹ ਸਨ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਸਨ US ਤੋਂ ਜੀ ਤੇ ਰਾਮ ਬਾਬਾ ਮਾਣੂਕੇ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਤੇ 2500 ਰੁਪਏ ਜੁਰਮਾਨਾ ਮੈਂ ਬਿਲਕੁਲ ਮਾਫ਼ੀ ਚਾਹੁੰਦਾ ਜੀ ਬਿਲਕੁਲ ਬਹੁਤ ਕੋਸ਼ਿਸ਼ ਕਰੀ ਦੀ ਹੈ ਪਰ ਕਈ ਵਾਰੀ ਮੂਡ ਕੁਝ ਏਦਾਂ ਦਾ ਹੁੰਦਾ ਮੱਲੋ ਮੱਲੀ ਇਹ ਚੀਜ਼ ਨਿਕਲ ਆਉਂਦੀ ਹੈ ਯਾਰੀ ਦੋਸਤੀ ਦੇ ਵਿੱਚ ਜਿੱਦਾਂ ਗੱਲ ਚੱਲਦੀ ਹੈ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਗੱਲਾਂ ਬਾਤਾਂ ਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ ਲਾਈਨ ਤੁਹਾਡੇ ਲਈ ਵੀ ਖੁੱਲੀ ਹੈ ਤੇ ਗੱਲ ਕਰਦੇ ਹਾਂ ਦੋਸਤੋ US ਦੀ US ਦਾ ਜਿਹੜਾ ਆਪ ਮੁਹਾਰਾ ਵਿਹਾਰ ਗੱਲਬਾਤ ਦੇ ਵਿੱਚ ਮੁੱਖ ਅੜਿੱਕਾ ਦੱਸਿਆ ਅਬਾਸ ਅਰਾਗਚੀ ਉਨ੍ਹਾਂ ਨੇ ਇਰਾਨ ਨੇ ਜਿਹੜੀ ਇਹ ਗੱਲ ਕਹੀ ਹੈ ਅਮਰੀਕਾ ਦੇ ਉੱਤੇ ਅਤੀਤ ਦੇ ਵਿੱਚ ਜਿਹੜਾ ਵਾਅਦਾ ਖਿਲਾਫੀ ਦੇ ਦੋਸ਼ ਲਾਏ ਨੇ ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਚੀ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦਾ ਜਿਹੜਾ ਆਪਾ ਵਿਰੋਧੀ ਤੇ ਆਪ ਮੁਹਾਰਾ ਵਿਹਾਰ ਜਿਹੜਾ ਕੂਟਨੀਤਿਕ ਗੱਲਬਾਤ ਦੇ ਦੌਰਾਨ ਸਭ ਤੋਂ ਵੱਡਾ ਅੜਿੱਕਾ ਹੈ ਅਲ ਜਜ਼ੀਰਾ ਨੇ ਇਸ ਜਿਹੜਾ ਇਰਾਨ ਦੀ ਇਸਨਾ ਖ਼ਬਰ ਏਜੰਸੀ ਦੇ ਹਵਾਲੇ ਦੇ ਨਾਲ ਇਹ ਦਾਅਵਾ ਕੀਤਾ ਅਰਾਗਚੀ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਸੈਯਦ ਮੋਹਸਿਨ ਨਕਵੀ ਦੇ ਨਾਲ ਮੀਟਿੰਗ ਦੇ ਦੌਰਾਨ ਕਿਹਾ ਕਿ ਅਤੀਤ ਦੇ ਵਿਚ ਵਾਰ ਵਾਰ ਜਿਹੜਾ ਵਾਅਦਾ ਖਿਲਾਫ਼ੀ ਕਰਕੇ ਇਰਾਨ ਨੂੰ ਅਮਰੀਕੀ ਨਿਜ਼ਾਮ ਦੇ ਬਾਰੇ ਵੱਡੇ ਸ਼ੱਕ ਜਿਹੜੇ ਪੈਦਾ ਕੀਤੇ ਗਏ ਨੇ ਤੇ ਅਰਾਗਚੀ ਤੇ ਨਕਵੀ ਦਰਮਿਆਨ ਬੈਠਕ ਦੇ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਦੇ ਬਾਰੇ ਵੀ ਵਿਚਾਰਾਂ ਕੀਤੀਆਂ। ਤਹਿਰਾਨ ਨੇ ਅਮਰੀਕਾ ਅਤੇ ਉਹਦੇ ਜਿਹੜਾ ਅੱਗੇ ਗੱਲਬਾਤ ਦੇ ਲਈ ਖਰੜਾ ਰੱਖਿਆ ਹੈ। ਇਸ ਦੇ ਮੁੱਖ ਨੁਕਤਿਆਂ ਦੇ ਵਿਚ ਸਾਰੇ ਮੋਰਚਿਆਂ ਦੇ ਉਤੇ ਟਕਰਾਅ ਜਿਹੜਾ ਖਤਮ ਕਰਨਾ, ਇਰਾਨ ਨੇੜਲੇ ਇਲਾਕਿਆਂ ਦੇ ਵਿਚੋਂ ਅਮਰੀਕੀ ਫੌਜਾਂ ਦੀ ਜਿਹੜੀ ਹੈ ਉਹਨੂੰ ਪਿੱਛੇ ਖਿੱਚਣਾ, ਰੁਖਸਤਗੀ ਕਰਨਾ ਤੇ ਅਮਰੀਕਾ ਇਜ਼ਰਾਈਲ ਦੇ ਵੱਲੋਂ ਥੋਪੀ ਜੰਗ ਕਰਕੇ ਹੋਈ ਤਬਾਹੀ ਦੇ ਲਈ ਮੁਆਵਜ਼ਾ ਜਿਹੜਾ ਸ਼ਾਮਲ ਹੈ, ਪਰ ਇਸ ਚੀਜ਼ ਨੂੰ ਦੋ ਵਾਰੀ ਉਹ ਨਕਾਰ ਚੁੱਕੇ ਹੈ। ਭਿਆਲਾ ਦੇ ਕਹਿਣ ਦੇ ਉੱਤੇ ਕਹਿੰਦੇ ਨਵਾਂ ਹਮਲਾ ਰੋਕਿਆ ਟਰੰਪ ਨੇ। ਵਾਸ਼ਿੰਗਟਨ ਤੋਂ ਖ਼ਬਰ ਲੱਗੀ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਆਪਣੇ ਭਾਈਵਾਲਾਂ ਕਤਰ ਜਿਹੜੇ ਨੇ ਸਾਊਦੀ ਅਰਬ ਤੇ UAE ਦੀ ਗੁਜ਼ਾਰਿਸ਼ ਦੇ ਉੱਤੇ ਇਰਾਨ ਦੇ ਉੱਤੇ ਮੰਗਲਵਾਰ ਨੂੰ ਕੀਤੇ ਜਾਣ ਵਾਲੇ ਤਜਵੀਜ਼ਤ ਹਮਲੇ ਨੂੰ ਰੋਕ ਦਿੱਤਾ। ਟਰੰਪ ਨੇ ਕਿਹਾ ਕਿ ਤਹਿਰਾਨ ਦੇ ਨਾਲ ਸੰਜੀਦਾ ਵਿਚਾਰ ਵਟਾਂਦਰਾ ਜਾਰੀ ਹੈ ਤੇ ਜਿਸ ਦੇ ਨਾਲ ਦੋਵਾਂ ਧਿਰਾਂ ਦੇ ਵਿਚ ਸਹਿਮਤੀ ਬਣ ਸਕਦੀ ਹੈ। ਟਰੰਪ ਨੇ ਉਪਰੋਕਤ ਐਲਾਨ ਸੋਮਵਾਰ ਨੂੰ ਕੱਲ ਜਿਹੜਾ ਬੀਤੇ ਦੇ ਵਿਚ ਕੀਤਾ, ਨਹੀਂ ਤਾਂ ਅੱਜ ਜਿਹੜਾ ਅਟੈਕ ਕਰਨਾ ਸੀ, ਸੋਸ਼ਲ ਮੀਡੀਆ ਪੋਸਟ ਦੇ ਵਿਚ ਕੀਤੀ ਹੈ ਜਿਸ ਦੇ ਵਿਚ ਪਾਕਿਸਤਾਨ ਦਾ ਹਵਾਲਾ ਨਹੀਂ ਦਿੱਤਾ ਗਿਆ ਸੀ। ਅਮਰੀਕਾ ਦੀ ਸਖ਼ਤੀ ਦੇ ਉਤੇ ਕਿਊਬਾ ਦੀ ਚੇਤਾਵਨੀ ਵੀ ਆ ਗਈ ਹੈ। ਅਮਰੀਕਾ ਵੱਲੋਂ ਕਿਊਬਾ ਦੇ ਕੁਝ ਅਧਿਕਾਰੀਆਂ ਤੇ ਸਰਕਾਰੀ ਸੰਸਥਾਵਾਂ ਦੇ ਉਤੇ ਨਵੀਆਂ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਕਿਊਬਾ ਦੇ ਰਾਸ਼ਟਰਪਤੀ ਮਿਗੂਐਲ ਡਿਆਜ਼ ਕੈਨਲ ਨੇ ਚੇਤਾਵਨੀ ਦਿੱਤੀ ਹੈ ਕਿ ਕਿਊਬਾ ਤੇ ਕਿਸੇ ਵੀ ਅਮਰੀਕੀ ਫੌਜੀ ਹਮਲੇ ਦੇ ਨਾਲ ਖੂਨ ਖਰਾਬਾ ਹੋਏਗਾ, ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਇਹ ਬਿਆਨ ਅਜਿਹੇ ਸਮੇਂ ਦੇ ਵਿਚ ਆਇਆ ਜਦੋਂ ਮੀਡੀਆ ਰਿਪੋਰਟਾਂ ਦੇ ਵਿਚ ਕਿਹਾ ਗਿਆ ਕਿ ਕਿਊਬਾ ਪ੍ਰਸ਼ਾਸਨ ਵੀ ਅਮਰੀਕੀ ਟਿਕਾਣਿਆਂ ਦੇ ਉਤੇ ਸੰਭਾਵੀ ਹਮਲਿਆਂ ਦੇ ਉਤੇ ਵਿਚਾਰ ਜਿਹੜਾ ਕਰ ਰਿਹਾ। ਇਸ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਾਰੋ ਵਾਰ ਕਿਊਬਾ ਦੇ ਉਤੇ ਕਬਜ਼ਾ ਮੁੜ ਹਾਸਲ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਨੇ ਕਿਊਬਾ ਦੇ ਉਤੇ ਕਬਜ਼ੇ ਨੂੰ ਸਨਮਾਨ ਦੱਸਿਆ ਤੇ ਕਿਹਾ ਕਿ ਉਹ ਜੋ ਚਾਹੇ ਕਰ ਸਕਦੇ ਹੈ। ਇਹ ਚੇਤਾਵਨੀ ਅਮਰੀਕਾ ਦੇ ਵੱਲੋਂ ਖੁਫੀਆ ਏਜੰਸੀ ਅਤੇ ਗ੍ਰਹਿ ਮੰਤਰਾਲੇ ਸਮੇਤ ਕਿਊਬਾ ਦੇ 11 ਅਧਿਕਾਰੀਆਂ ਤੇ 3 ਸਰਕਾਰੀ ਸੰਸਥਾਵਾਂ ਦੇ ਉਤੇ ਪਾਬੰਦੀਆਂ ਲਗਾਉਣ ਤੋਂ ਕੁਝ ਘੰਟੇ ਬਾਅਦ ਆਈ ਹੈ। ਅਮਰੀਕੀ ਵਿਦੇਸ਼ ਮੰਤਰਾਲੀ ਮੰਤਰੀ ਜਿਹੜੇ ਨੇ ਮਾਰਕੋ ਰੂਬੀਓ ਨੇ ਇਸ ਨੂੰ ਕਿਊਬਾ ਤੇ ਦਬਾਅ ਦੀ ਜਿਹੜੀ ਇਕ ਨਿਰੰਤਰ ਮੁਹਿੰਮ ਦੀ ਜਿਹੜੀ ਹੈ ਸ਼ੁਰੂਆਤ ਦੱਸਿਆ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿਚ ਹੋਰ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨੇ। ਕੈਨਲ ਨੇ ਕਿਹਾ ਕਿ ਕਿਊਬਾ ਕਿਸੇ ਵੀ ਦੇਸ਼ ਦੇ ਲਈ ਕੋਈ ਖਤਰਾ ਨਹੀਂ ਹੈ, ਪਰ ਉਸ ਨੂੰ ਕਿਸੇ ਵੀ ਫੌਜੀ ਹਮਲੇ ਦੇ ਵਿਰੁੱਧ ਸਵੈ ਰੱਖਿਆ ਦਾ ਜਿਹੜਾ ਪੂਰਾ ਆਪਣਾ ਅਧਿਕਾਰ ਹੈ। ਆਖਰੀ ਖ਼ਬਰ ਵੱਲ ਵੱਧਦਿਆਂ ਇਕ ਰਿਪੋਰਟ ਹੈ ਇਰਾਨ ਦੇ ਨਾਲ ਜਿਹੜਾ ਯੁੱਧ ਹੋਇਆ ਅਮਰੀਕਾ ਦਾ, ਅਮਰੀਕਾ ਨੂੰ ਵੱਡਾ ਝਟਕਾ ਦੱਸਿਆ। ਕਰੋੜਾਂ ਦੀ ਲਾਗਤ ਵਾਲੇ ਜਿਹੜੇ ਨੇ 42 ਅਮਰੀਕਨ ਜਹਾਜ਼ ਜਿਹੜੇ ਤਬਾਹ ਹੋਏ ਨੇ ਇਸ ਜੰਗ ਦੇ ਦੌਰਾਨ। 28 ਫਰਵਰੀ ਤੋਂ ਸ਼ੁਰੂ ਹੋਈ ਜਿਹੜੀ ਹੈ ਇਰਾਨ ਵਿਰੁੱਧ ਆਪਰੇਸ਼ਨ ਐਪਿਕ ਫਿਊਰੀ ਦੇ ਦੌਰਾਨ ਲੜਾਕੂ ਜਹਾਜ਼ਾਂ ਤੇ ਡਰੋਨਾਂ ਦੇ ਸਮੇਤ ਕਰੋੜਾਂ ਰੁਪਏ ਦੀ ਲਾਗਤ ਵਾਲੇ ਘੱਟੋ ਘੱਟ 42 ਅਮਰੀਕਨ ਜਹਾਜ਼ ਤਬਾਹ ਹੋਏ ਹੈ ਜਾਂ ਨੁਕਸਾਨੇ ਗਏ ਨੇ। ਇਕ ਕਾਂਗਰੈਸ਼ਨਲ ਰਿਸਰਚ ਸਰਵਿਸ ਹੈ CRS ਦੀ ਰਿਪੋਰਟ ਦੇ ਵਿਚ ਕਿਹਾ ਗਿਆ ਕਿ ਗੁਪਤਤਾ, ਚੱਲ ਰਹੇ ਫੌਜੀ ਟਕਰਾਅ ਅਤੇ ਹਮਲਿਆਂ ਦੇ ਲਈ ਜਿੰਮੇਵਾਰੀ ਦੇ ਨਿਰਧਾਰਿਤ ਵਰਗੇ ਕਾਰਕਾਂ ਕਾਰਨ ਨੁਕਸਾਨੇ ਜਾਂ ਤਬਾਹ ਜਿਹੜੇ ਹੋਏ ਜਹਾਜ਼ਾਂ ਦੀ ਗਿਣਤੀ ਵੱਖ ਵੱਖ ਹੋ ਸਕਦੀ ਹੈ। ਤਬਾਹ ਜਾਂ ਨੁਕਸਾਨੇ ਗਏ ਜਹਾਜ਼ਾਂ ਦੇ ਵਿਚ 4 F ਜਿਹੜੇ ਨੇ 15 E ਸਟਰਾਈਕ ਈਗਲ ਲੜਾਕੂ, ਇਕ ਜਿਹੜਾ F-35A ਲਾਈਟਨਿੰਗ ਲੜਾਕੂ, ਇਕ A-10 ਥੰਡਰਬੋਲਟ, 2 ਜ਼ਮੀਨੀ ਹਮਲਾ ਜਹਾਜ਼, 7 KC-135 ਸਟੈਟੋ ਟੈਂਕਰ ਈਰ ਜਿਹੜੇ ਨੇ ਰਿਫਿਊਲਿੰਗ ਜਹਾਜ਼ ਜਿਹੜੇ ਨੇ ਜਿਨ੍ਹਾਂ ਦੇ ਵਿਚ ਤੇਲ ਭਰਿਆ ਜਾਂਦਾ ਜਿਨ੍ਹਾਂ ਜ਼ਰੀਏ, ਇਕ E-3 ਸੈਂਟਰੀ ਏਡ WACS ਜਹਾਜ਼, 2 MC-130 ਜੇ ਕਮਾਂਡੋ 2 ਵਿਸ਼ੇਸ਼ ਆਪਰੇਸ਼ਨ ਜਹਾਜ਼, ਇਕ HH ਜਿਹੜਾ 60W ਜੋਲੀ ਗ੍ਰੀਨ, 2 ਸੈਕਿੰਡ ਜਿਹੜਾ ਹੈਲੀਕਾਪਟਰ ਤੇ 24 MQ-9 ਰੀਪਰ ਡਰੋਨ ਤੇ ਇਕ MQ-4C ਟ੍ਰਾਈਟਨ ਡਰੋਨ ਜਿਹੜੇ ਸ਼ਾਮਲ ਨੇ। ਅਮਰੀਕੀ ਕਾਂਗਰਸ ਅਤੇ ਇਸ ਦੀਆਂ ਕਮੇਟੀਆਂ ਦੇ ਲਈ ਇਕ ਨੀਤੀ ਅਤੇ ਕਾਨੂੰਨੀ ਵਿਸ਼ਲੇਸ਼ਣ ਸੇਵਾ ਜਿਹੜੀ ਹੈ CRS ਨੇ ਰੱਖਿਆ ਵਿਭਾਗ ਤੇ ਅਮਰੀਕੀ ਕੇਂਦਰੀ ਕਮਾਂਡ ਦੇ ਮੀਡੀਆ ਰਿਪੋਰਟਾਂ ਤੇ ਬਿਆਨਾਂ ਦੀ ਸਮੀਖਿਆ ਕਰਨ ਤੋਂ ਬਾਅਦ ਨੁਕਸਾਨ ਦੇ ਵੇਰਵੇ ਇਕੱਤਰ ਕੀਤੇ ਐ। 12 ਮਈ ਨੂੰ ਹਾਊਸ ਜਿਹੜੇ ਨੇ ਐਪਰੋਪ੍ਰੀਏਸ਼ਨ ਸਬ ਕਮੇਟੀ ਦੀ ਸੁਣਵਾਈ ਦੇ ਦੌਰਾਨ ਪੈਟਾਗਨ ਦੇ ਕਾਰਜਕਾਰੀ ਜਿਹੜੇ ਨੇ ਕੰਟਰੋਲਰ ਜੂਲਸ W ਹਰਸਟ 3 ਨੇ ਕਿਹਾ ਕਿ ਇਰਾਨ ਦੇ ਵਿਚ ਫੌਜੀ ਕਾਰਵਾਈਆਂ ਦੇ ਲਈ ਵਿਭਾਗ ਜਿਹੜਾ ਉਹਦੇ ਅਨੁਮਾਨਿਤ ਜਿਹੜਾ ਖਰਚੇ ਨੇ 29 ਬਿਲੀਅਨ ਅਮਰੀਕਨ ਡਾਲਰ ਤੱਕ ਦੀ ਜਿਹੜਾ ਵੱਧ ਗਏ ਨੇ। ਉਸ ਨੇ ਕਿਹਾ ਕਿ ਇਹ ਵਾਧਾ ਮੁੱਖ ਤੌਰ ਦੇ ਉੱਤੇ ਉਪਕਰਨਾਂ ਦੀ ਮੁਰੰਮਤ ਜਾਂ ਬਦਲਾਂ ਦੀ ਲਾਗਤ ਦੇ ਉੱਤੇ ਵਧੇਰੇ ਸਹੀ ਮੁਲਾਂਕਣ ਜਿਹੜਾ ਕਰਨਾ ਹੋਇਆ ਹੈ ਕਾਰਨ ਦੇ ਜਿਹੜਾ ਦੱਸਿਆ। ਲੋ ਦੋਸਤੋ, ਇਹ ਸੀ ਜੀ ਗੱਲਾਂ ਬਾਤਾਂ ਤੇ ਗੱਲਬਾਤ ਤੁਹਾਡੇ ਨਾਲ ਕਰਦੇ ਆ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੋਂ ਬਾਅਦ ਕੁਝ ਹੋਰ ਇੱਕ ਦੋ ਗੱਲਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਆ। ਵੈਸੇ ਤਾਂ ਸਮਾਂ ਆਪਣਾ ਸਮਾਪਤੀ ਦਾ ਹੋ ਹੀ ਗਿਆ ਹੈ, 2 ਘੰਟੇ ਆਪਾਂ ਲਾ ਹੀ ਲਏ ਨੇ ਤੇ ਕੋਹੇ ਨੂਰ ਦੀ ਗੱਲ ਫਿਰ ਆਪਾਂ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜਾਂ ਫਿਰ ਕਿੱਦਾਂ ਕਹਿੰਦੇ ਹੋ ਕਿ ਛੁੱਟੀ ਲੈ ਲਈਏ ਕਿ ਚਲੋ ਜਾਂਦੇ ਜਾਂਦੇ ਫਿਰ ਕੋਹੇ ਨੂਰ ਦੀ ਗੱਲ ਸੁਣਾਉਂਦੇ ਆ ਤੁਹਾਨੂੰ ਤੇ ਫਿਰ ਆਪਾਂ ਆਗਿਆ ਲੈਂਦੇ ਆ ਪ੍ਰੋਗਰਾਮ ਦੇ ਵਿਚ। ਸਾਰੇ ਦੋਸਤਾਂ ਦਾ ਸਵਾਗਤ ਹੈ, ਸ਼ੁਕਰੀਆ, ਧੰਨਵਾਦ ਹੈ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਤੇ ਜਿਹੜੇ ਦੋਸਤ ਸੁਣ ਰਹੇ ਉਨ੍ਹਾਂ ਦਾ ਵੀ ਸ਼ੁਕਰੀਆ ਜੀਆਂ ਨੂੰ ਜੀ ਤੇ ਜਿਹੜੇ ਦੋਸਤ ਬਾਅਦ ਦੇ ਵਿਚ ਜੁੜੇ ਆ ਤੇ ਦੋਸਤੋ ਜ਼ਰੂਰ ਦੱਸਣਾ ਜਿਹੜੇ ਦੋਸਤ ਐਪ ਦੇ ਉੱਤੇ ਸੁਣਦੇ ਆ ਕਿਉਂਕਿ ਐਪ ਦੇ ਵਿਚ ਅਪਡੇਟ ਹੋਈ ਹੈ ਤੇ ਦੇਖਣਾ ਦੱਸਣਾ ਕਿਵੇਂ ਤੁਹਾਡੇ ਤੱਕ ਜਿਹੜਾ ਐਪ ਦੇ ਜ਼ਰੀਏ ਜਾਂ ਵੈਬਸਾਈਟ ਦੇ ਉੱਤੇ ਪ੍ਰੋਗਰਾਮ ਕਿਵੇਂ ਚੱਲ ਰਿਹਾ ਜਾਂ ਫਿਰ ਗ੍ਰੀਨ ਰੇਡੀਓ ਗਾਰਡਨ ਦੇ ਰਾਹੀਂ ਜਾਂ ਸੁਣਦੇ ਹੋ ਕਿਤੇ ਵੀ ਸੁਣ ਰਹੇ ਹੋ ਤਾਂ ਉਹਦੇ ਉੱਤੇ ਕਿਵੇਂ ਜਿਹੜੀ ਆ ਸਟਰੀਮ ਚੱਲ ਰਹੀ ਹੈ ਜ਼ਰੂਰ ਦੱਸਣਾ। ਬਾਕੀ ਯੂਟਿਊਬ ਦੇ ਉੱਤੇ ਤਾਂ ਦੋਸਤ ਜੁੜੇ ਹੋਏ ਨੇ ਸਾਰੇ, ਉਹ ਨਾਲ ਦੀ ਨਾਲ ਕਨਫਰਮ ਕਰਦੇ ਰਹਿੰਦੇ ਆ ਤੇ ਜੇ ਨਹੀਂ ਚੱਲਦਾ ਤਾਂ ਵੀ ਦੱਸਣਾ ਜੀ ਚੱਲ ਰਿਹਾ ਤਾਂ ਵੀ ਤੁਸੀਂ

ਉਹਦੇ ਵਿੱਚ 10 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਲਿਆਂਦਾ ਜਾਂਦਾ। ਉਸ ਬੱਚੇ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਦਹਾਕੇ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਸੀ। ਉਨ੍ਹਾਂ ਦੀ ਮਾਂ ਰਾਣੀ ਜਿੰਦ ਕੌਰ ਨੂੰ ਕੁਝ ਸਮਾਂ ਪਹਿਲਾਂ ਜ਼ਬਰਦਸਤੀ ਸ਼ਹਿਰ ਦੇ ਬਾਹਰ ਇੱਕ ਹੋਰ ਮਹਿਲ ਦੇ ਵਿੱਚ ਭੇਜ ਦਿੱਤਾ ਗਿਆ। ਦਲੀਪ ਸਿੰਘ ਦੇ ਚਾਰੇ ਪਾਸੇ ਲਾਲ ਕੋਟ ਤੇ ਹੈਟ ਪਹਿਨੀ ਅੰਗਰੇਜ਼ਾਂ ਨੇ ਘੇਰਾ ਜਿਹੜਾ ਬਣਾਇਆ ਹੋਇਆ। ਥੋੜੀ ਦੇਰ ਬਾਅਦ ਇੱਕ ਜਨਤਕ ਸਮਾਗਮ ਦੇ ਵਿੱਚ ਉਨ੍ਹਾਂ ਨੇ ਆਪਣੇ ਦਰਬਾਰ ਦੇ ਬਾਕੀ ਬਚੇ ਸਰਦਾਰਾਂ ਦੇ ਸਾਹਮਣੇ ਉਸ ਦਸਤਾਵੇਜ਼ ਦੇ ਉੱਤੇ ਦਸਖਤ ਕਰ ਦਿੱਤੇ ਜਿਸ ਦੀ ਅੰਗਰੇਜ਼ ਸਰਕਾਰ ਦੇ ਵਰ੍ਹਿਆਂ ਤੋਂ ਜਿਹੜੀ ਉਡੀਕ ਕਰ ਰਹੀ ਸੀ। ਕੁਝ ਹੀ ਮਿੰਟਾਂ ਦੇ ਵਿੱਚ ਲਾਹੌਰ ਕਿਲੇ ਤੋਂ ਸਿੱਖ ਖਾਲਸਾ ਦਾ ਜਿਹੜਾ ਝੰਡਾ ਹੇਠਾਂ ਲਾ ਦਿੱਤਾ ਗਿਆ। ਉਸ ਦੀ ਜਗ੍ਹਾ ਈਸਟ ਇੰਡੀਆ ਕੰਪਨੀ ਦਾ ਧਾਰੀਆਂ ਵਾਲਾ ਜਿਹੜਾ ਝੰਡਾ ਹੈ ਉਹ ਲਹਿਰਾ ਦਿੱਤਾ ਗਿਆ। ਇਸ ਦੇ ਨਾਲ ਹੀ ਨਾ ਸਿਰਫ ਸਿੱਖ ਸਾਮਰਾਜ ਤੇ ਈਸਟ ਇੰਡੀਆ ਕੰਪਨੀ ਦਾ ਦਬਦਬਾ ਹੋ ਗਿਆ ਬਲਕਿ ਦੁਨੀਆਂ ਦਾ ਸਭ ਤੋਂ ਮਸ਼ਹੂਰ ਹੀਰਾ ਕੋਹੇਨੂਰ ਵੀ ਉਨ੍ਹਾਂ ਦੇ ਕਬਜ਼ੇ ਦੇ ਵਿੱਚ ਆ ਗਿਆ। ਮੁਰਗੀ ਦੇ ਛੋਟੇ ਆਂਡੇ ਬਰਾਬਰ ਸੀ ਹੀਰਾ। ਕੋਹੇਨੂਰ ਦੇ ਬਾਰੇ ਕਿਹਾ ਜਾਂਦਾ ਕਿ ਸੰਭਾਵਨਾ ਹੈ ਕਿ ਇਸ ਨੂੰ ਤੁਰਕਾਂ ਨੇ ਕਿਸੇ ਦੱਖਣੀ ਭਾਰਤੀ ਮੰਦਰ ਦੇ ਵਿੱਚੋਂ ਇੱਕ ਮੂਰਤੀ ਦੀ ਅੱਖ ਦੇ ਵਿੱਚੋਂ ਕੱਢਿਆ ਸੀ। ਕੋਹੇਨੂਰ ਦੀ ਸਟੋਰੀ ਜਿਹੜੀ ਹੈ ਦੀ ਸਟੋਰੀ ਆਫ ਦਾ ਵਰਲਡਸ ਮੋਸਟ ਇਨਫੇਮਸ ਡਾਇਮੰਡ ਕਿਤਾਬ ਦੇ ਲੇਖਕ ਨੇ ਵਿਲੀਅਮ ਡਾਲ ਰਿਪਲ ਕਹਿੰਦੇ ਹੈ। ਕੋਹੇਨੂਰ ਦਾ ਪਹਿਲਾ ਅਧਿਕਾਰਤ ਜ਼ਿਕਰ 1750 ਦੇ ਵਿੱਚ ਫਾਰਸੀ ਦੇ ਇਤਿਹਾਸਕਾਰ ਮੁਹੰਮਦ ਮਾਰਵੀ ਵੱਲੋਂ ਨਾਦਰ ਸ਼ਾਹ ਦੇ ਭਾਰਤ ਸੰਬੰਧੀ ਵਰਣਨ ਦੇ ਵਿੱਚ ਮਿਲਦਾ ਹੈ। ਮਾਰਵੀ ਲਿਖਦੇ ਨੇ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਕੋਹੇਨੂਰ ਨੂੰ ਦੇਖਿਆ ਸੀ। ਉਸ ਸਮੇਂ ਤਖ਼ਤੇ ਤਾਊਸ ਦੇ ਜਿਹੜਾ ਉੱਪਰਲੇ ਹਿੱਸੇ ਦੇ ਵਿੱਚ ਜੜਿਆ ਹੋਇਆ ਸੀ ਜਿਸ ਨੂੰ ਨਾਦਰ ਸ਼ਾਹ ਦਿੱਲੀ ਤੋਂ ਲੁੱਟ ਕੇ ਇਰਾਨ ਲੈ ਗਿਆ। ਕੋਹੇਨੂਰ ਮੁਰਗੀ ਦੇ ਛੋਟੇ ਅੰਡੇ ਦੇ ਬਰਾਬਰ ਸੀ ਸਾਈਜ਼ ਦੇ ਵਿੱਚ। ਇਸ ਦੇ ਬਾਰੇ ਕਿਹਾ ਜਾਂਦਾ ਸੀ ਕਿ ਉਸ ਨੂੰ ਵੇਚ ਕੇ ਦੁਨੀਆਂ ਦੇ ਲੋਕਾਂ ਨੂੰ 2.5 ਦਿਨ ਤੱਕ ਖਾਣਾ ਖਵਾਇਆ ਜਾ ਸਕਦਾ ਸੀ ਇੱਕ ਹੀਰੇ ਦੇ ਨਾਲ ਪੂਰੀ ਦੁਨੀਆਂ ਉਸ ਸਮੇਂ ਦੀ ਆਬਾਦੀ ਜਿਹੜੀ ਸੀ। ਤਖ਼ਤੇ ਤਾਊਸ ਨੂੰ ਬਣਾਉਣ ਦੇ ਵਿੱਚ ਤਾਜ ਮਹਿਲ ਤੋਂ ਦੁੱਗਣਾ ਪੈਸਾ ਲੱਗਿਆ। ਬਾਅਦ ਦੇ ਵਿੱਚ ਕੋਹੇਨੂਰ ਨੂੰ ਤਖ਼ਤੇ ਤਾਊਸ ਦੇ ਵਿੱਚੋਂ ਕੱਢ ਲਿਆ ਗਿਆ ਤਾਂ ਕਿ ਨਾਦਰ ਸ਼ਾਹ ਇਸ ਨੂੰ ਆਪਣੀ ਬਾਂਹ ਦੇ ਵਿੱਚ ਜਿਹੜਾ ਬੰਨ ਸਕੇ। ਨਾਦਰ ਸ਼ਾਹ ਨੇ ਦਿੱਲੀ ਦੇ ਵਿੱਚ ਕਤਲੇਆਮ ਕਰਵਾਇਆ। ਨਾਦਰ ਸ਼ਾਹ ਨੇ ਕਰਨਾਲ ਦੇ ਨੇੜੇ 1.5 ਲੱਖ ਫੌਜੀਆਂ ਦੀ ਬਦੌਲਤ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੀ 10 ਲੱਖ ਲੋਕਾਂ ਦੀ ਫੌਜ ਨੂੰ ਹਰਾਇਆ ਸੀ। ਦਿੱਲੀ ਪਹੁੰਚਣ ਦੇ ਉੱਤੇ ਨਾਦਰ ਸ਼ਾਹ ਨੇ ਅਜਿਹਾ ਕਤਲੇਆਮ ਕਰਵਾਇਆ ਜਿਸ ਦੀ ਮਿਸਾਲ ਇਤਿਹਾਸ ਦੇ ਵਿੱਚ ਬਹੁਤ ਘੱਟ ਮਿਲਦੀ ਹੈ। ਮਸ਼ਹੂਰ ਇਤਿਹਾਸਕਾਰ ਸਰ ਐਚ ਐਮ ਇਲੀਅਟ ਤੇ ਡੌਨ ਡੋਸਨ ਆਪਣੀ ਕਿਤਾਬ ਦੀ ਹਿਸਟਰੀ ਆਫ ਇੰਡੀਆ ਐਜ਼ ਟੋਲਡ ਬਾਈ ਇਟਸ ਓਨ ਹਿਸਟੋਰੀਅਨਜ਼ ਦੇ ਵਿੱਚ ਲਿਖਦੇ ਨੇ ਜਿਵੇਂ ਹੀ ਨਾਦਰ ਸ਼ਾਹ ਦੇ 40,000 ਫੌਜੀ ਦਿੱਲੀ ਦੇ ਵਿੱਚ ਵੜਦੇ ਐ ਅਨਾਜ ਦੇ ਭਾਅ ਅਸਮਾਨ ਛੂਹਣ ਲੱਗ ਪੈਂਦੇ ਐ। ਜਦੋਂ ਨਾਦਰ ਸ਼ਾਹ ਦੇ ਫੌਜੀਆਂ ਨੇ ਭਾਅ ਤੈਅ ਕਰਨਾ ਚਾਹਿਆ ਤਾਂ ਉਨ੍ਹਾਂ ਤੇ ਦੁਕਾਨਦਾਰਾਂ ਦੇ ਦਰਮਿਆਨ ਝੜਪ ਹੋਈ। ਲੋਕਾਂ ਨੇ ਫੌਜੀਆਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਦੁਪਹਿਰ ਤੱਕ 900 ਫਾਰਸੀ ਫੌਜੀ ਮਾਰੇ ਜਾ ਚੁੱਕੇ ਸਨ। ਉਸ ਸਮੇਂ ਨਾਦਰ ਸ਼ਾਹ ਨੇ ਦਿੱਲੀ ਦੀ ਆਬਾਦੀ ਦੇ ਕਤਲੇਆਮ ਦਾ ਹੁਕਮ ਦੇ ਦਿੱਤਾ। ਕਤਲੇਆਮ ਸਵੇਰੇ 9 ਵਜੇ ਸ਼ੁਰੂ ਹੋਇਆ। ਸਭ ਤੋਂ ਜ਼ਿਆਦਾ ਲੋਕ ਲਾਲ ਕਿਲਾ, ਜਾਮਾ ਮਸਜਿਦ, ਦਰੀਬ ਅਤੇ ਚਾਂਦਨੀ ਚੌਂਕ ਦੇ ਇਲਾਕਿਆਂ ਦੇ ਵਿੱਚ ਮਾਰੇ ਗਏ। ਕੁੱਲ ਮਿਲਾ ਕੇ 3,000 ਲੋਕਾਂ ਦਾ ਕਤਲ ਹੋਇਆ। ਇੱਕ ਹੋਰ ਇਤਿਹਾਸਕਾਰ ਲਿਖਦੇ ਨੇ ਵਿਲੇਮ ਫਲੋਰ ਆਪਣੀ ਕਿਤਾਬ ਨਿਊ ਫੈਕਟਸ ਆਫ ਨਾਦਰ ਸ਼ਾਹਜ਼ ਇੰਡੀਆ ਕੈਂਪੇਨ, ਉਹਦੇ ਵਿੱਚ ਉਹ ਦਰਜ ਕਰਦੇ ਕਿ ਮੁਹੰਮਦ ਸ਼ਾਹ ਦੇ ਸੈਨਾਪਤੀ ਨਿਜ਼ਾਮੁਲ ਮੁਲਕ ਬਿਨਾਂ ਪੱਗ ਦੇ ਨਾਦਰ ਸ਼ਾਹ ਦੇ ਸਾਹਮਣੇ ਆ ਗਏ। ਉਨ੍ਹਾਂ ਦੇ ਦੋਵੇਂ ਹੱਥ ਪਿਛਲੇ ਪਾਸੇ ਉਨ੍ਹਾਂ ਦੀ ਹੀ ਪੱਗ ਦੇ ਨਾਲ ਬੰਨੇ ਹੋਏ ਸਨ। ਉਨ੍ਹਾਂ ਨੇ ਨਾਦਰ ਸ਼ਾਹ ਸਾਹਮਣੇ ਗੋਡਿਆਂ ਭਾਰ ਬੈਠ ਕੇ ਕਿਹਾ ਕਿ ਦਿੱਲੀ ਦੇ ਲੋਕਾਂ ਤੋਂ ਬਦਲਾ ਲੈਣ ਦੀ ਬਜਾਏ ਉਹ ਉਨ੍ਹਾਂ ਤੋਂ ਆਪਣਾ ਬਦਲਾ ਲੈ ਲੈਣ। ਨਾਦਰ ਸ਼ਾਹ ਨੇ ਇਸ ਸ਼ਰਤ ਦੇ ਉੱਤੇ ਕਤਲੇਆਮ ਰੁਕਵਾਇਆ ਕਿ ਉਨ੍ਹਾਂ ਦੇ ਦਿੱਲੀ ਛੱਡਣ ਤੋਂ ਪਹਿਲਾਂ ਉਨ੍ਹਾਂ ਨੂੰ 100 ਕਰੋੜ ਰੁਪਏ ਦੇਣਗੇ। ਅਗਲੇ ਕੁਝ ਦਿਨਾਂ ਤੱਕ ਨਿਜ਼ਾਮੁਲ ਮੁਲਕ ਨੇ ਆਪਣੀ ਜਿਹੜੀ ਸੀ ਰਾਜਧਾਨੀ ਨੂੰ ਹੀ ਲੁੱਟ ਕੇ ਉਹ ਧਨ ਚੁਕਾ ਦਿੱਤਾ। ਸੰਖੇਪ ਦੇ ਵਿੱਚ ਇੱਕ ਪਲ ਦੇ ਵਿੱਚ 348 ਸਾਲਾਂ ਤੋਂ ਮੁਗਲਾਂ ਦੀ ਜਮ੍ਹਾਂ ਹੋਈ ਦੌਲਤ ਦਾ ਮਾਲਕ ਕੋਈ ਹੋਰ ਲੈ ਗਿਆ ਸੀ। ਉਸ ਤੋਂ ਬਾਅਦ ਨਾਦਰ ਸ਼ਾਹ ਦਾ ਦਸਤਾਰ ਬਦਲ ਕੇ ਕੋਹੇਨੂਰ ਹਥਿਆਉਣਾ ਬਣਦਾ ਜੋ ਅੱਗੇ ਸੀਨ ਆਉਂਦਾ ਹੈ। ਵਿਲੀਅਮ ਡਾਲ ਰਿਪਲ ਅਤੇ ਅਨੀਤਾ ਆਨੰਦ ਨੇ ਕੋਹੇਨੂਰ ਦੇ ਇਤਿਹਾਸ ਨੂੰ ਖੰਗਾਲਣ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ। ਡਾਲ ਰਿਪਲ ਕਹਿੰਦੇ ਨੇ ਕਿ ਮੈਂ ਮੁਗਲ ਰਤਨਾ ਦੇ ਮਾਹਰਾਂ ਦੇ ਨਾਲ ਗੱਲਬਾਤ ਕਰਕੇ ਆਪਣੀ ਖੋਜ ਦੀ ਸ਼ੁਰੂਆਤ ਕੀਤੀ ਤੇ ਉਨ੍ਹਾਂ ਦੇ ਵਿੱਚੋਂ ਬਹੁਤਿਆਂ ਦੀ ਰਾਏ ਸੀ ਕਿ ਕੋਹੇਨੂਰ ਦੇ ਇਤਿਹਾਸ ਦੇ ਬਾਰੇ ਜੋ ਆਮ ਗੱਲਾਂ ਪ੍ਰਚਲਿਤ ਨੇ ਉਹ ਸਹੀ

ਨਹੀਂ ਹਨ। ਨਾਦਰ ਸ਼ਾਹ ਦੇ ਕੋਲ ਜਾਣ ਤੋਂ ਬਾਅਦ ਹੀ ਕੋਹੇ ਨੂਰ ਤੇ ਪਹਿਲੀ ਵਾਰ ਲੋਕਾਂ ਦਾ ਧਿਆਨ ਗਿਆ ਸੀ। ਪੱਗ ਵੱਟ ਦੀ ਗੱਲ ਆਉਂਦੀ ਹੈ ਨਾ, ਇੱਥੋਂ ਸ਼ੁਰੂ ਹੁੰਦਾ ਕੰਮ ਅਸਲ 'ਚ। ਪੱਗ ਵੱਟ ਯਾਰ ਭਰਾ ਯਿਸ਼ੂ ਯੂ ਮੈਟਕਾਫ ਲਿਖਦਾ ਹੈ ਕਿ ਦਰਬਾਰ ਦੀ ਇੱਕ ਨਾਚੀ ਨੂਰ ਬਾਈ ਨੇ ਨਾਦਰ ਸ਼ਾਹ ਦੇ ਨਾਲ ਮੁਖਬਰੀ ਕੀਤੀ ਕਿ ਜਿਹੜਾ ਮੁਹੰਮਦ ਸ਼ਾਹ ਉਹਨੇ ਆਪਣੀ ਦਸਤਾਰ ਦੇ ਵਿੱਚ ਕੋਹੇ ਨੂਰ ਲੁਕੋ ਕੇ ਰੱਖਿਆ। ਨਾਦਰ ਸ਼ਾਹ ਨੇ ਇਹ ਸੁਣ ਕੇ ਮੁਹੰਮਦ ਸ਼ਾਹ ਨੂੰ ਕਿਹਾ ਕਿ ਆਓ ਦੋਸਤੀ ਦੀ ਖਾਤਰ ਅਸੀਂ ਆਪਣੀਆਂ ਪੱਗਾਂ ਆਪਸ ਦੇ ਵਿੱਚ ਬਦਲ ਲਈਏ, ਵਟਾ ਲਈਏ, ਪੱਗ ਵੱਟ ਯਾਰ ਬਣ ਜਾਈਏ। ਇਸ ਤਰ੍ਹਾਂ ਕੋਹੇ ਨੂਰ ਨਾਦਰ ਸ਼ਾਹ ਦੇ ਹੱਥ ਦੇ ਵਿੱਚ ਆਇਆ, ਮਤਲਬ ਕਿ ਜਦੋਂ ਪੱਗ ਵਟਾ ਲਈ, ਕਿਉਂਕਿ ਉਹ ਪੱਗ ਦੇ ਵਿੱਚ ਉਸਨੂੰ ਲੁਕੋ ਕੇ ਰੱਖਦਾ ਸੀ। ਜਦੋਂ ਉਸਨੇ ਪਹਿਲੀ ਵਾਰ ਕੋਹੇ ਨੂਰ ਨੂੰ ਦੇਖਿਆ ਨਾ, ਤਾਂ ਦੇਖਦੇ ਹੀ ਰਹਿ ਗਿਆ। ਉਸੇ ਨੇ ਉਸਦਾ ਨਾਮ ਜਿਹੜਾ ਸੀ ਕੋਹੇ ਨੂਰ ਜਾਣੀ ਰੋਸ਼ਨੀ ਦਾ ਪਹਾੜ ਰੱਖਿਆ। ਫਿਰ ਦਿੱਲੀ ਦੀ ਲੁੱਟ ਜਿਹੜੀ ਸੀ ਅਫਗਾਨਿਸਤਾਨ ਲੈ ਜਾਣ ਦਾ ਬਹੁਤ ਦਿਲਚਸਪ ਬਿਆਨ ਫਾਰਸੀ ਇਤਿਹਾਸਕਾਰ ਮੁਹੰਮਦ ਕਾਜ਼ਿਮ ਮਾਰਵੀ ਨੇ ਆਪਣੀ ਕਿਤਾਬ ਆਲਮ ਆਰਾ ਏ ਨਾਦਰੀ ਦੇ ਵਿੱਚ ਲਿਖਿਆ। ਮਾਰਵੀ ਲਿਖਦੇ ਨੇ ਕਿ ਦਿੱਲੀ ਦੇ ਵਿੱਚ 57 ਦਿਨਾਂ ਤੱਕ ਰਹਿਣ ਤੋਂ ਬਾਅਦ 16 ਮਈ 1739 ਨੂੰ ਨਾਦਰ ਸ਼ਾਹ ਨੇ ਆਪਣੇ ਦੇਸ਼ ਦਾ ਜਿਹੜਾ ਰੁੱਖ ਕੀਤਾ। ਆਪਣੇ ਨਾਲ ਉਹ ਪੀੜੀਆਂ ਤੋਂ ਇਕੱਠੀਆਂ ਕੀਤੀ ਗਈ ਮੁਗਲਾਂ ਦੀ ਸਾਰੀ ਦੌਲਤ ਜਿਹੜੀ ਸੀ ਲੈ ਗਿਆ। ਉਸਦੀ ਸਭ ਤੋਂ ਵੱਡੀ ਲੁੱਟ ਸੀ ਤਖਤੇ ਤਾਊਸ, ਜਿਸ ਦੇ ਵਿੱਚ ਕੋਹੇ ਨੂਰ ਤੇ ਤੈਮੂਰ ਦੀ ਰੂਬੀ ਜੜੀ ਹੋਈ ਦੱਸੀ ਜਾਂਦੀ ਸੀ। ਲੁੱਟੇ ਗਏ ਸਾਰੇ ਖਜ਼ਾਨੇ ਨੂੰ 700 ਹਾਥੀਆਂ, 400 ਊਠਾਂ, 17,000 ਘੋੜਿਆਂ ਦੇ ਉੱਤੇ ਲੱਦ ਕੇ ਇਰਾਨ ਦੇ ਲਈ ਰਵਾਨਾ ਕੀਤਾ ਗਿਆ। ਜਦੋਂ ਪੂਰੀ ਫੌਜ ਚਨਾਬ ਦੇ ਪੁਲ ਤੋਂ ਨਿਕਲੀ ਤਾਂ ਹਰ ਸੈਨਿਕ ਦੀ ਤਲਾਸ਼ੀ ਲਈ ਗਈ। ਕਈ ਫੌਜੀਆਂ ਨੇ ਹੀਰੇ ਜਵਾਹਰਾਤ ਜ਼ਬਤ ਕੀਤੇ, ਜਾਣ ਦੇ ਡਰ ਤੋਂ ਉਨ੍ਹਾਂ ਨੂੰ ਜ਼ਮੀਨ ਦੇ ਵਿੱਚ ਗੱਡ ਦਿੱਤਾ। ਕੁਝ ਨੇ ਤਾਂ ਉਨ੍ਹਾਂ ਨੂੰ ਇਸ ਆਸ ਦੇ ਨਾਲ ਨਦੀ ਦੇ ਵਿੱਚ ਸੁੱਟ ਦਿੱਤਾ ਕਿ ਉਹ ਬਾਅਦ ਦੇ ਵਿੱਚ ਆ ਕੇ ਉਨ੍ਹਾਂ ਨੂੰ ਜਿਹੜਾ ਨਦੀ ਦੇ ਤਲ ਤੋਂ ਉਥੋਂ ਜਿਹੜਾ ਚੁੱਕ ਕੇ ਵਾਪਸ ਲੈ ਜਾਣਗੇ। ਫਿਰ 1813 ਦੇ ਵਿੱਚ ਕੋਹੇ ਨੂਰ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਪਹੁੰਚਦਾ ਹੈ। ਨਾਦਰ ਸ਼ਾਹ ਦੇ ਕੋਲ ਵੀ ਕੋਹੇ ਨੂਰ ਬਹੁਤ ਦਿਨਾਂ ਤੱਕ ਨਹੀਂ ਸੀ ਰਹਿ ਸਕਿਆ। ਸ਼ਾਹ ਦੇ ਕਤਲ ਤੋਂ ਬਾਅਦ ਇਹ ਹੀਰਾ ਉਨ੍ਹਾਂ ਦੇ ਅਫਗਾਨ ਅੰਗ ਰੱਖਿਅਕ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਆਉਂਦਾ ਹੈ ਤੇ ਕਈ ਹੱਥਾਂ ਤੋਂ ਹੁੰਦਾ ਹੋਇਆ 1813 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਪਹੁੰਚਿਆ ਹੱਥ ਲੱਗਦਾ। ਇਸੇ ਬਾਰੇ ਭਾਰਤ ਦੇ ਰਾਸ਼ਟਰੀ ਪੁਰਾਲੇਖ ਦੇ ਵਿੱਚ ਦੱਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਕੋਹੇ ਨੂਰ ਨੂੰ ਦੀਵਾਲੀ, ਦੁਸ਼ਹਿਰੇ ਤੇ ਵੱਡੇ ਤਿਉਹਾਰਾਂ ਮੌਕੇ ਆਪਣੀ ਬਾਂਹ ਦੇ ਵਿੱਚ ਬੰਨ ਕੇ ਨਿਕਲਦਾ ਸੀ। ਜਦੋਂ ਵੀ ਕੋਈ ਬਰਤਾਨਵੀ ਅਫਸਰ ਉਨ੍ਹਾਂ ਦੇ ਦਰਬਾਰ ਦੇ ਵਿੱਚ ਆਉਂਦਾ ਸੀ ਤਾਂ ਉਸ ਨੂੰ ਇਹ ਹੀਰਾ ਖਾਸ ਤੌਰ ਦੇ ਉੱਤੇ ਦਿਖਾਇਆ ਜਾਂਦਾ। ਜਦੋਂ ਵੀ ਉਹ ਮੁਲਤਾਨ, ਪੇਸ਼ਾਵਰ ਜਾਂ ਦੂਜੇ ਸ਼ਹਿਰਾਂ ਦੇ ਦੌਰੇ ਦੇ ਉੱਤੇ ਜਾਂਦੇ ਤਾਂ ਕੋਹੇ ਨੂਰ ਉਨ੍ਹਾਂ ਦੇ ਨਾਲ ਹੀ ਜਾਂਦਾ ਸੀ। ਐਂਗਲੋ ਸਿੱਖ ਲੜਾਈ ਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਤੋਂ ਬਾਅਦ ਕੋਹੇ ਨੂਰ ਉਨ੍ਹਾਂ ਦੇ ਹੱਥ ਦੇ ਵਿੱਚ ਲੱਗਿਆ। 1839 ਦੇ ਵਿੱਚ ਰਣਜੀਤ ਸਿੰਘ ਦੀ ਮੌਤ ਹੋਈ, ਜਿਹੜਾ ਸਖ਼ਤ ਸੱਤਾ ਸੰਘਰਸ਼ ਤੋਂ ਬਾਅਦ 1843 ਦੇ ਵਿੱਚ 5 ਸਾਲਾਂ ਦਲੀਪ ਸਿੰਘ ਨੂੰ ਪੰਜਾਬ ਦਾ ਰਾਜਾ ਬਣਾ ਦਿੱਤਾ ਗਿਆ। ਪਰ ਦੂਜੀ ਐਂਗਲੋ ਸਿੱਖ ਜੰਗ ਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਸਾਮਰਾਜ ਅਤੇ ਕੋਹੇ ਨੂਰ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਦਲੀਪ ਸਿੰਘ ਨੂੰ ਉਨ੍ਹਾਂ ਦੀ ਮਾਂ ਤੋਂ ਅਲੱਗ ਕਰਕੇ ਇੱਕ ਅੰਗਰੇਜ਼ ਜੋੜੇ ਦੇ ਨਾਲ ਰਹਿਣ ਦੇ ਲਈ ਫਤਿਹਗੜ੍ਹ ਕਿਲੇ ਦੇ ਵਿੱਚ ਭੇਜ ਦਿੱਤਾ ਗਿਆ ਤੇ ਲਾਰਡ ਡਲਹੌਜੀ ਖੁਦ ਕੋਹੇ ਨੂਰ ਲੈਣ ਲਾਹੌਰ ਆਇਆ। ਕਿਲਾ ਲਾਹੌਰ ਦਾ ਕਿਲਾ ਉਥੋਂ ਦੇ ਤੋਸ਼ੇਖਾਨੇ ਤੋਂ ਹੀਰਿਆਂ ਨੂੰ ਕਢਵਾ ਕੇ ਡਲਹੌਜੀ ਦੇ ਹੱਥਾਂ ਦੇ ਵਿੱਚ ਰੱਖਿਆ ਗਿਆ। ਉਸ ਸਮੇਂ ਉਸਦਾ ਵਜ਼ਨ 190.3 ਕੈਰਟ ਸੀ। ਲਾਰਡ ਡਲਹੌਜੀ ਨੇ ਕੋਹੇ ਨੂਰ ਨੂੰ ਪਾਣੀ ਦੇ ਜਹਾਜ਼ ਮੇਡੀਆ ਰਾਹੀਂ ਮਹਾਰਾਣੀ ਵਿਕਟੋਰੀਆ ਨੂੰ ਭੇਜਣ ਦਾ ਫੈਸਲਾ ਲਿਆ ਤੇ ਉਸ ਜਹਾਜ਼ ਨੂੰ ਰਸਤੇ ਦੇ ਵਿੱਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਕੋਹੇ ਨੂਰ ਲੈ ਜਾਣ ਵਾਲਾ ਜਹਾਜ਼ ਜਿਹੜਾ ਸੀ ਮੁਸੀਬਤਾਂ ਦੇ ਵਿੱਚ ਫਸਿਆ। ਕੋਹੇ ਨੂਰ ਦਾ ਸਟੋਰੀ ਆਫ ਵਰਲਡਸ ਮੋਸਟ ਇਨਫੇਮਸ ਡਾਇਮੰਡ ਦੇ ਸਹਿ ਲੇਖਕ ਅਨੀਤਾ ਆਨੰਦ ਦੱਸਦੇ ਹੈ ਕਿ ਜਦੋਂ ਕੋਹੇ ਨੂਰ ਨੂੰ ਜਹਾਜ਼ ਤੇ ਚੜਾਇਆ ਗਿਆ ਤਾਂ ਜਹਾਜ਼ ਦੇ ਚਾਲਕਾਂ ਨੂੰ ਇਸਦੀ ਭਣਕ ਵੀ ਨਹੀਂ ਪੈਣ ਦਿੱਤੀ ਗਈ ਕਿ ਉਹ ਆਪਣੇ ਨਾਲ ਕੀ ਲੈ ਕੇ ਜਾ ਰਹੇ ਹੈ। ਮੇਡੀਆ ਨਾਮ ਦੇ ਇਸ ਜਹਾਜ਼ ਦੇ ਇੰਗਲੈਂਡ ਰਵਾਨਾ ਹੋਣ ਤੋਂ 1-2 ਹਫ਼ਤਿਆਂ ਤੱਕ ਤਾਂ ਕੋਈ ਸਮੱਸਿਆ ਨਹੀਂ ਆਈ, ਪਰ ਫਿਰ ਕੁਝ ਲੋਕ ਬਿਮਾਰ ਹੋਣ ਲੱਗ ਪਏ ਤੇ ਜਹਾਜ਼ ਤੇ ਹੈਜਾ ਫੈਲ ਗਿਆ। ਜਹਾਜ਼ ਦੇ ਕਪਤਾਨ ਨੇ ਚਾਲਕਾਂ ਨੂੰ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਕਿਉਂਕਿ ਮੋਰੀਸ਼ੀਅਸ ਆਉਣ ਵਾਲਾ ਹੈ। ਚਲੋ ਇਹ ਤਾਂ ਮਿੱਥਾਂ ਨੇ ਚੀਜ਼ਾਂ ਦੀਆਂ ਕਿ ਭਾਈ ਉਹਦਾ ਅਸਰ ਹੁੰਦਾ ਹੈ ਜਾਂ ਇਹਨਾਂ ਚੀਜ਼ਾਂ ਦਾ, ਪਰ ਮੈਂ ਨਹੀਂ ਇਸ ਚੀਜ਼ 'ਚ ਬਿਲੀਵ ਕਰਦਾ। ਤੇ ਪਰ ਜਿਹੜਾ ਉਸ ਸਮੇਂ ਕਿਹੜਾ ਡਾਕਟਰੀ ਸਹਾਇਤਾ ਜਾਂ ਇੰਨਾ ਕੁਝ ਸੀਗਾ, ਪਾਣੀ ਦੇ ਵਿੱਚ ਰਹਿਣਾ 4-4 ਮਹੀਨੇ ਮਤਲਬ ਕਿ ਲੱਗ ਜਾਂਦੇ ਸੀ ਇੰਡੀਆ ਤੋਂ ਆਉਣ ਨੂੰ,
6-6 ਮਹੀਨੇ ਜਹਾਜ਼ ਰਾਹੀਂ ਤੇ ਉਹ ਸਫ਼ਰ ਲੰਬੇ ਸੀਗੇ, ਉੱਥੇ ਹੀ ਖਾਣਾ ਪੀਣਾ, ਉੱਥੇ ਹੀ ਸਾਰਾ ਕੁਝ ਕਰਨਾ ਤੇ ਉਹ ਬਿਮਾਰੀਆਂ ਫੈਲਣੀਆਂ, ਆਮ ਹੀ ਗੱਲ ਸੀ ਉਹਨਾਂ ਸਮਿਆਂ ਦੇ ਵਿੱਚ। ਪਰ ਉਹਨੂੰ ਜਿਹੜਾ ਇਹਦੇ ਨਾਲ ਲਾਲਿਆਂ ਪੇ ਹੀਰੇ ਦਾ ਅਸਰ ਹੋ ਗਿਆ। ਉੱਥੇ ਸਾਨੂੰ ਦਵਾਈ ਅਤੇ ਖਾਣਾ ਮਿਲੇਗਾ ਅਤੇ ਸਭ ਕੁਝ ਠੀਕ ਕਹਿੰਦੇ ਹੋ ਜਾਏਗਾ ਮੌਰੀਸ਼ੀਅਸ। ਪਰ ਜਦੋਂ ਜਹਾਜ਼ ਮੌਰੀਸ਼ੀਅਸ ਪਹੁੰਚਣ ਵਾਲਾ ਸੀ ਤੇ ਉਥੋਂ ਦੇ ਲੋਕਾਂ ਤੱਕ ਜਹਾਜ਼ ਦੇ ਵਿੱਚ ਬਿਮਾਰ ਲੋਕਾਂ ਬਾਰੇ ਖ਼ਬਰ ਪਹੁੰਚ ਗਈ। ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇ ਜਹਾਜ਼ ਤੱਟ ਦੇ ਨੇੜੇ ਵੀ ਪਹੁੰਚਿਆ ਨਾ ਤਾਂ ਉਹ ਇਸ ਨੂੰ ਤੋਪਾਂ ਦੇ ਨਾਲ ਉਡਾ ਦੇਣਗੇ। ਮਤਲਬ ਕਿ ਜਿੱਦਾਂ ਹੁਣ ਪਿੱਛੇ ਜੇ ਵੀ ਆ ਜੋ ਚੂਹਿਆਂ ਦੇ ਨਾਲ ਜੋ ਕੁਝ ਵਾਪਰਿਆ, ਲਗਜ਼ਰੀ ਜਿਹੜਾ ਸ਼ਿਪ ਸੀਗਾ ਉਹਦੇ ਵਿੱਚ ਜੋ ਮੌਤਾਂ ਹੋਈਆਂ ਨੇ ਜਾਂ ਜੋ ਕੁਝ ਵੀ ਉੱਥੇ ਹੈਪਨਡ ਹੋਇਆ, ਵਾਇਰਸ ਫੈਲਿਆ, ਇਦਾਂ ਦਾ ਮਾਹੌਲ ਉੱਥੇ ਜਹਾਜ਼ 'ਚ ਸੀ ਇੰਗਲੈਂਡ ਦੇ ਵਿੱਚ, ਉਦੋਂ ਇੰਗਲੈਂਡ ਦੇ ਜਹਾਜ਼ 'ਚ ਚਾਲਕ ਦਲ ਜੋ ਹੈਜ਼ਾ ਫੈਲਣ ਤੋਂ ਬਾਅਦ ਬਹੁਤ ਮੁਸ਼ਕਲ ਦੇ ਵਿੱਚ ਆ ਗਿਆ ਸੀ, ਇਹੀ ਮਨਾਉਂਦਾ ਰਿਹਾ ਕਿ ਉਹ ਕਿਸੇ ਤਰੀਕੇ ਇੰਗਲੈਂਡ ਪਹੁੰਚ ਜਾਣਗੇ। ਰਸਤੇ ਦੇ ਵਿੱਚ ਉਨ੍ਹਾਂ ਨੂੰ ਇੱਕ ਬਹੁਤ ਹੀ ਵੱਡੀ ਸਮੁੰਦਰੀ ਤੂਫਾਨ ਦਾ ਵੀ ਸਾਹਮਣਾ ਕਰਨਾ ਪਿਆ, ਜਿਸ ਨੇ ਜਹਾਜ਼ ਨੂੰ ਤਕਰੀਬਨ 2 ਹਿੱਸਿਆਂ ਦੇ ਵਿੱਚ ਤੋੜ ਦਿੱਤਾ। ਜਦੋਂ ਇੰਗਲੈਂਡ ਪਹੁੰਚੇ ਤਾਂ ਜਾ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਆਪਣੇ ਨਾਲ ਜਿਹੜਾ ਕੋਹੇਨੂਰ ਲਿਆ ਰਹੇ ਸਨ, ਜਹਾਜ਼ ਜਿਹੜੇ ਚਲਾਉਂਦੇ ਸੀ ਜਾਂ ਕਾਮੇ ਸੀ ਉਨ੍ਹਾਂ ਨੂੰ ਪਤਾ ਲੱਗਿਆ। ਸ਼ਾਇਦ ਇਸੇ ਕਾਰਨ ਉਨ੍ਹਾਂ ਨੂੰ ਇੰਨੀਆਂ ਕਹਿੰਦੇ ਅਖਵਾਈਆਂ ਦਾ ਸਾਹਮਣਾ ਕਰਨਾ ਪਿਆ। ਲੰਡਨ ਦੇ ਵਿੱਚ ਕੋਹੇਨੂਰ ਦਾ ਸ਼ਾਨਦਾਰ ਸਵਾਗਤ ਹੋਇਆ। ਜਦੋਂ ਕੋਹੇਨੂਰ ਲੰਡਨ ਪਹੁੰਚਿਆ ਤਾਂ ਉਸ ਨੂੰ ਕ੍ਰਿਸਟਲ ਪੈਲੇਸ ਦੇ ਵਿੱਚ ਬਰਤਾਨਵੀ ਜਨਤਾ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਵਿਲੀਅਮ ਕਹਿੰਦੇ ਨੇ ਕਿ ਕੋਹੇਨੂਰ ਨੂੰ ਬਰਤਾਨੀਆ ਲੈ ਜਾਣ ਦੇ 3 ਸਾਲ ਬਾਅਦ ਉਸਦੀ ਨੁਮਾਇਸ਼ ਕੀਤੀ ਗਈ। ਦੀ ਟਾਈਮਸ ਨੇ ਲਿਖਿਆ ਕਿ ਲੰਡਨ ਦੇ ਵਿੱਚ ਇਸ ਤੋਂ ਪਹਿਲਾਂ ਲੋਕਾਂ ਦਾ ਇੰਨਾ ਵੱਡਾ ਇਕੱਠ ਕਦੇ ਨਹੀਂ ਦੇਖਿਆ ਗਿਆ ਸੀ। ਪ੍ਰਦਰਸ਼ਨੀ ਜਦੋਂ ਸ਼ੁਰੂ ਹੋਈ ਤਾਂ ਲਗਾਤਾਰ ਬੂੰਦਾਬਾਰੀ ਬੰਦ ਹੀ ਹੋ ਰਹੀ ਸੀ, ਕਿਉਂਕਿ ਇੰਗਲੈਂਡ ਦਾ ਮੌਸਮ ਇੱਦਾਂ ਦਾ ਹਰ ਵੇਲੇ ਮੀਂਹ ਪੈਂਦਾ ਰਹਿੰਦਾ ਤਕਰੀਬਨ। ਜਦੋਂ ਲੋਕ ਪ੍ਰਦਰਸ਼ਨੀ ਦੇ ਦਰਵਾਜ਼ੇ ਦੇ ਉੱਤੇ ਪਹੁੰਚੇ ਤਾਂ ਲੋਕਾਂ ਨੂੰ ਅੰਦਰ ਵੜਨ ਦੇ ਲਈ ਘੰਟਿਆਂ ਤੱਕ ਲਾਈਨ ਦੇ ਵਿੱਚ ਲੱਗਣਾ ਪਿਆ। ਇਹ ਹੀਰਾ ਪੂਰਬ ਦੇ ਵਿੱਚ ਬਰਤਾਨਵੀ ਸ਼ਾਸਨ ਦੀ ਤਾਕਤ ਦਾ ਪ੍ਰਤੀਕ ਬਣ ਗਿਆ ਤੇ ਬਰਤਾਨਵੀ ਬਰਤਾਨੀਆ ਦੀ ਫੌਜੀ ਤਾਕਤ ਦੇ ਵੱਧਦੇ ਅਸਰ ਨੂੰ ਵੀ ਦਿਖਾਉਂਦਾ ਸੀ। ਦਲੀਪ ਸਿੰਘ ਨੇ ਕੋਹੇਨੂਰ ਰਾਣੀ ਵਿਕਟੋਰੀਆ ਨੂੰ ਭੇਂਟ ਕਰ ਦਿੱਤਾ। ਮਹਾਰਾਣੀ ਵਿਕਟੋਰੀਆ ਦੇ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ ਤੇ ਰਾਣੀ ਇਸ ਦੇ ਲਈ ਤਿਆਰ ਵੀ ਹੋ ਗਈ। ਉੱਥੇ ਹੀ ਦਲੀਪ ਸਿੰਘ ਨੇ ਰਾਣੀ ਵਿਕਟੋਰੀਆ ਦੇ ਕੋਲ ਰੱਖੇ ਕੋਹੇਨੂਰ ਹੀਰੇ ਨੂੰ ਉਨ੍ਹਾਂ ਨੂੰ ਭੇਂਟ ਕਰਤਾ। ਅਨੀਤਾ ਆਨੰਦ ਦੱਸਦੇ ਨੇ ਕਿ ਰਾਣੀ ਵਿਕਟੋਰੀਆ ਨੂੰ ਹਮੇਸ਼ਾ ਬੁਰਾ ਲੱਗਦਾ ਸੀ ਕਿ ਉਨ੍ਹਾਂ ਦੀ ਹਕੂਮਤ ਨੇ ਜੋ ਇੱਕ ਬੱਚੇ ਦੇ ਨਾਲ ਕੀਤਾ ਸੀ ਉਹ ਦਲੀਪ ਸਿੰਘ ਨੂੰ ਦਿਲ ਤੋਂ ਚਾਹੁੰਦੀ ਸੀ। ਇਸ ਦੇ ਲਈ ਉਨ੍ਹਾਂ ਨੂੰ ਦਲੀਪ ਸਿੰਘ ਦੇ ਨਾਲ ਜਿਹੜਾ ਵਿਹਾਰ ਸੀਗਾ ਉੱਤੇ ਦੁੱਖ ਸੀਗਾ, ਪਰ ਉਹ ਤਾਂ ਆਪਣੇ ਆਪ ਨੂੰ ਦਲੀਪ ਸਿੰਘ ਵੀ ਕਹਿੰਦਾ ਸੀ ਇੱਕ ਵਫ਼ਾਦਾਰ ਮੈਂ ਤੁਹਾਡਾ ਭਾਈ। ਹਾਲਾਂਕਿ ਕੋਹੇਨੂਰ ਉਨ੍ਹਾਂ ਦੇ ਕੋਲ 2 ਸਾਲ ਪਹਿਲਾਂ ਪਹੁੰਚ ਚੁੱਕਿਆ ਸੀ, ਪਰ ਉਨ੍ਹਾਂ ਨੇ ਉਸਨੂੰ ਜਨਤਕ ਤੌਰ ਦੇ ਉੱਤੇ ਕਦੇ ਨਹੀਂ ਸੀ ਪਹਿਨਿਆ। ਉਨ੍ਹਾਂ ਨੂੰ ਲੱਗਦਾ ਸੀ ਕਿ ਜੇ ਦਲੀਪ ਨੇ ਇਸ ਨੂੰ ਜਿਹੜਾ ਦੇਖਿਆ ਤਾਂ ਉਹ ਉਨ੍ਹਾਂ ਦੇ ਬਾਰੇ ਕੀ ਸੋਚੇਗਾ। ਉਸ ਜ਼ਮਾਨੇ ਦੇ ਵਿੱਚ ਇੱਕ ਮਸ਼ਹੂਰ ਚਿੱਤਰਕਾਰ ਫਰਾਜ਼ ਜ਼ੇਵਰ ਇੰਟਰ ਹਾਲਟਰ ਹੋਇਆ ਕਰਦੇ ਸਨ। ਰਾਣੀ ਨੇ ਉਨ੍ਹਾਂ ਨੂੰ ਦਲੀਪ ਦਾ ਜਿਹੜਾ ਸੀ ਇੱਕ ਚਿੱਤਰ ਬਣਾਉਣ ਦੇ ਲਈ ਕਿਹਾ। ਆਪਣੇ ਅਕਾਲ ਸਹਾਏ ਹਰਜੀਤ ਅਟਵਾਲ ਜੀ ਦੀ ਜਿਹੜਾ ਨਾਵਲ ਹੈ, ਕਿਤਾਬ ਹੈ, ਉਹਦੇ ਵਿੱਚ ਇਹਦਾ ਜ਼ਿਕਰ ਵੀ ਆਉਂਦਾ ਚੀਜ਼ਾਂ ਦਾ, ਜਿਸ ਨੂੰ ਉਹ ਆਪਣੇ ਮਹਿਲ ਦੇ ਵਿੱਚ ਲਗਾਉਣਾ ਚਾਹੁੰਦੀ ਸੀ। ਜਦੋਂ ਦਲੀਪ ਸਿੰਘ ਬਕਿੰਗਮ ਪੈਲੇਸ ਦੇ ਵਾਈਟ ਡਰਾਇੰਗ ਰੂਮ ਦੇ ਵਿੱਚ ਮੰਚ ਦੇ ਉੱਤੇ ਖੜੇ ਹੋਏ ਤੇ ਆਪਣਾ ਚਿੱਤਰ ਬਣਵਾ ਰਹੇ ਸਨ ਤਾਂ ਰਾਣੀ ਨੇ ਇੱਕ ਸੈਨਿਕ ਨੂੰ ਸੱਦ ਕੇ ਇੱਕ ਬਕਸਾ ਲਿਆਉਣ ਨੂੰ ਕਿਹਾ ਜਿਸਦੇ ਵਿੱਚ ਕੋਹੇਨੂਰ ਰੱਖਿਆ ਹੋਇਆ ਸੀ। ਉਨ੍ਹਾਂ ਨੇ ਦਲੀਪ ਸਿੰਘ ਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹੁੰਦੀ ਹਾਂ। ਦਲੀਪ ਸਿੰਘ ਨੇ ਕੋਹੇਨੂਰ ਦੇਖਦੇ ਹੀ ਆਪਣੇ ਹੱਥਾਂ ਦੇ ਵਿੱਚ ਚੁੱਕ ਲਿਆ। ਉਨ੍ਹਾਂ ਨੇ ਖਿੜਕੀ ਦੇ ਕੋਲ ਲਿਜਾ ਕੇ ਧੁੱਪ ਦੇ ਵਿੱਚ ਦੇਖਿਆ ਤੇ ਉਸ ਸਮੇਂ ਤੱਕ ਉਸ ਕੋਹੇਨੂਰ ਦੀ ਸ਼ਕਲ ਬਦਲ ਚੁੱਕੀ ਸੀ, ਉਸ ਨੂੰ ਕੱਟਿਆ ਜਾ ਚੁੱਕਿਆ ਸੀ। ਹੁਣ ਇਹ ਉਹ ਕੋਹੇਨੂਰ ਨਹੀਂ ਸੀ ਰਿਹਾ ਜਿਸ ਨੂੰ ਦਲੀਪ ਸਿੰਘ ਉਸ ਸਮੇਂ ਪਹਿਨਿਆ ਕਰਦੇ ਸਨ ਜਦੋਂ ਪੰਜਾਬ ਦੇ ਮਹਾਰਾਜਾ ਹੋਇਆ ਕਰਦੇ ਸੀ। ਥੋੜੀ ਦੇਰ ਤੱਕ ਕੋਹੇਨੂਰ ਦੇਖਣ ਤੋਂ ਬਾਅਦ ਦਲੀਪ ਸਿੰਘ ਨੇ ਮਹਾਰਾਣੀ ਨੂੰ ਕਿਹਾ, ਯੂਅਰ ਮੈਜਿਸਟੀ, ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਇਹ ਹੀਰਾ ਤੁਹਾਨੂੰ ਤੋਹਫੇ ਦੇ ਵਿੱਚ ਦੇਵਾਂ। ਵਿਕਟੋਰੀਆ ਨੇ ਉਹ ਹੀਰਾ ਉਨ੍ਹਾਂ ਤੋਂ ਲਿਆ ਤੇ ਆਪਣੀ ਮੌਤ ਤੱਕ ਲਗਾਤਾਰ ਉਸ ਨੂੰ ਪਹਿਨੀ ਰੱਖਿਆ। ਦਲੀਪ ਸਿੰਘ ਆਪਣੀ ਮਾਂ ਨੂੰ ਮਿਲਣ ਜਿਹੜਾ ਭਾਰਤ ਪਹੁੰਚਿਆ, ਜਦੋਂ ਨੇਪਾਲ ਦੇ ਵਿੱਚ ਉਨ੍ਹਾਂ ਦੀ ਮੁਲਾਕਾਤ ਹੁੰਦੀ ਹੈ। ਰਾਣੀ ਜਿੰਦਾ ਉਸ ਸਮੇਂ ਨੇਪਾਲ ਦੇ ਵਿੱਚ ਰਹਿ ਰਹੇ ਸਨ। ਉਨ੍ਹਾਂ ਨੂੰ ਆਪਣੇ ਬੇਟੇ ਦੇ ਨਾਲ ਮਿਲਾਉਣ ਦੇ ਲਈ ਕਲਕੱਤਾ ਲਿਆਂਦਾ ਜਾਂਦਾ ਹੈ ਤੇ ਉਸ ਸਮੇਂ ਡਰ ਵੀ ਸੀ ਕਿ ਭਾਈ ਲੋਕ ਜਿਹੜੇ ਨੇ ਲੋਕਾਂ ਨੂੰ ਦੂਰ ਰੱਖਿਆ ਗਿਆ ਉਹਦੇ ਕੋਲ ਕਿ ਦਲੀਪ ਸਿੰਘ ਦੇ ਨਾਲ ਲੋਕ ਰਲ ਕੇ, ਕਿਉਂਕਿ ਉਹ ਰੂਸ ਤੋਂ ਜਾਂ ਆਪਣੇ ਆਇਰਿਸ਼ ਲੋਕਾਂ ਦੇ ਨਾਲ ਰਾਬਤੇ ਦੇ ਵਿੱਚ ਸੀਗਾ ਕਿ ਇੰਡੀਆ ਦੇ ਵਿੱਚ ਲੋਕ ਮੇਰੇ ਨਾਲ ਖੜਨਗੇ ਤੇ ਮੈਂ ਬਗਾਵਤ ਕਰੂੰਗਾ ਜਦੋਂ ਕਹਿੰਦਾ ਕਿ ਮੈਂ ਇਹਨਾਂ ਨੂੰ ਭਜਾਵਾਂਗਾ ਸਭ ਨੂੰ ਫਿਰ ਇੱਥੋਂ। ਅਨੀਤਾ ਆਨੰਦ ਦੱਸਦੇ ਨੇ ਕਿ ਦਲੀਪ ਉੱਥੇ ਪਹਿਲਾਂ ਤੋਂ ਹੀ ਪਹੁੰਚੇ ਹੋਏ ਸਨ। ਰਾਣੀ ਜਿੰਦਾ ਕੌਰ ਜਿਹੜੀ ਸੀ ਉਹਨੂੰ ਉਨ੍ਹਾਂ ਸਾਹਮਣੇ ਲਿਆਂਦਾ ਗਿਆ ਆਪਣੇ ਦਲੀਪ ਸਿੰਘ ਨੂੰ
ਤੇ ਜਿੰਦਾ ਨੇ ਕਿਹਾ ਕਿ ਹੁਣ ਕਦੀ ਵੀ ਉਨ੍ਹਾਂ ਦਾ ਸਾਥ ਨਹੀਂ ਛੱਡਣਗੇ। ਉਹ ਜਿੱਥੇ ਵੀ ਜਾਣਗੇ ਉਹ ਜਿੰਦਾ ਨੂੰ ਜਿਹੜਾ ਉਹਦੇ ਨਾਲ ਜਾਣਗੇ ਤੇ ਉਸ ਸਮੇਂ ਤੱਕ ਜਿੰਦਾ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਸਨ। ਜਦੋਂ ਉਹ ਹੱਥ ਲਾ ਕੇ ਪਲੋਸ ਕੇ ਦੇਖਦੀ ਹੈ ਕਿ ਕਿਤੇ ਤੂੰ ਬਾਲ ਤਾਂ ਨਹੀਂ ਕਟਵਾ ਦਿੱਤੇ। ਜਦੋਂ ਦਲੀਪ ਸਿੰਘ ਦੇ ਸਿਰ ਦੇ ਉੱਤੇ ਹੱਥ ਫੇਰਿਆ ਤਾਂ ਉਨ੍ਹਾਂ ਨੂੰ ਝਟਕਾ ਲੱਗਿਆ ਕਿ ਦਲੀਪ ਸਿੰਘ ਨੇ ਆਪਣੇ ਵਾਲ ਕਟਵਾ ਦਿੱਤੇ ਸਨ। ਦੁੱਖ ਦੇ ਵਿੱਚ ਉਨ੍ਹਾਂ ਦੀ ਚੀਕ ਨਿਕਲੀ ਤੇ ਉਸੇ ਸਮੇਂ ਹੀ ਕੁਝ ਸਿੱਖ ਸੈਨਿਕ ਓਪੀਅਮ ਵਾਰ ਦੇ ਵਿੱਚ ਹਿੱਸਾ ਲੈ ਕੇ ਚੀਨ ਤੋਂ ਵਾਪਸ ਆ ਰਹੇ ਸਨ। ਜਾਣੀ ਕਿ ਅਫੀਮ ਦੀ ਜਿਹੜੀ ਹੈ ਜੰਗ ਚੱਲ ਰਹੀ ਸੀ ਚੀਨ ਦੇ ਨਾਲ ਉਸ ਸਮਿਆਂ ਦੇ ਵਿੱਚ। ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਜਿੰਦਾ ਕਲਕੱਤਾ ਪਹੁੰਚੀ ਹੋਈ ਹੈ ਤਾਂ ਉਹ ਸਪੇਸ ਹੋਟਲ ਦੇ ਬਾਹਰ ਪਹੁੰਚ ਗਏ ਤੇ ਜਿੱਥੇ ਜਿੰਦਾ ਆਪਣੇ ਬੇਟੇ ਦਲੀਪ ਨੂੰ ਮਿਲ ਰਹੀ ਸੀ। ਉਨ੍ਹਾਂ ਨੇ ਜ਼ੋਰ ਜ਼ੋਰ ਦੇ ਨਾਲ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਬੋਲੇ ਸੋ ਨਿਆਲ ਸਤਿ ਸ੍ਰੀ ਅਕਾਲ ਕਿਹਾ। ਇਸ ਤੋਂ ਘਬਰਾ ਕੇ ਅੰਗਰੇਜ਼ਾਂ ਨੇ ਦੋਵਾਂ ਮਾਂ ਬੇਟੇ ਨੂੰ ਪਾਣੀ ਦੇ ਜਹਾਜ਼ ਦੇ ਵਿੱਚ ਬਿਠਾ ਕੇ ਇੰਗਲੈਂਡ ਲਈ ਜਿਹੜਾ ਸੀ ਰਵਾਨਾ ਕਰ ਦਿੱਤਾ। ਦਲੀਪ ਸਿੰਘ ਦਾ ਰਾਣੀ ਵਿਕਟੋਰੀਆ ਦੇ ਨਾਲ ਜਿਹੜਾ ਮਨ ਖੱਟਾ ਹੋਇਆ। ਦਲੀਪ ਸਿੰਘ ਹੌਲੀ ਹੌਲੀ ਰਾਣੀ ਵਿਕਟੋਰੀਆ ਦੇ ਖਿਲਾਫ਼ ਹੁੰਦੇ ਚਲੇ ਗਏ। ਉਨ੍ਹਾਂ ਨੂੰ ਲੱਗਣ ਲੱਗ ਪਿਆ ਕਿ ਉਨ੍ਹਾਂ ਨੇ ਦਲੀਪ ਸਿੰਘ ਦੇ ਨਾਲ ਬੇਇਨਸਾਫ਼ੀ ਕੀਤੀ ਹੈ। ਉਨ੍ਹਾਂ ਦੇ ਮਨ ਦੇ ਵਿੱਚ ਇਹ ਗੱਲ ਘਰ ਕਰ ਗਈ ਕਿ ਉਹ ਆਪਣੇ ਪੁਰਾਣੇ ਸਾਮਰਾਜ ਨੂੰ ਦੁਬਾਰਾ ਜਿੱਤਣਗੇ। ਉਹ ਭਾਰਤ ਦੇ ਲਈ ਰਵਾਨਾ ਵੀ ਹੋਏ ਪਰ ਆਦੇਨ ਤੋਂ ਜਿਹੜਾ ਸੀ ਅੱਗੇ ਨਹੀਂ ਵੱਧ ਸਕੇ। 21 ਅਪ੍ਰੈਲ 1886 ਨੂੰ ਉਨ੍ਹਾਂ ਤੇ ਪਰਿਵਾਰ ਨੂੰ ਪੋਰਟ ਸਈਦ ਦੇ ਵਿੱਚ ਜਿਹੜਾ ਸੀ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਦੇ ਵਿੱਚ ਉਨ੍ਹਾਂ ਨੂੰ ਛੱਡਿਆ ਗਿਆ ਪਰ ਉਨ੍ਹਾਂ ਦਾ ਸਭ ਕੁਝ ਖੋ ਲਿਆ ਗਿਆ। ਉਨ੍ਹਾਂ ਤੋਂ ਜੋ ਉੱਥੇ ਪੈਲਸ ਦਿੱਤਾ ਸੀ ਇੰਗਲੈਂਡ ਦੇ ਵਿੱਚ ਤੇ ਜੋ ਫਿਰ ਉਨ੍ਹਾਂ ਨੂੰ ਬਾਰ ਦੇ ਵਿੱਚ ਫਿਰ ਘੁੰਮਦੇ ਫਿਰਦੇ ਰਹੇ, ਫਿਰ ਆਲੇ ਦੁਆਲੇ ਕਿਰਾਏ ਦੇ ਉੱਤੇ ਰਹਿੰਦੇ ਰਹੇ ਤੇ ਉੱਥੇ ਤਿੱਤਰ ਮਾਰਨ ਦੇ ਲਈ ਪਹਿਲਾਂ ਆਪਣੇ ਜਿਹੜਾ ਇਹਨਾਂ ਨੂੰ ਦਿੱਤੀ ਹੋਈ ਸੀ ਜਗ੍ਹਾ ਕਿਲਾ ਜਾਂ ਜਿਹੜੀ ਵੀ ਜਗ੍ਹਾ ਦਿੱਤੀ ਸੀ ਉੱਥੇ ਸ਼ਿਕਾਰ ਖਡਾਉਂਦੇ ਰਹੇ, ਉੱਤੋਂ ਇਨਕਮ ਇਕੱਠੀ ਕਰਦੇ ਰਹੇ। 21 ਅਕਤੂਬਰ 1893 ਨੂੰ ਪੈਰਿਸ ਦੇ ਇੱਕ ਬਹੁਤ ਹੀ ਮਾਮੂਲੀ ਹੋਟਲ ਦੇ ਵਿੱਚ ਉਨ੍ਹਾਂ ਦੀ ਲਾਸ਼ ਮਿਲਦੀ ਹੈ। ਉਸ ਸਮੇਂ ਦਲੀਪ ਸਿੰਘ ਦੇ ਨਾਲ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਸ਼ਖਸ ਮੌਜੂਦ ਨਹੀਂ ਸੀ। ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦਾ ਖਾਨਦਾਨ ਹਮੇਸ਼ਾ ਲਈ ਖਤਮ ਜਿਹੜਾ ਖੋ ਲਿਆ ਗਿਆ। 21 ਅਕਤੂਬਰ 1893 ਨੂੰ ਪੈਰਿਸ ਦੇ ਇੱਕ ਬਹੁਤ ਹੀ ਮਾਮੂਲੀ ਹੋਟਲ ਦੇ ਵਿੱਚ ਉਨ੍ਹਾਂ ਦੀ ਲਾਸ਼ ਮਿਲੀ। ਉਸ ਸਮੇਂ ਦਲੀਪ ਸਿੰਘ ਦੇ ਨਾਲ ਉਨ੍ਹਾਂ ਦੇ ਪਰਿਵਾਰ ਦਾ ਕੋਈ ਸ਼ਖਸ ਨਹੀਂ ਸੀ ਦਿਖਿਆ। ਕੋਹੇਨੂਰ ਟਾਵਰ ਆਫ ਲੰਡਨ ਦੇ ਵਿੱਚ ਮੌਜੂਦ ਹੈ। ਮਹਾਰਾਣੀ ਤੋਂ ਬਾਅਦ ਉਨ੍ਹਾਂ ਨੇ ਬੇਟੇ ਮਹਾਰਾਜਾ ਐਡਵਰਡ 7ਵੇਂ ਨੇ ਕੋਹੇਨੂਰ ਨੂੰ ਆਪਣੇ ਤਾਜ ਦੇ ਵਿੱਚ ਨਹੀਂ ਲਗਾਇਆ, ਪਰ ਉਨ੍ਹਾਂ ਦੀ ਪਤਨੀ ਮਹਾਰਾਣੀ ਅਲੈਗਜ਼ੈਂਡਰਾ ਦੇ ਤਾਜ ਦੇ ਵਿੱਚ ਕੋਹੇਨੂਰ ਨੂੰ ਜਗ੍ਹਾ ਮਿਲੀ। ਕੋਹੇਨੂਰ ਦੇ ਨਾਲ ਇੱਕ ਅੰਧ ਵਿਸ਼ਵਾਸ ਫੈਲ ਗਿਆ ਕਿ ਜੋ ਕੋਈ ਪੁਰਸ਼ ਉਸ ਨੂੰ ਹੱਥ ਲਗਾਏਗਾ ਉਹ ਉਸ ਨੂੰ ਬਰਬਾਦ ਕਰ ਦੇਵੇਗਾ, ਪਰ ਔਰਤਾਂ ਦੇ ਇਸ ਨੂੰ ਪਹਿਨਣ ਦੇ ਵਿੱਚ ਕੋਈ ਦਿੱਕਤ ਨਹੀਂ ਸੀ। ਕਿਆ ਬਾਤ ਹੈ। ਬਾਅਦ ਦੇ ਵਿੱਚ ਭਵਿੱਖ ਦੇ ਰਾਜਾ ਜਾਰਜ 5ਵੇਂ ਦੀ ਪਤਨੀ ਰਾਜਕੁਮਾਰੀ ਮੇਰੀ ਨੇ ਵੀ ਉਸ ਨੂੰ ਆਪਣੇ ਤਾਜ ਦੇ ਵਿੱਚ ਪਹਿਨਿਆ, ਪਰ ਇਸ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ 2 ਨੇ ਕੋਹੇਨੂਰ ਨੂੰ ਆਪਣੇ ਤਾਜ ਦੇ ਵਿੱਚ ਜਗ੍ਹਾ ਨਹੀਂ ਦਿੱਤੀ। ਅੱਜ ਕੱਲ੍ਹ ਦੁਨੀਆਂ ਦੇ ਸਭ ਤੋਂ ਮਸ਼ਹੂਰ ਹੀਰਾ ਟਾਵਰ ਆਫ ਲੰਡਨ ਦੇ ਜੇਵਲ ਹਾਊਸ ਦੇ ਵਿੱਚ ਰੱਖਿਆ ਜਿਹੜਾ ਹੋਇਆ। ਜੀ ਦੋਸਤੋ, ਇਹ ਸੀ ਜੀ ਗੱਲਬਾਤ, ਇੱਕ ਤੁਹਾਡੇ ਨਾਲ ਸਾਂਝ ਪਾਈ ਹੈ, ਕੋਹੇਨੂਰ ਹੀਰੇ ਦੀ ਕਹਾਣੀ, ਮਹਾਰਾਜਾ ਰਣਜੀਤ ਸਿੰਘ ਤੇ ਸਿੰਘ ਨੇ ਜਿਹੜਾ ਸੀ ਹੀਰਾ ਕਿੱਥੋਂ ਲਿਆ ਤੇ ਫਿਰ ਇੰਗਲੈਂਡ ਦੀ ਮਹਾਰਾਣੀ ਦੇ ਕੋਲ ਕਿਵੇਂ ਜਿਹੜਾ ਹੈ ਪਹੁੰਚਿਆ। ਰੇਹਾਨ ਫਜ਼ਲ ਹੁਣਾਂ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇਡੀਓ ਦਾ ਮੰਚ। ਲਓ ਫਿਰ ਇੱਥੇ ਹੀ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਤੁਹਾਡੇ ਸੁਨੇਹੇ ਨੇ ਜਿਹੜੇ ਉਨ੍ਹਾਂ ਦਾ ਸਵਾਗਤ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਆ, ਮਾਲ ਸੁਰਿੰਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ, ਸ਼ੈਲੀ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਸੈਣੀ ਸਾਹਿਬ ਜੀ ਕੋਕਰੇਜ ਪਾਰਟੀ ਦੇ ਬਾਰੇ ਦੱਸਣਾ ਜੀ। ਲਓ ਜੀ ਗੱਲ ਹੋ ਗਈ ਉਹਦੇ ਬਾਰੇ, ਸ਼ੈਲੀ ਜੀ ਦਾ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ ਜੀ। ਤੇ ਸ਼ੈਲੀ ਜੀ ਕਹਿੰਦੇ ਕੀ ਦੇਸ਼ ਦੀ ਜੈਨ ਦੀ ਕਾਮਯਾਬ ਹੋ ਜਾਵੇਗੀ ਜੀ, ਕਹਿੰਦੇ ਜੈਨ ਜੀ, ਹਾਂ ਜਿਹੜੀ ਜਨਰੇਸ਼ਨ ਦੀ ਗੱਲ ਆਉਂਦੀ ਹੈ, ਦੇਖਦੇ ਹਾਂ ਜੀ ਕੀ ਬਣਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਸ਼ੈਲੀ ਜੀ ਕਹਿੰਦੇ ਕਿ ਲੋਕਾਂ ਦਾ ਗੁੱਸੇ ਵਾਲਾ ਪ੍ਰੈਸ਼ਰ ਕੱਢਿਆ ਜਾ ਰਿਹਾ ਜੀ, ਕਹਿੰਦੇ ਸ਼ੈਲੀ ਜੀ ਕਹਿੰਦੇ ਮੋਦੀ ਦੀ ਬੀਜੇਪੀ ਦੀ ਸਰਕਾਰ ਦੇ ਖਿਲਾਫ਼ ਲੋਕਾਂ ਦਾ ਬਹੁਤ ਵੱਡਾ ਗੁੱਸਾ ਹੋਣ ਦੇ ਬਾਵਜੂਦ ਵੀ ਕਿਸ ਤਰ੍ਹਾਂ ਜਿਹੜਾ ਚੋਣਾਂ ਜਿੱਤ ਜਾਂਦੇ ਨੇ। ਬੀਜੇਪੀ ਦੀ EVM ਦੇਵੀ ਜਿੰਦਾਬਾਦ। ਜਿਮੀ ਕਾਟਰ ਬਾਈ ਜੀ ਕਹਿੰਦੇ ਭੁਪਿੰਦਰ ਭਾਰਤ ਵੀਰ ਜੀ ਲੱਗੇ ਰਹੋ ਜੀ, ਵੀਰ ਜੀ ਹੋ, ਸ਼ੁਕਰੀਆ ਬਾਈ ਜੀ। ਤੇ ਕਹਿੰਦੇ ਭਗਤ ਸਿੰਘ ਨੂੰ ਪੜ੍ਹ ਕੇ ਹੀ ਕਹਿੰਦੇ ਪਤਾ ਲੱਗਦਾ ਜੀ ਵੀਰ, ਬਾਕੀ ਤੁਸੀਂ ਆਪ ਸਿਆਣੇ ਹੋ ਜੀ, ਵੀਰ ਜੀ ਹੋ। ਬਿਲਕੁਲ ਸ਼ੁਕਰੀਆ ਬਾਈ ਜੀ, ਪਹਿਲਾਂ ਮੈਂ ਭਗਤ ਸਿੰਘ ਉਹਨਾਂ ਦੀ ਗੱਲ ਕੀਤੀ ਹੈ ਜੀ, ਉਹਨਾਂ ਦੀ ਛਵੀ ਜਿਹੜੀ ਹੈ ਕੋਈ ਕਿਸੇ ਦੇ ਨਾਲ ਜੋੜ ਰਿਹਾ ਕੋਈ ਕਿਸੇ ਨਾਲ ਜੋੜ ਰਿਹਾ, ਪਰ ਜੋ ਉਹ ਦੁਨੀਆਂ ਦੇ ਉੱਤੇ ਕਰ ਗਏ ਨੇ ਉਹਦੀ ਗੱਲ ਬਹੁਤ ਘੱਟ ਕੀਤੀ ਜਾਂਦੀ ਹੈ। ਤੇ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਜੁੜੇ ਹੋਏ ਲਾਈਕ ਨੰਬਰ 4, ਸਤਿ ਸ੍ਰੀ ਅਕਾਲ ਕਹਿੰਦੇ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰ ਸੱਜਣਾ ਨੂੰ ਜੀ, ਤੁਹਾਨੂੰ ਵੀ ਜੀ ਪਰਮਿੰਦਰ ਜੀ ਸਵਾਗਤ ਹੈ।
ਮਲੂਕ ਸਿੰਘ ਜੀ ਲਿਖਦੇ ਨੇ, ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿਣਾ ਹੈ ਜੀ। ਜੀ ਬਾਈ ਜੀ ਸਵਾਗਤ ਹੈ ਤੁਹਾਡਾ ਵੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਹੈ ਜੀ। ਰਾਜਨ ਸੈਣੀ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਲਾਈਕ ਨੰਬਰ 5 ਜੀ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ, ਤੇ ਸਤਨਾਮ ਸਿੰਘ ਜਾਣੀਆਂਚਾਲ ਜੀ ਜੀਆਂ ਨੂੰ ਜੀ ਕਹਿੰਦੇ ਆ, ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਨੇ ਜੀ, ਤੇ ਸੁਣ ਰਹੇ ਆ ਕਹਿੰਦੇ ਜੀ ਪ੍ਰੋਗਰਾਮ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਬਿਲਕੁਲ ਦਰੁਸਤ ਫਰਮਾਇਆ, ਅਸੀਂ ਆਪਣੇ ਆਪ ਨੂੰ ਸੁਧਾਰ ਲਈਏ ਜੀ। ਸ਼ੈਲੀ ਕਹਿੰਦੇ ਭਾਰਤ ਜੀ ਕੇਂਜਰੀਵਾਲ, ਉਹ ਮੈਂ ਕਈ ਵਾਰੀ ਕੇਂਜਰੀਵਾਲ ਕਹਿ ਦਿੰਦਾ ਜੀ, ਮਾਫ਼ੀ ਚਾਹੁੰਦਾ, ਤੇ ਉਹ ਕਈ ਵਾਰੀ ਇੱਥੇ ਦੀ ਭਾਸ਼ਾ ਕਈ ਵਾਰੀ ਭਾਰ ਪਾ ਦਿੰਦੀ ਹੈ। ਬਲਰਾਜ ਸਿੰਘ ਸੰਧੂ ਅੰਕਲ ਲਿਖਦੇ ਨੇ, ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਆਪਣੇ ਯੂਐਸ ਤੋਂ। ਬਹੁਤ ਬਹੁਤ ਸ਼ੁਕਰੀਆ ਅੰਕਲ ਜੀ ਜੀਆਂ ਨੂੰ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਗੁਲਾਬ ਦੇ ਫੁੱਲ ਭੇਜੇ ਨੇ ਤੇ ਗ੍ਰੇਟ ਕਹਿੰਦੇ ਜੀ, ਤੇ ਤੁਹਾਡਾ ਵੀ ਸਵਾਗਤ ਹੈ ਜੀ। ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਨੇ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀਆਂ ਨੂੰ ਜੀਰਾ ਸਾਹਿਬ ਸਵਾਗਤ ਹੈ। ਸ਼ੈਲੀ ਕਹਿੰਦੇ ਨੀਟ ਦਾ ਪੇਪਰ ਫੇਲ ਕਰਵਾ ਦਿਓ ਤੇ ਪੈਸੇ ਆ ਜਾਣਗੇ ਸਰਕਾਰ ਦੇ ਕੋਲੋਂ ਕੋਲੇ ਕਹਿੰਦੇ। ਤੇ ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ, ਤੇ ਇੰਨੇ ਪੈਸੇ ਦੇ ਕੇ ਡਾਕਟਰ ਨੂੰ ਬੰਦਾ ਜਾਂ ਤਾਂ ਹੋਰ ਬਿਮਾਰ ਜਾਂ ਬਿਲਕੁਲ ਹੀ ਕਹਿੰਦੇ ਗਿਆ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਔਜਲਾ ਸਾਹਿਬ, ਅਸੀਂ ਤਾਂ ਤੁਹਾਡੇ ਦਰਸ਼ਨਾਂ ਨੂੰ ਬਚ ਗਏ ਹਾਂ ਜੀ ਕਹਿੰਦੇ। ਤੇ ਰਾਮ ਬਾਬਾ ਸਿੱਧੂ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ, ਤੇ 2500 ਰੁਪਇਆ ਜੁਰਮਾਨਾ ਕਹਿੰਦੇ ਯਾਦ ਰੱਖੋ ਭਾਈ, ਤੇ ਉਹ ਮੇਰੇ ਮੂੰਹੋਂ ਨਿਕਲਿਆ ਜੀ, ਮੈਂ ਮਾਫ਼ੀ ਚਾਹੁੰਦਾ ਸਾਰਿਆਂ ਕੋਲੋਂ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਜੀ ਨੂੰ ਜੀ, ਸਭ ਦਾ ਨਿੱਘਾ ਸਵਾਗਤ ਹੈ ਜੀ। ਲੋ ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ। ਕੱਲ ਨੂੰ ਵੀਰਵਾਰ ਵਾਲਾ ਦਿਨ ਹੈ ਤੇ ਕੁਝ ਨਾ ਕੁਝ ਗੱਲਾਂ ਬਾਤਾਂ ਫਿਰ ਲੈ ਕੇ ਨਵੀਆਂ ਹਾਜ਼ਰ ਹੋਵਾਂਗੇ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ। ਇਸ ਦੇ ਨਾਲ ਸਤਿ ਸ੍ਰੀ ਅਕਾਲ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਮੈਂ ਮਾਫ਼ੀ ਚਾਹਾਂਗਾ। ਤੇ ਮਾਨ ਸਿੰਘ ਸੈਣੀ ਸਾਹਿਬ ਆਖਰ ਚ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ, ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਤੇ ਸੈਣੀ ਸਾਹਿਬ ਜੁੜੇ ਨੇ ਹੈਲਸਿੰਕੀ ਫਿਨਲੈਂਡ ਤੋਂ, ਤੇ ਸਵਾਗਤ ਹੈ ਜੀ। ਮੈਨੂੰ ਦਿਓ ਆਗਿਆ ਸਾਰਿਆਂ ਤੋਂ ਲੈਣਾ ਆਗਿਆ ਜੀ, ਤੇ ਕੱਲ ਨੂੰ ਮਿਲਦੇ ਆ ਫਿਰ ਨਵੇਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਦੋਸਤੋ।

0: ரேடியோ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਦੋਸਤੋ। ਤੇ ਅੱਜ ਮੰਗਲਵਾਰ ਵਾਲਾ ਦਿਨ ਹੈ, ਕੱਲ੍ਹ ਦੇ ਲਈ ਮਾਫ਼ੀ ਜੀ, ਥੋੜ੍ਹਾ ਜਿਹਾ ਕੰਮ ਕਾਜਾਂ ਦੇ ਵਿੱਚ ਤੇ ਸਿਹਤ ਥੋੜ੍ਹੀ ਜਿਹੀ ਨਸਾਸ ਸੀ, ਇਸ ਕਰਕੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਤੁਹਾਡੇ ਨਾਲ ਨਹੀਂ ਕਰ ਪਾਏ। ਤੇ ਫਿਰ ਤੋਂ ਲੈ ਕੇ ਹਾਜ਼ਰ ਹਾਂ ਅੱਜ ਤੋਂ ਪ੍ਰੋਗਰਾਮ ਜਿਹੜਾ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਤੁਸੀਂ ਲਾਈਵ ਸੁਣਦੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ। ਤੇ ਸੈਟਰਡੇ ਸੰਡੇ ਮਹਿਫਲ ਮਿੱਤਰਾਂ ਦੀ ਸ਼ਾਮ ਨੂੰ 8 ਵਜੇ ਤੋਂ 10 ਵਜੇ ਤਾਈਂ ਸੈਟਰਡੇ ਸੰਡੇ। ਤੇ ਲੋ, ਤੁਹਾਡਾ ਮੇਰਾ ਰਾਬਤਾ ਬਣ ਚੁੱਕਿਆ। ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸ਼ੁਰੂਆਤ ਦੇ ਵਿੱਚ ਇੱਕ ਬੇਨਤੀ ਜ਼ਰੂਰ ਕਰ ਦਈਏ, ਕਿਉਂਕਿ ਟੈਕਨੀਕਲ ਇਸ਼ੂ ਹੋਣ ਦੇ ਕਾਰਨ ਵੈਬਸਾਈਟ ਜਿਹੜੀ ਹੈ ਤੇ ਨਾਲ ਦੀ ਨਾਲ ਐਪ ਜਾਂ ਥਰਡ ਪਾਰਟੀ ਐਪ ਜਿਹੜੇ ਨੇ, ਚਾਹੇ ਉਹਦੇ ਵਿੱਚ ਤੁਸੀਂ ਸੁਣ ਦੋਗੇ ਰੇਡੀਓ ਗਾਰਡਨ ਦੇ ਉੱਤੇ ਵੀ, ਸ਼ਾਇਦ ਜੇਕਰ ਤੁਹਾਡੇ ਤੱਕ ਆਵਾਜ਼ ਸਭ ਤੱਕ ਪਹੁੰਚ ਰਹੀ ਹੈ ਤਾਂ ਠੀਕ ਰਹੇਗਾ। ਪਰ ਟੈਕਨੀਕਲ ਇਸ਼ੂ ਜਿਹੜੀ ਜਾਣਕਾਰੀ ਮਿਲੀ ਹੈ ਟੀਮ ਦੇ ਵੱਲੋਂ, ਥੋੜਾ ਜਿਹਾ ਵੈਬਸਾਈਟ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ ਤੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਉਸਨੂੰ ਜਿਹੜਾ ਦਰੁਸਤ ਕਰ ਲਿਆ ਜਾਵੇਗਾ। ਤੇ ਬਾਕੀ ਦੋਸਤ ਜਿਹੜੇ, ਜੇ ਪ੍ਰੋਗਰਾਮ ਉੱਥੇ ਨਹੀਂ ਚੱਲ ਰਿਹਾ ਤਾਂ ਯੂਟਿਊਬ ਦੇ ਉੱਤੇ ਜ਼ਰੂਰ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਨੇ ਤੇ ਲਾਈਵ ਜਿਹੜਾ ਵੀਡੀਓ ਤੇ ਆਡੀਓ ਦੇ ਰੂਪ ਦੇ ਵਿੱਚ। ਤੇ ਐਪ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੈ, ਬਾਕੀ ਤੁਸੀਂ ਦੱਸਣਾ ਜ਼ਰੂਰ ਕਿ ਤੁਹਾਡੇ ਤੱਕ ਜਿਹੜਾ ਐਪ ਹੈ ਉਹ ਕਿੱਦਾਂ ਕੰਮ ਕਰ ਰਿਹਾ। ਸਾਡੇ ਕੋਲ ਤਾਂ ਜਿਹੜਾ ਸ਼ੋਅ ਕਰ ਰਿਹਾ ਉਹਦੇ ਵਿੱਚ ਕੁਝ ਨਾ ਕੁਝ ਪ੍ਰੋਬਲਮ ਜਿਹੜੀ ਸ਼ੋਅ ਕਰ ਰਿਹਾ, ਬਾਕੀ ਹੋ ਸਕਦਾ ਕਿ ਕਿਤੇ ਨਾ ਕਿਤੇ ਚੱਲ ਵੀ ਰਿਹਾ ਹੋਵੇ। ਬਾਕੀ 1-2 ਦਿਨਾਂ ਦੇ ਵਿੱਚ ਉਸਨੂੰ ਜਿਹੜਾ ਦਰੁਸਤ ਕਰ ਲਿਆ ਜਾਵੇਗਾ ਵੈਬਸਾਈਟ ਨੂੰ ਤੇ ਨਾਲ ਦੀ ਨਾਲ ਐਪ ਨੂੰ ਜੀ। ਯੂਟਿਊਬ ਦੇ ਉੱਤੇ ਬਰਕਰਾਰ ਉਸੇ ਤਰ੍ਹਾਂ ਪ੍ਰੋਗਰਾਮ ਲਾਈਵ ਚੱਲਦੇ ਰਹਿਣਗੇ ਜੀ, ਤੇ ਕੋਈ ਨਾ ਕੋਈ ਢੰਗ ਜਿਹੜਾ ਜ਼ਰੂਰ ਕੱਢਣਾ ਪੈਂਦਾ ਹੈ। ਇਸੇ ਕਰਕੇ 2-3 ਆਪਸ਼ਨਾਂ ਆਪਾਂ ਰੱਖੀਆਂ ਹੋਈਆਂ ਸ਼ੁਰੂ ਤੋਂ ਤੇ ਤਾਂ ਕਿ ਪ੍ਰੋਗਰਾਮਾਂ ਦੇ ਨਾਲ ਜਿਹੜੀ ਹੈ ਰਾਬਤਾ ਜਿਹੜਾ ਉਹ ਬਣਿਆ ਰਹੇ ਲਗਾਤਾਰਤਾ ਦੇ ਵਿੱਚ। ਨਵਦੀਪ ਜੀ, ਬਾਈ ਜੀ ਜੁੜ ਗਏ ਨੇ ਦਿੱਲੀ ਤੋਂ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਬਾਈ ਜੀ। ਤੇ ਇਸੇ ਤਰ੍ਹਾਂ ਲੋ, 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 19 ਮਈ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਨਾਲ ਦੀ ਨਾਲ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ। ਭਾਰਤ ਦੇ ਵਿੱਚ ਇਸ ਵਕਤ ਰਾਤ ਦੇ 9:00 ਘੜੀਆਂ ਦੇ ਉੱਤੇ ਤੇ 39 ਮਿੰਟ ਦਾ ਸਮਾਂ ਹੋ ਚੁੱਕਿਆ ਰਾਤ ਦੇ, ਤੇ UK ਦੇ ਵਿੱਚ ਸ਼ਾਮ ਦੇ 5:09 ਹੋਏ ਨੇ ਤੇ ਕੰਮਾਂ ਕਾਰਾਂ ਤੋਂ ਜਿਹੜੀ ਹੈ ਫੁਰਸਤ ਮਿਲੀ ਹੈ ਤੇ ਜਿਹੜੇ ਨਾਈਟ ਸ਼ਿਫਟ ਦੇ ਉੱਤੇ ਆ ਉਹ ਜਾ ਰਹੇ ਨੇ ਤੇ ਬਾਕੀ ਜਿਹੜੇ ਦਿਨ ਵਾਲੇ ਕੰਮ ਤੋਂ ਆ ਰਹੇ ਹੈ। ਇਸੇ ਤਰ੍ਹਾਂ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ 9 ਮਿੰਟ ਸਵੇਰ ਦਾ ਸਮਾਂ ਹੈ ਤੇ ਇਸੇ ਨਾਲ ਦੀ ਨਾਲ ਗੁਆਂਢੀ ਮੁਲਕਾਂ ਦੇ ਵਿੱਚ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਘੜੀਆਂ ਦੇ ਉੱਤੇ 10 ਮਿੰਟ ਹੋ ਗਏ ਨੇ ਤੇ ਫਿਨਲੈਂਡ ਦੇ ਵਿੱਚ ਇਸ ਵਕਤ ਘੜੀਆਂ ਦੇ ਉੱਤੇ 7:00 ਸ਼ਾਮ ਦੇ 10 ਮਿੰਟ ਦਾ ਸਮਾਂ ਹੈ ਤੇ UK ਦੇ ਵਿੱਚ ਜਾਂ ਯੂਰਪ ਦੇ ਵਿੱਚ ਇਸ ਵਕਤ 6:10 ਘੜੀਆਂ ਦੇ ਉੱਤੇ ਸ਼ਾਮ ਦੇ ਨੇ ਤੇ ਲਓ ਦੋਸਤੋ, ਘੜੀਆਂ ਨੂੰ ਮਿਲਾਵੋ ਨਾਲ ਦੋਸਤਾਂ ਮਿੱਤਰਾਂ ਤੇ ਯਾਰਾਂ ਬੇਲੀਆਂ ਸਹੇਲਾਂ ਨੂੰ ਲਾਵੋ ਸੁਨੇਹਾ ਤੇ ਕਰਦੇ ਹਾਂ ਫਿਰ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ। 19 ਮਈ ਦਾ ਅੱਜ ਦਾ ਵਿਚਾਰ ਹੈ, ਕਹਿੰਦੇ ਨੇ ਕਿ ਚੰਗੇ ਉਦੇਸ਼ ਲਈ ਲੜੇ ਯੁੱਧ ਤੋਂ ਬਿਨਾਂ ਕੋਈ ਯੋਧਾ ਨਹੀਂ ਬਣਦਾ ਤੇ ਯੁੱਧ ਜਿਹੜਾ ਮਨੁੱਖ ਦੇ ਹੌਸਲੇ, ਹੱਠ, ਬਹਾਦਰੀ, ਦ੍ਰਿੜਤਾ ਤੇ ਸਵੈ ਮਾਨ ਦੇ ਉੱਤੇ ਜਿਹੜਾ ਅਣਖ ਨੂੰ ਜਿਹੜਾ ਉਘਾੜਦਾ ਹੈ, ਜਗਾਉਂਦਾ ਹੈ। ਅੱਜ ਦੇ ਦਿਨ ਦੇ ਉੱਤੇ 19 ਮਈ 1536 ਦੇ ਵਿੱਚ ਤੁਹਾਨੂੰ ਲੈ ਚੱਲੀਏ ਤਾਂ ਇੰਗਲੈਂਡ ਦੀ ਰਾਣੀ ਜਿਹੜੀ ਸੀ ਐਨਾ ਬੋਲੈਨ ਉੱਪਰ ਮਾੜੇ ਚਰਿੱਤਰ ਦਾ ਝੂਠਾ ਦੋਸ਼ ਲਾ ਕੇ ਉਹਨੂੰ ਕਤਲ ਕੀਤਾ ਗਿਆ ਤੇ ਲੜਕੀ ਪੈਦਾ ਹੋਈ ਸੀ। ਕਾਰਨ ਜਿਹੜਾ ਸੀਗਾ ਲੜਕੇ ਦਾ ਪੈਦਾ ਨਾ ਹੋਣਾ ਦੱਸਿਆ ਜਾਂਦਾ ਹੈ। 1926 ਦੇ ਵਿੱਚ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਵੀ ਹਾਲਾਤ ਇਹੋ ਸੀ, ਕੁੜੀ ਮੁੰਡੇ ਦਾ ਰੋਲਾ ਇਹਨਾਂ ਮੁਲਕਾਂ ਦੇ ਵਿੱਚ ਵੀ ਸੀ। ਇੰਗਲੈਂਡ ਜਿਹੜਾ ਦੁਨੀਆਂ ਦੇ ਉੱਤੇ ਰਾਜ ਕਰਦਾ ਰਿਹਾ ਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹੀਆਂ ਕਿਉਂਕਿ ਰਾਜ ਗੱਦੀ ਜਿਹੜੀ ਹੈ ਉਹਦੇ ਉੱਤੇ ਬੈਠਣ ਦੇ ਲਈ ਜਿਹੜਾ ਬੰਦੇ ਦਾ ਜਿਹੜਾ ਹੋਣਾ ਜ਼ਰੂਰੀ ਹੈ, ਯਾਨੀ ਕਿ ਲਿੰਗ ਦੀ ਗੱਲ ਜਦੋਂ ਆ ਜਾਂਦੀ ਹੈ ਤਾਂ ਕੁੜੀ ਮੁੰਡੇ ਦੇ ਵਿੱਚ ਫਰਕ ਦੀ ਇੱਥੇ ਵੀ ਇਹਨਾਂ ਮੁਲਕਾਂ ਦੇ ਵਿੱਚ ਵੀ ਮਸਲਾ ਜਿਹੜਾ ਰਿਹਾ ਹੈ। 1926 ਦੇ ਵਿੱਚ ਵਿਗਿਆਨੀ ਥਾਮਸ ਅਲਵਾ ਐਡੀਸਨ ਨੇ ਰੇਡੀਓ ਦੇ ਉੱਤੇ ਬੋਲਣ ਦਾ ਸਫਲ ਜਿਹੜਾ ਤਜਰਬਾ ਪਹਿਲੀ ਵਾਰ ਕੀਤਾ 1926 ਚ। 1927 ਦੇ ਵਿੱਚ ਗਦਰ ਲੈਰ ਦੇ ਭਾਈ ਸੰਤੋਖ ਸਿੰਘ ਧਰ ਦਿਓ ਉਹਨਾਂ ਦਾ ਜਿਹੜਾ ਦੇਹਾਂਤ ਹੁੰਦਾ ਉਹਨਾਂ ਦਾ ਜ਼ਿਕਰ ਕਰਾਂਗੇ ਅੱਗੇ ਜਾ ਕੇ। 1934 ਦੇ ਵਿੱਚ ਫਰਾਂਸੀਸੀ ਵਿਗਿਆਨੀ ਜੀਨ ਪੇਰੇ ਕ੍ਰਿਸਟਨ ਨੇ ਤਾਪਮਾਨ ਦੀ ਡਿਗਰੀ ਜਿਹੜੀ ਹੈ ਸੈਂਟੀਗ੍ਰੇਡ ਦੇ ਉੱਤੇ। 1948 ਦੇ ਵਿੱਚ ਸਵੀਡਨ ਗੁਆਂਢੀ ਮੁਲਕ ਸਾਡਾ ਉਹਦੇ ਵਿਗਿਆਨੀ ਐਂਡਰਸ ਸੈਲਸੀਅਸ ਨੇ ਜਿਹੜਾ ਸੀ ਸੈਲਸੀਅਸ ਡਿਗਰੀ ਦੀ ਜਿਹੜੀ ਸੀ ਖੋਜ ਕੀਤੀ ਸੀ। ਇਹ ਸੈਲਸੀਅਸ ਅਸਲ ਦੇ ਵਿੱਚ ਗੋਤ ਹੈ ਇਹਨਾਂ ਮੁਲਕਾਂ ਦੇ ਵਿੱਚ, ਤੇ ਉਹ ਗੋਤ ਜਿਹੜਾ ਉਹਨੇ ਪਿੱਛੇ ਲਾਇਆ ਸੀ ਆਪਣਾ ਐਂਡਰਸ ਸੈਲਸੀਅਸ। 1939 ਦੇ ਵਿੱਚ ਬੱਬਰ ਗਿਆਨੀ ਗੁਰਦਿੱਤ ਸਿੰਘ ਦਲੇਰ ਉਹਨਾਂ ਨੂੰ ਮੁਲਤਾਨ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ। 1950 ਦੇ ਵਿੱਚ ਮਿਸਟਰ ਨੇ ਸਟੇਜ ਨਹਿਰ ਨੂੰ ਸਟੇਜ ਲਿਖ ਦਿੱਤਾ, ਇਹਨਾਂ ਨੇ ਸ਼ਾਇਦ ਗਲਤ ਲਿਖ ਦਿੱਤਾ, ਆਪਣੀ ਜਿਹੜੀ ਹੈ ਨਹਿਰਾਂ ਜਿਹੜੀਆਂ ਇਜ਼ਰਾਈਲ ਦੇ ਵਿਚਕਾਰ ਤੇ ਆਪਣੀ ਸਵੇਜ਼ ਵਾਵੇ ਦੇ ਨਾਲ ਹੈ ਸਵੇਜ਼ ਨਹਿਰ। ਸਵੇਜ਼ ਨਹਿਰ ਜਿਹੜੀ ਸੀ ਉਹਨੂੰ ਇਜ਼ਰਾਈਲੀ ਜਹਾਜ਼ਾਂ ਲਈ ਬੰਦ ਕਰਨ ਦਾ ਐਲਾਨ ਕੀਤਾ ਸੀ 1950 ਦੇ ਵਿੱਚ, ਜਿਸਨੇ ਖੂਨ ਖਰਾਬਾ ਕਰਕੇ ਹਜ਼ਾਰਾਂ ਮਜ਼ਦੂਰਾਂ ਦੀ ਜਾਨ ਲੈ ਕੇ ਉਹ ਬਣੀ ਹੈ। ਤੇ ਅੱਜ ਜਿਹੜਾ ਵੱਡੇ ਕਾਰਪੋਰੇਟ ਜਾਂ ਆਦਾਨ ਪ੍ਰਦਾਨ ਜਿੰਨਾ ਵੀ ਕਾਰੋਬਾਰ ਹੈ ਉਹਨਾਂ ਨਹਿਰਾਂ ਦੇ ਰਾਹੀਂ ਜਿਹੜਾ ਹੁੰਦਾ ਹੈ। ਗੱਲ ਕਰਦੇ ਹਾਂ ਦੋਸਤੋ ਭਾਈ ਸੰਤੋਖ ਸਿੰਘ ਧਰ ਦਿਓ ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਜਿਨ੍ਹਾਂ ਦੇ ਪਿਤਾ ਜਵਾਲਾ ਸਿੰਘ ਸਿੰਗਾਪੁਰ ਦੇ ਵਿੱਚ ਫੌਜੀ ਸਨ ਤੇ ਉਹ ਪਰਿਵਾਰ ਦੇ ਸਮੇਤ ਉਥੇ ਰਹਿ ਰਹੇ ਸੀ। ਸੰਤੋਖ ਸਿੰਘ ਉਹਨਾਂ ਦਾ ਜਨਮ ਮਾਤਾ ਰਾਮ ਕੌਰ ਰੰਧਾਵਾ ਦੀ ਕੁੱਖੋਂ 1893 ਦੇ ਵਿੱਚ ਹੁੰਦਾ ਹੈ। ਉਥੇ ਉਹਨਾਂ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ, ਸਿਆਮੀ ਤੇ ਮਲਾਈ ਭਾਸ਼ਾ ਜਿਹੜੀ ਹੈ ਉਹ ਵੀ ਸਿੱਖੀ ਹੈ। 1903 ਦੇ ਵਿੱਚ ਉਹਨਾਂ ਦੇ ਪਿਤਾ ਪੈਨਸ਼ਨ ਲੈ ਕੇ ਜਿਹੜਾ ਸੀ ਆਪਣੇ ਪਿੰਡ ਜਿਹੜਾ ਧਰ ਦਿਓ ਜ਼ਿਲ੍ਹਾ ਅੰਮ੍ਰਿਤਸਰ ਆ ਗਏ ਤੇ ਭਾਈ ਜੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ 10ਵੀਂ ਪਾਸ ਕਰ ਲਈ ਸੀ। ਉਸਦੇ ਜਮਾਤੀ ਅੰਗਰੇਜ਼ੀ ਆਉਣ ਦੇ ਕਰਕੇ ਮਿਸਟਰ ਡਿਕਸ਼ਨਰੀ ਸਿੰਘ ਕਹਿੰਦੇ ਸਨ ਉਹਨੂੰ। 1911 ਦੇ ਵਿੱਚ ਉਚੇਰੀ ਵਿਦਿਆ ਲਈ ਇੰਗਲੈਂਡ ਚਲੇ ਗਏ ਤੇ ਉਥੋਂ ਕੈਨੇਡਾ ਪਹੁੰਚ ਗਏ। ਗਦਰ ਪਾਰਟੀ ਬਣਨ ਦੇ ਉੱਤੇ ਉਹ ਗਦਰ ਆਸ਼ਰਮ ਦੇ ਵਿੱਚ ਆ ਗਏ ਜਿਹੜੇ, ਤੇ ਗਦਰ ਪਾਰਟੀ ਸਕੱਤਰ ਲਾਲਾ ਹਰਦਿਆਲ ਦੇ ਇੰਗਲੈਂਡ ਦੇ ਵਿੱਚੋਂ ਬਾਹਰ ਜਾਣ ਮਗਰੋਂ ਪਾਰਟੀ ਦੇ ਸਕੱਤਰ ਤੇ ਗਦਰ ਅਖਬਾਰ ਦੇ ਸੰਪਾਦਕ ਬਣ ਗਏ। ਬਾਬਾ ਸੋਹਣ ਸਿੰਘ ਹੁਣਾਂ ਦੀ ਜਿਹੜੀ ਉਹ ਸੱਜੀ ਬਾਂਹ ਸਨ। ਬਾਬਾ ਜਵਾਲਾ ਸਿੰਘ ਠੱਠੀਆਂ ਦੇ ਮੁਤਬੰਨੇ ਪੁੱਤ ਹੀ ਨਹੀਂ ਸੀ ਸਗੋਂ ਸਪੁੱਤਰ ਸਮਾਨ ਸਨ। ਪਾਰਟੀ ਵੱਲੋਂ ਸਿਆਮ ਜਾਣੀ ਕਿ ਥਾਈਲੈਂਡ ਦੀ ਜਿਹੜੀ ਲੈਂਗੁਏਜ ਹੈ, ਥਾਈਲੈਂਡ ਚਲੇ ਜਾਂਦੇ ਆ ਸਿਆਮ ਦੇ ਵਿੱਚ, ਉਹਨੂੰ ਪਹਿਲਾਂ ਥਾਈਲੈਂਡ ਨੂੰ ਸਿਆਮ ਕਿਹਾ ਜਾਂਦਾ ਸੀ, ਚਲੇ ਗਏ ਤੇ ਜਿੱਥੇ ਸੋਹਣ ਲਾਲ ਪਾਠਕ ਪੱਟੀ ਤੇ ਆਤਮਾ ਰਾਮ ਦੇ ਨਾਲ ਰਲ ਕੇ ਕੰਮ ਕਰਨ ਲੱਗ ਪਏ। ਇਨਕਲਾਬੀਆਂ ਦੀਆਂ ਗ੍ਰਿਫਤਾਰੀਆਂ ਹੋਣ ਤੇ ਉਹ ਸਰਕਾਰੀ ਸੂਈਏ ਜਿਹੜੇ ਵੱਲੋਂ ਪਿਛਾਂ ਕਰਨ ਦੇ ਉੱਤੇ ਦਰਿਆ ਦੇ ਵਿੱਚ ਛਾਲ ਮਾਰ ਕੇ ਬਚ ਨਿਕਲੇ ਤੇ ਜਪਾਨ ਤੋਂ ਹੋ ਕੇ ਫਿਰ ਉਹ 15 ਨਵੰਬਰ 1916 ਨੂੰ ਅਮਰੀਕਾ ਪਹੁੰਚ ਜਾਂਦੇ ਆ। ਗਦਰ ਪਾਰਟੀ ਨੂੰ ਮੁੜ ਸਰਗਰਮ ਕਰਨ ਲੱਗ ਪਏ ਤੇ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ 21 ਮਹੀਨੇ ਪੇਕਨੈਲ ਟਾਪੂ ਦੇ ਉੱਤੇ ਕੈਦ ਰੱਖਿਆ ਤੇ ਉਥੋਂ ਉਹਨਾਂ ਨੂੰ ਟੀਬੀ ਜਿਹੜਾ ਹੋ ਜਾਂਦਾ ਹੈ, ਬਿਮਾਰੀ ਲੱਗ ਜਾਂਦੀ ਹੈ। ਰਿਹਾਈ ਤੋਂ ਬਾਅਦ 1920 ਦੇ ਵਿੱਚ ਭਾਈ ਭਗਵਾਨ ਸਿੰਘ ਉਹਨਾਂ ਨਾਲ ਮਿਲ ਕੇ ਗਦਰ ਆਸ਼ਰਮ ਦੇ ਵਿੱਚ ਪਾਰਟੀ ਨੂੰ ਸੰਗਠਿਤ ਕਰਨ ਲੱਗ ਪੈਂਦੇ ਹੈ। 1922 ਨੂੰ ਭਾਈ ਰਤਨ ਸਿੰਘ ਜਿਹੜੇ ਡੱਬਾ ਦੇ ਨਾਲ ਮਿਲ ਕੇ 19 ਫਰਵਰੀ 1926 ਦੇ ਵਿੱਚ ਪੰਜਾਬੀ ਮਾਸਿਕ ਕੀਰਤੀ ਅਖਬਾਰ ਦਾ ਪਹਿਲਾ ਅੰਕ ਕੱਢਿਆ ਜਾਂਦਾ ਹੈ। ਸਰਕਾਰ ਇਸ ਨੂੰ ਇਤਰਾਜ਼ਯੋਗ ਸਮਝਦੀ ਸੀ ਕਿਉਂਕਿ ਇਸ ਦੇ ਵਿੱਚ ਮਜ਼ਦੂਰਾਂ ਨੂੰ ਜਥੇਬੰਦਕ ਤੇ ਦੇਸ਼ ਨੂੰ ਹਥਿਆਰਬੰਦ ਸੰਘਰਸ਼ ਦੇ ਨਾਲ ਆਜ਼ਾਦ ਕਰਵਾਉਣ ਦੇ ਲਈ ਪ੍ਰਚਾਰ ਕੀਤਾ ਜਾਂਦਾ ਸੀ। ਟੀਵੀ ਦੇ ਨਾਲ ਜਿਹੜਾ ਜੂਝਦੇ ਹੋਏ ਸਿਹਤ ਵਿਗੜਨ ਕਰਕੇ ਉਹ ਸੋਹਣ ਸਿੰਘ ਜੋਸ਼ ਉਹਨਾਂ ਨੂੰ ਅਖਬਾਰ ਦੇ ਲਈ ਲੇਖ ਲਿਖਾਉਂਦੇ ਤੇ ਮਾਰਕਸਵਾਦ ਦਾ ਗਿਆਨ ਜਿਹੜਾ ਦਿੰਦੇ। 33 ਸਾਲ ਦੀ ਉਮਰ ਦੇ ਵਿੱਚ 19 ਮਈ ਅੱਜ ਦੇ ਦਿਹਾੜੇ ਉੱਤੇ 1927 ਨੂੰ ਅੰਮ੍ਰਿਤਸਰ ਦੇ ਵਿੱਚ ਉਹ ਸਦਾ ਦੇ ਲਈ ਵਿਛੜ ਜਾਂਦੇ ਹੈ ਦੁਨੀਆ ਤੋਂ, ਤੇ ਉਹਨਾਂ ਤੋਂ ਸਰਕਾਰ ਇੰਨਾ ਡਰਦੀ ਸੀ ਕਿ ਪੂਰਾ ਸੰਸਕਾਰ ਸਮੇਂ ਤੱਕ ਵੀ 2 ਸੂਈਏ ਉੱਥੇ ਰਹੇ। ਮਾਂ ਤਾਰਾ ਸਿੰਘ ਨੇ ਕਿਹਾ ਕਿ ਭਾਈ ਸੰਤੋਖ ਸਿੰਘ ਪੁਰਜਾ ਪੁਰਜਾ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ ਪਰ ਉਹ ਮਰੇ ਨਹੀਂ, ਅਮਰ ਹੋ ਗਏ ਤੇ ਅਮਰ ਰਹਿਣਗੇ। ਹਰ ਸਾਲ ਉਹਨਾਂ ਨੂੰ ਪਿੰਡ ਦੇ ਵਿੱਚ ਜਿਹੜੀ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ, ਸਮਾਗਮ ਕਰਾਏ ਜਾਂਦੇ ਹੈ ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਜਾਂਦੇ ਹੈ। ਲਓ ਦੋਸਤੋ, ਇਹ ਸੀ ਉਹ ਯੋਧੇ ਭਾਈ ਸੰਤੋਖ ਸਿੰਘ ਧਰ ਦਿਓ ਜਿਨ੍ਹਾਂ ਦਾ ਜ਼ਿਕਰ ਆਪਾਂ ਹਰ ਸਾਲ ਹੀ ਤਕਰੀਬਨ ਕਰਦੇ ਹਾਂ। ਦੂਸਰੀ ਗੱਲ ਅੱਜ ਦੇ ਵਿਚਾਰ ਦੇ ਵਿੱਚ ਹੈ ਘੜੀ ਦੀ ਸ਼ੁਰੂਆਤ, ਸਮਾਂ ਜਿਹੜਾ ਅਸੀਂ ਹੱਥਾਂ ਦੇ ਉੱਤੇ ਵੀ ਬੰਨਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡੇ ਹੱਥਾਂ ਦੇ ਵਿੱਚੋਂ ਕਿਰਦਾ ਜਾਂਦਾ ਹੈ। ਘੜੀ ਦੀ ਸ਼ੁਰੂਆਤ ਹੁੰਦੀ ਹੈ, ਸਭ ਚੀਜ਼ਾਂ ਜ਼ਰੂਰਤ ਦੇ ਵਿੱਚੋਂ ਪੈਦਾ ਹੁੰਦੀਆਂ ਨੇ। ਘੜੀ ਭਾਵ ਸਮੇਂ ਦੀ ਬਹੁਤ ਅਹਿਮੀਅਤ ਵੱਧ ਗਈ ਹੈ। ਸਕੂਲ, ਰੇਲ, ਖਬਰਾਂ, ਕਿਸੇ ਵੀ ਕੰਮ ਦੇ ਲਈ ਸਮੇਂ ਦੀ ਲੋੜ ਪੈਂਦੀ। ਕਈ ਸਾਲ ਪਹਿਲਾਂ ਲੋਕ ਸਵੇਰੇ ਸੂਰਜ ਚੜ੍ਹਨ ਦੇ ਨਾਲ ਉੱਠਦੇ, ਦਿਨ ਸਮੇਂ ਖਾਣ ਪੀਣ ਤੋਂ ਬਾਅਦ ਸੂਰਜ ਡੁੱਬਣ ਦੇ ਉੱਤੇ ਆਪਣੇ ਟਿਕਾਣਿਆਂ ਦੇ ਵਿੱਚ ਜਾ ਵੜਦੇ। ਹੌਲੀ ਹੌਲੀ ਸਵੇਰੇ ਸਵੇਰੇ ਉੱਠਦਿਆਂ ਮਨੁੱਖ ਨੇ ਦਰਖਤਾਂ ਦਾ ਪਰਛਾਵਾਂ ਵੇਖ ਕੇ ਸਮੇਂ ਦਾ ਜਿਹੜਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ। ਸਵੇਰੇ ਦਰਖਤ ਦਾ ਪਰਛਾਵਾਂ ਲੰਬਾ ਤੇ ਦੁਪਹਿਰ ਸਮੇਂ ਸੂਰਜ ਜਿਹੜਾ ਸਿਰ ਦੇ ਉੱਤੇ ਹੋਣ ਕਰਕੇ ਛੋਟਾ ਜਾਂ ਉਕਾ ਹੀ ਨਾ ਰਹਿੰਦਾ ਸੀ ਤੇ ਸ਼ਾਮ ਨੂੰ ਫਿਰ ਲੰਮਾ ਹੋ ਜਾਂਦਾ। ਦਿਨ ਦੇ ਸਮੇਂ ਨੂੰ ਤਿੰਨ ਭਾਗਾਂ ਦੇ ਵਿੱਚ ਵੰਡ ਲਿਆ। ਕੁਝ ਸਮੇਂ ਬਾਅਦ ਉਸਨੇ ਸੋਟੀ ਜਿਹੜੀ ਸੀ ਜ਼ਮੀਨ ਦੇ ਵਿੱਚ ਗੱਡ ਕੇ ਪਰਛਾਵੇਂ ਦੀਆਂ ਜਿਹੜੀਆਂ ਪੱਕੀਆਂ ਲਕੀਰਾਂ ਜ਼ਮੀਨ ਦੇ ਉੱਤੇ ਵਾਹ ਦਿੱਤੀਆਂ। 6000 ਸਾਲ ਪਹਿਲਾਂ ਮਿਸਰ ਦੇ ਲੋਕਾਂ ਨੇ ਪਹਿਲੀ ਘੜੀ ਬਣਾਈ ਸੀ। ਇਹ ਗੱਤੇ ਜਾਂ ਫਿਰ ਮੋਟੇ ਕਾਗਜ਼ ਦੀ ਲੰਮੀ ਸਾਰੀ ਲੜ ਜਿਹੜੀ ਸੀ ਕੱਟ ਲਈ ਜਾਂਦੀ ਤੇ ਉਸਦਾ ਇੱਕ ਸਿਰਾ ਉਤਾਂਹ ਵੱਲ ਚੁੱਕ ਛੱਡਿਆ ਤੇ ਦੂਜਾ ਲੰਮਾ ਪਾਸਾ ਜਿਹੜਾ ਸੀ ਜ਼ਮੀਨ ਦੇ ਉੱਤੇ ਪਿਆ ਰਹਿਣ ਦਿੱਤਾ ਗਿਆ। ਚੁੱਕੇ ਸਿਰ ਦੇ ਉੱਤੋਂ ਪਰਛਾਵਾਂ ਲੰਮੀ ਜਿਹੜੀ ਸੀ ਲੜ ਦੇ ਉੱਤੇ ਪੈਂਦਾ ਤੇ ਪਰਛਾਵੇਂ ਨੂੰ 12 ਹਿੱਸਿਆਂ ਦੇ ਵਿੱਚ ਵੰਡ ਲਿਆ ਗਿਆ। ਬਦਲਵਾਈ ਜਿਹੜੀ ਬੱਦਲਵਾਈ ਹੁੰਦੀ ਸੀ ਉਸ ਸਮੇਂ, ਹੁਣ ਤੇ ਪਾਣੀ ਦੀ ਘੜੀ ਬਣਾਈ ਗਈ। ਇੱਕ ਪਾਣੀ ਦੇ ਭਰੇ ਭਾਂਡੇ ਦੇ ਵਿੱਚ ਉਹ ਇੱਕ ਨਿੱਕੇ ਛੇਕ ਦਾ ਜਿਹੜਾ ਭਾਂਡਾ ਪਾ ਦਿੱਤਾ ਜਾਂਦਾ ਤੇ ਇਹਨਾਂ ਛੇਕਾਂ ਦੇ ਵਿੱਚੋਂ ਪਾਣੀ ਅੰਦਰ ਜਾਂਦਾ ਤਾਂ ਨਿੱਕਾ ਭਾਂਡਾ ਡੁੱਬ ਜਾਂਦਾ ਤੇ ਡੁੱਬਣ ਦੇ ਸਮੇਂ ਨੂੰ ਇੱਕ ਘੰਟੇ ਦਾ ਜਿਹੜਾ ਨਾਂ ਦਿੱਤਾ ਗਿਆ। ਜਾਣੀ ਕਿ ਉਹ ਡੱਬਾ ਜਿਹੜਾ ਸੀ ਇੱਕ ਘੰਟੇ ਦੇ ਵਿੱਚ ਛੋਟਾ ਭਾਂਡਾ ਜਿਹੜਾ ਉਹ ਡੁੱਬ ਜਾਂਦਾ ਸੀ ਪਾਣੀ ਚ। ਜਿਹੜਾ ਡੁੱਬਿਆ ਹੋਇਆ ਭਾਂਡਾ ਖਾਲੀ ਕਰਕੇ ਉਹ ਫਿਰ ਪਾਣੀ ਦੇ ਵਿੱਚ ਪਾਇਆ ਜਾਂਦਾ ਤੇ ਵਿਗਿਆਨਕ ਖੋਜਾਂ ਸਦਕਾ ਹੀ ਸਮਾਂ, ਦਿਨ, ਮਹੀਨਾ, ਅਲਾਰਮ, ਤਾਪਮਾਨ ਦੱਸਣ ਵਾਲੀਆਂ ਘੜੀਆਂ ਆ ਗਈਆਂ। ਹੁਣ ਘੜੀਆਂ ਦੀ ਹੋਂਦ ਖਤਮ ਹੋ ਰਹੀ ਹੈ ਤੇ ਨਵੇਂ ਰੂਪ ਦੇ ਵਿੱਚ ਮੋਬਾਈਲ ਦੇ ਵਿੱਚ ਆ ਰਹੀਆਂ ਨੇ, ਡਿਜੀਟਲ ਘੜੀਆਂ ਹੋ ਗਈਆਂ। ਹੁਣ ਸਮਾਂ ਮੋਬਾਈਲ ਤੋਂ ਵੇਖ ਲਿਆ ਜਾਂਦਾ ਹੈ, ਫਿਰ ਵੀ ਸੰਸਥਾਵਾਂ, ਦਫ਼ਤਰਾਂ, ਧਾਰਮਿਕ ਸਥਾਨਾਂ, ਘਰਾਂ ਵਿੱਚ ਜਿਹੜਾ ਵਾਲ ਕਲਾਕਾਂ ਦੀ ਜਿਹੜੀ ਬਹੁਤ ਅਹਿਮੀਅਤ ਹੈ ਅਜੇ ਵੀ, ਤੇ ਉੱਥੇ ਹੀ ਇਹ ਘੜੀਆਂ ਲਾਈਆਂ ਜਾਂਦੀਆਂ ਨੇ। ਰੂਸ ਦੇ ਅਜਾਇਬ ਘਰ ਦੇ ਵਿੱਚ ਇੱਕ ਘੜੀ ਹੈ ਜਿੱਥੇ ਹਰ ਘੰਟੇ ਬਾਅਦ ਸੋਨੇ ਦਾ ਬਣਿਆ ਮੋਰ ਜਿਹੜਾ ਪਹਿਲਾਂ ਪਾਉਣ ਲੱਗ ਜਾਂਦਾ ਹੈ। ਲੋ ਦੋਸਤੋ, ਇਹ ਵੀ ਜਿਹੜੀਆਂ ਨੇ ਨਿਸ਼ਾਨੀਆਂ ਨੇ ਸਾਡੇ ਇਤਿਹਾਸ ਦੀਆਂ, ਇਸ ਦੁਨੀਆਂ ਦੀਆਂ। ਤੇ ਅੱਗੇ ਚੱਲਦੇ ਆਪਾਂ, ਤੁਹਾਡੇ ਸੁਨੇਹੇ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਤੇ ਜੀਆ ਨੂੰ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਭੁਪਿੰਦਰ ਭਾਰਤ ਜੀ, ਵੀਰ ਜੀ ਹੋ ਤੇ ਲੱਗੇ ਰਹੋ। ਕਹਿੰਦੇ ਜੀ ਵੀਰ ਜੀ ਆਪਣੇ ਜਿਮੀ ਕਾਟਰ ਸਾਹਿਬ ਲਿਖਦੇ ਨੇ, ਬੜੇ ਦਿਨਾਂ ਬਾਅਦ ਸੁਨੇਹਾ ਮਿਲਿਆ ਜੀਆ ਨੂੰ ਜੀ ਬਾਈ ਜੀ। ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਨੇ, ਐਡਵੋਕੇਟ ਸਾਹਿਬ ਸਤਿ ਸ੍ਰੀ ਅਕਾਲ ਜੀ, ਸਮੂਹਿਕ ਰੂਪ ਦੇ ਵਿੱਚ ਸਭ ਨੂੰ ਲਾਈਕ ਨੰਬਰ 3 ਤੇ ਨਵਦੀਪ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਲੋ ਦੋਸਤੋ, ਖਬਰਾਂ ਦੀ ਸ਼ੁਰੂਆਤ ਕਰਦੇ ਆ ਫਿਰ ਅੱਜ, ਤੇ ਕੀ ਕੁਝ ਜਿਹੜਾ ਵਾਪਰ ਰਿਹਾ ਤੇ ਫਿਰ ਆਪਾਂ ਨਾਲ ਦੀ ਨਾਲ ਕੁਝ ਗੱਲਾਂ ਬਾਤਾਂ ਅੱਜ ਜ਼ਿੰਦਗੀ ਦੇ ਨਾਲ ਜੁੜੀਆਂ ਵੀ ਕਰਨ ਦੀ ਕੋਸ਼ਿਸ਼ ਰਹੇਗੀ, ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਦਾਂ ਆਪਾਂ ਕਰ ਲਾਂਗੇ। ਅੱਜ 19 ਮਈ 2026 ਦਾ ਦਿਹਾੜਾ, ਤੇ ਦੇਸ਼ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਆ ਜੋ ਹਾਲਾਤ ਬਣੇ ਨੇ। ਬੀਜੇਪੀ ਦਾ ਪੰਜਾਬ ਫਤਿਹ ਮਿਸ਼ਨ ਜਿਹੜਾ ਸ਼ੁਰੂ ਹੋ ਚੁੱਕਿਆ ਹੈ। ਨਾਰਵੇ ਦੇ ਵਿੱਚ ਪੀਐਮ ਮੋਦੀ ਘਿਰ ਚੁੱਕੇ ਨੇ ਤੇ ਪੂਰੀ ਦੁਨੀਆ ਚ ਘਿਰ ਚੁੱਕੇ ਨੇ ਤਕਰੀਬਨ। ਇੰਡੀਆ ਦੇ ਵਿੱਚ ਗੱਲਬਾਤ ਉੱਠ ਰਹੀ ਹੈ ਕਿਉਂਕਿ ਕੁਝ ਜਿਹੜੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਇੰਟਰਨੈਸ਼ਨਲ ਜਿਹੜੀ ਪ੍ਰੈਸ ਹੈ ਉਹ ਕਿਤੇ ਨਾ ਕਿਤੇ ਮੂੰਹ ਮੋੜ ਲਿਆ ਉਹਦੇ ਤੋਂ। ਇਸੇ ਤਰ੍ਹਾਂ ਇਰਾਨ, ਰਸ਼ੀਆ ਤੋਂ ਵੀ ਖਾਸ ਜਿਹੜੀਆਂ ਖਬਰਾਂ ਆ ਰਹੀਆਂ ਨੇ। ਚਾਈਨਾ, ਬ੍ਰਿਕਸ ਦੀਆਂ ਜਿਹੜੀਆਂ ਚੇਤਾਵਨੀਆਂ ਆ ਰਹੀਆਂ ਨੇ ਕਿਉਂਕਿ ਬੈਠਕ ਹੋ ਕੇ ਹਟੀ ਹੈ। ਤੇ ਯੂਰਪੀਅਨ ਲੋਕਾਂ ਨੂੰ ਕਹਿ ਦਿੱਤਾ ਗਿਆ ਰਸ਼ੀਆ ਦੇ ਵੱਲੋਂ ਕਿ ਭਾਈ ਜੇ ਤੁਸੀਂ ਸਾਡੇ ਨਾਲ ਡੀਲ ਕਰਨੀ ਆ ਗੈਸ ਦੀ, ਤੇਲ ਦੀ, ਤਾਂ ਜਾਂ ਤਾਂ ਯੁਆਨ ਦੇ ਵਿੱਚ ਜਾਂ ਰੂਬਲ ਦੇ ਵਿੱਚ ਹੀ ਅਸੀਂ ਉਹ ਕਰੰਸੀ ਦੇ ਵਿੱਚ ਹੀ ਲਵਾਂਗੇ, ਡਾਲਰ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਦੂਸਰੇ ਪਾਸੇ ਨਾਰਵੇ ਦੌਰੇ ਦੇ ਦੌਰਾਨ ਪੀਐਮ ਮੋਦੀ ਵੱਲੋਂ ਇੰਟਰਨੈਸ਼ਨਲ ਮੀਡੀਆ ਦੇ ਸਵਾਲਾਂ ਤੋਂ ਕਿਨਾਰਾ ਕਰਨ ਤੇ ਸਵਾਲ ਉੱਠੇ ਨੇ। ਵੈਸੇ ਤਾਂ ਸਾਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ ਹੈ ਕਿ ਜਿਹੜਾ ਮੁਲਕ ਸਕੈਂਡੀਨੇਵੀਆ ਮੁਲਕ ਨੇ, ਸਵੀਡਨ, ਨਾਰਵੇ, ਫਿਨਲੈਂਡ, ਡੈਨਮਾਰਕ ਤੇ ਚਾਰ ਪੰਜ ਮੁਲਕ ਜਿਹੜੇ, ਇਹਨਾਂ ਦਾ ਬੋਲਬਾਲਾ ਦੁਨੀਆਂ ਦੇ ਵਿੱਚ ਆਪਣੇ ਪੱਧਰ ਦੇ ਉੱਤੇ ਹੈ। ਜਿੱਥੇ ਨਾਰਵੇ ਦੀ ਪ੍ਰੈਸ ਦਾ ਜ਼ਿਕਰ ਆਉਂਦਾ ਤੇ ਭਾਰਤ ਦੀ ਪ੍ਰੈਸ ਦਾ ਜ਼ਿਕਰ ਆਉਂਦਾ, ਪ੍ਰੈਸ ਜਿਹੜੀ ਹੈ ਭਾਰਤ ਦੀ 157 ਨੰਬਰ ਦੇ ਉੱਤੇ, ਤੇ ਨਾਰਵੇ ਦੇ ਵਿੱਚ ਜਿਹੜੀ ਹੈ ਪਹਿਲੇ ਨੰਬਰ ਤੇ ਪ੍ਰੈਸ ਨੂੰ ਜਿਹੜੀ ਆਜ਼ਾਦੀ ਦੀ ਗੱਲ ਆਉਂਦੀ ਹੈ। ਤਾਂ ਉਹਨਾਂ ਮੁਲਕਾਂ ਦੇ ਵਿੱਚ ਜੇ ਉਹ ਮੀਡੀਆ ਸਾਡੇ ਨਾਲ ਗੱਲਬਾਤ ਕਰਦਾ, ਸਾਨੂੰ ਤਾਂ ਪ੍ਰਾਊਡ ਫੀਲ ਹੋਣਾ ਚਾਹੀਦਾ ਕਿ ਅਸੀਂ ਸੁਹਿਰਦ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਹਾਂ, ਪਰ ਨਹੀਂ, ਅਸੀਂ ਤਾਂ ਮਨ ਕੀ ਬਾਤ ਹੀ ਕਰਨਾ ਚਾਹੁੰਦੇ ਹਾਂ। ਹਾਲਾਤ ਜੋ ਬਣੇ ਨੇ ਕਾਫੀ ਜਿਹੜੇ ਨੇ, ਕਹਿ ਸਕਦੇ ਹਾਂ ਕਿ ਪ੍ਰੈਸ ਨੂੰ ਨਾ ਸੰਬੋਧਨ ਕਰਨਾ ਜਾਂ ਸਵਾਲ ਨਾ ਲੈਣੇ ਕਿਤੇ ਨਾ ਕਿਤੇ ਕਾਰਨ ਬਣਿਆ। ਅੱਗੇ ਜਾ ਕੇ ਡਿਟੇਲ ਚ ਗੱਲ ਕਰਾਂਗੇ ਇਹਦੇ ਉੱਤੇ। ਪ੍ਰੈਸ ਆਜ਼ਾਦੀ ਦੇ ਵਿੱਚ ਨੰਬਰ 1 ਮੰਨੇ ਜਾਂਦੇ ਨਾਰਵੇ ਦੇ ਵਿੱਚ, ਭਾਰਤ ਦੀ ਜਿਹੜੀ ਹੈ ਲੋਕਤੰਤਰਿਕ ਛਵੀ ਦੇ ਉੱਤੇ ਕੀ ਵਾਪਰ ਰਿਹਾ। ਉੱਥੇ ਹੀ ਟਰੰਪ ਤੇ ਨੇਤਨਯਾਹੂ, ਇਰਾਨ ਦੇ ਵੱਲੋਂ ਜਿਹੜਾ ਤਣਾਅ ਦੇ ਦੌਰਾਨ ਜੋ ਬਣ ਰਿਹਾ ਮਸਲਾ, $58 ਮਿਲੀਅਨ ਦੀ ਜਿਹੜੀ ਹੈ ਰਕਮ ਦਾ ਐਲਾਨ ਕੀਤਾ ਹੈ, ਜੋ ਵੀ ਨੇਤਨਯਾਹੂ ਜਾਂ ਟਰੰਪ ਨੂੰ ਖਤਮ ਕਰੇਗਾ। ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਉਹ ਆਪਣੀ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਕਾਨੂੰਨ ਵੀ ਲੈ ਕੇ ਆ ਰਹੇ ਨੇ। ਜੋ ਉਹਨਾਂ ਦੇ ਧਰਮ ਦੇ ਮੁਤਾਬਕ ਚੱਲਦਾ, ਜੋ ਕੁਝ ਘਾਣ ਉਹ ਕਹਿੰਦੇ ਸਾਡੇ ਮੁਲਕ ਚ ਕੀਤਾ ਤੇ ਅਸੀਂ ਹੋਰ ਵੀ ਅਧਿਕਾਰੀ ਜਾਂ ਹੋਰ ਵੀ ਚੀਜ਼ਾਂ ਨੂੰ ਨਿਸ਼ਾਨੇ ਦੇ ਉੱਤੇ ਲੈ ਕੇ ਚੱਲ ਰਹੇ ਹਾਂ। ਰਸ਼ੀਆ ਵੱਲੋਂ ਡਾਲਰ ਨੂੰ ਜਿਹੜਾ ਨਕਾਰਦੇ ਹੋਏ ਰੂਬਲ, ਯੁਆਨ ਦੇ ਵਿੱਚ ਤੇਲ ਗੈਸ ਵਪਾਰ ਦੇ ਫੈਸਲੇ ਆਏ ਨੇ ਤੇ ਯੂ ਐਸ ਕੈਨੇਡਾ ਰੱਖਿਆ ਸਾਂਝੇਦਾਰੀ ਦੇ ਉੱਤੇ ਰੋਕ ਦੀ ਜਿਹੜੀ ਚਰਚਾ ਛਿੜ ਗਈ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਵੀ ਮਾਹੌਲ ਗਰਮ ਹੈ। ਮਿਊਂਸੀਪਲ ਚੋਣਾਂ ਖਿੱਚੋ ਤਾਣ, ਇੱਕ ਦੂਸਰੇ ਦੇ ਵਿੱਚ ਬਦਲ ਜਿਹੜੀਆਂ ਦਲ ਬਦਲੀ, ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। 713 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਨੇ, ਕਿਸਾਨਾਂ ਦੇ ਪ੍ਰਦਰਸ਼ਨ ਹੋ ਰਹੇ ਨੇ, ਆਪ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਚੱਲ ਰਹੀਆਂ ਨੇ ਭ੍ਰਿਸ਼ਟਾਚਾਰ ਮਾਮਲਿਆਂ ਚ। ਬੀਜੇਪੀ ਦੇ ਹੁਣ ਪੰਜਾਬ ਜਿੱਤਾਂਗੇ ਨਾਰੇ ਜਿਹੜੇ ਨੇ ਉਹ ਵੀ ਗੂੰਜਣੇ ਸ਼ੁਰੂ ਹੋ ਗਏ ਨੇ। ਪਹਿਲਾਂ ਕਹਿੰਦੇ ਬੰਗਾਲ ਤੇ ਹੁਣ ਪੰਜਾਬ। ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆਂ ਦੇ ਜਿਹੜਾ ਮਾਮਲਾ ਹੈ ਉਹਨੂੰ ਨਾ ਗੰਭੀਰਤਾ ਦੇ ਵਿੱਚ ਲੈਂਦੇ ਹੋਏ ਸੂਬਿਆਂ ਦੀ ਖਿੱਚੋ ਤਾਣ ਕੀਤੀ ਹੈ, ਪਰ ਸ਼ਰਮ ਕਿਸੇ ਨੂੰ ਹਜੇ ਤਾਂ ਹੀ ਨਹੀਂ ਹੈ। ਇੰਨਾ ਜਿਹੜਾ ਜਾਨਾਂ ਦਾ ਨੁਕਸਾਨ ਹੋ ਰਿਹਾ, ਇਹ ਹਾਲਾਤ ਜਿਹੜੇ ਨੇ ਦਿਖ ਰਹੇ ਨੇ। ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਗੱਲਾਂ ਬਾਤਾਂ ਫਿਰ ਆਪਾਂ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਪੰਜਾਬ ਮਿਊਂਸੀਪਲ ਚੋਣਾਂ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ। ਚੋਣ ਕਮਿਸ਼ਨ ਵੱਲੋਂ ਪੜਤਾਲ ਦੇ ਦੌਰਾਨ 713 ਨਾਮਜ਼ਦਗੀਆਂ ਜਿਹੜੀਆਂ ਨੇ ਰੱਦ ਕੀਤੀਆਂ ਨੇ। ਚੋਣ ਮੈਦਾਨ ਦੇ ਵਿੱਚ ਬਚੇ 10,096 ਉਮੀਦਵਾਰ ਨੇ। ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅੱਜ ਜਿਹੜਾ ਆਖਰੀ ਦਿਨ ਸੀ ਤੇ ਉਹ ਸਮਾਪਤ ਹੋ ਚੁੱਕਿਆ। ਪੰਜਾਬ ਦੇ ਵਿੱਚ 26 ਮਈ ਨੂੰ ਹੋਣ ਵਾਲੀਆਂ ਮਿਊਂਸੀਪਲ ਚੋਣਾਂ ਦੇ ਲਈ ਚੋਣ ਕਮਿਸ਼ਨ ਵੱਲੋਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੇ ਦੌਰਾਨ 713 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ। ਹੁਣ ਚੋਣ ਮੈਦਾਨ ਦੇ ਵਿੱਚ 10,096 ਉਮੀਦਵਾਰ ਰਹਿ ਗਏ, ਜਦੋਂ ਕਿ ਅੱਜ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਤੋਂ ਬਾਅਦ ਚੋਣ ਮੈਦਾਨ ਦੇ ਵਿੱਚ ਰਹਿਣ ਵਾਲੇ ਉਮੀਦਵਾਰਾਂ ਦੀ ਆਖਰੀ ਸੂਚੀ ਸ਼ਾਮ ਤੱਕ ਅੱਜ ਜਾਰੀ ਹੋਣੀ ਸੀ, ਕੱਲ ਸਵੇਰ ਤੱਕ ਆ ਜਾਏਗੀ। ਦੂਸਰੇ ਪਾਸੇ ਪੰਜਾਬ ਦੇ ਵਿੱਚ 8 ਨਗਰ ਨਿਗਮ, 75 ਨਗਰ ਕੌਂਸਲ ਤੇ 21 ਨਗਰ ਪਰਿਸ਼ਦ ਦੀਆਂ ਜਿਹੜੀਆਂ ਚੋਣਾਂ ਲਈ ਕੁੱਲ 10,809 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। ਪੰਜਾਬ ਦੇ ਵਿੱਚ ਮਿਊਂਸੀਪਲ ਚੋਣਾਂ ਦੇ ਲਈ 26 ਮਈ ਨੂੰ ਵੋਟਿੰਗ ਹੋਣੀ ਹੈ ਤੇ 29 ਮਈ ਨੂੰ ਇਹਦੇ ਨਤੀਜੇ ਆਉਣੇ ਨੇ। ਦੂਸਰੇ ਪਾਸੇ ਮੁੱਖ ਮੰਤਰੀ ਨਾਇਬ ਸੈਣੀ ਸਾਈਕਲ ਦੇ ਉੱਤੇ ਚੜ ਗਏ ਨੇ ਤੇ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਹੈ ਜਿਹੜੇ ਚੱਲ ਰਹੇ ਨੇ ਤੇ ਚੰਡੀਗੜ੍ਹ ਰਹਿਣ ਵਾਲੀ ਏ। ਲੋਕਾਂ ਨੂੰ ਸਾਈਕਲ ਚਲਾ ਕੇ ਸਵਸਥ ਭਾਰਤ ਸਵਸਥ ਹਰਿਆਣਾ ਦਾ ਸੁਨੇਹਾ ਦੇ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ ਤਰਜ਼ ਦੇ ਉੱਤੇ ਸੱਦੇ ਦੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਇੱਕ ਵੱਖਰੇ ਹੀ ਅੰਦਾਜ਼ ਦੇ ਵਿੱਚ ਨਜ਼ਰ ਆਏ ਹੈ। ਮੁੱਖ ਮੰਤਰੀ ਨਾਇਬ ਸੈਣੀ ਹੁਣੀ ਸਵੇਰੇ ਸਵੇਰੇ ਸਾਈਕਲ ਦੇ ਉੱਤੇ ਚੜ ਕੇ ਸੁਖਨਾ ਲੇਕ ਦੇ ਉੱਤੇ ਪਹੁੰਚੇ ਹੈ, ਜਿੱਥੇ ਸਵੇਰ ਦੀ ਸੈਰ ਕੀਤੀ ਗਈ। ਉੱਥੇ ਹੀ ਸਾਈਕਲ ਚਲਾਉਂਦੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਇਸ ਦੇ ਦੌਰਾਨ ਉਨ੍ਹਾਂ ਆਮ ਲੋਕਾਂ ਦੇ ਨਾਲ ਮੁਲਾਕਾਤ ਕਰਦਿਆਂ ਸਵਸਥ ਭਾਰਤ ਸਵਸਥ ਹਰਿਆਣਾ ਦਾ ਸੁਨੇਹਾ ਦਿੱਤਾ। ਮੁੱਖ ਮੰਤਰੀ ਨਾਇਬ ਸੈਣੀ ਉਨ੍ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੇ ਦੇਸ਼ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਦੇ ਲਈ ਆਮ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ ਤੇ ਵਿਰੋਧੀ ਧਿਰਾਂ ਨੂੰ ਵੀ ਨਿਸ਼ਾਨੇ ਦੇ ਉੱਤੇ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਸੱਦੇ ਦੇ ਉੱਤੇ ਵਿਰੋਧੀ ਪਾਰਟੀਆਂ ਨੂੰ ਵੀ ਸਿਆਸਤ ਤੋਂ ਉਪਰ ਉੱਠ ਕੇ ਕਹਿੰਦੇ ਨੇ ਜਨਤਾ ਦੇ ਨਾਲ ਮਿਲ ਕੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਤੇ ਦੂਸਰੇ ਪਾਸੇ ਮੁਹਾਲੀ ਫਾਰਮਰ ਜਿਹੜਾ ਪ੍ਰੋਟੈਸਟ ਚੱਲ ਰਿਹਾ, ਗਮਾਂਡਾ ਰਾਹੀਂ ਜ਼ਮੀਨਾਂ ਅਕਵਾਇਰ ਕਰਨ ਦੇ ਖਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਹੋਇਆ, ਟਰੈਕਟਰ ਲੈ ਕੇ ਸੜਕਾਂ ਦੇ ਉੱਤੇ ਉਤਰੇ ਨੇ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਜਿਹੜੀ ਹੈ ਗਮਾਂਡਾ ਵੱਲੋਂ ਕੀਤੀ ਜਾ ਰਹੀ ਜ਼ਮੀਨਾਂ ਦੀ ਪ੍ਰਕਿਰਿਆ ਦੇ ਵਿਰੋਧ ਦੇ ਵਿੱਚ ਇਲਾਕੇ ਦੇ ਕਿਸਾਨਾਂ ਦਾ ਗੁੱਸਾ ਜਿਹੜਾ ਫਿਰ ਜਿਹੜਾ ਫੁੱਟ ਪਿਆ। ਪੁਆਧ ਇਨਸਾਫ ਮੋਰਚੇ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਸੜਕਾਂ ਦੇ ਉੱਤੇ ਉਤਰ ਆਏ। ਕਿਸਾਨਾਂ ਦੇ ਵੱਲੋਂ ਇਹ ਵਿਸ਼ਾਲ ਟਰੈਕਟਰ ਮਾਰਚ ਜ਼ਮੀਨਾਂ ਅਕਵਾਇਰ ਕਰਨ ਦੀਆਂ ਸਰਕਾਰੀ ਨੀਤੀਆਂ ਦੇ ਖਿਲਾਫ਼ ਰੋਸ ਪ੍ਰਗਟ ਕਰਨ ਦੇ ਲਈ ਕੱਢਿਆ ਗਿਆ, ਜਿਸ ਦੇ ਕਾਰਨ ਪੂਰੇ ਸ਼ਹਿਰ ਦੇ ਵਿੱਚ ਸਿਆਸੀ ਹਲਚਲ ਤੇਜ਼ ਹੋਈ। ਇਹ ਰੋਸ ਮਾਰਚ ਇੱਥੋਂ ਦੇ ਨਜ਼ਦੀਕੀ ਪਿੰਡ ਦੈੜੀ ਦੀ ਫਲਾਈਓਵਰ ਤੋਂ ਨਾਰਿਆਂ ਦੇ ਨਾਲ ਆਰੰਭ ਹੋਇਆ। ਟਰੈਕਟਰ ਤੇ ਸਵਾਰ ਕਿਸਾਨ ਏਅਰਪੋਰਟ ਰੋਡ ਜਿਹੜਾ ਉਤੋਂ ਹੁੰਦੇ ਹੋਏ ਮੁਹਾਲੀ ਦੇ ਫੇਜ਼ 8 ਸਥਿਤ ਗਮਾਂਡਾ ਦੇ ਮੁੱਖ ਦਫ਼ਤਰ ਪੁੱਡਾ ਭਵਨ ਵੱਲ ਜਿਹੜਾ ਵੱਧ ਰਹੇ ਸਨ। ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਸੁਰੱਖਿਆ ਦੇ ਸਖ਼ਤ ਪ੍ਰਬੰਧ ਵੀ ਕੀਤੇ ਗਏ। ਇਸ ਟਰੈਕਟਰ ਮਾਰਚ ਦੇ ਵਿੱਚ ਕਿਸਾਨਾਂ ਦੇ ਹੱਕਾਂ ਦੇ ਲਈ ਲੜਨ ਵਾਲੇ ਪ੍ਰਮੁੱਖ ਸੰਗਠਨ ਕਿਸਾਨ ਮਜ਼ਦੂਰ ਮੋਰਚਾ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ ਤੇ ਦਿਲਬਾਗ ਸਿੰਘ ਗਿੱਲ ਵਿਸ਼ੇਸ਼ ਤੌਰ ਦੇ ਉੱਤੇ ਸ਼ਿਰਕਤ ਜਿਹੜੀ ਕੀਤੀ ਹੈ। ਮਾਰਚ ਦੇ ਦੌਰਾਨ ਗੁੱਸੇ ਦੇ ਵਿੱਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਗਮਾਂਡਾ ਪ੍ਰਸ਼ਾਸਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਸਰਕਾਰ ਵਿਕਾਸ ਦੇ ਨਾਂ ਦੇ ਉੱਤੇ ਕਿਸਾਨਾਂ ਨੂੰ ਬਰਬਾਦ ਕਰਨ ਦੇ ਉੱਤੇ ਤੁਲੀ ਹੋਈ ਹੈ ਤੇ ਉਨ੍ਹਾਂ ਨੂੰ ਜ਼ਮੀਨਾਂ ਦਾ ਬਣਦਾ ਯੋਗ ਮੁਆਵਜ਼ਾ ਤੇ ਹੱਕ ਨਹੀਂ ਦੇ ਰਹੀ ਹੈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਉਨ੍ਹਾਂ ਚਿਰ ਇਹ ਸੰਘਰਸ਼ ਹੋਰ ਤਿੱਖਾ ਜਿਹੜਾ ਕੀਤਾ ਜਾਵੇਗਾ। ਬੰਗਾਲ ਜਿੱਤਿਆ ਹੁਣ ਪੰਜਾਬ ਜਿੱਤਾਂਗੇ। ਅੰਮ੍ਰਿਤਸਰ ਦੇ ਵਿਚ ਭਾਜਪਾ ਆਗੂ ਤਰੁਣ ਝੁੱਗ ਚਾਹ ਦੀ ਚੁਸਕੀ ਭਰਦੇ ਹੋਏ ਤੇ ਚਾਹ ਬਣਾਉਂਦੇ ਨਜ਼ਰ ਆਏ ਆ ਮੋਦੀ ਸਾਹਿਬ ਵਾਂਗੂ ਨਾਲ ਦਿੱਤਾ ਮੋਦੀ ਦਾ ਨਾਰਾ। ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਬੀਜੇਪੀ ਨੇ ਸੂਬੇ ਦੇ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ। ਭਾਜਪਾ ਨੇ ਇਸ ਸਰਹੱਦੀ ਸੂਬੇ ਦੇ ਵਿਚ ਪੂਰੀ ਤਾਕਤ ਝੋਕਣ ਦਾ ਫੈਸਲਾ ਲਿਆ। ਇਸੇ ਰਣਨੀਤੀ ਦੇ ਤਹਿਤ ਪਾਰਟੀ ਦੇ ਕੌਮੀ ਜਨਰਲ ਸਕੱਤਰ ਜਿਹੜੇ ਨੇ ਤਰੁਣ ਝੁੱਗ ਹੋਣਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਸੰਦੇਸ਼ ਲੈ ਕੇ ਪੰਜਾਬ ਭੇਜਿਆ ਗਿਆ। ਪ੍ਰਧਾਨ ਮੰਤਰੀ ਮੋਦੀ ਦਾ ਇਹ ਸੰਦੇਸ਼ ਕਹਿੰਦੇ ਐ ਕਿ ਬੰਗਾਲ ਜਿੱਤਿਆ ਹੁਣ ਪੰਜਾਬ ਜਿੱਤਾਂਗੇ। ਅੱਜ ਸਵੇਰੇ ਅੰਮ੍ਰਿਤਸਰ ਦੇ ਵਿਚ ਤਰੁਣ ਝੁੱਗ ਹੋਣਾ ਨੇ ਸੈਂਕੜੇ ਪਾਰਟੀ ਵਰਕਰਾਂ ਤੇ ਸਥਾਨਕ ਲੋਕਾਂ ਦੇ ਨਾਲ ਇਕ ਨੁੱਕੜ ਮੀਟਿੰਗ ਕੀਤੀ ਐ। ਭਾਜਪਾ ਦੇ ਕੌਮੀ ਹੈੱਡਕੁਆਟਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਦੇ ਵਿਚ ਅੰਮ੍ਰਿਤਸਰ ਦੇ ਜੰਪਲ ਤਰੁਣ ਝੁੱਗ ਖੁਦ ਚਾਹ ਤਿਆਰ ਕਰਦੇ ਤੇ ਵਰਕਰਾਂ ਨੂੰ ਪਿਆਉਂਦੇ ਹੋਏ ਨਜ਼ਰ ਆਏ ਨੇ। ਝੁੱਗ ਹੋਣਾ ਨੇ ਟ੍ਰਿਬਿਊਨ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਅੱਜ ਚਾਹ ਪੇ ਚਰਚਾ ਰਾਹੀਂ ਜਨਤਾ ਤੱਕ ਪੀਐਮ ਮੋਦੀ ਦਾ ਇਹ ਵੱਡਾ ਸੰਦੇਸ਼ ਕਹਿੰਦੇ ਪਹੁੰਚਾਇਆ। ਪੁਰਾਣੀਆਂ ਯਾਦਾਂ ਤੇ ਸਿਆਸੀ ਮਕਸਦ ਦਾ ਸੁਮੇਲ ਇਸ ਪ੍ਰੋਗਰਾਮ ਦੇ ਲਈ ਚੁਣਿਆ ਗਿਆ। ਸਥਾਨਕ ਤਰੁਣ ਝੁੱਗ ਜਿਹੜੇ ਨੇ ਉਨ੍ਹਾਂ ਦੇ ਲਈ ਨਿੱਜੀ ਅਤੇ ਸਿਆਸੀ ਤੌਰ ਦੇ ਉਤੇ ਬਹੁਤ ਅਹਿਮ ਸੀ ਇਹ ਸਥਾਨ ਜਿਹੜਾ। ਇਹ ਪ੍ਰੋਗਰਾਮ ਅੰਮ੍ਰਿਤਸਰ ਦੇ ਇਕ ਸਭ ਤੋਂ ਪੁਰਾਣੇ ਚਾਹ ਦੇ ਖੋਖੇ ਸਟਾਲ ਦੇ ਉਤੇ ਰੱਖਿਆ ਗਿਆ, ਜਿੱਥੇ ਉਨ੍ਹਾਂ ਨੇ ਪਾਰਟੀ ਦੀਆਂ ਹਾਲੀਆ ਜਿੱਤਾਂ ਦੀ ਖੁਸ਼ੀ ਦੇ ਵਿਚ ਮਠਿਆਈ ਵੀ ਜਿਹੜੀ ਵੰਡੀਆਂ। ਆਪਣੀ ਸਿਆਸੀ ਸ਼ੁਰੂਆਤ ਦੇ ਦਿਨਾਂ ਨੂੰ ਯਾਦ ਕਰਦਿਆਂ ਝੁੱਗ ਹੋਣਾ ਕਿਹਾ, ਕਰੀਬ 40 ਸਾਲ ਪਹਿਲਾਂ ਕਹਿੰਦੇ ਨੇ ਕਿ ਅੰਮ੍ਰਿਤਸਰ ਦੇ ਇਸੇ ਚਾਹ ਦੇ ਸਟਾਲ ਤੋਂ ਮੈਂ DAV ਕਾਲਜ ਦੀ ਕੰਟੀਨ ਤੇ ਸੈਂਟਰਲ ਅਸੈਂਬਲੀ ਦੇ ਵਿਚ ਵਿਦਿਆਰਥੀ ਰਾਜਨੀਤੀ ਕਰਦਿਆਂ ਆਪਣਾ ਸਮਾਜਿਕ ਜਿਹੜਾ ਤੇ ਸਿਆਸੀ ਜੀਵਨ ਸ਼ੁਰੂ ਕੀਤਾ। ਅੱਜ ਉਸੇ ਚਾਹ ਦੀ ਚੁਸਕੀ ਦੇ ਨਾਲ ਅਸੀਂ ਪੰਜਾਬ ਦੇ ਵਿਚ ਸੰਪੂਰਨ ਤਬਦੀਲੀ ਦੀ ਲਹਿਰ ਸ਼ੁਰੂ ਕਰ ਰਹੇ ਹਾਂ। ਤੇ ਭਾਈ ਉਹ ਖੋਖਾ 40 ਸਾਲ ਪਹਿਲਾਂ ਵੀ ਉਹੀ ਚਾਹ ਵਾਲਾ ਹੋਣਾ ਹੈ ਤੇ ਅੱਜ ਵੀ ਉਹੀ 40 ਸਾਲ ਬਾਅਦ ਵਾਲਾ ਉਹੀ ਚਾਹ ਵਾਲਾ, ਤੇ ਭਾਈ ਉਹਦੀ ਤਕਦੀਰ ਤੁਸੀਂ ਬਦਲਣ ਦੇ ਵਿਚ ਕਾਮਯਾਬ ਨਹੀਂ ਹੋਏ 40 ਸਾਲਾਂ ਦੇ ਵਿਚ ਪੋਲੀਟੀਕਲ ਇਸ਼ੂ ਦੇ ਵਿਚ ਜੇ ਦੇਖੀਏ ਤਾਂ। ਇਹ ਤਾਂ ਫਿਰ ਕਹਿ ਸਕਦੇ ਹਾਂ ਕਿ ਪ੍ਰਾਊਡ ਦੀ ਨਹੀਂ, ਇਹ ਸ਼ਰਮ ਵਾਲੀ ਗੱਲ ਹੋਣੀ ਚਾਹੀਦੀ ਹੈ। ਆਪ ਸਰਕਾਰ ਤੇ ਦਿਖੇ ਵਾਰ ਸੂਬੇ ਦੀ ਜਿਹੜੀ ਹੈ ਮੌਜੂਦਾ ਆਮ ਪਾਰਟੀ ਆਪ ਸਰਕਾਰ ਦੇ ਉਤੇ ਵਰਦਿਆਂ ਭਾਜਪਾ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਸ਼ਾਸਨ ਨੂੰ ਫੇਲ ਅਤੇ ਹੰਕਾਰੀ ਸਰਕਾਰ ਕਰਾਰ ਦੇ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇ ਸੂਬੇ ਦੇ ਵਿਚ ਨਸ਼ਿਆਂ ਦਾ ਕਹਿਰ ਬੇਕਾਬੂ ਹੋ ਚੁੱਕਿਆ, ਸੂਬੇ ਦੇ ਸਰੋਤਾਂ ਦੀ ਅੰਨੀ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ, ਨਸ਼ਾ ਮੁਕਤੀ ਅਤੇ ਅਮਨ ਕਾਨੂੰਨ ਬਹਾਲ ਕਰਨ ਵਰਗੀਆਂ ਆਪ ਦੀਆਂ ਸਾਰੀਆਂ ਚੋਣ ਗਰੰਟੀਆਂ ਖੋਖਲੀਆਂ ਸਾਬਤ ਹੋਈਆਂ ਨੇ। ਤਰੁਣ ਝੁੱਗ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਸਿਆਸੀ ਤਬਦੀਲੀ ਦੀ ਹਵਾ ਚੱਲ ਰਹੀ ਹੈ ਤੇ ਪੱਛਮੀ ਬੰਗਾਲ, ਅਸਾਮ ਤੇ ਪੁੰਡੇਚਰੀ ਵਾਂਗ ਹੀ ਪੰਜਾਬ ਦੇ ਵਿਚ ਵੀ ਭਾਜਪਾ ਇਤਿਹਾਸ ਦੇੜਾ ਦੁਹਰਾਏਗੀ। ਉਨ੍ਹਾਂ ਕਿਹਾ ਕਿ ਪੂਰਬ ਤੇ ਦੱਖਣ ਦੀਆਂ ਜਿੱਤਾਂ ਤੋਂ ਮਿਲਿਆ ਉਤਸ਼ਾਹ ਪੰਜਾਬ ਸਮੇਤ ਉੱਤਰਾਖੰਡ, ਉੱਤਰ ਪ੍ਰਦੇਸ਼ ਤੇ ਗੋਆ ਦੀਆਂ ਆਉਣ ਵਾਲੀਆਂ ਚੋਣਾਂ ਦੇ ਵਿਚ ਵੀ ਵੱਡੀ ਜਿੱਤ ਦਿਖਾਏਗਾ। ਝੁੱਗ ਨੇ ਅਖੀਰ ਦੇ ਵਿਚ ਕਿਹਾ ਕਿ ਪੰਜਾਬ ਦੇ ਲੋਕ ਅਜਿਹਾ ਸੂਬਾ ਚਾਹੁੰਦੇ ਨੇ ਜਿੱਥੇ ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਮਿਲੇ ਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਤੇ ਸੁਰੱਖਿਆ ਦੀ ਗਰੰਟੀ ਹੋਵੇ, ਤੇ ਉਨ੍ਹਾਂ ਦੇ ਮੁਤਾਬਕ ਇਹ ਚਾਹ ਪੇ ਚਰਚਾ ਮੌਜੂਦਾ ਸਰਕਾਰ ਨੂੰ ਚਲਦਾ ਕਰਨ ਤੇ ਪੰਜਾਬ ਨੂੰ ਮੁੜ ਕਹਿੰਦੇ ਨੇ ਆਪਣਾ ਮੌਜੂਦਾ ਸਰਕਾਰ ਨੂੰ ਚਲਦਾ ਕਰਨ ਤੇ ਪੰਜਾਬ ਨੂੰ ਮੁੜ ਆਰਥਿਕ ਤਰੱਕੀ ਦੀ ਲੀਹ ਦੇ ਉਤੇ ਲਿਆਉਣ ਦੇ ਲਈ ਇਕ ਵੱਡੇ ਜਨ ਅੰਦੋਲਨ ਦਾ ਮੁੱਢਲਾ ਕਦਮ ਹੈ। ਇਸੇ ਤਰ੍ਹਾਂ ਦੋਸਤੋ ਅਗਲੀਆਂ ਖਬਰਾਂ ਵੱਲ ਨੂੰ ਵਧਦਿਆਂ ਸੈਣੀ ਸਾਹਿਬ ਹੋਲਡ ਰੱਖਣਾ, ਦੋ ਚਾਰ ਖਬਰਾਂ ਕਰ ਲਈਏ ਹੋਰ। ਸਿਆਸੀ ਖੇਡ ਦੀ ਗੱਲ ਕਰੀਏ ਤੇ ਢਲ ਗਏ ਸੂਰਜ ਤੇ ਢਲ ਗਏ ਪਰਛਾਵੇਂ, ਚਰਨਜੀਤ ਸਿੰਘ ਆਪਣੇ ਉਨ੍ਹਾਂ ਦੀ ਲੱਗੀ ਹੋਈ ਹੈ ਰਿਪੋਰਟ। ਕਹਿੰਦੇ ਨੇ ਕਿ ਅੱਜ ਉਦਾਸ ਜਿਹੜੇ ਨੇ ਅਰੋੜਾ ਦੇ ਸੰਬੰਧ ਦੇ ਵਿਚ ਸੰਜੀਵ ਅਰੋੜਾ ਅੱਜ ਉਦਾਸ ਨਜ਼ਰਾਂ ਦੇ ਵਿਚ ਨਜ਼ਰ ਆਏ ਨੇ ਤੇ ਅੱਖਾਂ ਦੇ ਵਿਚ ਹੰਝੂ ਤੇ ਚਿਹਰੇ ਦੇ ਉਤੇ ਨਮੋਸ਼ੀ, ਪਹਿਲੀ ਨਜ਼ਰੇ ਉਹ ਪਛਤਾਵੇ ਦੇ ਵਿਚ ਘਿਰੇ ਨਜ਼ਰ ਆਏ। ਅਰੋੜਾ ਕੁੜਤੇ ਪਜਾਮੇ ਦੇ ਵਿਚ ਗੁੜਗਾਉਂ ਅਦਾਲਤ ਦੇ ਬਾਹਰ ਪੁੱਜੇ ਤੇ ਉਹ ਆਪਣੀ ਧੀ ਅਤੇ ਭਤੀਜੀ ਨੂੰ ਦੇਖ ਕੇ ਭਾਵੁਕ ਵੀ ਹੋਏ ਨੇ, ਦੋਵੇਂ ਵੀ ਜਿਹੜੇ ਹੰਝੂਆਂ ਨੂੰ ਰੋਕ ਨਾ ਸਕੇ ਦੋਵੇਂ ਪਾਸਿਆਂ ਤੋਂ। ਸਿਵਾਏ ਦਿਲਾਸੇ ਤੋਂ ਸੰਜੀਵ ਅਰੋੜਾ ਕੋਲ ਕੁਝ ਨਹੀਂ ਸੀ ਤੇ ਸੰਖੇਪ ਮਿਲਣੀ ਬੇਹੱਦ ਕਹਿੰਦੇ ਭਾਵੁਕ ਸੀਗੀ ਤੇ ਉਨ੍ਹਾਂ ਨੂੰ ਜਿਹੜਾ ਭੇਜ ਦਿੱਤਾ ਗਿਆ ਜੀ ਜੇਲ੍ਹ ਦੇ ਵਿਚ। ਦੂਸਰਾ ਆਪ ਦਾ ਗੋਆ ਇੰਚਾਰਜ ਦੀਪਕ ਸਿੰਗਲਾ ਗ੍ਰਿਫ਼ਤਾਰ ਕੀਤਾ ਬੈਂਕ ਧੋਖਾਧੜੀ ਦੇ ਮਾਮਲੇ ਦੇ ਵਿਚ ਤੇ ਕਾਰਵਾਈ ਕੀਤੀ ਹੈ। ਅਤੀਸ਼ੀ ਨੇ ਭਾਜਪਾ ਤੇ ਵਰਕਰਾਂ ਨੂੰ ਡਰਾਉਣ ਦਾ ਦੋਸ਼ ਲਾਇਆ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਅੱਜ ਆਮ ਆਦਮੀ ਪਾਰਟੀ ਦੇ ਗੋਆ ਇੰਚਾਰਜ ਦੀਪਕ ਸਿੰਗਲਾ ਨੂੰ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਚ ਗ੍ਰਿਫ਼ਤਾਰ ਕੀਤਾ ਤੇ ਇਸ ਤੋਂ ਪਹਿਲਾਂ ਦਿਨੇ ED ਨੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਦਿੱਲੀ ਦੇ ਵਿਚ ਸਿੰਗਲਾ ਦੇ ਘਰ ਦੇ ਉਤੇ ਛਾਪੇ ਮਾਰਿਆ ਤੇ ਅਧਿਕਾਰੀਆਂ ਦੇ ਅਨੁਸਾਰ ਏਜੰਸੀ ਨੇ ਦਿੱਲੀ ਤੇ ਗੋਆ ਦੇ ਵਿਚ ਛਾਪੇ ਵੀ ਮਾਰੇ ਆ। ਸਿੰਗਲਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਵਿਸ਼ਵਾਸ ਨਗਰ ਜੜਾ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ ਤੇ ਉਨ੍ਹਾਂ ਲੋਕਾਂ ਦਾ ਵਿਸ਼ਵਾਸ ਤੋੜਿਆ। ਈਡੀ ਨੇ 2024 ਦੇ ਵਿਚ ਇਕ ਹੋਰ ਜਾਂਚ ਦੇ ਸਿਲਸਿਲੇ ਦੇ ਵਿਚ ਉਨ੍ਹਾਂ ਦੇ ਟਿਕਾਣਿਆਂ ਦੇ ਉਤੇ ਛਾਪੇਮਾਰੀ ਕੀਤੀ। ਮਾਮਲੇ ਦੇ ਵਿਚ ਟਿੱਪਣੀ ਦੇ ਜਿਹੜਾ ਲਈ ਸਿੰਗਲਾ ਨੇ ਸੰਪਰਕ ਨਹੀਂ ਹੋ ਸਕਿਆ ਉਨ੍ਹਾਂ ਦੇ ਨਾਲ ਕਹਿੰਦੇ ਤੇ ਇਸੇ ਤਰ੍ਹਾਂ ਕੇਂਦਰੀ ਜਾਂਚ ਏਜੰਸੀ ਨੇ ਕਥਿਤ ਨਿਵੇਸ਼ ਧੋਖਾਧੜੀ ਨਾਲ ਜੁੜੇ ਮਾਮਲੇ ਦੇ ਵਿਚ ਵੀ ਤਲਾਸ਼ੀਆਂ ਲਈਆਂ ਜਿਸ ਦੇ ਵਿਚ ਤਕਰੀਬਨ 180 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦੇ ਹਿੱਸੇ ਵਜੋਂ ਦਿੱਲੀ ਦੇ ਸੁਭਾਸ਼ ਨਗਰ ਦੇ ਵਿਚ ਬਾਬਾ ਜੀ ਫਾਈਨੈਂਸ ਗਰੁੱਪ ਦੇ ਰਾਮ ਸਿੰਘ ਦੇ ਟਿਕਾਣੇ ਦੇ ਉਤੇ ਵੀ ਛਾਪੇ ਮਾਰੇ ਨੇ ਤੇ ਦਿੱਲੀ ਵਿਧਾਨ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੀ ਵਿਧਾਇਕ ਅਤੀਸ਼ੀ ਨੇ ਇਸ ਘਟਨਾ ਸਬੰਧੀ ਐਕਸ ਦੇ ਉਤੇ ਕਿਹਾ ਕਿ ਤਲਾਸ਼ੀਆਂ ਗੋਆ ਦੇ ਵਿਚ ਆਮ ਆਦਮੀ ਪਾਰਟੀ ਦੀ ਵਧਦੀ ਜਿਹੜੀ ਹੈ ਹਰਮਨ ਪਿਆਰਤਾ ਕਾਰਨ ਕੀਤੀਆਂ ਗਈਆਂ ਤੇ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਜਿਹੀਆਂ ਕਾਰਵਾਈਆਂ ਰਾਹੀਂ ਪਾਰਟੀ ਵਰਕਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪਾਰਟੀ ਦੇ ਗੋਆ ਦੇ ਸਹਿ ਇੰਚਾਰਜ ਦੀਪਕ ਸਿੰਗਲਾ ਦੇ ਨਾਲ ਨਾਲ ਗੋਆ ਦੇ ਵਿਚ ਪਾਰਟੀ ਦੇ ਕੁਝ ਵਲੰਟੀਅਰਾਂ ਦੇ ਘਰਾਂ ਦੇ ਉਤੇ ਵੀ ਜਿਹੜੀ ਹੈ ਛਾਪੇਮਾਰੀ ਕੀਤੀ ਹੈ। ਦੂਸਰੇ ਪਾਸੇ ਮੈਡੀਕਲ ਸਟੋਰਾਂ ਦਾ ਮਾਮਲਾ ਜਿਹੜਾ ਉੱਠ ਰਿਹਾ ਪੰਜਾਬ ਦੇ ਵਿਚ 27,000 ਮੈਡੀਕਲ ਸਟੋਰ ਜਿਹੜੇ ਰਹਿਣਗੇ ਬੰਦ, ਨਹੀਂ ਮਿਲੇਗੀ ਕਹਿੰਦੇ ਦਵਾਈ। ਜਿਹੜਾ ਥੋਕ ਦੇ ਵਿਚ ਸਮਾਨ ਵੇਚਦੇ ਆ ਦਵਾਈਆਂ ਜੀ, ਉਨ੍ਹਾਂ ਦੀ ਮਜਬੂਰੀ ਹੈ ਕਿਉਂਕਿ ਭਾਈ ਆਨਲਾਈਨ ਸਾਰਾ ਕੁਝ ਮਿਲਣ ਲੱਗ ਗਿਆ ਤੇ ਧੜਾਧੜ ਜਿਹੜੀ ਹੈ ਗੋਲੀਆਂ ਜਿਹੜੀਆਂ ਵਿਕ ਰਹੀਆਂ ਨੇ ਕਿਤੇ ਨਾ ਕਿਤੇ ਇਹਦੇ ਉੱਤੇ ਰੋਕ ਵੀ ਲੱਗਣੀ ਚਾਹੀਦੀ ਹੈ। ਮੈਂ ਇਹਨਾਂ ਚੀਜ਼ਾਂ ਦੇ ਖਿਲਾਫ਼ ਹੀ ਕਹਾਂਗਾ ਹੈਗਾ ਕਿ ਏਡੇ ਵੱਡੇ ਪੱਧਰ ਦੇ ਉੱਤੇ ਮੈਡੀਕਲ ਸਟੋਰ ਜਾਂ ਨਸ਼ੇ ਦਾ ਕਾਰਨ ਵੱਡਾ ਇਹ ਵੀ ਹੈ। ਪੰਜਾਬ ਭਰ ਦੇ ਵਿਚ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਬੁੱਧਵਾਰ ਨੂੰ ਕੱਲ੍ਹ ਨੂੰ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਆਲ ਇੰਡੀਆ ਆਰਗੇਨਾਈਜੇਸ਼ਨ ਆਫ਼ ਕੈਮਿਸਟ ਐਂਡ ਡਰੱਗਜ਼ ਵੱਲੋਂ ਸੱਦੀ ਗਈ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਦੇ ਵਿਚ ਕਰੀਬ 27,000 ਰਿਟੇਲ ਅਤੇ ਹੋਲਸੇਲ ਜਿਹੜੇ ਕੈਮਿਸਟ ਹੈ ਆਪਣੀਆਂ ਦੁਕਾਨਾਂ ਬੰਦ ਰੱਖਣ ਜਾ ਰਹੇ ਨੇ। ਇਹ ਵਿਰੋਧ ਪ੍ਰਦਰਸ਼ਨ ਮੁੱਖ ਤੌਰ ਦੇ ਉੱਤੇ ਦਵਾਈਆਂ ਦੀ ਆਨਲਾਈਨ ਵਿਕਰੀ ਅਤੇ ਈ ਫਾਰਮੇਸੀ ਪਲੇਟਫਾਰਮਾਂ ਦੇ ਵੱਲੋਂ ਦਿੱਤੀ ਜਾਣ ਵਾਲੀ ਭਾਰੀ ਛੋਟ ਦੇ ਖਿਲਾਫ਼ ਹੈ ਜਿਸ ਦੇ ਬਾਰੇ ਕੈਮਿਸਟਾਂ ਦਾ ਦਾਅਵਾ ਹੈ ਕਿ ਇਹ ਛੋਟੀਆਂ ਸਥਾਨਕ ਫਾਰਮੇਸੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ ਕਿਉਂਕਿ ਇਹ ਉਨ੍ਹਾਂ ਇੰਨੀਆਂ ਘੱਟ ਕੀਮਤਾਂ ਦਾ ਮੁਕਾਬਲਾ ਕਰਨ ਦੇ ਸਮਰਥ ਨਹੀਂ ਨੇ। ਇਸ ਤਾਲਾਬੰਦੀ ਦੇ ਕਾਰਨ ਰੋਜ਼ਾਨਾ ਦੀਆਂ ਦਵਾਈਆਂ, ਐਮਰਜੈਂਸੀ ਦਵਾਈਆਂ ਅਤੇ ਜੀਵਨ ਰੱਖਿਅਕ ਨੁਸਖਿਆਂ ਦੇ ਲਈ ਨੇੜਲੀਆਂ ਦਵਾਈਆਂ ਦੀ ਦੁਕਾਨਾਂ ਦੇ ਉੱਤੇ ਨਿਰਭਰ ਹਜ਼ਾਰਾਂ ਮਰੀਜ਼ਾਂ ਨੂੰ ਕਹਿੰਦੇ ਪਰੇਸ਼ਾਨੀ ਹੋਣ ਦੀ ਸੰਭਾਵਨਾ ਹੈ। ਲਓ ਜੀ, ਇਹ ਵੀ ਇਨ੍ਹਾਂ ਨੇ ਵੀ ਝੰਡਾ ਗੱਡ ਦਿੱਤਾ। ਇੱਕ ਖ਼ਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਨਾਲ ਗੱਲ ਕਰਦੇ ਹਾਂ। ਸੁਪਰੀਮ ਕੋਰਟ ਦਾ ਫੈਸਲਾ ਆਇਆ ਫਿਰ ਤੋਂ ਤੇ ਕੁੱਤਿਆਂ ਦੇ ਕੱਟਣ ਦੀਆਂ ਜਿਹੜੀਆਂ ਘਟਨਾਵਾਂ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ। ਅਵਾਰਾ ਕੁੱਤਿਆਂ ਨੂੰ ਸੜਕਾਂ ਤੋਂ ਹਟਾਉਣ ਦੇ ਆਦੇਸ਼ ਹੋਏ ਨੇ। ਅਦਾਲਤ ਨੇ ਨਸਬੰਦੀ ਤੇ ਤਬਦੀਲੀ ਦੇ ਹੁਕਮਾਂ ਨੂੰ ਵਾਪਸ ਲੈਣ ਦੀਆਂ ਪਟੀਸ਼ਨਾਂ ਜਿਹੜੀਆਂ ਖਾਰਜ ਕਰ ਦਿੱਤੀਆਂ। ਸੂਬਾ ਸਰਕਾਰਾਂ ਦੀ ਸੁਸਤ ਕਾਰਜਗੁਜ਼ਾਰੀ ਜਿਹੜੀ ਹੈ ਉਹਦੇ ਉੱਤੇ ਨਾਰਾਜ਼ਗੀ ਜਿਹੜੀ ਜਤਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਫੈਸਲਾ ਸੁਣਾਉਂਦਿਆਂ ਸਾਫ਼ ਕਰ ਦਿੱਤਾ ਕਿ ਦੇਸ਼ ਦੇ ਨਾਗਰਿਕਾਂ ਨੂੰ ਅਵਾਰਾ ਕੁੱਤਿਆਂ ਦੇ ਡਰ ਅਤੇ ਖਤਰੇ ਤੋਂ ਬਿਨਾਂ ਜਿਉਣ ਦਾ ਪੂਰਾ ਅਧਿਕਾਰ ਹੈ ਜੋ ਕਿ ਸੰਵਿਧਾਨ ਵੱਲੋਂ ਦਿੱਤੇ ਗਏ ਸਨਮਾਨ ਤੇ ਨਾਲ ਜਿਉਣ ਦੇ ਅਧਿਕਾਰ ਦੇ ਦਾਇਰੇ ਦੇ ਵਿਚ ਆਉਂਦਾ। ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਤੇ ਜਸਟਿਸ ਐਨ ਵੀ ਅੰਜਾਰੀਆ ਦੀ ਬੈਂਚ ਨੇ ਅਵਾਰਾ ਕੁੱਤਿਆਂ ਨੂੰ ਦੂਜੀ ਥਾਂ ਭੇਜਣ ਅਤੇ ਉਨ੍ਹਾਂ ਦੀ ਨਸਬੰਦੀ ਬਾਰੇ ਅਦਾਲਤ ਦੇ ਜਿਹੜੇ ਪੁਰਾਣੇ ਹੁਕਮਾਂ ਨੂੰ ਸੋਧਣ ਜਾਂ ਵਾਪਸ ਲੈਣ ਦੀਆਂ ਸਾਰੀਆਂ ਅਰਜ਼ੀਆਂ ਨੂੰ ਸਿਰ ਤੋਂ ਹੀ ਖਾਰਜ ਕਰ ਦਿੱਤਾ। ਅਦਾਲਤ ਨੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ AWBI ਦੇ ਵੱਲੋਂ ਜਾਰੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਜਿਹੜਾ SOP ਦੀ ਜਿਹੜੀ ਹੈ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਸਾਰੇ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੰਵਿਧਾਨਕ ਸੰਸਥਾਵਾਂ ਨੂੰ ਅਵਾਰਾ ਕੁੱਤਿਆਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਨ੍ਹਾਂ ਨਾਲ ਨਜਿੱਠਣ ਦੇ ਲਈ ਬੁਨਿਆਦੀ ਢਾਂਚੇ ਨੂੰ ਤੁਰੰਤ ਮਜ਼ਬੂਤ ਕਰਨ ਦੇ ਸਖ਼ਤ ਜਿਹੜੇ ਨਿਰਦੇਸ਼ ਦੇ ਦਿੱਤੇ ਹੈ। ਸਰਵਉੱਚ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਦੇਸ਼ ਦੇ ਵਿਚ ਅਵਾਰਾ ਕੁੱਤਿਆਂ ਦੀ ਵਧਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਈ ਠੋਸ ਯੋਜਨਾਬੰਦ ਤੇ ਲਗਾਤਾਰ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਬੈਂਚ ਨੇ ਕਿਹਾ ਕਿ ਐਨੀਮਲ ਜਿਹੜਾ ਬਰਥ ਕੰਟਰੋਲ ਹੈ ABC ਫਰੇਮਵਰਕ ਦਾ ਜਿਹੜਾ ਲਾਗੂ ਕਰਨ ਬਹੁਤ ਹੀ ਖਿੰਡਿਆ ਹੋਇਆ ਹੈ, ਫੰਡਾਂ ਦੀ ਕਮੀ ਵਾਲਾ ਅਤੇ ਅਸੰਤੁਲਿਤ ਜਿਹੜਾ ਰਿਹਾ। ਅਦਾਲਤ ਨੇ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ਵਰਗੇ ਰਾਜਾਂ ਦੇ ਵੱਲੋਂ ਅਦਾਲਤੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੇ ਜਾਣ ਦੇ ਉੱਤੇ ਸਖ਼ਤ ਨਾਰਾਜ਼ਗੀ ਜਿਹੜੀ ਹੈ ਜ਼ਾਹਰ ਕਰ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਸਖ਼ਤੀ ਹੋਏਗੀ ਤਾਂ ਕੁਝ ਨਾ ਕੁਝ ਨਤੀਜਾ ਨਿਕਲੂ, ਨਹੀਂ ਤਾਂ ਫਿਰ ਇਹ ਸੂਬੇ ਵਾਲੇ ਤਾਂ ਬੈਠੇ ਆ ਚੁੱਪ ਚਪੀਤੇ, ਉਨ੍ਹਾਂ ਨੂੰ ਕੀ ਲੈਣਾ ਦੇਣਾ। ਇਹ ਮਾੜੀਆਂ ਮੋਟੀਆਂ ਗੱਲਾਂ ਨੇ ਪਰ ਜਿਨ੍ਹਾਂ ਪਰਿਵਾਰਾਂ ਦੇ ਵਿਚ ਰੋਜ਼ ਕੋਈ ਮਰਦਾ ਹੈ, ਕੁੱਤੇ ਖਾਂਦੇ ਆ ਬੱਚਿਆਂ ਨੂੰ, ਔਰਤਾਂ ਨੂੰ ਜਾਂ ਬਜ਼ੁਰਗਾਂ ਨੂੰ, ਤੇ ਉਨ੍ਹਾਂ ਦਾ ਕੋਈ ਜਿਹੜਾ ਦੁੱਖ ਸਾਂਝਾ ਕਰਨ ਵਾਲਾ ਨਹੀਂ। ਲਓ ਦੋਸਤੋ, ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਨ੍ਹਾਂ ਦੇ ਨਾਲ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ +358449761 ਬਾਰ ਸਟੂਡੀਓ ਦਾ ਨੰਬਰ ਹੈ ਜੀ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਤੇ ਸੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਮਾਫੀ ਚਾਹੁੰਦਾ ਜੀ ਤੁਹਾਨੂੰ ਹੋਲਡ ਤੇ ਰੱਖਿਆ ਇੰਨਾ ਚਿਰ।
0: ਨਹੀਂ ਸਰ, ਮੈਂ ਆਪਣਾ ਖਬਰਾਂ ਤੋਂ ਬਾਅਦ ਹੀ ਆਉਣਾ ਹੁੰਦਾ ਜੀ।
1: ਜੀ,
0: ਉਹ ਤਾਂ ਮੈਂ ਇਸ ਕਰਕੇ ਨਾਲ ਪਹਿਲਾਂ ਆ ਜਾਂਦਾ ਹੁੰਦਾ ਆ ਜੀ, ਤੇ ਖਬਰਾਂ ਜਿਹੜੀਆਂ ਬੜੀਆਂ ਕਲੋਜ਼ਲੀ ਸੁਣ ਹੋ ਜਾਂਦੀਆਂ ਜੀ।
1: ਇਹ ਤਾਂ ਹੈ ਜੀ, ਬਿਲਕੁਲ
0: ਜੀ ਸਰ
1: ਜੀ।
0: ਭਾਰੀ ਸਾਹਿਬ, ਅੱਜ ਦਾ ਜਿਹੜਾ ਹੈਗਾ ਆ ਜੀ ਖਬਰਾਂ ਦੇ ਵਿੱਚ, ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਜਿਹੜੀ ਖਬਰ ਡੋਮੀਨੇਟ ਕੀਤੀ ਰਹੀ ਉਹ ਰਹੀ ਜੀ ਕਿ ਈਡੀ ਜਿਹੜੀ ਹੈਗੀ ਆ ਨਾ ਜੀ, ਉਹ ਤਾਂ ਹੱਥ ਧੋ ਕੇ ਮਗਰ ਪਈ ਆ ਜੀ।
1: ਜੀ ਬਿਲਕੁਲ ਜੀ।
0: ਗਮਾਡਾ ਦਾ ਜਿਹੜਾ ਹੈਗਾ ਆ ਚੇਅਰਮੈਨ, ਉਹ ਇੱਥੇ ਈਡੀ ਦੇ ਦਫ਼ਤਰ ਜਲੰਧਰ
1: ਜੀ
0: ਉਹ ਪੇਸ਼ ਹੋਏ ਸੀਗੇ ਜੀ ਆਪਣੇ ਡਾਕੂਮੈਂਟ ਲੈ ਕੇ
1: ਜੀ।
0: ਤੇ ਈਡੀ ਜਿਹੜੀ ਹੈਗੀ ਆ ਦੋਸ਼ ਇਹ ਵੀ ਲਾਉਂਦੀ ਆ ਕਿ ਸਾਨੂੰ ਪੂਰਾ ਸਹਿਯੋਗ ਨਹੀਂ ਮਿਲ ਰਿਹਾ
1: ਜੀ।
0: ਨੋ ਡਾਊਟ ਕਿ ਈਡੀ ਕੱਚੇ ਪੈਰੀ ਤਾਂ ਆਈ ਨਹੀਂ ਹੈਗੀ ਜੀ, ਉਹਨਾਂ ਕੋਲ ਡਾਕੂਮੈਂਟ ਓਨੇ ਹੈਗੇ ਆ ਜਿਹੜੇ ਨਾਲ ਸਫੀਸ਼ੈਂਟ ਕੋਰਟ ਦੇ ਵਿੱਚ ਜਿਹੜਾ ਆ ਜੁਰਮ ਪ੍ਰਾਈਮਾ ਫਸ਼ਾਈ ਸਾਬਤ ਕਰਨਾ ਜਿਹੜਾ ਆ ਉਹ ਸੌਖਾ ਆ।
1: ਬਿਲਕੁਲ ਹੈ ਜੀ।
0: ਪਰ ਇਹ ਸਭ ਮੇਰੀ ਆਪਣੀ ਆਬਜ਼ਰਵੇਸ਼ਨ ਇਹ ਆ ਕਿ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਆ ਉਹ ਮੁਕੱਦਮਾ ਖਾਰਜ ਕਰ ਦਿੱਤਾ ਸੀ ਨਾ ਜੱਜ ਨੇ ਪ੍ਰੀਲਿਮਨਰੀ ਸਟੇਜ ਦੇ ਉੱਤੇ
1: ਜੀ,
0: ਤੇ ਜਿਹਦੇ ਬਾਰੇ ਦਿੱਲੀ ਹਾਈ ਕੋਰਟ ਦੇ ਵਿੱਚ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਜਿਹੜਾ ਆ ਉਹ ਨੋਟਿਸ ਲਿਆ ਸੀ
1: ਜੀ।
0: ਉਹਦੇ ਵਿੱਚ ਜਿਹੜਾ ਹੈਗਾ ਆ ਇਹਨਾਂ ਨੂੰ ਝਾੜ ਬੜੀ ਪਈ ਹੈਗੀ ਏਜੰਸੀਜ਼ ਨੂੰ।
1: ਅੱਜ ਸੁਣਵਾਈ ਸੀਗੀ ਜੀ ਉਹਦੀ ਕੇਜਰੀਵਾਲ ਹੋਣਾ ਦੇ ਕੇਸ ਦੀ, ਪਰ ਅੱਜ ਕੋਈ ਆਈ ਨਹੀਂ ਅਪਡੇਟ ਅਜੇ ਤਾਈਂ ਜੀ।
0: ਉਹ ਨੋਟਿਸ ਕੀਤਾ ਜੀ, ਉਹਨਾਂ ਨੂੰ ਨੋਟਿਸ ਕੀਤਾ ਹੈਗਾ ਵੀ ਆ ਕੇ ਆਪਣਾ ਪੱਖ ਦੱਸੋ ਜੀ। ਹਾਂਜੀ
1: ਠੀਕ ਹੈ ਜੀ।
0: ਮੈਨੂੰ ਸਪੈਸਿਫਿਕ ਡੇਟ ਤਾਂ ਨਹੀਂ ਪਤਾ ਕਿਸ ਤਰੀਕ ਵਾਸਤੇ ਕੀਤਾ
1: ਜੀ,
0: ਬਟ ਆਈ ਨੋਟਿਸਡ ਕਿ ਉਹਨਾਂ ਨੂੰ ਨੋਟਿਸ ਕਰ ਦਿੱਤਾ ਹੈਗਾ ਜੀ।
1: ਜੀ,
0: ਸੋ ਉਹਦੇ ਵਿੱਚ ਭਾਰਤ ਸਾਹਿਬ ਜਿਹੜਾ ਹੈਗਾ ਨਾ ਉਹਦੇ ਵਿੱਚ ਜਿਹੜੇ ਲਕੂਨੇ ਜੱਜ ਨੇ ਹਾਈਲਾਈਟ ਕੀਤੇ ਸੀ ਨਾ ਜੀ ਟ੍ਰਾਇਲ ਕੋਰਟ ਦੇ ਨੇ,
1: ਹਾਂਜੀ
0: ਇਹ ਲਕੂਨੇ ਫਿਲ ਕਰ ਰਹੇ ਹੈਗੇ ਆ ਵੀ ਉਹ ਕਹਿੰਦੇ ਸੀ ਵੀ ਮਨੀ ਟ੍ਰੇਲ ਦਾ ਨੀ ਪਤਾ ਲੱਗਿਆ
1: ਜੀ।
0: ਉਹਦੇ ਵਿੱਚ ਸਰ ਐਲੀਗੇਸ਼ਨ ਇਹ ਸੀਗਾ ਵੀ ਇਹਨਾਂ ਨੇ 100 ਕਰੋੜ ਰੁਪਇਆ ਜਿਹੜਾ ਹੈਗਾ ਆ ਲਿਕੁਅਰ ਸਕੈਮ ਦੇ ਵਿੱਚ ਜਿਹੜਾ ਹਾਸਲ ਕੀਤਾ ਸੀ ਉਹਦੇ ਵਿੱਚੋਂ 100 ਕਰੋੜ ਰੁਪਇਆ ਗੋਆ ਦੀ ਇਲੈਕਸ਼ਨ ਦੇ ਵਿੱਚ ਯੂਜ਼ ਕੀਤਾ।
1: ਬਿਲਕੁਲ,
0: ਮੈਂ ਆਪਣੇ ਨਜ਼ਰ ਦੇ ਵਿੱਚ ਜੇ ਦੇਖਦਾ ਆ ਤੇ ਜਿਹੜਾ ਉਹ ਸਿੰਗਲੇ ਦੀ ਜਿਹੜਾ ਹੈਗਾ ਆ ਛਾਪੇ ਸਿੰਗਲੇ ਤੇ ਉਹ ਵੀ ਇਸੇ ਮਤਲਬ ਜਿਹੜੇ ਆ ਟ੍ਰੇਲ ਨੂੰ ਸਾਬਤ ਕਰਦੇ ਹੋਏ ਹੀ ਪੈ ਰਹੇ ਆ ਜੀ
1: ਜੀ,
0: ਕਿਉਂਕਿ ਉਹ ਹੁਣ ਪ੍ਰੈਸਟੀਜ ਇਸ਼ੂ ਬਣ ਗਿਆ ਆ ਵੀ ਉਹਨਾਂ ਨੂੰ ਵੀ ਏਜੰਸੀ ਨੂੰ ਵੀ ਇਹ ਹੈਗਾ ਆ ਕਿ ਅਸੀਂ ਜਿਹੜਾ ਆ ਵੀ ਮਨੀ ਟ੍ਰੇਲ, ਕਿਉਂਕਿ ਅੱਜ ਸਮਾਂ ਹੋ ਰਿਹਾ ਜੀ ਅੱਜ ਕੱਲ ਜਿਹੜਾ ਆ, ਅੱਗੇ ਤਾਂ ਹੁੰਦਾ ਸੀ ਟੈਚੀ ਕੈਸ਼ ਵਾਲਾ ਲੈ ਕੇ ਤੇ ਉਹ ਸਾਬਤ ਕਰ ਦਿੰਦੇ ਸੀ ਜੀ ਵੀ ਹਾਂ ਜੀ ਨੋਟ ਬਰਾਮਦ ਹੋ ਗਏ
1: ਜੀ।
0: ਅੱਜ ਕੱਲ ਡਿਜੀਟਲ ਜਿਹੜਾ ਹੈਗਾ ਆ ਟ੍ਰਾਂਜੈਕਸ਼ਨ ਹੈਗੀਆਂ ਆ, ਕੋਈ ਕਿਤੋਂ ਕਰਵਾ ਦੇ ਕੋਈ ਕਿਤੋਂ ਕਰਵਾ ਦੇ,
1: ਬਿਲਕੁਲ
0: ਸੋ ਜਿੰਨਾ ਕੁ ਜਿਹੜਾ ਹੈਗਾ ਆ ਫੇ ਮਤਲਬ ਅਕਿਊਜ਼ਡ ਦਾ ਦਿਮਾਗ ਤੇਜ਼ ਹੁੰਦਾ ਫਿਰ ਪੁਲਿਸ ਨੂੰ ਉਹ ਤੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਤਾਂ ਹੀ ਉਹ ਸਕਸੀਡ ਹੋਊਗੀ, ਉਹਨੂੰ ਕਾਮਯਾਬ ਹੋਊਗੀ ਉਹ ਜਿਹੜਾ ਜੁਰਮ ਆ ਉਹਨੂੰ ਅਸਟੈਬਲਿਸ਼ ਕਰਨ ਦੇ ਵਿੱਚ।
1: ਨਾਲੇ ਸੈਣੀ ਸਾਹਿਬ ਇਹਨੂੰ ਇਹ ਤੋਂ ਇਨਕਾਰ ਥੋੜੀ ਨਾ ਕਰ ਸਕਦੇ ਆ ਕਿ ਆਪਣੇ ਚਲੋ ਹਿੰਦੁਸਤਾਨ ਭਾਰਤ ਦੇ ਵਿਚ ਮਤਲਬ ਕਿ ਭ੍ਰਿਸ਼ਟਾਚਾਰ ਹੈ ਨੀ, ਜੇ ਹੁਣ ਕੋਈ ਰਸ਼ੀਆ ਦੇ ਵਿਚ ਕਹੇ ਉਹ ਕਵੇ ਭੀ ਜੇ ਸਾਨੂੰ ਇੱਥੇ ਕੋਈ ਕਵੇ ਚਲੋ ਸਾਡੇ ਗੁਆਂਢ ਦੀ ਮੁਲਕ ਨੇ ਤਾਂ ਪਤਾ ਹੈ ਕੀ ਕੁਛ ਚੱਲਦਾ ਹੈ, ਕਿ ਉਹ ਤੋਂ ਇਨਕਾਰੀ ਥੋੜੀ ਹੋ ਸਕਦਾ ਕਿ ਭ੍ਰਿਸ਼ਟਾਚਾਰ ਹੈ ਨੀ ਗਿਆ ਭਾਈ, ਏਜੰਸੀਆਂ ਨੂੰ ਥੋੜੀ ਏਦਾਂ ਆਪਾਂ ਕਹਿ ਸਕਦੇ ਆ ਕਿ ਜਾਂ ਤਾਂ ਆਪ ਅਸੀਂ ਮੰਨ ਲੈ ਕੇ ਹਾਂਜੀ ਸੱਚੀ ਆਮ ਲੋਕ ਮੰਨ ਲੈਣ ਕਿ ਭ੍ਰਿਸ਼ਟਾਚਾਰ ਹੈ ਹੀ ਨੀਗਾ ਜੀ ਸਾਡੇ ਇੰਡੀਆ ਚ ਤਾਂ। ਆ ਦੇਖੋ ਅੱਜ ਕਿੱਡੀ ਵੱਡੀ ਖਬਰ ਲੱਗੀ ਹੈ, ਆ ਹੁਣੇ ਆਈ ਆ 2 ਮਿੰਟ ਪਹਿਲਾਂ ਹੀ, 50 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਦੇ ਵਿਚ ਆਰਮੀ ਕਰਨਲ ਖਿਲਾਫ਼ ਕੇਸ ਦਰਜ ਹੋਇਆ। CBI ਨੇ ਕੋਲਕਾਤਾ ਦੇ ਵਿਚ ਈਸਟਰਨ ਕਮਾਂਡ ਦੇ ਤਹਿਤ ਆਰਮੀ ਆਰਡੀਨੈਂਸ ਕੋਰ ਜਿਹੜਾ ਉਹਦੇ ਜਿਹੜਾ ਵਿਚ ਤਾਇਨਾਤ ਸੀ ਇਕ ਕਰਨਲ ਦੇ ਖਿਲਾਫ਼ ਕਥਿਤ 50 ਲੱਖ ਰੁਪਏ ਦੇ ਰਿਸ਼ਵਤਖੋਰੀ ਦੇ ਮਾਮਲੇ ਦੇ ਵਿਚ ਕੇਸ ਦਰਜ ਕੀਤਾ ਜੀ।
0: ਉਪਰਲੇ ਲੈਵਲ ਚ ਭਾਰਤ ਸਾਹਿਬ ਜਿਹੜਾ ਹੈਗਾ ਆ ਕੋਈ ਵੀ ਛੂਤਾ ਨਹੀਂ ਹੈਗਾ ਇਸ ਬਿਮਾਰੀ ਤੋਂ
1: ਜੀ।
0: ਵੱਡੀ ਗੱਲ ਤਾਂ ਇਹ ਚੀਜ਼ ਦੀ ਹੈਗੀ ਆ ਨਾ ਜੀ ਕਿ ਹੁਣ ਇਹ ਮਨੀ ਟ੍ਰੇਲ ਜਿਹੜੀ ਆ ਜਦੋਂ ਸਾਬਤ ਹੋ ਜਾਂਦੀ ਹੈਗੀ ਆ ਤੇ ਬਾਕੀ ਜਿੱਥੇ ਤੱਕ ਲੋਕ

0: ਹੁੰਦੀ ਆ ਨਾ ਜੀ,
1: ਬਿਲਕੁਲ।
0: ਸੋ ਇਸ ਕਰਕੇ ਉਹ ਹੁਣ ਟ੍ਰੇਲ ਅਸਟੈਬਲਿਸ਼ ਕਰ ਦੇਣੀ ਆ ਜੀ ਉਹਨਾਂ ਨੇ, ਜਿੱਦਾਂ ਮਰਜ਼ੀ ਆ ਜੀ, ਏਜੰਸੀ ਲੱਗੀਆਂ ਆਈਆਂ, ਇਸੇ ਕਰਕੇ ਉਹ ਪ੍ਰੈਸਟੀਜ ਇਸ਼ੂ ਬਣ ਗਿਆ ਆ ਜੀ।
1: ਜੀ ਬਿਲਕੁਲ ਆ ਜੀ।
0: ਤੇ ਬਾਕੀ ਸਰ ਆਫੀਸਰ ਜਿਹੜੇ ਹੈਗੇ ਆ ਉਹਨਾਂ ਨੂੰ ਆਪਣਾ ਪਾਲਾ ਪਿਆ ਆ
1: ਜੀ।
0: ਸਰ ਦੇਖੋ ਬਸੰਤ ਗਰਗ ਜਿਹੜੇ ਹੈਗੇ ਆ, ਇੱਕ ਆਫੀਸਰ ਹੈਗੇ ਆ ਜੀ, ਉਹਨਾਂ ਨੂੰ ਇਹਦੇ ਵਿੱਚ ਪਾਵਰਕੌਮ ਦੇ ਵਿੱਚ ਲਿਆਂਦਾ ਗਿਆ ਸਪੈਸ਼ਲੀ
1: ਜੀ। ਬਿਲਕੁਲ।
0: ਉਹਨਾਂ ਨੂੰ ਲਿਆਉਣ ਵਾਸਤੇ ਉੱਥੇ ਦੇ ਨਿਯਮ ਬਦਲੇ ਗਏ,
1: ਬਦਲ ਦਿੱਤੇ ਜੀ।
0: ਉਹ ਹਾਲੇ ਕਿ ਕੁਆਲੀਫਾਈ ਨਹੀਂ ਸੀ ਕਰਦੇ, ਉਹਨਾਂ ਨੂੰ ਕੁਆਲੀਫਾਈ ਕਰਨ ਵਾਸਤੇ ਨਿਯਮ ਬਦਲੇ ਗਏ, ਉਹਨਾਂ ਨੂੰ ਲਿਆਂਦਾ ਗਿਆ
1: ਜੀ।
0: ਫਿਰ ਅਰੋੜਾ ਸਾਹਿਬ ਜਿਹੜੇ ਅੱਜ ਰੋਂਦੇ ਹੈਗੇ ਆ ਜਾਂ ਮਤਲਬ ਫੈਂਟੀ ਹੋ ਕੇ ਤੇ ਪਬਲਿਕ ਦੀ ਸੈਂਥੀ ਲੈਂਦੇ ਆ, ਉਹਨਾਂ ਨੇ ਸਰ ਐਸ ਉਹ ਇੱਥੇ ਜਿਹੜਾ ਆ ਉਹਨਾਂ ਦਾ ਓਵਰਆਲ ਕੰਡਕਟ ਇੰਨਾ ਜ਼ਿਆਦਾ ਮਾੜਾ ਸੀ ਨਾ ਜੀ,
1: ਜੀ
0: ਕਿਉਂਕਿ ਜਦੋਂ ਬੰਦਾ ਕੁਰਸੀ ਤੇ ਬੈਠਾ ਹੁੰਦਾ ਉਹ ਫਿਰ ਬੰਦੇ ਨੂੰ ਬੰਦਾ ਸਮਝਦਾ ਹੀ ਨਹੀਂ।
1: ਬਿਲਕੁਲ ਹੈ ਜੀ।
0: ਇਹਨਾਂ ਨੇ ਆਪਣੀ 1.6 ਕਰੋੜ ਦੀ ਬੈਂਕ ਗਰੰਟੀ ਹੈਗੀ ਸੀ ਇਹਨਾਂ ਦੇ ਬਿਜਲੀ ਮਹਿਕਮੇ ਦੇ ਵਿੱਚ, ਉਹ ਬੈਂਕ ਗਰੰਟੀ ਇਨ ਕੈਸ਼ ਕਰਵਾ ਲਈ ਜੀ ਇਸ ਬਸੰਤ ਗਰਗ ਕੋਲੋਂ।
1: ਕੀ ਬਾਤ ਹੈ ਜੀ।
0: ਸੋ ਇਹ ਜਿਹੜਾ ਆ ਵੀ ਇਲੀਗਲ ਕੰਮ ਤਾਂ ਇਹ ਆਪਣੇ ਵੀ ਲੈਂਦੇ ਰਹੇ ਹੈਗੇ ਆ, ਤੇ ਅਨਡਿਊ ਐਡਵਾਂਟੇਜ ਉਹਨੂੰ ਕਹਿੰਦੇ ਹੈਗੇ ਆ, ਉਹਦੇ ਦੀ ਜਿਹੜੀ ਆ ਉਹ ਇਹਨਾਂ ਨੇ ਪੂਰੀ ਉਠਾਈ ਆ ਜੀ।
1: ਜੀ।
0: ਤੇ ਹੁਣ ਕਿਉਂਕਿ ਜਿਹੜਾ ਆ ਕਾਨੂੰਨ ਤਾਂ ਕਿਸੇ ਨੂੰ ਨੀ ਬਖਸ਼ਦਾ ਜੀ,
1: ਜੀ
0: ਤੇ ਹੁਣ ਉਹ ਜਿਹੜੇ ਆਫੀਸਰ ਆ ਉਹ ਭਾਵਾਂ ਉਸ ਵੇਲੇ ਤਾਂ ਸੀਗੇ ਜੀ ਸਰਕਾਰ ਦੇ ਚਹੇਤੇ ਤੇ ਕਰੀ ਗਏ ਸਾਰਾ ਕੁਛ
1: ਜੀ,
0: ਪਰ ਹੁਣ ਇੰਨਾ ਕੁ ਡਰ ਪਿਆ ਆ ਉਹਨਾਂ ਨੂੰ, ਇੱਕ ਦੂਜੇ ਨੂੰ ਟੈਲੀਫੋਨ ਤੇ ਵੀ ਗੱਲ ਕਰਨ ਤੋਂ ਡਰਦੇ ਆ ਜੀ।
1: ਜੀ।
0: ਉਹ ਲੋਕੀ ਤਾਂ ਸੋਚਦੇ ਹੈਗੇ ਵੀ ਸਾਡੇ ਦਰਵਾਜ਼ਾ ਖੜ ਕੇ ਆਇਆ, ਕਿਤੇ ਪ੍ਰਾਹੁਣਾ ਆਇਆ ਹੋਊਗਾ ਕੋਈ ਜਾਂ ਕੋਈ ਦੁੱਧ ਵਾਲਾ ਆਇਆ ਹੋਊ, ਇਹਨਾਂ ਨੂੰ ਇਹੀ ਫਿਕਰ ਰਹਿੰਦਾ ਆ ਵੀ ਕਿਤੇ ਈਡੀ ਅਦਾ ਨੀ ਆ ਗਈ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਆਪਣੇ ਆਪਣੇ ਕਰਮਾਂ ਦੇ ਸਬਦੇ ਆ ਜੀ,
1: ਜੀ
0: ਤੇ ਇਹ ਇਹਨਾਂ ਨੂੰ ਭੁਗਤਾਨ ਇਹਦਾ ਕਰਨਾ ਹੀ ਪੈਣਾ ਜੀ।
1: ਬਿਲਕੁਲ ਹੈ ਜੀ।
0: ਜੀ ਬਾਕੀ ਜਿਹੜਾ ਹੈਗਾ ਆ ਸੁਪਰੀਮ ਕੋਰਟ ਨੇ ਅੱਜ ਜਿਹੜੀ ਕੁੱਤਿਆਂ ਦੇ ਉੱਤੇ ਜਜਮੈਂਟ ਦਿੱਤੀ ਆ ਜੀ,
1: ਕੁੱਤੇ ਖਾਣੀ ਕੀਤੀ ਆ ਜਿਹੜੀ।
0: ਹਾਂ ਜੀ ਹਾਂ ਜੀ। ਪਰ ਸਾਹਿਬ ਮੇਰੀ ਆਪਣੀ ਸੋਚ ਆ ਜੀ,
1: ਜੀ
0: ਵੀ ਇਹਦੇ ਤੇ ਨਾ ਜਾਂ ਤਾਂ ਕਿਸੇ ਨੂੰ ਪ੍ਰਾਈਵੇਟ ਬਿੱਲ ਲਿਆਉਣਾ ਚਾਹੀਦਾ ਹੈਗਾ ਜਾਂ ਕੱਲਾ ਕੁੱਤਿਆਂ ਤੇ ਕਿਉਂ ਜੀ, ਸਾਰੇ ਅਵਾਰਾ ਡੰਗਰ ਜਿਹੜੇ ਹੈਗੇ ਜੀ, ਅਵਾਰਾ ਬਾਂਦਰ ਦੇਖ ਲਓ ਤੁਸੀਂ, ਅਵਾਰਾ ਸੂਰ ਦੇਖ ਲਓ ਤੁਸੀਂ, ਜਿਹੜੇ ਮਨੁੱਖਤਾ ਲਈ ਜਿਹੜੇ ਹੈਗੇ ਆ ਘਾਤਕ ਹੋ ਰਹੇ ਆ ਜੀ, ਉਹਦੇ ਵਾਸਤੇ ਇੱਕ ਬਿੱਲ ਲਿਆ ਕੇ ਤੇ ਜਿਹੜਾ ਆ ਵੀ ਲਾ ਅਗੇਂਸਟ ਜਿਹੜਾ ਹੈਗਾ ਆ ਵਾਂਡਰਿੰਗ ਐਨੀਮਲਸ, ਉਹਦੇ ਤੇ ਕੋਈ ਏਦਾਂ ਦਾ ਕੋਈ ਮਹਿਕਮਾ ਜਾਂ ਕੋਈ ਅਥਾਰਟੀ ਬਣਾਉਣੀ ਚਾਹੀਦੀ ਹੈ
1: ਜਿਹੜੀ ਇਹਨਾਂ ਦੀ ਜਿਹੜੀ ਆ ਸਾਰਾ ਕੁਝ ਕਰ ਸਕਦੇ ਆ, ਸਾਰਾ ਇਹਨਾਂ ਨੂੰ
0: ਬਿਲਕੁਲ ਜੀ ਕਰ ਸਕਦੇ ਹੈਗੇ, ਉਹਨਾਂ ਦੀ ਗਿਣਤੀ ਜਿਹੜੀ ਆ
1: ਸ਼ਨਾਖਤ ਹੋਵੇ, ਕਿੰਨੇ ਸਾਨੂੰ ਲੋੜੀਂਦੇ ਨੇ, ਕਿੰਨੇ ਚਾਹੀਦੇ ਨੇ, ਕਿੰਨੇ ਘਾਤਕ ਨੇ, ਕਿੰਨੇ ਨੇ ਹਰ ਸਾਲ ਦੇ ਵਿਚ ਮਤਲਬ ਕਿ ਜਨਮ ਦਿੰਦੇ ਆ ਨਵਿਆਂ ਨੂੰ, ਸਾਰਾ ਕੁਝ ਰਿਕਾਰਡ ਜੀ ਇਹਨਾਂ ਮੁਲਕਾਂ ਚ ਰੱਖਿਆ ਜਾਂਦਾ ਬਕਾਇਦਾ। ਇੱਥੇ ਤਾਂ ਚਲੋ ਜਦੋਂ ਮੂਸ ਹੰਟਿੰਗ ਜਾਂ ਸੀਜ਼ਨ ਦੀ ਹੰਟਿੰਗ ਹੁੰਦੀ ਆ 2 ਵਾਰੀ ਸਾਲ ਦੇ ਵਿਚ, ਤਾਂ ਉਹ ਬਕਾਇਦਾ ਨੋਟ ਕਰਦੇ ਨੇ ਜੀ ਉਸ ਚੀਜ਼ ਨੂੰ, ਵੀ ਤੁਹਾਨੂੰ ਲਾਇਸੈਂਸ ਦਿੰਦੇ ਨੇ ਕਿ ਐਤਕੀ ਤੁਸੀਂ ਇਸ ਸੀਜ਼ਨ ਦੇ ਵਿਚ 80 ਨੂੰ ਖਤਮ ਕਰਨਾ ਜਾਂ ਕਿੰਨਿਆਂ ਨੂੰ ਖਤਮ ਕਰਨਾ, 100 ਮਿਲਨੇ ਨੇ ਲਾਇਸੈਂਸ ਜਾਂ ਕਿੰਨੇ ਮਿਲਨੇ ਨੇ ਜੀ, ਉਹ ਗਰੁੱਪ ਬਕਾਇਦਾ
0: ਥੋੜਾ ਹੈਗਾ। ਇਹ ਚਲੋ ਪੰਜਾਬ ਦੇ ਵਿਚ ਜਿਹੜੀ ਸਮੱਸਿਆ ਹੈਗੀ ਆ, ਚਲੋ ਉਹਨਾਂ ਦੇ ਨਾਲ ਰਿਲੇਟਡ ਆਪਾਂ ਕਰਦੇ ਆ ਗੱਲ, ਅਦਰਵਾਈਜ਼ ਤਾਂ ਸਰ ਜਿੱਥੇ ਬਾਂਦਰ ਹੈਗੇ ਆ ਰੈਜੀਡੈਂਸ਼ੀਅਲ ਏਰੀਆਜ਼ ਦੇ ਵਿਚ, ਉਹ ਬਾਂਦਰ ਘਾਤਕ ਹੈਗੇ ਆ ਜੀ ਮਨੁੱਖਤਾ ਲਈ,
1: ਬਿਲਕੁਲ।
0: ਉਹ ਜਿਹੜਾ ਬੱਚੇ ਆਉਣ ਵਾਸਤੇ ਜਾਂ ਉਹਨਾਂ ਵਾਸਤੇ ਫ੍ਰੀ ਮੂਵਮੈਂਟ ਦੇ ਵਿਚ ਉਹਨਾਂ ਵਾਸਤੇ ਇੰਨੇ ਘਾਤਕ ਹੈਗੇ ਆ ਜੀ।
1: ਸੋ
0: ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਹੈਗਾ ਸਰ ਕੋਈ ਚੈੱਕ ਹੋਣਾ ਚਾਹੀਦਾ, ਕੋਈ ਕੰਟਰੋਲ ਹੋਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ। ਛੋਟੇ ਹੁੰਦੇ ਜਦੋਂ ਮੈਂ ਛੋਟਾ ਸੀ ਨਾ, ਤਾਂ ਬਕਾਇਦਾ ਡੀ ਟੀ ਟੀ ਛਿੜਕਣ ਵੀ ਆਉਂਦੇ ਹੁੰਦੇ ਸੀ ਇੱਕ ਵਾਰੀ ਨਾ ਜੀ, ਮੱਛਰਾਂ ਤੋਂ ਪਹਿਲਾਂ ਜਦੋਂ ਇਸ ਸੀਜ਼ਨ ਦੇ ਵਿਚ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਰਸਾਤਾਂ ਤੋਂ ਪਹਿਲਾਂ ਆਉਂਦੇ ਸੀ,
0: ਬਿਲਕੁਲ,
1: ਤੇ ਉਦੋਂ ਸਾਰੇ ਪਰਿਵਾਰ ਨੂੰ ਬਾਹਰ ਕੱਢ ਦਿੰਦੇ ਹੁੰਦੇ ਸੀ, ਕਹਿੰਦੇ ਤੁਸੀਂ ਬਸ 10 ਮਿੰਟ ਲਈ ਬਾਹਰ ਬੈਠੋ, ਤੇ ਅਸੀਂ ਛਿੜਕਾ ਉਹਨਾਂ ਨੇ ਮੂੰਹ ਮਾਂ ਬੰਨੇ ਹੁੰਦੇ ਸੀ, ਤਾਂ ਉਹਨਾਂ ਨੇ 2-3 ਬੰਦੇ ਹੁੰਦੇ ਸੀ ਤਾਂ ਐਨ ਕੋਨੇ ਕੋਨੇ ਦੇ ਵਿਚ ਧੂੰਆਂ ਧੂੰਆਂ ਹੀ ਕਰ ਦਿੰਦਾ ਹੁੰਦਾ ਸੀ, 15-20 ਮਿੰਟਾਂ ਬਾਅਦ ਸਾਰਾ ਕੁਝ ਠੱਲ ਜਾਂਦਾ ਸੀ ਤਾਂ ਫਿਰ ਅੰਦਰ ਜਾ ਸਕਦੇ ਸੀ। ਤਾਂ ਇਦਾਂ ਹੀ ਕੁੱਤਿਆਂ ਨੂੰ ਕੜਾਹ ਬਣਾ ਕੇ ਜਾਂ ਕੁਝ ਰੋਟੀ ਬਣਾ ਕੇ ਜਾਂ ਉਹਦੇ ਵਿਚ ਮਿਕਸ ਕਰਕੇ ਖਿਲਾ ਦਿੰਦੇ ਸੀ ਤਾਂ ਚੁੱਪ ਚਪੀਤੇ ਹੀ ਸੌ ਜਾਂਦਾ ਸੀਗਾ ਜੀ ਰਾਤ ਨੂੰ।
0: ਪਰ ਇਹ ਸਭ ਕੰਮ ਹੁੰਦੇ ਸੀਗੇ ਇਹ ਸਾਰੇ
1: ਜੀ,
0: ਮੁੜ ਕੇ ਤਾਂ ਸਰਕਾਰਾਂ ਨੇ ਲੱਕ ਬੰਨ ਲਿਆ ਪੈਸੇ ਖਾਣ ਦਾ ਜੀ, ਤੇ ਮੁੜ ਕੇ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਅੱਗੇ ਹੁੰਦਾ ਸੀ ਵੀ ਜੇ ਸੈੱਡ ਥੱਲੇ ਪੈਸੇ ਆਏ ਉੱਥੇ ਖਰਚੇ ਜਾਂਦੇ ਸੀ ਬਕਾਇਦਾ ਤੌਰ ਤੇ ਉਹਦਾ ਜਿਹੜਾ ਹੈਗਾ ਕਰਪਸ਼ਨ ਸੀ ਪਰ

0: ਥੋੜੀ ਸੀ ਸਰ,
1: ਬਿਲਕੁਲ
0: ਹੁਣ ਤਾਂ ਜਿਹੜਾ ਹੈਗਾ ਆ ਵੀ ਅਗਲੇ ਕਹਿੰਦੇ ਹੈਗੇ ਆ ਥਾਲੀ ਤਾਂ ਸਾਰੀ ਖਾਣੀ ਆ ਅਸੀਂ,
1: ਨਾਲੇ ਦੇਖੋ ਆਰਗਨਾਈਜੇਸ਼ਨਾਂ ਬਣਾ ਲਈਆਂ ਨਾ ਜੀ ਇਹਨਾਂ ਨੇ, ਆਪਣੀਆਂ ਸੰਸਥਾਵਾਂ ਬਣਾ ਲਈਆਂ, ਉਹਨਾਂ ਦੇ ਥਰੂ ਸਾਰਾ ਕੁਝ ਚਲਾਉਂਦੇ ਆ।
0: ਪਰ ਸਹੂਲਤਾਂ ਵੀ ਸਰਕਾਰੀ ਮੁਲਾਜ਼ਮ ਕੰਮ ਕਿੱਥੇ ਕਰਦੇ ਹੈਗੇ ਆ ਤੁਸੀਂ ਦੇਖੋ ਨਾ, ਉੱਤੇ ਤਾਂ ਮਤਲਬ ਟ੍ਰੈਡੀਸ਼ਨ ਜੇ ਕੋਈ ਕਰਦਾ ਹੈਗਾ ਆ ਤੇ ਉਹਨੂੰ ਕੋਈ ਬਹੁਤਾ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ, ਰਿਵਾਰਡ ਨਹੀਂ ਦਿੱਤਾ ਜਾਂਦਾ ਇਸ ਚੀਜ਼ ਦਾ, ਇਸ ਕਰਕੇ ਫਿਰ ਉਹ ਰਿਸੋਰਸ
1: ਏਡੇ ਵੱਡੇ ਪੱਧਰ ਦੇ ਉੱਤੇ ਇਹ ਚੀਜ਼ ਕਰ ਰਹੇ ਆ, ਉਹ ਵੀ ਤਾਂ ਕੰਟਰੋਲ ਨਹੀਂ ਨਾ ਇੱਦਾਂ ਕਰ ਸਕਦੇ, ਇੰਨੀ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਫੈਲ ਚੁੱਕੀ ਹੈ ਨਾ, ਤਾਂ ਕਿਉਂ ਨਹੀਂ ਇਹ ਜਿਹੜਾ ਪਿੰਡਾਂ ਨੂੰ, ਸਰਪੰਚਾਂ ਨੂੰ ਜਾਂ ਪੰਚਾਇਤਾਂ ਨੂੰ ਜਾਂ ਫਿਰ ਮਿਊਂਸੀਪਲ ਕਮੇਟੀਆਂ ਜਿਹੜੀਆਂ ਸ਼ਹਿਰਾਂ ਦੀਆਂ ਹੈਗੀਆਂ, ਪਹਿਲਾਂ ਵੀ ਤਾਂ ਉਹਨਾਂ ਦੇ ਅੰਡਰ ਹੀ ਹੁੰਦਾ ਸੀ ਇਹ ਸਾਰਾ ਕੁਝ,
0: ਹੁੰਦਾ ਸੀ ਸਰ, ਉਹਨਾਂ ਨੂੰ ਇਨਕਮ ਵੀ ਹੁੰਦੀ ਸੀ।
1: ਹਾਂਜੀ,
0: ਮੌਜੂਦਾ ਸਰਕਾਰ ਨੇ ਤਾਂ ਪੰਚਾਇਤਾਂ ਨੂੰ ਕਿਹਾ ਵੀ ਜਿਹੜਾ ਪੰਚਾਇਤਾਂ ਦੇ ਖਾਤਿਆਂ ਚ ਪੈਸੇ ਆ ਉਹ ਵਾਪਸ ਭੇਜ ਦਿਓ ਜੀ।
1: ਜੀ,
0: ਤੁਸੀਂ ਇਹ ਦੇਖੋ ਨਾ ਵੀ ਇੱਥੇ ਤੱਕ ਜਿਹੜਾ ਹੈਗਾ ਆ ਵੀ ਪੰਚਾਇਤ ਕੱਲ ਨੂੰ ਜਿਹੜਾ ਆ ਕਿੱਥੋਂ ਖਰਚਾ ਕਰੂਗੀ, ਜਾਂ ਉਹਨਾਂ ਦੇ ਜਿਹੜੇ ਆਪ ਦੇ ਖਰਚੇ ਹੈਗੇ ਆ, ਕੋਈ ਸਫਾਈ ਕਰਾਉਣੀ ਹੈਗੀ ਆ, ਕੋਈ ਹੋਰ ਹੈਗੇ ਆ ਜੀ,
1: ਬਿਲਕੁਲ
0: ਉਹ ਕਿੱਥੋਂ। ਸੋ ਇਹਨਾਂ ਨੇ ਮਤਲਬ ਜਿਹੜਾ ਆ ਪੈਸਾ ਕਿਸੇ ਵੀ ਇੰਸਟੀਚਿਊਸ਼ਨ ਦੇ ਖਾਤੇ ਦੇ ਵਿੱਚ ਪੈਸਾ ਹੀ ਨੀ ਰਹਿਣ ਦਿੱਤਾ, ਤੇ ਫੇਰ ਹੁਣ ਪੈਸੇ ਬਾਕੀ ਸਰ ਜਿਹੜਾ ਹੈਗਾ ਆ ਜੇ ਪੈਨਸ਼ਨਰ ਨੂੰ ਪੈਨਸ਼ਨ ਦੇ ਰਹੇ ਹੈਗੇ ਆ ਜੀ ਬਹਾਨੇ ਦੇ ਨਾਲ ਜੀ,
1: ਤੇ
0: ਉਹ ਮੇਰੇ ਖਿਆਲ ਅੱਧੀ ਪੈਨਸ਼ਨ ਆ ਰਹੀ ਆ ਜੀ ਕਿਉਂਕਿ DA ਆ ਹੀ ਨੀ ਰਿਹਾ ਜੀ ਨਾਲ, ਉਹ ਪੈਨਸ਼ਨਰ ਬੈਂਕਾਂ ਵਾਲਿਆਂ ਨਾਲ ਜਾ ਕੇ ਲੜਦੇ ਪਏ ਆ ਵੀ ਮੈਨੂੰ ਤਾਂ 30,000 ਮਿਲਦਾ ਸੀ, ਮੈਨੂੰ ਤਾਂ 32,000 ਮਿਲਦਾ ਸੀ, ਹੁਣ ਜਿਹੜਾ 20,000 ਦੇ ਦਿੱਤਾ ਜੀ।
1: ਜੀ,
0: ਅਗਲੇ ਕਹਿੰਦੇ DA ਨਹੀਂ ਦਿੱਤਾ ਹੈਗਾ ਜੀ ਸਰਕਾਰ ਨੇ, ਉਹ ਪੈਨਸ਼ਨਰ ਆਪ ਸੋਚੀ ਪਏ ਹੈਗੇ ਵੀ ਸਾਨੂੰ DA ਕਿਸ ਰੂਪ ਚ ਇਹਨਾਂ ਨੇ ਦੇਣਾ ਜੀ।
1: ਬਿਲਕੁਲ ਹੈ ਜੀ,
0: ਜਿਹੜੇ ਵਰਕਿੰਗ ਕਲਾਸ ਹੈਗੀ ਆ ਉਹਨਾਂ ਦੇ ਤਾਂ ਪਾ ਦਿੰਦੇ PF ਦੇ ਵਿੱਚ ਪਾ ਦੇਣਗੇ ਜਾਂ ਪਿਛਲਾ ਜਾਂ ਇੱਦਾਂ ਕਰਕੇ ਜਾਂ ਕੈਸ਼ ਦੇਣਾ ਹੈਗਾ ਜੀ।
1: ਜੀ ਬਿਲਕੁਲ,
0: ਤੇ ਬਟ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਰਿਸਟੇਨ ਨਹੀਂ ਕੀਤਾ ਜਾ ਸਕਦਾ, ਹੁੰਦਾ ਪਤਾ ਨਹੀਂ ਸਰਕਾਰਾਂ ਦੀਆਂ ਕੀ ਸੋਚ ਹੈਗੀ ਆ ਜੀ, ਤੇ ਹਾਈ ਕੋਰਟ ਦੇ ਵਿੱਚ ਜਾਂਦੇ ਹੈਗੇ ਆ, ਤੇ ਹਾਈ ਕੋਰਟ ਦੇ ਵਿੱਚ ਜਿਹੜਾ ਆ ਹੁਣ ਤਾਂ ਸਰ ਹਾਈ ਕੋਰਟ ਵੀ ਫੈਡ ਅਪ ਹੋ ਗਈ ਹੈ ਇਹਨਾਂ ਤੋਂ, ਕਿਉਂਕਿ ਇਹਨਾਂ ਦਾ ਹਰ ਇੱਕ ਕੰਮ ਜਿਹੜਾ ਇਲੀਗਲ ਹੀ ਹੁੰਦਾ ਆ ਜੀ।
1: ਬਿਲਕੁਲ ਹੈ ਜੀ,
0: ਕੱਲ ਇਹਨਾਂ ਨੇ ਸਰ ਦੇਖੋ ਇੱਕ ਦਾਖਾ ਵਿਖੇ ਜਿਹੜਾ ਹੈਗਾ ਆ ਉਹ ਅਕਾਲੀ ਦਲ ਦਾ ਉਹ ਇੰਚਾਰਜ, ਹਾਂਜੀ ਉਹ ਹਲਕਾ ਇੰਚਾਰਜ ਜਿਹੜਾ ਹੈਗਾ ਸੀਗਾ ਉਹਨੂੰ ਮਤਲਬ ਇਹਨਾਂ ਨੇ ਉਹਦੇ ਤੇ ਕੇਸ ਬਣਾਇਆ, ਉਹਨੂੰ ਅਰੈਸਟ ਕੀਤਾ ਜੀ।
1: ਬਿਲਕੁਲ,
0: ਕੇਸ ਉਹਤੇ ਬਣਾਇਆ ਵੀ ਉਹਨੇ ਨਾਬਾਲਗ ਤੋਂ ਛੇੜਛਾੜ ਦਾ।
1: ਬਿਲਕੁਲ,
0: ਦੇਖੋ ਪੋਲੀਟੀਕਲ ਸੈਕਟਰ ਦੇ ਵਿੱਚ ਮੋਰਲ ਟਰਪੀਟਿਊਡ ਦਾ ਜਿਹੜਾ ਹੈਗਾ ਆ ਅਫੈਂਸ ਉਹਨੂੰ ਬੜਾ ਸੀਰੀਅਸਲੀ ਮੰਨਿਆ ਜਾ, ਵੈਸੇ ਵੀ ਸਮਾਜ ਦੇ ਵਿੱਚ ਅਫੈਂਸ ਵੀ ਸੀਰੀਅਸ ਹੈਗਾ, ਬਟ ਜਦੋਂ ਕੋਈ ਪੋਲੀਟੀਕਲ ਕਲਾਸ ਦਾ ਬੰਦਾ ਹੋਵੇ ਔਰ ਹੋਵੇ ਵੀ ਅਕਾਲੀ ਦਲ ਦਾ, ਅਕਾਲੀ ਦਲ ਦਾ ਜਿਹੜਾ ਸਰ ਕਿਸੇ ਟਾਈਮ ਤੇ ਮੈਨ ਆਫ ਕਰੈਕਟਰ ਇਹਨਾਂ ਨੂੰ ਮੰਨਿਆ ਜਾਂਦਾ ਸੀ ਜੀ।
1: ਬਿਲਕੁਲ,
0: ਉਹ ਦੇਖੋ ਉਹਦੇ ਤੇ ਕੇਸ ਦਰਜ ਕੀਤਾ, ਉਹ ਤੋਂ ਬਾਅਦ ਨਾਲ ਹੀ ਨਾਲ ਜਿਹੜਾ ਹੈਗਾ ਆ ਵੀ ਪੰਨੂ ਸਾਹਿਬ ਦੀ ਪ੍ਰੈਸ ਕਾਨਫਰੰਸ ਆ ਜਾਂਦੀ ਹੈਗੀ ਆ ਬਲਤੇਜ ਪੰਨੂ ਹੋਣਾਂ ਦੀ, ਉਹ ਤੋਂ ਉਹ ਬੜਾ ਆਪਣੇ ਆਪ ਨੂੰ ਵਿੱਚ ਜਿਹੜਾ ਹੈਗਾ ਆ ਇਸ ਚੀਜ਼ ਨੂੰ ਪ੍ਰਾਪਤੀ ਦੱਸਦੇ ਹੈਗੇ ਆ ਵੀ ਹਾਂ ਜੀ ਇਹ ਕੰਮ ਕੀਤਾ ਗਿਆ ਵੀ ਇੱਦਾਂ ਕਰਕੇ ਉਹਨੇ ਬੰਦੇ ਨੇ ਨਾਬਾਲਗ ਨਾਲ ਛੇੜਛਾੜ ਕੀਤੀ ਜੀ, ਤੇ ਉਹ ਐਲੀਗੇਸ਼ਨ ਲਾਏ ਜੀ। ਸ਼ਾਮ ਤੱਕ ਪਤਾ ਲੱਗਾ ਵੀ ਕੋਰਟ ਨੇ ਜਿਹੜੀ ਹੈਗੀ ਆ ਪ੍ਰੋਸੀਡਿੰਗ ਹੀ ਰੱਦ ਕਰ ਦਿੱਤੀ।
1: 2 ਘੰਟੇ ਨੀ ਖੜੀ ਜੀ ਕੋਰਟ ਚ, ਹਾਂਜੀ
0: 2 ਘੰਟੇ ਇੰਨੀ ਮਤਲਬ ਇਹਨਾਂ ਦੀ ਕਾਰਵਾਈ ਖੜੀ ਤੇ ਰਹਿਤਰ ਉਹਨਾਂ ਨੇ ਕਹਿਤਾ ਕਿ ਸੰਬੰਧਿਤ SHO DSP ਤੇ ਜਿਹੜਾ ਹੈਗਾ ਐਕਸ਼ਨ ਲਿਆ ਜਾਵੇ ਜੀ।
1: ਜੀ,
0: ਕੋਰਟ ਨੇ ਮਹਿਸੂਸ ਕੀਤਾ ਕਿ ਫਾਲਸ ਇੰਪਲੀਕੇਸ਼ਨ ਹੋਈ ਆ ਜੀ,
1: ਜੀ
0: ਤੁਸੀਂ ਕਿਉਂ ਇਹੋ ਜਿਹਾ ਕੰਮ ਕਰਦੇ ਹੈਗੇ ਜਿਹੜਾ ਤੁਹਾਨੂੰ ਜਿਹੜਾ ਆ ਕੋਰਟਾਂ ਵੀ ਜਿਹੜੀਆਂ ਉਹ ਵੀ ਮਹਿਸੂਸ ਕਰਨ ਲੱਗ ਪਈਆਂ ਹੈਗੀਆਂ ਵੀ ਸਰਕਾਰ ਜਿਹੜੀ ਆ ਉਹ ਧੱਕਾ ਕਰ ਰਹੀ ਹੈ ਜੀ।
1: ਪਰ ਸੈਣੀ ਸਾਹਿਬ ਇਹਦੇ ਵਿੱਚ ਹੈਰਾਨਗੀ ਦੀ ਇੱਕ ਗੱਲ ਹੋਰ ਹੈ ਕਿ ਛੋਟੇ ਬੱਚੇ, ਚਲੋ 14 ਕੇ 15 ਸਾਲ ਦੀ ਸੀ ਸ਼ਾਇਦ, ਮੈਂ ਗਲਤ ਨਹੀਂ ਤਾਂ, ਬੱਚੀ ਜਿਹਦੇ ਉਹ ਚਲੋ ਇਹਨਾਂ ਦੇ ਫੈਮਿਲੀ ਰਿਲੇਸ਼ਨ ਜਾਂ ਕਿੱਦਾਂ ਵੀ ਅੰਦਰ ਖਾਤੇ ਹੈਗੇ ਆ, ਤਾਂ ਜਿਹੜਾ ਪਹਿਲਾਂ ਉਹਨਾਂ ਦਾ ਫਾਦਰ ਹੈਗਾ ਉਹਨੇ ਕਿਤੇ ਬਗਲਾਇਆ ਹੋਊਗਾ ਬੱਚੇ ਨੂੰ ਭਾਈ ਇੱਦਾਂ ਕਹਿਣਾ ਉਦਾਂ ਕਹਿਣਾ, ਉਹ ਅਗਲੀ ਨੇ ਕਹਿ ਦਿੱਤਾ ਤੇ ਮੁੜ ਕੇ ਆਪਣੀ ਮਾਂ ਕੋਲ ਜਾ ਕੇ ਉਹ ਕਹਿੰਦੀ ਹੈ ਕਿ ਮੈਨੂੰ ਇੱਦਾਂ ਕਿਹਾ ਸੀ ਕਹਿਣ ਨੂੰ, ਹਨਾ, ਤੇ ਉੱਥੋਂ ਸਾਰੀ ਕਹਾਣੀ ਖੁੱਲ ਗਈ ਜੀ। ਪਰ ਉਹਦੇ ਉੱਤੇ ਹੈਰਾਨਗੀ ਹੁੰਦੀ ਕਿ ਸਾਡੇ ਕਰੈਕਟਰ ਜਿਹੜੇ ਨੇ ਇੰਨੇ ਡਿੱਗ ਗਏ ਕਿ ਇੱਕ ਸਿਆਸਤ ਕਰਨ ਦੇ ਲਈ ਉਹ ਬੱਚੀ ਦਾ ਜਿਹੜਾ ਫਿਊਚਰ ਹੀ ਖਰਾਬ ਕਰ ਦਈਏ ਜੀ, ਕਿਸੇ ਵੀ ਬੱਚੇ ਦਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਉਹ ਤਾਂ ਉਹ ਉਹਨਾਂ ਦਾ ਆਪਣਾ ਮੈਟਰੀਮੋਨੀਅਲ ਡਿਸਪਿਊਟ ਸੀਗਾ ਹਸਬੰਡ ਵਾਈਫ ਦਾ, ਹਸਬੰਡ ਨੇ ਜਿਹੜਾ ਹੈਗਾ ਆ ਉਹਨਾਂ ਦੀ ਆਪਣੀ ਲਿਟੀਗੇਸ਼ਨ ਵੀ ਚੱਲਦੀ ਸੀ, ਉਹਨੇ ਬੱਚੇ ਦੇ ਮਤਲਬ ਜਿਹੜਾ ਹੈਗਾ ਆ ਵੀ ਬੱਚੇ ਨੂੰ ਖਰਾ ਕੇ, ਹੋ ਸਕਦਾ ਪੋਲੀਟੀਕਲ ਬੰਦਾ ਜਿਹੜਾ ਆ ਕਦੀ ਕਿਸੇ ਦੀ ਮਦਦ ਵੀ ਕਰ ਦਿੰਦਾ ਹੈਗਾ ਤੇ ਬੰਦਾ ਸੋਚਦਾ ਹੈਗਾ ਵੀ ਹਾਂ ਜੀ ਇਹ ਬੰਦਾ ਇਹਨਾਂ ਦੇ ਨਾਲ ਤੁਰਦਾ ਹੈਗਾ ਮੈਂ ਇਹਨੂੰ ਪਿੱਛੇ ਹਟਾਵਾਂ।
1: ਬਿਲਕੁਲ,
0: ਸੋ ਬੈਲਾ ਫਾਈਟ ਹੁੰਦੀ ਆ, ਮੁੜ ਕੇ ਸਿਆਸਤਦਾਨ ਜਿਹੜੇ ਹੈਗੇ ਆ ਇਹੋ ਜਿਹੇ ਬੰਦੇ ਨੂੰ ਪੁੱਛ ਲੈਂਦੇ ਹੈਗੇ ਆ ਫਿਰ, ਹਾਂ ਜੀ ਆ ਜਾ ਵੀ ਤੂੰ ਅਸੀਂ ਤੇਰਾ ਕੰਮ ਕਰਵਾ ਕੇ ਦਿੰਦੇ ਹੈਗੇ ਆ, ਉਹਨਾਂ ਦਾ ਆਪਣਾ ਸਵਾਰਥ ਹੁੰਦਾ ਜੀ ਵਿੱਚ
1: ਜੀ।
0: ਪਰ ਸਵਾਲ ਇਹ ਹੈਗਾ ਨਾ ਕਿ ਤੁਸੀਂ ਇਨਸਾਨੀਅਤ ਕਿੱਥੇ
1: ਖੜੀ ਆ,
0: ਤੁਸੀਂ ਇਹੋ ਜਿਹੇ ਕੰਮ ਕਿਉਂ ਕਰਦੇ ਹੈਗੇ ਆ ਵੀ ਕੋਰਟਾਂ ਵੀ ਤੁਹਾਡੇ ਤੇ ਜਿਹੜਾ ਯਾਰ ਲਾਈ ਫੋਨ ਨਹੀਂ ਕਰਦੀਆਂ, ਵਿਸ਼ਵਾਸ ਨਹੀਂ ਕਰਦੀਆਂ ਜੀ।
1: ਜੀ ਬਿਲਕੁਲ ਹੈ ਜੀ।
0: ਸੋ ਇਸ ਕਰਕੇ ਤੇ ਅੱਜ ਜੋ ਮਿਊਨਸਪਲ ਕਮੇਟੀ ਤੁਸੀਂ ਹੁਣ ਦੇਖ ਹੀ ਲਿਆ ਜੀ, ਜਿਹੜੀਆਂ ਖਬਰਾਂ ਕਰਦੇ ਪਏ ਹੈਗੇ ਮਿਊਨਸਪਲ ਚੋਣਾਂ ਦੇ ਵਿੱਚ ਜਿਹੜਾ ਆ ਕਿੰਨੀਆਂ ਜਿਹੜੀਆਂ ਆ ਨੋਮੀਨੇਸ਼ਨ ਇਹਨਾਂ ਨੇ ਰੱਦ ਕੀਤੀਆਂ ਜੀ।
1: ਜੀ
0: ਸੋ ਅੱਛਾ, ਪਹਿਲਾਂ ਤਾਂ ਸਰ ਜਿਹੜਾ ਹੈਗਾ ਆ ਇਹ ਚੋਣਾਂ ਜਿਹੜੀਆਂ ਹੈਗੀਆਂ, ਚਾਹੇ ਦੇਖੋ ਔਜਲਾ ਸਾਹਿਬ ਨੇ ਵੀ ਕਮੈਂਟ ਕੀਤਾ ਹੈਗਾ ਆ ਜੀ ਵੀ 7 ਚੋਣਾਂ ਹੁੰਦੀਆਂ ਜੀ, ਹਾਂਜੀ
1: ਬਿਲਕੁਲ,
0: ਤੇ ਐਮ ਐਲ ਏ ਤੇ ਚੋਣਾਂ ਤੋਂ ਇਲਾਵਾ ਜਿਹੜੀਆਂ ਹੈਗੀਆਂ 7 ਚੋਣਾਂ ਹੋਰ ਫੇਸ ਕਰਨੀਆਂ ਪੈਂਦੀਆਂ,
1: ਕੋਈ ਕਮੇਟੀ
0: ਦੀਆਂ ਆ ਗਈਆਂ, ਕੋਈ ਪੰਚਾਇਤੀ ਆ ਗਈਆਂ,
1: ਏਦਾਂ ਦੀ ਕੋਈ ਮਤਲਬ ਕਿ ਜਿੱਦਾਂ ਤੁਸੀਂ ਪਹਿਲਾਂ ਐਨੀਮਲ ਦੀ ਗੱਲ ਕੀਤੀ ਹੈ ਕੋਈ ਬਿੱਲ ਆਉਣਾ ਚਾਹੀਦਾ, ਕੋਈ ਏਦਾਂ ਦਾ ਬਿੱਲ ਨਹੀਂ ਲਿਆਉਣਾ ਚਾਹੀਦਾ ਕਿ ਜਿਹੜੀਆਂ ਪੀ ਐਮ ਦੀਆਂ ਜਾਂ ਸੂਬਿਆਂ ਦੀਆਂ ਜਦੋਂ ਚੋਣਾਂ ਹੁੰਦੀਆਂ ਨੇ ਕਿ ਉਹਦੇ ਵਿੱਚ ਜਿਹੜਾ ਪੰਚਾਇਤਾਂ ਨੂੰ ਜਾਂ ਮਿਊਨਸੀਪਲ ਪਾਰਟੀਆਂ ਨੂੰ ਵੀ ਜਿਹੜਾ ਚੁਣ ਲਿਆ ਜਾਵੇ ਨਾਲ ਦੀ ਨਾਲ, ਕਿਸੇ ਨੂੰ ਪਤਾ ਹੀ ਨਾ ਲੱਗੇ ਉਹ ਇੱਕੋ ਬੰਦਾ, ਜਿੱਦਾਂ ਹੁਣ ਅਮਰੀਕਾ ਦੇ ਵਿੱਚ ਜਾਂ ਸਾਡੇ ਮੁਲਕਾਂ 'ਚ ਚੋਣਾਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਇਹ ਸਿਸਟਮ ਹੈਗਾ ਕਿ ਇੱਕੋ ਵਾਰ ਹੀ ਬੰਦੇ ਦਾ ਨਾ ਤਾਂ ਸਮਾਂ ਖਰਾਬ ਹੁੰਦਾ ਹੈ ਅਤੇ ਨਾ ਹੀ ਜਿਹੜੀਆਂ ਹਰ 3 ਮਹੀਨੇ ਬਾਅਦ 6 ਮਹੀਨੇ ਬਾਅਦ ਕੋਈ ਨਾ ਕੋਈ ਚੋਣ ਤੁਰੀ ਰਹਿੰਦੀ ਹੈ ਜੀ।
0: ਦੇਖੋ ਇਸ ਵੇਲੇ ਕਹਿੰਦੇ ਆ ਜਿਹੜੇ ਤੁਸੀਂ ਬੋਲ ਰਹੇ ਭਾਜਪਾ ਦੀ ਬੋਲੀ ਆ ਜੀ।
1: ਅੱਛਾ ਜੀ,
0: ਇਹ ਮੋਦੀ ਸਾਹਿਬ ਦਾ ਡ੍ਰੀਮ ਪ੍ਰੋਜੈਕਟ ਆ ਕਿ ਹਾਂਜੀ ਐਮ ਐਲ ਏ ਤੇ ਐਮ ਪੀ ਦੀਆਂ ਚੋਣਾਂ ਇੱਕੋ ਟਾਈਮ ਤੇ ਹੋ ਜਾਣਗੀਆਂ, ਸਟੇਟ ਦੀਆਂ ਸਰਕਾਰਾਂ ਵੀ ਉਸੇ ਵੇਲੇ ਚੁਣੀਆਂ ਜਾਣ ਤੇ ਨਾਲ ਸੈਂਟਰ ਸਰਕਾਰ ਵੀ ਉਸੇ ਵੇਲੇ ਚੁਣੀ ਜਾਵੇ ਜੀ।
1: ਜੀ ਮਤਲਬ ਕਿ ਲੋਕ ਵੀ ਕਹਿੰਦੇ ਅਸੀਂ ਵਿਹਲੇ ਨਾ ਹੋਏ, ਲੱਗੇ ਰਹੀਏ ਚੋਣ ਆਈ ਮੇਲਾ ਲੱਗਿਆ ਰਹੇ ਨਾ ਜੀ।
0: ਭਾਰਤ ਸਾਹਿਬ ਕੀ ਦੱਸੀਏ ਤੁਹਾਨੂੰ, ਸਾਡੇ ਦੁੱਖ ਹੈਗੇ ਅਲੱਗ ਹੋਰ ਤਰ੍ਹਾਂ ਦੇ ਜੀ। ਤੁਸੀਂ ਇਹ ਦੇਖੋ
1: ਨਹੀਂ ਦੇਖੋ ਬਿਜਲੀ ਸੈਣੀ ਸਾਹਿਬ, ਮਾਨ ਸਾਹਿਬ ਇੱਥੋਂ ਫਿਨਲੈਂਡ ਤੋਂ ਆਈਡੀਆ ਲੈ ਕੇ ਤਾਂ ਪਿੰਡ ਦੇ ਵਿੱਚ ਬਿਜਲੀ ਅੰਡਰਗਰਾਉਂਡ ਕਰਾ ਦਿੱਤੀ ਹੈ ਜੀ, ਉੱਥੇ ਕਿਹੜਾ ਠੰਡ ਪੈਂਦੀ ਬਰਫਾਂ ਪੈਂਦੀਆਂ।
0: ਚਲੋ ਕੁਛ ਤਾਂ ਕਰਨ ਜੀ, ਪੋਜ਼ਿਟਿਵ ਤਾਂ ਹੋ ਰਿਹਾ ਜੀ।
1: ਜੀ
0: ਭਾਰਤ ਸਾਹਿਬ ਮੈਂ ਦੇਖੋ ਚੋਣਾਂ ਦੀ ਕੀ ਵਕਾਲਤ ਕਿਉਂ ਕਰਦਾ ਹੈਗਾ ਜੀ।
1: ਜੀ
0: 5 ਸਟੇਟਾਂ ਦੇ ਸੀ ਸਰ ਇੱਥੇ ਇਲੈਕਸ਼ਨ,
1: ਹਾਂਜੀ,
0: ਨਾ ਤਾਂ ਸਾਨੂੰ ਪੈਟਰੋਲ ਪਤਾ ਲੱਗਿਆ, ਜੰਗ ਲੱਗੀ ਰਹੀ ਤੇ ਲੱਗੀ ਰਹੀ, ਨਾ ਸਾਨੂੰ ਪੈਟਰੋਲ ਦੀ ਕਮੀ ਮਹਿਸੂਸ ਹੋਈ, ਨਾ ਪੈਟਰੋਲ ਦਾ ਰੇਟ ਕੋਈ ਵੇਰੀ ਕੀਤਾ, ਨਾ ਸਾਨੂੰ ਕੁਕਿੰਗ ਗੈਸ ਦੀ ਕਮੀ ਕੋਈ ਪੇਸ਼ ਮਤਲਬ ਜਿਹੜੀ ਹੈਗੀ ਫੇਸ ਕਰਨੀ ਪਈ। ਇੱਥੇ ਤੱਕ ਚੋਣ ਜਿੱਤ ਕੇ ਉਹਦੀ ਸੈਲੀਬ੍ਰੇਸ਼ਨ ਵੀ ਕਰ ਲਈ ਉਦੋਂ ਤੱਕ ਵੀ ਸਾਨੂੰ ਮਤਲਬ ਕੋਈ ਚਿੰਤਾ ਨਹੀਂ ਸੀ,
1: ਕੋਈ ਚਿੰਤਾ ਨਹੀਂ,
0: ਬਟ ਜਿੱਦਾਂ ਹੀ ਉਹ ਓਵਰ ਹੋਇਆ ਕੰਮ ਤੇ ਨਾਲ ਹੀ ਜਿਹੜਾ ਹੈਗਾ ਆ ਦੇਸ਼ ਖਤਰੇ ਚ ਹੋ ਗਿਆ ਜੀ।
1: 3 ਰੁਪਏ,
0: ਹਾਂਜੀ ਪਹਿਲਾਂ 3 ਰੁਪਏ 4 ਰੁਪਏ ਬਣਾਇਆ ਜੀ। ਅੱਛਾ ਦੇਖੋ ਮਜੇ ਦੀ ਗੱਲ ਇਹ ਹੈਗੀ ਆ ਕਿ ਸਟੇਟ ਇਸ ਚੀਜ਼ ਨੂੰ ਕੰਡੈਮ ਕਰਦੀ ਆ ਸਾਡੀ, ਬਟ ਐਟ ਦਾ ਸੇਮ ਟਾਈਮ ਉਸੇ ਰੇਸ਼ੋ ਦੇ ਵਿੱਚ ਆਪਣਾ ਨਾਲ ਟੈਕਸ ਵੀ ਵਧਾ ਦਿੰਦੀ ਆ ਵੀ ਤੁਸੀਂ ਆਪਣਾ ਟੈਕਸ 50% ਛੱਡ ਦਿਓ ਜੀ,
1: ਉਹ
0: 3 ਰੁਪਏ ਵਧਾਉਂਦੇ ਆ ਤੇ ਇੱਥੇ 5 ਰੁਪਏ ਵੱਧ ਜਾਂਦਾ ਜੀ।
1: ਅਮਰੀਕਾ ਦੇ ਟਰੰਪ ਸਾਹਿਬ ਨੇ ਇਹ ਚੀਜ਼ ਕੀਤੀ, ਫੈਡਰਲ ਦਾ ਜਿਹੜਾ ਟੈਕਸ ਲਾਉਂਦੇ ਉਹ ਕਹਿੰਦੇ ਭਾਈ ਜਿੰਨਾ ਚਿਰ ਇਹ ਪ੍ਰੋਬਲਮ ਹੈਗੀ ਆ ਉਹ ਅਸੀਂ ਟੈਕਸ ਘਟਾ ਰਹੇ ਆ।
0: ਬਿਲਕੁਲ ਸਰ, ਇਹਨਾਂ ਨੂੰ ਵੀ ਤਾਂ ਚਾਹੀਦਾ ਹੈਗਾ ਸੀ ਨਾ, ਮੰਨ ਲਓ ਹੈਗਾ ਤੁਸੀਂ ਸੈਂਟਰ ਦੇ ਉੱਤੇ ਗੱਲ ਕਰ ਦਿੰਦੇ ਹੈਗੇ ਆ, ਮਾਨ ਸਾਹਿਬ ਵੀ ਅੱਜ ਲੱਗੇ ਸੀ ਕਰਨ ਪਏ, ਹੁਣ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਜੰਗ ਦੇ ਖਾਤੇ ਚ ਪਾਉਣਗੇ।
1: ਜੀ
0: ਤੁਸੀਂ ਜਿਹੜਾ ਹੈਗਾ ਏ ਤੇ ਉਹਨਾਂ ਨੇ 3 ਰੁਪਏ ਵਧਾਇਆ ਤੇ ਤੁਸੀਂ ਇੱਥੇ 5 ਰੁਪਏ ਕਿਉਂ ਵਧਾਤਾ ਜੀ, ਮਤਲਬ 5 ਰੁਪਏ ਕਿਉਂ ਹੋਇਆ, 2 ਰੁਪਏ ਤੁਸੀਂ ਕਿਉਂ ਆਪਣੇ ਵਧਾਏ।
1: ਇੱਕ ਸੋਚਣ ਦੀ ਗੱਲ ਆ, ਸਾਡੇ ਨਾ ਇੱਥੇ ਜਿਹੜਾ ਪਹਿਲਾਂ ਐਕਸ ਪੀ ਐਮ ਸੀਗਾ ਨਾ ਉਹਦੇ ਇੱਕ ਰੀਲ ਜੀ ਉਹਦੀ ਚੱਲੀ ਇੱਥੇ ਸਾਡੇ ਮੁਲਕਾਂ ਦੇ ਵਿੱਚ, ਉਹਨੇ ਗੱਲ ਤਾਂ ਸਹੀ ਕਹੀ ਪਈ ਮਤਲਬ ਕਿ ਜੋ ਪ੍ਰਾਈਸ ਵਧਾ ਰਹੇ ਨੇ ਸਾਰਾ ਕੁਝ ਕਰ ਰਹੇ ਨੇ, ਮਤਲਬ ਕਿ ਇਹਦਾ ਪ੍ਰੋਫਿਟ ਤਾਂ ਜਿਹੜੀਆਂ ਸਰਕਾਰਾਂ ਲੈਂਦੀਆਂ ਨੇ ਨਾ, ਫੈਡਰਲ ਢਾਂਚਾ ਲੈ ਰਿਹਾ ਹੈ ਕਿਉਂਕਿ ਪ੍ਰੋਫਿਟ ਤਾਂ ਉਹਨੂੰ ਹੀ ਜਿਹੜਾ ਉਹ ਚਾਹੇ ਟੈਕਸ ਉੱਪਰ ਲਾ ਰਹੇ ਨੇ ਜਾਂ ਪ੍ਰਾਈਸ ਵਧਾ ਰਹੇ ਨੇ, ਕਿਉਂਕਿ ਉਹ ਤਾਂ ਸਾਰੀਆਂ ਸਰਕਾਰੀ ਕੰਪਨੀਆਂ ਨੇ ਨਾ ਜਾਂ ਪੈਟਰੋਲੀਅਮ ਦੀਆਂ ਜਿੰਨੀਆਂ ਵੀ ਨੇ, ਤਾਂ ਫਾਇਦਾ ਤਾਂ ਉਹਨਾਂ ਨੂੰ ਹੀ ਹੋ ਰਿਹਾ ਨਾ, ਖਜ਼ਾਨਾ ਤਾਂ ਉਹਨਾਂ ਦਾ ਭਰ ਰਿਹਾ ਨਾ ਜਨਤਾ ਦੀ ਲੁੱਟ ਕਰਕੇ। ਤਾਂ ਉਹਦੇ ਵਿੱਚ ਦੇਖੋ ਕਿ ਜਿੱਦਾਂ ਹੁਣ ਆਪਣੇ ਵੀ ਦਾਅਵਾ ਕਰਦੇ ਜਾਂ ਹਰ ਮੁਲਕ ਦੇ ਕੋਲ ਆਪਣਾ ਇੱਕ ਸਟਾਕ ਹੁੰਦਾ 3 ਮਹੀਨਿਆਂ ਦਾ 6 ਮਹੀਨਿਆਂ ਦਾ, ਚਾਹੇ ਰਾਸ਼ਨ ਹੈ ਚਾਹੇ ਪੈਟਰੋਲੀਅਮ ਹੈ ਚਾਹੇ ਗੈਸ ਆ, ਉਹ 3 ਮਹੀਨਿਆਂ ਦਾ ਤਾਂ ਘੱਟੋ ਘੱਟ ਉਸੇ ਪ੍ਰਾਈਸ ਦੇ ਉੱਤੇ ਚਲਾਓ ਤੁਸੀਂ ਯਾਰ, ਉਹ ਕਿਹੜਾ ਤੁਸੀਂ ਅੱਜ ਖਰੀਦਿਆ ਹੈ, ਉਹ ਤਾਂ 6 ਮਹੀਨੇ ਪਹਿਲਾਂ ਦਾ ਖਰੀਦਿਆ ਪਿਆ ਆ।
0: ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਭਾਰਤ ਸਾਹਿਬ, ਇਹਨਾਂ ਨੇ ਤਾਂ ਜਿਹੜਾ ਆ ਜਦੋਂ ਇਹ ਲਾ ਬਣਾਇਆ ਸੀ ਨਾ, ਰਸਤੇ ਤਾਂ ਮਨਮੋਹਨ ਸਿੰਘ ਜੀ ਦੱਸ ਕੇ ਗਿਆ ਇਹਨਾਂ ਨੂੰ
1: ਜੀ,
0: ਹਾਂਜੀ ਓਹਨੇ ਇਹ ਕੀਤਾ ਸੀਗਾ ਕਿ ਇਹ ਜਿਹੜਾ ਆ ਪ੍ਰਾਈਜ਼ ਦਾ ਜਿਹੜਾ ਆ ਉਹ ਕੰਪਨੀਆਂ ਤੇ ਛੱਡ ਦਿੱਤਾ ਜਾਊਗਾ ਕਿ ਜਿਸ ਰੇਟ ਤੇ ਆਉਂਦਾ ਹੈਗਾ ਉਸ ਰੇਟ ਤੇ ਸਟੇਟ ਤੇ ਸੈਂਟਰ ਆਪਣਾ ਸਿਰਫ ਟੈਕਸ ਕਲੈਕਟ ਕਰਨਗੇ
1: ਜੀ,
0: ਰੇਟ ਉਹ ਕੰਪਨੀਆਂ ਤੈਅ ਕਰਨਗੀਆਂ।
1: ਜਿੱਦਾਂ ਗੋਲਡ ਦੇ ਨਾਲ ਮਿਲਾ ਦਿੱਤਾ ਜੀ ਸ਼ੇਅਰ ਬਾਜ਼ਾਰ ਦੇ ਵਿੱਚ ਉਹ ਜੀ ਆਪਣਾ,
0: ਹਾਂਜੀ ਜੇ ਇੰਟਰਨੈਸ਼ਨਲ ਮਾਰਕੀਟ ਚ ਵੱਧ ਤੇ ਮਿਲੂਗਾ ਤੇ ਉਹ ਵੱਧ ਲੈ ਲੈਣਗੇ, ਜੇ ਘੱਟ ਤੇ ਮਿਲੂਗਾ ਤੇ ਘੱਟ ਲੈ ਲੈਣਗੇ ਜੀ।
1: ਜੀ
0: ਤੁਸੀਂ ਦੇਖੋ ਮਜ਼ੇ ਦੀ ਗੱਲ ਕਿਹੜੀ ਆ, ਅੰਕੜੇ ਇਹ ਦੱਸਦੇ ਹੈਗੇ ਆ ਕਿ ਪਿੱਛੇ ਜਦੋਂ ਆ ਤੇਲ ਦਾ ਰੇਟ $40 ਪਰ ਬੈਰਲ ਸੀਗਾ ਜਾਂ ਮਤਲਬ $50 $60 ਤੱਕ ਵੀ ਰਿਹਾ
1: ਜੀ,
0: ਉਹਨਾਂ ਦਿਨਾਂ ਦੇ ਵਿੱਚ 30 ਲੱਖ ਕਰੋੜ ਰੁਪਇਆ ਸਰਕਾਰ ਨੇ ਸੈਂਟਰ ਨੇ ਕਮਾਇਆ ਜੀ ਇਹਨਾਂ ਕੰਪਨੀਆਂ ਦੇ ਥਰੂ।
1: ਬਿਲਕੁਲ,
0: ਉਹ ਪੈਸਾ ਜਿਹੜਾ ਹੈਗਾ ਡਿਸਟ੍ਰੀਬਿਊਟ ਕਰਨਾ ਸੀ ਕੰਜ਼ਿਊਮਰ ਚ
1: ਜੀ,
0: ਉਦੋਂ ਤਾਂ ਉਹ ਤਾਂ ਮੁੜ ਕੇ ਦਿੱਤਾ ਨੀ ਕੰਜ਼ਿਊਮਰ ਨੂੰ ਜੀ, ਕੰਜ਼ਿਊਮਰ ਨੂੰ ਤਾਂ ਤੇਲ ਉਹੀ 90 ਤੋਂ 100 ਦੇ ਵਿਚ ਵਿਚ ਆਇਆ ਜੀ।
1: ਬਿਲਕੁਲ ਹੈ ਜੀ,
0: ਤੇ ਜਿੱਦਣ ਜਿਹੜਾ ਹੈਗਾ ਆ ਉੱਥੇ ਵੱਧ ਗਿਆ ਹੈਗਾ ਰੇਟ ਤੇ ਇੱਥੇ ਫਟਾਫਟ ਵਧਾਤੇ ਜੀ,
1: ਵਧਾਤੇ ਜੀ।
0: ਸੋ ਇਸ ਕਰਕੇ ਜਿਹੜਾ ਆ ਜੀ ਇੱਥੇ ਸਾਡੀ ਲੁੱਟ ਤਾਂ ਜਿਹੜੀ ਹੋਣੀ ਤੈਅ ਆ ਜੀ, ਅਸੀਂ ਤਾਂ ਕਹਿੰਦੇ ਆ ਕੋਈ 2-4 ਰਾਜਾਂ ਤੇ ਚੋਣ ਹੋਰ ਆ ਜਾਂਦੀ ਕਿਤੇ ਬੀਜੇਪੀ ਦੀ ਸਰਕਾਰ ਉੱਥੇ ਜਿਹੜੀ ਹੈਗੀ ਬਣਨ ਦੀ ਖੁਸ਼ੀ ਦੇ ਵਿਚ ਜਾਂ ਉਹਨੂੰ ਬਣਾਉਣ ਦੇ ਸਟਰਗਲ ਦੇ ਵਿਚ ਹੋ ਸਕਦਾ ਹੈਗਾ ਵੀ ਮਹੀਨਾ ਵਧੀਆ ਤਰੀਕੇ ਨਾਲ ਗੈਸ ਵੀ ਮਿਲ ਜਾਂਦੀ ਤੇ ਪੈਟਰੋਲ ਵੀ ਮਿਲ ਜਾਂਦਾ ਜੀ।
1: ਬਿਲਕੁਲ,
0: ਉਧਰੋਂ ਬਿਜਾਈ ਦਾ ਸੀਜ਼ਨ ਹੈਗਾ ਆ ਜੀ, ਝੋਨੇ ਦਾ ਸੀਜ਼ਨ ਆ ਜੀ, ਟਰੈਕਟਰਾਂ ਵਿਚ ਤੇਲ ਵੀ ਚਾਹੀਦਾ ਹੈਗਾ ਆ, ਇੰਜਣਾਂ ਨੂੰ ਵੀ ਤੇਲ ਚਾਹੀਦਾ ਡੀਜ਼ਲ ਹੈ ਜੀ, ਤੇ ਉਧਰੋਂ ਤੇਲ ਦਾ ਜਿਹੜਾ ਹੈਗਾ ਆ ਹੁਣ ਕਈ ਪੰਪਾਂ ਨੇ ਤਾਂ ਜੀ ਚੰਡੀਗੜ੍ਹ ਦੇ ਕਈ ਪੰਪਾਂ ਨੇ ਤਾਂ ਬੋਰਡ ਲਾ ਤੇ ਜੀ, ਟੂ ਵੀਲਰ ਨੂੰ 500 ਰੁਪਏ ਦਾ ਪੈਟਰੋਲ ਮਿਲੂਗਾ ਤੇ ਵਹੀਕਲ ਨੂੰ 1500, ਫੋਰ ਵੀਲਰ ਨੂੰ ਜਿਹੜਾ ਹੈਗਾ ਆ 1500 ਤਾਂ ਮਿਲੂਗਾ, ਇਹ ਤੋਂ ਜਿਆਦਾ ਨੀ ਮਿਲੂਗਾ ਜੀ।
1: ਬਿਲਕੁਲ,
0: ਬਾਕੀ ਕਈ ਸਟੇਟਾਂ ਦੇ ਵਿਚ ਤਾਂ ਦੱਸਦੇ ਆ ਕਿ ਪੰਪ ਡਰਾਈ ਹੋ ਗਏ ਜੀ, ਸੋ ਇਸ ਕਰਕੇ ਇੱਥੇ ਪੈਨਿਕ ਸਿਚੁਏਸ਼ਨ ਬਣਨ ਵਾਲੀ ਆ ਜੀ, ਤੇ ਸਰਕਾਰਾਂ ਮੌਜ ਦੇ ਵਿਚ ਆ ਜੀ। ਮਾਨ ਸਾਹਿਬ ਸਾਡੇ ਪਟਨਾ ਸਾਹਿਬ ਜਾ ਕੇ ਆਏ ਆ, ਉੱਥੇ ਜਾ ਕੇ ਨਸੀਹਤਾਂ ਦੇ ਕੇ ਆਏ ਆ, ਕਹਿੰਦੇ ਵੀ ਜਿੱਦਾਂ ਦਾ ਅਸੀਂ ਕਾਨੂੰਨ ਬਣਾਇਆ ਨਾ ਉਦਾਂ ਦਾ ਤੁਸੀਂ ਵੀ ਬਣਾਓ।
1: ਕਿਆ ਬਾਤ ਹੈ ਜੀ,
0: ਅਸੀਂ ਏਡਾ ਵਧੀਆ ਕਾਨੂੰਨ ਬਣਾਇਆ ਹੈਗਾ, ਏਡਾ ਸਖ਼ਤ ਕਾਨੂੰਨ ਬਣਾਇਆ ਜੀ, ਉਹ ਆਪਣੇ ਆਪ ਨੂੰ ਸਿੱਖਿਆਜ਼ਮ ਦਾ ਲੰਬੜਦਾਰ ਬਣਾਈ ਫਿਰਦੇ ਆ ਜੀ, ਤੇ ਉਧਰੋਂ ਇੱਥੇ ਜਿਹੜਾ ਹੈਗਾ ਆ ਜਥੇਦਾਰ ਸਾਹਿਬ ਜਿਹੜੇ ਆ ਪੈਰਲ ਕੰਪੇਨ ਚਲਾ ਰਹੇ ਹੈਗੇ ਆ ਜੀ, ਇਹਦੇ ਵਿਚ ਪਾਈ ਆ
1: 15 ਦਿਨ
0: ਮਾਨ ਸਾਹਿਬ ਨੇ ਤਾਂ ਵਾਕਈ ਜਿਹੜਾ ਹੈਗਾ ਉਹ ਦਾਵਾ ਕਰਦੇ ਪਏ, ਮਾਨ ਸਾਹਿਬ ਨੇ ਕਾਨੂੰਨ ਪੜਿਆ ਹੀ ਨੀਗਾ, ਔਰ ਜੋ ਉਹ ਕਾਨੂੰਨ ਦੀ ਵਿਆਖਿਆ ਉੱਥੇ ਕਰਦੇ ਹੈਗੇ ਬਾਹਰ ਜਾ ਕੇ ਬਈ ਜੇ ਮਾਨਸਿਕ ਰੋਗੀ ਆ ਸਰ, ਉਹਦੇ ਕਾਨੂੰਨ ਚ ਲਿਖਿਆ ਕਿਤੇ ਨੀਗਾ, ਪਤਾ ਨੀ ਇਹਨਾਂ ਨੂੰ ਕੀ ਪੜ੍ਹਾ ਤਾ ਕਿਸੇ ਨੇ ਜਾਂ ਕੀ ਉਦਾਂ ਹੀ ਸੁਣਾ ਤਾ ਜੀ।
1: ਬਿਲਕੁਲ,
0: ਤੇ ਨਾ ਉਹ ਪੜ੍ਹ ਕੇ ਰਾਜੀ ਹੈਗੇ ਆ ਜੀ, ਤੇ ਉਹ ਜਿਹੜੀ ਚੀਜ਼ ਜਿਹੜੀ ਹੈਗੀ ਆ ਜੀ, ਅਤੇ ਹੁਣ ਵੱਡੀ ਗੱਲ ਤੇ ਹੈਗੀ ਆ ਉਹ ਸਾਰੇ ਕਹੀ ਜਾਂਦੇ, ਇੱਕ ਜਿਹੜਾ ਗਿਆਨੀ ਰਘਵੀਰ ਸਿੰਘ ਤੇ ਮਾਨ ਸਾਹਿਬ, ਦੋ ਜਾਣੇ ਇਹ ਕਹੀ ਜਾਂਦੇ ਜੀ ਵੀ ਇੱਕ ਪਰਿਵਾਰ ਨੂੰ ਪਸੰਦ ਨੀ ਬਾਕੀ ਸਾਰਾ ਪੰਥ ਨੂੰ ਪਸੰਦ ਹੈਗਾ, ਉਧਰੋਂ ਜਥੇਦਾਰ ਸਾਹਿਬ ਕਹਿੰਦੇ ਆ ਪੰਥ ਮਨਜ਼ੂਰ ਨੀ ਕਰੂਗਾ ਕਾਨੂੰਨ, ਹੁਣ ਪੰਥ ਕੌਣ ਆ ਇਹ ਸਾਨੂੰ ਨੀ ਪਤਾ ਜੀ। ਉਧਰ ਦੇਖੋ ਕੌਮ ਦੇ ਵਿਚ ਪਾੜਾ ਤਾਂ ਪੈ ਗਿਆ ਨਾ ਜੀ,
1: ਹੁਣ
0: ਦਲ ਖਾਲਸਾ ਜਿਹੜਾ ਹੈਗਾ ਆ, ਦਲ ਖਾਲਸਾ ਜਿਹੜਾ ਆ ਸਰ ਉਹ ਤਾਂ ਨੀ ਨਾ ਸੁਖਬੀਰ ਬਾਦਲ ਹੋਣਾ ਨਾ ਸੈਪਟ ਨਾਰਾਇਣ ਸਿੰਘ ਚੌੜੇ ਨੇ ਗੋਲੀ ਚਲਾਈ ਆ ਉਸ ਤੇ, ਉਹਨਾਂ ਦਾ ਮਤ ਇਹ ਹੈਗਾ ਵੀ ਭਾਈ ਇਹ ਕਾਨੂੰਨ ਰੱਦ ਕਰੋ, ਇਹ ਵੀ ਰੱਦ ਕਰੋ ਜਿਹੜਾ ਬਾਦਲ ਸਾਹਿਬ ਨੇ 2008 ਵਾਲਾ ਬਣਾਇਆ ਸੀ ਉਹ ਵੀ ਰੱਦ ਕਰੋ, ਇਹਦੇ ਵਿਚ ਸਰਕਾਰਾਂ ਦੀ ਕੋਈ ਇੰਟਰਫੇਰੈਂਸ ਹੋਣੀ ਹੀ ਨੀ ਚਾਹੀਦੀ।
1: ਨਾਲੇ ਪਾਠੀ ਸਿੰਘ ਵੀ ਕਹਿ ਲੋ ਕਿ ਆਮ ਜਿਹੜੇ ਗੁਰੂ ਘਰਾਂ ਚ ਪਾਠੀ ਸਿੰਘ ਨੇ ਉਹ ਵੀ ਤਾਂ ਇਹ ਚੀਜ਼ ਨੂੰ ਸਮਝਦੇ ਆ, ਜਾਂ ਬਾਹਰ ਬੈਠੇ ਜਿਹੜੇ ਲੋਕ ਨੇ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਉਹ ਵੀ ਤਾਂ ਇਹ ਚੀਜ਼ ਨੂੰ ਸਮਝਦੀਆਂ ਹੀ ਨੇ ਨਾ, ਉਹ ਥੋੜੀ ਹਰ ਕੋਈ ਥੋੜੀ ਨਾ ਅਕਾਲੀ ਦਲ ਦੇ ਨਾਲ ਜਾਂ ਬਾਦਲ ਪਰਿਵਾਰ ਨਾਲ ਹੀ ਜੁੜਿਆ ਹੋਇਆ, ਕੋਈ ਕਾਂਗਰਸ ਦੇ ਨਾਲ ਵੀ ਆ, ਕੋਈ ਬੀਜੇਪੀ ਦੇ ਨਾਲ ਵੀ ਆ, ਕੋਈ ਆਮ ਆਦਮੀ ਪਾਰਟੀ ਨਾਲ ਵੀ।
0: ਭਾਰੇ ਸਾਹਿਬ ਤੁਸੀਂ ਬੈਠੇ ਫਿਨਲੈਂਡ
1: ਜੀ,
0: ਮੈਂ ਬੈਠਾ ਇੰਡੀਆ
1: ਜੀ,
0: ਮੈਂ ਤਾਂ ਇਹ ਦੇਖ ਕੇ ਹੈਰਾਨ ਹੈਗਾ ਆ ਕਿ ਸੁਰਜੀਤ ਸਿੰਘ ਰੱਖੜੇ ਵਰਗੇ ਸਿਆਸਤਦਾਨ ਜਿਹੜੇ ਹੈਗੇ ਆ ਜਿਹੜੇ ਆਪਣੇ ਆਪ ਨੂੰ ਅੰਮ੍ਰਿਤਧਾਰੀ ਕਹਾਉਂਦੇ ਆ
1: ਜੀ,
0: ਤੇ ਗੁਰੂ ਦੇ ਕਹਿੰਦੇ ਹੈਗੇ ਆ ਅਸੀਂ ਮਤਲਬ ਉਹ ਗੁਰੂ ਨੂੰ ਸਮਰਪਿਤ ਆ
1: ਜੀ,
0: ਉਹ ਭੰਗੜਾ ਪਾਈ ਜਾਂਦੇ ਹੈਗੇ ਆ, ਉਹਨਾਂ ਨੇ ਤਾਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਇਸੇ ਕਰਕੇ ਵੀ ਭਾਈ ਇਹਨਾਂ ਨੇ ਜੋ ਕਰ ਦਿੱਤਾ ਤੇ ਫੇਰ ਅਗਲੇ ਬੰਦੇ ਨੂੰ ਵੀ ਲੱਗਣ ਲੱਗ ਪੈਂਦਾ ਕਿ ਅਮੀ ਖੁਦਾ ਹੋ ਹੈ ਜੀ।
1: ਨਾਲੇ ਜਦੋਂ ਨਾ ਚਲੋ ਜਵਾਨੀ ਦੇ ਵਿੱਚ ਕੁਝ ਗਲਤੀਆਂ ਜਾਂ ਸਮੇਂ ਦੇ ਉੱਤੇ ਕੁਝ ਗਲਤੀਆਂ ਹੁੰਦੀਆਂ ਨੇ ਨਾ, ਉਹਨਾਂ ਤੋਂ ਪੜਦਾ ਪਿਆ ਰਵੇ ਤਾਂ ਚੰਗਾ ਹੁੰਦਾ ਹੈ। ਪਰ ਆਹ ਜਿਹੜੀਆਂ ਉਮਰਾਂ ਇਹਨਾਂ ਦੀਆਂ ਹੋ ਚੁੱਕੀਆਂ ਨੇ, ਜੋ ਇਹ ਚੀਜ਼ਾਂ ਕਰ ਰਹੇ ਨੇ ਨਾ, ਉਹ ਪੜਦੇ ਆਪਣੇ ਆਪ ਹੀ, ਕੋਈ ਹੋਰ ਕੋਈ ਕਸੂਰਵਾਦ ਵਾਰ ਨਹੀਂ ਗਾ। ਜੇ ਕੋਈ ਉਹ ਗੱਲ ਫਿਰ ਕਰਦੇ ਆ ਤਾਂ ਫਿਰ ਅਸਲ ਦੇ ਵਿੱਚ ਇਹਨਾਂ ਦੇ ਕਿਰਦਾਰ ਸ਼ੁਰੂ ਤੋਂ ਹੀ ਇੱਦਾਂ ਦੇ ਰਹੇ ਨੇ ਇਹਨਾਂ ਲੋਕਾਂ ਦੇ ਜੀ।
0: ਸਰ ਜਦੋਂ ਕੁਰਸੀ ਤੇ ਬੰਦਾ ਬਹਿ ਜਾਂਦਾ ਨਾ, ਉਹ ਕਈ ਵਾਰੀ ਤਾਂ ਉਹਨੂੰ ਸੋਚ ਆ ਜਾਂਦੀ ਦਿਮਾਗ ਦੇ ਵਿੱਚ, ਯਾਰ ਲੋਕੀ ਕਿਤੇ ਐਵੇਂ ਭਰਮ ਚ ਆ ਕਿਤੇ ਮੈਂ ਹੀ ਰੱਬ ਤਾਂ ਨੀਗਾ।
1: ਬਿਲਕੁਲ
0: ਹਾਂਜੀ, ਉਹ ਇਸ ਕਰਕੇ ਜਿਹੜਾ ਹੈਗਾ ਆ, ਕਿਉਂਕਿ ਜਦ ਨਾ ਕੋਈ ਟੋਕਣ ਵਾਲਾ, ਨਾ ਕੋਈ ਰੋਕਣ ਵਾਲਾ, ਨਾ ਕੋਈ ਮਤਲਬ ਜਿਹੜਾ ਹੈਗਾ ਕਿਸੇ ਨੂੰ ਤੁਸੀਂ ਜਵਾਬ ਦੇ ਆ
1: ਜੀ,
0: ਸੋ ਇਸ ਕਰਕੇ ਜਿਹੜਾ ਆ ਫਿਰ ਗੱਲ ਸੁਣਨੀ ਆ ਕਿਸੇ ਦੀ ਜਾਂ ਨਹੀਂ ਸੁਣਨੀ ਤੁਹਾਡੀ ਮਰਜ਼ੀ ਆ।
1: ਬਿਲਕੁਲ,
0: ਅੱਗੇ ਲੋਕਤੰਤਰ ਹੁੰਦਾ ਸੀਗਾ ਸਰ, ਤੁਸੀਂ ਯਕੀਨ ਕਰੋ, ਅਸੀਂ ਨਾ ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ ਹੋਣਾ ਦਾ ਰਜ਼ੀਮ ਵੀ ਦੇਖਿਆ, ਉਹ ਜਦੋਂ ਨਾ ਰੌਲਾ ਪੈਣ ਲੱਗ ਪੈਂਦਾ ਸੀ, ਉਹ ਡਰ ਜਾਂਦੇ ਸੀ, ਕੋਈ ਮਤਲਬ ਸਟਰੋਂਗ ਸਟੈਪ ਲੈਣ ਲੱਗਦੇ ਸੀ ਨਾ ਇਕੋਨਮੀ ਬਾਰੇ ਵੀ, ਤੇ ਉਹ ਦੇਖਦੇ ਸੀ ਵੀ ਲੋਕਾਂ ਦਾ ਰੋਹ ਹੈਗਾ ਆ ਜੀ, ਲੋਕ ਵੈਦਾ ਕਰਦੇ, ਉਹ ਇਕਦਮ ਪਿੱਛੇ ਹਟ ਜਾਂਦੇ ਸੀ, ਸਟੈਪ ਬੈਕ ਕਰ ਜਾਂਦੇ ਸੀ, ਨਹੀਂ ਯਾਰ ਲੋਕੀ ਰਿਸੈਂਟਮੈਂਟ ਹੋਊ
1: ਉਸ ਸਟੈਪ ਦੇ ਉੱਤੇ ਜਿਹੜੀ ਚੀਜ਼ ਕਹਿ ਸਕਦੇ ਉਹ ਫਿਰ ਜਿਹੜੀ ਆਮ ਲੋਕਾਂ ਦੇ ਵਿੱਚ ਵੀ ਉਹਨਾਂ ਦੀ ਮਾਨਸਿਕਤਾ ਵੀ ਤਾਂ ਉਸ ਪੱਧਰ ਦੀ ਹੋਣੀ ਚਾਹੀਦੀ ਆ ਨਾ ਫਿਰ।
0: ਸਰ ਹੁਣ 14 ਤੋਂ ਬਾਅਦ ਤਾਂ ਪਰਵਾਹ ਹੀ ਨੀ, ਜੇ ਤੇਰੀ ਮਰਜ਼ੀ ਆ ਤੂੰ ਹਮ ਤੇਰਾ ਨੋਟ 2000 ਦਾ ਚਲਾਵਾਂਗੇ, ਨਹੀਂ ਚਲਾਵਾਂਗੇ ਨਹੀਂ ਚਲਾਵਾਂਗੇ, ਰਾਤ 8 ਵਜੇ ਆ ਕੇ ਕਹਿਤਾ ਨਹੀਂ ਜੀ ਤੇਰੇ ਮਿੱਟੀ।
1: ਹਾਂਜੀ,
0: ਉਹ ਸੋ ਆਰਬਿਟ੍ਰੇਸ਼ਨ ਇਹਨੂੰ ਕਹਿੰਦੇ ਹੁੰਦੇ, ਆਰਬਿਟ੍ਰੇਰੀ ਡਿਸੀਜਨ ਜਿਹੜੇ ਹੈਗੇ ਆ ਉਹ ਉਹਨਾਂ ਦੇ ਨਾਲ ਨੁਕਸਾਨ ਹੀ ਹੋਇਆ ਜੀ, ਉਹਦੇ ਨਾਲ ਕੋਈ ਫਾਇਦਾ ਤਾਂ ਹੋਇਆ ਨੀ।
1: ਬਿਲਕੁਲ,
0: ਹੋਰ ਕੋਈ ਖਬਰ ਜੀ?
1: ਉਹਨਾਂ ਦੀ ਗੱਲ ਕਰ ਲਈਏ, ਪੰਜਾਬ ਫਤਿਹ ਕਰਨ ਨੂੰ ਫਿਰਦੇ ਆ ਜੀ, ਕਹਿੰਦੇ ਮੋਦੀ ਸਾਹਿਬ ਦਾ ਸੁਨੇਹਾ ਲੈ ਕੇ ਆਇਆ ਮੈਂ ਅੰਮ੍ਰਿਤਸਰ ਦੇ ਵਿਚ, ਉਹ ਵੀ ਚਾਹ ਬਣਾਉਣ ਲੱਗ ਗਿਆ ਜੀ, ਉਸੇ 40 ਸਾਲ ਪਹਿਲਾਂ ਦੇ ਖੋਖੇ ਦੇ ਵਿਚ ਜਾ ਕੇ, ਉਹ ਖੋਖਾ ਬਦਲਿਆ ਨੀ ਉਹਦੀ ਨੁਹਾਰ ਅਜੇ ਤਾਈ ਜੀ, ਬੇਚਾਰਾ ਕੀ ਕਰੂ।
0: ਉਹ ਤਾਂ ਤੁਸੀਂ ਜਿਹੜਾ ਹੈਗਾ ਆ ਪਹਿਲਾਂ ਹੀ ਲਾਹਨਤ ਪਾਤੀ ਹੈਗੀ ਆ ਵੀ ਭਾਈ 40 ਸਾਲ ਬਾਅਦ ਵੀ ਜੇ ਉਸ ਖੋਖਾ ਖੋਖੇ ਵਾਲਾ ਖੋਖੇ ਤੇ ਹੀ ਰਿਹਾ ਤੇ ਫਿਰ ਤੁਹਾਡੇ ਵੱਡੇ ਲੀਡਰ ਹੋਣ ਦਾ ਕੀ ਫਾਇਦਾ ਹੋਇਆ?
1: ਹਾਂਜੀ
0: ਹਾਂਜੀ, ਉਹਨੂੰ ਖੋਖੇ ਵਾਲੇ ਨੂੰ ਖੋਖੇ ਤੇ ਹੀ ਰੱਖਿਆ ਨਾ, ਹੋਏ
1: ਲੱਗਦਾ ਕਿ ਪਹਿਲਾਂ ਅਲਮੀਨੀਅਮ ਦੇ ਭਾਂਡੇ ਹੁੰਦੇ ਸੀ, ਉਹਦੇ ਹੁਣ ਪਿੱਤਲ ਦੇ ਜ਼ਰੂਰ ਆ ਫੜੇ ਹੱਥਾਂ ਦੇ ਵਿੱਚ।
0: ਨਹੀਂ ਜੀ, ਉਹਨਾਂ ਦੇ ਵੀ ਜਿਹੜੇ ਅੰਮ੍ਰਿਤਸਰ ਵਿਚ ਹੈਗੇ ਨਾ, ਉਹ ਵੀ ਜਿਹੜਾ ਹੈਗਾ ਨਾਲ ਭਾਂਡੇ ਦਿਖਾਈ ਜਾਂਦੇ, ਨਾਲ ਦਿਖਾਈ ਜਾਂਦੇ ਹੈਗੇ ਆ, ਸਾਡੀ 70 ਸਾਲ ਪੁਰਾਣੀ ਦੁਕਾਨ ਆ, ਸਾਡੇ ਬਾਬਾ ਪੜਦਾਦਾ ਜੀ ਬਹਿੰਦੇ ਸੀ ਇਟਲੀ ਉਦੋਂ ਦੀ ਆ।
1: ਹਾਂਜੀ,
0: ਉਹ ਇਸ ਕਰਕੇ ਅੰਮ੍ਰਿਤਸਰ ਦੇ ਵਿਚ ਏਦਾਂ ਚੱਲਦਾ ਜੀ, ਬਾਕੀ ਭਾਜਪਾ ਲੱਗੇ ਤਾਂ ਹੈਗੀ ਆ ਜੀ, ਉਹ ਆਪਣੇ ਹਿਸਾਬ ਦੇ ਨਾਲ ਅਗਲੇ ਬੰਦਿਆਂ ਨੂੰ ਹੈਗਾ ਆ ਜੀ ਕਿ ਬੰਗਾਲ ਦੇ ਵਿਚ ਅਸੀਂ ਜਿੱਤ ਪ੍ਰਾਪਤ ਕਰ ਲਈ ਆ ਤੇ ਪੰਜਾਬ ਸਾਡਾ ਨੈਕਸਟ ਟਾਰਗੇਟ ਹੈਗਾ ਆ ਜੀ। ਸਰ ਇੱਥੇ ਲੁੱਟ ਪਈ ਹੈਗੀ, ਇੱਥੇ ਕੀ ਪਤਾ ਕਿਹਨੇ ਬਾਜੀ ਲੈ ਜਾਣੀ ਹੈਗੀ ਆ ਜੀ।
1: ਬਿਲਕੁਲ ਹੈ ਜੀ, ਬਿਲਕੁਲ।
0: ਤੇ ਇੱਥੇ ਨਾ ਜੀ ਇੱਕ ਲਾਟਰੀ ਲੂਟਰੀ ਪੈਂਦੀ ਹੁੰਦੀ ਆ
1: ਜੀ,
0: ਉਹ ਬਸ ਇੱਥੇ ਜਿਹੜਾ ਹੈਗਾ ਆ ਉਸ ਨਾਲ ਥੱਲੇ ਕਹੀ ਜਾਂਦੇ ਆ ਲਾਟਰੀ ਭਾਗਿਆ ਕੀ ਬਾਤ ਹੋਤੀ ਹੈ, ਲਾਟਰੀ ਭਾਗਿਆ ਕੀ ਬਾਤ ਹੋਤੀ ਹੈ। ਇੱਥੇ ਵੀ ਐਤਕੀ ਜਿੰਨੀਆਂ ਪਾਰਟੀਆਂ ਜਿੰਨੇ ਕੇ ਲੀਡਰ ਹੈਗੇ ਆ ਨਾ, ਸਾਰੇ ਕੁਰਸੀ ਭਾਗਿਆ ਕੀ ਬਾਤ ਹੋਤੀ ਹੈ
1: ਜੀ,
0: ਤੋ ਇਸ ਕਰਕੇ ਪਤਾ ਨੀ ਜੀ, ਲੱਗਦਾ ਤਾਂ ਏਦਾਂ ਹੀ ਹੈ ਸਰ, ਜਦ ਲੀਡਰ ਹੀ ਸਾਰੇ ਉਹ ਖਿੱਚੀ ਜਾਂਦੇ ਆ, ਚਾਹੇ ਉਹ ਤਾਂ ਬੋਲ ਗਿਆ ਨਾ ਜੀ, ਸਾਮ ਦਾਮ ਡੰਡ ਭੇਦ ਹੈ ਜੀ, ਇਹ ਬੋਲਦੇ ਨੀ, ਇਹ ਬੋਲਦੇ ਨੀ, ਇਹ ਇੰਪਲੀਮੈਂਟ ਕਰੀ ਜਾਂਦੇ ਆ ਜੀ,
1: ਰੱਖੜਾ ਪਰਿਵਾਰ ਏਡਾ ਵੱਡਾ ਪਰਿਵਾਰ ਆਮ ਆਦਮੀ ਪਾਰਟੀ ਚ ਸ਼ਾਮਲ ਹੋਇਆ, ਅੱਗੇ ਤਾਂ ਕੋਈ ਘੁੰਡ ਚਕਾਈ ਕਰਨੀ ਹੋਵੇ, ਕੋਈ ਉਦਘਾਟਨ ਕਰਨਾ ਹੋਵੇ ਤਾਂ ਕੇਜਰੀਵਾਲ ਸਾਹਿਬ ਸਿਸੋਦੀਆ ਸਾਹਿਬ ਤੋਂ ਬਗੈਰ ਤਾਂ ਮਤਲਬ ਕਿ ਇੱਕ ਕਦਮ ਬੜੀ ਪੁੱਟਿਆ ਜਾਂਦਾ ਸੀ, ਪਰ ਏਡਾ ਵੱਡਾ ਸਟੈਪ ਰੱਖੜਾ ਸਾਹਿਬ ਨੂੰ ਸ਼ਾਮਲ ਕਰ ਲੈਣਾ ਮਾਨ ਸਾਹਿਬ ਦੀ ਹਾਜ਼ਰੀ ਦੇ ਵਿਚ, ਕੱਲਿਆਂ ਦੀ ਨਾ ਪੰਨੂ ਸਾਹਿਬ ਉੱਥੇ ਨਾ ਕੋਈ ਹੋਰ, ਕਿੱਦਾਂ ਹੋ ਸਕਦਾ, ਕੀ ਵਾਪਰ ਕੀ ਰਿਹਾ ਅਸਲ ਦੇ ਵਿਚ?
0: ਇਸ ਵੇਲੇ ਤੁਸੀਂ ਦੇਖੋ ਨਾ, ਉਹ ਘੱਟ ਸ਼ੈਤਾਨ ਨਹੀਂ ਗੇ, ਉਹਨਾਂ ਦਾ ਦਿਮਾਗ ਇੰਟੈਲੀਜੈਂਟ ਹੈਗੇ ਉਹ ਲੋਕ, ਉਹਨਾਂ ਨੂੰ ਬਤਾਇਆ ਕਿ ਇਸ ਵੇਲੇ ਸਾਡਾ ਮੁੱਖ ਮੰਤਰੀ ਸਿੱਖ ਸੈਂਟੀਮੈਂਟ ਕੈਸ਼
1: ਕਰ ਰਿਹਾ ਜੀ,
0: ਉਹਨਾਂ ਨੇ ਆਪਣੇ ਆਪ ਨੂੰ ਥੋੜਾ ਪਿੱਛੇ ਉਹ ਸਟੈਪ ਬੈਕ ਕਰ ਗਏ ਆ, ਉਹ ਆਪਣੇ ਆਪ ਨੂੰ ਪਿੱਛੇ ਹਟ ਗਏ ਆ
1: ਜੀ।
0: ਮੰਨ ਲਓ ਇੱਥੇ ਜਿਹੜਾ ਹੈਗਾ ਆ ਕੇਜਰੀਵਾਲ ਵੀ ਉੱਥੇ ਖੜਾ ਹੁੰਦਾ ਤੇ ਰੱਖੜਾ ਸਾਹਿਬ ਵਾਸਤੇ ਉਹ ਕੋਈ ਪਾਣ ਵਾਲੀ ਗੱਲ ਨਹੀਂ ਸੀ ਹੋਣੀ, ਉਹ ਉਹਨਾਂ ਵਾਸਤੇ ਲੋਕਾਂ ਨੇ ਉਹਨਾਂ ਨੂੰ ਛੱਡਣਾ ਨਹੀਂ ਸੀ ਵੀ ਆਹ ਤੁਹਾਡਾ ਪਾਰਟੀ ਸੁਪਰੀਮ ਹੋਊਗਾ ਜੀ
1: ਜੀ।
0: ਹਾਂਜੀ, ਸ਼ਰਾਬ ਘੁਟਾਲੇ ਚ ਫਸਿਆ ਆ, ਉੱਥੇ ਐਲੀਗੇਸ਼ਨ ਹੈਗੇ ਆ
1: ਜੀ,
0: ਤੇ ਤੁਸੀਂ ਮਤਲਬ ਜਿਹੜਾ ਹੈਗਾ ਆ ਵੀ ਹੁਣ ਤੁਸੀਂ ਇਹਦੇ ਦਿਸ਼ਾ ਨਿਰਦੇਸ਼ ਲਿਆ ਕਰੋਗੇ
1: ਜੀ,
0: ਕੱਲ ਨੂੰ ਇਹ ਤੁਹਾਨੂੰ ਗਾਈਡ ਕਰਿਆ ਕਰੂਗਾ ਜੀ ਇਸ ਤਰੀਕੇ ਨਾਲ। ਫੇਰ ਉਹਨਾਂ ਦਾ ਪਿਛਲਾ ਕਰਤਾਰ ਹੈਗਾ ਆ ਜੀ, ਤੁਸੀਂ ਦੇਖੋ ਨਾ ਉਹ ਜਦੋਂ ਇੱਥੇ ਇਲੈਕਸ਼ਨ ਹੋਈ ਸੀ ਜਲੰਧਰ ਦੀ ਤੇ ਉਹ ਸੰਦੀਪ ਪਾਠਕ ਅੱਜ ਚਾਹੇ ਬੀਜੇਪੀ ਚ ਆ ਜੀ, ਉਹਨੇ ਸਰ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਨੂੰ ਸੰਬੋਧਨ ਕੀਤਾ ਸੀ, ਉਹ ਵੀ ਤੂੰ ਉਹ ਵੀ ਇੱਕ ਮੰਤਰੀ ਰੈਂਕ ਦਾ, ਪਰ ਇਹ ਚੀਜ਼ਾਂ ਤੂੰ ਮਤ ਸੋਚਣਾ ਕਿ ਤੁਹਾਡੀ ਅਕਾਊਂਟੇਬਿਲਟੀ ਨੀ ਹੋਗੀ ਸਰ। ਉਹ ਜਿਹੜਾ ਹੈਗਾ ਬੜਾ ਇਨਸਲਟਿੰਗ ਵੇ ਸੀਗਾ ਇੱਥੇ ਤੇ ਲੋਕੀ ਤਾਂ ਉਹ ਖਹਿਰਾ ਸਾਹਿਬ ਕਹਿੰਦੇ ਨੇ ਬੰਦੂਆ ਮਜ਼ਦੂਰ
1: ਜੀ,
0: ਤੇ ਹੁਣ ਜੇ ਰੱਖੜਾ ਸਾਹਿਬ ਬੰਦੂਆ ਮਜ਼ਦੂਰ ਦੀ ਕੈਟਾਗਰੀ ਚ ਜਾਣਾ ਚਾਹੁੰਦੇ ਆ ਤੇ ਉਹਨਾਂ ਦੀ ਮੌਜ ਆ ਜੀ।
1: ਬਿਲਕੁਲ
0: ਇਹ ਤਾਂ ਪਾਰਟੀ ਏਦਾਂ ਦੀ ਹੈਗੀ ਆ ਜੀ, ਕੋਈ ਇਹਨਾਂ ਨੇ ਇੱਕ ਦੋ ਅੱਖਰ ਨੀ ਤੁਸੀਂ ਆਪਣੀ ਮਰਜ਼ੀ ਨਾਲ ਬੋਲ ਸਕਦੇ, ਤੁਹਾਡੇ ਜਿਹੜੇ ਆ ਸੋਸ਼ਲ ਅਕਾਊਂਟ ਵੀ ਹੈਗੇ ਆ ਇਹ ਆਪਰੇਟ ਕਰਦੇ ਆ ਐਮ ਐਲ ਏ ਦੇ
1: ਜੀ,
0: ਫੇਸਬੁੱਕ ਜਿਹੜੀ ਹੈਗੀ ਆ ਸਾਰਾ ਕੁਛ ਜਿਹੜਾ ਐਕਸ ਉਹ ਅਗਲੇ ਚੈੱਕ ਰੱਖਦੇ ਉਤੇ ਕੀ ਬੋਲ ਰਿਹਾ ਤੂੰ ਭਾਈ।
1: ਬਿਲਕੁਲ ਜੀ,
0: ਜੇ ਵਿਦ ਇਨ ਦੈਟ ਲਿਮਿਟੇਸ਼ਨ ਦੇ ਜੇ ਹੈਵ ਟੂ ਗੋ ਤੇ ਫਿਰ ਉਹਨਾਂ ਦੇ ਗਏ ਹੈਗੇ ਆ ਤੇ ਲੈਟ ਦੈਮ।
1: ਬਿਲਕੁਲ ਹੈ ਜੀ,
0: ਉਹਨਾਂ ਦੇ ਕੁਛ ਨਾ ਕੁਛ ਤਾਂ ਸੋਚਿਆ ਹੀ ਹੋਊਗਾ ਜੀ
1: ਜੀ ਬਿਲਕੁਲ।
0: ਬਟ ਇਹ ਆ ਬਈ ਇਹ ਚੀਜ਼ ਇਹ ਦੇਖੋ ਹਰ ਇੱਕ ਬੰਦੇ ਦੀ ਜ਼ਿੰਦਗੀ ਦਾ ਇੱਕ ਕੈਰੀਅਰ ਹੁੰਦਾ, ਜਦੋਂ ਮਤਲਬ ਜਦੋਂ ਕੈਰੀਅਰ ਖਤਮ ਹੋ ਜਾਂਦਾ ਲਾਈਫ ਖਤਮ ਹੋ ਜਾਂਦੀ ਨਾ ਜੀ, ਉਦੋਂ ਬੰਦਾ ਸੋਚਦਾ ਹੈਗਾ ਆ ਕਿ ਯਾਰ ਮੈਂ ਮਤਲਬ ਜ਼ਿੰਦਗੀ ਦੇ ਵਿੱਚ ਕਿੱਥੇ ਕਿੱਥੇ ਅਚੀਵ ਕੀਤਾ ਤੇ ਕਿੱਥੇ ਕਿੱਥੇ ਜਿਹੜੀ ਮੈਨੂੰ ਡਿਸਐਡਵਾਂਟੇਜ ਹੋਈ।
1: ਬਿਲਕੁਲ,
0: ਮੈਨੂੰ ਲੱਗਦਾ ਹੈਗਾ ਕਿ ਇਹ ਮੂਵ ਜਿਹੜਾ ਆ ਇਹਨਾਂ ਦੀ ਲਾਈਫ ਦਾ ਜਿਹੜਾ ਹੈਗਾ ਆ ਕੋਈ ਚੰਗੇ ਮਤਲਬ ਸ਼ਬਦਾਂ ਦੇ ਵਿੱਚ ਨਹੀਂ ਲਿਖਿਆ ਜਾਊਗਾ,
1: ਇੱਕ ਤਰ੍ਹਾਂ ਦੇ ਕਹਿ ਲੋ ਕਿ ਸਿਆਸੀ ਸੁਸਾਈਡ ਕਹਿ ਸਕਦੇ ਆ ਜੀ,
0: ਹੋ ਸਕਦਾ ਹੈਗਾ ਆ ਉਹਦਾ ਬੈਨੀਫਿਟ ਵੀ ਲੈ ਲੈਣਗੇ ਜੋ ਮਰਜ਼ੀ ਕਰ ਲੈਣਗੇ ਜਿੱਦਾਂ ਮਰਜ਼ੀ ਹੈਗਾ ਆ ਜੀ, ਹੋ ਸਕਦਾ ਸੌਦੇ ਤੈਅ ਹੋਏ ਹੋਣਗੇ, ਬਟ ਜਦੋਂ ਹਿਸਟਰੀ ਲਿਖੀ ਜਾਂਦੀ ਹੁੰਦੀ ਨਾ ਸਰ ਉਹਦੇ ਵਿੱਚ ਬੈਨੀਫਿਟ ਨੀ ਦੇਖੇ ਜਾਂਦੇ, ਉਹਦੇ ਵਿੱਚ ਮੂਵ ਦੇਖਿਆ ਜਾਂਦਾ ਹੁੰਦਾ
1: ਇਹ ਮੂਵ
0: ਕੀ ਸੀਗਾ ਤੇ ਕਿਸ ਕਿਸ ਬੰਦੇ ਦੇ ਤੁਸੀਂ ਜਿਹੜਾ ਹੈਗਾ ਆ ਸਬੋਰਡੀਨੇਸ਼ਨ ਬਰਦਾਸ਼ਤ ਕੀਤੀ ਆ ਜਾਂ ਚੂਜ਼ ਕੀਤੀ ਆ ਜੀ, ਉਹ ਤਾਂ ਵਿਲੇਕਨੈਸ ਤਾਂ ਇਹਨਾਂ ਦੀ ਆਪਣੀ ਹੈ ਨਾ ਜੀ।
1: ਬਿਲਕੁਲ ਜੀ, ਸਤਪਾਲ ਬਰਾੜ ਜੀ ਦੀਆਂ ਕਈ ਵਾਰੀ ਉਹ ਗੱਲਾਂ ਚੇਤੇ ਆ ਜਾਂਦੀਆਂ ਨੇ, ਉਹ ਚਲੋ ਆਪਣੇ ਅਮਰੀਕਾ ਤੋਂ ਆਪਣੇ ਨਾਲ ਜੁੜਦੇ ਹੁੰਦੇ ਆ, ਤਾਂ ਉਹ ਕਹਿੰਦੇ ਸੀਗੇ ਕਿ ਸਿਆਸਤ ਦੇ ਵਿੱਚ ਮਤਲਬ ਕਿ ਦੋ ਦੋ ਚਾਰ ਨਹੀਂ ਤੇ ਹੁੰਦੇ, ਕਈ ਵਾਰੀ ਪੰਜ ਵੀ ਹੋ ਜਾਂਦੇ ਆ ਜੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਪੰਜ ਵੀ ਹੋ ਜਾਂਦੇ ਆ ਤੇ ਸਾਢੇ ਤਿੰਨ ਵੀ ਰਹਿ ਜਾਂਦੇ, ਸਾਢੇ
1: ਤਿੰਨ ਵੀ ਰਹਿ ਜਾਂਦੇ ਆ ਜੀ। ਬਿਲਕੁਲ ਹੈ ਜੀ,
0: ਹਾਂਜੀ ਇਹ ਸਾਢੇ ਤਿੰਨ ਵਾਲਾ ਸੌਦਾ ਲੱਗਦਾ ਜੀ
1: ਜੀ। ਸੈਣੀ ਸਾਹਿਬ ਇੱਕ ਲੈ ਕੇ ਗੱਲਬਾਤ ਹੋਰ, ਕਿੱਦਾਂ ਦਾ ਮਾਹੌਲ ਇੰਡੀਆ ਦੇ ਵਿੱਚ ਆ, ਆਪਣੇ ਮੋਦੀ ਸਾਹਿਬ ਫੇਰੀ ਲਾ ਕੇ ਗਏ ਨੇ ਇਧਰ ਸਕੈਂਡੀਨੇਵੀਅਨ ਸਾਡੇ ਮੁਲਕਾਂ ਦੀ, ਤੇ ਵੈਸੇ ਤੋਏ ਤੋਏ ਕਾਫੀ ਹੋ ਰਹੀ ਹੈ, ਕਿੱਥੇ ਇੱਕ ਆਜ਼ਾਦ ਮੀਡੀਆ ਦੇ ਨਾਲ ਗੱਲਬਾਤ ਜਾਂ ਪ੍ਰੈਸ ਕਾਨਫਰੰਸ ਹੁੰਦੀ ਹੈ ਜਾਂ ਵੱਡੇ ਪੱਧਰ ਦੇ ਉੱਤੇ ਸਮਾਂ ਕਿ ਉਹਦੇ ਵਿੱਚ ਤਾਂ ਸਾਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ ਕਿ ਇੱਕ ਆਜ਼ਾਦ ਤੇ ਵਿਸ਼ਵ ਦਾ ਜਿਹੜਾ ਨੰਬਰ ਇੱਕ ਰਹਿਣ ਵਾਲਾ ਲਗਾਤਾਰਤਾ ਦੇ ਵਿੱਚ ਮੀਡੀਆ ਨਾਰਵੇ ਦਾ ਜਾਂ ਸਕੈਂਡੀਨੇਵੀਅਨ ਮੁਲਕਾਂ ਦਾ, ਤਾਂ ਉਨ੍ਹਾਂ ਨਾਲ ਵਾਰਤਾਲਾਪ ਸਾਡੀ ਹੋ ਰਹੀ ਹੈ ਜਿਹੜਾ ਸੁਨੇਹਾ ਪੂਰੇ ਵਰਲਡ ਵਾਈਡ ਸਾਡਾ ਜਾਣਾ ਜੋ ਅਸੀਂ ਇੱਥੋਂ ਇੱਕ ਅੱਖਰ ਵੀ ਬੋਲਾਂਗੇ, ਤਾਂ ਉਤੋਂ ਨਜ਼ਰਾਂ ਚ ਰੋਂਦੇ ਕਿਉਂ ਨਜ਼ਰ ਆਏ ਨੇ ਜੀ? ਕਾਫੀ ਜਿਹੜਾ ਵਿਵਾਦ ਜਾਂ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਇਨ੍ਹਾਂ ਚੀਜ਼ਾਂ ਦੇ ਉੱਤੇ, ਇੰਡੀਆ ਦੇ ਵਿੱਚ ਪੋਲੀਟੀਕਲ ਸਿਸਟਮ ਜਾਂ ਆਮ ਲੋਕ ਇਹਦੇ ਬਾਰੇ ਕੀ ਸੋਚਦੇ ਆ?
0: ਦੇਖੋ ਮੇਰੀ ਆਪਣੀ ਸੋਚ ਆ ਬਈ ਮੋਦੀ ਸਾਹਿਬ ਵਰਗੇ ਬੰਦੇ ਜਿਹੜੇ ਆ ਨਾ ਜਦੋਂ ਬਚਪਨ ਚ ਹੁੰਦੇ ਆ ਇਹੋ ਜਿਹੇ ਨਿਆਣੇ ਹੁੰਦੇ ਆ ਬਈ ਜੇ ਘਰ ਦੇ ਕਿਸੇ ਦੇ ਪ੍ਰਾਹੁਣਾਚਾਰੀ ਚ ਜਾਣ ਨਾ ਤੇ ਇਹੋ ਜਿਹੇ ਬੱਚੇ ਨੂੰ ਲੈ ਕੇ ਨੀ ਜਾਂਦੇ ਉਹਦੇ ਨਾਲ, ਕਹਿੰਦੇ ਇਹਨੂੰ ਘਰ ਹੀ ਛੱਡ ਦਿਓ ਇਹਨੇ ਸਿਆਪਾ ਹੀ ਖੜਾ ਕਰਨਾ ਕੋਈ ਨਾ ਕੋਈ, ਹੈ ਜੀ ਐ ਵੀ ਸਾਡੀ ਵੀ ਬੇਇੱਜ਼ਤੀ ਕਰਾਊਗਾ ਹੈ ਜੀ। ਹੁਣ ਜਦੋਂ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਹੈਗੇ ਆ ਤੇ ਇੰਡੀਆ ਵਾਲੇ ਦੋ ਸੁੱਖਣਾ ਸੁੱਖਦੇ ਹੁੰਦੇ ਆ, ਪਹਿਲੀ ਸੁੱਖਣਾ ਤਾਂ ਇਹ ਹੁੰਦੀ ਆ ਵੀ ਇੱਜ਼ਤ ਤਾਂ ਬਾਕੀ ਤਾਂ ਸਭ ਕੁਝ ਜਾਣਾ ਇੱਜ਼ਤ ਬਚਾ ਕੇ ਆ ਜਾਏ, ਤੇ ਦੂਜਾ ਇਹ ਹੁੰਦਾ ਹੈਗਾ ਆ ਵੀ ਇਹ ਦਾਤਿਆ ਇਹਨੂੰ ਉੱਥੇ ਵਾਲੇ ਮੁਲਕ ਵਾਲਾ ਹੀ ਰੱਖ ਲੈਣ, ਅਸੀਂ ਤਾਂ ਇਹੀ ਦੁਆ ਕਰਦੇ, ਦੋਨਾਂ ਦੁਆਵਾਂ ਦੀ ਪੂਰੀਆਂ ਹੁੰਦੀ ਆ ਜੀ, ਨਾ ਤਾਂ ਇੱਜ਼ਤ ਬਚਾ ਕੇ ਆਉਂਦੇ ਹੈਗੇ ਆ ਜੀ। ਤੁਸੀਂ ਫੇਸ ਕਰੋ, ਲੈਟ ਦੈਮ ਫੇਸ ਐਂਡ ਕਨਵਿੰਸ,
1: ਬਿਲਕੁਲ
0: ਮੇਰੀ ਆਪਣੀ ਸੋਚ ਆ ਸਰ, ਅਸੀਂ ਪੰਜਾਬ ਚ ਰਹਿੰਦੇ ਹੈਗੇ ਆ ਜੀ, ਅਸੀਂ ਕੋਈ ਮਤਲਬ ਜਿਹੜਾ ਹੈਗਾ ਰਿਜਿਟ ਨਹੀਂ ਹੈਗੇ ਤਾਂ ਜਿੱਦਾਂ ਮਰਜ਼ੀ ਆ, ਅਸੀਂ ਤੁਸੀਂ ਜਿਹੜਾ ਹੈਗਾ ਆ ਜਿੱਥੇ ਤੁਸੀਂ ਅਗਲੇ ਨੂੰ ਕਹੋ ਵੀ ਗਿਵ ਮੀ ਹੈ ਵਨ ਇੰਸੀਡੈਂਸ, ਠੀਕ ਹੈ ਜੀ, ਵੀ ਜਿਹੜਾ ਹੈਗਾ ਵੀ ਇਹ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਵੈਸਟਰਨ ਜਿਹੜੀਆਂ ਕੰਟਰੀਜ਼ ਆ ਜਦੋਂ ਵੀ ਏਦਾਂ ਦੀ ਗੱਲ ਹੁੰਦੀ ਆ ਇੰਡੀਆ, ਕਿਉਂਕਿ ਇੰਡੀਆ ਦੇ ਵਿੱਚ ਇੱਕ ਸੈਕੂਲਰ ਕੰਟਰੀ ਆ, ਉਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਜਿਹੜਾ ਆ
1: ਉੱਥੇ ਰਹਿੰਦਾ ਹੈਗਾ,
0: ਸਾਡੇ ਉੱਥੇ ਜਿਹੜਾ ਹੈਗਾ ਆ ਵੀ ਸਾਰੇ ਰਿਲੀਜਨ ਜਿਹੜੇ ਆ ਇਕੁਅਲੀ ਰਿਸਪੈਕਟਡ ਹੈਗੇ ਆ, ਤੁਸੀਂ ਇੰਸੀਡੈਂਟ ਦੱਸੋ ਕਿਤੇ ਕਿਤੇ 130 ਕਰੋੜ ਦਾ ਦੇਸ਼ ਆ, ਆਈਸੋਲੇਟ ਇੰਸੀਡੈਂਟ ਕੋਈ ਹੋ ਜਾਂਦਾ ਹੈਗਾ ਆ ਉਹਨੂੰ ਸਰਕਾਰਾਂ ਕਰਸ਼ ਕਰਦੀਆਂ ਹੈਗੀਆਂ ਆ, ਬਟ ਸਰਕਾਰ ਐਜ਼ ਏ ਨੇਸ਼ਨ ਜਿਹੜਾ ਹੈਗਾ ਆ ਵੀ ਸਾਡਾ ਕੰਟਰੀ ਸੈਕੂਲਰ ਆ, ਸਾਡਾ ਜਿਹੜਾ ਕੰਸਟੀਟਿਊਸ਼ਨ ਆ ਸੈਕੂਲਰ ਆ, ਤੇ ਅਸੀਂ ਜਿਹੜਾ ਹੈਗਾ ਆ ਵੀ ਆਰ ਗਵਰਨਡ ਬਾਈ ਏ ਕੰਸਟੀਟਿਊਸ਼ਨ, ਇੰਨੀ ਗੱਲ ਕਰਕੇ ਮੂੰਹ ਬੰਦ ਕਰੋ ਤੁਸੀਂ।
1: ਬਿਲਕੁਲ ਹੈ ਜੀ,
0: ਹਾਂਜੀ ਤੁਸੀਂ ਸਵਾਲ ਤੋਂ ਭੱਜਦੇ ਆ ਜਦੋਂ, ਇਹਦਾ ਮਤਲਬ ਦਾਲ ਚ ਕਾਲਾ ਆ, ਜਾਂ ਤੁਹਾਡੀ ਕਾਬਲੀਅਤ ਹੈ ਨੀ ਕਿ ਸਵਾਲ ਸਮਝਣ ਦੀ।
1: ਜੀ
0: ਸਵਾਲ ਸਮਝੋ, ਸਵਾਲ ਦਾ ਜਵਾਬ ਦਿਓ, ਤੇ ਹੁਣ ਅਗਲੇ ਨੂੰ ਕਨਵਿੰਸ ਕਰੋ, ਅਗਲੇ ਨੂੰ ਕਹੋ ਵੀ ਤੂੰ ਕਿੱਦਾਂ ਮਤਲਬ ਜਿਹੜਾ ਅਬਜ਼ਰਵ ਕੀਤਾ ਇਹ ਚੀਜ਼,
1: ਤੂੰ
0: ਕਿਸੇ ਰਿਪੋਰਟ ਤੋਂ ਅਬਜ਼ਰਵ ਕੀਤੀ ਜਾਂ ਤੇਰਾ ਜਾਤੀ ਤਜਰਬਾ ਹੈਗਾ ਆ ਜੀ।
1: ਬਿਲਕੁਲ ਹੈ ਜੀ,
0: ਠੀਕ ਹੈ ਜੀ। ਅਗਲਾ ਇਹੀ ਕਹੋ ਮੈਂ ਕਦੇ ਰਿਪੋਰਟ ਕਹੋ ਜੀ, ਰਿਪੋਰਟਾਂ ਜਿਹੜੀਆਂ ਬਿਆਸਡ ਹੁੰਦੀਆਂ ਹੈਗੀਆਂ, ਇਹਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕੰਮ ਕਰਦੀਆਂ ਆ, ਵੈਸਟਰਨ ਕੰਟਰੀਜ਼ ਜਿਹੜੀਆਂ ਆ ਉਹ ਸਾਡੇ ਵਰਗੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਇੱਦਾਂ ਦੀ ਗੱਲ ਜਿਹੜੀ ਹੈਗੀ ਉਹਨਾਂ ਬਾਰੇ ਫੈਲਾ ਕੇ ਰੱਖਦੀਆਂ ਹੈਗੀਆਂ। ਵੀ ਹੈਵ ਨੋ ਕੰਟਰੋਲ ਔਨ ਇੰਟਰਨੈਸ਼ਨਲ ਮੀਡੀਆ, ਔਰ ਇਹੋ ਜਿਹੀਆਂ ਰਿਪੋਰਟਾਂ ਜਿਹੜੀਆਂ ਜਿਹੜੀ ਕੰਟਰੀ ਦੇ ਵਿੱਚ ਤਿਆਰ ਹੁੰਦੀਆਂ ਹੈਗੀਆਂ ਆ, ਉਹ ਕੰਟਰੀ ਦਾ ਵੀ ਤੁਸੀਂ ਹਾਲ ਦੇਖ ਲਓ, ਕਦੀ ਉਹਨਾਂ ਨੇ ਉਹਨਾਂ ਵੱਲ ਨੂੰ ਅਕਿਊਜ਼ਿੰਗ ਫਿੰਗਰ ਰੇਜ਼ ਕੀਤੀ, ਮੈਂ ਮਹਿਸੂਸ ਕੀਤਾ ਸਰ, ਮੈਂ ਮਹਿਸੂਸ ਕੀਤਾ ਕਿ ਇਹਨਾਂ ਦੀ ਜਗ੍ਹਾ ਤੇ ਮੈਂ ਉੱਥੇ ਖੜਾ ਹੁੰਦਾ ਤੇ ਮੈਂ ਬੈਟਰ ਵੇ ਨਾਲ ਜਵਾਬ ਦੇ ਸਕਦਾ।
1: ਬਿਲਕੁਲ ਹੈ ਜੀ, ਬਿਲਕੁਲ।
0: ਪਰ ਕਿਉਂ ਇਹ ਫੇਸ ਹੀ ਨੀ ਕਰਦੇ ਹੈਗੇ, ਫਟਾਫਟ ਭੱਜ ਜਾਂਦੇ ਪ੍ਰੋਬਲਮ ਤੋਂ
1: ਜੀ।
0: ਬਿਲਕੁਲ ਜੀ,
1: ਬਿਲਕੁਲ।
0: ਤੋ ਇਸ ਕਰਕੇ ਜੀ ਕਦੀ ਆ ਜਿਹੜੀਆਂ ਹੈਗੀਆਂ ਪਤਾ ਜੀ ਵੀ ਇਜ਼ਰਾਈਲ ਗਏ ਸੀ ਜੀ, ਉੱਥੋਂ ਫੋਟੋਆਂ ਆ ਗਈਆਂ ਜੀ, ਉੱਥੋਂ ਆ ਗਿਆ ਜੀ, ਸਾਨੂੰ ਤਾਂ ਇਹੀ ਆ, ਇਹੋ ਜਿਹੇ ਬੱਚੇ ਘਰ ਹੀ ਚੰਗੇ ਹੁੰਦੇ ਆ ਜੀ, ਇਹੋ ਜਿਹੇ ਨਾਨਕੇ ਨਹੀਂ ਭੇਜਣੇ ਚਾਹੀਦੇ।
1: ਬਿਲਕੁਲ ਜੀ, ਥੈਂਕ ਯੂ ਸੈਨੀ ਸਾਹਿਬ, ਬਹੁਤ ਬਹੁਤ ਸ਼ੁਕਰੀਆ।
0: ਠੀਕ ਹੈ ਸਰ, ਭਾਰਤ ਸਾਹਿਬ ਥੈਂਕ ਯੂ ਜੀ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ
1: ਜੀ। ਦੋਸਤੋ ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਮੁਕੱਦਰ ਬਾਈ ਜੀ ਵੀ ਜੁੜੇ ਹੋਏ ਸੀ, ਡ੍ਰੌਪ ਕਰਕੇ ਕੱਲ ਤੇ ਨਾਲ ਕਾਲ ਕਰ ਸਕਦੇ ਨੇ ਜੇ ਗੱਲ ਸੁਣ ਰਹੇ ਨੇ ਪ੍ਰੋਗਰਾਮ ਨੂੰ ਤਾਂ। ਤੇ ਲਓ ਦੋਸਤੋ ਅੱਗੇ ਵੱਧਦੇ ਹਾਂ, ਕੁਝ ਜਿਹੜੀਆਂ ਪੰਜਾਬ ਦੀਆਂ ਇੱਕ ਦੋ ਖਬਰਾਂ ਹੋਰ ਜਿਹੜੀਆਂ ਅਪਡੇਟ ਨਵੀਂ ਆ ਰਹੀ ਹੈ, ਮੰਦਭਾਗੇ ਜਿਹੜੇ ਘਟਨਾਕ੍ਰਮ ਹੋ ਰਹੇ ਨੇ ਲੋਹੀਆਂ ਖਾਸ ਦੇ ਵਿੱਚ ਜਿਹੜਾ ਭਾਣਾ ਵਾਪਰ ਰਿਹਾ ਹੈ, ਰਾਹ ਦੇ ਵਿੱਚ ਘੇਰ ਕੇ ਮਾਰਤਾ ਪੰਜਾਬ ਪੁਲਿਸ ਦਾ ESI। ਲਓ ਜੀ ਪੁਲਿਸ ਨਹੀਂ ਮਹਿਫੂਜ਼ ਤਾਂ ਆਮ ਲੋਕ ਕਿੱਥੋਂ ਜਿਹੜੇ ਨੇ ਮਹਿਫੂਜ਼ ਰਹਿਣਗੇ ਜੋ ਹਾਲਾਤ ਦੁਨੀਆਦਾਰੀ ਦੇ ਵਿੱਚ ਬਣ ਰਹੇ ਹੈ। ਤੇ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਜੀ ਦੇਖੋ। ਤੇ ਲਓ ਦੋਸਤੋ ਲਾਈਨਾਂ ਖੁੱਲੀਆਂ ਨੇ ਤੁਹਾਡੇ ਲਈ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਜੈ ਹੋ ਜੀ, ਰਜਿੰਦਰ ਜੀਰਾ ਜੀ ਵੀ ਸੁਣ ਰਹੇ ਪ੍ਰੋਗਰਾਮ ਤੇ ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਆ ਰਹੇ ਨੇ। ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਚੰਗਾ ਹੋਇਆ ਜੀ, ਵਿਸ਼ਵ ਗੁਰੂ ਫਿਨਲੈਂਡ ਦੇ ਹੀ ਆਏ ਸੀ, ਪਹਿਲਾਂ ਵੀ ਆ ਚੁੱਕੇ ਆ ਮਾਨ ਸਾਹਿਬ, ਵੈਸੇ ਤਾਂ ਇੱਕ ਦੋ ਵਾਰੀ ਖੇੜਾ ਮਾਰ ਗਏ ਨੇ। ਤੇ ਕਹਿੰਦੇ ਨੇ ਆਜ਼ਾਦੀ ਪ੍ਰੈਸ ਦੀ ਆਜ਼ਾਦੀ 157 ਤੋਂ ਖਿਸਕਾ ਕੇ ਕਹਿੰਦੇ ਨੇ ਇਹਨਾਂ ਨੇ 158 ਨੰਬਰ ਦੇ ਉੱਤੇ ਲਿਆ ਦੇਣੀ ਸੀ ਕਹਿੰਦੇ ਸੀ। ਤੇ ਆਪਣੇ ਮਾਨ ਸਿੰਘ ਸੈਣੀ ਜੀ ਲਿਖਦੇ ਆ ਫਿਨਲੈਂਡ ਤੋਂ। ਤੇ ਲੋ ਦੋਸਤੋ ਗੱਲ ਕਰਦੇ ਆ, ਜੇ ਮੁਕੱਦਰ ਜੀ ਸੁਣ ਰਹੇ ਆ ਕਾਲ ਕਰ ਸਕਦੇ ਨੇ ਜੀ ਹੁਣ। ਤੇ ਤਦ ਤੱਕ ਮੈਂ ਇੱਕ ਖਬਰ ਨੂੰ ਲੈ ਲਵਾਂ, ਲੋਹੀਆਂ ਖਾਸ ਦੇ ਜਿਹੜਾ ਵਿੱਚ ਇਹ ਭਾਣਾ ਵਾਪਰਿਆ, ਲੋਹੀਆਂ ਖਾਸ ਦੇ ਪਿੰਡ ਮਹਿਰਾਜ ਵਾਲਾ ਰੋਡ ਆਪਣੇ ਜਾਣੀਆਂ ਚਾਲ ਬਾਈ ਜੀ ਜੁੜਦਾ ਇਸ ਇਲਾਕੇ ਦੇ ਵਿੱਚੋਂ। ਤੇ ASI ਪੂਰਨ ਸਿੰਘ ਪੁੱਤਰ ਆਨੰਦ ਸਿੰਘ ਵਾਸੀ ਗੱਟਾ ਮੰਡੀ ਕਾਸੂ ਦਾ ਜਿਹੜਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਤੇ ਸਨਸਨੀਖੇਜ ਮਾਮਲਾ ਸਾਹਮਣੇ ਆਇਆ, ਜਾਣਕਾਰੀ ਦੇ ਮੁਤਾਬਕ ASI ਪੂਰਨ ਸਿੰਘ ਦੀ ਬੀਤੀ ਰਾਤ ਕਰੀਬ 10:30 ਵਜੇ ਸ਼ਾਹਕੋਟ ਤੋਂ ਡਿਊਟੀ ਕਰਕੇ ਮੋਟਰਸਾਈਕਲ ਦੇ ਉੱਤੇ ਵਾਪਸ ਆਪਣੇ ਪਿੰਡ ਜਿਹੜਾ ਸੀ ਉਹ ਆ ਰਹੇ ਸਨ, ਗੱਟਾ ਮੁੰਡੀ ਕਾਸੂ ਜਾ ਰਹੇ ਸੀ। ਤੇ ਮਹਿਰਾਜ ਵਾਲਾ ਰੋਡ ਦੇ ਉੱਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਸਿਰ ਦੇ ਵਿੱਚ ਸੱਟ ਮਾਰਨ ਦੇ ਕਾਰਨ ਉਹ ਸਖ਼ਤ ਜ਼ਖਮੀ ਹੋਏ ਆ। ਇਸ ਦੇ ਦੌਰਾਨ ਜਿਹੜਾ ਪਿੱਛੋਂ ਆ ਰਹੇ ਰਾਹਗੀਰਾਂ ਦੇ ਵੱਲੋਂ ਹੀ ਜਿਹੜਾ ਜ਼ਖਮੀ ਹਾਲਤ ਦੇ ਵਿੱਚ ਡਿੱਗੇ ਪੂਰਨ ਸਿੰਘ ਦੇ ਕੋਲ ਖੜਨ ਤੇ ਪੂਰਨ ਸਿੰਘ ਨੇ ਆਪਣੇ ਮੋਬਾਈਲ ਦਾ ਲੋਕ ਖੋਲ ਕੇ ਉਸ ਨੂੰ ਆਪਣੇ ਘਰ ਦਾ ਨੰਬਰ ਦਿੱਤਾ ਤੇ ਰਾਹਗੀਰਾਂ ਦੇ ਵੱਲੋਂ ਹੀ ਪਰਿਵਾਰ ਨੂੰ ਇਸ ਵਾਰਦਾਤ ਦੇ ਬਾਰੇ ਦੱਸਿਆ ਗਿਆ, ਇਤਲਾਹ ਦਿੱਤੀ ਤੇ ਜਿਸ ਤੋਂ ਬਾਅਦ ESI ਨੂੰ ਜਿਹੜਾ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਜਿਹੜੀ ਸੀ ਮੌਤ ਹੋ ਗਈ ਉੱਥੇ। ਹਾਲਾਤ ਦੇਖ ਲਓ ਕੀ ਨੇ ਜੀ, ਪੁਲਿਸ ਵਾਲੇ ਮਹਿਫੂਜ਼ ਨਹੀਂ ਹੈ, ਲਾਅ ਐਂਡ ਆਰਡਰ ਦੀ ਗੱਲ ਕਰਦੇ ਹਾਂ ਆਪਾਂ ਤੇ ਇਹ ਹਾਲਾਤ ਨੇ ਪੰਜਾਬ ਦੇ। ਦੂਸਰੇ ਪਾਸੇ 50 ਲੱਖ ਦਾ ਕੇਸ ਜਿਹੜਾ ਦਰਜ ਕੀਤਾ ਗਿਆ ਰਿਸ਼ਵਤਖੋਰੀ ਦੇ ਮਾਮਲੇ ਚ ਆਪਣਾ ਕੋਲਕਾਤਾ ਦੇ ਵਿੱਚ, ਇਹ ਜਨਾਬ ਸਨ ਜੀ ਈਸਟਰਨ ਕਮਾਂਡ ਦੇ ਤਹਿਤ ਆਰਮੀ ਆਰਡੀਨੈਂਸ ਕੋਰ ਦੇ ਜਿਹੜੇ ਸੀ ਆਫੀਸਰ ਤਾਇਨਾਤ ਇੱਕ ਕਰਨਲ ਖਿਲਾਫ਼ ਕਥਿਤ 50 ਲੱਖ ਰੁਪਏ ਦੀ ਰਿਸ਼ਵਤਖੋਰੀ ਦੇ ਮਾਮਲੇ ਚ ਕੇਸ ਦਰਜ ਹੋਇਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਅੱਜ ਜਾਣਕਾਰੀ ਦਿੱਤੀ ਹੈ ਤੇ ਉਹਦੇ ਵਿੱਚ ਘਟੀਆ ਪੱਧਰ ਦੇ ਸੈਂਪਲ ਨਮੂਨਿਆਂ ਨੂੰ ਮਨਜ਼ੂਰੀ ਦੇ ਕੇ ਤੇ ਪੈਂਡਿੰਗ ਲਟਕਾ ਕੇ ਜਿਹੜਾ ਵਧਾ ਚੜਾ ਕੇ ਬਣਾਏ ਗਏ ਬਿੱਲਾਂ ਨੂੰ ਪਾਸ ਕਰਵਾਉਣ ਦੇ ਵਿਚ ਮਦਦ ਕਰਕੇ ਕਾਨਪੁਰ ਦੀ ਇਕ ਕੰਪਨੀ ਨੂੰ ਫਾਇਦਾ ਜਿਹੜਾ ਪਹੁੰਚਾਇਆ ਗਿਆ ਇਹਦੇ ਵਿਚ। ਕੇਂਦਰੀ ਜਾਂਚ ਬਿਊਰੋ CBI ਨੇ ਆਪਣੀ FIR ਦੇ ਵਿਚ ਕਿਹਾ ਕਿ ਕਰਨਲ ਨੇ ਰਿਸ਼ਵਤ ਦੇ ਬਾਕੀ ਰਹਿੰਦੇ ਪੈਸਿਆਂ ਦੇ ਉਤੇ ਭੁਗਤਾਨ ਦੇ ਲਈ ਉਦਯੋਗਪਤੀ ਦੇ ਨਾਲ ਸੰਪਰਕ ਕੀਤਾ ਜਿਸ ਦੇ ਉਤੇ ਕਾਰੋਬਾਰੀ ਨੇ ਨਕਦੀ ਦੀ ਤੰਗੀ ਦਾ ਜਿਹੜਾ ਹਵਾਲਾ ਦਿੱਤਾ ਤੇ ਇਹਦੇ ਉਤੇ 50 ਲੱਖ ਰੁਪਏ ਦੇ ਰਿਸ਼ਵਤਖੋਰੀ ਦੇ ਜਿਹੜੇ ਮਾਮਲੇ ਦਰਜ ਹੋਏ ਆ। ਮੁਕੱਦਰ ਬਾਈ ਜੀ, ਜੀਆ ਨੂੰ ਜੀ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਪੱਕਣ ਤੇ ਨਾ ਪੜੋ, ਪੱਕਣ ਚਨਾ ਸ਼ਨੀਵਾਰ ਤੇ ਐਤਵਾਰ ਵਾਲਾ ਹੁੰਦਾ
1: ਜੀ,
2: ਇਹ ਖਬਰਾਂ ਵਾਲਾ ਟਾਈਮ ਹੁੰਦਾ
1: ਤੁਹਾਡਾ। ਬਿਲਕੁਲ ਜੀ,
2: ਮੈਨੂੰ ਤਾਂ ਸੈਣੀ ਬਾਈ ਜੀ ਦੀ ਗੱਲ ਯਾਦ ਆਉਂਦੀ ਸੀ। ਮੈਂ ਗੱਲ ਮੈਂ ਉਹਦੇ ਦੀ ਕਰਨੀ ਸੀ, ਉਹ ਕਹਿੰਦੇ ਪਏ ਸੀ ਵੀ ਦੂਜੇ ਆਏ ਸੀ ਤੇ ਉਹ ਹੁਣ ਨਵੀਂ ਲਾਟਰੀ ਦੀ ਗੱਲ ਕਰਦੇ ਸੀ। ਸੱਚ ਮੈਂ ਤਾਂ ਭੁੱਲ ਗਿਆ ਸੀ ਗੱਲ,
1: ਲਾਟਰੀ ਨਿਕਲਦੀ ਆ, ਆਵਾਜ਼ ਥੋੜੀ ਜਿਹੀ ਗੂੰਜ ਰਹੀ ਆ, ਦੇਖਿਓ ਮਾੜਾ ਜਿਹਾ ਚੈੱਕ ਕਰਿਓ, ਕਲੀਅਰ ਨਹੀਂ ਆ ਰਹੀ। ਦੱਸੋ, ਨੈਟ ਹੀ ਹੋ ਗਿਆ ਇੱਧਰ ਉੱਧਰ ਜੀ। ਹਾਂਜੀ ਮੁਕੱਦਰ ਜੀ,
2: ਹਾਂਜੀ
1: ਹਾਂਜੀ ਹਾਂਜੀ, ਕੰਟੀਨਿਊ ਪਲੀਜ਼।
2: ਠੀਕ ਹੈ ਆਵਾਜ਼ ਹੁਣ?
1: ਹਾਂਜੀ ਹੁਣ ਠੀਕ ਆ, ਅੱਗੇ ਨਾਲੋਂ ਵਧੀਆ ਜੀ। ਹਾਂਜੀ ਹੁਣ ਕਲੀਅਰ ਆਉਂਦੀ ਹੈ,
2: ਠੀਕ ਹੈ ਜੀ। ਉਹ ਨਹੀਂ, ਮੈਂ ਤਾਂ ਸੈਣੀ ਬਾਈ ਜੀ ਦੀ ਲਾਟਰੀ ਵਾਲੀ ਗੱਲ ਸੁਣਦਾ ਪਿਆ ਸੀ। ਮੈਂ ਤਾਂ ਹੁਣ ਐ ਨਾ, ਟਾਈਮ ਰਾਤ ਦਾ ਹੁੰਦਾ, ਬੰਦਾ ਭੁੱਲ ਜਾਂਦਾ ਗੱਲ। ਮੈਂ ਤੁਹਾਡਾ ਦੋ ਵਾਰੀ ਫੋਨ ਤੁਹਾਡਾ ਗੱਲ ਕੱਟਿਆ, ਤਾਂ ਹੀ ਮੈਂ ਯਾਦ ਕਰਦਿਆਂ ਕਰਦਿਆਂ ਮੈਂ ਕਹਿਣਾ ਕੀ ਸੀ
1: ਜੀ,
2: ਤੇ ਉਹ ਲਾਟਰੀ ਦੀ ਗੱਲ ਕਰਦੇ ਸੀ। ਮੈਂ ਵੀ ਕਈ ਵਾਰੀ ਬੰਦਾ ਲਾਟਰੀ, ਕਈਆਂ ਦੀਆਂ ਮੈਂ ਦੇਖੀਆਂ ਨੇ, ਬਾਈਟ ਆਉਂਦੀਆਂ ਨੇ ਜਿਹਨਾਂ ਦੀ ਲਾਟਰੀ ਕਈ ਕਈ ਸਾਲਾਂ ਬਾਅਦ ਨਿਕਲਦੀ ਹੈ।
1: ਹਾਂਜੀ,
2: ਉਹ ਅਸੀਂ ਵੀ ਲਾਟਰੀ ਆ ਹੁਣ ਸਾਡੇ ਆਲੇ ਜਨਤਾ ਨੇ ਕੱਢਣ ਦੀ ਕੋਸ਼ਿਸ਼ ਕੀਤੀ ਆ 22 ਚ, ਇਨਕਲਾਬ ਵਾਲੀ ਲਾਟਰੀ।
1: ਹਾਂਜੀ,
2: ਤੇ ਚਲੋ ਨਹੀਂ ਨਿਕਲੀ, ਹੋ ਸਕਦਾ ਕਈ ਵਾਰੀ ਨਹੀਂ ਵੀ ਨਿਕਲਦੀ
1: ਜੀ।
2: ਤੇ ਆ ਹੁਣ ਉਹ ਹੈ ਤਾਂ ਉਹ ਕੇਜਰੀਵਾਲ ਹਰਾਂ ਦੇ ਵਿਚੋਂ ਹੀ ਨੇ, ਉਹਨਾਂ ਨੇ ਉਹ ਆਪਣਾ ਨਵਾਂ ਇਨਕਲਾਬ ਦੀ ਹੁਣ ਸ਼ੁਰੂਆਤ ਕੀਤੀ ਆ। ਉਹ ਪਤਾ ਨੀ ਕੀ ਭਾਰਤੀ ਕੋਕਰੋਚ ਪਾਰਟੀ ਐਵੇਂ ਦਾ ਕੋਈ ਨਾਂ ਰੱਖਿਆ ਉਹਨਾਂ ਨੇ
1: ਜੀ,
2: ਉਹਨਾਂ ਚ ਟੁੱਟ ਕੇ ਗਏ ਹੋਏ ਬੰਦੇ ਨੇ
1: ਜੀ।
2: ਤੇ ਮੈਂ ਵੀ ਇੱਕ ਚਾਂਸ ਇਹਨਾਂ ਨੂੰ ਵੀ ਦੇ ਦੋ
1: ਜੀ,
2: ਕੀ ਪਤਾ ਲੱਗਦਾ ਨਿਕਲ ਹੀ ਜਾਵੇ ਲਾਟਰੀ।
1: ਬਿਲਕੁਲ ਹੈ ਜੀ,
2: ਦੇਣਾ ਤਾਂ ਬਣਦਾ ਬਾਈ ਜੀ। ਹੁਣ ਐ ਇੱਕ ਵੀ ਲਾਟਰੀ ਪਾ ਕੇ ਆਪਾਂ ਹੁਣ ਹਾਰ ਕੇ ਬਹਿ ਜਾਈਏ ਤੇ ਕੋਈ ਜ਼ਰੂਰੀ ਤੇ ਨਹੀਂ ਵੀ ਕਹਿ ਰਹੀ ਨਿਕਲ ਹੀ ਜਾਂਦੀ ਹੈ। ਪਤਾ
1: 15-15 ਲੱਖ ਆਈ ਜਾਣ ਖਾਤਿਆਂ ਚ,
2: ਆਈ ਜਾਣ। ਬਿਲਕੁਲ ਬਿਲਕੁਲ, ਉਹ ਮੈਂ ਅੱਜ ਸੁਣਦਾ ਪਿਆ ਸੀ, ਉਹ ਉਹੀ ਉਹ ਦਾਅਵੇ ਜਿਹੜੇ ਕੇਜਰੀਵਾਲ ਨੇ ਉਹੀ ਉਹ ਕਰਦੇ ਪਏ ਨੇ ਵੀ ਅਸੀਂ ਸੁਪਰੀਮ ਕੋਰਟ ਦੇ ਜੱਜ ਨੂੰ ਟੰਗ ਦਾਂਗੇ, ਅਸੀਂ ਐ ਕਰ ਦਾਂਗੇ, ਅਸੀਂ ਉਹ ਕਰ ਦਿਆਂਗੇ, ਹੈ
1: ਜੀ,
2: ਇਹ ਸਾਨੂੰ ਪਾਓ ਵੋਟਾਂ।
1: ਬਿਲਕੁਲ ਹੈ ਜੀ,
2: ਤੇ ਇਸ ਕਰਕੇ ਉਹ ਵੈਸੇ ਤਾਂ ਡਾਕਟਰ ਧਰਮਵੀਰ ਗਾਂਧੀ ਨੇ ਬੜਾ ਚਿਰ ਪਹਿਲਾਂ ਕਹਿਤਾ ਸੀ, ਕਹਿੰਦਾ ਵੀ ਇਨਕਲਾਬ ਦਾ ਗਰਭਪਾਤ ਹੋ ਗਿਆ, ਕਹਿੰਦਾ
1: ਜੀ
2: ਹੈ ਵੀ ਇਹ ਹੁਣ ਦੁਬਾਰਾ ਨਹੀਂ ਆਉਣਾ ਹੈਗਾ
1: ਜੀ।
2: ਤੇ ਮੈਂ ਤਾਂ ਉਸੇ ਗੱਲ ਤੇ ਮੈਨੂੰ ਧਿਆਨ ਆਉਂਦਾ ਪਿਆ ਸੀ ਸੈਣੀ ਬਾਈ ਜੀ, ਬਾਕੀ ਹੋਰ ਤਾਂ ਚਲੋ ਇਹ ਖਬਰਾਂ ਤਾਂ ਚੱਲਦੀਆਂ ਰਹਿਣੀਆਂ ਨੇ, ਕੀ ਹੁੰਦਾ ਕੀ ਨਹੀਂ
1: ਜੀ।
2: ਮੈਂ ਵੀ ਇੱਕ ਲਾਟਰੀ ਹੋਰ ਪਾਣੀ ਚਾਹੀਦੀ ਆਪਾਂ ਨੂੰ ਸਾਰੇ ਸੱਜਣਾਂ ਨੂੰ ਰਲ ਕੇ, ਪੁਰਾਣੀ ਪੁਰਾਣੀ ਪੁਰਾਣੀ ਪਾਣ ਨਾਲੋਂ ਨਵੀਂ ਪਾਈਏ ਇੱਕ ਵਾਰੀ ਹੋਰ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕੀ ਪਤਾ ਲੱਗਦਾ ਆਈ ਜਾਵੇ ਇਨਕਲਾਬ,
1: ਭੁਲੇਖੇ ਨਿਕਲੇ ਜਾਣਗੇ ਸ਼ਾਇਦ ਇਹਨਾਂ ਦੇ ਵੀ ਜਿਹੜੇ ਹੈਗੇ।
2: ਹਾਂ, ਕੀ ਪਤਾ ਲੱਗਦਾ ਸਾਨੂੰ ਪੀਲੀ ਪੀਲੀ ਪੱਗ ਸੋਹਣੀ ਲੱਗਣ ਲੱਗ ਜੇ, ਉਹੀ ਗੱਲ ਹੈ ਕਿਤੇ ਸਾਡੀ ਅੱਖਾਂ ਚ ਪੈਂਦੀ ਹੈ
1: ਜੀ।
2: ਤੇ ਠੀਕ ਆ ਬਾਬੇ, ਬਸ ਮੈਂ ਤਾਂ ਇੰਨੀ ਕੋਈ ਗੱਲ ਕਰਨੀ
1: ਸੀ। ਨਹੀਂ ਨਹੀਂ, ਥੈਂਕ ਯੂ ਸ਼ੁਕਰੀਆ ਜੁੜੇ ਤੁਸੀਂ, ਥੈਂਕ
2: ਯੂ,
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਆਪਣੇ ਮੁਕੱਦਰ ਬਾਈ ਜੀ ਗੱਲਬਾਤ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਤਦ ਤੱਕ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਹਾਂ ਤੇ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਛੱਡਦਾ ਹੈ ਕਿ ਆ ਜਿਹੜਾ ਆਨਲਾਈਨ ਜਿਹੜਾ ਮੈਡੀਕਲ ਸਿਸਟਮ ਹੈਗਾ ਇੰਡੀਆ ਦੇ ਵਿੱਚ, ਕਿਵੇਂ ਤੁਹਾਨੂੰ ਲੱਗਦਾ ਹੈ? ਵੈਸੇ ਤਾਂ ਇਹਦੇ ਉੱਤੇ ਇੱਕ ਅੱਜ ਕਹਿ ਲਓ ਨਵੀਂ ਖਬਰ ਹੈ, ਪਹਿਲਾਂ ਕਦੇ ਸੁਣਿਆ ਨੀਗਾ ਕਿ 27,000 ਮੈਡੀਕਲ ਸਟੋਰ ਜਿਹੜਾ ਬੰਦ ਰਹਿਣਗੇ, ਉਹ ਪਰਚੇਜ਼ ਵਾਲੇ ਜਿਹੜੇ ਆ ਜਾਂ ਸੇਲ ਪਰਚੇਜ਼ ਕਰਦੇ ਆ ਜਾਂ ਥੋਕ ਦੇ ਵਿੱਚ ਮਾਲ ਵੇਚਦੇ ਆ ਉਹਨਾਂ ਦੇ ਵਿੱਚ ਉਹ ਵੀ ਹੈ ਤੇ ਆਮ ਜਿਹੜੇ ਮੈਡੀਕਲ ਸਟੋਰ ਆ ਉਹ ਵੀ ਜਿਹੜੇ ਨੇ ਬੰਦ ਰਹਿਣੇ ਆ। ਪਰ ਇਹਨਾਂ ਦਾ ਮੁੱਦਾ ਹੈਗਾ ਕਿ ਜਿਹੜਾ ਪ੍ਰਾਈਜ਼ ਸਨ ਆਨਲਾਈਨ ਜਾਂ ਲੋਕ ਜਿਹੜੇ ਆਨਲਾਈਨ ਅੱਜ ਕੱਲ ਮੰਗਵਾਉਣ ਲੱਗ ਗਏ ਨੇ ਮੈਡੀਕਲ ਜਿਹੜੇ ਮੈਡੀਸਿਨ ਵੀ ਜਾਂ ਹੋਰ ਸਾਰੀਆਂ ਚੀਜ਼ਾਂ, ਤੇ ਉਹਨਾਂ ਦੇ ਪ੍ਰਾਈਜ਼ ਜਿਹੜੇ ਨੇ ਉਹ ਬਹੁਤ ਮਤਲਬ ਕਿ ਹੈਗੇ ਨੇ, ਸ਼ਾਇਦ ਹੋ ਸਕਦਾ ਆਨਲਾਈਨ ਪ੍ਰਾਈਸਿੰਗ ਜਿਹੜੀ ਹੈ ਫਿਕਸ ਰੱਖਣੀ ਪੈਂਦੀ ਹੈ ਜਾਂ ਉਹਦੇ ਵਿੱਚ ਪੂਰਾ ਡਾਕੂਮੈਂਟ ਹੁੰਦਾ ਹੈ, ਹੁੰਦੀ ਹੋਏਗੀ ਸਾਰੀਆਂ ਚੀਜ਼ਾਂ ਦੀ ਜਵਾਬਦੇਹੀ ਹੁੰਦੀ ਹੋਏਗੀ ਸ਼ਾਇਦ ਕੰਪਨੀਆਂ ਦੀ, ਤਾਂ ਉਹ ਰਿਟੇਲ ਪ੍ਰਾਈਜ਼ ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਤੇ ਪਤਾ ਨਹੀਂ ਹੁਣ ਜਿਹੜਾ ਆਪਣੇ ਲੋਕਲ ਜਿਹੜਾ ਹੈਗੀਆਂ ਚੀਜ਼ਾਂ ਨੇ ਜਿੱਦਾਂ ਮੈਡੀਕਲ ਸਟੋਰਾਂ ਦੇ ਵਿੱਚ ਮਿਲ ਜਾਂਦੀਆਂ ਨੇ ਜੋ ਆਪਣੇ ਮਨ ਦੇ ਭਾਅ ਦੇ ਨਾਲ ਹੀ ਜੋ ਉਹਨਾਂ ਨੂੰ ਲੱਗਦਾ ਕਿ ਉਹ ਪ੍ਰਾਈਜ਼ ਲਾਈ ਜਾਂਦੇ ਆ ਚੱਕੀ ਜਾਂਦੇ ਆ, ਮਤਲਬ ਕਿ ਕਿਵੇਂ ਆ ਤੁਹਾਨੂੰ ਕਿੱਦਾਂ ਲੱਗਦਾ ਕਿ ਇਹਨਾਂ ਨੇ ਹੜਤਾਲ ਕੀਤੀ ਹੈ ਕਿ ਭਾਈ ਉਹ ਜਿਹੜਾ ਪ੍ਰਾਈਜ਼ ਦੇ ਉੱਤੇ ਉਹ ਜਿਹੜੀਆਂ ਚੀਜ਼ਾਂ ਵੇਚਦੇ ਅਸੀਂ ਉਹਨਾਂ ਦਾ ਮਤਲਬ ਕਿ ਸਾਹਮਣਾ ਨਹੀਂ ਕਰ ਪਾ ਰਹੇ, ਉਹਦੇ ਨਾਲ ਜਿਹੜੀਆਂ ਨੇ ਮੈਡੀਕਲ ਸਟੋਰ ਜਿਹੜੇ ਨੇ ਉਹ ਜਿਹੜੇ ਨੇ ਘੱਟ ਦੇ ਵਿੱਚ ਜਾ ਰਹੇ ਨੇ ਜਾਂ ਸਾਡਾ ਜਿਹੜਾ ਕੰਮ ਕਾਜ ਆ ਉਹ ਬੰਦ ਹੋ ਰਿਹਾ, ਤੁਹਾਨੂੰ ਕਿਵੇਂ ਲੱਗਦਾ ਕਿੱਦਾਂ ਲੱਗਦਾ ਕਿ ਜਿਹੜਾ ਹਰ ਜਗ੍ਹਾ ਹੀ ਮੈਡੀਕਲ ਸਟੋਰ ਨੇ ਜਿਹਦਾ ਨਸ਼ੇ ਦਾ ਕਾਰਨ ਵੀ ਕਹਿ ਸਕਦੇ ਹਾਂ, ਬਹੁਤ ਸਾਰੇ ਲੋਕ ਗੋਲੀਆਂ ਦਾ ਸੇਵਨ ਕਰਦੇ ਆ ਮੈਡੀਸਨ ਜਿਹੜਾ ਫਰੂਟੀ ਵਗੈਰਾ ਪਹਿਲਾਂ ਹੁੰਦੀ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਆਪਣੇ ਖੰਘ ਦੀਆਂ ਦਵਾਈਆਂ ਹੁੰਦੀਆਂ ਸੀ ਉਹੀ ਛੱਕੀ ਜਾਂਦੇ ਸੀ ਸਾਰਾ ਕੁਝ, ਅੱਜ ਵੀ ਸ਼ਾਇਦ ਚੱਲਦਾ ਹੋਏਗਾ। ਆਪਣਾ ਮੈਸੀ ਟਰੈਕਟਰ ਹੁੰਦਾ ਸੀ ਲਾਲ ਕੈਪਸੂਲ ਸੈਲ ਬੀਕਾਸੋਲ ਦਾ ਜੇ ਪਤਾ ਨਹੀਂ ਕਿਹੜਾ ਹੁੰਦਾ ਸੀ ਉਹਨੂੰ ਕੀ ਕਹਿੰਦੇ ਪ੍ਰੋਕਸੀ ਬਨ ਜਾਂ ਕੁਝ ਇੱਦਾਂ ਦੇ ਕੈਪਸੂਲ ਹੁੰਦੇ ਸੀ ਸ਼ਾਇਦ, ਤਾਂ ਉਹ ਇੱਕ ਨੀਲੇ ਰੰਗ ਦਾ ਹੁੰਦਾ ਸੀ ਇੱਕ ਲਾਲ ਰੰਗ ਦਾ, ਤੇ ਉਹ ਜਿਹੜਾ ਚਲੋ ਸਾਡੇ ਸੱਜਣਾ ਦੀ ਇੱਕ ਹੈਗੀ ਆ ਦੁਕਾਨ ਉੱਥੇ, ਤਾਂ ਉੱਥੇ ਜਦੋਂ ਬੈਠੇ ਹੋਣਾ ਤਾਂ ਕਈ ਆਉਂਦੇ ਹੁੰਦੇ ਸੀ ਭਾਈ ਆਪਦੇ ਹੀ ਉਹ ਇੱਕ ਪੱਤਾ ਫੋਰਡ ਟਰੈਕਟਰ ਦਾ ਤੇ ਇੱਕ ਮੰਗ ਦਾ ਹੁੰਦਾ ਸੀਗਾ, ਉਹ ਨੀਲੇ ਰੰਗ ਦਾ ਕੈਪਸੂਲ ਹੁੰਦਾ ਸੀ ਫੋਰਡ ਟਰੈਕਟਰ ਉਹਨੂੰ ਕਹਿੰਦੇ ਸੀ, ਤੇ ਦੂਸਰਾ ਹੁੰਦਾ ਸੀ ਲਾਲ ਰੰਗ ਦਾ ਉਹਨੂੰ ਮੈਸੀ ਟਰੈਕਟਰ ਕਹਿੰਦੇ, ਮੈਸੀ ਦੇ ਦਿਓ ਜੀ, ਇੱਦਾਂ ਕੋਡ ਵਰਡ ਰੱਖੇ ਹੁੰਦੇ ਸੀ ਇਹਨਾਂ ਨੇ। ਚਲੋ ਇਹ ਮੁੱਦੇ ਚੱਲਦੇ ਰਹਿੰਦੇ ਆ ਨਾਲ ਨਾਲ, ਤੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਚੱਲਦੇ ਆ, ਥੋੜੇ ਜਿਹੇ ਹਾਲਾਤ ਉਧਰ ਦੇ ਵੀ ਦੇਖਦੇ ਆ। ਯੂਰਪ ਨੂੰ ਵੀ ਚੇਤਾਵਨੀ ਦਿੱਤੀ ਹੈ ਰੂਸ ਨੇ ਕਿ ਭਾਈ ਜਿਹੜਾ ਯੁਆਨ ਦੇ ਵਿੱਚ ਜਾਂ ਰੂਬਲ ਦੇ ਵਿੱਚ ਹੀ ਤੁਹਾਡੇ ਨਾਲ ਵਪਾਰ ਕਰਾਂਗੇ, ਡਾਲਰ ਦੇ ਵਿੱਚ ਨਹੀਂ ਕਰਨਾ ਹੁਣ ਅਸੀਂ। ਬ੍ਰਿਕਸ ਦੀਆਂ ਬੈਠਕਾਂ ਹੋਈਆਂ ਨੇ ਤੇ ਉਹਦੇ ਵਿੱਚ ਕੁਝ ਨਾ ਕੁਝ ਨਵੇਂ ਫੈਸਲੇ ਲੈ ਕੇ ਲੱਗਦੇ ਆ। US ਦੇ ਨਿਆਂ ਵਿਭਾਗ ਦੇ ਵੱਲੋਂ ਅਡਾਨੀ ਦੇ ਖਿਲਾਫ਼ ਕੇਸ ਪੱਕੇ ਤੌਰ ਦੇ ਉੱਤੇ ਬੰਦ ਕਰ ਦਿੱਤਾ। ਅਮਰੀਕਾ ਜਿਹੜਾ ਨਿਆਂ ਵਿਭਾਗ ਹੈ ਉਹਨੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਤੇ ਉਹਨਾਂ ਦੇ ਭਤੀਜੇ ਸਾਗਰ ਅਡਾਨੀ ਦੇ ਖਿਲਾਫ਼ ਲਗਾਏ ਗਏ ਸਾਰੇ ਹੀ ਅਪਰਾਧਿਕ ਦੋਸ਼ਾਂ ਨੂੰ ਪੱਕੇ ਤੌਰ ਦੇ ਉੱਤੇ ਵਾਪਸ ਜਿਹੜਾ ਲੈ ਲਿਆ। ਇਸ ਫੈਸਲੇ ਦੇ ਨਾਲ ਨਿਊਯਾਰਕ ਦੀ ਅਦਾਲਤ ਦੇ ਵਿੱਚ ਚੱਲ ਰਿਹਾ ਜਿਹੜਾ ਬਹੁਤ ਚਰਚਿਤ ਸਿਕਿਉਰਿਟੀਜ਼ ਅਤੇ ਧੋਖਾਧੜੀ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਖਤਮ ਹੋ ਗਿਆ, ਕਿਉਂਕਿ ਭਾਈ ਲੈਣ ਦੇਣ ਹੋ ਗਿਆ, ਕਰੋੜਾਂ ਅਰਬਾਂ ਰੁਪਈਆ ਦੇ ਕੇ ਖਹਿੜਾ ਛੁਡਾਇਆ ਇਹਨਾਂ ਨੇ ਦੋਹਾਂ ਨੇ। ਅਮਰੀਕੀ ਵਕੀਲਾਂ ਨੇ ਅਦਾਲਤ ਦੇ ਵਿੱਚ ਦਸਤਾਵੇਜ਼ ਪੇਸ਼ ਕਰਕੇ ਸਪਸ਼ਟ ਕੀਤਾ ਹੈ ਕਿ ਉਹ ਹੁਣ ਇਹਨਾਂ ਦੋਸ਼ਾਂ ਦੀ ਪੈਰਵਾਈ ਕਰਨ ਦੇ ਸਮਰਥ ਨਹੀਂ ਨੇ। ਇਸੇ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਦੇ ਵਿੱਚ ਅਮਰੀਕਾ ਦੇ ਅੰਦਰ ਅਡਾਨੀ ਸਮੂਹ ਦੇ ਨਾਲ ਸੰਬੰਧਤ ਚੱਲ ਰਹੇ ਸਾਰੇ ਕਾਨੂੰਨੀ ਮਾਮਲੇ ਬੰਦ ਕੀਤੇ ਜਾ ਚੁੱਕੇ ਹੈ। ਅਮਰੀਕੀ ਸਰਕਾਰੀ ਵਕੀਲਾਂ ਨੇ ਪੂਰਬੀ ਨਿਊਯਾਰਕ ਦੀ ਜਿਹੜੀ ਹੈ ਅਦਾਲਤ ਦੇ ਵਿੱਚ ਕਿਹਾ ਕਿ ਇਸ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਜਾਂਚ ਦੇ ਅਧਿਕਾਰ ਤਹਿਤ ਇਹ ਫੈਸਲਾ ਲਿਆ ਕਿ ਉਹ ਇਨ੍ਹਾਂ ਅਪਰਾਧਿਕ ਦੋਸ਼ਾਂ ਦੇ ਉੱਤੇ ਹੁਣ ਸਮਾਂ ਬਰਬਾਦ ਨਹੀਂ ਕਰਨਗੇ। ਇਸ ਤੋਂ ਬਾਅਦ ਅਦਾਲਤ ਨੇ ਵੀ ਹੁਕਮ ਜਾਰੀ ਕਰਦਿਆਂ ਦੋਸ਼ਾਂ ਨੂੰ ਸਥਾਈ ਤੌਰ ਦੇ ਉੱਤੇ ਖਾਰਜ ਜਿਹੜਾ ਡਿਸਮਿਸ ਜਿਹੜਾ ਕਰ ਦਿੱਤਾ, ਰਿਜੈਕਟ ਕਰ ਦਿੱਤਾ ਹੈ, ਜਿਸਦਾ ਮਤਲਬ ਹੈ ਕਿ ਇਸ ਮਾਮਲੇ ਨੂੰ ਭਵਿੱਖ ਦੇ ਵਿੱਚ ਦੁਬਾਰਾ ਨਹੀਂ ਖੋਲਿਆ ਜਾ ਸਕਦਾ, ਹੁਣ ਪੱਕੀ ਹੀ ਫਾਈਲ ਬੰਦ ਕਰਤੀ ਹੈ। ਅਮਰੀਕੀ ਅਦਾਲਤ ਦਾ ਇਹ ਫੈਸਲਾ ਅਜਿਹੇ ਸਮੇਂ ਦੇ ਵਿੱਚ ਆਇਆ, ਪਿਛਲੇ ਹਫ਼ਤੇ ਹੀ ਅਮਰੀਕੀ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਜਿਹੜਾ ਉਹਨੇ ਸੌਰ ਊਰਜਾ ਪ੍ਰੋਜੈਕਟਾਂ ਦੇ ਨਾਲ ਸੰਬੰਧਤ ਨਿਵੇਸ਼ਕਾਂ ਦੇ ਖੁਲਾਸੇ ਦੇ ਮਾਮਲੇ ਦੇ ਵਿੱਚ ਸਿਵਲ ਦੋਸ਼ਾਂ ਦਾ ਨਿਪਟਾਰਾ ਜਿਹੜਾ ਕੀਤਾ ਸੀ ਤੇ ਜਿਸਦੇ ਵਿੱਚ ਬਿਨਾਂ ਕਿਸੇ ਗਲਤੀ ਨੂੰ ਸਵੀਕਾਰ ਜਾਂ ਅਸਵੀਕਾਰ ਕੀਤੇ ਗੌਤਮ ਅਡਾਨੀ ਨੇ $60 ਲੱਖ ਅਤੇ ਸਾਗਰ ਅਡਾਨੀ ਨੇ $120 ਲੱਖ ਦਾ ਭੁਗਤਾਨ ਕਰਨ ਦੇ ਉੱਤੇ ਜਿਹੜਾ ਸਹਿਮਤੀ ਜਤਾਈ ਸੀ। ਤੇ ਜੇ ਹਾਰਦੇ ਨੇ, ਜੇ ਦੋਸ਼ ਹੋ ਜਾਂਦੇ ਨੇ ਇਹਦੇ ਉੱਤੇ, ਤਾਂ ਹੋਰ ਵੀ ਘਾਟੇ ਚ ਜਾਣਾ ਸੀ ਇਹਨਾਂ ਨੇ, ਸਾਰੀਆਂ ਫੀਸਾਂ ਦੇਣੀਆਂ ਪੈਣੀਆਂ ਸੀ ਦੋਹਾਂ ਵਕੀਲਾਂ ਦੀਆਂ, ਤੇ ਹੋਰ ਹਰਜਾਨੇ ਵੀ ਲੱਗਣੇ ਸੀ, ਰਿਕਾਰਡ ਵੀ ਖਰਾਬ ਹੋਣਾ ਸੀ। ਤੇ ਅਗਲੇ ਕਹਿੰਦਾ ਭਾਈ ਆਪਣਾ ਚੁੱਪ ਚੁਪੀ ਤੇ ਰਾਜ਼ੀਨਾਮਾ ਹੀ ਕਰੋ, ਉਹਦੇ ਵਿੱਚ ਹੀ ਭਲਾ ਹੈ, ਦੇਣਾ ਤਾਂ ਪੈਣਾ ਹੀ ਆ। ਤੇ 60 ਲੱਖ ਹੁਣ ਇੱਕ ਨੇ ਦਿੱਤਾ ਸਾਗਰ ਅਡਾਨੀ ਨੇ, ਅਡਾਨੀ ਨੇ ਦਿੱਤਾ ਹੈ $60 ਲੱਖ ਤੇ ਸਾਗਰ ਅਡਾਨੀ ਨੇ ਦਿੱਤਾ $120 ਲੱਖ ਰੁਪਈਆ ਨਹੀਂ ਜੀ, ਡਾਲਰਾਂ ਚ $60 ਲੱਖ ਤੇ $120 ਲੱਖ ਦੋਵਾਂ ਨੇ ਦਿੱਤੇ ਆ, ਤਕਰੀਬਨ $180 ਲੱਖ ਦਿੱਤਾ ਤੇ ਫਿਰ ਖਹਿੜਾ ਛੱਡਿਆ ਜੀ। ਇਹ ਮਾਮਲਾ ਸਾਲ 2024 ਦੇ ਅੰਤ ਦੇ ਵਿੱਚ ਦਾਇਰ ਕੀਤੀ ਗਈ ਜਿਹੜੀ ਸੀ ਰਿਪੋਰਟ ਸੀ, ਤੇ ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਅਡਾਨੀ ਸਮੂਹ ਨੇ ਭਾਰਤੀ ਅਧਿਕਾਰੀਆਂ ਦੇ ਨਾਲ ਜੁੜੇ ਕਥਿਤ $26.5 ਕਰੋੜ ਦੇ ਰਿਸ਼ਵਤ ਮਾਮਲੇ ਨੂੰ ਛੁਪਾ ਕੇ ਅਮਰੀਕੀ ਨਿਵੇਸ਼ਕਾਂ ਦੇ ਤੋਂ ਜਿਹੜਾ ਪੂੰਜੀ ਇਕੱਠੀ ਕੀਤੀ। ਪਰ ਮਾਮਲੇ ਦੇ ਉੱਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਕੇਸ ਉਸ ਸਮੇਂ ਅਡਾਨੀ ਦੇ ਪੱਖ ਦੇ ਵਿੱਚ ਚਲਾ ਗਿਆ ਜਦੋਂ ਜਾਂਚ ਦੇ ਦੌਰਾਨ ਅਮਰੀਕਾ ਦੇ ਨਾਲ ਕੋਈ ਸਿੱਧਾ ਸੰਬੰਧ ਅਤੇ ਦੋਸ਼ਾਂ ਨੂੰ ਸਾਬਤ ਕਰਨ ਦੇ ਲਈ ਕੋਈ ਠੋਸ ਜਿਹੜਾ ਆਧਾਰ ਨਹੀਂ ਮਿਲਿਆ। ਇਹ ਫੈਸਲਾ ਅਮਰੀਕੀ ਵਕੀਲਾਂ ਅਤੇ ਅਡਾਨੀ ਸਮੂਹ ਦੀ ਕਾਨੂੰਨੀ ਟੀਮ ਦੇ ਵਿਚਕਾਰ ਕਈ ਮਹੀਨਿਆਂ ਦੀ ਗੱਲਬਾਤ ਤੇ ਕਾਨੂੰਨੀ ਸਲਾਹਕਾਰਾਂ ਦੇ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਤੋਂ ਬਾਅਦ ਸਾਹਮਣੇ ਆਇਆ ਹੈ। ਦੂਸਰੇ ਪਾਸੇ ਭਾਰਤ ਤੇ ਕੋਈ ਭਰੋਸਾ ਕਰੀਏ ਕਹਿੰਦੇ ਨਾਰਵੇ ਦੀ ਜਿਹੜੀ ਆ ਪੱਤਰਕਾਰ ਨੇ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਸਵਾਲ ਜਿਹੜਾ ਪੁੱਛਿਆ ਤਾਂ ਵਿਦੇਸ਼ ਮੰਤਰਾਲੇ ਨੇ ਜਿਹੜਾ ਦਿੱਤਾ ਹੈ ਢੋਕਵਾਂ ਜਿਹੜਾ ਜਵਾਬ ਦਿੱਤਾ ਪਰ ਜੋ ਉਹਨੇ ਸਵਾਲ ਪੁੱਛਿਆ ਸੀ ਉਹਦੇ ਬਾਰੇ ਕੋਈ ਜਵਾਬ ਨਹੀਂ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਰਵੇ ਦੀ ਜਿਹੜੀ ਆ ਯਾਤਰਾ ਦੇ ਦੌਰਾਨ ਓਸਲੋ ਕੈਪੀਟਲ ਦੇ ਵਿਚ ਇਕ ਪੱਤਰਕਾਰ ਵੱਲੋਂ ਭਾਰਤ ਦੇ ਵਿਚ ਪ੍ਰੈਸ ਦੀ ਜਿਹੜੀ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੇ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸਵਾਲ ਕੀਤਾ ਗਿਆ। ਇਸ ਦੇ ਜਵਾਬ ਦੇ ਵਿਚ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਤੁਰੰਤ ਉਸ ਪੱਤਰਕਾਰ ਨੂੰ ਲੋਕਤੰਤਰ ਦਾ ਪਾਠ ਜਿਹੜਾ ਪੜਾਇਆ ਤੇ ਕਿਹਾ ਕਿ ਸਾਡਾ ਸੰਵਿਧਾਨ ਲੋਕਾਂ ਦੇ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ। ਬਾਅਦ ਦੇ ਵਿਚ ਬੋਲਣ ਦਾ ਕੀ ਫਾਇਦਾ, ਜਾਂ ਤਾਂ ਸਾਹਮਣੇ ਉਹ ਗੱਲਾਂ ਕਰਦੇ ਜਿਹੜੀਆਂ ਪੁੱਛਣਾ ਚਾਹੁੰਦੇ ਸੀ ਤੇ ਬਾਅਦ ਦੇ ਵਿਚ ਹੁਣ ਮੁੱਦਾ ਕੁਝ ਹੋਰ ਹੈ ਤੇ ਸੱਪ ਲੰਘ ਗਿਆ ਤੇ ਹੁਣ ਜੁੱਤੀਆਂ ਨਾਲ ਕੁੱਟੀ ਜਾਂਦੇ ਆ। ਤੇ ਦੂਸਰੇ ਪਾਸੇ ਜਿਹੜਾ ਇੱਥੇ ਜੋ ਪ੍ਰਦਰਸ਼ਨ ਦੀ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਉਹਦੇ ਵਿਚ ਜਿਹੜਾ ਖਾਲਿਸਤਾਨ ਦੇ ਝੰਡੇ ਲੈ ਕੇ ਉੱਥੇ ਨਾਅਰੇਬਾਜ਼ੀ ਵੀ ਹੋਈ, ਹੋਰ ਸਾਰਾ ਸਿਲਸਿਲਾ ਚੱਲਿਆ। ਸਮਾਂ ਕਿ ਮੈਨੂੰ ਤਾਂ ਲੱਗਦਾ ਸੀ ਕਿ ਇਹਨਾਂ ਮੁਲਕਾਂ ਦੇ ਵਿਚ ਇਸ ਤਰ੍ਹਾਂ ਦਾ ਕੁਝ ਨਹੀਂ ਗਾ ਏਡੇ ਵੱਡੇ ਪੱਧਰ ਦੇ ਉੱਤੇ, ਖਾਸ ਕਰ ਤੇ ਨਾਰਵੇ, ਸਵੀਡਨ, ਫਿਨਲੈਂਡ, ਡੈਨਮਾਰਕ ਇਹਨਾਂ ਮੁਲਕਾਂ ਦੇ ਵਿਚ ਬਹੁਤ ਇਹ ਚੀਜ਼ਾਂ ਨੂੰ ਲੋਕ ਇਗਨੋਰ ਹੀ ਕਰਦੇ ਆ। ਪਰ ਇਹ ਚੀਜ਼ਾਂ ਕਿਤੇ ਨਾ ਕਿਤੇ ਹੋਰ ਮੁਲਕਾਂ ਦੇ ਵਿਚੋਂ ਆ ਕੇ ਵੀ ਲੋਕ ਜਿਹੜੇ ਉੱਥੇ ਫਿਰ ਇਕੱਠੇ ਹੁੰਦੇ ਆ, ਕਿਉਂਕਿ ਯੂਰਪ ਦੇ ਵਿਚ ਵੀਜ਼ਾ ਮਿਲ ਜਾਂਦਾ ਹੈ, ਜਰਮਨ ਦੇ ਵਿਚ ਬਹੁਤ ਵੱਡੇ ਪੱਧਰ ਦੇ ਸਮਰਥਕ ਜਿਹੜੇ ਹੈਗੇ ਇਹਨਾਂ ਚੀਜ਼ਾਂ ਦੇ, ਤਾਂ ਉਹ ਪਹੁੰਚ ਜਾਂਦੇ ਆ ਜਗ੍ਹਾਵਾਂ ਦੇ ਉੱਤੇ, ਇਦਾਂ ਪ੍ਰਦਰਸ਼ਨ ਹੁੰਦੇ ਆ। ਬਾਕੀ ਪਤਾ ਨਹੀਂ ਉੱਥੇ ਲੋਕਲ ਲੋਕ ਦੱਸ ਸਕਦੇ ਆ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਉੱਥੇ ਹੈਗਾ ਆ ਆਮ ਜਨਤਾ ਦੇ ਵਿਚ ਜਾਂ ਗੁਰੂ ਘਰਾਂ ਦੇ ਵਿਚ। ਮੈਨੂੰ ਨਹੀਂ ਲੱਗਦਾ ਕਿ, ਕਿਉਂਕਿ ਇੱਥੇ ਲੋਕ ਜਿਹੜੇ ਨੇ ਥੋੜਾ ਜਿਹਾ ਵੱਖਰੀ ਵਿਚਾਰਧਾਰਾ ਰੱਖਦੇ ਆ। ਇਕ ਪੱਤਰਕਾਰ ਨੇ ਜਿਹੜਾ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਤੋਂ ਵਾਰ ਵਾਰ ਇਹ ਜਵਾਬ ਮੰਗਿਆ ਕਿ ਭਾਰਤ ਤੇ ਭਰੋਸਾ ਕਿਉਂ ਕੀਤਾ ਜਾਣਾ ਚਾਹੀਦਾ। ਇਸ ਦੇ ਚਲਦਿਆਂ ਵਿਦੇਸ਼ ਮੰਤਰਾਲੇ ਦੇ ਸਕੱਤਰ ਪੱਛਮ ਜਿਹੜਾ ਸੀਬੀ ਜਾਰਜ ਅਤੇ ਨਾਰਵੇ ਦੀ ਇਕ ਪੱਤਰਕਾਰ ਵਿਚਕਾਰ ਤਿੱਖੀ ਬਹਿਸ ਹੋਈ ਹੈ। ਵਿਦੇਸ਼ ਮੰਤਰਾਲੇ ਦੇ ਸਕੱਤਰ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ ਤੇ ਅਧਿਕਾਰਾਂ ਦੇ ਉਲੰਘਣ ਦੇ ਮਾਮਲੇ ਦੇ ਵਿਚ ਕਾਨੂੰਨ ਉਪਚਾਰ ਵੀ ਜਿਹੜਾ ਪ੍ਰਦਾਨ ਕਰਦਾ ਹੈ। ਭਾਰਤ ਦੇ ਲੋਕਤੰਤਰੀ ਮੁੱਲਾਂ ਦੇ ਉੱਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਨੇ ਆਜ਼ਾਦੀ ਦੇ ਸਮੇਂ ਤੋਂ ਹੀ ਔਰਤਾਂ ਦੇ ਲਈ ਬਰਾਬਰ ਵੋਟ ਅਧਿਕਾਰਾਂ ਨੂੰ ਯਕੀਨੀ ਕਹਿੰਦੇ ਬਣਾਇਆ। ਜਾਰਜ ਨੇ ਅੱਗੇ ਕਿਹਾ ਕਿ ਭਾਰਤ ਬਰਾਬਰਤਾ ਤੇ ਮਨੁੱਖੀ ਅਧਿਕਾਰਾਂ ਦੇ ਵਿਚ ਵਿਸ਼ਵਾਸ ਰੱਖਦਾ ਤੇ ਇਹ ਵੀ ਕਿਹਾ ਕਿ ਵੋਟ ਪਾਉਣ ਦੇ ਉੱਤੇ ਸਰਕਾਰਾਂ ਬਦਲਣ ਦਾ ਅਧਿਕਾਰ ਲੋਕਤੰਤਰੀ ਆਜ਼ਾਦੀ ਦੀ ਸਭ ਤੋਂ ਮਜ਼ਬੂਤ ਮਿਸਾਲ ਹੈ। ਸੀਬੀ ਜਾਰਜ ਨੇ ਕੀ ਕਿਹਾ ਅਸਲ ਦੇ ਵਿਚ, ਸੀਬੀ ਜਾਰਜ ਨੇ ਕਿਹਾ ਕਿ ਸਾਡਾ ਇਕ ਸੰਵਿਧਾਨ ਹੈ ਜੋ ਲੋਕਾਂ ਦੇ ਅਧਿਕਾਰਾਂ ਦੀ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਦੀਆਂ ਔਰਤਾਂ ਦੇ ਲਈ ਸਾਡੇ ਕੋਲ ਬਰਾਬਰ ਦੇ ਅਧਿਕਾਰ ਨੇ ਜੋ ਕਿ ਬਹੁਤ ਮਹੱਤਵਪੂਰਨ ਹੈ। 1947 ਦੇ ਵਿਚ ਅਸੀਂ ਆਪਣੀਆਂ ਔਰਤਾਂ ਨੂੰ ਵੋਟ ਪਾਉਣ ਦੀ ਆਜ਼ਾਦੀ ਦਿੱਤੀ, ਅਸੀਂ ਮਿਲ ਕੇ ਆਜ਼ਾਦੀ ਹਾਸਲ ਕੀਤੀ ਤੇ ਉਨ੍ਹਾਂ ਨੇ ਵੀ ਇਸ ਨੂੰ ਜਿਹੜਾ ਖੁਦ ਜਿੱਤਿਆ। ਉਹ ਅੱਗੇ ਕਹਿੰਦੇ ਨੇ ਕਿ ਮੈਂ ਕਈ ਅਜਿਹੇ ਦੇਸ਼ਾਂ ਦੇ ਬਾਰੇ ਜਾਣਦਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਭਾਰਤ ਦੇ ਵੱਲੋਂ ਇਹ ਆਜ਼ਾਦੀ ਦਿੱਤੇ ਜਾਣ ਦੇ ਕਈ ਦਹਾਕਿਆਂ ਬਾਅਦ ਮਿਲਿਆ। ਕਹਿੰਦਾ ਕਿ ਤੁਸੀਂ ਜਾਣਦੇ ਹੋ ਕਿ ਅਜਿਹਾ ਇਸ ਦੇ ਲਈ ਹੈ ਕਿਉਂਕਿ ਅਸੀਂ ਬਰਾਬਰਤਾ ਦੇ ਵਿਚ ਵਿਸ਼ਵਾਸ ਰੱਖਦੇ ਹਾਂ। ਕਿਆ ਬਾਤ ਹੈ ਜੀ, ਫਿਰ ਆਹ ਜਿਹੜਾ ਜੋ ਸਰਵੇਖਣ ਹੋ ਰਹੇ ਨੇ, ਜਨਗਣਨਾ ਹੋ ਰਹੀਆਂ ਨੇ, ਉਹਦੇ ਉੱਤੇ ਜਾਤ ਦਾ ਫਿਰ ਕਿਉਂ ਜਿਹੜਾ ਕੋਡ ਲਿਖਿਆ ਜਾ ਰਿਹਾ ਕਿ ਕਿਸ ਜਾਤ ਦਾ ਹੈ? ਭਾਈ, ਅਸੀਂ ਮਨੁੱਖੀ ਅਧਿਕਾਰਾਂ ਦੇ ਵਿਚ ਵਿਸ਼ਵਾਸ ਰੱਖਦੇ ਹਾਂ ਤੇ ਅਸੀਂ ਕਹਿੰਦੇ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵਧੀਆ ਮਿਸਾਲ ਕੀ ਹੈ ਇਹ ਦੱਸੋ ਸਾਨੂੰ। ਸਰਕਾਰ ਬਦਲਣ ਦਾ ਅਧਿਕਾਰ, ਵੋਟ ਪਾਉਣ ਦਾ ਅਧਿਕਾਰ ਤੇ ਭਾਰਤ ਦੇ ਵਿਚ ਇਹੋ ਹੋ ਰਿਹਾ ਤੇ ਸਾਨੂੰ ਇਸ ਗੱਲ ਦੇ ਉੱਤੇ ਕਹਿੰਦੇ ਬਹੁਤ ਮਾਣ ਹੈ। ਸਵਾਲ ਦਾ ਜਵਾਬ ਦਿੰਦੇ ਹੋਏ ਜਾਰਜ ਨੇ ਵਾਰ ਵਾਰ ਬੇਨਤੀ ਕੀਤੀ ਕਿ ਜਦੋਂ ਉਹ ਜਵਾਬ ਦੇ ਰਹੇ ਹੋਣ ਤਾਂ ਉਨ੍ਹਾਂ ਨੂੰ ਵਿਚਾਲੇ ਨਾ ਟੋਕਿਆ ਜਾਵੇ ਤੇ ਕਿਹਾ ਕਿ ਮੈਨੂੰ ਸਵਾਲ ਦਾ ਜਵਾਬ ਦੇਣ ਦਿਓ, ਕਿਰਪਾ ਕਰਕੇ ਮੈਨੂੰ ਵਿਚਾਲੇ ਨਾ ਟੋਕੋ। ਤੁਸੀਂ ਇੱਕ ਸਵਾਲ ਪੁੱਛਿਆ, ਇਹ ਮੇਰੀ ਪ੍ਰੈਸ ਕਾਨਫਰੰਸ ਹੈ, ਤੁਸੀਂ ਪੁੱਛਿਆ ਕਿ ਕਿਸੇ ਦੇਸ਼ ਨੂੰ ਭਾਰਤ ਤੇ ਭਰੋਸਾ ਕਿਉਂ ਕਰਨਾ ਚਾਹੀਦਾ, ਤਾਂ ਮੈਨੂੰ ਉਸਦਾ ਸਵਾਲ ਦਾ ਜਿਹੜਾ ਕਹਿੰਦੇ ਜਵਾਬ ਦੇਣ ਦਿਓ। ਭਾਰਤੀ ਮੀਡੀਆ ਦੇ ਬਾਰੇ ਕੀ ਕਿਹਾ ਉਹਨਾਂ? ਭਾਰਤ ਦੇ ਮੀਡੀਆ ਜਗਤ ਦੇ ਉੱਤੇ ਦਾਇਰੇ ਦੇ ਅਤੇ ਵਿਭਿੰਨਤਾ ਦਾ ਜਿਹੜਾ ਜ਼ਿਕਰ ਕਰਦੇ ਹੋਏ ਜਾਰਜ ਨੇ ਕਿਹਾ ਕਿ ਦੇਸ਼ ਦੇ ਵਿਚ ਇਕ ਜੀਵੰਤ ਅਤੇ ਬਹੁਤ ਸਰਗਰਮ ਪ੍ਰੈਸ ਇਕੋ ਸਿਸਟਮ ਹੈ ਜੋ ਕਈ ਭਾਸ਼ਾਵਾਂ ਦੇ ਵਿਚ ਕੰਮ ਕਰਦਾ ਹੈ। ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦੇ ਦਾਇਰੇ ਅਤੇ ਵਿਭਿੰਨਤਾ ਨੂੰ ਅਕਸਰ ਗਲਤ ਸਮਝਿਆ ਜਾਂਦਾ ਤੇ ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਇੱਥੇ ਕਿੰਨੀਆਂ ਕਹਾਣੀਆਂ ਚੱਲ ਰਹੀਆਂ ਹੁੰਦੀਆਂ ਨੇ, ਹਰ ਸ਼ਾਮ ਸਾਡੇ ਕੋਲ ਕਿੰਨੀਆਂ ਬ੍ਰੇਕਿੰਗ ਨਿਊਜ਼ ਆਉਂਦੀਆਂ ਨੇ। ਇਕੱਲੀ ਦਿੱਲੀ ਦੇ ਵਿਚ ਹੀ ਘੱਟੋ ਘੱਟ ਕਹਿੰਦੇ 200 ਟੀਵੀ ਚੈਨਲ ਨੇ, ਅੰਗਰੇਜ਼ੀ ਦੇ ਵਿਚ, ਹਿੰਦੀ ਦੇ ਵਿਚ, ਕਈ ਹੋਰ ਭਾਸ਼ਾਵਾਂ ਦੇ ਵਿਚ। ਲੋਕਾਂ ਨੂੰ ਭਾਰਤ ਦੇ ਦਾਇਰੇ ਦੀ ਕੋਈ ਸਮਝ ਨਹੀਂ ਹੈ, ਲੋਕਾਂ ਨੂੰ ਇਸ ਦੀ ਕੋਈ ਕਹਿੰਦੇ ਜਾਣਕਾਰੀ ਹੀ ਨਹੀਂ ਹੈ। ਕਿਆ ਬਾਤ ਹੈ ਜੀ, ਭਾਰਤ ਦੀ ਇਹ ਸ਼ਾਖ ਹੈ ਕਹਿੰਦੇ ਕਿ ਭਾਰਤ ਦੇ ਵੱਲੋਂ ਕਾਨੂੰਨੀ ਨਿਯਮਾਂ ਤੇ ਅੰਤਰਰਾਸ਼ਟਰੀ ਮਿਆਰਾਂ ਦੀ ਪਾਲਣਾ ਦੇ ਉੱਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਇਕ ਅਜਿਹੇ ਦੇਸ਼ ਹੈ ਜੋ ਕਾਨੂੰਨ ਦੇ ਰਾਜ ਦੇ ਵਿਚ ਵਿਸ਼ਵਾਸ ਰੱਖਦਾ ਤੇ ਅਸੀਂ ਹਮੇਸ਼ਾ ਨਿਯਮਾਂ ਦੀ ਪਾਲਣਾ ਕਰਦੇ ਆਏ ਹਾਂ, ਚਾਹੇ ਉਹ ਕਿਤੇ ਵੀ ਹੋਣ ਅਸੀਂ ਪੂਰੀ ਤਰ੍ਹਾਂ ਨਿਯਮਾਂ ਦੇ ਅਨੁਸਾਰ ਚੱਲਦੇ ਹਾਂ ਤੇ ਇਹ ਭਾਰਤ ਦੀ ਸ਼ਾਖ ਹੈ। ਦੁਨੀਆਂ ਨੂੰ ਭਾਰਤ ਤੇ ਭਰੋਸਾ ਕਿਉਂ ਜਿਹੜਾ ਕਹਿੰਦੇ ਕਰਨਾ ਚਾਹੀਦਾ ਹੈ? ਇਸ ਦੇ ਸਵਾਲ ਦੇ ਜਵਾਬ ਦੇ ਵਿੱਚ ਸੀਬੀ ਜਾਰਜ ਨੇ ਕੋਵਿਡ-19 ਮਹਾਮਾਰੀ ਵਰਗੀਆਂ ਗਲੋਬਲ ਚੁਣੌਤੀਆਂ ਦੇ ਦੌਰਾਨ ਦੇਸ਼ ਦੀ ਭੂਮਿਕਾ ਦਾ ਜਿਹੜਾ ਜ਼ਿਕਰ ਕੀਤਾ ਤੇ ਭਾਰਤ ਦੀ ਸਭਿਆਚਾਰਕ ਵਿਰਾਸਤ ਨੂੰ ਜਿਹੜਾ ਰੇਖਾਕਿਤ ਕੀਤਾ। ਜਾਰਜ ਨੇ ਜਿਹੜਾ ਗਣਿਤ, ਸੰਸਕ੍ਰਿਤੀ ਅਤੇ ਗਲੋਬਲ ਵਿਰਾਸਤ ਦੇ ਵਿੱਚ ਭਾਰਤ ਦੇ ਯੋਗਦਾਨ ਦਾ ਜਿਹੜਾ ਹਵਾਲਾ ਦਿੱਤਾ। ਭਾਈ ਉਹ ਤਾਂ ਪਿਛੋਕੜ ਚ ਜੋ ਹੈਗਾ ਹੈਗਾ ਇਤਿਹਾਸ, ਹਰ ਮੁਲਕ ਦਾ ਆਪਣਾ ਇਤਿਹਾਸ ਹੈ, ਪਰ ਜਿਹੜਾ ਤੁਸੀਂ ਰਾਜਭਾਗ ਕਰ ਰਹੇ ਹੋ ਉਹਦਾ ਸਵਾਲ ਦਾ ਜਵਾਬ ਪੁੱਛਦੇ ਆ, ਉਹ ਤਾਂ ਉਹ ਤੁਸੀਂ ਉਹਦਾ ਨਹੀਂ ਜਵਾਬ ਦਿੱਤਾ, ਉਹ ਪਿਛੋਕੜ ਦੇ ਵਿੱਚ ਇਤਿਹਾਸ ਪਰੋਲਣ ਲੱਗ ਜਾਂਦੇ ਆ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਆਲੇ ਦੁਆਲੇ ਦੇਖੋ, ਤੁਹਾਨੂੰ ਦੁਨੀਆਂ ਦੇ ਵਿੱਚ ਹਰ ਜਗ੍ਹਾ ਭਾਰਤ ਦੇ ਨਾਲ ਜੁੜਿਆ ਨਜ਼ਰ ਆਵੇਗਾ ਤੇ ਤੁਹਾਡੇ ਫੋਨ ਦੇ ਉੱਤੇ ਜੋ ਅੰਕ ਜਿਹੜਾ ਨੰਬਰਸ ਹੈ ਦਿਖਾਈ ਦਿੰਦੇ ਨੇ ਉਹ ਭਾਰਤ ਦੀ ਹੀ ਦੇਣ ਕਹਿੰਦੇ ਨੇ। ਉਨ੍ਹਾਂ ਦੀ ਸ਼ੁਰੂਆਤ ਭਾਰਤ ਦੇ ਵਿੱਚ ਹੀ ਹੋਈ ਸੀ, ਸਿਫਰ ਜੀਰੋ ਦੀ ਸ਼ੁਰੂਆਤ ਭਾਰਤ ਦੇ ਵਿੱਚ ਹੋਈ, ਸ਼ਤਰੰਜ ਦੀ ਜਿਹੜੀ ਹੈ ਸ਼ੁਰੂਆਤ ਭਾਰਤ ਦੇ ਵਿੱਚ ਕਹਿੰਦੇ ਹੋਏ ਸੀ। ਇਸ ਦੇ ਲਈ ਸਾਨੂੰ ਆਪਣੀ ਇਸ ਸਭਿਅਤਾ ਦੇ ਉੱਤੇ ਮਾਣ ਹੈ। ਯੋਗਾ ਜਿਸ ਦੀ ਅੱਜ ਪੂਰੀ ਦੁਨੀਆਂ ਕਹਿੰਦੇ ਤਾਰੀਫ ਕਰਦੀ ਹੈ, ਉਸ ਦੀ ਸ਼ੁਰੂਆਤ ਵੀ ਕਹਿੰਦੇ ਭਾਰਤ ਦੇ ਵਿੱਚ ਹੋਈ ਸੀ ਤੇ ਭਾਰਤ ਦੇ ਕੋਲ ਮਹਾਂਕਾਵ ਤੇ ਕਿਤਾਬਾਂ ਕਹਿੰਦੇ ਸਨ। ਕਿਆ ਬਾਤ ਹੈ ਜੀ। ਦੂਸਰੇ ਪਾਸੇ US ਇਜ਼ਰਾਈਲ ਟੈਂਸ਼ਨ, ਭਾਰਤ ਦੇ ਸੋਰੀ ਟਰੰਪ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਤਸਵੀਰਾਂ ਸੰਘਰਸ਼ ਵਧਣ ਦਾ ਸੰਕੇਤ ਦਿੰਦੀਆਂ ਨੇ। ਟਰੰਪ ਨੇ ਸੋਸ਼ਲ ਮੀਡੀਆ ਦੇ ਵਿੱਚ ਤਸਵੀਰਾਂ ਦੀ ਇੱਕ ਲੜੀ ਪੋਸਟ ਕੀਤੀ ਜਿਸ ਦੇ ਨਾਲ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਪੱਛਮੀ ਏਸ਼ੀਆ ਸੰਘਰਸ਼ ਮੁੜ ਜਿਹੜਾ ਵਧਣ ਵਾਲਾ ਹੈ। ਅਮਰੀਕੀ ਰਾਸ਼ਟਰਪਤੀ ਨੇ ਟਰੁੱਥ ਸੋਸ਼ਲ ਦੇ ਉੱਤੇ ਬਿਆਨ ਦਿੱਤਾ ਬਿਨਾਂ ਕਿਸੇ ਕੈਪਸ਼ਨ ਸਰਲੇਖ ਦੇ ਤਸਵੀਰਾਂ ਦੀ ਇੱਕ ਲੜੀ ਪੋਸਟ ਕਰ ਦਿੱਤੀ ਜੋ ਰੁਕੀ ਹੋਈ ਗੱਲਬਾਤ ਤੇ ਇੱਕ ਨਾਜ਼ੁਕ ਜੰਗਬੰਦੀ ਦੇ ਵਿਚਕਾਰ ਇਰਾਨ ਪ੍ਰਤੀ ਵਾਸ਼ਿੰਗਟਨ DC ਦੇ ਸਖ਼ਤ ਹੁੰਦੇ ਹੋਏ ਰੁੱਖ ਨੂੰ ਦਰਸਾਉਂਦੀ ਪ੍ਰਤੀਤ ਹੁੰਦੀ ਹੈ। ਉਨ੍ਹਾਂ ਨੇ ਇਰਾਨੀ ਕਿਸ਼ਤੀਆਂ ਦੇ ਉੱਤੇ ਮਿਜ਼ਾਈਲ ਹਮਲਿਆਂ, ਬਾਰੀ ਪੁਲਾੜ ਦੀ ਜੰਗ ਅਤੇ ਇਰਾਨ ਦੇ ਉਪ ਅਮਰੀਕੀ ਝੰਡੇ ਦੀਆਂ AI ਜਨਰੇਟਿਡ ਜਿਹੜੀਆਂ ਨੇ ਤਸਵੀਰਾਂ ਪੋਸਟ ਕਰ ਦਿੱਤੀਆਂ। ਕੁਝ ਹੀ ਘੰਟਿਆਂ ਦੇ ਵਕਫੇ ਦੇ ਵਿੱਚ ਟਰੰਪ ਨੇ 20 ਤੋਂ ਵੱਧ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਇਰਾਨ ਤੇ ਅਮਰੀਕੀ ਫੌਜੀ ਕਾਰਵਾਈ ਦੇ ਵਧਣ ਦੀ ਧਮਕੀ ਦੇ ਰਹੀਆਂ ਸਨ। ਅਮਰੀਕੀ ਆਗੂਆਂ ਵੱਲੋਂ ਪੋਸਟ ਕੀਤੀ ਗਈ ਇੱਕ ਤਸਵੀਰ ਦੇ ਵਿੱਚ ਇਰਾਨ ਦਾ ਨਕਸ਼ਾ ਦਿਖਾਇਆ ਗਿਆ ਸੀ ਤੇ ਜਿਸ ਦੇ ਉੱਤੇ ਇੱਕ ਅਮਰੀਕੀ ਝੰਡਾ ਲੱਗਿਆ ਹੋਇਆ ਸੀ, ਜਦੋਂ ਕਿ ਤੀਰ ਹਰ ਪਾਸੇ ਤੋਂ ਜਿਹੜਾ ਇਸਲਾਮੀ ਗਣਰਾਜ ਦੇ ਵੱਲ ਇਸ਼ਾਰਾ ਕਰ ਰਹੇ ਨੇ। ਉਨ੍ਹਾਂ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਜਿਸ ਦੇ ਵਿੱਚ ਇੱਕ ਅਮਰੀਕੀ ਜੰਗੀ ਜਹਾਜ਼ ਇਰਾਨੀ ਜਹਾਜ਼ ਨੂੰ ਨਿਸ਼ਾਨਾ ਬਣਾਉਂਦਾ ਦਿਖਾਇਆ ਗਿਆ, ਜਿਸ ਦੇ ਇੱਕ ਪਾਸੇ ਉਨ੍ਹਾਂ ਦੀ ਆਪਣੀ ਇੱਕ ਕਲਿੱਪ ਹੈ ਤੇ 5 ਸੈਕਿੰਡ ਦੀ ਇਸ ਕਲਿੱਪ ਦੇ ਵਿੱਚ ਟਰੰਪ ਇੱਕ ਮੇਜ਼ ਦੇ ਉੱਤੇ ਹੱਥ ਮਾਰਦੇ ਹੋਏ ਇਸ ਤਰ੍ਹਾਂ ਨਾਟਕ ਕਰਦੇ ਦਿਖਾਈ ਦੇ ਰਹੇ ਨੇ ਜਿਵੇਂ ਉਹ ਕੰਪਿਊਟਰ ਦੇ ਉੱਤੇ ਟਾਈਪ ਕਰ ਰਹੇ ਹੋਣ ਤੇ ਕਹਿ ਰਹੇ ਹੋਣ ਵਾ ਵਾ ਵਾ ਫਾਇਰ ਬੂਮ। ਇੱਕ ਹੋਰ ਤਸਵੀਰ ਦੇ ਵਿੱਚ ਇੱਕ ਅਮਰੀਕੀ ਡਰੋਨ ਨੂੰ ਇਰਾਨੀ ਤੇਜ਼ ਕਿਸ਼ਤੀਆਂ ਫਾਸਟ ਬੋਟਸ ਦੇ ਉੱਤੇ ਹਮਲਾ ਕਰਦੇ ਹੋਏ ਦਿਖਾਇਆ ਗਿਆ ਜਿਸ ਦੇ ਨਾਲ ਕੈਪਸ਼ਨ ਸੀ ਉਹਦੇ ਉੱਤੇ ਲਿਖੀ ਬਾਏ ਬਾਏ ਫਾਸਟ ਬੋਟਸ। ਟਰੰਪ ਨੇ ਇੱਕ ਤਸਵੀਰ ਵੀ ਪੋਸਟ ਕੀਤੀ ਜਿਸ ਦੇ ਵਿੱਚ ਉਹ ਸਪੇਸ ਫੋਰਸ ਜਿਹੜੀ ਹੈ ਸਿਖਰ ਸਰਲੇਖ ਹੇਠ ਬਾਹਰੀ ਪੁਲਾੜ ਦੇ ਵਿੱਚ ਦਿਖਾਈ ਦੇ ਰਹੇ ਨੇ ਜੋ ਸੈਟੇਲਾਈਟਾਂ ਦੇ ਨਾਲ ਘਿਰੇ ਹੋਏ ਨੇ ਤੇ ਆਰਬਿਟ ਜਾਂ ਕਲਾਸ ਤੋਂ ਮਿਜ਼ਾਈਲ ਹਮਲਿਆਂ ਦੀ ਨਿਗਰਾਨੀ ਕਰ ਰਹੇ ਨੇ। ਇਹ ਤਾਜ਼ਾ ਆਨਲਾਈਨ ਹਮਲਾ ਜਿਹੜਾ ਬ੍ਰਿਟਿਸ਼ ਟਰੰਪ ਦੇ ਵੱਲੋਂ ਇਰਾਨ ਨੂੰ ਇੱਕ ਨਵੀਂ ਚੇਤਾਵਨੀ ਜਾਰੀ ਕਰਨ ਤੋਂ ਬਾਅਦ ਆਇਆ ਜਿਸ ਦੇ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਸ ਨੂੰ ਸ਼ਾਂਤੀ ਸਮਝੌਤੇ ਵੱਲ ਤੇਜ਼ੀ ਦੇ ਨਾਲ ਵਧਣਾ ਪਵੇਗਾ ਜਾਂ ਉਨ੍ਹਾਂ ਦਾ ਕੁਝ ਵੀ ਬਾਕੀ ਨਹੀਂ ਬਚੇਗਾ। ਦੂਸਰੇ ਪਾਸੇ ਟਰੰਪ ਤੇ ਨੇਤਨਯਾਹੂ ਦੇ ਕਹਿੰਦੇ ਨੇ ਕਿ ਜੇ ਕੋਈ ਉਨ੍ਹਾਂ ਨੂੰ ਖਤਮ ਕਰੇਗਾ ਮਿਲਣਗੇ $58 million। ਇਰਾਨ ਨੇ ਕਰਤਾ ਐਲਾਨ। ਪੱਛਮੀ ਏਸ਼ੀਆ ਦੇ ਵਿੱਚ ਜਾਰੀ ਭਿਆਨਕ ਤਣਾਅ ਦੇ ਵਿਚਕਾਰ ਇਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਵਿਰੁੱਧ ਵੱਡਾ ਕਦਮ ਚੁੱਕਣ ਦੀ ਤਿਆਰੀ ਦੇ ਵਿੱਚ ਹੈ। ਇਰਾਨ ਦੀ ਸੰਸਦ ਇੱਕ ਅਜਿਹਾ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਿਸ ਦੇ ਤਹਿਤ ਇਨ੍ਹਾਂ ਦੋਵਾਂ ਗਲੋਬਲ ਨੇਤਾਵਾਂ ਦੀ ਹੱਤਿਆ ਕਰਨ ਵਾਲੇ ਇੱਕ ਵੱਡੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਰਾਨ ਦੀ ਰਾਸ਼ਟਰੀ ਸੁਰੱਖਿਆ ਜਿਹੜੀ ਹੈ ਕਮੇਟੀ ਦੇ ਪ੍ਰਧਾਨ ਇਬਰਾਹਿਮ ਅਜ਼ੀਜ਼ੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਕਦਮ 28 ਫਰਵਰੀ ਨੂੰ ਜਿਹੜਾ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ ਕੀਤੇ ਗਏ ਉਨ੍ਹਾਂ ਹਮਲਿਆਂ ਦਾ ਬਦਲਾ ਲੈਣ ਦੇ ਲਈ ਚੁੱਕਿਆ ਗਿਆ ਜਿਨ੍ਹਾਂ ਦੇ ਵਿਚ ਇਰਾਨ ਦੇ ਸਰਵਉੱਚ ਨੇਤਾ ਅਲੀ ਖਮਨਈ ਦੀ ਮੌਤ ਹੋ ਗਈ ਸੀ ਤੇ ਅਜ਼ੀਜ਼ੀ ਅਨੁਸਾਰ ਸੰਸਦ ਮੈਂਬਰ ਇਸਲਾਮਿਕ ਗਣਰਾਜ ਦੀ ਫੌਜੀ ਅਤੇ ਸੁਰੱਖਿਆ ਬਲਾਂ ਦੇ ਦੁਆਰਾ ਪਰਸਪਰ ਕਾਰਵਾਈ ਨਾਮਕ ਇਕ ਬਿੱਲ ਤਿਆਰ ਕਰ ਰਹੇ ਨੇ ਜੋ ਟਰੰਪ ਦੀ ਹੱਤਿਆ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲਈ $50 million ਲਗਭਗ $58.23 million ਦੇ ਇਨਾਮ ਨੂੰ ਰਸਮੀ ਰੂਪ ਦੇਵੇਗਾ। ਬਿੱਲ ਦੇ ਵਿਚ ਸਿਰਫ ਟਰੰਪ ਅਤੇ ਨੇਤਨਯਾਹੂ ਨਹੀਂ ਸਗੋਂ ਅਮਰੀਕੀ ਸੈਂਟਰਲ ਕਮਾਂਡ ਦੇ ਐਡਮਿਰਲ ਬ੍ਰੈਡ ਕੁਪਰ ਨੂੰ ਜਿਹੜਾ ਹਮਲੇ ਦੇ ਲਈ ਜਿੰਮੇਵਾਰ ਮੰਨਦਿਆਂ ਹੋਏ ਨਿਸ਼ਾਨੇ ਦੇ ਉਤੇ ਲਿਆ ਗਿਆ। ਰਾਸ਼ਟਰੀ ਸੁਰੱਖਿਆ ਕਮੇਟੀ ਦੇ ਉਪ ਪ੍ਰਧਾਨ ਮਹਿਮੂਦ ਨਵਾਬੀਅਨ ਨੇ ਨੇਤਨਯਾਹੂ ਨੂੰ ਬੱਚਿਆਂ ਦਾ ਕਾਤਲ ਦਸਦਿਆਂ ਹੋਇਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ ਦੇ ਵਿਚ ਇਰਾਨ ਦੇ ਵਿਰੁੱਧ ਕੋਈ ਫੌਜੀ ਕਾਰਵਾਈ ਹੁੰਦੀ ਹੈ ਤਾਂ ਇਸ ਦਾ ਖਮਿਆਜਾ ਸਿਰਫ ਅਮਰੀਕਾ ਇਜ਼ਰਾਈਲ ਨੂੰ ਹੀ ਨਹੀਂ ਸਗੋਂ ਉਨ੍ਹਾਂ ਦਾ ਸਾਥ ਦੇਣ ਵਾਲੇ ਅਰਬ ਦੇਸ਼ਾਂ ਨੂੰ ਵੀ ਭੁਗਤਣਾ ਪਏਗਾ। ਇਹ ਪਹਿਲੀ ਵਾਰੀ ਜਿਹੜਾ ਨਹੀਂ ਹੈ ਜਦੋਂ ਈਰਾਨ ਨੇ ਅਜਿਹੇ ਐਲਾਨ ਕੀਤੇ ਨੇ। ਇਸ ਤੋਂ ਪਹਿਲਾਂ ਵੀ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਬਲੱਡ ਕੋਵੇਨੈਟ ਨਾਮਕ ਮੁਹਿੰਮ ਰਾਹੀਂ ਜਿਹੜਾ ਸੀ $27 million ਇਕੱਠੇ ਕੀਤੇ ਗਏ ਸਨ। ਇੱਕ ਹੈਕਿੰਗ ਗਰੁੱਪ ਹੈਂਡਲਾ ਨੇ ਵੀ ਟਰੰਪ ਅਤੇ ਨੇਤਨਯਾਹੂ ਦੇ ਖਾਤਮੇ ਦੇ ਲਈ $50 million ਦੇਣ ਦੀ ਗੱਲ ਕਹੀ ਸੀ। ਦੂਜੇ ਪਾਸੇ ਡੋਨਲਡ ਟਰੰਪ ਨੇ ਵੀ ਸਖ਼ਤ ਰੁੱਖ ਅਖਤਿਆਰ ਕਰਦਿਆਂ ਇਸ ਸਾਲ ਦੇ ਸ਼ੁਰੂ ਦੇ ਵਿਚ ਚੇਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਨੇ ਉਸ ਖਿਲਾਫ਼ ਆਪਣੀਆਂ ਧਮਕੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਉਨ੍ਹਾਂ ਨੂੰ ਧਰਤੀ ਦੇ ਨਕਸ਼ੇ ਤੋਂ ਮਿਟਾ ਦੇਵੇਗਾ। ਇਸ ਤਣਾਅ ਦੇ ਵਿਚਕਾਰ ਈਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਸਵੀਕਾਰ ਜਿਹੜਾ ਕੀਤਾ ਹੈ ਕਿ ਹਾਲੀਆ ਹਮਲਿਆਂ ਦੇ ਵਿਚ ਦੇਸ਼ ਦੇ ਗੈਸ ਪਲਾਂਟਾਂ ਤੇ ਬਿਜਲੀ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਹਾਲਾਂਕਿ ਪਾਕਿਸਤਾਨ ਦੀ ਵਿਚੋਲਗੀ ਰਾਹੀਂ ਸ਼ਾਂਤੀ ਵਾਰਤਾ ਦੀਆਂ ਕੋਸ਼ਿਸ਼ਾਂ ਵੀ ਜਾਰੀ ਨੇ। ਦੂਸਰੇ ਪਾਸੇ ਰੂਸੀ ਤੇਲ ਜਿਹੜਾ ਤੇ ਟਰੰਪ ਨੇ ਹੋਰ ਰਾਹਤ ਦੇ ਦਿੱਤੀ ਹੈ, ਵੱਡੀ ਰਾਹਤ ਦਿੱਤੀ ਹੈ। ਹੁਣ ਕਹਿੰਦਾ ਬੋਗੈਂਬੋ ਖੁਸ਼ ਹੋਇਆ ਤੇ ਤੇਲ ਲੋ, ਮਹੀਨਾ ਛੋਟ ਵਧਾ ਦਿੱਤੀ ਹੈ ਹੋਰ ਇੱਕ ਮਹੀਨਾ। ਟਰੰਪ ਨੇ ਸਮੁੰਦਰ ਦੇ ਰਾਹੀਂ ਲਿਜਾ ਰਹੇ ਰੂਸੀ ਤੇਲ ਦੇ ਉੱਤੇ ਪਾਬੰਦੀਆਂ ਦੀ ਜਿਹੜੀ ਹੈ ਛੋਟ ਨੂੰ ਇੱਕ ਮਹੀਨੇ ਦੇ ਲਈ ਵਧਾ ਦਿੱਤਾ। ਇੱਕ ਅਧਿਕਾਰਤ ਬਿਆਨ ਦੇ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਅਮਰੀਕੀ ਖਜ਼ਾਨਾ ਵਿਭਾਗ ਨੇ ਸੋਮਵਾਰ ਕੱਲ੍ਹ ਬੀਤੇ ਚ ਇੱਕ ਆਦੇਸ਼ ਜਾਰੀ ਕਰਕੇ 17 ਅਪ੍ਰੈਲ ਨੂੰ ਜਾਂ ਇਸ ਤੋਂ ਪਹਿਲਾਂ ਸਮੁੰਦਰ ਦੇ ਵਿਚ ਫਸੇ ਰੂਸੀ ਤੇਲ ਤੇ ਪਾਬੰਦੀਆਂ ਦੀ ਜਿਹੜੀ ਹੈ ਛੋਟ ਨੂੰ 17 ਜੂਨ ਤੱਕ ਵਧਾ ਦਿੱਤਾ ਅਗਲੇ ਮਹੀਨੇ ਤੱਕ। ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਯੰਤਰਿਤ ਦਫ਼ਤਰ ਜਿਹੜੇ ਨੇ ਦੁਆਰਾ ਜਾਰੀ ਕੀਤੇ ਗਏ ਆਦੇਸ਼ ਦੇ ਵਿਚ ਕਿਹਾ ਗਿਆ ਕਿ 18 ਮਈ 2026 ਤੋਂ ਪ੍ਰਭਾਵੀ ਜਨਰਲ ਲਾਇਸੈਂਸ ਨੰਬਰ 134B ਜੋ ਕਿ 17 ਅਪ੍ਰੈਲ 2026 ਨੂੰ ਜਾਰੀ ਕੀਤਾ ਗਿਆ ਸੀ ਤੇ 16 ਮਈ 2026 ਨੂੰ ਖਤਮ ਹੋ ਗਿਆ ਸੀ। ਇਸ ਜਨਰਲ ਲਾਇਸੈਂਸ ਨੰਬਰ 134C ਦੁਆਰਾ ਜਿਹੜਾ ਸੀ ਪੂਰੀ ਤਰ੍ਹਾਂ ਬਦਲਿਆ ਤੇ ਰੱਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਨੂੰ ਰੂਸੀ ਤੇਲ ਖਰੀਦਣ ਦੇ ਲਈ ਇੱਕ ਮਹੀਨੇ ਦੀ ਪਾਬੰਦੀਆਂ ਦੀ ਛੋਟ ਦਿੱਤੀ ਸੀ ਜੋ ਕਿ 5 ਮਾਰਚ ਤੋਂ ਲਾਗੂ ਸੀ। ਕੁਝ ਦਿਨਾਂ ਦੇ ਬਾਅਦ ਹੀ ਕਈ ਹੋਰ ਦੇਸ਼ਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਸਨ ਜੋ 11 ਅਪ੍ਰੈਲ ਨੂੰ ਖਤਮ ਹੋ ਗਈਆਂ ਸਨ। ਭਾਰਤ ਤੇ ਹੋਰ ਦੇਸ਼ਾਂ ਨੂੰ ਰੂਸੀ ਤੇਲ ਦੀ ਖਰੀਦ ਦੇ ਉੱਤੇ ਪਾਬੰਦੀਆਂ ਤੋਂ ਛੋਟ ਦੇਣ ਵਾਲਾ ਆਮ ਲਾਇਸੈਂਸ 17 ਅਪ੍ਰੈਲ ਨੂੰ ਇੱਕ ਮਹੀਨੇ ਦੇ ਲਈ ਵਧਾ ਦਿੱਤਾ ਗਿਆ ਸੀ। ਸੋਮਵਾਰ ਨੂੰ ਅਮਰੀਕਾ ਦੁਆਰਾ ਜਾਰੀ ਕੀਤਾ ਗਿਆ ਨਵਾਂ ਬਿਆਨ ਆਮ ਲਾਇਸੈਂਸ ਈਰਾਨ, ਉੱਤਰੀ ਕੋਰੀਆ, ਕਿਊਬਾ ਜਾਂ ਯੁਕਰੇਨ ਦੇ ਕੁਝ ਹਿੱਸਿਆਂ ਦੇ ਵਿਚ ਸਥਿਤ ਕਿਸੇ ਵੀ ਵਿਅਕਤੀ, ਇਕਾਈ ਜਾਂ ਸਾਂਝੇ ਉਦਮ ਦੇ ਨਾਲ ਸੰਬੰਧਿਤ ਕਿਸੇ ਵੀ ਲੈਣ ਦੇਣ ਨੂੰ ਅਧਿਕਾਰਤ ਨਹੀਂ ਕਰਦਾ। ਪੱਛਮੀ ਏਸ਼ੀਆ ਟਕਰਾਅ ਦੇ ਨਾਲ ਸੰਬੰਧਿਤ ਹਾਲੀਆ ਘਟਨਾਵਾਂ ਨੇ ਊਰਜਾ ਬਾਜ਼ਾਰਾਂ ਦੇ ਵਿਚ ਨਿਰੰਤਰ ਅਸਥਿਰਤਾ ਜਿਹੜੀ ਪੈਦਾ ਕੀਤੀ ਹੋਈ ਹੈ। ਇਸ ਦੇ ਨਾਲ ਵਿਸ਼ਵ ਵਿਆਪੀ ਊਰਜਾ ਵੰਡ ਜਿਹੜੀ ਹੈ ਨੈਟਵਰਕਾਂ ਦੇ ਵਿਚ ਵਿਘਨ ਪੈਣ ਦਾ ਵਿਆਪਕ ਡਰ ਪੈਦਾ ਹੋਇਆ। ਅਜਿਹੀ ਸਥਿਤੀ ਦੇ ਵਿਚ ਰੂਸ ਤੇਲ ਦੇ ਉੱਤੇ ਅਮਰੀਕੀ ਛੋਟ ਨੂੰ ਵਧਾਉਣ ਦੇ ਵਿਚ ਇਨ੍ਹਾਂ ਚਿੰਤਾਵਾਂ ਨੂੰ ਘਟਾਉਣ ਅਤੇ ਊਰਜਾ ਸੁਰੱਖਿਅਤ ਦੇਸ਼ਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਵੱਲ ਇੱਕ ਮਹੱਤਵਪੂਰਨ ਕਦਮ ਦੇ ਵਜੋਂ ਦੇਖਿਆ ਜਾ ਰਿਹਾ। ਦੂਸਰੇ ਪਾਸੇ ਈਰਾਨ ਦੀ ਵਧਦੀ ਤਾਕਤ ਨੇ ਅਮਰੀਕਾ ਨੂੰ ਜਿਹੜੀਆਂ ਸੋਚੀ ਪਾ ਦਿੱਤਾ। ਪੈਟਾਗਨ ਦੇ ਹਵਾਲੇ ਨਾਲ ਇੱਕ ਵੱਡਾ ਖੁਲਾਸਾ ਹੋਇਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ ਤੇ ਹਮਲੇ ਰੋਕਣ ਦਾ ਫੈਸਲਾ ਕਿਸੇ ਗੱਲਬਾਤ ਦੇ ਲਈ ਨਹੀਂ ਸਗੋਂ ਈਰਾਨ ਦੀ ਵਧਦੀ ਫੌਜੀ ਤਾਕਤ ਅਤੇ ਬਿਹਤਰ ਹਵਾਈ ਰੱਖਿਆ ਪ੍ਰਣਾਲੀ ਦੇ ਡਰ ਦੇ ਕਾਰਨ ਲਿਆ ਸੀ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਈਰਾਨ ਹੁਣ ਅਮਰੀਕੀ ਹਵਾਈ ਕਾਰਵਾਈਆਂ ਨੂੰ ਟਰੈਕ ਕਰਨ ਦੇ ਵਿਚ ਇੰਨਾ ਮਾਹਰ ਹੋ ਗਿਆ ਕਿ ਉਹ ਕਿਸੇ ਵੀ ਅਚਾਨਕ ਹੋਣ ਵਾਲੇ ਹਮਲੇ ਦਾ ਪਹਿਲਾਂ ਹੀ ਪਤਾ ਲਗਾ ਲੈਂਦਾ। ਜਾਣੀ ਕਿ ਇਨ੍ਹਾਂ ਦੀਆਂ ਗਲਤੀਆਂ ਫੜੀਆਂ ਗਈਆਂ, ਉਨ੍ਹਾਂ ਨੇ ਕੈਪਚਰ ਕਰ ਲਿਆ। ਈਰਾਨ ਨੇ ਜੰਗਬੰਦੀ ਦੇ ਸਮੇਂ ਦਾ ਭਰਪੂਰ ਫਾਇਦਾ ਉਠਾਇਆ। ਉਸਨੇ ਆਪਣੇ ਉਨ੍ਹਾਂ ਸਾਰੇ ਬਲੈਸਟਿਕ ਮਿਜ਼ਾਈਲ ਕੇਂਦਰਾਂ ਨੂੰ ਦੁਬਾਰਾ ਤਿਆਰ ਕਰ ਲਿਆ ਜੋ ਪਹਿਲਾਂ ਬੰਬਾਰੀ ਦੇ ਦੌਰਾਨ ਤਬਾਹ ਹੋ ਗਏ ਸਨ। ਹੁਣ ਇਹ ਸਾਰੇ ਕੇਂਦਰ ਜਿਹੜੇ ਪੂਰੀ ਤਰ੍ਹਾਂ ਕੰਮ ਕਰ ਰਹੇ ਨੇ ਤੇ ਈਰਾਨ ਨੇ ਪੂਰੇ ਦੇਸ਼ ਦੇ ਵਿਚ ਵੱਡੀ ਗਿਣਤੀ ਦੇ ਵਿਚ ਨਵੇਂ ਮੋਬਾਈਲ ਲਾਂਚਰ ਜਿਹੜੇ ਤੈਨਾਤ ਕਰ ਦਿੱਤੇ। ਈਰਾਨੀ ਕਮਾਂਡਰਾਂ ਨੇ ਰੂਸ ਅਤੇ ਚੀਨ ਦੀ ਨੇੜਲੀ ਮਦਦ ਦੇ ਨਾਲ ਅਮਰੀਕੀ ਲੜਾਕੂ ਜਹਾਜ਼ਾਂ ਤੇ ਬੰਬਾਰ ਜਿਹੜੇ ਨੇ ਜਹਾਜ਼ਾਂ ਦੇ ਉਡਾਨ ਪੈਟਰਨ ਜਿਹੜਾ ਹੈ ਉਡਨ ਦੇ ਪੈਟਰਨ ਜਿਹੜੇ ਨੇ ਉਹਦਾ ਬਰੀਕੀ ਦੇ ਨਾਲ ਅਧਿਐਨ ਕਰ ਲਿਆ। ਹਾਲ ਹੀ ਦੇ ਵਿਚ ਅਮਰੀਕਾ ਦੇ ਅਤਿ ਆਧੁਨਿਕ F-15E ਜਿਹੜਾ ਜਹਾਜ਼ ਹੈ ਉਹਨੂੰ ਡਿੱਗਣ ਅਤੇ ਇੱਕ F-35 ਦੇ ਉੱਤੇ ਹੋਈ ਜ਼ਮੀਨੀ ਗੋਲੀਬਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਮਰੀਕਾ ਦੀਆਂ ਹਵਾਈ ਰਣਨੀਤੀਆਂ ਹੁਣ ਈਰਾਨ ਦੇ ਲਈ ਅੰਦਾਜ਼ੇਯੋਗ ਹੋ ਚੁੱਕੀਆਂ ਨੇ ਤੇ ਅਮਰੀਕੀ ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਈਰਾਨ ਨੇ ਕਿਸੇ ਵੀ ਸੰਭਾਵੀ ਹਮਲੇ ਦਾ ਸਾਹਮਣਾ ਕਰਨ ਜਿਹੜਾ ਲਈ ਆਪਣੀਆਂ ਜੰਗੀ ਤਕਨੀਕਾਂ ਦੇ ਵਿਚ ਵੱਡਾ ਬਦਲਾਅ ਕੀਤਾ ਹੈ। ਇਹ ਜੀ ਮੈਂ ਨਹੀਂ ਕਹਿੰਦਾ, ਇਹ ਗੱਲ ਕਹਿ ਰਿਹਾ ਪੈਟਾਗਨ ਨੇ, ਮਤਲਬ ਕਿ ਅਮਰੀਕਾ ਦਾ ਆਪਣੀ ਇੱਕ ਜਿਹੜੀ ਹੈ ਵੱਡੀ ਸੰਸਥਾ ਗੱਲ ਕਰ ਰਹੀ ਹੈ, ਟਰੰਪ ਦੇ ਜਿਹੜੇ ਖੁਲਾਸੇ ਕਰ ਰਹੀ ਹੈ। ਦੂਸਰੇ ਪਾਸੇ ਇਬੋਲਾ ਨੇ ਫਿਰ ਜਿਹੜਾ ਲੋਕਾਂ ਦਾ ਮਨ ਹੌਲਾ ਕੀਤਾ ਹੈ। ਇਬੋਲਾ ਨੇ ਵਧਾਈ ਹੈ ਟੈਂਸ਼ਨ। ਕਾਂਗੋ ਦੇ ਵਿੱਚ 131 ਲੋਕਾਂ ਦੀ ਮੌਤ ਦੇ ਮਗਰੋਂ WHO ਨੇ ਐਲਾਨੀ ਹੈ ਸਿਹਤ ਐਮਰਜੈਂਸੀ। ਪੂਰਬੀ ਕਾਂਗੋ ਦੇ ਵਿੱਚ ਇਬੋਲਾ ਦੇ ਪ੍ਰਕੋਪ ਨੇ ਭਿਆਨਕ ਰੂਪ ਧਾਰ ਲਿਆ ਅਤੇ ਜਿਸਦੇ ਕਾਰਨ ਹੁਣ ਤੱਕ ਘੱਟੋ ਘੱਟ 131 ਲੋਕਾਂ ਦੀ ਮੌਤ ਹੋ ਚੁੱਕੀ ਹੈ। 513 ਛੱਕੀ ਮਾਮਲੇ ਸਾਹਮਣੇ ਨੇ। ਕਾਂਗੋ ਦੇ ਜਨਤਕ ਸਿਹਤ ਮੰਤਰੀ ਸੈਮੂਅਲ ਰੋਜ਼ਰ ਕਾਬਾ ਨੇ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਂਚ ਜਾਰੀ ਹੈ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਦੇ ਵਿੱਚੋਂ ਕਿੰਨੀਆਂ ਮੌਤਾਂ ਸਿੱਧੇ ਤੌਰ ਦੇ ਉੱਤੇ ਇਸ ਬਿਮਾਰੀ ਦੇ ਨਾਲ ਜਿਹੜਾ ਸੰਬੰਧ ਰੱਖਦੀਆਂ ਨੇ। ਅਮਰੀਕਾ ਨੇ ਕੈਨੇਡਾ ਨੂੰ ਝਟਕਾ ਦਿੱਤਾ ਹੈ। ਪੈਟਾਗਨ ਨੇ ਦਹਾਕਿਆਂ ਪੁਰਾਣੀ ਰੱਖਿਆ ਸਾਂਝੇਦਾਰੀ ਦੇ ਉੱਤੇ ਰੋਕ ਲਾ ਦਿੱਤੀ ਹੈ। ਅਮਰੀਕਾ ਨੇ ਕੈਨੇਡਾ ਦੇ ਨਾਲ ਆਪਣੇ ਰਣਨੀਤਿਕ

ਨਿਭਾਉਂਦੇ ਹੋਏ ਆਪਣੇ ਵਚਨਾਂ ਦੇ ਉੱਤੇ ਖਰਾ ਉਤਰਨਾ ਚਾਹੀਦਾ ਹੈ ਤੇ ਕੈਨੇਡਾ ਸਮੇਤ ਕਈ ਜਿਹੜੇ ਨਾਟੋ ਦੇਸ਼ ਨੇ 2035 ਤੱਕ ਆਪਣੀ ਜੀ ਡੀ ਪੀ ਜਿਹੜੀ ਹੈ ਉਹਦਾ 5% ਰੱਖਿਆ ਦੇ ਉੱਤੇ ਖਰਚਣ ਦਾ ਜਿਹੜਾ ਸੰਕਲਪ ਲਿਆ ਸੀ। ਜਾਣੀ ਕਿ ਜਿਹੜੀ ਕਿਸੇ ਵੀ ਮੁਲਕ ਦੀ ਜੀ ਡੀ ਪੀ ਹੈ ਉਹਦੇ ਵਿਚੋਂ 5% ਸਿੱਧਾ ਤੇ ਸਿੱਧਾ ਨਾਟੋ ਨੂੰ ਦੇਣਾ ਪੈਣਾ ਭਾਈ, ਤੇ ਫਿਰ ਕਹਿੰਦੇ ਮਸਲੇ ਹੱਲ ਹੋ ਸਕਦੇ ਨੇ। ਤੇ ਸਪੇਨ ਆਪਣੀ ਜਿਹੜਾ ਅੜਿਆ ਹੋਇਆ ਕਹਿੰਦਾ ਨਹੀਂ ਭਾਈ ਅਸੀਂ ਤਾਂ 2.5 ਦੇਵਾਂਗੇ, 2.5 ਤੋਂ ਉੱਪਰ ਨਹੀਂ ਵੱਧਦੇ, ਉਹ ਅਜੇ ਵੀ ਅੜਿਆ ਹੋਇਆ। ਇਹ ਸੰਯੁਕਤ ਰੱਖਿਆ ਜਿਹੜਾ ਬੋਰਡ ਹੈ 1940 ਦੇ ਵਿਚ ਉੱਤਰੀ ਅਮਰੀਕਾ ਦੀ ਸਮੂਹਿਕ ਸੁਰੱਖਿਆ ਤੇ ਸਰਹੱਦੀ ਤਾਲਮੇਲ ਦੇ ਲਈ ਬਣਾਇਆ ਗਿਆ ਸੀ ਤੇ ਪੈਟਾਗਨ ਹੁਣ ਇਸ ਬੋਰਡ ਦੀ ਪ੍ਰਭਾਵਸ਼ੀਲਤਾ ਦੀ ਜਿਹੜੀ ਸਮੀਖਿਆ ਕਰੇਗਾ। ਮਾਹਰਾਂ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲੰਬੇ ਸਮੇਂ ਤੋਂ ਇਸ ਗੱਲੋਂ ਨਾਰਾਜ਼ ਨੇ ਕਿ ਰੱਖਿਆ ਦਾ ਸਾਰਾ ਬੋਝ ਅਮਰੀਕਾ ਚੁੱਕ ਰਿਹਾ ਜਦਕਿ ਕੈਨੇਡਾ ਵਰਗੇ ਸਹਿਯੋਗੀ ਦੇਸ਼ ਲੋੜੀਂਦਾ ਨਿਵੇਸ਼ ਨਹੀਂ ਕਰ ਰਹੇ ਨੇ। ਤੇ ਸਾਡੇ ਉੱਤੇ ਭਾਰ ਪਾਤਾ ਭਾਈ ਉਹੀ ਚੀਜ਼ ਦਾ, ਤੁਹਾਡਾ ਗੁਆਂਢੀ ਮੁਲਕ ਹੈ ਭਾਈ ਉਹਦਾ ਨਹੀਂ ਤਾਂ ਹਰਜਾਨਾ ਤੁਸੀਂ ਸਾਡੇ ਤੇ ਪਾਈ ਜਾਂਦੇ ਹੋ। ਟਰੰਪ ਪ੍ਰਸ਼ਾਸਨ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਵੱਧਦੀ ਤਲਖੀ ਅਤੇ ਵਪਾਰਕ ਸਮਝੌਤਿਆਂ ਟੈਰਿਫਸ ਨੂੰ ਜਿਹੜਾ ਲੈ ਕੇ ਚੱਲ ਰਿਹਾ ਵਿਵਾਦ ਵੀ ਇਸੇ ਫੈਸਲੇ ਦੇ ਪਿੱਛੇ ਵੱਡਾ ਕਾਰਨ ਮੰਨਿਆ ਜਾ ਰਿਹਾ, ਜਿੱਥੇ ਅਮਰੀਕੀ ਸੰਸਦ ਮੈਂਬਰ ਡੌਨ ਬੇਕਨ ਵਰਗੇ ਆਗੂਆਂ ਨੇ ਇਸ ਫੈਸਲੇ ਦੀ ਆਲੋਚਨਾ ਕਰਦਿਆਂ ਗੁਆਂਢੀ ਦੇਸ਼ ਦੇ ਨਾਲ ਸੰਬੰਧਾਂ ਨੂੰ ਸ਼ਾਂਤ ਦਿਮਾਗ ਦੇ ਨਾਲ ਸੰਭਾਲਣ ਦੀ ਸਲਾਹ ਦਿੱਤੀ ਹੈ। ਉੱਥੇ ਹੀ ਪੈਟਾਗਨ ਨੇ ਸਪਸ਼ਟ ਕਰ ਦਿੱਤਾ ਕਿ ਫਿਲਹਾਲ ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ ਕਹਿਣ ਦੇ ਲਈ ਕੁਝ ਨਹੀਂ ਬਾਕੀ ਹੈ। ਇਹ ਕਦਮ ਯੂਰਪ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਅਤੇ ਹੋਰ ਅੰਤਰਰਾਸ਼ਟਰੀ ਸਮਝੌਤਿਆਂ ਦੇ ਵਿਚ ਬਦਲਾਅ ਦੇ ਸੰਦਰਭ ਦੇ ਵਿਚ ਕਹਿੰਦੇ ਆ ਦੇਖਿਆ ਜਾ ਰਿਹਾ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਆ, ਰੂਸ ਦਾ ਸਖ਼ਤ ਫੈਸਲਾ ਹੋ ਗਿਆ, ਕਹਿੰਦੇ ਹੁਣ ਯੂਰਪ ਨੂੰ ਡਾਲਰ ਨਹੀਂ ਰੂਬਲ ਤੇ ਯੁਆਨ ਦੇ ਵਿਚ ਖਰੀਦਣਾ ਪਏਗਾ ਤੇਲ ਤੇ ਗੈਸ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਇੰਡੀਆ ਵੀ ਜਾ ਰਹੇ ਨੇ ਫੇਰੀ ਲਾਉਣ ਦੇ ਲਈ, ਤੇ ਵਿਸ਼ਵ ਅਰਥ ਵਿਵਸਥਾ ਜਿਹੜੀ ਹੈ ਊਰਜਾ ਬਾਜ਼ਾਰ ਦੇ ਵਿਚ ਇਕ ਵੱਡੀ ਹਲਚਲ ਪੈਦਾ ਕਰਦਿਆਂ ਅਹਿਮ ਐਲਾਨ ਕੀਤਾ। ਐਲਾਨ ਦੇ ਮੁਤਾਬਕ ਯੂਰਪੀ ਦੇਸ਼ਾਂ ਦੇ ਨਾਲ ਹੋਣ ਵਾਲੇ ਤੇਲ ਅਤੇ ਗੈਸ ਦੇ ਸਾਰੇ ਭਵਿੱਖੀ ਸੌਦੇ ਹੁਣ ਅਮਰੀਕੀ ਡਾਲਰ ਦੀ ਬਜਾਏ ਰੂਸੀ ਰੂਬਲ ਅਤੇ ਚੀਨੀ ਯੁਆਨ ਦੇ ਵਿਚ ਹੀ ਕੀਤੇ ਜਾਣਗੇ। ਰੂਸ ਦਾ ਇਹ ਫੈਸਲਾ ਅੰਤਰਰਾਸ਼ਟਰੀ ਵਪਾਰ ਦੇ ਵਿਚ ਅਮਰੀਕੀ ਡਾਲਰ ਦੇ ਦਬਦਬੇ ਨੂੰ ਸਿੱਧੇ ਚੁਣੌਤੀ ਮੰਨਿਆ ਜਾ ਰਿਹੈ। ਰੂਸ ਨੇ ਅਧਿਕਾਰਤ ਤੌਰ ਦੇ ਉਤੇ ਐਲਾਨ ਕਰ ਦਿੱਤਾ ਕਿ ਯੂਰਪ ਦੇ ਨਾਲ ਤੇਲ ਅਤੇ ਗੈਸ ਦੇ ਸਾਰੇ ਅਗਲੇ ਸੌਦਿਆਂ ਦੀ ਕੀਮਤ ਰੂਸੀ ਰੂਬਲ ਅਤੇ ਚੀਨੀ ਯੁਆਨ ਦੇ ਵਿਚ ਤੈਅ ਕੀਤੇ ਜਾਵੇਗੀ। ਇਸ ਰਣਨੀਤਿਕ ਬਦਲਾਅ ਨੂੰ ਸੀਨੋ ਰੂਸੀ ਊਰਜਾ ਮੁਦਰਾ ਜਿਹੜੀ ਹੈ ਦੇ ਰੂਪ ਦੇ ਵਿਚ ਦੇਖਿਆ ਜਾ ਰਿਹਾ, ਜੋ ਕਿ ਰੂਸ ਅਤੇ ਚੀਨ ਦੇ ਮਜ਼ਬੂਤ ਹੁੰਦੇ ਆਰਥਿਕ ਤੇ ਰਣਨੀਤਿਕ ਸੰਬੰਧਾਂ ਦਾ ਪ੍ਰਤੀਕ ਹੈ। ਇਸ ਐਲਾਨ ਦੇ ਨਾਲ ਯੂਰਪੀ ਦੇਸ਼ਾਂ ਦੇ ਲਈ ਜਿਹੜਾ ਮੁਸ਼ਕਲਾਂ ਵੱਧ ਸਕਦੀਆਂ ਨੇ, ਕਿਉਂਕਿ ਉਨ੍ਹਾਂ ਨੂੰ ਹੁਣ ਰੂਸ ਤੋਂ ਊਰਜਾ ਸਪਲਾਈ ਜਾਰੀ ਰੱਖਣ ਲਈ ਆਪਣੀ ਭੁਗਤਾਨ ਪ੍ਰਣਾਲੀ ਦੇ ਵਿਚ ਵੱਡਾ ਬਦਲਾਅ ਕਰਨਾ ਪਏਗਾ। ਤੇ ਮਾਹਰਾਂ ਦੇ ਅਨੁਸਾਰ ਰੂਸ ਨੇ ਇਹ ਕਦਮ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦੇ ਜਵਾਬ ਦੇ ਵਿਚ ਤੇ ਆਪਣੀ ਮੁਦਰਾ ਨੂੰ ਮਜ਼ਬੂਤ ਕਰਨ ਦੇ ਲਈ ਚੁੱਕ ਲਿਆ ਹੈ। ਆਖਰੀ ਖ਼ਬਰ ਹੈ ਭ੍ਰਿਸ਼ਟਾਚਾਰ ਦੀ। ਭ੍ਰਿਸ਼ਟਾਚਾਰ ਕੱਲਾ ਇੰਡੀਆ ਦੇ ਵਿਚ, ਰੂਸ ਦੇ ਵਿਚ ਜਾਂ ਯੂਰਪ ਦੇ ਵਿਚ ਜਾਂ ਅਮਰੀਕਾ ਦੇ ਵਿਚ ਇਹ ਨਹੀਂ, ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿਚ ਸਾਬਕਾ ਪੀ ਐਮ ਫਸਿਆ ਹੈ ਸਪੇਨ ਦੇ ਜਾਪ ਤੇਰੋ ਏਅਰਲਾਈਨ ਨੂੰ ਸਰਕਾਰੀ ਮਦਦ ਦੇਣ ਦਾ ਜਿਹੜਾ ਇਲਜ਼ਾਮ ਲੱਗਿਆ। ਸਪੇਨ ਦੀ ਇਕ ਅਦਾਲਤ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜੋਸ ਲੂਇਸ ਰੋਡਰੀਗਸ ਤਾਪਾ ਤੇਰੋ ਵਿਰੁੱਧ ਜਿਹੜਾ ਕਥਿਤ ਅਹੁਦੇ ਦੀ ਜਿਹੜੀ ਦੁਰਵਰਤੋਂ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਦੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਂਚ ਸਪੇਨ ਦੀ ਪਲੱਸ ਅਲਟਰਾ ਜਿਹੜੀ ਹੈ ਏਅਰਲਾਈਨ ਨੂੰ 2021 ਦੇ ਵਿਚ ਦਿੱਤੇ ਗਏ 53 ਮਿਲੀਅਨ ਯੂਰੋ ਲਗਭਗ $62 ਮਿਲੀਅਨ ਦੇ ਸਰਕਾਰੀ ਜਿਹੜਾ ਬੇਲ ਆਊਟ ਆਰਥਿਕ ਮਦਦ ਦੇ ਨਾਲ ਸੰਬੰਧਿਤ ਹੈ। ਮੈਡਰਿਡ ਦੀ ਨੈਸ਼ਨਲ ਕੋਰਟ ਦੇ ਵਿਚ ਇਸ ਗੱਲ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਕੋਵਿਡ-19 ਰਿਕਵਰੀ ਫੰਡਾਂ ਦੇ ਵਿਚੋਂ ਇਸ ਏਅਰਲਾਈਨ ਨੂੰ ਦਿੱਤੀ ਗਈ ਵੱਡੀ ਰਕਮ ਦੇ ਵਿਚ ਕੋਈ ਵਿੱਤੀ ਹੇਰਾਫੇਰੀ ਹੋਈ ਸੀ। ਅਦਾਲਤ ਨੇ ਜ਼ਾਪਾ ਤੇਰੋ ਨੂੰ 2 ਜੂਨ ਨੂੰ ਜੱਜ ਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਤਲਬ ਕੀਤਾ ਹੈ। ਇਸ ਮਾਮਲੇ ਦੇ ਸੰਬੰਧ ਦੇ ਵਿਚ ਪੁਲਿਸ ਦੇ ਵੱਲੋਂ ਜ਼ਾਪਾ ਤੇਰੋ ਦੇ ਦਫ਼ਤਰ ਦੀ ਤਲਾਸ਼ੀ ਵੀ ਲਈ ਗਈ। ਵੈਨਜ਼ੂਏਲਾ ਦੇ ਨਾਲ ਸੰਬੰਧਾਂ ਦੇ ਉੱਤੇ ਸਵਾਲ ਉੱਠੇ ਹੈ। ਪਲੱਸ ਅਲਟਰਾ ਇਕ ਸਪੇਨੀ ਏਅਰਲਾਈਨ ਹੈ ਪਰ ਇਸ ਦੇ ਵਿਚ ਵੈਨਜ਼ੂਏਲਾ ਦੇ ਨਿਵੇਸ਼ਕਾਂ ਦਾ ਪੈਸਾ ਲੱਗਿਆ ਹੋਇਆ। ਇਹ ਕੰਪਨੀ ਖਾਸ ਤੌਰ ਦੇ ਉੱਤੇ ਸਪੇਨ ਅਤੇ ਵੈਨਜ਼ੂਏਲਾ, ਪੇਰੂ ਅਤੇ ਇਕਵਾਡੋਰ ਵਿਚਕਾਰ ਉਡਾਨਾਂ ਚਲਾਉਂਦੀ ਹੈ। ਜ਼ਾਪਾ ਤੇਰੋ ਜੋ ਕਿ 2004 ਤੋਂ 2011 ਤੱਕ ਪ੍ਰਧਾਨ ਮੰਤਰੀ ਰਹੇ ਸਨ, ਉਨ੍ਹਾਂ ਦੇ ਜਿਹੜੇ ਨੇ ਵੈਨਜ਼ੂਏਲਾ ਦੀ ਮੌਜੂਦਾ ਸਰਕਾਰ ਦੇ ਨਾਲ ਨਜ਼ਦੀਕੀ ਸੰਬੰਧ ਮੰਨੇ ਜਾਂਦੇ ਨੇ। 65 ਸਾਲਾਂ ਸਾਬਕਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਮਾਰਚ ਦੇ ਵਿਚ ਕਈ ਜਿਹੜੇ ਨੇ ਇਕ ਸੁਣਵਾਈ ਦੇ ਦੌਰਾਨ ਉਨ੍ਹਾਂ ਸਪਸ਼ਟ ਕੀਤਾ ਸੀ ਕਿ ਉਨ੍ਹਾਂ ਨੇ ਇਸ ਏਅਰਲਾਈਨ ਤੋਂ ਕਦੇ ਵੀ ਕੋਈ ਕਮਿਸ਼ਨ ਨਹੀਂ ਲਿਆ। ਜ਼ਾਪਾ ਤੇਰੋ ਮੌਜੂਦਾ ਪ੍ਰਧਾਨ ਮੰਤਰੀ ਪੇਡਰੋ ਸਾਚੇਜ ਦੀ ਜਿਹੜੀ ਹੈ ਸੋਸ਼ਲਿਸਟ ਪਾਰਟੀ ਦੇ ਮੈਂਬਰ ਨੇ ਤੇ ਉਨ੍ਹਾਂ ਦੇ ਕਰੀਬੀ ਸਹਿਯੋਗੀ ਮੰਨੇ ਜਾਂਦੇ ਨੇ।
ਸਚੇਜ ਦੀ ਜਿਹੜੀ ਪਾਰਟੀ ਹੈ ਪਹਿਲਾਂ ਹੀ ਪਿਛਲੇ 2 ਸਾਲਾਂ ਤੋਂ ਵੱਖ ਵੱਖ ਭ੍ਰਿਸ਼ਟਾਚਾਰ ਦੇ

ਘੁਟਾਲਿਆਂ ਦੇ ਕਾਰਨ ਵਿਰੋਧੀਆਂ ਦੇ ਜਿਹੜਾ ਨਿਸ਼ਾਨੇ ਦੇ ਉੱਤੇ ਦੱਸੀ ਜਾ ਰਹੀ ਹੈ। ਲਓ ਜੀ ਦੋਸਤੋ, ਇਹ ਨੇ ਜੀ ਹਾਲਾਤ ਦੁਨੀਆਦਾਰੀ ਦੇ, ਤੇ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 970 19 ਵਾਟ ਸਟੂਡੀਓ ਦਾ ਨੰਬਰ ਹੈ ਤੇ ਇੱਕ ਲਾਈਨ ਖੁੱਲੀ ਆ ਜੀ, ਕਾਲ ਕਰ ਸਕਦੇ ਹੋ +358 44 970 19 ਵਾਟ। ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਆ ਤੇ ਫਿਰ ਆਪਾਂ ਗੱਡੀ ਜਿਹੜੀ ਅੱਗੇ ਗੇਅਰ ਚ ਪਾਉਂਦੇ ਆ ਤੇ ਗੱਲਬਾਤ ਜਾਂਦੇ ਜਾਂਦੇ ਤੁਹਾਨੂੰ ਇੱਕ ਸੁਣਾਉਂਦੇ ਆ। ਕਿਹੜੀ ਸੁਣਾਈ ਹੈ ਜੀ? ਰੂਸ ਦੀ ਸੁਣਾਉਂਦੇ ਆ। ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸੀ ਵੇਲ ਦਾ ਜ਼ਿਕਰ ਕਰਦੇ ਆ ਦਾ ਕੁਝ ਇਸ ਤਰ੍ਹਾਂ ਦਾ ਹੋਇਆ ਸੀ, ਦੁਖਦਾਈ ਅੰਤ ਹੋਇਆ ਸੀ ਤੇ ਇਨ੍ਹਾਂ ਦੇਖੋ ਜੀਵ ਜੰਤੂਆਂ ਨੂੰ ਵੀ ਜਿਹੜਾ ਉਨ੍ਹਾਂ ਨੂੰ ਵੀ ਸਿਖਲਾਈ ਦਿੱਤੀ ਜਾ ਸਕਦੀ ਆ, ਮਨੁੱਖ ਜਿਹੜਾ ਆਪਣੀ ਚਾਹਤ ਦੇ ਲਈ ਇਨ੍ਹਾਂ ਨੂੰ ਵੀ ਜਿਹੜਾ ਕੁਝ ਵੀ ਇਨ੍ਹਾਂ ਤੋਂ ਕਰਾ ਸਕਦਾ। ਤੇ ਲਓ ਦੋਸਤੋ, ਤੁਹਾਡੇ ਸੁਨੇਹੇ ਵੀ ਲੈਂਦੇ ਆ ਨਾਲ ਦੀ ਨਾਲ ਤੇ ਫਿਰ ਆਪਾਂ ਗੱਲਾਂ ਬਾਤਾਂ ਅੱਗੇ ਕਰਦੇ ਆ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 970 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਤਦ ਤੱਕ ਮੈਂ ਤੁਹਾਡੀ ਉਡੀਕ ਦੇ ਵਿਚ ਤੇ ਤੁਹਾਡੇ ਸੁਨੇਹੇ ਵੀ ਨਾਲ ਦੀ ਨਾਲ ਲੈ ਲਈਏ ਤੇ ਫਿਰ ਆਪਾਂ ਜਿਹੜੀ ਹੈ ਡੋਲਫੀਨ ਦੀ ਗੱਲ ਕਰਦੇ ਆ ਤੁਹਾਡੇ ਨਾਲ ਤੇ ਫਿਰ ਆਪਾਂ ਅੱਗੇ ਵੱਲ ਨੂੰ ਵਧਾਂਗੇ। ਸੁਨੇਹਾ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਨਵਦੀਪ ਜੀ ਬਾਈ ਜੀ ਦਿੱਲੀ ਤੋਂ ਜੁੜੇ ਹੋਏ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਜਿਮੀ ਕਾਟਰ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਭੁਪਿੰਦਰ ਭਾਰਜ ਵੀਰ ਜੀ ਉਹ ਕਹਿੰਦੇ ਲੱਗੇ ਰਹੋ ਜੀ ਵੀਰ ਜੀ। ਤੇ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਸਾਰੇ ਪਿਆਰਿਆਂ ਨੂੰ, ਕਹਿੰਦੇ ਨੇ ਸਮੂਹਿਕ ਰੂਪ ਦੇ ਵਿਚ ਸਤਿ ਸ਼੍ਰੀ ਅਕਾਲ ਹੈ। ਲਾਈਕ ਨੰਬਰ 3 ਜੀ। ਸਿਕੰਦਰ ਸਿੰਘ ਗੋਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ US ਤੋਂ। ਤੇ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਇੰਡੀਆ ਤੋਂ ਸਾਡੇ ਮਦਰ। ਔਜਲਾ ਸਾਹਿਬ ਕਹਿੰਦੇ ਨੇ ਕਿ ਉਪ ਚੋਣਾਂ ਤੋਂ ਬਿਨਾਂ ਹਰ 5 ਸਾਲ ਦੇ ਵਿਚ 7 ਚੋਣਾਂ ਹੁੰਦੀਆਂ ਨੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਵੰਡ ਲਓ ਜੀ ਭਾਈ 5 ਸਾਲਾਂ ਨੂੰ ਤੇ ਉਪ ਚੋਣਾਂ ਤੋਂ ਪਹਿਲਾਂ ਕਹਿੰਦੇ ਨੇ ਹਰ 5 ਸਾਲਾਂ ਦੇ ਵਿਚ ਤੇ ਸਾਲ ਦੇ ਵਿਚ ਤਕਰੀਬਨ 1.5 ਕੁ ਚੋਣ ਹੋ ਹੀ ਜਾਂਦੀ ਹੈ ਇਸ ਹਿਸਾਬ ਦੇ ਨਾਲ। ਤੇ ਸੁਰਿੰਦਰ ਮਾਲ ਜੀ ਕਹਿੰਦੇ ਨੇ US ਤੋਂ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਜੀ, ਤੇਜੀਆਂ ਨੂੰ ਜੀ ਭੈਣ ਜੀ ਸਵਾਗਤ ਹੈ। ਦਵਿੰਦਰ ਭਾਰਤ ਜੀ US ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਭੇਜਦੇ ਨੇ ਜੀ US ਤੋਂ ਭਾਰਤ ਸਾਹਿਬ ਤੇ ਸਮੂਹ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਆਪਣੇ ਜਾਣੀਆਂ ਚੱਲ ਬਾਈ ਜੀ, ਕਿੰਨੇ ਦਿਨ ਹੋ ਗਏ ਦੇਖਿਆ ਨੀ ਉਹਨਾਂ ਦਾ ਸੁਨੇਹਾ, ਨਾ ਜੁੜੇ ਨੇ, ਠੀਕ ਠਾਕ ਹੈ ਸਭ ਕੁਝ। ਤੇ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ, ਤੇ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਬਾਈ ਜੀ ਫਿਨਲੈਂਡ ਤੋਂ। ਤੇ ਔਜਲਾ ਸਾਹਿਬ ਕਹਿੰਦੇ ਇਨ੍ਹਾਂ ਦੇਸ਼ਾਂ ਦੇ ਵਿਚ ਲੋਕ ਕੰਮ ਕਰਦੇ ਨੇ ਤੇ ਭਾਰਤ ਦੇ ਵਿਚ ਚੋਣਾਂ ਵੇਲ ਕੱਢਣ ਦੇ ਲਈ ਕਹਿੰਦੇ ਕਰਾਈਆਂ ਜਾਂਦੀਆਂ ਨੇ ਜੀ, ਬਿਲਕੁਲ ਹੈ ਜੀ। ਤੇ ਮੇਲਾ ਕਹਿੰਦੇ ਲੱਗਿਆ ਹੀ ਰਵੇ, ਇਹ ਤਾਂ ਚਾਹੁੰਦੇ ਨੇ, ਬਿਲਕੁਲ ਹੈ ਜੀ। ਨਾਲੇ ਪਕੌੜੇ ਵੀ ਖਾਣੇ ਹੁੰਦੇ ਆ ਜੀ। ਤੇ ਅੱਗੇ ਲਿਖਦੇ ਨੇ ਆਪਣੇ ਮਾਨ ਸਿੰਘ ਸੈਣੀ ਬਾਈ ਜੀ ਫਿਨਲੈਂਡ ਤੋਂ, ਕਹਿੰਦੇ ਚੰਗਾ ਹੋਇਆ ਜੀ ਵਿਸ਼ਵ ਗੁਰੂ ਫਿਨਲੈਂਡ ਨਹੀਂ ਆਏ, ਪ੍ਰੈਸ ਦੀ ਆਜ਼ਾਦੀ 157 ਤੋਂ ਖਿਸਕਾ ਕੇ ਇਨ੍ਹਾਂ ਨੇ 158ਵੇਂ ਨੰਬਰ ਦੇ ਉੱਤੇ ਲਿਆ ਦੇਣੀ ਸੀ ਜੀ ਕਹਿੰਦੇ। ਰਜਿੰਦਰ ਜੀਰਾ ਬਾਈ ਜੀ ਕਹਿੰਦੇ ਆ ਭੁਪਿੰਦਰ ਭਾਰਤ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਹੈ ਜੀ। ਜੀਆਂ ਨੂੰ ਜੀ ਜੀਰਾ ਸਾਹਿਬ ਸਵਾਗਤ ਹੈ ਤੇ ਕੁਰਸੀ ਸਭ ਦੀ ਮਹਿਬੂਬ ਹੈ ਕਹਿੰਦੇ ਮੁਕੱਦਰ ਬਾਈ ਜੀ। ਤੇ ਸਤਿ ਸ਼੍ਰੀ ਅਕਾਲ ਭੇਜੀ ਆ ਉਹ ਵੀ ਕਹਿੰਦੇ ਪਿਆਰਿਓ ਸਤਿ ਸ਼੍ਰੀ ਅਕਾਲ ਹੈ ਜੀ। ਜੀਆਂ ਨੂੰ ਜੀ ਤੁਹਾਡਾ ਵੀ ਸਵਾਗਤ ਹੈ ਮੁਕੱਦਰ ਜੀ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਜੈ ਹੋ ਜੈ ਹੋ ਜੈ ਹੋ। ਤੇ ਰਾਜਨ ਜੀ ਕਹਿੰਦੇ ਸ਼ੁਕਰੀਆ ਵੀਰ ਜੀ। ਮੁਕੱਦਰ ਜੀ ਲਿਖਦੇ ਕਾਲੇ ਕੋਟ ਵਾਲਿਓ ਇੱਕ ਲਾਟਰੀ ਹੋਰ ਪਾਇਓ ਪਿਆਰਿਓ। ਜੀਰਾ ਜੀ ਕਹਿੰਦੇ ਆ ਕਿ ਮੁਕੱਦਰ ਜੀ ਇੱਕ ਵਾਰੀ ਤੁਹਾਡੇ ਕਹਿਣ ਦੇ ਉੱਤੇ ਲਾਟਰੀ ਜ਼ਰੂਰ ਪਾਵਾਂਗੇ ਜੀ ਆਪਾਂ। ਤੇ ਮੁਕੱਦਰ ਜੀ ਕਹਿੰਦੇ ਆ ਜੀ ਜੀਰਾ ਸਾਹਿਬ ਜੀ ਕਿਆ ਬਾਤ ਹੈ ਜੀ ਗ੍ਰੇਟ। ਔਜਲਾ ਸਾਹਿਬ ਕਹਿੰਦੇ ਖਾਲਸਾ ਵਹੀਰ ਵਾਲੇ। ਤੇ ਔਜਲਾ ਸਾਹਿਬ ਕਹਿੰਦੇ ਪੁੱਛੇ ਕੋਈ ਉਸਦਾ ਮੁੱਖ ਮੰਤਰੀ ਬਣਨਾ ਕਿਧਰੇ ਮੇਲ ਖਾਂਦਾ। ਤੇ ਔਜਲਾ ਸਾਹਿਬ ਕਹਿੰਦੇ ਆ ਪਰ ਅਸੀਂ ਬੋਲੇ ਸੋ ਨਿਹਾਲ ਕਹਿ ਕੇ ਚੁੱਕ ਦਿੰਦੇ ਆ ਕੰਮ ਨੂੰ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਕੌਣ ਪੁੱਛੇ ਪਿਆਰਿਓ, ਜਿਹੜਾ ਤੁਸੀਂ ਗਾਣਾ ਭੇਜਿਆ ਸੀ ਉਹ ਸਿਸਟਮ ਹੈ, ਜਿਹੜਾ ਸਿਸਟਮ ਦੇ ਵਿਚ ਨਹੀਂ ਉਲਝਿਆ ਉਹ ਠੀਕ ਹੈ, ਜਿਹੜਾ ਉਲਝ ਗਿਆ ਬਾਬਿਓ ਉਹਨੂੰ ਕਹਿੰਦੇ ਰੋਲ ਕੇ ਰੱਖ ਦਿੰਦੇ ਨੇ। ਔਜਲਾ ਸਾਹਿਬ ਕਹਿੰਦੇ ਲੋਕਤੰਤਰ ਦੇ ਵਿਚ ਤੰਤਰ ਵਰਤ ਕੇ ਲੋਕਾਂ ਦੇ ਜੰਤਰ ਫੇਰ ਦਿੰਦੇ ਨੇ। ਕਿਆ ਬਾਤ ਹੈ ਜੀ, ਔਜਲਾ ਸਾਹਿਬ ਬੜੀ ਡੂੰਘੀ ਗੱਲ ਕਰਦੇ ਆ, ਕਈ ਵਾਰੀ ਹਰ ਵਾਰੀ ਕਰਦੇ ਆ ਤਕਰੀਬਨ। ਤੇ ਲੋਕਤੰਤਰ ਦੇ ਵਿਚ ਤੰਤਰ ਵਰਤ ਕੇ ਲੋਕਾਂ ਦੇ ਜੰਤਰ ਫੇਰਦੇ ਨੇ ਫੇਰ ਕਹਿੰਦੇ ਜੀ।
ਮੁਕੱਦਰ ਜੀ ਕਹਿੰਦੇ ਜਿਹੜਾ ਉਲਝਿਆ ਹੋਇਆ ਬੰਦਾ ਉਸਨੂੰ ਸਮਝ ਨਹੀਂ ਆਉਂਦੀ ਨਿਆਂ ਕਿੱਥੋਂ ਲੈਣਾ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਭਰੋਸਾ ਇਸ ਕਰਕੇ ਕਰਨਾ ਚਾਹੀਦਾ ਕਿ ਗਾਊ ਦਾ ਦੁੱਧ ਪੀਣ ਦੇ ਨਾਲ ਸਿਹਤ ਤੇ ਦਿਮਾਗ ਵਧਦਾ ਤੇ ਮੂਤਰ ਪੀਣ ਦੇ ਨਾਲ ਬਿਮਾਰੀਆਂ ਦੂਰ ਹੁੰਦੀਆਂ ਤੇ ਸਰੀਰ ਤੇ ਗੋਹਾਂ ਮਲ ਕੇ ਰੇਡੀਏਸ਼ਨ ਨਾ ਅਸਰ ਨਹੀਂ ਕਰਦਾ ਤੇ ਡਾਕਟਰਾਂ ਦੀ ਲੋੜ ਹੀ ਨਹੀਂ ਪੈਂਦੀ। ਕਹਿੰਦੇ ਜੀ ਕਿਆ ਬਾਤ ਹੈ ਜੀ ਔਜਲਾ ਸਾਹਿਬ। ਤੇ ਆਪਣੇ ਮਾਨ ਸਿੰਘ ਜੀ ਕਹਿੰਦੇ ਨੇ ਕਿ ਸੈਣੀ ਸਾਹਿਬ ਮੋਦੀ ਬਾਈ ਜੀ ਤੇ ਉੱਪਰ ਦੀ ਲੰਘ ਜਾਂਦੀ ਅੰਗਰੇਜ਼ੀ। ਕਹਿੰਦੇ ਵੱਧ ਤੋਂ ਵੱਧ ਜੇ ਇਹ ਜਵਾਬ ਦਿੰਦਾ ਤਾਂ ਇਹਨਾਂ ਇਹਨੂੰ ਇੱਕੋ ਹੀ ਆਉਂਦਾ ਕਿ ਹਮ ਵਿਸ਼ਵ ਕੁਟੰਬ ਕੁੰਮ ਹੈ, ਕਟੰਬ ਕੁੰਮ ਮੈਂ ਵਿਸ਼ਵਾਸ ਰੱਖਦੇ ਹਾਂ ਬਾਈਓ ਔਰ ਬਹਿਣੋ ਬਸ। ਕਹਿੰਦੇ ਜੀ ਤੇ ਔਜਲਾ ਸਾਹਿਬ ਕਹਿੰਦੇ ਆ ਅਸੀਂ ਮਾਤ ਭਾਸ਼ਾ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। ਕਹਿੰਦੇ ਜੀ ਕਿਆ ਬਾਤ ਹੈ ਜੀ, ਅੱਜ ਤਾਂ ਕਮੈਂਟਾਂ ਦੇ ਵਿੱਚ ਵੀ ਅੱਤ ਹੋ ਰਹੀ ਹੈ ਜੀ। ਤੇ ਲਓ ਦੋਸਤੋ ਰੂਸ ਦੀ ਗੱਲ ਕਰਦੇ ਹਾਂ ਤੇ ਰੂਸ ਕਿੱਥੇ ਤੱਕ ਮਾਰ ਕਰਦਾ ਹੈ ਤੇ ਉਹਦੀ ਗੱਲਬਾਤ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਆਖਰੀ ਗੱਲਬਾਤ ਹੈ, ਬ੍ਰੇਕ ਨਹੀਂ ਲੈਂਦੇ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਬਾਈ ਜੀ, ਮਹੇਸ਼ ਜੀ, ਹਾਂਜੀ ਮਹੇਸ਼ ਜੀ ਤੋਂ ਯਾਦ ਆਇਆ ਜੀ, ਉਹਨਾਂ ਦਾ ਬਾਈ ਜੀ ਦਾ ਬਰਥਡੇ ਹੈ ਜੀ, ਬਹੁਤ ਬਹੁਤ ਮੁਬਾਰਕਬਾਦ ਹੈ ਸਾਰੇ ਪਰਿਵਾਰ ਨੂੰ ਤੇ ਦੁਆਬਾ ਰੇਡ ਦੇ ਛੋਟੇ ਜਿਹੇ ਸਭ ਪਰਿਵਾਰ ਦੇ ਵੱਲੋਂ ਮਹੇਸ਼ ਬਾਈ ਜੀ ਨੂੰ ਸਪੋਰਟ ਵੀ ਕਰਦੇ ਆ ਸਾਨੂੰ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜੀ। ਜ਼ਿੰਦਗੀ ਜਿੰਦਾਬਾਦ ਤੇ ਮੁਹੱਬਤ ਜਿੰਦਾਬਾਦ, ਹੈਪੀ ਬਰਥਡੇ ਟੂ ਜੋ ਜੀ। ਤੇ ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸੀ ਵੇਲ ਦਾ ਜ਼ਿਕਰ ਕਰਦੇ ਆ ਫਿਰ ਹੁਣ, ਤੇ ਨਾਲ ਦੀ ਨਾਲ ਬਲਵੀਰ ਸਿੰਘ ਸੈਣੀ ਸਾਹਿਬ ਤੇ ਸੁਰਿੰਦਰ ਕੌਰ ਅਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ, ਭਾਨ ਸਿੰਘ ਗਰੇਵਾਲ ਜੀ ਦਾ ਸ਼ੁਕਰੀਆ ਧੰਨਵਾਦ ਹੈ ਜੀ। ਤੇ ਲਓ ਦੋਸਤੋ ਗੱਲ ਕਰਦੇ ਆ ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸ ਵੇਲ ਦਾ। ਕੁਝ ਇਸ ਤਰ੍ਹਾਂ ਦਾ ਹੋਇਆ ਸੀ ਦੁਖਦਾਈ ਅੰਤ ਤੇ ਵੇਲਾਂ ਨੂੰ ਵੀ ਜਿਹੜਾ ਸਿਖਾ ਦਿੱਤਾ ਜਾਂਦਾ ਹੈ ਜੀ। ਜੋਨਾ ਫਿਸ਼ਰ ਅਤੇ ਉਕਸਾਨਾ ਕੁੰਦੀ ਰੇਕੋ ਲਿਖਦੇ ਨੇ ਬੀਬੀਸੀ ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਕ ਤੇ ਦੁਆਬਾ ਰੇਡੀਓ ਦਾ ਮੰਚ ਕਰਦੇ ਹਾਂ ਗੱਲਬਾਤ ਇਸ ਜਾਸੂਸੀ ਵੇਲ ਦੀ। ਬੇਲੂਗਾ, ਇੱਕ ਬੇਲੂਗਾ ਵੇਲ ਨਾਰਵੇ ਦੇ ਤੱਟ ਦੇ ਉੱਤੇ ਪਟਾ ਪਾ ਕੇ ਕਿਵੇਂ ਪਹੁੰਚ ਗਈ, ਇਹ ਰਹੱਸ ਆਖਰਕਾਰ ਸੁਲਝ ਗਿਆ। ਇਸ ਪਾਲਤੂ ਚਿੱਟੀ ਵੇਲ ਦਾ ਨਾਂ ਸਥਾਨਕ ਲੋਕਾਂ ਨੇ ਹਵਾਲਦੀ ਮੀਰ ਰੱਖ ਦਿੱਤਾ ਤੇ 5 ਸਾਲ ਪਹਿਲਾਂ 2019 ਦੇ ਵਿੱਚ ਜਦੋਂ ਇਸ ਨੂੰ ਤੱਟ ਦੇ ਉੱਤੇ ਦੇਖਿਆ ਗਿਆ ਸੀ ਤਾਂ ਇਸ ਦੀ ਬਹੁਤ ਚਰਚਾ ਜਿਹੜੀ ਹੋਈ ਸੀ। ਇਹ ਵੀ ਅਟਕਲਾਂ ਸਨ ਕਿ ਉਹ ਰੂਸੀ ਜਿਹੜੀ ਹੈ ਜਾਸੂਸ ਸੀ। ਹੁਣ ਇਸ ਨਸਲ ਦੇ ਇੱਕ ਮਾਹਰ ਨੇ ਕਿਹਾ ਕਿ ਉਹ ਮੰਨਦੇ ਨੇ ਕਿ ਇਹ ਵੇਲ ਫੌਜ ਦੇ ਨਾਲ ਜੁੜੀ ਹੋਈ ਸੀ ਤੇ ਆਰਕਟਿਕ ਦੇ ਵਿੱਚ ਜਿਹੜਾ ਸਮੁੰਦਰ ਦੇ ਵਿੱਚ ਇੱਕ ਨੇਵੀ ਬੇਸ ਤੋਂ ਜਿਹੜਾ ਭੱਜੀ ਹੋਈ ਹੈ। ਹਾਲਾਂਕਿ ਡਾਕਟਰ ਓਲਗਾ ਸ਼ਪਾਕ ਨੂੰ ਜਿਹੜਾ ਨਹੀਂ ਲੱਗਦਾ ਕਿ ਇਹ ਵੇਲ ਜਾਸੂਸ ਹੋਵੇਗੀ। ਉਹ ਮੰਨਦੀ ਹੈ ਕਿ ਇਸ ਬੇਲੂਗਾ ਵੇਲ ਨੂੰ ਨੇਵਲ ਬੇਸ ਦੀ ਜਿਹੜੀ ਰੱਖਿਆ ਦੇ ਲਈ ਸਿਖਲਾਈ ਦਿੱਤੀ ਜਾ ਰਹੀ ਸੀ। ਉਨ੍ਹਾਂ ਨੂੰ ਲੱਗਦਾ ਕਿ ਇਹ ਸ਼ਰਾਰਤੀ ਹੋਣ ਦੇ ਕਾਰਨ ਉਥੋਂ ਭੱਜ ਗਈ। ਰੂਸ ਨੇ ਨਾ ਕਦੇ ਇਸ ਗੱਲ ਨੂੰ ਸਵੀਕਾਰ ਕੀਤਾ ਤੇ ਨਾ ਹੀ ਇਸ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦੀ ਫੌਜ ਜਿਹੜੀ ਹੈ ਬੇਲੂਗਾ ਵੇਲ ਨੂੰ ਸਿਖਲਾਈ ਦੇ ਰਹੀ ਸੀ। ਪਰ ਡਾਕਟਰ ਸ਼ਪਾਕ ਜਿਹੜੇ ਨੇ ਜਿਨ੍ਹਾਂ ਨੇ 1990 ਦੇ ਦਹਾਕੇ ਤੋਂ ਰੂਸ ਦੇ ਵਿੱਚ ਸਮੁੰਦਰੀ ਥਣਧਾਰੀ ਜਾਨਵਰਾਂ ਦੇ ਉੱਤੇ ਕੰਮ ਕੀਤਾ ਤੇ ਜੋ 2022 ਦੇ ਵਿੱਚ ਆਪਣੇ ਜੱਦੀ ਦੇਸ਼ ਯੂਕਰੇਨ ਪਰਤ ਆਏ ਨੇ, ਉਨ੍ਹਾਂ ਨੇ ਦੱਸਿਆ ਗੱਲਬਾਤ ਕਰਦੇ ਦੌਰਾਨ ਬੀਬੀਸੀ ਦੇ ਨਾਲ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਰੂਸ ਬੇਲੂਗਾ ਨੂੰ ਸਿਖਲਾਈ ਦਿੰਦਾ ਹੈ। ਡਾਕਟਰ ਸ਼ਪਾਕ ਦੇ ਦਾਅਵੇ ਸਾਬਕਾ ਰੂਸੀ ਸਹਿਕਰਮੀਆਂ ਤੇ ਦੋਸਤਾਂ ਦੇ ਨਾਲ ਗੱਲਬਾਤ ਅਤੇ ਆਧਾਰਿਤ ਉਹਦੇ ਉੱਤੇ ਆਧਾਰਿਤ ਨੇ। ਉਨ੍ਹਾਂ ਨੇ ਇਹ ਗੱਲ ਜਿਹੜੀ ਹੈ ਦੱਸੀ ਹੈ ਬੀਬੀਸੀ ਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਸੀਕਰੇਟਸ ਆਫ ਦੀ ਸਪਾਈ ਵੇਲ ਯਾਨੀ ਕਿ ਜਾਸੂਸੀ ਵੇਲ। ਇਹ ਦਸਤਾਵੇਜ਼ੀ ਹੁਣ ਜਿਹੜੀ ਹੈ ਬੀਬੀਸੀ ਆਈ ਪਲੇਅਰ ਦੇ ਉੱਤੇ ਜਿਹੜੀ ਉਪਲਬਧ ਵੀ ਹੈ। ਇਹ ਕਾਫੀ ਪੁਰਾਣੀ ਗੱਲ ਦੋਸਤੋ ਤੁਹਾਨੂੰ ਸੁਣਾ ਰਿਹਾ, ਕਾਫੀ ਲੰਮਾ ਸਮਾਂ ਮੇਰੇ ਕੋਲ ਪਈ ਸੀ, ਮੈਂ ਕਿਹਾ ਚਲੋ ਅੱਜ ਜ਼ਿਕਰ ਕਰਦੇ ਹਾਂ। ਵੇਲ ਨੇ ਪਟਾ ਪਾਇਆ ਹੋਇਆ ਸੀ। ਇਹ ਰਹੱਸਮਈ ਵੇਲ 5 ਸਾਲ ਪਹਿਲਾਂ ਉਸ ਸਮੇਂ ਸੁਰਖੀਆਂ ਦੇ ਵਿੱਚ ਆਈ ਸੀ ਜਦੋਂ ਇਹ ਉੱਤਰੀ ਨਾਰਵੇ ਦੇ ਤੱਟ ਦੇ ਉੱਤੇ ਮਛੇਰਿਆਂ ਤੱਕ ਪਹੁੰਚੀ ਸੀ। ਬੇੜੀ ਦੇ ਉੱਤੇ ਸਵਾਰ ਮਛੇਰੇ ਜੁਆਰ ਹੇਸਟਨ ਨੇ ਕਿਹਾ ਕਿ ਪਹਿਲਾਂ ਉਸਨੇ ਬੇੜੀ ਨੂੰ ਰਗੜਨਾ ਸ਼ੁਰੂ ਕੀਤਾ। ਮੈਂ ਸੁਣਿਆ ਸੀ ਕਿ ਜਿਹੜੇ ਜਾਨਵਰ ਮੁਸੀਬਤ ਦੇ ਵਿੱਚ ਹੁੰਦੇ ਨੇ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੂੰ ਇਨਸਾਨਾਂ ਦੀ ਮਦਦ ਦੀ ਜ਼ਰੂਰਤ ਹੈ, ਕਿਉਂਕਿ ਇਹਦੇ ਵਿੱਚ ਭਾਈ ਦਿਮਾਗ ਹੁੰਦਾ ਜਿੱਦਾਂ ਆਪਾਂ ਬੰਦੇ
ਫੇਫੜੇ ਆ ਸਾਡੇ, ਉਹ ਅਸੀਂ ਸਾਹ ਲੈਂਦੇ ਆ ਜਾਂ ਬੱਚਾ ਪੈਦਾ ਕਰਦੇ ਆ, ਇਹ ਵੀ ਇੱਦਾਂ ਹੀ ਆ ਕਿਉਂਕਿ ਇਹ ਮੱਛੀਆਂ ਦੇ ਵਿੱਚ ਨਹੀਂ ਆਉਂਦੀਆਂ, ਇਹ ਵੇਲਸ ਨੇ। ਤੇ ਮੈਂ ਸੋਚ ਰਿਹਾ ਸੀ ਕਿ ਇਹ ਇੱਕ ਸਮਾਰਟ ਜਿਹੜੀ ਵੇਲ ਹੈ, ਅਜਿਹਾ ਬੇਹੱਦ ਘੱਟ ਦੇਖਣ ਨੂੰ ਮਿਲਦਾ ਹੈ ਕਿਉਂਕਿ ਇਹ ਬੇਲੂਗਾ ਵੇਲ ਪਾਲਤੂ ਲੱਗ ਰਹੀ ਸੀ ਤੇ ਇਹ ਦੇਖਣ ਦੇ ਵਿੱਚ ਇੰਨੀ ਦੂਰ ਦਿਖਾਈ ਨਹੀਂ ਦਿੰਦੀਆਂ। ਇਸ ਵੇਲ ਨੇ ਇੱਕ ਪਟਾ ਵੀ ਪਾਇਆ ਹੋਇਆ ਸੀ ਜਿਸ ਦੇ ਵਿੱਚ ਕੈਮਰੇ ਦੇ ਲਈ ਇੱਕ ਮਾਊਟ ਜਿਹੜਾ ਸੀ ਲੱਗਿਆ ਹੋਇਆ ਸੀ। ਇਸ ਤੋਂ ਇਲਾਵਾ ਇਸ ਪਟੇ ਦੇ ਉੱਤੇ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਸੀ ਉਪਕਰਨ ਸੇਂਟ ਪੀਟਰਸਬਰਗ, ਯਾਨੀ ਕਿ ਰੂਸ ਦਾ ਜਿਹੜਾ ਉਹ ਸ਼ਹਿਰ ਆ ਪੀਟਰਸਬਰਗ। ਮਸ਼ੇਰੇ ਹੈਸਟਨ ਨੇ ਬੇਲੂਗਾ ਦਾ ਪਟਾ ਜਿਹੜਾ ਹਟਾਉਣ ਦੇ ਵਿੱਚ ਮਦਦ ਕੀਤੀ। ਇਸ ਤੋਂ ਬਾਅਦ ਇਹ ਵੇਲ ਜਿਹੜੀ ਸੀ ਨਜ਼ਦੀਕੀ ਬੰਦਰਗਾਹ ਹੈਮਰਫੈਸਟ ਤੱਕ ਜਿਹੜੀ ਤੈਰ ਕੇ ਪਹੁੰਚੀ ਤੇ ਕਈ ਮਹੀਨੇ ਜਿਹੜੀ ਉਥੇ ਹੀ ਰਹੀ। ਪਟੇ ਦੇ ਉੱਤੇ ਅਸਲ ਲਿਖਿਆ ਕੀ ਸੀ? ਖਾਣ ਦੇ ਲਈ ਜਿੰਦਾ ਮੱਛੀਆਂ ਫੜਨ ਤੋਂ ਅਸਮਰਥ ਇਸ ਬੇਲੂਗਾ ਵੇਲ ਨੇ ਇੱਥੇ ਆਉਣ ਵਾਲੇ ਲੋਕਾਂ ਨੂੰ ਆਪਣੇ ਵੱਲ ਜਿਹੜਾ ਖਿੱਚਣਾ ਸ਼ੁਰੂ ਕਰ ਦਿੱਤਾ। ਕਈ ਵਾਰ ਉਹ ਜਿਹੜੇ ਸੀ ਉਹਨਾਂ ਦੇ ਕੈਮਰਿਆਂ ਨੂੰ ਧੱਕਾ ਦੇ ਦਿੰਦੇ ਸੀ ਤੇ ਇੱਕ ਵਾਰ ਤਾਂ ਉਸਨੇ ਇੱਕ ਮੋਬਾਈਲ ਫੋਨ ਵਾਪਸ ਕਰ ਦਿੱਤਾ ਸੀ। ਨਾਰਵੇ ਉਰਕਾ ਸਰਵੇਖਣ ਦੀ ਜਿਹੜੀ ਹੈ ਈਵ ਜੁਆਡੀਅਨ ਕਹਿੰਦੀ ਹੈ ਕਿ ਬਹੁਤ ਸਪਸ਼ਟ ਸੀ ਕਿ ਇਸ ਖਾਸ ਬੇਲੂਗਾ ਨੂੰ ਹਰੇਕ ਅਜਿਹੀ ਚੀਜ਼ ਆਪਣੀ ਨੱਕ ਲਗਾਉਣ ਦੇ ਲਈ ਸਿਖਲਾਈ ਦਿੱਤੀ ਗਈ ਸੀ ਜੋ ਕਿ ਕਿਸੇ ਨਿਸ਼ਾਨੇ ਵਰਗੀ ਲੱਗਦੀ ਹੋਵੇ, ਕਿਉਂਕਿ ਹਰ ਵਾਰ ਇਹ ਵੇਲ ਅਜਿਹਾ ਹੀ ਕਰ ਰਹੀ ਸੀ। ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਬੇਲੂਗਾ ਜਿਹੜੀ ਹੈ ਕਿਸ ਤਰ੍ਹਾਂ ਦੇ ਕੇਂਦਰ ਤੋਂ ਇੱਥੇ ਜਿਹੜੀ ਪਹੁੰਚੀ ਹੈ, ਇਸ ਨੂੰ ਕੀ ਕਰਨ ਦੇ ਲਈ ਸਿਖਲਾਈ ਦਿੱਤੀ ਗਈ ਸੀ। ਇਸ ਵੇਲ ਦੀ ਕਹਾਣੀ ਸੁਰਖੀਆਂ ਘੱਟ ਜਿਹੜੀ ਹੈ ਖੱਟ ਰਹੀ ਸੀ, ਸੁਰਖੀਆਂ ਖੱਟ ਰਹੀ ਸੀ, ਚਰਚਾ ਦਾ ਵਿਸ਼ਾ ਸੀ। ਤੇ ਇਸ ਦੇ ਦੌਰਾਨ ਨਾਰਵੇ ਨੇ ਇਸ ਬੇਲੂਗਾ ਦੀ ਨਿਗਰਾਨੀ ਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ। ਇਸ ਦਾ ਨਾਂ ਹਵਾਲ ਦੀ ਮੀਰ ਰੱਖ ਦਿੱਤਾ ਗਿਆ। ਨਾਰਵੇ ਦੀ ਭਾਸ਼ਾ ਦੇ ਵਿੱਚ ਹਵਾਲ ਵੇਲ ਨੂੰ ਕਹਿੰਦੇ ਨੇ ਤੇ ਦਿਮੀਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਮ ਦੇ ਨਾਲ ਜਿਹੜਾ ਜੋੜਿਆ ਹੋਇਆ ਲਿਆ ਗਿਆ ਸੀ ਉਥੋਂ। ਦੂਸਰੇ ਪਾਸੇ ਕੀ ਕਹਿੰਦੀ ਹੈ ਮਰਹਾ? ਡਾਕਟਰ ਸ਼ਪਾਕ ਸੁਰਖੀਆਂ ਕਾਰਨ ਕਰਕੇ ਜਿਹੜਾ ਸੀ ਸੋਰੀ ਡਾਕਟਰ ਸ਼ਪਾਕ ਸੁਰੱਖਿਆ ਕਾਰਨਾਂ ਦੇ ਕਰਕੇ ਰੂਸ ਦੇ ਵਿੱਚ ਮੌਜੂਦ ਆਪਣੇ ਸੂਤਰਾਂ ਦਾ ਨਾਮ ਨਹੀਂ ਦੱਸਦੇ ਹੈ, ਪਰ ਉਹ ਦਾਅਵਾ ਕਰਦੇ ਨੇ ਕਿ ਜਦੋਂ ਇਹ ਬੇਲੂਗਾ ਨਾਰਵੇ ਦੇ ਵਿੱਚ ਨਜ਼ਰ ਆਈ ਸੀ ਤਾਂ ਉਦੋਂ ਰੂਸ ਦੇ ਵਿੱਚ ਸਮੁੰਦਰੀ ਥਣਧਾਰੀਆਂ ਤੇ ਕੰਮ ਕਰਨ ਵਾਲੇ ਸਮੂਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਆਪਣੀ ਬੇਲੂਗਾ ਹੈ। ਉਹ ਆਖਦੀ ਹੈ ਕਿ ਪਸ਼ੂ ਡਾਕਟਰਾਂ ਤੇ ਟ੍ਰੇਨਰਾਂ ਦੇ ਰਾਹੀਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਜੋ ਬੇਲੂਗਾ ਲਾਪਤਾ ਹੋਈ ਹੈ ਉਸਦਾ ਨਾਮ ਇੰਦਰੂਹਾ ਹੈ। ਡਾਕਟਰ ਸ਼ਪਾਕ ਦੇ ਅਨੁਸਾਰ ਇੰਦਰੂਹਾ ਜਿਹੜਾ ਹਵਾਲ ਦੀ ਮੀਰ ਨੂੰ ਸਭ ਤੋਂ ਪਹਿਲੀ ਵਾਰ ਸਾਲ 213 ਦੇ ਵਿੱਚ ਫੜਿਆ ਗਿਆ ਸੀ। ਇਹ ਰੂਸ ਦੇ ਦੂਰ ਦੁਰਾਡੇ ਪੂਰਬੀ ਖੇਤਰ ਦੇ ਵਿੱਚ ਜਿਹੜਾ ਸੀ ਅਖੋਤਸਕ ਸਾਗਰ ਤੋਂ ਜਿਹੜਾ ਫੜਿਆ ਸੀ ਇਹਨੂੰ ਫੜਿਆ ਗਿਆ ਸੀ। ਇੱਕ ਸਾਲ ਦੇ ਬਾਅਦ ਇਸ ਨੂੰ ਸੇਂਟ ਪੀਟਰਸਬਰਗ ਦੇ ਵਿੱਚ ਇੱਕ ਡੋਲਫਿਨਰੀਅਮ ਦੀ ਮਲਕੀਅਤ ਵਾਲੇ ਇੱਕ ਕੇਂਦਰ ਤੋਂ ਰੂਸੀ ਆਰਕਟਿਕ ਦੇ ਵਿੱਚ ਇੱਕ ਫੌਜੀ ਪ੍ਰੋਗਰਾਮ ਦੇ ਲਈ ਭੇਜ ਦਿੱਤਾ ਗਿਆ ਸੀ ਜਿੱਥੇ ਇਸ ਬੇਲੂਗਾ ਦੇ ਟ੍ਰੇਨਰ ਅਤੇ ਡਾਕਟਰ ਸੰਪਰਕ ਦੇ ਵਿੱਚ ਰਹੇ। ਡਾਕਟਰ ਸ਼ਪਾਕ ਜਿਹੜਾ ਕਹਿੰਦੀ ਹੈ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਉਨ੍ਹਾਂ ਨੇ ਇਸ ਵੇਲ ਦੇ ਉੱਤੇ ਭਰੋਸਾ ਕਰਕੇ ਇਸ ਨੂੰ ਖੁੱਲ੍ਹੇ ਸਮੁੰਦਰ ਦੇ ਵਿੱਚ ਸਿਖਲਾਈ ਦੇਣੀ ਸ਼ੁਰੂ ਕੀਤੀ ਤਾਂ ਇਹ ਉਨ੍ਹਾਂ ਦੇ ਚੁੰਗਲ ਤੋਂ ਜਿਹੜਾ ਨਿਕਲ ਗਈ, ਯਾਨੀ ਕਿ ਆਜ਼ਾਦ ਹੋ ਗਈ ਆਪਾਂ ਜਾਈ ਉਥੋਂ, ਕਿਉਂਕਿ ਉਥੇ ਰੱਖਿਆ ਗਿਆ ਸੀ ਉਹਨੂੰ ਸਿਖਲਾਈ ਦੇ ਲਈ, ਨਜ਼ਰਬੰਦ ਕੀਤਾ ਸੀ। ਤੇ ਮੈਂ ਉਸ ਵਪਾਰਕ ਡੋਲਫੀ ਨੇਰੀਅਮ ਦੇ ਵਿੱਚ ਕੰਮ ਕਰਨ ਵਾਲੇ ਸਰੋਤਾਂ ਤੋਂ ਸੁਣਿਆ ਕਿ ਇੰਦਰੂਹਾ ਬਹੁਤ ਹੁਸ਼ਿਆਰ ਸੀ, ਇਸ ਦੇ ਲਈ ਉਹ ਸਿਖਲਾਈ ਦੇਣ ਦੇ ਲਈ ਇੱਕ ਵਧੀਆ ਪਸੰਦ ਸੀ, ਪਰ ਉਹ ਬਹੁਤ ਸ਼ਰਾਰਤੀ ਵੀ ਸੀ। ਇਸ ਦੇ ਲਈ ਜਦੋਂ ਉਹ ਭੱਜ ਗਈ ਤਾਂ ਲੋਕ ਬਹੁਤ ਹੈਰਾਨ ਨਹੀਂ ਹੋਏ ਉਥੋਂ। ਰੂਸ ਦਾ ਇਸ ਦੇ ਵਿੱਚ ਕੀ ਕਹਿਣਾ ਹੈ, ਉਹ ਕੀ ਕਹਿੰਦੇ ਨੇ? ਮੁਰਮਾਸਕ ਦੇ ਵਿੱਚ ਰੂਸੀ ਫੌਜੀ ਅੱਡੇ ਦੇ ਨੇੜੇ ਸੈਟੇਲਾਈਟ ਤਸਵੀਰਾਂ ਦੇ ਵਿੱਚ ਉਹ ਥਾਂ ਨਜ਼ਰ ਆਉਂਦੀ ਹੈ ਜੋ ਸ਼ਾਇਦ ਹਵਾਲ ਦੀ ਮੀਰ ਦਾ ਘਰ ਸੀ। ਪਾਣੀ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਅਜਿਹੀਆਂ ਗੁਫਾਵਾਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਚਿੱਟੀ ਵੇਲ ਹੈ। ਨਾਰਵੇ ਦੇ ਆਨਲਾਈਨ ਅਖਬਾਰ ਦੀ ਬੈਰਟਸ ਅਬਜ਼ਰਵਰ ਦੇ ਥਾਮਸ ਨਿਲਸਨ ਨੇ ਕਿਹਾ ਇਹਦੇ ਵਿੱਚ ਪਣਡੁੱਬੀਆਂ ਤੇ ਜਹਾਜ਼ਾਂ ਦੇ ਬਹੁਤ ਨੇੜੇ ਬੇਲੂਗਾ ਵੇਲ ਦੀ ਤੈਨਾਤੀ ਜਿਹੜੀ ਹੈ ਸੁਝਾਉਂਦੀ ਹੈ ਕਿ ਉਹ ਸੁਰੱਖਿਆ ਪ੍ਰਣਾਲੀ ਦਾ ਹਿੱਸਾ ਨੇ। ਹਾਲਾਂਕਿ ਰੂਸ ਨੇ ਕਦੇ ਵੀ ਅਧਿਕਾਰਤ ਤੌਰ ਦੇ ਉੱਤੇ ਇਹ ਸਵੀਕਾਰ ਨਹੀਂ ਕੀਤਾ ਕਿ ਹਵਾਲ ਦੀ ਮੀਰ ਨੂੰ ਉਸਦੀ ਫੌਜ ਦੇ ਦੁਆਰਾ ਸਿਖਲਾਈ ਦਿੱਤੀ ਗਈ ਸੀ। ਰੂਸ ਦਾ ਫੌਜੀ ਉਦੇਸ਼ਾਂ ਦੇ ਲਈ ਸਮੁੰਦਰੀ ਥਣਧਾਰੀ ਜੀਵਾਂ ਨੂੰ ਸਿਖਲਾਈ ਦੇਣ ਦਾ ਲੰਬਾ ਇਤਿਹਾਸ ਰਿਹਾ ਹੈ। 219 ਦੇ ਵਿੱਚ ਬੋਲਦੇ ਹੋਏ ਰੂਸ ਦੇ ਇੱਕ ਰਿਜ਼ਰਵ ਕਰਨਲ ਵਿਕਟਰ ਬੇਰੈਟਸ ਨੇ ਕਿਹਾ ਸੀ ਕਿ ਜੇਕਰ ਅਸੀਂ ਇਸ ਜੀਵ ਦੀ ਵਰਤੋਂ ਜਾਸੂਸੀ ਦੇ ਲਈ ਕਰ ਰਹੇ ਹੋਵਾਂਗੇ ਤਾਂ ਕੀ ਤੁਹਾਨੂੰ ਲੱਗਦਾ ਹੈ
ਕਿ ਅਸੀਂ ਇਸ ਦੇ ਉੱਤੇ ਮੋਬਾਈਲ ਨੰਬਰ ਵੀ ਛੱਡਾਂਗੇ ਭਾਈ ਤੇ ਲਿਖਾਂਗੇ ਇਹਦੇ ਉੱਤੇ। ਪਲੀਜ਼ ਇਸ ਨੰਬਰ ਦੇ ਉੱਤੇ ਕਾਲ ਕਰ ਲਓ। ਬਦਕਿਸਮਤੀ ਦੇ ਨਾਲ ਹਵਾਲ ਦੀ ਮੀਰ ਦੀ ਸ਼ਾਨਦਾਰ ਕਹਾਣੀ ਦਾ ਅੰਤ ਸੁਖੀ ਨਹੀਂ ਸੀ। ਇਸ ਬੈਲੂਗਾ ਨੇ ਆਪਣੇ ਭੋਜਨ ਦਾ ਪ੍ਰਬੰਧ ਖੁਦ ਕਰਨਾ ਸਿੱਖ ਲਿਆ ਸੀ, ਮਤਲਬ ਕਿ ਇੰਡੀਪੈਂਡੈਂਟ ਸੀ ਉਹ, ਮਤਲਬ ਕਿ ਕਿਸੇ ਦੇ ਉੱਤੇ ਡਿਪੈਂਡ ਨਹੀਂ ਸੀ। ਤੇ ਇਹ ਕਈ ਸਾਲਾਂ ਤੱਕ ਨਾਰਵੇ ਦੇ ਤੱਟ ਦੇ ਨੇੜੇ ਦੱਖਣ ਵੱਲ ਜਿਹੜਾ ਘੁੰਮਦੀ ਵੀ ਰਹੀ ਤੇ ਇਸ ਨੂੰ ਸਵੀਡਨ ਦੇ ਤੱਟ ਦੇ ਨੇੜੇ ਵੀ ਦੇਖਿਆ ਗਿਆ। ਪਰ ਫਿਰ 1 ਸਤੰਬਰ 2024 ਨੂੰ ਇਸ ਦੀ ਲਾਸ਼ ਜਿਹੜੀ ਸੀ ਨਾਰਵੇ ਦੇ ਦੱਖਣੀ ਪੱਛਮ ਤੱਟ ਦੇ ਉੱਤੇ ਸਿਰਾਵਿਕਾ ਕਸਬੇ ਦੇ ਨੇੜੇ ਸਮੁੰਦਰ ਦੇ ਵਿੱਚ ਤੈਰਦੀ ਹੋਈ ਮਿਲੀ। ਕਿ ਵਲਾਦੀਮੀਰ ਪੁਤਿਨ ਦੇ ਰੂਸ ਦੀ ਤਾਕਤ ਇਸ ਵੈਲੂਗਾ ਤੱਕ ਪਹੁੰਚ ਗਈ ਸੀ, ਇਹ ਕੁਐਸਚਨ ਮਾਰਕ ਹੋ ਗਿਆ। ਸ਼ਾਇਦ ਨਹੀਂ। ਕਈ ਕਾਰਕੁਨ ਜਿਹੜੇ ਨੇ ਸਮੂਹਾਂ ਦੇ ਦਾਅਵਾ ਕਰਨ ਦੇ ਬਾਵਜੂਦ ਕਿ ਵੇਲ ਨੂੰ ਗੋਲੀ ਮਾਰ ਦਿੱਤੀ ਗਈ ਸੀ, ਨਾਰਵੇਈ ਪੁਲਿਸ ਨੇ ਇਸ ਸ਼ੱਕ ਨੂੰ ਖਾਰਜ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦੇ ਉੱਤੇ ਕੋਈ ਸੰਕੇਤ ਨਹੀਂ ਮਿਲੇ ਕਿ ਕੋਈ ਮਨੁੱਖੀ ਗਤੀਵਿਧੀ ਇਸ ਵੇਲ ਦੀ ਮੌਤ ਦਾ ਜਿਹੜਾ ਸਿੱਧਾ ਕਾਰਨ ਬਣੀ ਹੈ। ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤੇ ਉਹਦੇ ਵਿੱਚ ਸਾਹਮਣੇ ਆਇਆ ਕਿ ਹਵਾਲ ਦੀ ਮੀਰ ਦੀ ਮੌਤ ਲੱਕੜ ਦਾ ਟੁਕੜਾ ਮੂੰਹ ਦੇ ਵਿੱਚ ਫਸ ਜਾਣ ਦੇ ਕਾਰਨ ਜਿਹੜੀ ਹੋਈ ਹੈ। ਜੀ ਦੋਸਤੋ, ਇਹ ਸੀ ਜੀ ਰਹੱਸ ਇਸ ਵੇਲ ਦਾ, ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸ ਵੇਲ ਦਾ ਕੋਈ ਇਸ ਤਰ੍ਹਾਂ ਹੋਇਆ ਸੀ ਦੁਖਦਾਈ ਅੰਤ। ਸ਼ੁਕਰੀਆ, ਧੰਨਵਾਦ ਹੈ ਜਾਣਕਾਰੀ ਦੇ ਲਈ। ਐਨੀਮਲ ਪਲੈਨਟ ਜਿਹੜਾ ਜੀ ਉਹਦੇ ਵਿੱਚ ਵੀ ਖਾਸ ਗੱਲਾਂ ਨੇ ਕੁਝ, ਤੇ ਲਓ ਇਸ ਦੇ ਨਾਲ ਹੀ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਤੇ ਕੁਝ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਜ਼ਿੰਦਗੀ ਦੇ ਨਾਲ ਕੁਝ ਵੱਖਰੀਆਂ ਕੁਦਰਤੀ ਗੱਲਾਂ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਅਨੂ ਜੀ ਨਿੱਘਾ ਸਵਾਗਤ ਹੈ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਦੋਸਤੋ, ਤੇ ਮਿਲਦੇ ਆ ਫਿਰ ਕੱਲ ਨੂੰ। ਜਗਦੇਵ ਸਿੰਘ ਸੰਧੂ ਬਾਈ ਜੀ ਵੀ ਸ਼ੁਕਰੀਆ, ਧੰਨਵਾਦ ਹੈ, ਲਾਈਕ ਕਰਦੇ ਨੇ ਪ੍ਰੋਗਰਾਮ ਨੂੰ। ਤੇ ਆਪਣੇ ਸੰਧੂ ਬਲਵਿੰਦਰ ਤਰਕਸ਼ੀਲ ਬਾਈ ਜੀ, ਨਾਨਾ ਦੋਤੀ ਇਕੱਠੇ ਬੈਠੇ ਨੇ ਜੀ, ਮੁਬਾਰਕਬਾਦ ਹੈ ਜੀ। ਨਵਾਂ ਜੀ ਘਰ ਦੇ ਵਿੱਚ ਆਇਆ ਤੇ ਆਸਟ੍ਰੇਲੀਆ ਰਹਿੰਦੇ ਆ ਬਾਈ ਜੀ। ਤੇ ਲੋ ਦੋਸਤੋ, ਫਿਰ ਇਸ ਦੇ ਨਾਲ ਹੀ ਆਪਾਂ ਲੈਂਦੇ ਹਾਂ ਆਗਿਆ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਜਾਂ ਨਾਮ ਲੈਣਾ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਦੋਸਤੋ, ਥਰਡ ਪਾਰਟੀ ਐਪ ਜਿਹੜੇ ਨੇ, ਚਾਹੇ ਰੇਡੀਓ ਗਾਰਡਨ ਹੈ, ਉਹਦੇ ਉੱਤੇ ਥੋੜੀ ਜਿਹੀ ਟੈਕਨੀਕਲ ਇਸ਼ੂ ਬਣਿਆ ਹੋਇਆ ਹੈ ਜਿਹੜਾ ਆਪਣੀ ਵੈਬਸਾਈਟ ਦੇ ਉੱਤੇ। ਤੇ ਇਹ ਜਿਹੜੀ ਵੈਬਸਾਈਟ ਹੈ ਤੇ ਆਪਣਾ ਐਪ ਜਿਹੜਾ ਕੰਮ ਨਹੀਂ ਕਰ ਰਿਹਾ, ਉਹ ਇਸ ਲਈ ਜਿਹੜਾ ਯੂਟਿਊਬ ਦੇ ਉੱਤੇ ਜਾ ਕੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ, ਉਹਦੇ ਉੱਤੇ ਚੱਲਦਾ ਰਹੇਗਾ। ਤੇ 1-2 ਦਿਨਾਂ ਦੇ ਵਿੱਚ ਉਹ ਮਸਲਾ ਜਿਹੜਾ ਹੱਲ ਹੋ ਜਾਏਗਾ। ਉਹਦੇ ਉੱਤੇ ਕੰਮ ਕਰ ਰਹੇ ਨੇ ਜੀ, ਟੀਮ ਲੱਗੀ ਹੋਈ ਹੈ। ਤੇ ਜਿਹੜੇ ਨੇ ਟੈਕਨੀਕਲ ਆਪਣੇ ਔਜਲਾ ਸਾਹਿਬ ਦਾ ਇੱਕ ਸੁਨੇਹਾ ਸ਼ਾਇਦ ਮੈਂ ਛੱਡ ਗਿਆ ਜਾਂ ਵਿੱਚ ਸ਼ੋਅ ਨਹੀਂ ਹੋਇਆ, ਤੇ ਕਹਿੰਦੇ ਭਰੋਸਾ ਇਸ ਕਰਕੇ ਕਰਨਾ ਚਾਹੀਦਾ ਕਿ ਗਊ ਦਾ ਦੁੱਧ, ਹਾਂਜੀ ਇਹ ਮੈਂ ਕਰ ਦਿੱਤਾ ਸੀ ਸਾਂਝਾ ਜੀ। ਤੇ ਹਾਂਜੀ ਸ਼ੁਕਰੀਆ ਜੀ ਸਾਰਿਆਂ ਦਾ, ਦੋਸਤਾਂ ਦਾ, ਹਾਂਜੀ ਹੋ ਗਿਆ ਸੀ ਸ਼ੋਅ ਜੀ, ਤੇ ਸਾਰੇ ਸੁਨੇਹੇ ਪਾੜ ਹੀ ਦਿੱਤੇ ਆ ਤਕਰੀਬਨ। ਤੇ ਲੋ ਦੋਸਤੋ ਫਿਰ ਮੈਨੂੰ ਦਿਓ ਆ ਗਿਆ, ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਚੁੱਪ ਚਪੀਤੇ ਸੁਣਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ, ਮੈਸੇਜ ਕਰਨ ਵਾਲਿਆਂ ਦਾ ਵੀ ਸ਼ੁਕਰੀਆ, ਕਾਲ ਕਰਕੇ ਜੋੜਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ। ਤੇ

0: ಮಹಾಪವರ್ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ. ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ. ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ ਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ. ਉਹ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ. ਸਰਦੂਲ ਸਿੰਘ ਭੱਲਾ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ.
2: ਮੈਂ SS ਭੱਲਾ ਪਟਿਆਲਾ. ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਸਮੇਤ ਕੈਦ ਕੀਤਾ ਗਿਆ ਸੀ. ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ. ਉਹ ਕਿਰਪਾ ਕਰਕੇ ਸੁਣਨਾ ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ. ਇਹ ਕਵਿਤਾ ਮੇਰੀ ਪਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ. ਸਰਵਣ ਕਰੋ ਜੀ. ਸਾਬ ਜਾਦੇ ਆਖਣ ਦਾ ਦੀਏ ਨੀ

ਕਿੰਨੇ ਚਿਰਾਂ ਤੋਂ ਮੌਤ ਪਈ ਰਾਹ ਦੇਖੇ, ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ। ਪਾਲੇ ਜੱਫੀਆਂ ਰਜ ਰਜ ਦਾਦੀਆਂ ਨੀ, ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ। ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ ਜਦੋਂ

ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ, ਤਾਕਤ ਨਹੀਂ ਜੋ ਝੁਕਾ ਸਕੇ। ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ ਸੁਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਜਿਨੀ ਨਿੱਗੀ ਦਾ ਦੀਦੀ ਗੋਦ ਚ ਹੈ ਉਹ ਨਾ ਕਿਸੇ ਵੀ ਸੂਰਜ ਵਿੱਚ, ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ, ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ, ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਅੱਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਤੇ ਥਾਂ ਥਾਂ ਦੀਵਾਨ ਲੱਗਣਗੇ। ਸਿੱਖਾਂ ਦੇ ਬੱਚੇ ਅੱਜ ਪੱਗਾਂ ਦੀ

ਸੀ, ਪਰ ਉਹ ਖਾਲਸਾ ਸਿਰਾਂ ਨੂੰ ਕੱਜਣ ਲਈ ਰੁਮਾਲ ਟੋਪੀਆਂ ਪਹਿਨ ਕੇ ਆਇਆ ਸੀ। ਲੱਭਣਗੇ ਦਾਦੀ ਮਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਖੋਜ ਤੇ ਖੁਰਜ ਵਿੱਚੋਂ, ਦਾਦੀ ਮਾਂ ਦੀ ਗੋਦੀ ਵਿੱਚ ਗਰਮਾਈ ਇਤਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਓ ਬੰਨ ਕੇ ਦਸੇਰੇ ਲਾੜੀ ਮੌਤ ਨੂੰ ਵਿਆਊਗਾ, ਸਾਡਾ ਲਾੜੀ ਮੌਤ ਨਾ ਤਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ, ਖੁੰਡੀ ਕਰ ਦੇਣੀ ਤਲ

0: ਓਏ ਅੱਜ ਪੋਤੇ ਆਪਣੇ ਤੂੰ ਰੀਝਾਂ ਨਾ ਸ਼ਿੰਗਾਰ ਦੇ, ਅੱਜ ਪੋਤੇ ਆਪਣੇ ਤੂੰ ਰੀਝਾਂ ਨਾ ਸ਼ਿੰਗਾਰ ਦੇ। ਉਹ ਚਿਣ ਚਿਣ ਸੀਸ ਉੱਤੇ ਬੰਨ ਦਸਤਾਰ ਦੇ, ਕਲ ਜੇ ਨਲਾ ਲੈ ਜਾਂਦੀ ਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ। ਉਹ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ, ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ। ਮੰਨਣੀ ਨਾਈਨ ਤੇਰੇ ਸ਼ੂਰਵੀਰ ਲਾਲਾਂ ਨੇ, ਉਡੀਕਦੀ ਹੈ ਖੂਨਣ ਦਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ। ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ, ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ। ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ, ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ।
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਨਿਊਜ਼ੀਲੈਂਡ ਦੇ ਵਿੱਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਨੂੰ। ਨਰੇਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ, ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ, ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ, ਉਸ ਸਮੇਂ ਨੂੰ ਲੈ ਕੇ ਨਰੇਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਨਰੇਸ਼ ਕੁਮਾਰੀ ਜੀ, ਦੁਆਬਾ ਰੇਡੀ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਸਤਨਾਮ ਸ਼੍ਰੀ ਵਾਹਿਗੁਰੂ। ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ। ਸਮਾਤ ਫਰਮਾਇਓ। ਵਿਛੜਿਆ ਪਰਿਵਾਰ ਕਲਗੀਧਰ ਦਾ, ਵਿਛੜਿਆ ਪਰਿਵਾਰ ਕਲਗੀਧਰ ਦਾ, ਪੋਹ ਦੀ ਰਾਤ ਕਾਲੀ ਬੋਲੀ ਜਦ ਆਈ, ਝੱਖੜ ਝਾਂਗੀ ਤੂਫਾਨ ਸਣੇ ਸਰਸਾ ਹੜ੍ਹ ਨਾਲ ਉਫਨਾਈ, ਤਦ ਫਰੇਬੀ ਗੰਗੂ ਕਰ ਦਿੱਤੇ ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ, ਕੰਧਾਂ ਕੂਕਣ ਕੋਠੇ ਕੂਕਣ ਕੂਕੇ ਪਈ ਲੁਕਾਈ, ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ, ਕੰਨੀ ਪੈਂਦੇ ਵੈਣ ਸੀ ਸੁਣ ਕੇ ਮਾਤਾ ਗੁਜਰੀ ਮੂਰਛਾਈ, ਬੱਚਿਆਂ ਦੁੱਖ ਭਾਰਾ ਡਾਢਾ ਦਾਦੀ ਹੋਸ਼ ਨਾ ਆਈ, ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ, ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ। ਅੱਗੇ ਧਿਆਨ ਦਿਓ, 8-9 ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ, ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ। ਹੁਣ ਉਹ ਘੜੀ ਵੀ ਆ ਗਈ, ਉਹ ਘੜੀ ਵੀ ਆ ਗਈ ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ, ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ ਰਤਾ ਕੋ ਰਹਿਮ ਨਾ ਆਈ। ਕੰਧਾਂ ਕੂਕਣ ਕੋਠੇ ਕੂਕਣ ਕੂਕੇ ਕੁੱਲ ਲੁਕਾਈ, ਮੰਗੇ ਦੁਨੀਆ ਭੀਖ ਰਹਿਮ ਦੀ ਪਰ ਪਾਪੀ ਟੀਸ ਨਾ ਆਈ। ਅੱਗੇ ਦੇਖਿਓ, ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ, ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ, ਕਲਪ ਦੀ ਬਿਲਖ ਦੀ ਮਾਤਾ ਗੁਜਰੀ ਸਵਰਗ ਸਿਧਾਈ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ, ਮੌਤ ਫਿਰ ਹੋਵੇਗੀ ਕਿਵੇਂ ਆਈ। ਫਿਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ, ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ, ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ
1: ਜੀ ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ, ਦੁਆਬਾ ਰੈਡੀ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
4: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ ਧੰਨ ਉਸਦੇ ਲਾਲ ਸੀ, ਧੰਨ ਮਾਤਾ ਗੁਜਰੀ ਧੰਨ ਉਸਦੇ ਲਾਲ ਸੀ, ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ, ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ, ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ, ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ, ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁੱਖੜੇ ਸਰੀਰ ਉੱਤੇ ਝੱਲੇ ਸੀ, ਕੀ ਦੁੱਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ, ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ, ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਨਾ ਮੰਨੀ ਈਨ ਇਸਲਾਮ ਵਾਲੀ, ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ, ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ, ਲਹਿਰੀ ਅੱਤ ਜ਼ੁਲਮ ਦੀ ਹੋ ਗਈ, ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ, ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਧਰਮੀ ਯੋਧੇ ਜਾਨ ਵਾਰ ਗਏ, ਧਰਮੀ ਯੋਧੇ ਜਾਨ ਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਨੇ ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਹਾਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
5: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਰਿਸ਼ਤਿਆਂ ਦੇ ਰੀਥਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ, ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ ਜੀ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਜੀ ਇੱਕ ਐਸੀ ਸ਼ਕਤੀ ਦੀ ਜੋ ਨਿਓਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਜੋ ਨਿਓਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਜੋ ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਦਰਦਮੰਦਾਂ ਦਾ ਦਰਦੀ ਹੋਵੇ ਦੂਰ ਜਿਸ ਤੋਂ ਖੁਦਗਰਜੀ ਹੋਵੇ, ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਸਤਿਯੁਗ ਵਾਪਿਸ ਲਿਆਵੇ, ਹਾਂ ਸਤਿਯੁਗ ਵਾਪਿਸ ਲਿਆਵੇ। ਸ਼ੁਕਰੀਆ।
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਵੱਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਏ ਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਏ ਤੇ ਜਿਸ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਏ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਤੇ ਕਵੀ ਜਨੋ, ਮੈਂ ਆਪ ਦੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ, ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ। ਗੌਰ ਫਰਮਾਣਾ ਜੀ। ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ, ਆਨੰਦਪੁਰੀ ਵਿਛੋੜਾ ਨਾ ਸਹਾਰ ਦੀ, ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ, ਝੂਠੀਆਂ ਸਹੁੰਆਂ ਖਾਂ ਭਰਮਾ ਲਿਆ, ਬਚਿੱਤਰ ਸਿੰਘ ਹਾਥੀ ਨੂੰ ਚੰਬਦਾ, ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ, ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ, ਫਿਰ ਸਿਰ ਮੱਥੇ 'ਤੇ ਸੀ ਪਾ ਲਿਆ, ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ, ਆ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ, ਮਾਤਾ ਗੁਜਰੀ ਦੇ ਸੰਗ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ, ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ, ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾਂ ਲੱਥੀਆਂ, ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗਲ ਪਿਆ, ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ, ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਜ ਸਾਹਿਬ ਦੇ ਪ੍ਰਸ਼ਾਦ ਵੰਡੇ, ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ, ਇੰਝ ਗਹਿਗਾ 'ਚ ਜੰਗ ਛਿੜ ਪਈ, ਲੋਥਾਂ ਦੀ ਗਿਣਤੀ ਨਾ ਹੁੰਦੀ ਪਈ, ਸਰਸੇ 'ਚ ਸੰਗ ਸਾਰਾ ਠਿੱਲ ਪਿਆ, ਪਰਿਵਾਰ ਵਿਛੋੜੇ ਦਾ ਸੱਲ ਪਿਆ, ਜ਼ੋਰਾ ਵਰ ਫਤਿਹ ਸਿੰਘ ਬੱਖ ਹੋਏ, ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ, ਅਜੀਤ ਜਿਆਰ 'ਤੇ ਜਿਸਮੇਸ ਪਿਤਾ, ਜਾ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਅਜੀਤ ਜਿਆਰ 'ਤੇ ਦਸ਼ਮੇਸ਼ ਪਿਤਾ, ਜਾ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਥੈਂਕ ਯੂ ਜੀ, ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ। ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ

ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਹੱਥ ਜੋੜ ਖੜਾ ਅਰਜ ਗੁਜ਼ਾਰਦਾ ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ ਮਜ਼ਬੂਰ ਹੈ ਸਿਪਾਹੀ ਸਰਕਾਰ ਦਾ ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਸੂਬਾ ਸਰਹੰਦ ਦੇ ਅੱਗੇ ਖੜ ਗਿਆ ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ ਕਹਿੰਦਾ ਸ਼ਰਸਰ ਝੂਠਾ ਤੁਹਾਡਾ ਫੁਰਮਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ ਸਜ਼ਾ ਮੌਤ ਵਾਲੀ ਦਿੰਦੇ ਕਿਉਂ ਹਜ਼ੂਰ ਹੈ ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ ਫਿੱਟ ਲਾਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ ਇਹਨਾਂ ਨਿਰਦੋਸ਼ੀਆਂ ਦੀ ਕਾਤੋ ਲੈਂਦੇ ਜਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ ਮੇਰੇ ਵਿੱਚ ਇਸਲਾਮੀ

0: ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੀਬੀਆਈ ਜੀ ਤੋਂ ਬਾਅਦ ਹੁਣ ਮੈਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ ਨੂੰ, ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ਼੍ਰੀ ਹਰਬੰਸ ਹਿਊਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਪਰ ਕੁਛ ਪਾਉਣ ਲਈ ਕੁਛ ਖੋਣਾ, ਪਰ ਕੁਛ ਪਾਉਣ ਲਈ ਕੁਛ ਖੋਣਾ, ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ, ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ, ਕੋਸ਼ਿਸ਼ ਜ਼ਰੂਰੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ

0: मेरे देश दा अपने देश दा कदे भला ना कीता तू। दो चार मदारियां दे लग पिछे देश दी जनता नूं नचाउंदी रही। एक दिन अपने ही जालां च फस के बर्बाद आपा करेंगी तू, जित्तांगे असी ते हरेंगी तू। जिन्ने तसीहे दे रही किसान बजुर्गां भैणां वीरां ते निक्के निक्के बच्चियां नूं, जिन्ने तसीहे दे रही किसान बजुर्गां भैणां वीरां ते निक्के निक्के बच्चियां नूं, रखी चेते एदू वध तसीहे एक दिन जरेंगी तू, जित्तांगे असी ते हरेंगी तू। ना होया कम तैथों कदे कोई चंगा, चंगे दिन आउणगे चंगे दिन आउणगे पर ना आए। ना कीतियां सी कदे जहे माड़े दिनां दियां मंगां, जे जो तू कहा भोली जनता करदी रही, जो तू कहा भोली जनता करदी रही, बजाउंदी रही तालियां थाल कदे दीवे बालन लई, उन्हां च भरोसे दा तेल भरदी रही। अज जिवें दुखी सड़कां ते फिरे रोंदा रुलदा अन्नदाता, रखी चेते उवें ही एक दिन खून दे हंजुआं दी नदी विच तरेंगी तू। सोनी दिलिए खिस्याणी मिलिए, जित्तांगे असी ते हरेंगी तू, जित्तांगे असी ते हरेंगी तू। जय जवान जय किसान।
1: ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮੇ ਫਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ। ਮਹਿੰਦਰ ਮਾਨ ਜੀ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ ਜੀ।
2: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ਼ ਹੋਣ ਲਈ ਰਾਹ ਦਿੱਤਾ ਹੈ ਖੋਲ, ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ਼, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
1: ਤੁਹਾਨੂੰ ਦੇ ਪਿਆਰੇ ਸਰੋਤਿਓ, ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਖੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਖਲੀ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਸੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ। ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ।

0: ਇਹ ਦੋ ਘੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ, ਅਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ, ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ 'ਤੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ, ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ, ਜਿਵੇਂ ਕੋਈ ਅਨਹਦ ਨਾਦ। ਕੀ ਚੁਕਾਇਆ ਹੈ ਐਸਾ ਐ ਮੇਰੇ ਰਹਿਨੁਮਾ, ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ, ਅਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ, ਜਿੱਥੇ ਆਨੰਦ ਹੀ ਆਨੰਦ ਹੈ। ਐ ਮੇਰੇ ਰਹਿਬਰ, ਜੋ ਦਾਤ ਬਖਸ਼ੀ ਹੈ ਮੈਨੂੰ, ਇਸ ਜਗਤ ਜਲੰਦੇ ਨੂੰ ਵੀ ਦੋ ਘੁੱਟਾਂ ਪਿਆ ਕੇ ਰੱਖ ਲੈ, ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਇੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਦ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮਹਿਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜ਼ਾ 'ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿੱਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜ਼ਾ ਵਿੱਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿੱਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ਼ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿੱਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿੱਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸ਼ਾਂ ਵਿੱਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿੱਚ ਗੁਰਬਾਣੀ ਦਾ ਬਾਸ ਹੈ, ਉਹਦੀ ਰੂਹ ਵਿੱਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ। ਉਹਦੀ ਰੂਹ ਵਿੱਚ ਗੁਰਬਾਣੀ ਦਾ ਵਾਸ ਹੈ, ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ। ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿੱਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿੱਚ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿੱਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿੱਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ। ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਪ੍ਰੀਤ ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ ਪ੍ਰੀਤ ਜੀ ਸਵਾਗਤ ਹੈ।
3: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹੰਝੂ ਖਾਰੇ ਅਗਵਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾਂ ਦੇ ਉਦਾਸੀ ਛਾਈ। ਵੇਖ ਕੇ ਮੇਰੀ ਰੂਹ ਕਮਲਾਈ। ਟੁੱਟੀ ਲਟੈਣ ਥੰਮ ਮੇਰੇ ਦੀ, ਟੁੱਟੀ ਲਟੈਣ ਥੰਮ ਮੇਰੇ ਦੀ, ਪਈ ਨਬੁੱਕਤ ਕੰਮ ਮੇਰੇ ਦੀ। ਬੇਕਦਰੀ ਹੋਏ ਚੰਮ ਮੇਰੇ ਦੀ, ਜਿੰਦ ਮੇਰੀ ਹੁਣ ਤਾਂ ਘਬਰਾਈ। ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ। ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ। ਵੇਖ ਕੇ ਮੇਰੀ ਰੋ ਕਮਲਾਈ। ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ। ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ, ਐਸੀ ਜ਼ਹਿਰ ਦੀ ਰੋਟੀ ਖਵਾਈ। ਵੇਖ ਕੇ ਮੇਰੀ ਰੂਹ ਕਮਲਾਈ। ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
4: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ, ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਖੁਸ਼ੀ ਭਰਾ ਹੋ ਹਰ ਲਮਹਾ, ਜੋ ਅਬ ਜੀਵਨ ਮੇਂ ਮੇਰੇ ਆਤਾ। ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇਂ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ, ਜੋ ਕੀਏ ਹੈ ਕਰਮ ਤੂਨੇ, ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ। ਵੋ ਦਿਆਲੂ ਹੈ, ਕਰੁਣਾ ਨਿਧਾਨ ਹੈ, ਬਖਸ਼ਣ ਹਾਰਾ ਹੈ। ਵੋ ਦਿਆਲੂ ਹੈ, ਕਰੁਣਾ ਨਿਧਾਨ, ਬਖਸ਼ਣ ਹਾਰਾ ਹੈ, ਛੋੜ ਕਰ ਦੰਭ ਔਰ ਘਮੰਡ, ਸ਼ਰਨਾਗਤ ਉਸਕਾ ਬਨ ਐ ਇਨਸਾਨ। ਕਰਕੇ ਪਾਪ ਤੂੰ ਐ ਮੂਰਖ, ਕਰਕੇ ਪਾਪ ਤੂੰ ਐ ਮੂਰਖ, ਕਿਉਂ ਇਤਰਾਤਾ ਫਿਰਤਾ ਹੈ। ਕਰਕੇ ਪਾਪ ਤੂੰ ਐ ਮੂਰਖ, ਕਿਉਂ ਇਤਰਾਤਾ ਫਿਰਤਾ ਹੈ, ਕਿਉਂ ਮਜ਼ਲੂਮ ਪਰ ਜ਼ੁਲਮ ਕਰ ਗਰਤ ਮੇਂ ਜਾ ਗਿਰਤਾ ਹੈ। ਸਮਝਤਾ ਹੈ ਖੁਦਾ ਖੁਦ ਕੋ, ਬੇਜ਼ੁਬਾਂ ਕੋ ਸਤਾਤਾ ਹੈ, ਕਿਉਂ ਖੋਦਤਾ ਹੈ ਕਬਰ ਆਪਣੀ, ਖੁਦ ਹੀ ਕਫਨ ਆਪਣਾ ਸਿਲਤਾ ਹੈ। ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, गुजर गया जो वक्त ना फिर वो लौट कर आए। उठाकर हाथ अपने सजदे में झुकाकर सर अपना, उठाकर हाथ अपने सजदे में झुकाकर सर अपना, दुआ करो अब के बरस खुशियों भरा हर एक पल आए। दुआ करो अब के बरस खुशियों भरा हर एक पल आए। धन्यवाद।
1: शर्मा जी तो बाद एक मैं होर कुछ साखी कर लगा। एक साडे शायर ने फिरोजपुर तो कमल दास जी, वो भी अपनी एक रचना लेके हाजिर हो रहे ने। कमल दास फिरोजपुर जी, थोड़ा दुआबा रेडियो दे हफ्तावारी कवि दरबार दे विच निघा स्वागत है जी। आया
5: जिंदगी

ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ। ਅਤੇ ਇਸ ਲਈ ਮੈਂ ਆਸ ਕਰਦਾ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 18 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ. ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਇਹ ਸਾਡਾ 26ਵਾਂ ਕਵੀ ਦਰਬਾਰ ਹੈ. ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਬਠਿੰਡਾ ਤੋਂ ਸੁਰਿੰਦਰ ਕੌਰ ਮੱਗੋ ਜੀ ਨੂੰ ਸੱਦਾ ਦੇਣ ਜਾ ਰਿਹਾ ਹਾਂ. ਸੁਰਿੰਦਰ ਮੱਗੋ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ. ਉਹਨਾਂ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਜਿਹੜੀ ਆ ਐਮ ਏ ਕੀਤੀ ਹੋਈ ਹੈ, ਤੇ ਅੱਜ ਕੱਲ ਆਪਣੇ ਘਰ ਦੇ ਵਿੱਚ ਹੀ ਜਿਹੜਾ ਕੋਚਿੰਗ ਸੈਂਟਰ ਚਲਾ ਰਹੇ ਨੇ, ਤੇ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਰੇਡੀਓ ਤੇ. ਸਾਡੇ ਤੇ ਪਹਿਲੀ ਵਾਰੀ ਆ ਰਹੇ ਨੇ, ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ. ਸੁਰਿੰਦਰ ਕੌਰ ਮੱਗੋ ਜੀ, ਜੀ ਆਇਆਂ ਨੂੰ
2: ਜਿੰਦ

ਵੇਖਦੀ ਰਹਾ ਮੈਂ ਤੇਰੀ ਦਿੱਤੀ ਹੋਈ ਸੁਗਾਤ ਨੂੰ, ਦਿੱਤੀ ਹੋਈ ਸੁਗਾਤ ਨੂੰ। ਬਸ ਇੱਕ

0: ਸੁਰਿੰਦਰ ਮੱਗੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਸਾਡੇ ਕਾਮਹਿਫਲ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਰੌਣਕ ਲਾ ਕੇ ਜਾ ਚੁੱਕੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸਾਡੇ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨਿਆ ਤੇ ਅੱਜ ਫਿਰ ਉਹ ਇੱਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਿਲਸ਼ਾਦ ਅਲੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਦੁਆਬਾ ਰੇਡੀਓ ਦੇ ਇਸ ਖਾਸ ਪ੍ਰੋਗਰਾਮ ਕਾਵ ਦਰਬਾਰ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਮੇਰੇ ਸਾਰੇ ਸ਼ਾਇਰ ਦੋਸਤ ਭੈਣ ਭਰਾਵਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਔਰ ਸਵਾਗਤ ਕਰਦਾ ਜੀ। ਦਿਲਸ਼ਾਦ ਅਲੀ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਆਦਾਬ, ਸਲਾਮ, ਸਤਿ ਸ੍ਰੀ ਅਕਾਲ, ਨਮਸਤੇ। ਤੇ ਦੋਸਤੋ, ਮੈਂ ਇਸ ਗੁਲਦਸਤੇ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਹਰਿਊ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਹਰਬੰਸ ਹਰਿਊ ਸਾਹਿਬ ਦਾ, ਔਰ ਜਿਨ੍ਹਾਂ ਨੇ ਮੈਨੂੰ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਬਖਸ਼ਿਆ, ਔਰ ਮੈਡਮ ਸੁਰਿੰਦਰ ਭੋਗਲ ਜੀ, ਉਹਨਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਹਰਬੰਸ ਹਰਿਊ ਸਾਹਿਬ ਔਰ ਮੇਰੀ ਮੁਲਾਕਾਤ ਕਰਵਾਈ। ਸ਼ੁਰੂਆਤ ਦੇ ਵਿੱਚ ਹੀ ਮੈਂ ਉਹਨਾਂ ਦਾ ਸਾਰੇ ਦੋਸਤ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਦਾ। ਤੇ ਇਸ ਮਹਿਫਲ ਦੇ ਵਿੱਚ ਇੱਕ ਗਜ਼ਲ ਦੇ ਕੁਝ ਸ਼ੇਰ ਤੁਹਾਡੇ ਸਾਹਮਣੇ ਮੈਂ ਚਾਹਾਂਗਾ ਕਿ ਮੈਂ ਨਜ਼ਰ ਕਰਾਂ ਤੁਹਾਡੇ। ਦੋਸਤੋ, ਏਦਾਂ ਲਿਖਿਆ ਕਿ ਤਿੜਕ ਜੇ ਰਿਸ਼ਤਾ ਕੱਚ ਵਾਂਗਰਾ ਸਾਹਾਂ ਨਾਲੋਂ ਨੇੜੇ ਆ ਕੇ, ਤਿੜਕ ਜੇ ਰਿਸ਼ਤਾ ਕੱਚ ਵਾਂਗਰਾ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਓਏ ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਅੱਗੇ ਲਿਖਿਆ ਦੋਸਤੋ ਕਿ ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ, ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਇੱਕ ਹੋਰ ਸ਼ੇਰ ਦੋਸਤੋ ਮੈਂ ਪੇਸ਼ ਕਰਦਾ ਤੁਹਾਡੀ ਪੇਸ਼ ਨਜ਼ਰ ਕਿ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਦੇ ਨਾਲੋਂ ਡੁੱਬ ਕੇ ਮਰਨਾ ਚੰਗਾ ਹੈ। ਜੇ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਨਾਲੋਂ ਫਿਰ ਡੁੱਬ ਕੇ ਮਰਨਾ ਚੰਗਾ ਹੈ। ਇੱਕ ਆਖਰੀ ਸ਼ੇਰ ਦੋਸਤੋ ਗਜ਼ਲ ਦਾ, ਕਹਿੰਦਾ ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਰੱਜ ਕੇ ਵੀ ਜੇ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇ ਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਬਾ ਉਮੀਦ ਕਿ ਤੁਹਾਨੂੰ ਇਹ ਸ਼ੇਰ ਪਸੰਦ ਆਏ ਹੋਣਗੇ। ਮੈਂ ਇੱਕ ਵਾਰੀ ਫਿਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ, ਧੰਨਵਾਦ, ਥੈਂਕ ਯੂ, ਥੈਂਕ ਯੂ ਵੈਰੀ ਮੱਚ।
0: ਦਿਲਸ਼ਾਦ ਅਲੀ ਜੀ ਤੋਂ ਬਾਅਦ ਹੁਣ ਮੈਂ ਤਲਵਾੜਾ ਤੋਂ ਪੱਤਰਕਾਰਾ, ਸ਼ਾਇਰਾ, ਕਹਾਣੀਕਾਰਾ ਹੁਣ ਰਾਧਾ ਕਾਫਰ ਨੂੰ ਸੱਦਾ ਦਿੰਦਾ, ਉਹ ਆਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਹੁਣ ਰਾਧਾ ਕਾਫਰ ਜੀ ਸਾਡੀ ਕਾਮਹਿਫਲਾਂ ਦੇ ਵਿੱਚ ਪਹਿਲਾਂ ਆਉਂਦੇ ਰਹਿੰਦੇ ਨੇ ਤੇ ਅੱਜ ਫਿਰ ਉਹ ਸਾਡੀ ਕਾਮਹਿਫਲ ਦੇ ਵਿੱਚ ਆਏ ਨੇ ਤੇ ਸਾਡੀ ਕਾਮਹਿਫਲ ਨੂੰ ਚਾਰ ਚੰਨ ਲਾ ਰਹੇ ਨੇ। ਹੁਣ ਰਾਧਾ ਕਾਫਰ ਜੀ ਤੁਹਾਡਾ ਸਵਾਗਤ ਹੈ।
2: ਨਮਸਕਾਰ ਸਾਰੇ ਸਰੋਤਿਆਂ ਨੂੰ, ਜੈ ਹਿੰਦ। ਮੇਰੀ ਅੱਜ ਦੀ ਕਵਿਤਾ ਦਾ ਨਾਮ ਹੈ ਹਾ ਦਾ ਨਾਰਾ। ਹਾ ਦਾ ਨਾਰਾ। ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਦੇ ਉਹ ਬੁਝ ਦਿਲਾ, ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਰਿਆ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 ਜਾਂ 84, ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ। ਅਸੀਂ ਜੱਦੋ ਜਹਿਦ ਬੰਜਰਾਂ ਨਾਲ ਰਹੇ ਕਰਦੇ, ਤੇਰੇ ਨਾ ਚੁੱਕੇ ਪੈਰ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ। ਅਸੀਂ ਜੱਦੋ ਜਹਿਦ ਬੰਜਰਾਂ ਨਾਲ ਕਰਦੇ ਰਹੇ, ਤੇਰੇ ਨਾ ਚੁੱਕੇ ਪੈਰ ਵੇ। ਆਪਣੇ ਜਵਾਨਾਂ ਨੂੰ ਕਿਸਾਨਾਂ ਨੂੰ ਹਰ ਮੌਕੇ 'ਤੇ ਸੰਭਾਲਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ। ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ। ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਮੁਲਕ ਨੂੰ ਸੰਭਾਲਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਹਾਕਮਾਂ, ਤੂੰ ਅੰਨਦਾਤੇ ਨਾਲ ਜ਼ੁਲਮ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ, ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ। ਭੁੱਖੇ ਦੀ ਫਿਰ ਕੋਈ ਰੱਜਿਆ ਕਦੇ ਨਾ ਪੁੱਛਦਾ ਜਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਹੋਇਆ ਕਦੇ ਨਾ ਪੁੱਛਦਾ ਜਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਦੱਸ ਕਿਹੜਾ ਮੰਤਵ ਸਾਰਿਆ ਏ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਤਲਵਾਰ ਵੀ ਚਲਾਉਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਹਥਿਆਰ ਵੀ ਚਲਾਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ। ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖੰਡਾਰਿਆ ਹੈ, ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖਿਲਾਰਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਮਾਉਣ ਵੇਲੇ, ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾਂ ਕਿਉਂ ਨਾ ਵਿਚਾਰਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਧੰਨਵਾਦ ਅਨੁਰਾਧਾ ਕਾਫਿਰ।
0: ਹੁਣ ਰਾਧਾ ਕਾਫਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਾਭਾ ਸ਼ਹਿਰ ਤੋਂ ਹਰਦੀਪ ਦੀਪ ਜੀ ਨੂੰ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨੇ ਤੇ ਉਹਨਾਂ ਦੇ ਲਿਖੇ ਹੋਏ ਗੀਤ ਜਿਹੜੇ ਆ ਵੱਖ ਵੱਖ ਗਾਇਕਾਂ ਨੇ ਗਾਏ ਹੋਏ ਨੇ। ਉਹ ਆਪ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜੇਈ ਸਨ ਤੇ ਉਸ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਲਗਾਤਾਰ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸੱਭਿਆਚਾਰ ਲਈ ਜਿਹੜਾ ਉਹ ਗੀਤ ਲਿਖ ਰਹੇ ਨੇ ਤੇ ਦੁਆਬਾ ਰੇਡੀਓ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਹਰਦੀਪ ਜੀ ਤੁਸੀਂ ਜਿਹੜਾ ਆ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹੋਗੇ, ਤੁਹਾਡਾ ਸਵਾਗਤ ਹੈ ਜੀ।
3: ਹਾਜ਼ਰੀਨ, ਅੱਜ ਦੇ ਵਿਸ਼ੇਸ਼ ਮੁਸ਼ਾਇਰੇ 'ਚ ਕਵੀ ਦਰਬਾਰ ਜੋ ਦੁਆਬੇ ਦੀ ਸ਼ਾਨਦਾਰ ਧਰਤੀ 'ਤੇ ਹੋ ਰਿਹਾ। ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਹਰਬੰਸ ਹਿਊ ਜੀ, ਜਿਨ੍ਹਾਂ ਦੀ ਵਿਸ਼ੇਸ਼ ਕਿਰਪਾ ਦਾ ਸਦਕਾ ਮੇਰੇ ਬੋਲਾਂ ਦੀ ਸਾਂਝ ਰੱਬ ਵਰਗੇ ਸਰੋਤਿਆਂ ਨਾਲ ਪਈ। ਸੋ ਦੋਸਤੋ, ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦਾ ਜੋ ਸਾਡੇ ਘਰ ਘਰ ਦੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਲੋ ਪੇਸ਼ ਹੈ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਉੱਪਰੋਂ ਤਾਂ ਬੋਲਦੇ ਨੇ, ਹੱਸਦੇ ਨੇ, ਪਰ ਮਨਾਂ ਤੋਂ ਉਦਾਸ ਨੇ। ਕਿਹਦੀ ਕਿਹਦੀ ਗੱਲ ਕਰਾਂ ਯਾਰੋ, ਸਾਰੇ ਮੇਰੇ ਖਾਸ ਨੇ। ਹੱਸਦਿਆਂ ਦੇ ਸੁਣੇ ਕਹਿੰਦੇ ਨੇ ਘਰ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ, ਹੋ ਗਏ ਖੁਆਰ ਬਥੇਰੇ। ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ, ਅਸੀਂ ਹੋ ਗਏ ਖੁਆਰ ਬਥੇਰੇ। ਮਾਪਿਆਂ ਨੂੰ ਸਤਾਉਣ ਵਾਲੇ ਵੇਖਿਆ ਬਹੁਤੀ ਦੇਰ ਨਹੀਂ ਉਹ ਹੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਬੇਸ਼ਰਮੀ ਦੀ ਚੁੱਪ ਵਾਂਗੂ ਗੱਲ ਕੋਈ ਖਾਸ ਹੈ। ਅਸੀਂ ਮੁੱਕ ਚੱਲੇ ਪਰ ਮੁੱਕੇ ਨਾ ਕਲੇਸ਼, ਨੂੰ ਸੱਸ ਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਆਖਰੀ ਲਾਈਨਾਂ ਨੇ ਜੀ, ਪੱਥਰਾਂ ਦੀ ਹੁੰਦੀ ਹੈ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਪੱਥਰਾਂ ਦੀ ਵੀ ਹੁੰਦੀ ਹੈ ਦੀਪ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਇਹ ਵੀ ਸਾਡੇ ਵਾਂਗੂ ਠੋਕਰਾਂ ਨੇ ਖਾਂਦੇ, ਤਾਂ ਹੀ ਉਹਨੇ ਘੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਬਹੁਤ ਬਹੁਤ ਧੰਨਵਾਦ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ। ਫਿਰ ਆਪਣੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਰਬੰਸ ਹਿਊ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।
0: ਹੁਣੇ ਸਾਡੀ ਕੰਮ ਮਹਿਫਲ ਦੇ ਵਿੱਚ ਹੋ ਕੇ ਗਏ ਨੇ ਨਾਭਾ ਤੋਂ ਹਰਦੀਪ ਜੀ। ਇਹਨਾਂ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਵਸੀ ਮਨਜੀਤ ਜਲੰਧਰੀ ਜੀ। ਮਨਜੀਤ ਜਲੰਧਰੀ ਜੀ ਵੈਸੇ ਤੇ ਉਹਨਾਂ ਦਾ ਪਿੰਡ ਨਕੋਦਰ ਦੇ ਨੇੜੇ ਬੀਰ ਪਿੰਡ ਹੈ, ਤੇ ਉਹ ਜਿਹੜਾ ਰਿਹਾਇਸ਼ ਜਿਹੜੀ ਆ ਅੱਜ ਕੱਲ ਉਹਨਾਂ ਦੀ ਨਕੋਦਰ ਰੋਡ ਤੇ ਜਲੰਧਰ ਵਿਖੇ ਹੈ। ਪੇਂਡੂ ਰਹਿਤਲ ਦੇ ਗੀਤ ਲਿਖਦੇ ਨੇ ਤੇ ਆਸ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫੇਰ ਉਹ ਆਏ ਨੇ, ਉਹਨਾਂ ਦਾ ਸਵਾਗਤ ਹੈ ਜੀ।
4: ਸਰ ਜੀ, ਆਪ ਜੀ ਨੂੰ ਤੇ ਦੁਆਬਾ ਰੇਡੀਓ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਕਵਿਤਾ ਮੈਂ ਪਰਦੇਸੀ ਪੁੱਤ ਆਪਣੀ ਮਾਂ ਨੂੰ ਕਿਵੇਂ ਯਾਦ ਕਰਦਾ ਏ ਪੇਸ਼ ਕਰਨ ਲੱਗੀ ਹਾਂ। ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਬੂਹੇ ਵਿੱਚ ਖੜ ਕੇ ਤੱਕਦੀ, ਬੂਹੇ ਵਿੱਚ ਖੜ ਕੇ ਤੱਕਦੀ, ਰਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਮਿਰਚਾਂ ਸੁਹਾ ਕੇ ਮੈਨੂੰ ਨਜ਼ਰੋਂ ਬਚਾਉਂਦੀ ਸੀ, ਸੀਨੇ ਨਾਲ ਲਾ ਕੇ, ਸੀਨੇ ਨਾਲ ਲਾ ਕੇ ਲੈਂਦੀ, ਸਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਪੁੱਤਰ ਕਰ ਜਾਣ ਤਰੱਕੀਆਂ ਡਾਢੀ ਮਜਬੂਰ ਸੀ। ਚੱਲਦੀ ਕਿਵੇਂ ਹੋਊ ਵਿਛੋੜੇ, ਚੱਲਦੀ ਕਿਵੇਂ ਹੋਊ ਵਿਛੋੜੇ, ਯਾਦ ਤੜਪਾਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ
0: ਆਉਂਦੀ। ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਵਾਂ ਸ਼ਹਿਰ ਤੋਂ ਪਰਮਵੀਰ ਰਾਹੀ ਨੂੰ। ਪਰਮਵੀਰ ਰਾਹੀ ਜਿਹੜਾ ਕਾਲਜ ਦਾ ਸਟੂਡੈਂਟ ਹੈ ਤੇ ਉਸ ਨੂੰ ਪੜ੍ਹਨ ਲਿਖਣ ਦਾ ਸ਼ੌਕ ਜਿਹੜਾ ਆ ਆਪਣੇ ਬਾਬੇ ਮੋਹਨ ਰਾਹੀ ਜੀ ਤੋਂ ਲੱਗਾ। ਮੋਹਨ ਰਾਹੀ ਜੀ ਜਿਹੜੇ ਕਿ ਅੱਜ ਕੱਲ੍ਹ ਖਰੜ ਵਿਖੇ ਰਹਿੰਦੇ ਨੇ ਅਤੇ ਉਹਨਾਂ ਨੇ ਲੰਬਾ ਸਮਾਂ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਪੰਜਾਬੀ ਅਧਿਆਪਕ ਵਜੋਂ ਜਿਹੜੀ ਆ ਸਿੱਖਿਆ ਦਿੱਤੀ ਹੈ। ਅਤੇ ਇਸ ਦੇ ਨਾਲ ਦੀ ਨਾਲ ਸਭ ਤੋਂ ਵੱਡੀ ਖੁਸ਼ੀ ਵਾਲੀ ਮੇਰੇ ਲਈ ਇਹ ਆ ਕਿ ਮੋਹਨ ਰਾਹੀ ਜੀ ਅਤੇ ਪਰਮਵੀਰ ਰਾਹੀ ਦਾ ਜਿਹੜਾ ਜੜ ਜਿਹੜੀ ਆ ਉਹ ਮੇਰੇ ਪਿੰਡ ਨਾਲ ਜੁੜੀ ਹੋਈ ਹੈ, ਉਹ ਮੇਰੇ ਪਿੰਡ ਦੇ ਬਛਿੰਦੇ ਹਨ। ਅਤੇ ਇਸ ਲਈ ਮੈਂ ਇਸ ਨੌਜਵਾਨ ਮੁੰਡੇ ਨੂੰ ਪਰਮਵੀਰ ਰਾਹੀ ਨੂੰ ਆਪਣੀ ਕਾਮ ਮਹਿਫਲ ਦੇ ਵਿੱਚ ਆਉਣ ਦਾ ਨਿੱਘਾ ਸੱਦਾ ਦਿੰਦਾ। ਪਰਮਵੀਰ ਰਾਹੀ ਜੀ ਤੁਹਾਡਾ ਸਵਾਗਤ ਹੈ।
5: ਫੁੱਲਾਂ ਨੂੰ ਕੰਬਣੀ ਛਿੜ ਗਈ, ਚੱਲ ਪਈ ਹੈ ਵਾਹ ਕੁੜੇ, ਵਿਹੜਾ ਵੀ ਉੱਠਿਆ ਮਹਿਕ ਵਿੱਚ, ਰਲ ਗਏ ਤੇਰੇ ਸਾਹ ਕੁੜੇ, ਇਸ਼ਕੇ ਦੇ ਘਰ ਨੂੰ ਲਾਤਾ ਉਮਰਾਂ ਦਾ ਜਿੰਦਾ ਨੀ, ਨਰਮੇ ਦਿਆਂ ਫੁੱਲਾਂ ਵਰਗਾ ਸੱਜਣਾ ਤੇਰਾ ਪਿੰਡਾਂ ਨੀ, ਨਾਮ ਦਿਆਂ ਹਰਫਾਂ ਦੇ ਵਿੱਚ ਡੂੰਘੇ ਨੇ ਭੇਤ ਕੁੜੇ, ਨੈਣਾਂ ਦੇ ਚੂੜੇ ਤੇਰੇ ਖਸ ਖਸ ਦੇ ਖੇਤ ਕੁੜੇ, ਜਿਸ ਦੀ ਕੋਈ ਦਾਰੂ ਹੈ ਨੀ, ਰੋਗ ਇਕੱਲਾ ਬੈਠੇ ਸੱਜਣ ਨੂੰ ਸੁਣ ਕੇ ਸੱਜਣਾ ਗੀਤ ਇੱਕ ਗਾ ਬੈਠੇ, ਦਿਲ ਦੇ ਵਿੱਚ ਇਸ਼ਕ ਦਾ ਮੰਦਰ ਇਸ਼ਕੇ ਦੀਆਂ ਡੱਲਾਂ ਵੇ, ਆ ਜਾ ਬਹਿ ਛਾਵੇਂ ਕਰੀਏ ਇਸ਼ਕੇ ਦੀਆਂ ਗੱਲਾਂ ਵੇ। ਵਰੇ ਬੀਤ ਗਏ ਸਮਝ ਨਾ ਆਈ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਨਾ ਕੋਈ ਮਜ਼ਹਬ ਨਾ ਹੁੰਦੀ ਹੈ ਜਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕੀਮਤ ਤੋਂ ਜ਼ਿਆਦਾ ਹੁੰਦੀ ਹੈ ਔਕਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਵੇ ਆ ਜਾ ਦੋਵੇਂ ਕਰੀਏ ਕੋਈ ਗੱਲ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਅੱਲਾ ਲਿਖਦਾ ਲੇਖਾਂ ਵਿੱਚ ਰਹੀ ਦਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ।
0: ਪਰਮਵੀਰ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਬੰਗਾ ਬਸਤੀ ਸ਼ਾਇਰਾ ਗੁਰਲੀਨ ਕੌਰ ਨੂੰ। ਗੁਰਲੀਨ ਕੌਰ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਚੰਡੀਗੜ੍ਹ ਵਸਦੇ ਸ਼ਾਇਰ ਹਰਵਿੰਦਰ ਸਿੰਘ ਦੀ ਇੱਕ ਬਹੁਤ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਹਰਵਿੰਦਰ ਜੀ ਸਾਡੇ ਬਹੁਤ ਹੀ ਪ੍ਰਸਿੱਧ ਸ਼ਾਇਰ ਨੇ, ਬਹੁਤ ਵਧੀਆ ਰਚਨਾਵਾਂ ਲਿਖਦੇ ਨੇ। ਉਹਨਾਂ ਨੇ ਲੋਕਡਾਊਨ ਸਮੇਂ ਦੇ ਨਾਲ ਇੱਕ ਕਵਿਤਾ ਲਿਖੀ ਹੈ, ਉਸ ਨੂੰ ਲੈ ਕੇ ਹਾਜ਼ਰ ਹੋ ਰਹੀ ਹੈ ਗੁਰਲੀਨ ਕੌਰ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
6: ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹਰਵਿੰਦਰ ਸਿੰਘ, ਜੋ ਕਿ ਚੰਡੀਗੜ੍ਹ ਦੇ ਨਿਵਾਸੀ ਹਨ, ਦੀ ਨਜ਼ਮ ਧਰਤੀ ਮੁੜ ਪਰਤੀ ਹੈ, ਜੋ ਲੋਕਡਾਊਨ ਦੇ ਸਮੇਂ ਦੌਰਾਨ ਲਿਖੀ ਪੇਸ਼ ਕਰਨ ਜਾ ਰਹੀ ਹਾਂ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ, ਕੁਝ ਵੀ ਨਾ ਕਰਕੇ ਅੰਦਰ ਵੜ ਕੇ। ਹਵਾ ਨੂੰ ਸਾਹ ਆਉਣ ਲੱਗਾ ਹੈ, ਪਾਣੀ ਦੀ ਕਾਇਆ ਕਲਪ ਹੋਣ ਲੱਗੀ ਹੈ, ਚੁਫੇਰੇ ਚੁੱਪ ਦੀ ਆਵਾਜ਼ ਦਾ ਸਾਜ਼ ਸੁਣਾਈ ਦੇਣ ਲੱਗਾ ਹੈ। ਗਗਨ ਦਾ ਨੀਲਾ ਚੰਦੋਵਾ ਧੋਤਾ ਗਿਆ ਹੈ, ਚੰਨ ਨੇ ਚਿਰਾਂ ਬਾਅਦ ਐਸੀ ਸਮੁੰਦਰਤਾ ਨੂੰ ਤੱਕਿਆ ਹੈ। ਆਕਾਸ਼ ਗੰਗਾ ਕਹਿਕਸ਼ਾਂ ਸਿਤਾਰੇ ਝਿਲਮਿਲ ਝਿਲਮਿਲ ਕਰਨ ਲੱਗੇ ਹਨ। ਮੈਦਾਨਾਂ ਦੇ ਪੀਪਲ ਬਰੋਟੇ ਪਹਾੜਾਂ ਦੀਆਂ ਚੋਟੀਆਂ ਤੇ ਬਿਖਰੀ ਨਿਖਰੀ ਬਰਫੀਲੀ ਚਾਂਦੀ ਵੇਖ ਖਿਵੇਂ ਹੋਏ ਹਨ। ਲੋਕ ਅੰਦਰ ਵੜੇ ਹਨ ਤਾਂ ਕਿਤੇ ਚਰਿੰਦੇ ਪਰਿੰਦੇ ਬਾਹਰ ਆਏ ਹਨ। ਮੋਰ ਵਿਹੜਿਆਂ ਬਨੇਰਿਆਂ ਤੇ ਆ ਰੁਣ ਝੁਣ ਲਾਉਣ ਪਹਿਲਾਂ ਪਾਉਣ ਲੱਗੇ ਹਨ। ਹਿਰਨਾਂ ਦੇ ਝੁੰਡ ਬਸਤੀਆਂ ਵਿੱਚ ਟਪੂਸੀਆਂ ਮਾਰਨ ਲੱਗੇ ਹਨ। ਗੁਰਧਾਮਾਂ ਦੇ ਗੁੰਬਦਾਂ ਤੇ ਬੈਠੀਆਂ ਲਾਪਤਾ ਚਿੜੀਆਂ ਅਰਦਾਸਾਂ ਕਰ ਰਹੀਆਂ ਹਨ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ, ਕੁਝ ਵੀ ਨਾ ਕਰਕੇ ਅੰਦਰ ਵੜ ਕੇ। ਕ੍ਰਿਸ਼ਮਾ ਹੀ ਕਰ ਰਹੇ ਨੇ ਲੋਕ ਕਿ ਸੁਹਾਵੀ ਧਰਤੀ ਆਪਣੇ ਜੀ ਜਾਨ ਸੰਗ ਮੁੜ ਪਰਤੀ ਹੈ ਆਪਣੇ ਆਪ ਕੋਲ।
0: ਗੁਰਲੀਨ ਕੌਰ ਤੋਂ ਬਾਅਦ ਬੰਗਾ ਤੋਂ ਹੀ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਜਿਹੜੇ ਕਿ ਅਮਰੀਕਾ ਵਸਦੇ ਨੇ ਤੇ ਲੋਕਡਾਊਨ ਦੇ ਕਾਰਨ ਭਾਰਤ ਦੇ ਵਿੱਚ ਰਹਿ ਗਏ ਤੇ ਅਜੇ ਤੱਕ ਉਹ ਵਾਪਸ ਅਮਰੀਕਾ ਨਹੀਂ ਗਏ ਤੇ ਉਹ ਇਸ ਵਾਰ ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
7: ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਦਾ ਤੇ ਉਹਨਾਂ ਦੀ ਪ੍ਰਬੰਧਕੀ ਬੋਰਡ ਦਾ ਬਹੁਤ ਧੰਨਵਾਦੀ ਹਾਂ, ਖਾਸ ਕਰਕੇ ਹਰਵੰਸ ਸਿੰਘ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਹੈ। ਮੈਂ ਆਪਣੀ ਇੱਕ ਨਵੀਂ ਛਾਪਰੀ ਕਿਤਾਬ ਦੇ ਵਿੱਚੋਂ ਨਵੀਂ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਕਿਤਾਬ ਦਾ ਨਾਂ ਹੈ ਯਾਦ ਵਸੇਂਦੇ ਸੱਜਣ ਅਤੇ ਕਵਿਤਾ ਦਾ ਨਾਂ ਹੈ ਸੋਚਦਾ ਹਾਂ। ਅੱਜ ਸੋਚਦਾ ਹਾਂ ਕੀ ਲਿਖਾਂ, ਦੁੱਖ ਲਿਖਾਂ ਕਿ ਸੁੱਖ ਲਿਖਾਂ, ਜ਼ਿੰਦਗੀ ਦੀ ਕਿਤਾਬ ਲਿਖਾਂ, ਬੀਤਿਆ ਬੇਹਿਸਾਬ ਲਿਖਾਂ, ਕੁੜਤ ਬੇਹਿਸਾਬ ਲਿਖਾਂ, ਰਿਸ਼ਤੇ ਨਿਆਬ ਲਿਖਾਂ, ਜੱਗ ਨੂੰ ਨੇੜਾ ਕੱਚ ਲਿਖਾਂ, ਕਾਦਰ ਦੇ ਰੰਗ ਬੱਖ ਲਿਖਾਂ, ਜਾਂ ਮਾਂ ਜਿਆਦੀ ਦੁੱਖ ਲਿਖਾਂ, ਬੱਚੇ ਨੂੰ ਦਿੰਦੀ ਸੁੱਖ ਲਿਖਾਂ, ਅੰਮ੍ਰਿਤ ਮਿੱਠਾ ਦੁੱਧ ਲਿਖਾਂ, ਦਿੰਦੀ ਚੰਗੀ ਬੁੱਧ ਲਿਖਾਂ, ਰੱਬ ਤੋਂ ਮੰਗਦੀ ਸੁੱਖ ਲਿਖਾਂ, ਠੰਡ 'ਚ ਨਿੱਘੀ ਧੁੱਪ ਲਿਖਾਂ, ਤਪਦੇ ਹਾੜ ਦੀ ਛਾਂ ਲਿਖਾਂ, ਸਵਰਗ ਜਿਹੀ ਥਾਂ ਲਿਖਾਂ, ਬਾਪੂ ਛਤਰੀ ਬੋਲ ਲਿਖਾਂ, ਰੱਖਦਾ ਨਾਂ ਥੋੜ ਲਿਖਾਂ, ਹੱਲਾ ਸ਼ੇਰੀ ਅਕਾਬ ਲਿਖਾਂ, ਨਵੇਂ ਜਗਾਏ ਖਾਬ ਲਿਖਾਂ, ਚਿੰਤਾ ਭਜਾਏ ਦੂਰ ਲਿਖਾਂ, ਜਾਂ ਗਮ ਚੱਕਣਾ ਚੂਰ ਲਿਖਾਂ, ਜਾਂ ਸੰਤ ਮਹਾਤਮਾ ਲਿਖਾਂ, ਜਾਂ ਰੂਪ ਪਰਮਾਤਮਾ ਲਿਖਾਂ, ਅਦਭੁਤ ਕਾ ਨਾਤ ਲਿਖਾਂ, ਜਾਂ ਕਾਦਰ ਦੀ ਬਾਤ ਲਿਖਾਂ, ਜਲ 'ਚ ਵਿਚਰਦਾ ਲਿਖਾਂ, ਥਲ 'ਚ ਪਸਰਦਾ ਲਿਖਾਂ, ਖੰਡ ਮੰਡ ਬ੍ਰਹਿਮੰਡ ਲਿਖਾਂ, ਕਰਦਾ ਨਹੀਂ ਪਖੰਡ ਲਿਖਾਂ, ਸੱਚ ਦਾ ਚਿਰਾਗ ਲਿਖਾਂ, ਅਣਭਿੱਜ ਬੈਰਾਗ ਲਿਖਾਂ। ਇਹ ਮੇਰੀ ਕਵਿਤਾ ਸੀ ਜੀ। ਇੱਕ ਹੋਰ ਰਚਨਾ ਮੈਂ ਆਪਣਾ ਸਾਂਝੀ ਕਰਾਂਗਾ। ਮੇਰੀ ਦੂਸਰੀ ਰਚਨਾ ਹੈ ਜੀ ਧਰਤੀ ਦੇ ਬਾਰਸ। ਦੂਰ ਕਿਤੇ ਜੰਗਲਾਂ ਦੇ ਵਿਚਕਾਰ, ਵਿੰਗੇ ਟੇਢੇ ਜੰਗਲੀ ਰੁੱਖਾਂ ਵਿੱਚ, ਪੱਤਿਆਂ ਦੀ ਛੱਤ ਵਾਲੇ ਢਾਰੇ, ਛੱਤਾਂ ਦੇ ਮਗੋਰਿਆਂ 'ਚੋਂ ਹਨੇਰ ਕੋਟੜੀਆਂ 'ਚ ਝਾਤੀਆਂ ਮਾਰਦਾ ਸੂਰਜ, ਅੰਦਰ ਦਰੱਖਤਾਂ ਦੇ ਪੱਤਿਆਂ ਨਾਲ ਅੱਧ ਕੱਜੇ ਸਰੀਰ, ਭੁੱਖੇ ਢਿੱਡ ਨੂੰ ਚੁਰਕਾ ਪਾਉਂਦੇ ਕੁਝ ਜੰਗਲੀ ਫਲ ਫੁੱਲ ਅੱਧ ਪੱਕਿਆ ਭੁੰਨਿਆ ਸ਼ਿਕਾਰ, ਸ਼ਹਿਰ ਦੇ ਜੰਗਲ ਵਾਸੀ, ਮਨੁੱਖੀ ਤਰੱਕੀ ਤੋਂ ਬੇਖਬਰ, ਰੱਖਦੇ ਬਹੁਤ ਸਬਰ, ਧਰਤ ਦੇ ਅਸਲੀ ਵਾਰਸ ਬੰਦੇ ਤੋਂ ਡਰਦੇ ਲੁਕ ਜਾਂਦੇ ਕਿ ਇਹ ਫੜ ਲਵੇਗਾ ਅਤੇ ਮਾਲਕ ਬਣ ਬੈਠੇਗਾ। ਮਹਾਂਦੀਪ ਦੱਖਣੀ ਅਮਰੀਕਾ, ਦੂਰ ਦੁਰਾਡੇ ਅਫਰੀਕਾ, ਐਮਾਜ਼ੋਨ ਦੇ ਜੰਗਲਾਂ ਵਿੱਚ, ਦੱਖਣੀ ਭਾਰਤ ਅੱਧ ਗੋਲੇ ਵਿੱਚ, ਭਾਰਤ ਉਪ ਮਹਾਂਦੀਪ ਪਹਾੜਾਂ ਅਤੇ ਦੀਰਘ ਜੰਗਲਾਂ ਵਿੱਚ ਅੱਜ ਵੀ ਮਿਲਦੇ ਹਨ ਬਨਵਾਸੀ। ਯਾਦ ਆਉਂਦੇ ਨੇ ਉਹ ਕਿੱਸੇ ਅਫਰੀਕਾ ਦੇ ਨੀਗਰੋ, ਜਹਾਜ਼ਾਂ 'ਚ ਨੂੜ ਕੇ ਲੱਦੇ, ਚਮੜੀ ਦੇੜਦੇ ਛੈਂਟੇ ਪੈਂਦੇ, ਜਾਨਵਰਾਂ ਵਾਂਗੂ ਕੰਮ ਨੂੰ ਜੋੜੇ, ਜ਼ੁਲਮਾਂ ਦੀ ਚੱਕੀ 'ਚ ਪਿਸਦੇ, ਅਮਰੀਕਾ ਦੀ ਤਰੱਕੀ ਕਰਦੇ। ਕਿਤੇ ਚਾਤਰ ਚਲਾਕ ਮਨੁੱਖਾਂ ਹੈਵਾਨ ਬਣ ਨਿਚੋੜਿਆ ਖੂਨ, ਪਾ ਦਿੱਤੇ ਪਸ਼ੂਆਂ ਦੀ ਜੂਨ, ਗਿਆਨ ਤੋਂ ਬਹੁਣੇ ਖੇਡੀ ਚਾਲ, ਕੰਨਾਂ ਵਿੱਚ ਸਿੱਕੇ ਟਾਲ, ਰੱਜਿਆਂ ਨੇ ਭੁੱਖਿਆਂ ਦਾ ਜੀਣਾ ਕੀਤਾ ਬਿਹਾਲ, ਅਜਾਰੇਦਾਰ ਬਣ ਕੇ। ਹਜੇ ਦਾਸਤਾਂ ਮੁੱਕੀ ਨਹੀਂ, ਪੁਨਰਜੀਵਤ ਹੋ ਰਹੀ ਹੈ ਫਿਰ ਧਰਤੀ ਨੂੰ ਜਗਣ ਲਈ, ਬੇਕਸਾਂ ਦੇ ਹੱਕ ਖੋਣ ਲਈ ਫਿਰ ਖੰਭ ਤੋਲ ਰਹੀ ਹੈ, ਉੱਚੀ ਉੱਚੀ ਬੋਲ ਰਹੀ ਹੈ, ਆਓ ਰਲ ਕੇ ਲੱਭੋ ਪਾ, ਰੋਕੀਏ ਹਿੰਮਤਾਂ ਦਾ ਡੱਕਾ ਲਾ। ਇਹ ਮੇਰੀ ਦੂਜੀ ਕਵਿਤਾ ਸੀ ਜੀ, ਇਹਦੇ ਨਾਲ ਮੈਂ ਖਤਮ ਕਰਨਾ। ਥੈਂਕ ਯੂ ਵੈਰੀ ਮਚ, ਧੰਨਵਾਦ ਜੀ।
0: ਹੁਣ ਅਸੀਂ ਤੁਹਾਨੂੰ ਅੰਬਾਲਾ ਵਿਖੇ ਲੈ ਕੇ ਚੱਲਦੇ ਹਾਂ। ਅੰਬਾਲਾ ਵਿਖੇ ਸਾਡੀ ਸ਼ਾਇਰਾ ਰਹਿੰਦੀ ਹੈ ਦੀਆ ਸ਼ਰਮਾ। ਦੀਆ ਸ਼ਰਮਾ ਜੀ ਸਾਡੀਆਂ ਕਾਮੇਟਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਅਤੇ ਉਹ ਆਪਣੀਆਂ ਰੂਹਦੀਆਂ ਗੱਲਾਂ ਜਿਹੜੀਆਂ ਕਵਿਤਾਵਾਂ ਦੇ ਵਿੱਚ ਕਰਦੇ ਨੇ, ਅੱਜ ਫਿਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਆਪਣੀਆਂ ਦਿਲ ਦੀਆਂ ਗੱਲਾਂ ਕਰਨ ਲਈ ਹਾਜ਼ਰ ਹੋ ਰਹੇ ਨੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ।
8: ਸਭੀ ਸ਼ਰੋਤਾਓਂ ਕੋ ਮੇਰਾ ਪਿਆਰ ਭਰਾ ਨਮਸਕਾਰ। ਦੁਆਬਾ ਰੇਡੀਓ ਕੇ ਕਵੀ ਦਰਬਾਰ ਮੇਂ ਮੈਂ ਰਮਨੀਕ ਸ਼ਰਮਾ ਅੰਬਾਲਾ ਸ਼ਹਿਰ ਸੇ ਕਵਿਤਾ ਪ੍ਰਸਤੁਤੀ ਕੇ ਲਿਏ ਉਪਸਥਿਤ ਹੂੰ। ਦੁਆਬਾ ਰੇਡੀਓ ਕੀ ਪੂਰੀ ਟੀਮ ਕਾ ਬਹੁਤ ਬਹੁਤ ਧੰਨਵਾਦ, ਜਿਨ੍ਹੋਂ ਨੇ ਮੁਝੇ ਕਵਿਤਾ ਪ੍ਰਸਤੁਤੀ ਕਾ ਸੁਅਵਸਰ ਪ੍ਰਦਾਨ ਕੀਆ। ਮਾਨਨੀਏ ਹਰਬੰਸ ਸਿਓਂ ਜੀ ਕੋ ਅਨੇਕਾਨੇਕ ਸ਼ੁਭਕਾਮਨਾਏ ਪਰ ਧੰਨਵਾਦ। ਆਸ ਪਾਸ ਘਟਿਤ ਹੋਤੀ ਘਟਨਾਓਂ ਸੇ ਮਨ ਆਹਤ ਹੋਤਾ ਹੈ, ਲੇਖਨੀ ਉੱਠਤੀ ਹੈ ਤੋ ਮਨ ਕਾ ਸਾਰਾ ਦਰਦ ਕਾਗਜ਼ ਪਰ ਉਂਡੇਲ ਦੇਤੀ ਹੈ। ਐਸੇ ਹੀ ਭਾਵੋਂ ਕੋ ਲੇਕਰ ਪ੍ਰਸਤੁਤ ਹੈ ਮੇਰੀ ਕਵਿਤਾ ਮਾਂ ਕੀ ਵੇਦਨਾ। ਤੋ ਮੇਰੀ ਕਵਿਤਾ ਆਪਕੇ ਸਾਹਮਣੇ, ਕਵਿਤਾ ਕਾ ਸ਼ੀਰਸ਼ਕ ਮਾਂ ਕੀ ਵੇਦਨਾ। ਦਰਦ ਮੇ ਛਟਪਟਾਹਟ ਔਰ ਆਕਰੋਸ਼ ਸੇ ਭਰਾ ਯੇ ਮਨ, ਆਖਿਰ ਨਾਰੀ ਹੋਣਾ ਜੋ ਕਭੀ ਮੇਰਾ ਅਭਿਮਾਨ ਰਹਾ ਥਾ, ਸਮਾਜਿਕ ਵਿਸ਼ਮਤਾਓਂ ਕੋ ਸਹਿ ਜਾਣੇ ਕੀ ਕਿਆ ਮਜਬੂਰੀ ਹੈ ਜਿਸਕੋ ਸਹਿਨ ਕਰਤਾ ਹੈ, ਜਿਸਕੇ ਚਲਤੇ ਕਾਮੀ ਲੋਭੀ ਲੰਪਟ ਸਮਾਜ ਮੇ ਗਾਲ ਬਜਾਤੇ ਫਿਰਤੇ ਹੈ, ਆਖਿਰ ਕਬ ਤੱਕ ਚਲੇਗਾ ਯੇ ਸਭ। ਛਾਨ ਮਾਰੇ ਪੁਰਾਤਨ ਗ੍ਰੰਥ, ਖੂਬ ਢੂੰਡੇ ਸਭ ਪ੍ਰਸ਼ਨੋ ਕੇ ਉੱਤਰ, ਪਰ ਪਾਇਆ ਕਿਆ। ਤਬ ਤੋ ਮੈਤ੍ਰੇਈ ਗਾਰਗੀ ਅਨੇਕੋ ਨਾਰੀਓਂ ਕੋ ਥੀ ਸਮਾਨਿਤ ਵ ਬਰਾਬਰੀ ਕਾ ਦਰਜਾ ਹਾਸਿਲ, ਸਮੇ ਕੀ ਧੂਲ ਪੜਤੇ ਪੜਤੇ ਕਹਾਂ ਗਈ ਵਹਿ ਬਰਾਬਰੀ, ਕਹਾਂ ਗਿਆ ਵਹਿ ਸਮਾਨ, ਕਹਾਂ ਗਈ ਵਹਿ ਇੱਜ਼ਤ ਗਰਿਮਾ ਮਾਨ ਸਮਾਨ, ਕਬ ਪੂਜਿਆ ਸੇ ਭੋਗਿਆ ਬਨ ਗਈ ਪਤਾ ਹੀ ਨਹੀਂ ਚਲਾ, ਔਰ ਅਬ ਫੈਸ਼ਨ ਕੀ ਗੁੜੀਆ ਬਣਾ ਕਰ ਰੱਖ ਦਿਆ, ਐਸਾ ਚਰਿੱਤਰ ਬਣਾ ਕਰ ਪਰੋਸਾ ਬਾਜ਼ਾਰ ਕੀ ਆਧੁਨਿਕਤਾ ਮੇ ਇਨ ਵਿਗਿਆਪਨੋ ਫਿਲਮੀ ਪਤ੍ਰਿਕਾਓਂ ਨੇ, ਕਿਤਨਾ ਦਿਖਾਓ ਔਰ ਬਦਨ ਉਘਾੜੂ ਹੋ ਸਕੇ ਉਤਨਾ ਬਣਾ ਦਿਆ ਜਾਏ, ਛੀ ਘਿਨ ਆਤੀ ਹੈ ਐਸੀ ਕੁਤਸਿਤ ਸੋਚ ਸੇ ਭੀ, ਸੰਸਕ੍ਰਿਤੀ ਮਾਨ ਮਰਿਆਦਾ ਤੋ ਕਬ ਕੇ ਪੀਛੇ ਛੂਟ ਗਏ ਇਸ ਆਧੁਨਿਕਤਾ ਕੇ ਬਾਜ਼ਾਰ ਮੇ, ਸੋਚ ਸੇ ਪਰੇ ਹੋ ਗਿਆ ਕਿ ਉਥਾਨ ਹੈ ਯਾ ਪਤਨ, ਸਮਾਨਤਾ ਕਾ ਜਾਮਾ ਪਹਿਨਾ ਕਰ ਸ਼ੋਸ਼ਣ ਦੋਹਰਾ ਚਰਿੱਤਰ ਹੈ ਸਮਾਜ ਕਾ, ਬੇਟੀਓਂ ਕੋ ਜਲੀਲ ਹੋਤੇ ਉਨਕੀ ਅਸਮਿਤਾ ਪਰ ਘਾਤ ਹੋਤੇ ਦੇਖ ਮਨ ਨਹੀਂ ਤੜਪ ਜਾਤਾ ਤੁਮਹਾਰਾ, ਮਾਂ ਹੂੰ ਸੋਚਤੀ ਹੂੰ ਕਹਾਂ ਛੁਪਾ ਲੂੰ ਇਨ ਨੰਨੀ ਬੇਟੀਓਂ ਕੋ ਕਿ ਇਨ ਦਰਿੰਦੋ ਕਾਮੀ ਲੋਭੀ ਲੰਪਟੋਂ ਕੀ ਬੁਰੀ ਨਜ਼ਰ ਨਾ ਪੜੇ, ਮਨ ਭਰ ਆਇਆ ਖੂਬ ਸੋਚਾ ਔਰ ਦੇਖੋ ਸ਼ਾਮ ਤੁਮ ਯਾਦ ਆਏ, ਸ਼ਾਮ ਤੁਮ ਯਾਦ ਆਏ, ਤੁਮੀ ਕਰੋ ਕੁਛ ਕਾਨਹਾ ਸਭ ਕੁਛ ਵੈਸਾ ਦਿਖੇ ਜੈਸਾ ਪੁਰਾਤਨ ਕਾਲ ਮੇ ਥਾ, ਔਰ ਦੇਖੋ ਸੁਝਾਇਆ ਰਾਸਤਾ ਉਸੀ ਪਰਮ ਪਿਤਾ ਨੇ ਔਰ ਕਹਾ तेरे सामने छोड़े सभी विकल्प मेरी बच्ची। मैं चुप। पहेलियां मत बुझाएं सर्वशक्तिमान, मैं परेशान हूं। वो बोले, क्या नहीं दिया मैंने तुम सबको, तुम सब नारियों को? मेधा दी, शक्ति दी, भक्ति दी, बल दिया, विद्या दी। तुम बनो ऐसी कि बुद्धि से पछाड़ दो सबको। तुम बनो ऐसी पहलवान कि देकर धोबी पछाड़, कर दो चारों खाने चित पशुत्व के गुणों वाले नराधमों को। बुद्धि पर पड़े पर्दे छटने लगे, बुद्धि पर पड़े पर्दे छटने लगे। हाँ हाँ, शक्ति है हम में, रण हो तो रणचंडी बनकर, गृह हो तो गृह स्वामिनी बनकर। अरे देखो, स्वामिनी हूं मैं, स्वामिनी है हम। अपने कर्म के मार्ग को थोड़ा और प्रशस्त करती हूं, अपना सोया ज्ञान शक्ति पहचान कर पूरी शक्ति से जुट जाती हूं प्राप्य को समेटने में। हां, मैं ध्वस्त आत्मविश्वास को पुनः जगाकर समाज को, उनकी ललनाओं को, नाइंसाफियों का डटकर सामना करना, कुसंस्कारों से लड़ना, पूरी शक्ति से जूझना और बुराई पर ना झुकना, कलम पकड़ना, कलम पकड़ने के साथ साथ मजबूती से कलाई को कठोर बनाना सब सिखाऊंगी। निर्बलता छोड़ो मेरी बच्चियों, निर्बलता छोड़ो। नारी हूं, मां हूं ना, दो नहीं चार चार हाथों से आत्मसम्मान व अस्मिता को संभालना सिखाऊंगी। पर फिर भी दर्द से तड़पती हूं, फरेबी नरपिशाचों दुशासनों के अन्याय और घृणित कुकृत्यों पर मैं रुकूंगी नहीं। सब सब सब सिखाऊंगी मैं कि दुर्गा बनकर कैसे अपनी रक्षा की जाती है, अन्नपूर्णा बनकर कैसे भंडारी बना जाता है, कल्पना चावला बनकर कैसे पंख फैलाया जाता है और असीमित अंतरिक्ष को नापा जाता है। सब सब सब कुछ सिखाऊंगी मैं अपनी बच्चियों को, सब कुछ सिखाऊंगी मैं अपनी बच्चियों को।
0: अम्बाला तो बाद हुण असीं तुहानूं फिरोजपुर लेके जांदे आं। फिरोजपुर दे विच साडे शायर रहिंदे ने कमलदास जी। कमलदास जी बड़ी धीमी सुर दे विच रह के अपनी रचना पेश करदे ने, श्रोते उहनां नूं प्यार भी दिंदे ने, ते इस वार फिर वो साडे सद्दे दे उत्ते हाजिर हो रहे ने। आस करदे आं पहलां वांग ही उहनां नूं श्रोते साडे प्यार देणगे। कमलदास शर्मा जी, थोड़ा दुआबा रेडियो दे मंच ते निघा स्वागत है जी।
9: लिखे

0: जब थिरकते पांव धरती पर, लिखे जो मन ने बड़े यतन से, तेरी महिमा में कुछ नगमे, सुने तुमने भी इस मन से, जो तुमने ही लिखाए हैं, लिखे जो मन ने।
1: कमलदास जी ਤੋਂ ਬਾਅਦ ਹੁਣ ਅਸੀਂ ਤੁਹਾਨੂੰ ਪਟਿਆਲਾ ਵਿਖੇ ਡਾਕਟਰ ਦੇਵਿੰਦਰ ਕੌਰ ਜੀ ਨਾਲ ਮਿਲਵਾਉਣ ਜਾ ਰਹੇ ਹਾਂ। ਦੇਵਿੰਦਰ ਕੌਰ ਜੀ ਜਿਹੜੇ ਕਿ ਸੰਗੀਤ ਦੇ ਅਧਿਆਪਕ ਵਜੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਸਾਡੀਆਂ ਮਹਿਫਲਾਂ ਦੇ ਵਿੱਚ ਆਉਂਦੇ ਨੇ ਤੇ ਸਾਡੇ ਸਰੋਤਿਆਂ ਦਾ ਮਨ ਪਰਚਾਉਂਦੇ ਨੇ। ਕੱਲਾ ਮਨ ਹੀ ਨਹੀਂ ਪਰਚਾਉਂਦੇ, ਉਹਨਾਂ ਦੇ ਦਿਲੋ ਦਿਮਾਗ ਤੇ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਉਹ ਛਾ ਜਾਂਦੀਆਂ ਨੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਆਪਣੀ ਇੱਕ ਨਵੀਂ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦੇਵਿੰਦਰ ਕੌਰ ਜੀ ਤੁਹਾਡਾ ਸਵਾਗਤ ਹੈ।
2: ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਦੇਵਿੰਦਰ ਕੌਰ ਅੱਜ ਜੋ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀ ਹਾਂ ਉਸਦਾ ਸਿਰਲੇਖ ਹੈ ਕਿਸਾਨ ਦੀ ਖੁਦਕੁਸ਼ੀ। ਕਿਸਾਨ ਦੀ ਖੁਦਕੁਸ਼ੀ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਕਿਉਂ ਔਖਾ ਹੋਇਆ ਜਿਉਣਾ, ਅੱਜ ਫਿਰ ਕਿਉਂ ਸੌਖਾ ਹੋਇਆ ਮਰਨਾ। ਬੋਝ ਬਣ ਗਿਆ ਸਾਡੇ ਦਿਲਾਂ 'ਤੇ ਸਵਾਲੀਆ ਨਿਸ਼ਾਨ ਸ਼ਾਸਨ ਦੀ ਹਿੱਕ 'ਤੇ। ਕਿੰਨਾ ਦਰਦ ਸਿਹਾ ਹੋਣਾ ਉਸਨੇ, ਕਿੰਨਾ ਦਿਲ 'ਚ ਰੋਇਆ ਹੋਣਾ ਉਸਨੇ। ਕਿੰਨੇ ਦਿਨ ਦਹਿਸ਼ਤ ਵਿੱਚ ਕੱਟੇ, ਕਿੰਨੇ ਦਿਨ ਦੁਵਿਧਾ ਦੀ ਭੇਟੇ। ਸੌਖਾ ਹੁੰਦਾ ਕਦੇ ਕੋਈ ਮਰਨਾ, ਸੋਚਿਆ ਕਦੇ ਉਸਦੇ ਤਣਾਅ ਦਾ। ਦਿਨ ਰਾਤ ਉਹ ਸਹਿਮ ਗਿਆ ਹੋਣਾ, ਮਾਂ ਪਿਓ ਅੱਗੇ ਟਹਿ ਗਿਆ ਹੋਣਾ, ਧੀ ਪੁੱਤਾਂ ਦੇ ਫਰਜ਼ ਕਰਕੇ ਚੇਤੇ, ਪਤਨੀ ਦਾ ਸੋਚ ਦਿਲ ਦਹਿਲ ਗਿਆ ਹੋਣਾ। ਸਾਡੇ ਲਈ ਇੱਕ ਖਬਰ ਜੋ ਬਣ ਗਈ, ਸਾਡੇ ਲਈ ਇੱਕ ਖਬਰ ਜੋ ਬਣ ਗਈ, ਕਮਰ ਉਸਦੇ ਟੱਬਰ ਦੀ ਭੰਨ ਗਈ। ਕਿੰਨੇ ਵੈਣ ਪਏ ਹੋਣਗੇ, ਕਿੰਨੇ ਵੈਣ ਪਏ ਹੋਣਗੇ, ਮਾਂ ਬਾਪੂ ਬੱਚੇ ਕੁਰਲਾਏ ਹੋਣਗੇ।

0: ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਟੱਬਰ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੋਈ ਹੈ। ਅੰਨਦਾਤਾ ਆਪਣੀ ਜਾਨ ਦੇ ਗਿਆ, ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ। ਸ਼ੁਕਰੀਆ, ਧੰਨਵਾਦ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ।
1: ਗੁਰਗੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਦਸੂਹਾ ਵਿਖੇ ਵਸਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਜਿੱਥੇ ਅਧਿਆਪਕ ਨੇ, ਨਾਲ ਦੇ ਨਾਲ ਉਹ ਕਵਿਤਾਵਾਂ ਵੀ ਲਿਖਦੇ ਨੇ, ਅਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਕਿ ਉਹਨਾਂ ਦੇ ਬਾਬਾ ਚਰਨ ਸਿੰਘ ਸਫਰੀ ਜੀ ਦੀ ਵਿਰਾਸਤ ਨੂੰ ਉਹ ਅਗਾਂਹ ਲੈ ਕੇ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਦੋਸਤੋ, ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਫਿਰ ਆਪ ਜੀ ਦੇ ਸਾਹਮਣੇ ਹਾਜ਼ਰੀ ਲਗਾਉਣ ਦਾ ਮੌਕਾ ਮਿਲ ਰਿਹਾ। ਸੋ ਮੈਂ ਦੁਆਬਾ ਰੇਡੀਓ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹਰ ਹਫ਼ਤੇ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਦਾ। ਇੱਕ ਛੋਟੀ ਜਿਹੀ ਕਵਿਤਾ ਪੇਸ਼ ਕਰਾਂਗਾ, ਉਮੀਦ ਕਰਦਾ ਆਪ ਪਸੰਦ ਕਰੋਗੇ। ਚੋਗੇ ਦੀ ਭਾਲ ਵਿੱਚ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ, ਫਿਰ ਅੱਖਾਂ ਅੱਗੇ ਹਨੇਰ ਸੀ, ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ, ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ, ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ, ਇਹਨਾਂ ਨਿੱਕੇ ਜਿਹੇ ਪੰਖਣੂਆਂ ਦਾ ਕਿਵੇਂ ਠੋਸ ਇਰਾਦਿਆਂ ਅੱਗੇ ਪਰਬਤ ਵੀ ਜਗ੍ਹਾ ਤੋਂ ਸੜਕਣ ਲੱਗੇ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਹਟ ਗਏ ਸਨ ਗੁਬਾਰ ਸੂਰਜ ਦੇ ਅੱਗਿਓਂ, ਰੋਸ਼ਨੀਆਂ ਦੇ ਪੰਧ ਜਦੋਂ ਝਲਕਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਆਖਰੀ ਬੰਦ ਹੈ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ। ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ, ਕੀ ਦੋਸਤ ਦੁਸ਼ਮਣ ਅਤੇ ਮਹਾਰਥੀ ਸਭ ਖਾਲੀ ਹੱਥ ਘਰਾਂ ਨੂੰ ਪਰਤਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਦੋਸਤੋ ਧੰਨਵਾਦ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਦੀਆਂ ਰਚਨਾਵਾਂ ਜਿਹੜੀਆਂ ਅਕਸਰ ਪੰਜਾਬੀ ਦੀਆਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਨੇ, ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਛਾਏ ਰਹਿੰਦੇ ਨੇ, ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਉਹ ਸਾਡੀ ਅੱਜ ਦੀ ਕਾਮੇ ਫਲ ਲਈ, ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਖਾਸ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਸਾਨੂੰ ਜ਼ਖਮਾਂ ਦਾ ਚਾਹ ਸਜਣਾ, ਗਮ ਪੀੜਾ

सर्टे अंग अंग पुंग रे ने खार चिंदुआ सर्टे।

ತೆನು ಪುಕನ ವಪಾರಚಿಂದು ಲಗತೆ ತೆರೆ ಹಾಸ ಪ್ಯಾರಿ ಚಿಂದಡಿ ಲಗತೆ.

मैं तेनू एना प्यार करा इकरार करा जग वे

0: ਪਿਆ ਸਾਡੀ ਚੋਲੀ ਪਾਸ ਚੁਣਾ ਹੋ ਸਾਡੀ ਚੋਲੀ ਪਾਸ ਚੁਣਾ ਸਾਡੀ ਚੋਲੀ ਪਾਸ ਚੁਣਾ ਹੋ।
1: ਕਵੀ ਦਰਬਾਰ ਦੇ ਅਖੀਰ ਦੇ ਉੱਤੇ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਦਵਿੰਦਰ ਕੌਰ ਮੋਹਾਲੀ ਜੀ ਨੂੰ, ਜਿਹੜੇ ਕਿ ਪਿਛਲੇ ਸਮੇਂ ਆਪਣੇ ਬੱਚਿਆਂ ਨੂੰ ਮਿਲਣ ਲਈ ਨਿਊਜ਼ੀਲੈਂਡ ਗਏ ਸੀ। ਲੋਕਡਾਊਨ ਦੇ ਕਾਰਨ ਉਹ ਉੱਥੇ ਹੀ ਫਸ ਗਏ ਤੇ ਅਜੇ ਵੀ ਉੱਥੇ ਹੀ ਰਹਿ ਰਹੇ ਨੇ ਤੇ ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਤੇ ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸੱਦਾ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਜਿਹੜਾ ਆ ਮਾਣ ਬਖਸ਼ਣਗੇ। ਦਵਿੰਦਰ ਕੌਰ ਮੋਹਾਲੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੈਂ ਤੁਹਾਡੇ ਸਾਹਮਣੇ ਬੁੱਲੇ ਸ਼ਾਹ ਜੀ ਦੀ ਕਾਫੀ ਪੇਸ਼ ਕਰ ਰਹੀ ਹਾਂ, ਉਮੀਦ ਹੈ ਤੁਹਾਨੂੰ ਪਸੰਦ ਆਏਗੀ।
3: ਪੜੀ ਨਵਾਜ਼ ਤੇ ਨਿਆਜ਼ ਨਾ ਸੁਖਿਆ ਤੀਆਂ ਕਿਸ ਕੰਮ ਪੜੀਆਂ ਨਵਾਜ਼ਾਂ।

ఇలుమపడయా ఇలుమపడయా తేయమల నకితా కంబ కితియాయి బాతా.

ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਉੱਥੇ ਅਮਲਾਂ

ਸਭ ਚੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ। ਲੁਕ ਲੁਕ ਕੇ ਸੌਦੇ ਕਰਨਾ ਏ, ਲੁਕ ਲੁਕ ਕੇ ਸੌਦੇ ਕਰਨਾ ਏ, ਬਿਨ ਮਿਹਨਤ ਬੋਝੇ ਭਰਦਾ ਏ। ਲੁਕ ਲੁਕ ਕੇ ਸੌਦੇ ਕਰਨਾ ਏ, ਬਿਨ ਮਿਹਨਤ ਬੋਝੇ ਭਰਨਾ ਏ। ਸਾਧਾ ਨੂੰ ਚੋਰ ਬਣਾਵੇ ਤੂੰ ਨਾ ਅੱਲਾ ਕੋਲੋਂ ਡਰਦਾ ਏ।

ਚਾਰ ਦਿਨਾਂ ਦਾ ਮੇਲਾ ਸੱਜਣਾ, ਬਹੁਤੀ ਦੇਰ ਨੀ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ। ਜੋ ਬੀਜੇਗਾ ਕਮਲੇ ਬੰਦਿਆ ਓਏ ਓਏ ਵੱਢਣਾ ਪੈਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

0: झूठे सब छेड़े किसे ना तेरी जात पुछनी, किसे ना तेरी जात पुछनी, किसे ना तेरी जात पुछनी।
1: ਦਵਿੰਦਰ ਕੌਰ ਜੀ ਦੀ ਰਚਨਾ ਦੇ ਨਾਲ ਹੀ ਅਸੀਂ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਸਾਰੇ ਸ਼ਾਇਰ ਜਿਨ੍ਹਾਂ ਨੂੰ ਮੈਂ ਅੱਜ ਟਾਈਮ ਨਹੀਂ ਦੇ ਸਕਿਆ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ, ਜਿਵੇਂ ਕਿ ਨਿਰਮਲਾ ਗਰਗ ਜੀ, ਰਾਮ ਪ੍ਰਕਾਸ਼ ਟੋਨੀ ਜੀ, ਸੁਰਿੰਦਰ ਪੋਗਲ ਜੀ, ਮਨਦੀਪ ਕੌਰ ਪੰਡਾਲ ਜੀ, ਕੁਲਦੀਪ ਦਰਾਜਕੇ ਜੀ, ਕੁਲਵੰਤ ਕੌਰ ਚੰਨ ਜੀ ਅਤੇ ਜਸਵੀਰ ਸ਼ਰਮਾ ਜੀ। ਮੈਂ ਇਹਨਾਂ ਤੋਂ ਮਾਫ਼ੀ ਮੰਗਦਾ ਅਤੇ ਇਹਨਾਂ ਨਾਲ ਵਾਅਦਾ ਕਰਦਾ ਕਿ ਅਗਲੇ ਕਵੀ ਦਰਬਾਰ ਦੇ ਵਿੱਚ ਇਹਨਾਂ ਨੂੰ ਜ਼ਰੂਰ ਟਾਈਮ ਦਿੱਤਾ ਜਾਏਗਾ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਅਤੇ ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ, ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਤੇ ਕਿਤਾਬਾਂ ਦੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਅੰਗ ਸੰਗ ਦੇ ਦੌਰਾਨ ਨਾਵਲ ਕਿਤਾਬ ਪੰਜਾਬ ਦੀ ਤੇ ਲੜੀ ਵਾਰਤਾ ਦੇ ਵਿੱਚ ਦੂਸਰਾ ਭਾਗ ਉਹਦਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਸਮਾਂ ਤੇ ਸਥਿਤੀ 7:00 ਘੜੀਆਂ ਦੇ ਉੱਤੇ 2 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:02, ਕੈਲੀਫੋਰਨੀਆ ਦੇ ਵਿੱਚ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:02 ਹੋਏ ਨੇ। ਯੂਕੇ ਦੇ ਵਿੱਚ ਸ਼ਾਮ ਦੇ 5:02 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਘੜੀਆਂ ਦੇ ਉੱਤੇ ਸ਼ਾਮ ਦੇ 6:02 ਦਾ ਸਮਾਂ ਹੈ। ਇਸੇ ਤਰ੍ਹਾਂ ਭਾਰਤ ਦੇ ਵਿੱਚ 9:33 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਲਓ ਦੋਸਤੋ, ਕਰਦੇ ਹਾਂ ਆਗਾਜ਼ ਫਿਰ ਤੁਹਾਡੇ ਨਾਲ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਹੋਰ ਸਾਰਾ ਸਿਲਸਿਲਾ ਸ਼ੁਰੂ ਕਰਾਂਗੇ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ 15 ਮਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ। ਸਾਂਝੇ ਪਰਿਵਾਰ ਵਿੱਚ ਵਿਕਾਸ ਕਰਨ ਦੀ ਤਾਂਘ ਹੁੰਦੀ ਹੈ ਜਿਹੜੀ ਸਾਨੂੰ ਆਪਸ ਦੇ ਵਿੱਚ ਤੇ ਹੋਰ ਪਰਿਵਾਰਾਂ ਦੇ ਨਾਲ ਜੋੜਦੀ ਹੈ। ਜਦੋਂ ਪਰਿਵਾਰ ਦੇ ਵਿੱਚ ਸਮਝੌਤੇ ਦੀ ਬਿਰਤੀ ਜਾਂ ਵਿਸ਼ਵਾਸ ਹੀ ਨਾ ਰਹੇ ਤਾਂ ਪਰਿਵਾਰ ਫਿਰ ਕਹਿੰਦੇ ਹੈ ਧੜਕ ਜਾਂਦੇ ਨੇ, ਟੁੱਟ ਗਈ ਧੜਕ ਕਰਕੇ ਲਾਈ ਬੇਕਦਰਾਂ ਨਾਲ ਯਾਰੀ। ਤੇ ਦੋਸਤੋ, ਅੱਜ ਦੇ ਦਿਨ ਦੇ ਉੱਤੇ ਖਾਸ ਤੌਰ ਦੇ ਉੱਤੇ ਜਿਹੜਾ ਕੌਮਾਂਤਰੀ ਪਰਿਵਾਰ ਦਿਵਸ ਵੀ ਹੈ ਉਹਦਾ ਵੀ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ ਸੰਖੇਪ ਦੇ ਵਿੱਚ, ਪਰ ਉਸ ਤੋਂ ਪਹਿਲਾਂ ਦੁਨੀਆਦਾਰੀ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਜ਼ਿਕਰ ਤੁਹਾਡੇ ਨਾਲ ਜ਼ਰੂਰ ਕਰਦੇ ਹਾਂ। 15 ਮਈ 1730 ਦਾ ਸਮਾਂ ਜਦੋਂ ਯਾਦ ਕਰਦੇ ਹਾਂ, ਰੌਬਰਟ ਵਾਲਪੋਲ ਬਰਤਾਨੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸੀ। 1850 ਦੇ ਵਿੱਚ ਆਜ਼ਾਦੀ ਦੇ ਪਹਿਲੇ ਯੋਧੇ ਭਾਈ ਮਹਿਰਾਜ ਸਿੰਘ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਸਿੰਘਾਪੁਰ ਜੇਲ੍ਹ ਦੇ ਵਿੱਚ ਲਿਜਾਇਆ ਗਿਆ। 1907 ਦੇ ਵਿੱਚ ਕ੍ਰਾਂਤੀਕਾਰੀ ਸ਼ਹੀਦ ਸੁਖਦੇਵ ਦਾ ਜਿਹੜਾ ਲੁਧਿਆਣੇ ਦੇ ਵਿੱਚ ਜਨਮ ਹੋਇਆ। 1925 ਦੇ ਵਿੱਚ ਅਰਬੀ ਦੇ ਵਿੱਚ ਪਹਿਲਾ ਜਿਹੜਾ ਸੀ ਕਮਿਊਨਿਸਟ ਅਖ਼ਬਾਰ ਇਨਸਾਨੀਆਂ ਸ਼ੁਰੂ ਕੀਤਾ ਗਿਆ। 1933 ਦੇ ਵਿੱਚ ਅਮਰੀਕੀ ਸੈਨੇਟ ਦੇ ਵਿੱਚ ਆਵਾਜ਼ ਉੱਚੀ ਕਰਨ ਲਈ ਪਹਿਲੀ ਵਾਰ ਜਿਹੜਾ ਸੀ ਐਮ ਪਲੀਫੇਅਰ ਦੀ ਜਿਹੜੀ ਵਰਤੋਂ ਹੋਈ ਸੀ। 1954 ਦੇ ਵਿੱਚ ਅੱਜ ਦਾ ਵਿਚਾਰ ਕਾਲਮ ਸ਼ੁਰੂ ਕਰਨ ਵਾਲੇ ਭਾਜੀ ਮੁਖਵਿੰਦਰ ਚੋਹਲਾ ਹੁਣਾਂ ਜੀ ਦਾ ਜਨਮ ਦਿਹਾੜਾ ਵੀ ਹੈ। 1974 ਦੇ ਵਿੱਚ ਐਲੀਸਨ ਗਾਰ ਗਿਰਬਸ ਬਿਨਾਂ ਆਕਸੀਜਨ ਸਿਲੰਡਰ ਦੇ ਐਵਰੈਸਟ ਦੀ ਚੋਟੀ ਦੇ ਉੱਤੇ ਜਿਹੜਾ ਜਾਣ ਵਾਲੀ ਪਹਿਲੀ ਜਿਹੜੀ ਮਹਿਲਾ ਬਣ ਗਈ ਸੀ। 1988 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਰੂਸ ਨੇ 1,15,000 ਜਿਹੜੀਆਂ ਫੌਜਾਂ ਸੈਨਿਕ ਜਿਹੜੇ ਸਨ ਉਹਨਾਂ ਦੇ ਕੱਢਣੇ ਸ਼ੁਰੂ ਕੀਤੇ ਸੀ। ਤੇ ਅੱਜ ਦੇ ਦਿਹਾੜੇ ਦੇ ਉੱਤੇ ਕੌਮਾਂਤਰੀ ਪਰਿਵਾਰ ਦਿਵਸ ਵੀ ਹੈ, ਫੈਮਿਲੀ ਡੇ, ਤੇ ਹੁਣ ਮੁਬਾਰਕਬਾਦ ਹੈ ਸਭ ਨੂੰ। ਤੇ ਗੱਲ ਕਰਦੇ ਹਾਂ ਸ਼ਹੀਦ ਸੁਖਦੇਵ ਜੀ ਦੀ। ਸ਼ਹੀਦ ਸੁਖਦੇਵ ਜੀ ਦਾ ਜਿਹੜਾ ਜਨਮ ਲੁਧਿਆਣੇ ਦੇ ਨੌਗਰੇ ਮੁਹੱਲੇ ਵਿੱਚ ਲਾਲਾ ਰਾਮ ਲਾਲ ਦੇ ਘਰ ਜਿਹੜਾ ਮਾਤਾ ਰਲੀ ਦੀ ਕੁੱਖੋਂ 15 ਮਈ ਅੱਜ ਦੇ ਦਿਹਾੜੇ ਦੇ ਉੱਤੇ 1907 ਨੂੰ ਹੁੰਦਾ ਹੈ। 1910 ਦੇ ਵਿੱਚ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਸੁਖਦੇਵ ਸਨਾਤਨ ਜਿਹੜਾ ਧਰਮ ਹੈ, ਸਨਾਤਨ ਧਰਮ, ਉਹਦੇ ਵਿੱਚ ਜਿਹੜਾ ਸਕੂਲ ਦੇ ਵਿਦਿਆਰਥੀ ਸਨ ਤੇ ਸਰਕਾਰੀ ਤੇ ਧਾਰਮਿਕ ਸਕੂਲਾਂ ਦੇ ਵਿੱਚ ਭੇਦਭਾਵ ਦੀ ਨੀਤੀ ਤੋਂ ਬੜੇ ਜਿਹੜੇ ਸਨ ਹੈਰਾਨ ਸੀ। ਉਹ ਇਸ ਨੂੰ ਖਤਮ ਕਰਕੇ ਜਾਂ ਕਰਨ ਦੇ ਚਾਹਵਾਨ ਸਨ। ਸ਼ਹੀਦ ਸੁਖਦੇਵ ਜਿਹੜੇ ਸਨ ਪਹਿਲਾਂ ਨੌਜਵਾਨ ਭਾਰਤ ਸਭਾ ਦੇ ਹਿੰਦੁਸਤਾਨੀ ਸਮਾਜਵਾਦੀ ਰਿਪਬਲਿਕਨ ਦੇ ਜਿਹੜਾ ਅਹੁਦੇਦਾਰ ਬਣੇ ਤੇ ਉਹ ਫਿਰ ਸ਼ਹੀਦ ਭਗਤ ਸਿੰਘ ਉਹਨਾਂ ਦੇ ਨਾਲ ਰਲ ਕੇ ਧਾਰਮਿਕ ਅੰਧ ਵਿਸ਼ਵਾਸਾਂ, ਸੋਚ ਦੀ ਖੜੋਤ ਤੇ ਊਚ ਨੀਚ ਦੇ ਝੰਜੜ ਤੋਂ ਜਿਹੜਾ ਦਿਮਾਗਾਂ ਨੂੰ ਮੁਕਤ ਕਰਕੇ ਸਮਾਜਵਾਦੀ ਸਮਾਜ ਦੀ ਜਿਹੜੀ ਨੀਂਹ ਰੱਖਣ ਚਾਹੁੰਦੇ ਸਨ। 1925 ਦੇ ਵਿੱਚ ਕੋਕਰੀ ਕਾਂਡ ਹੁੰਦਾ ਹੈ ਤੇ ਉਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਸਾਥੀਆਂ ਦੀ ਗ੍ਰਿਫ਼ਤਾਰੀ, ਉਪਰੰਤ ਪਾਰਟੀ ਨੂੰ ਨਵਾਂ ਸੰਗਠਿਤ ਰੂਪ ਦੇਣ ਦੀ ਜਿੰਮੇਵਾਰੀ ਆ ਪਈ। 1922 ਦੇ ਵਿੱਚ ਲਾਲਾ ਲਾਜਪਤ ਰਾਏ ਵੱਲੋਂ ਨਾ ਮਿਲ ਵਰਤਨ ਜਿਹੜਾ ਲਹਿਰ ਸਮੇਂ ਹਿੰਦੂ ਮਹਾਸਭਾ ਦੇ ਵਿੱਚ ਚੋਣਾਂ ਲੜਨ ਦਾ ਸ਼ਹੀਦ ਭਗਤ ਸਿੰਘ ਦੇ ਨਾਲ ਰਲ ਕੇ ਸਖ਼ਤ ਵਿਰੋਧ ਕੀਤਾ ਕਿਉਂਕਿ ਸਾਂਝੇ ਲੀਡਰ ਤੋਂ ਫਿਰਕੂ ਬਣ ਰਹੇ ਸਨ। ਸਾਂਡਰਸ ਦੇ ਕਤਲ ਸਮੇਂ ਸੁਖਦੇਵ ਹੁਣਾਂ ਨੇ ਜਥੇਬੰਦਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਦੁਰਗਾ ਭਾਬੀ ਤੇ 3 ਸਾਲ ਬੱਚੇ ਦੇ ਨਾਲ ਭਗਤ ਸਿੰਘ ਨੂੰ ਕਲਕੱਤੇ ਭੇਜਣ ਦੇ ਵਿੱਚ ਸਫਲ ਹੋਏ। ਅਸੈਂਬਲੀ ਕਾਂਡ ਸਮੇਂ ਉਨ੍ਹਾਂ ਲਿਖਿਆ ਸੀ, ਮੇਰੀ ਪਿਆਰੀ ਸਭ ਤੋਂ ਚੀਜ਼ ਨੂੰ ਕੁਰਬਾਨ ਕਰਨ ਦੇ ਨਾਲ ਮੇਰੇ ਤੇ ਭਾਰੀ ਨਿਰਾਸ਼ਾ ਛਾਈ ਹੈ। ਮਨ ਉਦਾਸ ਰਹਿੰਦਾ ਹੈ ਪਰ ਵਕਤ ਪੈਣ ਦੇ ਉੱਤੇ ਨਿੱਜੀ ਚੀਜ਼ਾਂ ਨੂੰ ਕੁਰਬਾਨੀ ਹੀ ਤਾਂ ਅਸਲ ਕੁਰਬਾਨੀ ਹੁੰਦੀ ਹੈ ਕਹਿੰਦੇ। ਭਗਤ ਸਿੰਘ ਨੇ ਠੀਕ ਕਿਹਾ ਸੀ ਕਿ ਇਹਦੇ ਬਾਰੇ 15 ਅਪ੍ਰੈਲ 1929 ਨੂੰ ਸੁਖਦੇਵ ਹੁਣਾਂ ਨੂੰ ਲਾਹੌਰ ਤੋਂ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤੇ ਭਗਤ ਸਿੰਘ ਤੇ ਸੁਖਦੇਵ ਵਿਚਕਾਰ ਅਥਾਂ ਪਿਆਰ ਸੀ। 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਦੇ ਨਾਲ ਫਾਂਸੀ ਦਾ ਜਿਹੜਾ ਰੱਸਾ ਚੁੰਮ ਗਏ। ਇਹ ਸਨ ਦੋਸਤੋ ਸਾਡੇ ਯੋਧੇ ਜਿਹੜੇ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ। ਤੇ ਇਸੇ ਤਰ੍ਹਾਂ ਸ਼ਮੀ ਜੀ ਲਿਖਦੇ ਨੇ, ਟੀਮ ਲਿਖ ਰਹੀ ਹੈ ਦੁਆਬਾ ਰੇਡੀਓ ਦੀ, ਸਤਿ ਸ੍ਰੀ ਅਕਾਲ ਜੀ। ਤੇ ਨਾਲ ਦੀ ਨਾਲ ਕਹਿੰਦੇ ਪਰਿਵਾਰ ਦਿਵਸ ਜਿਹੜਾ ਤੇ ਹਾਰਦਿਕ ਜਿਹੜਾ ਸ਼ੁਭ ਕਾਮਨਾਵਾਂ ਸਭ ਨੂੰ ਜੀ, ਸ਼ੁਕਰੀਆ ਜੀ, ਧੰਨਵਾਦ ਹੈ ਜੀ। ਤੇ ਦੁਆਬਾ ਰੇਡੀਓ ਵੀ ਆਪਣਾ ਇੱਕ ਛੋਟਾ ਜਿਹਾ ਪਰਿਵਾਰ ਹੀ ਹੈ। ਕੌਮਾਂਤਰੀ ਪਰਿਵਾਰ ਦਿਵਸ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਨੇ ਹਰ ਸਾਲ 15 ਮਈ ਨੂੰ ਅੱਜ ਦੇ ਦਿਹਾੜੇ ਦੇ ਉੱਤੇ ਪਰਿਵਾਰ ਦਿਵਸ ਮਨਾਇਆ ਜਾਂਦਾ ਹੈ। ਪਰਿਵਾਰ ਦੇ ਹਰ ਮੈਂਬਰ ਦੀ ਜ਼ਿੰਮੇਵਾਰੀ ਹੈ ਕਿ ਹਰ ਮੈਂਬਰ ਦਾ ਪੂਰਾ ਧਿਆਨ ਰੱਖੇ। ਸਾਡਾ ਨੈਤਿਕ ਫਰਜ਼ ਵੀ ਹੈ ਕਿ ਘਰ ਦੇ ਹਰ ਮੈਂਬਰ ਨੂੰ ਸਹੀ ਸੇਧ ਦਿੱਤੀ ਜਾਵੇ। ਘਰ ਦੇ ਵਿੱਚ ਹਰੇਕ ਮੈਂਬਰ ਦਾ ਆਪਣਾ ਸਥਾਨ ਹੈ, ਹਰੇਕ ਦੀ ਜ਼ਿੰਮੇਵਾਰੀ, ਅਧਿਕਾਰ ਤੇ ਕਰਤੱਵ ਜਿਹੜੇ ਹੁੰਦੇ ਨੇ। ਇੱਥੇ ਹੀ ਜਿਹੜਾ ਸਾਡੇ ਤਿਆਗ, ਕੁਰਬਾਨੀ ਤੇ ਹਮਦਰਦੀ ਜਿਹੇ ਗੁਣ ਉਪਜਦੇ ਨੇ। ਜੇ ਹਰੇਕ ਨੂੰ ਹਰੇਕ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇ ਤਾਂ ਅਨੁਮਾਨ ਲਾਉਣਾ ਔਖਾ ਨਹੀਂ ਹੋਵੇਗਾ ਕਿ ਜੀਵਨ ਕਿਹੋ ਜਿਹਾ ਹੋਵੇਗਾ। ਜਿਨ੍ਹਾਂ ਘਰਾਂ ਦੇ ਵਿੱਚ ਸਾਰੇ ਰਲ ਮਿਲ ਕੇ ਜਿਹੜਾ ਭੋਜਨ ਖਾਂਦੇ ਨੇ ਉਨ੍ਹਾਂ ਸਾਰਿਆਂ ਦੀ ਸਿਹਤ ਠੀਕ ਰਹਿੰਦੀ ਹੈ। ਇਕੱਠਿਆਂ ਖਾਧੀ ਜਾਣ ਵਾਲੀ ਖੁਰਾਕ ਭਾਵੇਂ ਕਿਤਨੀ ਵੀ ਪੌਸ਼ਟਿਕ ਹੋਵੇ, ਇਸ ਦੇ ਮੁਕਾਬਲੇ ਇਕੱਠੀ ਖਾਧੀ ਹੋਈ ਜਾਣ ਵਾਲੀ ਖੁਰਾਕ ਜਿਹੜੀ ਹੈ ਪ੍ਰੇਮ ਦਇਆ ਵਾਲੀ ਵੱਡੀ ਗੁਣਕਾਰੀ ਹੁੰਦੀ ਹੈ। ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਘਰੋਂ ਬਾਹਰ ਰਹਿ ਕੇ ਮਨ ਮਰਜ਼ੀ ਕਰਾਂ। ਘਰ ਦੇ ਮੈਂਬਰਾਂ ਦੇ ਨਾਲ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ। ਇਸ ਦਿਵਸ ਦੇ ਉੱਤੇ ਆਪਣੇ ਪਰਿਵਾਰ ਦੇ ਪ੍ਰਤੀ ਵਧੀਆ ਸੋਚ ਉਸਾਰਨੀ ਚਾਹੀਦੀ ਹੈ। ਪੁਰਾਣੇ ਗਿਲੇ ਸ਼ਿਕਵੇ ਭੁਲਾ ਕੇ ਨਵੇਂ ਮਾਹੌਲ ਦੀ ਸਿਰਜਣਾ ਕਰਨੀ ਚਾਹੀਦੀ ਹੈ। ਪਰ ਅੱਜ ਕੱਲ੍ਹ ਮੋਬਾਈਲ ਫੋਨ ਵੀ ਸਾਂਝੇ ਪਰਿਵਾਰ ਨੂੰ ਕਹਿੰਦੇ ਆ ਤੋੜ ਰਹੇ ਨੇ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਖਾਸ ਪਰਿਵਾਰ ਦਿਵਸ ਦੇ ਉੱਤੇ। ਤੇ ਕੌਮਾਂਤਰੀ ਪਰਿਵਾਰ ਦਿਵਸ ਹੈ, ਸਭ ਨੂੰ ਮੁਬਾਰਕਬਾਦ ਹੈ। ਤੇ ਸ਼ਹੀਦ ਸੁਖਦੇਵ ਜੀ ਦਾ ਅੱਜ ਜਨਮ ਦਿਹਾੜਾ, ਉਨ੍ਹਾਂ ਨੂੰ ਆਪਾਂ ਯਾਦ ਕੀਤਾ। ਤੇ ਹੋਰ ਗੱਲਾਂ ਬਾਤਾਂ ਅੱਗੇ ਜਾ ਕੇ ਆਪਾਂ ਕਰਦੇ ਆਂ, ਰਿਸ਼ਤੇ ਦੀਆਂ ਖ਼ਬਰਾਂ ਦੀ ਬਾਤ ਪਾਉਂਦੇ ਆਂ, ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਬਣੇ ਨੇ ਉਨ੍ਹਾਂ ਦਾ ਵੀ ਜ਼ਿਕਰ ਨਾਲ ਦੀ ਨਾਲ ਕਰਦੇ ਆਂ। ਸਟੂਡੀਓ ਦਾ ਨੰਬਰ +358 44 976 1962 ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, 15-20 ਮਿੰਟ ਤੱਕ ਖੋਲ ਦਿੱਤੀਆਂ ਜਾਣਗੀਆਂ। ਉਹਦੇ ਵਿੱਚ ਆਪਣੀ ਤੁਸੀਂ ਸ਼ਮੂਲੀਅਤ ਕਰ ਸਕਦੇ ਹੋ। ਤੇ ਅੱਜ ਦੋਸਤ ਸੋਚ ਰਹੇ ਹੁਣੇ ਪਤਾ ਨਹੀਂ ਜਲਦੀ ਆ ਗਿਆ ਅੱਜ, ਹੈ ਨਾ ਜੀ? ਹਾਂਜੀ, ਪੂਰੇ ਟਾਈਮ ਦੇ ਉੱਤੇ ਐਗਜੈਕਟਲੀ ਤਾਂ ਸ਼ੁਰੂ ਕਰਨ ਦੀ ਅੱਜ ਕੋਸ਼ਿਸ਼ ਸੀ, ਤੇ ਅੱਗੇ ਤੋਂ ਵੀ ਕੋਸ਼ਿਸ਼ ਰਹੇਗੀ ਕਿ ਆਪਾਂ ਪੂਰੇ ਟਾਈਮ ਦੇ ਉੱਤੇ ਜਿਹੜਾ ਸ਼ੁਰੂਆਤ ਕਰਦਿਆਂ ਕਰੀਏ। 8-10 ਮਿੰਟ ਉੱਪਰ ਲੱਗ ਜਾਂਦੇ ਆ ਸ਼ੁਰੂ ਕਰਦਿਆਂ ਕਰਦਿਆਂ ਨੂੰ, ਪਰ ਕੋਸ਼ਿਸ਼ ਰਹੇਗੀ ਹੁਣ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਆਪਾਂ ਇਸ ਨੂੰ ਐਗਜੈਕਟਲੀ ਸਮੇਂ ਦੇ ਉੱਤੇ ਤਿਆਰ ਜਾਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਲਈ ਜਾਵੇ। ਤੇ ਲਓ ਦੋਸਤੋ, ਅੱਜ ਦੇ ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ ਉਹਨਾਂ ਦਾ ਜ਼ਿਕਰ ਕਰਦੇ ਆ, ਪੰਜਾਬ ਤੋਂ ਲੈ ਕੇ ਅਮਰੀਕਾ ਦੀ ਧਰਤੀ ਤੱਕ। ਘਿਰ ਗਏ ਨੇ ਗਿਆਨੀ ਹਰਪ੍ਰੀਤ ਸਿੰਘ, ਬੋਲ ਗਏ ਨੇ ਸੱਚ, ਦੇਖਦੇ ਆ ਅੱਗੇ ਕੀ ਕੁਝ ਵਾਪਰਦਾ ਹੈ। ਬੇਅਦਬੀ ਕਾਨੂੰਨ ਦੇ ਉੱਤੇ ਪੰਥਕ ਇਕੱਠ ਦਾ ਜਿਹੜਾ ਵਿਚਾਰ ਚੱਲ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਤਬਦੀਲੀਆਂ ਆਉਣ ਦੀ ਸੰਭਾਵਨਾ ਹੋਵੇਗੀ। ਇਸੇ ਤਰ੍ਹਾਂ ਫਾਰਮਰ ਜਿਹੜਾ ਹੋ ਰਿਹਾ ਜੀ, ਚੰਡੀਗੜ੍ਹ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ, ਬ੍ਰਿਕਸ ਦੇ ਵਿੱਚ ਨਵੀਆਂ ਅਪਡੇਟ ਨੇ, ਟਰੰਪ ਤੇ ਜਿਨਪਿੰਗ ਦੇ ਵਿੱਚ ਗੱਲਬਾਤ ਚ ਸੌਦੇਬਾਜ਼ੀ ਜਿਹੜੀ ਹੋਈ ਹੈ, ਮੋਦੀ ਤੇ UAE ਜਿਹੜਾ ਹੈ ਉਹ ਆਪਣੇ ਭਾਰਤ ਤੇ UAE ਜਿਹੜਾ ਉਹ ਆਪਣੇ ਸੌਦੇਬਾਜ਼ੀ ਗੈਸ ਵਗੈਰਾ ਵੀ ਕਰ ਰਹੇ ਨੇ। ਤੇ ਲੋ ਗੱਲਬਾਤ ਦੀ ਸ਼ੁਰੂਆਤ ਕਰਦੇ ਆ। ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਦਲ ਪੁਨਰ ਸਰਜੀਤ ਦੇ ਅੰਦਰੂਨੀ ਟਕਰਾਅ ਦਾ ਜਿਹੜਾ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ ਨੇ। 227 ਚੋਣਾਂ ਦੀ ਤਿਆਰੀ ਤੇ ਗੱਠਜੋੜ ਦੀ ਚਰਚਾ ਜਿਹੜੀ ਗਰਮ ਹੈ। ਦੂਜੇ ਪਾਸੇ ਕਿਸਾਨ ਲਗਾਤਾਰ ਧਰਨਿਆਂ ਰਾਹੀਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸੰਘਰਸ਼ ਕਰ ਰਹੇ ਹੈ, ਪਰ ਮੁੱਖ ਸਿਆਸਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਗਾਇਬ ਦਿਖ ਰਹੀ ਹੈ। ਬੇਅਦਬੀ ਕਾਨੂੰਨ ਦੇ ਵਿੱਚ ਉਹਦੇ ਖਿਲਾਫ਼ ਪੰਥਕ ਇਕੱਠ ਦਾ ਜਿਹੜਾ ਵਿਚਾਰ ਚੱਲ ਰਿਹਾ, हो सकता है कि आने वाले दिनों पंथक कट बुला लिया जाए। चंडीगढ़ किसान प्रदर्शन कर रहे ने ते इस तरह विजिलेंस सीबीआई मामले चल रहे है ते उहदे विच केजरीवाल केस ते ट्रिब्यून चौंक जिहड़ा चंडीगढ़ दे विच फ्लाईओवर उहदा विवाद ते कोर्ट दे कुछ उहदे बारे फैसले ने। अंतरराष्ट्रीय मंच दे उत्ते देखा जाए तो ट्रंप ते जिनपिंग उहनां दी मुलाकात ते पूरा उहनां ने कोई सिर नहीं झुकाया, कोई किते हिले जुले नहीं। एकांख भी कोई चीज हुंदी है, चाहे किड्डा भी बंदा आया होवे, पर साडे वाले आ झुक झुक सलाम करदे आ। दूसरे पासे इंडिया ते यूएई जिहड़ा गैस समझौते हुए ने ते नितिन याहू जिहड़े ने इजराइली उहनां ने गुप्त मीटिंग ते मध्य पूर्व दे ताजा हालातां दे उत्ते आपां विस्तार दे नाल गलबात करन दी कोशिश करदे आं। ते छैली जी दे बहुत सारे सुनेहे आ रहे ने, भारत जी दुआबा रेडियो दे सारे स्रोतियां नूं प्यार भरी सति श्री अकाल। आवाज टणा टण है जी, ते जो अपने माल भैन जी ने सति श्री अकाल भेजी है यूएस तों। छैली जी कहिंदे समां ग्रेट जी, ते अगे लिखदे ने कि असीं किसान आगू अपने आप नूं क्यों वड्डा समझदे आं जदों कि असीं वी अपने लोकां दे नाल ही वड्डे हां। बहुत वड्डा भरम साडे किसान आगूआं नूं कहिंदे जी। ते जरूर जी शैली जी तुहाडी वी उड़ीक रहेगी, विचार जरूर देना अपनियां जो भी गल्लां बातां तुहाडे मन दे विच ने। ते उस तों पहलां आपां चलो फिर चलदे आं जी अज दीआं देश विदेश दीआं खबरां दे वल नूं, की कहिंदीआं ने अज दीआं खबरां, ते उस तों बाद फिर आपां चर्चा वी छेड़ांगे। ते नाल दी नाल किताब पंजाब दा जिक्र करना है, ते उस तों बाद फिर आपां अग्गिआं वल नूं वधांगे। 2.25 घंटे तुहाडा मेरा राबता इसे तरह बरकरार रहेगा। ट्रिब्यून चौंक जिहड़ा ਉਹਦਾ ਰੋਲਾ ਰੱਪਾ ਪੈ ਰਿਹਾ ਉਹਦੇ ਉੱਤੇ ਫਲਾਈਓਵਰ ਦਾ ਨੂੰ ਹਾਈ ਕੋਰਟ ਦੀ ਬ੍ਰੇਕ ਲੱਗੀ ਹੈ ਤੇ ਰੁੱਖਾਂ ਦੀ ਕਟਾਈ ਦੇ ਉੱਤੇ ਲਗਾ ਦਿੱਤੀ ਹੈ ਰੋਕ। ਪ੍ਰੋਜੈਕਟ ਦਾ ਕੰਮ ਜਿਹੜਾ ਫਿਲਹਾਲ ਠੱਪ ਦੱਸਿਆ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਟ੍ਰਿਬਿਊਨ ਚੌਂਕ ਫਲਾਈਓਵਰ ਪ੍ਰੋਜੈਕਟ ਦੇ ਲਈ ਰੁੱਖਾਂ ਦੀ ਕਟਾਈ ਦੇ ਉੱਤੇ ਰੋਕ ਲਾਤੀ ਹੈ, ਜਿਸਦੇ ਨਾਲ ਇਸ ਪ੍ਰਕਿਰਿਆ ਨੂੰ ਅਸਲ ਦੇ ਵਿੱਚ ਠੱਪ ਕਰ ਦਿੱਤਾ ਗਿਆ। ਸ਼ੁਰੂਆਤ ਦੇ ਵਿੱਚ ਚੀਫ ਜਸਟਿਸ ਸ਼ੀਰ ਨਾਗੂ ਦੇ ਅਤੇ ਜਸਟਿਸ ਸੰਜੀਵ ਬੇਰੀ ਦੇ ਡਿਵੀਜ਼ਨ ਬੈਂਚ ਨੇ ਦੇਖਿਆ ਕਿ ਮਾਮਲੇ ਦੀ ਪਹਿਲਾਂ ਹੀ ਜਿਹੜੀ ਸੁਣਵਾਈ ਹੋ ਚੁੱਕੀ ਹੈ ਤੇ ਜਲਦੀ ਹੀ ਕਿਸੇ ਤਰੀਕ ਦੇ ਉੱਤੇ ਅੰਤਮ ਫੈਸਲਾ ਹੋਣ ਦੀ ਸੰਭਾਵਨਾ ਹੈ। ਬੈਂਚ ਨੇ ਜਿਹੜਾ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਸਥਿਤੀ ਦੇ ਵਿੱਚ ਇਹ ਉਚਿਤ ਹੋਵੇਗਾ ਕਿ ਯੂਟੀ ਪ੍ਰਸ਼ਾਸਨ ਤੇ ਹੋਰ ਜਵਾਬਦੇਹ ਧਿਰਾਂ ਨੂੰ ਟ੍ਰਿਬਿਊਨ ਚੌਂਕ ਦੇ ਨੇੜੇ ਤੇੜੇ ਕਿਸੇ ਵੀ ਅੰਬ ਦੇ ਰੁੱਖ ਜਾਂ ਕਿਸੇ ਹੋਰ ਰੁੱਖ ਨੂੰ ਕੱਟਣ ਜਾਂ ਛਾਂਟਣ ਤੋਂ ਰੋਕਿਆ ਜਾਵੇ। ਅਦਾਲਤ ਨੇ ਉਸ ਸਮੇਂ ਜਿਹੜਾ ਹੁਕਮ ਦੇ ਅਸਥਾਈ ਸੁਭਾਅ ਦਾ ਜਿਹੜਾ ਹਵਾਲਾ ਦਿੰਦੇ ਹੋਏ ਕਹਿ ਦਿੱਤਾ ਕਿ ਅੰਤਰਮ ਨਿਰਦੇਸ਼ ਹਾਲਾਂਕਿ ਪਟੀਸ਼ਨ ਦੇ ਅੰਤਮ ਨਤੀਜੇ ਦੇ ਅਧੀਨ ਰਹਿਣਗੇ, ਇਹ ਹੁਕਮ ਟ੍ਰਿਬਿਊਨ ਚੌਂਕ ਵਿਖੇ ਪ੍ਰਸਤਾਵਿਤ ਫਲਾਈਓਵਰ ਨੂੰ ਚੁਣੌਤੀ ਦੇਣ ਵਾਲੀ ਇਕ ਪਟੀਸ਼ਨ ਦੇ ਉੱਤੇ ਆਇਆ, ਜਿਸ ਦੇ ਵਿਚ ਇਤਰਾਜ਼ ਜਤਾਇਆ ਗਿਆ ਸੀ ਕਿ ਇਹ ਪ੍ਰੋਜੈਕਟ ਸ਼ਹਿਰ ਦੇ ਵਿਰਾਸਤੀ ਚਰਿੱਤਰ ਤੇ ਯੋਜਨਾਬੰਦੀ ਦੇ ਢਾਂਚੇ ਦੀ ਉਲੰਘਣਾ ਕਰਦਾ ਹੈ। ਸੁਣਵਾਈ ਦੇ ਦੌਰਾਨ ਪਟੀਸ਼ਨਰਾਂ ਨੇ ਜਿਹੜਾ ਉਨ੍ਹਾਂ ਦੇ ਵਕੀਲ ਐਡਵੋਕੇਟ ਤਨੂ ਬੇਦੀ ਨੇ ਜਿਹੜਾ ਦਲੀਲ ਦਿੱਤੀ ਹੈ ਕਿ ਪ੍ਰਸਤਾਵਿਤ ਫਲਾਈਓਵਰ ਜਿਹੜਾ ਚੰਡੀਗੜ੍ਹ ਦੇ ਮਾਸਟਰ ਪਲਾਨ ਦੇ ਉੱਤੇ ਉਲਟ ਹੈ ਤੇ ਸ਼ਹਿਰ ਦੇ ਸ਼ਹਿਰੀ ਡਿਜ਼ਾਈਨ, ਗ੍ਰੀਨ ਬੈਲਟਾਂ ਅਤੇ ਪੈਦਲ ਚੱਲਣ ਵਾਲਿਆਂ ਦੇ ਅਨੁਕੂਲ ਚਰਿੱਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ। ਮਾਸਟਰ ਪਲਾਨ 2031 ਦਾ ਹਵਾਲਾ ਦਿੰਦੇ ਹੋਏ ਪਟੀਸ਼ਨਰ ਦੇ ਵਕੀਲ ਨੇ ਕਿਹਾ ਸੀਗਾ ਕਿ ਚੰਡੀਗੜ੍ਹ ਨੂੰ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਦੇ ਅਨੁਕੂਲ ਸ਼ਹਿਰ ਦੇ ਵਜੋਂ ਯੋਜਨਾਬੰਦ ਕੀਤਾ ਗਿਆ ਸੀ ਤੇ ਫਲਾਈਓਵਰ ਸ਼ਹਿਰ ਦੇ ਦ੍ਰਿਸ਼ ਅਤੇ ਗੈਰ ਮੋਟਰ ਰਾਈਜ਼ਡ ਜਿਹੜੇ ਨੇ ਹਵਾਜਾਈ ਨੂੰ ਜਿਹੜਾ ਪ੍ਰਭਾਵਿਤ ਕਰਦੇ ਨੇ। ਦੂਸਰੇ ਪਾਸੇ ਚੰਡੀਗੜ੍ਹ ਫਾਰਮਰ ਪ੍ਰੋਟੈਸਟ, ਪੁਲਿਸ ਬੈਰੀਕੇਡ ਤੋੜ ਰਹੇ ਕਿਸਾਨਾਂ ਤੇ ਲਾਠੀਚਾਰਜ ਹੋਇਆ ਤੇ ਪਾਣੀ ਦੀ ਬੁਛਾੜ ਹੋਈ ਹੈ, ਅਥਰੂ ਗੈਸ ਦੇ ਗੋਲੇ ਚੱਲੇ ਨੇ ਵਰਤੇ ਗਏ ਨੇ। ਪੰਜਾਬ ਸਰਹੱਦ ਦੇ ਉੱਤੇ ਅੱਜ ਉਸ ਵੇਲੇ ਸਥਿਤੀ ਬੇਹੱਦ ਤਣਾਅਪੂਰਨ ਬਣੀ ਹੈ ਸਵੇਰੇ ਜਦੋਂ ਸੰਯੁਕਤ ਕਿਸਾਨ ਮੋਰਚਾ SKM ਦੀ ਅਗਵਾਈ ਹੇਠ ਰਾਜਪਾਲ ਭਵਨ ਵੱਲ ਕੂਚ ਕਰ ਰਹੇ ਸੈਂਕੜੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਸਰਹੱਦ ਦੇ ਉੱਤੇ ਹੀ ਰੋਕ ਲਿਆ। ਇਸ ਦੇ ਦੌਰਾਨ ਜਦੋਂ ਕਿਸਾਨਾਂ ਨੇ ਅੱਗੇ ਵਧਣ ਦੇ ਲਈ ਲਗਾਏ ਗਏ ਭਾਰੀ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਨੂੰ ਖਿੰਡਾਉਣ ਦੀ ਲਈ ਜਿਹੜਾ ਹਲਕਾ ਲਾਠੀਚਾਰਜ ਕੀਤਾ ਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ। ਪੁਲਿਸ ਦੀ ਇਸ ਸਖ਼ਤ ਕਾਰਵਾਈ ਦੇ ਕਾਰਨ ਕਈ ਕਿਸਾਨਾਂ ਦੇ ਜ਼ਖਮੀ ਜਿਹੜਾ ਹੋਣ ਦੀ ਖ਼ਬਰ ਹੈ। ਵੱਖ ਵੱਖ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਅੱਜ ਪੰਜਾਬ ਜਾਂ ਚੰਡੀਗੜ੍ਹ ਸਥਿਤ ਰਾਜਪਾਲ ਭਵਨ ਦਾ ਘਿਰਾਓ ਜਿਹੜਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਵੱਡੀ ਗਿਣਤੀ ਦੇ ਵਿਚ ਕਿਸਾਨ ਟਰੈਕਟਰ, ਟਰਾਲੀਆਂ ਤੇ ਗੱਡੀਆਂ ਰਾਹੀਂ ਚੰਡੀਗੜ੍ਹ ਵੱਲ ਵਧ ਰਹੇ ਸਨ, ਪਰ ਚੰਡੀਗੜ੍ਹ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਕਿਸਾਨਾਂ ਨੂੰ ਸ਼ਹਿਰ ਦੀ ਹੱਦ ਅੰਦਰ ਜਿਹੜਾ ਦਾਖਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਤੇ ਮਜ਼ਬੂਤ ਜਿਹੜਾ ਬੈਰੀਕੇਡਿੰਗ ਜਿਹੜੀ ਕਰ ਦਿੱਤੀ ਗਈ। ਸਰਹੱਦ ਦੇ ਉੱਤੇ ਲਗਾਏ ਨਾਕਿਆਂ ਦੇ ਕੋਲ ਪਹੁੰਚ ਕੇ ਜਿਹੜਾ ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਤਿੱਖੀ ਬਹਿਸ ਹੋਈ ਜੋ ਕੁਝ ਹੀ ਦੇਰ ਦੇ ਵਿੱਚ ਹੰਗਾਮੇ ਦੇ ਵਿੱਚ ਬਦਲੀ ਜਦੋਂ ਕਿਸਾਨਾਂ ਨੇ ਬੈਰੀਕੇਡ ਹਟਾ ਕੇ ਜ਼ਬਰਦਸਤੀ ਅੱਗੇ ਵਧਣ ਦਾ ਯਤਨ ਕੀਤਾ ਤਾਂ ਪੁਲਿਸ ਨੇ ਕਿਸਾਨਾਂ ਦੇ ਉੱਤੇ ਲਗਾਤਾਰ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਮਾਰਨੀਆਂ ਸ਼ੁਰੂ ਕੀਤੀਆਂ। ਪਾਣੀ ਦੀ ਮਾਰ ਅਤੇ ਧੱਕਾ ਮੁੱਕੀ ਦੇ ਦੌਰਾਨ ਹਫੜਾ ਦਫੜੀ ਮਚੀ ਜਿਸ ਦੇ ਵਿੱਚ ਅਨੇਕਾਂ ਬਜ਼ੁਰਗ ਅਤੇ ਨੌਜਵਾਨ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ। ਇਸ ਦੇ ਬਾਵਜੂਦ ਜਦੋਂ ਸਥਿਤੀ ਬੇਕਾਬੂ ਹੋਣ ਲੱਗ ਪਈ ਤਾਂ ਪੁਲਿਸ ਨੇ ਲਾਠੀਚਾਰਜ ਕਰਦਿਆਂ ਅਥਰੂ ਗੈਸ ਦੇ ਗੋਲੇ ਵੀ ਦਾਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਦੇ ਵੱਲ ਕੂਚ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਮੁਹਾਲੀ ਵਿਖੇ ਕਿਸਾਨਾਂ ਦਾ ਧਰਨਾ ਆਰੰਭ ਹੋ ਗਿਆ। ਕਿਸਾਨਾਂ ਦਾ ਇਹ ਧਰਨਾ ਵਾਈ ਪੀ ਐਸ ਚੌਂਕ ਦੇ ਨੇੜੇ ਇਕ ਪਾਰਕ ਵਿਖੇ ਸ਼ੁਰੂ ਹੋਇਆ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦੇ ਵਿਚ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜਗਿੱਲ, ਹਰਿੰਦਰ ਸਿੰਘ ਲੱਖੋਵਾਲ ਪ੍ਰਮੁੱਖ ਦੱਸੇ ਗਏ ਤੇ ਪਹੁੰਚੇ ਨੇ ਤੇ ਹੋਰ ਆਗੂ ਵੀ। ਪੰਜਾਬ ਭਰ ਤੋਂ ਵੱਡੀ ਗਿਣਤੀ ਚ ਕਿਸਾਨ ਜਿਨ੍ਹਾਂ ਦੇ ਵਿਚ ਮਹਿਲਾਵਾਂ ਵੀ ਸ਼ਾਮਲ ਨੇ ਤੇ ਇਕੱਠ ਵਿਚ ਜਿਹੜਾ ਸ਼ਾਮਲ ਹੋਈਆਂ ਨੇ। ਦੂਸਰੇ ਪਾਸੇ ਜਥੇਦਾਰ ਗੜਗੱਜ ਤੇ ਜਸਟਿਸ ਸੋਢੀ ਵਿਚਾਲੇ ਅਹਿਮ ਮੀਟਿੰਗ ਹੋਈ ਹੈ। ਉਹ ਰਿਟਾਇਰਡ ਹੋਏ ਨੇ ਜੀ ਤੇ ਸੁਪਰੀਮ ਕੋਰਟ ਦੇ ਉੱਤੇ ਤੋਂ ਜਿਹੜਾ ਸੇਵਾ ਮੁਕਤ ਜਸਟਿਸ ਆਰ ਐਸ ਸੋਢੀ ਹੋਣਾ ਨੇ ਕੱਲ ਬੀਤੇ ਦੇ ਵਿਚ ਵੈਸੇ ਤਾਂ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਹੈ। ਅਨੰਦਪੁਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨਾਲ ਵਿਸ਼ੇਸ਼ ਮੀਟਿੰਗ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਸੰਬੰਧੀ ਵਿਸਤਾਰ ਦੇ ਨਾਲ ਵਿਚਾਰ ਚਰਚਾ ਕਹਿੰਦੇ ਕੀਤੀ ਹੈ। ਇਹ ਮੁਲਾਕਾਤ ਜਥੇਦਾਰ ਗੜਗੱਜ ਹੋਣਾ ਦੇ ਦਫ਼ਤਰ ਵਿਖੇ ਹੋਈ ਹੈ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਜਸਟਿਸ ਸੋਢੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਾਨੂੰਨੀ ਸੋਧ ਸੰਬੰਧੀ ਪਹਿਲੇ ਦਿਨ ਤੋਂ ਹੀ ਵਿਸਤਾਰਤ ਲੇਖਾਂ ਦੇ ਰਾਹੀਂ ਸੰਗਤ ਨੂੰ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਜਸਟਿਸ ਸੋਢੀ ਦੀ ਸਿੱਖੀ ਤੇ ਕਾਨੂੰਨ ਪ੍ਰਤੀ ਡੂੰਘੀ ਸਮਝ ਸਿੱਖ ਕੌਮ ਦੇ ਲਈ ਜਿਹੜੀ ਹੈ ਮਾਰਗਦਰਸ਼ਕ ਹੈ। ਜਸਟਿਸ ਸੋਢੀ ਹੋਣਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਿੱਖਾਂ ਦਾ ਅਕੀਦਾ ਨਿੱਜੀ ਅਤੇ ਆਤਮਿਕ ਮਾਮਲਾ ਹੈ ਜਿਸ ਦੇ ਵਿਚ ਸਰਕਾਰ ਦੀ ਦਖਲਅੰਦਾਜ਼ੀ ਠੀਕ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਦੇ ਵਿਚ ਸਿੱਧਾ ਦਖਲ ਕੀਤਾ ਗਿਆ ਜਿਸ ਨੂੰ ਸਮਰਪਿਤ ਸਿੱਖ ਕਦੇ ਵੀ ਸਵੀਕਾਰ ਨਹੀਂ ਕਰ ਸਕਦੇ ਹੈ। ਜਥੇਦਾਰ ਗੜਗੱਜ ਹੋਣਾ ਤੇ ਜਸਟਿਸ ਸੋਢੀ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੇ ਨਵੇਂ ਕਾਨੂੰਨ ਦੇ ਵਿਚ ਕਈ ਗੰਭੀਰ ਖਾਮੀਆਂ ਨੇ ਤੇ ਸਿੱਖ ਕੌਮ ਦੇ ਹਿੱਤਾਂ ਦੇ ਅਨੁਕੂਲ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਚ ਪਹਿਲਾਂ ਹੀ ਬੇਅਦਬੀ ਮਾਮਲਿਆਂ ਦੇ ਲਈ ਕਾਨੂੰਨੀ ਪ੍ਰਬੰਧ ਮੌਜੂਦ ਨੇ ਪਰ ਸਿੱਖਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਸਿੱਖ ਸੰਸਥਾਵਾਂ ਦੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਕਾਨੂੰਨ ਪਾਸ ਕਰਕੇ ਗੈਰ ਸੰਜੀਦਾ ਪਹੁੰਚ ਅਪਣਾਈ ਹੈ ਇਸ ਦੇ ਦੌਰਾਨ ਦੋਵਾਂ ਨੇ ਹੀ ਮਾਮਲੇ ਸੰਬੰਧੀ ਭਵਿੱਖੀ ਰਣਨੀਤੀ ਤੇ ਅਗਲੇ ਕਦਮਾਂ ਦੇ ਉੱਤੇ ਵੀ ਵਿਚਾਰ ਜਿਹੜਾ ਕੀਤਾ ਹੈ। ਦੂਸਰੇ ਪਾਸੇ ਇਸ ਮਸਲੇ ਨੂੰ ਲੈ ਕੇ ਨਵੇਂ ਬੇਅਦਬੀ ਕਾਨੂੰਨ ਦੇ ਖਿਲਾਫ਼ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 17 ਮਈ ਨੂੰ ਸੱਦਿਆ ਹੈ ਪੰਥਕ ਇਕੱਠ। ਸਤਿਕਾਰ ਸੋਧ ਐਕਟ ਸਿੱਖ ਜਥੇਬੰਦੀਆਂ ਦੀ ਮਰਜ਼ੀ ਤੋਂ ਬਿਨਾਂ ਨਵਾਂ ਕਾਨੂੰਨ ਨਾ ਥੋਪੇ ਸਰਕਾਰ ਜਿਹੜਾ ਦਲ ਖਾਲਸੇ ਦੀ ਵੀ ਜਿਹੜੀ ਹਮਾਇਤ ਮਿਲ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੇ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਵੱਲੋਂ 17 ਮਈ ਨੂੰ ਤਖ਼ਤ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਇਕ ਵਿਸ਼ੇਸ਼ ਪੰਥਕ ਇਕੱਠ ਜਿਹੜਾ ਸੱਦਿਆ ਗਿਆ। ਇਸ ਇਕੱਠ ਦੇ ਵਿਚ ਸੂਬਾ ਸਰਕਾਰ ਵੱਲੋਂ ਹਾਲ ਹੀ ਦੇ ਵਿਚ ਪਾਸ ਕੀਤੇ ਗਏ ਵਿਵਾਦਤ ਬੇਅਦਬੀ ਵਿਰੋਧੀ ਕਾਨੂੰਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਬਾਰੇ ਗੰਭੀਰ ਕਹਿੰਦੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਸਖ਼ਤ ਜਿਹੜਾ ਸ਼ਬਦਾਂ ਦੇ ਵਿਚ ਕਿਹਾ ਕਿ ਸਿੱਖ ਕੌਮ ਦੇ ਅੰਦਰੂਨੀ ਧਾਰਮਿਕ ਮਾਮਲਿਆਂ ਦੇ ਵਿਚ ਸੂਬਾ ਸਰਕਾਰ ਦੀ ਦਖਲ ਅੰਦਾਜ਼ੀ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਨੂੰ ਭਰੋਸੇ ਦੇ ਵਿਚ ਲਏ ਬਿਨਾਂ ਪਾਸ ਕੀਤਾ ਗਿਆ ਇਹ ਕਾਨੂੰਨ ਸਿੱਖਾਂ ਜਾਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੇ ਉੱਤੇ ਬੇਲੋੜੀਆਂ ਜ਼ਿੰਮੇਵਾਰੀਆਂ ਬਣਨ ਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਵਿਚ ਰੁਕਾਵਟਾਂ ਪੈਦਾ ਕਰਨ ਦੀ ਇਕ ਕੋਸ਼ਿਸ਼ ਜਾਪਦਾ ਹੈ। ਜਥੇਦਾਰ ਹੁਣਾਂ ਨੇ ਦਸਿਆ ਕਿ ਇਸ ਅਹਿਮ ਜਿਹੜਾ ਪੰਥਕ ਇਕੱਠ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ਦੇ ਉੱਤੇ ਸ਼ਾਮਲ ਹੋਣਗੇ। ਉਨ੍ਹਾਂ ਅੱਗੇ ਦਸਿਆ ਕਿ ਇਕੱਠ ਦੇ ਵਿਚ ਪਹੁੰਚ ਰਹੀਆਂ ਪ੍ਰਮੁੱਖ ਪੰਥਕ ਸ਼ਖਸੀਅਤਾਂ ਤੋਂ ਇਲਾਵਾ ਕਾਨੂੰਨੀ ਮਾਹਰ ਅਤੇ ਵਿਦਵਾਨ ਵੀ ਇਸ ਦੇ ਵਿਚ ਜਿਹੜਾ ਵਿਵਾਦਤ ਐਕਟ ਦੀਆਂ ਵੱਖ ਵੱਖ ਧਾਰਾਵਾਂ ਦੇ ਉੱਤੇ ਆਪਣੇ ਵਿਚਾਰ ਪੇਸ਼ ਕਰਨਗੇ। ਇਹ ਮਾਹਰ ਸੰਗਤ ਦੇ ਸਾਹਮਣੇ ਕਾਨੂੰਨ ਦੀਆਂ ਜਿਹੜੀਆਂ ਕਾਪੀਆਂ ਜਾਂ ਕਮੀਆਂ ਕਾਨੂੰਨ ਦੀਆਂ ਜਿਹੜੀਆਂ ਕਮੀਆਂ ਨੇ ਤੇ ਇਸ ਦੇ ਨਾਲ ਜੁੜੇ ਖਦਸ਼ਿਆਂ ਨੂੰ ਜਿਹੜਾ ਇੱਕ ਇੱਕ ਧਾਰਾ ਕਲਾਜ਼ ਵਾਈਜ਼ ਜਿਹੜਾ ਸਪਸ਼ਟ ਕਰਕੇ ਰੱਖਣਗੇ। ਦੂਸਰੇ ਪਾਸੇ ਜੋ ਮਾਮਲਾ ਚੱਲ ਰਿਹਾ ਪੰਜਾਬ ਦੇ ਵਿੱਚ, ਪੰਜਾਬ ਵਿਜੀਲੈਂਸ CBI ਰੇਡਾਂ ਦਾ, 13 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਦੇ ਵਿੱਚ ਵਿਜੀਲੈਂਸ ਚੀਫ ਸ਼ਰਦ ਸੱਤਿਆ ਚੌਹਾਨ ਦਾ ਨਾਮ ਸਾਹਮਣੇ ਆ ਗਿਆ। CBI ਅਦਾਲਤ ਨੇ ਰਾਘਵ ਗੋਇਲ ਅਤੇ ਵਿਕਾਸ ਗੋਇਲ ਨੂੰ ਨਿਆਇਕ ਹਿਰਾਸਤ ਦੇ ਵਿੱਚ ਹੁਣ ਭੇਜ ਦਿੱਤਾ। ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਜਿਹੜੇ ਨੇ ਰੀਡਰ ਅਤੇ 3 ਹੋਰਨਾਂ ਦੇ ਖਿਲਾਫ਼ ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਦੇ ਵਿੱਚ ਪੰਜਾਬ ਦੇ DGP ਵਿਜੀਲੈਂਸ ਸ਼ਰਦ ਸੱਤਿਆ ਚੌਹਾਨ ਦਾ ਨਾਮ ਸਾਹਮਣੇ ਆ ਗਿਆ। CBI ਦੀ ਇਸ FIR ਜਿਹੜੀ ਹੈ ਵਿੱਚ ਵਿਜੀਲੈਂਸ ਮੁਖੀ ਦਾ ਨਾਂ ਆਉਣ ਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਇਸ ਸੀਨੀਅਰ ਪੁਲਿਸ ਅਧਿਕਾਰੀ ਦੀਆਂ ਮੁਸ਼ਕਲਾਂ ਵਧਣ ਦੇ ਪੂਰੇ ਆਸਾਰ ਨੇ। ਹਾਲਾਂਕਿ DGP ਚੌਹਾਨ ਨੂੰ FIR ਵਿੱਚ ਸਿੱਧੇ ਤੌਰ ਦੇ ਉੱਤੇ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ, ਪਰ CBI ਦੀ ਐਂਟੀ ਕਰਪਸ਼ਨ ਬਿਊਰੋ ਜਿਹੜੀ ਹੈ ਬ੍ਰਾਂਚ ਹੈ ਉਹਦੇ ਵੱਲੋਂ ਦਰਜ ਕੀਤੇ ਕੇਸ ਦੇ ਵੇਰਵਿਆਂ ਦੇ ਵਿੱਚ ਉਨ੍ਹਾਂ ਦਾ ਨਾਂ ਪ੍ਰਮੁੱਖਤਾ ਦੇ ਨਾਲ ਦਰਜ ਹੈ। CBI ਦੀ ਜਿਹੜੀ 11 ਮਈ ਦੀ ਵੈਰੀਫਿਕੇਸ਼ਨ ਜਿਹੜੀ ਹੈ ਰਿਪੋਰਟ ਜੋ 8 ਮਈ ਨੂੰ ਦਰਜ ਹੋਈ ਮੁੱਢਲੀ ਸ਼ਿਕਾਇਤ ਤੋਂ ਬਾਅਦ ਤਿਆਰ ਕੀਤੀ ਗਈ ਸੀ, ਉਹਦੇ ਅਨੁਸਾਰ ਮੁਲਜ਼ਮ ਰਾਘਵ ਗੋਇਲ ਅਤੇ ਵਿਕਾਸ ਗੋਇਲ ਨੇ ਕਥਿਤ ਤੌਰ ਦੇ ਉੱਤੇ ਸ਼ਿਕਾਇਤਕਰਤਾ ਅਮਿਤ ਕੁਮਾਰ ਦੇ ਕੋਲੋਂ ਸਰਕਾਰੀ ਅਧਿਕਾਰੀਆਂ ਦੇ ਨਾਂ ਉੱਤੇ ਜਿਹੜਾ 13 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਰਿਪੋਰਟ ਦੇ ਮੁਤਾਬਕ ਇਹ ਰਿਸ਼ਵਤ ਪੰਜਾਬ ਵਿਜੀਲੈਂਸ ਦੇ DGP ਦੇ ਰੀਡਰ OP ਰਾਣਾ ਅਤੇ ਖੁਦ DGP ਵਿਜੀਲੈਂਸ ਪੰਜਾਬ ਦੇ ਜਿਹੜੇ ਨੇ ਬਿਹਾਫ ਨਾਮ ਦੇ ਉੱਤੇ ਮੰਗੀ ਗਈ ਸੀ, ਤਾਂ ਜੋ DGP ਦਫ਼ਤਰ ਦੇ ਵਿੱਚ ਸ਼ਿਕਾਇਤਕਰਤਾ ਅਮਿਤ ਕੁਮਾਰ ਖਿਲਾਫ਼ ਲੰਬਤ ਪਈ ਜਿਹੜੀ ਇੱਕ ਸ਼ਿਕਾਇਤ ਨੂੰ ਰਫਾ ਦਫ਼ਾ ਬੰਦ ਕਰਵਾਇਆ ਜਾ ਸਕੇ। FIR ਦੇ ਵੇਰਵਿਆਂ ਦੇ ਅਨੁਸਾਰ ਅਬੋਹਰ ਦੇ ਰਹਿਣ ਵਾਲੇ ਰਾਜਕਾਰ ਅਫਸਰ ਜਿਹੜੇ ਨੇ ਸਟੇਟ ਟੈਕਸ ਅਫਸਰ ਅਮਿਤ ਕੁਮਾਰ ਨੇ 8 ਮਈ ਨੂੰ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਗਿਆ ਸੀ ਕਿ ਮਲੋਟ ਦੇ ਰਹਿਣ ਵਾਲੇ ਨਿੱਜੀ ਠੇਕੇਦਾਰ ਵਿਕਾਸ ਗੋਇਲ ਅਤੇ ਉਸਦਾ ਪੁੱਤਰ ਰਾਘਵ ਗੋਇਲ ਪੰਜਾਬ ਵਿਜੀਲੈਂਸ ਦੇ DGP ਸ਼ਰਦ ਸੱਤਿਆ ਚੌਹਾਨ ਅਤੇ ਉਨ੍ਹਾਂ ਦੇ ਰੀਡਰ OP ਰਾਣਾ ਦੇ ਬਿਹਾਫ਼ ਦੇ ਉੱਤੇ ਵਿਚੋਲਾ ਜਿਹੜਾ ਉਹਦੇ ਵਜੋਂ ਕੰਮ ਕਰ ਰਿਹਾ ਤੇ ਇਨ੍ਹਾਂ ਦੋਵਾਂ ਨੇ ਟੈਕਸ ਅਫਸਰ ਖਿਲਾਫ਼ ਚੱਲ ਰਹੀ ਜਾਂਚ ਨੂੰ ਬੰਦ ਕਰਵਾਉਣ ਦੇ ਬਦਲੇ ਨਜਾਇਜ਼ ਰਕਮ ਜਿਹੜੀ ਹੈ ਰਿਸ਼ਵਤ ਦੀ ਮੰਗ ਕੀਤੀ ਸੀ। ਦੂਸਰੇ ਪਾਸੇ ਦਿੱਲੀ ਦੀ ਗੱਲ ਕਰੀਏ ਤੇ ਐਕਸਾਈਜ਼ ਪਾਲਿਸੀ ਕੇਸ ਅਰਵਿੰਦ ਕੇਜਰੀਵਾਲ ਤੇ ਸਿਸੋਦੀਆ ਖਿਲਾਫ਼ ਅਦਾਲਤੀ ਮਾਨਹਾਨੀ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਸੋਸ਼ਲ ਮੀਡੀਆ ਦੇ ਉੱਤੇ ਗੁੰਮਰਾਹਕੁੰਨ ਪੋਸਟਾਂ ਦਾ ਨੋਟਿਸ ਲਿਆ ਜਸਟਿਸ ਸਵਰਨਾ ਸ਼ਰਮਾ ਉਨ੍ਹਾਂ ਨੇ ਕੇਸ ਦੂਜੇ ਬੈਂਚ ਨੂੰ ਜਿਹੜਾ ਸੌਂਪਿਆ। ਦਿੱਲੀ ਹਾਈਕੋਰਟ ਦੀ ਜੱਜ ਜਸਟਿਸ ਸਵਰਨਾ ਕਾਂਤਾ ਸ਼ਰਮਾ ਨੇ ਆਮ ਆਦਮੀ ਪਾਰਟੀ ਆਪ ਦੇ ਆਗੂਆਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਸੌਰਭ ਭਾਰਦਵਾਜ ਅਤੇ ਦੁਰਗੇਸ਼ ਪਾਠਕ ਦੇ ਵਿਰੁੱਧ ਅਪਰਾਧਕ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਆਬਕਾਰੀ ਨੀਤੀ ਮਾਮਲੇ ਦੇ ਸੰਬੰਧ ਦੇ ਵਿੱਚ ਜੱਜ ਦੇ ਵਿਰੁੱਧ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਗਈਆਂ ਅਪਮਾਨਜਨਕ ਤੇ ਗੁੰਮਰਾਹਕੁੰਨ ਪੋਸਟਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਜਸਟਿਸ ਸ਼ਰਮਾ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਨੂੰਨੀ ਰਾਹ ਅਪਣਾਉਣ ਦੀ ਬਜਾਏ ਸੋਸ਼ਲ ਮੀਡੀਆ ਦੇ ਉੱਤੇ ਉਨ੍ਹਾਂ ਦੇ ਵਿਰੁੱਧ ਇੱਕ ਮੁਹਿੰਮ ਚਲਾਈ। ਜੱਜ ਨੇ ਉਨ੍ਹਾਂ ਪੋਸਟਾਂ ਦੇ ਉੱਤੇ ਸਖ਼ਤ ਇਤਰਾਜ਼ ਜਤਾਇਆ ਜਿਨ੍ਹਾਂ ਦੇ ਵਿੱਚ ਉਨ੍ਹਾਂ ਦੇ ਉੱਤੇ ਸਵਾਲ ਚੁੱਕੇ ਗਏ ਸਨ ਤੇ ਵਾਰਾਣਸੀ ਦੇ ਇੱਕ ਵਿਦਿਅਕ ਸੰਸਥਾਨ ਦੇ ਵਿੱਚ ਦਿੱਤੇ ਗਏ ਉਨ੍ਹਾਂ ਦੇ ਭਾਸ਼ਣ ਦੀ ਇੱਕ ਐਡਿਟ ਕੀਤੀ ਵੀਡੀਓ ਜਿਹੜੀ ਸੀ ਵਾਇਰਲ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਜਿਹੜਾ ਬਣਾਇਆ ਗਿਆ ਸੀ। ਜਸਟਿਸ ਸ਼ਰਮਾ ਨੇ ਸਪਸ਼ਟ ਕੀਤਾ ਕਿ ਅਰਵਿੰਦ ਕੇਜਰੀਵਾਲ ਨੇ ਜਿਹੜਾ ਮੇਰੇ ਵੱਲੋਂ ਕੇਸ ਤੋਂ ਪਾਸੇ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਮੇਰੀ ਸਾਖ ਜਿਹੜੀ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ਹੇਠ ਅਦਾਲਤ ਦੇ ਅਧਿਕਾਰ ਨੂੰ ਜਿਹੜਾ ਘਟਾਉਣ ਦੀ ਕੋਸ਼ਿਸ਼ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਉਹ ਖੁਦ ਜਿਹੜਾ ਕੇਸ ਤੋਂ ਪਿੱਛੇ ਨਹੀਂ ਹਟ ਰਹੇ ਨੇ ਤੇ ਬਲਕਿ ਮਾਨਹਾਨੀ ਦੀ ਕਾਰਵਾਈ ਸ਼ੁਰੂ ਹੋਣ ਦੇ ਕਾਰਨ ਹੁਣ ਇਹ ਜਿਹੜਾ ਮਾਮਲਾ ਕਿਸੇ ਹੋਰ ਬੈਂਚ ਦੇ ਵੱਲੋਂ ਸੁਣਾਇਆ ਜਿਹੜਾ ਜਾਵੇਗਾ। ਜੀ ਦੋਸਤੋ, ਇਹ ਨੇ ਜੀ ਪੰਜਾਬ ਦੀਆਂ ਤੇ ਕੇਂਦਰ ਦੀਆਂ ਜੋ ਖ਼ਬਰਾਂ ਦੇ ਬਾਰੇ ਜ਼ਿਕਰ ਕੀਤਾ ਆਪਾਂ ਗੱਲਾਂ ਬਾਤਾਂ, ਤੇ ਇਸ ਦੇ ਨਾਲ ਹੀ ਆਪਾਂ ਅੱਗੇ ਵੱਧਦੇ ਹਾਂ ਅਮਰੀਕਾ ਦੀਆਂ ਜਾਂ ਹੋਰ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਵੀ ਵੱਧਦੇ ਹਾਂ। ਪਰ ਉਸ ਤੋਂ ਪਹਿਲਾਂ ਜਿਹੜਾ ਆਪਾਂ ਗੱਲਬਾਤ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਅਨੁਜ ਜੀ ਨਿੱਕਾ ਸਵਾਗਤ ਕਰਦੇ ਹਾਂ ਤੁਹਾਡਾ। ਤੇ ਇੱਕ ਮਿੰਟ ਜੀ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਅਨੁਜ ਜੀ ਨਿੱਕਾ ਸਵਾਗਤ ਹੈ ਜੀ।
0: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
0: ਹਾਲ ਚਾਲ ਠੀਕ ਹੈ ਸਰ
1: ਜੀ। ਸਿਆਸਤ ਦੇ ਬਿਲਕੁਲ ਠੀਕ ਨਹੀਂ ਲੱਗ ਰਹੀ।
0: ਸਿਆਸਤ ਜਿਹੜੀ ਹੁੰਦੀ ਹੈ ਉਹ ਕਦੀ ਠੀਕ ਹੁੰਦੀ ਨਹੀਂ ਸਰ,
1: ਬਿਲਕੁਲ
0: ਇਹਦੇ ਵਿੱਚ ਹਾਂਜੀ ਇਹਦੇ ਵਿੱਚ ਤਿਲਕਣ। ਭਾਰਤ ਸਾਹਿਬ ਮੈਂ ਨਾ हां जी, मैं ना आज सोच रहा सी
1: जी
0: कि तुसी देखो सियासत दा गल के नीतीश कुमार बिहार दा मुख्यमंत्री ओदा किन्ना मतलब सॉलिड इमेज सीगा, सानू पता ही नहीं सीगा जी भी ओदा मतलब कोई बेटा आया जा व्याह आया जा किदा आया जी
1: जी
0: ओदा ਉਹ ਅਲਟੀਮੇਟਲੀ ਜਿਹੜਾ ਹੈਗਾ ਕਹਿੰਦੇ ਸੀ ਜੀ ਵੀ ਉਹਨੇ ਆਪਣੇ ਪਰਿਵਾਰ ਨੂੰ ਨੀ ਸਿਆਸਤ ਵਿਚ ਲਿਆਂਦਾ, ਉਹਦਾ ਮੁੰਡਾ ਇੰਜੀਨੀਅਰ ਆ ਜੀ ਇਸ ਤਰੀਕੇ ਨਾਲ ਹੈਗਾ ਜੀ ਉਹ ਆਪਣਾ ਕੰਮ ਕਰਦਾ ਆ ਜੀ ਦੇਖ ਉਹ ਸਰ ਹੁਣ ਮਤਲਬ ਜਿਹੜਾ ਹੈਗਾ ਅਲਟੀਮੇਟਲੀ ਬੁਢਾਪੇ ਚ ਆ ਕੇ ਤੇ ਉਹਨੇ ਸੀ ਐਮ ਸ਼ਿਪ ਤੋਂ ਜਿਹੜਾ ਹੈਗਾ ਰਿਜ਼ਾਈਨ ਕਰਕੇ ਤੇ ਰਾਜ ਸਭਾ ਲਈ
1: ਜੀ
0: ਤੇ ਆਪਣਾ ਮੁੰਡਾ ਜਿਹੜਾ ਜਦੋਂ ਲਿਆਂਦਾ ਤੇ ਉਹ ਪਤਾ ਉਹਨੂੰ ਮੰਤਰੀ ਬਣਾਇਆ ਹੈਗਾ ਆ ਜੀ ਤੇ ਉਹ ਦੇਖੋ ਤੁਸੀਂ ਉਹ ਆਈ ਥਿੰਕ ਅਬ ਨੋਰਮਲ ਜਿੱਦਾਂ ਬੰਦਾ ਬਿਹੇਵ ਕਰਦਾ ਨਾ ਜੀ ਏਦਾਂ ਝੋਕੇ ਲੈਂਦਾ ਜਿੱਦਾਂ ਹੁਣ ਜੋ ਕਹਿਣ ਵਾਲੇ ਤਾਂ ਕਹਿੰਦੇ ਹੈਗੇ ਆ ਜੀ ਵੀ ਉਹ ਕੋਈ ਟੂਟਾ ਸਾਟਾ ਪੀਂਦਾ ਆ ਜੀ ਹੈਂਜੀ ਤੇ ਮਤਲਬ ਇਹ ਆ ਕਿ ਉਹਨੂੰ ਦੇਖ ਕੇ ਤੁਸੀਂ ਜਿਹੜਾ ਹੈਗਾ ਆ ਅੰਦਾਜ਼ਾ ਨੀ ਦੱਸ ਬਈ ਜੇ ਉਹ ਕਹਿੰਦੇ ਸੀ ਵੀ ਹਾਂ ਜੀ ਉਹਨੇ ਲਿਆਂਦਾ ਨੀ ਬੱਚਾ ਆਪਣੇ ਲਿਆਂਦੇ ਨੀ ਸਿਆਸਤ ਵਿਚ ਇਸੇ ਕਰਕੇ ਉਹਦਾ ਬੜਾ ਕਾਮਯਾਬ ਹੈਗਾ ਸੀਗਾ ਜੀ
1: ਜੀ
0: ਅਲਟੀਮੇਟਲੀ ਇਹਨਾਂ ਦੇ ਘਰਾਂ ਦੇ ਵਿਚ ਤੁਸੀਂ ਦੇਖੋ ਵੀ ਕਿੱਦਾਂ ਦੀ ਭੰਗ ਭੁੱਜਦੀ ਹੁੰਦੀ ਆ
1: ਬਿਲਕੁਲ
0: ਹਾਂਜੀ ਤੇ ਉਹ ਨਾ ਲਿਆਉਂਦਾ ਤੇ ਇੱਕ ਪੜਦਾ ਬਣਿਆ ਰਹਿੰਦਾ ਜੀ
1: ਜੀ
0: ਉਹ ਲਿਆ ਆ ਸਿਆਸਤ ਵਿਚ ਤੇ ਉਹ ਪੜਦਾ ਚੱਕਿਆ ਗਿਆ ਜੀ ਉਹ ਮਤਲਬ ਇਹ ਹੈਗਾ ਕਿ ਉਹ ਅਲਟੀਮੇਟਲੀ ਉਹ ਇੱਕ ਮਜਬੂਰ ਬਾਪ ਜਿਹੜਾ ਹੈਗਾ ਸਾਬਤ ਹੋਇਆ ਜਿਹੜਾ ਕਿ ਏਡਾ ਸੋਲਿਡ ਮੁੱਖ ਮੰਤਰੀ ਸੀ ਤੇ ਭਾਜਪਾ ਨੇ ਪਤਾ ਨੀ ਉਹਨੂੰ ਕੀ ਸੁਪਨੇ ਦਿਖਾਏ ਵੀ ਤੇਰਾ ਇਹੋ ਜਿਹਾ ਮੁੰਡਾ ਜਿਹੜਾ ਹੈਗਾ ਸੀ ਸਿਆਸਤ ਵਿਚ ਸੈੱਟ ਕਰ ਦਿਆਂਗੇ ਉਹ ਪੈਸੇ ਤਾਂ ਇਹਨਾਂ ਕੋਈ ਇੰਨੇ ਸਫੀਸ਼ੀਐਂਟ ਹੁੰਦੇ ਆ ਕਿ ਦਾਲ ਤੇ ਰੋਟੀ ਖਾ ਸਕਦੇ ਹੈਗੇ ਆ ਕਿੰਨਾ ਚਿਰ ਬਣਿਆ ਰਹਿੰਦਾ ਆਪ ਬਣਿਆ ਰਹਿੰਦਾ ਮੁੱਖ ਮੰਤਰੀ ਜਰੂਰੀ ਬੱਚੇ ਨੂੰ ਸਿਆਸਤ ਵਿਚ ਲਿਆ ਕੇ ਤੇ ਲੋਕਾਂ ਦੇ ਸਾਹਮਣੇ ਰੂ ਬਰੂ ਕਰਨਾ ਸੀਗਾ ਜੀ ਵੀ ਮੇਰੇ ਕੋਲ ਆਹ ਕੁਛ ਆ ਜੀ
1: ਜੀ
0: ਸੋ ਇਸ ਕਰਕੇ ਤੁਹਾਡਾ ਸਵਾਲ ਸੀ ਵੀ ਸਿਆਸਤ ਸਿਆਸਤ ਜਿਹੜੀ ਹੈਗੀ ਆ
1: ਜੀ ਜੀ ਬਿਲਕੁਲ
0: ਬਾਕੀ ਜਿਹੜਾ ਹੈਗਾ ਆ ਹਾਂਜੀ
1: ਅੱਜ ਸੈਣੀ
0: ਸਾਡੇ ਤਾਂ ਇੱਥੇ ਜਿਹੜਾ ਹੈਗਾ
1: ਅੱਜ ਕਹਿ ਸਕਦੇ ਆ ਕਿ ਚਲੋ ਅਕਾਲੀ ਦਲ ਪੁਨਰ ਸੁਰਜੀਤ ਹੋ ਗਿਆ ਜਾਂ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੋ ਗਿਆ ਇੱਕ ਤਾਂ ਅਕਾਲੀ ਦਲ ਹੀ ਬਹੁਤ ਹੋ ਗਏ ਜੀ ਅੰਮ੍ਰਿਤਸਰ ਵਾਲੇ ਵੀ ਹੈਗੇ ਆ ਤੇ ਚਾਰ ਪੰਜ ਤਾਂ ਅਕਾਲੀ ਦਲ ਹੀ ਹੋ ਗਏ ਨੇ ਪਰ ਗੱਲ ਕਰਦੇ ਆ ਅੱਜ ਥੋੜੀ ਜਿਹੀ ਜਿਹੜੀ ਹੈ ਅਕਾਲੀ ਦਲ ਪੁਨਰ ਸੁਰਜੀਤ ਜਿਹੜੇ ਨੇ ਉਨ੍ਹਾਂ ਦੀ ਅੱਜ ਮੀਟਿੰਗ ਹੋਈ ਹੈ ਤੇ ਕਾਫੀ ਉਹਦੇ ਵਿਚ ਖਿੱਚੋ ਧੂ ਵੀ ਹੋਈ ਹੈ ਤੇ ਬੀਬੀ ਜਗੀਰ ਕੌਰ ਹੁਣਾਂ ਨੇ ਅੱਜ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਹੀ ਘੇਰ ਲਿਆ ਜੀ ਬੇਅਦਬੀ ਦੇ ਮਾਮਲੇ ਚ ਜੋ ਫੈਸਲੇ ਆਏ ਜਾਂ ਸਾਰੀਆਂ ਚੀਜ਼ਾਂ ਹੋਈਆਂ ਨੇ 2 ਤਰੀਕ ਦੇ ਜੋ ਫੈਸਲੇ ਹੋਏ ਨੇ ਤਾਂ ਕਿਵੇਂ ਦੇਖਦੇ ਹੋ ਸਾਰਾ ਕੁਝ ਹੋ ਕੀ ਰਿਹਾ ਜੀ
0: ਪਰ ਇਹ ਸਭ ਗੱਲ ਏਦਾਂ ਹੋਈ ਆ ਕਿ ਸੁਰਜੀਤ ਸਿੰਘ ਰੱਕੜਾ ਕੱਲ ਨੂੰ ਜੁਆਇਨ ਕਰ ਰਹੇ ਹੈਗੇ ਆ ਜੀ ਆਮ ਆਦਮੀ ਪਾਰਟੀ
1: ਜੀ
0: ਉਹ ਇਹਨਾਂ ਦੇ ਐਕਟਿਵ ਲੀਡਰ ਸੀ ਜੀ
1: ਜੀ
0: ਉਹ ਤੇ ਉਧਰੋਂ ਅਯਾਲੀ ਸਾਹਿਬ ਉਹ ਮੀਟਿੰਗ ਚ ਆਏ ਨੀ ਜੀ ਤੇ ਉਹਨਾਂ ਨੇ ਪਹਿਲਾਂ ਹੀ ਆਪਣਾ ਰਾਹ ਦੱਸਿਆ ਹੈਗਾ ਜੀ ਕਿ ਉਹਨਾਂ ਦਾ ਇੱਧਰ ਮਨ ਭੇਜਦਾ ਹੀ ਨਹੀਂ ਉਹ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਉਹਨਾਂ ਨਾਲ ਤੁਰੇ ਫਿਰਦੇ ਆ ਜੀ ਹਾਂਜੀ ਅੰਮ੍ਰਿਤਪਾਲ ਹੁਣਾਂ ਦੀ ਜਥੇਬੰਦੀ
1: ਜੀ
0: ਹੁਣ ਸਵਾਲ ਇਹ ਹੈਗਾ ਜੀ ਕਿ ਉੱਥੇ ਆਪਣੀਆਂ ਕਮੀਆਂ ਪੇਸ਼ੀਆਂ ਨੂੰ ਤਾਂ ਇਹਨਾਂ ਨੇ ਵਿਚਾਰਨਾ ਸੀ ਜੀ ਉੱਥੇ ਤਾਂ ਬੀਬੀ ਸੁਰਜੀਤ ਇਹਦੇ ਕਿਹਾ ਜਿਹੜਾ ਹੈਗਾ ਆ ਜਗੀਰ ਕੌਰ ਨੇ ਕਹਿੰਦੀ ਵੀ ਭਾਈ ਤੁਸੀਂ ਜਿਹੜਾ ਹੈਗਾ ਗਿਆਨੀ ਜਿਹੜਾ ਬਾਰ ਬਾਰ ਕਹੀ ਜਾਂਦੇ ਆ ਵੀ ਅਸੀਂ ਇਲੈਕਸ਼ਨ ਨੀ ਲੜਾਂਗੇ ਇਲੈਕਸ਼ਨ ਨੀ ਲੜਾਂਗੇ ਤੇ ਅਸੀਂ ਤਾਂ ਸਾਰੀ ਉਮਰ ਜਿਹੜੀ ਹੈਗੀ ਇਲੈਕਸ਼ਨਾਂ ਚ ਗੁਜ਼ਾਰੀ ਆ
1: ਫਿਰ
0: ਪੋਲੀਟਿਕਸ ਕਰਨੀ ਕਾਹਦੇ ਵਾਸਤੇ ਹੁੰਦੀ ਹੈਗੀ ਆ ਜੀ ਤੁਸੀਂ ਆਪਣੇ ਤੱਕ ਸੀਮਤ ਰਿਹਾ ਕਰੋ ਤੇ ਬਾਕੀਆਂ ਦੇ ਉੱਤੇ ਪਾਬੰਦੀਆਂ ਲਾਉਂਦੇ ਫਿਰਦੇ ਆ
1: ਹਾਂਜੀ
0: ਉਹ ਇਸ ਕਰਕੇ ਜਿਹੜਾ ਹੈ ਆ ਫੇਰ ਆਇਆ ਜੀ ਪੀ ਹਾਂ ਜੀ ਪੀ ਜਿਹੜੇ ਇਹ ਸੀਨੀਅਰ ਲੀਡਰਸ਼ਿਪ ਹੈਗੀ ਆ ਇਹਨਾਂ ਤੇ ਦੋਸ਼ ਲੱਗਦਾ ਆ ਹਾਂਜੀ ਤੇ ਉਹ ਕਹਿੰਦੇ ਵੀ ਮਤਲਬ ਇਹਨਾਂ ਤੇ ਦੋਸ਼ ਕਾਹਦਾ ਲੱਗਦਾ ਹੈਗਾ ਜੀ ਇਹਨਾਂ ਨੇ ਅਹਿਸਾਸ ਕਰ ਲਿਆ ਉਹ ਕਹਿੰਦੇ ਜੀ ਜਿਹੜਾ ਹੈਗਾ ਕੀ ਲੋਕੀ
1: ਜੀ
0: ਵੀ ਜਿਸ ਬੰਦੇ ਨੇ ਸਜ਼ਾ ਭੁਗਤ ਲਈ ਆ ਉਹਨੂੰ ਮਤਲਬ ਜਿਹੜਾ ਆ ਇਹ ਮੁੜ ਕੇ ਇਹੋ ਜਿਹਾ ਚੀਜ਼ ਦਾ ਲਾਂਭਾ ਦਿੱਤਾ ਜਾ ਸਕਦਾ ਆ ਗਿਆਨੀ ਜੀ ਫਿਰ ਬਣ ਗਏ ਜਿਹੜੇ ਹੈਗੇ ਆ ਕਾਜੀ ਹਾਂਜੀ ਉਹਨਾਂ ਨੇ ਕਾਜੀ ਬਣ ਕੇ ਸਟੋਰੀਆਂ ਸੁਣਾਉਣ ਲੱਗ ਪਏ
1: ਹਾਂਜੀ
0: ਫਿਰ ਗਿਆਨੀ ਜੀ ਨੇ ਕਿੱਦਾਂ ਦਾ ਫੈਸਲਾ ਦਿੱਤਾ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਘਟਨਾ ਦੱਸਦਾ ਜੀ ਉਹ ਹੈ ਜੀ ਉਹ ਕਾਜੀ ਬਣ ਕੇ ਤੇ ਉਹਨਾਂ ਨੂੰ ਸਟੋਰੀਆਂ ਸੁਣਾਉਣ ਲੱਗ ਪਏ ਜੀ ਵੀ ਏਦਾਂ ਕਰਕੇ ਹੈਗਾ ਆ ਵੀ ਜਿਹੜਾ ਬੰਦੇ ਨੇ ਸਜ਼ਾ ਭੁਗਤ ਲਈ ਹੋਵੇ ਓਹਨੂੰ ਨਹੀਂ ਕਿਹਾ ਜਾ ਸਕਦਾ, ਪਰ ਜਿਹੜਾ ਭੁਗਤ ਕੇ ਬਾਅਦ ਦੇ ਵਿੱਚ ਜਿਹੜਾ ਹੈਗਾ ਮੁਕਰ ਰਿਹਾ ਪਵੇ, ਮੈਂ ਤਾਂ ਵੈਸੇ ਹੀ ਮੰਨ ਲਿਆ ਸੀ, ਇਹਦਾ ਮਤਲਬ ਓਹਨੇ ਦਿਲੋਂ ਸਵੀਕਾਰ ਨਹੀਂ ਕੀਤਾ, ਤੇ ਇਹਦਾ ਮਤਲਬ ਓਹਦੇ ਤੇ ਉਹ ਜਿਹੜਾ ਦੋਸ਼ ਆ ਉਹ ਓਦਾਂ ਦਾ ਓਦਾਂ ਹੀ ਆ ਜੀ।
1: ਗਿਆਨੀ ਜੀ ਆਪਣੀ ਮਨ ਘੜਤ ਸਟੋਰੀ ਆ ਕੇ ਇਹ ਵੀ ਜਿਹੜਾ
0: ਮੈਂ ਕਿਹਾ ਸਾਰੇ ਕੁਛ ਸਾਰਾ ਕੁਛ ਨਹੀਂ ਪਰਿਭਾਸ਼ਾ ਹੁਣ ਲਓ ਸਰ ਓਹੀ ਤਾਂ ਦੱਸਣ ਲੱਗਾ ਤੁਹਾਨੂੰ
1: ਜੀ।
0: ਇਹ ਗਿਆਨੀ ਜੀ ਨੇ ਕਿੱਥੇ ਪੜਿਆ ਜਾਂ ਕਿੱਦਾਂ ਹੈਗਾ ਜੀ, ਵੀ ਆ ਸਾਡੇ ਕੋਲ ਨਾ ਜਿਹੜੇ ਹੈਗੇ ਕਿਤਾਬਾਂ ਲਾਅ ਦੇ ਜਰਨਲ ਆਉਂਦੇ ਉਹਨਾਂ ਦੀ ਜਿਲਦ ਵੀ ਲਾਲ ਹੁੰਦੀ ਹੈ, ਇੱਦਾਂ ਸਾਡੀ ਲਾਇਬ੍ਰੇਰੀ ਚ ਤੁਸੀਂ ਦੇਖੋ ਤੇ ਲਾਲ ਕਿਤਾਬਾਂ ਪਈਆਂ ਹੁੰਦੀਆਂ
1: ਜੀ।
0: ਹਾਂ ਜੀ, ਉਹ ਕਹਿੰਦੇ ਪੁਰਾਣੇ ਟਾਈਮ ਦੇ ਉੱਤੇ ਨਾ ਜਿਹੜਾ ਹੈਗਾ ਆ ਵੀ ਉਹ ਮੇਰੀ ਸ਼ਬਦਾਵਲੀ ਤੇ ਨਾ ਜਾਇਓ, ਕਿਉਂਕਿ ਉਹ ਪੁਰਾਣੇ ਜਮਾਨੇ ਚ ਉਹੀ ਸ਼ਬਦ ਯੂਜ ਕੀਤੇ ਜਾਂਦੇ ਸੀ
1: ਜੀ।
0: ਉਹ ਤੇ ਇੱਕ ਪਿੰਡ ਦੇ ਵਿੱਚ ਇੱਕ ਵਕੀਲ ਸਾਹਿਬ ਰਹਿੰਦੇ ਸੀਗੇ, ਤੇ ਉੱਥੇ ਇੱਕ ਨਾ ਜਿਹੜਾ ਹੈਗਾ ਆ ਉਹ ਤੇਲ ਕੱਢਦੇ ਹੁੰਦੇ ਸੀ, ਤੇ ਉਹਨਾਂ ਨੂੰ ਉਸ ਵੇਲੇ ਤੇਲੀ ਕਿਹਾ ਜਾਂਦਾ ਸੀਗਾ, ਤੇ ਕੋਲੂ ਦੇ ਨਾਲ ਕੱਢਦੇ ਸੀ ਅੱਗੇ ਬਹੁਤ ਜੋੜ ਕੇ।
1: ਹਾਂਜੀ
0: ਹਾਂਜੀ, ਤੇ ਉਧਰੋਂ ਜਿਹੜਾ ਹੈਗਾ ਆ ਵਕੀਲ ਸਾਹਿਬ ਨੇ ਵੀ ਬਹੁਤ ਰੱਖਿਆ ਹੋਇਆ ਸੀ
1: ਜੀ,
0: ਉਹ ਤੇਲੀ ਦਾ ਬਹੁਤ ਜਿਹੜਾ ਆ ਰਾਤ ਨੂੰ ਕਿਤੇ ਖੁੱਲਿਆ, ਤੇ ਉਹਨੇ ਵਕੀਲ
1: ਜੀ ਆਵਾਜ਼ ਕੱਟ ਹੋ ਗਈ, ਇੱਕ ਮਿੰਟ ਰੁਕੋ ਸੈਣੀ ਸਾਹਿਬ, ਮੈਂ ਇਧਰੋਂ ਸ਼ਾਇਦ ਮੇਰੇ ਵੱਲੋਂ ਹਿਲਦਾ ਜਾਂ ਤੁਹਾਡੇ ਵੱਲੋਂ ਹਿਲਦਾ, ਮੈਂ ਇਧਰੋਂ ਦਰੁਸਤ ਕਰ ਲਵਾਂ ਜੀ, ਗੱਲ ਦਾ ਮਜ਼ਾ ਨਹੀਂ ਆਉਣਾ ਫਿਰ। ਤੇ ਲਓ ਦੋਸਤੋ ਇੱਕ ਮਿੰਟ ਰੁਕੋ ਜੀ, ਥੋੜਾ ਜਿਹਾ ਨੈਟਵਰਕ ਦੀ ਪ੍ਰੋਬਲਮ। ਹਾਂਜੀ ਕੰਟੀਨਿਊ ਪਲੀਜ਼ ਸੈਣੀ ਸਾਹਿਬ।
0: ਹਾਂਜੀ ਆ ਰਹੀ ਜੀ ਆਵਾਜ਼?
1: ਹਾਂਜੀ ਹੁਣ ਠੀਕ ਹੈ ਜੀ।
0: ਅੱਛਾ ਜੀ, ਉਹ ਓਦਾਂ ਹੋਇਆ ਜੀ ਕਿ ਤੇਲੀ ਜਿਹੜਾ ਹੈਗਾ ਉਹਦੇ ਬੋਲਦ ਨੇ ਵਕੀਲ ਸਾਹਿਬ ਦਾ ਬੋਲਦ ਮਾਰ ਦਿੱਤਾ, ਤੇ ਤੇਲੀ ਨੇ ਕਿਹਾ ਤਾਂ ਸਿਆਪਾ ਪੈ ਗਿਆ। ਉਹ ਸ਼ਾਮ ਨੂੰ ਜਦੋਂ ਵਕੀਲ ਸਾਹਿਬ ਆਪਣੇ ਆਫਿਸ ਦੇ ਵਿੱਚ ਬੈਠੇ ਤੇ ਤੇਲੀ ਗਿਆ, ਉਹ ਜਾ ਕੇ ਕਹਿੰਦਾ ਵੀ ਜਨਾਬ ਇੱਕ ਸਲਾਹ ਲੈਣੀ ਸੀ। ਕਹਿੰਦਾ ਦੱਸ। ਕਹਿੰਦਾ ਜਨਾਬ ਏਦਾਂ ਆ ਵੀ ਜੇ ਮੰਨ ਲਓ ਵੀ ਕੋਈ ਜਾਨਵਰ ਆਪਸ ਦੇ ਵਿੱਚ ਲੜ ਪੈਣ, ਤੇ ਇੱਕ ਜਾਨਵਰ ਦੂਜੇ ਜਾਨਵਰ ਨੂੰ ਮਾਰਦਾ, ਤੇ ਜਿਹਦਾ ਉਹ ਜਾਨਵਰ ਹੋਵੇ ਉਹਨੂੰ ਕੀ ਸਜ਼ਾ ਹੁੰਦੀ ਆ? ਕਹਿੰਦਾ ਨਹੀਂ ਮੈਨੂੰ ਖੋਲ ਕੇ ਦੱਸ ਗੱਲ ਕੀ ਆ। ਕਹਿੰਦਾ ਖੋਲ ਕੇ ਮੰਨ ਲਓ ਜਿਹੜਾ ਹੈਗਾ ਆ ਵੀ ਤੁਹਾਡਾ ਜਿਹੜਾ ਹੈਗਾ ਭੌਲਦ ਆ ਉਹ ਖੁੱਲ ਜਾਏ, ਉਹ ਮੇਰੇ ਬੋਲਦ ਨੂੰ ਆ ਕੇ ਮਾਰਦਾ
1: ਏ,
0: ਇਹਦੀ ਕੀ ਸਜ਼ਾ ਹੈਗੀ ਆ? ਹਾਂਜੀ ਸਿੰਘ ਮਾਰ ਕੇ ਮਾਰਦਾ ਤੇ ਕੀ ਸਜ਼ਾ ਆ? ਕਹਿੰਦਾ ਜਾਨਵਰ ਕਿਸੇ ਨੇ ਮਤਲਬ ਸਮਝਾਇਆ ਪੜਾਇਆ ਹੁੰਦਾ ਹੈਗਾ, ਜਾਨਵਰ ਆ ਆਪਾਂ ਚ ਲੜ ਪਏ ਜਿਦਾਂ ਮਰਜ਼ੀ। ਕਹਿੰਦਾ ਜਨਾਬ ਗੱਲ ਏਦਾਂ ਹੋਈ ਆ ਵੀ ਮੇਰਾ ਬੋਲਦ ਖੁੱਲ ਗਿਆ ਸੀ, ਤੇ ਉਹਨੇ ਤੁਹਾਡੇ ਬੋਲ ਦੇ ਕਿਤੇ ਢੁੱਡ ਮਾਰਿਆ, ਤੇ ਸਿੰਘ ਮਾਰ ਕੇ ਤੇ ਤੁਹਾਡਾ ਬੋਲ ਦਿੱਤਾ ਮਾਰ
1: ਜੀ।
0: ਜਦੋਂ ਵਕੀਲ ਸਾਹਿਬ ਨੇ ਸੁਣੀ ਇਹ ਗੱਲ
1: ਜੀ,
0: ਵਕੀਲ ਸਾਹਿਬ ਸੋਚੀ ਪੈ ਗਏ। ਉਹ ਕਹਿੰਦਾ ਜਨਾਬ ਬੋਲਦੇ ਨੀ? ਕਹਿੰਦਾ ਯਾਰ ਮੈਂ ਸੋਚਦਾ ਸੀਗਾ ਇਸ ਮਸਲੇ ਤੇ ਨਾ ਥੋੜੇ ਦਿਨ ਪਹਿਲਾਂ ਹੀ ਇੱਕ ਵੀ ਸੁਪਰੀਮ ਕੋਰਟ ਦਾ ਫੈਸਲਾ ਆਇਆ, ਆਪਾਂ ਉਹ ਤੇ ਵਿਚਾਰ ਕਰ ਲੈਂਦੇ
1: ਹਾਂ। ਕੱਢ ਲਈ ਜੀ ਲਾਲ ਕਿਤਾਬ,
0: ਉਹਨਾਂ ਨੇ ਕਹਿੰਦੇ ਉਹ ਲਾਲ ਕਿਤਾਬ ਕੱਢ ਰਹਿ ਚੋ, ਉਹਨਾਂ ਨੇ ਲਾਲ ਕਿਤਾਬ ਕੱਢੀ ਤੇ ਉਹਦੇ ਵਿਚਾਰੇ ਫੜਾਤੀ ਉਹਦੇ ਹੱਥ ਚ। ਉਹ ਕਹਿੰਦਾ ਉਹਨਾਂ ਨੇ ਫੋਲਾ ਫਾਲੀ ਕਰਦਾ ਰਿਹਾ। ਕਹਿੰਦਾ ਉਹ ਹੋ ਹੋ ਹੋ, ਉਹ ਕਹਿੰਦਾ ਕੀ ਹੋਇਆ ਜਨਾਬ? ਕਹਿੰਦਾ ਯਾਰ ਇੱਥੇ ਤਾਂ ਕੁਛ ਹੋਰ ਹੀ ਲਿਖਿਆ ਆ
1: ਜੀ।
0: ਕਹਿੰਦਾ ਜੀ ਕੀ ਲਿਖਿਆ ਆ? ਕਹਿੰਦਾ ਸੁਣ ਬਈ, ਲਾਲ ਕਿਤਾਬ ਕਹਿਤੀ ਜਿਉ ਤੇਲੀ ਬੈਲ ਲੜਾਇਆ ਕਿਉ।
1: ਹਾਂਜੀ
0: ਉਹ ਕਹਿੰਦਾ ਤੇ ਭਾਈ ਲਾਲ ਕਿਤਾਬ ਤਾਂ ਕਹਿੰਦੀ ਬੋਲ ਤੂੰ ਜਾਣ ਬੁਝ ਕੇ ਲੜਾਇਆ। ਹਾਂਜੀ ਉਹ ਕਹਿੰਦਾ ਨਾਲ ਲਿਖਿਆ ਆ ਖਲ ਖਲਾ ਕੀਆ ਮਸਤਾਨਾ ਬੈਲ ਕਾ ਬੈਲ 40 ਜੁਰਮਾਨਾ। ਬੋਲਦੇ 40 ਰੁਪਈਏ ਜੁਰਮਾਨਾ ਦੇ ਜਾ।
1: ਹਾਂਜੀ
0: ਉਹ ਇਸ ਕਰਕੇ ਬੋਲਦ ਵੀ ਬੰਨ ਲਿਆ ਅਗਲੇ ਦਾ 40 ਰੁਪਈਏ ਜੁਰਮਾਨਾ ਵੀ। ਏਦਾਂ ਹੀ ਫਿਰ ਅੱਜ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੁਣੀ ਬੈਠੇ ਸੀਗੇ ਲਾਲ ਕਿਤਾਬ ਕੱਢ ਕੇ ਆਪਣੀ, ਹਾਂਜੀ ਉਹ ਫਿਰ ਫੈਕਟਸ ਦੇ ਮੁਤਾਬਕ ਹੀ ਉਹਨਾਂ ਨੇ ਫੈਸਲਾ ਦਿੱਤਾ ਵੀ ਹਰ ਜਿਹੜਾ ਹੈਗਾ ਆ ਵੀ ਇਹ ਸੁਖਵੀਰ ਸਿੰਘ ਬਾਦਲ ਜਿਹੜਾ ਆ ਉਹ ਦੋਸ਼ੀ ਆ, ਚਾਹੇ ਉਹਨੇ ਸਜ਼ਾ ਭੁਗਤ ਵੀ ਲਈ ਆ, ਉਹ ਉਹਨਾਂ ਨੇ ਆਪਣੇ ਤੱਥਾਂ ਦੇ ਆਧਾਰ ਤੇ ਜਿਹੜਾ ਹੈਗਾ ਆ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜੀ ਉੱਥੇ।
1: ਬਿਲਕੁਲ ਹੈ ਜੀ ਜੀ। ਅਮ੍ਰਿਤਪਾਲ ਹੁਣਾਂ ਦੇ ਨਾਲ ਗੱਲ ਬਣਦੀ ਹੈ ਤੇ ਨਾ ਇਧਰੋਂ ਬਣ ਰਹੀ ਹੈ ਕਿ ਆਉਣ ਵਾਲਾ ਸਥਿਤੀ ਜਿਹੜੀ ਹੈ ਬੀਜੇਪੀ ਦੇ ਵਿੱਚ ਜਾਣ ਦੀਆਂ ਜਾਂ ਰਲਗੱਡ ਕਰਨ ਦੀਆਂ ਕਿਤੇ ਨਾ ਕਿਤੇ। ਚਲੋ ਬੀਬੀ ਜਗੀਰ ਕੌਰ ਹੁਣਾਂ ਦਾ ਵੀ 2 ਹਫ਼ਤੇ ਪਹਿਲਾਂ ਵੀ ਬਿਆਨ ਸੀਗਾ ਇਹਦੇ ਬਾਰੇ ਕਿ ਅਸੀਂ ਜਾ ਸਕਦੇ ਹਾਂ ਜੇ ਸਮਝੌਤਾ ਕਰਨਾ ਹੋ ਸਕਦਾ, ਪਰ ਕੀ ਦੇਖਦੇ ਹੋ ਕਿ ਉਸ ਤੋਂ ਪਹਿਲਾਂ ਇਹ ਸਾਰਾ ਕੁਝ ਖਿਲਾਰ ਕੇ ਸਾਰਾ ਕੁਝ ਚੀਜ਼ਾਂ ਨੂੰ ਕੀ ਪਹਿਲਾਂ ਅਕਾਲੀ ਦਲ ਦੇ ਵਿਚ ਸ਼ਾਮਲ ਹੋਣਗੇ ਜਾਂ ਸਿੱਧਾ ਹੀ ਬੀਜੇਪੀ ਦੇ ਵਿਚ ਸ਼ਾਮਲ ਹੋਣ ਦੀ ਉਮੀਦ ਰੱਖਦੇ ਆ?
0: ਉਹਦੇ ਬਾਰੇ ਹੁਣ ਗੱਲ ਏਦਾਂ, ਜਦ ਤੱਕ ਤਾਂ ਪ੍ਰਧਾਨ ਹੈਗੇ ਆ ਹਰਪ੍ਰੀਤ ਸਿੰਘ ਹੋਣੀ, ਗਿਆਨੀ ਹਰਪ੍ਰੀਤ ਸਿੰਘ ਹੋਣੀ
1: ਜੀ,
0: ਉੱਥੇ ਇਹ ਸਾਰੀਆਂ ਗੱਲਾਂ ਤੇ ਵਿਚਾਰ ਹੋਇਆ ਤੇ ਉਹਨਾਂ ਨੇ ਕਿਹਾ ਵੀ ਭਾਈ ਗੱਲ ਏਦਾਂ ਹੈਗੀ ਆ ਵੀ ਜਾਣਾ ਕਹਿੰਦੇ ਆ, ਜੇ ਕੋਈ ਆਵਾਜ਼ ਮਾਰੇ ਤੇ ਜਾਣਾ
1: ਜੀ,
0: ਇਹਨਾਂ ਨਾਲ ਵੀ ਜਿਹੜਾ ਆ ਵਾਰਸ ਪੰਜਾਬ ਵਾਲੇ ਵੀ ਸਾਨੂੰ ਕੋਈ ਪ੍ਰੋਗਰਾਮ ਥੋੜਾ ਦਿੰਦੇ ਹੈਗੇ, ਕੋਈ ਮਿਨੀਮਮ ਪ੍ਰੋਗਰਾਮ ਬਣਾਉਣ ਮੁਤਾਬਕ ਸਾਡੇ ਜਿਹੜਾ ਹੈਗਾ ਆ ਉਹ ਸੀਟਾਂ ਦੀ ਗੱਲਬਾਤ ਕਰਨ, ਫੇਰ ਉਹ ਤਾਂ ਆਪਣੀਆਂ ਸੀਟਾਂ ਡਿਕਲੇਅਰ ਕਰਦੇ ਫਿਰਦੇ ਆ
1: ਜੀ।
0: ਹਾਂਜੀ, ਸੋ ਫੇਰ ਉਹਨਾਂ ਨੇ ਗਿਆਨੀ ਜੀ ਨੇ ਕਿਹਾ ਭਾਈ ਗੱਲ ਸੁਣੋ, ਆਪਣੇ ਜਿਹੜੀ ਹੈਗੇ ਆ ਜਿੰਨੇ ਆਪਾਂ ਤੁਸੀਂ ਸਾਰੇ ਜਾਣੇ ਜਿਹੜੇ ਆ ਉਹ ਵਿਸਾਖੀਆਂ ਜਿਹੜੀਆਂ ਆ ਉਹ ਤੇ ਚੱਲਣਾ ਛੱਡ ਦਿਓ
1: ਜੀ,
0: ਤੁਸੀਂ ਜਿਹੜਾ ਹੈਗਾ ਵਿਸਾਖੀਆਂ ਦਾ ਆਸਰਾ ਲੈਣਾ ਚਾਹੁੰਦੇ ਆ
1: ਜੀ,
0: ਏਦਾਂ ਕੋਈ ਨੀ ਕਿਸੇ ਨੂੰ ਆਸਰਾ ਦਿੰਦਾ ਹੁੰਦਾ
1: ਜੀ।
0: ਹਾਂਜੀ, ਆਸਰਾ ਅਗਲੇ ਵੀ ਭਾਲਦੇ ਹੁੰਦੇ ਹੈਗੇ ਆ, ਪਰ ਜਿਹੜਾ ਪਹਿਲਾਂ ਝੁਕ ਜਾਂਦਾ ਹੈਗਾ ਆ ਉਹਦੇ ਪੱਲੇ ਕੁਛ ਨੀ ਪੈਂਦਾ, ਤੇ ਏਦਾਂ ਕੋਈ ਵੀ ਨੀ ਗੱਲ ਨਾ ਲਾਉਂਦਾ ਹੁੰਦਾ
1: ਜੀ।
0: ਤੁਸੀਂ ਆਪਣੀਆਂ ਲੱਤਾਂ ਚ ਗਿਆਨ ਪੈਦਾ ਕਰੋ, ਜਦੋਂ ਲੱਤਾਂ ਤੁਹਾਡੀਆਂ ਸਟਰੋਂਗ ਹੋਣਗੀਆਂ ਤੇ ਅਗਲਾ ਉਹ ਤੁਹਾਡੇ ਕੋਲ ਚੱਲ ਕੇ ਆਊਗਾ
1: ਜੀ।
0: ਹਾਂਜੀ, ਹੁਣ ਗਰਾਊਂਡ ਰਿਐਲਿਟੀ ਵੀ ਭਾਰੀ ਸਾਹਿਬ ਇਹ ਸੁਣ ਲਓ
1: ਜੀ,
0: ਜੇ ਅਜਾਲੀ ਨੇ ਤਾਂ ਪਹਿਲਾਂ ਹੀ ਵਿੱਚੋਂ ਨਿਕਲੇ ਹੈਗੇ ਜੀ, ਉਹਨਾਂ ਦੀ ਉਹਨਾਂ ਨੇ ਪੰਥਕ ਸਿਆਸਤ ਕਰਨੀ ਹੈਗੀ ਆ ਤੇ ਕਰਨੀ ਉਹਨਾਂ ਦੇ ਨਾਲ ਆ ਅੰਮ੍ਰਿਤਪਾਲ ਹੋਣਾ ਦੇ ਨਾਲ ਜੀ। ਇਹਨਾਂ ਨੂੰ ਹੈਗਾ ਭਰਮ ਅਯਾਲੀ ਕੋਲ ਜਿਹੜਾ ਹੈਗਾ ਆ ਕੇਡਰ ਜਿਹੜਾ ਆ ਅਯਾਲੀ ਕੋਲ ਵੱਧ ਆ ਇਹਨਾਂ ਨਾਲੋਂ ਵੀ,
1: ਬਿਲਕੁਲ ਹੈ ਜੀ।
0: ਇਹ ਕਹਿੰਦੇ ਹੈਗੇ ਵੀ ਉਹਦੇ ਜਾਣ ਨਾਲ ਕੋਈ ਫਰਕ ਨੀ ਪੈਣਾ, ਮੈਂ ਕਹਿੰਦਾ ਹੈਗਾ ਵੀ ਉਹਦੇ ਜਾਣ ਨਾਲ ਫਰਕ ਪੈਣਾ ਜੀ
1: ਜੀ।
0: ਉਹ ਤੋਂ ਬਾਅਦ ਜਿਹੜਾ ਹੈਗਾ ਇਹ ਕਿੰਨਾ ਕੁ ਜਿਹੜਾ ਆ ਵਰਕਆਊਟ ਕਰ ਲੈਣਗੇ, ਕਿਉਂਕਿ ਉਹ ਤੋਂ ਬਾਅਦ ਜਿਹੜਾ ਆ ਦੋ ਤਿੰਨ ਮਤਲਬ ਜਿਹੜੇ ਹੈਗੇ ਧਨਵਾਨ ਬੰਦੇ ਜਿਹੜੇ ਆ ਨਿਕਲ ਜਾਣੇ, ਉਧਰੋਂ ਸਰਜੀਤ ਸਿੰਘ ਰਕਲਾ ਨਿਕਲ ਗਿਆ, ਉਧਰੋਂ ਇਹ ਨਿਕਲ ਗਿਆ ਜੀ।
1: ਬਿਲਕੁਲ
0: ਹਾਂਜੀ, ਮੁੜ ਕੇ ਚੰਦੂ ਮਾਜਰਾ ਸਾਹਿਬ ਤਾਂ ਮੇਰੇ ਵਰਗੇ ਹੈਗੇ ਆ, ਸੋਚਦੇ ਹੋਣੇ ਵੀ ਅੱਜ ਮੀਟਿੰਗ ਦੇ ਪੈਸੇ ਕਿਹਨੂੰ ਕੌਣ, ਤੇਲ ਦੇ ਪੈਸੇ ਕੌਣ ਦਊਗਾ, ਮੀਟਿੰਗ ਤੇ ਆਏ ਚਾਹ ਪਾਣੀ ਨੀ ਕਿਸੇ ਨੇ ਪੁੱਛਿਆ ਜਿੱਦਾਂ। ਹਾਂਜੀ, ਉਹ ਤਾਂ ਉਹਨਾਂ ਦਾ ਸੁਭਾਅ ਮੇਰੇ ਵਰਗਾ ਆ, ਤੇ ਇਸ ਕਰਕੇ ਮੈਨੂੰ ਲੱਗਦਾ ਹੈਗਾ ਆ ਵੀ ਇੱਥੇ ਜਿਹੜਾ ਹੈਗਾ ਕੁਛ ਨੀ ਇਹਨਾਂ ਦਾ ਬਣਨਾ ਜੀ। ਦੂਜਾ ਭਾਰੀ ਸਾਹਿਬ ਮੈਂ ਤਾਂ ਉਹ ਪਹਿਲੇ ਦਿਨ ਤੋਂ ਜਿਹੜਾ ਹੈਗਾ ਮੇਰਾ ਇੱਕੋ ਹੀ ਵਿਊ ਹੈਗਾ ਜੀ, ਸੁਖਬੀਰ ਬਾਦਲ ਹੋਣਾ ਨੇ ਦੋਸ਼ੀ ਹੈਗੇ ਸੀ ਨਹੀਂ ਹੈਗੇ ਸੀ ਜੋ ਮਰਜ਼ੀ ਆ ਜੀ, ਉਹ ਤਾਂ ਬਰਛਾ ਫੜ ਕੇ ਉੱਥੇ ਖੜ ਕੇ ਉਹਨਾਂ ਨੇ ਸਜ਼ਾ ਵੀ ਭੁਗਤੀ ਜਿਹੜੀ ਹੈਗੀ ਸੀ, ਧਾਰਮਿਕ ਸਜ਼ਾ ਉਹਨਾਂ ਨੇ ਭੁਗਤ ਲਈ, ਪੋਲੀਟੀਕਲ ਸਜ਼ਾ ਦੇ ਉੱਤੋਂ ਉਹ ਡਿਨਾਈ ਕਰ ਗਏ ਜਿੱਦਾਂ ਮਰਜ਼ੀ। ਇਹ ਬੰਦੇ ਜਿਹੜੇ ਕਿ ਉਸ ਵੇਲੇ ਤਖ਼ਤ ਦੀ ਅਥਾਰਟੀਆਂ ਸੀਗੇ
1: ਜੀ,
0: ਹਾਂਜੀ, ਤੇ ਇਹਨਾਂ ਦਾ ਬਿਹੇਵੀਅਰ ਜਿਹੜਾ ਹੈਗਾ ਆ ਤਖ਼ਤ ਤੇ ਬਹਿਣ ਦੇ ਲਾਇਕ ਨਹੀਂ ਸੀ ਸਰ
1: ਜੀ,
0: ਇਹਨਾਂ ਦੇ ਮਨ ਚ ਕਪਟ ਸੀ
1: ਜੀ,
0: ਇਹਨਾਂ ਨੇ ਸ੍ਰੀ ਅਕਾਲ ਤਖ਼ਤ ਨੂੰ ਆਪਣੇ ਸਵਾਰਥ ਲਈ ਵਰਤਿਆ
1: ਜੀ,
0: ਤੇ ਇਹਨਾਂ ਦੇ ਪੱਲੇ ਕੁਝ ਨੀ ਪੈਣਾ, ਇਹ ਹੈਗੀ ਮੇਰੀ ਸੋਚ ਜੀ,
1: ਜੀ
0: ਗਲਤ ਹੋ ਜਾਵਾਂ 20 ਵਾਰੀ ਹੋ ਜਾਵਾਂ, ਪਰ ਇਹ ਤੁਹਾਨੂੰ ਸਾਰਾ ਕੁਛ ਜਿਹੜਾ ਮੈਨੂੰ ਦਿਸਦਾ ਆ ਜੀ ਵੀ ਇਹ ਕੁਛ ਇਹਨਾਂ ਨਾਲ ਹੋਣਾ ਆ ਜੀ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਨੇ ਆਪਣਾ ਅਨਾਲਿਸਿਸ ਕੀਤਾ ਹੈਗਾ ਜੀ, ਅਨਾਲਿਸਿਸ ਕਰਕੇ ਹੁਣ ਦੇਖਦੇ ਆ ਕਿ ਅੱਗੇ ਜਿਹੜਾ ਹੈਗਾ ਆ ਵੀ ਇਹ ਜਿਹੜੀਆਂ ਗੱਲਾਂ ਉੱਥੇ ਜਿਹੜੀਆਂ ਕੀਤੀਆਂ ਗਈਆਂ ਜਾਂ ਸਾਖੀਆਂ ਸੁਣਾ ਕੇ ਜਿਹੜਾ ਆ ਵੀ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਜੀ, ਸੁਖਬੀਰ ਬਾਦਲ ਹੋਣਾ ਨੂੰ। ਹਾਂਜੀ, ਉਹਨਾਂ ਨੂੰ ਤਾਂ ਇਹੀ ਆ ਨਾ ਵੀ ਸੁਖਬੀਰ ਦੇ ਪ੍ਰਤੀ ਜਿੰਨੀ ਨਫ਼ਰਤ ਫੈਲਾਈ ਜਾ ਸਕੇ ਜਾਂ ਇੱਦਾਂ ਕਰਕੇ ਉਹਨਾਂ ਦੀ ਪਰਸਨਲ ਰੰਜਿਸ਼ ਦਿਸਦੀ ਆ ਜੀ,
1: ਬਿਲਕੁਲ ਹੈ ਜੀ।
0: ਤੇ ਉਧਰ ਉਹਨਾਂ ਨੂੰ ਵੀ ਦਿਸਦੇ ਹੈਗਾ ਆ ਵੀ ਬਾਕੀ ਸਾਰੇ ਜਿੱਦਾਂ ਮਰਜ਼ੀ ਆ ਜਾਣਗੇ, ਇਹ ਬੰਦੇ ਜਿਹੜਾ ਹੈਗਾ ਆ ਇਹਨੇ ਇਸ ਤਰੀਕੇ ਦੇ ਨਾਲ ਚਾਲ ਖੇਡੀ ਸੀ ਤੇ ਇਹਨੂੰ ਤਾਂ ਨੀ ਉਹ ਲੈਣ ਲੱਗੇ
1: ਜੀ,
0: ਤੇ ਅਲਟੀਮੇਟਲੀ ਜਿਹਨਾਂ ਦੇ ਕਹਿਣ ਤੇ ਕੀਤਾ ਸੀ ਸਾਰਾ ਕੁਛ ਬੀਜੇਪੀ ਵਾਲਿਆਂ ਦੇ, ਉਹ ਕਹਿੰਦੇ ਅਸੀਂ ਤਾਂ ਕੱਲਿਆ ਹੀ ਚੱਲਣਾ ਜੀ, ਦੇਖੀ ਜਾਊ।
1: ਬਿਲਕੁਲ ਹੈ ਜੀ। ਤੇ ਦੂਸਰਾ ਸਿੰਘ ਸਾਹਿਬ ਇਹਦੇ ਵਿੱਚ ਬੀਬੀ ਜਗੀਰ ਕੌਰ ਹੁਣੀ ਆਪ ਵੀ ਐਸ ਜੀ ਪੀ ਸੀ ਦੇ ਪ੍ਰਧਾਨਗੀ ਵੀ ਕਰਦੇ ਰਹੇ ਨੇ, ਤੇ ਉਹਦੇ ਵਿੱਚ ਜੋ ਬੇਅਦਬੀ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਅੱਜ ਇਹ ਗੱਲ ਕਹੀ ਹੈ, ਠੋਕ ਵਜਾ ਕੇ ਕਹੀ ਆ ਮੀਟਿੰਗ ਦੇ ਵਿੱਚ ਕਿ ਜੋ ਕੁਝ ਵੀ ਵਾਪਰਿਆ ਜਾਂ ਪ੍ਰਵਾਨਗੀ ਦਿੱਤੀ ਗਈ ਹੈ ਸਰਕਾਰ ਨੂੰ ਹੁਣ ਦਖਲ ਅੰਦਾਜ਼ੀ ਦੀ ਗੱਲ ਹੋ ਰਹੀ ਹੈ ਉਹ ਕਹਿੰਦੇ ਗਲਤ ਹੈ, ਚਲੋ ਜੋ ਸਜ਼ਾ ਹੈਗੀ ਆ ਉਹਨਾਂ ਨੇ ਉਹ ਵੀ ਪੱਖ ਦੀ ਗੱਲ ਕੀਤੀ ਹੈ ਕਿ ਉਹ ਸਜ਼ਾ ਹੋਣੀ ਚਾਹੀਦੀ ਹੈ ਉੱਥੇ। ਚਲੋ ਐਸ ਜੀ ਪੀ ਸੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਗੱਜ ਜੀ ਵੀ ਇਹੀ ਗੱਲ ਕਹਿੰਦੇ ਆ, ਸਜ਼ਾ ਚਾਹੇ 50 ਸਾਲ ਕਰ ਦਿਓ, ਜੁਰਮਾਨਾ ਲਾਉਣਾ ਜਿੰਨਾ ਮਰਜ਼ੀ ਲਾ ਦਿਓ, ਪਰ ਜਿਹੜਾ ਇੰਟਰਫੇਅਰ ਹੈ ਸਿੱਖ ਜਿਹੜੀਆਂ ਮਰਿਆਦਾਵਾਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਦੇ ਵਿੱਚ ਸਿੱਧਾ ਦਖਲ ਅੰਦਾਜ਼ੀ ਹੈ। ਪਰ ਉਹਨਾਂ ਨੇ ਇਹ ਵੀ ਚੀਜ਼ ਨਾਲ ਚੁੱਕੀ ਹੈ ਕਿ ਉਹਦੇ ਵਿੱਚ ਜੇ ਤਲਬ ਕਰਨਾ ਤਾਂ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਕਿਉਂ ਨਹੀਂ ਕੀਤਾ ਜਾਂਦਾ ਜੀ ਤਲਬ, ਜਿਨ੍ਹਾਂ ਨੇ ਪਹਿਲਾਂ ਹਮਾਇਤ ਕੀਤੀ ਇਹਨਾਂ ਚੀਜ਼ਾਂ ਦੀ ਸਾਰੀਆਂ ਦੀ।
0: ਬਿਲਕੁਲ ਜੀ, ਇਹਨਾਂ ਨੇ ਤਾਂ ਗੋਲੀ ਉਹਨਾਂ ਵੱਲ ਨੂੰ ਰੇੜ ਨੀ ਹੈਗੀ ਸੀ ਜੀ, ਇਹਦੇ ਵਿੱਚ ਕੋਈ ਗਮੀਦਾਰ ਗੱਲ ਨੀ, ਇਹਨਾਂ ਨੇ ਗੋਲੀ ਉਹਨਾਂ ਵੱਲ ਨੂੰ ਰੇੜ ਹੋਈ ਸੀ ਜੀ। ਉਹ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਕਹਿੰਦੇ ਹੈਗੇ ਤਲਬ ਕਰੋ ਸਰ, ਉਦੋਂ

0: ਬਿੱਲ ਦੇ ਉੱਤੇ ਵੀ ਪਬਲੀਕੇਸ਼ਨ ਦਾ ਜਿਹੜਾ ਹੈਗਾ ਆ ਉਹਦਾ ਰਿਕਾਰਡ ਰੱਖਿਆ ਜਾਊਗਾ ਤੇ ਕੀਤਾ ਜਾਊਗਾ ਜੀ
1: ਜੀ
0: ਤੇ ਉਹ ਨਾਲ ਉਹਨਾਂ ਨੇ ਦੋਸ਼ੀ ਇਸ ਕਰਕੇ ਠਹਿਰਾਇਆ ਭਾਈ ਸਭ ਤੋਂ ਵੱਡੀ ਗਲਤੀ ਤਾਂ ਹੈਗੀ ਆ ਉਹ 2008 ਦੀ ਜਿਹੜੀ ਅਕਾਲੀ ਸਰਕਾਰ ਆ ਉਹਨੇ ਜਿਹੜਾ ਆ ਭਾਈ ਸਰਕਾਰ ਨੂੰ ਰਾਹ ਦਿੱਤਾ ਐਸ ਜੀ ਪੀ ਸੀ ਨੇ ਰਾਹ ਦਿੱਤਾ ਉਸੇ ਵੇਲੇ ਅਪੋਜ ਕਰਨਾ ਚਾਹੀਦਾ ਸੀਗਾ
1: ਜੀ
0: ਉਹਨਾਂ ਨੇ ਸਟੇਟ ਦੇ ਰਾਹੀ ਲਾ ਬਣਾਇਆ ਹੈਗਾ ਆ ਤੇ ਅੱਜ ਸਟੇਟ ਜਿਹੜੀ ਹੈਗੀ ਆ ਉਹ ਤੋਂ ਅੱਗੇ ਵੱਧ ਕੇ ਇਹਨਾਂ ਨੇ ਉਸ ਚੀਜ਼ ਨੂੰ ਵੱਡਾ ਕਰ ਲਿਆ ਆ ਜੀ ਹਾਂਜੀ ਉਹ ਕਹਿੰਦੇ ਦੋਸ਼ੀ ਤੱਕ ਜਿਹੜਾ ਹੈਗਾ ਆ ਅਸੀਂ ਠੀਕ ਆ ਜੀ ਇਸ ਚੀਜ਼ ਨੂੰ ਸਰ ਜਿਹੜਾ ਹੈਗਾ ਆ ਬਈ ਮੈਂ ਉਹ ਕੇਰ ਸਿੰਘ ਹੋਣਾ ਦਾ ਪ੍ਰੋਗਰਾਮ ਹਮੀਰ ਸਿੰਘ ਹੋਣਾ ਦਾ ਜਿਹੜਾ ਆ ਉਹ ਦੇਖਿਆ ਕਿ ਉਹਨਾਂ ਨੇ ਵੀ ਕਿਸ ਤਰੀਕੇ ਨਾਲ ਅਨਾਲਿਸਿਸ ਕੀਤਾ ਜੀ ਉਹ ਕਹਿੰਦੇ ਬਈ ਭਾਈ ਤੁਸੀਂ ਜਿਹੜਾ ਹੈਗਾ ਜੇ ਤੁਸੀਂ ਅਨਾਲਿਸਿਸ ਇਸ ਚੀਜ਼ ਦੇ ਉੱਤੇ ਵਿਊ ਬਣਾਉਣ ਹੀ ਲੱਗੇ ਆ ਤੇ ਤੁਸੀਂ ਇੱਕ ਸਪਸ਼ਟ ਵਿਊ ਬਣਾਓ ਤਾਂ ਜੀ ਤੁਸੀਂ ਜਿਹੜਾ ਹੈਗਾ ਆ ਭਈ ਫਾਲਸ ਇੰਪਲੀਕੇਸ਼ਨ ਦੀ ਜਿਹੜਾ ਡਰ ਆ ਉਹਦੇ ਬਾਰੇ ਤਾਂ ਕੁਛ ਬੋਲਦੇ ਹੀ ਨੀ ਪਏ
1: ਬਿਲਕੁਲ
0: ਅਸਲੀ ਡਰ ਤਾਂ ਇਹ ਹੈਗਾ ਵੀ ਦੋਸ਼ੀ ਤਾਂ ਕਿਸੇ ਨੂੰ ਵੀ ਬਣਾਇਆ ਜਾ ਫਿਰ ਦੋਸ਼ੀ ਨਾਲ ਤਾਂ ਕਿਸੇ ਨੂੰ ਵੀ ਬਣਾਇਆ ਜਾ ਸਕਦਾ ਪੁਲਿਸ ਕਿਸੇ ਤੇ ਵੀ ਦੋਸ਼ ਲਾ ਸਕਦੀ ਆ ਲੋਕੀ ਆਪਣੀਆਂ ਨਿੱਜੀਆਂ ਕਿਰੜਾਂ ਕਰਕੇ ਜਿਹੜਾ ਹੈਗਾ ਆ ਕਿਸੇ ਨੂੰ ਦੋਸ਼ੀ ਬਣਾ ਦਿੰਦੇ ਹੈਗੇ ਆ ਤੁਸੀਂ ਕਿੱਦਾਂ ਕਹਿ ਦਿੱਤਾ ਹੈਗਾ ਵੀ ਦੋਸ਼ੀ ਤੁਸੀਂ ਉਹਦੇ ਵਾਸਤੇ ਜਿਹੜਾ ਆ ਮੰਗ ਕਰੋ ਵੀ ਭਾਈ ਇਹਦੇ ਵਾਸਤੇ ਜਿਹੜਾ ਆ ਕੋਈ ਸੇਫ ਗਾਰਡ ਤਾਂ ਰੱਖੇ ਜਾਣ ਵੀ ਜਿੱਥੇ ਸਜ਼ਾ ਸਖ਼ਤ ਹੁੰਦੀ ਹੈਗੀ ਉੱਥੇ ਫਾਲਸ ਇੰਪਲੀਕੇਸ਼ਨ ਦੇ ਚਾਂਸਿਸ ਵੱਧ ਜਾਂਦੇ ਆ ਜੀ
1: ਚੋਰ ਮੋਰੀ ਤਾਂ ਹੋਣੀ ਚਾਹੀਦੀ ਨਾ ਅੱਜ ਜਿੰਨੇ ਵੀ ਕਾਨੂੰਨ ਹੈ ਜਾਂ ਜਿੱਦਾਂ ਵੀ ਆ ਉਹਦੇ ਵਿੱਚ ਹੈਗੀਆਂ ਨੇ ਚੀਜ਼ਾਂ ਉਹ ਬਿਲਕੁਲ
0: ਹਰ ਉਹਦੇ ਵਿੱਚ ਜਿਹੜਾ ਹੈਗਾ ਆ ਵੀ ਲੋਕਾਂ ਦਾ ਬਚਾਅ ਵੀ ਤਾਂ ਹੋਵੇ ਨਾ ਜੀ ਜੇ ਕਿਸੇ ਨੂੰ ਝੂਠਾ ਦੋਸ਼ ਕਿਸੇ ਤੇ ਲੱਗ ਗਿਆ ਜਾਂ ਕਿਸੇ ਨੇ ਲਾਇਆ ਜਾਣ ਬੁੱਝ ਕੇ ਉਹਨੂੰ ਵੀ ਤਾਂ ਪਨਿਸ਼ ਹੋਣਾ ਚਾਹੀਦਾ ਹੈਗਾ ਨਾ ਜੀ ਉਹਦੇ ਬਾਰੇ ਵੀ ਹੋਣਾ ਚਾਹੀਦਾ ਵੀ ਇਹਦੇ ਵਿੱਚ ਕਮੀਆਂ ਆ ਵੀ ਸਪਸ਼ਟ ਸਟੈਂਡ ਰੱਖਣ ਜੀ ਵੀ ਸਾਨੂੰ ਮਨਜ਼ੂਰ ਆ ਕਿ ਨਾ ਮਨਜ਼ੂਰ ਆ ਜੀ ਵੀ ਨਹੀਂ ਮਨਜ਼ੂਰ ਹੈਗਾ ਆ ਤੇ ਸਰਕਾਰ ਜਿਹੜੀ ਹੈਗੀ ਆ ਵੀ ਉਹਦੇ ਵਿੱਚ ਸੋਧਾਂ ਲਿਆਵੇ ਜਾਂ ਕੀ ਕਰੇ ਆਪਣੇ ਨਾਲ ਸੁਝਾਅ ਦੇ ਦੇਣ ਜੀ ਇਹਨਾਂ ਨੇ ਮਤਲਬ ਜਿਹੜਾ ਹੈਗਾ ਆ ਉਹ ਦੋਗਲੀ ਜੀ ਗੱਲ ਕਰ ਦਿੱਤੀ ਵੀ ਸਰਕਾਰ ਦਾ ਵੀ ਮਤਲਬ ਜਿਹੜਾ ਹੈਗਾ ਆ ਸਮਰਥਨ ਜਿਹਾ ਕਰ ਦਿੱਤਾ ਤੇ ਨਾਲ ਜਿਹੜਾ ਉਹ ਚ ਕਮੀਆਂ ਵੀ ਕੱਢ ਦਿੱਤੀਆਂ ਤੇ ਨਾਲ ਇਹਦਾ ਦੋਸ਼ੀ ਹੋ ਗਈ ਜੀ ਐਸ ਜੀ ਪੀ ਸੀ
1: ਜੀ
0: ਇਹਨੂੰ ਤਲਬ ਕਰਨਾ ਚਾਹੀਦਾ ਧਾਮੀ ਨੂੰ ਤਲਬ ਕਰਨਾ ਚਾਹੀਦਾ ਜੀ
1: ਬਿਲਕੁਲ
0: ਸੋ ਇਸ ਕਰਕੇ ਜਿਹੜਾ ਹੈਗਾ ਉਹ ਵੀ ਇਹਨਾਂ ਦਾ ਕੋਈ ਸਟੈਂਡ ਸਪਸ਼ਟ ਸਟੈਂਡ ਨਹੀਂ ਸੀਗਾ ਜੀ
1: ਬਿਲਕੁਲ
0: ਕੀ ਪਰ
1: ਜੀ ਤੇ ਸੈਣੀ ਸਾਹਿਬ ਥੋੜੀ ਜੀ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ ਦੀ ਫਿਰ ਤੋਂ ਜਿਹੜਾ ਚਲੋ ਐਕਟਿਵ ਹੋਣ ਲੱਗੇ ਨੇ ਐਕਟਿਵ ਤਾਂ ਚਲੋ ਮਾੜਾ ਮੋਟਾ ਕਿਤੇ ਨਾ ਕਿਤੇ ਖੜਕਾ ਦੜਕਾ ਹੋ ਰਿਹਾ ਪਹਿਲਾਂ ਤੋਂ ਹੀ 4 ਸਾਲਾਂ ਤੋਂ ਹੀ ਹੋ ਰਿਹਾ ਤਕਰੀਬਨ ਪਰ ਹੁਣ ਕੀ ਲੱਗਦਾ ਕਿ 2027 ਦੀਆਂ ਚੋਣਾਂ ਨੂੰ ਜਿਹੜਾ ਮੂਹਰੇ ਰੱਖ ਕੇ ਕਿਸਾਨ ਜਥੇਬੰਦੀਆਂ ਵੀ ਕਿਤੇ ਨਾ ਕਿਤੇ ਸਿੱਧੀਆਂ ਹੀ ਹੋ ਗਈਆਂ ਨੇ ਜਾਂ ਕਿਵੇਂ ਦੇਖਦੇ ਹੋ ਚੋਣਾਂ ਦੇ ਮੱਦੇਨਜ਼ਰ
0: ਭਾਈ ਸਾਹਿਬ ਇਟ ਇਜ਼ ਬੈਡ ਲੱਕ ਫਾਰ ਪੰਜਾਬ
1: ਜੀ
0: ਕੀ ਆ ਸਰ ਇਹ ਵੀ ਕਹਿੰਦੇ ਹੁੰਦੇ ਆ ਇੱਥੇ ਤਾਂ ਜੂਏ ਵਾਲੇ ਕਹਿੰਦੇ ਹੈਗੇ ਆ ਡੋਂਟ ਪਲੇ ਦਾ ਸੇਮ ਗੇਮ ਟਵਾਈਸ
1: ਜੀ
0: ਹਾਂਜੀ ਵੀ ਦੋ ਵਾਰੀ ਇੱਕੋ ਗੇਮ ਨਾ ਖੇਡੋ
1: ਜੀ
0: ਇਹਨਾਂ ਦਾ ਵੀ ਰੋਜ਼ ਦਾ ਕੰਮ ਟਰੈਕਟਰ ਲੈ ਕੇ ਤੇ ਤੁਰ ਪੈਣਾ ਹੈਗਾ ਜਾਂ ਜਿੱਦਾਂ ਮਰਜ਼ੀ ਸਰ ਤੁਸੀਂ ਇਕੱਠ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਕਿਤੇ ਕਰ ਲਓ ਉੱਥੇ ਬਹਿ ਕੇ ਵਿਚਾਰ ਕਰ ਲਓ ਇੱਕ ਮੈਮੋਰੈਂਡਮ ਬਣਾਓ ਚਾਰ ਬੰਦੇ ਪੰਜ ਬੰਦੇ ਜਾਓ ਜਾ ਕੇ ਜਿਹੜਾ ਹੈਗਾ ਜਿਸ ਅਥਾਰਟੀ ਨੂੰ ਵੀ ਮਿਲਣਾ ਆ ਜਾ ਕੇ ਜਿਹੜਾ ਹੈਗਾ ਉਹ ਜਿਹੜਾ ਤਾਮ ਜਾਮ ਲੈ ਕੇ ਚੱਲ ਪੈਂਦੇ ਹੈਗੇ ਨਾ ਸਰ ਉਹ ਚੀਜ਼ ਜਿਹੜੀ ਆ ਸਟੇਟ ਨੂੰ ਇੰਪਾਵਰ ਕਰਦੀ ਆ ਕੋਰਟਾਂ ਨੇ ਉਹਨਾਂ ਨੂੰ ਇੰਪਾਵਰ ਕਰ ਦਿੱਤਾ ਹੈ ਸਟੇਟ ਨੂੰ ਤੇ ਸਟੇਟ ਦਾ ਐਕਸ਼ਨ ਜਿਹੜਾ ਹੈਗਾ ਉਹਨੂੰ ਰਾਈਟ ਬਣਾ ਦਿੰਦਾ ਆ ਜੀ ਇਸ ਚੀਜ਼ ਤੇ
1: ਬਿਲਕੁਲ ਹੈ ਜੀ
0: ਹਾਂਜੀ ਉਹਦੇ ਨਾਲ ਮਾਹੌਲ ਵੀ ਸਟੇਟ ਦਾ ਖਰਾਬ ਹੁੰਦਾ ਹੁਣ ਤੁਸੀਂ ਗੱਲ ਦੇ ਦਿੱਤੀ ਹੈਗੀ ਆ ਵੀ ਆਪਾਂ ਜਿਹੜਾ ਬੀਜੇਪੀ ਦਾ ਵਿਰੋਧ ਕਰਾਂਗੇ ਜੀ ਇਲੈਕਸ਼ਨਾਂ ਦੇ ਵਿੱਚ ਸਰ ਸਮੱਸਿਆਵਾਂ ਤਾਂ ਅਲਟੀਮੇਟਲੀ ਸੈਂਟਰ ਦੇ ਵਿੱਚ ਉਹ ਰੂਲ ਕਰਦੀ ਹੈ ਜੀ ਬੀਜੇਪੀ ਇੱਥੇ ਤੁਸੀਂ ਕਿਸੇ ਹੋਰ ਸਰਕਾਰ ਨੂੰ ਜਿਹੜਾ ਹੈਗਾ ਆ ਵੀ ਮਤਲਬ ਜਿਹੜਾ ਸਮਰਥਨ ਦੇ ਕੇ ਬਣਾ ਵੀ ਦਿਓਗੇ ਜਿਹੜੇ ਕਿ ਭਾਵੇਂ ਤੁਹਾਨੂੰ ਕਹਿ ਜਾਣਗੇ ਜੀ ਅੱਗੇ ਕੋਈ 5 ਮਿੰਟ ਚ ਐਮ ਐਸ ਪੀ ਦਿੰਦਾ ਸੀਗਾ ਹੁਣ ਜਿਹਨੂੰ ਤੁਸੀਂ ਸਮਰਥਨ ਕਰੋਗੇ ਉਹ 3 ਮਿੰਟ ਚ ਦਊਗਾ ਜੀ
1: ਪਾਰਟੀ ਬਣਾਈ ਆ ਉਦੋਂ ਦੇਖੋ ਇਹਨਾਂ ਦੇ ਇਹਨਾਂ ਨੇ ਬਣਾਈ
0: ਮੈਂ ਉਹੀ ਬੇਨਤੀ ਕਰ ਰਿਹਾ ਉਹੀ ਬੇਨਤੀ ਕਰ ਰਿਹਾ ਉਦੋਂ ਜਿਹੜਾ ਹੈਗਾ ਆ ਤੁਸੀਂ ਵੀ 5 ਮਿੰਟ ਦੇ ਵਿੱਚ ਐਮ ਐਸ ਪੀ ਦੀ ਇੰਸ਼ੋਰੈਂਸ ਦੇ ਉੱਤੇ ਜਿਹੜੀ ਹੈਗੀ ਸਰਕਾਰ ਉਹਨਾਂ ਦੀ ਬਣਾਤੀ 92 ਸੀਟਾਂ ਬਣਾਤੀਆਂ ਜੀ ਹਾਂਜੀ ਉਹ ਬਾਅਦ ਦੇ ਵਿੱਚ ਅਗਲਾ ਕਹੇਗਾ ਜੀ ਮੇਰੇ ਵੱਸ ਦੀ ਗੱਲ ਹੈ ਨੀ ਇਹ ਤਾਂ ਸੈਂਟਰ ਦੇ ਵੱਸ ਦੀ ਗੱਲ ਆ ਮੁੜ ਕੇ ਫੇਰ ਬੀਜੇਪੀ ਦੀ ਝੋਲੀ ਚ
1: ਹਾਂਜੀ
0: ਸਾਡਾ ਮੁੱਦਾ ਤਾਂ ਫਿਰ ਜਿਹੜਾ ਹੈਗਾ ਆ ਤੁਸੀਂ ਅੱਜ ਜਿਹੜਾ ਹੈਗਾ ਆ ਮੁੜ ਕੇ ਜਿਹੜਾ ਆ ਬੀਜੇਪੀ ਨਾਲ ਤੁਸੀਂ ਬਾਈਕਾਟ ਕਰ ਦਿਓਗੇ ਉਹਨਾਂ ਨੂੰ ਪਿੰਡਾਂ ਚ ਨੀ ਵੜਨ ਦਓਗੇ ਉਹਨਾਂ ਦਾ ਜੋ ਪਹਿਲਾਂ ਕੀਤਾ ਸੀ
1: ਠੀਕ
0: ਹੈ ਜੀ ਉਹਨਾਂ ਨੂੰ ਤਾਂ ਕੋਈ ਫਰਕ ਨੀ ਪੈਂਦਾ ਜੀ ਉਹਨਾਂ ਦੀ ਇੱਕ ਸਟੇਟ ਦੇ ਵਿੱਚ ਸਰਕਾਰ ਨਾ ਵੀ ਆਊਗੀ ਤਾਂ ਕੀ ਆ ਜੀ
1: ਬਿਲਕੁਲ ਹੈ ਜੀ
0: ਬਾਈ ਸਰਕਾਰਾਂ ਅਗਲਿਆਂ ਦੀਆਂ ਚੱਲਦੀਆਂ ਉਹਨਾਂ ਨੂੰ ਇੱਕ ਸਟੇਟ ਦੇ ਵਿੱਚ ਨਾ ਵੀ ਆਊਗੀ ਸਰਕਾਰ ਫੇਰ ਕੀ ਆ ਜੀ ਤੁਸੀਂ ਜਿਹੜਾ ਹੈਗਾ ਆ ਇਹ ਦੱਸੋ ਕਿ ਭਾਈ ਤੁਹਾਨੂੰ ਕੰਸਟਰਕਟਿਵ ਜਿਹੜਾ ਹੈਗਾ ਆ ਤੁਸੀਂ ਮੁੱਦਾ ਸੋਲਵ ਕਿਹੜਾ ਕੀਤਾ ਮੇਰਾ ਸਵਾਲ ਤਾਂ ਇਹ ਆ ਜੀ ਇਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਤੁਸੀਂ ਕਿਉਂ ਉਹੀ ਜਿਹੜਾ ਹੈਗਾ ਆ ਵੀ ਉਹੀ ਰੋਡ ਮੈਪ ਪਹਿਲਾਂ ਤੁਸੀਂ ਜਿਹੜਾ ਹੈਗਾ ਆ ਟਰੈਕਟਰ ਟਰਾਲੀਆਂ ਲੈ ਕੇ ਤੁਰ ਪਏ ਜੀ ਚੰਡੀਗੜ੍ਹ ਨੂੰ ਜੀ ਖੇਤੀ ਪਾਲਿਸੀ ਲਿਆਓ ਜੀ ਖੇਤੀ ਪਾਲਿਸੀ ਲਿਆਓ ਉਹਨਾਂ ਨੇ ਕਿਹਾ ਜੀ ਖਰੜਾ ਆ ਗਿਆ ਸਾਡੇ ਕੋਲ ਆ ਹੈਗਾ ਜੀ ਥੋੜਾ ਜਿਹਾ ਹੋਮਵਰਕ ਬਾਕੀ ਆ ਜੀ ਇਹ 2 ਦਿਨ ਟਰੈਕਟਰਾਂ ਦਾ ਤੇਲ ਫੂਕ ਫੂਕ ਕੇ ਤੇ ਆਊਗਾ ਜੀ ਮੁੜ ਕੇ ਖੁਸ਼ ਹੋ ਕੇ ਜੀ ਲਓ ਜੀ ਮੁੱਖ ਮੰਤਰੀ ਨੇ ਕਿਹਾ ਤਾਂ ਚੱਲ ਉਹ ਕਿੰਨਾ

0: ਟਾਈਮ ਕਿੰਨੀ ਐਨਰਜੀ ਕੀ ਸਰ ਹੁਣ ਤਾਂ ਮਤਲਬ ਜਿਹੜਾ ਹੈਗਾ ਆ ਇਹਨਾਂ ਨਾਲ ਹਮਦਰਦੀ ਨਹੀਂ ਰਹੀ ਮੈਂ ਤਾਂ ਆਪਿਆਂ ਲੋਕਾਂ ਦੀ ਵੀ ਤੁਸੀਂ ਦੇਖ ਲੋ ਲੋਕਾਂ ਨੂੰ ਸੁਣ ਲੋ ਤੂੰ ਲੋਕੀ ਪਤਾ ਕਹਿਣਗੇ ਵਿਹਲੇ ਆ ਤੁਰ ਪਏ ਆ ਲੋਕੀ ਨੀ ਹਮਦਰਦੀ ਕਰਦੇ ਜੀ ਤੁਸੀਂ ਵਪਾਰ ਮੰਡਲ ਦੀ ਮੀਟਿੰਗ ਦੇ ਵਿੱਚ ਚਲ ਜਾਓ ਜਾਂ ਉਹਨਾਂ ਨੂੰ ਪੁੱਛ ਲਓ ਉਹ ਇਹਨਾਂ ਨੂੰ ਮਤਲਬ ਕਿੰਨੀ ਕਿੰਨੀਆਂ ਜਿਹੜੀਆਂ ਹੈਗੀਆਂ ਗਾਲਾਂ ਕੱਢਦੇ ਆ ਜੀ ਉਹ ਮੁੱਦੇ ਇਹਨਾਂ ਦੇ ਪੰਜਾਬ ਦੇ ਆ ਪੂਰੇ ਪਾਣੀ ਦਾ ਮੁੱਦਾ ਇੰਨੇ ਸੀਰੀਅਸ ਮੁੱਦੇ ਆ ਜਿਹੜੇ ਲੈ ਕੇ ਜਾਂਦੇ ਹੈਗੇ ਆ ਪਰ ਇਹਨਾਂ ਦਾ ਨਾ ਤਾਂ ਜਾਣ ਦਾ ਢੰਗ ਸਹੀ ਹੈਗਾ ਨਾ ਇਹ ਤੁਸੀਂ ਰਲਾਈ ਪਾਉਣ ਇਹ ਕਿਸਾਨ ਲੀਡਰ ਇੱਕ ਦੂਜੇ ਤੇ ਬਿਲਕੁਲ ਨੀ ਕਰਦੇ ਜੇ ਇਹਨਾਂ ਦੀਆਂ 80 ਜਥੇਬੰਦੀਆਂ ਹੈਗੀਆਂ ਨਾ ਤੇ 80ਆਂ ਨੇ ਜਾਣਾ ਉੱਥੇ ਇਹ ਨੀ ਹੈਗਾ ਕਿ ਤੁਸੀਂ ਜੇ ਤੁਸੀਂ ਭਾਜਪਾ ਦਾ ਕਹਿੰਦੇ ਹੈਗੇ ਆ ਭਾਜਪਾ ਦਾ ਤਾਂ ਏਡੀ ਵੱਡੀ ਜਥੇਬੰਦੀ ਹੈਗੀ ਉਹਦਾ ਇੱਕ ਪ੍ਰਧਾਨ ਮੋਦੀ ਹਾਂਜੀ ਤੁਹਾਡਾ ਕੌਣ ਹੈਗਾ ਤੁਸੀਂ ਜਿਹੜਾ ਹੈਗਾ ਅਸੀਂ ਦੇ ਵਿੱਚੋਂ ਇੱਕ ਚੋਣ ਲਓ ਜਾਂ ਦੋ ਚੋਣ ਲਓ ਜਿਹੜਾ ਜਾ ਕੇ ਤੁਸੀਂ ਜੈਂਟਲ ਮੈਨ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਜਾ ਕੇ ਗੱਲ ਕਰ ਸਕਦੇ ਹੋ ਮੈਂ ਫ੍ਰੀਡਮ ਦੇਣਾ ਆ ਤੁਸੀਂ ਜਾਂ ਬਹਿ ਕੇ ਡਿਸਕਸ਼ਨ ਕਰਨੀ ਹੈਗੀ ਤੁਸੀਂ ਸਾਰੇ ਹੀ ਸਿਆਣੇ ਆ ਗੱਲ ਤਾਂ ਇਹ ਆ ਜੀ ਤੂੰ ਇਸ ਕਰਕੇ ਜਿਹੜਾ ਹੈਗਾ ਆ ਇਹ ਹਮਦਰਦੀ ਇਹਨਾਂ ਦੇ ਨਾਲ ਜਿਹੜੀ ਹੈਗੀ ਆ ਹੁਣ ਸਮਾਜ ਦੀ ਹੌਲੀ ਹੌਲੀ ਘਟਦੀ ਜਾਣੀ ਹੈਗੀ ਆ ਕਿਉਂਕਿ ਕਲਾਸ ਕਿਉਂਕਿ ਸਰ ਕਿਸਾਨ ਵੀ ਜਿਹੜੇ ਹੈਗੇ ਨਾ ਜੀ ਜਿਹੜੇ ਸਾਨੂੰ ਤਾਂ ਨਹੀਂ ਸਮਝ ਆਈ ਜੀ ਸਾਡੇ ਤਾਂ ਇੱਧਰ ਜਿਹੜੇ ਹੈਗੇ ਕਿਸਾਨ ਖੇਤਾਂ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਤਾਂ ਇਹੀ ਆ ਉਹ ਅਗਲੇ ਬੰਦੇ ਕਹਿੰਦੇ ਅਸੀਂ ਤਾਂ ਖੇਤਾਂ ਦੇ ਵਿੱਚ ਆਪਣਾ ਕੰਮ ਕਰ ਰਹੇ ਹੈਗੇ ਆ ਜੀ ਇਹ ਲੀਡਰ ਲੋਕ ਜਿਹੜੇ ਹੈਗੇ ਇਹਨਾਂ ਦੀਆਂ ਨਾਲ ਆੜਤਾਂ ਵੀ ਹੈਗੀਆਂ ਜੀ ਨਾਲ ਇਹਨਾਂ ਦੇ ਹੋਰ ਧੰਦੇ ਵੀ ਹੈਗੇ ਆ ਜੀ ਗੱਲ ਤਾਂ ਇਹ ਹੈਗੀ ਆ ਤੁਸੀਂ ਪਾਰਟੀ ਤੁਸੀਂ ਪਾਰਟੀ ਦਾ ਬਾਈਕਾਟ ਕਰਨ ਤੋਂ ਬਾਅਦ ਪਹਿਲਾਂ ਜਿਹੜੇ ਹੈਗੇ ਆ ਮੈਮੋਰੈਂਡਮ ਲੈ ਕੇ ਜਾਣਾ ਗਵਰਨਰ ਕੋਲ ਜਾਣਾ ਸੀਗਾ ਤੁਸੀਂ ਕਿਉਂ ਸੋਚਦੇ ਆ ਗਵਰਨਰ ਬੀਜੇਪੀ ਦਾ ਜਾਂ ਕਿਸੇ ਦਾ ਹੈਗਾ ਤੁਸੀਂ ਗਵਰਨਰ ਕੋਲ ਜਾਣਾ ਸੀਗਾ ਤੁਸੀਂ 5 ਬੰਦੇ ਜਾਂਦੇ ਤੇ ਗਵਰਨਰ ਕੋਲੋਂ ਟਾਈਮ ਲੈਂਦੇ ਜੀ
1: ਤੇ ਅਸੀਂ ਜਾਣਾ ਹੈ ਅਪਾਇੰਟਮੈਂਟ ਲਵੋ ਉਹਨਾਂ ਤੋਂ ਉਹਨਾਂ ਨੂੰ ਕਹੋ ਕਿ ਸਾਨੂੰ ਅਪਾਇੰਟਮੈਂਟ ਚਾਹੀਦੀ ਹੈ ਜੀ ਤੁਹਾਡੇ ਨਾਲ ਮਿਲਣਾ ਚਾਹੁੰਦੇ ਆ
0: ਸਰ ਤੁਸੀਂ ਜਿਹੜਾ ਹੈਗਾ ਕੋਈ ਜਲੰਧਰ ਰੈਲੀ ਕਰ ਲਓ ਕੋਈ ਹੁਸ਼ਿਆਰਪੁਰ ਰੈਲੀ ਕਰ ਲਓ ਕੋਈ ਅੰਮ੍ਰਿਤਸਰ ਰੈਲੀ ਕਰ ਲਓ ਕਿਸੇ ਗਰਾਊਂਡ ਤੇ ਪਰਮਿਸ਼ਨ ਲੈ ਕੇ ਰੈਲੀ ਕਰਕੇ ਉਹਨਾਂ ਨੂੰ ਆਪਣੀ ਸਟਰੈਂਥ ਦਿਖਾ ਦਿਓ ਵੀ ਆਹ ਸਾਡੇ ਮੁੱਦੇ ਆ ਆਹ ਸਾਡੇ 5 ਬੰਦੇ ਇੱਥੇ ਨੋਮੀਨੇਟ ਹੋਏ ਆ ਉਹ ਜਾ ਸਕਦੇ ਹੈਗੇ ਜੀ ਜਾ ਕੇ ਗੱਲ ਕਰ ਸਕਦੇ
1: ਬਿਲਕੁਲ
0: ਸੋ ਇਸ ਕਰਕੇ ਮੇਰਾ ਵਿਚਾਰ ਮੁਤਾਬਕ ਤਾਂ ਜਿਹੜਾ ਹੈਗਾ ਜੀ ਵੀ ਇਹਨਾਂ ਦਾ ਨਾ ਵੀ ਮਤਲਬ ਲਾਈਨ ਆਫ ਐਕਸ਼ਨ ਹੀ ਗਲਤ
1: ਹੈਗਾ ਇਹਨਾਂ ਨੂੰ ਚਾਹੀਦਾ ਕਿ ਕੁਝ ਜਿਹੜੇ ਮੇਨ ਮੁੱਦੇ ਨੇ ਨਾ ਕਿਸਾਨੀ ਦੇ ਜੇ ਲੜਨਾ ਹੀ ਆ ਜਾਂ ਕੁਝ ਕਰਨਾ ਹੀ ਆ ਤਾਂ ਉਹਨਾਂ ਲਈ ਹਰ ਪਾਸੇ ਤਾਂ ਇਹਨਾਂ ਨੇ ਲੱਤਾਂ ਪਸਾ ਲਈਆਂ ਪਾਣੀ ਦੇ ਮੁੱਦੇ ਜੇ ਮੁੱਦਾ ਸੜਕਾਂ ਦੇ ਮੁੱਦੇ ਜੇ ਹੋ ਗਿਆ ਉਹ ਕਿਹਨੂੰ ਕਿਹਨੂੰ ਕਿੱਧਰ ਕਿੱਧਰ ਹੈ ਨਾ ਜਾਂ ਤਾਂ ਇੱਕ ਚੀਜ਼ ਦੇ ਉੱਤੇ ਤੁਸੀਂ ਫੋਕਸ ਰੱਖੋ ਉਸ ਚੀਜ਼ ਦਾ
0: ਭਾਰੀ ਸਾਹਿਬ ਜ਼ਿੰਦਗੀ ਨਰਕ ਬਣ ਜਾਂਦੀ ਹੈਗੀ ਜੇ ਬੰਦਾ ਇਹਨਾਂ ਦੇ ਜਾਮ ਚ ਫਸ ਜਾਏ ਜੀ ਕਿਸੇ ਪਬਲਿਕ ਟਰਾਂਸਪੋਰਟ ਤੇ ਜਾਂ ਆਪਣੀ ਟਰਾਂਸਪੋਰਟ ਤੇ ਆਉਂਦਾ ਹੋਵੇ ਨਾ ਜੀ ਇਹਨਾਂ ਦੇ ਜਾਮ ਚ ਫਸ ਜਾਏ ਬੰਦਾ ਤੇ ਬੰਦਾ ਦਾ ਕਹਿੰਦਾ ਹੈਗਾ ਭਈ ਕਿਹੜੀ ਕੜੀ ਮੈਂ ਪੰਜਾਬ ਹੀ ਛੱਡ ਕੇ ਚੱਲ ਜਾ
1: ਬਿਲਕੁਲ
0: ਬਹੁਤ ਦੁਖੀ ਕਰਦੇ ਆ ਜੀ ਇਹ ਲੋਕਾਂ ਨੂੰ ਨਾ ਫੇਰ ਮੁੜ ਕੇ ਹੈਗਾ ਆ ਜੀ ਉਹ ਪਤਾ ਨੀ ਅਗਲੇ ਦੀਆਂ ਡਾਂਗਾਂ ਘੁੰਮਦੀਆਂ ਰਹਿੰਦੀਆਂ ਹੈਗੀਆਂ ਜੀ ਕਿਹੜੇ ਝੰਡਿਆਂ ਦੇ ਵਿੱਚ ਡੰਡੇ ਦਿੱਤੇ ਹੈਗੇ ਜੀ ਕੀ ਇਹਨਾਂ ਨੇ ਪੰਜਾਬ ਦਾ ਮਾਹੌਲ ਬਣਾ ਦਿੱਤਾ ਹੈਗਾ ਜੀ ਕੀ ਸਵਾਰਿਆ ਜੀ ਕਿਸਾਨ ਲੀਡਰ ਤਾਂ ਬਣ ਗਏ ਜੀ ਜਿਹੜੇ ਕਿਸਾਨ ਮਗਰ ਮਗਰ ਤੁਰੇ ਉਹਨਾਂ ਦਾ ਤਾਂ ਕੱਖ ਨੀ ਬਣਿਆ ਜੀ
1: ਬਿਲਕੁਲ ਹੈ ਜੀ ਓਦਾਂ ਵੀ ਦੇਖੋ ਸਾਰੇ ਮੁਲਕਾਂ ਦੇ ਵਿੱਚ ਮੰਦੀ ਚੱਲ ਰਹੀ ਹੈ ਸਾਰਾ ਕੁਝ ਕੰਮ ਕਰ ਤਾਂ ਪਹਿਲਾਂ ਹੀ ਬਿਲਕੁਲ ਬਿਲਕੁਲ ਬਿਲਕੁਲ
0: ਹਾਲਾਤ ਕੀ ਹੈਗੇ ਸਰ ਹਾਲਾਤ ਕੀ ਹੈਗੇ
1: ਬਿਲਕੁਲ ਹੈ ਜੀ
0: ਹਾਂਜੀ
1: ਜੀ ਸੈਣੀ ਸਾਹਿਬ
0: ਆਪਣੇ ਇੱਕ ਖਬਰ
1: ਹਾਂਜੀ ਹਾਂਜੀ ਤੁਸੀਂ ਕੰਪਲੀਟ ਕਰ ਲਓ ਆਪਣੀ ਇੱਕ ਤੁਸੀਂ ਕਰ ਲਓ ਫਿਰ ਆਪਾਂ ਦੂਸਰੀ ਸ਼ਾਇਦ ਜੇ ਉਹ ਨਾ ਹੋਈ ਤਾਂ ਫਿਰ ਅਗਲੀ ਖਬਰ ਕਰ ਲਾਂਗੇ ਵਿਜੀਲੈਂਸ ਵਾਲੀ ਜਿਹੜੀ ਚੀਫ ਦੀ ਆਈ ਹੈ ਸ਼ਰਦ ਸੱਤਿਆ ਉਹਨਾਂ ਦਾ ਚੌਹਾਨ ਦਾ ਨਾਮ ਆ ਗਿਆ ਜੀ ਉਹਦੇ ਵਿੱਚ
0: ਉਹ ਵੀ ਕਰਦੇ ਹੈਗੇ ਜੀ ਇੱਕ ਹਾਂਜੀ ਇੱਕ ਖਬਰ ਹੈਗੀ ਸੀ ਨਾ ਜੀ ਆਪਣਾ ਜਿਹੜਾ ਹੈਗਾ ਆ ਕੇਜਰੀਵਾਲ ਦੇ ਉੱਤੇ ਉਹਨਾਂ ਨੇ ਇਸ ਚੀਜ਼ ਨੂੰ ਉਹਨਾਂ ਨੇ ਰਿਕਿਊਜ਼ ਦਾ ਜਿਹੜਾ ਹੈਗਾ ਕਰ ਦਿੱਤਾ ਉਹਨਾਂ ਨੇ ਇਸ ਗਰਾਊਂਡ ਦੇ ਉੱਤੇ ਕੇਸ ਛੱਡ ਦਿੱਤਾ ਹੈਗਾ ਆ ਵੀ ਉਹ ਤਾਂ ਠੀਕ ਗੱਲ ਹੈਗੀ ਆ ਤੇ ਜਿਹੜੀ ਤੁਸੀਂ ਗਿਣੇ ਮਿੱਥੀ ਸਾਜਿਸ਼ ਦੇ ਨਾਲ ਜਿਹੜਾ ਆ ਵੀ ਉਹ ਵੀਡੀਓ ਵਾਇਰਲ ਕੀਤੀਆਂ ਜਿਹੜੀਆਂ ਮੇਰੀ ਕੋਰਟ ਚ ਆਰਗੂ ਕੀਤਾ ਉਹਨੂੰ ਸਿਲੈਕਟਿਵਲੀ ਜਿਹੜਾ ਹੈਗਾ ਆ ਤੁਸੀਂ ਉਹਨੂੰ ਵਿੱਚੋਂ ਕੱਟ ਕੇ ਉਹ ਕਰ ਦਿੱਤਾ ਉਹਨਾਂ ਨੇ ਇਸ ਗਰਾਊਂਡ ਦੇ ਉੱਤੇ ਕੇਸ ਛੱਡ ਦਿੱਤਾ।

0: ਤੁਹਾਡੇ ਆਪਣੇ ਦੁਆਬਾ ਰੇਡੀਓ
1: ਬੈਸਟ ਫੂਡ ਕਿਚਨ ਕੈਬਿਨੇਟਸ ਐਲਡੀਡੀ ਕਸਟਮ ਕਿਚਨ ਵਰਕ ਕਸਟਮ ਕਿਚਨ ਕੈਬਿਨੇਟਸ ਐਂਟਰਟੇਨਮੈਂਟ ਯੂਨਿਟਸ ਫਾਇਰ ਪਲੇਸਮੈਂਟ ਵੈਨਿਟੀਜ਼ ਐਂਡ ਪਾਰਸ ਵੀ ਡੂ ਹੋਲ ਰੈਨੋਵੇਸ਼ਨ ਕੰਟੈਕਟ ਅਸ ਔਨ office.bestfood@gmail.com or call Vic Paraj 604-377-1092 British Columbia Best Food Kitchen Cabinets LDD
2: Washington Freight Service Seattle de load driving job de layi dhyan deo Washington Freight Service ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ .com
0: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ। ਹਾਲੇ ਦੁਨੀਆ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਸਹੀ ਸਲਾਮਤ ਅਤੇ ਵਧੀਆ ਇੰਜੋਏ ਕਰ ਰਹੇ ਹੋਵੋਗੇ। ਕਿਤੇ ਦਿਨ ਜਿਹੜਾ ਬੀਤ ਚੁੱਕਿਆ ਅਤੇ ਕਿਤੇ ਸ਼ੁਰੂਆਤ ਹੋ ਰਹੀ ਹੈ ਅਤੇ ਕਿਤੇ ਦੁਪਹਿਰ ਹੈ ਅਤੇ ਕਿਤੇ ਸ਼ਾਮ ਦਾ ਮਾਹੌਲ ਹੈ। 26 ਮਈ 2026 ਦਾ ਦਿਹਾੜਾ, 26-26 ਹੋਈ ਪਈ ਹੈ ਅਤੇ 26 ਵੈਸੇ ਪੈਣੀ ਬੜੀ ਔਖਾ ਵੀ ਕਰਦੀ ਹੈ, ਧਾਰਾਵਾਂ ਜਦੋਂ ਲੱਗਦੀਆਂ ਨੇ। ਪਰ ਇਹ ਜਿਹੜਾ ਦਿਨ ਤਿਉਹਾਰ ਦੀ ਗੱਲ ਹੈ ਅਤੇ ਦਿਨ ਦੀ ਗੱਲ ਕਰਦੇ ਹਾਂ, ਤਾਰੀਖ ਦੀ ਗੱਲ ਕਰਦੇ ਹਾਂ, ਅਤੇ 26 ਮਈ ਦਾ ਦਿਹਾੜਾ ਮੰਗਲਵਾਰ ਵਾਲਾ ਦਿਨ ਹੈ ਅਤੇ ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ ਦੇਸ਼ਾਂ ਵਿਦੇਸ਼ਾਂ ਤੋਂ। ਜਿੱਥੋਂ ਕਿਤੋਂ ਵੀ ਤੁਸੀਂ ਸਭ ਦੋਸਤ ਸੁਣ ਰਹੇ ਹੋ, ਸਭ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ। ਅਤੇ ਸਮਾਂ ਅਤੇ ਸਥਿਤੀ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ 7:10 ਦਾ ਸ਼ਾਮ ਦਾ ਸਮਾਂ ਹੈ ਅਤੇ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਹੋ ਗਏ ਨੇ। ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ 10 ਦਾ ਸਮਾਂ ਹੈ ਅਤੇ UK ਦੇ ਵਿੱਚ ਸ਼ਾਮ ਦੇ 5:10 ਘੜੀਆਂ ਜਿਹੜੀਆਂ ਨੇ ਦਰਸਾ ਰਹੀਆਂ ਨੇ। ਇਸੇ ਤਰ੍ਹਾਂ ਯੂਰਪ ਦੇ ਵਿੱਚ ਸ਼ਾਮ ਦੇ 6:10 ਅਤੇ ਭਾਰਤ ਦੇ ਵਿੱਚ ਰਾਤ ਦੇ 9:40 ਦਾ ਸਮਾਂ ਹੈ। ਤਾਰੇ ਟਿਮਟਮਾ ਰਹੇ ਨੇ ਅਤੇ ਗਰਮੀ ਦਾ ਮਾਹੌਲ ਬਰਕਰਾਰ ਹੈ ਅਤੇ ਲੂ ਜਿਹੜੀ ਹੈ ਚੱਲ ਰਹੀ ਹੈ, ਕਹਿੰਦੇ ਕਾਫੀ ਜਿਹੜਾ ਮਾਹੌਲ ਗਰਮਾਇਆ ਹੋਇਆ। ਅਤੇ ਦੂਸਰੇ ਪਾਸੇ ਸਿਆਸੀ ਜਿਹੜੀਆਂ ਉਹਦੇ ਵਿੱਚ ਵੀ ਗਰਮਾਹਟ ਜਿਹੜੀ ਦੇਖਣ ਨੂੰ ਮਿਲ ਰਹੀ ਹੈ। ਕਾਫੀ ਅੱਜ ਚੋਣਾਂ ਦਾ ਮਾਹੌਲ ਵੀ ਭਖਿਆ ਰਿਹਾ ਅਤੇ ਉਹਦੇ ਵਿੱਚ ਕਾਫੀ ਜਿਹੜੀ ਹੈ ਡਾਂਗ ਵੀ ਖੜਕੀ ਹੈ ਅਤੇ ਹੋਰ ਸਾਰਾ ਸਿਲਸਿਲਾ ਚੱਲਿਆ। ਅੱਗੇ ਜਾ ਕੇ ਆਪਾਂ ਵਿਸਤਾਰ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਅਤੇ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਾ ਵਿਚਾਰ ਕਹਿੰਦਾ ਹੈ, ਕੀ ਕਹਿੰਦਾ ਹੈ ਕਿ ਮਹਾਨ ਵਿਅਕਤੀਆਂ ਕੋਲ ਉਦੇਸ਼ ਹੁੰਦੇ ਨੇ, ਮਹਾਨ ਵਿਅਕਤੀਆਂ ਦੇ ਕੋਲ ਉਦੇਸ਼ ਹੁੰਦੇ ਨੇ, ਸਧਾਰਨ ਲੋਕਾਂ ਦੇ ਕੋਲ ਇੱਛਾਵਾਂ ਅਤੇ ਨੀਵੇਂ ਬੰਦਿਆਂ ਦੇ ਕੋਲ ਸਿਰਫ ਅਤੇ ਸਿਰਫ ਸ਼ਿਕਾਇਤਾਂ ਹੀ ਜਿਹੜੀਆਂ ਨੇ ਹੁੰਦੀਆਂ ਨੇ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਅੱਜ ਦੇ ਜਿਹੜਾ ਦੀਨ ਦੁਨੀਆ ਦੀ ਗੱਲ ਕਰਦੇ ਹਾਂ। 26 ਮਈ 1906 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਭੌਤਿਕ ਵਿਗਿਆਨੀ BP ਪਾਲ ਦਾ ਜਨਮ ਹੁੰਦਾ ਹੈ। ਉਹਨਾਂ ਦਾ ਅੱਗੇ ਜਾ ਕੇ ਸੰਖੇਪ ਦੇ ਵਿੱਚ ਜ਼ਿਕਰ ਵੀ ਕਰਾਂਗੇ ਕਿਹੜੀ ਸ਼ਖਸੀਅਤ ਸੀ, ਕਿਹੜੀਆਂ ਖੋਜਾਂ ਉਹਨਾਂ ਨੇ ਕੀਤੀਆਂ ਨੇ। 1917 ਦੇ ਵਿੱਚ ਗਦਰੀ ਬਾਬਾ ਸੁਰਜਨ ਸਿੰਘ ਫਤਿਹਗੜ੍ਹ ਉਹਨਾਂ ਨੂੰ ਫੇਰੋ ਸ਼ਹਿਰ ਦੇ ਸਾਕੇ ਦੇ ਵਿੱਚ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਅਤੇ 1933 ਦੇ ਵਿੱਚ ਨੌਜਵਾਨ ਭਾਰਤ ਸਭਾ ਦੇ ਕਿਸ਼ੋਰ ਨਾਮਦੇਵ ਬਿਹਾਰ ਦੀ ਅੰਡੇਮਾਨ ਨਿਕੋਬਾਰ ਦੇ ਵਿੱਚ ਅਣਮਨੁੱਖੀ ਤਸ਼ੱਦਦ ਵਿਰੁੱਧ ਰੱਖੀ ਭੁੱਖ ਹੜਤਾਲ ਦੇ ਕਾਰਨ ਸ਼ਹੀਦੀ ਜਿਹੜੀ ਹੋ ਗਈ ਸੀ। 1955 ਦੇ ਵਿੱਚ ਜਿਹੜਾ ਗੋਆ ਦੀ ਆਜ਼ਾਦੀ ਦੇ ਲਈ ਸੰਘਰਸ਼ ਦੇ ਵਿੱਚ ਕੀਤੇ ਮਾਰਚ ਜਿਹੜੇ ਉਹਦੇ ਦੌਰਾਨ ਪੁਰਤਗਾਲੀਆਂ ਦੇ ਵੱਲੋਂ ਚਲਾਈ ਗੋਲੀ ਦੇ ਨਾਲ ਜਿਹੜੇ ਸਨ ਕਰਨੈਲ ਸਿੰਘ ਇਸੜੂ ਲੁਧਿਆਣਾ ਦੀ ਸ਼ਹਾਦਤ ਹੁੰਦੀ ਹੈ ਅਤੇ ਕੋਸ਼ਿਸ਼ ਕਰਾਂਗੇ ਉਹਨਾਂ ਦਾ ਜ਼ਿਕਰ ਜਿਹੜਾ ਕਰਾਂਗੇ ਅਤੇ ਅੱਗੇ ਜਾ ਕੇ ਅਤੇ ਕਾਫੀ ਪਹਿਲਾਂ ਵੀ ਇੱਕ ਦੋ ਵਾਰ ਉਹਨਾਂ ਦਾ ਜ਼ਿਕਰ ਆਪਾਂ ਕੀਤਾ ਵੈਸੇ ਚਲੋ ਨਵੇਂ ਦੋਸਤ ਨਾਲ ਜੁੜਦੇ ਨੇ ਅਤੇ ਉਹਨਾਂ ਦਾ ਜ਼ਿਕਰ ਕਰਨਾ ਜਿਹੜਾ ਜ਼ਰੂਰ ਬਣਦਾ ਹੈ ਉਹਨਾਂ ਦੇ ਅੱਜ ਦੇ ਦਿਹਾੜੇ ਦੇ ਉੱਤੇ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਅਤੇ ਉਹਨਾਂ ਦਾ ਆਪਾਂ ਜ਼ਿਕਰ ਅੱਗੇ ਜਾ ਕੇ ਕਰਾਂਗੇ। ਅਤੇ 2014 ਦੇ ਵਿੱਚ ਨਰਿੰਦਰ ਮੋਦੀ ਜਿਹੜੇ ਸਨ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸੀ ਅੱਜ ਦੇ ਦਿਹਾੜੇ ਦੇ ਉੱਤੇ ਅਤੇ ਹੁਣ ਤੱਕ ਜਿਹੜੀ ਹੈ ਧੜਥੱਲੀ ਮਚਾਈ ਹੋਈ ਹੈ ਅਤੇ ਗੈਸ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਅਸਮਾਨੀ ਚੜ੍ਹਾਈਆਂ ਹੋਈਆਂ ਨੇ ਅਤੇ ਹੋਰ ਚੜ੍ਹਾ ਵੀ ਰਹੇ ਨੇ। ਅਤੇ ਗੱਲ ਕਰਦੇ ਹਾਂ ਥੋੜ੍ਹੀ ਜਿਹੀ ਵਿਗਿਆਨੀ BP ਪਾਲ ਹੁਣਾਂ ਦੀ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ, ਬਾਕੀ ਤੁਸੀਂ ਦਰੁਸਤ ਕਰ ਦਿਓ। ਅਤੇ ਵਿਗਿਆਨੀ BP ਪਾਲ ਉਹਨਾਂ ਦੀ ਗੱਲ ਮੈਂ ਕਰ ਰਿਹਾ ਸੀ ਜਿਨ੍ਹਾਂ ਨੇ ਫੁੱਲਾਂ ਸਬਜ਼ੀਆਂ ਪੌਦਿਆਂ ਦੇ ਸ਼ੌਕੀਨ ਅਤੇ ਭੌਤਿਕ ਵਿਗਿਆਨੀ ਬੈਜਾਮਿਨ ਪਿਆਰੀ ਪੀਅਰ ਜਿਹੜੇ ਸਨ ਪੀਅਰ ਪਾਲ ਉਹਨਾਂ ਦਾ ਜਨਮ 26 ਤਰੀਕ ਅੱਜ ਦੇ ਮਹੀਨੇ ਮਈ ਦੇ ਵਿੱਚ 1906 ਨੂੰ ਹੁੰਦਾ ਹੈ। ਪੰਜਾਬ ਦੇ ਵਿੱਚ ਬੰਗਾ ਦਾ ਨਾ ਬੰਗਾ ਮਾਲਪੁਰ ਬੰਗੇ ਦੇ ਨਾਲ ਮੁਕੰਦਪੁਰ ਵਿਖੇ ਅਤੇ ਵਿਹਲਾ ਅਤੇ ਜ਼ਿਆਦਾ ਸਮਾਂ ਉਹ ਆਪਣੇ ਬਾਗਾਂ ਦੇ ਵਿੱਚ ਹੀ ਪੌਦਿਆਂ ਦੇ ਨਾਲ ਬਤੀਤ ਕਰਦੇ ਸੀ। ਉਹਨਾਂ ਦਾ ਮੁੱਢਲਾ ਜੀਵਨ ਜਿਹੜਾ ਸੀ ਬਰਮਾ ਦੇ ਵਿੱਚ ਬੀਤਿਆ। ਨਾ ਜਾਈ ਬਰਮਾ ਨੂੰ ਲੇਖ ਜਾਣਗੇ ਨਾਰੇ ਨਾਲੇ ਨਾਲ ਹੀ ਚਲੇ ਜਾਣੇ ਲੇਖ ਜੇ ਬਰਮਾ ਨੂੰ ਚਲੇ ਗਿਆ ਅੱਗੇ ਵਿਦੇਸ਼ ਨੂੰ ਜਾਣ ਦੀ ਰੋਜ਼ੀ ਰੋਟੀ ਕਮਾਉਣ ਦੀ ਜਦੋਂ ਗੱਲ ਚੱਲਦੀ ਸੀ ਇਹ ਗੀਤ ਉਸ ਤਰ੍ਹਾਂ ਉਸ ਸਮਿਆਂ ਦੇ ਬਣੇ ਸੀ। ਅਜੇ ਦੇਸ਼ ਦੇ ਵਿੱਚ ਹੀ ਪ੍ਰਵਾਸ ਹੁੰਦਾ ਸੀ ਅਤੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਬਲੈਤ ਨੂੰ ਜਾਣ ਦਾ ਸਿਲਸਿਲਾ ਜਿਹੜਾ ਬਾਅਦ ਦੇ ਵਿੱਚ ਸ਼ਾਇਦ ਚੱਲਿਆ ਹੋ ਸਕਦਾ ਪਰ ਉਦੋਂ ਗੀਤਾਂ ਦੇ ਵਿੱਚ ਜ਼ਰੂਰ ਕਹਿੰਦੇ ਸੀ ਜਾਂ ਫੌਜ ਜਿਹੜੀ ਸੀ ਉੱਥੇ ਜਾਂਦੀ ਸੀ ਬਰਮਾ ਨੂੰ ਬਾਰਡਰ ਦੇ ਉੱਤੇ ਜਾਂ ਹੋਰ ਸਾਰੀਆਂ ਚੀਜ਼ਾਂ ਤਾਂ ਉਦੋਂ ਇਹ ਗੱਲਬਾਤ ਆਉਂਦੀ ਹੈ। ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਉਹ 1928 ਦੇ ਵਿੱਚ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਨ ਕਣਕ ਦੇ ਬਾਰੇ ਖੋਜ ਕਰਨ ਚਲੇ ਗਏ। ਉੱਥੋਂ PhD ਕਰਕੇ ਵਾਪਸ ਜਿਹੜਾ ਬਰਮਾ ਪਰਤ ਪਏ। 1933 ਦੇ ਵਿੱਚ ਦਿੱਲੀ ਵਿਖੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਟਿਊਟ ਵਿਖੇ ਖੋਜ ਦਾ ਕੰਮ ਕਰਨ ਲੱਗ ਪਏ। ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਵਿੱਚ ਖੇਤੀਬਾੜੀ ਦੇ ਬਾਰੇ ਬਹੁਤ ਹੀ ਜਿਹੜਾ ਉਹਨਾਂ ਨੇ ਬਹੁਤੀ ਖੋਜ ਨਹੀਂ ਸੀ ਹੋਈ ਉੱਥੇ ਅਤੇ ਫਸਲਾਂ ਨੂੰ ਬਿਮਾਰੀਆਂ ਆਮ ਹੀ ਜਿਹੜੀਆਂ ਨਸ਼ਟ ਕਰ ਦਿੰਦੀਆਂ ਸੀ। ਭਾਵੇਂ ਕਣਕ ਦਾ ਵੱਧ ਝਾੜ ਵਾਲੀਆਂ ਕਈ ਕਿਸਮਾਂ ਜਿਹੜੀਆਂ ਨੇ ਲੱਭ ਗਈਆਂ ਪਰ ਅਜਿਹੀ ਜਿਹੜੀ ਸੀ ਕਿਸਮ ਨਾ ਲੱਭੀ ਜਿਸ ਨੂੰ ਕੁੰਗੀ ਉੱਲੀ ਨਾ ਦੀ ਜਿਹੜੀ ਹੈ ਬਿਮਾਰੀ ਨਾ ਲੱਗਦੀ ਹੋਵੇ। ਅਤੇ 18 ਸਾਲ ਦੀ ਮਿਹਨਤ ਪਿੱਛੋਂ ਕਣਕ ਦੀ NP 809 ਵਨਗੀ ਜਿਹੜੀ ਹੈ ਕਿਸਮ ਵਿਕਸਿਤ ਕੀਤੀ। ਕਣਕ ਦੀ ਇਹ ਵਨਗੀ ਜਿਹੜੀ ਸੀ ਕੁੰਗੀ ਦੀਆਂ ਤਿੰਨੇ ਕਿਸਮਾਂ ਦਾ ਟਾਕਰਾ ਜਿਹੜਾ ਕਰ ਸਕਦੀ ਸੀ ਅਤੇ ਇਸ ਸ਼ਾਨਦਾਰ ਪ੍ਰਾਪਤੀ ਦੇ ਕਾਰਨ ਸੰਸਾਰ ਦੇ ਵਿੱਚ ਉਹਨਾਂ ਦੀ ਵਡਿਆਈ ਹੋਣ ਲੱਗ ਪਈ। 1965 ਦੇ ਵਿੱਚ ਉਸੇ ਸੰਸਥਾ ਜਿੱਥੇ ਕੰਮ ਕਰਦੇ ਸਨ ਉਹਨਾਂ ਦੇ ਜਿਹੜੇ ਸਨ ਡਾਇਰੈਕਟਰ ਜਨਰਲ ਬਣਾ ਦਿੱਤੇ ਗਏ। ਉਸਨੂੰ ਖੋਜਾਂ ਦੇ ਲਈ ਰਫੀ ਅਹਿਮਦ ਕਿਦਵਈ ਇਨਾਮ ਜਿਹੜਾ ਬੀਰਬਲ ਸਾਨੀ ਮਾਡਲ ਅਤੇ S ਰਾਮਾਨੁੰਜਨ ਮੈਡਲ ਦੇ ਨਾਲ ਸਨਮਾਨਿਆ ਗਿਆ। 1972 ਦੇ ਵਿੱਚ ਰਾਇਲ ਸੁਸਾਇਟੀ ਦਾ ਫੈਲੋ ਚੁਣੇ ਗਏ ਅਤੇ ਉਹਨਾਂ ਨੇ ਗੁਲਾਬ ਦੀਆਂ 40 ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਅਤੇ ਉਸਦੀਆਂ ਲਿਖੀਆਂ ਜਿਹੜੀਆਂ ਨੇ ਕਿਤਾਬਾਂ ਦੇ ਵਿੱਚੋਂ ਗੁਲਾਬ ਦੇ ਬਾਰੇ ਦੀ ਰੋਜ਼ ਇਨ ਇੰਡੀਆ ਬਹੁਤ ਪ੍ਰਸਿੱਧ ਜਿਹੜੀ ਹੋਈ ਹੈ ਅਤੇ ਮੰਨੀ ਵੀ ਜਾਂਦੀ ਹੈ। ਇਹ ਸਨ ਦੋਸਤੋ ਵਿਗਿਆਨੀ BP ਪਾਲ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਹੈ ਗੁਲਾਬ ਦੇ ਜਿਹੜਾ ਫੁਲਵਾੜੀ ਦੇ ਰਾਜੇ। ਅਤੇ ਦੂਸਰੇ ਪਾਸੇ ਲੂਹ ਤੋਂ ਬਚੋ ਜੋ ਮਾਹੌਲ ਹੈ ਦੁਨੀਆ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਲੂਹ ਦਾ ਬਹੁਤ ਜਿਹੜਾ ਮਾਹੌਲ ਚੱਲ ਰਿਹਾ ਲੂਹ ਤੋਂ ਬਚੋ ਕਿਉਂਕਿ ਜੂਨ ਮਹੀਨਾ ਵੀ ਸ਼ੁਰੂ ਹੋਣ ਰਿਹਾ ਅਤੇ ਤਪਣ ਵਾਲੇ ਦਿਨ ਆ ਗਏ ਨੇ। ਗਰਮੀ ਦੇ ਮੌਸਮ ਦੇ ਵਿੱਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਲੂਹ ਲੱਗਣ ਦਾ ਵੱਧ ਖਤਰਾ ਹੁੰਦਾ ਕਿਉਂਕਿ ਸਰੀਰਕ ਤਾਪ ਕਰਮ ਨੂੰ ਜਿਹੜਾ ਕਾਬੂ ਕਰਨ ਵਾਲੀ ਉਹਨਾਂ ਦੀ ਕਿਰਿਆ ਬਹੁਤ ਸਮਰੱਥ ਜਿਹੜੀ ਨਹੀਂ ਹੁੰਦੀ ਹੈ ਅਤੇ ਲੂਹ ਲੱਗਣਾ ਉਹ ਅਵਸਥਾ ਹੈ ਜਦੋਂ ਸਰੀਰ ਦੀ ਤਾਪ ਨਿਰੰਤਰ ਕਿਰਿਆ ਦੇ ਵਿੱਚ ਗੜਬੜ ਹੋ ਜਾਂਦੀ ਹੈ। ਕਈਆਂ ਨੂੰ ਸੂਰਜ ਤੋਂ ਬਹੁਤ ਜਿਹੜੀ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਐਲਰਜੀ ਸਕਿਨ ਦੀ ਐਲਰਜੀ ਹੈ ਜਦੋਂ ਤੇਜ਼ ਰੋਸ਼ਨੀ ਪੈਂਦੀ ਹੈ ਤਾਂ ਐਲਰਜੀ ਆ ਜਾਂਦੀ ਹੈ ਰੈਡੀ ਲਾਲ ਹੋ ਜਾਂਦੀ ਹੈ ਬਾਡੀ ਜਾਂ ਉੱਥੋਂ ਉਹ ਤੋਂ ਬਚਣਾ ਚਾਹੀਦਾ। ਗਲਵਸ ਵਗੈਰਾ ਪਾ ਲਓ ਮੂੰਹ ਵਗੈਰਾ ਢਕੋ ਖੂਬੀ ਨਾ ਦਿਖਾਓ ਕਿਉਂਕਿ ਜਿਹੜੀ ਅੱਗ ਹੈ ਉਹ ਸਾੜ ਕੇ ਹੀ ਰੱਖਦੀ ਹੈ ਉਹਦਾ ਕੰਮ ਹੀ ਸਾੜਨਾ ਹੈ ਅਤੇ ਉਹਦੇ ਵਿੱਚ ਤੁਸੀਂ ਆਪਣੇ ਆਪ ਦੇ ਵਿੱਚ ਸੇਫਟੀ ਵਰਤਣੀ ਹੈ। ਅਤੇ ਬਾਕੀ ਅੱਜ ਕੱਲ੍ਹ ਲੋਸ਼ਨ ਵਗੈਰਾ ਬਹੁਤ ਸਾਰੇ ਆ ਗਏ ਨੇ ਮਤਲਬ ਕਿ ਜਦੋਂ ਬਾਹਰ ਨਿਕਲਦੇ ਹੋ ਖਾਸ ਕਰ ਧੁੱਪ ਦੇ ਸਮੇਂ ਦੇ ਵਿੱਚ ਤਾਂ ਜ਼ਰੂਰ ਬੱਚਿਆਂ ਦੇ ਜਿਹੜੀ ਸਕਿਨ ਜਿਹੜੀ ਹੈ ਪਹਿਲਾਂ ਵਾਲੀ ਨਹੀਂ ਹੈ, ਅਤੇ ਉਹ ਲੋਸ਼ਨ ਵਗੈਰਾ ਜ਼ਰੂਰ ਲਾ ਕੇ ਨਿਕਲੋ, ਬਚਾਅ ਦੇ ਵਿੱਚ ਹੀ ਚੰਗਾ ਹੈ, ਨਹੀਂ ਤਾਂ ਫਿਰ ਧੁੱਪ ਦਾ ਸੜਿਆ ਵੀ ਫਿਰ ਰਾਤ ਨੂੰ ਉੱਠ ਉੱਠ ਪੈਂਦਾ ਹੈ। ਆਮ ਜਿਹੜਾ ਵਿਅਕਤੀ ਦਾ ਤਾਪਮਾਨ 37 ਸੈਂਟੀਗ੍ਰੇਡ ਹੁੰਦਾ ਹੈ, ਜਦੋਂ ਗਰਮੀ ਦੇ ਨਾਲ 72 ਤੋਂ ਵੱਧ ਜਾਵੇ ਤਾਂ ਖੂਨ ਗਰਮ ਹੋਣ ਲੱਗ ਪੈਂਦਾ, ਉਬਾਲੇ ਮਾਰਦਾ ਹੈ। ਜਿਨ੍ਹਾਂ ਲੋਕਾਂ ਨੂੰ ਗਰਮੀ ਦੇ ਵਿੱਚ ਰਹਿਣ ਦੀ ਆਦਤ ਨਹੀਂ ਹੁੰਦੀ ਜਾਂ ਸਰੀਰ ਦਾ ਭਾਰ ਜ਼ਿਆਦਾ ਹੁੰਦਾ ਹੈ, ਉਹਨਾਂ ਨੂੰ ਗਰਮੀ ਦੇ ਵਿੱਚ ਖਾਸ ਕਰਕੇ 12 ਵਜੇ ਦੁਪਹਿਰ ਤੋਂ 3 ਵਜੇ ਤੱਕ ਬਾਹਰ ਘੱਟ ਜਾਣਾ ਚਾਹੀਦਾ ਹੈ। ਲੱਗਦਾ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਵੇਗੀ, ਖਾਸ ਕਰ ਇੰਡੀਆ ਦੀ ਧਰਤੀ 'ਤੇ ਜਦੋਂ ਗੱਲ ਆਉਂਦੀ ਹੈ, ਹਰ ਪਾਸੇ ਹੀ ਮਾਹੌਲ ਵੈਸੇ ਤਾਂ ਇਹ ਹੈ। ਮੌਸਮ ਦਾ ਤਾਪਮਾਨ ਪੰਜਾਬ ਅਤੇ ਹੋਰ ਰਾਜਾਂ ਦੇ ਵਿੱਚ 44 ਸੈਂਟੀਗ੍ਰੇਡ ਤੋਂ ਵੀ ਜਿਹੜਾ ਵੱਧ ਨੋਟ ਕੀਤਾ ਗਿਆ। ਅਸਲ ਦੇ ਵਿੱਚ ਜਦੋਂ ਦੇਖਦੇ ਹਾਂ ਗੜਬੜ ਸਾਡੇ ਸਰੀਰ ਦੇ ਵਿੱਚ ਆਉਂਦੀ ਹੈ, ਇਹਦੇ ਲੱਛਣ ਨੇ ਨਰਵਸ ਸਿਸਟਮ ਦੇ ਵਿੱਚ ਗੜਬੜ, ਮੂਡ ਵਿਗੜਨਾ, ਸਿਰ ਦਰਦ ਹੋਣਾ ਜਿਸ ਦੇ ਨਾਲ ਬੇਹੋਸ਼ੀ ਵੀ ਹੋ ਸਕਦੀ ਹੈ। ਇਸ ਹਾਲਤ ਦੇ ਵਿੱਚ ਮੂੰਹ ਦੇ ਰਾਹੀਂ ਕੋਈ ਤਰਲ ਜਿਹੜਾ ਨਾ ਦਿਓ, ਕਿਉਂਕਿ ਸਾਹ ਨਾਲੀ ਦੇ ਵਿੱਚ ਜਾ ਕੇ ਉਹ ਰੁਕਾਵਟ ਜਿਹੜਾ ਬਣ ਸਕਦਾ ਹੈ ਲੂ ਦੇ ਸਮੇਂ ਦੇ ਵਿੱਚ। ਅਤੇ ਜ਼ਿਆਦਾ ਧੁੱਪ ਦੇ ਉੱਤੇ ਖਾਸ ਕਰਕੇ ਦੁਪਹਿਰ ਸਮੇਂ ਬਾਹਰ ਜਾਣ ਤੋਂ ਪਰਹੇਜ਼ ਕਰੋ। ਜੇ ਜ਼ਿਆਦਾ ਜ਼ਰੂਰੀ ਹੋਵੇ ਕਿਤੇ ਜਾਣਾ ਆਉਣਾ ਤਾਂ ਹੀ ਜਿਹੜਾ ਜਾਵੋ ਭਾਈ, ਉਹ ਵੀ ਸਿਰ ਵਗੈਰਾ ਢੱਕ ਕੇ ਅਤੇ ਗਿੱਲਾ ਰੁਮਾਲ ਜਾਂ ਛਤਰੀ ਲੈ ਕੇ, ਅਤੇ ਧੁੱਪ ਵਾਲੀਆਂ ਐਨਕਾਂ ਦੀ ਵਰਤੋਂ ਜ਼ਰੂਰ ਕਰੋ। ਪਰ ਘਰ ਤੋਂ ਜਿਹੜਾ ਬਾਹਰ ਜਾਣ ਤੋਂ ਪਹਿਲਾਂ ਠੰਡਾ ਪਾਣੀ ਜਾਂ ਕੋਈ ਤਰਲ ਪਦਾਰਥ, ਲੱਸੀ, ਸਕੰਜਵੀ, ਦੁੱਧ ਜਾਂ ਕੱਚੀ ਲੱਸੀ ਪਿਓ, ਅਤੇ ਨਾਲ ਠੰਡੇ ਪਾਣੀ ਦੀ ਬੋਤਲ ਲੈ ਕੇ ਜ਼ਰੂਰ ਜਾਓ, ਕਿਤੇ ਵੀ ਜ਼ਰੂਰਤ ਪੈ ਸਕਦੀ ਹੈ ਤੁਹਾਨੂੰ ਵੀ ਅਤੇ ਵਾਹੀਕਲ ਨੂੰ ਵੀ ਜਿਹਦੇ ਵਿੱਚ ਤੁਸੀਂ ਜਾ ਰਹੇ ਹੋ। ਦੁਪਹਿਰ ਸਮੇਂ, ਕਿਉਂਕਿ ਗੱਡੀਆਂ ਵੀ ਗਰਮ ਹੋ ਜਾਂਦੀਆਂ ਨੇ ਜੀ ਭਾਈ, ਦੁਪਹਿਰ ਸਮੇਂ ਪੈਦਲ ਤੁਰਨ ਤੋਂ ਪਰਹੇਜ਼ ਕੀਤਾ ਜਾਵੇ। ਤਲੇ ਪਦਾਰਥ, ਮਸਾਲੇਦਾਰ ਕਚੋਰੀ, ਸਮੋਸਾ ਆਦਿ ਖਾਣ ਤੋਂ ਪਰਹੇਜ਼ ਕਰੋ। ਸਕੂਲੀ ਬੱਚੇ ਦੁਪਹਿਰ ਸਮੇਂ ਘਰ ਜਾਣ ਤੋਂ ਪਹਿਲਾਂ ਠੰਡਾ ਪਾਣੀ ਪੀਣ, ਬੁਖਾਰ ਤੇਜ਼ ਹੋਣ ਦੇ ਉੱਤੇ ਸਿਰ ਉੱਤੇ ਬਰਫ਼ ਦੀ ਪੱਟੀ, ਲੂ ਲੱਗੇ ਤਾਂ ਵਿਅਕਤੀ ਨੂੰ ਸਿਰ ਦਰਦ, ਉਲਟੀਆਂ, ਦਸਤ, ਤੇਜ਼ ਬੁਖਾਰ ਦੇ ਜਿਹੜਾ ਇਹ ਸਿਸਟਮ ਹੋ ਜਾਂਦੇ ਹੈ, ਬੇਰਹਿਮੀ ਅਤੇ ਸੁਭਾਅ ਦੇ ਵਿੱਚ ਚਿੜਚਿੜਾਪਨ ਵੀ ਜਿਹੜਾ ਆ ਜਾਂਦਾ ਹੈ ਲੂ ਲੱਗੀ ਦੇ ਉੱਤੇ, ਅਤੇ ਲੂ ਤੋਂ ਭਾਈ ਬਚੋ, ਫਿਰ ਬੰਦਾ ਹੋਰ ਕਿਸੇ ਨੂੰ ਲੂ ਲਾਉਣ ਲੱਗ ਜਾਂਦਾ ਹੈ। ਅਤੇ ਇਹ ਨੇ ਦੋਸਤੋ ਗੱਲਾਂ ਬਾਤਾਂ ਅੱਜ ਦੇ ਵਿਚਾਰ ਦੇ ਵਿੱਚ, ਅਤੇ ਲਓ ਫਿਰ ਆਪਾਂ ਦੇਸ਼ ਦੇ ਦੀਆਂ ਖਬਰਾਂ ਦੇ ਨਾਲ ਅੱਜ ਸ਼ੁਰੂਆਤ ਕਰਦੇ ਹਾਂ। ਅਤੇ 26 ਮਈ 2026 ਦਾ ਦਿਹਾੜਾ, ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ ਦੇ ਨਾਲ ਜੋ ਹਾਲਾਤ ਦੁਨੀਆਦਾਰੀ ਦੇ ਵਿੱਚ ਬਣੇ ਹੋਏ ਹੈ। ਅਸਲ ਦੇ ਵਿੱਚ ਭਖਿਆ ਪਿਆ ਜੋ ਪੰਜਾਬ ਦਾ ਮਾਹੌਲ ਹੈ, ਅੱਜ ਚੋਣਾਂ ਦਾ ਜਿਹੜਾ ਮਾਹੌਲ ਸਮਾਪਤ ਹੋ ਗਿਆ, ਅਤੇ ਬਹੁਤ ਸਾਰਿਆਂ ਦੀ ਕਿਸਮਤ ਜਿਹੜੀ ਹੈ ਡੱਬੇ ਦੇ ਵਿੱਚ ਬੰਦ ਹੋ ਚੁੱਕੀ ਹੈ, ਧੱਕਾ ਮੁੱਕੀ ਚੰਗੀ ਚੱਲੀ ਹੈ। ਭਖਿਆ ਸਿਆਸੀ ਵਿਰੋਧ 'ਤੇ ਨਿਕਲਿਆ ਹੈ ਕ੍ਰੋਧ, ਅਤੇ 328 ਪਾਵਨ ਸਰੂਪ ਮਾਮਲਾ ਜਿਹੜਾ ਉਹਦੇ ਉੱਤੇ ਸਿੱਟ ਦੀ ਦਖਲ ਅੰਦਾਜ਼ੀ ਦੇ ਉੱਤੇ ਧਾਮੀ ਸਾਹਿਬ ਨੇ ਬਿਆਨ ਦਿੱਤਾ ਹੈ, ਅਤੇ ਆ ਗਿਆ ਜੀ ਬਾਬਾ 16ਵੀਂ ਪੈਰੋਲ ਦੇ ਉੱਤੇ, ਅਤੇ ਸਮਝ ਹੀ ਗਏ ਹੋਣਗੇ ਕੌਣ ਆ ਗਿਆ ਜੀ। ਅਤੇ ਦੂਸਰੇ ਪਾਸੇ ਅੱਜ US ਨੇ ਜਿਹੜਾ ਇਰਾਨ ਦੇ ਸ਼ਿਪ ਦੇ ਉੱਤੇ ਜਿਹੜਾ ਜੋ ਮਾਈਨਿੰਗ ਕਰ ਰਹੇ ਸਨ ਆਪਣੇ ਏਰੀਆ ਦੇ ਵਿੱਚ, ਉਹਦੇ ਉੱਤੇ ਅਟੈਕ ਕੀਤਾ ਹੈ, ਅਤੇ ਉਹਦੇ ਜਵਾਬ ਦੇ ਵਿੱਚ ਫਿਰ ਇਰਾਨ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਹਨਾਂ ਦਾ ਜਿਹੜਾ ਖੂਫੀਆ ਆਪਣਾ ਡਰੋਨ ਹੈ $3 ਕਰੋੜ ਦਾ, ਉਹ ਥੱਲੇ ਸਿੱਟ ਲਿਆ। ਅਤੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਇੱਕ ਪਾਸੇ ਜਿਹੜੀ ਹੈ ਚਰਚਾ ਚੱਲ ਰਹੀ ਹੈ ਸਮਝੌਤੇ ਦੀ, ਅਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਟਕਰਾਅ ਜਿਹੜਾ ਵਧਣ ਦੀ ਵੀ ਗੱਲ ਜਿਹੜੀ ਨਾਲ ਦੀ ਨਾਲ ਚੱਲ ਰਹੀ ਹੈ। ਅਤੇ ਇਸ ਦੇ ਨਾਲ ਹੀ ਜਿਹੜਾ ਅਬਰਾਹਮ ਦਾ ਜਿਹੜਾ ਸੀਗਾ ਆਪਣਾ ਸਮਝੌਤਾ ਕਰਨਾ ਹੈ ਖਾੜੀ ਦੇਸ਼ਾਂ ਦੇ ਨਾਲ ਜਾਂ ਪਾਕਿਸਤਾਨ ਦੀ ਵੀ, ਉਹਦੇ ਉੱਤੇ ਹਸਤਾਖਰ ਦੀ ਜ਼ਰੂਰਤ ਪੈਣੀ ਹੈ ਦਸਖਤਾਂ ਦੀ, ਉਹਨੇ ਜਿਹੜੀ ਨਾ ਕਰ ਦਿੱਤੀ ਹੈ, ਕਹਿੰਦੇ ਸਾਨੂੰ ਇਹਦੇ ਵਿੱਚ ਨਾ ਘੜੀਸੋ। ਅਤੇ ਦੂਸਰੇ ਪਾਸੇ ਪੁਤਿਨ ਹੁਣਾਂ ਨੇ ਵੀ ਜਿਹੜਾ ਚੇਤਾਵਨੀ ਦੇ ਦਿੱਤੀ ਹੈ ਯੂਕਰੇਨ ਦੇ ਉੱਤੇ ਕੀਵ ਨੂੰ ਭਾਈ, ਜਿਹੜੇ ਨੇ ਡਿਪਲੋਮੈਟ ਨੇ ਸਾਡੇ ਜਾਂ ਲੋਕ ਨੇ ਉਹ ਖਾਲੀ ਕਰ ਦਿਓ ਜਲਦੀ ਤੋਂ ਜਲਦੀ, ਕੁਝ ਵੀ ਵੱਡਾ ਕਰਨ ਜਾ ਰਹੇ ਨੇ ਸ਼ਾਇਦ ਉਹ ਉੱਥੇ। ਅਤੇ ਦੁਨੀਆਦਾਰੀ ਦੀ ਗੱਲ ਕਰਦੇ ਹੋਏ ਅੱਗੇ ਚੱਲਦੇ ਹਾਂ, ਜੋ ਹੋਰ ਵੀ ਵਿਸ਼ੇਸ਼ ਖਬਰਾਂ ਨੇ। ਪੰਜਾਬ ਨਗਰ ਨਿਗਮ ਚੋਣਾਂ ਦੇ ਦੌਰਾਨ ਸਮਾਣਾ, ਲੁਧਿਆਣਾ, ਮਜਿੱਠਾ ਅਤੇ ਗਿੱਦੜਬਾਹਾ ਦੇ ਵਿੱਚ ਹਿੰਸਾ ਹੋਈ ਹੈ, ਅਤੇ ਸਿਆਸੀ ਮਾਹੌਲ ਨੂੰ ਜਿਹੜਾ ਉਹਨੇ ਗਰਮਾਇਆ। ਰਾਜਾ ਵੜਿੰਗ ਦਾ ਬੈਲ ਗੱਡੀ ਵਾਲਾ ਪ੍ਰਦਰਸ਼ਨ, CM ਮਾਨ ਦੀਆਂ ਭਵਿੱਖਬਾਣੀਆਂ, 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸਿੱਟ ਵਿਵਾਦ, ਅਤੇ ਨਹਿਰੀ ਪਾਣੀ ਦੇ ਉੱਤੇ ਪੰਜਾਬ ਹਰਿਆਣਾ ਦਾ ਫਿਰ ਤੋਂ ਟਕਰਾਅ। ਇਸ ਦੇ ਨਾਲ ਹੀ ED ਦੀ ਰੋਇਲ ਜਿਹੜੀ ਹੈ ਅਸਟੇਟ ਗਰੁੱਪ ਦੇ ਉੱਤੇ ਆਪਣਾ ਛਾਪੇਮਾਰੀ ਹੋਈ ਹੈ। ਰਾਮ ਰਹੀਮ ਨੂੰ ਪੈਰੋਲ ਮਿਲੀ ਹੈ। ਭਾਰਤੀ ਅੰਬਾਂ ਦੀ ਰਿਕਾਰਡ ਐਕਸਪੋਰਟ ਵੀ ਜਿਹੜਾ ਉਹਨੇ ਰਿਕਾਰਡ ਬਣਾ ਦਿੱਤਾ ਹੈ, ਦੁਆਬੇ ਨੂੰ ਤਰਸੇਂਗੀ, ਅਤੇ ਅੰਬੀਆਂ ਜਿਹੜੇ ਛੱਡ ਕੇ ਦੇਸ ਦੁਆਬਾ ਅੰਬੀਆਂ ਨੂੰ ਤਰਸੇਂਗੀ। ਅਤੇ ਅੰਬ ਜਿਹੜੇ ਨੇ ਇੰਡੀਅਨ ਅੰਬ ਜਿਹੜੇ ਨੇ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਵਪਾਰ ਕੀਤਾ ਹੈ, ਅਤੇ ਕਣਕ ਝੋਨਾ ਛੱਡ ਹੀ ਦੇ ਕੇ ਭਾਈ ਇਹੀ ਕੰਮ ਕਰ ਲਓ, ਫਰੂਟਾਂ ਫਰਾਟਾਂ ਦਾ ਆਰਾਮ ਨਾਲ ਚਾਰ ਪੈਸੇ ਦਾ ਬਣਨਗੇ। ਦੂਸਰੇ ਪਾਸੇ ਜਿਹੜਾ ਅੰਤਰਰਾਸ਼ਟਰੀ ਮੰਚ ਦੇ ਉੱਤੇ ਈਰਾਨ ਅਮੈਰੀਕਾ ਜਿਹੜਾ ਤਣਾਅ ਵੱਧ ਰਿਹਾ, ਰੂਸ ਦੀ ਕੀਵ ਨੂੰ ਚੇਤਾਵਨੀ, ਕੁਆਡ ਦੀ ਚੀਨ ਖਿਲਾਫ਼ ਰਣਨੀਤੀ ਅਤੇ ਅਮੈਰੀਕਾ ਕੈਨੇਡਾ ਬਾਰਡਰ ਦੇ ਉੱਤੇ ਨਵੇਂ ਵੀਜ਼ਾ ਨਿਯਮਾਂ ਦੇ ਉੱਤੇ ਦੁਨੀਆ ਭਰ ਦੇ ਵਿੱਚ ਜਿਹੜਾ ਨਵੇਂ ਨਿਯਮ ਬਣੇ ਨੇ ਅਤੇ ਉਹਦੇ ਉੱਤੇ ਵੀ ਜਿਹੜੀ ਗੱਲਬਾਤ ਅੱਗੇ ਜਾ ਕੇ ਕਰਦੇ ਹਾਂ। ਪੰਜਾਬ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪੰਜਾਬ ਦੇ ਵੱਲੋਂ ਕਹਿੰਦੇ 96% ਨਹਿਰੀ ਪਾਣੀ ਦੀ ਵਰਤੋਂ ਦਾ ਦਾਅਵਾ ਕੀਤਾ ਗਿਆ ਅਤੇ ਝੋਨੇ ਦੀ ਲਵਾਈ ਦਾ ਵੀ ਗੱਲ ਹੋ ਰਹੀ ਹੈ ਕਿ ਭਾਈ ਮਤਲਬ ਕਿ ਪਾਣੀ ਛੱਡ ਕੇ ਨਹੀਂ, ਸੁੱਕਾ ਹੀ ਝੋਨਾ ਲਾਓ ਅਤੇ ਗੌਰਮੈਂਟ ਲੱਗੀ ਹੋਈ ਹੈ ਕਹਿੰਦੇ ਵੀ ਇੱਧਰ ਨੂੰ ਚੱਲੋ। ਪਰ ਮੈਂ ਵੀ ਮੇਰਾ ਖਿਆਲ ਹੈ ਕਿ ਝੋਨਾ ਲਾਉਣਾ ਹੀ ਕਾਹਦੇ ਲਈ ਹੈ ਜੇ ਬਰਬਾਦੀ ਉਹ ਪਾਣੀ ਦੀ ਕਰ ਹੀ ਰਿਹਾ ਤਾਂ। ਪਰ ਦੂਸਰੇ ਪਾਸੇ ਨਹਿਰੀ ਪਾਣੀ ਦਾ ਦਾਅਵਾ ਕੀਤਾ ਗਿਆ, ਗੁਆਂਢੀ ਸੂਬੇ ਨੂੰ ਜ਼ਿਆਦਾ ਵਾਧੂ ਪਾਣੀ ਰੋਕਿਆ, ਪੰਜਾਬ ਨੇ 96% ਅਤੇ ਹਰਿਆਣੇ ਨੇ 76% ਪਾਣੀ ਜਿਹੜਾ ਕਹਿੰਦੇ ਵਰਤ ਲਿਆ। ਪੰਜਾਬ ਨੇ ਐਤਕੀ ਨਹਿਰੀ ਪਾਣੀ ਦੀ ਵਰਤੋਂ ਦੇ ਵਿੱਚ ਨਵੀਂ ਸਿਖਰ ਛੋਈ ਹੈ ਅਤੇ ਗੁਆਂਢੀ ਸੂਬੇ ਹਰਿਆਣਾ ਦੇ ਨਾਲੋਂ ਵੱਧ ਪਾਣੀ ਵਰਤਿਆ। ਪੰਜਾਬ ਨੇ ਸਾਲ 2025 ਅਤੇ 26 ਦੇ ਵਿੱਚ ਹਰਿਆਣਾ ਨੂੰ ਵਾਧੂ ਪਾਣੀ ਵੀ ਨਹੀਂ ਜਾਣ ਦਿੱਤਾ। ਸਿੱਟੇ ਵਜੋਂ ਹਰਿਆਣਾ 76% ਅਤੇ ਪੰਜਾਬ 96% ਨਹਿਰੀ ਪਾਣੀ ਵਰਤਣ ਦੇ ਵਿੱਚ ਕਹਿੰਦੇ ਸਫਲ ਰਿਹਾ। ਪਹਿਲਾਂ ਹਰਿਆਣਾ ਹਰ ਵਰ੍ਹੇ ਆਪਣੇ ਹਿੱਸੇ ਦੇ ਨਾਲੋਂ ਵੱਧ ਪਾਣੀ ਜਿਹੜਾ ਵਰਤਦਾ ਸੀ। ਮੁੱਖ ਮੰਤਰੀ ਮਾਨ ਹੁਣਾਂ ਨੇ ਪਿਛਲੇ ਸਾਲ ਹਰਿਆਣਾ ਨੂੰ ਵਾਧੂ ਪਾਣੀ ਨਾ ਦੇਣ ਦਾ ਕਹਿੰਦੇ ਸਟੈਂਡ ਲਿਆ। ਹਰਿਆਣਾ ਨੂੰ ਜਾਂਦਾ ਵਾਧੂ ਪਾਣੀ ਐਤਕੀ ਪੰਜਾਬ ਨੇ ਵਰਤਿਆ। ਪਿਛਲੇ ਸਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਦੇਣ ਦਾ ਫੈਸਲਾ ਕੀਤਾ ਸੀ, ਜੋ ਪੰਜਾਬ ਦੇ ਵਿਰੋਧ ਕਾਰਨ ਜਿਹੜਾ ਕਹਿੰਦੇ ਹਕੀਕਤ ਨਹੀਂ ਬਣ ਸਕਿਆ। ਤਾਜ਼ਾ ਅੰਕੜਿਆਂ ਦੇ ਮੁਤਾਬਕ ਹਰਿਆਣਾ ਨੇ ਸਾਲ 2025 ਅਤੇ 26 ਦੇ ਦੌਰਾਨ ਆਪਣੇ ਹਿੱਸੇ ਦੇ ਪਾਣੀ ਦੇ ਵਿੱਚੋਂ 76% ਵਰਤਿਆ, ਜਦੋਂ ਕਿ ਸਾਲ 2024 ਅਤੇ 25 ਦੇ ਦੌਰਾਨ 110% ਪਾਣੀ ਵਰਤਿਆ ਸੀ। ਪੰਜਾਬ ਦੀ ਗੱਲ ਕਰੀਏ ਤਾਂ ਸਾਲ 2025 ਅਤੇ 26 ਦੇ ਦੌਰਾਨ 6669 MAF ਪਾਣੀ ਦੀ ਵਰਤੋਂ ਕੀਤੀ ਅਤੇ ਜੋ ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਕਹਿੰਦੇ ਵੱਧ ਹੈ। ਪਿਛਲੇ ਸਾਲ ਇਹ ਵਰਤੋਂ ਜਿਹੜੀ ਸੀ 5845 MAF ਪਾਣੀ ਦੀ ਸੀ ਅਤੇ ਪੰਜਾਬ ਨੇ ਸਾਲ 2018 ਅਤੇ 2019 ਦੇ ਵਿੱਚ 4841 MAF ਪਾਣੀ ਦੀ ਵਰਤੋਂ ਕੀਤੀ ਸੀ, ਜੋ 64% ਬਣਦੀ ਹੈ ਅਤੇ ਲੰਘੇ ਮਾਲੀ ਸਾਲ ਦੇ ਦੌਰਾਨ 96% ਨਹਿਰੀ ਪਾਣੀ ਦੀ ਵਰਤੋਂ ਕੀਤੀ ਹੈ। ਦੂਜੇ ਪਾਸੇ ਹਰਿਆਣਾ ਨੇ ਸਾਲ 2020-21 ਦੇ ਵਿੱਚ 109% ਪਾਣੀ ਵਰਤਿਆ, ਜੋ ਕਿ ਐਤਕੀ ਘੱਟ ਕੇ 76% ਰਹਿ ਗਿਆ। ਹਰਿਆਣਾ ਨੇ ਵਾਧੂ ਪਾਣੀ ਨਾ ਮਿਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੰਜਮ ਦੇ ਵਜੋਂ ਕਹਿੰਦੇ 76% ਪਾਣੀ ਹੀ ਵਰਤਿਆ। ਇਸ ਤਰ੍ਹਾਂ ਸਾਲ 2025-26 ਦੇ ਵਿੱਚ ਪੰਜਾਬ ਦੀ ਹਿੱਸੇਦਾਰੀ 6944 MAF ਦੀ ਜਿਹੜੀ ਬਣਦੀ ਹੈ, ਜਿਸ ਤੋਂ ਵਿੱਚੋਂ ਜਿਹੜਾ 6669 MA ਜਿਹੜਾ ਐਫ ਪਾਣੀ ਦੀ ਵਰਤੋਂ ਹੋਈ ਹੈ, ਜੋ ਕਿ 96% ਬਣਦੀ ਹੈ। ਦੂਸਰੇ ਪਾਸੇ ਜੋ ਇਲੈਕਸ਼ਨਾਂ ਦਾ ਅੱਜ ਮਾਹੌਲ ਰਿਹਾ, ਸੰਖੇਪ ਦੇ ਵਿੱਚ ਖਬਰ ਕਰਦੇ ਹਾਂ। ਤੇਲ ਕੀਮਤਾਂ ਦੇ ਵਿਰੋਧ ਦੇ ਵਿੱਚ ਬੈਲ ਗੱਡੀ 'ਤੇ ਵੋਟ ਪਾਉਣ ਪਤਨੀ ਦੇ ਸਮੇਤ ਜਿਹੜਾ ਪਹੁੰਚੇ ਹੈ ਰਾਜਾ ਵੜਿੰਗ ਹੋਣੀ। ਅਤੇ ਦੂਸਰੇ ਪਾਸੇ ਪੰਜਾਬ ਨਗਰ ਨਿਗਮ ਚੋਣਾਂ ਦੇ ਦੌਰਾਨ ਸਮਾਣਾ, ਗਿੱਦੜਬਾਹਾ ਅਤੇ ਲੁਧਿਆਣਾ ਦੇ ਵਿੱਚ ਹਿੰਸਾ ਹੋਈ ਹੈ ਅਤੇ ਆਪ ਅਕਾਲੀ ਅਤੇ BJP ਜਿਹੜੇ ਸਮਰਥਕ ਹੈ ਉਹ ਵੀ ਆਪਸ ਦੇ ਵਿੱਚ ਭਿੜੇ ਹੈ। ਮਜੀਠਾ ਦੇ ਵਿੱਚ ਹੰਗਾਮਾ ਹੋਇਆ, ਆਪ ਅਤੇ ਅਕਾਲੀ ਵਰਕਰਾਂ ਦੇ ਝਗੜੇ ਦੇ ਵਿੱਚ 2 ਜ਼ਖਮੀ, SSP ਦੇ ਨਾਲ ਬੈਂਸੇ ਨੇ ਮਜੀਠੀਆ ਸਾਹਿਬ ਵੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ PPC ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਨਗਰ ਕੌਂਸਲ ਚੋਣਾਂ ਦੇ ਦੌਰਾਨ ਮਹਿੰਗਾਈ ਅਤੇ ਤੇਲ ਦੀਆਂ ਵੱਧਦੀਆਂ ਕੀਮਤਾਂ ਦੇ ਖਿਲਾਫ਼ ਅਨੋਖੇ ਢੰਗ ਦੇ ਨਾਲ ਆਪਣਾ ਰੋਸ ਪ੍ਰਗਟ ਕੀਤਾ। ਰਾਜਾ ਵੜਿੰਗ ਆਪਣੀ ਪਤਨੀ ਅਮ੍ਰਿਤਾ ਵੜਿੰਗ ਜਿਹੜੇ ਨੇ ਉਹਨਾਂ ਦੇ ਨਾਲ ਬੈਲ ਗੱਡੀ ਦੇ ਉੱਤੇ ਸਵਾਰ ਹੋ ਕੇ ਵੋਟ ਪਾਉਣ ਦੇ ਲਈ ਕਹਿੰਦੇ ਪੋਲਿੰਗ ਬੂਥ ਦੇ ਉੱਤੇ ਜਿਹੜੇ ਪਹੁੰਚੇ ਆ। ਇਹ ਅਨੋਖਾ ਨਜ਼ਾਰਾ ਦੇਖਣ ਦੇ ਲਈ ਲੋਕਾਂ ਦੀ ਭਾਰੀ ਭੀੜ ਵੀ ਇਕੱਠੀ ਹੋਈ। ਇਸ ਮੌਕੇ ਦੇ ਉੱਤੇ ਟਵਿੱਟ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਉਹ ਮੋਦੀ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਖਿਲਾਫ਼ ਪ੍ਰਤੀਕਾਤਮਕ ਜਿਹੜਾ ਵਿਰੋਧ ਵਜੋਂ ਬੈਲ ਗੱਡੀ ਦੇ ਉੱਤੇ ਵੋਟ ਪਾਉਣ ਜਾ ਰਹੇ ਨੇ। ਉਹਨਾਂ ਮੰਗ ਕੀਤੀ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕੀਤੇ ਗਏ ਲਗਭਗ 7 ਰੁਪਏ ਦੇ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ। ਜਦੋਂ ਕਹਿੰਦੇ ਕੱਚੇ ਤੇਲ ਦੀਆਂ ਕੀਮਤਾਂ ਘੱਟ ਸਨ ਉਦੋਂ ਸਰਕਾਰ ਨੇ ਇਸਦਾ ਲਾਭ ਆਮ ਲੋਕਾਂ ਤੱਕ ਨਹੀਂ ਪਹੁੰਚਾਇਆ। ਉਹਨਾਂ ਕਿਹਾ ਕਿ ਅੱਜ ਕੱਚੇ ਤੇਲ ਦੀਆਂ ਕੀਮਤਾਂ 214 ਦੇ ਨਾਲੋਂ ਵੀ ਘੱਟ ਹੋਣ ਦੇ ਬਾਵਜੂਦ ਦੇਸ਼ ਦੇ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ। ਉਹਨਾਂ ਕਿਹਾ ਕਿ ਭਾਰਤ ਦੇ ਲੋਕ ਮਹਿੰਗਾਈ, ਵੱਧਦੇ ਆਵਾਜਾਈ ਖਰਚਿਆਂ ਅਤੇ ਰੋਜ਼ਾਨਾ ਵਰਤੋਂ ਦੀਆਂ ਮਹਿੰਗੀਆਂ ਵਸਤੂਆਂ ਦੇ ਕਾਰਨ ਪੀੜਤ ਨੇ ਅਤੇ ਲੋਕ ਵਿਰੋਧੀ ਜਿਹੜਾ ਇਹ ਲੁੱਟ ਤੁਰੰਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਰਾਜਾ ਵੜਿੰਗ ਦਾ ਜਿਹੜਾ ਇੱਕ ਵਿਵਾਦ ਚੱਲਿਆ ਉਹਦੇ ਬਾਰੇ ਅੱਗੇ ਜਾ ਕੇ ਗੱਲ ਕਰਦੇ ਹਾਂ, ਪਰ ਜੋ ਵੋਟਿੰਗ ਹੋਈ ਹੈ ਉਹਦਾ ਜਿਹੜਾ ਲੇਖਾ ਜੋਖਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਲਈਏ। ਅਤੇ ਉਹਦੇ ਵਿੱਚ ਜਦੋਂ ਆਪਣੀ ਖਬਰ ਮੈਂ ਰੱਖ ਬੈਠਾ ਕਿਤੇ। ਹਾਂਜੀ, ਪੰਜਾਬ MC ਇਲੈਕਸ਼ਨ ਜਿਹੜੀ ਹੋਈ ਹੈ ਉਹਦੇ ਵਿੱਚ ਸ਼ਾਮ 5 ਵਜੇ ਤੱਕ 61.5% ਵੋਟਿੰਗ ਜਿਹੜੀ ਹੋਈ ਹੈ ਪੂਰੇ ਪੰਜਾਬ ਦੇ ਵਿੱਚੋਂ, ਜਿਸ ਦੇ ਵਿੱਚ ਪੰਜਾਬ ਦੇ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਲਈ ਵੋਟਾਂ ਪਈਆਂ ਨੇ। ਵੋਟਾਂ ਪੈਣ ਦਾ ਅਮਲ ਸਵੇਰੇ 8 ਵਜੇ ਸ਼ੁਰੂ ਹੋਇਆ ਅਤੇ ਸ਼ਾਮ 5 ਵਜੇ ਤੱਕ ਵੋਟਾਂ ਪਈਆਂ। ਇਹ ਪਤਾ ਲੱਗਿਆ ਕਿ ਸੂਬੇ ਦੇ ਵਿੱਚ ਸ਼ਾਮ 5 ਵਜੇ ਤੱਕ 61.5% ਵੋਟਾਂ ਪਈਆਂ ਹੈ, ਪਰ ਇਹ ਅੰਕੜਾ ਫਾਈਨਲ ਨਹੀਂ ਹੈ ਅਤੇ ਇਸ ਦੇ ਵਿੱਚ ਹੋਰ ਵੋਟਾਂ ਜੁੜਨ ਦੇ ਨਾਲ ਕੁਝ ਬਦਲਾਅ ਜਿਹੜਾ ਹੋ ਸਕਦਾ। ਇਹਨਾਂ ਚੋਣਾਂ ਦੇ ਨਤੀਜੇ 29 ਮਈ ਨੂੰ ਆਉਣੇ ਹੈ। ਦੁਪਹਿਰ 2 ਵਜੇ ਤੱਕ ਪੰਜਾਬ ਭਰ ਦੇ ਵਿੱਚ ਕੁੱਲ 45.6% ਵੋਟਿੰਗ ਦਰਜ ਕੀਤੀ ਗਈ ਹੈ। ਇਸ ਦੇ ਦੌਰਾਨ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਅੱਜ ਭਾਰੀ ਪੁਲਿਸ ਫੋਰਸ ਵੱਲੋਂ ਸੜਕ ਦੇ ਉੱਪਰ ਰੋਕ ਲਿਆ ਗਿਆ ਅਤੇ ਧੂਰੀ ਜਾਣ ਤੋਂ ਰੋਕੇ ਜਾਣ ਦੀ ਖਬਰ ਵੀ ਹੈ। ਇਸ ਦੇ ਦੌਰਾਨ ਬਿੱਟੂ ਅਤੇ ਪੁਲਿਸ ਅਧਿਕਾਰੀਆਂ ਵਿਚਕਾਰ ਕਾਫ਼ੀ ਤਕਰਾਰ ਵੀ ਹੋਇਆ। ਰਵਨੀਤ ਸਿੰਘ ਬਿੱਟੂ ਅੱਜ ਪੁਲਿਸ ਦੇ ਵੱਲੋਂ ਧੂਰੀ ਵਿਖੇ ਪਾਰਟੀ ਆਗੂ ਪ੍ਰੋਫੈਸਰ ਓਂਕਾਰ ਸਿੰਘ ਜਿਹੜੇ ਸਿੱਧੂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈਣ ਦੀ ਵੀ ਸੂਚਨਾ ਜਿਹੜੀ ਹੈ। ਇਸੇ ਤਰ੍ਹਾਂ ਹੀ ਚੋਣਾਂ ਦੇ ਲਈ ਜਿਹੜਾ ਕੁੱਲ 7,555 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ, ਜਿਨ੍ਹਾਂ ਦੀ ਕਿਸਮਤ ਅੱਜ 35.45 ਲੱਖ ਵੋਟਰਾਂ ਦੇ ਵੱਲੋਂ ਕੀਤੀ ਜਾਵੇਗੀ। ਅਤੇ ਇਹਦਾ ਚੋਣਾਂ ਦੇ ਵਿੱਚ ਸੂਬੇ ਭਰ ਦੇ ਵਿੱਚ 1,014 ਪੋਲਿੰਗ ਬੂਥ ਬਣਾਏ ਗਏ ਸਨ ਅਤੇ 35,000 ਦੇ ਕਰੀਬ ਚੋਣ ਅਮਲਾ ਭਲਕੇ ਜਮਹੂਰੀ ਪ੍ਰਕਿਰਿਆ ਦੇ ਵਿੱਚ ਡਿਊਟੀ ਦੇ ਉੱਤੇ ਤੈਨਾਤ ਕੀਤਾ ਗਿਆ। ਇਸ ਤੋਂ ਇਲਾਵਾ ਚੋਣਾਂ ਦਾ ਅਮਲ ਅਮਨ ਅਮਾਨ ਦੇ ਨਾਲ ਕਹਿੰਦੇ ਨਿਬੇੜੇ ਚੜ੍ਹਿਆ, ਉਹ ਤਾਂ ਦੇਖ ਹੀ ਰਿਹਾ ਜੀ। ਅਤੇ 72,000 ਪੁਲਿਸ ਕਰਮਚਾਰੀ ਤੈਨਾਤ ਇਹਦੇ ਵਿੱਚ ਕੀਤੇ ਗਏ ਸਨ। ਅਤੇ ਲਓ ਦੋਸਤੋ, ਇਹ ਸੀ ਜੀ ਗੱਲਬਾਤ ਚੋਣਾਂ ਦੇ ਸੰਬੰਧ ਦੇ ਵਿੱਚ। ਅਤੇ ਦੂਸਰੇ ਪਾਸੇ ਰਾਜਾ ਵੜਿੰਗ ਵਿਵਾਦ, ਕੋਲਿਆਂ ਵਾਲੀ ਦੀ ਕਰ ਦਿੱਤੀ ਕਹਿੰਦੇ ਹਰੀ ਸਿੰਘ ਹੁਣਾਂ ਦੇ ਨਾਲ ਨਲੂਵਾਲ ਹੁਣਾਂ ਦੇ ਨਾਲ ਤੁਲਨਾ। ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜੋਸ਼ੀਲੀ ਬਿਆਨਬਾਜ਼ੀ ਨੇ ਇੱਕ ਵਾਰ ਫਿਰ ਮੁੜ ਕੇ ਜਿਹੜਾ ਕਾਂਗਰਸ ਦੇ ਲਈ ਔਖੀ ਸਥਿਤੀ ਜਿਹੜੀ ਖੜੀ ਕੀਤੀ ਹੈ। ਮਲੋਟ ਨਗਰ ਕੌਂਸਲ ਚੋਣਾਂ ਦੇ ਲਈ ਮਲੋਟ ਦੇ ਵਿੱਚ ਚੋਣ ਪ੍ਰਚਾਰ ਮੌਕੇ ਦੇ ਵਾਇਰਲ ਹੋਏ ਬਿਆਨ ਦੇ ਵਿੱਚ ਬੇਬਾਕ ਸੰਸਦ ਮੈਂਬਰ ਨੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂ ਵਾਲੀ ਦੀ ਜਿਹੜੀ ਹੈ ਤੁਲਨਾ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਹਰੀ ਸਿੰਘ ਨਲੂਆ ਦੇ ਨਾਲ ਕਰ ਛੱਡੀ। ਵੜਿੰਗ ਦੇ ਇਸ ਬਿਆਨ ਦੇ ਨਾਲ ਕਾਂਗਰਸੀ ਵਰਕਰਾਂ ਦੇ ਵਿੱਚ ਰੋਸ ਹੈ, ਤਿੱਖੀ ਲਹਿਰ ਬਣੀ ਅਤੇ ਲਗਾਤਾਰ ਗੈਰ ਵਾਜਬ ਅਤੇ ਵਿਵਾਦਿਤ ਬਿਆਨਾਂ ਤੋਂ ਕਾਂਗਰਸ ਸਰਕਾਰ ਜਿਹੜੀ ਹੈ ਜਾਂ ਵਰਕਰ ਅਤੇ ਆਗੂ ਇੰਨੇ ਔਖੇ ਨੇ ਕਿ ਮਾਮਲਾ ਕੇਂਦਰੀ ਹਾਈਕਮਾਂਡ ਤੱਕ ਵੀ ਪੁੱਜਣ ਦੀ ਸਥਿਤੀ ਜਿਹੜੀ ਬਣ ਗਈ ਹੈ। ਲੰਬੀ ਹਲਕੇ ਦੇ ਟਕਸਾਲੀ ਕਾਂਗਰਸ ਵਰਕਰਾਂ ਦਾ ਕਹਿਣਾ ਹੈ ਕਿ ਜਿਹੜੇ ਅਕਾਲੀ ਆਗੂ ਦੇ ਸਿਆਸੀ ਰਵੱਈਏ ਕਰਕੇ 10 ਸਾਲਾਂ ਅਕਾਲੀ ਸਰਕਾਰ ਦੇ ਦੌਰਾਨ ਕਾਂਗਰਸੀਆਂ ਅਤੇ ਕਥਿਤ ਤਸ਼ੱਦ ਅਤੇ ਧੱਕੇਸ਼ਾਹੀਆਂ ਵਾਲਾ ਦੌਰ ਭਾਰੂ ਰਿਹਾ, ਲੰਬੀ ਹਲਕੇ ਦੇ ਵਿੱਚ ਕਾਂਗਰਸੀਆਂ ਨੂੰ ਸਮੇਂ ਦੇ ਉੱਤੇ ਵੱਡੀਆਂ ਮੁਸ਼ਕਲਾਂ ਝੱਲਣੀਆਂ ਪਈਆਂ, ਕਾਂਗਰਸ ਪ੍ਰਧਾਨ ਵੱਲੋਂ ਉਸ ਦੀ ਤੁਲਨਾ ਸਿੱਖ ਇਤਿਹਾਸ ਦੇ ਸਭ ਤੋਂ ਮਹਾਨ ਯੋਧੇ ਦੇ ਨਾਲ ਕਰਨਾ ਬੇਹੱਦ ਬੇਤੁੱਕਾ ਹੈ। ਵਰਕਰਾਂ ਨੇ ਕਿਹਾ ਕਿ ਦੋਹਾਂ ਦੇ ਕਿਰਦਾਰ ਅਤੇ ਕਾਰਜਗੁਜ਼ਾਰੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਇਸ ਬਿਆਨ ਦੇ ਨਾਲ ਉਹਨਾਂ ਵਰਕਰਾਂ ਨੇ ਮਨੋਬਲ ਅਤੇ ਭਾਵਨਾਵਾਂ ਨੂੰ ਕਹਿੰਦੇ ਡੂੰਘੀ ਸੱਟ ਵੱਜੀ ਹੈ, ਖਾਸ ਕਰਕੇ ਜਿਨ੍ਹਾਂ ਨੂੰ ਉਸ ਦੌਰ ਦੇ ਵਿੱਚ ਸੱਤਾ ਪੱਖੀ ਜਾਦਤੀਆਂ ਦਾ ਜਿਹੜਾ ਸਾਹਮਣਾ ਕਰਨਾ ਪਿਆ। ਅਤੇ ਵੜਿੰਗ ਦੇ ਲਗਾਤਾਰ ਬੇਤੁੱਕਾ ਬਿਆਨ ਕਾਂਗਰਸ ਦੇ ਲਈ ਮੁਸ਼ਕਲਾਂ ਜਿਹੜੀਆਂ ਖੜੀਆਂ ਕਰ ਰਹੇ ਨੇ। ਅਤੇ ਕੁਝ ਸਮਾਂ ਪਹਿਲਾਂ ਵੜਿੰਗ ਦੇ ਵੱਲੋਂ ਕਾਂਗਰਸ ਪਾਰਟੀ ਦੇ ਥੰਮ ਰਹੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦੇ ਬਾਰੇ ਵੀ ਟਿੱਪਣੀ ਜਿਹੜੀ ਸੀ ਕਰਕੇ SC ਭਾਈਚਾਰੇ ਦੀ ਨਾਰਾਜ਼ਗੀ ਜਿਹੜੀ ਹੈ ਸਹੇੜ ਲਈ ਗਈ ਸੀ। ਦੂਸਰੇ ਪਾਸੇ CM ਮਨ ਹੁਣਾਂ ਦੀ ਭਵਿੱਖਬਾਣੀ ਨੇ ਭਖਾ ਦਿੱਤਾ ਸਿਆਸੀ ਮਾਹੌਲ, ਕਾਂਗਰਸ ਨੂੰ ਦੱਸਿਆ ਮੁੱਖ ਵਿਰੋਧੀ, ਕਹਿੰਦੇ ਸਾਡੇ ਨਾਲ ਟੱਕਰ ਹੋ ਸਕਦਾ, ਸਮਝੌਤਾ ਹੋ ਸਕਦਾ, ਤਾਂ ਫਿਰ ਇੱਕ ਅੱਧੀ ਹਾਮੀ ਤਾਂ ਭਰਨੀ ਪੈਂਦੀ ਹੈ, ਮੰਨਣਾ ਵੀ ਪੈਂਦਾ ਹੈ, ਦੂਸਰਿਆਂ ਨੂੰ ਫੇਲ ਕਰਨਾ ਤਾਂ ਕੋਈ ਨਾ ਕੋਈ ਤਾਂ ਗਲੇ ਲਾਉਣਾ ਹੀ ਪਊਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ ਜਿਹਦੇ ਨਾਲ ਸਿਆਸਤ ਗਰਮਾ ਗਈ। ਮਾਨ ਨੇ ਦਾਅਵਾ ਕੀਤਾ ਕਿ ਚੋਣਾਂ ਦੇ ਵਿੱਚ ਭਾਜਪਾ BJP ਪਠਾਨਕੋਟ ਜ਼ਿਲ੍ਹੇ ਦੇ ਵਿੱਚ ਸਿਰਫ 1-2 ਸੀਟਾਂ ਜਿੱਤੇਗੀ, ਕਾਂਗਰਸ ਨੂੰ ਵੱਧ ਤੋਂ ਵੱਧ 9 ਸੀਟਾਂ ਮਿਲਣਗੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹਦਾ ਖਾਤਾ ਵੀ ਨਹੀਂ ਕਹਿੰਦੇ ਖੁੱਲ੍ਹੇਗਾ। ਮੁੱਖ ਮੰਤਰੀ ਨੇ ਇੱਕ ਨਿੱਜੀ ਮੀਡੀਆ ਹਾਊਸ ਦੇ ਇੰਟਰਵਿਊ ਦੇ ਦੌਰਾਨ ਇਹ ਗੱਲ ਲਿਖਤੀ ਰੂਪ ਦੇ ਵਿੱਚ ਵੀ ਕਹੀ ਹੈ। ਇਹ ਬਿਆਨ ਕਿਸੇ ਵਿਗਿਆਨਕ ਅੰਕੜਿਆਂ ਦੇ ਉੱਤੇ ਆਧਾਰਿਤ ਨਹੀਂ ਸੀ, ਬਲਕਿ ਜਿਹੜਾ ਸੀ ਮੰਗਲਵਾਰ ਨੂੰ ਹੋ ਰਹੀਆਂ ਨਗਰ ਨਿਗਮ ਅਤੇ ਸਥਾਨਕ ਚੋਣਾਂ ਜਿਹੜੀਆਂ ਨੇ ਉਹ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਆਪ ਦੇ ਪੱਖ ਦੇ ਵਿੱਚ ਮਾਹੌਲ ਬਣਾਉਣ ਦੀ ਇੱਕ ਕੋਸ਼ਿਸ਼ ਜਿਹੜਾ ਲੱਗਦਾ ਕਰਦੀ ਹੈ। ਇਹਨਾਂ ਸਥਾਨਕ ਚੋਣਾਂ ਦੇ ਲਈ ਵੋਟਿੰਗ ਚੱਲ ਰਹੀ ਸੀ ਅਤੇ ਨਤੀਜੇ ਸ਼ੁੱਕਰਵਾਰ ਨੂੰ ਆਉਣੇ ਹੈ। ਹਾਲਾਂਕਿ ਭਗਵੰਤ ਮਾਨ ਨੇ ਆਪ ਜਿਹੜਾ 1,801 ਉਮੀਦਵਾਰਾਂ ਦੇ ਲਈ ਖੁਦ ਪ੍ਰਚਾਰ ਨਹੀਂ ਕੀਤਾ, ਪਰ ਉਹਨਾਂ ਦੀ ਮਾਤਾ ਨੇ ਕੁਝ ਜਿਹੜਾ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਜ਼ਰੂਰ ਕੀਤਾ। ਆਪ ਨੂੰ ਪੰਜਾਬ ਦੀ ਇੱਕ ਮਾਤਰ ਮਜ਼ਬੂਤ ਸਿਆਸੀ ਤਾਕਤ ਦੇ ਵਜੋਂ ਪੇਸ਼ ਕਰਕੇ ਮੁੱਖ ਮੰਤਰੀ ਨੇ ਆਪਣੇ ਪਾਰਟੀ ਵਰਕਰਾਂ ਦਾ ਹੌਸਲਾ ਵਧਾਉਣ ਦੀ ਕੋਸ਼ਿਸ਼ ਕੀਤੀ। ਇਹ ਹੌਸਲਾ ਇਸ ਦੇ ਲਈ ਜ਼ਰੂਰੀ ਸੀ ਕਿਉਂਕਿ ਕਾਂਗਰਸ ਅਤੇ ਭਾਜਪਾ ਵਰਗੀਆਂ ਵਿਰੋਧੀ ਪਾਰਟੀਆਂ ਸ਼ਹਿਰੀ ਖੇਤਰਾਂ ਦੇ ਵਿੱਚ ਆਪ ਨੂੰ ਸਖ਼ਤ ਟੱਕਰ ਦੇ ਰਹੀਆਂ ਨੇ। ਵਿਰੋਧੀ ਆਗੂਆਂ ਨੇ ਮਾਨ ਦੀ ਇਸ ਭਵਿੱਖਬਾਣੀ ਨੂੰ ਸਿਰਫ਼ ਇੱਕ ਹੱਲਾਸ਼ੇਰੀ ਵਰਕਰਾਂ ਨੂੰ ਜੋਸ਼ ਦਿਵਾਉਣ ਦਾ ਤਰੀਕਾ ਜਿਹੜਾ ਦੱਸਿਆ, ਜਿਸ ਦਾ ਮਕਸਦ ਕਾਨੂੰਨ ਵਿਵਸਥਾ ਅਤੇ ਸਰਕਾਰ ਦੀਆਂ ਕਮੀਆਂ ਨੂੰ ਲੈ ਕੇ ਜਨਤਾ ਦੀ ਨਾਰਾਜ਼ਗੀ ਨੂੰ ਦਬਾਉਣਾ। ਇਹਨਾਂ ਸਥਾਨਕ ਚੋਣਾਂ ਨੂੰ ਜਨਤਾ ਦੇ ਮੂਡ ਨੂੰ ਸਮਝਣ ਦਾ ਜਿਹੜਾ ਇੱਕ ਵੱਡਾ ਜ਼ਰੀਆ ਮੰਨਿਆ ਜਾ ਰਿਹਾ, ਖਾਸ ਕਰਕੇ ਸ਼ਹਿਰੀ ਅਤੇ ਇਲਾਕਿਆਂ ਦੇ ਵਿੱਚ ਜਿੱਥੇ ਸਰਕਾਰ ਦੇ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਪੇਂਡੂ ਖੇਤਰਾਂ ਦੇ ਨਾਲੋਂ ਜ਼ਿਆਦਾ ਦੇਖਣ ਨੂੰ ਜਿਹੜੀ ਹੈ ਮਿਲ ਰਹੀ ਹੈ। ਇਸੇ ਤਰ੍ਹਾਂ ਈਡੀ ਨੇ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ ਰੋਇਲ ਅਸਟੇਟ ਜਿਹੜੀ ਹੈ ਰੀਅਲ ਅਸਟੇਟ ਦੇ ਗਰੁੱਪ ਦੇ ਦਫ਼ਤਰਾਂ ਅਤੇ ਪ੍ਰਮੋਟਰਾਂ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਹੈ। ਮਨੀ ਲਾਂਡਰਿੰਗ ਦੇ ਨਾਲ ਕਹਿੰਦੇ ਮਾਮਲਾ ਜੁੜਿਆ ਹੋਇਆ। ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਮੰਗਲਵਾਰ ਨੂੰ ਅੱਜ ਮੈਸਰਜ ਚੰਡੀਗੜ੍ਹ ਰੋਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਿਟਡ ਅਤੇ ਰਾਇਲ ਦੂਸਰਾ ਉਹਨਾਂ ਦਾ ਨਾਮ ਜਿਹੜਾ ਫਰਮ ਦਾ ਰੋਇਲ ਹੈ ਅਤੇ ਰਾਇਲ ਜਿਹੜੀ ਜਾਣੀ ਕਿ ਪ੍ਰੋਪਰਟੀ ਡੀਲਰ, ਰਾਇਲ ਅਸਟੇਟ ਗਰੁੱਪ ਦੇ ਨਾਲ ਜੁੜੇ ਚੰਡੀਗੜ੍ਹ, ਜ਼ੀਰਕਪੁਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਦੇ ਵਿੱਚ ਕਈ ਟਿਕਾਣਿਆਂ ਦੇ ਉੱਤੇ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਦੇ ਤਹਿਤ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਜ਼ੀਰਕਪੁਰ ਦੇ ਵਿੱਚ ਚੰਡੀਗੜ੍ਹ ਦਿੱਲੀ ਹਾਈਵੇ ਦੇ ਉੱਤੇ ਸਥਿਤ ਗਰੁੱਪ ਦੇ ਮੁੱਖ ਦਫ਼ਤਰ ਅਤੇ ਇਸ ਦੇ ਡਾਇਰੈਕਟਰਾਂ ਦੇ ਸਾਥੀਆਂ ਦੇ ਨਾਲ ਜੁੜੇ ਰਿਹਾਇਸ਼ੀ ਟਿਕਾਣਿਆਂ ਦੇ ਉੱਤੇ ਹੋਈ ਹੈ। ਈਡੀ ਦਾ ਇਹ ਮਾਮਲਾ ਪੰਜਾਬ ਪੁਲਿਸ ਦੇ ਵੱਲੋਂ 19 ਜੁਲਾਈ 2025 ਨੂੰ SAS ਨਗਰ ਦੇ ਵਿੱਚ IPC ਦੀਆਂ ਧਾਰਾਵਾਂ 406, 420 ਅਤੇ 120B ਦੇ ਤਹਿਤ ਦਰਜ ਕੀਤੀਆਂ ਗਈਆਂ ਇੱਕ FIR ਜਿਹੜੀ ਆ ਉੱਤੋਂ ਸ਼ੁਰੂ ਹੋਇਆ। ਇਹ ਪੁਲਿਸ ਮਾਮਲਾ ਕਥਿਤ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੇ ਨਾਲ ਸੰਬੰਧਿਤ ਹੈ, ਜਿਸ ਦੇ ਵਿੱਚ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਨੂੰ ਜਾਣਬੁੱਝ ਕੇ ਕਾਨੂੰਨੀ ਬਕਾਇਦਾ ਭੁਗਤਾਨ ਨਾ ਕਰਨ ਅਤੇ ਲਗਭਗ 32.67 ਕਰੋੜ ਰੁਪਏ ਦੇ ਬਾਊਂਸ ਜਿਹੜੇ ਚੈੱਕ ਹੈ ਜਮ੍ਹਾਂ ਕਰਵਾਉਣ ਦੇ ਦੋਸ਼ ਸ਼ਾਮਲ ਨੇ। ਇਹ ਰਿਹਾਇਸ਼ੀ ਕਲੋਨੀ ਪ੍ਰੋਜੈਕਟ ਮੋਹਾਲੀ ਦੇ ਕਰਾਲਾ ਪਿੰਡ ਦੇ ਵਿੱਚ ਸੀ, RCPL ਵੱਲੋਂ ਵਿਕਸਿਤ ਕੀਤਾ ਜਾ ਰਿਹਾ ਸੀ। ਦੂਸਰੇ ਪਾਸੇ 328 ਪਾਵਨ ਸਰੂਪਾਂ ਦੇ ਮਾਮਲੇ ਦੇ ਉੱਤੇ ਬਣੀ ਸਿੱਟ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ ਦੇ ਵਿੱਚ ਜਿਹੜਾ ਦੇ ਰਹੀ ਹੈ ਦਖਲ, ਐਡਵੋਕੇਟ ਧਾਮੀ ਹੁਣਾਂ ਨੇ ਕਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਸੰਬੰਧੀ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਸਿੱਟ ਜਿਹੜੀ ਹੈ ਉਹਦੀ ਕਾਰਜਗੁਜ਼ਾਰੀ ਦੇ ਉੱਤੇ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਿੱਟ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਅਤੇ ਪ੍ਰਬੰਧਕੀ ਮਾਮਲਿਆਂ ਦੇ ਵਿੱਚ ਗੈਰ ਜ਼ਰੂਰੀ ਦਖਲ ਅੰਦਾਜ਼ੀ ਕਰ ਰਹੀ ਹੈ। ਉਹਨਾਂ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਜਾਂਚ ਦੇ ਨਾਮ ਹੇਠ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਸੰਸਥਾ ਦੀ ਸੰਵਿਧਾਨਕ ਹਸਤੀ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅੱਗੇ ਉਹ ਕਹਿੰਦੇ ਨੇ ਜਿਸ ਨੂੰ ਕਿਸੇ ਵੀ ਸੂਰਤ ਦੇ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਐਡਵੋਕੇਟ ਧਾਮੀ ਹੁਣਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਤੋਂ ਹੀ ਪੂਰੀ ਸੁਹਿਰਦਤਾ ਅਤੇ ਪਾਰਦਰਸ਼ਤਾ ਦੇ ਨਾਲ ਜਾਂਚ ਟੀਮ ਨੂੰ ਸਹਿਯੋਗ ਦਿੱਤਾ ਹੈ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਮੁੱਖ ਰੱਖਦਿਆਂ ਸਿੱਟ ਨੂੰ ਹਰ ਲੋੜੀਂਦੀ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕੀਤੀ ਗਈ, ਪਰ ਦੁੱਖ ਦੀ ਗੱਲ ਇਹ ਵੀ ਹੈ ਕਿ ਸਿੱਟ ਨੇ ਇਸ ਸਹਿਯੋਗ ਨੂੰ ਸਮਝਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਤੇ ਅੰਦਰੂਨੀ ਮਾਮਲਿਆਂ ਨੂੰ ਆਪਣੇ ਏਜੰਡੇ ਦਾ ਹਿੱਸਾ ਬਣਾ ਲਿਆ। ਉਹਨਾਂ ਕਿਹਾ ਕਿ ਸਿੱਟ ਦੇ ਵੱਲੋਂ ਲਗਾਤਾਰ ਅਜਿਹੀਆਂ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ 328 ਪਾਵਨ ਸਰੂਪਾਂ ਦੇ ਮਾਮਲੇ ਦੇ ਨਾਲ ਦੂਰ ਦੁਰਾਡੇ ਦਾ ਵੀ ਤੱਕ ਕੋਈ ਵੀ ਸੰਬੰਧ ਨਹੀਂ ਬਣਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਿਹੜਾ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸਿੱਟ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਿੱਤੀ ਖਾਤਿਆਂ, ਬੈਂਕ ਲੈਣ ਦੇਣ ਅਤੇ ਸਮੁੱਚੇ ਆਰਥਿਕ ਵੇਰਵਿਆਂ ਦੀ ਮੰਗ ਕਰਨਾ ਉਸਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਹੈ। ਉਹਨਾਂ ਕਿਹਾ ਕਿ ਕਦੇ ਸਿੱਟ ਆਪਣੇ ਨੁਮਾਇੰਦਿਆਂ ਨੂੰ ਬੈਂਕਾਂ ਦੇ ਵਿੱਚ ਭੇਜ ਕੇ ਖਾਤਿਆਂ ਦੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਦੇ ਪੱਤਰਾਂ ਦੇ ਰਾਹੀਂ ਵਿਸਥਾਰਪੂਰਵਕ ਵਿੱਤੀ ਵੇਰਵੇ ਮੰਗੇ ਜਾ ਰਹੇ ਨੇ। ਉਹਨਾਂ ਸਿੱਟ ਦੇ ਵੱਲੋਂ ਨਿੱਜੀ ਚੈਨਲਾਂ ETC ਅਤੇ ਜੀ ਨੈਕਸਟ ਮੀਡੀਆ ਦੇ ਨਾਲ ਬੀਤੇ ਲੰਮੇ ਸਮੇਂ ਦੇ ਦੌਰਾਨ ਗੁਰਬਾਣੀ ਕੀਰਤਨ ਸੰਬੰਧੀ, ਸ਼ਾਇਦ PTC ਹੋਣਾ, ਇੱਥੇ ETC ਲਿਖ ਦਿੱਤਾ ਇਹਨਾਂ ਨੇ, ਗੁਰਬਾਣੀ ਕੀਰਤਨ ਸੰਬੰਧੀ ਕੀਤੇ ਗਏ ਸਮਝੌਤਿਆਂ ਦੇ ਵੇਰਵੇ ਵੀ ਮੰਗੇ ਗਏ ਨੇ ਅਤੇ ਜਿਨ੍ਹਾਂ ਦਾ 328 ਪਾਵਨ ਸਰੂਪਾਂ ਦੇ ਨਾਲ ਕੋਈ ਸੰਬੰਧ ਨਹੀਂ ਬਣਦਾ। ਇੱਥੋਂ ਤੱਕ ਕਿ ਜਿਹੜੀ ਜਾਣਕਾਰੀ ਪਹਿਲਾਂ ਹੀ ਸਿੱਟ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਉਹਨਾਂ ਦੇ ਬਾਰੇ ਵਾਰ ਵਾਰ ਦੁਬਾਰਾ ਪੱਤਰ ਭੇਜ ਕੇ ਫਿਰ ਜਾਣਕਾਰੀ ਮੰਗੀ ਜਾ ਰਹੀ ਹੈ। ਇਹ ਸਭ ਕੁਝ ਜਾਂਚ ਦੇ ਮੂਲ ਮਕਸਦ ਤੋਂ ਜਿਹੜਾ ਬਾਹਰ ਜਾ ਕੇ ਕੀਤਾ ਜਾ ਰਿਹਾ। ਜਾਂਚ ਟੀਮ ਜਿਹੜੀ ਹੈ ਉਹਦੇ ਸਵਾਲ ਅਤੇ ਮਨਮਰਜ਼ੀ ਦੇ ਨਾਲ ਮੰਗੀਆਂ ਜਾ ਰਹੀਆਂ ਜਾਣਕਾਰੀਆਂ ਇਸ ਗੱਲ ਦੇ ਵੱਲ ਇਸ਼ਾਰਾ ਕਰਦੀਆਂ ਨੇ ਕਿ ਉਹ ਅਸਲ ਜਾਂਚ ਤੋਂ ਹਟ ਕੇ ਕਿਸੇ ਹੋਰ ਮਨਸੂਬੇ ਦੇ ਤਹਿਤ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਗੁਰਮੀਤ ਰਾਮ ਰਹੀਮ, ਡੇਰਾ ਮੁਖੀ ਗੁਰਮੀਤ ਰਾਮ ਰਹੀਮ 30 ਦਿਨਾਂ ਦੀ ਪੈਰੋਲ ਦੇ ਉੱਤੇ ਫਿਰ ਜੇਲ੍ਹ ਤੋਂ ਬਾਹਰ ਆ ਗਿਆ। ਜਬਰ ਜਨਾਹ ਦੇ ਮਾਮਲੇ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਉਹ ਮੰਗਲਵਾਰ ਅੱਜ ਸੁਨਾਰੀਆ ਪਿੰਡ ਦੀ ਜੇਲ੍ਹ ਜਿਹੜੀ ਹੈ ਜ਼ਿਲ੍ਹਾ ਜੇਲ੍ਹ ਤੋਂ ਪੈਰੋਲ 'ਤੇ ਬਾਹਰ ਆਇਆ। ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਹੈ। ਅਗਸਤ 2017 ਦੇ ਵਿੱਚ ਇੱਕ ਵਿਸ਼ੇਸ਼ CBI ਅਦਾਲਤ ਦੇ ਵੱਲੋਂ ਜੇਲ੍ਹ ਦੀ ਸਜ਼ਾ ਸੁਣਾਏ ਦੇ ਜਾਣ ਤੋਂ ਬਾਅਦ ਇਹ 16ਵੀਂ ਵਾਰ ਹੈ ਜਦੋਂ ਪੈਰੋਲ ਦਿੱਤੀ ਗਈ ਹੈ। ਉਹ ਜਾਂ ਫਰਲੋ ਦੇ ਉੱਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਵੇਰਵੇ ਅਨੁਸਾਰ ਉਹ ਸਵੇਰੇ 6:35 ਦੇ ਉੱਤੇ ਕਰੀਬ ਜੇਲ੍ਹ ਦੇ ਬਾਹਰ ਸਖ਼ਤ ਪੁਲਿਸ ਸੁਰੱਖਿਆ ਪ੍ਰਬੰਧਾਂ ਵਿਚਕਾਰ ਇੱਕ SUV ਦੇ ਵਿੱਚ ਬਾਹਰ ਆਏ ਨੇ। ਇਸ ਤੋਂ ਪਹਿਲਾਂ ਜਨਵਰੀ ਦੇ ਵਿੱਚ ਵੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਜਿਹੜੀ ਸੀ ਦਿੱਤੀ ਗਈ ਸੀ। ਡੇਰਾ ਸੱਚਾ ਸੌਦਾ ਮੁਖੀ ਆਪਣੀਆਂ 2 ਚੇਲੀਆਂ ਦੇ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ 20 ਦੀ ਸਜ਼ਾ ਕੱਟ ਰਿਹਾ ਅਤੇ ਉਸਨੂੰ 2017 ਦੇ ਵਿੱਚ ਪੰਚਕੁਲਾ ਦੀ ਇੱਕ ਵਿਸ਼ੇਸ਼ CBI ਅਦਾਲਤ ਦੇ ਦੁਆਰਾ ਦੋਸ਼ੀ ਜਿਹੜਾ ਕਰਾਰ ਦਿੱਤਾ ਗਿਆ। ਦੂਸਰੇ ਪਾਸੇ ਭਾਰਤੀ ਅੰਬਾਂ ਦਾ ਦੁਨੀਆ ਭਰ ਦੇ ਵਿੱਚ ਦਬਦਬਾ ਬਣ ਗਿਆ। ਐਕਸਪੋਰਟ ਤੋਂ ਹੋਈ ਰਿਕਾਰਡ ਕਮਾਈ ਹੈ। ਉਸ ਤੋਂ ਬਾਅਦ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਭਾਰਤੀ ਅੰਬਾਂ ਦੀ ਮਿਠਾਸ ਅਤੇ ਖੁਸ਼ਬੂ ਇੱਕ ਵਾਰ ਫਿਰ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਲੋਕਾਂ ਦੇ ਦਿਲ ਦੇ ਉੱਤੇ ਜਿਹੜੀ ਛਾਈ ਹੈ ਅਤੇ ਦਿਲ ਜਿੱਤ ਰਹੀ ਹੈ। ਖਾੜੀ ਦੇਸ਼ਾਂ ਤੋਂ ਲੈ ਕੇ ਯੂਰਪ, ਅਮੈਰੀਕਾ ਅਤੇ ਸਿੰਗਾਪੁਰ ਤੱਕ ਭਾਰਤੀ ਅੰਬਾਂ ਦੀ ਭਾਰੀ ਮੰਗ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ। ਵੈਸੇ ਤਾਂ ਸਾਰੀਆਂ ਨੈਗੇਟਿਵ ਖਬਰਾਂ ਆਉਂਦੀਆਂ ਨੇ, ਚਲੋ ਕੋਈ ਤਾਂ ਚੱਜ ਦੀ ਖਬਰ ਜਿਹੜੀ ਹੈ ਵਿੱਚ ਵਿੱਚ ਆਉਂਦੀ ਹੈ। ਬਿਹਤਰ ਲੌਜਿਸਟਿਕਸ ਅਤੇ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਵੱਧਦੀ ਲੋਕਪ੍ਰਿਯਤਾ ਦੇ ਕਾਰਨ ਭਾਰਤ ਦੇ ਅੰਬ ਨਿਰਯਾਤ ਜਿਹੜਾ ਐਕਸਪੋਰਟ ਨੇ ਨਵਾਂ ਰਿਕਾਰਡ ਜਿਹੜਾ ਕਾਇਮ ਕਰ ਦਿੱਤਾ। ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟਸ ਡਿਵੈਲਪਮੈਂਟ ਅਥਾਰਟੀ ਜਿਹੜੀ ਹੈ ਉਹਦੇ ਅੰਕੜਿਆਂ ਦੇ ਅਨੁਸਾਰ ਵਿੱਤੀ ਸਾਲ 2024-25 ਦੇ ਵਿੱਚ ਭਾਰਤ ਨੇ ਲਗਭਗ 29,938 ਮੀਟ੍ਰਿਕ ਟਨ ਤਾਜ਼ੇ ਅੰਬਾਂ ਦਾ ਨਿਰਯਾਤ ਕੀਤਾ। ਇਸ ਦੇ ਨਾਲ ਦੇਸ਼ ਨੂੰ 470 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਪ੍ਰਾਪਤ ਹੋਇਆ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਅੰਬ ਉਤਪਾਦਕ ਦੇਸ਼ ਹੈ ਅਤੇ ਵਿਸ਼ਵ ਉਤਪਾਦਨ ਦੇ ਵਿੱਚ ਇਸਦੀ ਹਿੱਸੇਦਾਰੀ ਲਗਭਗ 50% ਬਣਦੀ ਹੈ। ਸੰਯੁਕਤ ਅਰਬ ਅਮਰਾਤ ਹੈ UAE ਭਾਰਤੀ ਅੰਬਾਂ ਦਾ ਸਭ ਤੋਂ ਵੱਡਾ ਖਰੀਦਦਾਰ ਬਣਿਆ ਹੋਇਆ। ਇਸ ਤੋਂ ਇਲਾਵਾ ਅਮੈਰੀਕਾ, ਬ੍ਰਿਟੇਨ, ਕਤਰ, ਕੁਵੈਤ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਦੇ ਵਿੱਚ ਵੀ ਭਾਰਤੀ ਅੰਬਾਂ ਦੀ ਮੰਗ ਤੇਜ਼ੀ ਦੇ ਨਾਲ ਵਧੀ ਹੈ ਅਤੇ ਸਿੰਗਾਪੁਰ ਦੇ ਸੁਪਰ ਮਾਰਕੀਟਾਂ ਦੇ ਵਿੱਚ ਵੀ ਭਾਰਤੀ ਅੰਬਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਜਿਹੜਾ ਉਤਸ਼ਾਹ ਦੇਖਿਆ ਜਾ ਰਿਹਾ। ਅਤੇ ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਜੋ ਖਬਰਾਂ, ਭਾਰਤ ਦੀਆਂ ਅਤੇ ਕੇਂਦਰ ਦੀਆਂ ਅਤੇ ਸੂਬੇ ਦੀਆਂ, ਪੰਜਾਬ ਦੀਆਂ, ਅਤੇ ਅੱਗੇ ਜਾ ਕੇ ਆਪਾਂ ਇੰਟਰਨੈਸ਼ਨਲ ਖਬਰਾਂ ਨੂੰ ਵੀ ਲੈਂਦੇ ਹਾਂ। ਪਰ ਉਸ ਤੋਂ ਪਹਿਲਾਂ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਅਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਅਤੇ ਆਪਣੇ ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ ਸੁਰਿੰਦਰ ਕੌਰ ਮਾਲ ਜੀ ਦਾ ਵੀ। ਅਤੇ ਲਓ ਦੋਸਤੋ, ਕਰਦੇ ਹਾਂ ਸਵਾਗਤ, ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ। ਸੈਣੀ ਸਾਹਿਬ ਜੀਆਂ ਨੂੰ ਜੀ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਠੀਕ ਜੀ।
2: ਅੰਬ ਪੱਕ ਗਿਆ ਜੀ ਵੈਸੇ ਆਪਣੇ?
3: ਭਾਰਤ ਸਾਹਿਬ ਇੱਥੇ ਜਿਹੜਾ ਹੈਗਾ, ਤੁਸੀਂ ਯਕੀਨ ਕਰਿਓ ਕਿ ਮੈਂ ਸੀਜ਼ਨ ਦੇ ਵਿੱਚ ਅਜੇ ਅੰਬ ਨਹੀਂ ਖਾਧਾ।
2: ਅੱਛਾ ਜੀ।
3: ਉਹ ਇਸ ਕਰਕੇ ਕਿ ਇੱਥੇ ਜਿਹੜਾ ਹੈਗਾ ਨਾ, ਕੱਚਾ ਲੈ ਆਉਂਦੇ ਹੈਗੇ ਵਿੱਚ, ਜਿਹੜਾ ਆ ਉਹ ਬਿਲਡਿੰਗ ਵਾਲਾ ਮਟੀਰੀਅਲ ਹੁੰਦਾ, ਉਹ ਮਸਾਲਾ ਜਿਹਾ ਪਾ ਕੇ ਤੇ ਪਕਾ ਦਿੰਦੇ ਆ ਜੀ।
2: ਮੋਟਰ ਤੇ ਲਾਓ 2-4 ਬੂਟੇ?
3: ਮੈਂ ਅਮਰਪਾਲੀ ਲਾਇਆ ਆ।
2: ਅੱਛਾ।
3: ਉਹ ਬਹੁਤ ਲੇਟ ਪੱਕਦਾ ਜੀ।
2: ਠੀਕ ਹੈ।
3: ਮਤਲਬ ਐਤਕੀ ਥੋੜਾ ਜਿਹਾ ਹੈਗਾ ਸੀਗਾ ਵੀ ਉਹ ਮੈਂ ਬੂਟਾ ਜਿਹੜਾ ਹੈਗਾ ਸੀਗਾ ਉਹ ਮੈਂ ਇਹੋ ਜਿਹੀ ਜਗ੍ਹਾ ਤੇ ਲਾ ਬੈਠਾ ਹੈਗਾ ਕਿ ਮੈਨੂੰ ਉਹ ਬੂਟਾ ਕੱਟਣਾ ਪੈਂਦਾ ਥੋੜਾ ਬਹੁਤਾ।
2: ਅੱਛਾ।
3: ਨਹੀਂ ਤਾਂ ਉਹ ਟ੍ਰਾਂਸਫਾਰਮਰ ਵੱਲ ਨੂੰ ਚੱਲ ਜਾਂਦਾ ਜੀ।
2: ਜੀ ਜੀ ਜੀ।
3: ਤੇ ਉਹ ਇਸ ਕਰਕੇ ਜਿਹੜਾ ਹੈਗਾ ਆ ਉਹਨੂੰ ਨਾਲੇ ਉਹ ਲੇਟ ਬਹੁਤ ਪੱਕਦਾ ਹੈਗਾ ਆ, ਉਹ ਤਾਂ ਜਦੋਂ ਪੱਕੂਗਾ ਪੱਕੂਗਾ। ਮੈਂ ਉਹਦੇ ਵਾਸਤੇ ਫਿਰ ਜਿਹੜਾ ਹੈਗਾ ਜੀ ਅੰਬ ਖਾਣਾ ਹੋਵੇ ਨਾ ਜੀ, ਤੇ ਮੈਂ ਫਿਰ ਆਨਲਾਈਨ ਜਿਹੜਾ ਹੈਗਾ ਅਲਫੈਂਸੋ ਮੰਗਾਉਣਾ ਹੁੰਦਾ।
2: ਕੀ ਬਾਤ ਆ ਜੀ। ਵਾਹ ਜੀ ਵਾਹ,
3: ਤ੍ਰਿਪਤੀ ਹੋ ਜਾਂਦੀ ਸਰ ਜਦੋਂ ਤੁਸੀਂ ਇਹ
2: ਮਿਠਾਸ
3: ਸੀਜ਼ਨ ਦੇ
2: ਬਹੁਤ
3: ਵਿੱਚ
2: ਆਉਂਦੀ
3: ਦੋ ਚਾਰ
2: ਚਾਹੀ
3: ਵਾਰੀ
2: ਬਿਲਕੁਲ
3: ਬਹੁਤ ਅਲਫਾਂਸੋ ਵਰਗੀ ਕਹਿੰਦੀ ਜੀ ਵਧੀਆ।
2: ਜੀ
3: ਉਹ ਆਨਲਾਈਨ ਜਿਹੜਾ ਜੋ ਚੀਜ਼ ਆ ਜਾਂਦੀ ਹੈਗੀ ਆ ਉਹ ਰਿਪਿਊਟਡ ਜਿਹੜੀਆਂ ਕੰਪਨੀਆਂ ਉਹ ਮਾੜਾ ਵੀ ਨਹੀਂ ਭੇਜਦੀਆਂ, ਕਈ
2: ਜੀ
3: ਵਾਰੀ ਰਿਸਕ ਵੀ ਹੁੰਦਾ,
2: ਜੀ
3: ਬਟ ਮੈਂ ਮਤਲਬ 2-3 ਵਾਰੀ ਤਜਰਬਾ ਕੀਤਾ ਤੇ ਠੀਕ ਰਿਹਾ ਉਹ ਜੀ।
2: ਜੀ
3: ਤੇ ਬਾਕੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਜੀ ਕਿ
2: ਹਾਂਜੀ,
3: ਇਹ ਇੱਕ ਕਹਾਵਤ ਹੁੰਦੀ ਆ ਕਹਿੰਦੇ ਵੀ 12 ਸਾਲੇ ਹੀ ਰੱਬ ਰੂੜੀ ਦੀ ਵੀ ਸੁਣ ਲੈਂਦਾ, ਇਹਦਾ ਕੀ ਮਤਲਬ ਆ?
2: ਇਹ ਜੀ ਖਾਦ ਬਣ ਜਾਂਦੀ ਹੈ ਵੈਸੇ ਕਹਿੰਦੇ ਨੇ।
3: ਨਹੀਂ ਉਹ ਰੂੜੀ ਤਾਂ ਨਹੀਂ, ਉਹ ਰੂੜੀ ਤਾਂ ਔਰਤ ਦਾ ਨਾਂ ਸੀਗਾ ਜੀ,
2: ਜਿਹੜਾ
3: ਕਹਿੰਦੇ 12 ਸਾਲੀ ਹੈਗਾ ਸੀ
2: ਜੀ,
3: ਖਵਾਜਾ ਪਾਕ ਨੇ ਜਾਂ ਜਿਹੜੇ 11ਵੀਂ ਵਾਲੀ ਸਰਕਾਰ ਕਹਿੰਦੇ ਆ ਉਹਨਾਂ ਨੇ ਉਹਦਾ ਪੁੱਤ ਪੁੱਤ ਜਿਹੜਾ ਉਹਦਾ ਜਿਹੜਾ ਹੈਗਾ ਸੀ ਉਹ ਪਾਗਲ ਹੋ ਗਿਆ, ਉਹ ਡੁੱਬ ਗਿਆ ਸੀ ਜਹਾਜ਼, ਬੇੜਾ ਡੁੱਬ ਗਿਆ ਸੀ ਉਹ ਜਿਹੜਾ ਹੈਗਾ, ਤੁਸੀਂ ਸੀਨਰੀ ਵੀ ਦੇਖੀ ਹੋਣੀ ਵੀ ਬੇੜਾ ਹੀ ਤਾਂ ਨੂੰ ਚੱਕਦਿਆਂ ਦੀ,
2: ਹਾਂਜੀ ਹਾਂਜੀ,
3: ਤੇ ਉਹ ਕਹਿੰਦੇ ਮਤਲਬ 12 ਸਾਲੀ ਬੇੜਾ ਕੱਢ ਦਿੱਤਾ ਸੀ, ਬਾਹਰ ਡੁੱਬਿਆ ਬੇੜਾ ਪਾਰ ਲਾ ਦਿੱਤਾ ਸੀਗਾ ਜੀ,
2: ਕੀ ਬਾਤ ਹੈ ਜੀ,
3: ਉਹ ਏਦਾਂ ਦੀ ਹੈਗੀ ਹੈ ਜੀ।
2: ਜਿਵੇਂ ਕਹਿੰਦੇ ਨੇ ਕਿ ਆਪਣੇ ਬਨਵਾਸ ਕੱਟਣ ਚਲੇ ਗਏ ਸੀਗੇ ਹਨਾ, 14 ਸਾਲ ਦਾ ਬਨਵਾਸ ਵੀ,
3: ਹਾਂ ਉਹ ਸੇਵਾ ਕਰਦੀ ਸੀ ਬੀਬੀ ਉੱਥੇ, ਸੇਵਾ ਕਰਦੀ ਰਹੀ ਉਹ 12 ਸਾਲ ਤੱਕ, ਰੋਂਦੀ ਰਹੀ, ਉਹਦੀਆਂ ਅੱਖਾਂ ਵੀ ਚਲ ਗਈਆਂ ਸੀ, ਤੇ ਉਹ ਇਹ ਹੀ ਕਹਿੰਦੀ ਆਸ ਲਾ ਕੇ ਵੀ ਮੈਨੂੰ ਪੀਰ ਨੇ ਕਿਹਾ ਹੈਗਾ ਤੇ ਮੁੰਡਾ ਮੇਰਾ ਜੀਦਾ ਹੀ ਨਿਕਲੂਗਾ
2: ਜੀ,
3: ਹਾਂਜੀ, ਤੇ ਉਹ 12 ਸਾਲ ਬਾਅਦ ਫਿਰ ਕਹਿੰਦੀ ਉਹਦਾ ਮੁੰਡਾ ਜਿਹੜਾ ਆ ਉਹ ਬਾਹਰ ਆ ਗਿਆ ਸੀਗਾ, ਬੇੜਾ ਹੀ ਉਹਨਾਂ ਨੇ ਫਿਰ ਬੇੜਾ ਹੀ ਬਾਹਰ ਕੱਢ ਦਿੱਤਾ ਸੀਗਾ, ਡੁੱਬਿਆ ਬੇੜਾ ਪਾਰ ਲਾ ਸੀਗਾ ਜੀ, ਹਾਂਜੀ। ਤੇ ਇੱਥੇ ਹੁਣ ਜਿਹੜੀ ਹੈਗੀ ਆ ਸਾਡੇ ਵਰਗੀ ਰੂੜੀ ਜਿਹੜੀ ਹੈਗੀ, 12 ਸਾਲ ਹੋ ਗਿਆ ਜੀ ਮੋਦੀ ਸਾਹਿਬ ਨੂੰ ਸਹੁੰ ਚੁੱਕਿਆ ਨੂੰ,
2: ਬਿਲਕੁਲ,
3: 26 ਮਈ 2014 ਨੂੰ ਉਹਨਾਂ ਨੇ ਸਹੁੰ ਚੁੱਕੀ ਸੀ, ਤੇ ਅੱਜ 12 ਸਾਲ ਹੋ ਗਏ ਆ ਜੀ,
2: ਬਿਲਕੁਲ।
3: ਤੇ ਮੈਂ ਸੋਚਦਾ ਸੀ ਸਾਡੇ ਤਾਂ ਉਹ ਕਹਿੰਦੇ ਸੀ ਅੱਛੇ ਦਿਨ ਆਉਣੇ ਵਾਲੇ
2: ਜੀ,
3: ਉਧਰੋਂ ਸਿਲੰਡਰ ਸਵੇਰ ਦਾ 3 ਵਾਰੀ ਸਿਲੰਡਰ ਵਾਲੇ ਦੀਆਂ ਮਿੰਨਤਾਂ ਕਰ ਹਟਿਆ ਜੀ, ਤੇ ਪੈਟਰੋਲ ਪੋਲ ਗਿਆ ਸੀ ਉਹ ਕਹਿੰਦਾ ਪੈਟਰੋਲ ਹੈ ਨੀ ਗਾ, ਕੱਲ ਨੂੰ ਸਵੇਰੇ ਪਤਾ ਕਰਿਓ
2: ਜੀ।
3: ਦੱਸੋ ਇਸ ਕਰਕੇ ਮੈਂ ਦੇਖ ਰਿਹਾ ਸੀ ਵੀ 12 ਸਾਲ ਬਾਅਦ ਜਿਹੜਾ ਹੈਗਾ ਕੀ ਮਿਲਿਆ ਸਾਨੂੰ,
2: ਬਿਲਕੁਲ।
3: ਸੋ ਇਸ ਕਰਕੇ ਜਿਹੜਾ ਆ, ਬਾਕੀ ਆਈਏ ਤੁਹਾਡੀਆਂ ਇਲੈਕਸ਼ਨ ਦੀਆਂ ਖਬਰਾਂ ਤੇ ਜੀ,
2: ਇਲੈਕਸ਼ਨ ਦੀ ਖਬਰ ਹੈ।
3: ਸੋ ਅੱਛਾ ਤੁਸੀਂ ਇਹ ਦੇਖੋ ਵੀ ਗੱਲ ਨੂੰ ਨਾ ਪੋਜ਼ਿਟਿਵ ਵੇ ਨਾਲ ਲਿਖੋ, ਜੇ ਕਹਿਣਾ ਹੋਵੇ
2: ਜੀ,
3: ਉਹ ਕਿਸੇ ਨਾ ਰਿਪਿਊਟਡ ਚੈਨਲ ਦੇ ਉੱਤੇ ਬੰਦੇ ਨੇ ਗੱਲ ਕੀਤੀ, ਕਹਿੰਦਾ ਜੀ ਦੇਖੋ ਵੀ ਏਦਾਂ ਕਰਕੇ ਵੀ ਬੜਾ ਜਿਹੜਾ ਹੈਗਾ ਆ ਵੀ ਇਲੈਕਸ਼ਨ ਦੇ ਵਿੱਚ ਬਹੁਤ ਏਦਾਂ ਕਰਕੇ ਹੋਇਆ, ਲੋਕੀ ਆਪਸ ਦੇ ਵਿੱਚ ਉਲਝੇ ਜਾ ਏਦਾਂ ਕਰਕੇ, ਇਹ ਤੋਂ ਪਤਾ ਲੱਗਦਾ ਆ ਕਿ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਵੀ ਚੋਣਾਂ ਚ ਦਿਲਚਸਪੀ ਲੈ ਰਹੀਆਂ, ਦੇਖੋ ਸੋਚਣ ਦਾ ਮਤਲਬ ਜਿਹੜਾ ਹੈਗਾ ਨਜ਼ਰੀਆ ਹੀ ਆ ਨਾ ਆਪਣਾ, ਆਪਾਂ ਇਸ ਚੀਜ਼ ਆਪਾਂ ਜਿਹੜਾ ਇਹ ਸਿਰ ਫਟੇ ਆ ਇਹਨੂੰ ਪੋਜ਼ਿਟਿਵ ਵਿਊ ਚ ਵੀ ਲੈ ਸਕਦੇ ਹੈਗੇ ਆ, ਵੀ ਇਹਦਾ ਮਤਲਬ ਇਹ ਵੀ ਲੋਕੀ ਇੰਟਰਸਟ ਲੈ ਰਹੇ ਆ,
2: ਹਾਂਜੀ।
3: ਸਾਡਾ ਬਕਦਰ ਵੀਰ ਕਹਿੰਦਾ ਹੈਗਾ ਮੈਂ ਵੋਟ ਨੀ ਪਾਉਣੀ, ਇੱਥੇ ਲੋਕਾਂ ਦੇ ਸਿਰ ਫਟਣ ਡਏ ਆ ਜੀ,
2: ਮਾਨ ਸਾਹਿਬ ਨੇ ਦੇਖ ਲੋ ਕਾਂਗਰਸ ਨਾਲ ਬਰਾਬਰ ਖੜੀ ਕਰ ਲਈ ਹੈ, ਕਹਿੰਦੇ ਸਾਡੀ ਲੜਾਈ ਤਾਂ ਉਹਨਾਂ ਨਾਲ ਹੀ ਅਸਲ ਦੇ ਵਿੱਚ ਤਾਂ।
3: ਦੇਖੋ ਮਾਨ ਸਾਹਿਬ ਜਿਹੜੀ ਵੀ ਗੱਲ ਕਰਦੇ ਹੈਗੇ ਨਾ ਸਰ
2: ਜੀ,
3: ਉਹ ਤੁਸੀਂ ਸਿੰਘ ਇਜ਼ ਕਿੰਗ ਫਿਲਮ ਦੇਖੀ ਹੋਣੀ ਹੈ ਜੀ, ਉਹਦੇ ਵਿੱਚ ਜਿਹੜਾ ਹੈਗਾ ਨਾ ਜੀ ਉਹ ਅਖਬਾਰ ਦੇ ਪੰਨੇ ਹੀ ਬਦਲ ਬਦਲ ਕੇ ਉਹਨੂੰ ਲਿਆ ਕੇ ਦਿਖਾਲਦੇ ਰਹਿੰਦੇ ਸੀ ਚੰਗੀਆਂ ਚੰਗੀਆਂ ਖਬਰਾਂ ਜਿਹੜੀਆਂ ਹੈਗੀਆਂ, ਹੋ ਸਕਦਾ ਉਹਨਾਂ ਦੇ ਵੀ ਪੰਨੇ ਪੁੰਨੇ ਬਦਲ ਕੇ ਉਹਨਾਂ ਨੂੰ ਅਖਬਾਰਾਂ ਪੜ੍ਹਾਈਆਂ ਜਾਂਦੀਆਂ ਹੋਣ ਜੀ,
2: ਬਿਲਕੁਲ ਹੈ ਜੀ।
3: ਤੇ ਮਾਨ ਸਾਹਿਬ ਦਾ ਤਾਂ ਮੁਕਾਬਲਾ ਉਹਨਾਂ ਨਾਲ ਹੋ ਸਕਦਾ ਹੈਗਾ ਜੀ, ਕਾਂਗਰਸ ਕਿਸੇ, ਇਹਦਾ ਮਤਲਬ ਇਹ ਹੈਗਾ ਵੀ ਨਾ ਇਹ ਕਿਸੇ ਗਿਣਤੀ ਚ ਆ ਨਾ ਕਾਂਗਰਸ ਕਿਸੇ ਗਿਣਤੀ ਚ ਆ, ਉਹ ਤਾਂ ਵਿਚਾਰੇ ਆਪਣੇ ਆਪ ਨੂੰ ਕਿਸੇ ਬਣਦੇ ਹੀ ਨੀ, ਉਹਨਾਂ ਦਾ ਇੱਕ ਜਿਹੜਾ ਹੈਗਾ ਆ ਪਰ ਪੰਜਾਬ ਦਾ ਪ੍ਰਧਾਨ ਆ
2: ਜੀ,
3: ਉਹ ਕਦੀ ਜਿਹੜਾ ਹੈਗਾ ਆ ਹਾਂਜੀ ਪਹਾੜੇ ਬਦਲ ਦਿੰਦਾ ਆ ਜੀ,
2: ਹਾਂਜੀ ਹਾਂਜੀ
3: ਉਹ 12-64 ਕਹਿ ਦਿੰਦਾ ਹੈਗਾ ਹਾਂਜੀ, 12-5-48 ਹਾਂਜੀ 12-5-48 ਉਹੀ ਕਹਿ ਸਕਦਾ ਨਾ
2: ਜੀ, ਮਾਨ ਸਾਹਿਬ ਨੂੰ ਤਾਂ ਭਰੋਸਾ ਉਹਦੇ ਤੇ ਹੀ ਆ ਨਾ ਭਈ ਸੀਟਾਂ ਦਾ ਵੀ ਹੇਰ ਫੇਰ ਏਦਾਂ ਹੀ ਹੋ ਸਕਦਾ,
3: ਬਸ ਆਹੀ ਚੱਕਰ ਆ ਜੀ
2: ਜੀ,
3: ਕਿਉਂਕਿ ਉਹ ਆਪ ਕਾਂਗਰਸ ਦੀ ਤਾਂ ਨਿਰਾਸ਼ਾ ਹੀ ਇੰਨੀ ਜ਼ਿਆਦਾ ਲੀਡਰਾਂ ਦੇ ਵਿੱਚ ਸਰ, ਉਹਨਾਂ ਦਾ ਕੋਈ ਲੀਡਰ ਤੁਸੀਂ ਐਕਟਿਵ ਦੇਖੋ ਕੋਈ ਹੈ ਹੀ ਨਹੀਂ, ਹੈ ਨਹੀਂ ਜੀ ਕੋਈ ਵੀ ਉਹਨਾਂ ਦੇ ਵਿੱਚੋਂ ਐਕਟਿਵ, ਉਹ ਇਸ ਕਰਕੇ ਬੈਠੇ ਹੈਗੇ ਵੀ ਜਦ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈਗੀ ਉੱਪਰ ਵੀ ਉਹ ਦੇਖਦੀ ਨੀ ਪਈ ਵੀ ਭਾਈ ਥੱਲੇ ਹੋ ਕੀ ਰਿਹਾ ਹੈ ਜੀ।
2: ਪਰ ਸੈਣੀ ਸਾਹਿਬ ਜਿਹੜੇ ਅਸਲ ਦੇ ਵਿੱਚ ਟੱਕਰ ਦੇ ਰਹੇ ਨੇ ਅਕਾਲੀ ਦਲ, ਜੇ ਦੇਖਿਆ ਜਾਵੇ, ਚਲੋ ਅਸੀਂ ਕਿਸੇ ਧਿਰ ਦੇ ਨਹੀਂ ਹੈ, ਨਾ ਆਮ ਆਦਮੀ ਪਾਰਟੀ, ਨਾ ਬੀਜੇਪੀ ਦੇ, ਨਾ ਕਾਂਗਰਸ ਦੇ, ਨਾ ਕਿਸੇ ਦੇ ਵੀ, ਅਕਾਲੀਆਂ ਦੇ। ਪਰ ਦੇਖਿਆ ਜਾਵੇ ਤਾਂ ਅਸਲ ਜੋ ਚੀਜ਼ ਨਜ਼ਰ ਆ ਰਹੀ ਹੈ ਜਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਂ ਜੋ ਮਾਹੌਲ ਹੈ, ਕਾਫ਼ੀ ਦਬਦਬਾ ਅਕਾਲੀ ਦਲ ਦਾ ਵੱਡੇ ਪੱਧਰ ਦੇ ਉੱਤੇ ਹੈ ਵੈਸੇ ਕਾਂਗਰਸ ਤੋਂ ਦੇਖਿਆ ਜਾਵੇ ਤਾਂ। ਕਿਵੇਂ ਦੇਖਦੇ ਹੋ ਕਿ ਪਰ ਉਹ ਜਿਹੜਾ ਅਕਾਲੀ ਦਲ ਦਾ ਜ਼ਿਕਰ ਨਾ ਕਰਨਾ, ਕੀ ਕਾਰਨ ਕੀ ਹੈ?
3: ਇਹ ਪੋਲਿਟਿਕਸ ਹੈ ਜੀ।
2: ਜੀ,
3: ਇਹ ਐਡਮਿਟ ਕਰ ਲਿਆ ਤੇ ਇਹਦਾ ਮਤਲਬ ਇਹ ਹੈਗਾ ਆ ਕਿ ਤੁਸੀਂ ਪਹਿਲਾਂ ਹੀ ਉਹਨੂੰ ਦੁਸ਼ਮਣ ਨੂੰ ਵੱਡਾ ਕਰ ਰਹੇ,
2: ਵੱਡਾ ਕਰ ਦਿੱਤਾ।
3: ਹਾਂਜੀ, ਇਸ ਕਰਕੇ ਉਹਨਾਂ ਨੂੰ ਵੱਡਾ ਨਹੀਂ ਕਰਨਾ ਚਾਹੁੰਦੇ ਹੈਗੇ ਆ ਜੀ।
2: ਜੀ,
3: ਬਾਕੀ ਤਾਂ ਤੁਸੀਂ ਦੇਖੋ ਉਹਨਾਂ ਦੀ ਲੜਾਈ ਤਾਂ ਤੁਹਾਨੂੰ ਗਰਾਊਂਡ ਦੇ ਉੱਤੇ ਅਕਾਲੀ ਦਲ ਹੀ ਲੜਦਾ ਦਿਸੂਗਾ।
2: ਬਿਲਕੁਲ ਹੈ ਜੀ।
3: ਬੀਜੇਪੀ ਜਿਹੜੀ ਤਰੀਕਾ ਕਰਦੀ ਹੈਗੀ ਆ ਵੀ ਹਾਂ ਜੀ ਚੁੱਪ ਕਰਕੇ ਲੀਡਰ ਹੀ ਚੱਕ ਲਓ ਜੀ, ਬਸ ਠੀਕ ਠਾਕ ਆ, ਵੋਟਰ ਤੱਕ ਪਹੁੰਚ ਕਰਦੇ ਨੇ ਜੀ, ਲੀਡਰ ਨੂੰ ਚੱਕ ਲੈਂਦੇ ਹੈਗੇ ਆ ਵੀ ਲੀਡਰ ਜਿਹੜਾ ਹੈਗਾ ਆਪਾਂ ਹੀ ਜਿਹੜੀਆਂ ਆਪਣੀਆਂ ਵੋਟਾਂ ਲਿਆਊਗਾ ਜੀ।
2: ਬਿਲਕੁਲ ਹੈ ਜੀ।
3: ਸੋ ਉਹ ਉਹਨਾਂ ਦਾ ਆਪਣਾ ਹੈਗਾ ਨਜ਼ਰੀਆ, ਉਹਨਾਂ ਦਾ ਆਪਣਾ ਕੰਮ ਕਰਨ ਦਾ, ਪਰ ਪਿੰਡਾਂ ਦੇ ਵਿੱਚ ਸਰ ਬੀਜੇਪੀ ਦਾ ਜਿਹੜਾ ਹੈਗਾ, ਮੈਂ ਤਾਂ ਬੀਜੇਪੀ ਦਾ ਇੱਕ ਲੀਡਰ ਨੂੰ ਵੀ ਇੰਨੀ ਗੱਲ ਕਹੀ
2: ਜੀ,
3: ਮੈਂ ਕਿਹਾ ਕਿ ਐਤਕੀ ਤੁਸੀਂ ਬਹੁਤ ਐਕਟਿਵ ਹੈਗੇ ਆ ਤੁਸੀਂ ਮਤਲਬ ਸਰਕਾਰ ਬਣਾਉਣ ਦੇ ਤਾਂ ਹੈਂਜੀ। ਕਹਿੰਦਾ ਜੀ ਅਸੀਂ ਮਤਲਬ ਜੋ ਸਾਡਾ ਜਿਹੜਾ ਹੈਗਾ ਉੱਪਰੋਂ ਹਾਈ ਕਮਾਂਡ ਕਹਿੰਦੀ ਆ ਅਸੀਂ ਉਹ ਕਰਦੇ ਹੈਗੇ ਹਾਂ। ਮੈਂ ਕਿਹਾ ਤੁਸੀਂ ਪਿੰਡਾਂ ਵਿੱਚ ਤਾਂ ਪਹੁੰਚ ਨਹੀਂ ਕੀਤੀ, ਤੁਸੀਂ ਵੋਟਾਂ ਪਿੰਡਾਂ ਵਾਲਿਆਂ ਤੋਂ ਕਿੱਦਾਂ ਆਸ ਰੱਖਦੇ ਆ? ਕਹਿੰਦਾ ਜੀ ਸਾਡੇ ਨਾਲੋਂ ਵੱਡਾ ਦਿਮਾਗ ਰੱਖਦੇ ਹੈਗੇ ਆ ਸਾਡੇ ਵੱਡੇ ਲੀਡਰ। ਮੈਂ ਕਿਹਾ ਅੱਛਾ ਜੀ, ਮੈਂ ਕਿਹਾ ਫੇਰ ਤਾਂ ਤੁਹਾਡੀ ਗੱਲ ਠੀਕ ਹੈਗੀ ਆ, ਮੈਂ ਕਿਹਾ ਤੁਸੀਂ ਸੋਚੀ ਚਲੋ ਫਿਰ ਕਿੱਦਾਂ ਬਣੂਗੀ ਤੁਹਾਡੀ ਸਰਕਾਰ ਜੀ। ਮੈਂ ਕਿਹਾ ਹਾਂ ਇੱਕ ਗੱਲ ਆ, ਤੁਹਾਡੀ ਲੀਡਰਸ਼ਿਪ ਨੂੰ ਇਹ ਨਹੀਂ ਪਤਾ ਵੀ ਜੇ ਕਿਤੇ ਵੋਟਾਂ ਵਾਲੇ ਦਿਨ ਧੁੱਪ ਜ਼ਿਆਦਾ ਹੋਈ ਤਾਂ ਤੁਸੀਂ ਵੀ ਨਹੀਂ ਨਿਕਲਣਾ ਬਾਹਰ, ਤੁਸੀਂ ਵੀ ਚੁੱਪ ਕਰਕੇ ਕਹਿਣਾ ਮੇਰੀ ਇਕੱਲੇ ਦੀ ਵੋਟ ਨਾਲ ਕਿਹੜਾ ਫਰਕ ਪੈਣ ਲੱਗਾ।
2: ਲੂ ਤਾਂ ਕਾਫੀ ਚੱਲ ਰਹੀ ਹੈ ਵੈਸੇ, ਪਰ ਵੋਟਾਂ ਇਹ ਕਰਾਉਂਦੇ ਠੰਡੇ ਮੌਸਮ ਦੇ ਵਿੱਚ ਜਦੋਂ
3: ਨਹੀਂ ਸਰ, ਪੋਲੀਟੀਕਲ ਪਾਰਟੀ ਜਿਹੜੀ ਆ ਉਹ ਅੱਗੇ ਵਾਧੀ ਹੁੰਦੀ ਆ ਜਿਹਦਾ ਵਰਕਰ ਜਨੂਨੀ ਹੋਵੇ।
2: ਬਿਲਕੁਲ ਹੈ ਜੀ,
3: ਜਿਹਦਾ ਵਰਕਰ ਜਨੂਨੀ ਆ ਉਹੀ ਪੋਲੀਟੀਕਲ ਪਾਰਟੀ। ਇਸ ਵੇਲੇ ਤੁਹਾਨੂੰ ਜਿਹੜਾ ਅਕਾਲੀ ਦਲ ਦਾ ਵਰਕਰ ਦਿਸੂਗਾ ਜਾਂ ਆਮ ਆਦਮੀ ਪਾਰਟੀ, ਕਿਉਂਕਿ ਉਹ ਸੱਤਾ ਦੇ ਵਿੱਚ ਆ, ਉਹਦੇ ਵਰਕਰ ਨੂੰ ਮੂਵ ਹੋਣਾ ਹੀ ਪੈਣਾ।
2: ਹਾਂਜੀ,
3: ਉਹ ਪਾਵਰ ਚ ਆ ਤੇ ਉਹਨਾਂ ਦੇ ਵਰਕਰ ਨੇ ਤਾਂ ਮੂਵ ਕਰਨਾ ਹੀ ਕਰਨਾ ਆ। ਤੇ ਦੂਜਾ ਆਪੋਜੀਸ਼ਨ ਦੇ ਵਿੱਚ ਜਿਹੜਾ ਹੈਗਾ ਆ, ਤੇ ਕਾਂਗਰਸ ਦੀ ਇੱਕ ਰਵਾਇਤੀ ਵੋਟ ਆ ਜੀ, ਉਹ ਸਾਇਲੈਂਟ ਰਹਿੰਦੀ ਹੈਗੀ, ਉਹਨਾਂ ਨੇ ਆਪਣੇ ਪੱਕੀ ਵੋਟ ਜਿਹੜੀ ਪੈਣੀ ਪੈਣੀ ਆ ਜੀ ਉਹਨਾਂ ਨੂੰ
2: ਜੀ। ਪਰ ਇੱਕ ਗੱਲ ਸੈਣੀ ਸਾਹਿਬ, ਬੜੇ ਦਿਨਾਂ ਤੋਂ ਮੈਂ ਸੋਚ ਰਿਹਾ ਇਹਦੇ ਵਿੱਚ, ਚਲੋ ਅੱਜ ਚੋਣਾਂ ਵੀ ਹੋ ਗਈਆਂ ਜੋ ਸਾਰਾ ਸਿੱਟੇ ਸਾਹਮਣੇ ਨਿਕਲੇ ਨੇ, ਵੈਸੇ ਦੇਖਿਆ ਜਾਵੇ ਤਾਂ ਜਿੱਦਾਂ ਹੁਣ ਤੁਸੀਂ ਬੀਜੇਪੀ ਦੀ ਗੱਲ ਕਰਦੇ ਆ, ਮੈਂ ਉਹ ਨਹੀਂ ਗੱਲ ਕਰਦਾ ਵੀ ਉਹਨਾਂ ਨੂੰ ਲੈ ਕੇ ਆਓ ਜਾਂ ਕਿਹਨੂੰ ਲੈ ਕੇ ਆਓ, ਕਿਸੇ ਨੂੰ ਵੀ ਲੈ ਕੇ ਆਓ, ਉਹ ਜਿਹੜੇ ਵੀ ਲਿਆਉਣਾ ਲਿਆਉਣਾ ਵੋਟ ਜਿਹੜੇ ਜਿਹਨੂੰ ਪਾਉਣੀਆਂ ਪਾਉਂਦਾ ਹੈ। ਪਰ ਮੈਂ ਸੋਚ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਸਮੇਂ ਦੇਖ ਲਓ, ਉੱਥੋਂ ਲੈ ਕੇ ਮਹਾਰਾਣੀ ਜਿੰਦ ਕੌਰ ਨੇ ਕਿੰਨਾ ਵਾਹ ਵਾਸਤਾ ਜਾਂ ਆਡਾ ਲਾਇਆ, ਚਲੋ ਉਹਨੇ ਜਿਹੜਾ 12-14 ਸਾਲ ਆਪਣੇ ਕੱਢੇ ਜਿਹੜਾ ਹਿੱਕ ਦੇ ਜੋੜ ਦੇ ਉੱਤੇ, ਅਤੇ ਬਾਕੀਆਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਸੀ। ਅਤੇ ਦੂਸਰੇ ਪਾਸੇ ਜਦੋਂ ਆਪਾਂ ਦੇਖਦੇ ਉਹ ਰਾਜ ਜਾਣ ਤੋਂ ਬਾਅਦ ਸਾਰੇ ਕਹਿੰਦੇ ਨੇ ਕਿ ਪੰਜਾਬ ਸੋਨੇ ਦੀ ਚਿੜੀ ਹੁੰਦਾ ਸੀ, ਲੁੱਟ ਲੁੱਟ ਖਾ ਗਏ, ਵੱਡਾ ਖਜ਼ਾਨਾ ਆ, ਮਤਲਬ ਕਿ ਪੂਰੇ ਇੰਡੀਆ ਦੀ ਗੱਲ ਕਰਦੇ ਹਾਂ। ਅਤੇ ਪਰ ਦੇਖਿਆ ਜਾਵੇ ਤਾਂ ਚਾਹੇ ਆਪਣੀ ਗਦਾਰੀ ਸ਼ਬਦ ਨਹੀਂ ਵਰਤਾਂਗਾ, ਪਰ ਜਿਹੜਾ ਧੋਖਾਧੜੀਆਂ ਕੀਤੀਆਂ ਜਾਂ ਲੁੱਟਿਆ ਕਸੁੱਟਿਆ ਜਾਂ ਕੁੱਟਿਆ, ਉਹ ਕੁੱਟਿਆ ਤਾਂ ਆਪਣੇ ਲੋਕਾਂ ਨੇ ਹੀ ਨਾ, ਆਪਣਿਆਂ ਨੂੰ ਹੀ ਕੁੱਟਿਆ ਨਾ। ਇਹਦੇ ਵਿੱਚ ਨਵੀਂ ਚੀਜ਼ ਕੀ ਆਈ ਹੈ ਜੀ? ਪਿਛਲੇ ਉਸ ਸਮਿਆਂ ਤੋਂ ਲਾ ਲਓ, ਮਹਾਰਾਜਾ ਰਣਜੀਤ ਸਿੰਘ ਸਮੇਂ ਤੋਂ ਲਾ ਲਓ, ਚਾਹੇ ਜਾਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਲਾ ਲਓ, ਕੀ ਤਬਦੀਲੀ ਕੋਈ ਦਿਖਦੀ ਹੈ?
3: ਪਰ ਉਹ ਤਾਂ ਇੱਦਾਂ ਹੀ ਚੱਲੀ ਆ ਰਿਹਾ ਹੈਗਾ, ਜਿਸ ਤਰੀਕੇ ਨਾਲ ਚੱਲਿਆ ਜਾ ਰਿਹਾ ਆ, ਫਿਰ ਵੀ ਇਹ ਧਰਤੀ ਬਲੈਸਡ ਆ
2: ਜੀ।
3: ਜੇ ਇਹ ਧਰਤੀ ਇੰਨੀ ਬਲੈਸਡ ਨਾ ਹੋਵੇ ਤੇ ਮਿਸ਼ੀਗਨ ਦੇ ਵਿੱਚ ਬੈਠੇ ਸਰਦਾਰ ਸਿਕੰਦਰ ਸਿੰਘ ਔਜਲਾ ਜਿਹੜੇ ਹੈਗੇ ਆ ਹਰ ਵੇਲੇ ਇਸ ਧਰਤੀ ਬਾਰੇ ਨਾ ਸੋਚਦੇ
2: ਜੀ।
3: ਚੰਗੇ ਲੋਕ ਵੀ ਹੈਗੇ ਆ ਸਰ, ਮਤਲਬ ਜਿਹੜੇ ਹੈਗੇ ਆ ਉਹ ਪੰਜਾਬ ਨਾਲ ਪਿਆਰ ਕਰਦੇ, ਉਹਨਾਂ ਨੂੰ ਦੁੱਖ ਆਉਂਦਾ ਇਸ ਚੀਜ਼ ਦਾ
2: ਜੀ।
3: ਫਿਰ ਵੀ ਤੁਸੀਂ ਅੱਜ ਵੀ ਦੇਖ ਲਓ ਸਰ, ਤੁਸੀਂ ਇਤਿਹਾਸ ਕੱਢ ਲਓ, ਜਿੰਨਾ ਕਿਸੇ ਧਰਤੀ ਨੂੰ ਜੇ ਲੁੱਟਿਆ ਗਿਆ ਹੈਗਾ ਆ ਤੇ ਉਹ ਸਭ ਤੋਂ ਵੱਧ ਇਹਨੂੰ ਲੁੱਟਿਆ ਗਿਆ ਆ, ਇੱਥੇ ਫਿਰ ਵੀ ਕੋਈ ਭੁੱਖਾ ਨਹੀਂ ਸੌਂਦਾ
2: ਜੀ।
3: ਕੁਛ ਤਾਂ ਹੈ ਨਾ ਸਰ, ਕੁਛ ਤਾਂ ਬਲੈਸਿੰਗ ਹੈਗੀ ਆ ਨਾ। ਸੋ ਇਸ ਕਰਕੇ ਜਿਹੜਾ ਹੈਗਾ ਭਾਰਤ ਸਾਹਿਬ, ਇੱਥੇ ਜਿਹੜੇ ਇਹ ਲੁਟੇਰੇ ਸਰ, ਫੇਰ ਇਹਨਾਂ ਦਾ ਮਾਲ ਇੱਦਾਂ ਮਿੱਟੀ ਹੋ ਜਾਂਦਾ ਹੈਗਾ ਬਾਅਦ ਦੇ ਵਿੱਚ ਜੀ। ਦੇਖਿਆ ਅਸੀਂ ਕਈ ਮਤਲਬ ਦੂਜੀ ਤੀਜੀ ਪੀੜ੍ਹੀ ਦੇ ਵਿੱਚ, ਤੁਸੀਂ ਚੱਲ ਜਾਓ ਦੇਖ ਲਓ ਤੁਸੀਂ ਜਾ ਕੇ, ਇਹ ਜਿੰਨੇ ਲੁਟੇਰੇ ਹੁੰਦੇ ਆ ਇਹਨਾਂ ਦਾ ਮਾਲ ਫੇਰ ਮਿੱਟੀ ਹੋ ਕੇ ਫਿਰ ਜਨਤਾ ਜੀ ਆ ਜਾਂਦਾ ਹੁੰਦਾ
2: ਜੀ। ਬਿਲਕੁਲ ਹੈ ਜੀ।
3: ਸੋ ਕਦੀ ਪਾਪ ਨਹੀਂ ਫਲਦਾ ਇਹ ਸਾਨੂੰ ਪਤਾ ਆ, ਖਾਸ ਕਰਕੇ ਇਸ ਧਰਤੀ ਤੇ
2: ਜੀ।
3: ਇੱਥੇ ਤਾਂ ਤੁਸੀਂ ਮਿਹਨਤ ਕਰੋਗੇ, ਤੁਹਾਡੇ ਭਾਗ ਜਾਗਣਗੇ, ਤੁਸੀਂ ਮਤਲਬ ਜਿਹੜਾ ਆ ਉਹਦੇ ਵਿੱਚ ਬਰਕਤ ਵੀ ਹੋਊਗੀ ਜੀ।
2: ਜੀ,
3: ਮੇਰੀ ਤਾਂ ਇਹ ਸੋਚ ਹੈਗੀ ਆ। ਨੋ ਡਾਊਟ ਤੁਹਾਨੂੰ ਟਾਈਮ ਵੀ ਜਿਹੜਾ ਹੈਗਾ ਆ ਵੀ ਜਦੋਂ ਬੰਦਾ ਗੱਲ ਕਰਦਾ ਹੈਗਾ ਆ ਨਾ ਜੀ, ਉਸ ਵੇਲੇ ਤੁਹਾਨੂੰ ਪ੍ਰੈਜ਼ੈਂਟ ਦੇ ਵਿੱਚ ਜਿਹੜਾ ਹੈਗਾ ਆ ਵੀ ਇਹ ਚੀਜ਼ਾਂ ਫਲਦੀਆਂ ਦਿਸਦੀਆਂ ਹੋਣਗੀਆਂ, ਫਲਾਣੇ ਨੇ ਬੜੀ ਤਰੱਕੀ ਕਰ ਲਈ, ਉਹ ਰੇਤਾ ਵੇਚ ਗਿਆ ਜੀ, ਉਹ ਇੰਨਾ ਬਣਾ ਲਿਆ ਮਾਈਨਿੰਗ ਚ, ਉਹਨੇ ਆਹ ਬਣਾ ਲਿਆ ਜੀ, ਫਲਾਣਾ ਬਣਾ ਲਿਆ। ਤੁਸੀਂ ਤੁਸੀਂ ਅਲਟੀਮੇਟਲੀ ਜਿਹੜਾ ਹੈਗਾ ਆ, ਜੇ ਤੁਹਾਡੇ ਕੋਲ ਅੱਖ ਹੈਗੀ ਹੈ ਨਾ ਦੇਖਣ ਵਾਲੀ, ਤੇ ਤੁਸੀਂ ਦੇਖ ਲਓ ਕਿ ਉਸ ਚੀਜ਼ ਦੇ ਨਾਲ ਉਹਨੂੰ ਸੁੱਖ ਨਹੀਂ ਹੋਊਗਾ ਜੀ।
2: ਜੀ,
3: ਕੰਟੈਂਟਮੈਂਟ ਆਫ ਮਾਇੰਡ ਬਹੁਤ ਵੱਡੀ ਚੀਜ਼ ਆ, ਜਿਹੜੀ ਕਿ ਇਹ ਪੰਜਾਬ ਦੀ ਧਰਤੀ ਜਿਹੜੀ ਆ, ਜੇ ਤੁਸੀਂ ਖੋਜੋ ਤੇ ਇੱਥੇ ਜਿਹੜਾ ਹੈਗਾ ਆ ਇਹ ਚੀਜ਼ ਪਾਓਗੇ
2: ਜੀ।
3: ਸਰ ਸਵੇਰ ਨੂੰ ਉੱਠ ਕੇ ਤੁਹਾਨੂੰ ਜਿਹੜਾ ਹੈਗਾ ਆ ਗੁਰਬਾਣੀ ਦਾ ਪਾਠ ਸੁਣਨ ਨੂੰ ਮਿਲਦਾ ਆ, ਜੇ ਤੁਸੀਂ ਜਿਹੜਾ ਹੈਗਾ ਉਹਨੂੰ ਪੋਜ਼ਿਟਿਵ ਵੇ ਦੇ ਵਿੱਚ ਉਹਨੂੰ ਆਪਣੇ ਜੀਵਨ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕਰੋ, ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਜੀ ਆਪਣੇ ਚ ਸੁਧਾਰ ਕਰਨ ਦੀ। ਦੂਜੀ ਗੱਲ ਆ ਭਾਰਤ ਸਾਹਿਬ, ਵੀ ਇਸ ਚੀਜ਼ ਦਾ ਨਾ ਲੈਕਚਰ ਨਹੀਂ ਦੇਣੇ ਚਾਹੀਦੇ ਇਹਦੇ ਤੇ, ਤਾਂ ਇਹ ਹੈਗਾ ਆ ਕਿ ਜੇ ਮੈਂ ਸਮਾਜ ਨੂੰ ਚੰਗਾ ਬਣਾਉਣਾ ਚਾਹੁੰਦਾ ਹੈਗਾ ਤੇ ਮੈਨੂੰ ਆਪ ਚੰਗਾ ਬਣ ਜਾਣਾ ਚਾਹੀਦਾ।
2: ਬਿਲਕੁਲ ਹੈ ਜੀ,
3: ਆਪਣੇ ਤੇ ਹਰ ਇੱਕ ਬੰਦਾ, ਹਰ ਇੱਕ ਬੰਦਾ ਦੂਜੇ ਤੇ ਕੰਮ ਨਾ ਕਰੇ ਆਪਣੇ ਤੇ ਕੰਮ ਕਰੇ।
2: ਬਿਲਕੁਲ ਹੈ ਜੀ,
3: ਇਸ ਕਰਕੇ ਜਿਹੜਾ ਹੈਗਾ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਗੱਲ ਕਰਦੇ ਹੈਗੇ ਆ, ਸਾਰਾ ਕੁਛ ਹੈਗਾ ਜੀ, ਉਹ ਇੱਕ ਹਿਸਟਰੀ ਆ ਜੀ। ਅੱਜ ਦੀ ਡੇਟ ਇਹ ਹੈਗੀ ਆ ਜੀ ਕਿ ਅੱਜ ਦੀ ਡੇਟ ਦੇ ਵਿੱਚ ਵੀ ਦੇਖੋ, ਪਤਾ ਨੀ ਦਿੱਲੀ ਅਸੀਂ ਸਾਡਾ ਹੈਗਾ ਗੱਡੀਆਂ ਭਰ ਭਰ ਨੋਟਾਂ ਦੀਆਂ ਲਿਜਾ ਕੇ ਖੜ ਦਿੱਤੀਆਂ, ਉਹ ਰੱਜੇ ਨਹੀਂ ਤੇ ਅਸੀਂ ਕਦੀ ਭੁੱਖੇ ਨੀ ਰਹੇ ਹਾਂਜੀ। ਸੋ ਇਸ ਕਰਕੇ ਇੱਥੇ ਬਰਕਤ ਹੈਗੀ ਆ, ਇਹ ਗੁਰੂਆਂ ਦੀ ਧਰਤੀ ਹੈਗੀ ਆ ਜੀ, ਇੱਥੇ ਜਿਹੜਾ ਹੈਗਾ ਇਹ ਬਰਕਤ ਰਹਿਣੀ
2: ਹੈ
3: ਜੀ ਭਾਰਤ ਸਾਹਿਬ।
2: ਤੇ ਦੂਸਰਾ ਸਾਹਿਬ ਸਾਹਿਬ, ਜਿਹੜਾ ਮੀਡੀਆ ਦੇ ਵਿੱਚ ਕਈ ਵਾਰੀ ਨਾ ਨੈਰੇਟਿਵ ਸਿਰਜਿਆ ਜਾਂਦਾ ਕੁਝ ਚੀਜ਼ਾਂ ਦਾ, ਇਹਦੇ ਬਾਰੇ ਵੀ ਵਿਚਾਰ ਜ਼ਰੂਰੀ ਕਰਨਾ ਕਿ ਪੰਜਾਬੀਆਂ ਦੇ ਨਾਂ ਦੇ ਉੱਤੇ, ਕਿ BM ਦੀ ਗੱਲ ਕਰ ਲਓ ਜਾਂ ਕੁਝ ਸੰਸਥਾਵਾਂ ਕਹਿ ਲਓ ਜਾਂ ਚੰਡੀਗੜ੍ਹ ਹਰਿਆਣਾ ਦਾ ਜਿਹੜੇ ਆਪਣੇ ਹੱਕ ਨੇ ਪੰਜਾਬ ਦੇ, 60 ਜਾਂ 40% ਦਾ ਅੰਕੜਾ ਜੋ ਵੀ ਉਹਦੇ ਵਿੱਚ ਹੈਗਾ, ਪਰ ਇੱਕ ਚੀਜ਼ ਨੂੰ ਜਿਹੜਾ ਕਾਬਲੀਅਤ ਦੇਖਣ ਦੀ ਜ਼ਰੂਰਤ ਹੈ ਕਿਸੇ ਵੀ ਜੋਬ ਦੇ ਉੱਤੇ ਕਿਸੇ ਨੂੰ ਲਾਉਣਾ ਹੈ, ਕਿ ਜਾਂ ਫਿਰ ਉਹਨੂੰ ਅਸੀਂ ਸਿਰਫ ਇੱਕ ਪੰਜਾਬੀ ਹੀ ਦੇਖ ਲਈਏ, ਚਾਹੇ ਉਹ ਆਪਾਂ ਦੇਖਦੇ ਹਾਂ ਜਦੋਂ ਮਨਮੋਹਨ ਸਿੰਘ ਹੋਣੀ ਜਿਹੜੇ ਨੇ ਆਪਣੇ PM ਬਣਦੇ ਆ ਤਾਂ ਉਦੋਂ ਵੀ ਅਸੀਂ ਕਿਹਾ ਕਿ ਪੰਜਾਬੀ ਲੱਗ ਗਏ ਨੇ ਹੁਣ, ਅਤੇ ਹੁਣ ਤਾਂ ਸਾਰਾ ਕੁਝ ਸਾਡਾ ਕੰਮ ਸੌਖਾ ਹੋ ਜਾਏਗਾ। ਕਿ ਇਹ ਸਿਰਫ ਸਾਡੀਆਂ ਭਾਵਨਾਵਾਂ ਜਾਂ ਉਹ ਜੁੜੀਆਂ ਹੋਈਆਂ ਨੇ, ਤਾਂ ਜਾਂ ਫਿਰ ਸੱਚੀ ਹੀ ਅਸੀਂ ਅਗਲੇ ਦੀ ਕਾਬਲੀਅਤ ਦੇਖ ਕੇ ਉਸਨੂੰ ਜਿਹੜਾ ਸੀਟ ਦੇ ਉੱਤੇ ਬਿਠਾਇਆ ਜਾਵੇ ਜੀ।
3: ਸਰ ਜਿੱਥੇ ਤੱਕ ਤੁਸੀਂ ਜਿਹਨਾਂ ਦਾ ਨਾਮ ਲਿਆ ਨਾ, ਡਾਕਟਰ ਮਨਮੋਹਨ ਸਿੰਘ
2: ਜੀ,
3: ਹੀ ਵਾਜ਼ ਐਕਸਟਰਾਆਰਡੀਨਰੀ ਪਰਸਨੈਲਿਟੀ।
2: ਬਿਲਕੁਲ ਹੈ ਜੀ,
3: ਉਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਬਣੇ ਨਾ ਜੀ, ਉਹਨਾਂ ਨੇ ਕਦੀ ਵੀ ਦੇਸ਼ ਦੇ ਦੂਜੇ ਹਿੱਸੇ ਦੇ ਬੰਦਿਆਂ ਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਪੰਜਾਬ ਦਾ ਹੈਗਾ ਹਾਂ ਜਾਂ ਮੈਂ ਬਗਾਨਾ ਹਾਂ
2: ਜਾਂ ਮੈਂ ਧਰਮ ਨੂੰ ਬਿਲੋਂਗ ਕਰਦਾ ਸਿੱਖ ਧਰਮ ਨੂੰ, ਇਹ ਵੀ ਨਹੀਂ।
3: ਹਾਂਜੀ ਬਿਲਕੁਲ, ਉਹਨਾਂ ਨੇ ਸਾਰਿਆਂ ਨੂੰ ਇਕੁਅਲ ਟ੍ਰੀਟ ਕੀਤਾ, ਉਹਨਾਂ ਨੇ ਹਰ ਇੱਕ ਧਰਮ ਦੇ ਬੰਦੇ ਨੂੰ ਇਕੁਅਲ ਟ੍ਰੀਟ ਕੀਤਾ ਤੇ ਹਰ ਇੱਕ ਏਰੀਏ ਨੂੰ ਕਿਸੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜੀ।
2: ਜੀ,
3: ਸਵਾਲ ਇਹ ਸੀ ਕਿ ਸਾਡੀ ਸਟੇਟ ਨੇ ਕੋਈ ਫਾਇਦਾ ਲਿਆ ਜੀ, ਸਾਡੀ ਸਟੇਟ ਨੇ ਕੋਈ ਉਹਨਾਂ ਤੋਂ ਬਹੁਤਾ ਵੱਡਾ ਫਾਇਦਾ ਨਹੀਂ ਲੈ ਸਕੀ, ਇਹ ਸਾਡਾ ਅਨਫਾਰਚੂਨੇਟ ਆ। ਔਰ ਇਸ ਚੀਜ਼ ਦਾ ਉਹਨਾਂ ਨੇ ਮਤਲਬ ਜੇ ਨਾ ਜ਼ਿਕਰ ਕੀਤਾ ਹੁੰਦਾ ਤੇ ਸ਼ਾਇਦ ਮੈਂ ਵੀ ਨਾ ਬੋਲਦਾ। ਉਹਨਾਂ ਨੇ ਵੀ ਇਹ ਗੱਲ ਕਹੀ ਸੀ ਵੀ ਇੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਜੀ, ਉਹ ਕਹਿੰਦੇ ਜੀ ਵੀ ਬਾਦਲ ਸਾਹਿਬ ਜਦੋਂ ਵੀ ਮੇਰੇ ਕੋਲ ਆਏ ਆ
2: ਜੀ,
3: ਉਹ ਆਪਣੀ ਨਿੱਜੀ ਸਮੱਸਿਆ ਹੀ ਲੈ ਕੇ ਆਏ ਹੈਗੇ, ਕਦੀ ਪੰਜਾਬ ਬਾਰੇ ਤਾਂ ਕੋਈ ਸਮੱਸਿਆ ਲੈ ਕੇ ਆਏ ਹੀ ਨਹੀਂ, ਤਾਂ ਮੈਂ ਉਹਨਾਂ ਨੂੰ ਕਿਉਂ ਖਾਲੀ ਵੋਟਦਾ ਜੀ। ਔਰ ਬਾਦਲ ਸਾਹਿਬ ਨੇ ਵੀ ਐਡਮਿਟ ਕੀਤਾ ਵੀ ਹਾਂ ਜੀ ਵੀ ਜਦੋਂ ਵੀ ਮੈਂ ਜਿਹੜਾ ਹੈਗਾ ਆ ਡਾਕਟਰ ਮਨਮੋਹਨ ਸਿੰਘ ਕੋਲ ਗਿਆ, ਉਹਨਾਂ ਨੇ ਮੇਰੀ ਗੱਲ ਸੁਣੀ ਵੀ ਆ ਤੇ ਮੇਰਾ ਮਸਲਾ ਹੱਲ ਵੀ ਕੀਤਾ ਜੀ। ਹੁਣ ਕਿਹੜੇ ਆਪਣੇ ਪਰਸਨਲ ਮਸਲੇ ਹੱਲ ਕਰਾਉਂਦੇ ਰਹੇ।
2: ਨਾਲੇ ਉਹਦੇ ਵਿੱਚ ਸੈਣੀ ਸਾਹਿਬ ਇਹ ਵੀ ਆ ਨਾ ਕਿ ਚਾਹੇ ਉਹ ਸੂਬੇ ਦਾ ਮੁੱਖ ਮੰਤਰੀ ਹੈ ਤੇ ਚਾਹੇ ਉਹ ਕਿਸੇ ਵੀ ਧਰਮ ਨੂੰ ਜਾਂ ਕਿਸੇ ਵੀ ਮਤਲਬ ਕਿ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੋਵੇ, ਅਸਲ ਦੇ ਵਿੱਚ ਤਾਂ ਉਹਦੇ ਸਾਹਮਣੇ ਉਹਦੀ ਜੋਬ ਪਈ ਹੈ। ਉਹ ਜਿੰਨਾ ਚਿਰ ਉਹ ਉਸ ਚੀਜ਼ ਦੇ ਵਿੱਚ ਵਿਤਕਰਾ ਨਾ ਕਰੇਗਾ ਤਾਂ ਆਮ ਲੋਕਾਂ ਦੇ ਵਿੱਚ ਵੀ ਉਹ ਸੰਦੇਸ਼ ਨਹੀਂ ਜਾਏਗਾ ਜੀ।
3: ਪਰ ਸਭ ਇਸ ਚੀਜ਼ ਤੇ ਮੈਨੂੰ ਵੀ ਦੁੱਖ ਹੁੰਦਾ ਹੈ ਜਿਹੜੀ ਗੱਲ ਤੁਸੀਂ ਕਹਿੰਦੇ ਨਾ, ਜਿੱਥੇ ਤੁਸੀਂ ਅੰਡਰਲਾਈਨ ਕਰ ਰਹੇ ਹੈਗੇ ਕਿ BMP ਵਾਸਤੇ ਬੰਦਾ ਲਾਇਆ ਜੀ, ਉਹ ਹਿਮਾਚਲ ਦੇ ਕੇਡਰ ਦਾ ਆਇਆ ਜੀ,
2: ਬਿਲਕੁਲ ਹੈ ਜੀ,
3: ਉਹਦੀ ਪੰਜਾਬੀ ਵੀ ਨਹੀਂ ਜਾਣਦਾ ਜੀ, ਪੰਜਾਬੀ ਹੋਣਾ
2: ਚਾਹੀਦਾ ਕਰਕੇ ਆ। ਬਿਲਕੁਲ
3: ਸਰ, ਉਹ ਅਗਲੇ ਦੇ ਐਕਟ ਐਂਡ ਐਕਸ਼ਨਸ ਵਾਚ ਕਰਨੇ ਚਾਹੀਦੇ ਹੈਗੇ ਆ, ਉਹਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਮੈਟਰ ਕਰਨੀ ਚਾਹੀਦੀ ਹੈਗੀ ਆ। ਆਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਹ ਇਹਦੇ ਤੇ ਜਿਹੜਾ ਆ, ਕਿਉਂਕਿ ਉਹ ਇੱਕ ਇੰਜੀਨੀਅਰਿੰਗ ਸੈਕਸ਼ਨ ਦੇ ਉੱਤੇ ਗਿਆ ਬੰਦਾ, ਪੋਸਟਡ ਹੋਇਆ ਜੀ, ਉੱਥੇ ਜਿਹੜਾ ਹੈਗਾ ਉਹਦੀ ਇੰਜੀਨੀਅਰਿੰਗ ਜਿਹੜੀ ਹੈਗੀ ਆ ਉਹਦੇ ਤੇ ਦੇਖੋ, ਉੱਥੇ ਕਿੰਤੂ ਪ੍ਰੰਤੂ ਕਰੋ, ਉਹਦੀ ਜਿਹੜੀ ਹੈਗੀ ਆ ਉਹ ਟੈਕਨੀਕਲ ਐਜੂਕੇਸ਼ਨ ਉੱਥੇ ਤਾਂ ਤੁਸੀਂ ਕਿੰਤੂ ਕਰੋ, ਬਾਕੀ ਆ ਜਿਹੜੀਆਂ ਛੋਟੀਆਂ ਸੋਚਾਂ ਹੈਗੀਆਂ ਇਹ ਜਿਹੜੀਆਂ ਮੈਂ ਨਹੀਂ,
2: ਬਿਲਕੁਲ ਸਹਿਮਤ ਆ ਤੁਹਾਡੀ, ਹਾਂਜੀ
3: ਉਹ ਚੀਜ਼ ਜਿਹੜੀ ਹੈਗੀ ਆ ਕਾਹਦੇ ਵਾਸਤੇ ਆਪਾਂ ਇਹ ਗੱਲਾਂ ਕਰ ਰਹੀਆਂ। ਸਭ ਤੋਂ ਵੱਡੇ ਪੰਜਾਬੀ ਦੇ ਮਦਈ ਸੀ ਮਾਨ ਸਾਹਿਬ
2: ਜੀ,
3: ਸਰ ਜਿੱਦਣ ਉਹਨਾਂ ਨੇ ਆਪਣੀ ਬੇਟੀ ਦਾ ਐਡਮਿਸ਼ਨ ਕਰਾਇਆ ਇੰਗਲਿਸ਼ ਸਕੂਲ ਦੇ ਵਿੱਚ, ਉਦਣ ਇਹਨਾਂ ਲੋਕਾਂ ਨੂੰ ਨਹੀਂ ਪਤਾ ਲੱਗਾ,
2: ਨਹੀਂ ਲੱਗਾ
3: ਹਾਂਜੀ, ਹਰ ਇੱਕ ਬੱਚਾ ਜਿਹੜਾ ਹੈਗਾ ਆ, ਹਰ ਇੱਕ ਮਾਂ ਬਾਪ ਜਿਹੜਾ ਚਾਹੁੰਦਾ ਆ ਕਿ ਮੇਰਾ ਬੱਚਾ ਜਿਹੜਾ ਹੈਗਾ ਆ ਉਹ ਇੰਟਰਨੈਸ਼ਨਲੀ ਕੰਪੀਟ ਕਰੇ,
2: ਜੀ
3: ਹਾਂਜੀ, ਉਹ ਏਦਾਂ ਦੀ ਐਜੂਕੇਸ਼ਨ ਲਵੇ ਕਿ ਉਹ ਹਰ ਜਗ੍ਹਾ ਜਿਹੜਾ ਹੈਗਾ ਕੰਪੀਟ ਕਰ ਸਕਦਾ ਹੋਵੇ।
2: ਜੀ
3: ਨੋ ਡਾਊਟ ਮਾਨ ਸਾਹਿਬ ਦੀ ਅਫੈਕਸ਼ਨ ਜਿਹੜੀ ਪੰਜਾਬੀ ਵਾਰ ਪ੍ਰਤੀ ਹੈਗੀ ਸੀ, ਉਹ ਤੇ ਜਦੋਂ ਕੁਐਸਚਨ ਹੋਇਆ ਉਹ ਕਹਿੰਦੇ ਮੈਂ ਆਪਣੀ ਬੱਚੀ ਨੂੰ ਪੰਜਾਬੀ ਵੀ ਪੜ੍ਹਾਊਂਗਾ।
2: ਜੀ
3: ਹਾਂਜੀ, ਦੈਟਸ ਗੁੱਡ, ਅੱਛੀ ਗੱਲ ਹੈ ਜੀ, ਜ਼ਰੂਰ ਹੈ ਜੀ। ਬਟ ਉਹਨਾਂ ਨੇ, ਜੇ ਤੁਸੀਂ ਇਹ ਸੋਚੋ ਜੀ ਕਿ ਹਾਂ ਜੀ ਹਰ ਇੱਥੇ ਸਰਕਾਰੀ ਸਕੂਲਾਂ ਦੇ ਅਧਿਆਪਕ ਆ ਜੀ, ਉਹਨਾਂ ਨੇ ਆਪਣੇ ਬੱਚੇ ਕਾਨਵੈਂਟ ਸਕੂਲਾਂ ਚ ਪਾਏ ਆ
2: ਜੀ,
3: ਕਿਉਂ? ਹਰ ਇੱਕ ਮਾਂ ਬਾਪ ਚਾਹੁੰਦਾ ਹੈਗਾ ਆ। ਉਸੇ ਤਰੀਕੇ ਨਾਲ ਜੇ ਅਸੀਂ ਆਪਣੀ ਸਟੇਟ ਨੂੰ ਵੀ ਇਸ ਤਰੀਕੇ ਨਾਲ ਟ੍ਰੀਟ ਕੀਤਾ ਜਾਏ, ਤੇ ਅਸੀਂ ਵੀ ਕਹਿੰਦੇ ਹੈਗੇ ਆ ਕਿ

0: ਨਾ ਫਿਰ ਮਤਲਬ ਜਿਹੜਾ ਹੈਗਾ ਉਹਦੇ ਨਾਲੋਂ ਇੱਕ ਬੰਦਾ ਜਿਹੜਾ ਹੈਗਾ ਆ ਉਹ ਗੁਰਬਾਣੀ ਬਾਰੇ ਨੌਲੇਜ ਰੱਖਦਾ ਹੈਗਾ ਜੀ,
1: ਜੀ
0: ਉਹਨੇ ਅਮਰ ਚ ਨਹੀਂ ਵੀ ਛਕਿਆ ਆ, ਤੁਸੀਂ ਉਹਦੀ ਤੁਲਨਾ ਫਿਰ ਉਹਦੇ ਨਾਲ ਕਰੋਗੇ ਜਾਂ ਉਹਦੇ ਨਾਲ ਕਰੋਗੇ ਜੀ?
1: ਨਾਲੇ ਇਹਦੇ ਵਿੱਚ ਇਹ ਵੀ ਹੈ ਨਾ ਸੈਣੀ
0: ਸਵਾਲ
1: ਸਾਹਿਬ,
0: ਹੈ
1: ਅਸੀਂ
0: ਮਤਲਬ
1: ਆਪਣੇ ਆਪ ਨੂੰ ਇੰਡੀਅਨ ਕਹਿ ਹੀ ਨਹੀਂ ਸਕੇ ਨਾ, ਅਸੀਂ ਆਪਣੇ ਆਪ ਨੂੰ ਸ਼ੁਰੂ ਤੋਂ ਹੀ ਵੱਖਰਾ ਦਿਖਾਉਣਾ ਚਾਹੁੰਦੇ ਆ ਵੀ ਦੇਖੋ ਹੁਣ ਆਪਾਂ ਦਾਅਵਾ ਕਰਦੇ ਹਾਂ ਕਿ ਪੰਜਾਬੀਆਂ ਨੇ ਜਾਂ ਜਿੰਨੇ ਵੀ ਪੰਜਾਬ ਦੇ ਲੋਕ ਨੇ ਉਹਨਾਂ ਦੇ ਵਿੱਚੋਂ ਜੇ 2% ਹੈਗੇ ਆ ਪੂਰੇ ਇੰਡੀਆ ਦੇ ਵਿੱਚੋਂ ਦੇ ਦੇਖਿਆ ਜਾਵੇ ਤਾਂ ਅੰਕੜਿਆਂ ਦੇ ਨਾਲ, ਤਾਂ ਕੁਰਬਾਨੀਆਂ ਉਹਨਾਂ ਦੀਆਂ ਮਤਲਬ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਆ, 90% ਤੱਕ ਵੀ ਪਹੁੰਚ ਜਾਂਦੀਆਂ। ਪਰ ਉਹਦੇ ਉੱਤੇ ਸਾਨੂੰ ਦਾਅਵਾ ਤਾਂ ਇਹ ਕਰਨਾ ਚਾਹੀਦਾ ਕਿ ਯਾਰ ਅਸੀਂ ਇੰਡੀਆ ਦੇ ਉੱਤੇ ਦਾਅਵੇਦਾਰੀ ਰੱਖਦੇ ਹਾਂ, ਸਾਡਾ ਇੰਡੀਆ ਹੈ ਵੀ, ਪਰ ਅਸੀਂ ਤਾਂ ਪੰਜਾਬ ਤੱਕ ਸੀਮਿਤ ਰਹਿਣਾ ਚਾਹੁੰਦੇ ਹਾਂ। ਕਦੇ ਆਪਾਂ ਜੇ ਅਸੀਂ ਸੱਚੇ ਦਿਲੋਂ ਕਹੀਏ ਕਿ ਕਦੇ ਅਸੀਂ ਇੰਡੀਆ ਨੂੰ ਆਪਣਾ ਹਿੱਸਾ ਮੰਨਿਆ, ਕਿਉਂ ਵਿਤਕਰਾ ਅਸੀਂ ਨਹੀਂ ਕਰਦੇ ਉਸ ਚੀਜ਼ ਦੇ ਨਾਲ?
0: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਕਿ ਸਾਡੇ ਲੋਕਾਂ ਨੂੰ ਨਾ ਨਰਸਿੰਗ ਨਹੀਂ ਆਉਂਦੀ। ਨਰਸਿੰਗ ਮੀਨਸ ਉੱਥੇ ਹੁੰਦੀ ਜਿੱਦਾਂ ਬਾਗਵਾਨੀ ਕਰਦੇ ਹੈਗੇ ਆ, ਗਾਰਡਨਿੰਗ ਕਰਦੇ ਹੈਗੇ ਆ, ਇੱਕ ਮਾਲੀ ਦਾ ਪੌਦੇ ਨੂੰ ਤਿਆਰ ਕਰਦਾ, ਇਸੇ ਤਰ੍ਹਾਂ ਕੇ ਨਾਲ ਪਰਵਰਿਸ਼ ਮਾਂ ਬਾਪ ਬੱਚਿਆਂ ਦੀ ਕਰਦਾ ਹੈਗਾ ਜੀ। ਇਸੇ ਤਰੀਕੇ ਇੱਥੋਂ ਹੀ ਨਰਸਿੰਗ ਵਰਲਡ ਜਿਹੜਾ ਆ ਉਹਦਾ ਓਰੀਜਨ ਇੱਥੋਂ ਹੀ ਹੋਇਆ ਜੀ, ਯੂਰਿਸ਼ ਤੋਂ ਹੋਇਆ ਜੀ। ਤੇ ਅਸੀਂ ਜਿਹੜਾ ਹੈਗਾ ਵੀ ਸਾਨੂੰ ਨਰਸਿੰਗ ਨਹੀਂ ਕਰਨੀ ਆਉਂਦੀ। ਅਸੀਂ ਬੱਚੇ ਨੂੰ ਨਾ ਘਰਾਂ ਚ ਸਾਡੇ ਤੁਸੀਂ ਦੇਖ ਲਓ 99% ਘਰਾਂ ਦੇ ਵਿੱਚ ਜਿਹੜਾ ਆ ਜੇ ਗੱਲਬਾਤ ਪੋਲੀਟੀਕਲ ਸੈਕਟਰ ਤੇ ਹੁੰਦੀ ਹੋਊਗੀ ਨਾ ਜੀ, ਕਿ ਅਸੀਂ ਆਪਣੀਆਂ ਡਿਸਕ੍ਰਿਮੀਨੇਸ਼ਨ ਸਾਡੇ ਨਾਲ ਹੋਈ ਜੀ, ਦਿੱਲੀ ਸਾਡੇ ਨਾਲ ਇੱਦਾਂ ਕਰਦੀ ਜੀ, ਇਸ ਤਰੀਕੇ ਦੀਆਂ ਗੱਲਾਂ ਅਸੀਂ ਕਰਦੇ ਹਾਂ। ਉਹ ਬੱਚਿਆਂ ਜਿਹੜਾ ਹੈਗਾ ਆ ਤੁਸੀਂ ਸੋਚਦੇ ਹੈਗੇ ਆ ਉਹ ਬੱਚਾ ਸਭ ਕੁਛ ਕੈਚ ਕਰਦਾ ਜੀ।
1: ਪਿਛਲੇ
0: ਉਹ
1: ਦਿਨਾਂ ਚ
0: ਬੱਚਿਆਂ ਦੀ
1: ਨਤੀਜਾ
0: ਜਿਹੜੀ
1: ਸਾਹਮਣੇ ਆਇਆ ਹੀ ਹੈ ਸੈਣੀ ਸਾਹਿਬ, ਤੁਹਾਡੀ ਗੱਲ ਵੱਡੀ ਕਰਾਂ ਤਾਂ ਜੋ ਬਰਬਾਦ ਹੋਇਆ ਸੀ ਸਕੂਲ ਦੇ ਵਿੱਚ, ਮੁੰਡਾ ਕਹਿੰਦਾ ਕਿ ਉਹਨੇ ਤਾਂ ਸਾਡੇ ਮਤਲਬ ਕਿ ਅਟੈਕ ਕੀਤੇ,
0: ਇੰਦਰਾ ਗਾਂਧੀ
1: ਬਾਰੇ ਗੱਲ ਕਰਦਾ, ਉਹ ਕਿੱਥੋਂ ਆਇਆ ਜੀ?
0: ਉਹ ਬਿਲਕੁਲ ਜੀ ਘਰਾਂ ਦੇ ਵਿੱਚੋਂ ਗੱਲਾਂ ਹੁੰਦੀਆਂ ਜਾਂ ਜਿੱਦਾਂ ਮਰਜ਼ੀ ਹੈਗਾ ਜੀ, ਉਹ ਚੀਜ਼ ਆ ਉਹਨੂੰ ਬੱਚੇ ਨੂੰ ਦੱਸਣਾ ਕਿਸ ਢੰਗ ਨਾਲ ਗੱਲ ਕਰਨੀ ਹੈਗੀ ਆ, ਭਾਈ ਉੱਥੇ ਜਿਹੜਾ ਹੈਗਾ ਆ ਉਹ ਕਿਹੜੇ ਹਾਲਾਤ ਸੀ, ਕਿਹੜੇ ਹਾਲਾਤਾਂ ਦੇ ਵਿੱਚ ਜਦੋਂ ਬੱਚੇ ਦੀ ਬੁੱਧੀ ਉਸ ਚੀਜ਼ ਨੂੰ ਮਤਲਬ ਅਕਸੈਪਟ ਕਰਨ ਲਈ ਤਿਆਰ ਹੋਵੇ, ਉਹ ਫੈਕਟ ਉਹਦੀ ਨੌਲੇਜ ਉਹਨੂੰ ਆਉਣਾ ਚਾਹੀਦਾ ਜੀ।
1: ਬਿਲਕੁਲ,
0: ਅਸੀਂ ਕੀ ਕਰਦੇ ਹਾਂ ਆਪਣੇ ਗੱਲਾਂ ਕਰਦੇ ਰਹਿੰਦੇ ਹੈਗੇ ਹਾਂ, ਅਸੀਂ ਆਪਣੀ ਡਿਸਕ੍ਰਿਮੀਨੇਸ਼ਨ ਹੀ ਡਿਸਕਸ ਕਰਨੀ ਹੁੰਦੀ ਹੈਗੀ ਆ ਜੀ, ਉਹ ਬੱਚਾ ਜਿਹੜਾ ਹੈਗਾ ਸਾਰਾ ਕੁਛ ਕੈਚ ਕਰਦਾ ਜੀ, ਤੇ ਉਸੇ ਕਰਕੇ ਉਹ ਉਹਦਾ ਪ੍ਰਭਾਵ ਪੈਂਦਾ ਜੀ।
1: ਜੀ,
0: ਇਸ ਕਰਕੇ ਇਹ ਇੰਡੀਅਨ ਜਿਹੜਾ ਤੁਸੀਂ ਲਫ਼ਜ਼ ਕਿਹਾ ਨਾ ਵੀ ਇੰਡੀਅਨ ਜਿਹੜਾ ਹੈਗਾ ਅਸੀਂ ਕਦੀ ਨੀ ਮੰਨਿਆ ਆਪਣੇ ਆਪ ਨੂੰ, ਕਿਉਂਕਿ ਸਾਨੂੰ ਮਤਲਬ ਸਾਡੀ ਨਰਸਿੰਗ ਜਿਹੜੀ ਹੈਗੀ ਉਹ ਸਹੀ ਨੀ ਹੋਈ ਹੁੰਦੀ ਜੀ।
1: ਬਿਲਕੁਲ,
0: ਜੇ ਨਰਸਿੰਗ ਸਹੀ ਹੋਵੇ ਤੇ ਬੱਚਾ
1: ਜੀ,
0: ਸਾਡੇ ਵੀ ਬੱਚੇ ਹੁਣ ਬਾਹਰ ਦੀਆਂ ਸਟੇਟਾਂ ਦੇ ਵਿੱਚ ਨੌਕਰੀਆਂ
1: ਕਰਦੇ
0: ਹੀ ਆ,
1: ਬਿਲਕੁਲ ਜੀ,
0: ਐਟਲੀਸਟ ਤੁਹਾਡਾ ਜਿਹੜਾ ਹੈਗਾ ਆ ਉਹ ਅਸਪੈਕਟ ਤਾਂ ਤੁਹਾਨੂੰ ਜਿਹੜਾ ਆ ਲਿਆਉਣਾ ਪਊਗਾ ਜੀ ਆਪਣੇ ਵਿੱਚ ਹੌਲੀ ਹੌਲੀ। ਜਿਹੜਾ ਹੈਗਾ ਤੁਸੀਂ ਇਹ ਦੇਖੋ ਵੀ ਭਾਈ ਜੇ ਜੇ ਸਾਡੇ ਨਾਲ ਹੋ ਰਹੀ ਹੈ ਤੇ ਕਿਉਂ ਹੋ ਰਹੀ
1: ਕਿਉਂ ਹੋ ਰਹੀ ਹੈ, ਕਾਰਨ
0: ਲੱਭਣੇ
1: ਪੈਣਗੇ। ਹੁਣ ਦੇਖੋ ਇਹੀ ਗੱਲ ਥੋੜੀ ਜਿਹੀ ਹੋਰ ਮੈਂ ਕਰਾਂ, ਇੱਕ ਹੋਰ ਐਂਗਲ ਤੋਂ ਕਰਨੀ ਚਾਹਾਂਗਾ। ਹੁਣ ਦੇਖੋ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ ਸੀ ਮੈਂ, ਤਾਂ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦਾ ਜ਼ਿਕਰ ਆਉਂਦਾ, ਠੀਕ ਹੈ ਜੀ। ਅੱਗੇ ਉਹਦੇ ਬੱਚੇ ਆ ਗਏ, ਚਲੋ ਉਹ ਜੋਬ ਸੀਗੇ ਕਰ ਗਏ, ਪਰ ਉਹ ਇੰਗਲੈਂਡ ਦੇ ਵਿੱਚ ਪਲੇ ਵੱਡੇ ਹੋਏ, ਉੱਥੇ ਵਿਚਰੇ ਉਸ ਕਮਿਊਨਿਟੀਆਂ ਦੇ ਵਿੱਚ, ਉਹਨਾਂ ਦਾ ਰਹਿਣ ਸਹਿਣ, ਪਰ ਫਿਰ ਵੀ ਉਹ ਦੁਨੀਆਂ ਦੇ ਉੱਤੇ ਆਪਣਾ ਵੱਖਰਾ ਨਾਮ ਜਿਹੜਾ ਬਣਾ ਗਏ ਨੇ, ਚਾਹੇ ਉਹ ਵੋਟ ਦੇ ਹੱਕ ਦੀ ਗੱਲ ਹੋਵੇ, ਪਹਿਲਾਂ ਦਵਾਇਆ ਜਾਂ ਬਹੁਤ ਸਾਰੀਆਂ ਰੈਵੋਲੂਸ਼ਨ ਚੱਲੀਆਂ ਜਾਂ ਸਾਰਾ ਚੀਜ਼ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ ਹੈ, ਤੇ ਪਰ ਉਹਨਾਂ ਨੂੰ ਅਸੀਂ ਗਲ ਕਿਉਂ ਨਹੀਂ ਲਾ ਪਾਏ ਕਿ ਕਿਉਂ ਇੱਕ ਉਹਨਾਂ ਨੇ ਕ੍ਰਿਸ਼ਚਨ ਧਰਮ ਜਿਹੜਾ ਸੀ ਅਪਣਾ ਲਿਆ ਸੀ ਜਾਂ ਕਿ, ਪਰ ਜਿਹੜੇ ਉਹਨਾਂ ਨੇ ਜੋ ਕਰ ਦਿਖਾਇਆ ਕਿ ਅਸੀਂ ਪੰਜਾਬੀਆਂ ਨੇ ਉਹ ਕਦੀ ਕੀਤਾ ਹੈ ਉਸ ਚੀਜ਼ ਦੇ ਵਿੱਚ? ਅਸੀਂ ਕਦੇ ਉਹਨਾਂ ਦੇ ਉੱਤੇ ਫਕਰ ਹੀ ਨਹੀਂ ਕੀਤਾ ਕਿ ਇਹ ਵੀ ਸਾਡੇ ਨੇ ਜੀ?
0: ਭਾਰੇ ਸਾਹਿਬ ਗੱਲ ਇੱਦਾਂ ਹੈਗੀ ਆ, ਸਾਡੇ ਇੱਥੇ ਲੀਡਰਾਂ ਦੀ ਰੋਟੀ ਚੱਲਦੀ ਆ ਇਹਨਾਂ ਚੀਜ਼ਾਂ ਦੇ ਉੱਤੇ, ਡਿਸਕ੍ਰਿਮੀਨੇਸ਼ਨ ਦੇ ਉੱਤੇ ਜੀ। ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਨੂੰ ਜਿੱਥੋਂ ਆਪਣਾ ਪਰਸਨਲ ਗੇਨ ਹੋਣਾ ਆ ਨਾ ਜੀ, ਇਹਨਾਂ ਨੇ ਉਹ ਵੀ ਗੱਲ ਕਰਨੀ ਹੈਗੀ ਤੇ ਉਸੇ ਚੀਜ਼ ਨੂੰ ਜਿਹੜਾ ਆ ਉਹਦੀ ਵਕਾਲਤ ਕਰ ਰਹੀ ਹੈ ਜੀ, ਉਹਦੀ ਐਡਵੋਕੇਸੀ ਕਰਨੀ ਹੈ
1: ਜੀ।
0: ਉਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਪੇ ਨਹੀਂ ਕਰਦੀਆਂ, ਇਸ ਕਰਕੇ ਜਿਹੜਾ ਹੈਗਾ ਆ ਉਹਦੇ ਬਾਰੇ ਕੋਈ ਰੈਕੋਗਨਾਈਜੇਸ਼ਨ ਦਿੰਦੇ ਵੀ ਨਹੀਂ ਗੇ ਜੀ। ਬਾਕੀ ਇਹ ਸਮਾਂ ਜਸਟਿਸ ਕਰ ਦਿੰਦਾ ਹੁੰਦਾ, ਅੱਜ ਜੇ ਤੁਸੀਂ ਇਸ ਟੋਪਿਕ ਨੂੰ ਜੇ ਡਿਸਕਸ ਕੀਤਾ ਆ ਤੇ ਇਟ ਮੀਨਸ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਪੜ੍ਹੇ ਲਿਖੇ ਰੋਸ਼ਨ ਦਿਮਾਗ ਬੰਦੇ ਜਿਹੜੇ ਆ ਇਸ ਚੀਜ਼ ਨੂੰ ਗੱਲ ਨੂੰ ਸਮਝਣਗੇ
1: ਜੀ।
0: ਤੋ ਇਸ ਕਰਕੇ ਸਾਨੂੰ ਆਪਣੀਆਂ ਜਿਹੜੀਆਂ ਕਮੀਆਂ ਨਾ ਉਹਦੇ ਵੱਲ ਨੂੰ ਦੇਖਣਾ ਪਏਗਾ, ਨਾ ਕਿ ਅਸੀਂ ਜਿਹੜਾ ਦੂਜੇ ਦੇ ਵੱਲ ਨੂੰ ਉਂਗਲ ਕਰ ਛੱਡੀਏ, ਉਹਦੇ ਤੇ ਥੋੜਾ ਜਿਹਾ ਕੰਮ ਕਰਨਾ ਪਏਗਾ ਜੀ, ਸੁਧਾਰ ਕਰਨ ਦੀ ਗੁੰਜਾਇਸ਼ ਹੈਗੀ ਆ ਸਾਨੂੰ,
1: ਹੈਗੀ ਆ ਜੀ। ਬਿਲਕੁਲ ਹੈ ਜੀ, ਸੋਚ ਸਾਡੀ ਆਪਣੀ ਪਹਿਲਾਂ ਬਦਲਣੀ ਪੈਣੀ ਆਪਾਂ ਨੂੰ ਜੀ। ਬਿਲਕੁਲ ਹੈ,
0: ਬਿਲਕੁਲ ਜੀ, ਬਿਲਕੁਲ।
1: ਤੇ ਸੈਣੀ ਸਾਹਿਬ ED ਦਾ ਮਾਮਲਾ ਥੋੜਾ ਜਿਹਾ ਕੁਝ, ਹਾਂਜੀ ਪਲੀਜ਼ ਕੰਟੀਨਿਊ।
0: ਇੱਥੇ ਹੀ ਆਉਣ ਲੱਗਾ ਸੀ ਜੀ, ਈਡੀ ਤੇ ਹੀ ਆਉਣ ਲੱਗਾ ਸੀ ਜੀ, ਈਡੀ ਨੇ ਜਿਹੜੇ ਹੈਗੇ ਆ ਛਾਪੇ ਮਾਰੇ ਹੈਗੇ ਆ ਜੀ,
1: ਜੀ
0: ਉਹਨਾਂ ਛਾਪਿਆਂ ਦੇ ਪਰ ਸਭ ਗੱਲ ਇੱਦਾਂ ਹੈਗੀ ਖਿਲਾਰਾ।

0: ਤਾਣਾ ਪਾਣਾ ਬਹੁਤ ਉਲਝਿਆ ਆ ਜੀ,
1: ਜੀ
0: ਕੀੜੀ ਛਾਪੇ ਮਾਰੀ ਜਾਂਦੀ ਹੈਗੀ ਆ। ਪਰ ਅਸੀਂ ਤਾਂ ਉਦਣ ਦੇਖਾਂਗੇ ਕਿ ਜਿੱਦਣ ਇਹਨਾਂ ਦਾ ਨੈਟ ਰਿਜ਼ਲਟ ਕੀ ਨਿਕਲਦਾ ਆ,
1: ਜੀ
0: ਕੀ ਇਹ ਛਾਪੇ ਜਿਹੜੇ ਹੈਗੇ ਆ ਪੋਲੀਟੀਕਲੀ ਮੋਟੀਵੇਟਡ ਹੈਗੇ ਆ,
1: ਜੀ
0: ਕਿ ਜਾਂ ਇਹਨਾਂ ਨੂੰ ਕਿਸੇ ਨੈਟ ਰਿਜ਼ਲਟ ਤੇ ਪਹੁੰਚਾਉਣਗੇ। ਵੀ ਜੀ ਰੋਜ਼ ਆਹ ਗਮਾਡਾ ਦੁਆਲਾ ਹੈਗਾ ਸੀ, ਜਿੰਨੇ ਸਰਕਾਰ ਦੇ ਡਿਪਾਰਟਮੈਂਟ ਹੈਗੇ ਸੀ ਪੰਜਾਬ ਸਰਕਾਰ ਦੇ,
1: ਜੀ
0: ਉਹ ਦੇਖੋ ਗੱਲ ਇੱਦਾਂ ਹੈਗੀ, ਇਹਨਾਂ ਛਾਪਿਆਂ ਦਾ ਜਿਹੜਾ ਆ, ਫਿਰ ਜੇ ਤਾਂ ਕੋਈ ਨੈਟ ਰਿਜ਼ਲਟ ਕੱਢ ਦੇਣਗੇ
1: ਜੀ
0: ਫਿਰ ਤਾਂ ਅਸੀਂ ਮੰਨ ਲਾਂਗੇ ਕਿ ਹਾਂ ਜੀ ਇਹ ਛਾਪੇ ਜਿਹੜੇ ਪਏ ਸੀ ਇਹ ਜੈਨੂਅਨ ਪਏ ਸੀ। ਨਹੀਂ
1: ਜੀ
0: ਤਾਂ ਜੋ ਦੋਸ਼ ਲੱਗਦੇ ਹੈਗੇ ਆ ਜੀ ਕਿ ਸਰਕਾਰ ਆਪਣੇ ਪੋਲੀਟੀਕਲ ਸਕੋਰ ਸੈਟਲ ਕਰਨ ਵਾਸਤੇ ਸੈਂਟਰ ਦੀ ਗੌਰਮੈਂਟ
1: ਜੀ
0: ਏਜੰਸੀਜ਼ ਨੂੰ ਯੂਜ਼ ਕਰ ਰਹੇ ਹੈਗੇ ਆ, ਫਿਰ ਤਾਂ ਇਹ ਗੱਲ ਔਨ ਰਿਕਾਰਡ ਹੀ ਪ੍ਰੂਵ ਹੋ ਜਾਣੀ ਹੈ ਜੀ।
1: ਬਿਲਕੁਲ ਹੈ ਜੀ
0: ਸੋ
1: ਜੀ
0: ਇਸ ਕਰਕੇ ਜਿਹੜਾ ਹੈਗਾ ਇਹ ਪ੍ਰੋਸੈਸ ਤਾਂ ਸਰ ਚੱਲਦੀ ਰਹਿਣੀ ਹੈਗੀ, ਕੰਟੀਨਿਊ
1: ਜੀ
0: ਇਨ ਕੰਟੀਨਿਊਸ਼ਨ ਹੀ ਹੋ ਜਾਣੀ ਹੈ ਜੀ,
1: ਬਿਲਕੁਲ
0: ਕਿਉਂਕਿ ਈਡੀ ਦਾ ਛਾਪਾ ਤਾਂ ਸਾਡੀ ਵਿਜੀਲੈਂਸ ਜਿਹੜੀ ਕਿ ਸਰਕਾਰ ਆਪਣੇ ਹਥਿਆਰ ਦੇ ਤੌਰ ਤੇ ਵਰਤਦੀ ਸੀ ਪੰਜਾਬ ਸਰਕਾਰ,
1: ਜੀ
0: ਉਹਦੇ ਤੇ ਪੈ ਗਿਆ ਜੀ, ਤੇ ਬਾਕੀ ਤਾਂ ਕਿਹੜੀ ਗੱਲ ਰਹਿ ਗਈ ਹੈ ਜੀ।
1: ਰਹਿ ਗਈ ਹੈ ਜੀ। ਪਰ ਸੈਣੀ ਸਾਹਿਬ ਜਦੋਂ
0: ਜੀ
1: ਆਪਾਂ ਦੇਖਦੇ ਅੱਜ ਦੇ ਮਾਹੌਲ ਦੇ ਵਿੱਚ ਜੋ ਕੁਝ ਦੇਖਿਆ, ਵੈਸੇ ਆਮ ਲੋਕਾਂ ਦੇ ਉੱਤੇ ਪਰਚੇ ਹੋ ਜਾਂਦੇ ਆ ਜਦੋਂ ਕੁਝ ਕੜਵਾਹਟ ਜਿਹੜੀ ਆ ਪੁਲਿਸ ਮਹਿਕਮਾ ਜਾਂ ਪ੍ਰਸ਼ਾਸਨ ਦੇ ਨਾਲ ਕੁਝ ਬਣ ਜਾਂਦੀ ਹੈ, ਖਿੱਚੋਂ ਤੈਣ ਹੋ ਜਾਂਦੀ ਹੈ। ਪਰ ਅੱਜ ਵੱਡੇ ਪੱਧਰ ਦੇ ਉੱਤੇ ਇਹ ਵੀ ਚੀਜ਼ ਨਸ਼ਰ ਹੋਈ ਆ ਜਾਂ ਦੇਖਣ ਨੂੰ ਮਿਲਿਆ, ਜਿਹੜੇ ਵੱਡੇ ਲੀਡਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਇੱਕ ਦੂਸਰੇ ਦੇ ਸਾਹਮੋ ਆਹਮੋ ਸਾਹਮਣੇ ਹੋਏ ਨੇ ਜਾਂ ਇੱਕ ਦੂਸਰੇ ਨੂੰ ਬਾਹਰ ਕੱਢਣ ਦੀ ਵੀ ਗੱਲ ਸਾਰਾ ਸਿਲਸਿਲਾ ਚੱਲਿਆ, ਤੇ ਇਹ ਕਿੰਨਾ ਕੁ ਮਤਲਬ ਕਿ ਇਹ ਆਮ ਲੋਕਾਂ ਦੇ ਉੱਤੇ ਹੀ ਸਾਰਾ ਕਾਨੂੰਨ ਲਾਗੂ ਹੁੰਦਾ ਕਿ ਹੋਰ ਕਿਸਿਆਂ ਦੇ ਉੱਤੇ ਵੀ ਹੁੰਦਾ ਹੈ?
0: ਪਰ ਇਸ ਤੋਂ ਪਹਿਲਾਂ ਤਾਂ ਮੈਂ ਇੱਕ ਆਪਣੇ ਥੋੜ੍ਹਾ ਜਿਹਾ ਸੁਧਾਰ ਕਰ ਲਵਾਂ ਪਹਿਲੀ ਜਿਹੜੀ ਗੱਲ ਇਹਦੇ ਵਿੱਚ
1: ਜੀ,
0: ਉਹ ਜਿਹੜਾ ਵਿਜੀਲੈਂਸ ਤੇ ਛਾਪਾ ਪਿਆ ਸੀਗਾ ਉਹ ਜਿਹੜਾ ਹੈਗਾ ਆ ਜੀ CBI ਦਾ ਪਿਆ ਆ ਜੀ, ਈਡੀ ਦਾ ਨਹੀਂ। ਮੈਂ ਉਹ ਥੋੜ੍ਹਾ ਜਿਹਾ ਹਾਂਜੀ ਦਰੁਸਤ ਕਰ ਲਵਾਂ ਜੀ।
1: ਜੀ
0: ਜਿੱਥੇ ਤੱਕ ਇਹ ਗੱਲ ਕੀਤੀ ਹੈਗੀ ਸਰ ਤੁਸੀਂ ਲੀਡਰਾਂ ਦੀ ਗੱਲ ਜੀ, ਬੀਬੀ ਮਾਣੂ ਕੇ ਅੰਦਰ ਬੈਠੇ ਸੀਗੇ ਜੀ ਉੱਥੇ ਪੋਲਿੰਗ ਬੂਥ ਦੇ ਵਿੱਚ, ਨੋ ਡਾਊਟ ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਇਲੈਕਸ਼ਨ ਨੂੰ ਜੀ।
1: ਜੀ
0: ਪਰ ਕਿਉਂਕਿ ਸੱਤਾਧਾਰੀ ਧਿਰ ਜਿਹੜੀ ਹੁੰਦੀ ਆ ਸਰ ਇਹ ਜਿੱਤ ਵੀ ਜਾਂਦੇ ਹੈਗੀ ਆ, ਸੱਤਾਧਾਰੀ ਧਿਰ ਜਿੱਤ ਵੀ ਜਾਂਦੀ ਹੈਗੀ ਆ, ਤੇ ਇਹਨਾਂ ਨੂੰ ਕੋਈ ਕ੍ਰੈਡਿਟ ਨਹੀਂ ਜਾਣਾ ਹੈਗਾ
1: ਜੀ।
0: ਇਹ ਚਾਹੇ ਇਹਨੂੰ ਸੈਮੀਫਾਈਨਲ ਦੇ ਰੂਪ ਦੇ ਵਿੱਚ ਹੀ ਲੈਂਦੇ ਹੋਣ,
1: ਜੀ
0: ਕਿਉਂਕਿ ਲੋਕਾਂ ਦਾ ਇਹ ਮੰਨਣਾ ਹੁੰਦਾ ਆ ਕਿ ਇਹ ਜਿਹੜੇ ਇਲੈਕਸ਼ਨ ਹੁੰਦੇ ਹੈਗੇ ਆ ਇਹ ਸਟੇਟ ਜਿਹੜੀ ਹੈਗੀ ਆ ਉਹ ਧੱਕਾ ਕਰਦੀ ਹੁੰਦੀ, ਸਟੇਟ ਮਸ਼ੀਨਰੀ ਜਿਹੜੀ ਆ ਉਹ ਇਹਨਾਂ ਇਸ ਪਾਰਟੀ ਦੇ ਹੱਕ ਦੇ ਵਿੱਚ ਭੁਗਤਦੀ ਹੁੰਦੀ ਹੈਗੀ ਆ, ਤੇ ਇਸ ਕਰਕੇ ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਬਤ ਕਰ ਵੀ ਦਿੰਦੀਆਂ ਹੈਗੀਆਂ ਵੀ ਹਾਂਜੀ ਸਟੇਟ ਦੀ ਮਸ਼ੀਨਰੀ ਜਿਹੜੀ ਆ ਉਹ ਯੂਜ਼ ਹੋ ਰਹੀ ਆ ਜੀ।
1: ਜੀ
0: ਸੋ ਆਮ ਲੋਕਾਂ ਵਾਸਤੇ ਤਾਂ ਜਿਹੜਾ ਹੈਗਾ ਇੱਕ ਪੱਤਰਕਾਰ ਨੇ ਦੇਖੋ ਇਸ ਚੀਜ਼ ਦੇ ਉੱਤੇ ਜਿਹੜੇ ਜੇ ਆਵਾਜ਼ ਉਠਾਈ ਆ ਤੇ ਬੀਬੀ ਮਾਣਕੇ ਨੂੰ ਉੱਠ ਉੱਠ ਕੇ ਜਾਣਾ ਹੀ ਪਿਆ ਜੀ।
1: ਬਿਲਕੁਲ
0: ਉਹਨੇ ਮੁੜ ਕੇ ਜਿਹੜਾ ਹੈਗਾ ਪੁਲਿਸ ਨੂੰ ਆਦੇਸ਼ ਵੀ ਦਿੱਤੇ ਵੀ ਇਹ ਤੇ ਕਰੋ ਪਰਚਾ ਤੇ ਸਾਰਾ ਕੁਛ ਕਰੋ। ਉਸ ਵੇਲੇ ਉਹ ਬੰਦਾ ਜਦੋਂ ਅੜਿਆ ਤੇ ਫਿਰ ਜਿਹੜਾ ਹੈਗਾ ਆ ਬੀਬੀ ਨੂੰ ਤਾਂ ਉਸ ਵੇਲੇ ਉਹ ਕਹਿੰਦਾ ਮੇਰਾ ਮਕਸਦ ਹੀ ਇੰਨਾ ਸੀ ਤੁਹਾਨੂੰ ਹੀ ਉਠਾਉਣਾ ਸੀ, ਇੱਥੋਂ ਮੈਂ ਕੀ ਕਰਨਾ ਸੀ।
1: ਜੀ ਬਿਲਕੁਲ ਜੀ।
0: ਉਹ ਪੋਲਿੰਗ ਬੂਥ ਤੋਂ ਬਾਅਦ ਬਾਹਰ ਖੜਾ ਸੀ, ਇਸ ਕਰਕੇ ਉਹਦੇ ਤੇ ਕੋਈ ਜਿਹੜਾ ਲਾ ਇਦਾਂ ਦਾ ਐਪਲੀਕੇਬਲ ਹੁੰਦਾ ਨਹੀਂ ਸੀਗਾ।
1: ਬਿਲਕੁਲ ਹੈ ਜੀ ਜੀ। ਤੇ ਸੈਣੀ ਸਾਹਿਬ ਸਿੱਖ ਜਿਹੜੀ ਸਿਆਸਤ ਆ ਉਹਦੇ ਵਿੱਚ ਵੀ ਪਿਛਲੇ ਦਿਨਾਂ 'ਚੋਂ ਚਲੋ ਬਿੱਲ ਦੀ ਜਿਹੜੀ ਗੱਲ ਆ ਰਹੀ ਹੈ ਲਗਾਤਾਰਤਾ ਦੇ ਵਿੱਚ ਉਹਦਾ ਸਮਾਂ ਵੀ ਲਾਗੇ ਹੋਣ ਵਾਲਾ ਸਮਾਪਤ ਹੋਣ ਵਾਲਾ ਉਹ ਸਿਆਸਤ ਚੱਲ ਰਹੀ ਹੈ, ਅਤੇ ਦੂਸਰੇ ਪਾਸੇ 328 ਪਾਵਨ ਸਰੂਪਾਂ ਨੂੰ ਲੈ ਕੇ ਜਿਹੜਾ ਪਿਛਲੇ ਦਿਨਾਂ 'ਚ ਉਹ ਰਾਜਾ ਸਾਹਿਬ ਵਾਲਾ ਜਿਹੜਾ ਸੀ ਮੁੱਦਾ ਵੀ ਚੱਲਿਆ, ਹਕੂਮਤ ਨੇ ਵੀ ਬਿਆਨਬਾਜ਼ੀ ਕਰ ਦਿੱਤੀ, ਸਾਰਾ ਕੁਝ ਕਰ ਲਿਆ, ਬਾਅਦ 'ਚੋਂ ਪੈਰ ਵੀ ਪਿੱਛੇ ਖਿੱਚਣੇ ਪੈ ਗਏ, ਅਤੇ 328 ਸਰੂਪਾਂ ਦੇ ਉੱਤੇ ਜਿਹੜਾ ਮਾਮਲਾ ਸੀਗਾ ਉਹਦੇ ਉੱਤੇ ਜਿਹੜੀ ਸਿੱਟ ਵੀ ਜਿਹੜੀ ਕਾਇਮ ਕੀਤੀ ਸੀਗੀ। ਪਰ ਹੁਣ ਧਾਮੀ ਸਾਹਿਬ ਕਹਿੰਦੇ ਆ ਕਿ ਇਹਦੇ ਵਿੱਚ ਜਿਹੜਾ ਅੰਦਰ ਖਾਤਿਆਂ ਤੱਕ ਪਹੁੰਚਣ ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਦੇ ਵਿੱਚ ਦਖਲ ਅੰਦਾਜ਼ੀ ਹੋ ਰਹੀ ਹੈ ਜੀ।
0: ਪਰ ਸਾਹਿਬ ਬੇਨਤੀ ਇਹ ਆ ਕਿ ਮਾਨ ਸਾਹਿਬ ਦੇ ਨਾ NDTV ਨੂੰ ਦਿੱਤੀ ਇੰਟਰਵਿਊ
1: ਜੀ,
0: ਉੱਥੋਂ ਜਿਹੜਾ ਹੈਗਾ ਇਸ ਸਵਾਲ ਦਾ ਜਵਾਬ ਲੱਭਦਾ ਪਿਆ
1: ਜੀ।
0: ਇਸ ਜੇ ਧਾਮੀ ਸਾਹਿਬ ਦਾ ਬੋਲਣਾ ਵੀ ਆ, ਧਾਮੀ ਸਾਹਿਬ ਵੀ ਉਦੋਂ ਹੀ ਬੋਲਦੇ ਹੈਗੇ ਆ ਜਦੋਂ ਮਤਲਬ ਜਿਹੜਾ ਹੈਗਾ ਕੁਛ ਗੱਲ ਏਦਾਂ ਦੀ ਹੋ ਜਾਂਦੀ ਆ ਜਿਹੜੀ
1: ਹੋਣ ਵਾਲੀ ਹੋਵੇ
0: ਜੋ ਅਸੀਂ ਦੇਖ ਰਹੇ ਹਾਂ। ਹਾਂਜੀ ਐਕਚੁਅਲੀ ਜਿਹੜਾ ਹੈਗਾ ਆ ਮਾਨ ਸਰਕਾਰ ਜਿਹੜੀ ਆ ਸੁਖਬੀਰ ਬਾਦਲ ਨੂੰ ਹੱਥ ਪਾਉਣਾ ਚਾਹੁੰਦੀ ਹੈ
1: ਜੀ,
0: ਜੋ ਮੇਰੀ ਰੀਡਿੰਗ ਆ ਜੀ, ਕਿਉਂਕਿ NDTV ਨਾਲ ਗੱਲ ਕਰਦੇ ਹੋਏ ਮਾਨ ਸਾਹਿਬ ਨੇ ਮੁੱਦਾ ਚੱਕਿਆ ਵੀ ਉਹ ਜਿਹੜਾ ਗੁਰਬਾਣੀ ਪ੍ਰਸਾਰਣ ਦਾ ਬਿੱਲ ਸੀਗਾ ਜੀ, ਤੇ PTC ਨੂੰ ਜਿਹੜਾ ਹੈਗਾ ਆ ਇਹਨਾਂ ਨੇ ਦਿੱਤੇ ਸੀ ਰਾਈਟਸ ਗੁਰਬਾਣੀ ਪ੍ਰਸਾਰਣ ਦੇ, ਉਹਦੇ ਰਾਹੀਂ ਵਿਦੇਸ਼ਾਂ ਤੋਂ ਪੈਸਾ ਕਮਾਇਆ ਜਾਂਦਾ ਸੀ ਵੀ ਉਹ ਚੈਨਲ ਲੋਕੀ ਲੈਂਦੇ ਸੀਗੇ, ਤੇ ਉੱਥੇ ਪੇਡ ਚੈਨਲ ਵੀ ਹੈਗੇ ਸੀ ਇਹ
1: ਰੋਇਲਟੀ ਵਗੈਰਾ ਸਾਰਾ ਕੁਝ ਆਉਂਦਾ ਸੀ,
0: ਉਹ ਸਾਰਾ ਕੁਛ ਜਿਹੜਾ ਹੈਗਾ ਆ ਵੀ ਇੱਥੇ ਤਾਂ ਫ੍ਰੀ ਕਰਦੇ ਸੀ ਇਸ ਤਰੀਕੇ ਨਾਲ, ਉਹ ਉਸੇ ਦੇ ਇਹਨਾਂ ਦੇ ਅਕਾਊਂਟੈਂਟ ਵੀ ਇਸੇ ਕਰਕੇ ਚੱਕਿਆ ਸੀਗਾ ਜੀ ਉਹਦੇ ਕੋਲੋਂ ਵੀ, ਉਹ ਚਾਹੁੰਦੇ ਹੈਗੇ ਆ ਕਿ ਕਿਤੇ ਜਿਹੜਾ ਹੈਗਾ ਆ ਵੀ ਇਹ ਚੀਜ਼ ਅਸਟੈਬਲਿਸ਼ ਹੋ ਜਾਏ ਕਿ ਗੁਰੂ ਘਰ ਦਾ ਪੈਸਾ ਜਾਂ ਗੁਰੂ ਘਰ ਦੇ ਸਾਧਨਾਂ ਤੋਂ ਕਮਾਇਆ ਹੋਇਆ ਪੈਸਾ ਸੁਖਬੀਰ ਬਾਦਲ ਦੀਆਂ ਕੰਪਨੀਆਂ 'ਚ ਇਨਵੈਸਟ ਹੋਇਆ ਜਾਂ ਕਿਸੇ ਤਰੀਕੇ ਉੱਥੇ ਤੱਕ ਗਿਆ ਅਤੇ ਅਖੀਰ ਅਸੀਂ ਸਿੱਧਾ ਹੱਥ ਪਾ ਲਈਏ।
1: ਹਾਂਜੀ,
0: ਉਹ ਇਹ ਆਹ ਇੰਟੈਂਸ਼ਨ ਆ ਜੀ, ਅਤੇ ਉਹ ਵੀ ਭਾਂਫ ਗਏ ਆ ਜੀ ਇਹਨਾਂ ਦੀ ਗੱਲ ਨੂੰ, ਇਸੇ ਕਰਕੇ ਵੀ ਉਹ ਜਿਹੜਾ ਉਹਨਾਂ ਨੇ ਬੋਲੇ ਹੈਗੇ ਆ ਜੀ ਵੀ 328 ਸਰੂਪਾਂ ਦੇ ਵਿੱਚ ਵੀ ਜਿਹੜਾ ਇਹ ਬੈਂਕ ਅਕਾਊਂਟਸ ਦਾ ਕੀ ਮਤਲਬ ਹੈਗਾ ਜੀ।
1: ਪਰ ਸੈਣੀ ਸਾਹਿਬ ਜੇ ਇਸੇ ਕਰਕੇ ਦੇਖਿਆ ਜਾਵੇ ਤਾਂ ਇੱਕ ਨਿੱਜੀ ਚੈਨਲ ਆ, ਉਹਦੇ ਵਿੱਚ ਜੇ ਤੁਸੀਂ ਕੋਈ ਮਾੜਾ ਮੋਟਾ ਰੇਡੀਓ ਵੀ ਜਾਂ ਟੀ ਵੀ ਕਰਨਾ ਨਾ ਤਾਂ ਕਰੋੜਾਂ ਰੁਪਈਆ ਚਾਹੀਦਾ ਜੀ ਉਹਦੇ ਵਿੱਚ ਸਾਰੀਆਂ ਚੀਜ਼ਾਂ ਕਰਨ ਨੂੰ। ਪਰ ਉਹ ਜੇ ਦੇਖਿਆ ਜਾਵੇ, ਚਲੋ ਜਿਹੜੀ ਰੋਇਲਟੀ ਹੈ ਗੁਰੂ ਘਰ ਦੀ ਬਣਦੀ ਹੈ ਜਾਂ ਸਥਾਨ ਦੀ ਬਣਦੀ ਹੈ, ਉਹ ਸ਼ਾਇਦ ਉਹਨਾਂ ਨੂੰ ਦੇਣੀ ਵੀ ਚਾਹੀਦੀ, ਮੈਂ ਉਸ ਹੱਕ ਦੇ ਵਿੱਚ ਆ ਜੋ ਵੀ ਉਹਨਾਂ ਨੂੰ ਇਨਕਮ ਹੋ ਰਹੀ ਉਹਦੇ ਵਿੱਚੋਂ, ਕਿਉਂਕਿ ਸਟ੍ਰੀਮ ਤਾਂ ਉੱਥੋਂ ਹੀ ਲੈ ਰਹੇ ਨੇ ਨਾ ਜੋ ਵੀ ਉਹਨਾਂ ਦਾ ਕੰਟੈਂਟ ਹੈਗਾ ਆ, ਅਤੇ ਉਹਨਾਂ ਨੂੰ ਚਲੋ ਬਣਦਾ ਹੱਕ ਉਹਨਾਂ ਦਾ ਆਪਣੀ ਪਰਸੈਂਟੇਜ ਦੇ ਹਿਸਾਬ ਨਾਲ ਦੇਣਾ ਚਾਹੀਦਾ ਹੈ। ਪਰ ਜਿਹੜਾ ਆਪਣੇ ਚੈਨਲਾਂ ਦੇ ਜਿਹੜੇ ਖਰਚੇ ਨੇ ਜੋ ਅਰਬਾਂ ਰੁਪਈਆਂ ਦੇ ਵਿੱਚ ਹੁੰਦੇ ਆ, ਕਿਤੇ ਨਾ ਕਿਤੇ ਉਹਦਾ ਵੀ ਤਾਂ ਦੇਖਣਾ ਪਏਗਾ ਵਿੱਚ ਇਹਦੇ।
0: ਪਾਰਕ ਸਾਹਿਬ ਤੁਸੀਂ ਕਹਿੰਦੇ ਹੈਗੇ ਇਸ ਚੀਜ਼ ਦਾ ਜਵਾਬ ਉਹਨਾਂ ਨੇ ਦਿੱਤਾ ਵੀ ਸੀਗਾ
1: ਕਿ
0: ਅਸੀਂ ਨਾ ਕੁਛ ਵੀ ਉੱਥੋਂ ਗੁਰੂ ਘਰ ਤੋਂ ਕੁਛ ਨਹੀਂ ਸੀ ਲੈਂਦੇ, ਉਲਟਾ ਗੁਰੂ ਘਰ ਦੇ ਵਿੱਚ ਕੁਛ ਥੋੜੇ ਪੈਸੇ ਉਹ ਦਿੰਦੇ ਵੀ ਸੀਗੇ ਜੀ। ਉਹਨਾਂ ਨੇ ਮਤਲਬ ਜਿਹੜਾ ਹੈਗਾ ਹਜੇ ਤੱਕ ਜਿਹੜਾ ਜੀ ਇਹ ਏਦਾਂ ਸੌਖਾ ਹੁੰਦਾ ਨਾ ਜੀ, ਤੇ ਇਹਨਾਂ ਨੇ ਹੁਣ ਤੱਕ ਹੱਥ ਪਾ ਲੈਣਾ ਸੀ, ਅਜੇ ਉਹਨਾਂ ਨੂੰ ਲੱਭ ਨੀ ਰਿਹਾ ਜੀ ਇਹ ਚੀਜ਼,
1: ਕਲੂ ਨਹੀਂ ਲੱਗ ਰਿਹਾ ਜੀ ਬਿਲਕੁਲ ਜੀ।
0: ਹਾਂਜੀ ਆਇਆ ਜੀ
1: ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਨਹੀਂ ਤਾਂ ਹੁਣ ਤੱਕ ਤਾਂ ਉਹਨਾਂ ਨੇ ਜਿਹੜਾ ਹੈਗਾ ਆ ਬਈ ਅੱਗੇ ਮਜੀਠਾ ਸਾਹਿਬ ਨੂੰ ਸੀਗਾ, ਤੇ ਹੁਣ ਅੱਗੇ ਸਟੇਟ ਵੀ ਜਿਹੜੀ ਹੈਗੀ ਮਸ਼ੀਨਰੀ ਇੱਧਰ ਨੂੰ ਮੂਵ ਕਰ ਦੇਣੀ ਸੀਗੀ,
1: ਬਿਲਕੁਲ
0: ਇਸ ਕਰਕੇ ਉੱਥੇ ਤੱਕ ਪੈ ਨਹੀਂ ਰਿਹਾ ਹੱਥ, ਉਹਦੀ ਕੋਸ਼ਿਸ਼ ਜਾਰੀ ਆ ਜੀ, ਉਹਨਾਂ ਦੀ ਉਧਰਲੇ ਪਾਸੇ ਨੂੰ ਤਲਾਸ਼ੀ ਕਰਦੇ ਪਏ ਆ। ਬਾਕੀ ਦੇਖੋ ਹੁਣ ਸਰਕਾਰ ਦਾ ਕਿੰਨਾ ਸਮਾਂ ਰਹਿ ਗਿਆ, ਅਜੇ ਤਾਂ ਇਹਨਾਂ ਨੇ ਕੁੱਤਿਆਂ ਦਾ ਵਾਸਤੇ ਵੀ ਕਰਨਾ ਆ ਸਾਰੇ ਕੰਮ ਕਰਨੇ ਮਾਨ ਸਾਹਿਬ ਦੇ ਮਾਤਾ ਜੀ ਕਹਿੰਦੇ, ਮੈਂ ਆਪਣੇ ਮੁੰਡੇ ਨੂੰ ਕਿਹਾ ਸੀਗਾ ਵੀ ਭਾਈ ਏਦਾਂ ਕਰਕੇ ਆ ਵੀ ਮੈਂ ਬੂਟਾ ਮੰਗਣ ਤਾਂ ਜਾਣਾ, ਪਹਿਲਾਂ 1,000 ਰੁਪਏ ਵਾਲਾ ਵਾਅਦਾ ਪੂਰਾ ਕਰ। ਮੇਰੇ ਮੁੰਡੇ ਨੇ ਕਹਿੰਦੇ 1,000 ਰੁਪਈਆ ਵਾਅਦਾ ਪੂਰਾ ਕਰਤਾ ਤਾਂ ਮੈਂ ਬੂਟਾ ਮੰਗਣ ਆਈ ਆ। ਸ਼ਰਾਬ ਵੀ ਉਹ ਇਦਾਂ ਛੱਡਦਾ ਆ, ਕਹਿ ਦਿੰਦਾ ਹੈਗਾ ਉਹ ਠੀਕ ਠਾਕ ਆ ਜੀ ਜਿੱਦਾਂ ਮਰਜ਼ੀ ਆ, ਗੱਲ ਕਹਿਣ ਨਾਲ ਸੈਟੀਸਫਾਈ ਹੋ ਜਾਂਦੇ ਆ ਤੇ ਫਿਰ ਠੀਕ ਠਾਕ ਆ ਜੀ।
1: ਸੈਣੀ ਸਾਹਿਬ ਅੱਜ ਵੈਸੇ ਇੱਕ ਦੇਖਣ ਨੂੰ ਹੈਰਾਨੀ ਵਾਲੀ ਗੱਲ ਦੇਖਣ ਨੂੰ ਮਿਲੀ ਆ, ਪਹਿਲਾਂ ਤਾਂ ਹਰ ਵਾਰੀ ਵਿਰੋਧ ਹੀ ਹੁੰਦਾ ਸੀ ਤਕਰੀਬਨ ਜਦੋਂ ਵੀ ਡੇਰਾ ਮੁਖੀ ਜਿਹੜਾ ਸੀ ਗੁਰਮੀਤ ਰਾਮ ਰਹੀਮ ਪੈਰੋਲ ਦੇ ਉੱਤੇ ਆਉਂਦਾ ਸੀ, ਪਰ ਅੱਜ ਅਖਬਾਰਾਂ ਦੇ ਵਿੱਚ ਕੁਝ ਖਾਸ ਜਿਹੜਾ ਉਹਨਾਂ ਦਾ ਵਿਰੋਧ ਹੁੰਦਾ ਨਹੀਂ ਦੇਖਿਆ, ਕਿ ਸਾਰਾ ਕੁਝ ਮਤਲਬ ਕਿ ਠੰਡਾ ਪੈ ਚੁੱਕਿਆ ਜਾਂ ਇਸ ਤੋਂ ਧਿਆਨ ਹੀ ਜਿਹੜਾ ਪਰੇ ਹੋ ਚੁੱਕਿਆ ਵੀ ਇਹ ਤਾਂ ਚੱਲ ਰੋਜ਼ ਹੀ ਤੁਰਿਆ ਹੀ ਰਹਿੰਦਾ ਹੈ ਕਿਤੇ ਨਾ ਕਿਤੇ।
0: ਮੈਂ ਤਾਂ ਆਪ ਹੈਰਾਨ ਆ, ਤੁਸੀਂ ਵੀ 16ਵੀਂ ਵਾਰੀ ਖਬਰ ਬਣਾ ਲਈ ਆ
1: ਜੀ।
0: ਭਾਰੇ ਸਾਹਿਬ ਗੱਲ ਇੱਦਾਂ ਹੈਗੀ ਆ, ਖਬਰ ਹੁੰਦੀ ਆ ਇੱਕ ਵਾਰੀ ਦੋ ਵਾਰੀ ਆ ਜੀ, ਤੀਜੀ ਵਾਰੀ ਤਾਂ ਇਹ ਹੈਗਾ ਇਹਦਾ ਤਾਂ ਜਾਣ ਲੱਗਾ ਹੀ ਰਹਿੰਦਾ ਹੈਗਾ, ਇਹ ਤਾਂ ਮੂੰਹ ਚੱਕ ਕੇ ਬਾਹਰ ਆ ਜਾਂਦਾ, ਮੂੰਹ ਚੱਕ ਕੇ ਅੰਦਰ ਚੱਲ ਜਾਂਦਾ ਜੀ, ਸਿਸਟਮ ਨੂੰ ਉਹਨੇ ਚੜਾਇਆ। ਸਰ ਬਹੁਤ ਕੁਛ ਕਹਿ ਚੁੱਕੇ ਹੈਗੇ ਆ ਜੀ, ਸਰਕਾਰਾਂ ਵੀ ਦੇਖ ਰਹੀਆਂ ਹੈਗੀਆਂ ਜੀ, ਤੇ ਜਿਹੜਾ ਹਾਈ ਕੋਰਟਾਂ ਦੇ ਵਿੱਚ ਮਾਮਲਾ ਡਿਸਕਸ ਹੋ ਚੁੱਕਾ ਹੈਗਾ ਜੀ, ਉਹ ਕਹਿੰਦੇ ਡਿਸਕ੍ਰਿਪਸ਼ਨ ਆਫ ਦਾ ਗਵਰਨਮੈਂਟ ਹੈਗੀ ਆ ਤੇ ਬੀਜੇਪੀ ਦੀ ਗਵਰਨਮੈਂਟ ਹੈਗੀ ਹਰਿਆਣੇ ਦੇ ਵਿੱਚ, ਉਹ ਡਿਸਕ੍ਰਿਪਸ਼ਨ ਸਾਰੀ ਉਹ ਅੱਛਾ ਨਾਗਰਿਕ ਆ ਜੀ, ਉਹਨੂੰ ਬਾਹਰ ਆਉਣਾ ਚਾਹੀਦਾ ਹੈਗਾ ਜੀ, ਭਗਤ ਪਤਾ ਕਿੰਨੇ ਤਰਸੇ ਹੁੰਦੇ ਆ।
1: ਬਿਲਕੁਲ ਜੀ,
0: ਹਾਂਜੀ ਬਾਹਰ ਆਣਗੇ ਤੇ ਲੋਕਾਂ ਨੂੰ ਬੇੜਾ ਪਾਰ ਲਾਉਣਗੇ, ਪਤਾ ਉਹਨਾਂ ਨੂੰ ਸਾਸਨ ਸੁਣਾਉਂਦਾ ਹੈਗਾ ਜੀ, ਰੱਬ ਦਾ ਨਾਂ ਜਪਾਉਂਦਾ ਆ
1: ਕਹਿਣੇ ਘਰ ਆ ਜੀ,
0: ਤੇ ਕਹਿ ਹਾਂਜੀ, ਤੇ ਸਰਕਾਰ ਦਾ ਵੀ ਜਿਹੜਾ ਆ ਇਹਦੇ ਨਾਲ ਇਸਤਕਬਾਲ ਬਣਦਾ ਆ ਜੀ।
1: ਹਾਂਜੀ
0: 16ਵੀਂ ਵਾਰੀ ਗੱਲ ਇੱਦਾਂ ਉਹ ਸਰ ਇੱਥੇ ਆਉਂਦਾ ਜੀ, ਵਾਈਟ ਇਜ਼ ਰਾਈਟ ਜਿਹੜਾ ਆ ਅੱਜ ਤੋਂ ਨਹੀਂ, ਇਹ ਸਦੀਆਂ ਤੋਂ ਹੀ ਦੱਸਿਆ ਆ ਜੀ, ਜਿਸਕੀ ਲਾਠੀ ਉਸਕੀ ਬੈਂਸ,
1: ਬਿਲਕੁਲ
0: ਤੋਂ ਇਸ ਕਰਕੇ ਜਿਹੜਾ ਹੈਗਾ ਆ ਇਹ ਉਹ ਉਸੇ ਚੀਜ਼ ਕਰਕੇ ਆ। ਭਾਰਤ ਸਾਹਿਬ ਦੋ ਬੰਦੇ ਹੋਏ ਮੈਂ ਦੇਖੇ ਜੀ, ਮੇਰੀ ਆਪਣੀ ਰੀਡਿੰਗ ਆ ਜੀ, ਮੈਂ ਮਤਲਬ ਕਿਸੇ ਦੀ ਕਿਤਾਬੀ ਗੱਲ ਨਹੀਂ ਕਰ ਰਿਹਾ, ਮੈਂ ਦੋ ਬੰਦੇ ਦੇਖੇ ਜਿਹਨਾਂ ਨੇ ਜ਼ਿੰਦਗੀ ਦੇ ਵਿੱਚ ਭੀੜ ਤੰਤਰ ਨੂੰ ਨਾ ਆਪਣੇ ਪਰਸਨਲ ਯੂਜ਼ ਵਾਸਤੇ ਵਰਤਿਆ
1: ਜੀ,
0: ਇੱਕ ਇਹ ਬਾਬਾ ਤੇ ਦੂਜਾ ਕੇਜਰੀਵਾਲ
1: ਜੀ।
0: ਇਹਨਾਂ ਦੋਨਾਂ ਬੰਦਿਆਂ ਦੇ ਜਿਹੜਾ ਹੈਗਾ ਆ ਸਕਸੈਸ ਪਿੱਛੇ ਜਾਂ ਜੋ ਵੀ ਹੈਗਾ ਆ ਜੀ, ਉਹਦੇ ਪਿੱਛੇ ਭੀੜ ਤੰਤਰ ਦਾ ਹੱਥ ਹੈ ਜੀ,
1: ਹੱਥ ਹੈ ਜੀ ਬਿਲਕੁਲ।
0: ਬਾਬੇ ਦੇ ਮਗਰ ਵੀ ਸੰਗਤ ਉਸ ਭੀੜ ਤੰਤਰ ਨੂੰ ਬਾਬਾ ਕੈਸ਼ ਕਰਦਾ ਜੀ, ਏਦਾਂ ਹੀ ਇਹਨੇ ਜਿਹੜਾ ਹੈਗਾ ਆ ਕੇਜਰੀਵਾਲ ਨੇ ਇਹਨੇ ਵੀ ਭੀੜ ਤੰਤਰ ਨੂੰ ਹੀ ਕੈਸ਼ ਕੀਤਾ ਜੀ,
1: ਨਾਲੇ ਇਹਨਾਂ ਨੇ ਆਈਟੀ ਸੈੱਲ ਜਾਂ ਸੋਸ਼ਲ ਮੀਡੀਆ ਦੀ ਬਹੁਤ ਵਰਤੋਂ ਕੀਤੀ ਹੈ ਨਾ ਉਹਦੇ ਵਿੱਚ, ਦੇਖੋ ਉਹ ਵੀ ਹੈਰਾਨੀ ਕਰਨ ਵਾਲੀ ਹੈ।
0: ਦੇਖੋ ਨਾ ਹੁਣ ਭੀੜ ਤੰਤਰ ਤੋਂ ਇਹਨਾਂ ਦੀ ਪਲਸ ਹਟਦੀ ਜਾਂਦੀ ਸੀਗੀ ਤੇ ਕਿੱਥੋਂ ਕਾਕਰੋਚ ਪਾਰਟੀ ਕੱਢ ਲਈ
1: ਜੀ,
0: ਸਮੱਸਿਆਵਾਂ ਤਾਂ ਉਹੀ ਆ ਲੋਕਾਂ ਦੀਆਂ, ਯੂਥ
1: ਬਿਲਕੁਲ
0: ਉਦਾਂ ਹੀ
1: ਹੈ ਜੀ
0: ਵਿਚਾਰਾ ਭਿੜਕਦਾ ਪਿਆ ਸੜਕਾਂ ਤੇ, ਸਾਰਾ ਕੁਛ ਹੈ ਜੀ,
1: ਜੀ
0: ਉਹਨਾਂ ਨੇ ਸੋਚਿਆ ਪਤਾ ਨੀ ਇਹ ਕਾਕਰੋਚਾਂ ਨੇ ਸਾਨੂੰ ਮਤਲਬ ਤਾਰ ਦੇਣਾ, ਹੁਣ ਆ ਕੇ ਇਹਨਾਂ ਨੇ
1: ਬਿਲਕੁਲ
0: ਸਮੱਸਿਆਵਾਂ ਹੱਲ ਕਰ ਦੇਣੀਆਂ ਜੀ। ਸੋ
1: ਬਿਲਕੁਲ
0: ਇਸ ਕਰਕੇ ਜਿਹੜਾ ਹੈਗਾ ਆ ਉਦਾਂ ਦਾ ਪ੍ਰਚਾਰ ਇਹਨਾਂ ਦਾ ਕੋਲ ਆ ਜਾਂਦਾ ਹੈਗਾ ਆ, ਪਹਿਲਾਂ ਸੀ ਆਮ ਆਦਮੀ ਹੁਣ ਆਮ ਆਦਮੀ ਤੋਂ ਸਿੱਧਾ ਕਾਕਰੋਚ ਬਣਾ ਦਿੱਤਾ ਜੀ, ਹੈ
1: ਜੀ
0: ਜੀ, ਕਾਕਰੋਚ ਗੰਦਗੀ ਸਾਫ਼ ਕਰਦਾ ਆ ਜੀ, ਆਮ ਆਦਮੀ ਦਾ ਵੀ ਏਦਾਂ ਹੀ ਚੱਲਦਾ ਸੀ ਪ੍ਰੋਪੋਗੰਡਾ ਜੀ।
1: ਜੀ
0: ਸੋ ਏਦਾਂ ਕਰਕੇ ਹਰ ਇੱਕ ਬੰਦੇ ਦੇ ਸੈਂਟੀਮੈਂਟ ਨਾਲ ਖੇਡਿਆ ਜਾ ਰਿਹਾ ਜੀ, ਇਹ ਵੀ ਪੋਲਿਟਿਕਸ ਹੀ ਹੈ ਸਰ,
1: ਬਿਲਕੁਲ
0: ਹੋਰ ਤਾਂ ਕੁਛ ਨਹੀਂ ਜੀ।
1: ਜੀ ਤੇ ਸੈਣੀ ਸਾਹਿਬ ਇੱਕ ਨਾ ਖਬਰ, ਚਲੋ ਮੈਂ ਕੀਤੀ ਨਹੀਂ ਆ ਵੈਸੇ, ਤੁਹਾਡੇ ਨਾਲ ਜ਼ਰੂਰ ਡਿਸਕਸ਼ਨ ਕਰਨੀ ਕਰ ਚਾਹਾਂਗਾ ਡਿਸਕਸ਼ਨ, ਕਿ ਜਿਹੜਾ ਡੈਮੋਗ੍ਰੈਫਿਕ ਚੇਂਜ ਜਿਹੜੀ ਆ ਰਹੀ ਹੈ ਸਾਰੀਆਂ, ਜਦੋਂ ਭਾਰਤ ਦੀ ਆਲ ਇੰਡੀਆ ਦੀ ਗੱਲ ਕਰਦੇ ਹਾਂ, ਅਤੇ ਡੈਮੋਗ੍ਰਾਫੀ ਚੇਂਜ ਦੇ ਉੱਤੇ ਹਾਈ ਲੈਵਲ ਦੀ ਕਮੇਟੀ ਜਿਹੜੀ ਅੱਜ ਗਠਨ ਕੀਤੀ ਹੈ, ਜਸਟਿਸ ਨਾਓਲੇਕਰ ਪ੍ਰਧਾਨ ਇਹਦੇ ਹੋਣਗੇ, ਗ੍ਰਹਿ ਮੰਤਰੀ ਨੇ ਇਹਦਾ ਐਲਾਨ ਕਰ ਦਿੱਤਾ ਅੱਜ। ਅਸਲ 'ਚ ਜਿਹੜਾ ਜਨਸੰਖਿਆ ਦਾ ਮਾਮਲਾ ਜਾਂ ਬਾਹਰੋਂ ਜਿਹੜੇ ਲੋਕ ਆ ਰਹੇ ਨੇ, ਘੁਸਪੈਠ ਹੋ ਰਹੀ ਹੈ, ਉਹਦੇ ਉੱਤੇ ਕਮੇਟੀ ਜਿਹੜੀ ਬਣਾਈ ਗਈ ਹੈ ਜੀ ਉਹਦੇ ਨਾਲ ਨਜਿੱਠਣ ਦੇ ਲਈ।
0: ਪਰ ਸਭ ਇਹਦੇ ਵਿੱਚ ਝੂਠ ਤਾਂ ਕੋਈ ਨਹੀਂ ਗਾ ਜੀ, ਡੈਮੋਗ੍ਰਾਫੀ ਤਾਂ ਸਾਡੇ ਪੰਜਾਬ ਦੀ ਵੀ ਚੇਂਜ ਹੋਈ ਸੀ
1: ਜੀ,
0: ਤੁਸੀਂ ਲੁਧਿਆਣੇ ਚਲ ਜਾਓ ਉੱਥੇ ਜਾ ਕੇ ਦੇਖ ਲਓ ਜੀ, ਡੈਮੋਗ੍ਰਾਫੀ ਤੁਹਾਨੂੰ ਆਪਣੇ ਆਪ ਤੁਹਾਨੂੰ ਉਮੀਦ ਹੀ ਨਹੀਂ ਹੈਗਾ ਵੀ ਤੁਸੀਂ ਪੰਜਾਬ 'ਚ ਘੁੰਮ ਰਹੇ ਹੋ ਜੀ।
1: ਜੀ
0: ਕਿਉਂਕਿ ਸਾਡੇ ਜਿਹੜੇ ਬੰਦਿਆਂ ਦੀ ਪੰਜਾਬੀ ਦੇਖ, ਜਿੱਥੋਂ ਪੰਜਾਬੀ ਲੱਭਣੀ ਸੀ ਉਹ ਤਾਂ ਸਾਰੇ ਵਿਦੇਸ਼ਾਂ 'ਚ ਚੱਲ ਗਏ ਜੀ,
1: ਜੀ
0: ਤੇ ਬਾਹਰ ਇੱਥੇ ਕਿਹੜਾ ਰਹਿ ਗਿਆ ਹੈਗਾ ਜੀ, ਇੱਥੇ ਜਿਹੜਾ ਆ ਫਿਰ ਡੈਮੋਗ੍ਰਾਫੀ ਬਾਹਰਲੀਆਂ ਸਟੇਟਾਂ ਵਾਲੇ ਆ ਗਏ ਜੀ। ਹੁਣ ਜਿਹੜਾ ਹੈਗਾ ਆ 8-8 ਹਜ਼ਾਰ ਬੰਦਾ ਸਰ ਜਿਹੜਾ ਹੈਗਾ ਆ ਹਰ ਕੰਸਟੀਚੁਐਂਸੀ 'ਚ ਇੱਦਾਂ ਦਾ ਆਇਆ ਆ ਜੀ, ਜਿਹੜਾ ਕਿ ਮਤਲਬ ਜਿਹਦੇ ਬਾਰੇ ਕੁਛ ਨਹੀਂ ਪਤਾ, ਜਿਹਨਾਂ ਦੀਆਂ ਵੋਟਾਂ ਬਣ ਰਹੀਆਂ ਸੀਗੀਆਂ ਜੀ ਪਿਛਲੇ ਟਾਈਮ 'ਚ ਬਣਾਈਆਂ ਜੀ,
1: ਜੀ
0: ਉਹ ਕਿੱਥੋਂ ਆ ਗਏ, ਕਿੱਥੋਂ ਉਹ ਵਸਨੀਕ ਬਣ ਗਏ ਜੀ, ਥੋੜ੍ਹੀ ਜਿਹੀ ਜਗ੍ਹਾ ਖਰੀਦੀ, ਉੱਥੇ ਜਗ੍ਹਾ ਦੇ ਵਿੱਚ ਪਹਿਲਾਂ 2 ਬੰਦੇ ਰਹਿੰਦੇ ਸੀ, ਹੁਣ ਉੱਥੇ 20 ਬੰਦੇ ਰਹਿੰਦੇ ਪਏ ਆ, ਉਹ ਕਿੱਥੋਂ ਆ ਰਹੇ ਬੰਦੇ ਜੀ।
1: ਇੱਕ ਚੀਜ਼ ਸੈਣੀ ਸਾਹਿਬ, ਮੈਂ ਪਿਛਲੇ ਜਦੋਂ ਮੈਂ ਪਿਛਲੀ ਵਾਰੀ ਆਇਆ ਸੀ ਨਾ, ਮੈਂ ਉਦੋਂ ਨੋਟ ਕੀਤੀ, ਪਹਿਲਾਂ ਓਡੇ ਪੱਧਰ ਦੇ ਵੱਡੇ ਪੱਧਰ ਦੇ ਉੱਤੇ ਨਾ ਆਪਣੇ, ਚਲੋ ਮੈਂ ਕਿਸੇ ਕਮਿਊਨਿਟੀ ਦੇ ਨਾਲ ਹੇਟ ਨਹੀਂ ਕਰਦਾ, ਪਰ ਉਹ ਇਕੱਲਾ ਆਪਾਂ ਯੂਪੀ ਦੀ ਜਾਂ ਬਿਹਾਰ ਦੀ ਜ਼ਰੂਰ ਗੱਲ ਕਰ ਲੈਂਦੇ ਹਾਂ, ਪਰ ਇੱਕ ਕਮਿਊਨਿਟੀ ਹੋਰ ਉਹਨੂੰ ਟਾਰਗੇਟ ਕਰਕੇ ਨਹੀਂ, ਪਰ ਚਲੋ ਕਿੱਤੇ ਦੇ ਨਾਲ ਜੁੜੀ, ਮੈਂ ਉਹਦਾ ਥੋੜ੍ਹਾ ਜਿਹਾ ਐਗਜ਼ਾਮਪਲ ਦਿੰਦਾ ਕਿ ਬਿਰਿਆਨੀ ਦਾ ਜ਼ਿਆਦਾ ਕੰਮ ਕਰਦੇ ਆ, ਪਹਿਲਾਂ ਆਪਣੇ ਪੰਜਾਬ ਦੇ ਵਿੱਚ ਕਿਤੇ ਬਹੁਤ ਘੱਟ ਹੋਣਗੇ ਜਿਹੜੇ, ਜਾਂ ਮਲੇਰਕੋਟਲਾ ਜਾਂ ਹੋਰ ਪਾਸੇ ਜ਼ਰੂਰ ਹੈਗੇ ਸੀਗੇ ਸ਼ੁਰੂ ਤੋਂ ਹੀ, ਪਰ ਜਿਹੜਾ ਬਿਰਿਆਨੀ ਵਗੈਰਾ ਦਾ ਕੰਮ ਹੁਣ ਜਗ੍ਹਾ ਜਗ੍ਹਾ ਦੇ ਉੱਤੇ ਦੁਕਾਨਾਂ ਲੈ ਕੇ ਸਾਰਾ ਕੁਝ ਸ਼ੁਰੂ ਹੋਇਆ, ਇਹ ਕਿੱਥੋਂ ਬਿਲੋਂਗ ਕਰਦੇ ਨੇ ਅਸਲ ਦੇ ਵਿੱਚ ਪਿਛੋਕੜ 'ਚ?
0: ਸਰ ਗੁੱਜਰ ਭਾਈਚਾਰਾ ਜਿਹੜਾ ਹੈਗਾ ਨਾ, ਗੁੱਜਰ ਭਾਈਚਾਰਾ,
1: ਹਾਂਜੀ,
0: ਉਹ ਮਾਈਗ੍ਰੇਟ ਹੋਇਆ ਆ ਜੀ ਐਂਡਕੇ ਤੋਂ।
1: ਓਕੇ ਜੀ,
0: ਉਹ ਜੀ ਐਂਡ ਕੇ ਤੋਂ ਮਾਈਗ੍ਰੇਟ ਹੋ ਕੇ ਮੂਵ ਕਰਕੇ, ਇਹਨਾਂ ਦਾ ਬੇਸਿਕ ਧੰਦਾ ਦੁੱਧ ਦਾ ਹੀ ਹੁੰਦਾ ਹੈਗਾ ਆ, ਬਟ ਹੁਣ ਜਦੋਂ ਤੁਹਾਡੇ ਕੋਲ ਜਿਹੜਾ ਹੈਗਾ ਡਿਮਾਂਡ ਆ ਗਈ ਆ, ਤੇ ਉਹਦੀ ਸਪਲਾਈ ਵੀ ਤਾਂ ਆਉਣੀ ਆ ਨਾ ਜੀ,
1: ਬਿਲਕੁਲ,
0: ਉਹਨਾਂ ਦੀ ਜਿਹੜੀ ਹੈਗੀ ਖਾਣ ਪੀਣ ਦੀਆਂ ਚੀਜ਼ਾਂ ਦੀ ਫਿਰ ਡਿਮਾਂਡ ਆਈ, ਤੇ ਉਹਦੇ ਨਾਲ ਉਹਦੇ ਮੁਤਾਬਕ ਦੁਕਾਨਾਂ ਖੋਲਣ ਲੱਗ ਪਈਆਂ ਜੀ।
1: ਜੀ
0: ਸੋ ਇਸ ਕਰਕੇ ਮੈਂ ਵੀ ਉੱਥੇ ਹੀ ਅੰਡਰਲਾਈਨ ਕਰ ਰਿਹਾ ਸੀ ਸਾਨੂੰ ਵੀ ਮਤਲਬ ਜਿਹੜਾ ਹੈਗਾ ਡੈਮੋਗ੍ਰਾਫੀ ਚੇਂਜ ਹੋ ਰਹੀ ਆ, ਇਹਦੇ ਬਾਰੇ ਅਨਾਲਿਸਿਸ ਜ਼ਰੂਰ ਹੋਣਾ ਚਾਹੀਦਾ ਕਿ ਕੌਣ ਕਿੱਥੋਂ ਕਿੱਦਾਂ।
1: ਜੀ
0: ਸਾਨੂੰ ਆਪਣੇ ਪਿੰਡਾਂ 'ਚ ਨਹੀਂ ਪਤਾ ਲੱਗ ਰਿਹਾ ਹੈਗਾ ਜੀ, ਪਿੰਡਾਂ ਦੇ ਬਾਹਰ ਬਾਹਰ ਜਿਹੜੀ ਕੋਈ ਜਗ੍ਹਾ ਜਿਹੜੀਆਂ ਹੈਗੀਆਂ ਇੱਦਾਂ ਦੀਆਂ ਜੇ ਵਿਕ ਜਾਂਦੀਆਂ ਹੈਗੀਆਂ, ਉੱਥੇ ਕੋਈ ਗੁੱਜਰ ਭਾਈਚਾਰਾ ਆ ਜਾਂਦਾ, ਉੱਥੇ ਜਿਹੜਾ ਹੈਗਾ 2-4 ਬੰਦਿਆਂ ਦੀ ਤਾਂ ਪਛਾਣ ਹੁੰਦੀ ਆ, ਫਿਰ ਜਦੋਂ ਉੱਥੇ 15 ਬੰਦੇ ਰਹਿਣ ਲੱਗ ਪੈਂਦੇ ਪਤਾ ਹੀ ਨਹੀਂ ਲੱਗਦਾ ਕੌਣ ਕੀ ਹੈਗਾ ਜੀ, ਕੌਣ ਕਿਵਾਂ ਦੇ ਨਾਂ ਦਾ ਪਤਾ ਹੁੰਦੇ ਆ ਜੀ।
1: ਬਿਲਕੁਲ ਹੈ ਜੀ,
0: ਇਸ ਕਰਕੇ ਜੀ ਪਤਾ ਹੀ ਨਹੀਂ ਕਿੱਥੋਂ ਮੂਵ ਕਰ ਰਹੇ ਹੈਗੇ ਆ ਜੀ।
1: ਜੀ
0: ਅੱਗੇ ਤਾਂ ਹੁੰਦਾ ਸੀ ਇੱਕ ਪਿੰਡ ਤੋਂ ਦੂਜੇ ਪਿੰਡ ਮੂਵ ਕਰ ਜਾਂਦੇ ਸੀ ਤੇ ਪਤਾ ਸੀ ਕਿ 100 ਪਿੰਡ ਤੇ ਉੱਠ ਕੇ ਆਏ ਆ,
1: ਸੈਣੀ ਸਾਹਿਬ
0: ਪਤਾ ਹੀ ਨਹੀਂ ਕਿੱਥੋਂ ਉੱਠ ਕੇ ਆ ਰਹੇ ਜੀ।
1: ਜਦੋਂ ਇਹ ਮੂਵ ਕਰਦੇ ਆ ਫਿਰ ਇਹਨਾਂ ਦਾ ਰਜਿਸਟ੍ਰੇਸ਼ਨ ਜਾਂ ਚਿੱਠੀ ਪੱਤਰ ਜਾਂ ਉਹ ਸਾਰਾ ਕੁਝ, ਮਤਲਬ ਕਿ ਫਿਰ ਵੋਟ ਵੀ ਪੰਜਾਬ ਦੀ ਉਹਦੇ ਅੰਡਰ ਹੀ ਬਣੇਗੀ ਫਿਰ?
0: ਬਣਾ ਲਈਆਂ ਨਾ ਸਰ, ਪਹਿਲਾਂ ਨਹੀਂ ਸੀ ਬਣਦੀਆਂ,
1: ਪਹਿਲਾਂ ਨਹੀਂ ਸੀ,
0: ਇਹ ਸਥਾਈ ਨਹੀਂ ਸੀ ਰਹਿੰਦੇ, ਪਹਿਲਾਂ ਸਥਾਈ ਨਹੀਂ ਸੀ ਰਹਿੰਦੇ, ਹੁਣ ਫਿਰ ਲੋਕਾਂ ਇਹਨਾਂ ਨੇ ਜਗ੍ਹਾ ਲੈਣੀਆਂ ਸ਼ੁਰੂ ਕੀਤੀਆਂ ਜੀ। ਸਾਡੇ ਕੰਢੀ ਦੇ ਵਿੱਚ ਸਰ ਇਹਨਾਂ ਨੇ ਕੀ ਕੀਤਾ, ਕੰਢੀ ਦੇ ਵਿੱਚ ਪੰਚਾਇਤੀ ਜਗ੍ਹਾ ਬਹੁਤ ਹੈਗੀਆਂ ਜੀ, 3-3 ਹਜ਼ਾਰ ਕਿੱਲਾ ਵੀ ਹੈਗੀ ਪਿੰਡਾਂ ਦੇ ਵਿੱਚ ਜਗ੍ਹਾ,
1: ਬਿਲਕੁਲ
0: ਹਾਂਜੀ, ਉਹ ਚੜਾਣ ਦੇ ਤੌਰ ਤੇ ਵੀ ਕੰਮ ਆ ਜਾਂਦੀ ਪੰਚਾਇਤੀ ਇਹਨਾਂ ਦੇ, ਤੇ ਦੂਜੀ ਜਿਹੜੀ ਹੈਗੀ ਇਹਨਾਂ ਨੇ ਜਗ੍ਹਾ ਉਹ ਲੈਣੀ ਜਿਹੜੀ ਰੋਡ ਦੇ ਲਾਗੇ ਕਨਾਲਕ ਜਗ੍ਹਾ ਜਿਹੜੀ ਉਹ ਲੈ ਲੈਣੀ ਜੀ, ਬਾਕੀ ਜਗ੍ਹਾ ਜਿਹੜੀ ਹੈਗੀ ਹੈ 10-15 ਕਨਾਲ ਜਿਹੜੀ ਉਦਾਂ ਘੇਰ ਲੈਣੀ ਜੀ।
1: ਜੀ
0: ਸੋ ਇਸ ਕਰਕੇ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਵਾਧਾ ਹੋ ਰਿਹਾ ਜੀ,
1: ਜਿੱਥੇ
0: ਹੋਣਾ ਚਾਹੀਦਾ ਅਨਾਲਿਸਿਸ ਵੀ ਡੈਮੋਗ੍ਰਾਫੀ ਬਾਰੇ ਹੋਣਾ ਚਾਹੀਦਾ ਜੀ, ਪਤਾ ਲੱਗਣਾ
1: ਬਿਲਕੁਲ ਜੀ। ਤੇ ਸੈਣੀ ਸਾਹਿਬ ਆਖਰੀ ਗੱਲ ਕਰਕੇ ਤੁਹਾਡੇ ਤੋਂ ਆਗਿਆ ਲੈਣਾ ਕਿ ਜੋ, ਚਲੋ ਵੈਸੇ ਤਾਂ ਇਹਦੇ ਉੱਤੇ ਇਤਰਾਜ਼ ਹੀ ਜਤਾਇਆ ਜਾਂਦਾ, ਪਿਛਲੇ ਦਿਨਾਂ 'ਚ ਵੀ ਆਪਾਂ ਚਲੋ ਔਜਲਾ ਸਾਹਿਬ ਵੀ ਗੱਲਬਾਤ ਕਰਕੇ ਗਏ ਸੀ, ਜੋ ਚੋਣਾਂ ਦਾ ਮਾਹੌਲ ਆ, ਜਿੰਨਾ ਖੂਨ ਖਰਾਬਾ ਜਾਂ ਇੱਕ ਦੂਸਰੇ ਦੀ ਖਿੱਚ ਧੂ ਹੁੰਦੀ ਹੈ ਉਹਦੇ ਨਾਲੋਂ, ਜਿਹੜਾ ਚਲੋ ਮੈਂ ਕਿਸੇ ਪਾਰਟੀ ਫਿਰ ਕਹਿੰਦਾ ਕਿ ਨਹੀਂ ਕਿ ਚਾਹੇ ਉਹ ਇੱਕ ਏਜੰਡੇ ਦੇ ਤੌਰ ਦੇ ਉੱਤੇ ਹੈ, ਚਾਹੇ ਉਹ ਅਮੈਰੀਕਾ ਦੀ ਜਾਂ ਯੂਰੋਪੀਅਨ ਕੰਟਰੀਆਂ ਦੀ ਵੋਟਿੰਗ ਸਿਸਟਮ ਨੂੰ ਦੇਖ ਲਓ, ਤਾਂ ਇੱਕੋ ਵਾਰੀ ਹੀ ਉਹ ਮਤਲਬ ਕਿ ਕਈ ਜਿਹੜੀਆਂ ਚੋਣਾਂ ਨੇ ਉਹਨਾਂ ਦਾ ਖਰਚਾ ਘਟਾਉਣ ਦੇ ਲਈ ਜਾਂ ਮਾਸਟਰਾਂ ਦੀ ਖਿੱਚੋਤਾਣ ਘਟਾਉਣ ਦੇ ਲਈ, ਚਲੋ ਆਪਣੇ ਤਾਂ ਹੁਣ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਹਾਲਾਤ ਤਾਂ ਆਪਣੇ ਕਿਸੇ ਤੋਂ ਲੁਕੇ ਨਹੀਂ ਗਏ, ਤਾਂ ਉਹ ਜਿਹੜੇ ਚੀਜ਼ਾਂ ਤੋਂ ਬਚਣ ਦੇ ਲਈ, ਮਤਲਬ ਕਿ ਜੇ ਚੋਣ ਇੱਕੋ ਹੀ ਹੋ ਜਾਵੇ ਤਾਂ ਕਿਵੇਂ ਦੇਖਦੇ ਹੋ ਕਿ ਮਤਲਬ ਕਿ ਕੁਝ ਲੋਕ ਇਹਦੇ ਖਿਲਾਫ਼ ਵੀ ਨੇ, ਕੁਝ ਉਹਦੇ ਹੱਕ ਦੇ ਵਿੱਚ ਵੀ ਨੇ?
0: ਪਰ ਸਭ ਜੇ ਸੱਤਾਧਾਰੀ ਧਿਰ ਨੇ ਏਦਾਂ ਹੀ ਧੱਕਾ ਕਰਨਾ ਆ ਨਾ ਜੀ, ਤੇ ਫੇਰ ਇਲੈਕਸ਼ਨਾਂ ਹੋਣੀਆਂ ਨੇ ਚਾਹੀਦੀਆਂ, ਇਹ ਨੋਮੀਨੇਟਡ ਬੰਦੇ ਆਉਣੇ ਚਾਹੀਦੇ ਆ ਜੀ, ਜਿਹੜੀ ਸਰਕਾਰ ਬਣਦੀ ਹੈਗੀ ਆਪਣੇ ਬੰਦੇ ਗਾਹ ਨੋਮੀਨੇਟ ਕਰ ਲਏ, ਠੀਕ ਹੈ ਜੀ, ਉਹ 5 ਸਾਲ ਨਾਲ ਵਿਕਾਸ ਕਰਨ ਜਿੱਦਾਂ ਕਰਨਾ ਹੈਗਾ ਆ ਜੀ, ਬਾਅਦ ਵਿੱਚ ਜਦੋਂ ਜਿਹੜੀ ਸਰਕਾਰ ਆ ਜਾਏ ਸਾਰਾ ਜ਼ੋਰ ਆਪਣੀ ਸਰਕਾਰ ਬਣਾਉਣ ਤੇ ਲੱਗ ਜਾਏ, ਤਾਂ ਹੀ ਕੋਈ ਸੋਚੂਗਾ ਕਿ ਮੈਂ MC ਬਣੂੰਗਾ ਜਾਂ ਇਸ ਤਰੀਕੇ ਨਾਲ ਬਣੂੰਗਾ ਜਿਹੜੀ ਪਾਰਟੀ ਦੀ ਹੈਗੀ ਆ ਜੀ।
1: ਨਾਲੇ ਉਹ ਖਿੱਚੋਤਾਣ, ਸੈਣੀ ਸਾਹਿਬ, ਨਾਲੇ ਉਹ ਖਿੱਚੋਤਾਣ ਨਹੀਂ ਹੋਊਗੀ ਜਿੱਦਾਂ ਹੁਣ ਵੀ ਇਲਜ਼ਾਮ ਲਾਉਂਦੇ ਆ ਪੰਜਾਬ 'ਚ ਆਮ ਆਦਮੀ ਪਾਰਟੀ ਜਾਂ ਅਕਾਲੀਆਂ ਦੀ ਸਰਕਾਰ ਜਾਂ ਕਾਂਗਰਸ ਦੀ ਹੈ, ਕੇਂਦਰ ਦੇ ਵਿੱਚ BJP ਦੀ ਆ, ਤਾਂ ਉਹ ਕਹਿੰਦੇ ਸਾਡੇ ਨਾਲ ਧੱਕਾ ਕਰਦੇ ਆ ਜੀ, ਸਾਡਾ ਆ ਨਹੀਂ ਦਿੰਦੇ ਜੀ, ਉਹ ਨਹੀਂ ਦਿੰਦੇ।
0: ਪਰ ਉਸ ਚੀਜ਼ ਦਾ ਨੁਕਸਾਨ ਜਿਹੜਾ ਹੈਗਾ ਆ ਹੁੰਦਾ, ਇਸ ਕਰਕੇ ਅੱਜ ਦੇਖੋ ਨਾ ਛੁੱਟੀ ਹੋ ਗਈ ਪੰਜਾਬ ਦੇ ਵਿੱਚ, ਸਾਰੇ ਡਿਪਾਰਟਮੈਂਟ ਬੰਦ, ਸਾਰੇ ਛੁੱਟੀ, ਹਾਂਜੀ, ਅਸੀਂ ਪਿੰਡਾਂ ਦੇ ਰਹਿਣ ਵਾਲੇ ਹੈਗੇ ਹਾਂ, ਸਾਡੀ ਤਾਂ ਵੋਟ ਵੀ ਹੈ ਨੀ ਸ਼ਹਿਰਾਂ 'ਚ ਵਿੱਚ, ਨਾ ਅਸੀਂ ਵੋਟ ਪਾਉਣੀ ਸੀ ਨਾ ਕੁਛ ਵੀ, ਤੇ ਅਸੀਂ ਵੀ ਘਰ ਵਿਹਲੇ ਬੈਠੇ ਜੀ।
1: ਜੀ ਸਰ, ਬਿਲਕੁਲ ਹੈ ਜੀ ਜੀ, ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਕੁਝ ਰਹਿ ਗਿਆ ਤਾਂ ਜ਼ਰੂਰ ਕੰਪਲੀਟ ਕਰ ਜੀ,
0: ਸਭ
1: ਆਪਣੇ ਵਿਚਾਰ ਵੀ ਦੇ ਸਕਦੇ ਹੋ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਸਟੂਡੀਓ ਦਾ ਨੰਬਰ ਹੈ। ਕਾਲ ਅਟੈਂਡ ਨਹੀਂ ਹੋ ਰਹੀ ਜੀ, ਕੀ ਗੱਲ ਹੋ ਗਈ? ਤੇ ਇਧਰੋਂ ਤਾਂ ਅਟੈਂਡ ਕਰ ਵੀ ਲਈ ਸੀ, ਕੁਝ ਕਾਰਨ ਆਪਣੇ ਮੁਕੱਦਰ ਬਾਈ ਜੀ ਜੁੜ ਰਹੇ ਨੇ ਨਾਲ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅਗਲੀਆਂ ਖਬਰਾਂ ਵੱਲ ਨੂੰ ਵੱਧਦੇ ਹਾਂ। ਅਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ, +358 44 976 19 ਸਟੂਡੀਓ ਦਾ ਨੰਬਰ ਹੈ। ਅਤੇ ਮੁਕੱਦਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਜੀ ਕੀ ਹਾਲ ਚਾਲ ਨੇ ਜੀ ਜਨਾਬ?
2: ਬਹੁਤ ਵਧੀਆ, ਬਹੁਤ ਵਧੀਆ, ਅੱਗੇ ਤੁਸੀਂ ਆਪਣੇ ਸੁਣਾਓ?
1: ਠੀਕ ਠਾਕ ਜੀ, ਕੀ ਕਹਿਣਾ ਚਾਹੋਗੇ? ਜ਼ਰੂਰੀ ਹੋ ਗਿਆ ਫਿਰ ਜ਼ਰੂਰ ਛੁੱਟੀ ਮਾਰਨੀ ਪੈ ਜਾਂਦੀ ਹੈ ਜੀ।
2: ਬਿਲਕੁਲ ਸਰ, ਕੋਈ ਗੱਲ ਨੀ, ਮੈਂ ਤਾਂ ਭਾਰਜ ਬਾਈ ਜੀ ਐ ਕਹਿੰਦਾ ਸੀ
1: ਜੀ,
2: ਮੈਂ ਵੀ ਆਪਣਾ ਕੀ ਨਾ ਇਹਨਾਂ ਦਾ ਸੈਣੀ ਬਾਈ, ਹੁਣ ਵੇਖੋ ਸਾਡੇ ਸਿਰ ਤੇ ਤਾਂ ਥੋਪ ਤੇ ਇਹਨਾਂ ਨੇ ਆ ਇਨਕਲਾਬੀ ਹੈ
1: ਜੀ,
2: ਹੁਣ ਸਾਡਾ ਜੇ ਜੀ ਕਰਦਾ ਕੋਕਰੋਚਾਂ ਨੂੰ ਵੋਟਾਂ ਪਾਉਣ ਵਾਸਤੇ, ਤੇ ਇਹ ਕਹਿੰਦੇ ਵੀ ਨਹੀਂ ਇਹਨਾਂ ਨੂੰ ਨਾ ਪਾਓ, ਇਹ ਗਲਤ
1: ਨਹੀਂ, ਉਹ ਤਾਂ ਮਰਜ਼ੀ ਆ, ਜੇ ਇਹਨੂੰ ਪਾਉਣੀ ਪਾਵੋ, ਉਹ ਤਾਂ ਨਹੀਂ ਗੱਲ ਕਰਦੇ ਜੀ,
2: ਮਰਜ਼ੀ ਤਾਂ ਹੈਗੀ ਵੀ, ਹੁਣ ਤੁਸੀਂ ਫਿਰ ਐ ਨਾ ਕਹਿਣਾ, ਤੁਸੀਂ ਕਹੋ ਵੀ ਅਸੀਂ ਵੀ ਇੱਕ ਵਾਰੀ ਇਨਕਲਾਬ ਨੂੰ ਪਾ ਕੇ ਵੇਖੀ, ਤੁਸੀਂ ਵੀ ਕੋਕਰੋਚਾਂ ਨੂੰ ਪਾ ਕੇ ਵੇਖ ਲਓ, ਕੀ ਪਤਾ ਹੋ ਸਕਦਾ ਵੀ ਠੀਕ ਹੋ ਜਾਵੇ।
1: ਨਹੀਂ ਅਸੀਂ ਤਾਂ ਕਹਿੰਦੇ ਸਾਨੂੰ ਸਾਰੇ ਸੂਬਿਆਂ ਦੇ ਵਿੱਚ ਸਰਕਾਰ ਹੀ ਇੱਕ ਲਿਆ ਦਿਓ, ਗੱਲ ਹੀ ਨਬੇੜੇ ਇੱਕ ਦੂਸਰੇ ਨਾਲ, ਖਿੱਚੋ ਤਾਂ ਨਹੀਂ ਖਤਮ ਹੋ ਜਾਵੇ ਵੀ ਉਹ ਕਹਿੰਦੇ ਸਾਡਾ ਹੱਕ ਮਾਰਦੇ ਆ, ਜੋ ਕੋਈ ਕਹਿੰਦਾ ਦਿੱਲੀ ਸਾਡੇ ਨਾਲ ਵਿਰੋਧ ਰੱਖਦੀ ਹੈ, ਬੈਰ ਰੱਖਦੀ ਹੈ, ਤੇ ਸ਼ੁਰੂ ਤੋਂ ਹੀ ਬੈਰ ਰਿਹਾ, ਸਾਰਾ ਕੁਝ ਚੱਲੀ ਜਾਂਦਾ, ਪਿਛਲੇ 75-80 ਸਾਲਾਂ ਤੋਂ ਇਹੋ ਕੁਝ ਹੀ ਚੱਲ ਰਿਹਾ।
2: ਮੈਂ ਤਾਂ ਜਿਹੜੀ ਗੱਲ ਕਰ, ਜਦੋਂ ਅਸੀਂ ਅਸੀਂ ਕਹਿੰਦੇ ਸੀ ਵੀ ਰਹਿਣ ਦੋ ਬਾਬਿਓ, ਇਨਕਲਾਬੀਆਂ ਨੂੰ ਰਹਿਣ ਦਿਓ, ਟਿਕ ਜਾਓ
1: ਜੀ,
2: ਉਦੋਂ ਕਹਿੰਦੇ ਨਹੀਂ ਇੱਕ ਵਾਰੀ ਇਨਕਲਾਬ ਲਿਆਉਣਾ ਅਸੀਂ ਭਾਵੇਂ ਜੋ
1: ਮਰਜ਼ੀ ਜੀ,
2: ਹੁਣ ਕਹਿੰਦੇ ਤੁਸੀਂ ਕੋਕਰੋਚਾਂ ਨੂੰ ਨਾ ਲਿਆਓ
1: ਜੀ,
2: ਉਹ ਧੱਕਾ ਨੀ ਫਿਰ ਸਾਡੇ ਨਾਲ ਸ਼ਰਿਆਂ, ਉਹੀ ਗੱਲ ਵੀ ਹੁਣ ਸਾਨੂੰ ਇਹ ਜਦੋਂ ਐ ਸਲਾਹਾਂ ਦੇ ਦੇਣੇ ਪੁੱਠੀਆਂ ਸਿੱਧੀਆਂ ਜੀ
1: ਜੀ,
2: ਇੱਕ ਵਾਰੀ ਆਉਣ ਦਿਓ, ਹੁਣ ਜੇ ਉਹ ਦੂਜੇ ਸਾਰੇ ਵੇਖੇ ਹੋਏ ਨੇ, ਵੇਖੇ ਤਾਂ ਸਾਰੇ ਹੀ ਹੋਏ ਨੇ
1: ਜੀ,
2: ਭਾਰਜ ਬਾਈ ਜੀ ਮੈਂ ਥਾਂ ਤਾਂ ਹੀ ਤਾਂ ਤੁਹਾਨੂੰ ਕਹਿੰਦਾ ਹੁਣ ਵੀ ਵੋਟ ਪਾਈਏ ਤਾਂ ਪਾਈਏ ਕਿਹਨੂੰ, ਹੁਣ ਸਾਡੀ ਜਨਤਾ ਕੋਈ ਕੁਛ ਤਿਆਰ ਹੋਈ ਹੈ ਵੀ ਦੁਬਾਰਾ ਅਸੀਂ ਕਾਂਗਰਸ ਨੂੰ ਪਾਣੀ ਹੈ
1: ਜੀ,
2: ਕੁਛ ਕਹਿੰਦੇ ਅਸੀਂ ਅਕਾਲੀਆਂ ਨੂੰ ਪਾਣੀ ਹੈ, ਮੈਂ ਨਾ ਜੋ ਮਿੰਟੂ ਗੁਰਸਰੀਏ ਦਾ ਪ੍ਰੋਗਰਾਮ ਸੁਣਦਾ ਪਿਆ ਸੀ, ਪਤਾ ਤਾਂ ਚਲੋ ਆਪਾਂ ਨੂੰ ਪਹਿਲਾਂ ਹੀ ਹੈਗਾ
1: ਜੀ,
2: ਆ ਜਿੰਨੀ ਜਿੰਨੀ ਮੋਹਾਲੀ ਏਰੀਆ ਡਿਵੈਲਪ ਹੋਇਆ ਹੈ
1: ਜੀ,
2: ਆ ਜਿੰਨੀਆਂ ਜਿੰਨੀਆਂ ਜਿੰਨੀਆਂ ਜ਼ਮੀਨਾਂ ਸੀ
1: ਜੀ,
2: ਇਹ ਲਈਆਂ ਆਮ ਲੋਕਾਂ ਤੋਂ ਸਸਤੇ ਭਾਅ ਕਿੰਨਾ ਨੇ ਲਈਆਂ,
1: ਨਹੀਂ ਬਾਈ ਜੀ ਉਹਦੇ ਵਿੱਚ ਦੇਖੋ ਮੁਕੱਦਰ ਜੀ, ਮੈਂ ਉਹਦੇ ਨਾਲ ਥੋੜਾ ਜਿਹਾ ਵੱਖਰਾ ਵਿਚਾਰ ਰੱਖਾਂਗਾ, ਹੁਣ ਜਿਹਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਨਾ, ਵੇਚਣ ਵਾਲੇ ਦੀ ਵੀ ਤਾਂ ਕਿਤੇ ਨਾ ਕਿਤੇ ਰਜ਼ਾ ਦੇ ਨਾਲ ਹੀ ਹੋਇਆ ਹੋਏਗਾ ਨਾ, ਕੱਲਾ ਉਹਨਾਂ ਦੇ ਹੁਣ ਦੇਖੋ
2: ਨਹੀਂ ਨਹੀਂ
1: ਪ੍ਰੋਪਰਟੀ ਕਿਸੇ ਵੀ, ਮੇਰੀ ਗੱਲ ਸੁਣਿਓ, ਮੈਂ ਕਹਿਣਾ ਕੀ ਚਾਹੁੰਦਾ, ਨਹੀਂ ਨਹੀਂ ਮੇਰੀ ਗੱਲ
2: ਤੁਸੀਂ ਇਸ ਤੋਂ ਬਾਅਦ ਇੱਕ ਸੈਕਿੰਡ, ਤੁਸੀਂ ਇਸ ਤੋਂ ਬਾਅਦ ਗੱਲ ਕਰ
1: ਜੀ
2: ਸਕਦੇ ਹੋ।
1: ਹਾਂਜੀ
2: ਉਹਨਾਂ ਦੇ CLU ਮੰਨ ਲਓ ਸੈਨ ਕਿਸੇ ਦੇ ਨੇ, ਮੋਹਰ ਕਿਸੇ ਦੀ ਹੈ
1: ਜੀ,
2: ਉਹ ਤਾਂ ਅਦਾਲਤਾਂ ਚ ਕੇਸ ਚੱਲਦੇ ਪਏ ਨੇ ਬਾਈ ਜੀ ਉਹਨਾਂ ਦੇ।
1: ਜੀ ਬਿਲਕੁਲ ਬਿਲਕੁਲ ਉਹ ਸਹਿਮਤ ਆ, ਪਰ ਦੇਖੋ ਤੁਸੀਂ ਇਹ ਦੇਖੋ ਜਿਹੜਾ ਕਿਸੇ ਵੀ ਮੁਲਕ ਦੇ ਵਿੱਚ ਚਲੇ ਜਾਓ ਹੁਣ, ਜਿਹੜਾ ਆਪਣਾ ਸਭ ਤੋਂ ਸੇਫ ਜਿਹੜੀ ਖੇਡ ਆ ਨਾ ਉਹ ਪ੍ਰੋਪਰਟੀ ਦੇ ਵਿੱਚ ਆ। ਪੈਸਾ ਲਾ ਦਿਓ ਇੱਕ ਵਾਰੀ, ਜੇ ਤੁਸੀਂ ਅੱਜ ਮਤਲਬ ਕਿ 1,00,000 ਰੁਪਈਆ ਲਾਇਆ ਅਤੇ 10 ਸਾਲਾਂ ਤੱਕ ਉਹੀ ਜਿਹੜਾ ਤੁਹਾਡਾ 10 ਲੱਖ, ਕਿਉਂਕਿ ਪ੍ਰੋਪਰਟੀ ਦੇ ਵਿੱਚ ਕਦੇ ਵੀ ਪੈਸਾ ਘੱਟਦਾ ਨਹੀਂ ਗਾ ਜੀ, ਉਹਦੇ ਵਿੱਚ ਵਧਣਾ ਹੀ ਵਧਣਾ ਹੈ।
2: ਨਹੀਂ ਘੱਟਦਾ ਭਾਰਤ ਬਾਈ ਜੀ, ਘੱਟਦਾ ਕਿਉਂ ਨੀ, ਘੱਟਦਾ ਹੈਗਾ, ਪਰ ਇਹ ਇਹ ਜਿਹੜੇ ਲੋਕਾਂ ਨੂੰ ਪਤਾ, ਜਿਹੜੇ ਲੋਕਾਂ ਨੂੰ ਬਾਈ ਜੀ ਅਸਲ ਚ ਨਾ ਜਿਹੜਾ ਇਹ
1: ਜਮੀਨਾਂ ਵੇਚੀਆਂ ਤੇ ਉਹ ਮੁੜ ਕੇ ਸਾਰਾ ਕੁਝ ਉਜਾੜ ਕੇ ਖਾ ਕੇ ਗੱਡੀਆਂ ਲੈ ਕੇ ਤਾਂ ਫਿਰ ਉਹ ਹੁਣ ਭਾਂਡੇ ਵਜਾਉਂਦੇ ਫਿਰਦੇ ਆ ਖਾਲੀ, ਤਾਂ ਫਿਰ ਹੁਣ ਉਹ ਅਗਲਿਆਂ ਦਾ ਥੋੜੀ ਕਸੂਰ ਆ, ਅਗਲਿਆਂ ਨੇ ਜੋ ਮੁੱਲ ਲਾਇਆ ਅਗਲਿਆਂ ਨੇ ਦੇ ਦਿੱਤਾ, ਗੱਲ ਨੀ ਬੜੀ
2: ਭਾਰਤ ਬਾਈ ਜੀ। ਇਹ ਨਾ ਅਸਲ ਚ ਨਾ ਇਹ ਐਡੀ ਐਡੀ ਸੌਖੀ ਖੇਡ ਨੀ ਹੈਗੀ,
1: ਜਿੱਡੇ
2: ਸੌਖੇ ਤਰੀਕੇ ਨਾਲ ਤੁਸੀਂ ਸਮਝਾ ਦਿੰਦੇ ਹੋ
1: ਜੀ।
2: ਜਿਹੜੀ ਸਰਕਾਰ ਮੰਨ ਲਓ ਜਿਹੜੀ ਸਰਕਾਰ ਹੁੰਦੀ ਹੈ ਉਹਦੇ ਹੁੰਦਿਆਂ ਹੋਇਆ ਉਹਨਾਂ ਨੂੰ ਸਭ ਪਤਾ ਹੁੰਦਾ ਵੀ ਕਿਹੜੀ ਜ਼ਮੀਨ ਡਿਵੈਲਪ ਹੋਣੀ ਹੈ
1: ਜੀ।
2: ਇਹ ਭਾਰਤ ਬਾਈ ਜੀ ਤੁਸੀਂ ਮੈਂ ਨਾ ਕਈ ਵਾਰੀ ਮੈਂ ਤੁਹਾਡੀ ਗੱਲ ਤੁਸੀਂ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕਰਦੇ ਹੋ ਆਪਣੇ ਹਿਸਾਬ ਨਾਲ,
1: ਤੁਹਾਡੇ
2: ਕਾਨੂੰਨ ਦੇ ਹਿਸਾਬ ਨਾਲ ਬੜੀ ਇਮਾਨਦਾਰੀ ਨਾਲ ਤੁਸੀਂ ਉਹਨੂੰ ਐਕਸਪਲੇਨ ਕਰਦੇ ਹੋ ਹਰ ਇੱਕ ਚੀਜ਼ ਨੂੰ
1: ਜੀ।
2: ਪਰ ਸਾਡੇ ਇੱਥੇ ਭਾਰਤ ਬਾਈ ਜੀ ਇੱਥੇ ਨਾ ਇਹ ਜਿਹੜੀਆਂ ਸਰਕਾਰਾਂ ਨੇ
1: ਜੀ
2: ਇਹਨਾਂ ਨੂੰ ਸਭ ਪਤਾ ਹੁੰਦਾ ਕਿੱਥੇ ਅਸੀਂ ਡਿਵੈਲਪ ਕਰਨਾ
1: ਜੀ
2: ਤੇ ਕਿੱਥੇ ਅਸੀਂ ਜ਼ਮੀਨ ਲੈਣੀ। ਇਹ ਬਾਈ ਜੀ ਐਵੇਂ ਨੀ ਕਰੋੜਾਪਤੀ, ਤੁਸੀਂ ਦੇਖੋ ਵੀ ਜਿਹੜੇ ਘਰਾਂ ਚੋਂ ਆਮ ਘਰਾਂ ਦੇ ਨਿਕਲਣ ਵਾਲੇ ਬੰਦੇ ਨੇ, ਅੱਜ ਆਪਾਂ ਆਮ ਆਦਮੀ ਪਾਰਟੀ ਨੂੰ ਕਹੀ ਜਾਈਏ
1: ਜੀ,
2: ਇਹ ਇਹ ਜਿਹੜੇ ਪਿਛਲੀਆਂ ਸਰਕਾਰਾਂ ਚ ਸੀ ਇਹ ਵੀ ਤੇ ਆਮ ਘਰਾਂ ਚੋਂ ਨਿਕਲਣ ਵਾਲੇ ਸੀ, ਇਹ ਵੀ ਐ ਹੀ ਕਰੋੜਾਪਤੀ ਬਣੇ ਹੋਏ ਜੀ ਬਾਈ ਜੀ।
1: ਜੀ
2: ਇਹ ਕਹਿਣਾ ਕਹਿਣਾ ਬਹੁਤ ਬਹੁਤ ਸੌਖਾ ਆਪਾਂ ਕਹਿ ਦੇ, ਇਹਨਾਂ ਨੂੰ ਸਭ ਪਤਾ ਹੁੰਦਾ ਕਿੱਥੇ ਜ਼ਮੀਨ ਡਿਵੈਲਪ ਕਰਨੀ ਹੈ
1: ਜੀ,
2: ਕਿੱਥੇ ਕਿਹਨੂੰ ਲੈ ਕੇ ਦੇਣੀ ਹੈ। ਸਭ ਤੋਂ ਵੱਧ ਮੋਹਾਲੀ ਦੇ ਏਰੀਏ ਦੇ ਵਿੱਚ ਸਭ ਤੋਂ ਵੱਧ ਇਹ ਅਕਾਲੀ ਦਲ ਦੇ ਬੰਦਿਆਂ ਕੋਲ ਜ਼ਮੀਨਾਂ ਸੀ
1: ਜੀ,
2: ਜਿਹੜੀਆਂ ਇਹਨਾਂ ਨੇ ਕਰੋੜਾਂ ਚ ਵੇਚੀਆਂ ਨੇ ਕੌਡੀਆਂ ਦੇ ਭਾਅ ਲੈ ਕੇ
1: ਜੀ।
2: ਉਹੀ ਕਾਂਗਰਸ ਦੇ ਕੁਛ ਵੀ ਹੋ ਸਕਦੇ ਨੇ, ਮੈਂ ਨੀ ਕਹਿੰਦਾ ਵੀ ਕਾਂਗਰਸ ਬੜੀ ਸਾਫ਼ ਹੈ,
1: ਬਿਲਕੁਲ ਬਿਲਕੁਲ,
2: ਜਾਂ ਦੂਜੇ ਬੜੇ ਸਾਫ਼ ਨੇ, ਜਿਹਦੇ ਕੋਲ ਪਾਵਰ ਰਹੀ ਹੈ
1: ਜੀ।
2: ਇਹ ਭਾਰਤ ਬਾਈ ਜੀ ਐਡਾ ਐਡਾ ਨਾ ਜਿਵੇਂ ਤੁਸੀਂ ਆਪਣੇ ਦੇਸ਼ ਦੇ ਕਾਨੂੰਨ ਦੇ ਹਿਸਾਬ ਨਾਲ ਗੱਲ ਕਰਦੇ ਹੋ ਉਹ ਤਾਂ ਬੜਾ ਸੌਖਾ ਹੈ।
1: ਨਹੀਂ ਮੈਂ ਗੱਲ ਤਾਂ ਕਰਦਾ ਕਿਉਂਕਿ ਚਲੋ ਮੈਂ ਹਾਲਾਤ ਦੇਖੇ ਇੰਡੀਆ ਦੇ ਵਿੱਚ, ਦੁਆਬੇ ਦੇ ਵਿੱਚ ਨਾ ਜ਼ਮੀਨਾਂ ਬਹੁਤ ਘੱਟ ਨੇ, ਤੇ ਅਸੀਂ ਕੀ ਕਈ ਵਾਰੀ ਉਸ ਸਮੇਂ ਦੇ ਵਿੱਚ ਸੁਣਦੇ ਹੁੰਦੇ ਸੀ ਇੱਧਰ ਗੜਦੀ ਵਾਲੇ ਵਾਲ ਪਾਸੇ ਚਲ ਜਾਈਏ, ਥੋੜ੍ਹਾ ਜਿਹਾ ਪਹਾੜੀ ਏਰੀਆ ਜਾਂ ਰੇਤਲਾ ਏਰੀਆ ਸ਼ੁਰੂ ਹੋ ਜਾਂਦਾ, ਝੋ ਬਹੁਤ ਪੈਂਦੇ ਨੇ ਉੱਧਰ ਇਲਾਕੇ ਨੂੰ ਸ਼ੁਰੂ ਹੋ ਜਾਈਏ, ਜਲੰਧਰ ਤੋਂ ਉੱਧਰ ਨੂੰ ਤੁਰ ਪਈਏ ਤਾਂ ਭੀਖੋਵਾਲ ਵਾਲਾ ਪਾਸਾ ਹੋ ਗਿਆ, ਤਾਂ ਉੱਧਰ ਨਾ ਜੇ ਤੁਸੀਂ ਕਹਿ ਲਓ ਕਿ 5 ਮਰਲੇ ਜਾਂ 10 ਮਰਲੇ ਦੁਆਬੇ ਦੇ ਜਲੰਧਰ ਹੁਸ਼ਿਆਰਪੁਰ ਏਰੀਏ ਦੇ ਵਿੱਚੋਂ ਜੇ ਵੇਚ ਕੇ ਹੈ ਨਾ, ਤਾਂ ਮਤਲਬ ਕਿ ਉੱਧਰ ਜੇ ਗੜ੍ਹਦੀਵਾਲ ਵਾਲੇ ਪਾਸੇ ਜਾਂ ਹੁਣ ਤਾਂ ਪਤਾ ਨਹੀਂ, ਅੱਜ ਤੋਂ 20-22 ਸਾਲ ਪਹਿਲਾਂ ਦੀ ਗੱਲ ਕਰਦਾ, ਤਾਂ ਉਸ ਸਮੇਂ ਦੇ ਵਿੱਚ ਮਤਲਬ ਕਿ ਤੁਸੀਂ ਕਿੱਲਿਆਂ ਦੇ ਮਾਲਕ ਬਣ ਜਾਂਦੇ ਸੀ ਉੱਧਰਲੇ ਪਾਸੇ ਜਾ ਕੇ, ਮਤਲਬ ਕਿ ਬਹੁਤ ਸਾਰੇ ਲੋਕਾਂ ਨੇ ਦੁਆਬੇ ਦੇ ਵਿੱਚੋਂ ਆਪਣੀ ਕੁਝ ਜਗ੍ਹਾ ਵੇਚ ਕੇ ਤਾਂ ਉਹ ਮਤਲਬ ਕਿ ਉੱਧਰ ਬਹੁਤ ਵੱਡੀਆਂ ਜ਼ਮੀਨਾਂ ਬਣਾਈਆਂ ਉਹਨਾਂ ਨੇ।
2: ਅਸਲ ਚ ਨਾ ਭਾਰਤ ਬਾਈ ਜੀ ਇਹਨਾਂ ਬੰਦਿਆਂ ਅਸਲ ਚ ਨਾ ਆਪਾਂ ਇੱਕ ਕਹਾਵਤ ਹੈ ਵੀ ਉਹ ਕਹਿੰਦੇ ਵੀ ਉਹ ਆਪਣੇ ਬੱਚੇ ਨੂੰ ਲੈ ਗਿਆ ਕੋਠੇ ਤੇ ਕੋਈ ਲੀਡਰ
1: ਜੀ,
2: ਇਹ ਕਹਿੰਦਾ ਵੀ ਛਾਲ ਮਾਰ ਦੇ
1: ਜੀ,
2: ਉਹ ਕਹਿੰਦਾ ਵੀ ਛਾਲ ਮਾਰਾਂਗਾ ਤੇ ਉਹੀ ਗੱਲ ਵੀ ਉਹ ਛਾ ਉਹਦਾ ਉਹ ਜਦੋਂ ਉਹਨੇ ਛਾਲ ਮਾਰਤੀ ਉਹਦੀ ਲੱਤ ਟੁੱਟ ਗਈ ਵੀ ਮੇਰੀ ਮੰਨ ਕੇ ਮਾਰ ਦੇ ਛਾਲ
1: ਜੀ।
2: ਉਹ ਗੱਲ ਉਹੀ ਹੈ ਬਾਈ ਜੀ, ਇਹ ਸਿਆਸੀ ਲੀਡਰ ਜਿੰਨਾ ਮੈਨੂੰ ਤਾਂ ਇਹ ਲੱਗਦਾ ਵੀ ਜਿੰਨਾ ਇਹ ਟੋਲਾ ਹੈਗਾ ਨਾ ਬਾਈ
1: ਜੀ,
2: ਇਹ ਜਿੰਨੀਆਂ ਦਾਵਾ ਇਹ ਹੈ ਵੀ ਅਸੀਂ ਚੰਡੀਗੜ੍ਹ ਲੈਣਾ ਜੀ
1: ਜੀ,
2: ਖਿੜਿਆ ਫੁੱਲ ਗੁਲਾਬ ਦਾ ਤੇ
1: ਜੀ,
2: ਤੇ ਜਿੰਨੇ ਸਰਕਾਰੀ ਦਫ਼ਤਰ ਸੀ ਉਹ ਸਾਰੇ ਕੱਢ ਕੱਢ ਕੇ ਮੋਹਾਲੀ ਚ ਲੈ ਜਾਂਦੇ
1: ਜੀ,
2: ਚੰਡੀਗੜ੍ਹ ਦੇ ਦਾਅਵੇ ਹੁਣ ਤਾਂ ਨਾ ਅਸਲ ਚ ਭਾਰਤ ਬਾਈ ਜੀ ਜਿੰਨੇ ਵੀ ਮੈਂ ਕਹਿੰਦਾ ਵੀ ਇਹ ਜਿੰਨੇ ਵੀ ਲੀਡਰ ਨੇ ਜਿਹੜੇ ਕੋਈ ਦਾਅਵੇ ਮੂਵਮੈਂਟਾਂ ਤਾਂ ਖਤਮ ਹੀ ਹੋ ਗਈਆਂ, ਪ੍ਰਦਰਸ਼ਨ ਜਿਹੜੇ ਵਿਰੋਧ ਕਰਦੇ ਸੀ ਜਾਂ ਦਿਲੋਂ ਕਰਦੇ ਸੀ ਉਹ ਤਾਂ ਤੁਸੀਂ ਇਹ ਲੀਡਰਾਂ ਦਾ ਤੁਸੀਂ ਛੱਡ ਦੋ, ਇਹ ਤਾਂ ਟੈਂਪਰੇਰੀ ਜਾ ਕੇ ਇੱਕ ਉਹ ਬੈਰੀਕੇਡ ਦੇ ਸਾਹਮਣੇ ਖਲੋ ਜਾਂਦੇ ਨੇ, ਚਾਰ ਫੁਹਾਰੇ ਇਹਨਾਂ ਦੇ ਉੱਤੇ ਵੱਜ ਜਾਂਦੇ ਨੇ, ਉਹ ਐਂ ਲੱਗਦਾ ਵੀ ਹਾਂ ਜੀ ਬੜਾ ਵਿਰੋਧ ਪ੍ਰਦਰਸ਼ਨ ਕੀਤਾ ਹੈਗਾ। ਜਿਹੜੀਆਂ ਪਹਿਲਾਂ ਮੂਵਮੈਂਟਾਂ ਚੱਲਦੀਆਂ ਹੁੰਦੀਆਂ, ਬਾਕੀ ਲੀਡਰ ਜਿਹੜੇ ਕੋਈ ਦਿਲੋਂ ਲੜਦੇ ਹੁੰਦੇ ਸੀ, ਉਹ ਕਹਾਣੀਆਂ ਤਾਂ ਖਤਮ ਹੋ ਗਈਆਂ ਜੀ।
1: ਹੁਣ
2: ਅਕਾਲੀ ਦਲ ਤੁਸੀਂ ਮੈਨੂੰ ਦੱਸੋ, ਅਕਾਲੀ ਦਲ ਅੱਜ ਮੰਨ ਲਓ ਕਿੰਨੇ ਸਾਲਾਂ ਤੋਂ ਇਹ ਸੱਤਾ ਚੋਂ ਬਾਹਰ ਹੈ
1: ਜੀ,
2: ਤੁਸੀਂ ਕੋਈ ਅਕਾਲੀ ਦਲ ਦਾ ਮੈਨੂੰ ਇੱਕ ਵਿਰੋਧ ਪ੍ਰਦਰਸ਼ਨ ਵਿਖਾ ਦਿਓ ਵੀ ਜਿੱਥੇ ਬਾਕੀ ਅਕਾਲੀ ਦਲ ਐਂ ਲੜਿਆ ਹੋਵੇ ਵੀ ਯਾਰ ਸਾਡੇ ਨਾਲ ਇਸ ਗੱਲ ਤੇ ਧੱਕਾ ਹੋਈ।
1: ਹਾਂ ਬਿਲਕੁਲ, ਪਹਿਲਾਂ ਮੋਰਚੇ ਲੱਗਦੇ ਸੀ, ਚਾਬੀਆਂ ਦਾ ਮੋਰਚਾ ਲੱਗਿਆ, ਹੋਰ ਸਾਰੀਆਂ ਚੀਜ਼ਾਂ ਚੱਲੀਆਂ। ਬਿਲਕੁਲ,
2: ਇਹਨਾਂ ਨੂੰ ਸਿਰਫ ਇਹ ਹੈ ਵੀ ਲੋਕ ਜਿਵੇਂ ਕਾਂਗਰਸ ਨੂੰ ਇਹ ਹੈ
1: ਜੀ
2: ਵੀ ਲੋਕ ਮੋਦੀ ਹੋਣਾ ਤੋਂ ਮੰਨ ਲਓ ਵੀ ਅੱਕ ਜਾਣਗੇ ਤੇ ਸਾਨੂੰ ਵੋਟਾਂ ਪਾ ਦੇਣ
1: ਜੀ, ਕਾਰਨ ਕੀ ਨੇ ਕਿਉਂਕਿ ਉਹ ਵੱਡੀਆਂ ਚੀਜ਼ਾਂ ਨੇ ਉਹਦੇ ਪਿੱਛੇ ਜੀ, ਅਗਲੇ ਨਹੀਂ ਕਰਦੇ ਕਰਨ ਦਿੰਦੇ ਹਨਾ, ਉਹ ਵੀ ਚੀਜ਼ਾਂ ਨੇ।
2: ਭਾਰਤ ਬਾਈ ਜੀ ਮੈਂ ਇੱਕ ਗੱਲ ਕਹਿਣਾ ਵਾ ਜੀ, ਸਿਆਸੀ ਛੱਡ ਦੋ ਸਾਰੇ, ਸ਼੍ਰੋਮਣੀ ਕਮੇਟੀ ਉਹ ਤਾਂ ਸਿੱਖਾਂ ਦੀ ਨਿਰੋਲ ਜਥੇਬੰਦੀ ਹੈ ਨਾ।
1: ਬਿਲਕੁਲ ਹੈ ਜੀ,
2: ਜਥੇਦਾਰ ਸਾਹਿਬ ਉਹ ਤਾਂ ਸਭ ਤੋਂ ਸੁਪਰੀਮ ਉਪਾਧੀ ਹੈ ਨਾ
1: ਜੀ।
2: ਅੱਜ ਤੋਂ 15-20 ਦਿਨ ਪਹਿਲਾਂ ਜਥੇਦਾਰ ਨੇ ਕਿਹਾ ਸੀ ਵੀ ਜੇ ਸਰਕਾਰ ਇਹ ਕਾਨੂੰਨ ਨਹੀਂ ਬਦਲਦੀ ਹੈਗੀ ਅਸੀਂ ਐ ਕਰਾਂਗੇ ਜੀ, ਅਸੀਂ ਇਕੱਠ ਕਰਾਂਗੇ, ਫਲਾਣ ਕਰਾਂਗੇ।
1: ਬਿਲਕੁਲ ਹੈ ਜੀ,
2: ਤੇ ਅੱਜ ਉਹ ਇਕੱਠ ਕੀਤਾ ਕਿਉਂ ਨੀ ਜੀ?
1: ਨੀ 30 ਦਾ ਸੱਦਿਆ ਹੋਇਆ ਅਮਰੀਕਾ ਨਾਲ ਇਕੱਠ, ਤਾਂ 30 ਦਾ ਸੱਦਿਆ ਇਸ ਮਹੀਨੇ ਦੇ ਅਖੀਰ ਚ ਹੈ
2: ਉਪਾਧੀਆਂ ਕਹਿੰਦੇ ਆ ਵੀ ਜਥੇਦਾਰ ਹੋਣ ਵੱਡੇ ਵੱਡੇ, ਉਹਨਾਂ ਨੂੰ ਸਰਕਾਰ ਚੈਲੰਜ ਕਰਦੀ ਹੋਵੇ ਸਾਹਮਣੇ ਵੀ ਅਸੀਂ ਨੀ ਬਦਲਣਾ ਜੀ, ਜੋ ਮਰਜ਼ੀ ਕਰ ਲੋ, ਵੀ ਤੁਸੀਂ ਤਾਂ ਬਾਦਲ ਉਹਨੇ ਭਗਵੰਤ ਮਾਨ ਨੇ ਕਿਹਾ, ਕਹਿੰਦਾ ਵੀ ਮੈਂ ਤਾਂ ਕਹਿੰਦਾ ਵੀ ਮੈਂ ਅਕਾਲ ਤਖ਼ਤ ਨਾਲ ਮੱਥਾ ਨਹੀਂ ਲਾ ਸਕਦਾ ਪਰ ਮੇਰਾ ਮੱਥਾ ਅਕਾਲੀ ਦਲ ਨਾਲ ਲੱਗਿਆ ਹੈ
1: ਜੀ।
2: ਤੇ ਇਹ ਜਥੇਦਾਰ ਜਿਹੜੇ ਨੇ ਕਹਿੰਦਾ ਵੀ ਇਹ ਜਥੇਦਾਰ ਜਿਹੜੇ ਨੇ ਜਾਂ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਅਕਾਲੀ ਦਲ ਦੀ ਜੇਬ ਚੋਂ ਨਿਕਲਦੇ ਨੇ
1: ਜੀ,
2: ਤੁਸੀਂ ਦੇਖੋ ਤਾਂ ਨੇ ਵੀ ਇਹਨਾਂ ਨੇ ਹਾਲ ਕੀ ਬਣਾ ਛੱਡਿਆ ਸਾਰੀ
1: ਜਾਂ। ਬਿਲਕੁਲ, ਸੰਸਥਾਵਾਂ ਬਿਲਕੁਲ ਹੈ ਜੀ, ਬੁਰਾ ਹਾਲ ਕਰਤਾ
2: ਕੀ ਕਿਤੇ ਕਹਿੰਦੇ ਹੁੰਦੇ ਸੀ ਵੀ ਜੇ ਉਹੀ ਗੱਲਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਹਿੰਦਾ ਹੁੰਦਾ ਸੀ ਤੇ ਦਿੱਲੀ ਤੱਕ ਆਵਾਜ਼ ਜਾਂਦੀ ਸੀ, ਇਹਨਾਂ ਨੂੰ ਤਾਂ ਮਿਲਣਾ ਟਾਈਮ ਨਹੀਂ ਦਿੰਦੇ ਹੈਗੇ, ਇਹਨਾਂ ਨੇ ਕਦੀ ਸੋਚਿਆ ਸੋਚਣਾ ਕਿਉਂ ਬਾਈ ਜੀ? ਅਸਲ ਚ ਉਹਨਾਂ ਦਾ ਆਪਣਾ ਕੰਮ ਕਾਰ ਚੱਲਦਾ ਹੈਗਾ ਬਾਈ
1: ਜੀ,
2: ਉਹਨਾਂ ਨੇ ਆਪਣਾ ਤੋਂ ਕੀ ਲੈਣਾ?
1: ਬਿਲਕੁਲ,
2: ਅਸੀਂ ਤੁਰੇ ਫਿਰੀਏ ਸੰਸਥਾਵਾਂ ਦੇ ਪਿੱਛੇ ਫਲਾਣੇ ਢਮਕਾਣੇ, ਇਹਨਾਂ ਨੂੰ ਕੀ ਮਤਲਬ
1: ਹੈ? ਅੱਜ ਵੀ ਦੇਖੋ ਲੋਕਾਂ ਨੇ ਸਿਰ ਪੜਾਈ ਹੈ ਇਹਨਾਂ ਦੇ ਲਈ, ਚਾਹੇ ਉਹ ਆਮ ਵਾਲੇ ਆ ਚਾਹੇ ਖਾਸ ਵਾਲੇ ਆ ਤੇ ਚਾਹੇ ਜਿਹੜੇ ਮਰਜ਼ੀ ਆ।
2: ਇਹ ਤਾਂ ਬਾਈ ਜੀ ਜਿਹਦੇ ਕੋਲ ਪਾਵਰ ਹੈ ਜਿਹੜੀ ਸੰਸਥਾ ਦੀ
1: ਜੀ,
2: ਜੇ ਤਾਂ ਉਹਦੇ ਨਾਲ ਨੇ ਉਹ ਤਾਂ ਹੈਗੇ ਨੇ ਜਥੇਦਾਰ ਕੌਮ ਦੇ ਜੀ
1: ਜੀ,
2: ਤੇ ਜੇ ਨਹੀਂ ਤੇ ਫਿਰ ਉਹੀ ਗੱਲ ਉਹ ਆਪਣਾ ਫਿਰੀ ਜਾਓ, ਤੁਸੀਂ ਧੱਕੇ ਖਾਂਦੇ ਫਿਰ ਤੁਹਾਨੂੰ ਕੌਣ ਪੁੱਛਣਾ?
1: ਬਿਲਕੁਲ,
2: ਜੇ ਸਾਡੇ ਨਾਲ ਤਾਂ ਜਥੇਦਾਰ ਹੋ, ਜੇ ਨਹੀਂ ਤਾਂ ਫਿਰ ਆਪਣਾ ਚੁੱਕੋ ਤੌਲੀਆ ਕਛਹਿਰਾ ਤੇ ਪਾਰ ਜਾਓ
1: ਜੀ। ਬਿਲਕੁਲ,
2: ਐਵੇਂ ਹੀ ਆ ਸਰਕਾਰ ਨੇ ਬਾਈ ਜੀ, ਆਪਾਂ ਕਹਿਣ ਨੂੰ ਉਹੀ ਗੱਲ ਕਹਿ ਦਿੰਦੇ ਆ, ਆਮ ਆਦਮੀ ਪਾਰਟੀ ਐ ਕਰਦੀ ਹੈ, ਜਿੰਨਾ ਕੋਈ ਇਹਨਾਂ ਦਾ ਜ਼ੋਰ ਚੱਲਦਾ ਉਹ ਕਰੀ ਜਾਂਦੇ ਨੇ।
1: ਬਿਲਕੁਲ ਹੈ ਜੀ,
2: ਕੱਢਣ ਪਾਉਣ ਨੂੰ ਇਹ ਚੁੱਕੋ। ਆਮ ਬੰਦੇ ਵਾਸਤੇ ਮੈਂ ਤਾਂ ਇਹ ਕਹਿੰਦਾ ਵੀ ਆਪਣੀ ਅਸੀਂ ਤਾਂ ਵੇਖੋ ਕੰਮ ਕਰਨਾ ਤੇ ਰੋਟੀ ਖਾਣੀ
1: ਜੀ। ਬਿਲਕੁਲ,
2: ਇਹਨਾਂ ਨੇ ਤੁਸੀਂ ਕੱਲ ਨੂੰ ਹੋਰ 6 ਮਹੀਨੇ ਨੂੰ ਅਕਾਲੀ ਦਲ ਨੂੰ ਚੁਣ ਲਿਆ ਜੀ, 6 ਮਹੀਨੇ ਨੂੰ ਕਾਂਗਰਸ ਨੂੰ ਚੁਣ ਲਿਆ ਜੀ, 6 ਮਹੀਨੇ ਨੂੰ ਕਿਸੇ ਹੋਰ ਨੂੰ ਚੁਣ ਲਿਆ ਜੀ
1: ਜੀ,
2: ਇੱਥੇ ਆਪਣੇ ਹਾਲਾਤ ਤਾਂ ਇਹੀ ਹੋਣੇ। ਮੈਂ ਕਹਿੰਦਾ ਵੀ ਇਹਨਾਂ
1: ਜੀ
2: ਅੱਜ ਕਿਉਂ ਇਹ ਹਾਲਾਤ ਨੇ ਵੀ
1: ਜੀ,
2: ਉਹ ਵੀ ਜਿਹੜਾ ਅਸੀਂ ਇਹਨਾਂ ਨੂੰ ਸੋਚ ਕੇ ਚੁਣਿਆ ਸੀ, ਇਹ ਤਾਂ ਬੜੀ ਵੱਖਰੀ ਪਾਰਟੀ ਸੀ
1: ਜੀ,
2: ਤੇ ਫਿਰ ਅੱਜ ਕਿਉਂ ਗਾਲਾਂ ਕੱਢਦੇ ਵੀ ਇਹਨਾਂ ਨੇ ਐ ਕੀਤਾ ਉਹ ਕੀਤਾ? ਇਹੀ ਕੁਛ ਦੂਜਿਆਂ ਨੇ ਕਰਨਾ, ਆਉਣ ਦਿਓ ਉਹਨਾਂ ਨੂੰ।
1: ਬਿਲਕੁਲ,
2: ਜੇ ਕਿਤੇ ਰੱਬ ਨਾ ਕਰੇ, ਅਸੀਂ ਤਾਂ ਕਹਿੰਦੇ ਵੀ ਇਹ ਸਿਆਸਤ ਅਦਾਲਤ ਇਹ ਹਸਪਤਾਲ ਦੇ ਚੱਕਰ ਚ ਆਮ ਆਦਮੀ ਬੰਦੇ ਨੂੰ ਪਾਵੇ ਉਹ ਗੱਲ ਤੇ ਨਾ ਹੀ ਇਹਨਾਂ ਨੇ ਇਹੋ ਆਖਤਾ ਵੀ ਉਹ ਆਮ ਆਦਮੀ ਪਾਰਟੀ ਵੀ ਚੇਤਾ ਆ ਜਾਂਦੀ ਹੈ
1: ਜੀ,
2: ਆਮ ਬੰਦੇ ਨੂੰ ਇਸ ਸਿਸਟਮ ਚ ਉਲਝਾਏ ਨਾ
1: ਜੀ,
2: ਜੇ ਉਲਝ ਗਿਆ ਆਮ ਬੰਦੇ ਦੇ ਡਾਂਗਾਂ ਹੀ ਪੈਣੀਆਂ, ਭਾਵੇਂ ਜਿੰਨੇ ਆ ਜਾਣ ਉਹ ਸਾਰਿਆਂ ਡਾਂਗਾਂ ਮਾਰ।
1: ਬਿਲਕੁਲ ਹੈ ਜੀ, ਬਿਲਕੁਲ,
2: ਕਿਸੇ ਨੂੰ ਮਰਜ਼ੀ ਚੋਣ।
1: ਬਿਲਕੁਲ ਹੈ, ਕੋਈ ਘੱਟ ਮਾਰ ਲੈਂਦਾ ਦੋ, ਕੋਈ ਵੱਧ ਮਾਰ ਲੈਂਦਾ। ਬਿਲਕੁਲ,
2: ਇਹੀ ਇਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਨਾ, ਕਹਿੰਦਾ ਵੀ ਪਹਿਲਾਂ ਪਹਿਲਾਂ ਕਹਿੰਦਾ ਬਠਿੰਡੇ ਡਾਂਗਾ ਖਾਣ ਜਾਣਾ ਪੈਂਦਾ ਸੀ, ਫਿਰ ਪਟਿਆਲੇ ਖਾਣ ਜਾਣਾ ਪੈਂਦਾ, ਹੁਣ ਸਤੌਜ ਖਾਣ, ਹੁਣ ਸਤੌਜ ਖਾਣ, ਗੱਲ ਤਾਂ ਫਰਕ ਤਾਂ ਇੰਨਾ ਕੋਈ ਹੈ ਨਾ,
1: ਬਿਲਕੁਲ ਡਾਂਗ ਹੋ ਗਈ ਜਗ੍ਹਾ ਬਦਲ ਗਈ,
2: ਡਾਂਗ ਉਹੀ ਹੈ ਜਾਂ ਜਿਹੜਾ ਪਛਵਾੜਾ ਉਹ ਬਦਲ ਗਿਆ, ਉਹ ਕੋਈ ਹੋਰ ਹੋ, ਮੇਰੀ ਥਾਂ ਤੇ ਸੈਣੀ ਬਾਈ ਵੀ ਹੋ ਸਕਦੇ, ਕੋਈ ਹੋਰ ਵੀ ਹੋ ਸਕਦਾ ਜਿਹੜਾ ਜਿਹੜਾ ਇਹ ਸਿਸਟਮ ਦੇ ਸਾਹਮਣੇ ਉਲਝ ਗਿਆ। ਇਸ ਕਰਕੇ ਬਾਈ ਜੀ ਬੜਾ ਬੜਾ ਅਫਸੋਸ ਹੈ ਇਸ ਸਿਸਟਮ ਦੇ ਉੱਤੇ, ਜਿੱਥੇ ਤੁਸੀਂ ਇਹ ਦੇਖੋ ਵੀ ਕੁੱਤਿਆਂ ਦੀ ਕਦਰ ਹੈ, ਹੀਰੋਇਨਾਂ ਨਿਕਲ ਕੇ ਹੈ, ਇਹ ਜਾਨਵਰਾਂ ਤੇ ਜ਼ੁਲਮ ਨੀ ਕਰਨਾ ਚਾਹੀਦਾ, ਫਲਾਣਾ ਨੀ ਕਰਨਾ ਚਾਹੀਦਾ
1: ਜੀ,
2: ਤੇ ਜਿੱਥੇ ਉਹ ਬੱਚਿਆਂ ਨੂੰ ਨੋਚ ਨੋਚ ਕੇ ਖਾਂਦੇ ਨੇ, ਕਦੀ ਇਹਨਾਂ ਦੇ ਕਦੀ ਕੋਈ ਬਿਆਨ ਆਏ ਨੀ, ਕਿਉਂਕਿ ਗੱਲ ਉਹੀ ਹੈ ਨਾ ਵੀ ਉੱਥੇ ਉੱਥੇ ਕਿਸੇ ਆਮ ਆਮ ਬੰਦੇ ਆਮ ਜਵਾਕ ਆਮ ਬੰਦਿਆਂ ਦੇ ਜਵਾਕ ਖਾਦੇ ਜਾਂਦੇ ਨਹੀਂ,
1: ਜਦੋਂ ਇਹਨਾਂ ਦੇ ਇਲਜ਼ਾਮ ਲੱਗਦੇ ਆ ਕਿ ਇਹ ਲੋਕਾਂ ਨੂੰ ਜੋ ਫਿਲਮਾਂ ਦੇ ਵਿੱਚ ਪਰੋਸ ਪਰੋਸ ਕੇ ਦਿੰਦੇ ਆ ਤੇ ਜੋ ਇਤਰਾਜ਼ ਉੱਠਦੇ ਆ ਉਹਦੇ ਵਿੱਚ, ਕਹਿੰਦੇ ਜਦੋਂ ਉਸ ਚੀਜ਼ ਦਾ ਲੋਕ ਵਿਰੋਧ ਕਰਦੇ ਤੇ ਫਿਰ ਕਹਿੰਦੇ ਆ ਜੀ ਲੋਕ ਇਹ ਚੀਜ਼ ਦੇਖਣੀ ਤੇ ਸੁਣਨੀ ਪਸੰਦ ਕਰਦੇ ਆ ਜੀ, ਸਾਡਾ ਕੀ ਦੋਸ਼ ਹੈ ਇਹਨਾਂ ਚੀਜ਼ਾਂ ਦੇ ਵਿੱਚ, ਦੱਸੋ ਹੈ
2: ਗੱਲ
1: ਹੈ
2: ਭਾਰਤ ਬਾਈ ਜੀ, ਅਸਲ ਚ ਨਾ ਤੁਸੀਂ ਨਾ ਬੜੇ ਵਧੀਆ ਸਿਸਟਮ ਚ ਬੈਠੇ ਹੋਏ ਹੋ
1: ਜੀ,
2: ਇੱਥੇ ਤਾਂ ਨਾ ਜੇ ਕੋਈ ਆਮ ਬੰਦਾ ਇਸ ਸਿਸਟਮ ਦੇ ਵਿੱਚ ਉਲਝ ਗਿਆ, ਜਿਹੜਾ ਤਾਂ ਆਪਣੀ ਰੋਟੀ ਪਾਣੀ ਚਲਾਈ ਜਾਂਦਾ ਹੈ
1: ਜੀ,
2: ਆਪਣੀ ਰੋਟੀ ਪਾਣੀ ਖਾਈ ਜਾਂਦਾ ਠੀਕ ਟਾਈਮ ਪਾਸ ਕਰੀ ਹੁੰਦਾ, ਉਹਨੂੰ ਕੋਈ ਮਤਲਬ ਨੀ ਹੈਗਾ ਸਰਕਾਰਾਂ ਨਾਲ ਕਾਨੂੰਨ ਨਾਲ
1: ਜੀ,
2: ਜੇ ਕੋਈ ਉਲਝ ਗਿਆ ਇਸ ਸਿਸਟਮ ਦੇ ਵਿੱਚ
1: ਜੀ,
2: ਪਰ ਉਹਦਾ ਸਾਰਾ ਕੁਝ ਰੋਲ ਦਿੰਦੇ
1: ਬਾਈ ਰੋਲ ਦਿੰਦੇ
2: ਸਿਸਟਮ ਦੇ,
1: ਬਿਲਕੁਲ ਹੈ ਜੀ ਬਿਲਕੁਲ,
2: ਉੱਥੇ ਕੋਈ ਕਾਨੂੰਨ ਨੀ, ਕੋਈ ਦਲੀਲ ਨੀ, ਕੋਈ ਅਪੀਲ ਨੀ, ਇਹੀ ਰਾਮ ਰਹੀਮ ਤੁਹਾਡੇ ਸਾਹਮਣੇ ਹੈ
1: ਜੀ,
2: ਇੱਕ ਪਾਸੇ ਕਿਸੇ ਨੂੰ ਬਾਹਰ ਆਉਣ ਦਾ ਟਾਈਮ ਨੀ, ਇੱਕ ਪਾਸੇ ਉਹ ਪਤਾ ਨੀ ਕਿੰਨੀਆਂ ਪਰੋਲਾਂ ਕੱਢ ਗਿਆ, ਉਹਨੇ ਸ਼ਰੇਆਮ ਬਾਹਰ ਆ ਜਾਣਾ, ਤੁਸੀਂ ਦੇਖ ਲਿਓ
1: ਬਿਲਕੁਲ ਬਿਲਕੁਲ,
2: ਤੇ ਫਿਰ ਕੀ ਕਰੋਗੇ ਤੇ ਕਿਹੜੇ ਕਿਹੜੇ ਸਿਸਟਮ ਅੱਗੇ ਜਾ ਕੇ ਰਹੋਗੇ
1: ਜੀ, ਬਿਲਕੁਲ ਹੈ ਜੀ,
2: ਇੱਕ ਪਾਸੇ ਸਾਡੇ ਉਹੀ ਗੱਲ ਹੈ ਜਸਟਿਸ ਸਾਹਿਬ ਨੇ ਜਿਹੜੇ ਉਹਨਾਂ ਨੇ ਕੋਕਰ ਚ ਪਾਰਟੀ ਬਣਾ ਤੀ ਹੈ, ਇਹ ਤਾਂ ਕੋਕਰੋਚ ਨੇ ਜੀ ਬੇਰੋਜ਼ਗਾਰ ਜਿਹੜੇ
1: ਜੀ
2: ਬਾਈ ਜੀ, ਬਹੁਤ ਬੁਰੇ ਬੁਰੇ ਬੁਰੇ ਹਾਲਾਤ ਨੇ, ਪਰ ਲੋਕ ਧਰਮਾਂ ਮਜ਼ਹਬਾਂ ਦੇ ਚੱਕਰ ਚ ਉਲਝੇ ਹੋਏ ਨੇ, ਨਾ ਲੋਕਾਂ ਨੂੰ ਸਮਝ ਆਵੇ ਨਾ ਕਹਾਣੀ ਨਾ ਕੋਈ ਗੱਲ ਹੈ ਨਾ ਬਾਤ ਹੈ,
1: ਬਿਲਕੁਲ
2: ਜਿਹੜਾ ਜਿਹੜੇ ਸਿਸਟਮ ਨਾਲ ਜੁੜਿਆ ਹੋਇਆ ਉਹਨੂੰ ਮੰਨ ਲਓ ਮੈਂ ਜਿਹਦੇ ਨਾਲ ਜੁੜਿਆ ਹਾਂ ਮੈਂ ਉਹਨੂੰ ਜਸਟੀਫਾਈ ਕਰੀ ਜਾਂਦਾ, ਕੋਈ ਵੀ ਕਿਸੇ ਦੇ ਨਾਲ ਜੁੜਿਆ ਹੋਇਆ ਉਹ ਜਸਟੀਫਾਈ ਕਰੀ ਜਾਂਦਾ,
1: ਬਿਲਕੁਲ,
2: ਪਰ ਇਹ ਸਿਸਟਮ ਜਿਹੜਾ ਨਾ ਇਹ ਜਸਟੀਫਾਈ ਹੈ ਨੀ ਹੈਗਾ, ਮੇਰੇ ਕੋਲ ਦੁੱਧ ਦਾ ਕਿੱਟਾ ਹੈ
1: ਜੀ,
2: ਠੀਕ ਹੈ ਅਸੀਂ ਜਿੰਨੇ ਕੁ ਜੋ ਕੇ ਹੈਗੇ ਹਾਂ ਆਪਣੇ ਵੱਲੋਂ ਵੀ ਇਮਾਨਦਾਰੀ ਵਰਤਦੇ ਹਾਂ
1: ਜੀ,
2: ਪਰ ਇਹਦੇ ਵਿੱਚ ਵੀ ਉਹੀ ਗੱਲ ਹੈ ਤੁਸੀਂ ਦੇਖ ਲਓ ਵੀ ਜੇ ਇਹ ਦੁੱਧ ਨਕਲੀ ਨਾ ਬਣੇ, ਇਹ ਦੁੱਧ 100 ਰੁਪਏ ਕਿਲੋ ਵੀ ਨੀ ਮਿਲਦਾ ਹੈਗਾ ਬਾਈ
1: ਜੀ,
2: ਜਿੰਨਾ ਕੁ ਦੁੱਧ ਇੱਥੇ ਸਾਡੇ ਪਿੰਡਾਂ ਦੇ ਬਣਦਾ ਹੈਗਾ,
1: ਤੇ
2: ਫਿਰ ਆ ਦੁੱਧ ਕਿੱਥੋਂ ਆਉਂਦਾ,
1: ਬਿਲਕੁਲ
2: ਅਸੀਂ ਦਾਅਵੇ ਅਸੀਂ ਕਰੀ ਜਾਂਦੇ ਹਾਂ ਆਪਣੇ ਆਪਣੇ ਸਿਸਟਮ ਦੇ ਵੀ, ਹਾਂਜੀ ਸਾਡਾ ਸਾਰਾ ਸਿਸਟਮ ਠੀਕ ਹੈ, ਫਲਾਣਾ ਕਹਿੰਦਾ ਮੇਰਾ ਸਿਸਟਮ ਠੀਕ ਹੈ, ਪਰ ਇਹ ਚੱਲਦਾ ਸਾਰਾ ਕਰਪਸ਼ਨ ਦੇ ਸਿਰ ਤੇ
1: ਜੀ,
2: ਇਸ ਕਰਕੇ ਭਾਰਤ ਬਾਈ ਜੀ ਤੁਸੀਂ ਤਾਂ ਫਿਨਲੈਂਡ ਬੈਠੇ ਹੋ, ਅਸੀਂ ਤਾਂ ਆਸ ਕਰਦੇ ਵੀ ਜੇ ਸਾਡੇ ਵੀ ਕਿਤੇ ਆਇਆ ਜਾਵੇ ਤੁਹਾਡੇ ਨਾਲ ਬਹਿ ਕੇ ਉਹੀ ਗੱਲ ਪੋਡਕਾਸਟ ਕਰੀਏ, ਕਿ
1: ਵਧੀਆ ਇਹ ਵੀ ਲੈਵਾਂਗੇ ਦੇ ਨਾ, ਇਦਾਂ ਦੀ ਕਿਹੜੀ ਗੱਲ ਹੈ ਜੀ,
2: ਨਹੀਂ ਨਹੀਂ ਇੱਥੇ ਬਹਿ ਕੇ ਸੰਭਵ ਨਹੀਂ ਹੈਗਾ, ਜਿਹੜੀਆਂ ਅਸੀਂ ਗੱਲਾਂ ਕਰਨੀਆਂ ਬਾਬੇ ਤੁਸੀਂ ਕੁੱਟ ਪਾਓਗੇ ਮੈਨੂੰ ਇੱਥੇ ਕਰਕੇ, ਆਪਾਂ ਫਿਨਲੈਂਡ ਦੇ ਵਿੱਚ ਬਹਿ ਕੇ ਗੱਲਾਂ ਕਰ ਸਕਦੇ ਹਾਂ
1: ਜੀ,
2: ਇੱਥੇ ਤਾਂ ਬਹੁਤ ਕੋਈ ਨਹੀਂ ਕਹਿਣਾ ਚਾਹੁੰਦਾ, ਅਸਲ ਚ ਸਰਕਾਰਾਂ ਦੇ ਸਾਹਮਣੇ ਸਿਰਫ ਇੱਕ ਲੋਗੋ ਚੇਂਜ ਹੁੰਦਾ, ਕਦੀ ਕਾਂਗਰਸ ਆ ਜਾਂਦੀ ਹੈ, ਕਦੀ ਝਾੜੂ ਆ ਜਾਂਦਾ, ਕਦੀ ਕੋਈ ਆ ਜਾਂਦਾ, ਪਰ ਪਿੱਛੇ ਸਿਸਟਮ ਇੱਕੋ ਹੀ ਖੜਾ,
1: ਇੱਕੋ ਹੀ ਖੜਾ ਜੀ, ਬਿਲਕੁਲ ਹੈ ਜੀ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ,
2: ਠੀਕ ਹੈ ਭਾਬੀ,
1: ਸ਼ੁਕਰੀਆ ਜੀ ਮੁਕੱਦਰ ਜੀ। ਲਓ ਦੋਸਤੋ ਇਸ ਜੀ ਆਪਣੇ ਨਾਲ ਮੁਕੱਦਰ ਜੀ ਜੁੜੇ ਸਨ, ਅਗਲੀ ਲਾਈਨ ਦੇ ਉੱਤੇ ਪਰਮਿੰਦਰ ਜੀ ਜੁੜੇ ਆ ਫਗਵਾੜੇ ਤੋਂ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ ਫਗਵਾੜੇ ਵਾਲਿਓ, ਕਿੱਦਾਂ ਅੰਬ ਤੁਹਾਡੇ ਵਾਲੇ ਪਾਸੇ ਕਿੱਦਾਂ ਨੇ
3: ਜੀ? ਅੰਬ ਤਾਂ ਚਲੋ ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰੇ ਆਪਣੇ ਸਤਿਕਾਰ ਸਰੋਤਿਆਂ ਨੂੰ ਜੀ,
1: ਸਤਿ ਸ੍ਰੀ ਅਕਾਲ ਜੀ।
3: ਵੀਰ ਜੀ ਆਪਣੇ ਜੀ ਵੀਰ ਜੀ ਹੁਣੀ ਮੁਕੱਦਰ ਵੀਰ ਜੀ ਹੋਣੀ ਜਦੋਂ ਇਹ ਤਾਂ ਗੱਲ ਕਰਦੇ ਸੀ,
1: ਹਾਂਜੀ
3: ਭਾਜੀ ਸਿਆਸਤ ਤਾਂ ਜੇ ਆਪਾਂ ਸੋਚਿਆ ਜਾਵੇ ਜੀ
1: ਜੀ
3: ਆਪਣੇ ਮਤਲਬ ਘਰ ਦੇ ਵਿੱਚ ਵੀ ਅਸੀਂ ਤਾਂ ਇੱਥੇ ਦੇਖਿਆ ਜੀ ਜਿੱਦਾਂ ਜਿਨ੍ਹਾਂ ਦੇ ਤਿੰਨ ਤਿੰਨ ਚਾਰ ਚਾਰ ਲੜਕੇ ਸੀ ਜੀ
1: ਹਾਂਜੀ
3: ਵੀਰ ਜੀ ਉਹਨਾਂ ਦਾ ਉਹ ਬਾਪ ਉਹਨਾਂ ਦਾ ਉਹ ਘਰ ਚ ਸਿਆਸਤ ਜਾਣੀ ਮੰਨ ਵਾਲਾ ਕੰਮ ਸੀ ਉਹ ਸਾਰਿਆਂ ਨੂੰ ਸਿਆਸਤ ਨਾ ਉਹ ਬਾਪੂ ਜਿਹੜਾ ਸੀ ਸਾਰਿਆਂ ਨੂੰ ਸਿਆਸਤ ਨਾ ਉਹਨਾਂ ਨੂੰ ਤੁਰੀ ਜਾਂਦਾ ਸੀ
1: ਬਿਲਕੁਲ ਹੈ ਜੀ ਆ ਬਸ ਬਣਦਾ ਜੀ ਬਸ ਕਰਾਉਂਦੇ ਆਪਾਂ ਕੋਈ ਗੱਲ ਨੀ ਰਜਿਸਟਰੀ
3: ਹਾਂਜੀ ਮੰਨ ਲਓ ਜੇ ਉਹ ਜਿੱਦਾਂ ਇੱਕ ਦਾ ਕਰ ਉਹ ਸਾਰਿਆਂ ਦਾ ਸਿਆਸਤ ਨਾ ਉਹ ਸਾਰਿਆਂ ਨੂੰ ਇਕੱਠ ਕੇ ਰੱਖ ਕੇ ਤੁਰੀ ਜਾਂਦਾ ਸੀ ਮੰਨ ਲਓ ਇਹ ਜੀ ਸਿਆਸਤ ਦੂਜੀ ਗੱਲ ਭਾਜੀ ਮੰਨ ਲਓ ਇਹ ਹੈ ਜੀ
1: ਫਿਤਰਤ ਕੀ ਆ ਇਹਨਾਂ ਨੇ ਤਾਂ ਸਾਨੂੰ ਮੋਹਰੇ ਲਾ ਲੈਣਾ ਜੇ ਇਹਨਾਂ ਦੇ ਸਾਰਾ ਕੁਝ ਇਹਨਾਂ ਦੇ ਵਿੱਚ ਵੰਡੀਆਂ ਪਹਿਲਾਂ ਪਾ ਤੀਆਂ ਓਨਾ ਚਿਰ ਹੀ ਮੇਰੀ ਬੁਕਤ ਆ ਜਿੰਨਾ ਚਿਰ ਮੇਰੇ ਕੋਲ ਆਹ ਚੀਜ਼ਾਂ ਨੇ ਜੀ
3: ਭਾਜੀ ਤੁਸੀਂ ਮੰਨ ਲਓ ਮੈਂ ਤਾਂ ਮਤਲਬ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਜੀ
1: ਜੀ
3: ਚਲੋ ਹਜੇ ਮੇਰੇ ਲੜਕੇ ਜਿੱਦਾਂ ਚਲੋ ਛੋਟੇ ਆ ਜੀ ਦੋ ਲੜਕੇ ਆ
1: ਜੀ
3: ਤੁਹਾਡੇ ਤੋਂ ਉਹ ਸਾਡੇ ਚਲੋ ਜਿੱਦਾਂ ਹੁਣ ਮੰਨ ਲਓ ਜ਼ਮੀਨ ਜਿਹੜੀ ਖਰੀਦਿਓ ਉਹ ਵਿੱਚ ਮਾਤਾ ਦੇ ਨਾਂ ਵੀ ਉਹ ਕਈ ਵਾਰੀ ਕਹਿੰਦਾ ਉਹ ਬਾਜੀ ਉਹ ਹਨਾ ਲੜਕੇ ਕਹਿਣ ਲੱਗਦਾ ਬੀਬੀ ਕਹਿੰਦਾ ਜਿਹੜੀ ਬਾਬੇ ਦੇ ਨਾਂ ਜ਼ਮੀਨ ਆ ਉਹ ਤਾਂ ਕਹਿੰਦਾ ਡੈਡੀ ਨੂੰ ਮਿਲੇ ਜਾਣੀ ਜਿਹੜੀ ਤੇਰੇ ਨਾਲ ਜ਼ਮੀਨ ਆ ਤੂੰ ਸਾਡੇ ਨਾਲ ਕਰਾ ਦੇ
1: ਬਿਲਕੁਲ
3: ਭਾਜੀ ਮਤਲਬ ਹਾਂਜੀ
1: ਪਰਵਰਿਸ਼ ਓਦਾਂ ਹੋਈ ਆ ਨਾ ਕਿਉਂਕਿ ਕਹੀ ਜਾਂਦੇ ਆ ਉਹਨਾਂ ਨੂੰ ਬੱਚਿਆਂ ਨੂੰ ਅਜਾ ਤੁਹਾਡੇ ਲਈ ਟੁੱਟਦੇ ਮਰਦੇ ਆ ਇੰਨਾ ਕੁਝ ਕਰਦੇ ਆ ਸਾਰਾ ਕੁਝ ਤੁਹਾਨੂੰ ਹੀ ਮਿਲਣਾ ਉਹ ਛੋਟੇ ਹੁੰਦੇ ਉਹਨਾਂ ਨੂੰ ਅਸੀਂ ਆਪਣੀ ਮਤਲਬ ਕਿ ਜਿਤਾਉਣ ਦੇ ਲਈ ਕਿ ਹਾਂ ਅਸੀਂ ਕੰਮ ਕਰ ਰਹੇ ਹਾਂ ਹਾਰਡ ਵਰਕ ਕਰ ਰਹੇ ਹਾਂ ਪਰ ਉਹਦਾ ਕਿਤੇ ਨਾ ਕਿਤੇ ਜਿਤਾਉਣਾ ਵੀ ਹੈ ਨਾ ਉਹ ਫਿਰ ਅਸੀਂ ਆਪਣੀ ਫੈਮਿਲੀ ਜਾਂ ਆਪਣੇ ਬੱਚਿਆਂ ਦੇ ਮੂਹਰੇ ਜਿਤਾਉਂਦੇ ਹਾਂ ਵੀ ਤੁਹਾਡੇ ਲਈ ਕਰ ਰਹੇ ਹਾਂ ਉਹ ਬਲੇਮ ਕਰਨਾ ਹੁੰਦਾ ਕਿਸੇ ਨਾ ਕਿਸੇ ਨੂੰ ਅਤੇ ਉਹਦਾ ਅਸਰ ਫਿਰ ਇਹਨਾਂ ਚੀਜ਼ਾਂ ਦੇ ਉੱਤੇ ਨਿਕਲਦਾ ਹੈ ਬਸ ਇਹ ਸਮਾਂ ਕਿ ਅਸੀਂ ਉਹ ਚੀਜ਼ ਕਹਿਣੀ ਚਾਹੀਦੀ ਕਿ ਅਸੀਂ ਆਪਣੇ ਪਰਿਵਾਰ ਦੇ ਲਈ ਜਾਂ ਅਸੀਂ ਆਪਣੇ ਲਈ ਕਰ ਰਹੇ ਹਾਂ ਨਾ
3: ਭਾਜੀ ਹੁਣ ਮੰਨ ਲਓ ਤੁਹਾਨੂੰ ਜਿਹੜਾ ਤੁਸੀਂ ਗੱਲ ਕਰਦੇ ਹੋ ਉਹੀ ਹੈ ਮੇਰੀ ਮੈਸੇਜ ਕਈ ਵਾਰੀ ਕਹੂਗੀ
1: ਜੀ
3: ਕੰਮ ਕਰਦੇ ਮੈਂ ਤਾਂ ਹੁਣ ਜਿੱਦਾਂ ਮੰਨ ਲਓ ਮੈਂ ਉਹਨਾਂ ਨੂੰ ਉਹ ਮੈਂ ਤਾਂ ਜੇ ਮੈਂ ਕੰਮ ਕਰਦਾ ਮੈਂ ਮਤਲਬ ਆਪਣੇ ਲਈ ਕਰ ਰਿਹਾ ਮੈਂ ਆਪਣਾ ਬੁਢਾਪਾ ਸਿਕਿਓਰ ਕਰਦਾ
1: ਬਿਲਕੁਲ
3: ਆਪਣਾ ਬੁਢਾਪਾ ਸਿਕਿਓਰ ਕਰਦਾ
1: ਬਿਲਕੁਲ ਹੈ ਜੀ
3: ਹਨਾ ਇਹ ਬਾਲਕ ਨੂੰ ਜੇ ਮੇਰੇ ਕੋਲ ਹੋਊਗਾ ਤਾਂਹੀਓ ਕੁਛ ਬਈ ਬੱਚੇ ਨੂੰ ਦੂਜੀ ਗੱਲ ਹੁਣ ਉਹ ਜਦੋਂ ਸਾਡੇ ਮਾਂ ਬਾਪ ਕਹਿਣਗੇ ਜਿੱਦਾਂ ਹੁਣ ਉਹਨਾਂ ਨੂੰ ਕਹਿੰਦੇ ਉਹਨਾਂ ਨੂੰ ਹੁਣ ਜੇ ਉਹ ਕਹਿੰਦੇ ਤਾਂ ਉਹ ਸਾਡਾ ਬਾਪੂ ਵੀ ਉਹ ਕਹਿੰਦਾ ਕੋਈ ਨੀ ਉਹ ਕਹਿੰਦਾ ਤੁਹਾਨੂੰ ਹੀ ਦੇਣਾ ਮੰਨ ਲਾ ਮੇਰੇ ਤੁਹਾਡਾ ਡੈਡੀ ਆ ਤੁਹਾਡੇ ਬਾਅਦ ਤੁਹਾਨੂੰ ਹੀ ਮਿਲਣਾ
1: ਬਿਲਕੁਲ
3: ਆਪਣੇ ਲਈ ਕਰਦੇ ਹਾਂ ਸਾਡਾ ਜਿਹੜਾ ਭਾਜੀ ਸਾਨੂੰ ਮੰਨ ਲਾ ਸਾਨੂੰ ਵੀ ਲਾਲਚ ਆ ਵੀ ਸਾਡਾ ਸਾਡੇ ਕੋਲ ਕੁਛ ਕੋਲ ਹੋਊਗਾ ਭਲਕ ਨੂੰ ਸਾਡੀ ਔਲਾਦ ਪੁੱਛੂਗੀ ਜੇ ਸਾਨੂੰ ਪਤਾ ਵੀ ਸਾਡੇ ਕੋਲ ਕੁਛ ਨਾ ਹੋਊਗਾ ਸਾਨੂੰ ਕੀ
1: ਬਿਲਕੁਲ ਧੱਕੇ ਹੀ ਮਾਰਾਂਗੇ ਬਿਲਕੁਲ ਹੈ ਜੀ ਬਿਲਕੁਲ ਹੈ
3: ਇਹੀ ਚੀਜ਼ ਆ ਜੀ ਭਾਜੀ ਇੱਥੇ ਹੁਣ ਘਰਾਂ ਦੇ ਵਿੱਚ ਆ ਜੀ ਇੱਥੇ ਹੁਣ ਕਈ ਤਿੰਨ ਤਿੰਨ ਚਾਰ ਚਾਰ ਜਿੱਦਾਂ ਉਹਨਾਂ ਦੇ ਜਵਾਕ ਆ ਬੱਚੇ ਮੁੰਡੇ ਆ ਉਹ ਮਾਂ ਪੇ ਵਿਚਾਰੇ ਰੋਲਦੇ ਆ ਹੁਣ ਕਈ ਬੰਦੇ ਕਹਿੰਦੇ ਲੈ ਇਹ ਕਿਉਂ ਚਾਰ ਪੁੱਤਰਾਂ ਦੇ ਆ ਜਾਂ ਤਿੰਨਾਂ ਪੁੱਤਾਂ ਦੇ ਉਹ ਫਿਰ ਕਈਆਂ ਦੱਸੀਦਾ ਵੀ ਮੰਨ ਲਓ ਪੁੱਤ ਰੋਟੀ ਦਿੰਦੇ ਬਾਈ ਪੁੱਤ ਰੋਟੀ ਕੀ ਦੇਣ ਪੁੱਤਾਂ ਦਾ ਆਪਣਾ ਵਿਚਾਰਿਆਂ ਦਾ ਮਸੀਹ ਸਰਦਾ
1: ਬਿਲਕੁਲ ਹੁਣ ਦੇਖੋ ਪਰਮਿੰਦਰ ਜੀ ਜਿਹੜੇ ਪੁਰਾਣੇ ਬਜ਼ੁਰਗ ਸੀ ਜਾਂ ਆਪਣੇ ਜਿਹੜੇ ਬਜ਼ੁਰਗ ਸੀ ਜੇ ਉਹਨਾਂ ਦੀ ਗੱਲ ਦੇਖੀਏ ਉਹਨਾਂ ਨੇ ਰਲ ਮਿਲ ਕੇ ਜਿਹੜੀਆਂ ਚਾਹੇ ਉਹ ਦੁਆਬੇ 'ਚ ਆ ਚਾਹੇ ਮਾਝੇ 'ਚ ਆ ਅਤੇ ਚਾਹੇ ਮਾਲਵੇ 'ਚ ਆ ਟੱਬਰ ਇਕੱਠੇ ਹੁੰਦੇ ਸੀ ਉਹਨਾਂ ਨੇ ਰਲ ਮਿਲ ਕੇ ਮਿਹਨਤਾਂ ਕੀਤੀਆਂ ਜ਼ਮੀਨਾਂ ਬਣਾਈਆਂ ਸਾਰਾ ਕੁਝ ਕੀਤਾ ਅਤੇ ਜਿਹੜੀਆਂ ਅਗਲੀਆਂ ਦੋ ਤਿੰਨ ਪੀੜ੍ਹੀਆਂ ਆਈਆਂ ਉਹ ਇਸੇ ਕਰਕੇ ਉਹ ਚੀਜ਼ਾਂ ਬਰਬਾਦ ਹੋ ਗਈਆਂ ਕਿ ਮਤਲਬ ਕਿ ਬਥੇਰੀ ਜ਼ਮੀਨ ਹੈ ਜਾਇਦਾਦ ਹੈ ਇੱਥੇ ਕਿਹੜਾ ਮਤਲਬ ਕਿ ਸਰੀ ਜਾਣਾ ਪਰ ਉਹ ਜਿਹੜੇ ਉਹ ਫਿਰ ਵੰਡੀਆਂ ਪੈਣ ਲੱਗ ਗਈਆਂ ਜੇ 100 ਕਿੱਲਾ ਸੀਗਾ ਅਤੇ ਉਹ ਜੇ ਚਾਰ ਭਰਾ ਸੀ ਤਾਂ 25-25 ਕਿੱਲੇ ਰਹਿ ਗਏ ਜਦੋਂ ਵੰਡਾਂ ਪੈ ਗਈਆਂ ਠੀਕ ਹੈ ਜੀ ਅਤੇ ਉਹਨਾਂ ਦੇ ਅੱਗੇ ਦੋ ਦੋ ਜਵਾਕ ਹੋ ਗਏ ਉਹ 25-25 ਦੋ ਵਿੱਚੋਂ ਵੀ ਅੱਧੀਆਂ ਹੋ ਗਈਆਂ ਫਿਰ ਉਹ ਹੌਲੀ ਹੌਲੀ ਉਹ ਤਿੰਨਾਂ ਚਾਰਾਂ ਪੀੜ੍ਹੀਆਂ ਦੇ ਵਿੱਚ ਤਾਂ ਜ਼ਮੀਨਾਂ ਖਤਮ ਹੋ ਗਈਆਂ 100-100 ਕਿੱਲਾ ਜੀ ਤਰੱਕੀ ਅਸੀਂ ਕਿੱਥੋਂ ਕਰ ਲਾਂਗੇ
3: ਭਾਜੀ ਮੰਨ ਲਓ ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗਾ ਜਿਹੜੀ ਮੇਰੇ ਸਹੁਰਾ ਸਾਹਿਬ ਹੋਣੀ ਆ ਜੀ ਉਹ 5 ਭਰਾ ਸੀ
1: ਹਾਂਜੀ
3: ਉਹ ਮੇਰੀ ਵਾਈਫ ਦੇ ਬਾਬੇ ਦੇ ਜੀ 85 ਕਿੱਲੇ ਜ਼ਮੀਨ ਦੇ
1: ਜੀ
3: ਉਹ ਆਪਣੇ ਉਹ ਭਲੱਥਾਂ ਦੇ ਕੋਲ ਦੇ 85 ਕਿੱਲੇ ਜ਼ਮੀਨ ਦੇ ਸੀਗੇ ਉਹਨਾਂ ਨੂੰ ਮੰਨ ਲਓ ਆਉਂਦੇ ਸੀ ਉਹਨਾਂ ਨੂੰ 18-18 ਕਿੱਲੇ ਆਉਂਦੇ ਸੀ
1: ਜੀ
3: ਉਹਨੇ ਮੰਨ ਲਓ ਇਹ ਆ ਜੀ ਉਹਨੇ ਕੋ ਵਾਧਾ ਨੀ ਜੀ ਗਾਹਾਂ ਨੂੰ ਦੇਖਿਆ ਉਹਨੇ ਮੰਨ ਲਓ ਜਿੱਦਾਂ ਐਸ਼ ਪ੍ਰਸਤੀ ਵਾਲਾ ਕੰਮ ਕੀਤਾ ਸਾਰਿਆਂ ਨੇ ਲਾਇਸੈਂਸ ਬਣਾਇਆ ਸੀ
1: ਜੀ
3: ਸਾਰਿਆਂ ਨੇ ਲਾਇਸੈਂਸ ਬਣਾਇਆ ਸੀ ਉਹਨਾਂ ਕੋਲ ਸਾਰਿਆਂ ਕੋਲ ਭਰਾਵਾਂ ਕੋਲ ਲਾਇਸੈਂਸ ਬਣਾਇਆ ਉਹ ਹਥਿਆਰ ਰੱਖੇ ਹੋਇਆ ਜੀ
1: ਜੀ
3: ਉਹ ਮੈਂ ਉਹਨਾਂ ਨੂੰ ਹੱਸਦਾ ਹੁੰਦਾ ਜੀ ਉਹ ਜਿੱਦਾਂ ਚਲੋ ਅਸੀਂ ਸਾਡਾ ਸਾਡੇ ਬਾਪੂ ਨੇ ਮਿਹਨਤ ਬਹੁਤ ਕੀਤੀ ਉਹਦੀ ਨੌ ਦਸ ਸਾਲ ਉਹ ਨੌ ਦਸ ਸਾਲ ਰਿਹਾ ਇੰਗਲੈਂਡ ਚ ਰਿਹਾ ਜੀ ਉਹ ਅਲੀਗਲ ਸੀ ਕੱਚਾ ਰਿਹਾ ਉੱਥੇ ਕੰਮ ਬਹੁਤ ਕੀਤਾ
1: ਜੀ
3: ਸਾਡੇ ਚਲੋ ਸਾਡੇ ਚਲੋ ਜੀ ਪੰਜ ਮਤਲਬ ਕਹਿੰਦਾ ਵੀ ਪੰਜ ਛੇ ਕਿੱਲੇ ਆਉਂਦੇ ਸੀ ਸਾਨੂੰ ਜੀ ਪੈਲੀ ਦੇ ਜਿਹੜੇ
1: ਜੀ
3: ਉਸ ਲਈ ਉਹ ਉੱਥੇ ਰਹੇ ਮੁੜ ਕੇ ਚਾਰ ਪੰਜ ਸਾਲ ਮੈਂ ਇੰਗਲੈਂਡ ਰਿਹਾ ਜੀ ਇੱਥੇ ਕੰਮ ਕੀਤਾ ਇਸ ਟਾਈਮ ਅਸੀਂ 26-27 ਕਿੱਲੇ ਪੈਲੀ ਦੇ ਬਣਾ ਗਏ
1: ਬਿਲਕੁਲ ਹੈ ਜੀ
3: ਉਹ ਭਾਈ ਕੰਮ ਇੰਨਾ ਕਰਿਆ ਸਵੇਰ ਨੂੰ ਤੁਸੀਂ ਯਕੀਨ ਨਹੀਂ ਮੰਨਣਾ ਜੀ ਸਵੇਰ ਨੂੰ ਜਾਣੀ ਪੌਣੇ 4 ਵਜੇ ਸਵੇਰ ਨੂੰ ਮੈਂ ਉੱਠਣਾ ਜੀ ਮੈਨੂੰ ਮੈਂ ਨੀਂਦ ਆਉਂਦੀ ਆ ਜੀ ਮੈਂ 4:15 ਉੱਠ ਕੇ ਮੰਜੇ ਤੋਂ ਪੈਰ ਭੁੰਜੇ ਕਰਕੇ ਥੱਲੇ ਬਹਿ ਜਾਣਾ ਮੈਨੂੰ 5-7 ਮਿੰਟ ਘਲਾਟ ਆਉਣੇ
1: ਨਾਲੇ ਦੇਖੋ ਜੇ ਤੁਸੀਂ ਉਹ ਚੀਜ਼ ਨੂੰ ਸੋਚ ਲੈਂਦੇ ਕਿ ਚਲੋ ਬਾਪੂ ਹੁਣੀ ਬਾਹਰ ਹੀ ਹੈ ਆਪਾਂ ਨੂੰ ਕੀ ਲੋੜ ਆ ਕਰਨ ਦੀ ਹਨਾ ਆ ਹੀ ਜਾਂਦਾ ਸਾਰਾ ਕੁਝ ਤੇ ਹੁਣ ਨੂੰ ਇੰਨੇ ਥੋੜੀ ਬਣ ਜਾਣੇ ਸੀਗੇ ਜੀ ਉਹ ਹੀ ਹੈ ਨਾ
3: ਭਾਜੀ ਸਾਡੇ ਬੱਚਿਆਂ ਨੂੰ ਲੋਕੀ ਇੱਥੇ ਕਹਿੰਦੇ ਅਗਲੇ ਕਹਿੰਦੇ ਆ ਬਈ ਅਗਲੇ ਕਹਿੰਦੇ ਬਥੇਰੀ ਭਾਜੀ ਮੈਂ ਚਲੋ ਇੱਕ ਤੁਹਾਨੂੰ ਹੋਰ ਇੰਸੀਡੈਂਟ ਦੱਸਦਾ ਹਜੇ ਮੇਰਾ 10 ਦਿਨ ਹੋਇਆ ਆਪਣੇ ਇੱਥੇ ਨੌਕਰ ਜਿਹੜੇ ਰੱਖੇ ਸੀ ਉਹ ਬੰਗਾਲ ਦਾ ਸੀ ਕਲਕੱਤੇ ਦਾ ਭਾਜੀ ਉਹ ਅੰਦਰ ਉਹ ਆਪਣੇ ਟੱਬਰ ਨੂੰ ਲੜਿਆ ਸੂਸਾਈਡ ਕਰਕੇ ਮਰ ਗਿਆ ਪਹਾੜ ਕਮਰੇ ਦੇ ਵਿੱਚ ਹਵੇਲੀ ਆਪਣੇ ਜੀ ਹਾਲਾਂਕਿ ਵਿੱਚ ਜਿਹੜੇ ਚਲੋ ਬੰਦੇ ਜਿਹੜੇ ਪੰਚਾਇਤ ਵਾਲੇ ਸੀ ਵਧੀਆ ਬੰਦੇ ਮੇਰੇ ਚਲੋ ਆਪਣੇ ਮਿੱਤਰ ਸੀ
1: ਜੀ
3: ਉਹਨਾਂ ਵਿੱਚ ਵੀ ਕੁਛ ਕੁ ਬੰਦੇ ਸੀਗੇ ਜਿੱਦਾਂ ਜੇ ਕੋਈ ਗੱਲ ਹੁੰਦੀ ਸੀ ਬਈ ਜਿੱਦਾਂ ਕਹਿੰਦੇ ਅਗਲੇ ਕਹਿੰਦੇ ਯਾਰ ਜੇ ਉਹਦੇ ਟੱਬਰ ਚੱਲ ਮਰ ਵੀ ਗਿਆ ਕੁਛ ਨਹੀਂ ਜੇ ਉਹਦੇ ਜੇ ਟੱਬਰ ਆ ਜਾਊਗਾ ਤਾਂ ਅਗਲਾ ਕਹਿੰਦਾ ਜੇ ਟੱਬਰ ਨੂੰ ਯਾਰ ਜੇ ਕਹਿੰਦਾ 5-4 ਲੱਖ ਰੁਪਇਆ ਦੇ ਵੀ ਦੇਣਗੇ ਇਹ ਕਹਿੰਦਾ ਕਿਹੜੀ ਮਰ ਚੱਲੇ ਆ
1: ਬਿਲਕੁਲ
3: ਬਾਈ ਜੀ ਜਿਹੜੇ ਬੰਦੇ ਨਾ ਰਹਿੰਦੇ ਉਹਨਾਂ ਦੀ ਇਹ ਬਾਰਡਿੰਗ ਸੀ
1: ਜੀ ਜੀ ਜੀ ਬਿਲਕੁਲ ਹੈ ਜੀ
3: ਉਹ ਮੰਨ ਲਾ ਇਹ ਅਗਲੇ ਕਹਿੰਦੇ ਨਾ ਕਹਿੰਦਾ ਕੋਈ ਨੀ ਅਗਲੇ ਕਹਿੰਦੇ ਬਥੇਰੀ ਜ਼ਮੀਨ ਆ ਅਗਲਾ ਕਹਿੰਦਾ ਉਹ ਮੁੜ ਕੇ ਉਹ ਕਹਿੰਦਾ ਯਾਰ 55-60 ਕਿੱਲਿਆਂ ਦੀ ਖੇਤੀ ਕਰਦਾ ਇੰਨੀ ਕਹਿੰਦਾ ਇਹਦੀ ਖੇਤੀ ਆ ਤਾਂ ਮੰਨ ਲਾ ਜ਼ਮੀਨ ਬਥੇਰੀ ਕਰਦੀ ਜੇ ਕਹਿੰਦਾ ਮੰਨ ਲਓ ਜੇ ਦੇ ਵੀ ਦਿਓ 5-4 ਲੱਖ ਰੁਪਇਆ ਦੇ ਦਿਓ ਇਹ ਕਿਹੜਾ ਮਰ ਗਿਆ ਹਾਲਾਂਕਿ ਉਹਦੇ ਵਿੱਚ ਸਾਡੀ ਗਲਤੀ ਕੋਈ ਨੀ ਸਾਡੀ ਗਲਤੀ ਕੋਈ ਨੀ ਸੀ ਜੀ ਉਹਦੇ ਟੱਬਰ ਤੇ ਜੀ ਆਏ ਫੇਰ ਵੀ ਨਾ ਨਾ ਕਰਦੇ ਚਲੋ ਉਹਨਾਂ ਨੂੰ ਵੀ ਪਤਾ ਸੀ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਨਾਲ ਗੱਲ ਕਰਦੇ ਫੋਨ ਦੇ ਉੱਤੇ ਲੜ ਕੇ ਹੀ ਉਹਨੂੰ ਫਾਹਾ ਲਿਆ
1: ਜੀ
3: ਸਾਰਾ ਪੁਲਿਸ ਵਾਲੇ ਅੰਦਰੋਂ ਉਹਦੀ ਲਾਸ਼ ਕੱਢੀ ਆ ਇਹ ਵੀ ਨਾ ਨਾ ਕਰਦੇ ਵੀ 1 ਲੱਖ ਰੁਪਇਆ ਭਾਜੀ ਲੱਗ ਗਿਆ
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ
3: ਜਿਹੜੀ ਇੱਕ ਹਫਤਾ ਬੋਦਰੇਸ਼ਨ ਜਿਹੜੀ ਰਹੀ ਹੈ ਪਰੇਸ਼ਾਨੀ ਰਹੀ ਆ ਉਹਦਾ ਕੋਈ ਅੰਤ ਨੀ
1: ਇੱਕ
3: ਹਫਤਾ ਨੀਂਦ ਨੀ ਭਾਜੀ ਨੀਂਦ ਨੀ ਇੱਕ ਹਫਤਾ ਆਈ ਵੀ ਪਤਾ ਨੀ ਕਹਿਣਾ ਕੀ ਹੋਣਾ ਮੰਨ ਲਾ ਜੇ ਆਣ ਕੇ ਅਗਲਿਆਂ ਦੇ ਘਰਦਿਆਂ ਨੇ ਕਹਿ ਤਾ ਆ ਨੀ ਹੋਣਾ ਕੌਣ ਮੰਨ ਲਾ ਇਹ ਨੀ ਪਤਾ ਕਹਿਣਾ 5 ਲੱਖ ਰੁਪਇਆ ਲੱਗਣਾ ਜਾਂ 7 ਲੱਖ ਰੁਪਇਆ ਲੱਗਣਾ
1: ਬਿਲਕੁਲ
3: ਫੰਡੀ ਛੱਡਣੇ ਜੀ
1: ਬਿਲਕੁਲ ਹੈ ਜੀ
3: ਮੰਨ ਲਓ ਭਾਜੀ ਵੀ ਜਿਹੜੇ ਲੋਕ ਨਾਲ ਵੀ ਹਨਾ ਵਿੱਚ ਬੰਦੇ ਰਹਿੰਦੇ ਉਹ ਵੀ ਅਗਲੇ ਕਹਿੰਦੇ ਅਗਲਾ ਕਹਿੰਦਾ ਯਾਰ ਕੁਛ ਨੀ ਬੋਲਿਆ ਯਾਰ ਫੇਰ ਕੀ ਹੋਇਆ ਜਦੋਂ 5-4 ਲੱਖ ਦੇ ਵੀ ਦੂੰਗਾ ਉਹ ਮੰਨ ਲਾ ਮਨ ਮਨ ਇਹ ਗੱਲ ਉਹ ਅਗਲਿਆਂ ਨੂੰ ਦੱਸੀ ਗਏ ਮੈਂ ਕਿਹਾ ਯਾਰ ਇਹ 5-4 ਲੱਖ ਅਸੀਂ ਕਿਹੜਾ ਇੱਥੇ ਕਿਤੇ ਬਈ ਰੁੱਖਾਂ ਤਰੋੜ ਕੇ ਲਿਆਂਦੇ
1: ਬਿਲਕੁਲ ਉਹ ਦੇਖਦੇ ਨੀ ਨਾ 20-25 ਸਾਲ ਜਾਂ 50 ਸਾਲ ਪਿਛਲੇ ਜਿਹੜਾ ਪਿਛੋਕੜ ਆ ਦੇਖਦੇ ਆ ਵੀ ਉਹਨਾਂ ਨੇ ਮਿਹਨਤਾਂ ਮੁਸ਼ਕਤਾਂ ਕੀਤੀਆਂ ਤਾਂ ਹੀ ਜੁੜੇ ਨੇ ਨਾ ਉਹ
3: ਨੀਂਦ
1: ਤਾਂ ਆਉਣੀ ਆ ਜੀ ਜਦੋਂ ਹਾਰਡ ਵਰਕ ਕਰਨਾ ਹੈ ਨਾ ਜਿਹੜਾ ਸਰੀਰਕ ਫਿਜ਼ੀਕਲ ਵਰਕ ਕਰਨਾ
3: ਭਾਜੀ ਅਲਾਰਮ ਲੱਗਾ ਆ 4:15 ਅਲਾਰਮ ਵੱਜਣਾ ਅਲਾਰਮ ਜਦੋਂ ਵੱਜਾ ਮੰਜੇ ਤੋਂ ਥੱਲੇ ਰੱਤਾਂ ਕਰਕੇ ਬੈਠ ਜਾਣਾ ਜੇ ਅਲਾਰਮ ਬੰਦ ਕਰਕੇ ਮੰਜੇ ਦੇ ਲੰਮੇ ਪੈ ਗਏ ਜੀ ਹਨਾ
1: ਫਿਰ ਨਹੀਂ ਉੱਠੋ
3: ਮੁੜ ਕੇ ਨਹੀਂ
1: ਬਿਲਕੁਲ
3: ਭਾਜੀ ਨੀਂਦ ਆ ਜਾਣੀ ਮੁੜ ਕੇ ਜੀ ਫੇਰ ਕੀ ਕਰਾਂਗੇ
1: 10-5 ਮਿੰਟ ਹੋਰ ਸੌਣ ਲਈ ਕਰ ਲਈਦਾ
3: ਭਾਜੀ ਸਾਰੀ ਦਿਹਾੜੀ ਕੰਮ ਹੀ ਕਰਨਾ ਨਾਲ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ ਦਰੁਸਤ ਹੈ ਜੀ
3: ਬੰਦਾ ਭਾਜੀ ਬੰਦਾ ਹੁਣ ਤੁਸੀਂ ਭਾਜੀ ਇੰਨੀ ਮਿਹਨਤ ਕਰਦੇ
1: ਜੀ
3: ਹੁਣ ਹਾਲਾਂਕਿ ਭਾਜੀ ਮੰਨ ਲਓ ਮੈਂ ਗੁਰਦੁਆਰੇ ਬਹੁਤ ਘੱਟ ਜਾਂਦਾ ਜੀ
1: ਹਾਂਜੀ
3: ਮੈਂ ਸਾਲ ਦੇ ਵਿੱਚ ਇੱਕ ਦੋ ਵਾਰੀ ਗਿਆ ਜਾਂਦਾ ਹੋਊਗਾ ਜੀ ਬਹੁਤ ਹੋਊਗਾ ਜੀ ਮੰਨ ਲਾ ਹੁਣ ਬੰਦੇ ਕਈ ਵਾਰੀ ਅਗਲੇ ਕਹਿੰਦੇ ਹੁਣ ਕਈ ਬੰਦੇ ਕਹਿੰਦੇ ਜਿਹੜਾ ਗੁਰਦੁਆਰੇ ਹੁਣ ਕਈਆਂ ਨੇ ਕਹਿਣਾ ਉਹ ਨਹੀਂ ਹੁਣ ਸਾਡੇ ਇੱਥੇ ਗੁਰਦੁਆਰੇ ਵਾਲੇ ਵੀ ਕੋਈ ਆ ਜਾਓ ਗੁਰਦੁਆਰੇ ਪ੍ਰੋਗਰਾਮ ਹੁੰਦਾ ਤੁਸੀਂ ਗੁਰਦੁਆਰੇ ਜਾਏ ਮੈਂ ਮੰਨ ਲਾ ਉਹਨਾਂ ਨੂੰ ਇਹ ਕਹਿੰਦਾ ਬਈ ਸਾਡੀ ਕਿਰਤ ਆ ਸਾਡੀ ਕਿਰਤ ਤੁਹਾਡੇ ਨਾਲ
1: ਭਾਜੀ
3: ਕਿਸੇ ਦਾ ਕਿਸੇ ਦਾ ਮਾੜਾ ਨੀ ਚੱਕਣਾ
1: ਆਪਣੀ
3: ਮਿਹਨਤ ਕਰਦੇ ਗੱਲ ਖਤਮ
1: ਕਿਸੇ ਨਾਲ
3: ਭਾਜੀ ਈਰਖਾ ਨੀ ਹੈਗਾ
1: ਬਿਲਕੁਲ
3: ਆਪਣੀ ਮਿਹਨਤ ਕਰਦੇ ਆ ਠੀਕ ਹੈ ਉਹ ਮੰਨ ਲਾ ਹੋਈ ਜਾਂਦੇ ਉਹ ਮੈਂ ਕਿਹਾ ਤੁਹਾਡੇ ਨਾਲੋਂ ਸਾਡੇ ਵਿੱਚ ਸ਼ਰਧਾ ਜ਼ਿਆਦਾ ਆ
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਭਾਜੀ ਲੋਕੀ ਲੋਕੀ ਗੁਰੂ ਘਰ ਜਾਂਦੇ ਆ, ਮਤਲਬ ਸਵੇਰ ਸ਼ਾਮ ਗੁਰੂ ਘਰ ਜਾਂਦਾ, ਉਹਨਾਂ ਚ ਇੰਨਾ ਸਾੜਾ ਤੇ ਇੰਨੀ ਈਰਖਾ ਆ, ਤੁਸੀਂ ਗੱਲ ਛੱਡ ਦਿਓ।
1: ਬਿਲਕੁਲ ਹੈ ਜੀ, ਉੱਥੇ ਵੀ ਬੈਠੇ ਚੁਗਲੀਆਂ ਕਰੀ ਜਾਂਦੇ ਜੀ ਇੱਕ ਦੂਸਰੇ ਦੀਆਂ, ਉੱਥੇ ਵੀ ਤਾਂ ਇਹੀ ਚੱਲਦਾ। ਬਿਲਕੁਲ,
3: ਕਈ ਕਈ ਵਾਰੀ ਨਾ ਬੰਦਾ ਮਨ ਉਹਨਾਂ ਦਾ ਦੇ ਜਿਹਨੇ ਹੈ ਨਾ ਸ਼੍ਰੀ ਸਾਹਿਬ ਪਾਇਓ ਆ ਜੀ, ਉਹਨਾਂ ਦਾ ਮਤਲਬ ਦੇਖ ਕੇ ਕਈ ਵਾਰੀ ਮਨ ਕਰਦਾ ਵੀ ਦੱਸ ਤੁਸੀਂ ਇਹਨਾਂ ਜਿਹੜੇ ਸਾਡੇ ਸਿੱਖ ਸੀ ਸਾਡਾ ਇਹਨਾਂ ਦਾ ਆਹ ਕਰਦਾ ਰਿਹਾ ਸਾਡੇ।
1: ਬਿਲਕੁਲ ਹੈ ਜੀ, ਬਿਲਕੁਲ
3: ਦਾੜੀ ਕੱਟੀ ਆ ਜਿਹੜਾ ਬੰਦਾ ਕੰਮ ਕਰਦਾ, ਜੇ ਕੋਈ ਆਪਾਂ ਗੱਲ ਕਰਦਾ ਉਹ ਕਹਿੰਦੇ ਲੈ ਇਹ ਤਾਂ ਕਹਿੰਦੇ ਐਵੇਂ ਗੱਲਾਂ ਕਰਦਾ,
1: ਤੂੰ ਗੱਲ ਨਹੀਂ ਕਰ ਸਕਦਾ। ਬਿਲਕੁਲ ਹੈ ਜੀ,
3: ਇਹ ਚੀਜ਼ ਆ, ਲੋਕੀ ਸਾਡੇ ਜਿਹੜੀ ਕਿਰਤ ਆ ਕਿਰਤ ਨਾਲੋਂ ਟੁੱਟ ਗਏ ਜੀ।
1: ਜੀ ਬਿਲਕੁਲ ਹੈ,
3: ਤੁਸੀਂ ਇੱਥੇ ਅਸੀਂ ਪਿੰਡਾਂ 'ਚ ਭਾਜੀ ਦੇਖਿਆ
1: ਜੀ,
3: ਜਿਹੜਾ ਬੰਦਾ ਹਨਾ ਸਵੇਰ ਨੂੰ ਭਾਜੀ ਪੱਲੀ ਲੈ ਕੇ ਹਨਾ ਤਾਂ ਪੱਠੇ ਵੱਢਣ ਜਾਂਦਾ
1: ਜੀ,
3: ਉਹਨੂੰ ਲੋਕੀ ਮਾੜਾ ਸਮਝ ਉਹਨੂੰ ਮਾੜਾ ਸਮਝਦੇ, ਜਿਹੜਾ ਜਿਹੜਾ ਕੁੱਤਾ ਘੁਮਾਉਣ ਜਾਂਦਾ ਕੁੱਤੇ ਨੇ ਭਾਜੀ ਦੇਣਾ ਕੁਛ ਨਹੀਂ, ਉਹਨੂੰ ਵਧੀਆ ਸਮਝਦੇ।
1: ਬਿਲਕੁਲ, ਸਟੇਟਸ ਰੱਖ ਲਿਆ ਨਾ ਜੀ। ਬਿਲਕੁਲ ਹੈ ਜੀ, ਸਟੇਟਸ ਹੋ ਗਿਆ। ਬਿਲਕੁਲ
3: ਭਾਜੀ, ਮੈਂ ਉਹੀ ਗੱਲ ਤੁਹਾਨੂੰ ਦੱਸਦਾ ਵੀ ਜਿਹੜਾ ਬੰਦਾ ਸਵੇਰ ਨੂੰ ਨਾ ਕੁੱਤਾ ਘੁਮਾਉਣ ਜਾਂਦਾ ਉਹਨੂੰ ਵਧੀਆ ਸਮਝਦੇ ਆ ਜੀ।
1: ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਵੱਡੇ ਵੱਡੇ ਆਫਿਸਰ ਨੇ, ਵੱਡੀਆਂ ਵੱਡੀਆਂ ਜੋਬਾਂ ਤੇ ਚਾਹੇ ਲੱਗੇ ਆ, ਹਰ ਕੋਈ ਆਪਣਾ ਕੰਮ ਆਪ ਕਰਦਾ। ਮੈਂ ਕਈ ਵਾਰੀ ਹੈਰਾਨ ਹੁੰਦਾ, ਮੈਂ ਚਲੋ ਜਦੋਂ ਸਕੂਲ ਪੜ੍ਹਦਾ ਹੁੰਦਾ ਸੀ ਇੱਥੇ ਤਾਂ ਕਈ ਵਾਰੀ ਮੈਂ ਉਹ ਗੱਲ ਸੁਣਾਈ ਵੀ ਆ, ਪ੍ਰਿੰਸੀਪਲ ਜਿਹੜੀ ਸੀ ਨਾ ਉੱਥੇ ਦੀ, ਤਾਂ ਉੱਥੇ ਇੱਕ ਬੰਦਾ ਜਿਹੜਾ ਕੰਮ ਦੇ ਉੱਤੇ ਨਹੀਂ ਆਇਆ ਤਾਂ ਮਤਲਬ ਕਿ ਜ਼ਰੂਰਤ ਸੀ, ਤਾਂ ਉਹਨੇ ਸਾਡੇ ਨਾਲ ਰਲ ਕੇ ਮਤਲਬ ਕਿ ਅਸੀਂ ਤਾਂ ਚਲੋ ਸਟੂਡੈਂਟ ਸੀਗੇ ਅਤੇ ਉਹਦੇ ਵਿੱਚ ਕੋਈ ਫਰਕ ਨਹੀਂ, ਉਹਨੇ ਆਪਣੀ ਡਰੈਸ ਪਾਈ ਅਤੇ ਆਪਣਾ ਭਾਂਡੇ ਧੋਣ ਲੱਗ ਗਏ ਜੀ, ਡਿਸ਼ਿੰਗ ਕਰਨ ਲੱਗ ਗਈ ਸਾਡੇ ਨਾਲ। ਉਹਨੂੰ ਇਹ ਕੋਈ ਨਹੀਂ ਗਾ ਵੀ ਮੈਂ ਪ੍ਰਿੰਸੀਪਲ ਹਾਂ ਇੱਥੇ ਜਾਂ ਮੈਂ ਕੁਛ ਹੈ, ਉਹ ਕੋਈ ਉਹਨਾਂ ਦਾ ਉਹ ਇੱਕ ਆਪਣੇ ਆਪ ਨੂੰ ਨੋਰਮਲ ਰੱਖਦੇ ਆ ਵੀ ਸਾਡੇ ਉਹ ਚੀਜ਼ ਭਾਰੂ ਹੋ ਗਈ ਹੈ ਕਿ ਮੈਥੋਂ ਆਹ ਗੱਡੀ ਹੈ, ਮੈਂ ਆਹ ਕੁੱਤਾ ਰੱਖਿਆ ਹੋਇਆ ਹੈ ਅਤੇ ਮੈਥੋਂ ਆਹ ਚੀਜ਼ ਹੈ, ਮੈਂ ਪੈਸੇ ਪਿਛੋਕੜ ਸਾਡਾ ਬਹੁਤ ਹੈ ਅਤੇ ਸਾਰੀਆਂ ਚੀਜ਼ਾਂ ਉਹ ਮਤਲਬ ਕਿ ਇੱਕ ਸ਼ੋਅ ਆਫ ਕਰਦੇ ਆ, ਕਿਹਦੇ ਲਈ ਕਰ ਰਹੇ ਹੋ
3: ਭਾਜੀ? ਇਹ ਉਹ ਲੋਕ ਸੁਖੀ ਆ ਜੀ, ਉਹ ਆਪਣੀ ਜ਼ਿੰਦਗੀ ਜੀਂਦੇ ਆ ਜੀ।
1: ਬਿਲਕੁਲ,
3: ਸਾਡੇ ਲੋਕੀ ਅਸੀਂ ਅਸੀਂ ਲੋਕ ਦਿਖਾਵੇ ਦੇ ਵਿੱਚ
1: ਦਿਖਾਵੇ ਦੇ ਵਿੱਚ ਰੁਲੀ ਜਾਂਦੇ ਆ ਜੀ।
3: ਬਿਲਕੁਲ ਹਨਾ, ਮਤਲਬ ਨੱਕ ਆ ਜੀ, ਮਤਲਬ ਇਹ ਨੱਕ ਨਹੀਂ ਦੇਣਾ, ਨਹੀਂ ਜੀ ਉਹ ਨਾ ਉਹ ਵੀ ਤਾਂ ਅਗਲਾ ਇਹ ਨਹੀਂ ਦੇਦਾ ਮੇਰੇ ਕੋਲ ਸਾਧਨ ਕਿੰਨੇ, ਮੇਰੀ ਇਨਕਮ ਦੇ ਸੋਰਸ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਹਨਾ ਭਾਜੀ ਇਹ ਚੀਜ਼ ਆ। ਮੰਨ ਲਓ ਜੇ ਬੰਦਾ ਹੁਣ ਕਿਸੇ ਦੀ ਪਰਵਾਹ, ਅਸੀਂ ਆਉਣਾ ਅਸੀਂ ਕਿਸੇ ਦੀ ਪਰਵਾਹ ਨਹੀਂ ਕਰੀ, ਆਪਣੇ ਆਪ ਮਾਸਟਰ ਜੀ ਆਰਾਮ ਨਾਲ ਨਜ਼ਾਰੇ ਲੁੱਟੀ ਜਾਏਗੀ।
1: ਹੁਣ ਇੱਥੇ ਦੇਖੋ ਆ ਗਰਮੀਆਂ ਦਾ ਮੌਸਮ ਆ, ਸਿਆਲ ਨੂੰ ਚਲੋ ਸਾਈਕਲ ਨਹੀਂ ਚੱਲਦਾ ਇੱਥੇ ਤੇ ਤਰਸਦੇ ਨੇ ਲੋਕ, ਮਤਲਬ ਕਿ ਗਰਮੀਆਂ ਆਉਣ ਤਾਂ ਸਾਈਕਲ ਸੂਕਲ ਚਲਾਈਏ ਹਨਾ, ਥੋੜ੍ਹਾ ਜਿਹਾ ਮਤਲਬ ਕਿ ਬਾਹਰ ਬੂਹਰ ਨਿਕਲੀਏ ਤਾਂ ਐਕਸਰਸਾਈਜ਼ ਹੁੰਦੀ ਆ ਜਾਂ ਹੋਰ ਜਿੰਮਾਂ ਵਗੈਰਾ 'ਚ ਵੀ ਜਾਂਦੇ ਆ, ਪਰ ਆਪਣੇ ਤਾਂ ਮੌਸਮ ਹੀ ਇੰਨਾ ਵਧੀਆ ਹੈ, ਹਰ ਵੇਲੇ ਜੋ ਮਰਜ਼ੀ ਕਰੀ ਜਾਓ ਕੋਈ ਫਰਕ ਨਹੀਂ ਪੈਂਦਾ। ਅਤੇ ਸਾਡੇ ਵਾਲੇ ਉੱਥੇ ਉਹ ਗੱਡੀਆਂ ਤੋਂ ਥੱਲੇ ਨਹੀਂ ਉਤਰਦੇ ਜੀ।
3: ਭਾਜੀ ਤੁਸੀਂ ਯਕੀਨ ਮੰਨਿਓ, ਜਿੱਦਾਂ ਹੁਣ ਮੰਨ ਲਾ ਹੁਣ ਤਾਂ ਚਲੋ ਬਿਜੀ ਹੋ ਜਾਣਾ, ਜਿੱਦਾਂ ਮੰਨ ਲਾ ਵੀ 9ਵੇਂ ਮਹੀਨੇ ਦੇ ਕੁੜੀ ਜਦੋਂ ਝੋਨਾ ਆ ਝੋਨੇ ਨਸਰ ਜਾਂਦੇ ਜੀ ਵੱਢਣ ਤੋਂ ਪਹਿਲਾਂ, ਵੱਢਣ ਤੋਂ ਪਹਿਲਾਂ ਜੀ
1: ਹਾਂਜੀ ਗੱਡੀਆਂ ਜਿਹਦਾ ਪੱਠੇ ਲੈ ਕੇ ਆਉਂਦੇ ਆ, ਮੋਟਰਸਾਈਕਲ ਦੇਖ ਲਓ ਸਪੈਸ਼ਲ ਬੁਲਟ ਰੱਖੇ ਹੋਏ ਨੇ ਪੱਠੇ ਲਿਆਉਣ ਨੂੰ ਜੀ।
3: ਮੈਂ ਤਾਂ ਨਹੀਂ, ਚਲੋ ਭਾਜੀ ਗੱਲ ਤੁਹਾਨੂੰ ਮੈਂ ਗੱਲ ਰੱਖਿਆ, ਚਲੋ ਬੁਲਟ ਆਪਾਂ ਕੁਝ ਕੰਮ ਕਰਕੇ ਆ, ਸ਼ੌਂਕ ਉਸਲੇ ਜਿਹੜਾ ਦੇਣਾ ਜੀ।
1: ਬਿਲਕੁਲ ਹੈ ਜੀ,
3: ਉਹ ਵੀ ਜਦੋਂ ਵਿਹਲੇ ਭਾਜੀ ਉਸਲੇ ਜੇ ਹਨਾ ਉਸਲੇ ਕਈ ਵਾਰੀ ਇਹ ਮੰਨ ਲਓ ਉਸਲੇ ਹੁਣ ਵਿਹਲੇ ਹੋ ਜਾਈਦਾ ਕਹਿੰਦਾ ਕੋਈ ਕੰਮ ਨੀ, ਬਈ ਚਲੋ ਕਹਿੰਦਾ ਨੌਕਰ ਵੀ ਹੈਗੇ ਆ, ਕੋਈ ਕੰਮ ਨੀ ਹੈਗਾ ਬੰਦੇ ਉਸਲੇ ਉਸਲੇ ਭਾਜੀ ਜੇ ਹਨਾ ਸਾਈਕਲ ਦੇ ਉੱਤੇ ਵੀ ਘੁੰਮ, ਜਿੱਦਾਂ ਮੰਨ ਲਓ ਸਵੇਰ ਨੂੰ ਤੁਰ ਪੈ ਕਹਿਣਾ ਸਾਈਕਲ ਦੇ ਉੱਤੇ ਚੱਲ ਗੇੜਾ ਕੱਢਦੇ ਹਾਂ ਵੀ ਮੋਟਰਾਂ ਦੇ ਗੇੜਾ ਘੁੰਮ ਕੇ ਆ ਜਾਣਾ, 6-7 ਕਿਲੋਮੀਟਰ ਬਣ ਜਾਂਦਾ ਜੀ।
1: ਹੁਣ ਦੇਖੋ ਕਿੰਨੇ ਕੁ ਘਰ ਹੋਣਗੇ ਆਪਣੇ ਪਰਮਿੰਦਰ ਜੀ, ਵੀ ਕਿਹੜੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਝਾੜੂ ਪੋਚਾ ਕਰਨ ਵਾਲੀ ਨਹੀਂ ਆਉਂਦੀ ਦੇਖ ਲਓ ਹਨਾ। ਇਹ ਵੀ ਤਾਂ ਇੱਕ ਤਰ੍ਹਾਂ ਦਾ ਅਸੀਂ ਬਣਾ ਹੀ ਲਿਆ ਨਾ, ਭਈ ਅਗਲਿਆਂ ਨੇ ਕੰਮ ਵਾਲੀ ਰੱਖੀ ਆ ਤੇ ਸਾਡੇ ਆਉਂਦੀ ਨਹੀਂ ਹਨਾ, ਸਾਨੂੰ ਅਸੀਂ ਵੀ ਰੱਖਣੀ ਆ
3: ਭਾਜੀ। ਸਟੇਟਸ ਸਿੰਬਲ ਆ ਜੀ
1: ਜੀ,
3: ਇਹ ਇੱਕ ਕਿਸਮ ਦਾ ਸਟੇਟਸ ਸਿੰਬਲ ਬਣ ਗਿਆ, ਜੇ ਤੁਹਾਡੇ ਘਰ 'ਚ ਕੰਮ ਵਾਲੀ ਆਉਂਦੀ ਅਗਲਾ ਕਹਿੰਦੇ ਗਰੀਬ ਆ
1: ਜੀ,
3: ਜੇ ਘਰ ਕੁੱਤਾ ਨਹੀਂ ਬੰਨਿਆ ਭੜਾ ਸਾਰਾ ਤਾਂ ਵੀ ਅਗਲੇ ਕਹਿੰਦੇ ਗਰੀਬ ਆ।
1: ਬਿਲਕੁਲ ਹੈ ਜੀ, ਉਹ ਮੈਂ ਨਾ ਤੁਹਾਡੀ ਗੱਲ ਤੋਂ ਚੇਤਿਆ, ਮੈਂ ਨਾ ਜਦੋਂ ਇੱਥੇ 5 ਕੁ ਸਾਲ ਹੋਏ ਸੀ ਮੈਨੂੰ ਆਏ ਨੂੰ, ਅਤੇ ਮੈਂ ਵਾਪਸ ਚਲੇ ਗਿਆ ਨਾ ਗੇੜਾ ਲਾਉਣ ਗਿਆ ਇੰਡੀਆ ਨੂੰ, ਅਤੇ ਕਾਰਖਾਨੇ ਦੇ ਉੱਤੇ ਮੈਂ ਆਪਣਾ ਕੰਮ ਕਰਾਂ, ਅਤੇ ਭਾਅ ਜੀ ਕਹਿੰਦਾ ਮੈਂ ਜਾਣਾ ਮਾੜਾ ਜਿਹਾ, ਅਤੇ ਮੈਂ ਕਿਹਾ ਇੱਦਾਂ ਕਰ ਤੂੰ ਕਹਾਣੀ ਪਾ ਦੇ ਅਤੇ ਬੱਤ ਲਾ ਦੇ ਅਤੇ ਬਾਕੀ ਮੈਂ ਆਪੇ ਹੀ ਸਾਂਭ ਲੂ ਹੋਣਾ, ਅਤੇ ਉਹ ਚਲੇ ਗਿਆ ਜੀ, ਤੇ ਭਾਜੀ ਚਲੇ ਗਿਆ। ਮੈਂ ਕਿਹਾ ਤੂੰ ਕੰਮ 'ਚ ਆਇਆ, ਅੱਧਾ ਘੰਟਾ ਤੈਨੂੰ ਜਿੰਨਾ ਵੀ ਲੱਗਣਾ ਲਾਇਆ, ਮੈਂ ਗਲਾ ਗੁਲਾ ਬਾਅਦ 'ਚੋਂ ਆਪੇ ਹੀ ਕੱਢ ਦੂੰਗਾ, ਜੇ ਕਹਾਣੀ ਨਾਲ ਹੋਰ ਆ ਗਈ ਤਾਂ ਮੈਂ ਦੂਸਰੀ ਨਾਲ ਹੀ ਪਾਲੂੰਗਾ ਆਪੇ ਹੀ, ਹੈ ਨਾ, ਅਤੇ ਚੱਲੀ ਜਾਊਗਾ ਕੋਹਲੂ। ਅਤੇ ਉਹ ਮੇਰਾ ਨਾ ਆੜੀ ਹੈਗਾ ਜੀ, ਆਪਣਾ ਬਾਹਮਣਾ ਦਾ ਮੁੰਡਾ, ਸਾਡੇ ਨਾਲ ਹੀ ਪੜ੍ਹਿਆ ਲਿਖਿਆ, ਇਕੱਠੇ ਹੀ ਅਸੀਂ ਹੱਸਦੇ ਖੇਡਦੇ। ਉਹਨੇ ਗੁਆਂਢ ਦੇ ਵਿੱਚ ਹੀ ਸਾਡੇ, ਮਤਲਬ ਕਿ ਕੰਧ ਦੇ ਨਾਲ ਕੰਧ ਹੀ ਲੱਗਦੀ ਆ ਕਾਰਖਾਨੇ, ਤਾਂ ਉਹ ਨਾ ਲੱਕ ਦੇ ਉੱਤੇ ਹੱਥ ਰੱਖ ਕੇ ਅਤੇ ਖੜਾ ਬਾਹਰ ਅਤੇ ਹੱਸੀ ਜਾਵੇ, ਅਤੇ ਮੇਰਾ ਧਿਆਨ ਨਾ ਗਿਆ, ਮੈਂ ਆਪਣੇ ਕੰਮ ਦੇ ਵਿੱਚ ਲੱਗਿਆ ਹੋਇਆ ਧਿਆਨ ਨਾਲ ਲਾ ਕੇ, ਹੈ ਨਾ, ਅਤੇ ਜਦੋਂ ਮੇਰਾ ਧਿਆਨ ਪਿਆ ਉਹਦੇ ਵੱਲ, ਮੈਂ ਕਿਹਾ ਹਾਂ ਤੂੰ ਹੱਸੀ ਜਾਂਦਾ ਹੋਵੇ, ਅਤੇ ਕਹਿੰਦਾ ਲੈ ਦੱਸ, ਕਹਿੰਦਾ ਉੱਥੋਂ ਆ ਕੇ ਵੀ ਆਹ ਹੀ ਕੁਝ ਕਰਨਾ ਸੀ। ਮੈਂ ਕਿਹਾ ਤਾਂ ਖੂਨ ਦੇ ਵਿੱਚ ਇਹ ਨਿਕਲ ਥੋੜ੍ਹੀ ਜਾਣਾ ਬਾਹਰ, ਹੁਣ ਜਿੰਨਾ ਮਰਜ਼ੀ ਚਾਹੇ।
3: ਮੈਂ ਤੁਹਾਨੂੰ ਉਹੀ ਭਾਜੀ ਦੱਸ ਦਾਂ ਵੀ, ਮੰਨ ਜਦੋਂ ਜਦੋਂ ਨੌਵੇਂ ਦਸਵੇਂ ਮਹੀਨੇ ਅਸੀਂ, ਨੌਵੇਂ ਮਹੀਨੇ ਜੇ ਮੰਨ ਲਓ ਹੁੰਦਾ ਨਾ ਵੀ ਉਹ ਜੇ ਸਾਈਕਲ ਤੇ ਜਾਂਦੇ ਲੋਕੀ ਕਈ ਵਾਰੀ ਟਿਚਰਾਂ ਕਰਨ ਲੱਗ ਪੈਂਦੇ, ਉਹ ਕਹਿੰਦੇ ਕਿੱਦਾਂ ਹੁਣ ਸਰਦਾਰਾਂ ਦਾ ਤੇਲ ਮੌਕ ਗਿਆ ਲੱਗਦਾ
1: ਜੀ, ਬਿਲਕੁਲ
3: ਜੀ। ਜਾਂ ਉਹ ਜਾਂ ਕਹਿਣਗੇ ਉਹ ਕਿੱਦਾਂ ਹੁਣ ਬਾਪੂ ਨੇ ਮੋਟਰਸਾਈਕਲ ਖੜਾ ਕਰਾ ਲਿਆ, ਹੁਣ ਸਾਈਕਲ ਤੇ ਆ ਗਏ।
1: ਬਿਲਕੁਲ
3: ਲੋਕਾਂ ਨੇ ਸੋਚਣੇ, ਇਹ ਨਹੀਂ ਸੋਚਦੇ ਵੀ ਚਲੋ ਹੁਣ ਆਪਾਂ ਵਿਹਲੇ, ਕਈ ਵਾਰੀ ਹੁਣ ਹੁਣ ਕਹਿੰਦੇ ਕਹਿਣਾ ਵਿਹਲੇ ਹਾਂ ਜੀ, ਘਰ ਆਣ ਕੇ ਕੀ ਕਰਨਾ, ਮੰਜਾ ਤੋਂ ਉਹਨਾਂ ਚੱਲ ਕਹਿਣਾ ਜਾਂਦੇ ਹਾਂ, ਨਾਲੇ
1: ਨਾਲੇ ਦੇਖੋ ਉਹ ਜਿਹੜਾ ਹੱਥੀ ਕੰਮ ਕੱਢਿਆ ਨਾ, ਜਦੋਂ ਉਹਨੂੰ ਦੁਬਾਰਾ ਤੁਸੀਂ ਕਰ ਦਿਓ ਇੰਨੇ ਸਮੇਂ ਬਾਅਦ, ਉਹਦੇ ਵਿੱਚੋਂ ਇੱਕ ਵੱਖਰਾ ਹੀ ਤੁਹਾਨੂੰ ਮਤਲਬ ਕਿ ਸਵਾਦ ਕਹਿ ਲਓ, ਜਾਂ ਇੱਕ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਕਹਿ ਲਓ, ਜਾਂ ਆਪਣੇ ਦੇ ਵਿੱਚ ਇੱਕ ਚੰਗਾ ਫੀਲ ਹੁੰਦਾ ਕਿ ਯਾਰ ਹਾਂ ਮੈਂ ਇਹ ਚੀਜ਼ ਨੂੰ ਕਰਨਾ ਅਜੇ ਵੀ ਨਹੀਂ ਭੁੱਲਿਆ ਨਾ, ਜਾਂ ਜਾਣਦਾ, ਇੱਕ ਪ੍ਰਾਊਡ ਫੀਲ ਹੁੰਦਾ ਕਿ ਹਾਂ ਮੈਂ ਕਰਦਾ। ਪਰ ਉਹਦੇ ਲਈ ਉਹ ਸ਼ਰਮ ਦੀ ਗੱਲ ਹੈ ਕਿ ਬਾਹਰੋਂ ਆ ਕੇ ਫਿਰ ਉੱਥੇ ਲੱਗਿਆ ਹੋਇਆ।
3: ਭਾਜੀ ਲੋਕਾਂ ਨੇ ਸਾਡੀ ਸੋਚ, ਮਨ ਮੇਰਾ ਜਿਹੜਾ ਆਂਟੀ ਨਾਲ ਇੱਦਾਂ ਗੱਲ ਕਰ ਰਿਹਾ, ਉਹ ਮੈਨੂੰ ਕਹਿੰਦਾ ਬਈ ਮੈਨੂੰ ਕਹਿੰਦਾ ਲੜਕੇ ਦਾ ਬੜੇ ਦਾ, ਮੈਨੂੰ ਕਹਿੰਦਾ ਮੈਂ ਕਿਹਾ ਵੀ ਹੋਰ 2 ਸਾਲ ਆ ਇਹਨੂੰ, ਹੁਣ ਜਦਗਿਨ ਹੋ ਜਾਣਾ ਬਈ ਇਹਨੂੰ ਇਹਨੂੰ ਦੇਖਦੇ ਇਹਨੂੰ ਬਾਹਰ ਭੇਜਣਾ, ਹੈ ਨਾ
1: ਜੀ।
3: ਮੈਨੂੰ ਕਹਿੰਦਾ ਅਸੀਂ ਬਾਹਰ ਕਿੱਥੇ, ਮੈਂ ਕਿਹਾ ਨਾ ਉਹ ਤਾਂ ਯੂਰਪ 'ਚ ਭੇਜ ਦੇਣਾ
1: ਜੀ,
3: ਬਈ ਨਾ ਉਹ ਤਾਂ ਮਾੜਾ, ਉਹ ਮੈਨੂੰ ਕਹਿੰਦਾ ਉੱਥੇ ਕਿੰਨੇ ਕੁ ਪੈਸੇ ਕਮਾਊਗਾ, ਮੈਂ ਕਿਹਾ 1 ਲੱਖ ਖੰਡ ਤਾਂ ਕਮਾਊਗਾ ਭਾਈ
1: ਜੀ।
3: ਉਹ ਮੈਨੂੰ ਕਹਿੰਦਾ ਭਾਜੀ ਯਾਰ 1 ਲੱਖ ਖੰਡ ਜੇ ਉੱਥੇ 1 ਲੱਖ ਖੰਡ ਇਹ ਮਹੀਨੇ ਦਾ ਕਮਾਊਗਾ, ਉਹ ਤਾਂ ਕਹਿੰਦਾ ਉਹ ਤੁਹਾਡੇ ਹਿਸਾਬ ਨਾਲ, ਇੱਥੇ ਤਾਂ ਕਹਿੰਦਾ ਕੁਛ ਵੀ ਨਹੀਂ ਫਿਰ, ਉਹ ਕਹਿੰਦਾ ਇੱਥੇ ਤੁਸੀਂ ਪੈਸੇ ਕਹਿੰਦਾ ਜ਼ਿਆਦਾ
1: ਉਹੀ, ਉੱਥੇ ਜੇ 1 ਲੱਖ ਵੀ ਉਹਦੀ ਸੈਲਰੀ ਹੋਈ ਤਾਂ 25-30 ਤਕਰੀਬਨ 40-45 ਹਜ਼ਾਰ ਰੁਪਈਆ, ਤਾਂ 50 ਹਜ਼ਾਰ ਲਾ ਲਓ, ਅੱਧਾ ਹੀ ਲਾ ਲਓ ਕਿਰਾਏ ਜਾਂ ਆਉਣ ਜਾਣ ਜਾਂ ਖਰਚਿਆਂ 'ਚ ਨਿਕਲ ਜਾਣਾ ਜੀ, ਫਿਰ ਰੋਟੀ ਪਾਣੀ ਹੋ ਗਿਆ, ਹੋਰ ਹੋ ਗਿਆ।
3: ਮੰਨ ਲਓ ਇਹ ਕਹਿੰਦਾ, ਉਹ ਕਹਿੰਦਾ ਚਲੋ 1 ਲੱਖ ਰੁਪਏ ਵੀ ਉਹਨੂੰ ਬਚੂਗਾ
1: ਜੀ,
3: ਇੱਥੇ ਕਹਿੰਦਾ ਤੁਸੀਂ 2-3 ਗੁਣਾ ਵੱਧ ਕਮਾਉਣ ਦੇ ਹੋ।
1: ਬਿਲਕੁਲ ਜੀ,
3: ਕਹਿੰਦਾ ਫੇਰ ਉਹਨੂੰ ਕਦੇ ਭੇਜਣਾ, ਮੈਂ ਫਿਰ ਉਹਨੂੰ ਇੱਕ ਗੱਲ, ਮੈਂ ਕਿਹਾ ਮੈਂ ਤੁਹਾਨੂੰ ਇਹੀ ਕਿਹਾ, ਮੈਂ ਕਿਹਾ ਭਾਜੀ ਗੱਲ ਸੁਣੋ, ਜੇ ਕਹਿੰਦਾ ਪੈਸੇ ਵੀ ਖਰਚਣੇ, ਮੈਂ ਕਿਹਾ ਪੈਸੇ ਸਿਰਫ ਇਹੀ ਖਰਚਣੇ ਆ
1: ਜੀ,
3: ਇਹ ਮੇਰੇ ਨੂੰ ਮੁੜ ਕੇ ਆ ਜਾਵੇ, ਕੰਮ ਇੱਥੇ ਕਰੀਏ। ਮੰਨ ਲਓ ਭਾਜੀ ਇਹ ਆ, ਇਹਨੂੰ ਜੇ ਹੈ ਨਾ 2-4 ਸਾਲ ਇੱਥੇ ਰਹਿ ਜੂਗਾ, ਇਹਨੂੰ ਧੱਕੇ ਖਾ ਕੇ ਇਹਨੂੰ ਅਕਲ ਆ ਜਾਣੀ,
1: ਕੰਮ
3: ਕਿੱਦਾਂ ਕਰੀਦਾ, ਪੈਸਾ ਕਿੱਦਾਂ ਬਣਦਾ, ਪੈਸਾ ਕਿੱਦਾਂ ਬਣਦਾ ਜੀ
1: ਜੀ।
3: ਜੇ ਜਿਹੜਾ ਮੈਂ ਕਿਹਾ ਜੋ ਕੁਛ ਮੈਂ ਕਿਹਾ ਹੋਣੇ ਆ ਭਾਜੀ, ਹੁਣ ਉਹ ਪੈਸੇ ਨੂੰ ਪੈਸਾ ਨੀ ਸਮਝਦੇ, ਕਿਉਂ ਸਾਡੇ ਆ,
1: ਬਿਲਕੁਲ
3: ਸਾਡੇ ਕਮਾਇਓ ਕਰਕੇ
1: ਜੀ,
3: ਹੈ ਨਾ। ਜਦੋਂ ਮੈਂ ਕਿਹਾ ਇਹਨੇ ਉਹਨਾਂ ਨੂੰ, ਹਾਲਾਂਕਿ ਮੈਂ ਉਹਨੂੰ ਦੱਸਦਾ ਹੁੰਦਾ ਵੀ ਜਿੱਦਣ ਤੁਸੀਂ ਕਮਾਏ ਆ ਉਹਨੂੰ ਮੈਂ ਤਾਂ ਕਹਿੰਦਾ ਕਾਕਾ ਜਿੱਦਣ ਤੁਸੀਂ ਕਮਾਉਣ ਲੱਗ ਪੈਣਾ, ਤੁਸੀਂ ਪੰਜੀ ਨੀ ਕੱਢਣੀ
1: ਜੀ, ਬਿਲਕੁਲ।
3: ਮਤਲਬ ਇਹ ਉਹ ਮੈਂ ਕੁਛ ਵੀ ਨਾ, ਮੈਂ ਕਿਹਾ ਭਾਜੀ ਮੈਂ ਤਾਂ ਇਹ ਗੱਲ ਸੋਚਦਾ ਵੀ ਨਿਆਣੇ ਜੇ ਤੁਹਾਡਾ 10-15 ਲੱਖ ਲੱਗ ਵੀ ਜਾਵੇ
1: ਜੀ,
3: ਉਹ ਕੋਈ ਮੈਟਰ ਨਹੀਂ ਕਰਦਾ, ਨਿਆਣਾ ਇੱਕ ਵਾਰੀ ਜਦੋਂ ਬਾਹਰ ਜਿਹੜਾ ਉਹਨੂੰ ਭਾਜੀ ਧੱਕੇ ਖਾ ਕੇ ਉਹਨੂੰ ਅਕਲ ਆ ਜਾਂਦੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਉਹਨੂੰ ਪੈਸਾ ਕਿੱਦਾਂ ਕਮਾਈਦਾ, ਪੈਸਾ ਸਾਂਭੀਦਾ ਕਿੱਦਾਂ, ਸੋ ਤਾਂ ਆ ਮੈਂ ਕਿਹਾ ਕਰਕੇ ਮੁੜ 2 ਸਾਲੀ ਖਰਾਬ ਕਰਕੇ ਵੀ 2 ਸਾਲ ਘਰ ਨੂੰ ਮੁੜ ਕੇ ਆ ਜਾਵੇ, ਮੈਂ ਕਿਹਾ ਕੋਈ ਗੱਲ ਨੀ, ਮੁੜ ਕੇ ਆਣ ਕੇ ਕੰਮ ਵਧੀਆ ਕਰੂਗਾ, ਉਹਨੂੰ ਅਕਲ ਆ ਜਾਣੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਕਿਉਂ ਕਿਉਂ ਅਸੀਂ ਤਾਂ, ਅਸੀਂ ਭਾਜੀ ਧੱਕੇ ਖਾਧੇ ਆ, ਸਾਨੂੰ ਤਾਂ ਪਤਾ ਬਗਾਨੇ ਜਾ ਕੇ ਕੰਮ ਕਰਨਾ ਭਾਜੀ ਬਹੁਤ।
1: ਹਾਂਜੀ ਹਾਂਜੀ, ਬਿਲਕੁਲ ਹੈ, ਬਿਲਕੁਲ ਹੈ ਜੀ,
3: ਇਸ ਕਰਕੇ ਆ ਵੀ ਤਾਂ ਅਸੀਂ, ਮੈਂ ਤਾਂ ਇਹ ਗੱਲ ਕਰ ਰਿਹਾ, ਨਿਆਣੇ ਨੂੰ ਚਲੋ ਇੱਕ ਵਾਰੀ ਬਾਹਰ ਭੇਜਣਾ ਜ਼ਰੂਰ ਚਾਹੀਦਾ ਉਹਨੂੰ, ਮਾੜਾ ਉਹਨੂੰ ਅਕਲ ਆ ਜਾਂਦੀ ਜੀ।
1: ਬਿਲਕੁਲ ਹੈ ਜੀ,
3: ਅਕਲ ਉਸ ਲਈ ਆਉਂਦੀ ਜਦੋਂ ਰੋਟੀ ਆਪ ਕਰਕੇ ਕਮਾ ਚੱਕ ਕੇ
1: ਪੈਣੀ ਹੈ,
3: ਕਮਾ ਕੇ ਖਾਣੀ
1: ਪੈਣੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਘਰ ਛਾਬੇ ਜੋ ਚੱਕ ਕੇ ਖਾਣੀ ਬਹੁਤ
1: ਸੌਖੀ। ਬਿਲਕੁਲ ਹੈ ਜੀ
3: ਭਾਜੀ, ਭਾਜੀ ਘਰ ਛਾਬੇ ਜੋ ਚੱਕ ਕੇ ਖਾਣੀ ਬਹੁਤ ਸੌਖੀ
1: ਸੌਖੀ ਹੈ ਜੀ, ਪੱਕੀ ਪਕਾਈ, ਕੱਪੜੇ ਧੋਤੇ ਧੁਆਏ, ਕੋਈ ਸਾਬਣ ਦਾ ਲੈਣਾ ਦੇਣਾ ਨਹੀਂ, ਕਿੰਨੇ ਦਾ ਆਉਣਾ, ਲੂਣ ਦਾ ਕੋਈ ਫਿਕਰ ਨਹੀਂ ਹੈ, ਦਾਲ ਦਾ ਕੋਈ ਫਿਕਰ ਨਹੀਂ।
3: ਮੰਨ ਲਓ ਇੱਥੇ ਰੋਟੀ ਹੁਣ ਗਰਮੀ ਆ, ਰੋਟੀ ਪਾਣੀ ਖਾ ਲਿਆ, ਰੋਟੀ ਪਾਣੀ ਖਾ ਲਈ, ਭਾਜੀ ਮੁੜ ਕੇ ਭਾਂਡੇ ਲਵੇਲੇ ਸੁੱਟੀ ਜਾਂਦੇ, ਸ਼ਿਕੰਜੀ ਬਣਾ ਲਈ, ਸ਼ਿਕੰਜੀ ਬਣਾ ਕੇ ਦੋ ਘੰਟਿਆਂ ਬਾਅਦ ਭਾਜੀ ਸ਼ੱਕਰ ਵਾਲਾ ਪਾਣੀ ਬਣਾ ਲਿਆ,
1: ਚਾਹ ਬਣਾ ਦਿਓ
3: ਭਾਜੀ। ਮੈਂ ਤੁਹਾਨੂੰ ਕਹਿੰਦਾ ਇਹ ਚੀਜ਼ ਹੈ, ਜਦੋਂ ਬਾਹਰ ਜਾਂਦਾ ਪਤਾ ਸਹੀ ਲੱਗਦਾ
1: ਜੀ, ਖਰਬੂਜੇ ਖਾ ਕੇ ਸ਼ੱਕਰ ਵਾਲਾ ਪਾਣੀ ਸਰੀਰ ਨੂੰ ਠੀਕ ਕਰਦਾ
3: ਭਾਜੀ। ਮਤਲਬ ਬਹੁਤ ਨਹੀਂ ਭਾਜੀ, ਚਲੋ ਪੀ ਦਾ ਗਰਮੀ ਕਰਕੇ ਅਸੀਂ ਤਾਂ ਸ਼ੱਕਰ ਵਾਲਾ ਪਾਣੀ ਪੀਣਾ ਹੁੰਦਾ, ਉਹਦੇ ਕਿਉਂ ਘਰ ਦਾ ਆ, ਸ਼ੱਕਰ ਘਰ ਦੀ ਆ ਜੀ, ਦੁੱਧ ਪਾ ਲੈਣਾ ਵਿੱਚ,
1: ਹਾਂਜੀ
3: ਉਹਦੇ ਵਿੱਚ ਸ਼ੱਕਰ ਭਾਜੀ ਘਰ ਦੀ ਕੋਈ ਕੈਵੀ ਗੱਲ ਨਹੀਂ,
1: ਬਿਲਕੁਲ ਹੈ ਜੀ।
3: ਜਾਂ ਨਿੰਬੂ ਪਾਣੀ ਪੀਣਾ ਬਸ ਜੀ, ਸ਼ਿਕੰਜਵੀ ਬਣਾ ਕੇ ਨਿੰਬੂ ਵਾਲੀ, ਮਤਲਬ ਹੋਰ ਠੰਡਾ ਠੁੰਡਾ, ਆਪਾਂ ਹੁਣ ਗਰਮੀ ਨੂੰ ਕਦੀ ਪੀਤਾ ਨੀ, ਕਹਿਣਾ ਲੋੜ ਹੀ ਨੀ ਇਹਨੂੰ, ਆਹ ਪਾਣੀ ਪੀ ਜੀ ਜਾਂਦੀ ਉਹ ਵਧੀਆ ਚੀਜ਼ ਆ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਇਸ ਕਰਕੇ ਚਲੋ ਧੰਨਵਾਦ ਭਾਜੀ,
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣਾ ਲੱਗਿਆ ਗੱਲਾਂ ਬਾਤਾਂ ਤੁਸੀਂ, ਥੈਂਕ ਯੂ, ਸਤਿ ਸ਼੍ਰੀ ਅਕਾਲ,
3: ਓਕੇ ਭਾਜੀ, ਮੈਂ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।

ਅਤੇ ਸਦੀਆਂ ਤੱਕ ਇਸ ਦੀ ਨਿੰਦਾ ਨਾ ਕਰਨ ਦੇ ਵਿੱਚ ਵੈਟੀਕਨ ਦੀ ਭੂਮਿਕਾ ਦੇ ਲਈ ਇਤਿਹਾਸਕ ਮਾਫ਼ੀ ਮੰਗੀ ਹੈ ਅਤੇ ਪੋਪ ਨੇ ਵੈਟੀਕਨ ਦੇ ਇਸ ਪੁਰਾਣੇ ਰਿਕਾਰਡ ਨੂੰ ਈਸਾਈ ਯਾਦਾਂ 'ਤੇ ਜ਼ਖਮ ਕਰਾਰ ਜਿਹੜਾ ਦਿੱਤਾ ਹੈ। ਹਾਲਾਂਕਿ ਪੁਰਾਣੇ ਪੋਪਾਂ ਨੇ ਜਿਹੜਾ ਸੀ ਉਹਨਾਂ ਨੇ ਅਟਲਾਂਟਿਕ ਪਾਰ ਦੇ ਗੁਲਾਮਾਂ ਦੇ ਵਪਾਰ ਦੇ ਵਿੱਚ ਈਸਾਈਆਂ ਦੀ ਸ਼ਮੂਲੀਅਤ ਲਈ ਮਾਫ਼ੀ ਮੰਗੀ ਸੀ, ਪਰ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪੋਪ ਨੇ ਯੂਰਪੀਅਨ ਸ਼ਾਸਕਾਂ ਨੂੰ ਗੈਰ ਈਸਾਈਆਂ ਨੂੰ ਗੁਲਾਮ ਬਣਾਉਣ ਦਾ ਜਿਹੜਾ ਸਿੱਧਾ ਅਧਿਕਾਰ ਦੇਣ ਦੇ ਲਈ ਜਨਤਕ ਤੌਰ ਦੇ ਉੱਤੇ ਮਾਫ਼ੀ ਮੰਗੀ ਹੈ। ਅਮਰੀਕਾ ਦੇ ਵਿੱਚ ਜਨਮੇ ਪੋਪ ਲੀਓ, ਜਿਨ੍ਹਾਂ ਦੇ ਪਰਿਵਾਰਕ ਇਤਿਹਾਸ ਦੇ ਵਿੱਚ ਗੁਲਾਮ ਅਤੇ ਗੁਲਾਮੀ ਰੱਖਣ ਵਾਲੇ ਦੋਵੇਂ ਸ਼ਾਮਲ ਰਹੇ ਨੇ, ਉਹਨਾਂ ਨੇ ਆਪਣੇ ਪਹਿਲੇ ਐਨਸੀ ਕਲੀਕਲ ਧਾਰਮਿਕ ਪੱਤਰ ਜਿਹਨੂੰ ਕਿਹਾ ਜਾਂਦਾ ਹੈ ਮੈਗਨੀਫਿਕਾ ਹਿਊਮੈਨੀਟਾਸ ਜਿਹੜਾ ਸ਼ਾਨਦਾਰ ਮਨੁੱਖਤਾ ਦੇ ਵਿੱਚ ਇਹ ਜਿਹੜਾ ਮਾਫ਼ੀਨਾਮਾ ਜਿਹੜਾ ਜਾਰੀ ਕੀਤਾ ਹੈ। ਅਤੇ ਦੋਸਤੋ ਸਮੇਂ ਸਮੇਂ ਦੇ ਉੱਤੇ ਦੇਖੋ ਜਦੋਂ ਸਮਝ ਆਉਂਦੀ ਹੈ ਆਪਣੇ ਆਪ ਦੇ ਵਿੱਚ ਤਬਦੀਲੀ ਆਉਂਦੀ ਹੈ ਅਤੇ ਮਹਿਸੂਸ ਹੁੰਦਾ ਜਜ਼ਬਾਤਾਂ ਦੇ ਨਾਲ ਜੋ ਲੋਕ ਖੇਡਦੇ ਨੇ ਜਾਂ ਉਹਨੂੰ ਡਿਸਟਰੋਏ ਕਰਦੇ ਹੈ, ਅਤੇ ਜਦੋਂ ਮਨੁੱਖਤਾ ਦੀ ਗੱਲ ਆਉਂਦੀ ਹੈ ਨਾ, ਚਾਹੇ ਚਲੋ ਧਾਰਮਿਕ ਦੇ ਵੱਡੇ ਅਹੁਦੇ ਦੇ ਉੱਤੇ ਬੈਠੇ ਹੈ, ਅਤੇ ਪਰ ਉਹਨਾਂ ਨੂੰ ਵੀ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਨੇ ਜੇ ਇਨਸਾਨੀਅਤ ਨੂੰ ਸੱਚੀ ਹੀ ਪਿਆਰ ਕਰਦੇ ਆ, ਜੇ ਪੋਲੀਟੀਕਲ ਸਿਸਟਮ ਦੇ ਨਾਲ ਇਹ ਸਾਰੀਆਂ ਚੀਜ਼ਾਂ ਵੈਸੇ ਜੁੜੀਆਂ ਉਹਨੂੰ ਆਪਾਂ ਨਹੀਂ ਇਗਨੋਰ ਕਰ ਸਕਦੇ, ਪਰ ਕਿਤੇ ਨਾ ਕਿਤੇ ਕਿਸੇ ਦਿਨ ਦੇ ਉੱਤੇ ਤਾਂ ਕੋਈ ਜਵਾਬ ਦੇਣਾ ਪੈਣਾ ਹੀ ਨਾ। ਦੂਸਰੇ ਪਾਸੇ ਅਮਰੀਕਾ ਸ਼ੈਤਾਨ ਅਤੇ ਇਜ਼ਰਾਈਲ ਜਿਹੜਾ ਟ੍ਰੇਨਡ ਜਾਨਵਰ ਹੈ। ਇਰਾਨ ਦੇ ਸੁਪਰੀਮ ਲੀਡਰ ਦੀ ਖਾੜੀ ਦੇਸ਼ਾਂ ਨੂੰ ਚੇਤਾਵਨੀ ਹੈ, ਬੜੇ ਲੰਮੇ ਸਮੇਂ ਬਾਅਦ ਉਹਨਾਂ ਨੇ ਕੁਝ ਨਾ ਕੁਝ ਇਸ ਦੇ ਬਾਰੇ ਜਿਹੜੀ ਹੈ ਜੰਗ ਦੇ ਦੌਰਾਨ ਗੱਲ ਕੀਤੀ ਹੈ। ਇਰਾਨ ਦੇ ਨਵੇਂ ਸੁਪਰੀਮ ਲੀਡਰ ਮੁਜਤਬਾ ਖਮਨਈ ਨੇ ਅਮਰੀਕਾ ਅਤੇ ਇਜ਼ਰਾਈਲ 'ਤੇ ਤਿੱਖਾ ਹਮਲਾ ਕਰਦੇ ਹੋਏ ਖਾੜੀ ਦੇਸ਼ਾਂ ਨੂੰ ਗੰਭੀਰ ਚੇਤਾਵਨੀ ਦਿੱਤੀ ਹੈ। ਈਦ ਉਲ ਅਜ਼ਹਾ ਦੇ ਮੌਕੇ ਦੇ ਉੱਤੇ ਆਪਣੇ ਟੈਲੀਗ੍ਰਾਮ ਚੈਨਲ ਦੇ ਰਾਹੀਂ ਜਾਰੀ ਕੀਤੇ ਇੱਕ ਲਿਖਤੀ ਸੰਦੇਸ਼ ਦੇ ਵਿੱਚ ਖਮਨਈ ਨੇ ਅਮਰੀਕਾ ਨੂੰ ਮਹਾਨ ਸ਼ੈਤਾਨ ਅਤੇ ਇਜ਼ਰਾਈਲ ਨੂੰ ਉਸਦਾ ਸਿੱਖਿਅਤ ਜਾਨਵਰ ਜਿਹੜਾ ਕਰਾਰ ਦਿੱਤਾ ਹੈ। ਖਾੜੀ ਦੇਸ਼ਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਕਿਹਾ ਕਿ ਖਮਨਈ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਸਾਊਦੀ ਅਰਬ, UAE ਅਤੇ ਕਤਰ ਵਰਗੇ ਗੁਆਂਢੀ ਦੇਸ਼ ਹੁਣ ਅਮਰੀਕੀ ਫੌਜੀ ਅੱਡਿਆਂ ਦੇ ਲਈ ਢਾਲ ਦੇ ਵਜੋਂ ਕੰਮ ਨਹੀਂ ਕਰਨਗੇ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹਨਾਂ ਦੇਸ਼ਾਂ ਨੇ ਆਪਣੀ ਧਰਤੀ ਦੇ ਉੱਤੇ ਮੌਜੂਦ ਅਮਰੀਕੀ ਫੌਜੀ ਅੱਡਿਆਂ ਨੂੰ ਇਰਾਨ ਦੇ ਵਿਰੁੱਧ ਵਰਤਣ ਦੀ ਇਜਾਜ਼ਤ ਦਿੱਤੀ ਤਾਂ ਇਰਾਨ ਉਹਨਾਂ ਨੂੰ ਵੀ ਨਹੀਂ ਜਿਹੜਾ ਫਿਰ ਬਖਸ਼ੇਗਾ। ਉਹਨਾਂ ਦਾਅਵਾ ਕੀਤਾ ਕਿ ਮੱਧ ਪੂਰਬ ਦੇ ਵਿੱਚ ਅਮਰੀਕਾ ਦਾ ਪੁਰਾਣਾ ਦਬਦਬਾ ਹਮੇਸ਼ਾ ਦੇ ਲਈ ਖਤਮ ਹੋ ਚੁੱਕਿਆ ਹੈ। ਇਜ਼ਰਾਈਲ ਦੀ ਹੋਂਦ ਦੇ ਉੱਤੇ ਸਵਾਲ ਖੜ੍ਹੇ ਕੀਤੇ ਹੈ। ਇਰਾਨੀ ਆਗੂ ਨੇ ਆਪਣੇ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦੀ ਸ਼ਲਾਘਾ ਕਰਦਿਆਂ ਦਾਅਵਾ ਕੀਤਾ ਕਿ ਇਜ਼ਰਾਈਲ ਅਗਲੇ 25 ਸਾਲਾਂ ਤੱਕ ਹੋਂਦ ਦੇ ਵਿੱਚ ਨਹੀਂ ਰਹੇਗਾ। ਉਹਨਾਂ ਕਿਹਾ ਕਿ ਸਮੇਂ ਦਾ ਪਹੀਆ ਹੁਣ ਪਿੱਛੇ ਨਹੀਂ ਜਿਹੜਾ ਘੁੰਮੇਗਾ ਅਤੇ ਇਸ ਖੇਤਰ ਦੇ ਵਿੱਚ ਅਮਰੀਕਾ ਦੇ ਲਈ ਕੋਈ ਵੀ ਥਾਂ ਸੁਰੱਖਿਅਤ ਨਹੀਂ ਰਹੇਗੀ। ਜੰਗਬੰਦੀ ਦੀਆਂ ਕੋਸ਼ਿਸ਼ਾਂ ਵਿਚਾਲੇ ਜਿਹੜਾ ਤਿੱਖੀ ਬਿਆਨਬਾਜ਼ੀ, ਇਹ ਬਿਆਨ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਕਈ ਦੇਸ਼ ਇਰਾਨ ਅਤੇ ਅਮਰੀਕਾ ਵਿਚਾਲੇ ਜੰਗਬੰਦੀ ਕਰਵਾਉਣ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ। ਰਿਪੋਰਟ ਦੇ ਅਨੁਸਾਰ ਦੋਵਾਂ ਪੱਖਾਂ ਵਿਚਾਲੇ ਇੱਕ ਸਮਝੌਤਾ MOU ਦੇ ਵੱਲ ਜਿਹੜਾ ਵਧਣ ਦੇ ਉੱਤੇ ਸੰਕੇਤ ਮਿਲੇ ਨੇ ਅਤੇ ਜਿਸ ਦੇ ਨਾਲ ਜੰਗ ਜਿਹੜੀ ਹੈ ਰੁਕ ਸਕਦੀ ਹੈ ਅਤੇ ਗੱਲਬਾਤ ਦੇ ਲਈ 60 ਦਿਨਾਂ ਦਾ ਸਮਾਂ ਮਿਲ ਸਕਦਾ ਹੈ। ਅਤੇ 58 ਸਾਲਾਂ ਸੁਪਰੀਮ ਲੀਡਰ ਖਮਨਈ ਜੰਗ ਸ਼ੁਰੂ ਹੋਣ ਤੋਂ ਬਾਅਦ ਜਨਤਕ ਤੌਰ ਦੇ ਉੱਤੇ ਸਾਹਮਣੇ ਨਹੀਂ ਆਏ ਨੇ ਅਤੇ ਉਹਨਾਂ ਦੇ ਬਿਆਨ ਜਿਹੜੇ ਨੇ ਸਿਰਫ ਲਿਖਤੀ ਰੂਪ ਦੇ ਵਿੱਚ ਹੀ ਜਾਰੀ ਕੀਤੇ ਜਾ ਰਹੇ ਨੇ। ਦੂਸਰੇ ਪਾਸੇ ਟਰੰਪ ਦੀਆਂ ਉਮੀਦਾਂ ਨੂੰ ਪਾਕਿਸਤਾਨ ਦਾ ਜਿਹੜਾ ਦੋ ਟੁੱਕ ਜਵਾਬ ਮਿਲ ਗਿਆ। ਰੱਖਿਆ ਮੰਤਰੀ ਬੋਲੇ ਨੇ, ਕਹਿੰਦੇ ਨੇ ਕਿ ਅਬਰਾਹਮ ਸਮਝੌਤੇ ਨਾਲ ਨਹੀਂ ਜੁੜਾਂਗੇ ਅਸੀਂ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਉਹ ਇਜ਼ਰਾਈਲ ਦੇ ਨਾਲ ਸੰਬੰਧਾਂ ਨੂੰ ਆਮ ਬਣਾਉਣ ਦੇ ਲਈ ਇਸਲਾਮਾਬਾਦ ਦੇ ਅਬਰਾਹਮ ਸਮਝੌਤਿਆਂ ਦੇ ਵਿੱਚ ਸ਼ਾਮਲ ਹੋਣ ਦੇ ਹੱਕ ਦੇ ਵਿੱਚ ਨਹੀਂ ਨੇ। ਟਰੰਪ ਵੱਲੋਂ ਇਰਾਨ ਦੇ ਨਾਲ ਸ਼ਾਂਤੀ ਵਾਰਤਾ ਦੇ ਵਿੱਚ ਸ਼ਾਮਲ ਦੇਸ਼ਾਂ ਨੂੰ ਅਬਰਾਹਮ ਸਮਝੌਤਿਆਂ ਦੇ ਉੱਤੇ ਦਸਖਤ ਕਰਨ ਦੀ ਅਪੀਲ ਕਰਨ ਤੋਂ ਬਾਅਦ ਇਹ ਟਿੱਪਣੀ ਆਈ ਹੈ। ਇਹ ਸਮਝੌਤਾ ਇਜ਼ਰਾਈਲ ਅਤੇ ਅਰਬ ਦੇਸ਼ਾਂ ਦੇ ਵਿਚਕਾਰ ਕੂਟਨੀਤਿਕ, ਆਰਥਿਕ ਅਤੇ ਸੁਰੱਖਿਆ ਸੰਬੰਧ ਸਥਾਨ ਜਿਹੜੇ ਨੇ ਸਥਾਪਿਤ ਕਰਨ ਦੇ ਉੱਤੇ ਕੇਂਦਰਿਤ ਹੈ। UAE ਅਤੇ ਬਹਿਰੀਨ ਪਹਿਲਾਂ ਹੀ ਜਿਹੜਾ ਸਮਝੌਤੇ ਦੇ ਉੱਤੇ ਹਸਤਾਖਰ ਕਰ ਚੁੱਕੇ ਹੈ। ਟਰੰਪ ਨੂੰ ਉਮੀਦ ਹੈ ਕਿ ਸਾਊਦੀ ਅਰਬ, ਕਤਰ ਅਤੇ ਪਾਕਿਸਤਾਨ, ਤੁਰਕੀ, ਮਿਸਰ ਅਤੇ ਜਾਰਡਨ ਵੀ ਇਸ ਦੇ ਵਿੱਚ ਜਿਹੜਾ ਦਸਖਤਕ ਜਿਹੜੇ ਨੇ ਕਰਨਗੇ, ਪਰ ਪਾਕਿਸਤਾਨ ਨੇ ਸਪਸ਼ਟ ਨਾਂਹ ਕਰ ਦਿੱਤੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਆਪਣੇ ਦੇਸ਼ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਰੁੱਖ ਨੂੰ ਵੀ ਜਿਹੜਾ ਦੁਹਰਾਇਆ ਕਿ ਉਹ ਇਜ਼ਰਾਈਲ ਨੂੰ ਉਦੋਂ ਤੱਕ ਮਾਨਤਾ ਨਹੀਂ ਦੇਵੇਗਾ ਜਦੋਂ ਤੱਕ ਇੱਕ ਫਲਸਤੀਨੀ ਰਾਜ ਸਥਾਪਿਤ ਨਹੀਂ ਹੋ ਜਾਂਦਾ। ਪੂਰਬੀ ਯਰੂਸ਼ਲਮ ਨੂੰ ਇਸਦੀ ਰਾਜਧਾਨੀ ਦੇ ਵਜੋਂ 1967 ਤੋਂ ਪਹਿਲਾਂ ਦੀਆਂ ਸਰਹੱਦਾਂ ਦੇ ਉੱਤੇ ਆਧਾਰਿਤ। ਉਹਨਾਂ ਕਿਹਾ ਕਿ ਸਾਡੀ ਸਥਿਤੀ ਬਿਲਕੁਲ ਸਪਸ਼ਟ ਹੈ, ਇਹ ਸਾਡੇ ਲਈ ਅਸਵੀਕਾਰ ਕਰਨ ਯੋਗ ਜਿਹੜੀ ਗੱਲ ਹੈ। ਦੂਸਰੇ ਪਾਸੇ ਇਰਾਨ ਨੇ ਲੈ ਲਿਆ ਬਦਲਾ। ਇੱਕੋ ਝਟਕੇ ਦੇ ਵਿੱਚ ਅਮਰੀਕਾ ਨੂੰ $3 ਕਰੋੜ ਦਾ ਜਿਹੜਾ ਨੁਕਸਾਨ ਆਇਆ।
ਦਿੱਤਾ ਹੈ। ਅਮੈਰੀਕਾ

ਨੇ ਮੰਗਲਵਾਰ ਅੱਜ ਸਵੇਰੇ ਈਰਾਨ ਦੇ ਫੌਜੀ ਟਿਕਾਣਿਆਂ ਦੇ ਉੱਤੇ ਹਮਲਾ ਕਰਨ ਦਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਜਿਹੜਾ ਮੁੜ ਸਿਖਰਾਂ ਦੇ ਉੱਤੇ ਪੁੱਜਿਆ, ਜਿਸ ਮਗਰੋਂ ਈਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਨੇ ਮੰਗਲਵਾਰ ਨੂੰ ਜਿਹੜਾ ਦਾਅਵਾ ਕਰ ਦਿੱਤਾ ਅੱਜ ਕਿ ਉਸਦੇ ਏਅਰ ਡਿਫੈਂਸ ਸਿਸਟਮ ਨੇ ਪਰਸ਼ੀਅਨ ਖਾੜੀ ਦੇ ਉੱਪਰ ਉੱਡ ਰਹੇ ਇੱਕ ਅਮਰੀਕੀ MQ-9 ਰੀਪਰ ਜਿਹੜਾ ਖੁਫੀਆ ਡਰੋਨ ਨੂੰ ਢੇਰ ਕਰ ਦਿੱਤਾ, ਥੱਲੇ ਸੁੱਟ ਲਿਆ। ਇਸ ਡਰੋਨ ਦੀ ਕੀਮਤ 3 ਕਰੋੜ ਅਮੈਰੀਕਨ ਡਾਲਰ ਦੱਸੀ ਜਾ ਰਹੀ ਹੈ। ਈਰਾਨ ਦੇ ਮੁਤਾਬਕ ਇਹ ਡਰੋਨ ਉਸਦੇ ਏਅਰ ਸਪੇਸ ਦਾ ਵਿੱਚ ਜਿਹੜਾ ਦਾਖਲ ਹੋਇਆ। ਈਰਾਨੀ ਫੌਜ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕੀ ਫੌਜਾਂ ਦੁਆਰਾ ਜੰਗਬੰਦੀ ਦੀ ਕਿਸੇ ਵੀ ਉਲੰਘਣਾ ਦਾ ਮੂੰਹ ਤੋੜ ਜਵਾਬ ਦੇਵੇਗਾ। ਈਰਾਨੀ ਮੀਡੀਆ ਦੇ ਦੁਆਰਾ ਜਾਰੀ IRGC ਦੇ ਬਿਆਨ ਦੇ ਮੁਤਾਬਕ ਉਹਨਾਂ ਨੇ ਇੱਕ ਜਿਹੜਾ ਹੋਰ ਅਮਰੀਕੀ ਨਾਗਰਿਕ ਡਰੋਨ RQ-4 ਅਤੇ ਇੱਕ F-35 ਜੈੱਟ ਜਿਹੜਾ ਲੜਾਕੂ ਜਹਾਜ਼ 'ਤੇ ਵੀ ਫਾਇਰਿੰਗ ਕੀਤੀ, ਜਿਸਦੇ ਕਾਰਨ ਦੋਵਾਂ ਜਹਾਜ਼ਾਂ ਨੂੰ ਤੁਰੰਤ ਉਸ ਇਲਾਕੇ ਦੇ ਵਿੱਚੋਂ ਭੱਜਣਾ ਪਿਆ। ਅਮਰੀਕੀ ਫੌਜ ਵੱਲੋਂ ਹਾਲੇ ਤੱਕ ਈਰਾਨ ਦੇ ਇਸ ਦਾਅਵੇ ਦੇ ਉੱਤੇ ਕੋਈ ਅਧਿਕਾਰਤ ਟਿੱਪਣੀ ਜਿਹੜੀ ਨਹੀਂ ਆਈ ਹੈ। ਇਹ ਘਟਨਾ ਅਮਰੀਕੀ ਸੈਨਾ ਦੇ ਉਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਈ, ਜਿਸ ਦੇ ਵਿੱਚ ਅਮਰੀਕਾ ਨੇ ਦੱਖਣੀ ਈਰਾਨ ਅਤੇ ਹੌਰਮੁਜ਼ ਦੇ ਨੇੜੇ ਈਰਾਨੀ ਮਿਜ਼ਾਈਲ ਲਾਂਚ ਸਾਈਟਾਂ ਅਤੇ ਫੌਜੀ ਬੇੜਿਆਂ ਦੇ ਉੱਤੇ ਹਵਾਈ ਹਮਲੇ ਕਰਨ ਦਾ ਦਾਅਵਾ ਕੀਤਾ ਸੀ। ਅਮਰੀਕੀ ਸੈਂਟਰਲ ਕਮਾਂਡ ਜਿਹੜੀ ਹੈ ਉਹਦੇ ਬੁਲਾਰੇ ਟਿਮੋਥੀ ਹਾਕਿਸ ਨੇ ਇੱਕ ਜਿਹੜਾ ਬਿਆਨ ਦੇ ਵਿੱਚ ਕਿਹਾ ਕਿ ਅਮਰੀਕੀ ਫੌਜਾਂ ਨੇ ਆਪਣੇ ਜਵਾਨਾਂ ਦੀ ਸੁਰੱਖਿਆ ਦੇ ਲਈ ਦੱਖਣੀ ਈਰਾਨ ਦੇ ਵਿੱਚ ਆਤਮ ਰੱਖਿਆ ਦੇ ਲਈ ਹਮਲੇ ਕੀਤੇ ਨੇ। ਸੈਟਕਾਮ ਮੁਤਾਬਕ ਨਿਸ਼ਾਨਾ ਬਣਾਏ ਗਏ ਈਰਾਨੀ ਬੇੜੇ ਸਮੁੰਦਰ ਦੇ ਵਿੱਚ ਮਾਈਨਜ਼ ਵਿਛਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਹਨਾਂ ਕਿਹਾ ਕਿ ਅਮਰੀਕਾ ਮੌਜੂਦਾ ਜੰਗਬੰਦੀ ਦਾ ਸਨਮਾਨ ਕਰਦਾ ਹੈ ਪਰ ਆਪਣੇ ਜਵਾਨਾਂ ਦੀ ਸੁਰੱਖਿਆ ਦੇ ਲਈ ਵੀ ਵਚਨਬੱਧ ਹੈ। ਦੋਵਾਂ ਦੇਸ਼ਾਂ ਵਿਚਾਲੇ ਹੋਈ ਇਸ ਤਾਜ਼ਾ ਹਿੰਸਕ ਝੜਪ ਅਤੇ ਦਾਅਵਿਆਂ ਨੇ ਪੂਰੇ ਖੇਤਰ ਦੇ ਵਿੱਚ ਤਣਾਅ ਜਿਹੜਾ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਮਾਹਰਾਂ ਦੇ ਮੁਤਾਬਕ ਦੋਵਾਂ ਪਾਸਿਆਂ ਤੋਂ ਸਿਆਸੀ ਪੱਧਰ ਦੇ ਉੱਤੇ ਜੰਗਬੰਦੀ ਨੂੰ ਜਿਹੜਾ ਬਚਾਉਣ ਅਤੇ ਵੱਡੇ ਖੇਤਰੀ ਯੁੱਧ ਨੂੰ ਰੋਕਣ ਦੇ ਲਈ ਚੱਲ ਰਹੀਆਂ ਡਿਪਲੋਮੈਟਿਕ ਕੋਸ਼ਿਸ਼ਾਂ ਦੇ ਵਿਚਕਾਰ ਇਹ ਹਮਲਾ ਇੱਕ ਵੱਡਾ ਝਟਕਾ ਜਿਹੜਾ ਸਾਬਤ ਹੋ ਸਕਦਾ ਹੈ। ਦੂਸਰੇ ਪਾਸੇ ਈਰਾਨ ਨੂੰ ਮਿਲਣਗੇ ਫਰੀਜ਼ ਕੀਤੇ $24 ਅਰਬ। ਅਮਰੀਕਾ ਈਰਾਨ ਵਿਚਾਲੇ ਸਮਝੌਤੇ ਦੀ ਉਮੀਦ ਜਿਹੜੀ ਬੱਝੀ ਹੋਈ ਹੈ, ਦੇਖਦੇ ਅੱਗੇ ਜਾ ਕੇ ਕੀ ਬਣਦਾ ਹੈ ਇਹ ਹਮਲਿਆਂ ਤੋਂ ਬਾਅਦ। ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਗੱਲਬਾਤ ਵਿਚਕਾਰ ਇੱਕ ਵੱਡੀ ਖਬਰ ਵੀ ਹੈ ਕਿ ਰਿਪੋਰਟਾਂ ਦੱਸਦੀਆਂ ਨੇ ਕਿ ਫਰੀਜ਼ ਕੀਤੇ ਗਏ ਖਾਤਿਆਂ ਦੇ ਵਿੱਚੋਂ $24 ਅਰਬ ਜਿਹੜਾ ਹੈ ਉਹਦੀ ਰਾਸ਼ੀ ਨੂੰ ਜਾਰੀ ਕਰਨ ਦੇ ਸੰਬੰਧ ਦੇ ਵਿੱਚ ਇੱਕ ਸਮਝੌਤਾ ਹੋ ਸਕਦਾ ਹੈ। ਈਰਾਨੀ ਮੀਡੀਆ ਸੰਸਥਾ ਤਸਨੀਮ ਨਿਊਜ਼ ਨੇ ਜਿਹੜਾ ਦਾਅਵਾ ਕੀਤਾ ਕਿ ਇਸ ਸਮਝੌਤੇ ਨੂੰ ਲੈ ਕੇ ਗੰਭੀਰ ਜਿਹੜੀ ਚਰਚਾ ਜਾਰੀ ਹੈ। ਸਮਝੌਤੇ ਦੇ ਪ੍ਰਸਤਾਵ ਅਨੁਸਾਰ ਜਿਵੇਂ ਹੀ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਪੱਤਰ MOU ਦਾ ਐਲਾਨ ਹੋਵੇਗਾ, ਈਰਾਨ ਨੂੰ ਇਸ ਰਾਸ਼ੀ ਦਾ ਅੱਧਾ ਹਿੱਸਾ ਜਾਣੀ $12 ਅਰਬ ਤੁਰੰਤ ਜਿਹੜੇ ਨੇ ਮੁਹੱਈਆ ਕਰਵਾਏ ਜਾਣਗੇ। ਬਾਕੀ ਦੀ ਰਕਮ 60 ਦਿਨਾਂ ਦੀ ਗੱਲਬਾਤ ਦੀ ਮਿਆਦ ਦੇ ਦੌਰਾਨ ਕਿਸ਼ਤਾਂ ਦੇ ਵਿੱਚ ਜਿਹੜੀ ਹੈ ਟ੍ਰਾਂਸਫਰ ਕੀਤੀ ਜਾਵੇਗੀ। ਇਸੇ ਤਰ੍ਹਾਂ ਖਾਲੀ ਕਰ ਦਿਓ ਪੂਰਾ ਸ਼ਹਿਰ, ਕਹਿੰਦੇ ਨੇ ਹੋਣ ਜਾ ਰਿਹਾ ਕੁਝ ਨਾ ਕੁਝ ਵੱਡਾ। ਰੂਸ ਨੇ ਕੀਵ ਨੂੰ ਚੇਤਾਵਨੀ ਦਿੱਤੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਜੰਗ ਜਿਹੜੀ ਹੈ ਹੁਣ ਹੋਰ ਵੀ ਭਿਆਨਕ ਮੋੜ ਲੈ ਚੁੱਕੀ ਹੈ। ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਸਥਿਤ ਜਿਹੜਾ ਰੱਖਿਆ ਬੁਨਿਆਦੀ ਢਾਂਚੇ ਅਤੇ ਡਰੋਨ ਨਿਰਮਾਣ ਕੇਂਦਰਾਂ ਦੇ ਉੱਤੇ ਵੱਡੇ ਹਮਲੇ ਕਰਨ ਦੀ ਧਮਕੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰੂਸ ਨੇ ਕੀਵ ਦੇ ਵਿੱਚ ਰਹਿ ਰਹੇ ਸਾਰੇ ਵਿਦੇਸ਼ੀ ਨਾਗਰਿਕਾਂ ਅਤੇ ਡਿਪਲੋਮੈਟਾਂ ਨੂੰ ਜਿੰਨੀ ਜਲਦੀ ਹੋ ਸਕੇ ਸ਼ਹਿਰ ਛੱਡਣ ਦੀ ਅਪੀਲ ਕੀਤੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਇਹ ਚੇਤਾਵਨੀ ਯੂਕਰੇਨ ਦੇ ਦੁਆਰਾ ਸਟਾਰੋਬਿਲਸਕ ਦੇ ਵਿੱਚ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਘਾਤਕ ਡਰੋਨ ਹਮਲੇ ਤੋਂ ਬਾਅਦ ਜਾਰੀ ਕੀਤੀ ਹੈ, ਜਿਸ ਦੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਸੀ ਅਤੇ 42 ਹੋਰ ਜ਼ਖਮੀ ਹੋ ਗਏ ਸਨ। ਰੂਸ ਨੇ ਦੋਸ਼ ਲਗਾਇਆ ਕਿ ਯੂਕਰੇਨ ਨਾਟੋ ਦੇ ਮਾਹਰਾਂ ਦੀ ਮਦਦ ਦੇ ਨਾਲ ਇਹਨਾਂ ਡਰੋਨਾਂ ਨੂੰ ਤਿਆਰ ਕਰ ਰਿਹਾ ਅਤੇ ਰੂਸੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ। ਰੂਸੀ ਵਿਦੇਸ਼ ਮੰਤਰਾਲੇ ਨੇ ਬਿਆਨ ਦੇ ਵਿੱਚ ਕਿਹਾ ਕਿ ਕੀਵ ਦੇ ਵਿੱਚ ਮਿਲਟਰੀ ਅਤੇ ਪ੍ਰਸ਼ਾਸਨਿਕ ਇਮਾਰਤਾਂ ਦੇ ਆਲੇ ਦੁਆਲੇ ਰਹਿਣ ਵਾਲੇ ਸਥਾਨਕ ਲੋਕਾਂ ਉਹਨਾਂ ਇਲਾਕਿਆਂ ਤੋਂ ਦੂਰ ਰਹਿਣ, ਨਾਲ ਹੀ ਅੰਤਰਰਾਸ਼ਟਰੀ ਸੰਗਠਨਾਂ ਦੇ ਸਟਾਫ ਅਤੇ ਵਿਦੇਸ਼ੀ ਦੂਤਾਵਾਸਾਂ ਦੇ ਕਰਮਚਾਰੀ ਤੁਰੰਤ ਕੀਵ ਖਾਲੀ ਕਰ ਦੇਣ। ਰੂਸ ਦੇ ਵਿਦੇਸ਼ ਮੰਤਰੀ ਜਿਹੜੇ ਸਰਗੇਈ ਲਾਵਰੋਵ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਵੀ ਅਧਿਕਾਰਤ ਤੌਰ ਦੇ ਉੱਤੇ ਸੂਚਿਤ ਕੀਤਾ ਦਿੱਲੀ ਦੇ ਵਿੱਚ, ਅਤੇ ਰੂਸੀ ਸੈਨਾ ਹੁਣ ਕੀਵ ਦੇ ਵਿੱਚ ਯੂਕਰੇਨੀ ਫੌਜ ਦੇ ਮੁੱਖ ਕੇਂਦਰਾਂ ਨੂੰ ਨਿਸ਼ਾਨਾ ਬਣਾਵੇਗੀ। ਦੂਜੇ ਪਾਸੇ ਰੂਸ ਦੇ ਇਸ ਹਮਲਾਵਰ ਰੁੱਖ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਮੰਨਿਆ ਕਿ ਯੂਕਰੇਨ ਦੇ ਕੋਲ ਇਸ ਸਮੇਂ ਹਵਾਈ ਰੱਖਿਆ ਪ੍ਰਣਾਲੀ ਅਤੇ ਐਂਟੀ ਬਲੈਸਟਿਕ ਸਮਰੱਥਾ ਦੀ ਭਾਰੀ ਕਮੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ਈਰਾਨ ਦੇ ਨਾਲ ਚੱਲ ਰਹੀ ਜੰਗ ਦੇ ਕਾਰਨ ਵਿਸ਼ਵ ਪੱਧਰ ਦੇ ਉੱਤੇ ਐਂਟੀ ਬਲੈਸਟਿਕ ਮਿਜ਼ਾਈਲਾਂ ਦੀ ਸਪਲਾਈ ਘੱਟ ਗਈ ਹੈ ਅਤੇ ਯੂਰਪੀ ਦੇਸ਼ਾਂ ਦੇ ਨਾਲ ਮਿਲ ਕੇ ਯੂਰਪੀ ਮਹਾਂਦੀਪ ਦੇ ਉੱਤੇ ਹੀ ਆਪਣੀ ਖੁਦ ਦੀ ਐਂਟੀ ਬਲੈਸਟਿਕ ਪ੍ਰਣਾਲੀ ਦਾ ਉਤਪਾਦਨ ਤੇਜ਼ ਕਰਨ ਦੇ ਲਈ ਕੰਮ ਕਰ ਰਿਹਾ ਹੈ। ਅਮਰੀਕਾ ਤੋਂ ਵੀ ਲਗਾਤਾਰ ਜਿਹੜਾ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ
ਤੇ ਰੂਸ ਦੇ ਦੁਆਰਾ ਯੂਕਰੇਨ ਦੇ ਉੱਤੇ ਕੀਤੇ ਗਏ ਪੂਰਨ ਹਮਲੇ ਨੂੰ 4 ਸਾਲ ਪੂਰੇ ਹੋ ਚੁੱਕੇ ਹੈ ਤੇ ਰੂਸ ਦੀ ਇਸ ਚੇਤਾਵਨੀ ਤੋਂ ਬਾਅਦ ਕੀਵ ਦੇ ਉੱਤੇ ਵੱਡੇ ਹਵਾਈ ਹਮਲਿਆਂ ਦਾ ਖਤਰਾ ਜਿਹੜਾ ਮੰਡਰੋਣ ਲੱਗ ਪਿਆ ਹੈ। ਅਮਰੀਕੀ ਮਹਾਂਦੀਪ ਦੇ ਵਿੱਚ 20 ਦੇਸ਼ਾਂ ਦੀ ਸੰਯੁਕਤ ਕਾਰਵਾਈ ਹੋਈ ਹੈ ਤੇ 3,300 ਹਥਿਆਰ ਤੇ 56 ਟਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਆ। ਕਿਆ ਬਾਤਾਂ ਜੀ, 56 ਟਨ। ਮੱਧ ਅਮਰੀਕਾ, ਦੱਖਣੀ ਅਮਰੀਕਾ ਤੇ ਕੈਰੇਬੀਅਨ ਟਾਪੂਆਂ ਦੇ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਤੇ ਸੰਗਠਿਤ ਅਪਰਾਧ ਦੇ ਵਿਰੁੱਧ ਇੱਕ ਵੱਡੀ ਅੰਤਰਰਾਸ਼ਟਰੀ ਕਾਰਵਾਈ ਕੀਤੀ ਗਈ। ਆਪਰੇਸ਼ਨ ਟ੍ਰਿਗਰ 11 ਨਾਮਕ ਇਸ ਸਾਂਝੇ ਪੁਲਿਸ ਅਭਿਆਨ ਦੇ ਤਹਿਤ 3,308 ਹਥਿਆਰ, 56 ਟਨ ਜਿਹੜਾ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। 8,700 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ। ਅਕਤੂਬਰ ਤੇ ਨਵੰਬਰ 2025 ਦੇ ਦੌਰਾਨ ਚਲਾਏ ਗਏ ਇਸ ਅਭਿਆਨ ਦੇ ਵਿੱਚ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ ਸ਼ਾਮਲ 8,701 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਵਾਈ ਦੇ ਦੌਰਾਨ ਲਗਭਗ ਜਿਹੜੇ ਨੇ 2,00,000 ਰਾਊਂਡ ਗੋਲਾ ਬਾਰੂਦ, 2,56,025 ਅਮਰੀਕਨ ਡਾਲਰ ਦੀ ਨਗਦੀ, 210 ਵਾਹਨ ਵੀ ਕਬਜ਼ੇ ਦੇ ਵਿੱਚ ਲਏ ਗਏ। 20 ਦੇਸ਼ਾਂ ਦਾ ਸਾਂਝਾ ਇਹ ਜਿਹੜਾ ਸੀ ਅਭਿਆਨ ਸੀ। ਇਹ ਕਾਰਵਾਈ ਅੰਤਰਰਾਸ਼ਟਰੀ ਅਪਰਾਧਿਕ ਪੁਲਿਸ ਸੰਗਠਨ ਇੰਟਰਪੋਲ ਦੇ ਜਿਹੜਾ ਸਹਿਯੋਗ ਦੇ ਨਾਲ 20 ਦੇਸ਼ਾਂ ਦੇ ਵਿੱਚ ਚਲਾਈ ਗਈ। ਇਹਨਾਂ ਦੇਸ਼ਾਂ ਦੇ ਵਿੱਚ ਅਰਜਨਟਾਈਨਾ, ਬ੍ਰਾਜ਼ੀਲ, ਮੈਕਸੀਕੋ, ਚਿਲੀ, ਕੋਲੰਬੀਆ ਤੇ ਪਨਾਮਾ ਵਰਗੇ ਦੇਸ਼ ਸ਼ਾਮਲ ਸਨ। ਆਰਗਨਾਈਜੇਸ਼ਨ ਆਫ ਅਮੈਰੀਕਨ ਸਟੇਟਸ ਨੇ ਵੀ ਜਿਹੜਾ ਇਸ ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਤਸਕਰੀ ਦੇ ਵਿਰੁੱਧ ਇਸ ਜੰਗ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਫੜੇ ਗਏ, ਜਿਸ ਦੇ ਵਿੱਚ 6.9 ਟਨ ਕੋਕੀਨ, 38.5 ਟਨ ਜਿਹੜਾ ਮਰਜੀਓਆਨਾ, 6,59,403 ਕੋਕਾ ਦੇ ਪੌਦੇ ਤੇ ਮੈਟਾਫਾਈਨ ਵਰਗੇ ਘਾਤਕ ਨਸ਼ੇ ਸ਼ਾਮਲ ਨੇ। ਇੰਟਰਪੋਲ ਦੇ ਸਕੱਤਰ ਜਨਰਲ ਵਾਲਡੇਸੀ ਉਰਕੁਏਜ਼ਾ ਨੇ ਕਿਹਾ ਕਿ ਇਹ ਅਭਿਆਨ ਜਿਹੜਾ ਸੰਗਠਿਤ ਅਪਰਾਧ ਦੇ ਵਿਰੁੱਧ ਲੜਾਈ ਦੇ ਵਿੱਚ ਇੱਕ ਅਸਲ ਤਰੱਕੀ ਨੂੰ ਦਰਸਾਉਂਦਾ ਹੈ। ਅਧਿਕਾਰੀਆਂ ਦੇ ਅਨੁਸਾਰ ਇਸ ਖੇਤਰ ਦੇ ਵਿੱਚ ਹਥਿਆਰਾਂ ਦੀ ਤਸਕਰੀ, ਸਿੱਧੇ ਤੌਰ ਦੇ ਉੱਤੇ ਮਾਨਵ ਤਸਕਰੀ, ਪ੍ਰਵਾਸੀਆਂ ਦੀ ਗੈਰ ਕਾਨੂੰਨੀ ਘੁਸਪੈਠ ਅਤੇ ਸਾਈਬਰ ਅਪਰਾਧਾਂ ਦੇ ਨਾਲ ਜੁੜੀ ਹੋਈ ਹੈ। ਇਹ ਆਪਰੇਸ਼ਨ ਸਾਬਤ ਕਰਦਾ ਹੈ ਕਿ ਅੰਤਰਰਾਸ਼ਟਰੀ ਸਹਿਯੋਗ ਤੇ ਜਾਣਕਾਰੀ ਸਾਂਝੀ ਕਰਨ ਦੇ ਨਾਲ ਸਮਾਜ ਨੂੰ ਜਿਹੜਾ ਵਧੇਰੇ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਚੰਗਾ ਉਪਰਾਲਾ ਹੈ। ਦੂਸਰੇ ਪਾਸੇ ਸਮੁੰਦਰ ਦੇ ਵਿੱਚ ਚੀਨ ਦੇ ਵੱਧਦੇ ਪ੍ਰਭਾਵ ਨੂੰ ਰੋਕਣਗੇ ਕੁਆਡ ਜਿਹੜੇ ਦੇਸ਼, ਬੈਠਕ ਦੇ ਵਿੱਚ ਚਰਚਾ ਕੀਤੀ ਗਈ ਹੈ ਜੋ ਬ੍ਰਿਕਸ ਦੀ ਗੱਲਬਾਤ ਚੱਲ ਰਹੀ ਹੈ। ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ ਚੀਨ ਦੀ ਵੱਧਦੀ ਫੌਜੀ ਸਰਗਰਮੀ ਤੇ ਦਬਦਬੇ ਦੇ ਵਿਚਕਾਰ ਕੁਆਡ ਦੇਸ਼ਾਂ ਨੇ ਸਮੁੰਦਰੀ ਨਿਗਰਾਨੀ ਤੇ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਵੱਡੇ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਚਾਰਾਂ ਦੇਸ਼ਾਂ ਨੇ ਮਹੱਤਵਪੂਰਨ ਖਣਿਜਾਂ ਤੇ ਊਰਜਾ ਦੇ ਖੇਤਰ ਦੇ ਵਿੱਚ ਵੀ ਆਪਸੀ ਸਹਿਯੋਗ ਨੂੰ ਵਧਾਉਣ ਦਾ ਵੀ ਫੈਸਲਾ ਲਿਆ। ਇਹ ਅਹਿਮ ਫੈਸਲੇ ਮੰਗਲਵਾਰ ਅੱਜ ਨਵੀਂ ਦਿੱਲੀ ਵਿਖੇ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਹੋਈ ਉੱਚ ਪੱਧਰੀ ਬੈਠਕ ਦੇ ਵਿੱਚ ਲਏ ਗਏ ਹੈ। ਇਸ ਬੈਠਕ ਦੀ ਪ੍ਰਧਾਨਗੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕੀਤੀ ਹੈ, ਜਿਸ ਦੇ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀਵੋਗ ਤੇ ਜਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੋਤੇਗੀ ਵੀ ਜਿਹੜੇ ਸ਼ਾਮਲ ਹੋਏ ਨੇ। ਆਖਰੀ ਖਬਰ ਵੱਲ ਵਧੀਏ ਤੇ ਅਮਰੀਕਾ ਕੈਨੇਡਾ ਬਾਰਡਰ ਦੇ ਉੱਤੇ ਖਬਰ ਹੈ ਕਿ ਜਿਹੜੇ ਫੋਨ ਅਸੀਂ ਕੈਰੀ ਕਰਦੇ ਹਾਂ, ਚਾਹੇ ਬਾਰਡਰ ਤੋਂ ਇੱਧਰ ਲੈ ਕੇ ਆਉਂਦੇ ਹਾਂ, ਬਾਰਡਰ ਤੋਂ ਉੱਧਰ ਜਦੋਂ ਆਪਾਂ ਜੌਬ ਦੇ ਉੱਤੇ ਵੀ ਹੁੰਦੇ ਹਾਂ ਜਾਂ ਟਰੈਕਿੰਗ ਲਾਈਨ ਦੇ ਵਿੱਚ ਜਿਹੜੇ ਲੋਕ ਨੇ, ਤਾਂ ਉਹਨਾਂ ਫੋਨਾਂ ਦੇ ਵਿੱਚੋਂ ਇਤਰਾਜ਼ਯੋਗ ਸਮੱਗਰੀ ਮਿਲਣ ਦੇ ਉੱਤੇ ਟਰੱਕ ਡਰਾਈਵਰਾਂ ਦੇ ਵੀਜ਼ੇ ਵੀ ਰੱਦ ਹੋ ਸਕਦੇ ਹੈ। ਨਵੇਂ ਕਾਨੂੰਨ ਬਦਲੇ ਜਾ ਰਹੇ ਨੇ, ਪਹਿਲਾਂ ਵੀ ਸੀਗਾ, ਵੈਸੇ ਕਾਨੂੰਨ ਹੋਰ ਸਖ਼ਤ ਕੀਤਾ ਹੈ। ਅਮਰੀਕਾ ਤੇ ਕੈਨੇਡਾ ਦੀਆਂ ਸਰਹੱਦੀ ਸੁਰੱਖਿਆ ਏਜੰਸੀਆਂ ਨੇ ਅਪਰਾਧ ਪਰੇਸ਼ਾਨ ਕਰਨ ਵਾਲੇ ਤੇ ਹੋਰ ਅਪਰਾਧਾਂ ਦੀਆਂ ਵੱਧਦੀਆਂ ਘਟਨਾਵਾਂ ਦੇ ਨਾਲ ਸੰਬੰਧਿਤ ਚਿੰਤਾਵਾਂ ਨੂੰ ਬਾਅਦ ਨਿਰੀਖਣ ਤੇਜ਼ ਕਰ ਦਿੱਤਾ ਹੈ। ਜਾਂਚ ਦੇ ਦੌਰਾਨ ਅਧਿਕਾਰੀ ਕਥਿਤ ਤੌਰ ਦੇ ਉੱਤੇ ਡਰਾਈਵਰਾਂ ਦੇ ਲੈਪਟਾਪ, ਮੋਬਾਈਲ ਫੋਨਾਂ ਦੀ ਅਸ਼ਲੀਲ ਸਮੱਗਰੀ, ਸ਼ੱਕੀ ਵਟਸਐਪ ਗਰੁੱਪ, ਨਾਬਾਲਗਾਂ ਦੇ ਨਾਲ ਸੰਬੰਧਿਤ ਗੈਰ ਕਾਨੂੰਨੀ ਸਮੱਗਰੀ, ਅੱਤਵਾਦ ਦੇ ਨਾਲ ਸੰਬੰਧਿਤ ਜਾਣਕਾਰੀ, ਅੰਤਰਰਾਸ਼ਟਰੀ ਵਿੱਤੀ ਅਪਰਾਧਾਂ ਦੇ ਬਾਰੇ ਜਾਂ ਹਥਿਆਰਾਂ ਦੇ ਨਾਲ ਸੰਬੰਧਿਤ ਸਮੱਗਰੀ ਦੀ ਜਾਂਚ ਕਰ ਰਹੇ ਹੈ। ਨੋਵਾ ਸਕੋਸ਼ੀਆ ਸਕੋਸ਼ੀਆ ਦੀ ਜਿਹੜੀ ਇੱਕ ਟਰਾਂਸਪੋਰਟ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਪੰਜਾਬੀ ਟਰੱਕ ਡਰਾਈਵਰ ਤਰਨਜੀਤ ਸਿੰਘ ਓਪਲ ਨੇ ਇੱਕ ਵੀਡੀਓ ਸੰਦੇਸ਼ ਦੇ ਰਾਹੀਂ ਇਸ ਗੰਭੀਰ ਸਥਿਤੀ ਦੇ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਬਾਰਡਰ ਦੇ ਉੱਤੇ ਹੁਣ ਮੋਬਾਈਲ ਫੋਨਾਂ ਦੀ ਰੈਂਡਮ ਜਿਹੜੀ ਹੈ ਚੈਕਿੰਗ ਬਹੁਤ ਵੱਧ ਗਈ ਹੈ। ਕੰਪਨੀਆਂ ਨੇ ਵੀ ਆਪਣੇ ਸਾਰੇ ਡਰਾਈਵਰਾਂ ਨੂੰ ਅਧਿਕਾਰਤ ਈਮੇਲ ਭੇਜ ਕੇ ਵਾਰਨਿੰਗ ਦਿੱਤੀ ਹੈ ਤੇ ਬਾਰਡਰ ਕਰਾਸ ਕਰਨ ਤੋਂ ਪਹਿਲਾਂ ਆਪਣੇ ਫੋਨ ਪੂਰੀ ਤਰ੍ਹਾਂ ਕਲੀਨ ਰੱਖਣ,
ਜੇ ਫੋਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਸ਼ਲੀਲਤਾ, ਹਥਿਆਰਾਂ ਦੀਆਂ ਫੋਟੋਆਂ, ਗੈਂਗਸਟਰ ਕਲਚਰ ਦੇ ਨਾਲ ਸੰਬੰਧਿਤ ਚੈਟਸ ਜਾਂ ਕੋਈ ਵੀ ਸ਼ੱਕੀ ਵਟਸਐਪ ਗਰੁੱਪ ਮਿਲਦਾ ਹੈ ਤਾਂ ਅਮਰੀਕੀ ਅਧਿਕਾਰੀ ਜਿਹੜੇ ਨੇ ਸਖ਼ਤ ਲੀਗਲ ਐਕਸ਼ਨ ਲੈ ਸਕਦੇ ਹੈ। ਤਰਨਜੀਤ ਸਿੰਘ ਉੱਪਲ ਨੇ ਪੰਜਾਬੀ ਭਾਈਚਾਰੇ ਨੂੰ ਧਿਆਨ ਦੇਣ ਦੇ ਲਈ ਵੀ ਕਿਹਾ ਹੈ। ਉਹਨਾਂ ਦੱਸਿਆ ਕਿ ਪੰਜਾਬ ਜਾਂ ਭਾਰਤ ਦੇ ਵਿੱਚ ਅਕਸਰ ਰਿਸ਼ਤੇਦਾਰ ਪਰਿਵਾਰ ਦੇ ਵਿੱਚ ਨਵੇਂ ਜੰਮੇ ਬੱਚਿਆਂ ਜਾਂ ਛੋਟੇ ਬੱਚਿਆਂ ਦੀਆਂ ਬਿਨਾਂ ਕੱਪੜਿਆਂ ਨੰਗਣ ਦੀਆਂ ਜਿਹੜੀਆਂ ਫੋਟੋਆਂ ਭੇਜ ਦਿੰਦੇ ਆ, ਵਟਸਐਪ ਦੇ ਉੱਤੇ ਸ਼ੇਅਰ ਕਰ ਦਿੰਦੇ ਆ। ਪਰ ਕੈਨੇਡਾ ਅਤੇ ਅਮਰੀਕਾ ਦੇ ਕਾਨੂੰਨ ਦੇ ਮੁਤਾਬਕ ਅਜਿਹੀਆਂ ਫੋਟੋਆਂ ਨੂੰ ਚਾਈਲਡ ਪੋਰਨੋਗ੍ਰਾਫੀ, ਬਾਲ ਅਸ਼ਲੀਲਤਾ ਦੇ ਦਾਇਰੇ ਦੇ ਵਿੱਚ ਰੱਖਿਆ ਜਾਂਦਾ ਹੈ। ਅਜਿਹਾ ਮਟੀਰੀਅਲ ਫੋਨ ਦੇ ਵਿੱਚ ਹੋਣ ਦੇ ਉੱਤੇ ਡਰਾਈਵਰਾਂ ਨੂੰ ਸਿੱਧਾ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਅਤੇ ਅਮਰੀਕੀ ਬਾਰਡਰ ਸਿਕਿਉਰਿਟੀ ਦੇ ਵੱਲੋਂ ਜਾਰੀ ਕੀਤੇ ਗਏ ਡਾਟਾ ਦੇ ਮੁਤਾਬਕ ਉਹਨਾਂ ਨੇ ਪਿਛਲੇ ਸਾਲ ਦੇ ਦੌਰਾਨ ਲਗਭਗ 55,000 ਅਤੇ ਇਸ ਸਾਲ ਤਕਰੀਬਨ 32,349 ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂ ਡਿਜੀਟਲ ਚੈਕਿੰਗ ਜਿਹੜੀ ਕੀਤੀ ਹੈ। ਜੇ ਬਾਰਡਰ ਅਧਿਕਾਰੀ ਨੂੰ ਕਿਸੇ ਡਰਾਈਵਰ ਦੇ ਉੱਤੇ ਥੋੜ੍ਹਾ ਜਿਹਾ ਵੀ ਸ਼ੱਕ ਹੋ ਜਾਂਦਾ ਹੈ ਤਾਂ ਉਹ ਜਾਂਚ ਦੇ ਲਈ ਫੋਨ ਨੂੰ 3 ਤੋਂ 4 ਘੰਟੇ ਆਪਣੇ ਕੋਲ ਰੱਖ ਸਕਦੇ ਹੈ। ਡਰਾਈਵਰ ਫੋਨ ਦਾ ਪਾਸਵਰਡ ਜਾਂ ਪਿੰਨ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ। ਜੇ ਕੋਈ ਡਰਾਈਵਰ ਆਪਣਾ ਫੋਨ ਚੈੱਕ ਕਰਵਾਉਣ ਤੋਂ ਮਨ੍ਹਾ ਕਰਦਾ ਹੈ ਤਾਂ ਅਧਿਕਾਰੀਆਂ ਦੇ ਕੋਲ ਉਸਨੂੰ US ਦੇ ਵਿੱਚ ਜਿਹੜਾ ਐਂਟਰੀ ਦੇਣ ਤੋਂ ਰੋਕਣ ਅਤੇ ਉਸਦਾ ਜਿਹੜਾ ਡਿਵਾਈਸ ਜ਼ਬਤ ਕਰਨ ਦਾ ਵੀ ਪੂਰਾ ਅਧਿਕਾਰ ਹੈ। ਜੇ ਫੋਨ ਦੇ ਵਿੱਚ ਕੋਈ ਗੰਭੀਰ ਡਾਟਾ ਮਿਲਦਾ ਹੈ ਤਾਂ ਫੋਨ ਨੂੰ ਫੋਰੈਂਸਿਕ ਲੈਬ ਭੇਜ ਦਿੱਤਾ ਜਾਂਦਾ ਹੈ ਅਤੇ ਡਰਾਈਵਰ ਦੇ ਉੱਤੇ 5 ਸਾਲ ਤੋਂ ਲੈ ਕੇ ਉਮਰ ਭਰ ਤੱਕ ਦਾ ਬੈਨ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਫੋਨ ਦੀਆਂ ਚੈਟਾਂ ਜਾਂ ਈਮੇਲ ਤੋਂ ਇਹ ਪਤਾ ਲੱਗਦਾ ਕਿ ਡਰਾਈਵਰ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਕੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਕੰਮ ਕਰਨ ਜਾਂ ਸੈਟਲ ਹੋਣ ਦੀ ਜਿਹੜੀ ਪਲੈਨਿੰਗ ਕਰ ਰਿਹਾ ਹੈ ਤਾਂ ਵੀ ਵਰਕ ਪਰਮਿਟ ਜਾਂ PR ਹੋਲਡਰਾਂ ਦੇ ਵੀਜ਼ੇ ਤੁਰੰਤ ਰੱਦ ਕਰ ਦਿੱਤੇ ਜਾਂਦੇ ਨੇ। ਨਾਲ ਹੀ ਡਰਾਈਵਰਾਂ ਨੂੰ ਆਪਣੇ ਟਰੱਕ ਦੇ ਵਿੱਚ ਰੱਖੀਆਂ ਮੈਡੀਸਿਨ ਦਵਾਈਆਂ ਦੇ ਲਈ ਡਾਕਟਰ ਦੀ ਜਿਹੜੀ ਪਰਚੀ ਹੈ ਜਾਣੀ ਪ੍ਰਿਸਕ੍ਰਿਪਸ਼ਨ ਜਿਹੜੀ ਹੈ ਕੋਲ ਰੱਖਣਾ ਲਾਜ਼ਮੀ ਕੀਤਾ ਗਿਆ, ਨਹੀਂ ਤਾਂ ਡਰੱਗ ਟ੍ਰੈਫਿਕਿੰਗ ਦੇ ਸ਼ੱਕ ਦੇ ਹੇਠਾਂ ਵੀ ਕਾਰਵਾਈ ਜਿਹੜੀ ਹੈ ਹੋ ਸਕਦੀ ਹੈ। ਵਕੀਲਾਂ ਦਾ ਸਾਫ਼ ਕਹਿਣਾ ਕਿ ਬਾਰਡਰ ਦੇ ਉੱਤੇ ਕਿਸੇ ਵੀ ਵਿਦੇਸ਼ੀ ਨਾਗਰਿਕ ਦੇ ਕੋਲ ਵਕੀਲ ਨੂੰ ਬੁਲਾਉਣ ਦਾ ਕੋਈ ਲੀਗਲ ਅਧਿਕਾਰ ਨਹੀਂ ਹੁੰਦਾ। ਉੱਥੇ ਅਧਿਕਾਰੀਆਂ ਦੇ ਨਾਲ ਬਹਿਸ ਕਰਨ ਜਾਂ ਝੂਠ ਬੋਲਣ ਦੇ ਨਾਲ ਕੇਸ ਹੋਰ ਵੀ ਖਰਾਬ ਹੋ ਸਕਦਾ। ਬਹੁਤੇ ਡਰਾਈਵਰ ਜਿਹੜੇ ਨੇ ਇਹ ਸੋਚ ਕੇ ਲਾਪਰਵਾਹੀ ਵਰਤਦੇ ਨੇ ਕਿ ਉਹ ਕਈ ਵਾਰ ਬਾਰਡਰ ਪਾਰ ਕਰ ਚੁੱਕੇ ਨੇ ਅਤੇ ਉਹਨਾਂ ਦਾ ਫੋਨ ਕਦੇ ਚੈੱਕ ਹੀ ਨਹੀਂ ਹੋਣਾ। ਪਰ ਅਧਿਕਾਰੀ ਜਿਹੜੇ ਨੇ ਐਡਵਾਂਸਡ ਲਾਇਸੈਂਸ ਪਲੇਟ ਰੀਡਰ ਅਤੇ ਰੂਟ ਟਰੈਕਰਸ ਦੇ ਜਿਹੜੇ ਨੇ ਡਾਟਾ ਦੇ ਆਧਾਰ ਦੇ ਉੱਤੇ ਰੈਂਡਮ ਚੈਕਿੰਗ ਕਰਦੇ ਨੇ। ਇਸ ਦੇ ਲਈ ਸੁਰੱਖਿਆ ਦੇ ਲਿਹਾਜ਼ ਦੇ ਨਾਲ ਸਾਰੇ ਡਰਾਈਵਰਾਂ ਨੂੰ ਬਾਰਡਰ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਆਪਣੇ ਫੋਨਾਂ ਦੇ ਵਿੱਚੋਂ ਹਰ ਤਰ੍ਹਾਂ ਦੀਆਂ ਬੇਲੋੜੀਆਂ ਸੰਵੇਦਨਸ਼ੀਲ ਚੈਟਾਂ ਅਤੇ ਇਤਰਾਜ਼ਯੋਗ ਮੀਡੀਆ ਫਾਈਲਾਂ ਨੂੰ ਪੂਰੀ ਤਰ੍ਹਾਂ ਡਿਲੀਟ ਕਰ ਦੇਣਾ ਚਾਹੀਦਾ ਹੈ। ਲਓ ਦੋਸਤੋ, ਇਹ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਕੁਝ ਜਿਹੜੀਆਂ ਰਿਪੋਰਟਾਂ। ਅਤੇ ਲਓ ਫਿਰ ਆਪਾਂ ਇੱਥੇ ਹੀ ਲੈਂਦੇ ਆ ਗਿਆ ਤੁਹਾਡੇ ਸੁਨੇਹੇ ਲੈ ਕੇ, ਅਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 449 76 1962 ਸਟੂਡੀਓ ਦਾ ਨੰਬਰ ਹੈ। ਅਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਉਹਨਾਂ ਦਾ ਫਿਰ ਆਪਾਂ ਅੱਗੇ ਲੈਂਦੇ ਹਾਂ। ਪ੍ਰੋਗਰਾਮਾਂ ਨੂੰ ਸਪੋਰਟ ਕਰਦੇ ਨੇ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਅਤੇ ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਅਤੇ ਜਾਂਦੇ ਜਾਂਦੇ ਤੁਹਾਡੇ ਦੋਸਤੋ ਸੁਨੇਹੇ। ਮਾਲ ਸੁਰਿੰਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ। ਸਭ ਤੋਂ ਪਹਿਲਾਂ ਜੀ ਦੁਆਬਾ ਰੇਡੀਓ ਪਰਿਵਾਰ ਨੂੰ ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਮਾਲ ਸੁਰਿੰਦਰ ਜੀ ਕਹਿੰਦੇ ਆ ਹੱਸ ਰਹੇ ਨੇ, ਹਾ ਹਾ ਹਾ। ਅਤੇ ਔਜਲਾ ਸਾਹਿਬ ਕਹਿੰਦੇ ਉਹ ਜਦੋਂ ਗੱਲ ਸੁਣਾ ਰਹੇ ਸੀ ਆਪਣੇ ਰੂੜੀ ਦੀ, ਐਡਵੋਕੇਟ ਰਾਜਨ ਸੈਣੀ ਸਾਹਿਬ। ਅਤੇ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਹਰਵਿੰਦਰ ਜੌਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਇੰਡੀਆ ਤੋਂ। ਅਤੇ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਜੀ ਨੂੰ ਜੀ। ਪਰਮਿੰਦਰ ਬਰਨ ਜੀ ਆਪਣੇ ਫਗਵਾੜੇ ਤੋਂ ਬਾਈ ਜੀ ਗੱਲਬਾਤ ਵੀ ਕਰਕੇ ਗਏ ਆ, ਕਹਿੰਦੇ ਸਤਿ ਸ਼੍ਰੀ ਅਕਾਲ ਭਾਰਤ ਵੀਰ ਅਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਤ ਸੱਜਣਾਂ ਨੂੰ ਜੀ। ਅਤੇ ਸੈਣੀ ਸਾਹਿਬ ਕਹਿੰਦੇ ਵੀਰ ਜੀ ਹੁਣ ਮੁਹਾਵਰਾ ਬਦਲ ਗਿਆ ਜੀ, ਹੁਣ ਜਿਸ ਦੀ ਡਾਂਗ ਉਸਦਾ ਡੇਅਰੀ ਫਾਰਮ ਜੀ, ਇਹ ਮੁਹਾਵਰਾ ਹੈ ਜੀ। ਕਿਆ ਬਾਤ ਹੈ ਜੀ। ਅਤੇ ਰਾਜਨ ਜੀ ਕਹਿੰਦੇ ਬਿਲਕੁਲ ਪਰਮਿੰਦਰ ਵੀਰ ਜੀ ਦਰੁਸਤ ਫਰਮਾਇਆ, ਅਤੇ ਬਿਲਕੁਲ ਤੁਹਾਡੇ ਬਿਆਨ ਸੁਣ ਕੇ ਹੀ ਕਹਿੰਦੇ ਨਵਾਂ ਪਲੇਟਫਾਰਮ ਤੁਹਾਨੂੰ ਦਿੱਤਾ ਮੁਕੱਦਰ ਵੀਰ ਜੀ, ਜ਼ਰੂਰ ਪਾਓ ਵੋਟ ਜੀ ਕਹਿੰਦੇ ਜੀ। ਰਾਜਨ ਸੈਣੀ ਸਾਹਿਬ ਲਿਖਦੇ ਨੇ ਆਪਣੇ ਕੋਕਰੋਚ ਪਾਰਟੀ ਦੇ ਬਾਰੇ। ਅਤੇ ਮੁਕੱਦਰ ਜੀ ਕਹਿੰਦੇ ਬਾਈ ਜੀ ਬਹੁਤ ਸੱਚੀਆਂ ਗੱਲਾਂ ਕੀਤੀਆਂ ਤੁਸੀਂ, ਕਹਿੰਦੇ ਅਸੀਂ ਸਵੇਰੇ 4 ਵਜੇ ਉੱਠ ਕੇ
ਸੋਫੇ ਦੇ ਉੱਤੇ ਬਹਿ ਕੇ ਇੱਕ ਵਾਰੀ ਝਪਕੀ ਲੈਣ ਨੂੰ ਜੀ ਕਰਦਾ ਹੈ। 10 ਕੁ ਮਿੰਟ ਹੋਰ ਬਹਿ ਜਾਓ ਯਾਰ, ਕਿਸੇ ਦਾ ਹੱਕ ਖੋ ਨਾ, ਸਭ ਤੋਂ ਵੱਡੀ ਗੱਲ ਇਹੀ ਹੈ ਜੀ। ਅਤੇ ਇਹ ਮੁਕੱਦਰ ਜੀ ਦਾ ਸੁਣਿਆ ਸੀ ਆਖਰ ਦੇ ਵਿੱਚ, ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਲਓ ਦੋਸਤੋ, ਇਹ ਸਨ ਤੁਹਾਡੇ ਸਭ ਦੇ ਦੋਸਤਾਂ ਦੇ ਸੁਨੇਹੇ। ਜੇ ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਨੇਹਾ ਤਾਂ ਮਾਫ਼ੀ ਚਾਹਾਂਗਾ। ਮਾਨ ਸਿੰਘ ਮਾਨ ਬਾਈ ਜੀ, ਆਪਣੇ ਮਨਜੀਤ ਮਾਨ ਬਾਈ ਜੀ ਅਮੈਰੀਕਾ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ ਪ੍ਰੋਗਰਾਮ ਦੇ ਵਿੱਚ, ਅਤੇ ਹਰ ਰੋਜ਼ ਹੀ ਉਹਨਾਂ ਦੀ ਹੁੰਦੀ ਆ, ਮੈਂ ਮਿਸ ਕਰ ਜਾਂਦਾ ਕਿਉਂਕਿ ਉਹ ਫੇਸਬੁੱਕ ਦੇ ਰਾਹੀਂ ਲਿੰਕ ਨੂੰ ਸੁਣਦੇ ਨੇ, ਅਤੇ ਉਹਨਾਂ ਦਾ ਨਾਂ ਵੀ ਲੈਣਾ ਬਣਦਾ ਸਾਰੇ ਦੋਸਤਾਂ ਦਾ ਫੇਸਬੁੱਕ ਦੇ ਉੱਤੇ ਵੀ ਜਿਹੜੇ ਨਾਲ ਜੁੜਦੇ ਨੇ, ਉਹਨਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ। ਅਤੇ ਲਓ ਦੋਸਤੋ, ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਵਾਅਦੇ ਦਿਨ ਹੋਵੇਗੀ ਮੁਲਾਕਾਤ, ਅਤੇ ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਹੋਵਾਂਗੇ ਹਾਜ਼ਰ, ਜਿਹਦੇ ਉੱਤੇ ਵਿਚਾਰ ਵਟਾਂਦਰਾ ਚੱਲੇਗਾ, ਅਤੇ ਉਮੀਦ ਕਰਦੇ ਹਾਂ ਬਾਕੀ ਕੱਲ੍ਹ ਨੂੰ ਮਿਲਦੇ ਹਾਂ ਸਾਰਿਆਂ ਨੂੰ। ਭੁਪਿੰਦਰ ਭਾਰਤ ਜੀ ਵੱਲੋਂ ਪਿਆਰ ਭਰੀ ਅਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ਼੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਜ਼ਰੂਰ ਸੁਣਿਓ, ਅਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਉਹਦੇ ਲਈ ਮਾਫ਼ੀ, ਅਤੇ ਸਤਿ ਸ਼੍ਰੀ ਅਕਾਲ ਸਭ ਦੋਸਤਾਂ ਨੂੰ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਫਿਰ ਹੋਵੇਗੀ ਮੁਲਾਕਾਤ। ਸਾਂਝਾ ਕਰ ਦਿਓ।

0: ਪਾਰਟ ਜਿਹੜੇ ਹੈਗੇ ਆ
1: ਤੇ
0: ਉਹ ਵਾਇਰਲ ਕੀਤੇ ਹੈਗੇ ਆ ਜੀ, ਉਹਦੇ ਤੇ ਉਹਨਾਂ ਨੇ ਜਿਹੜਾ ਆ ਨਾਰਾਜ਼ਗੀ ਪ੍ਰਗਟ ਕੀਤੀ ਤੇ ਉਹਨਾਂ ਨੇ ਕਿਹਾ ਵੀ ਇਟ ਇਜ਼ ਕੰਟੈਂਪਟ ਆਫ ਕੋਰਟ ਤੇ ਕੰਟੈਂਪਟ ਆਫ ਕੋਰਟ ਦੇ ਨੋਟਿਸ ਦੇ ਦਿੱਤਾ ਹੈਗਾ ਆ। ਇਹ ਜਿਹੜਾ ਹੈਗਾ ਆ ਉਹ ਇਹ ਕਹਿੰਦੇ ਆ ਵੀ ਸਾਡਾ ਸਤਿਆਗ੍ਰਹਿ ਜਿੱਤ ਗਿਆ ਕਿਉਂਕਿ ਅਸੀਂ ਕੇਸ ਜਿਹੜਾ ਬਦਲਾ ਲਗਾਏ ਤੇ ਹੁਣ ਦੇਖਦੇ ਹੈਗੇ ਆ ਵੀ ਫੈਸਲਾ ਇੱਕ ਦੇ ਵਿੱਚ ਆਉਂਦਾ ਹੈਗਾ ਇਹਨਾਂ ਦੇ ਫੇਵਰ ਚ ਕੇ ਦੋਨਾਂ ਚ ਫੇਵਰ ਚ ਆਉਂਦਾ ਕਿ ਦੋਨਾਂ ਚ ਅਗੇਂਸਟ ਆ ਜਾਂਦਾ ਹੈਗਾ ਉਹ ਤੇ ਹੁਣ ਟਾਈਮ ਦੱਸੇਗਾ ਜੀ। ਬਟ ਇਹ ਹੈਗਾ ਆ ਵੀ ਉਹ ਕਹਿੰਦੇ ਹੁੰਦੇ ਆ ਨਾ ਜੀ ਵੀ ਨਮਾਜ਼ ਬਖਸ਼ਾਉਣ ਗਏ ਸੀ ਤੇ ਗਲੇ ਰੋਜੇ ਪੜ ਗਏ ਹਾਂਜੀ ਉਹ ਇਸ ਕਰਕੇ ਇੱਕ ਨਾਲ ਇੱਕ ਕੇਸ ਹੋਰ ਇੱਕ ਨਾਲ ਇੱਕ ਹੋਰ ਕੇਸ ਦੇ ਵਿੱਚ ਇਨਵੋਲਵ ਹੋ ਗਏ। ਹੁਣ ਇਹ ਤਾਂ ਪਤਾ ਨੀ ਵੀ ਉਹਦੇ ਵਿੱਚੋਂ ਬਰੀ ਹੋ ਜਾਣ ਇਹਦੇ ਵਿੱਚੋਂ ਮੈਨੂੰ ਲੱਗਦਾ ਨੀ ਬਰੀ ਹੋਣਗੇ ਜਿੱਦਾਂ ਦੀ ਕੰਪੇਨ ਚਲਾਈ ਇਹਨਾਂ ਨੇ
1: ਜੀ ਸਰ ਜੀ ਸੈਣੀ ਸਾਹਿਬ ਬਹੁਤ ਖੂਬ ਜੀ। ਤੇ ਔਜਲਾ ਸਾਹਿਬ ਜੁੜੇ ਨੇ ਨਾਲ ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ
0: ਦੋਨੋਂ ਵੀਰਾਂ ਨੂੰ ਸਤਿਕਾਰ
2: ਮੇਰਾ ਸਵਾਲ ਰਾਜਨ ਜੀ ਨੂੰ ਹੈ ਕਹਿੰਦੇ ਵੀ 5-7 ਲੀਡਰ ਅੰਦਰ ਗਵਰਨਰ ਨੂੰ ਮਿਲਣ ਚਲੇ ਜਾਂਦੇ ਬਾਕੀ ਬਾਹਰ ਖੜੇ ਜਾਂਦੇ
1: ਜੀ
2: ਤੁਹਾਡਾ ਸਵਾਲ ਆ
1: ਜੀ।
0: ਮੈਂ ਤਾਂ ਕਹਿੰਦਾ ਹੈਗਾ ਜੀ ਪੰਜਾਬ ਤੋਂ ਹੀ 5-7 ਜਾਂਦੇ ਜੀ ਇੱਥੇ ਜਾ ਕੇ ਜਿਹੜਾ ਟਾਈਮ ਐਂਡ ਐਨਰਜੀ ਜਿਹੜੀ ਉੱਥੇ ਟਰੈਕਟਰ ਲੈ ਟਾਈਮ ਐਂਡ ਐਨਰਜੀ ਜਿਹੜੀ ਆ ਉਹਨੂੰ ਸੇਵ ਕਰਦੇ ਉਹਨੂੰ ਜ਼ਰੂਰੀ ਫੂਕਣੀ ਸੀ।
2: ਇਹ ਅੰਦਰ ਜਾਂਦੇ ਜਿਹੜੇ ਅੰਦਰ ਜਾਂਦੇ ਉਹ ਬਕਾਊ ਹੋ ਜਾਣੇ ਸੀ ਜਿਹੜੇ ਬਾਹਰਲੇ ਸੀ ਇਮਾਨਦਾਰ ਹੋ ਜਾਣੇ ਫਿਰ ਉਹ ਤੱਕੜੀ ਕਿੱਥੋਂ ਲਿਆਈਏ ਜੀ ਅਸੀਂ
1: ਰੋਲਾ ਇਹ ਵੀ ਹੈ ਜੀ।
0: ਫੇਰ ਇਹ ਸੜਕਾਂ ਮੈਂ ਤੁਹਾਨੂੰ ਬੇਨਤੀ ਕਰਦਾ ਹੈਗਾ ਫੇਰ ਇਹ ਗਿਲਾ ਨਾ ਕਰਨ ਤੇ ਭਾਵਾਂ ਜਿਹੜਾ ਹੈਗਾ ਅਗਲੇ 15-20 ਸਾਲ ਜਿਹੜਾ ਹੈਗਾ ਇਹ ਚੱਲੇ ਰਹਿਣ ਆਪਣੇ ਟਰੈਕਟਰ ਟਰਾਲੀਆਂ ਤੇ ਸਮੱਸਿਆਵਾਂ ਵੀ ਏਦਾਂ ਹੀ ਰਹਿਣੀਆਂ ਹੈਗੀਆਂ। ਤੇ ਹਾਂ ਇਹ ਜ਼ਰੂਰ ਹੈਗਾ ਆ ਕਿ ਆਹ ਜਿਹੜਾ ਆ ਕੋਈ ਤਲਾਕ ਦੇ ਕੇਸ ਚ ਰਾਜੀਨਾਮਾ ਕਰਾਤਾ ਉਹ ਚੋਂ ਇਹਨਾਂ ਦੇ ਬਣ ਗਏ ਹੈਂਜੀ ਕਿਸੇ ਦਾ ਬਿਆਨੇ ਬੁਨੇ ਦਾ ਕੇਸ ਚ ਰਾਜੀਨਾਮਾ ਕਰਾਤਾ ਉਹ ਚੋਂ ਦੁੱਖ ਨਾਲ ਲੈ ਲਈ ਉਹ ਬਸ ਉਹ ਇਹਨਾਂ ਦਾ ਕੰਮ ਚੱਲਦਾ ਰਹਿੰਦਾ ਹੈਗਾ ਤੇ ਅਸਲ ਕੰਮ ਵੀ ਇਹਨਾਂ ਦਾ ਇਹ ਹੀ ਹੈਗਾ ਆ। ਕਿਸਾਨ ਮੁੱਦਿਆਂ ਨੂੰ ਇੱਥੇ ਕੀ ਪਤਾ ਇਹਨਾਂ ਨੂੰ ਜੀ ਕਿਹਨੂੰ ਕਿਸ ਖੇਤੀ ਦਾ ਪਤਾ ਆ ਕਿਹਨੂੰ ਪਤਾ ਆ ਜ਼ਮੀਨ ਦੇ ਉੱਤੇ ਹਾਂਜੀ
2: ਜਿਹੜੇ ਰੋਜ਼ ਸਵੇਰ ਉਹ ਮਿੱਟੀ ਨਾਲ ਮਿੱਟੀ ਹੁੰਦੇ ਨੇ ਉਹ ਰੋਟੀ ਮਸਾ ਖਾਂਦੇ ਨੇ ਤੇ ਇਹਨਾਂ ਦਾ ਵਿਹਲੇ ਰਹਿ ਕੇ ਪਿਛਲੇ 50 ਸਾਲਾਂ ਚ ਕਿੱਥੋਂ ਕਿੱਥੇ ਪਹੁੰਚੇ ਹੋਏ ਨੇ ਜੀ ਤੇ ਇਸ ਕਰਕੇ ਨਾ ਅਜੇ ਤਾਂ ਸਾਡੇ ਕੋਲ ਇਹ ਤੱਕੜੀ ਨੀ ਆਈ ਕਿ ਬਕਾਊ ਕੌਣ ਆ ਤੇ ਇਮਾਨਦਾਰ ਕੌਣ ਆ।
1: ਬਿਲਕੁਲ ਹੈ ਜੀ ਜੀ
2: ਜਿਹੜਾ ਅੰਦਰ ਚਲਿਆ ਗਿਆ ਉਹ ਪਕਾਊਗਾ ਜਿਹੜਾ ਬਾਹਰ ਖੜ ਗਿਆ ਉਹ ਇਮਾਨਦਾਰ ਆ ਤੇ ਉਹ ਆਪਦੇ ਆਪਦਾ ਚੁੱਲ੍ਹਾ
1: ਉਹ ਫਿਰ ਆਪਣਾ ਚੁੱਲ੍ਹਾ ਜਲਾ ਲੈਂਦਾ ਵੱਖਰਾ ਕਰਕੇ।
2: ਮੈਂ ਤਾਂ ਸ਼ਰਿਆ ਕਹਿਣਾ ਸੈਲੀ ਬਾਈ ਸੁਣਦਾ ਪੰਧੇਰ ਦਾ ਰੰਗੇ ਦੇਖ ਲੋ 2020 ਵਾਲਾ ਦੇਖ ਲੋ ਕੱਪੜੇ ਦੇ ਰੰਗ ਤੇ ਅੱਜ ਵਾਲਾ ਦੇਖ ਲੋ
1: ਜੀ ਬਿਲਕੁਲ ਹੈ ਜੀ।
2: ਗਰਮੀ ਚ ਫਿਰ ਕੇ ਕਾਲਾ ਹੋ ਜਾਂਦਾ ਤੇ ਉਹ ਲਾਲ ਹੋਇਆ ਪਿਆ
1: ਜੀ।
0: ਵੀਰ ਜੀ ਮੈਂ ਤਾਂ ਉਹਦੀ ਉਹ ਜੈਕਟ ਜਿਹੜੀ ਹੈਗੀ ਆ ਪਾਉਂਦਾ ਆ ਸਰਦੀਆਂ ਦੇ ਵਿੱਚ ਤੇ ਉੱਤੋਂ ਦੀ ਜਿਹੜਾ ਮਫਲਰ ਜਿਹਾ ਲੈਂਦਾ ਹੈਗਾ ਆ ਜੀ ਮੈਨੂੰ ਉਹ ਦੱਸਦਾ ਵੀ ਉਹ ਕਿੰਨੇ ਕ ਦਾ ਆਉਂਦਾ ਹੈਗਾ ਜੀ ਉਹ ਬਾਹਰੋਂ ਕਿੱਥੋਂ ਆਇਆ ਤੇ ਕਿੱਥੇ ਆਇਆ ਜੀ ਉਹ ਏਦਾਂ ਲੱਗਦਾ ਜਿੱਦਾਂ ਸੱਪ ਗਲ ਚ ਪਾਇਆ ਆਇਆ ਹੁੰਦਾ।
2: ਕਿੰਨੇ ਉਹਦੇ ਕੋਲ ਕੀਲੇ ਤੇ ਇੰਨੇ ਕੀਲੇ ਨਾਲ ਬੰਦਾ ਇੰਨਾ ਵਿਹਲਾ ਰਹਿ ਕੇ ਇੰਨਾ ਕੁਛ ਕਰਕੇ ਇੰਨਾ ਕੁਛ ਕਰ ਸਕਦਾ
1: ਜੀ ਜੀ।
2: ਮੈਂ ਤਾਂ
0: ਵੀਰ ਜੀ ਹੁਣ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਇਹਨਾਂ ਦਾ
2: ਉੜ ਕੇ
1: ਜੀ
2: ਹੁਣ ਤਾਂ ਉੜ ਕੇ ਨੋਨ ਪੋਲੀਟੀਕਲ ਵਾਲੇ ਭੋਜਰਾਜ ਕੀ ਸੀਗਾ
1: ਹਾਂਜੀ ਹਾਂਜੀ
2: ਮੈਂ ਉਹ ਕਹਿੰਦਾ ਜੀ ਸਾਡੀ ਲਾਈਨ ਲਿਖੀ ਹੈ ਨੰਬਰ ਲਿਖੇ ਹੋਏ ਨੇ ਉਦੋਂ ਬਾਅਦ ਜੇ ਮਤਲਬ ਕਿਹੜਾ ਸੀਗਾ ਜਿਹੜਾ ਬੈਠਾ ਸੀ ਮਰਨ ਬਰਸ ਤੇ
1: ਡੱਲੇ ਵਾਲਾ
2: ਜੇ ਉਹ ਮਰ ਗਿਆ ਤਾਂ ਉਦੋਂ ਬਾਅਦ ਡੱਲੇ ਵਾਲ ਵਧੂਆ ਫਲਾਨਾ ਬੈਠੂ ਮਹਾ ਕਾਹਨੂੰ ਇੰਨਾ ਲੰਮ ਕਰਿਆ ਤੁਸੀਂ ਸੰਗਲਾਂ ਨਾਲ ਬਣ ਕੇ ਭੰਦੇਰ ਨੂੰ ਬਿਠਾ ਲੋ ਅੱਜ ਟੁੱਟ ਗਈ ਸਾਰਾ ਕੁਛ। ਮੈਂ ਇਸੇ ਮਾਧੇ ਉੱਤੇ ਉਹਨੂੰ ਸਵਾਲ ਕੀਤਾ ਸੀ ਮੈਂ ਕਾਹਦੇ ਚੱਕਰ ਚ ਪਏ ਹੋ ਇੰਨਾ ਲੰਮਾ ਕਾਹਨੂੰ ਕੰਮ ਖਿੱਚਣਾ ਭੰਦੇਰ ਨੂੰ ਸੰਗਲਾਂ ਨਾਲ ਬੰਨ ਲੋ ਜੇ ਨਾ ਭੱਜਿਆ ਜਿਹੜਾ ਕੋ ਕਹੇਗੇ ਉਹ ਦੁਆਬਾਰੀ ਨੂੰ ਤੇ ਜੁਰਮਾਨਾ ਮੈਂ ਪਾਉਂਗਾ ਭੁਗਤੂਗਾ ਕਹੀ ਸੀ ਭਾਰਜ
1: ਬਿਲਕੁਲ ਹੈ ਜੀ ਬਿਲਕੁਲ ਕਿਹਾ ਸੀ।
2: ਮੈਂ ਕਿਹਾ ਤੁਹਾਨੂੰ ਬੁੱਧੂ ਬਣਾਈ ਜਾਂਦਾ ਤੇ ਆਪ ਵਿਕਿਆ ਹੋਇਆ ਤੇ ਫਿਰ ਮੈਂ ਇਹ ਪੁੱਛਿਆ ਸੀ ਵੀ ਤੁਹਾਡੇ ਲੀਡਰਾਂ ਦੀਆਂ ਕਿਹੜੀਆਂ ਕਿਹੜੀਆਂ ਟਰਾਲੀਆਂ ਨੇ ਉਹ ਦੱਸੋ ਜੀ ਕੱਲਾ ਕੱਲਾ ਮੈਨੂੰ ਇਹ ਦੱਸੋ ਵੀ ਤੁਹਾਡੀਆਂ ਕਿਹੜੀਆਂ ਕਿਹੜੀਆਂ ਟਰਾਲੀਆਂ ਨੇ
1: ਜੀ
2: ਇੱਕ ਦਾ ਨਾਂ ਨੀ ਲਿਆ ਮੈਂ ਕਿਹਾ ਟਰਾਲੀਆਂ ਦੋ ਦੋ ਕਿੱਲੇ ਵਾਲੇ ਦੀਆਂ ਫਿਰ ਇਹ ਤੇ ਲੀਡਰ ਤੁਸੀਂ ਹੋ
1: ਤੁਹਾਡੀ
2: ਕੋਈ ਟਰਾਲੀ ਨੀ
1: ਬਿਲਕੁਲ।
0: ਵੀਰ ਜੀ ਇਹ ਕਿਸਾਨ ਦਾ ਮੁੱਦਾ ਕਿਸਾਨ ਦਾ ਕੀ ਸਵਾਰਦੇ ਆ ਜੀ ਕਿਸਾਨ ਦਾ ਬੇਨਤੀ ਇਹ ਹੈਗੀ ਮੈਂ ਇੱਕ ਛੋਟੀ ਜੀ ਗੱਲ ਕਹੀ ਸੀ ਵੀ ਮੇਰਾ ਮੁੱਦਾ ਇੱਕ ਐਡ ਕਰਾ ਦਿਓ ਮੈਂ ਵੀ ਕਿਸਾਨ ਆ ਜੀ ਵੀ ਮੈਂ ਭਾਈ ਏਦਾਂ ਆ ਵੀ ਮੈਂ LLB ਕੀਤੀ ਆ MA ਵੀ ਕੀਤੀ ਹੈਗੀ ਆ ਮੈਨੂੰ ਇਹ ਪਰ ਇਹ ਆ ਵੀ ਜਦੋਂ ਮੈਂ ਉੱਥੇ ਫਸਲ ਸਿੱਟਣ ਜਾਂਦਾ ਆ ਉਹ ਜਿਹੜਾ ਇਹਨਾਂ ਦਾ ਕੰਡਾ ਆ ਉਹ ਮੇਰੀ ਸਮਝ ਚ ਨਹੀਂ ਆਉਂਦਾ ਤੇ ਕਿਉਂ ਨੀ ਡਿਜੀਟਲ ਕੰਡਾ ਜਿਹੜਾ ਹੈਗਾ ਆ ਉਹ ਲਾਇਆ ਜਾਂਦਾ ਕਿਉਂਕਿ ਰਾਤ ਨੂੰ ਤਲਾਈ ਸ਼ੁਰੂ ਕਰਦੇ ਹੈਗੇ ਆ ਜੀ ਨਾ ਪਤਾ ਲੱਗਦਾ ਵੀ ਉਹ 4 ਕਿਲੋ ਵੱਧ ਜਾ ਰਿਹਾ ਕਿ 8 ਕਿਲੋ ਵੱਧ ਜਾ ਰਿਹਾ ਜੀ ਇਹ ਤੇ ਤੇ ਮਤਲਬ ਜਿਹੜਾ ਹੈਗਾ ਆੜਤੀਏ ਡਿਜੀਟਲ ਕੰਡਾ ਕਿਉਂ ਨਹੀਂ ਲਾਉਂਦੇ ਹੈਗੇ ਜੀ? ਮੈਂ ਇੰਨੀ ਗੱਲ ਜਿਹੜਾ ਹੈਗਾ ਜਦੋਂ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਸੀਗਾ ਤੇ ਉਦੋਂ ਵੀ ਮੈਂ ਇਹੀ ਗੱਲ ਕਹੀ ਤੇ ਜਿਹੜਾ ਬੰਦਾ ਸੀਗਾ ਸੁਣਿਆ ਹੈਗਾ ਜੀ ਉਹ ਕਹਿੰਦਾ ਚੁੱਪ ਕਰਕੇ ਬੈਠਾ ਰਹਿ, ਆਹ ਸਾਰੇ ਜਿਹੜੇ ਲੀਡਰ ਆ ਸਾਰੇ ਹੀ ਆੜਤੀਏ ਆ ਹਾਂਜੀ ਉਹ ਕਿਸਾਨ ਉਹ ਕਦੀ ਵੀ ਨੀ ਕਿਸੇ ਨੇ ਵੀ ਨੀ ਰੇਜ਼ ਕੀਤੀ ਸਰ ਇਹ ਗੱਲ ਸਰ ਉੱਥੇ ਘੱਟੋ ਘੱਟ ਕਿਸਾਨ ਨੂੰ ਤਾਂ ਦੇ ਦਿੰਦੇ ਜਾਂਦੇ ਨਾ ਉਹ ਬੋਤਲ ਜਦੋਂ ਤਲਾਈ ਹੋਣੀ ਹੁੰਦੀ ਨਾ ਸ਼ਾਮ ਨੂੰ ਤਲਾਈ ਕਰਦੇ ਆ ਜੀ ਉਸ ਵੇਲੇ ਉਹਨੂੰ ਤਾਂ ਬੋਤਲ ਦੇ ਕੇ ਬਿਠਾਲ ਦਿੰਦੇ ਹੈਗੇ ਜੀ ਉਹ ਤਾਂ ਫਿਰ ਜਿਹੜਾ 14 ਕੁਇੰਟਲ ਦਾ 7 ਕੁਇੰਟਲ ਬਣ ਜੇ 10 ਕੁਇੰਟਲ ਬਣ ਜੇ ਉਹਦੀ ਆੜਤੀਏ ਦੀ ਇਮਾਨਦਾਰੀ ਤੇ ਨਿਰਭਰ ਕਰਦਾ ਹੈਗਾ ਆ ਜਾਂ ਉਹਦੀ ਤਰਸ ਦੇ ਆਧਾਰ ਤੇ ਨਿਰਭਰ ਕਰਦਾ ਹੈਗਾ ਜਾਂ ਤਾਂ ਜਿਮੀਦਾਰ ਨੇ ਦੇਖਣਾ ਹੈਗਾ ਤਾਂ ਵਾਸਤਾ ਤੇ ਜੇ ਦੇਖਦਾ ਵੀ ਆ ਤੇ ਮੇਰੇ ਵਾਂਗੂ ਜਾਂ ਸ਼ਰਮੋ ਸ਼ਰਮੀ ਖੜਾ ਰਹਿੰਦਾ ਹੈਗਾ ਜੀ ਵੀ ਯਾਰ ਜੇ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਨੀ ਪਤਾ ਲੱਗਦਾ ਤੇ ਕਹਿਣਗੇ ਚੰਗਾ ਪੜ੍ਹਿਆ ਲਿਖਿਆ ਵੀ ਇਹਨੂੰ ਇਹ ਨੀ ਪਤਾ ਲੱਗਦਾ ਹੈਗਾ ਹਾਂਜੀ ਵੀ ਤੋਲ ਤੇ ਤੋਲ ਦੇ ਬਈਏ ਹੁੰਦੇ ਹੈਗੇ ਆਰਾਮ ਨਾਲ ਚੁੱਪ ਕਰਕੇ ਸਰ ਫਿਰ ਮੁੜ ਕੇ ਜਿਹੜਾ ਹੈਗਾ ਇਹ ਨੀ ਵੀ ਬੋਰੀਆਂ ਚ ਵੱਧ ਚੱਲ ਜਾਂਦਾ ਇਹਨਾਂ ਦੀ ਤੁਲਾਈ ਜਿਹੜੀ ਹੈਗੀ ਨਾ ਇਹਨਾਂ ਦਾ ਜਦੋਂ ਜਾਂਦਾ ਹੈ ਨਾ ਉਹ ਉੱਥੇ ਲਮਸਮ ਜੇ ਤੋਲ ਹੁੰਦਾ ਕਿਉਂਕਿ ਉਹ ਟਰੱਕ ਦਾ ਹੀ ਤੋਲ ਹੁੰਦਾ ਆ ਭਾਈ ਖਾਲੀ ਦਾ ਹੋ ਜਾਂਦਾ ਤੇ ਭਰੇ ਦਾ ਹੋ ਜਾਂਦਾ ਆ ਇਹ ਤੇ ਜਿਹੜਾ ਵੱਧ ਗਿਆ ਆ ਹੁੰਦਾ ਇੱਥੇ ਇਹਨਾਂ ਨੇ ਕੀਤਾ ਇਹ ਹੁੰਦਾ ਤੇ ਅੱਧਾ ਆੜਤੀਏ ਦਾ ਹੋ ਜਾਂਦਾ ਤੇ ਅੱਧਾ ਜਿਹੜੀ ਲੇਬਰ ਹੁੰਦੀ ਆ ਉਹਨਾਂ ਦਾ ਹੋ ਜਾਂਦਾ ਜਿਹੜੇ ਵੱਧ ਤੋਲ ਕਿਲ ਜਾਂਦੇ ਜੀ ਹਾਂਜੀ
1: ਬਿਲਕੁਲ
0: ਕਿਉਂ ਨੀ ਡਿਜੀਟਲ ਕੰਡਾ ਕਰਦੇ ਜੀ ਵੀ ਐਨ ਜੀਰੋ ਨਾ ਜੀਰੋ ਆ ਜਾਏ ਭਾਈ 1 ਗ੍ਰਾਮ ਵੀ ਵੱਧ ਤੁਲਦਾ ਹੈਗਾ ਤੇ ਪਤਾ ਲੱਗੇ
1: ਜੀ ਬਿਲਕੁਲ
0: ਕਿਸੇ ਕਿਸਾਨ ਕੋਈ ਕਿਸਾਨ ਲੀਡਰ ਨੀ ਸਰ ਇੰਨੀ ਗੱਲ ਕਰੂਗਾ ਕਿਉਂ ਨੀ ਕਰੂਗਾ ਸਭ ਚੋਰ ਆ ਜੀ
1: ਜੀ ਬਿਲਕੁਲ
0: ਇਸ ਕਰਕੇ ਜਿਹੜਾ ਹੈਗਾ ਇਹਨਾਂ ਨਾਲ ਹਮਦਰਦੀ ਹੈ ਨੀ ਜੀ ਹੁਣ ਕਿਸੇ ਨੂੰ ਰਸਤੇ ਇਹ ਬੰਦ ਕਰਦੇ ਲੋਕਾਂ ਦੇ ਪੇਪਰ ਇਹ ਖਰਾਬ ਕਰਦੇ ਜੀ ਰੋਡ ਦੇ ਉੱਤੇ ਪੈਟਰੋਲ ਵੱਧ ਲੱਗਦਾ ਜੀ
2: ਛੋਟੇ ਛੋਟੇ ਹੁੰਦੇ ਸੀਗੇ ਰੇਹੜੀਆਂ ਦੇ ਵਿੱਚ ਕਣਕ ਲੈ ਕੇ ਮੰਡੀ ਜਾਂਦੇ ਮੈਂ ਆਪ ਗਿਆ ਨਾਲ ਰੇਹੜੀ ਤੇ ਬਹਿ ਕੇ ਕਣਕ ਲੈ ਕੇ ਤੇ ਉਹ ਰੇਹੜੀ ਭਾਰਨ ਲੱਗੇ ਕਹਿ ਦੇਣਾ ਉਹ ਚਾਹ ਆੜਤੀਏ ਕੋਲੇ ਪੀਵਾਂਗੇ ਅਸੀਂ ਤਾਂ ਚਾਹ ਦੇ ਕੱਪ ਵਾਲੇ ਆ ਉਹਨੇ ਜਦ ਚਾਹ ਦੇ ਦੇਣੀ ਉਹ ਹੁੰਦਾ ਜੀ ਢਾਬਾ ਆ ਕੋਲੇ ਬਣਿਆ ਉਹ ਸਾਰੇ ਆੜਤ ਵਾ ਜੱਟ ਨੇ ਚਾਹ ਪੀ ਕੇ ਖੁਸ਼ ਹੋ ਜਾਣਾ
1: ਬਿਲਕੁਲ
2: ਚਾਹ
1: ਬਣਾਉਂਦੇ ਵੀ ਔਜਲਾ ਸਾਹਿਬ ਏਦਾਂ ਸੀਗਾ 4/3 ਕਰਦੇ
2: ਹੋਏ ਚਲੋ ਜਿੰਨੀ ਵੀ ਦਿੰਦੇ ਸੀ ਤੇ ਅਸੀਂ
0: ਵੀਰ ਜੀ
2: ਮਾਲਕ ਤੇ ਉਹ 100x2 ਵਾਲੀ ਦੁਕਾਨ 100x50 ਵਾਲੀ ਦੁਕਾਨ ਦੇ ਵਿਚ ਬਹਿ ਕੇ ਉਹ ਸਾਰਾ ਪਿੰਡ ਲੁੱਟ ਕੇ ਲੈ ਜਾਂਦਾ ਸੀ
1: ਬਿਲਕੁਲ
2: ਇਹੀ ਸਮਝ ਨੀ ਆਈ ਜੀ ਅਜੇ ਤੱਕ
1: ਬਿਲਕੁਲ
0: ਬਿਲਕੁਲ ਇਹੀ ਗਿਣਤੀ ਮੈਂ ਲੱਗਾ ਸੀ ਕਰ
2: ਸੰਤਾ ਰਾਜਨ ਜੀ ਅਜੇ ਤੱਕ ਇਹ ਸਮਝ ਨੀ ਆਈ ਕਿ ਅਸੀਂ ਅੱਜ ਤੱਕ ਇਹ ਨੀ ਕਹਿ ਸਕੇ ਕਿ ਫਸਲ ਵੇਚਣ ਚੱਲੇ ਆ ਅਸੀਂ ਕਹਿੰਦੇ ਫਸਲ
1: ਸਿੱਟਣ ਚੱਲੇ ਆ ਜੀ
2: ਸਾਡੇ ਤਾਂ ਅਜੇ ਤੱਕ ਇੰਨੀ ਅਕਲ ਨੀ ਆਈ
1: ਜੀ
2: ਜਿੱਥੇ ਬੰਦੀਆਂ 50 ਤੇ ਮਸਲਾ ਇੱਕ ਨੀ ਹੱਲ ਹੋਇਆ
1: ਜੀ ਬਿਲਕੁਲ ਹੈ ਜੀ ਬਿਲਕੁਲ
2: ਮਸਲਾ ਇੱਕ ਨੀ ਹੱਲ ਹੋਇਆ ਜਿੱਥੇ ਬੰਦੀਆਂ 50 ਬਣ ਗਈਆਂ
1: ਨੇ ਜੀ ਜੀ
0: 50 ਦੇ ਜਿਆਦੀਆਂ ਹੋ ਗਈਆਂ ਜੀ 65 ਆ ਹੁਣ
2: ਜੀ ਸੰਬੋਧਨ ਕਰਕੇ ਲਿਖਿਆ ਵੀ ਰਾਜਨ ਜੀ ਜਿਹੜੇ ਤੁਸੀਂ ਮਸਲੇ ਸਾੜ ਰਹੇ ਹੋ ਬਾਅਦ ਚ ਹੱਲ ਕਰਨਗੇ ਪਹਿਲਾਂ ਸਾਨੂੰ ਜਥੇਬੰਦੀਆਂ ਵਧਾ ਲੈਣ ਦੋ ਇਹ ਕੰਮ ਕਰਨ ਦੋ
1: ਬਿਲਕੁਲ
0: ਬਿਲਕੁਲ ਬਿਲਕੁਲ ਵਧਾ ਲੈਣੇ ਜੀ ਮਸਲਾ ਹੱਲ ਕੋਈ ਨੀ ਹੋਣਾ ਵੀਰ ਜੀ ਵੱਡੀ ਗੱਲ ਤਾਂ ਇਹ ਆ
2: ਸਾਡੀ ਸਮਝ ਤੇ ਸੋਚ ਇੱਥੇ ਖੜੀ ਹੈ ਕਿ ਬਣਾਉਣ ਵਾਲੇ ਵੀ ਬੇਅਦਬੀ ਦਾ ਕਾਨੂੰਨ ਸਿੱਖ ਰਹੇ ਤੇ ਲੜ ਵੀ ਸਿੱਖੇ ਰਹੇ ਨੇ
1: ਜੀ
2: ਇਹ ਬਣਾਉਣ ਤੋਂ ਪਹਿਲਾਂ
0: ਬਿਲਕੁਲ
2: ਜਿਹੜੀ ਗੱਲ ਅੱਗੇ ਸੁਣਦੇ ਹੁੰਦੇ ਸੀ ਨਾ ਰਾਜਨ ਜੀ ਉਹ ਗੱਲ 19 ਦੀ ਉੱਥੇ ਹੀ ਖੜੀ ਹੈ ਅੱਗੇ ਅਸੀਂ ਇਹ ਕਹਿ ਦਿੰਦੇ ਸੀ ਕਿ ਅੱਗੇ ਭਾਈ ਅਨਪੜ੍ਹ ਸੀਗੇ
1: ਜੀ
2: ਹੁਣ ਤਾਂ ਅਸੀਂ ਪੜ੍ਹੇ ਲਿਖੇ ਆ ਨਾ ਕਹਿੰਦੇ ਜੀ ਬਾਣੀਆਂ ਬੰਦਾ ਮਾਰਨ ਲੱਗਿਆ ਸੋਚਣ ਲੱਗ ਗਿਆ ਮਾਰੂ ਆ ਦਾਨ ਜਾਊ 20 ਸਾਲੀ ਹੋਊ ਘਰ ਰੁਲ ਜੂ ਉਹ ਕਹਿੰਦਾ ਛੱਡੋ ਪਰੇ 4 ਗਾਲਾਂ ਖਾ ਕੇ ਬਹਿ ਜੋ ਤੇ ਜੱਟ ਮਾਰ ਕੇ ਜੇਲ੍ਹ ਗਿਆ ਸੋਚ ਰਿਹਾ ਜੇ ਇੰਨਾ ਨੁਕਸਾਨ ਹੋ ਗਿਆ ਕਾਨੂੰਨ ਚ ਅਸੀਂ ਉਹੀ ਸਿੱਖਿਆ ਇਹ ਪਹਿਲਾਂ ਬਹਿ ਕੇ ਕਿਉਂ ਨੀ ਵਿਚਾਰਿਆ
1: ਬਿਲਕੁਲ ਜੀ
2: ਹੁਣ ਲੜਕੇ ਕਰ ਰਹੇ ਹਾਂ ਅਸੀਂ
1: ਜੀ
2: ਇੱਕ ਬੰਦੇ ਦੇ ਟਾਵਰ ਤੇ ਚੜ੍ਹੇ ਤੇ ਕਾਨੂੰਨ ਬਣ ਸਕਦਾ ਹੈ ਤੇ ਸਾਰੀ ਸਿੱਖ ਕੌਮ ਕੀ ਕਰੀ ਆ ਉਹ ਇੱਕ ਪਾਸੇ ਤੋਲ ਇੱਕ ਬੰਦਾ ਟਾਵਰ ਤੇ ਚੜ੍ਹਿਆ ਇੱਕ ਪਾਸੇ ਤੋਲਤਾ
1: ਬਿਲਕੁਲ ਹੈ ਜੀ
2: ਉਹ ਸਾਰੀ ਕੌਮ ਤੇ ਭਾਰੂ ਪੈ ਗਿਆ
1: ਬਿਲਕੁਲ ਹੈ ਜੀ
0: ਕੌਮ ਹੀ ਵੰਡਤੀ ਜੀ ਕੌਮ ਹੀ ਵੰਡਤੀ ਵੱਡੀ ਗੱਲ ਹੈ ਵੀਰ ਜੀ ਅਸੀਂ ਤਾਂ ਜਿਹੜੇ ਇਤਿਹਾਸਕਾਰ ਆ ਢਾਡੀ ਹੈਗੇ ਉਹਨਾਂ ਤੋਂ ਇਹਨਾਂ ਇਸ ਕੌਮ ਦੀਆਂ ਜਿਹੜੀਆਂ ਹੈਗੀਆਂ ਦਲੇਰੀਆਂ ਹਾਂਜੀ ਉਹ ਸੁਣਦੇ ਆ ਇਤਿਹਾਸ ਦੇ ਵਿੱਚ ਸਾਨੂੰ ਸੁਣਾਇਆ ਇਹ ਜਾਂਦਾ ਹੈਗਾ ਤੇ ਜੇ ਕਿਤੇ 1000 ਰੁਪਏ ਦਾ ਜਿਹੜਾ ਹੈਗਾ ਆ ਵੀ ਸਰਕਾਰ ਅਨਾਉਂਸ ਕਰ ਦਿੰਦੀ ਹੈਗੀ ਤੇ ਪੰਜਾਬੀ ਭੰਗੜੇ ਪਾਪਾ ਕੌਲੇ ਹੋ ਜਾਂਦੇ ਆ
1: ਹੈਂਜੀ
0: ਉਹ ਘਰ ਦਾ 1 ਲੱਖ ਰੁਪਇਆ ਮਹੀਨਾ ਖਰਚਿਆ ਹੈਗਾ ਆ ਉਹਦੇ ਵਿੱਚ ਕੋਈ 1000 ਦੀ ਬਚਤ ਕਰ ਲੈਂਦੇ ਤੁਸੀਂ ਭੰਗੜੇ ਜਿਹੜੇ ਪਾਉਣ ਲੱਗੇ ਆ
2: ਜਿਹੜੀ ਬੇਅਦਬੀ ਦੀ ਅਸੀਂ ਅੱਜ ਟਾਰਾ ਮਾਰਦੇ ਹਾਂ, ਮੈਂ ਨੀ ਕਹਿੰਦਾ ਕੋਈ ਚੰਗਾ ਸੀ ਕੋਈ ਮਾੜਾ ਸੀ। ਸੰਤ ਲੌਂਗੋਵਾਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿਚ ਗੋਲੀਆਂ ਮਾਰੀਆਂ ਗਈਆਂ
1: ਜੀ,
2: ਤੇ ਉਸੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਕੱਢ ਕੇ ਅਸੀਂ ਬਾਹਰ ਗਈਆਂ, ਹਿੱਕ ਚੜਾਤੀਆਂ ਗੋਲੀਆਂ ਕੌਮ ਦੇ ਗਦਾਰ ਦੇ
1: ਜੀ,
2: ਉਹ ਬੇਅਦਬੀ ਨੀ ਸੀ?
1: ਬਿਲਕੁਲ ਹੈ ਜੀ,
0: ਬਿਲਕੁਲ ਜੀ, ਬਿਲਕੁਲ ਬਿਲਕੁਲ
2: ਹਾਂਜੀ। ਤੇ ਮੇਰਾ ਮੁੰਡਾ ਮੇਰੇ
0: ਤੋਂ ਪੱਗਾਂ ਲਾਉਂਦੇ ਆਪ ਗੁਰਦੁਆਰਿਆਂ ਚ ਇੱਕ ਦੂਜੇ ਦੀਆਂ
2: ਗੁਰਦੁਆਰਿਆਂ ਚ, ਮੈਂ ਕਹਿੰਦਾ ਤੂੰ ਦੂਏ ਧਰਮ ਵਾਲਾ, ਮੈਂ ਤਾਂ ਅੱਜ ਵੀ ਕਹਿੰਦਾ ਦੂਏ ਧਰਮ ਵਾਲਾ ਜੁੱਤੀ ਪਾ ਕੇ ਮੁੜ ਕੇ ਦਿਖਾਵੇ ਸਾਡੇ
1: ਜੀ,
2: ਅਸੀਂ ਗਾਟਾ
0: ਬਿਲਕੁਲ ਜੀ,
2: ਅਸੀਂ ਜੋ ਮਰਜ਼ੀ ਕਰੀਏ, ਗਾਲਾਂ ਵਾਇਰਲ ਹੋ ਰਿਹਾ ਕਿ ਨਹੀਂ ਹੋ ਰਿਹਾ ਜੀ, ਪੱਗਾਂ ਲੈਂਦੀਆਂ ਨੇ,
0: ਬਿਲਕੁਲ ਜੀ ਬਿਲਕੁਲ। ਹੋਰ
1: ਅੱਜ ਜਿਹੜੀਆਂ ਤੁਸੀਂ ਫੇਸਬੁੱਕ ਤੇ 17 ਲਿਖ ਕੇ ਪਾਈਆਂ ਉਹ ਦੋ ਕੁ ਸਾਂਝੀਆਂ ਹੀ ਕਰ ਦੋ ਜੀ, ਅੱਜ ਦੇ ਪ੍ਰੋਗਰਾਮ ਤੇ ਢੁਕਦੀਆਂ ਵੀ ਹੈ ਵੈਸੇ ਸਾਹਮਣੇ ਆ ਗਈਆਂ।
2: ਹਕੀਕਤ ਹੈ ਕਿ ਉਹ ਮੈਂ ਹੁਣ ਮੈਂ ਪਾਈਆਂ ਹੋਈਆਂ, ਮੈਂ ਇੱਕ ਮਿੰਟ ਮੈਨੂੰ ਮਾਰਿਆ ਆਪਦੇ ਦਿਮਾਗ ਦਾ ਵਰਕਾ ਫੋਲਣ ਦੋ
1: ਜੀ।
2: ਕੱਢਣੇ ਵਾਲੇ ਕੱਢ ਲੈਂਦੇ ਸੋਨਾ ਵਾਹ ਕੇ ਬੰਜਰਾਂ ਨੂੰ
1: ਜੀ,
2: ਕੱਢਣੇ ਵਾਲੇ ਕੱਢ ਲੈਂਦੇ ਸੋਨਾ ਵਾਹ ਕੇ ਬੰਜਰਾਂ ਨੂੰ, ਪੈਸੇ ਦਾ ਕੀ ਆ ਪੈਸਾ ਤਾਂ ਰੱਬ ਦੇ ਦਿੰਦਾ ਕੰਜਰਾਂ ਨੂੰ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
2: ਪੈਸੇ ਦਾ ਕੀ ਆ ਪੈਸਾ ਤਾਂ ਰੱਬ ਦੇ ਦਿੰਦਾ ਕੰਜਰਾਂ ਨੂੰ,
1: ਬਿਲਕੁਲ ਜੀ
2: ਹਾਂਜੀ।
1: ਅਣਖ ਇੱਜ਼ਤ ਤਾਂ ਪਤਾ ਨਹੀਂ ਕਦੋਂ ਦੀ ਵਿਕ ਗਈ ਹੈ,
2: ਕਦੋਂ ਦੀ ਵਿਕ ਗਈ ਅਣਖ ਇੱਜ਼ਤ ਤਾਂ ਪਤਾ ਨੀ ਕਦੋਂ ਦੀ ਵਿਕ ਗਈ ਹੈ, ਜਦੋਂ ਦੀ ਅੱਖ ਦੌਲਤ ਸ਼ੋਹਰਤ ਨਾ ਤੇ ਟਿਕ ਗਈ ਹੈ,
1: ਕੁਰਸੀ ਤੇ ਟਿਕ ਗਈ ਹੈ, ਆਖੇ ਕੁਰਸੀ ਤੇ ਦੌਲਤ
2: ਸਾਡਾ ਮਕਾਮ ਤਾਂ ਬਸ ਇਹ ਹੈ ਜੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਸਾਡਾ ਮਕਾਮ ਇਹ ਹੈ, ਚਾਹੇ ਉਹ ਕੋਈ ਲੀਡਰ ਆ, ਮੈਂ ਇਕੱਲੇ ਕਿਸਾਨਾਂ ਨੂੰ ਨੀ ਕਹਿੰਦਾ, ਜੋ ਵੀ ਜਿਹੜਾ ਲੀਡਰੀ ਪਿੱਛੇ ਭੱਜਿਆ ਫਿਰਦਾ
1: ਜੀ,
2: ਇਹ ਸਾਡਾ ਮਕਾਮ ਕੁਰਸੀ ਹੈ,
1: ਬਿਲਕੁਲ ਹੈ ਜੀ ਬਿਲਕੁਲ।
2: ਸਿਕੰਦਰ ਅੱਜ ਇਮਾਨਦਾਰ ਆ, ਬਹੁਤ ਵਧੀਆ ਗੱਲਾਂ ਕਰਦਾ, ਮਾੜਿਆ ਕੁਰਸੀ ਨੂੰ ਹੱਥ ਪਵਾਓ ਫੇਰ ਦੱਸੋ ਸਿਕੰਦਰ ਕੀ ਚੀਜ਼ ਹੈ
1: ਜੀ,
2: ਫੇਰ ਤੁਹਾਨੂੰ ਦੱਸੂ ਮੈਂ ਕੌਣ ਹੈ, ਅੱਜ ਤਾਂ ਮੈਂ ਵੀ ਇਮਾਨਦਾਰ ਹਾਂ,
1: ਬਿਲਕੁਲ
2: ਇਮਾਨਦਾਰੀ ਤਾਂ ਉਦੋਂ ਪਰਖੀ ਜਾਂਦੀ ਹੈ ਜਿਹੜੀ ਚੀਜ਼ ਤੁਹਾਡੇ ਥੱਲੇ ਹੋਵੇ, ਆ ਸਾਰੇ ਇਮਾਨਦਾਰੇ ਚੁਣੇ ਸੀ,
1: ਬਿਲਕੁਲ ਹੈ ਜੀ,
2: ਇਹ ਤਾਂ ਫਰੈਸ਼ ਸੀਗੇ,
0: ਬਿਲਕੁਲ ਜੀ ਬਿਲਕੁਲ, ਸਮੱਸਿਆਵਾਂ ਦਾ ਹੱਲ ਕਿੱਦਾਂ ਕਰਕੇ ਦੇਗਾ ਤੁਸੀਂ ਚੁਟਕੀ ਦੇ ਵਿਚ, ਏਦਾਂ ਕਰਕੇ 5 ਮਿੰਟ ਚ MSP 5 ਮਿੰਟ ਚ ਹਾਂਜੀ, ਕੋਈ 5 ਮਿੰਟ ਦੇ ਲਾਲਚ ਵਿਚ, ਹੁਣ ਦੂਜੀ ਕੋਈ ਪਾਰਟੀ ਆਜੂਗੀ ਉਹ ਕਹੂਗੀ 3 ਮਿੰਟ ਚ MSP ਹਾਂਜੀ, ਤੇ 3 ਮਿੰਟ ਵਾਲੀ ਦੇ ਮਗਰ ਲੱਗ ਜਾਣਗੇ ਜੀ, ਅਗਲਿਆਂ ਨੇ ਆਪਣੀਆਂ ਜਿਹੜੀਆਂ ਕੁਰਸੀਆਂ 5 ਸਾਲ ਲਈ ਪੱਕੀਆਂ ਕਰ ਲਈਆਂ
1: ਜੀ,
0: ਫੇਰ ਨਾਲੇ ਡਾਂਗ ਵੀ ਫੇਰੀ ਇਹਨਾਂ ਦੇ,
2: ਅਸੀਂ ਤਾਂ ਜੇ ਫੋਟੋ ਚੋਂ ਬਾਹਰ ਹੀ ਨਿਕਲੇ ਉਹੀ ਬੰਦਾ ਪਹਿਲਾਂ ਆਮ ਤੁਰਿਆ ਫਿਰ MLA ਮੰਤਰੀ ਬਣ ਜਾਂਦਾ ਸੀ, ਉਹਦੇ ਨਾਲ ਫੋਟੋ ਖਿਚਾ ਕੇ ਚੌਂਚ ਫਿਰੀ ਜਾਂਦੇ ਆ,
1: ਬਿਲਕੁਲ
2: ਇੱਥੇ ਤਾਂ ਅਸੀਂ ਖੜੇ ਹਾਂ ਜੀ
1: ਜੀ,
0: ਬਿਲਕੁਲ ਜੀ ਬਿਲਕੁਲ ਬਿਲਕੁਲ,
2: ਮਤਲਬ ਹੈ ਅਸੀਂ ਆਪਦਾ ਕਿਵੇਂ ਸਵਾਰਨਾ, 4 ਬੰਦੇ ਇਹ ਕਹਿਣ ਵੀ ਮੇਰੀ ਫਲਾਨੇ ਨਾਲ ਭਾਈ ਬਣਦੀ ਆ, ਇਹਦੀ ਫਲਾਨੇ ਨਾਲ ਆੜੀ ਆ, ਬਸ ਚਿੱਟਾ ਕੁੜਤਾ ਜਾਮਾ ਜਮੀਨਾਂ ਗਹਿਣੇ ਪੁੱਤ ਸਰਦਾਰਾਂ ਦੇ, ਧੰਨਵਾਦ ਜੀ,
1: ਥੈਂਕ ਯੂ ਅਚਲਾ ਸਾਹਿਬ, ਸ਼ੁਕਰੀਆ ਜੀ, ਥੈਂਕ ਯੂ ਜੀ,
0: ਜੀ ਸ਼ੁਕਰੀਆ,
1: ਹਾਂਜੀ ਸੈਣੀ ਸਾਹਿਬ ਇੱਕ ਖਬਰ ਹੋਰ ਲੈ ਲਈਏ ਨਾਲ ਜੀ ਜਾਂਦੇ ਜਾਂਦੇ ਤੁਹਾਡੇ ਤੋਂ, ਤੇ ਗੱਲਬਾਤ ਕਰ ਰਹੇ ਸੀ ਆਪਾਂ ਉਹ 13 ਲੱਖ ਰੁਪਏ ਦਾ ਜਿਹੜਾ ਮਾਮਲਾ ਰਿਸ਼ਵਤ ਦਾ ਜੀ, ਵਿਜੀਲੈਂਸ ਚੀਫ ਸ਼ਰਦ ਸੱਤਿਆ ਚੌਹਾਨ ਦਾ ਨਾਮ ਆ ਗਿਆ ਜੀ ਉਹਦੇ ਵਿਚ,
0: ਪਰ ਸਾਹਿਬ ਉਹ ਤਾਂ ਉਹਨਾਂ ਦੀ ਇੰਟਰਨਲ ਇਨਵੈਸਟੀਗੇਸ਼ਨ ਦੇ ਵਿਚ ਆਇਆ, ਉਹਨਾਂ ਨੇ ਵੀ ਨਾ ਜੀ 4 ਬੰਦਿਆਂ ਤੇ FIR ਕੀਤੀ ਆ ਜੀ,
1: ਹਾਂਜੀ,
0: ਇੱਕ ਜਿਹੜਾ ਹੈਗਾ ਆ OP ਰਾਣਾ ਹੈਗਾ ਆ ਜੀ, 2 ਇਹ ਪਿਓ ਪੁੱਤ ਮਲੋਟ ਵਾਲੇ ਜੀ, ਤੇ ਚੌਥਾ ਉਹਨਾਂ ਨੇ ਛੱਡਿਆ ਆ ਅਨਨੋਨ ਦਾ ਮਤਲਬ ਹੈਗਾ ਨਾਲ ਹੀ ਕਰ ਦਿੱਤਾ ਆ, ਪਬਲਿਕ ਸਰਵੈਂਟ ਜਾਂ ਪਬਲਿਕ ਹਾਂਜੀ, ਤੇ ਜਾਂ ਮਤਲਬ ਜਿਹੜਾ ਹੈਗਾ ਪ੍ਰਾਈਵੇਟ ਪਰਸਨ
1: ਜੀ,
0: ਉਹ ਜਾਣ ਬੁੱਝ ਕੇ ਛੱਡਿਆ ਆ ਹੈਗਾ ਜੀ, ਜੇ ਤਾਂ ਇਹ ਦੋਨੇ ਪਿਓ ਪੁੱਤ ਅਪਰੂਵਰ ਬਣ ਗਏ ਜੀ, ਵੀ ਇਹ ਜਿਹਨੂੰ ਵਾਅਦਾ ਮਾਫ਼ ਗੁਆਹ ਕਹਿ ਦਿੰਦੇ ਹੁੰਦੇ ਆ ਜੀ, ਵੀ ਇਹ ਪੈਸੇ ਜਿਹੜੇ ਹੈਗੇ ਸਾਨੂੰ ਉਹਨੇ ਕਿਹਾ ਸੀਗਾ ਲੈਣ ਵਾਸਤੇ ਤੇ ਅਸੀਂ ਉਹਦੇ ਵਾਸਤੇ ਹੀ ਲਏ ਸੀ ਜੀ, ਏਦਾਂ ਕਰਕੇ ਤੇ ਉਹਦੇ ਵਿਚ ਫਿਰ ਹੁੰਦਾ ਆ ਵੀ ਹਾਂ ਜੀ, ਇੱਕ ਤਾਂ ਕੇਸ ਸਾਬਤ ਹੋ ਜਾਂਦਾ ਛੇਤੀ ਹੁੰਦਾ ਜੀ, ਤੇ ਉਹ ਫਿਰ ਜਿਹੜਾ ਹੈਗਾ ਆ ਵੀ ਨਾ ਜਿਹੜਾ ਆ ਵਿਚ ਉਹ ਹੋ ਸਕਦਾ ਆ, ਇੰਟਰਨ ਸਰ ਪੜਦਾ ਤਾਂ ਚੱਕ ਹੋ ਜਾਂਦਾ ਨਾ ਜਦੋਂ ਇੱਕ ਅਫਸਰ ਦਾ ਰੀਡਰ ਲੈ ਰਿਹਾ ਹੈਗਾ ਆ ਨਾ ਜੀ ਏਡੀ ਵੱਡੀ ਰਕਮ, ਤੇ ਉਹ ਅਫਸਰ ਦੇ ਬਿਹਾਫ ਤੇ ਹੀ ਹੁੰਦਾ ਜਾਂ ਉਹਨਾਂ ਦੀ ਆਪਸੀ ਅੰਡਰਸਟੈਂਡਿੰਗ ਹੁੰਦੀ ਆ ਜੀ,
1: ਬਿਲਕੁਲ ਹੈ ਜੀ,
0: ਹੁਣ ਸਵਾਲ ਇਹ ਹੈ ਕਿ ਉਹਨੂੰ ਐਸਟੈਬਲਿਸ਼ ਕਰਨਾ ਜਿਹੜਾ ਹੈਗਾ ਆ ਉਹ ਹੁਣ ਏਜੰਸੀ ਜਿਹੜੀਆਂ ਹੈਗੀਆਂ ਉਹ ਤਾਂ ਵਿਜੀਲੈਂਸ ਦਾ ਰਿਕਾਰਡ ਵੀ ਖੰਗਾਲ ਰਹੀਆਂ
1: ਜੀ,
0: ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਬੰਦੇ ਨੂੰ ਕਲੀਨ ਚਿੱਟ ਦਿੱਤੀ ਆ ਜੀ, ਉਹ ਇੱਥੋਂ ਉਹ ਚੱਕ ਕੇ ਵੀ ਲੈ ਗਏ ਹੈਗੀਆਂ ਜੀ, ਮਤਲਬ ਫੋਟੋਗ੍ਰਾਫਸ ਚੱਕ ਕੇ ਲੈ ਗਏ ਹੈਗੇ ਆ ਵੀ, ਉਹ ਤੋਂ ਪਹਿਲਾਂ ਜਦੋਂ ਉਸ ਬੰਦੇ ਨੂੰ ਕਲੀਨ ਚਿੱਟ ਦਿੱਤੀ ਗਈ ਉਹ ਤੋਂ ਪਹਿਲਾਂ ਉਹ ਵੀ ਕਦੋਂ ਇਹਨਾਂ ਕੋਲ ਆਇਆ ਹੈਗਾ ਜੀ, ਵਿਜੀਲੈਂਸ ਦੇ ਦਫ਼ਤਰ ਸਾਰੇ ਸੌਦੇ ਜਿਹੜੇ ਹੈਗੇ ਆ ਜੀ ਉਹਨਾਂ ਨੂੰ ਪਤਾ ਲੱਗ ਜਾਣੇ ਆ ਜੀ, ਬਾਕੀ ਮੁੜ ਕੇ ਏਜੰਸੀ ਜਿਹੜੀ ਹੈਗੀ ਆ ਉਹ ਜਦੋਂ ਮਰਜ਼ੀ ਇਹ ਕਿਸੇ ਨਾ ਕਿਸੇ ਨੂੰ ਨੱਥ ਪਾ ਲੈ, ਕੰਮ ਅਜੇ ਹੋਰ ਅੱਗੇ ਜਾਣਾ ਜੀ
1: ਜਾਣਾ ਹੈ ਜੀ,
0: ਕਿਉਂਕਿ ਜਿਹੜੇ ਕੇਸ ਅੱਗੇ ਬੰਦ ਕੀਤੇ ਹੈਗੇ ਉਹ ਵੀ ਤਾਂ ਸ਼ੱਕੀ ਹੋ ਜਾਂਦੇ ਨਾ ਜੀ, ਫਿਰ
1: ਬਿਲਕੁਲ
0: ਇਹਦਾ ਮਤਲਬ ਇਹ ਆ ਏਡੇ ਪੈਸੇ ਲੈ ਕੇ ਬੰਦ ਕੀਤੇ ਜਾਂਦੇ ਇਸ ਕੇਸ, ਔਰ ਇਹ ਸੱਚਾਈ ਵੀ ਆ ਬਾਰੇ ਸਾਹਿਬ ਮੈਂ ਤਾਂ ਤੁਹਾਨੂੰ ਦੱਸੀ ਜਾਂਦਾ ਸੀ ਵੀ ਵਿਜੀਲੈਂਸ ਦਾ ਤਾਂ ਏਦਾਂ ਆ ਕਿ ਵਿਜੀਲੈਂਸ ਵਾਲੇ ਆਪ ਹੀ ਵਕੀਲ ਕਰਾਉਂਦੇ ਆ,
1: ਜੇ
0: ਕਿਸੇ ਨੂੰ ਬੁਲਾਜੇ ਉਹਨੂੰ ਫੜਦੇ ਆ, ਆਪ ਹੀ ਉਹਨੂੰ ਬੰਦੇ ਨੂੰ ਜਿਹੜਾ ਬੇਲ ਕਰਾਉਂਦੇ ਆ ਹੈ ਜੀ, ਆਪ ਹੀ ਫਿਰ ਮੁੜ ਕੇ ਰੀਇੰਸਟੇਟ ਕਰਾਉਂਦੇ ਹੈਗੇ ਆ
1: ਜੀ,
0: ਆਪ ਹੀ ਮਹਿਕਮੇ ਚੋਂ ਕੇਸ ਖਤਮ ਕਰਦੇ ਹੈਗੇ ਆ, ਪਰ ਹਾਂਜੀ ਬੰਦੇ ਨੂੰ ਕੋਸਟ ਪੇ ਕਰਨੀ ਪੈਂਦੀ ਹੈਗੀ ਆ ਜੀ, ਕੋਸਟ ਪੇ ਦਾ ਮਤਲਬ ਇਹ ਹੈਗਾ ਕਿ ਦੇਅਰ ਇਜ਼ ਅ ਕਰਪਸ਼ਨ, ਤੇ ਕਰਪਸ਼ਨ ਹੈਗੀ ਆ ਤੇ ਇੱਕ ਇਹ ਖਬਰ ਜਿਹੜੀ ਆ ਥੋੜੀ ਉੱਪਰ ਤੱਕ ਚੱਲ ਗਈ ਆ
1: ਜੀ,
0: ਤੇ ਹਾਂਜੀ CBI ਵਾਲੇ ਆ ਗਏ ਹੈਗੇ ਜੀ, ਹੋਰ ਤਾਂ ਕੋਈ ਗੱਲ ਨਹੀਂ ਜੀ,
1: ਬਿਲਕੁਲ ਜੀ, ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ,
0: ਹਾਂਜੀ ਸ਼ੁਕਰੀਆ ਸ਼ੁਕਰੀਆ ਭਾਰਤ ਸਾਹਿਬ,
1: ਥੈਂਕ ਯੂ
0: ਜੀ, ਗ੍ਰੇਟ
1: ਸ਼ੁਕਰੀਆ। ਲੋ ਦੋਸਤੋ ਇਸ ਜੀ ਆਪਣੇ ਨਾਲ ਰਾਜਨ ਸੈਣੀ ਜੀ ਐਡਵੋਕੇਟ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਅਮਰੀਕਾ ਦੇ ਵਿੱਚ ਵੀ ਤਿਆਰੀ ਹੋ ਚੁੱਕੀ ਹੈ ਭਾਈ ਅਡਾਨੀ ਦੇ ਕੇਸ ਨੂੰ ਸੁਲਝਾਉਣ ਦੇ ਲਈ, ਸਹਿਮਤੀ ਬਣ ਚੁੱਕੀ ਹੈ, ਅਪਰਾਧਿਕ ਦੋਸ਼ ਜਿਹੜੇ ਨੇ ਹਟਾਏ ਜਾਣ ਦੀ ਤਿਆਰੀ ਜਿਹੜੀ ਹੈ ਚੱਲ ਰਹੀ ਹੈ। ਬਹੁਤ ਸਾਰੇ ਤੁਹਾਡੇ ਦੋਸਤੋ ਸੁਨੇਹੇ ਆ ਰਹੇ ਨੇ, ਜੇ ਕਾਲ ਕਰਕੇ ਤੁਸੀਂ ਸੰਖੇਪ ਦੇ ਵਿੱਚ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਨਾਲ ਦੀ ਨਾਲ ਫਿਰ ਆਪਾਂ ਅੱਗੇ ਜਾ ਕੇ ਜਿਹੜੀ ਨਾਵਲ ਦੀ ਵੀ ਬਾਤ ਪਾਉਣੀ ਆ ਤੇ ਉਸ ਵੇਲੇ ਮੈਂ ਕਾਲ ਨਹੀਂ ਲੈ ਪਾਵਾਂਗਾ, ਹੁਣ ਤੁਹਾਡੇ ਕੋਲ ਸਮਾਂ ਹੈ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਗੱਲ ਕਰਦੇ ਹਾਂ ਅਮਰੀਕਾ ਦੀ ਤੇ ਅਡਾਨੀ ਦੀ। ਅਮਰੀਕਾ ਦੇ ਵਿੱਚ ਜਿਹੜਾ ਅਡਾਨੀ ਦਾ ਕੇਸ ਹੈ ਉਹਨੂੰ ਸੁਲਝਾਉਣ ਦੇ ਲਈ ਸਹਿਮਤੀ ਜਿਹੜੀ ਹੈ ਹੋ ਰਹੀ ਹੈ, ਬਣ ਚੁੱਕੀ ਹੈ, ਅਪਰਾਧਿਕ ਦੋਸ਼ ਹਟਾਏ ਜਾਣ ਦੀ ਤਿਆਰੀ ਹੈ। ਪ੍ਰਕਾਸ਼ਿਤ ਜਿਹੜਾ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਅਮਰੀਕੀ ਸਰਕਾਰ ਨੇ ਜਿਹੜਾ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚੋਂ ਇੱਕ ਗੌਤਮ ਦੇ ਜਿਹੜਾ ਗੌਤਮ ਅਡਾਨੀ ਹੈ ਉਹਦੇ ਵਿਰੁੱਧ ਦਾਇਰ ਕੀਤੇ ਗਏ ਉਸ ਮੁਕੱਦਮੇ ਨੂੰ ਜਿਹੜਾ ਸੁਲਝਾਉਣ ਦੇ ਲਈ ਸਹਿਮਤ ਹੋ ਗਈ ਹੈ, ਜਿਸ ਦੇ ਵਿੱਚ ਉਨ੍ਹਾਂ ਦੇ ਉੱਤੇ ਇਹ ਛੁਪਾ ਕੇ ਜਿਹੜਾ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ ਜਿਹੜਾ ਲਾਇਆ ਗਿਆ ਸੀ। ਭਾਰਤ ਦੇ ਵਿੱਚ ਉਨ੍ਹਾਂ ਦੀ ਕੰਪਨੀ ਦਾ ਵਿਸ਼ਾਲ ਜਿਹੜਾ ਸੋਲਰ ਐਨਰਜੀ ਪ੍ਰੋਜੈਕਟ ਦੇ ਵਿੱਚ ਇੱਕ ਕਥਿਤ ਰਿਸ਼ਵਤਖੋਰੀ ਦੀ ਸਕੀਮ ਰਾਹੀਂ ਚਲਾਇਆ ਜਾ ਰਿਹਾ ਸੀ। 2024 ਦੇ ਅਖੀਰ ਦੇ ਵਿੱਚ ਦਾਇਰ ਕੀਤੇ ਗਏ ਮੁਕੱਦਮੇ ਦੇ ਵਿੱਚ ਸਿਕਿਉਰਟੀਜ਼ ਐਂਡ ਐਕਸਚੇਂਜ ਕਮਿਸ਼ਨ ਜਿਹੜਾ ਉਹਨੇ ਜਿਹੜਾ ਭਾਰਤੀ ਅਰਬਪਤੀ ਗੌਤਮ ਅਡਾਨੀ ਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਜੋ ਕਿ ਊਰਜਾ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦੇ ਦੋਵੇਂ ਆਗੂ ਨੇ ਉਨ੍ਹਾਂ ਉੱਤੇ ਵਧੀਆ ਜਿਹੜੀਆਂ ਦਰਾਂ ਦੇ ਉੱਤੇ ਊਰਜਾ ਖਰੀਦਣ ਦੇ ਸਰਕਾਰੀ ਠੇਕੇ ਹਾਸਲ ਕਰਨ ਬਦਲੇ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ਕਰੋੜਾਂ ਡਾਲਰਾਂ ਦੇ ਬਰਾਬਰ ਰਿਸ਼ਵਤ ਦੇਣ ਦਾ ਵਾਅਦਾ ਜਿਹੜਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਉਸ ਸਮੇਂ ਕੰਪਨੀ ਨੇ ਵਾਲ ਸਟਰੀਟ ਦੇ ਨਿਵੇਸ਼ਕਾਂ ਤੋਂ ਕਈ ਅਰਬ ਡਾਲਰ ਹਾਸਲ ਕੀਤੇ, ਜਿਨ੍ਹਾਂ ਨੂੰ ਕਥਿਤ ਤੌਰ ਦੇ ਉੱਤੇ ਭਰੋਸਾ ਦਿੱਤਾ ਗਿਆ ਸੀ ਕਿ ਕੰਪਨੀ ਦੇ ਕੋਲ ਇੱਕ ਮਜ਼ਬੂਤ ਰਿਸ਼ਵਤਖੋਰੀ ਵਿਰੋਧੀ ਪਾਲਣਾ ਪ੍ਰੋਗਰਾਮ ਹੈ ਤੇ ਸੀਨੀਅਰ ਪ੍ਰਬੰਧਨ ਦੇ ਵੱਲੋਂ ਵਾਅਦੇ ਕੀਤੇ ਗਏ ਸਨ ਕਿ ਕੋਈ ਵੀ ਰਿਸ਼ਵਤਖੋਰੀ ਨਹੀਂ ਹੋਵੇਗੀ। SEC ਨੇ ਜਿਹੜਾ ਉਸ ਸਮੇਂ ਕਿਹਾ ਸੀ ਕਿ ਇਨ੍ਹਾਂ ਕਾਰਵਾਈਆਂ ਨੇ ਅਮਰੀਕੀ ਸਿਕਿਉਰਟੀਜ਼ ਕਾਨੂੰਨ ਦੇ ਧੋਖਾਧੜੀ ਵਿਰੋਧੀ ਉਪਬੰਧਾਂ ਦੀ ਉਲੰਘਣਾ ਕੀਤੀ ਹੈ। ਅਦਾਲਤੀ ਦਸਤਾਵੇਜ਼ ਦਰਸਾਉਂਦੇ ਨੇ ਕਿ ਗੌਤਮ ਅਡਾਨੀ 6 ਮਿਲੀਅਨ ਅਮਰੀਕਨ ਡਾਲਰ ਦਾ ਜਿਹੜਾ ਸਿਵਲ ਜੁਰਮਾਨਾ ਭਰਨ ਦੇ ਲਈ ਸਹਿਮਤ ਹੋ ਗਏ ਨੇ ਤੇ ਕਹਿੰਦੇ ਭਾਈ 6 ਮਿਲੀਅਨ ਡਾਲਰ ਭਰ ਦਿੰਦੇ ਆ ਤੇ ਕੇਸ ਜਿਹੜਾ ਰਫਾ ਦਫਾ ਹੋ ਜਾਣਾ ਫਿਰ, ਜਦੋਂ ਕਿ ਉਨ੍ਹਾਂ ਦੇ ਭਤੀਜੇ ਨੇ 12 ਮਿਲੀਅਨ ਅਮਰੀਕਨ ਡਾਲਰ ਦੇਣ ਦੀ ਸਹਿਮਤੀ ਜਤਾਈ ਹੈ। ਪ੍ਰਸਤਾਵਿਤ ਸਮਝੌਤੇ ਦੇ ਵਿੱਚ ਦੋਸ਼ ਜਿਹੜੇ ਨੇ ਕਬੂਲਣਾ ਸ਼ਾਮਲ ਨਹੀਂ ਹੈ। ਅਡਾਨੀ ਗਰੁੱਪ ਨੇ ਉਸ ਸਮੇਂ ਜਿਹੜਾ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਗਿਆ ਨਕਾਰ ਦਿੱਤਾ ਸੀ ਤੇ ਵੀਰਵਾਰ ਨੂੰ ਦੋਵਾਂ ਅਡਾਨੀਆਂ ਦੇ ਵਕੀਲਾਂ ਨੂੰ ਭੇਜੇ ਗਏ ਸੁਨੇਹਿਆਂ ਦਾ ਕੋਈ ਜਵਾਬ ਜਿਹੜਾ ਨਹੀਂ ਮਿਲਿਆ। ਰਫਾ ਦਫਾ ਹੋ ਜਾਂਦਾ ਜੀ, ਪੈਸੇ ਦੇ ਕੇ ਲੈ ਕੇ ਸਾਰਾ ਕੁਝ ਚੱਕ ਦੇਣਾ ਕੰਮ ਨੂੰ ਕਹਿੰਦੇ, ਤੇ ਸ਼ਾਂਤੀ ਟੁਕੜਿਆਂ ਦੇ ਵਿੱਚ ਨਹੀਂ ਹੋ ਸਕਦੀ। ਐਸ ਜੈਸ਼ੰਕਰ ਉਹਨਾਂ ਨੇ ਬਿਆਨ ਦਿੱਤਾ। ਬ੍ਰਿਕਸ ਦਾ ਜਿਹੜਾ ਜੋ ਸੰਮੇਲਨ ਚੱਲ ਰਿਹਾ, ਬ੍ਰਿਕਸ ਸਮੂਹ ਦੇ ਵਿਦੇਸ਼ ਮੰਤਰੀਆਂ ਦੀ ਜਿਹੜੀ ਹੈ ਕਾਨਕਲੇਵ ਦੇ ਵਿੱਚ ਪੱਛਮੀ ਏਸ਼ੀਆ ਸੰਕਟ ਦੇ ਨਾਲ ਜੁੜੇ ਫਿਕਰਾਂ ਦੇ ਬਾਰੇ ਚਰਚਾ ਹੋਈ ਹੈ। ਭਾਰਤ ਨੇ ਵੀਰਵਾਰ ਕੱਲ ਬੀਤੇ ਚ ਪੱਛਮੀ ਏਸ਼ੀਆ ਸੰਕਟ ਦੇ ਉੱਤੇ ਇਸ ਦੇ ਊਰਜਾ ਸਪਲਾਈ ਦੇ ਉੱਤੇ ਪੈਣ ਵਾਲੇ ਅਸਰ ਅਤੇ ਹੋਰਮੁਜ਼ ਜਲ ਮਾਰਗ ਦੇ ਵਿੱਚ ਸਮੁੰਦਰੀ ਸਥਿਰਤਾ ਜਿਹੜੀ ਉਹਦੇ ਬਾਰੇ ਵੱਡਾ ਫਿਕਰ ਜਤਾਉਂਦਿਆਂ ਪੰਜ ਮੁਲਕੀ ਸਮੂਹ ਬ੍ਰਿਕਸ ਨੂੰ ਅਪੀਲ ਕੀਤੀ ਕਿ ਭੂ ਸਿਆਸੀ ਉਥਲ ਪੁਥਲ ਦੇ ਦਰਮਿਆਨ ਇਕ ਪਾਸੜ ਜਬਰੀ ਪਾਬੰਦੀਆਂ ਦੂਰ ਕਰਨ ਦੇ ਲਈ ਵਿਹਾਰਕ ਤਰੀਕੇ ਵਿਕਸਿਤ ਕੀਤੇ ਜਾਣ। ਉਨਾਂ ਕਿਹਾ ਕਿ ਸ਼ਾਂਤੀ ਜਿਹੜੀ ਹੈ ਟੁਕੜਿਆਂ ਦੇ ਵਿਚ ਨਹੀਂ ਹੋ ਸਕਦੀ ਹੈ। ਵਿਦੇਸ਼ ਮੰਤਰੀ ਅਜੈ ਸ਼ੰਕਰ ਉਨਾਂ ਨੇ ਇੱਥੇ ਦੋ ਰੋਜ਼ਾ ਬ੍ਰਿਕਸ ਕਾਨਕਲੇਵ ਦੇ ਉਦਘਾਟਨੀ ਦਿਨ ਆਪਣੇ ਸੰਬੋਧਨ ਦੇ ਵਿਚ ਕਿਸੇ ਮੁਲਕ ਦਾ ਨਾਮ ਲਏ ਬਗੈਰ ਹੀ ਕਿਹਾ ਕਿ ਪ੍ਰਭੂ ਸੱਤਾ ਤੇ ਖੇਤਰੀ ਅਖੰਡਤਾ ਦਾ ਸਤਿਕਾਰ ਹੀ ਕੌਮਾਂਤਰੀ ਰਿਸ਼ਤਿਆਂ ਦਾ ਆਧਾਰ ਹੋਣਾ ਚਾਹੀਦਾ ਹੈ। ਟਕਰਾਅ ਦੇ ਹੱਲ ਦੇ ਲਈ ਸੰਵਾਦ ਦੇ ਵਿਚ ਤੇ ਕੂਟਨੀਤੀ ਹੀ ਇਕੋ ਇਕ ਜਿਹੜਾ ਟਿਕਾਊ ਰਾਹ ਹੈ। ਭਾਰਤ ਤਣਾਅ ਘਟਾਉਣ ਦੇ ਯਤਨਾਂ ਦੇ ਵਿਚ ਜਿਹੜਾ ਰਚਨਾਤਮਕ ਯੋਗਦਾਨ ਪਾਉਣ ਅਤੇ ਸਥਿਰਤਾ ਬਹਾਲ ਕਰਨ ਦੇ ਉਦੇਸ਼ ਦੇ ਨਾਲ ਕੀਤੀ ਜਾਣ ਵਾਲੀ ਹਰੇਕ ਪਹਿਲਕਦਮੀ ਦੀ ਹਮਾਇਤ ਕਹਿੰਦੇ ਲਈ ਉਹਦੇ ਲਈ ਤਿਆਰ ਹੈ। ਜੈਸ਼ੰਕਰ ਉਨ੍ਹਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਸ਼ਾਂਤੀ ਟੁਕੜਿਆਂ ਦੇ ਵਿਚ ਨਹੀਂ ਹੋ ਸਕਦੀ ਤੇ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ, ਨਾਗਰਿਕਾਂ ਦੀ ਰੱਖਿਆ ਕਰਨਾ ਅਤੇ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਬਚਣਾ ਜ਼ਰੂਰੀ ਹੈ। ਉਨ੍ਹਾਂ ਹੋਰਮੁਜ਼ ਜਲ ਮਾਰਗ ਅਤੇ ਲਾਲ ਸਾਗਰ ਰਾਹੀਂ ਸੁਰੱਖਿਅਤ ਅਤੇ ਬੇਰੋਕ ਸਮੁੰਦਰੀ ਵਹਾਅ ਜਿਹੜਾ ਰਾਸਤੇ ਚੱਲਦੇ ਨੇ ਵਹਾਅ ਯਕੀਨੀ ਬਣਾਉਣ ਦੀ ਜ਼ੋਰਦਾਰ ਜਿਹੜੀ ਹੈ ਵਕਾਲਤ ਕੀਤੀ ਹੈ। ਗਾਜ਼ਾ ਦੇ ਵਿਚ ਟਕਰਾਅ ਦੇ ਮਾਨਵਤਾ ਉਤੇ ਪੈਣ ਵਾਲੇ ਗੰਭੀਰ ਅਸਰ ਉਤੇ ਜਿਹੜਾ ਫਿਕਰ ਜਤਾਇਆ। ਬੈਠਕ ਦੇ ਵਿਚ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ, ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋ, ਬ੍ਰਾਜ਼ਿਲ ਦੇ ਜਿਹੜੇ ਨੇ ਮਾਉਰੋ ਤੇ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸਿਗੋਨੋ ਤੇ ਦੱਖਣੀ ਅਫਰੀਕਾ ਦੇ ਕੌਮਾਂਤਰੀ ਸੰਬੰਧਾਂ ਦੇ ਬਾਰੇ ਮੰਤਰੀ ਰੋਨਾਲਡ ਲਾਮੋਲਾ ਜਿਹੜੇ ਹਾਜ਼ਰ ਸਨ। ਇਸੇ ਤਰ੍ਹਾਂ ਜੈਸ਼ੰਕਰ ਨੇ ਯੂਐਨ ਸਲਾਮਤੀ ਕੌਂਸਲ ਦੇ ਵਿਚ ਸੁਧਾਰਾਂ ਦੀ ਵੀ ਵਕਾਲਤ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਭਾਰਤ ਇਨ੍ਹਾਂ ਉਦੇਸ਼ਾਂ ਨੂੰ ਅੱਗੇ ਵਧਾਉਣ ਦੇ ਲਈ ਸਾਰੇ ਭਾਈਵਾਲ ਜਿਹੜੇ ਨੇ ਉਨ੍ਹਾਂ ਦੇ ਨਾਲ ਰਚਨਾਤਮਕ ਤੌਰ ਦੇ ਉਤੇ ਜੁੜਨ ਦੇ ਲਈ ਵਚਨਬੱਧ ਹੈ। ਦੂਸਰੇ ਪਾਸੇ ਯੂਏਈ ਨੇ ਆਪਣੇ ਬੈਂਜਾਮਿਨ ਨੇਤਨਯਾਹੂ ਜਿਹੜੇ ਨੇ ਉਹਦੀ ਗੁਪਤ ਫੇਰੀ ਤੋਂ ਇਨਕਾਰ ਕਰ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਜ਼ਰਾਈਲ ਅਮਰੀਕਾ ਇਰਾਨ ਜੰਗ ਦੇ ਦੌਰਾਨ ਸੰਯੁਕਤ ਅਰਬ ਅਮੀਰਾਤ ਦੀ ਜਿਹੜੀ ਗੁਪਤ ਫੇਰੀ ਦੇ ਉਤੇ ਆਏ ਸਨ। ਉਨ੍ਹਾਂ ਦੇ ਦਫ਼ਤਰ ਦੇ ਮੁਤਾਬਕ ਇਸ ਫੇਰੀ ਦਾ ਮੁੱਖ ਮਹੱਤਵ ਖਾੜੀ ਮੁਲਕ ਦੇ ਨਾਲ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਾ ਸੀ। ਯੂਏਈ ਨੇ ਜਿਹੜਾ ਹਾਲਾਂਕਿ ਨੇਤਨਯਾਹੂ ਦੀ ਅਜਿਹੀ ਕਿਸੇ ਵੀ ਫੇਰੀ ਤੋਂ ਇਨਕਾਰ ਕੀਤਾ। ਇਜ਼ਰਾਈਲੀ ਜਿਹੜੇ ਨੇ ਬਿਆਨ ਦੇ ਮੁਤਾਬਕ ਆਪਣੀ ਇਸ ਫੇਰੀ ਦੇ ਦੌਰਾਨ ਨੇਤਨਯਾਹੂ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਜਾਨ ਨੂੰ ਜਿਹੜਾ ਮਿਲੇ ਹੈ ਤੇ ਮੁਲਾਕਾਤ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿਚ ਇਤਿਹਾਸਕ ਜਿਹੜਾ ਮੀਲ ਪੱਥਰ ਦੱਸੀ ਹੈ। ਯੂਏਈ ਦੀ ਜਿਹੜੀ ਅਧਿਕਾਰਤ ਖ਼ਬਰ ਏਜੰਸੀ ਵੈਮ ਨੇ ਇਕ ਜਿਹੜਾ ਮਜ਼ਮੂਨ ਦੇ ਵਿਚ ਨੇਤਨਯਾਹੂ ਦੀ ਫੇਰੀ ਸੰਬੰਧੀ ਰਿਪੋਰਟ ਤੋਂ ਇਨਕਾਰ ਕੀਤਾ ਤੇ ਏਜੰਸੀ ਦੇ ਮੁਤਾਬਕ ਦੋਵਾਂ ਮੁਲਕਾਂ ਦੇ ਸੰਬੰਧ ਜੱਗ ਜ਼ਹਿਰ ਜਿਹੜੇ ਨੇ ਕੀਤੇ ਨੇ ਤੇ ਜਾਣੇ ਪਛਾਣੇ ਤੇ ਅਧਿਕਾਰਤ ਤੌਰ ਉਤੇ ਐਲਾਨੇ ਗਏ ਅਬਰਾਹਮ ਸਮਝੌਤਿਆਂ ਦੇ ਢਾਂਚੇ ਦੇ ਉਤੇ ਅੰਦਰ ਚਲਾਏ ਜਾਂਦੇ ਨੇ ਤੇ ਗੈਰ ਪਾਰਦਰਸ਼ੀ ਜਾਂ ਗੈਰ ਅਧਿਕਾਰਤ ਪ੍ਰਬੰਧਾਂ ਦੇ ਉਤੇ ਆਧਾਰਿਤ ਨਹੀਂ ਨੇ। ਦੂਸਰੇ ਪਾਸੇ ਤਾਈਵਾਨ ਦੇ ਬਾਰੇ ਵਧੇਰੇ ਚੌਕਸ ਰਹੇ ਅਮਰੀਕਾ, ਜਿਹੜਾ ਜਿਨਪਿੰਗ ਨੇ ਇਹ ਗੱਲ ਕਹੀ ਹੈ ਮੂੰਹ ਦੇ ਉਤੇ ਆਪਣੇ ਟਰੰਪ ਸਾਹਿਬ ਦੇ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨੂੰ ਚੇਤਾਵਨੀ ਦਿੱਤੀ ਹੈ ਕਿ ਤਾਈਵਾਨ ਮੁੱਦੇ ਦੇ ਨਾਲ ਨਜਿੱਠਣ ਮੌਕੇ ਅਮਰੀਕਾ ਵਧੇਰੇ ਚੌਕਸ ਰਹੇ, ਨਹੀਂ ਤਾਂ ਦੋਵਾਂ ਮੁਲਕਾਂ ਦੇ ਦਰਮਿਆਨ ਝੜਪਾਂ ਦੇ ਉਤੇ ਟਕਰਾਅ ਹੋ ਸਕਦੈ। ਤੇ ਟਰੰਪ ਜਿਹੜਾ ਤਰੀਫਾਂ ਦੇ ਪੁਲ ਬਣ ਰਿਹਾ ਪੂਰੇ ਜਿਨਪਿੰਗ ਦੇ, ਕਹਿੰਦਾ ਤੁਹਾਡੇ ਵਰਗਾ ਲੀਡਰ ਹੀ ਕੋਈ ਨਹੀਂ ਹੈ, ਜਿੱਦਾਂ ਮੋਦੀ ਸਾਹਿਬ ਨੂੰ ਕਹਿੰਦਾ ਮੇਰਾ ਯਾਰ ਹੈ, ਤੇ ਇਸੇ ਤਰ੍ਹਾਂ ਹੁਣ ਚੀਨ ਦੇ ਵਿਚ ਜਾ ਕੇ ਉਹਦੀ ਜਿਹੜੀ ਇੱਥੇ ਪਿੱਠ ਥਾਪਤ ਪਾ ਰਿਹਾ ਕਿਉਂਕਿ ਉਹ ਝੁਕਣ ਵਾਲੇ ਨੀ ਗੇ ਤੇ ਉਹ ਐਨ ਪੂਰਾ ਛਾਤੀ ਖੋਲ੍ਹ ਕੇ ਜਿਹੜਾ ਅੱਗੇ ਖੜਦੇ ਆ ਤੇ ਗੱਲਬਾਤ ਕਰਦੇ ਆ, ਝੁਕਦੇ ਨਹੀਂ ਅਗਲੇ। ਦੋਵਾਂ ਆਗੂਆਂ ਨੇ ਵੀਰਵਾਰ ਨੂੰ ਇਰਾਨ ਜੰਗ, ਊਰਜਾ ਸੁਰੱਖਿਆ ਤੇ ਵਪਾਰ ਦੇ ਬਾਰੇ ਵਿਆਪਕ ਗੱਲ ਕੀਤੀ ਹੈ ਤੇ ਪੀਚਿੰਗ ਦੇ ਵਿਚ 2 ਘੰਟੇ ਦੇ ਕਰੀਬ ਚੱਲੀ ਪਹਿਲੇ ਗੇੜ ਦੀ ਗੱਲਬਾਤ ਮਗਰੋਂ ਟਰੰਪ ਨੇ ਸ਼ੀ ਦੇ ਉਤੇ ਉਨ੍ਹਾਂ ਦੀ ਪਤਨੀ ਨੂੰ 24 ਸਤੰਬਰ ਨੂੰ ਵਾਈਟ ਹਾਊਸ ਆਉਣ ਦਾ ਸੱਦਾ ਵੀ ਦਿੱਤਾ। ਉਂਜ ਦੋਵਾਂ ਆਗੂਆਂ ਨੇ ਆਲਮੀ ਊਰਜਾ ਲੋੜਾਂ ਦੇ ਮੱਦੇਨਜ਼ਰ ਹੋਰਮੁਜ਼ ਜਲ ਮਾਰਗ ਨੂੰ ਖੋਲ੍ਹਣ ਦੀ ਵਕਾਲਤ ਕੀਤੀ ਹੈ। ਸ਼ੀ ਨੇ ਕਿਹਾ ਕਿ ਚੀਨ ਤੇ ਅਮਰੀਕਾ ਉਸਾਰੂ ਦਵੱਲੇ ਸਬੰਧਾਂ ਨੂੰ ਬਣਾਉਣ ਦੇ ਲਈ ਨਵੇਂ ਦ੍ਰਿਸ਼ਟੀਕੋਣ ਉਤੇ ਜਿਹੜਾ ਸਹਿਮਤ ਹੋਏ ਨੇ। ਉਨ੍ਹਾਂ ਕਿਹਾ ਕਿ ਇਹ ਨਵਾਂ ਦ੍ਰਿਸ਼ਟੀਕੋਣ ਅਗਲੇ 3 ਸਾਲਾਂ ਤੇ ਉਸ ਤੋਂ ਬਾਅਦ ਵੀ ਦਵੱਲੇ ਰਿਸ਼ਤਿਆਂ ਨੂੰ ਰਣਨੀਤਿਕ ਸੇਧ ਦੇਵੇਗਾ ਤੇ ਦੋਵਾਂ ਮੁਲਕਾਂ ਦੇ ਲੋਕਾਂ ਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਦਾ ਜਿਹੜਾ ਸਵਾਗਤ ਕਰਨਾ ਚਾਹੀਦਾ ਹੈ। ਦੂਸਰੇ ਪਾਸੇ ਅਫਗਾਨਿਸਤਾਨ, ਤਾਲਿਬਾਨ ਨੇ 3 ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਯੂਐਨ ਨੇ ਰਿਪੋਰਟ ਦਿੱਤੀ ਹੈ। ਸੰਯੁਕਤ ਰਾਸ਼ਟਰ ਨੇ ਤੇ ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਕਿ ਅਫਗਾਨਿਸਤਾਨ ਦੇ ਤਾਲਿਬਾਨੀ ਅਧਿਕਾਰੀਆਂ ਨੇ ਪਿਛਲੇ ਦਿਨਾਂ ਦੇ ਵਿਚ ਅਣਪਛਾਤੇ ਦੋਸ਼ਾਂ ਦੇ ਤਹਿਤ ਘੱਟੋ ਘੱਟ 3 ਪੱਤਰਕਾਰਾਂ ਨੂੰ ਹਿਰਾਸਤ ਦੇ ਵਿਚ ਲਿਆ। ਅਫਗਾਨਿਸਤਾਨ ਦੇ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਵੀਰਵਾਰ ਨੂੰ ਇਨ੍ਹਾਂ ਗ੍ਰਿਫ਼ਤਾਰੀਆਂ ਦੇ ਨਾਲ ਨਾਲ ਡੀ ਫੈਕਟੋ ਅਧਿਕਾਰੀਆਂ ਜਾਣੀ ਕਿ ਮੌਜੂਦਾ ਸਰਕਾਰ ਵੱਲੋਂ ਤਲਾਸ਼ੀ ਮੁਹਿੰਮਾਂ ਦੇ ਦੌਰਾਨ ਪੱਤਰਕਾਰਾਂ ਦੇ ਵਿਰੁੱਧ ਹਮਲਿਆਂ ਤੇ ਜਾਇਦਾਦ ਜ਼ਬਤ ਕਰਨ ਦੀਆਂ ਰਿਪੋਰਟਾਂ ਦੇ ਉਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। 2021 ਦੇ ਵਿਚ ਜਦੋਂ ਤੋਂ ਤਾਲਿਬਾਨ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਅਫਗਾਨਿਸਤਾਨ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਦੇ ਵਿਚ ਦੁਨੀਆਂ ਦੇ ਸਭ ਤੋਂ ਖਰਾਬ ਦੇਸ਼ਾਂ ਦੀ ਸੂਚੀ ਦੇ ਵਿਚ ਆ ਗਈ ਹੈ। ਰਿਪੋਰਟਰਜ਼ ਵਿਦਆਊਟ ਬਾਰਡਰਸ ਦੇ 2026 ਦੇ ਅੰਕੜਿਆਂ ਦੇ ਮੁਤਾਬਕ 180 ਦੇਸ਼ਾਂ ਦੇ ਵਿੱਚੋਂ ਅਫਗਾਨਿਸਤਾਨ ਦਾ ਨੰਬਰ 175ਵਾਂ ਹੈ। ਸੰਯੁਕਤ ਰਾਸ਼ਟਰ ਮਿਸ਼ਨ ਨੇ ਕਿਹਾ ਕਿ ਅਫਗਾਨਿਸਤਾਨ ਜਾਂ ਅਫਗਾਨ ਸਮਾਜ ਦੀ ਪਾਰਦਰਸ਼ਤਾ, ਜਵਾਬਦੇਹੀ ਤੇ ਭਲਾਈ ਦੇ ਲਈ ਇਕ ਸੁਤੰਤਰ, ਨਿਰਪੱਖ ਤੇ ਸੁਰੱਖਿਅਤ ਪ੍ਰੈਸ ਜ਼ਰੂਰੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦੇ ਤਹਿਤ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਅਤੇ ਇਹ ਯਕੀਨੀ ਬਣਾਉਣ ਕਿ ਪੱਤਰਕਾਰ ਡਰ, ਪਰੇਸ਼ਾਨੀ ਜਾਂ ਬਦਲੇ ਦੀ ਕਾਰਵਾਈ ਦੇ ਬਿਨਾਂ ਆਪਣਾ ਕੰਮ ਜਿਹੜਾ ਹੈ ਕਰ ਸਕਣ। ਆਖਰੀ ਖ਼ਬਰਾਂ ਵੱਲ ਨੂੰ ਦੋ ਵਾਧਿਆਂ ਤੇ ਗਲੋਬਲ ਮਾਰਕੀਟ ਨੂੰ ਰਾਹਤ ਜਿਹੜੀ ਮਿਲ ਰਹੀ ਹੈ। ਕਹਿੰਦੇ ਇਰਾਨ ਬੋਲਿਆ ਇਹਦੇ ਵਿਚ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰੇ ਨੇ 30 ਜਹਾਜ਼। ਇਰਾਨ ਨੇ ਕਿਹਾ ਕਿ ਪਿਛਲੇ ਕੁਝ ਘੰਟਿਆਂ ਦੇ ਵਿਚ 30 ਜਹਾਜ਼ ਹੋਰਮੁਜ਼ ਸਟ੍ਰੇਟ ਜਿਹੜੀ ਹੈ ਉਦੋਂ ਤੋਂ ਗੁਜ਼ਰੇ ਨੇ। ਇਸ ਤੋਂ ਬਾਅਦ ਵੀਰਵਾਰ ਨੂੰ ਤੇਲ ਦੀਆਂ ਕੀਮਤਾਂ ਦੇ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇਰਾਨ ਦੇ ਸਰਕਾਰੀ ਮੀਡੀਆ ਨੇ ਦਸਿਆ ਕਿ ਇਰਾਨ ਨੇ ਕੁਝ ਚੀਨੀ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦੇਣੀ ਸ਼ੁਰੂ ਕਰ ਦਿੱਤੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਭਾਰਤ ਅਤੇ ਯੂ ਏ ਈ ਦੇ ਵਿਚਾਲੇ ਤੇਲ ਭੰਡਾਰ ਅਤੇ ਐਲ ਪੀ ਜੀ ਸਪਲਾਈ ਨੂੰ ਜਿਹੜਾ ਲੈ ਕੇ ਸਮਝੌਤੇ ਜਿਹੜੇ ਨੇ ਦਸਖਤ ਕੀਤੇ ਗਏ ਨੇ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਨੇ ਸ਼ੁੱਕਰਵਾਰ ਅੱਜ ਪੈਟਰੋਲੀਅਮ ਅਤੇ ਊਰਜਾ ਖੇਤਰ ਚ ਦੋ ਵੱਡੇ ਸਮਝੌਤਿਆਂ ਦੇ ਉਤੇ ਦਸਖਤ ਕੀਤੇ ਆ। ਇਨ੍ਹਾਂ ਦੇ ਵਿਚ ਭਾਰਤ ਦੇ ਰਣਨੀਤਿਕ ਭੰਡਾਰਾਂ ਦੇ ਵਿਚ ਕੱਚੇ ਤੇਲ ਦੀ ਸਟੋਰੇਜ ਵਧਾਉਣ ਦੇ ਲਈ ਇਕ ਰਣਨੀਤਿਕ ਸਮਝੌਤਾ ਅਤੇ ਲੰਮੇ ਸਮੇਂ ਲਈ ਤਰਲ ਪੈਟਰੋਲੀਅਮ ਗੈਸ ਐਲ ਪੀ ਜੀ ਸਪਲਾਈ ਦਾ ਸਹਿਯੋਗ ਜਿਹੜਾ ਸ਼ਾਮਲ ਹੈ। ਇਹ ਸਮਝੌਤੇ ਉਸ ਸਮੇਂ ਹੋਏ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂ ਏ ਈ ਜਿਹੜੇ ਨੇ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਜ਼ਹਜਾਨ ਨੇ ਨਾਹਜਾਨ ਨੇ ਪੱਛਮੀ ਏਸ਼ੀਆ ਦੇ ਵਿਚ ਵੱਧ ਰਹੇ ਇਕ ਇਲਾਕਾਈ ਤਣਾਅ ਦੇ ਵਿਚਕਾਰ ਕਈ ਅਹਿਮ ਮੁੱਦਿਆਂ ਦੇ ਉੱਤੇ ਡੂੰਘੀ ਗੱਲਬਾਤ ਕੀਤੀ ਹੈ। ਆਖਰੀ ਖ਼ਬਰ ਲੈ ਕੇ ਦੋਸਤੋ ਕਿਤਾਬਾਂ ਦੇ ਨਾਲ ਜੁੜਦੀ ਗੱਲ ਹੈ, ਵਧੀਆ ਜਿਹੜੀ ਹੈ ਪੋਜ਼ਿਟਿਵ ਖ਼ਬਰ ਹੈ, ਫਿਰ ਆਪਾਂ ਮੁਕੱਦਰ ਜੀ ਦੀ ਗੱਲ ਸੁਣਦੇ ਹਾਂ। ਕਿਤਾਬਾਂ ਖਰੀਦੋ, ਬਰਾਬਰ ਮੁੱਲ ਦੀਆਂ ਪੁਸਤਕਾਂ ਮੁਫ਼ਤ ਪਾਓ। ਭਾਸ਼ਾ ਵਿਭਾਗ ਦੇ ਵੱਲੋਂ ਬੁੱਕ ਮੈਚਿੰਗ ਜਿਹੜਾ ਉਹਦਾ ਹੀ ਸਕੀਮ ਸ਼ੁਰੂ ਕੀਤੀ ਗਈ ਹੈ, ਗ੍ਰਾਂਟ, ਬੁੱਕ ਮੈਚਿੰਗ ਗ੍ਰਾਂਟ, ਉਹਦੇ ਬਾਰੇ ਥੋੜਾ ਜ਼ਿਕਰ ਕਰਕੇ ਫਿਰ ਆਪਾਂ ਗੱਲਬਾਤ ਸੁਣਦੇ ਹਾਂ। ਅੱਜ ਦੇ ਸਮੇਂ ਦੇ ਵਿਚ ਜਦੋਂ ਨੌਜਵਾਨ ਪੀੜ੍ਹੀ ਮੋਬਾਈਲ ਫੋਨਾਂ ਤੇ ਡਿਜੀਟਲ ਪਲੇਟਫਾਰਮਾਂ ਦੇ ਵੱਲ ਜ਼ਿਆਦਾ ਖਿੱਚੀ ਜਾ ਰਹੀ ਹੈ, ਉਥੋਂ ਜਿਹੜਾ ਉਦੋਂ ਹੀ ਭਾਸ਼ਾ ਵਿਭਾਗ ਨੇ ਪੜ੍ਹਨ ਦੀ ਆਦਤ ਨੂੰ ਮੁੜ ਸੁਰਜੀਤ ਕਰਨ ਅਤੇ ਸੂਬੇ ਦੇ ਵਿਚ ਪੁਸਤਕ ਸਭਿਆਚਾਰ ਨੂੰ ਮਜ਼ਬੂਤ ਕਰਨ ਦੇ ਉਦੇਸ਼ਾਂ ਦੇ ਨਾਲ ਇਕ ਵਿਲੱਖਣ ਮਹਿਲ ਜਿਹੜਾ ਪਹਿਲਕਦਮੀ ਸ਼ੁਰੂ ਕੀਤੀ ਹੈ। ਦਰਅਸਲ ਹੁਣ ਬੁੱਕ ਮੈਚਿੰਗ ਗ੍ਰਾਂਟ ਜਿਹੜੀ ਹੈ ਸਕੀਮ ਤਹਿਤ ਵਿਭਾਗ ਤੋਂ ਪੁਸਤਕਾਂ ਜਿਹੜੀਆਂ ਨੇ ਖਰੀਦਣ ਵਾਲੇ ਸਕੂਲਾਂ, ਕਾਲਜਾਂ ਅਤੇ ਪੇਂਡੂ ਲਾਇਬ੍ਰੇਰੀਆਂ ਨੂੰ ਬਰਾਬਰ ਕੀਮਤ ਦੀਆਂ ਵਾਧੂ ਪੁਸਤਕਾਂ ਮੁਫ਼ਤ ਦਿੱਤੀਆਂ ਜਾਣਗੀਆਂ। ਇਹ ਪਹਿਲਕਦਮੀ ਨੂੰ ਸਾਹਿਤ ਨੂੰ ਜਿਹੜਾ ਉਤਸ਼ਾਹਿਤ ਕਰਨ ਤੇ ਵਿਦਿਆਰਥੀਆਂ ਤੇ ਪਾਠਕਾਂ ਨੂੰ ਮੁੜ ਕਿਤਾਬਾਂ ਦੇ ਨਾਲ ਜੋੜਨ ਵੱਲ ਜਿਹੜਾ ਇਕ ਵੱਡਾ ਜਿਹੜਾ ਕਦਮ ਮੰਨਿਆ ਜਾ ਰਿਹਾ। ਤੇ ਇਸੇ ਦੇ ਨਾਲ ਸਕੀਮ ਦੇ ਵੇਰਵੇ ਸਾਂਝੇ ਕਰਦਿਆਂ ਭਾਸ਼ਾ ਵਿਭਾਗ ਦੇ ਸਹਾਇਕ ਜਿਹੜੇ ਡਾਇਰੈਕਟਰ ਨੇ ਤਜਿੰਦਰ ਸਿੰਘ ਗਿੱਲ ਹੋਣਾ ਦੱਸਿਆ ਕਿ ਇਹ ਸਕੀਮ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਤੇ ਪੇਂਡੂ ਲਾਇਬ੍ਰੇਰੀਆਂ ਦੋਵਾਂ ਦੇ ਲਈ ਖੁੱਲੀ ਹੈ। ਗਿੱਲ ਹੋਣਾ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਲਾਇਬ੍ਰੇਰੀਆਂ ਨੂੰ ਹੋਰ ਬਿਹਤਰ ਬਣਾਉਣ ਤੇ ਵਿਦਿਆਰਥੀਆਂ ਤੇ ਆਮ ਲੋਕਾਂ ਦੇ ਵਿਚ ਪੜ੍ਹਨ ਦੀ ਆਦਤ ਪੈਦਾ ਕਰਨਾ ਹੈ। ਇਹ ਪਹਿਲਕਦਮੀ ਵਿਦਿਅਕ ਸੰਸਥਾਵਾਂ ਨੂੰ ਘੱਟ ਖਰਚੇ ਤੇ ਕਿਤਾਬਾਂ ਦਾ ਸੰਗ੍ਰਹਿ ਵਧਾਉਣ ਦੇ ਵਿਚ ਮਦਦ ਕਰੇਗੀ ਤੇ ਵਿਦਿਆਰਥੀਆਂ ਨੂੰ ਮਿਆਰੀ ਪੜ੍ਹਨ ਸਮੱਗਰੀ ਆਸਾਨੀ ਦੇ ਨਾਲ ਮੁਹੱਈਆ ਕਰਵਾ ਸਕੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਸਥਾ ਜਿਹੜੀ ਹੈ 5,000 ਰੁਪਏ ਦੀਆਂ ਕਿਤਾਬਾਂ ਖਰੀਦਦੀ ਹੈ ਤਾਂ ਵਿਭਾਗ ਉਸੇ ਮੁੱਲ ਦੀਆਂ ਹੋਰ ਕਿਤਾਬਾਂ ਜਾਣੀ ਮੁਫ਼ਤ ਦੇਵੇਗਾ। 5,000 ਦੇ ਨਾਲ 5,000 ਫ੍ਰੀ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾ ਸਿਰਫ ਲਾਇਬ੍ਰੇਰੀਆਂ ਮਜ਼ਬੂਤ ਹੋਣਗੀਆਂ ਸਗੋਂ ਵਿਦਿਆਰਥੀਆਂ ਦੇ ਵਿਚ ਅਕਾਦਮਿਕ ਸਿਲੇਬਸ ਤੋਂ ਬਾਹਰ ਵੀ ਪੜ੍ਹਨ ਦੀ ਰੁਚੀ ਪੈਦਾ ਹੋਏਗੀ। ਗਿੱਲ ਉਨ੍ਹਾਂ ਕਿਹਾ ਕਿ ਇਹ ਦਸਿਆ ਕਿ ਵਿਭਾਗ ਕਿਤਾਬਾਂ ਦੀ ਖਰੀਦ ਦੇ ਉਤੇ ਵਿਸ਼ੇਸ਼ ਛੋਟ ਵੀ ਦੇ ਰਿਹਾ ਜਿਸ ਦੇ ਨਾਲ ਸੰਸਥਾਵਾਂ ਘੱਟ ਕੀਮਤ ਦੇ ਉਤੇ ਵੱਧ ਜਿਹੜਾ ਕਿਤਾਬਾਂ ਖਰੀਦ ਸਕਣਗੀਆਂ। ਉਥੇ ਜ਼ਿਲ੍ਹਾ ਭਾਸ਼ਾ ਅਧਿਕਾਰੀ ਜਗਦੀਪ ਸਿੰਘ ਸੰਧੂ ਹੋਣਾ ਨੇ ਸਕੂਲਾਂ, ਕਾਲਜਾਂ ਤੇ ਪੇਂਡੂ ਲਾਇਬ੍ਰੇਰੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਦਿਅਕ ਸੰਸਥਾਵਾਂ ਤੇ ਲਾਇਬ੍ਰੇਰੀਆਂ ਨੂੰ ਉਪਲਬਧ ਕਿਤਾਬਾਂ ਦੀ ਸੂਚੀ ਦੇ ਨਾਲ ਪੱਤਰ ਪਹਿਲਾਂ ਹੀ ਭੇਜੇ ਜਾ ਚੁੱਕੇ ਨੇ ਤਾਂ ਜੋ ਉਹ ਆਪਣੀ ਲੋੜ ਦੇ ਅਨੁਸਾਰ ਕਿਤਾਬਾਂ ਦੀ ਚੋਣ ਕਰ ਸਕਣ। ਸੰਧੂ ਹੋਣਾ ਆਖਰ ਕਿਹਾ ਕਿ ਕਿਤਾਬਾਂ ਸਿਰਫ ਗਿਆਨ ਦਾ ਸਰੋਤ ਨਹੀਂ ਨੇ ਸਗੋਂ ਇਹ ਕਦਰਾਂ ਕੀਮਤਾਂ, ਸਕਾਰਾਤਮਕ ਸੋਚ ਜਿਹੜੀ ਹੈ ਤੇ ਸਾਡੀ ਬੌਧਿਕ ਵਿਕਾਸ ਦੇ ਵਿਚ ਵੀ ਮਦਦ ਕਰਦੀਆਂ ਨੇ। ਅੱਜ ਦੇ ਸਮੇਂ ਦੇ ਵਿਚ ਡਿਜੀਟਲ ਮਾਧਿਅਮਾਂ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਕਿਤਾਬਾਂ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਇਹ ਪਹਿਲਕਦਮੀ ਪਿੰਡਾਂ ਅਤੇ ਸ਼ਹਿਰਾਂ ਦੋਵਾਂ ਦੇ ਵਿਚ ਲਾਇਬ੍ਰੇਰੀਆਂ ਨੂੰ ਮਜ਼ਬੂਤ ਕਰਨ ਦੇ ਵਿਚ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਨਿਭਾਏਗੀ। ਚੰਗਾ ਉਪਰਾਲਾ ਹੈ ਜੀ, ਲੋਕਾਂ ਨੂੰ ਆਕਰਸ਼ਿਤ ਕਰੇਗਾ, ਉਮੀਦ ਕਰਦੇ ਹਾਂ। ਬਾਕੀ ਸੰਸਥਾਵਾਂ ਪਹਿਲਕਦਮੀ ਕਰਨਗੀਆਂ, ਸਕੂਲਾਂ ਦੀਆਂ ਲਾਇਬ੍ਰੇਰੀਆਂ ਭਰਨਗੀਆਂ, ਸ਼ੈਲਫਾਂ ਭਰਨਗੀਆਂ ਤੇ ਬੱਚਿਆਂ ਦੀ ਵੀ ਖਿੱਚ ਜਿਹੜੀ ਹੈ ਵਧੇਗੀ। ਸ਼ਲਾਘਾਯੋਗ ਕਦਮ ਹੈ। ਹੈਲੋ ਦੋਸਤੋ, ਮੁਕੱਦਰ ਜੀ ਦੀ ਗੱਲ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਹਾਂਜੀ ਜੀ ਅਨੂ ਜੀ
3: ਬਾਰੇ ਵੀ ਚਲਦੀ ਪਈ ਸੀ। ਮੈਂ ਵੀ ਨਹੀਂ ਯਾਰ ਸਾਰਿਆਂ ਨੂੰ ਸਹੀ ਸਮਝਦਾ ਹੈਗਾ, ਠੀਕ ਹੈ ਇਹਨਾਂ ਚ ਕਮੀਆਂ ਹੈਗੀਆਂ ਨੇ ਬਾਈ ਜੀ, ਬਹੁਤ ਜਿਆਦਾ ਕਮੀਆਂ ਨੇ ਜੇ ਜੇ ਇਹਨਾਂ ਚ ਅਸਲ ਚ ਜੇ ਸਾਡੇ ਮੈਂ ਇਹਨਾਂ ਤੋਂ ਪਹਿਲਾਂ ਮੈਂ ਕਹਿੰਦਾ ਵੀ ਜੇ ਸਾਡੇ ਚ ਕਮੀਆਂ ਨਾ ਹੋਣ, ਜੇ ਅਸੀਂ ਘੱਟੋ ਘੱਟ ਆਪਣੇ ਖਿੱਤੇ ਬਾਰੇ ਆਪਣੇ ਲੋਕਾਂ ਬਾਰੇ ਥੋੜਾ ਬਹੁਤਾ ਇਮਾਨਦਾਰ ਹੋਈਏ
1: ਜੀ,
3: ਬਈ ਜਿਹੜੇ ਅਸੀਂ ਜਿੱਥੇ ਰਹਿੰਦੇ ਹਾਂ ਵੀ ਘੱਟੋ ਘੱਟ ਸਾਨੂੰ ਵੀ ਉਹਦੇ ਬਾਰੇ ਅਸੀਂ ਇਮਾਨਦਾਰ ਹੋਈਏ ਤਾਂ ਸਾਨੂੰ ਇਹ ਕਹਿਣ ਦੀ ਲੋੜ ਨੀ ਪੈਣੀ ਚਾਹੀਦੀ
1: ਜੀ।
3: ਕਮੀਆਂ ਹੈਗੀਆਂ ਨੇ,
1: ਪਰ
3: ਮੈਂ ਨਾ ਜਿਵੇਂ ਹੁਣ ਕਿਹਾ ਸੀ ਆਪਣਾ ਬਾਈ ਜੀ ਨੇ, ਪਤਾ ਨੀ ਮੈਨੂੰ ਮੈਨੂੰ ਨਾਂ ਨੀ ਪਤਾ, ਮੈਂ ਸੁਣਿਆ ਥੋੜੀ ਜਿਹੀ, ਮੈਂ ਲੇਟ ਜੀ ਜੁੜਿਆ ਵਾ
1: ਹਾਂਜੀ,
3: ਤੇ ਉਹ ਗੱਲ ਕਹੀ ਪਤਾ ਨੀ ਕਿੰਨੇ ਕਈ ਬੜੇ ਸੌਖੇ ਤਰੀਕੇ ਨਾਲ, ਕਹਿੰਦਾ ਸਾਰੇ ਚੋਰ ਨੇ ਇਹ ਕਿਸਾਨ ਕੁਛ ਐਂ ਕਰਕੇ ਕਿਹਾ ਸੀ
1: ਜੀ।
3: ਤੇ ਅਸੀਂ ਬੜੇ ਨਾ ਬੜਾ ਅਫਸੋਸ ਹੈ ਬਾਈ ਜੀ, ਠੀਕ ਹੈ ਕਿਸਾਨ ਲੀਡਰ ਸਾਰੇ ਚੋਰ ਹੋ ਸਕਦੇ ਨੇ ਜਾਂ ਜ਼ਿਆਦਾਤਰ ਚੋਰ ਹੋ ਸਕਦੇ ਨੇ, ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਹੈਗੇ
1: ਜੀ,
3: ਪਰ ਅਸੀਂ ਦੇਖ ਲੋ ਘੁੰਮ ਫਿਰ ਕੇ ਜਿਹੜੇ ਆ ਲੀਡਰ ਨੇ ਜਿੰਨੀਆਂ ਪਾਰਟੀਆਂ ਵਾਲੇ ਨੇ, ਅਸੀਂ ਘੁੰਮ ਫਿਰ ਕੇ ਕਦੀ ਕਦੀ ਕਿਸੇ ਨੂੰ ਵੋਟਾਂ ਪਾਉਂਦੇ ਆ, ਕਦੇ ਕਿਸੇ ਨੂੰ ਪਾਉਂਦੇ ਆ, ਕਦੇ ਕਿਸੇ ਨੂੰ ਪਾਉਂਦੇ ਆ, ਕਹਾਣੀ ਫਿਰ ਉੱਥੇ ਦੀ ਉੱਥੇ ਖੜੀ ਰਹਿੰਦੀ ਹੈ
1: ਜੀ।
3: ਕਿੰਨੇ ਸਾਲਾਂ ਤੋਂ ਆਪਾਂ ਆ ਤਾਂ ਹੁਣ ਝਾੜੂ ਵਾਲੇ ਤਾਂ ਹੋਣਾ ਹੈ ਨਾ ਭਾਰਜਵਾਈ ਜੀ, ਇਹ ਬਦਨਾਮ ਹੋਣਗੇ, ਇਹ ਮਾੜੇ ਹੋਣਗੇ ਜਾਂ ਦਿੱਲੀ ਵਾਲੇ ਰਾਜ ਕਰਦੇ ਹੋਣਗੇ ਇਹਨਾਂ ਦੇ, ਤੇ ਜੋ ਕੁਛ ਕਾਂਗਰਸ ਦੇ ਰਾਜ ਚ ਹੋਇਆ, ਜੋ ਕੁਛ ਅਕਾਲੀਆਂ ਦਾ ਜੋ ਵੀ ਹੋਇਆ ਸਿਸਟਮ
1: ਜੀ,
3: ਅਸੀਂ ਜੇ ਉਹ ਸਾਰੇ ਸਹੀ ਸੀ
1: ਆਪਣਾ 2027 ਦੀਆਂ ਚੋਣਾਂ ਦੇ ਵਿਚ ਆਪਣੀ ਪਾਰਟੀ ਬਣਾ ਕੇ ਰਜਿਸਟਰ ਕਰਾ ਕੇ ਕਿਉਂ ਨੀ ਗ੍ਰੀਨ ਪਾਰਟੀ ਦੇ ਨਾਂ ਦੇ ਉੱਤੇ ਉਤਰ ਆਉਂਦੇ ਨੇ ਜੀ?
3: ਭਾਰਤ ਬਾਈ ਜੀ ਗੱਲ ਨਾ ਮੈਂ ਤੁਹਾਨੂੰ ਮੈਂ ਤੁਹਾਡੀ ਜੋ ਤੁਸੀਂ ਕਹਿੰਦੇ ਹੋ ਤੁਸੀਂ ਬਿਲਕੁਲ ਸਹੀ ਕਹਿੰਦੇ ਹੈਗੇ ਆਪਣੇ ਹਿਸਾਬ ਨਾਲ, ਪਰ ਅਸਲ ਨਾ ਕਾਰਨ ਇਹ ਹੈਗਾ ਭਾਰਤ ਬਾਈ ਜੀ, ਇੱਕ ਤਾਂ ਇੱਥੇ ਪਾਰਟੀ ਜਿੰਨਾ ਅੱਜ ਪੈਸਿਆਂ ਦੇ ਇਹ ਹੈਗਾ ਇਹਦੇ ਵਿੱਚ ਪਾਰਟੀਆਂ ਬਣਾਉਣ ਚ ਜਿੰਨੇ ਪੈਸੇ ਖਰਚ ਹੁੰਦੇ ਨੇ ਇੱਕ ਇੱਕ ਸੀਟ ਦੇ ਉੱਤੇ
1: ਜੀ,
3: ਭਾਰਤ ਬਾਈ ਜੀ ਮੈਨੂੰ ਉਹਦੇ ਉਹ ਤੁਹਾਡੇ ਉਹੀ ਜੁੜੇ ਹੋਏ ਸੀ, ਉਹ ਜਦੋਂ ਮੈਂ ਗੱਲ ਕੀਤੀ ਸੀ ਨਾ ਆਪਣੇ ਉਹ ਗੁਜਰਾਤ ਜੁੜੇ ਹੋਏ ਸੀ
1: ਜੀ,
3: ਉਹ ਕਹਿੰਦੇ ਵੀ ਜੇ ਤੁਹਾਨੂੰ ਨਹੀਂ ਠੀਕ ਲੱਗਦਾ ਤੁਸੀਂ ਪਾਰਟੀ ਬਣਾ ਲਓ, ਇਹ ਨਾ ਆਮ ਲੀਡਰਾਂ ਦਾ ਇੱਕੋ ਹੀ ਬਿਆਨ ਹੁੰਦਾ ਵੀ ਜੇ ਤੁਹਾਨੂੰ ਨਹੀਂ ਸਹਿਮਤ ਤੁਸੀਂ ਪਾਰਟੀ ਬਣਾ ਲਓ
1: ਜੀ,
3: ਬਾਈ ਜੀ ਪਾਰਟੀ ਬਣਾਉਣੀ ਕਿਤੇ ਖਾਲਾ ਜੀ ਦਾ ਵਾੜਾ ਹੈਗਾ, ਐਵੇਂ ਬਣਾ ਕੇ ਤੁਰਪਾਂਗੇ ਮੈਂ, ਮੇਰਾ ਹੁਣ ਜੀ ਕਰੇ ਤੇ ਮੈਂ ਸਵੇਰੇ ਪਾਰਟੀ ਬਣਾ ਕੇ ਤੁਰਪਾਂਗਾ,
1: ਨਹੀਂ ਇੰਨਾ ਵੀ ਤਾਂ ਖੱਜਲ ਖੁਆਰ ਹੁੰਦਾ ਹੀ ਆ, ਕੀ ਪਤਾ ਕੋਈ ਚਾਂਸ ਹੋ ਸਕਦਾ ਲੱਗ ਸਕਦਾ, ਕੀ ਪਤਾ ਲੋਕ ਚਾਹੁੰਦੇ ਹੋਣ ਕਿ ਸ਼ਾਇਦ ਕਿਸਾਨਾਂ ਨੂੰ ਵੀ ਵੋਟ ਪਾ ਕੇ ਦੇਖ ਲਈਏ।
3: ਮੈਨੂੰ ਹੁਣ ਗੱਲ ਫਿਰ ਮੈਂ ਤੁਹਾਨੂੰ ਉਹੀ ਗੱਲ ਕਹਿੰਦਾ ਵੀ ਉਹ ਜਿਹੜੀ ਮੈਂ ਤੁਹਾਨੂੰ ਰਾਤ ਗੱਲ ਕਹੀ ਸੀ ਨਾ ਜਾਂਦਿਆਂ ਜਾਂਦਿਆਂ
1: ਜੀ,
3: ਪਰਖ ਲਈ ਦੁਨੀਆਂ ਸਾਰੀ, ਇੱਥੇ ਕੌਣ ਕਿਸੇ ਲਈ
1: ਮਰਦਾ,
3: ਇੱਥੇ ਕਿਸੇ ਨੂੰ ਕਿਸੇ ਦਾ ਕੋਈ ਨੀ ਹੈਗਾ ਫਰਜ਼ ਬਾਈ ਜੀ, ਠੀਕ ਹੈ ਚਲੋ ਆਪਣੇ ਸੱਜਣ ਜੁੜੇ ਹੋਏ ਨੇ ਸਾਰੇ ਜਜ਼ਬਾਤੀ ਰੂਪ ਚ ਇੱਕ ਦੂਜੇ ਨਾਲ ਆਪਾਂ ਗੱਲ ਕਰਦੇ ਆ, ਪਰ ਜਦੋਂ ਨਾ ਮੈਂ ਤੁਹਾਨੂੰ ਮੈਂ ਕੱਲ ਰਾਤ ਵੀ ਇਹ ਗੱਲ ਕਹੀ ਸੀ
1: ਜੀ,
3: ਮੈਂ ਤੁਹਾਨੂੰ ਆਪਣਾ ਨਾ ਕੱਲ ਨੂੰ ਮੈਂ ਇੱਕ ਗਾਣਾ ਮੈਂ ਸੁਣਾਉਣਾ ਹੈ ਇਹ ਰਿਸ਼ਤਿਆਂ ਦੇ ਉੱਤੇ, ਸਾਰੀ ਕਹਾਣੀ ਦੇ ਉੱਤੇ
1: ਜੀ,
3: ਵੀ ਕਿਵੇਂ ਕੌਣ ਕਿੱਥੇ ਖੜਦਾ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਹੈ, ਕੌਣ ਨਾਲ ਹੁੰਦਾ ਤੇ ਕੌਣ ਭੱਜਦਾ
1: ਜੀ,
3: ਬਾਈ ਜੀ ਬਹੁਤ ਸੌਖਾ ਇਹ ਨਾ ਅਸਲ ਚ ਜਿਹਦੇ ਉੱਤੇ ਪੈਂਦੀ ਹੈ ਨਾ
1: ਜੀ,
3: ਬਾਈ ਜੀ ਉਹਨੂੰ ਹੀ ਨਿਭਾਉਣੀ ਪੈਂਦੀ ਹੈ
1: ਜੀ,
3: ਕੋਈ ਬੜੇ ਵੱਡੇ ਰਿਸ਼ਤੇ ਜਿਹੜੇ ਆਪਾਂ ਕਹਿੰਦੇ ਹਾਂ ਨਾ ਸਭ ਭੱਜ ਜਾਂਦੇ ਨੇ ਬਾਈ ਜੀ, ਸਰਕਾਰਾਂ ਤਾਂ ਦੂਰ ਦੀ ਗੱਲ, ਸਰਕਾਰਾਂ ਦੇ ਚੱਲਦੀਆਂ ਆਪਣੇ ਨਿੱਜੀ ਉਹਨਾਂ ਦੇ ਉਹੀ ਗੱਲ ਆਪਣੇ ਮੁਫਾਦਾਂ ਦੇ ਹਿਸਾਬ ਨਾਲ ਉਹਨਾਂ ਦੀ ਛੱਡ ਦੋ ਗੱਲ, ਉਹ ਦਾਵਾ ਜ਼ਰੂਰ ਕਰਦੇ ਨੇ ਭਾਰਤ ਬਾਈ ਜੀ, ਮੈਂ ਤੁਹਾਨੂੰ ਦਿਲੋਂ ਗਏ ਇਹ ਗੱਲ ਕਹਿਣ ਦਿਆਂ ਵਾ, ਮੈਂ ਕੋਈ ਇਹ ਨੀ
1: ਜੀ,
3: ਸਰਕਾਰਾਂ ਦਾ ਦਾਵਾ ਸਾਰੀਆਂ ਸਰਕਾਰਾਂ ਜਿਹੜੀਆਂ ਹਰ ਇੱਕ ਧਰਮ ਦੇ ਉਹੀ ਗੱਲ ਉਹ ਕਹਿੰਦੇ ਅਸੀਂ ਪੈਰੋਕਾਰ ਆ, ਅਸੀਂ ਸਭ ਕੁਛ ਕਰਦੇ ਹਾਂ ਹਨਾ
1: ਜੀ,
3: ਇੱਥੇ ਤਾਂ ਜਿਹੜੇ ਸਾਡੇ ਨੇੜ ਵਾਲੇ ਰਿਸ਼ਤੇਦਾਰ ਹੁੰਦੇ ਨੇ ਨਾ ਜੀ, ਜਦੋਂ ਮੁਸੀਬਤ ਪੈਂਦੀ ਹੈ
1: ਜੀ
3: ਉਹ ਸਭ ਸਭ ਭੱਜ ਜਾਂਦੇ ਨੇ ਆਪਣੇ ਆਪਣੇ ਪਿੰਡੇ ਤੇ ਆਪ ਹੰਡਾਉਣੀਆਂ ਪੈਂਦੀਆਂ ਨੇ ਬਾਈ ਜੀ ਜਿਹੜੀ ਇਹ ਦੁਨੀਆਦਾਰੀ ਅੱਜ ਚੱਲਦੀ ਪਈ ਹੈ
1: ਬਿਲਕੁਲ
3: ਜਦੋਂ ਕੁਛ ਇਹ ਚੱਲਦਾ ਪਿਆ ਮੈਂ ਤੁਹਾਨੂੰ ਹੋ ਸਕਦਾ ਮੈਂ ਥੋੜਾ ਜਿਹਾ ਜਜ਼ਬਾਤੀ ਜਿਹਾ ਬੰਦਾ ਮੈਂ ਉਸੇ ਹਿਸਾਬ ਨਾਲ ਮੈਂ ਤੁਹਾਨੂੰ ਕਹਿ ਦੇਣਾ ਵਾ
1: ਜੀ
3: ਪਰ ਇਹ ਬਹੁਤ ਔਖਾ ਬਾਈ ਜੀ ਅੱਗੇ ਆਉਣ ਵਾਲਾ ਟਾਈਮ ਸਾਨੂੰ ਨਾ ਇਹ ਹੋਰ ਔਖਾ ਕਰਨਾ ਜੋ ਇਹ ਚੱਲਦਾ ਪਿਆ
1: ਜੀ

0: ਕਹਿਤਾ
1: ਜੀ
0: ਹੈ, ਉਹਦੇ ਤੋਂ ਨਿਕਲਣਾ ਕੁਛ ਨੀ ਹੈਗਾ
1: ਜੀ,
0: ਤੇ ਜੋ ਕੁਛ ਉਹਨਾਂ ਨੇ ਕਹਿਤਾ ਉਹਦਾ ਉਹਨਾਂ ਦਾ ਅਖੀਰੀ ਫੈਸਲਾ ਸਿਆਸਤ ਵਾਲਿਆਂ ਦਾ ਜਾਂ ਕੋਰਟ ਦਾ।
1: ਬਿਲਕੁਲ
0: ਅਸੀਂ ਘੱਟੋ ਘੱਟ ਜਿਹੜੇ ਜਿਹੜੇ ਸਾਡੇ ਰਿਸ਼ਤੇ ਨੇ ਜਿਹੜੇ ਅਸੀਂ ਉਹਨਾਂ ਦੇ ਵਿੱਚ ਵੀ ਅਸੀਂ ਬਾਈ ਜੀ ਬਹੁਤ ਬਹੁਤ
1: ਜੀ,
0: ਹੁਣ ਮੈਂ ਕੁਛ ਨੀ ਕਹਿਣਾ ਚਾਹੁੰਦਾ
1: ਥੈਂਕ ਯੂ ਜੀ, ਥੈਂਕ ਯੂ,
0: ਤੁਹਾਡੇ ਨਾਲ
1: ਬਹੁਤ ਬਹੁਤ ਸ਼ੁਕਰੀਆ।
0: ਇਹ ਹੁੰਦਾ ਵੀ ਤੁਸੀਂ ਤੁਸੀਂ ਜੁੜੇ
1: ਜੀ
0: ਹੁੰਦੇ ਹੋ, ਤੁਹਾਡੇ ਨਾਲ ਜੁੜ ਜਾਈਦਾ, ਤੁਹਾਡੇ ਨਾਲ ਸਾਂਝ ਪਾ ਲਈ ਦੀ ਹੈ।
1: ਥੈਂਕ ਯੂ ਜੀ,
0: ਬਸ ਇਹੀ ਹੈ, ਬਸ ਹੋਰ ਕੁਛ ਨੀ। ਠੀਕ ਹੈ
1: ਸ਼ੁਕਰੀਆ,
0: ਭਾਜੀ,
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ ਮੁਕੱਦਰ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਮੁਕੱਦਰ ਜੀ ਆਪਣੇ ਜਜ਼ਬਾਤ ਸਾਂਝੇ ਕਰਕੇ ਗਏ ਨੇ, ਤੇ ਲੋ ਫਿਰ ਆਪਾਂ ਅਗਲਾ ਪੜਾਅ ਜਿਹੜਾ ਆਪਾਂ ਚੱਲਦੇ ਆ, ਫਿਰ ਆਪਾਂ ਕਿਤਾਬਾਂ ਦੇ ਅੰਗ ਸੰਗ ਦੇ ਵਿੱਚ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਦੂਸਰਾ ਭਾਗ ਲੜੀ ਵਾਰਤਾ ਦੇ ਵਿੱਚ। ਪਰ ਉਸ ਤੋਂ ਪਹਿਲਾਂ ਸ਼ੈਲੀ ਜੀ ਦੀ ਸੰਖੇਪ ਦੇ ਵਿੱਚ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਸ਼ੈਲੀ ਜੀ, ਸਵਾਗਤ ਹੈ ਜੀ।
2: ਜੀ ਭਾਜੀ
1: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ ਜਨਾਬ, ਕੀ ਹਾਲ ਚਾਲ ਨੇ?
2: ਠੀਕ ਹੈ ਜੀ, ਬਹੁਤ ਵਧੀਆ
1: ਜੀ,
2: ਜ਼ਿੰਦਗੀ ਕੱਟ ਰਹੀ ਆ
1: ਜੀ,
2: ਗੱਲਾਂ ਤੁਹਾਡੀਆਂ
1: ਜੀ, ਥੈਂਕ ਯੂ ਜੀ,
2: ਆਨੰਦ ਆ ਰਿਹਾ। ਕਈ ਵਾਰ ਗੁੱਸਾ ਵੀ ਆ ਜਾਂਦਾ ਹੁਣ,
1: ਨਹੀਂ ਇਹ ਤਾਂ ਹੋਣਾ ਚਾਹੀਦਾ ਮਾੜਾ ਮਾੜਾ ਵਿੱਚ ਵਿੱਚ,
2: ਗੁੱਸਾ ਤਾਂ ਪਰ ਜੀ ਇਸ ਕਰਕੇ ਉਹ ਲੱਗਦਾ ਕਈ ਵਾਰ
1: ਜੀ।
2: ਦੇਖੋ ਆਪਾਂ ਸਾਰਿਆਂ ਨੂੰ ਇੱਕ ਰਸੇ ਨਹੀਂ ਬੰਨ ਸਕਦੇ, ਬਹੁਤ ਕੁਛ ਇੱਥੇ ਪਹਿਲਾਂ ਵੀ ਹੋਇਆ, ਜਿਹੜਾ ਆਉਣ ਵਾਲਾ ਸਮਾਂ ਨਾ, ਅਸੀਂ ਤਾਂ ਪਹਿਲਾਂ ਕਿਹਾ ਸੀ 5 ਤਰੀਕ ਤੋਂ ਬਾਅਦ ਨਾ
1: ਜੀ,
2: ਇੱਥੇ ਮਹਿੰਗਾਈ ਇੰਨੀ ਵਧਣ ਵਾਲੀ ਆ
1: ਜੀ,
2: ਜਿਹਦਾ ਕੋਈ ਅੰਤ ਹਿਸਾਬ ਨੀ
1: ਜੀ,
2: ਬਹੁਤ ਕੁਛ ਹੋਣ ਵਾਲਾ, ਪਰ ਉਹਨੂੰ ਕਰੂਗਾ ਕੌਣ? ਜਿਹਨੂੰ ਵੀ ਅਸੀਂ ਤਖ਼ਤ ਤੇ ਬਿਠਾਉਣੇ ਆ
1: ਜੀ,
2: ਜਾਂ ਜਿਹਤੇ ਵੀ ਅਸੀਂ ਵਿਸ਼ਵਾਸ ਕਰਦੇ ਆ
1: ਜੀ,
2: ਸਾਡੇ ਨਾਲ ਵਿਸ਼ਵਾਸਘਾਤ ਹੁੰਦਾ ਆ
1: ਜੀ,
2: ਘੱਟੋ ਘੱਟ 40-50 ਸਾਲ ਦਾ ਮੈਨੂੰ ਦੇਖਦੇ ਨੇ
1: ਜੀ,
2: ਜਿਹਦੇ ਵਿੱਚ ਅਸੀਂ ਦੇਖਦੇ ਹੁਣੇ, ਜਿਹੜਾ ਬੰਦਾ ਵੀ ਪੌੜੀ ਲਾ ਕੇ ਚੜਦਾ
1: ਜੀ,
2: ਉਹ ਬਾਕੀ ਸਾਰਿਆਂ ਨੂੰ ਸਾਡੇ ਲੱਗਦਾ
1: ਮਿੱਜ ਜਾਂਦਾ ਜੀ, ਬੈਂਚ ਜਾਂਦਾ,
2: ਇਹ ਜਿਹੜੇ ਪਿੱਛੇ ਡਬਲ ਡਿਊਟੀ ਉਹ ਆ, ਜਿੰਨੇ ਵੀ ਉੱਚੇ ਇਹ ਜਿੰਨੇ ਵੀ ਹੈਗੀਆਂ ਨੇ
1: ਜੀ,
2: ਵੱਡੀਆਂ ਸੰਸਥਾਵਾਂ ਨੇ
1: ਜੀ,
2: ਇਹਨਾਂ ਦੇ ਬਣਨ ਨਾਲ ਹੀ ਸਰਕਾਰਾਂ ਬਣਦੀਆਂ ਨੇ। ਅਸੀਂ ਕਿਉਂ ਭੁੱਲ ਜਾਂਦੇ ਹਾਂ
1: ਜੀ,
2: ਵੀ ਇੱਥੇ ਆਹ ਚੀਜ਼ ਆਊਗੀ, ਇੱਥੇ ਆਹ ਚੀਜ਼ ਆਊਗੀ, ਤੁਸੀਂ ਬਹੁਤ ਵਾਰ ਦੱਸਿਆ
1: ਜੀ,
2: ਇੱਥੇ ਤਾਂ ਜਿੰਨਾ ਮਰਜ਼ੀ ਨਿੰਦ ਲਈ ਆਪਾਂ ਨਿੰਦਣਾ ਹੀ ਆ।
1: ਬਿਲਕੁਲ ਹੈ ਜੀ, ਪਰ ਸ਼ੈਲੀ ਭਾਜੀ ਏਦਾਂ ਕਦੇ ਗੱਲ ਨੀ ਚੱਲੀ ਜਥੇਬੰਦੀਆਂ ਦੇ ਵਿੱਚ ਕੀ ਯਾਰ, ਇੰਨਾ ਕੁਝ ਦੇਖ ਲਿਆ, ਕਦੇ ਕਿਸੇ ਦੀ ਹੈਲਪ ਕਰ ਦਿੰਦੇ ਆ, ਕਦੇ ਕਿਸੇ ਦੀ ਕਰ ਦਿੰਦੇ ਆ, ਉਹਦੇ ਨਾਲ ਉਹ ਕਿਤੇ ਨਾ ਕਿਤੇ ਆਪਣੀ ਹੀ ਪਾਰਟੀ ਖੜੀ ਕਿਉਂ ਨਾ ਕਰ ਲਈਏ, ਇੰਨਾ ਕੁ ਤਾਂ ਕੇਡਰ ਹੈ ਹੀ ਹੈ ਜਥੇਬੰਦੀਆਂ ਦਾ।
2: ਨਹੀਂ ਪਿਛਲੀ ਵਾਰ ਦੇਖਿਆ ਨੀ, ਉਦੋਂ ਕਿਸਾਨੀ ਅੰਦੋਲਨ ਜਿੱਤ ਕੇ ਆਏ ਆ, ਉਦੋਂ ਰਾਜੇਵਾਲ ਸਾਹਿਬ ਖੜੇ ਨੀ ਸੀ
1: ਜੀ,
2: ਆਪਾਂ
1: ਦੇਖੀ ਮੁੱਖ ਮੰਤਰੀ ਬਣਾਈ ਦਿਓ, ਗੱਲ ਨਿਬੇੜੋ, ਨਾਲੇ ਲਾਂਭਾ ਲੈ ਜਾਓ, ਸਾਰੇ ਰਲ ਕੇ ਹੋ ਜਾਓ, ਲੰਬੜਾ ਮਾਰ ਲਓ ਇੱਕ ਵਾਰੀ।
2: ਜਿਹੜੇ ਜਿਹੜੀ ਜਿਹੜੀ ਭਾਰਤ ਦੀ ਤਾਕਤ ਪਿੱਛੇ ਤੁਹਾਨੂੰ ਨਹੀਂ ਦਿਖਾਈ ਦੇ ਰਹੀ ਹੈ, ਮੇਨ ਦਿਖਾਈ ਦੇ ਰਹੀ ਹੈ, ਲੋਕਾਂ ਨੂੰ ਦਿਖਾਈ ਨਹੀਂ ਦੇ ਰਹੀ
1: ਜੀ,
2: ਜਿਹੜੀ ਪਿੱਛੇ ਤਾਕਤ ਆ, ਜਿਹਨਾਂ ਦਾ ਗਲਬਾ ਇਹ ਪਿੱਛੇ,
1: ਹਾਂ ਉਹ ਤਾਂ ਹੈ,
2: ਜਿਹਨਾਂ ਨੇ ਇੱਥੇ ਸਾਰਾ ਕੁਛ ਵੇਚਣਾ, ਇਹ ਮੰਡੀ ਹੈ ਇੱਕ, ਤੁਸੀਂ ਇਹਨੂੰ ਨਾ ਭਾਰਤ ਨੂੰ ਮੰਡੀ ਲਾ ਕੇ ਚੱਲੋ।
1: ਨਹੀਂ ਉਹ ਤਾਂ ਚੀਜ਼ਾਂ ਜਿਹੜੀਆਂ ਸਤਾਈ ਦੀਆਂ, ਜੇ ਚੋਣਾਂ 10 ਮਹੀਨੇ ਪਏ ਨੇ, ਉਹ ਤਾਂ ਸਾਰੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਜੀ, ਜੋ ਅੰਦਰ ਖਾਤੇ ਚੱਲ ਰਿਹਾ ਚੱਲ ਹੀ ਰਿਹਾ।
2: ਮੇਰਾ ਚੈਲੰਜ ਆ ਫਿਰ ਤੁਹਾਨੂੰ, ਜਿਹਨੂੰ ਮਰਜ਼ੀ ਬਿਠਾ ਕੇ ਦੇਖ ਲਓ
1: ਜੀ,
2: ਖੈਰ ਮੈਂ ਕਹਿਣਾ ਨੀ ਚਾਹੁੰਦਾ ਸੀਗਾ
1: ਜੀ,
2: ਮੇਰਾ ਚੈਲੰਜ ਆ ਤੁਹਾਨੂੰ, ਜਿਹਨੂੰ ਮਰਜ਼ੀ ਬਿਠਾ ਕੇ ਦੇਖ ਲਓ, ਉਹ ਸਾਡੇ ਪੱਖ ਦੇ ਵਿੱਚ ਨਹੀਂ ਭੁਗਤ
1: ਜੀ, ਉਹ ਤਾਂ ਹੈ ਹੀ ਆ ਜੀ, ਬਿਲਕੁਲ ਹੈ ਜੀ,
2: ਕਿਉਂਕਿ
1: ਕਿਉਂਕਿ ਇੰਟਰਨੈਸ਼ਨਲ ਪਾਲਿਸੀਆਂ ਜਿਹੜੀਆਂ ਨੇ ਨਾ, ਉਹਨਾਂ ਤੋਂ ਬਾਹਰ ਨਹੀਂ ਨਾ ਜਾ ਸਕਦਾ ਕੋਈ ਵੀ, ਬਿਲਕੁਲ ਹੈ ਜੀ,
2: ਪਿੱਛੇ ਜਿਹੜੀ ਤਾਕਤ ਹੈ ਜਿਹਨਾਂ ਨੂੰ ਪੈਸੇ ਨਾਲ ਦੇਸ਼ ਨੂੰ ਚਲਾਉਣਾ
1: ਜੀ,
2: ਉਹ ਤਾਕਤਾਂ ਹੀ ਹੋਰ ਨੇ ਜੀ, ਉਹ ਲੋਕਾਂ ਸਾਡੇ ਲੋਕਾਂ ਨੂੰ ਅਜੇ ਤੱਕ ਤਾਕਤਾਂ ਹੀ ਨੀ ਪਤਾ ਲੱਗਿਆ, ਜਿਸ ਦਿਨ ਤਾਕਤ ਦਾ ਪਤਾ ਲੱਗ ਜੂ ਅਸੀਂ ਤਾਂ ਆਪ ਚਲਾਈ ਜਾਂਦੇ ਹਾਂ
1: ਜੀ,
2: ਉਹਨੇ ਐ ਕਰਤਾ, ਉਹਨੇ ਐ ਕਰਤਾ, ਨੇ ਯਾ ਕਰਤਾ, ਨੇ ਵਾਹ ਕਰਤਾ
1: ਜੀ,
2: ਪਰ ਜਿਹੜੀ ਪਿੱਛੇ ਤਾਕਤ ਲੜਾ ਰਹੀ ਹੈ ਤੁਸੀਂ ਉਹਨੂੰ ਦੇਖ ਰਹੇ?
1: ਨਹੀਂ ਅਸੀਂ ਤਾਂ ਦੇਖ ਰਹੇ ਆ ਨਾ, ਪਰ
2: ਇੰਨੀ ਵਾਰ ਉਹ ਤਾਕਤ ਨਹੀਂ,
1: ਉਹਨਾਂ ਦੀਆਂ ਕੱਠਪੁਤਲੀਆਂ ਫਿਰ ਇਹਨਾਂ ਦੇ ਵਿੱਚ ਵੀ ਤਾਂ ਹੈਗੀਆਂ ਨੇ ਨਾ ਸ਼ੈਲੀ ਬਾਈ ਜੀ, ਜੇ ਉਹਨਾਂ ਦੇ ਸਿਆਸਤਦਾਨਾਂ ਦੇ ਵਿੱਚ ਕੱਠਪੁਤਲੀਆਂ ਹੈਗੀਆਂ ਤਾਂ ਇੱਧਰ ਵੀ ਤਾਂ ਹੈ ਨਾ ਫਿਰ
2: ਬਾਈ ਜੀ, ਪੈਸੇ ਪਿੱਛੇ ਦੁਨੀਆ ਕੱਠਪੁਤਲੀਆਂ ਖੜੀ ਕਰਦੀ ਆ ਜੀ, ਹੁਣ
1: ਬਿਲਕੁਲ ਹੈ ਜੀ,
2: ਲੱਕੜ ਨੂੰ ਵੱਢਣ ਲਈ ਲੋਹੇ ਦੇ ਵਿੱਚ ਦਸਤਾ ਕਿਹਦਾ?
1: ਲੱਕੜ ਦਾ,
2: ਸਾਡਾ ਹੀ ਆ,
1: ਨਹੀਂ ਹੁਣ ਤਾਂ ਪਲਾਸਟਿਕ ਦੇ ਆਉਣ ਲੱਗ ਗਿਆ, ਵੈਸੇ
2: ਫਿਰ ਕਿਉਂ ਭੁੱਲ ਜਾਂਦੇ
1: ਅਸੀਂ, ਦੱਸਦੇ ਵੀ ਹੁਣ ਤਾਂ ਕੁਹਾੜੀਆਂ ਦੇ ਵਿੱਚ ਇੱਥੇ ਪਲਾਸਟਿਕ ਦੇ ਆਉਣ ਲੱਗ ਗਿਆ ਜੀ, ਹਾਂਜੀ
2: ਨਹੀਂ ਮਰਜ਼ੀ ਬਣ ਰਹੀ ਪਰ ਲੱਕੜ ਦੀ ਪਲਾਸਟਿਕ ਹੋਣ ਲੱਗ ਗਈ ਸਮੇਂ ਦੇ ਹਿਸਾਬ ਨਾਲ ਬਹੁਤ ਕੁਛ ਆਊਗਾ।

0: ਜੀ ਬਿਲਕੁਲ ਹੈ ਜੀ,
1: ਜਦੋਂ ਸਮੇਂ ਦੇ ਹਿਸਾਬ ਨਾਲ ਅਸੀਂ ਅਸੀਂ ਬਹੁਤ ਕੁਛ ਲੜਨ ਲੱਗ ਗਏ, ਛੋਟੀਆਂ ਛੋਟੀਆਂ ਕੁਲਾਂ ਤੇ ਅਸੀਂ ਲੜਨ ਲੱਗ ਗਏ, ਅਸੀਂ ਪਹਿਲਾਂ ਛੋਟੀਆਂ ਗੱਲਾਂ ਲੜਦੇ ਸੀ ਕਦੇ,
0: ਬਿਲਕੁਲ ਹੈ ਜੀ,
1: ਆਪਣੇ ਸਾਹਮਣੇ ਆ
0: ਜੀ,
1: ਆਪਣੇ ਸਾਹਮਣੇ ਆ ਭਾਰਤ ਜੀ, ਅਸੀਂ ਛੋਟੀਆਂ ਗੱਲਾਂ ਕੀ ਵੱਡੀਆਂ ਗੱਲਾਂ ਪਿੱਛੇ ਲੜੇ ਕਦੇ,
0: ਬਿਲਕੁਲ ਹੈ ਜੀ,
1: ਜਿਹੜੀ ਸਾਡੇ ਚ ਫੁੱਟ ਪੈ ਗਈ,
0: ਬਿਲਕੁਲ, ਦੇਖੋ ਕਿੱਥੇ 32 ਸੀ, 16 ਸੀ, ਹੁਣ ਕਿੱਥੇ 64 ਹੋ ਗਈਆਂ ਜੀ, ਉਹੀ ਚੀਜ਼ਾਂ ਫਿਰ ਵਧੀ ਜਾਂਦੀਆਂ ਨਾ ਜੀ,
1: 64 ਦੀ ਗੱਲ ਛੱਡੋ ਜੀ, 110
0: 110 ਹੋ ਗਈਆਂ, ਤੁਸੀਂ ਹੱਥ ਤਾਂ ਤੁਸੀਂ ਲਿਖਿਆ,
1: 64 ਦੀ ਗੱਲ ਛੱਡ ਦੋ
0: ਜੀ,
1: 110 ਹੋ ਗਈਆਂ
0: ਜੀ,
1: ਹੁਣ ਸਾਡੀਆਂ ਮਜ਼ਦੂਰ ਜਥੇਬੰਦੀਆਂ ਬਹੁਤ
0: ਜੀ,
1: ਸਾਡੀਆਂ ਜਿੰਨੀਆਂ ਵੀ ਕੋਈ ਕਾਰਪੋਰੇਸ਼ਨ ਉਹਦੀਆਂ ਵੀ ਜਥੇਬੰਦੀਆਂ,
0: ਬਿਲਕੁਲ ਹੈ ਜੀ, ਬਿਲਕੁਲ,
1: ਅੱਜ ਦੀ ਘੜੀ ਕੁੱਲ ਮਿਲਾ ਕੇ 110 ਤੱਕ ਹੋ ਗਈਆਂ ਇਹ
0: ਜੀ,
1: ਉਹੀ ਫੁੱਟ ਕੀ ਨੀ ਪਾਈ ਆ, ਪਰ ਤੁਸੀਂ ਸਮਝ ਦੇਣੀ ਨਾਲੇ ਨੇ ਸਾਰੇ ਕੁਝ ਸਮਝਾਉਣੇ ਸਾਨੂੰ ਪੜ੍ਹਾਉਣੇ ਹੋ,
0: ਨਹੀਂ ਨਹੀਂ ਮੈਂ ਤਾਂ ਸਮਝਦਾ ਆ ਫੁੱਟ ਕਿਹਨੇ ਪਾਈਏ, ਪਰ ਫੁੱਟ ਵੀ ਤਾਂ ਆਪਣੇ ਆਪਸ ਦੇ ਵਿਚ ਹੀ ਲੜੀ ਜਾਂਦੇ ਆ,
1: ਨਹੀਂ ਆਪਸ ਨੀ ਲੜਦੇ ਆਪਾਂ ਨੂੰ, ਸਾਨੂੰ ਉੱਤੋਂ ਫੁੱਟ ਪਾਈ ਗਈ
0: ਜੀ,
1: ਫੁੱਟ ਥੱਲੇ ਪਈ ਹੈ
0: ਜੀ,
1: ਹੁਣ ਤੁਸੀਂ ਐ ਦੱਸੋ ਇੱਕ ਛੋਟੀ ਜਿਹੀ ਗੱਲ ਆ ਪੰਜਾਬ ਦੇ ਵਿਚ ਤੁਹਾਨੂੰ ਗੱਲ ਆਉਂਦਾ, ਚਲੋ ਮੈਂ ਸਾਡੇ ਦੂਜੇ ਭਾਈਚਾਰੇ ਨੂੰ 1500 ਰੁਪਇਆ
0: ਜੀ,
1: ਸਾਨੂੰ 1000 ਰੁਪਇਆ, ਇਹ ਫੁੱਟ ਨੀ ਹੈਗੀ
0: ਜੀ, ਨਹੀਂ ਉਹ ਕਾਸਟ ਦੇ ਆਧਾਰ ਤੇ ਜਿਹੜਾ ਦੇ ਰਹੇ ਨੇ ਮੇਰੇ ਖਿਆਲ ਨਾਲ ਉਹਦਾ ਮੁੱਦਾ ਆ ਜੀ,
1: ਪਰ ਜੀ ਫੁੱਟ ਨੀ ਹੈਗੀ ਫਿਰ,
0: ਨਾ ਉਹ ਤਾਂ ਸ਼ੁਰੂ ਤੋਂ ਚੱਲ ਰਹੀ ਹੈ ਨਾ, ਉਹ ਤਾਂ ਸ਼ੁਰੂ ਤੋਂ ਕਾਸਟ ਦੇ, ਹੁਣ ਉਹੀ ਤਾਂ ਕਹਿੰਦੇ ਕਿ ਇਨਕਮ ਸੋਰਸ ਦੇਖੋ, ਕਿਸੇ ਵੀ ਘਰ ਦਾ ਜਿਹੜਾ ਇਨਕਮ ਹੈ ਇਨਪੁੱਟ ਆਊਟਪੁੱਟ ਕੀ ਆ ਉਹਦੇ ਆਧਾਰ ਦੇ ਉੱਤੇ ਉਹਨੂੰ ਸਬਸਿਡੀ ਦਿਓ ਜੇ ਦੇਣੀ ਆ ਤਾਂ,
1: ਨਹੀਂ ਉਹਦੇ ਲਈ ਤਾਂ ਹੋਰ ਬਹੁਤ ਕੁਛ ਹੈ,
0: ਨਹੀਂ ਸਾਡੇ ਹੁਣ ਇਹਨਾਂ ਮੁਲਕਾਂ ਚ ਇਹੀ ਚੀਜ਼ ਆ ਨਾ, ਕਾਸਟ ਸਿਸਟਮ ਨਹੀਂ ਆ ਨਾ, ਅਗਲੇ ਦੀ ਉਹ ਦੇਖਦੇ ਆ ਕਿ ਅਗਲੇ ਦੀ ਪਰਿਵਾਰ ਦੇ ਲਈ ਕਿੰਨੀ ਕੁ ਜ਼ਰੂਰਤ ਹੈਗੀ ਆ, ਉਹਦੇ ਵਿਚ ਉਹ ਕੰਮ ਦੋਵੇਂ ਜੀ ਕਰਦੇ ਆ ਤਾਂ ਇੱਕ ਜੀ ਕਰਦਾ, ਉਹ ਲੇਬਰ ਆਫਿਸ ਹੈਗਾ ਉਹਦੇ ਉੱਤੇ ਬੈਠਾ ਆ ਜੀ,
1: ਨਹੀਂ ਨਹੀਂ ਭਾਰਤ ਜੀ, ਜੇ ਤੁਸੀਂ ਕਾਸਟ ਸਿਸਟਮ ਦੇਖਦੇ ਹੋ ਤਾਂ ਤੁਸੀਂ ਮੈਨੂੰ ਐ ਦੱਸੋ ਜਿਹੜੀ ਵੋਟ ਵੰਡ ਰਹੀ
0: ਜੀ,
1: ਵੋਟ ਦੇ ਵਿਚ ਉਹਦੇ ਵਿਚ ਕੋਈ ਕਾਸਟ ਦਾ ਹੈਗਾ ਕਿ ਨਹੀਂ ਹੈਗਾ, ਵੋਟ ਦੇ ਵੰਡ ਦੇ ਵਿਚ
0: ਉਹ ਤਾਂ ਹੈ ਹੀ ਆ, ਕਾਸਟ ਫਿਰ ਦੇਖੀ ਜਾਂਦੀ ਹੈ, ਬਿਲਕੁਲ ਹੈ ਜੀ,
1: ਨਹੀਂ ਵੋਟ ਦੇ ਵਿਚ ਕਿਉਂ ਦੇਖੀ ਜਾਂਦੀ ਜੀ ਫਿਰ ਦੱਸੋ,
0: ਤੇ ਹੁਣ 33 ਆਪਣੇ ਜੋ ਪਰਸੈਂਟੇਜ ਗਿਣਦੇ ਆ ਨਾ ਉਹਦੇ ਵਿਚ ਕੀ ਮਤਲਬ ਕੀ ਕਹਿਣਾ ਕਿੰਨਾ ਅਗਲੇ ਉਹ ਚੀਜ਼ ਚੱਲ ਪੈਂਦੀ ਹੈ ਜੀ,
1: ਨਹੀਂ ਕਿਵੇਂ ਚੱਲ ਪਊ ਭਾਰ ਜੀ, ਜਦੋਂ ਉਹ ਇੱਕ ਮਿੰਟ ਆ, ਇੱਕ ਜਦੋਂ ਤੁਸੀਂ ਇੱਕ ਜਾਤੀ ਦੇ ਵਿੱਚੋਂ ਦੂਜੀ ਜਾਤੀ ਦੇ ਵਿੱਚ ਤੁਸੀਂ ਮੈਰਿਜ ਕਰਾਉਂਦੇ
0: ਜੀ,
1: ਉਹਦੇ ਵਿੱਚ ਸਰਕਾਰ ਆਪਾਂ ਨੂੰ ਕਹਿੰਦੀ ਹੈ ਇਹ ਵੀ ਤੁਹਾਨੂੰ ਬੈਨੀਫਿਟ ਦਿੰਦੇ ਨੇ
0: ਜੀ,
1: ਦਿੰਦੇ ਨੇ
0: ਜੀ,
1: ਫਿਰ ਉਹਦੇ ਵਿਚ ਕਾਸਟ ਦੇਖ ਕੇ ਉਹ ਬੈਨੀਫਿਟਾਂ ਨੂੰ ਕਿਉਂ ਬੰਦ ਕੀਤਾ,
0: ਬਾਈ ਜੀ ਮੈਂ ਉਹੀ ਗੱਲ ਕਰਦਾ ਪਿਆ, ਇੱਥੇ ਚਲੋ ਇਹਨਾਂ ਮੁਲਕਾਂ ਦੇ ਵਿਚ ਸਾਡੇ ਆਲਿਆਂ ਨੇ ਪਤਾ ਕੀ ਕੁਝ ਕੀਤਾ, ਜੇ ਇੱਥੇ ਗਿਣਨ ਲੱਗੀਏ ਤਾਂ ਇੱਕੋ ਹੀ ਘਰ ਦੇ ਵਿਚ ਰਹਿੰਦੇ ਜਾਂ ਅਡਰੈਸ ਵੱਖਰੇ ਲਿਖਾਤੇ ਜਾਂ ਉਹ ਡਿਵੋਰਸ ਸ਼ੋ ਕਰ ਦਿੱਤਾ ਤੇ ਉਹ ਡਿਵੋਰਸ ਦੇ ਪੈਸੇ ਲਈ ਜਾਂਦੇ ਆ, ਸਾਰਾ ਕੁਝ ਕਰੀ ਜਾਂਦੇ ਆ, ਸਾਡੇ ਆਲੇ ਟਲਦੇ ਥੋੜੀ ਆ, ਇੱਥੇ ਵੀ ਟਲਦੇ ਨਹੀਂ,
1: ਪਰ ਜੀ ਬਾਈ ਤੁਹਾਡੇ ਮੁਲਕਾਂ ਚ ਸਾਡੇ ਮੁਲਕਾਂ ਚ ਬਹੁਤ ਫਰਕ
0: ਹੈ ਤਾਂ ਹੈ, ਪਰ ਜਿਹੜਾ ਸਾਡਾ ਬ੍ਰੇਨ ਆ ਜਿਹੜਾ ਜਾਂ ਸਾਡੀ ਜਿਹੜੀ ਪਲੈਨਿੰਗ ਹੋਈ ਹੈ ਉਹ ਤਾਂ ਉਹ ਇੰਡੀਆ ਦੇ ਵਿਚ ਹੀ ਹੋਈ ਆ ਨਾ, ਹਟਦੇ ਤਾਂ ਅਸੀਂ ਇੱਥੇ ਵੀ ਨੀ ਉਹ ਚੀਜ਼ਾਂ ਨੂੰ ਕਰਨ ਦੇ ਲਈ,
1: ਨਹੀਂ ਜਿਹੜਾ ਸਾਡਾ ਇੱਥੇ ਸਾਡੇ ਹਿਸਾਬ ਨਾਲ ਬ੍ਰੇਨ ਖਰਾਬ ਕੀਤਾ ਜਾਂਦਾ
0: ਜੀ,
1: ਉਹਦਾ ਕਿੰਨਾ ਪਾੜਾ ਜੀ, ਉਹਦਾ ਪਾੜਾ ਤਾਂ ਹੈ ਹੀ
0: ਜੀ,
1: ਚਾਹੇ ਇੱਥੇ ਰਹਿ ਕੇ ਮੰਨ ਲਓ ਚਾਹੇ ਉੱਤੇ ਰਹਿ ਕੇ ਮੰਨ ਲਓ, ਪਾੜਾ ਦਾ ਪਾੜਾ ਹੀ ਨਾ ਕਿਸੇ ਕਿਸਮ ਦਾ ਵੀ ਹੋਇਆ, ਹੁਣ ਤੁਸੀਂ ਐ ਦੱਸੋ ਵੀ ਇੱਥੇ ਮੁੱਦਿਆਂ ਦੀ ਕੋਈ ਗੱਲ ਹੋ ਰਹੀ ਆ ਪੰਜਾਬ ਦੇ ਵਿਚ
0: ਜੀ, ਨਹੀਂ ਜੀ ਉਹ ਤਾਂ ਆਪਣੇ ਚੱਲੀ ਖਿੱਚ ਤੋਂ ਚੱਲੀ ਜਾਂਦੀ ਹੈ, ਬਿਲਕੁਲ ਹੈ ਬਿਲਕੁਲ,
1: ਇੱਕ ਮਿੰਟ ਜਦੋਂ ਤੁਸੀਂ ਪਰ ਜੀ ਗੱਲ ਤਾਂ ਇੱਥੇ ਮੁੱਕਦੀ ਆ, ਜਦੋਂ ਤੁਸੀਂ ਤੇ ਮੈਂ ਆਪਾਂ 100 ਦੇ ਵਿੱਚੋਂ 5% ਬੰਦੇ ਕੁਛ ਗੱਲਾਂ ਜਾਣੂ ਆ, ਵੱਧ ਤੇ ਵੱਧ ਜ਼ੋਰ ਮਾਰ ਕੇ ਲਾ ਲਓ ਆਪਾਂ 10% ਜਾਣੂ ਆ
0: ਜੀ,
1: ਜਿਹੜੇ 90% ਜਾਣੂ ਸਰਕਾਰਾਂ ਤਾਂ ਉਹ ਬਣਾਉਂਦੇ ਨੇ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
1: ਕੁੜੀ ਜਾਂ ਮੇਰੀ ਸੁਣਦਾ ਕੌਣ ਆ,
0: ਬਿਲਕੁਲ ਹੈ ਜੀ, ਸਾਡੇ ਤਾਂ ਕੋਈ ਪ੍ਰੋਗਰਾਮ ਨੀ ਸੁਣਦਾ,
1: ਮੇਰੇ ਲੜ ਪੋਗੇ, ਉਹ ਸੱਚਾ ਮੈਂ ਕਹੂੰਗਾ ਆਹ ਸੱਚਾ
0: ਜੀ,
1: ਸਾਡੀ ਤਾਂ ਸੁਣੀ ਨੀ ਜਾਣੀ,
0: ਜਿੱਦਾਂ ਦੀਆਂ ਗੱਲਾਂ ਕਰਦੇ ਸਾਡੇ ਤਾਂ ਕੋਈ ਪ੍ਰੋਗਰਾਮ ਨੀ ਸੁਣਦਾ ਪਈ ਆ, ਕਹਿੰਦੇ ਕੀ ਲੈਣਾ ਇਹਨਾਂ ਤੋਂ,
1: ਚਲੋ ਹਾਂ ਇੱਥੇ ਹੀ ਲਾ ਲੋ ਜੀ, ਹਾਂ
0: ਜੀ,
1: ਅੰਨੀ ਪੀਂਦੀ ਆ ਤੀਹ ਚੜਦੀ ਆ
0: ਜੀ,
1: ਜੋ ਮਰਜ਼ੀ ਸਮਝ ਲੋ,
0: ਬਿਲਕੁਲ ਬਿਲਕੁਲ,
1: ਜੇ ਹੁਣ ਆਪਾਂ ਆਪਣੇ ਆਪ ਤੇ ਲਈਏ ਵੀ ਕਿੰਨੇ ਕੁ ਬੰਦੇ ਪ੍ਰੋਗਰਾਮ ਦੇਖਦੇ ਆਪਾਂ
0: ਜੀ,
1: ਅਗਲਾ ਕਹਿੰਦਾ ਸੱਚੀਆਂ ਗੱਲਾਂ ਕਰਦੇ ਦਫ਼ਾ ਕਰੋ।
0: ਬਿਲਕੁਲ ਹੈ ਜੀ, ਬਿਲਕੁਲ। ਥੈਂਕ ਯੂ ਵੈਰੀ,
1: ਸੱਚ ਬੋਲ ਕੇ ਕੋਈ ਰਾਜ਼ੀ
0: ਨਹੀਂ। ਚਲੋ ਜਿੰਨਾ ਚਿਰ ਹੈਗੇ ਆ ਬੋਲਾਂਗੇ ਆਪਾਂ, ਇਦਾਂ ਦੀ ਗੱਲ ਰਲ ਮਿਲ ਕੇ ਬੋਲਾਂਗੇ।
1: ਨਹੀਂ ਮੈਂ ਤਾਂ ਹੀ ਕਹਿੰਦੇ ਆਪਾਂ ਉਹ ਆਟੇ ਚ ਨੂਣ ਡੱਬਰ ਆ,
0: ਬਿਲਕੁਲ
1: ਆਪਾਂ ਲੜੀ ਜਾਵਾਂਗੇ, ਪਰ ਇਹਨਾਂ ਦੇ ਜਿਹੜੇ ਬੱਤ ਨੇ ਕੋਈ ਸਿਰ ਤੇ ਇਹਨਾਂ ਦੇ ਅਸਰ ਨਹੀਂ ਹੁੰਦਾ।
0: ਜੀ ਬਿਲਕੁਲ ਬਿਲਕੁਲ, ਬਹੁਤ ਗਿਣਤੀ ਹੋ ਗਈ ਨਾ ਉਹ
1: ਚੀਜ਼ ਵਿੱਚ, ਇਹ ਗੱਲ ਕਰੀ
0: ਬਿਲਕੁਲ ਹੈ ਜੀ।
1: ਹਾਂ ਜੀ, ਉਹ ਜ਼ਿਆਦਾ ਗਿਣਤੀ ਆ, ਪਰ ਚੱਲ ਥੋੜਿਆਂ ਦੀ ਗਿਣਤੀ ਆ, ਗੱਲ ਤਾਂ ਲੜਦੇ ਤਾਂ ਹੈਗੇ ਆ।
0: ਬਿਲਕੁਲ ਬਿਲਕੁਲ ਹੈ ਜੀ,
1: ਕੋਈ ਗੱਲ ਨਹੀਂ,
0: ਹਾਰ ਨੀ ਮੰਨਦੇ,
1: ਸਾਨੂੰ ਇਹਦੇ ਵਿੱਚ ਹੀ ਸਬਰ ਆ।
0: ਬਿਲਕੁਲ ਹੈ ਜੀ,
1: ਸੋ ਹਾਰ ਨੀ ਮੰਨਦੇ, ਚਾਹੇ 90% ਦੇ ਅਸੀਂ ਹਾਰ ਨੀ ਮੰਨਦੇ, ਬੋਲਾਂਗੇ ਤੇ ਬੋਲਦੇ
0: ਰਹਾਂਗੇ। ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ,
1: ਚਾਹੇ ਸਾਡੇ ਜੁੱਤੀਆਂ ਪਹਿਣ,
0: ਨਹੀਂ ਨਹੀਂ ਇਦਾਂ ਨਹੀਂ, ਇਦਾਂ
1: ਬੋਲਣਾ ਤੇ ਬੋਲਦੇ।
0: ਬਿਲਕੁਲ ਹੈ ਜੀ, ਬਿਲਕੁਲ, ਥੈਂਕ ਯੂ ਬਾਈ,
1: ਅਸੀਂ ਨਹੀਂ ਹਟਦੇ।
0: ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ, ਸਤਿ ਸ਼੍ਰੀ ਅਕਾਲ,
0: ਸ਼ੁਕਰੀਆ ਜੀ, ਧੰਨਵਾਦ ਜੀ। ਜੀ ਦੋਸਤੋ, ਇਹ ਸੀ ਸ਼ੈਲੀ ਬਾਈ ਜੀ, ਤੇ ਲੋ ਆਪਣਾ ਸਮਾਂ ਹੁਣ ਹੋ ਗਿਆ ਜੀ ਅਗਲਾ ਸੈਗਮੈਂਟ ਸ਼ੁਰੂ ਕਰਨ ਦਾ, ਤੇ ਤਕਰੀਬਨ ਤੇ ਜਾਂਦੇ ਜਾਂਦੇ ਫਿਰ ਆਪਾਂ ਬਾਤ ਪਾਉਂਦੇ ਹਾਂ ਨਾਵਲ ਕਿਤਾਬ ਦੀ। ਮੈਂ ਨਾਵਲ ਮੇਰੇ ਮੂੰਹ ਦੇ ਉੱਤੇ ਚੜਿਆ ਹੋਇਆ, ਨਾਵਲ ਬਾਰ ਬਾਰ ਕਹੀ ਜਾ ਰਿਹਾ, ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਜਿਹੜਾ ਆਪਣਾ ਪੰਜਾਬ, ਔਰੰਗਜ਼ੇਬ ਤੋਂ ਜਿਹੜਾ ਨਾਵਲ ਪੰਜਾਬ ਦੀ ਗੱਲ ਕਰਨ ਜਾ ਰਹੇ ਹਾਂ। ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ ਚੇਤੇ ਦਵਾਉਣ ਦੇ ਲਈ ਜਿੱਥੋਂ ਆਪਾਂ ਇਹਦੀ ਸ਼ੁਰੂਆਤ ਕੀਤੀ ਹੈ। ਰਾਜਮੋਹਨ ਗਾਂਧੀ ਜੀ ਦੀ ਜਿਹੜੀ ਆ ਮਸ਼ਹੂਰ ਕਿਤਾਬ ਹੈ ਇਹ, ਤੇ ਪੰਜਾਬ ਹਿਸਟਰੀ ਫਰੋਮ ਔਰੰਗਜ਼ੇਬ ਟੂ ਜਿਹੜਾ ਮਾਊਂਟਬੈਟਨ ਤੱਕ, ਅਣਵੰਡੇ ਪੰਜਾਬ ਦੇ ਲਗਭਗ 240 ਸਾਲ ਦੇ ਰੋਮਾਂਚਕ ਤੇ ਉਥਲ ਪੁਥਲ ਭਰੇ ਇਤਿਹਾਸ ਨੂੰ ਬੇਹੱਦ ਜਿਹੜਾ ਗਹਿਰਾਈ ਦੇ ਨਾਲ ਪੇਸ਼ ਕਰਦੀ ਹੈ ਕਿਤਾਬ ਹੈ। ਤੇ ਔਰੰਗਜ਼ੇਬ ਦੇ ਸਮੇਂ ਤੋਂ ਸ਼ੁਰੂ ਕਰਕੇ ਸਿੱਖ ਮਿਸਲਾਂ ਦੇ ਉਭਾਰ, ਮਹਾਰਾਜਾ ਰਣਜੀਤ ਸਿੰਘ ਦੇ ਸ਼ਾਨਦਾਰ ਰਾਜਕਾਲ, ਅੰਗਰੇਜ਼ੀ ਹਕੂਮਤ, ਆਜ਼ਾਦੀ ਦੀ ਲਹਿਰ ਤੇ 1947 ਦੀ ਦਰਦਨਾਕ ਵੰਡ ਤੱਕ ਦੇ ਮਹੱਤਵਪੂਰਨ ਇਤਿਹਾਸਕ ਪਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਕਿਤਾਬ ਦੇ ਵਿੱਚੋਂ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿੱਚ ਅਨੁਵਾਦ ਇਹਦਾ ਡਾਕਟਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲ ਇਸ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ। ਤੇ ਲਾਈਨਾਂ ਦੋਸਤੋ ਹੁਣ ਮੈਂ ਬੰਦ ਕਰ ਦਿੱਤੀਆਂ ਨੇ, 20-25 ਮਿੰਟ ਜਿਹੜੇ ਨੇ ਆਖਰੀ ਜਿਹੜੇ ਨੇ ਇਸ ਕਿਤਾਬ ਦੇ ਉੱਤੇ ਆਪਾਂ ਲਾਉਣ ਦੀ ਜਿਹੜੀ ਹੈ ਕੋਸ਼ਿਸ਼ ਰਹੇਗੀ। +358 44976-19 ਬਾਰ ਸਟੂਡੀਓ ਦਾ ਨੰਬਰ ਹੈ। ਆਖਰ ਦੇ ਵਿੱਚ ਜੇ ਦੋਸਤ ਕਾਲ ਕਰਨੀ ਚਾਹੁੰਗੇ ਤਾਂ ਨਿੱਘਾ ਨਾਲ ਦੀ ਨਾਲ ਸਵਾਗਤ ਤੁਹਾਡਾ ਰਹੇਗਾ ਜੀ। ਤੇ ਤਦ ਤੱਕ ਆਪਾਂ ਇਸ ਕਿਤਾਬ ਦਾ ਆਨੰਦ ਮਾਨਣ ਦੀ ਕੋਸ਼ਿਸ਼ ਕਰਦੇ ਹਾਂ ਰਲ ਮਿਲ ਕੇ, ਤੇ ਮੈਂ ਕਰਦਾ ਜੀ ਸ਼ੁਰੂਆਤ ਪੜ੍ਹਨ ਦੀ, ਤੇ ਤੁਹਾਡੇ ਨਾਲ ਰਲ ਮਿਲ ਕੇ ਫਿਰ ਆਪਾਂ ਇਹਦੇ ਉੱਤੇ ਜੇ ਸਮਾਂ ਇਜਾਜ਼ਤ ਦੇਵੇਗਾ ਆਖਰ ਦੇ ਵਿੱਚ ਤੇ ਗੱਲਾਂ ਬਾਤਾਂ ਵੀ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ ਜੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲਓ ਦੋਸਤੋ ਫਿਰ ਸ਼ੁਰੂਆਤ ਕਰਦੇ ਹਾਂ ਇਸ ਕਿਤਾਬ ਦੀ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ ਦੂਜਾ, ਰਾਜਮੋਹਨ ਹੁਣਾ ਜੀ ਦੀ ਕਲਮ ਹੈ ਤੇ ਪੰਜਾਬੀ ਦੇ ਵਿੱਚ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਦੇਖਦੇ ਹਾਂ ਦੋਸਤੋ ਅੱਜ ਦਾ ਪੜਾਅ ਸਾਨੂੰ ਇਸ ਕਿਤਾਬ ਦੇ ਵਿੱਚੋਂ ਕਿੱਥੇ ਲੈ ਕੇ ਜਾਂਦਾ ਹੈ,

ਇਹ ਕਥਾ ਲਿਖਣ ਦੇ ਕਾਰਨ ਮੈਂ ਅੱਗੇ ਭੂਮਿਕਾ ਦੇ ਵਿੱਚ ਦੱਸਾਂਗਾ। ਦਿਲ ਨੇ ਮੈਨੂੰ ਨਿੱਜੀ ਤੌਰ ਦੇ ਉੱਤੇ ਵੀ ਇਹ ਮਾਜਰਾ ਸਮਝਣ ਸਮਝਾਉਣ ਵਾਸਤੇ ਮਜਬੂਰ ਕੀਤਾ। 1947 ਦੇ ਵਿੱਚ ਵਗੀ ਜ਼ਹਿਰੀਲੀ ਹਨੇਰੀ ਨੇ ਜਿਨ੍ਹਾਂ ਲੱਖਾਂ ਨੂੰ ਜਿਹੜਾ ਉਜਾੜ ਸੁੱਟਿਆ, ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਸਾਂ, ਜਿਸ ਨੇ ਇਹ ਸੇਕ ਮਹਿਸੂਸ ਵੀ ਕੀਤਾ। ਮੈਂ ਉਦੋਂ 11 ਵਰਿਆਂ ਦਾ ਸਾਂ ਜਾਂ 12ਵੇਂ ਸਾਲ ਦੇ ਵਿੱਚ ਚੜਿਆ ਸਾਂ। ਦਿੱਲੀ ਰਹਿੰਦੇ ਸੀ ਤੇ ਇਸ ਸ਼ਹਿਰ ਦੇ ਵਿੱਚ ਵੀ ਹਿੰਸਾ ਨੇ ਆਪਣਾ ਕਰੂਰ ਜਿਹੜਾ ਚਿਹਰਾ ਦਿਖਾਇਆ ਸੀ। ਆਜ਼ਾਦੀ ਤੋਂ 2 ਸਾਲ ਪਹਿਲਾਂ ਨਵੰਬਰ 1945 ਦੀ ਇੱਕ ਧੁੰਦਲੀ ਯਾਦ ਮੇਰੇ ਜ਼ਿਹਨ ਦੇ ਵਿੱਚ 3 ਪੰਜਾਬੀ ਬੰਦਿਆਂ ਦੀ ਹੈ, ਇੱਕ ਹਿੰਦੂ, ਇੱਕ ਸਿੱਖ ਤੇ ਇੱਕ ਮੁਸਲਮਾਨ। ਇਹ ਸਨ ਢਿੱਲੋਂ, ਸ਼ਾਹਨਵਾਜ਼ ਤੇ ਸਹਿਗਲ। ਸੁਭਾਸ਼ ਚੰਦਰ ਦੀ ਫੌਜ ਇੰਡੀਅਨ ਨੈਸ਼ਨਲ ਆਰਮੀ ਦੇ ਇਹ ਅਫਸਰ ਬਰਤਾਨੀਆ ਦੇ ਵਿਰੁੱਧ ਗਦਾਰੀ ਦੇ ਦੋਸ਼ਾਂ ਦਾ ਮੁਕੱਦਮਾ ਲੜ ਰਹੇ ਸਨ। ਦਿੱਲੀ ਦੀ ਫਿਜ਼ਾ ਦੇ ਵਿੱਚ ਇਨ੍ਹਾਂ ਨਾਵਾਂ ਦਾ ਚਰਚਾ ਸੀ। ਅੱਧੀ ਸਦੀ ਬੀਤਣ ਦੇ ਉਪਰੰਤ ਜਦੋਂ ਮੈਂ ਪਹਿਲੀ ਵਾਰ ਲਾਹੌਰ ਗਿਆ, ਹੋਰਨਾਂ ਵਾਂਗ ਮੈਨੂੰ ਵੀ ਇਉਂ ਹੀ ਲੱਗਿਆ ਜਿਵੇਂ ਦਿੱਲੀ ਤੇ ਲਾਹੌਰ ਦੇ ਵਿੱਚ ਬਹੁਤ ਸਮਾਨਤਾਈਆਂ ਹੋਣ। ਮੁਗਲ ਤੇ ਬ੍ਰਿਟਿਸ਼ ਇਮਾਰਤਾਂ ਇੱਕੋ ਜਿਹੀਆਂ, ਦਿਲਚਸਪੀ ਗੂੜੀ ਸਾਂਝ ਦੇ ਵਿੱਚ ਬਦਲ ਗਈ। ਕਈ ਵਾਰ ਪਾਕਿਸਤਾਨ ਗਿਆ, ਹਰ ਵਾਰ ਨਵਾਂ ਕੁਝ ਹਾਸਲ ਹੁੰਦਾ ਉੱਥੋਂ। 2005 ਦੇ ਵਿੱਚ ਜਦੋਂ ਮੈਂ ਆਪਣੀ ਪਤਨੀ ਊਸ਼ਾ ਦੇ ਨਾਲ ਗਿਆ, ਤਦ ਦੌਰਾ ਯਾਦਗਾਰੀ ਹੋ ਨਿਬੜਿਆ। ਜਦੋਂ ਅਸੀਂ 2 ਦਰਜਨ ਬੰਦਿਆਂ ਦੀਆਂ ਇੰਟਰਵਿਊਜ਼ ਲੈਂਦਿਆਂ ਹੋਇਆਂ ਜਾਣਿਆ ਕਿ ਕਿਵੇਂ ਹਿੰਦੂਆਂ ਸਿੱਖਾਂ ਨੇ ਮੁਸਲਮਾਨ ਬਚਾਏ ਤੇ ਮੁਸਲਮਾਨਾਂ ਨੇ ਹਿੰਦੂ ਸਿੱਖ, ਉਸ ਪਾਗਲਪਨ ਦੇ ਸਾਲ ਦੇ ਵਿੱਚ ਇਨਸਾਨੀਅਤ ਦੇ ਪਾਂਡੀ ਵੀ ਮਿਲ ਜਾਂਦੇ ਸਨ ਜਿਨ੍ਹਾਂ ਨੇ ਦਰਿੰਦਗੀ ਨੂੰ ਹਰਾਇਆ। ਹੁਣ ਤੱਕ ਲਾਹੌਰ ਦੇ ਵਿੱਚ ਅਜਿਹੇ ਬੰਦੇ ਮਿਲ ਜਾਂਦੇ ਨੇ ਜਿਹੜੇ ਹਿੰਦੂ ਸਿੱਖਾਂ ਦੇ ਉਜਾੜੇ ਤੋਂ ਉਦਾਸ ਨੇ। ਅਜੇ ਤਾਈਂ ਵੀ ਜਿਹੜਾ ਪੁਰਾਣਾ ਪੰਜਾਬ ਹੁਣ ਦੇ 2 ਨਵੇਂ ਪੰਜਾਬਾਂ ਤੋਂ ਬਿਲਕੁਲ ਵੱਖਰਾ ਸੀ, ਉਸ ਨੂੰ ਜਾਣਨਾ ਚਾਹੀਦਾ ਹੈ। ਸਾਲ 1980 ਦੇ ਵਿੱਚ ਇਹ ਦਿਲਚਸਪੀ ਹੋਰ ਵੀ ਵੱਧ ਗਈ ਜਦੋਂ ਭਾਰਤੀ ਪੰਜਾਬ ਦੇ ਵਿੱਚ ਖਾੜਕੂ ਦੌਰ ਦੀ ਸ਼ੁਰੂਆਤ ਹੋਈ। ਫਿਰ ਹਰਿਮੰਦਰ ਸਾਹਿਬ ਦੇ ਉੱਪਰ ਸੈਨਾ ਚੜ੍ਹਾਈ, ਇੰਦਰਾ ਗਾਂਧੀ ਦੀ ਹੱਤਿਆ ਹੋਈ, ਉਸ ਦੇ ਉਪਰੰਤ ਦਿੱਲੀ ਦੇ ਵਿੱਚ ਸਿੱਖਾਂ ਦਾ ਵਿਆਪਕ ਕਤਲੇਆਮ। ਮੇਰੇ ਸਿੱਖ ਦੋਸਤਾਂ ਨੇ ਕੀ ਜਿਹੜਾ ਮੁਸੀਬਤਾਂ ਝੱਲੀਆਂ। ਇਨ੍ਹਾਂ ਸਾਰੀਆਂ ਘਟਨਾਵਾਂ ਨੇ ਦਿੱਲੀ ਉੱਪਰ ਅਸਰ ਪਾਇਆ। 1948 ਦੇ ਵਿੱਚ ਮਕਤੂਲ ਮੇਰਾ ਬਾਬਾ ਮਹਾਤਮਾ ਗਾਂਧੀ ਪੰਜਾਬ ਤੇ ਹੋਰ ਅਣਗਿਣਤ ਪੀੜਤ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਇਆ। ਪੰਜਾਬ ਮੇਰੀ ਜ਼ਿੰਦਗੀ ਦਾ ਹਿੱਸਾ ਹੋ ਗਿਆ, ਸਵਾਲ ਖੜੇ ਕਰਨ ਵਾਲਾ ਕੀਮਤੀ ਹਿੱਸਾ। ਸੱਚੀ ਗੱਲ ਪਹਿਲਾਂ ਦੱਸ ਦਿਆਂ ਕਿ ਦਿੱਲੀ ਦੇ ਵਿੱਚ ਪਲਿਆਂ ਸਾਂ, ਮੇਰੇ ਮਨ ਉੱਪਰ ਪੰਜਾਬੀਆਂ ਦਾ ਸੋਹਣਾ ਅਕਸ ਨਹੀਂ ਸੀ। ਜਦੋਂ 1935 ਦੇ ਵਿੱਚ ਮੈਂ ਜੰਮਿਆ ਸਾਂ ਨਾ, ਤਾਂ ਉਦੋਂ ਦਿੱਲੀ ਪੰਜਾਬੀ ਵਸੋਂ ਵਾਲਾ ਸ਼ਹਿਰ ਨਹੀਂ ਸੀ, ਜਿਵੇਂ ਇਹ 1947 ਤੋਂ ਬਾਅਦ ਬਣ ਗਿਆ। ਬੇਸ਼ੱਕ 1858 ਤੋਂ 1911 ਤੱਕ ਅੰਗਰੇਜ਼ਾਂ ਨੇ ਦਿੱਲੀ ਨੂੰ ਪੰਜਾਬ ਪ੍ਰਾਂਤ ਦਾ ਹਿੱਸਾ ਬਣਾ ਕੇ ਰੱਖਿਆ, ਪਰ ਇਹ ਪੰਜਾਬੀ ਸੁਭਾਅ ਤੋਂ ਭਿੰਨ ਸੀ। ਗਦਰ ਦਬਾਉਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬੀ ਸਿੱਖਾਂ, ਮੁਸਲਮਾਨਾਂ, ਡੋਗਰਿਆਂ ਤੇ ਗੋਰਖਿਆਂ ਦੀ ਜਿਹੜੀ ਭਰਤੀ ਕਰ ਲਈ। 1947 ਤੋਂ ਪਹਿਲਾਂ ਦਿਸਦਾ ਨਹੀਂ ਸੀ ਕਿ ਦਿੱਲੀ ਦਾ ਪੰਜਾਬ ਦੇ ਨਾਲ ਕੋਈ ਸਰੋਕਾਰ ਹੈ। ਮੇਰੇ ਵਰਗੇ ਲੋਕਾਂ ਨੂੰ ਉੱਥੇ ਬਾਣੀਏ, ਬੰਗਾਲੀ, ਜੈਨ, ਮਾਥਰ ਅਤੇ ਮੁਸਲਮਾਨ ਦਿਸਦੇ ਸਨ ਜਿਹੜੇ ਜੀਵਨ ਉੱਪਰ ਅਸਰ ਅੰਦਾਜ਼ ਸਨ। 1911 ਦੇ ਵਿੱਚ ਜਦੋਂ ਦਿੱਲੀ ਦੇਸ਼ ਦੀ ਰਾਜਧਾਨੀ ਸੀ ਤਾਂ ਪੱਤਰਕਾਰ, ਲੇਖਕ, ਜਿਹੜੇ ਲੇਖਾਕਾਰ, ਕਲਰਕ, ਟਾਈਪਿਸਟ ਧੜਾ ਧੜ ਇੱਥੇ ਆਉਣ ਲੱਗ ਪਏ, ਦੱਖਣ ਤੋਂ ਵੀ ਜਿਹੜੇ। ਤੇ ਮੇਰੀ ਮਾਂ ਕਿਉਂਕਿ ਤਾਮਿਲ ਸੀ, ਇਸ ਕਰਕੇ ਬਹੁਤੇ ਦੱਖਣੀ ਭਾਰਤੀਆਂ ਦੇ ਘਰ ਸਾਡਾ ਆਉਣ ਜਾਣ ਸੀ। ਮੇਰੇ ਦਾਦਕੇ ਗੁਜਰਾਤੀ ਸਨ, ਪਰ ਦਿੱਲੀ ਦੇ ਵਿੱਚ ਗੁਜਰਾਤੀ ਬਹੁਤ ਥੋੜੇ ਸੀ ਉਦੋਂ, ਸੋ ਸਾਡੇ ਇੱਕ ਗੁਆਂਢੀ ਪਾਂਡੇ ਪਰਿਵਾਰ ਦੇ ਨਾਲ ਸਾਡੀ ਵਾਕਫੀ ਸੀ ਕੇਵਲ, ਹੋਰ ਕੋਈ ਨਹੀਂ ਸੀ। 1947 ਤੋਂ ਬਾਅਦ ਨਸਲੀ ਭਾਸ਼ਾਈ ਤਬਦੀਲੀ ਆ ਗਈ, ਖਾਣ ਪੀਣ ਸਭ ਬਦਲਣ ਲੱਗ ਪਏ। ਮੇਰੇ ਸਕੂਲ ਦੇ ਵਿੱਚ ਥੋੜੇ ਕੁ ਮੁਸਲਮਾਨ ਵਿਦਿਆਰਥੀ ਸਨ, ਇੱਕ ਇੱਕ ਕਰਕੇ ਲੋਪ ਹੋ ਗਏ। ਇੱਕ ਮੇਰਾ ਜਮਾਤੀ ਜਾਵੇਦ ਅਖਤਰ ਸੀ, ਉਸਦਾ ਅੱਬਾ ਚੌਧਰੀ ਮੁਹੰਮਦ ਅਲੀ ਦਿੱਲੀ ਦਾ ਜਿਹੜਾ ਵੱਡਾ ਅਫਸਰ ਸੀ, ਜੋ 1950 ਦੇ ਵਿੱਚ ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਨਿਯੁਕਤ ਹੋਇਆ।
ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਹ ਅਰਾਈ ਸਨ। ਜਰਨੈਲ ਜ਼ਿਆ ਉਲ ਹੱਕ ਜਲੰਧਰ ਸੇਠ ਸਟੀਫਨ ਕਾਲਜ ਦਾ ਵਿਦਿਆਰਥੀ ਵੀ ਅਰਾਈ ਸੀ। ਪੰਜਾਬ ਦੇ ਵਿੱਚ ਅਰਾਈਆਂ ਦੀ ਕਾਫੀ ਗਿਣਤੀ ਸੀ। ਮੇਰੇ ਸਕੂਲ ਦੇ ਵਿੱਚੋਂ ਜਿਉਂ ਜਿਉਂ ਮੁਸਲਮਾਨ ਵਿਦਿਆਰਥੀ ਖਿਸਕਣ ਲੱਗ ਪਏ, ਨਵੇਂ ਹਿੰਦੂ ਸਿੱਖ ਵਿਦਿਆਰਥੀ ਦਾਖਲ ਹੋਣ ਲੱਗ ਗਏ। ਅਚਾਨਕ ਕਈ ਪੰਜਾਬੀ ਮਾਸਟਰ ਆ ਗਏ। ਇਹ ਸਕੂਲ ਬ੍ਰਹਮੋ ਸਮਾਜੀ ਬੰਗਾਲੀ ਮੈਡਮ ਪ੍ਰਿੰਸੀਪਲ, ਇੱਕ ਵੀਲਚੇਅਰ ਉੱਪਰ ਬੈਠੇ ਜੈਨ, ਇੱਕ ਸਿੱਖ ਵੱਲੋਂ ਚਲਾਇਆ ਜਾ ਰਿਹਾ ਸੀ। ਇਹ ਤਿੰਨੇ ਪਿੱਛੇ ਰਹਿ ਗਏ, ਤਿੰਨੇ ਪਿੱਛੇ ਰਹਿ ਕੇ ਕੰਮ ਕਾਜ ਕਰਦੇ ਸਨ, ਕਰਦੇ ਰਹੇ। ਸਕੂਲ ਦੇ ਵਿੱਚ ਪੰਜਾਬੀ ਪ੍ਰਿੰਸੀਪਲ ਆ ਗਿਆ। ਮਾਣ ਅਤੇ ਉਦਾਸੀ ਦੇ ਨਾਲ ਕਪੂਰ ਸਾਹਿਬ ਕਦੀ ਕਦਾਈ ਜਿਹੜੇ ਆਪਣੇ ਸਰਕਾਰੀ ਕਾਲਜ ਲਾਹੌਰ ਦਾ ਜ਼ਿਕਰ ਕਰਿਆ ਕਰਦੇ। ਕਪੂਰ ਸਾਹਿਬ ਅਤੇ ਹੋਰ ਜਿਹੜੇ ਵੀ ਪੰਜਾਬੀ ਸਕੂਲ ਦੇ ਵਿੱਚ ਆਏ, ਉਹਨਾਂ ਨੂੰ ਦੇਖ ਕੇ ਮੈਂ ਜਾਣਿਆ ਕਿ ਇਹ ਕਿੰਨੇ ਸ਼ਾਨਦਾਰ ਦੋਸਤ ਨੇ। ਜਿਹੜੀਆਂ ਥਾਵਾਂ ਤੋਂ ਆਏ ਉਹਨਾਂ ਨੂੰ ਬੇਹੱਦ ਪਿਆਰ ਕਰਦੇ ਸਨ। ਪਿੱਛੋਂ ਮੈਂ ਜਾਣਿਆ ਕਿ ਉਹ ਤਾਂ ਤਮਿਲਾਂ ਨੂੰ ਵੀ ਪਿਆਰ ਕਰਦੇ ਨੇ, ਜਿਹੜੇ ਤਾਮਿਲ ਲੋਕ ਨੇ ਉਹਨਾਂ ਨੂੰ ਵੀ ਪਿਆਰ ਕਰਦੇ ਹੈ, ਡੋਸੇ ਵੀ ਜਾਇਕੇ ਦੇ ਨਾਲ ਖਾਂਦੇ ਨੇ। ਮੇਰੇ ਮੂਰਖ ਤੋਖਲੇ ਦੂਰ ਹੋ ਗਏ। ਜਦੋਂ ਪੰਜਾਬ 1947 ਦੇ ਜ਼ਖਮਾਂ ਤੋਂ ਪੀੜਤ ਸੀ ਨਾ, ਤਾਂ ਦਿੱਲੀ ਦੇ ਵਿੱਚ ਪੰਜਾਬੀਅਤ ਆਉਣ ਲੱਗ ਗਈ। ਹਿੰਦੁਸਤਾਨੀ ਤੇ ਪਾਕਿਸਤਾਨੀ ਪੰਜਾਬ ਦੀਆਂ ਦੋ ਪੀੜ੍ਹੀਆਂ ਨੇ ਇਹ ਦਰਦ ਝੱਲਿਆ। ਦੋਵਾਂ ਪੰਜਾਬਾਂ ਦੀ ਤਿੱਬਰ ਖਾਹਿਸ਼ ਹੈ ਕਿ ਇੱਕ ਇਸ ਸਦਮੇ ਤੋਂ ਮੁਕਤ ਹੋਣ, ਚਾਹਿਆ ਪਰ ਇਸ ਦੇ ਵਿੱਚ ਥੋੜਾ ਬਹੁਤਾ ਮੈਂ ਵੀ ਸਹਾਈ ਹੋਵਾਂ। ਸੱਚ ਦੀ ਪਰਖ ਹੁਣ ਕਿਵੇਂ ਹੋਵੇ ਜਦੋਂ ਕਿ ਭੁਗਤਣ ਵਾਲੇ ਸਾਰੇ ਗਵਾਹ ਸਦਾ ਦੇ ਲਈ ਜਾ ਚੁੱਕੇ ਨੇ। ਹਾਂ, ਲੇਖਕਾਂ ਦੀਆਂ ਡਾਇਰੀਆਂ ਨੇ, ਯਾਦਾਂ ਨੇ, ਪੁਲਿਸ ਰਿਪੋਰਟਾਂ ਨੇ, ਅਖਬਾਰਾਂ ਦੀਆਂ ਕਹਾਣੀਆਂ ਨੇ, ਨਿੱਜੀ ਖੱਤ ਨੇ, ਝੂਠੀਆਂ ਸੱਚੀਆਂ ਜੀਵੜੀਆਂ ਨੇ। ਇਹ ਕੱਚਾ ਮਾਲ ਇਸ ਕਥਾ ਵਾਸਤੇ ਸਹਾਈ ਹੋਵੇਗਾ। ਸਿੱਖ, ਮੁਸਲਮਾਨ, ਹਿੰਦੂ ਤੇ ਬ੍ਰਿਟਿਸ਼ ਸਰੋਤ ਵੱਖ ਵੱਖ ਨਜ਼ਰੀਏ ਤੋਂ ਲਿਖੇ ਗਏ, ਤਾਂ ਵੀ ਸਮੁੱਚੇ ਤੌਰ ਦੇ ਉੱਤੇ ਸੰਤੁਲਨ ਰੱਖਦਿਆਂ ਪੰਜਾਬ ਦੇਸ਼ ਦਾ ਜਿਹੜਾ ਨਿਰਪੱਖ ਅਧਿਐਨ ਹੋ ਸਕਦਾ। ਭੂਤਕਾਲ ਜਿਹੜਾ ਬੀਤ ਗਿਆ, ਭੂਤਕਾਲ ਦਾ ਸੰਪੂਰਨ ਸੱਚ ਬੇਸ਼ੱਕ ਨਾ ਫੜ ਸਕੀਏ, ਤਾਂ ਵੀ ਇਸ ਨੂੰ ਸਮਝਣ ਤੇ ਯਤਨ ਸਦਭਾਵਨਾ ਪੈਦਾ ਕਰਨਗੇ। ਹਥਲੇ ਅਧਿਐਨ ਦਾ ਅਜਿਹਾ ਕੋਈ ਦਾਅਵਾ ਨਹੀਂ ਕਿ ਅਸੀਂ ਉਹ ਸਰੋਤ ਲੱਭੇ ਹਨ ਜਿਨ੍ਹਾਂ ਦਾ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ। ਜ਼ਮੀਨ ਦੋਜ਼ ਗੋਦਾਮਾਂ ਦੇ ਵਿੱਚੋਂ ਬੋਤਲਾਂ ਦੀ ਵੱਡੀ ਖੇਪ ਨਹੀਂ ਲੱਭੀ। ਹਾਂ, ਪ੍ਰਾਪਤ ਵਾਈਨਜ਼ ਨੂੰ ਜਿਹੜਾ ਡਿਸਟਿਲ ਕੀਤਾ ਹੈ, ਨਜ਼ਰਅੰਦਾਜ਼ ਤੱਥਾਂ ਨੂੰ ਪ੍ਰਗਟ ਕੀਤਾ ਹੈ। ਕੁਝ ਉਹ ਸਵਾਲ ਕੀਤੇ ਨੇ ਜਿਹੜੇ ਪਹਿਲਾਂ ਨਹੀਂ ਪੁੱਛੇ ਗਏ, ਤਾਂ ਕਿ ਛਾਣ ਕੇ ਸੰਤੁਲਿਤ ਦੇਖਣ ਦੇ ਜਿਹੜਾ ਸੰਤੁਲਿਤ ਹੈ ਲਿਖਤ ਬਣ ਸਕੇ। ਜਦੋਂ ਮੈਂ ਇਸ ਕਥਾ ਦੀ ਖੋਜ ਕਰ ਰਿਹਾ ਸੀ, ਲਿਖ ਰਿਹਾ ਸੀ, ਮੇਰੇ ਜ਼ਿਹਨ ਦੇ ਵਿੱਚ ਪੁਰਾਣੇ ਪਾਤਰ ਆ ਕੇ ਮੈਨੂੰ ਜਜ਼ਬਾਤੀ ਕਰ ਜਾਂਦੇ। ਪ੍ਰਿੰਸੀਪਲ ਮਹਿੰਦਰ ਨਾਥ ਕਪੂਰ, ਪੁਰਾਣੇ ਪਰਿਵਾਰਕ ਦੋਸਤ, ਮਿਸਿਸ ਅਤੇ ਡਾਕਟਰ ਕਿਸ਼ਨ ਹਸਮੁੱਖ, ਗਾਂਧੀ ਜੀ ਦਾ ਪੱਕਾ ਹਮਾਇਤੀ ਪਿਆਰੇ ਲਾਲ ਨਈਅਰ, ਡਾਕਟਰ ਸੁਸ਼ੀਲਾ ਜਿਸਨੇ ਰਿਫੂਜੀਆਂ ਦੇ ਵਸੇਵੇ ਦੇ ਲਈ ਅਣਥੱਕ ਕੰਮ ਕੀਤਾ, ਭਰਾ ਮੋਹਨ ਲਾਲ, ਮਾਂ ਤਾਰਾ ਜੀ ਤੇ ਰਾਜਪੁਰੇ ਤੋਂ ਨਿਡਰ ਅਮਤੂਸ ਸਲਾਮ ਜਿਸਦੇ ਅਨੇਕ ਰਿਸ਼ਤੇਦਾਰ ਦੇਸ਼ ਵੰਡ ਦੀ ਭੇਂਟ ਚੜ ਗਏ, ਰਾਜਕੁਮਾਰੀ ਅੰਮ੍ਰਿਤ ਕੌਰ ਜਿਸਨੇ ਆਜ਼ਾਦੀ ਅੰਦੋਲਨ ਦੇ ਹਿੱਤ ਦੇ ਵਿੱਚ ਮਹਿਲ ਦੇ ਸੁੱਖ ਆਰਾਮ ਤਿਆਗੇ, ਉਸਦੇ ਖਾਨਦਾਨ ਦੇ ਬੰਦਿਆਂ ਨੂੰ ਮੈਂ ਖੋਜ ਦੌਰਾਨ ਮਿਲਿਆ, ਗੁਲਜ਼ਾਰੀ ਲਾਲ ਨੰਦਾ ਜੋ ਥੋੜੇ ਥੋੜੇ ਸਮੇਂ ਦੇ ਲਈ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਹੇ, ਆਦਿਕ ਨੂੰ ਵੀ ਮਿਲਿਆ। ਅੱਜ ਜਿਉਂਦੇ ਹੁੰਦੇ ਇਸ ਅਧਿਐਨ ਦੇ ਵਿੱਚ ਮੇਰੀ ਅਗਵਾਈ ਕਰਨ ਦੇ ਵਿੱਚ ਉਹ ਬੜੇ ਸਹਾਈ ਹੁੰਦੇ। ਪ੍ਰਤਿਭਾਵਾਨ ਇਤਿਹਾਸਕਾਰ, ਜੀਵਨੀ ਲੇਖਕ ਤੇ ਦਿਆਲੂ ਮਿੱਤਰ ਬਲਰਾਮ ਨੰਦਾ 210 ਤੱਕ ਜੀਵਤ ਰਹੇ, ਉਹ ਵੀ ਮੇਰੇ ਵਾਸਤੇ ਸਾਲ ਦੋ ਸਾਲ ਹੋਰ ਮੌਤ ਨੂੰ ਨਾ ਟਾਲ ਸਕੇ। ਮੇਰੇ ਸਕੂਲ ਦੇ ਆਤਮ ਵਿਸ਼ਵਾਸੀ ਜਮਾਤੀ ਮੋਹਨਜੀਤ ਸਿੰਘ, ਬੁੱਧੀਵਾਨ ਤੇ ਖਰਾ ਵਿਜੇ ਚੌਧਰੀ ਵੀ ਨਹੀਂ ਰਹੇ, ਇਹਨਾਂ ਨੇ ਤੇ ਜਿਹੜੇ ਥੋੜੇ ਕੁ ਅਜੇ ਜੀਵਤ ਨੇ ਉਹਨਾਂ ਨੇ ਮੈਨੂੰ 18ਵੀਂ ਤੇ 19ਵੀਂ ਸਦੀ ਦੇ ਪੰਜਾਬੀਆਂ ਦੇ ਨਾਲ ਜੋੜੀ ਰੱਖਿਆ, ਜੋ ਮੇਰੀ ਹਥਲੀ ਖੋਜ ਦਾ ਆਧਾਰ ਹੈ। ਹੋਰ ਬਹੁਤ ਸਾਰਿਆਂ ਨੇ ਮੈਨੂੰ ਸੂਝ ਦਿੱਤੀ, ਸੂਚਨਾ ਦਿੱਤੀ, ਸਵਾਲ ਦਿੱਤੇ, 1947 ਦੀਆਂ ਯਾਦਾਂ, ਪਹਿਲੋਂ ਹੋ ਚੁੱਕੇ ਕਾਰਜਾਂ ਦੇ ਬਾਰੇ ਸਹਾਇਤਾ ਮਿਲੀ। ਲਾਹੌਰ ਆਰਕਾਈਵਜ਼ ਨਾਲ ਜੁੜੀ ਟੀਮ ਦਾ ਸ਼ੁਕਰਾਨਾ ਜਿਸਨੇ ਦੁਰਲੱਭ ਨਿਸ਼ਾਨੀਆਂ ਸੰਭਾਲੀਆਂ ਹੋਈਆਂ ਨੇ,
ਅਨਾਰਕਲੀ ਦਾ ਮਕਬਰਾ ਵੀ ਇੱਥੇ ਪਿਛਲੇਰੇ ਮੁਗਲਾਂ ਮਹਾਰਾਜਾ ਰਣਜੀਤ ਸਿੰਘ ਤੇ ਬ੍ਰਿਟਿਸ਼ ਕਾਲ ਦੀ ਸਮੱਗਰੀ ਪਈ ਹੈ। ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਦੇ ਸੈਯਦ ਬਾਬਰ ਅਲੀ ਤੇ ਉਸਦੇ ਸਟਾਫ ਨੇ 211 ਦੇ ਵਿੱਚ ਮੇਰੀ ਬਹੁਤ ਮਦਦ ਕੀਤੀ। ਲਾਹੌਰ ਮਿਊਜ਼ੀਅਮ ਵੀ ਸਹਾਈ ਹੋਇਆ। ਮੇਰੀ ਕਿਸਮਤ ਚੰਗੀ, ਇੱਥੇ ਕਾਂਗੜਾ ਸ਼ੈਲੀ ਦੇ ਵਿੱਚ ਚਿੱਤਰਿਆ 18ਵੀਂ ਸਦੀ ਪੰਜਾਬ ਦੇ ਸੂਬੇਦਾਰ ਅਦੀਨਾ ਬੇਗ ਦਾ ਪੋਰਟਰੇਟ ਪਿਆ ਦੇਖਿਆ ਗਿਆ। ਮਿਹਰਬਾਨ ਹੋ ਕੇ ਸਟਾਫ ਨੇ ਮੈਨੂੰ ਉਸਦੀ ਫੋਟੋ ਖਿੱਚਣ ਦੀ ਆਗਿਆ ਦੇ ਦਿੱਤੀ, ਜੋ ਇਸ ਕਿਤਾਬ ਦੇ ਵਿੱਚ ਵੀ ਛਪੀ ਹੈ। ਮੈਨੂੰ ਨਹੀਂ ਲੱਗਦਾ ਅੱਜ ਤੱਕ ਇਹ ਚਿੱਤਰ ਪਹਿਲਾਂ ਕਿਧਰੇ ਛਪਿਆ ਹੋਵੇਗਾ। ਮੇਰੇ ਅਧਿਐਨ ਦੇ ਵਾਸਤੇ ਸਭ ਤੋਂ ਵਧੀਕ ਜਿਹੜਾ ਸਮੱਗਰੀ ਯੂਨੀਵਰਸਿਟੀ ਆਫ ਇਲੀਨਾਈਸ ਦੇ ਅਮੀਰ ਸਾਊਥ ਏਸ਼ੀਅਨ ਸੰਗ੍ਰਹਿ ਹਿਆਲੇ ਵਿੱਚ ਜਿਹੜੀ ਹੈ ਮਿਲੀ ਹੈ, ਜਿੱਥੇ ਮੈਂ 1947 ਤੋਂ 2012 ਤੱਕ 15 ਸਾਲ ਦੇ ਦੌਰਾਨ ਸਮੈਸਟਰ ਬਿਤਾਏ ਨੇ। ਜਿਸ ਸਮੱਗਰੀ ਦਾ ਮੈਂ ਅਧਿਐਨ ਕੀਤਾ ਉਸਦੇ ਲੇਖਕਾਂ ਤੋਂ ਗਜ਼ਬ ਦੀ ਸੂਚਨਾ ਤਾਂ ਮਿਲੀ। ਮੇਰੇ ਸਹਿਕਰਮੀਆਂ ਨੇ ਜਿਹੜਾ ਸੀ ਲਾਹੌਰ ਜਾ ਕੇ 211 ਦੇ ਵਿੱਚ ਖੋਜ ਕਰਨ ਦੇ ਲਈ ਯੂਨੀਵਰਸਿਟੀ ਤੋਂ ਫੰਡ ਦਿਵਾਏ। ਜੋਗ੍ਰਾਫੀ ਦੇ ਗ੍ਰੈਜੂਏਟ ਵਿਦਿਆਰਥੀ ਵਰੁਣ ਗੋਇਲ ਨੇ ਨਕਸ਼ੇ ਸਮਝਣ ਦੇ ਵਿੱਚ ਮੇਰੀ ਮਦਦ ਕੀਤੀ। ਚੰਗੇ ਭਾਗਾਂ ਨੂੰ ਲਾਹੌਰ ਦਾ ਜੰਪਲ ਪੋਲੀਟੀਕਲ ਸਾਇੰਟਿਸਟ ਇਸ਼ਤਿਆਕ ਅਹਿਮਦ ਮਿਲ ਗਿਆ, ਜੋ ਲੰਮਾ ਸਮਾਂ ਸਵੀਡਨ ਦੇ ਵਿੱਚ ਰਿਹਾ। ਉਹਨੇ ਮੇਰਾ ਖਰੜਾ ਪੜ੍ਹ ਕੇ ਮੁੱਲਵਾਨ ਸੁਝਾਅ ਦਿੱਤੇ। ਪੰਜਾਬ ਦੇ 1947 ਦੇ ਦੁਖਾਂਤ ਉੱਪਰ ਉਸਦਾ ਵਿਸ਼ਾਲ ਅਧਿਐਨ 211 ਦੇ ਵਿੱਚ ਪ੍ਰਕਾਸ਼ਿਤ ਹੋਇਆ, ਬੜਾ ਲਾਹੇਵੰਦ ਰਿਹਾ। ਮੈਂ ਉਸਦਾ ਰਿਣੀ ਹਾਂ। ਯੂਨੀਵਰਸਿਟੀ ਆਫ ਇਲੀਨਾਈਸ ਦੀ ਪ੍ਰੋਫੈਸਰ ਅਮਿਤਾ ਸਿਨਹਾ ਨੇ ਕੀਮਤੀ ਸੁਝਾਅ ਦਿੱਤੇ ਇਸ ਲਿਖਤ ਦੇ ਬਾਰੇ। ਪਾਠਕਾਂ ਦੀ ਜਿਹੜੀ ਅੰਤਿਮ ਰਾਏ ਬਣੇਗੀ ਤੇ ਖਾਮੀਆਂ ਲੱਭਣਗੀਆਂ ਉਹਨਾਂ ਦਾ ਜ਼ਿੰਮੇਵਾਰ ਮੈਂ ਹਾਂ। ਦਾਊਦ ਦਵੀਦਾਰ ਨੇ ਪੰਜਾਬ ਕਥਾ ਛਾਪਣ ਵਾਸਤੇ ਉਤਸ਼ਾਹ ਵਿਖਾਇਆ। ਉਸਦਾ ਉਸਦੀ ਅਲਿਫ ਟੀਮ ਦਾ, ਰੀਤੂ ਵਾਜਪੇਈ ਮੋਹਨ ਦਾ, ਐਨਲਾ ਉਜ਼ਕੁਮ ਦਾ ਧੰਨਵਾਦੀਆਂ, ਜਿਨ੍ਹਾਂ ਨੇ ਟੈਕਸਟ ਜਿਹੜੀ ਹੈ ਪੜ੍ਹੀ ਇਸ ਕਿਤਾਬ ਦੀ, ਇਸ ਨੂੰ ਹੋਰ ਨਿਖਾਰਿਆ। ਬੇਨਾ ਸ਼ਰੀਕ ਨੇ ਅਣਵੰਡੇ ਪੰਜਾਬ ਦਾ ਨਕਸ਼ਾ ਤਿਆਰ ਕੀਤਾ, ਜੋ ਕਵਰ ਦੀ ਸ਼ਾਨ ਜਿਹੜਾ ਬਣ ਗਿਆ। ਪਤਨੀ ਊਸ਼ਾ, ਧੀ ਸੁਪ੍ਰਿਆ, ਜਵਾਈ ਤਰਾਵਿਸ ਅਤੇ ਪੁੱਤਰ ਦੇਬੂ ਨੇ ਪਿਆਰ ਅਤੇ ਆਲੋਚਨਾ ਰਾਹੀਂ ਸਹਾਇਤਾ ਕੀਤੀ, ਉਹਨਾਂ ਦਾ ਸ਼ੁਕਰਾਨਾ ਹੈ। ਮੁਸ਼ਕਲਾਂ ਔਕੜਾਂ ਦੇ ਵਿੱਚੋਂ ਲੰਘ ਕੇ ਆਖਰ ਇਹ ਕਿਤਾਬ ਤਿਆਰ ਹੋ ਗਈ। ਮੈਂ ਇਸਦੇ ਬਾਰੇ ਅਰਜ਼ ਕਰਦਾ ਕਿ ਇਹ ਕਿਤਾਬ ਸ਼ਾਇਦ ਕਿਸੇ ਹੋਰ ਦੇ ਲਈ ਪੰਜਾਬ ਦਾ ਇਤਿਹਾਸ ਲਿਖਣ ਦੀ ਪ੍ਰੇਰਕ ਬਣੇ। ਨਵੇਂ ਸਵਾਲ ਖੜੇ ਹੋਣ, ਪੜ੍ਹਦਿਆਂ ਪਾਠਕਾਂ ਨੂੰ ਸ਼ਾਇਦ ਲੱਗੇ ਕਿ ਜਿਨ੍ਹਾਂ ਉਹਨਾਂ ਨੇ ਸੋਚਿਆ ਸੀ, ਜਿਨ੍ਹਾਂ ਇਸ ਦੇ ਬਾਰੇ ਉਹਨਾਂ ਸੋਚਿਆ, ਪੰਜਾਬ ਦੀ ਕਹਾਣੀ ਉਸ ਤੋਂ ਵੱਡੀ ਹੈ, ਗੁੰਝਲਦਾਰ ਹੈ, ਜਰਖੇਜ਼ ਹੈ। ਦੂਜੇ ਪਾਸੇ ਮਨੁੱਖਤਾ ਅੰਦਾਜ਼ੇ ਦੇ ਨਾਲੋਂ ਭਲੀ ਹੈ। ਪੰਜਾਬ ਦੇ ਇਤਿਹਾਸ ਦੇ ਨਾਲ ਕੀ ਵਾਪਰਿਆ, ਗੁੰਝਲਦਾਰ ਭਰਮ ਸ਼ਾਇਦ ਸਾਫ਼ ਹੋ ਜਾਣ। ਰਾਜਮੋਹਨ ਗਾਂਧੀ, ਉਰਬਾਨਾ, ਇਲੀਨਾਈਸ, 26 ਨਵੰਬਰ 2012 ਨੂੰ ਲਿਖਦੇ ਨੇ। ਤੇ ਲੋ ਦੋਸਤੋ, ਇਸਦਾ ਸ਼ੁਰੂਆਤ ਕਰਦੇ ਹਾਂ। ਪੰਜਾਬ ਦਾ ਇਤਿਹਾਸ ਕਿਉਂ ਜਾਣ ਪਛਾਣ। ਅੱਜ ਜਦੋਂ ਅਸੀਂ ਪੰਜਾਬ ਸ਼ਬਦ ਬੋਲਦੇ ਹਾਂ, ਇਸਦਾ ਅਕਸਰ ਮਤਲਬ ਹੁੰਦਾ ਹੈ ਕਿ ਪਾਕਿਸਤਾਨ ਵਿਚਲਾ ਵੱਡਾ ਰਕਬਾ, ਜਿਸ ਦੇ ਵਿੱਚ 212 ਦੇ ਵਿੱਚ 9 ਕਰੋੜ ਆਬਾਦੀ ਸੀ, ਜਾਂ ਫਿਰ ਇਸਦੇ ਪੂਰਬ ਦੇ ਵਿੱਚ ਭਾਰਤੀ ਪੰਜਾਬ ਹੈ, ਜਿਸ ਦੀ ਆਬਾਦੀ 2.5 ਕਰੋੜ ਹੈ। ਫਾਰਸੀ ਦੇ 5 ਜਮਾ ਆਬ ਤੋਂ ਇਹ ਨਾਂ ਮਿਲਿਆ ਪੰਜਾਬ। 5 ਦਰਿਆਵਾਂ ਦਾ ਦੇਸ਼। ਪੰਜਾਬੀ ਸ਼ਬਦ ਪੂਰਬੀ ਜਾਂ ਪੱਛਮੀ ਜਾਂ ਦੋਹਾਂ ਪੰਜਾਬਾਂ ਦੇ ਲੋਕਾਂ ਦੇ ਤੌਰ ਤਰੀਕੇ ਦਰਸਾਉਂਦਾ ਪੜਨਾਊ ਹੈ। ਹਥਲੀ ਲਿਖਤ ਵਿੱਚ ਪੰਜਾਬ ਉਸ ਖਿੱਤੇ ਨੂੰ ਕਿਹਾ ਗਿਆ ਜਿੱਥੇ ਲੋਕ ਪੰਜਾਬੀ ਬੋਲਦੇ ਨੇ। ਇਸ ਨੂੰ ਅਣਵੰਡਿਆ ਪੰਜਾਬ ਜਾਂ ਬ੍ਰਿਟਿਸ਼ ਪੰਜਾਬ ਵੀ ਕਿਹਾ ਜਾਂਦਾ ਰਿਹਾ। 100 ਸਾਲ ਪਹਿਲਾਂ 1914 ਦੇ ਵਿੱਚ ਬ੍ਰਿਟਿਸ਼ ਪੰਜਾਬ ਉੱਤਰ ਦੇ ਵਿੱਚ ਅਟਕ ਤੋਂ ਲੈ ਕੇ ਦਿੱਲੀ ਦੀ ਹੱਦ ਦੇ ਨਾਲ ਲੱਗਦਾ ਸੀ। ਆਰਥਿਕ ਪੱਖੋਂ ਦੇਸ਼ ਦਾ ਸਭ ਤੋਂ ਵੱਧ ਉਪਜਾਊ ਖਿੱਤਾ, ਵੱਖ ਵੱਖ ਫਿਰਕਿਆਂ ਦੇ ਵਸਨੀਕ ਜੋ ਇੱਕ ਦੂਜੇ ਨੂੰ ਸਮਝਣ ਦਾ ਯਤਨ ਕਰਦੇ। ਰਾਜ, ਜਿੱਥੇ ਰਾਜ ਸ਼ਬਦ ਪੜੋ ਉਸਦਾ ਅਰਥ ਹੈ ਬ੍ਰਿਟਿਸ਼ ਸਟੇਟ। ਉਹਨੇ 9 ਦਹਾਕੇ ਇੱਥੇ ਸਥਿਰਤਾ ਜਿਹੜੀ ਕਾਇਮ ਰੱਖੀ। ਭਿੰਨ ਭਿੰਨ ਧਰਮ, ਫਿਰਕੇ, ਜਾਤਾਂ, ਜਮਾਤਾਂ ਦੇ ਹੁੰਦਿਆਂ ਵੱਡੀ ਗਿਣਤੀ ਦੀ ਪ੍ਰਜਾ ਪੰਜਾਬੀ ਜਾਂ ਪੰਜਾਬੀ ਦੇ ਨਾਲ ਰਲਦੀ ਮਿਲਦੀ ਬੋਲੀ ਬੋਲਦੀ। ਵੱਡੇ ਦਰਿਆਵਾਂ ਤੇ ਨਹਿਰਾਂ ਦੇ ਵਿੱਚ ਵਗਦੇ ਪਾਣੀਆਂ ਨੇ ਪੰਜਾਬ ਨੂੰ ਖੇਤਾਂ ਰਾਹੀਂ ਮਾਲਾ ਮਾਲ ਕਰ ਦਿੱਤਾ।
1912 तक प्रेस ਦੇ ਵਿੱਚ ਜਾਂ ਤਾਂ ਸਟੇਜਾਂ ਤੋਂ ਮੁਸਲਮਾਨਾਂ ਹਿੰਦੂਆਂ ਜਾਂ ਸਿੱਖਾਂ ਦੀ ਦਸ਼ਾ ਬਿਆਨ ਕਰਦਿਆਂ ਪੰਜਾਬੀ ਲੜ ਪਿਆ ਕਰਦੇ ਸਨ ਤਾਂ ਵੀ ਕੁੱਲ ਮਿਲਾ ਕੇ ਅਮਨ ਅਮਾਨ ਸੀ। ਬ੍ਰਿਟਿਸ਼ ਰਾਜ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਮਜ਼ਬੂਤ ਦੇਸੀ ਹਕੂਮਤ ਕਾਇਮ ਕੀਤੀ, ਜਦੋਂ ਕਿ ਬਾਕੀ ਹਿੰਦੁਸਤਾਨ ਅਸਥਿਰ ਸੀ, ਜਿਸ ਕਰਕੇ ਜਿੱਤਣ ਦੇ ਵਿੱਚ ਅੰਗਰੇਜ਼ਾਂ ਨੂੰ ਸੋਖ ਰਹੀ। ਫਿਰ ਇਸ ਖੁਸ਼ਹਾਲ ਪੰਜਾਬ ਨੂੰ ਕੀ ਹੋ ਗਿਆ, ਜਿਸ ਨੂੰ 1947 ਦਾ ਕੁਹਰਾਮ ਜਿਹੜਾ ਦੇਖਣਾ ਪੈ ਗਿਆ। ਕਾਰਨ ਲੱਭਣ ਵਾਸਤੇ ਪਹਿਲੀ ਸੰਸਾਰ ਜੰਗ ਤੋਂ 1947 ਤੱਕ ਦਾ ਨਹੀਂ, ਇਸ ਤੋਂ ਪਹਿਲਾਂ ਦਾ ਇਤਿਹਾਸ ਦੇਖਣਾ ਪਏਗਾ। ਪੰਜਾਬ ਦਾ ਭੂਤਕਾਲ ਜਾਣਨ ਦੇ ਗਲੋਬਲ ਕਾਰਨ ਵੀ ਨੇ। ਅਗਸਤ 2012 ਦੇ ਵਿੱਚ ਗੋਰੇ ਬੰਦੂਕਧਾਰੀ ਨੇ ਓਕ ਕ੍ਰਿਕ ਵਿਸਕਾ ਸਿੰਨ ਗੁਰਦੁਆਰੇ ਅੰਦਰ ਘੁਸ ਕੇ ਜਦੋਂ 6 ਮਾਸੂਮ ਸਿੱਖ ਫੁੰਡ ਦਿੱਤੇ, 18 ਸਾਲ ਦੀ ਸਿੱਖ ਕੁੜੀ ਹਰਪ੍ਰੀਤ ਜਿਸ ਨੇ ਟੈਕਸਾਸ ਦੀ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਣਾ ਸੀ, ਉਹਨੇ ਇੱਕ ਵੱਡਾ ਪੋਸਟਰ ਤਿਆਰ ਕੀਤਾ ਜਿਸ ਤੇ ਲਿਖਿਆ, ਮੈਂ ਸਿੱਖ ਹਾਂ, ਪਲੀਜ਼ ਮੈਨੂੰ ਨਫ਼ਰਤ ਨਾ ਕਰੋ। ਇਹ ਪੋਸਟਰ ਫੇਸਬੁੱਕ ਟਵਿੱਟਰ ਦੇ ਉੱਤੇ ਪਾਇਆ ਤੇ CNN ਨੂੰ ਇੰਟਰਵਿਊ ਦਿੰਦਿਆਂ ਕਿਹਾ, ਹਾਂ ਮੇਰੀ ਚਮੜੀ ਭੂਰੀ ਹੈ ਤੇ ਕੇਸ ਕਾਲੇ, ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਮੁਸਲਮਾਨ ਹਾਂ ਜਾਂ ਅੱਤਵਾਦੀ ਹਾਂ। ਬਹੁਤ ਸਾਰੇ ਅਮੈਰੀਕਨ ਸਿੱਖਾਂ ਨੇ ਇਸ ਪੋਸਟਰ ਦਾ ਬੁਰਾ ਮਨਾਇਆ, ਕਿਉਂਕਿ ਇਸ ਤੋਂ ਇਉਂ ਲੱਗਦਾ ਸੀ ਜਿਵੇਂ ਮੁਸਲਮਾਨ ਅੱਤਵਾਦੀ ਹਨ। ਆਪਾਂ ਭਲੀ ਭਾਂਤ ਜਿਹੜੇ ਨੇ ਜਾਣਦੇ ਹਾਂ ਕਿ ਹਰਪ੍ਰੀਤ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ। ਉਸਨੇ ਤਾਂ ਕੇਵਲ ਇਹ ਐਲਾਨ ਕੀਤਾ ਸੀ ਕਿ ਉਹ ਨਾ ਮੁਸਲਮਾਨ ਹੈ ਤੇ ਨਾ ਹੀ ਅੱਤਵਾਦੀ ਹੈ। ਹਰਪ੍ਰੀਤ ਦੀ ਟਿੱਪਣੀ ਤੋਂ ਸੰਕੇਤ ਮਿਲਿਆ ਕਿ ਪੰਜਾਬ ਦੇ ਵਿੱਚ ਸਿੱਖ ਮੁਸਲਿਮ ਸੰਬੰਧਾਂ ਦੇ ਉੱਤੇ ਸਵਾਲੀਆ ਚਿੰਨ੍ਹ ਸਦੀਆਂ ਤੱਕ ਲੱਗਾ ਰਿਹਾ ਸੀ ਤੇ ਹੁਣ ਸੰਸਾਰ ਦੇ ਵਿੱਚ ਫਿਰ ਇਹ ਮੁੱਦਾ ਉਭਰਿਆ ਹੈ। ਪਾਕਿਸਤਾਨੀ ਪੰਜਾਬ ਜੋ ਹੁਣ ਪੂਰਾ ਮੁਸਲਮਾਨ ਖਿੱਤਾ ਹੈ, ਇਸ ਦੀ ਆਬਾਦੀ ਮਿਸਰ, ਇਰਾਨ ਅਤੇ ਤੁਰਕੀ ਤੋਂ ਵਧੇਰੇ ਹੈ। ਇਸ ਕਰਕੇ ਦੁਨੀਆਂ ਦਾ ਇਹ ਸਭ ਤੋਂ ਵੱਡਾ ਇਸਲਾਮੀ ਖਿੱਤਾ। ਪੰਜਾਬ ਪਾਕਿਸਤਾਨ ਦਾ ਅੱਧ ਹੈ। ਸਿੰਧ, ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬਿਆਂ ਦੇ ਨਾਲ ਪੰਜਾਬ ਦੇ ਸੰਬੰਧ ਕਦੀ ਸੁਖਾਵੇ ਨਹੀਂ ਰਹੇ। ਇਹ ਤੱਤ ਉਸ ਦੇਸ਼ ਦੇ ਭਵਿੱਖ ਦੀ ਲਈ ਜਿਹੜਾ ਨੁਕਸਾਨਦਾਇਕ ਹੋਵੇਗਾ। ਭਾਰਤੀ ਪੰਜਾਬ ਨੇ ਦੇਸ਼ ਨੂੰ ਦੋ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਤੇ ਮਨਮੋਹਨ ਸਿੰਘ ਦਿੱਤੇ। ਗੁਲਜ਼ਾਰੀ ਲਾਲ ਨੰਦਾ ਦੋ ਵਾਰ RG ਪ੍ਰਧਾਨ ਮੰਤਰੀ ਰਹੇ। ਗਿਆਨੀ ਜੈਲ ਸਿੰਘ ਰਾਸ਼ਟਰਪਤੀ ਭਵਨ ਤੱਕ ਪੁੱਜੇ। ਇੰਦਰਾ ਗਾਂਧੀ ਦੇ ਕਾਤਲ ਵੀ ਪੰਜਾਬੀ ਸਨ। ਹਿੰਦੁਸਤਾਨ ਦੇ ਵਾਸਤੇ ਜਿੱਥੇ ਪੰਜਾਬ ਨੇ ਕਈ ਵਾਰ ਮੁਸ਼ਕਲਾਂ ਖੜੀਆਂ ਕੀਤੀਆਂ, ਉੱਥੇ ਭਾਰਤ ਦਾ ਗਰੋਥ ਇੰਜਨ ਵੀ ਹੈ। ਇਸ ਨੇ ਦੇਸ਼ ਦਾ ਅੰਨ ਭੰਡਾਰ ਭਰਿਆ, ਭਾਰਤੀ ਹੋ ਕੇ ਮਿਲਟਰੀ ਨੂੰ ਮਜ਼ਬੂਤ ਕੀਤਾ। ਪਾਕਿਸਤਾਨੀ ਪੰਜਾਬ ਨੇ ਵੀ ਅੰਨ ਭੰਡਾਰ ਅਤੇ ਮਿਲਟਰੀ ਨੂੰ ਮਜ਼ਬੂਤ ਕੀਤਾ। 20ਵੀਂ ਸਦੀ ਦੇ ਅਣਵੰਡੇ ਪੰਜਾਬ ਨੇ ਕੈਨੇਡਾ ਤੇ ਕੈਲੀਫੋਰਨੀਆ ਜਾ ਕੇ ਉਥੋਂ ਦੀ ਕਾਇਆ ਕਲਪ ਕਰ ਦਿੱਤੀ। ਪੁਰਬਲੀਆਂ ਸਦੀਆਂ ਦੇ ਵਿੱਚ ਹਮਲਾਵਰ ਪੰਜਾਬ ਦੇ ਵਿੱਚ ਆਇਆ ਕਰਦੇ ਸਨ। 20ਵੀਂ ਸਦੀ ਦੇ ਮੱਧ ਦੇ ਵਿੱਚ ਪੰਜਾਬ ਤੇ ਬੰਗਾਲ ਦੇ ਟੋਟੇ ਹੋਏ ਤਾਂ ਇਹ ਸੂਬੇ ਸਦਮਾ ਗ੍ਰਸਤ ਹੋ ਗਏ, ਜਦੋਂ ਕਿ ਬਾਕੀ ਹਿੰਦੁਸਤਾਨ ਜਿਹੜਾ ਸੀ ਹਿੰਦੁਸਤਾਨ ਸਥਿਰ ਰਹਿ ਗਿਆ। ਬਹੁਤ ਸਾਰੇ ਨੁਕਤਿਆਂ ਤੋਂ ਪੰਜਾਬ ਮਹੱਤਵਪੂਰਨ ਤਾਂ ਰਿਹਾ, ਪਰ ਇਸਦਾ ਇਤਿਹਾਸ ਲਿਖਤ ਦੇ ਵਿੱਚ ਘੱਟ ਹੈ। 125 ਸਾਲ ਪਹਿਲਾਂ 1899 ਦੇ ਵਿੱਚ ਲਾਹੌਰੋਂ ਸੈਯਦ ਮੁਹੰਮਦ ਲਤੀਫ਼ ਦਾ ਪੰਜਾਬ ਦਾ ਇਤਿਹਾਸ ਛਪਿਆ। ਇਸ ਪਿੱਛੋਂ ਅੰਗਰੇਜ਼ ਅਫਸਰਾਂ ਨੇ ਜ਼ਿਲ੍ਹਾ ਗਜ਼ਟੀਅਰ ਲਿਖੇ। ਸਿੱਖ ਇਤਿਹਾਸ ਉੱਪਰ ਵਿਦਵਾਨਾਂ ਨੇ ਵੱਡਮੁੱਲੀਆਂ ਕਿਤਾਬਾਂ ਲਿਖੀਆਂ। ਸਮਕਾਲੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ 1799 ਤੋਂ 1839 ਦੀਆਂ ਘਟਨਾਵਾਂ ਰਿਕਾਰਡ ਕੀਤੀਆਂ, ਜਿਨ੍ਹਾਂ ਦਾ ਅੰਗਰੇਜ਼ੀ ਨੇ ਵਿਸ਼ਲੇਸ਼ਣ ਕੀਤਾ। ਬ੍ਰਿਟਿਸ਼ ਪੰਜਾਬ ਦੇ ਵਿੱਚ ਭਵਨ ਨਿਰਮਾਣ ਕਲਾ ਦਾ ਵਿਕਾਸ ਹੋਇਆ। 1947 ਦੇ ਕੁਹਰਾਮ ਉੱਪਰ ਨਾਵਲ ਲਿਖੇ ਗਏ, ਜਿਨ੍ਹਾਂ ਦੇ ਵਿੱਚ ਉਸ ਸਾਲ ਦੇ ਸਦਮੇ ਤੋਂ ਪ੍ਰਭਾਵਿਤ ਸ਼ਰਮਨਾਕ ਦ੍ਰਿਸ਼, ਕਤਲ, ਪ੍ਰਵਾਸ ਕਲਮਬੰਦ ਹੋ ਗਏ। ਇਤਿਹਾਸਕਾਰਾਂ ਨੇ ਪੰਜਾਬ ਕਥਾ ਨੂੰ ਇੰਨਾ ਜਾਵੀਆ ਤੋਂ ਦੇਖਿਆ, ਵੱਖਰੀਆਂ ਵੱਖਰੀਆਂ ਮਲਕਿ ਐਂਗਲ ਤੋਂ। ਪਹਿਲਾਂ ਉਹ ਲਿਖਦੇ ਨੇ ਕਿ 18ਵੀਂ ਸਦੀ ਪੰਜਾਬ ਦੇ ਸ਼ਾਇਰਾਂ ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਦਾ ਅਸਰ ਹੈ। ਫਿਰ ਉਹ ਕਹਿੰਦੇ 1857 ਦਾ ਗਦਰ ਤੇ ਪੰਜਾਬ। ਤੀਸਰੀ ਗੱਲ ਲਿਖਦੇ ਨੇ ਕਿ ਅੰਗਰੇਜ਼ੀ ਰਾਜ ਦਾ ਮਜ਼ਬੂਤ ਫੌਜੀ ਕਿਲਾ। ਚੌਥੀ ਗੱਲ ਲਿਖਦੇ ਨੇ ਕਿ 1929 ਤੋਂ 31 ਸਰਦਾਰ ਭਗਤ ਸਿੰਘ ਦਾ ਅਸਰ।
ਫਿਰ ਲਿਖਦੇ ਨੇ ਪੰਜਵੀਂ ਗੱਲ, ਮੁਸਲਿਮ ਲੀਗ ਵੱਲੋਂ ਮਾਰਚ 1940 ਦੇ ਵਿੱਚ ਪਾਸ ਕੀਤਾ ਪਾਕਿਸਤਾਨ ਦਾ ਮਤਾ। ਲਤੀਫ ਦੀ ਵਿਵਾਦਜਨਕ ਹਿਸਟਰੀ ਦਾ ਜ਼ਿਕਰ ਅਕਸਰ ਹੁੰਦਾ ਰਿਹਾ, ਪਰ ਮੁਗਲ ਹਕੂਮਤ ਦੀ ਸਮਾਪਤੀ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਦੀ ਸਮਾਪਤੀ ਤੱਕ ਪੂਰਾ ਪੰਜਾਬ ਇਤਿਹਾਸ ਵਿਸਤਾਰ ਦੇ ਨਾਲ ਨਹੀਂ ਲਿਖਿਆ ਗਿਆ। ਇਕਰਾਮ ਅਲੀ ਮਲਿਕ ਨੇ 1799 ਤੋਂ 1947 ਤੱਕ ਦਾ ਇਤਿਹਾਸ ਲਿਖਿਆ, ਪਰ ਉਸਦੇ ਵਿੱਚ 18ਵੀਂ ਸਦੀ ਗਾਇਬ ਹੈ। ਪੰਜਾਬ ਵਿਚਲੀ ਸਿੱਖ ਕਥਾ ਅਕਸਰ ਲਿਖੀ ਪੜ੍ਹੀ ਗਾਈ ਜਾਂਦੀ ਰਹੀ, ਪਰ ਵੱਡੇ ਪੰਜਾਬ ਦੀ ਜਿਹੜਾ ਵੰਡੇ ਹੋਏ ਪੰਜਾਬ ਦੀ ਇੱਕ ਆਪਣੀ ਵੀ ਸ਼ਖਸੀਅਤ ਸੀ, ਉਹ ਪਕੜ ਦੇ ਵਿੱਚ ਨਹੀਂ ਆਈ। ਅਣਵੰਡੇ ਪੰਜਾਬ ਦੀ ਸ਼ਖਸੀਅਤ ਤੇ ਹਿਸਟਰੀ ਨਾ ਜਾਣੀ ਗਈ ਤਾਂ ਇਸਦੇ ਵਾਰਸਾਂ ਭਾਰਤੀ ਪੰਜਾਬ, ਹਰਿਆਣਾ, ਹਿਮਾਚਲ, ਪਾਕਿਸਤਾਨ ਦੇ ਪੰਜਾਬ ਨੂੰ ਨਹੀਂ ਸਮਝ ਸਕਾਂਗੇ, ਆਧੁਨਿਕ ਭਾਰਤ ਤੇ ਪਾਕਿਸਤਾਨ ਨੂੰ ਨਹੀਂ ਜਾਣ ਸਕਾਂਗੇ। ਅੱਜ ਸਿੱਖ ਵਿਦਵਾਨਾਂ ਵੱਲੋਂ ਪੰਜਾਬ ਦਾ ਸ਼ਾਨਦਾਰ ਸਿੱਖ ਇਤਿਹਾਸ ਲਿਖਿਆ ਮਿਲਦਾ ਹੈ। ਪੰਜਾਬ ਦੀ ਧਰਤੀ, ਪੰਜਾਬੀ ਬੋਲੀ ਬਾਰੇ ਸਿੱਖਾਂ ਨੇ ਸਭ ਤੋਂ ਵੱਧ ਲਿਖਿਆ, ਪਰ ਪੂਰੇ ਜਿਹੜਾ ਵੱਡੇ ਪੰਜਾਬ ਦੀ ਉਸਦੇ ਵਿੱਚੋਂ ਮੂਰਤ ਨਹੀਂ ਦਿਸਦੀ। ਅੱਜ ਵੀ ਹਿੰਦੂਆਂ ਸਿੱਖਾਂ ਦੇ ਨਾਲੋਂ ਪੰਜਾਬੀ ਬੋਲਣ ਵਾਲੇ ਮੁਸਲਮਾਨਾਂ ਦੀ ਗਿਣਤੀ ਕਿਤੇ ਵਧੇਰੇ ਹੈ। ਸਮਕਾਲੀ ਬੁੱਧੀਜੀਵੀਆਂ ਨੇ ਇੱਕ ਅਹਿਮ ਸਵਾਲ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ ਹੈ, ਉਹ ਇਹ ਕਿ ਜਦੋਂ ਮੁਗਲ ਹਕੂਮਤ ਦਾ ਸੂਰਜ ਡੁੱਬ ਗਿਆ ਉਦੋਂ ਬਹੁ ਗਿਣਤੀ ਹੋਣ ਦੇ ਬਾਵਜੂਦ ਮੁਸਲਮਾਨਾਂ ਨੇ ਪੰਜਾਬ ਦੇਸ਼ ਉੱਪਰ ਭਾਰਤ ਤੋਂ ਸੁਤੰਤਰ ਹਕੂਮਤ ਕਾਇਮ ਕਰਨ ਦਾ ਯਤਨ ਕਿਉਂ ਨਾ ਕੀਤਾ? ਔਰੰਗਜ਼ੇਬ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਕੂਮਤ ਸੰਭਾਲਣ ਦੇ ਵਿਚਕਾਰਲੇ ਸਮੇਂ ਉੱਪਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਗੰਭੀਰ ਕੰਮ ਹੋਇਆ ਹੀ ਨਹੀਂ, ਕਈ ਥਾਵਾਂ ਦੇ ਉੱਤੇ ਵਿੱਥਾਂ ਰਹਿ ਗਈਆਂ। ਔਰੰਗਜ਼ੇਬ ਤੋਂ ਸ਼ੁਰੂ ਕਰਕੇ ਦੇਸ਼ ਵੰਡ ਤੱਕ ਮੈਂ ਉਹ ਵਿੱਥਾਂ ਭਰਨ ਦਾ ਯਤਨ ਕੀਤਾ। ਆਖਰੀ ਤਾਕਤਵਰ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਉਪਰੰਤ ਪੰਜਾਬ ਖੁਰਨਾ ਸ਼ੁਰੂ ਹੋ ਗਿਆ। ਗੈਰ ਪੰਜਾਬੀ ਤਾਕਤਾਂ, ਅਫਗਾਨਾਂ ਤੇ ਮਰਾਠਿਆਂ ਨੇ ਪੰਜਾਬ ਉੱਪਰ ਹਕੂਮਤਾਂ ਕਾਇਮ ਕਰਨ ਦੇ ਉਪਰਾਲੇ ਕੀਤੇ। ਪੰਜਾਬ ਦੇ ਮੁਗਲ ਗਵਰਨਰਾਂ ਨੇ ਕਦੀ ਕਦਾਈ ਆਜ਼ਾਦੀ ਵਾਸਤੇ ਯਤਨ ਕੀਤੇ, ਪਰ ਅਫਗਾਨਿਸਤਾਨ ਦੀ ਛਤਰੀ ਹੇਠ ਹੋਏ, ਸੁਤੰਤਰ ਨਹੀਂ। ਸਿੱਖ ਬੇਸ਼ੱਕ ਬਹੁਤ ਘੱਟ ਗਿਣਤੀ ਦੇ ਵਿੱਚ ਸਨ, ਪਰ ਉਹਨਾਂ ਹੰਭਲਾ ਮਾਰਿਆ। ਪੰਜਾਬ ਦੀ ਸਥਾਨਕ ਬਹੁਗਿਣਤੀ ਮੁਸਲਿਮ ਵਸੋਂ ਇਸ ਮੁਕਾਬਲੇ ਦੇ ਵਿੱਚ ਨਹੀਂ ਆਈ, ਜਿਸਦਾ ਸਿੱਖਾਂ ਨੂੰ ਲਾਭ ਹੋਇਆ। ਪ੍ਰਾਪਤ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ੀ ਹਕੂਮਤ ਕਾਇਮ ਹੋਣ ਤੱਕ ਪੰਜਾਬੀ ਮੁਸਲਮਾਨ ਘੱਟ ਗਿਣਤੀ ਸਿੱਖਾਂ ਦੇ ਨਾਲ ਨਾਲ ਪਰਛਾਵੇਂ ਵਾਂਗ ਗੁੰਮਨਾਮੀ ਦੇ ਵਿੱਚ ਰਹਿੰਦੇ ਰਹੇ। ਉਹ ਕੀ ਕਰਦੇ ਰਹੇ? ਇਹ ਸਵਾਲ ਖੜਾ ਹੁੰਦਾ ਹੈ। ਉਹਨਾਂ ਦੀਆਂ ਉਮੀਦਾਂ, ਡਰ, ਇਰਾਦੇ ਤੇ ਜਦੋ ਜਹਿਦ ਜਿਹੜੀ ਹੈ ਕਿਹੋ ਜਿਹੀ ਸਨ? ਇਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਨੇ। ਪਾਕਿਸਤਾਨੀ ਪੰਜਾਬ ਦੇ ਵਿੱਚ ਕਈ ਕਬੀਲੇ ਉਪ ਭਾਸ਼ਾਵਾਂ ਤੇ ਸਥਾਨਕ ਰੀਤੀ ਰਿਵਾਜਾਂ ਦੇ ਵਿੱਚ ਫਰਕ ਨੇ, ਤਾਂ ਵੀ ਸਾਰਿਆਂ ਦੇ ਵਿੱਚ ਇੱਕ ਸਾਂਝ ਹੈ। ਸਭ ਮੁਸਲਮਾਨ ਨੇ, ਸਭ ਪੰਜਾਬੀ ਨੇ। ਬਾਹਰਲਾ ਬੰਦਾ ਵੀ ਇਹੋ ਹੀ ਪ੍ਰਭਾਵ ਲੈਂਦਾ ਹੈ। ਅੱਜ ਪਾਕਿਸਤਾਨ ਦੀ ਫੌਜ ਦੇ ਵਿੱਚ ਉਹਨਾਂ ਦਾ ਬੋਲਬਾਲਾ ਹੈ। ਪਾਕਿਸਤਾਨ ਦਾ ਵਪਾਰ, ਉਦਯੋਗ ਤੇ ਖੇਤੀ ਵੀ ਉਹਨਾਂ ਦੇ ਕਬਜ਼ੇ ਦੇ ਵਿੱਚ ਹੈ। ਬਹੁਗਿਣਤੀ ਹੋਣ ਦੇ ਕਾਰਨ ਸਿਆਸਤ ਉੱਪਰ ਉਹਨਾਂ ਦਾ ਦਬਦਬਾ ਹੈ। ਛੋਟੀਆਂ ਸਮਾਜਿਕ ਇਕਾਈਆਂ ਜਿਵੇਂ ਸਿੰਧੀ, ਪਖਤੂਨ, ਬਲੋਚ, ਮੁਹਾਜਰ ਉਰਦੂ ਬੋਲਣ ਵਾਲੇ ਭਾਰਤ ਤੋਂ ਹਿਜਰਤ ਕਰਕੇ ਗਏ ਰਿਫਿਊਜੀਆਂ ਨੂੰ ਮੁਹਾਜ਼ਰ ਜਿਹੜਾ ਕਹਿੰਦੇ ਨੇ ਤੇ ਸ਼ਰੇਆਮ ਪੰਜਾਬੀ ਧੌਂਸ ਦੀ ਆਲੋਚਨਾ ਕਰਦੇ ਨੇ। ਤਾਂ ਵੀ ਪਾਕਿਸਤਾਨੀ ਪੰਜਾਬੀਆਂ ਦੀ ਕਹਾਣੀ ਇਤਿਹਾਸਕਾਰਾਂ ਨੇ ਪਾਕਿਸਤਾਨ ਦੇ ਵਿੱਚ ਵੀ ਨਜ਼ਰਅੰਦਾਜ਼ ਕਰੀ ਰੱਖੀ। ਇਸ ਨਜ਼ਰਅੰਦਾਜ਼ੀ ਦਾ ਲਿੰਕ ਉੱਥੇ ਪੰਜਾਬੀ ਬੋਲੀ ਦੀ ਹੈਸੀਅਤ ਦੇ ਨਾਲ ਵੀ ਜੁੜਦਾ ਹੈ। ਵੰਡ ਤੋਂ ਪਹਿਲਾਂ ਉੱਤਰੀ ਭਾਰਤ ਦੇ ਵਿੱਚ ਮੁਸਲਮਾਨ ਤੇ ਬਹੁਤ ਸਾਰੇ ਹਿੰਦੂ ਉਰਦੂ ਬੋਲਦੇ ਸਨ, ਪਰ ਸਮਝਿਆ ਜਾਂਦਾ ਸੀ ਇਹ ਮੁਸਲਮਾਨਾਂ ਦੀ ਬੋਲੀ ਹੈ। ਪੰਜਾਬੀ ਨੇ ਉਰਦੂ ਦੇ ਵਿਕਾਸ ਦੇ ਵਿੱਚ ਤਕੜਾ ਹਿੱਸਾ ਪਾਇਆ। ਹੁਣ ਪਾਕਿਸਤਾਨ ਦੀ ਕੌਮੀ ਜ਼ੁਬਾਨ ਉਰਦੂ ਹੈ, ਪੰਜਾਬੀ ਨਹੀਂ। ਦਿਲਚਸਪ ਤੱਥ ਇਹ ਵੀ ਕਿ ਉਰਦੂ ਦੀ ਪ੍ਰਭੂ ਸੱਤਾ ਪੰਜਾਬੀਆਂ ਨੇ ਕਾਇਮ ਕੀਤੀ। ਪਾਕਿਸਤਾਨੀ ਪੰਜਾਬੀਆਂ ਨੂੰ ਲੱਗਿਆ ਕਿ ਇਸਲਾਮ ਵਾਸਤੇ ਉਰਦੂ ਠੀਕ ਹੈ, ਪਰ ਪੰਜਾਬੀ ਦੀ ਥਾਂ ਉਰਦੂ ਨੂੰ ਪਹਿਲ ਦੇਣ ਦੇ ਨਾਲ ਇਸਲਾਮ ਦਾ ਕੀ ਸੰਬੰਧ? ਘੱਟ ਗਿਣਤੀਆਂ ਸਿੰਧੀ, ਬਲੋਚ ਤੇ ਪਖਤੂਨਾ ਉੱਪਰ ਪੰਜਾਬੀ ਠੋਸਣੀ ਠੀਕ ਨਹੀਂ? ਉਰਦੂ ਦੀ ਚੋਣ ਇਸ ਕਰਕੇ ਵੀ ਨਹੀਂ ਹੋਈ, ਆਮ ਮੁਸਲਮਾਨ ਦਾ ਖਿਆਲ ਹੈ ਕਿ ਪੰਜਾਬੀ ਬੋਲੀ ਵਰਤੋਂ ਵਿਹਾਰ ਵਾਸਤੇ ਠੀਕ ਹੈ। ਅਦਬ
ਸਾਹਿਤਕਾਰੀ ਵਾਸਤੇ ਨਹੀਂ, ਸਿੱਖਾਂ ਦੇ ਨਾਲ ਸਿਆਸੀ ਟੱਕਰ ਹੋਣ ਦੇ ਕਾਰਨ ਵੀ ਉਹਨਾਂ ਸਮਝਿਆ ਕਿ ਪੰਜਾਬੀ ਸਿੱਖਾਂ ਦੀ ਬੋਲੀ ਹੈ, ਆਪਣੇ ਲਈ ਉਰਦੂ ਠੀਕ ਹੈ। ਜਦੋਂ ਪਾਕਿਸਤਾਨ ਦੇ ਪੰਜਾਬੀਆਂ ਨੇ ਐਲਾਨ ਕੀਤਾ ਕਿ ਪੰਜਾਬੀ ਨਹੀਂ, ਉਹਨਾਂ ਦੀ ਬੋਲੀ ਉਰਦੂ ਹੈ, ਤੇ ਉਦੋਂ ਭਾਰਤੀ ਪੰਜਾਬੀ ਹਿੰਦੂਆਂ ਨੇ ਆਪਣੀ ਬੋਲੀ ਹਿੰਦੀ ਦੱਸੀ ਤੇ ਦਰਜ ਜੜੀ ਕਰਵਾਈ। ਇਹ ਪੰਜਾਬੀ ਸਿੱਖਾਂ ਦੀ, ਉਰਦੂ ਮੁਸਲਮਾਨਾਂ ਦੀ ਤੇ ਹਿੰਦੀ ਹਿੰਦੂਆਂ ਦੀ ਜ਼ੁਬਾਨ ਹੋ ਗਈ। ਪੰਜਾਬੀ ਬੋਲੀ ਧਰਤੀ ਦੇ ਵਿੱਚੋਂ ਉੱਖੜ ਕੇ ਧਰਮ ਦੇ ਨਾਲ ਜੁੜ ਗਈ। ਤਾਂ ਵੀ ਦੋਵਾਂ ਪੰਜਾਬਾਂ ਦੇ ਹਿੰਦੂ, ਸਿੱਖ, ਮੁਸਲਮਾਨ ਪੰਜਾਬੀ ਬੋਲਦੇ ਨੇ, ਪੰਜਾਬੀ ਗੀਤ ਗਾਉਂਦੇ ਨੇ, ਦੇਸ਼ ਵੰਡ ਨੂੰ 6 ਦਹਾਕੇ ਬੀਤ ਗਏ ਨੇ, ਦੋਹਾਂ ਪੰਜਾਬਾਂ ਦੇ ਵਿੱਚ ਪੰਜਾਬੀਅਤ ਕਾਇਮ ਹੈ। ਬੇਸ਼ੱਕ ਪੰਜਾਬੀਅਤ ਦੀ ਪਰਿਭਾਸ਼ਾ ਦੇਣੀ ਸੌਖਾ ਕੰਮ ਨਹੀਂ, ਪੰਜਾਬੀਅਤ ਪਰਿਭਾਸ਼ਿਤ ਕਰਨੀ ਦੁਰਗਮ ਕਾਰਜ ਹੋਣ ਦੇ ਬਾਵਜੂਦ ਇਸ ਦੀ ਪਛਾਣ ਅਮ੍ਰਿਤਾ ਪ੍ਰੀਤਮ ਅਤੇ ਫੈਜ਼ ਅਹਿਮਦ ਫੈਜ਼ ਦੀ ਸ਼ਾਇਰੀ ਦੇ ਵਿੱਚੋਂ ਝਲਕਦੀ ਹੈ, ਸਾਦਤ ਹਸਨ ਮੰਟੋ ਅਤੇ ਖੁਸ਼ਵੰਤ ਸਿੰਘ ਦੇ ਕਥਾ ਸਾਗਰ ਦੇ ਵਿੱਚੋਂ ਦਿਸਦੀ ਹੈ। ਜੰਮੂ ਦੇ ਵਿੱਚ ਜੰਮੇ ਕੁੰਦਨ ਲਾਲ ਸਹਿਗਲ, ਜਿਨ੍ਹਾਂ ਦੀ ਮੌਤ 1947 ਚ ਹੋਈ, ਕਸੂਰ ਦੀ ਨੂਰਜਹਾਂ, ਮੌਤ ਉਹਦੀ 2007 ਦੇ ਵਿੱਚ ਹੋਈ, ਅੰਮ੍ਰਿਤਸਰ ਦੇ ਮੁਹੰਮਦ ਰਫ਼ੀ, ਉਹਨਾਂ ਦੀ ਮੌਤ 1980 ਦੇ ਵਿੱਚ ਹੋਈ, ਤੇ ਲਾਇਲਪੁਰ ਹੁਣ ਜਿਹੜਾ ਫੈਸਲਾਬਾਦ ਦੇ ਨੁਸਰਤ ਫਤਿਹ ਅਲੀ ਖਾਨ, ਉਹਨਾਂ ਦੀ ਮੌਤ 1997 ਦੇ ਵਿੱਚ। ਪੰਜਾਬੀ ਹਿੰਦੀ ਉਰਦੂ ਦੇ ਵਿੱਚ ਗੀਤ ਗਾ ਕੇ ਪੰਜਾਬੀਅਤ ਨੂੰ ਮਾਲਾਮਾਲ ਕੀਤਾ। ਬਾਲੀਵੁੱਡ ਦੇ ਵਿੱਚ ਨਰਗਿਸ, ਉਹਨਾਂ ਦੀ ਮੌਤ 1981, ਦੇਵਾਨੰਦ 1923 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ, ਤੇ ਗੁਰਦਾਸਪੁਰ ਦੀ ਸ਼ਕਰਗੜ੍ਹ ਤਹਿਸੀਲ ਹੁਣ ਪਾਕਿਸਤਾਨ ਦੇ ਵਿੱਚ ਜਿਹੜੀ ਹੈ, ਉਹਨਾਂ ਦੀ ਮੌਤ 2011 ਦੇ ਵਿੱਚ ਹੁੰਦੀ ਹੈ। ਰਾਜ ਕਪੂਰ, ਜਿਨ੍ਹਾਂ ਦਾ ਜਨਮ ਪੇਸ਼ਾਵਰ 1924 ਪੇਸ਼ਾਵਰ ਦੇ ਵਿੱਚ ਹੁੰਦਾ ਹੈ, ਤੇ ਮੌਤ ਉਹਨਾਂ ਦੀ 1988 ਦੇ ਵਿੱਚ ਹੁੰਦੀ ਹੈ। ਸੁਨੀਲ ਦੱਤ ਜਿਹੜੇ ਨੇ, ਸੰਜੇ ਦੱਤ ਦੇ ਪਿਤਾ, ਉਹਨਾਂ ਦਾ ਜਨਮ ਜਿਹੜਾ ਜੇਹਲਮ ਦੇ ਵਿੱਚ ਹੁੰਦਾ ਹੈ 1929 ਦੇ ਵਿੱਚ, ਤੇ ਮੌਤ 2005 ਚ ਹੁੰਦੀ ਹੈ। ਤੇ ਅੰਮ੍ਰਿਤਸਰ ਦੇ ਰਾਜੇਸ਼ ਖੰਨਾ, 2012 ਦੇ ਵਿੱਚ ਮੌਤ ਹੁੰਦੀ ਹੈ। ਭਵਿੱਖ ਦੀਆਂ ਪੀੜ੍ਹੀਆਂ ਵਾਸਤੇ ਪੰਜਾਬੀਅਤ ਕਾਇਮ ਰੱਖੀ। ਅੱਜ ਪਾਕਿਸਤਾਨੀ ਜਵਾਨੀ ਨੂੰ ਖਬਰ ਨਹੀਂ ਕਿ ਲਾਹੌਰ, ਰਾਵਲਪਿੰਡੀ, ਫੈਸਲਾਬਾਦ, ਮੁਲਤਾਨ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਦੀ ਵੱਡੀ ਗਿਣਤੀ ਹਿੰਦੂ ਤੇ ਸਿੱਖ ਵੀ ਵਸਿਆ ਕਰਦੇ ਸਨ, ਤੇ ਭਾਰਤੀ ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਬਹੁਤ ਮੁਸਲਮਾਨ ਹੋਇਆ ਕਰਦੇ ਸਨ। ਭਾਰਤੀ ਜਵਾਨੀ ਨੂੰ ਵੀ ਇਸ ਦਾ ਅਹਿਸਾਸ ਨਹੀਂ, ਦੋਵੇਂ ਪੰਜਾਬਾਂ ਦੇ ਪੇਂਡੂ ਖੇਤਰਾਂ ਦੇ ਵਿੱਚ ਪਰਾਏ ਵੀ ਵਸਦੇ ਹੁੰਦੇ ਸਨ। ਜਿਹੜੇ ਸੋਚਦੇ ਨੇ ਕਿ ਪੰਜਾਬ ਦਾ ਇਤਿਹਾਸ 1947 ਤੋਂ ਬਾਅਦ ਸ਼ੁਰੂ ਹੁੰਦਾ ਹੈ, ਤੇ ਉਹ ਦੋਹਾਂ ਪੰਜਾਬਾਂ ਵਿਚਕਾਰ ਪੱਥਰਾਂ ਦੀ ਸਖ਼ਤ ਕੰਧ ਉਸਾਰ ਰਹੇ ਨੇ, ਜਿਸ ਦੇ ਨਾਲ ਆਪਣੇ ਵਡੇਰਿਆਂ ਦੇ ਬਾਰੇ ਜਾਣਨਾ ਮੁਸ਼ਕਲ ਹੋ ਜਾਵੇਗਾ। ਅਣਵੰਡੇ ਪੁਰਾਣੇ ਪੰਜਾਬ ਦੀ ਮਿੱਟੀ, ਤਾਪਮਾਨ, ਨਮੀ, ਖੁਸ਼ਕੀ, ਵਸੋਂ, ਧਰਮ, ਜਾਤ, ਫਿਰਕੇ ਅਨੇਕ ਸਨ। ਜੇ ਇਨ੍ਹਾਂ ਦੇ ਵਿੱਚ ਸਾਂਝ ਦੀ ਕੋਈ ਜੰਜੀਰ ਸੀ, ਉਹ ਸੀ ਪੰਜਾਬੀ ਜ਼ਬਾਨ। ਬੇਸ਼ੱਕ ਇਹ ਜ਼ਬਾਨ ਵੀ ਕਈ ਲਿਪੀਆਂ ਦੇ ਵਿੱਚ ਲਿਖੀ ਜਾਂਦੀ ਸੀ, ਸਾਰੇ ਪੰਜਾਬ ਦੀ ਪੰਜਾਬੀ ਦਾ ਸੁਰ ਵੀ ਇੱਕ ਨਹੀਂ ਸੀ, ਤਾਂ ਵੀ ਪੰਜਾਬੀ ਪੰਜਾਬੀ ਹੀ ਸੀ, ਤੇ ਪੰਜਾਬੀ ਬੋਲਣ ਵਾਲੇ ਲੋਕ ਬਾਕੀ ਜਹਾਨ ਤੋਂ ਵੱਖਰੇ ਸਨ। ਪੰਜਾਬ ਦੀ ਉੱਤਰ ਪੱਛਮੀ ਸਰਹੱਦ ਸਿੰਧ ਤੇ ਬਲੋਚਿਸਤਾਨ ਸੀ, ਜੋ ਜੰਮੂ ਕਸ਼ਮੀਰ ਤੱਕ ਚੱਲਦੀ ਜਾਂਦੀ, ਜਿੱਥੇ ਪਖਤੂਨ ਜਾਂ ਪਠਾਨ ਕਬੀਲਾ ਵਸਦਾ। ਪੂਰਬ ਦੇ ਵਿੱਚ ਜਮਣਾ ਨਦੀ ਜਿਹੜੀ ਹੈ, ਦੱਖਣ ਤੇ ਦੱਖਣ ਪੱਛਮ ਦੇ ਵਿੱਚ ਅਰਾਵਲੀ ਪਹਾੜ ਤੇ ਥਾਰ ਮਾਰੂਥਲ ਸਨ। ਦੱਖਣੀ ਪੱਛਮ ਪੰਜਾਬ ਦੇ ਕੁਝ ਹਿੱਸੇ ਬੰਜਰ ਪਰ ਬਾਕੀ ਦਰਿਆਵਾਂ ਦੇ ਨਾਲ ਸਿੰਜੇ ਜਾਂਦੇ ਇਲਾਕੇ ਉਪਜਾਊ ਸਨ। ਪੰਜਾਬ ਨੂੰ ਕਈ ਲੋਕਾਂ ਨੇ ਦਬਾਇਆ, ਦੁਆਬਿਆਂ ਦੇ ਵਿੱਚ ਵੰਡ ਕੇ ਵੀ ਦੇਖਿਆ, ਤੇ ਹਰੇਕ ਦੁਆਬੇ ਦਾ ਆਪਣਾ ਆਪਣਾ ਸੱਭਿਆਚਾਰ, ਬੋਲੀ, ਰੀਤੀ ਰਿਵਾਜ ਤੇ ਫਸਲਾਂ ਨੇ, ਵੱਖ ਵੱਖ ਸਿਆਸਤ ਹੈ। ਇਉਂ ਲੱਗਦਾ ਕਿ ਜਿਵੇਂ ਸਭ ਪਹਿਲਾਂ ਅਕਬਰ ਦੇ ਸਮੇਂ ਦੁਆਬਿਆਂ ਦਾ ਜ਼ਿਕਰ ਹੋਇਆ ਹੋਵੇ। ਚਨਾਹ ਅਤੇ ਜ਼ੇਹਲਮ ਵਿਚਕਾਰਲੀ ਜ਼ਮੀਨ ਨੂੰ ਜਿਹੜਾ ਸੀ ਚੱਜ ਦੁਆਬ ਜਿਹੜਾ ਸੀ, ਰਾਵੀ ਤੇ ਚਨਾਹ ਵਿਚਕਾਰਲੇ ਖਿੱਤੇ ਨੂੰ ਰਚਨਾ ਦੁਆਬ, ਤੇ ਬਿਆਸ ਤੇ ਰਾਵੀ ਵਿਚਕਾਰਲੇ ਇਲਾਕੇ ਨੂੰ ਬਾਰੀ ਦੁਆਬ, ਬਿਆਸ ਤੇ ਸਤਲੁਜ ਵਿਚਕਾਰਲੀ ਵਸੋਂ ਨੂੰ ਬਿਸਤ ਜਾਂ ਬੇਟ ਦੁਆਬ ਕਿਹਾ ਗਿਆ। ਪੰਜਾਬ ਦੇ ਪੰਜੇ ਦਰਿਆ ਸਨ ਸਿੰਧ ਦੇ ਵਿੱਚ ਡਿੱਗਦੇ। ਸਿੰਧ ਅਤੇ ਜ਼ੇਹਲਮ ਵਿਚਕਾਰ ਜ਼ਮੀਨ ਨੂੰ ਸਿੰਧ ਸਾਗਰ ਦੁਆਬ ਕਿਹਾ ਗਿਆ। ਪੱਛਮੀ ਹਿੱਸੇ ਨੂੰ ਸਿੰਧ ਸਾਗਰ ਦੁਆਬ ਨਾਮ ਮਿਲਿਆ, ਤਾਂ ਇਸ ਦੇ ਉਲਟ ਧੁਰ ਦੱਖਣ ਪੂਰਬ ਵਾਲੇ ਪਾਸੇ
ਨੂੰ ਬਿਰੂਨ ਪੰਚਨੰਦ ਕਿਹਾ ਗਿਆ। ਫਾਰਸੀ ਜਿਹੜੀ ਹੈ ਬਿਰੂਨ ਮਾਇਨੇ ਜਿਹੜੀ ਆ ਬਾਹਰ, ਪੰਚਨੰਦ ਸੰਸਕ੍ਰਿਤੀ ਹੈ ਪੰਜਾਬ, ਯਾਨੀ ਕਿ ਪੰਜਾਬ ਤੋਂ ਬਾਹਰਲਾ ਖੇਤਰ। ਮੁਲਤਾਨ ਨੇੜੇ ਦੱਖਣ ਦੇ ਵੱਲ ਉਸ ਥਾਂ ਨੂੰ ਵੀ ਪੰਚਨੰਦ ਜਿਹੜਾ ਸੀ ਕਿਹਾ ਜਾਂਦਾ ਸੀ, ਜਿੱਥੇ ਪੰਜੇ ਦਰਿਆ ਇੱਕ ਹੋ ਕੇ ਸਿੰਧ ਦੇ ਵਿੱਚ ਵਗਦੇ ਸਨ। ਤੇ ਬੈਰੂਨ ਦੇ ਪੂਰਬ ਦੇ ਵਿੱਚ ਜਮਨਾ ਵਗਦੀ ਸੀ, ਕਿਉਂਕਿ ਜਮਨਾ ਦਿੱਲੀ ਦੇ ਨਾਲ ਖਹਿ ਕੇ ਵਗਦੀ ਸੀ, ਇਸ ਕਰਕੇ ਬੈਰੂਨ ਨੂੰ ਦਿੱਲੀ ਦੁਆਬ ਵੀ ਕਿਹਾ ਜਾਂਦਾ ਸੀ। ਪਿੱਛੋਂ ਸਿੱਖਾਂ ਨੇ ਇਸ ਇਲਾਕੇ ਨੂੰ ਮਾਲਵਾ ਕਿਹਾ ਤੇ ਅੰਗਰੇਜ਼ਾਂ ਨੇ ਸਿਸ ਸਤਲੁਜ ਲਿਖਿਆ। ਅੰਗਰੇਜ਼ੀ ਯਾਨੀ ਕਿ SIS ਮਾਇਨੇ ਉਸ ਉਰਾਰ ਸਤਲੁਜ ਤੋਂ ਪਹਿਲਾਂ ਸੀ। ਦੁਆਬਿਆਂ ਦੇ ਨਾਵਾਂ ਤੋਂ ਬੰਦੇ ਤੇ ਥਾਵਾਂ ਤਲਾਸ਼ਣੀਆਂ ਸੌਖੀਆਂ ਹੋ ਜਾਂਦੀਆਂ ਸਨ, ਪਰ ਅੰਗਰੇਜ਼ਾਂ ਨੇ ਸ਼ਹਿਰਾਂ ਦੇ ਨਾਵਾਂ ਦੇ ਹਿੰਟ ਪੰਜਾਬ ਨੂੰ ਡਿਵੀਜ਼ਨਾਂ ਦੇ ਵਿੱਚ ਵੀ ਵੰਡਿਆ। ਉੱਤਰ ਪੱਛਮੀ ਪੰਜਾਬ ਦੀ ਰਾਵਲਪਿੰਡੀ ਡਿਵੀਜ਼ਨ ਦੇ ਵਿੱਚ ਗੁਜਰਾਤ, ਸ਼ਾਹਪੁਰ, ਜੇਹਲਮ, ਰਾਵਲਪਿੰਡੀ, ਅਟਕ ਤੇ ਮੀਆਂਵਾਲੀ ਜ਼ਿਲ੍ਹੇ ਸਨ। ਪੰਜਾਬ ਦੇ ਕੇਂਦਰ ਦੇ ਵਿੱਚ ਲਾਹੌਰ ਡਿਵੀਜ਼ਨ ਸੀ, ਜਿਸ ਦੇ ਵਿੱਚ ਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ, ਗੁਜਰਾਂਵਾਲਾ, ਮੁਜ਼ੱਫਰਗੜ੍ਹ ਤੇ ਡੇਰਾ ਗਾਜ਼ੀ ਖਾਂ ਜ਼ਿਲ੍ਹੇ ਸਨ। ਪੂਰਬ ਦੇ ਵਾਲੇ ਪਾਸੇ ਜਲੰਧਰ ਡਿਵੀਜ਼ਨ ਦੇ ਵਿੱਚ ਜਲੰਧਰ, ਕਾਂਗੜਾ, ਹੁਸ਼ਿਆਰਪੁਰ, ਲੁਧਿਆਣਾ ਤੇ ਫਿਰੋਜ਼ਪੁਰ ਜ਼ਿਲ੍ਹੇ। ਪੰਜਵੀਂ ਦਿੱਲੀ ਡਿਵੀਜ਼ਨ ਸੀ, ਜਿਸ ਨੂੰ ਬਾਅਦ ਦੇ ਵਿੱਚ ਅੰਬਾਲਾ ਡਿਵੀਜ਼ਨ ਦੇ ਵਿੱਚ ਬਦਲ ਦਿੱਤਾ ਗਿਆ। ਇਸ ਦੇ ਵਿੱਚ ਹਿਸਾਰ, ਰੋਹਤਕ, ਕਰਨਾਲ, ਅੰਬਾਲਾ, ਸ਼ਿਮਲਾ ਤੇ ਦਿੱਲੀ ਜ਼ਿਲ੍ਹੇ। ਅੰਗਰੇਜ਼ਾਂ ਨੇ 53 ਸਾਲ ਦਿੱਲੀ ਨੂੰ ਪੰਜਾਬ ਖੇਤਰ ਦੇ ਵਿੱਚ ਰੱਖਿਆ। ਪੰਜਾਂ ਦੇ ਵਿੱਚੋਂ ਲਾਹੌਰ ਅਤੇ ਜਲੰਧਰ ਡਿਵੀਜ਼ਨਾਂ ਸਭ ਤੋਂ ਵਧੇਕ ਉਪਜਾਊ ਸਨ। ਰਾਵਲਪਿੰਡੀ, ਮੁਲਤਾਨ ਤੇ ਲਾਹੌਰ ਡਿਵੀਜ਼ਨਾਂ ਦੇ ਵਿੱਚ ਮੁਸਲਮਾਨਾਂ ਦੀ ਬਹੁਤ ਗਿਣਤੀ ਵਸੋਂ ਸੀ, ਪਰ ਜਲੰਧਰ ਤੇ ਅੰਬਾਲਾ ਡਿਵੀਜ਼ਨਾਂ ਦੇ ਵਿੱਚ ਉਹ ਘੱਟ ਗਿਣਤੀ ਦੇ ਵਿੱਚ ਜਿਹੜਾ ਦੇਖੇ ਜਾਂਦੇ ਸਨ। ਪੰਜਾਬ ਦੇ ਵਿੱਚ ਇੱਕ 6ਵਾਂ ਖਿੱਤਾ ਵੀ ਸੀ, ਜਿਸ ਨੂੰ ਡਿਵੀਜ਼ਨ ਦਾ ਨਾਮ ਨਹੀਂ ਸੀ ਦਿੱਤਾ ਗਿਆ। ਉਹ ਸੀ ਪੰਜਾਬੀ ਰਿਆਸਤਾਂ, ਜਿਨ੍ਹਾਂ ਦੇ ਉੱਪਰ ਅੰਗਰੇਜ਼ਾਂ ਦਾ ਸਿੱਧਾ ਰਾਜ ਤਾਂ ਨਹੀਂ ਸੀ, ਪਰ ਸਨ ਉਹ ਇਨ੍ਹਾਂ ਦੀਆਂ ਨਿਗਰਾਨੀ ਦੇ ਵਿੱਚ, ਤਾਬਿਆਦਾਰੀ ਦੇ ਵਿੱਚ। ਬਹੁਤੀਆਂ ਰਿਆਸਤਾਂ ਹਿਮਾਲਾ ਪਹਾੜੀਆਂ ਦੇ ਵਿੱਚ ਰਾਵਲਪਿੰਡੀ ਦੇ ਆਸ ਪਾਸ, ਲਾਹੌਰ ਤੇ ਜਲੰਧਰ ਦੇ ਉੱਤਰ ਪੂਰਬ ਦੇ ਵੱਲ ਸਨ, ਜਿਵੇਂ ਬਹਾਵਲਪੁਰ ਦੇ ਮੈਦਾਨ, ਪਟਿਆਲਾ, ਨਾਭਾ, ਜਿੰਦ। ਰਿਆਸਤਾਂ ਅੰਬਾਲਾ ਡਿਵੀਜ਼ਨ ਦੇ ਵਿੱਚ ਨੇ। ਬਹਾਵਲਪੁਰ ਅਤੇ ਕਸ਼ਮੀਰ ਰਿਆਸਤਾਂ ਦੇ ਵਿੱਚ ਮੁਸਲਮਾਨ ਵਸੋਂ ਦੀ ਬਹੁ ਗਿਣਤੀ ਸੀ, ਬਾਕੀ ਉੱਤਰੀ ਪੰਜਾਬ ਦੇ ਵਿੱਚ ਇਹ ਘੱਟ ਗਿਣਤੀ ਵਿੱਚ ਸਨ। ਹੁਣ ਦਾ ਭਾਰਤੀ ਪੰਜਾਬ, ਹਰਿਆਣਾ, ਹਿਮਾਚਲ ਤੇ ਪਾਕਿਸਤਾਨੀ ਪੰਜਾਬ ਦੇ ਨਾਲ ਰਿਆਸਤਾਂ ਮਿਲਾ ਕੇ ਅੰਗਰੇਜ਼ੀ ਪੰਜਾਬ ਬਣਦਾ ਹੈ। ਪੰਜਾਬ ਦੇ ਇਤਿਹਾਸ ਦਾ ਪਿਛੋਕੜ ਦੱਸ ਕੇ ਹਥਲਾ ਅਧਿਐਨ ਹੱਥ ਦੇ ਨਾਲ ਲਿਖਿਆ ਹੋਇਆ 1707 ਦੇ ਵਿੱਚ, ਜਿਹੜਾ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਸ਼ੁਰੂ ਹੁੰਦਾ ਹੈ, ਜਦੋਂ ਪੰਜਾਬ ਦੇ ਵਿੱਚ ਖਿਲਾਫ ਪਸਰਨ ਕਰਕੇ ਤਾਕਤ ਹਥਿਆਉਣ ਦੀ ਚੰਗਿਆੜੀ ਮੱਗ ਪਈ ਸੀ। ਇਸ ਸਾਰੀ 18ਵੀਂ ਸਦੀ ਦੇ ਵਿੱਚ ਅਸਥਿਰਤਾ, ਬੇਚੈਨੀ ਛਾਈ ਰਹੀ। ਅਫਗਾਨ ਹਕੂਮਤਾਂ, ਮੁਗਲ ਸੂਬੇਦਾਰ ਤੇ ਧਰਤੀ ਦੇ ਜਾਏ ਸਿੱਖ ਪੰਜਾਬ ਉੱਪਰ ਕਾਬਜ਼ ਹੋਣ ਦੇ ਲਈ ਭਿੜ ਰਹੇ ਸਨ। ਇਨ੍ਹਾਂ ਤਿੰਨ ਤਾਕਤਾਂ ਦੇ ਟਕਰਾਓ ਦੇ ਵਿੱਚ ਦੋ ਵਾਰ ਵਿਘਨ ਪਿਆ। ਪਹਿਲਾਂ 1739 ਦੇ ਵਿੱਚ, ਜਦੋਂ ਇਰਾਨੀ ਬਾਦਸ਼ਾਹ ਨਾਦਰ ਸ਼ਾਹ ਨੇ ਪੰਜਾਬ ਤੇ ਦਿੱਲੀ ਉੱਪਰ ਹਮਲਾ ਕੀਤਾ। ਦੂਜਾ 1758 ਦੇ ਵਿੱਚ, ਜਦੋਂ ਮਰਾਠਿਆਂ ਦੇ ਨਾਲ ਗੱਠਜੋੜ ਕਰਕੇ ਅਦੀਨਾ ਬੇਗ ਨੇ ਪੰਜਾਬ ਦੇ ਉੱਪਰ ਰਾਜ ਕੀਤਾ। 18ਵੀਂ ਸਦੀ ਦੇ ਪਿਛਲੇ 3 ਦਹਾਕੇ ਲਾਹੌਰ ਉੱਪਰ ਸਿੱਖ ਸਰਦਾਰ ਕਾਬਜ਼ ਰਹੇ ਤੇ ਸਾਲ 1799 ਦੇ ਵਿੱਚ ਲਾਹੌਰ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਨੇ ਜੋ ਹਕੂਮਤ ਕਾਇਮ ਕੀਤੀ ਉਹ ਅੱਧੀ ਸਦੀ ਤੱਕ ਪੰਜਾਬ ਦੇ ਉੱਤੇ ਕਾਬਜ਼ ਰਹੀ, ਯਾਨੀ 50 ਸਾਲ। 1846 ਅਤੇ ਫਿਰ 1849 ਤੋਂ ਦੋ ਜੰਗਾਂ ਬਾਅਦ ਅੰਗਰੇਜ਼ਾਂ ਨੇ ਸੱਤਾ ਹਥਿਆ ਲਈ ਤੇ 1947 ਤੱਕ ਕਾਬਜ਼ ਰਹੇ। ਲਾਰਡ ਮਾਊਂਟ ਬੈਟਨ ਨੇ ਪੁਰਾਣਾ ਪੰਜਾਬ ਪਾੜ ਕੇ ਦੋ ਟੋਟਿਆਂ ਦੇ ਵਿੱਚ ਵੰਡ ਦਿੱਤਾ। ਇਹ ਇਸ ਕਿਤਾਬ ਦੀ ਕੇਂਦਰੀ ਸੁਰ ਵੀ ਹੈ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦੀ ਪੰਜਾਬੀ ਕਹਾਣੀ। ਸੁਣਾਉਣ ਤੋਂ ਪਹਿਲਾਂ ਪੰਜਾਬ ਦਾ ਪ੍ਰਾਚੀਨ ਪਿਛੋਕੜ ਦੇਣਾ ਬਣਦਾ ਹੀ ਸੀ। ਪੰਜਾਬ ਵੰਡ ਦੇ ਲਈ ਜ਼ਿੰਮੇਵਾਰ ਗੈਰ ਪੰਜਾਬੀ ਨਾਵਾਂ ਨੂੰ ਪੜ੍ਹ ਕੇ ਲੱਗੇਗਾ ਕਿ ਇਹ ਪੰਜਾਬ ਉੱਪਰ ਕੋਈ ਵਿਅੰਗ ਹੈ। ਇਹੋ ਹੀ ਵਿਅੰਗ ਤਾਂ ਪੰਜਾਬ ਦੀ ਸ਼ਖਸੀਅਤ ਜਾਣਨ ਵਾਸਤੇ ਸਹਾਈ ਹੋਏਗਾ। ਪੰਜਾਬ ਦਾ ਸਮਾਜ, ਅਰਥਚਾਰਾ ਇਸ ਅਧਿਐਨ ਦੇ ਵਿੱਚ ਸ਼ਾਮਲ ਹੈ, ਪਰ ਮੁਸਲਮਾਨ, ਸਿੱਖ, ਹਿੰਦੂ ਤੇ ਅੰਗਰੇਜ਼ ਦਿਲਚਸਪ ਪਾਤਰਾਂ ਦਾ ਸਿਆਸੀ ਇਤਿਹਾਸ ਸਿਲਸਿਲੇਵਾਰ ਬਿਆਨ ਕਰਾਂਗੇ। ਗੁਰੂਆਂ, ਸੂਫੀਆਂ,
ਬਦਲਾਖੋਰਾਂ, ਸ਼ਾਂਤੀ ਦੂਤਾਂ, ਜ਼ਿਲ੍ਹਾ ਅਫਸਰਾਂ, ਸਿਆਸੀ ਲੀਡਰਾਂ, ਪੱਤਰਕਾਰਾਂ ਆਦਿਕ ਨੂੰ ਵੀ ਦੇਖਾਂਗੇ। ਇਸ ਪ੍ਰਸੰਗ ਦੇ ਵਿੱਚ ਕੁਝ ਸਿਆਸੀ ਸਵਾਲਾਂ ਦੇ ਹੱਲ ਲੱਭਾਂਗੇ ਕਿ 1760 ਤੋਂ ਕਿ 1760 ਤੋਂ ਲੈ ਕੇ 1849 ਤੱਕ ਸਿੱਖਾਂ ਦੀ ਚੜ੍ਹਤ ਦਾ ਰਾਜ ਕੀ ਸੀ। ਜਦੋਂ ਸਿੱਖ ਮਰਾਠੇ ਅਫਗਾਨ ਪੰਜਾਬ ਉੱਪਰ ਕਾਬਜ਼ ਹੋਣ ਦੇ ਲਈ ਸੰਘਰਸ਼ ਕਰ ਰਹੇ ਸਨ, ਪੰਜਾਬੀ ਮੁਸਲਮਾਨ ਬਹੁ ਗਿਣਤੀ ਹੋਣ ਦੇ ਬਾਵਜੂਦ ਖਾਮੋਸ਼ ਦਰਸ਼ਕ ਕਿਉਂ ਰਿਹਾ? ਅੰਗਰੇਜ਼ ਰਾਜ ਦੇ ਨਫ਼ੇ ਨੁਕਸਾਨ ਦੇਖਾਂਗੇ। ਪੰਜਾਬ ਉੱਪਰ ਜਾਤੀਆਂ ਤੇ ਜਾਤੀਆਂ ਦਾ ਜਿਹੜਾ ਬਦਲਾ ਲੈਣ ਦੇ ਬਿਰਤਾਂਤ ਦੇਖਾਂਗੇ। ਪੰਜਾਬੀਆਂ ਦੀ ਆਪਸ ਦੇ ਵਿੱਚ ਕੋਈ ਭਾਈਚਾਰਕ ਸਾਂਝ ਸੀ, ਮੇਲ ਮਿਲਾਪ, ਪਿਆਰ ਸੀ, ਇਸ ਪਾਸੇ ਘੱਟ ਨਜ਼ਰ ਮਾਰੀ ਗਈ ਹੈ, ਇਸ ਵੱਲ ਝਾਤ ਮਾਰਾਂਗੇ। ਇਸ ਅਧਿਐਨ ਦੇ ਵਿੱਚ ਪੰਜਾਬੀ ਔਰਤ ਦੀ ਦਸ਼ਾ ਦੇਖਾਂਗੇ, ਹਿੰਦੂ ਸਿੱਖਾਂ ਦੀਆਂ ਸਿਆਸਤ ਦੇਖਾਂਗੇ, ਪੰਜਾਬੀ ਮੁਸਲਮਾਨਾਂ ਦਾ ਅੰਗਰੇਜ਼ਾਂ ਦੇ ਨਾਲ ਸੰਬੰਧ ਦੇਖਾਂਗੇ, ਦੂਰ ਦੁਰਾਡੇ ਵਸੇ ਨਜ਼ਰ ਅੰਦਾਜ਼ ਪਖਤੂਨਾਂ ਦੇ ਵੱਲ ਇੱਕ ਝਾਤ ਮਾਰਾਂਗੇ। ਮਹਾਤਮਾ ਗਾਂਧੀ ਦੀ ਕੌਮੀ ਕਾਂਗਰਸ ਨੇ ਜਦੋਂ 1999 ਤੋਂ 1947 ਤੱਕ ਭਾਰਤ ਦੇ ਵਿੱਚ ਹਨੇਰੀ ਝੁਲਾ ਦਿੱਤੀ ਸੀ, ਪੰਜਾਬ ਉੱਪਰ ਉਸਦਾ ਕੋਈ ਅਸਰ ਕਿਉਂ ਨਾ ਹੋਇਆ? ਹਾਲਾਂਕਿ 1919 ਦੇ ਵਿੱਚ ਜਲਿਆਂਵਾਲੇ ਬਾਗ ਦੀ ਘਟਨਾ ਘਟ ਚੁੱਕੀ ਸੀ। ਇਸ ਸਵਾਲ ਦਾ ਜਵਾਬ ਲੱਭਾਂਗੇ। 1920 ਤੋਂ ਲੈ ਕੇ ਪੰਜਾਬ ਦੀ ਯੂਨੀਅਨਿਸਟ ਪਾਰਟੀ ਨੇ ਖਾਮੋਸ਼ੀ ਧਾਰੀ ਰੱਖੀ, ਫਿਰ ਮੁਸਲਮਾਨਾਂ ਨੇ ਪਾਕਿਸਤਾਨ ਦੀ ਮੰਗ ਕਿਉਂ ਕਰ ਦਿੱਤੀ? ਦੇਖਾਂਗੇ। ਅਖੀਰ ਦੇ ਵਿੱਚ ਉਸ ਸਵਾਲ ਦਾ ਉੱਤਰ ਲੱਭਾਂਗੇ ਜਿਹੜਾ ਪੰਜਾਬੀ ਤੇ ਗੈਰ ਪੰਜਾਬੀ ਸਾਰੇ ਕਰਦੇ ਨੇ, ਪੰਜਾਬ ਦੀ ਵੰਡ ਕਿਉਂ ਹੋਈ? ਵੰਡ ਹੋ ਗਈ ਸੋ ਹੋ ਗਈ, ਹਿੰਸਾ ਕਿਉਂ ਹੋਈ? 1947 ਦੇ ਪਾਗਲ ਦੌਰ ਦੇ ਵਿੱਚ ਇਨਸਾਨੀਅਤ ਕਿਧਰੇ ਕਿਧਰੇ ਰਹੀ ਵੀ ਰਹੀ, ਉਸ ਬਾਰੇ ਜਾਣਾਂਗੇ। ਵੰਡੇ ਪੰਜਾਬ ਦੇ ਨਾਲ 1947 ਤੋਂ ਬਾਅਦ ਕੀ ਵਾਪਰਿਆ, ਭਵਿੱਖ ਦੇ ਵਿੱਚ ਕੀ ਸੰਭਾਵਨਾਵਾਂ ਨੇ, ਇਹ ਅਖੀਰਲੇ ਅਧਿਆਏ ਦੇ ਵਿੱਚ ਲਿਖਾਂਗੇ। ਲਓ ਜੀ, ਹੁਣ ਸ਼ੁਰੂ ਕਰਾਂਗੇ ਆਪਾਂ, ਕਰਦੇ ਹਾਂ ਪੰਜਾਬ ਦੀ ਅਸਲ ਸਾਖੀ। ਤੇ ਲਓ ਦੋਸਤੋ, ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ ਫਿਰ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਅਧਿਆਏ ਪਹਿਲਾ, ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ, ਤੇ ਜਾਣਾਂਗੇ ਇਸ ਦੇ ਬਾਰੇ। ਤੇ ਅੱਜ ਦਾ ਚੈਪਟਰ ਇੱਥੇ ਆਪਾਂ ਸਮਾਪਤ ਕਰਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44976 1962 ਸਟੂਡੀਓ ਦਾ ਨੰਬਰ ਹੈ। ਤੇ ਇਹ ਸੀ ਦੋਸਤੋ ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਦੀ ਕਲਮ ਹੈ ਲਿਖਿਆ, ਕਲਮਬੰਦ ਕੀਤਾ, ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦੇ ਮੰਚ ਫਿਲਹਾਲ ਸਟੂਡੀਓ ਤੋਂ ਤੁਹਾਡੇ ਨਾਲ ਇਸ ਦੀ ਸਾਂਝ ਪਾ ਰਿਹਾ ਲਗਾਤਾਰਤਾ ਦੇ ਵਿੱਚ। ਤੇ ਉਮੀਦ ਕਰਦੇ ਹਾਂ ਇਹ ਕਿਤਾਬ ਬੜੀ ਇੰਟਰਸਟਿੰਗ ਹੋਵੇਗੀ ਤੁਹਾਡੇ ਲਈ, ਮੇਰੇ ਲਈ। ਤੇ ਜਾਣਾਂਗੇ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ, ਤੇ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਕਿਹੋ ਜਿਹਾ ਸੀ। ਤੇ ਲਓ ਦੋਸਤੋ, ਅੱਜ ਇੱਥੇ ਹੀ ਇਸ ਦੀ ਸਮਾਪਤੀ ਕਰਦੇ ਹਾਂ, ਤੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ ਫਿਰ ਤੋਂ ਇੱਥੋਂ ਹੀ ਆਪਾਂ ਅੱਗੇ ਸ਼ੁਰੂਆਤ ਕਰਾਂਗੇ ਅਗਲੇ ਚੈਪਟਰ ਦੀ। ਇਹ ਸੀ ਜੀ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਦੂਸਰਾ ਲੜੀਵਾਰ ਭਾਗ। ਤੇ ਲੋ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਵੱਲ ਨੂੰ ਵੱਧਦੇ ਹਾਂ। ਜੇਕਰ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਕਾਲ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44976 1962 ਸਟੂਡੀਓ ਦਾ ਨੰਬਰ ਹੈ। ਤੇ ਤੁਹਾਡੇ ਸੁਨੇਹਾਂ ਦੀ ਸਾਂਝ ਪਾ ਕੇ ਫਿਰ ਮੈਂ ਆ ਗਿਆ ਲੈਣਾ, ਜਿੰਨੇ ਕੁ ਮੈਨੂੰ ਸਾਹਮਣੇ ਦਿਖਣਗੇ ਤੇ ਉਹਨਾਂ ਦੀ ਸਾਂਝ ਪਾਵਾਂਗੇ। ਜੇ ਕਿਸੇ ਦੋਸਤ ਦਾ ਰਹਿ ਜਾਏਗਾ ਤਾਂ ਮੈਂ ਮਾਫ਼ੀ ਵੀ ਚਾਹਾਂਗਾ। ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੇ ਨੇ ਤੁਹਾਡੇ ਸੁਨੇਹੇ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਇੱਕ ਜਾਂਦੇ ਜਾਂਦੇ ਗੀਤ ਵੀ ਛੱਡ ਕੇ ਜਾਵਾਂਗਾ ਤੁਹਾਡੇ ਸਭ ਦੇ ਲਈ। ਤੇ ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਮਿਲਿਆ ਮੈਨੂੰ ਉਹਦੀ ਬਾਤ ਪਾ ਲਈਏ। ਤੇ ਹਾਂਜੀ, ਖੁੱਲ੍ਹ ਗਿਆ ਜੀ ਸੁਨੇਹੇ। ਦੁਆਬਾ ਰੇਡੀ ਦੀ ਟੀਮ ਦੇ ਵੱਲੋਂ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਭੇਜੀ ਗਈ ਤੇ ਪਰਿਵਾਰ ਦਿਵਸ ਦੇ ਉੱਤੇ ਹਾਰਦਿਕ ਸ਼ੁਭਕਾਮਨਾਵਾਂ ਸਭ ਨੂੰ ਭੇਜੀਆਂ ਗਈਆਂ। ਬਹੁਤ ਬਹੁਤ ਸ਼ੁਕਰੀਆ ਜੀ ਟੀਮ ਦੇ ਵੱਲੋਂ। ਤੇ ਅੱਜ ਪਰਿਵਾਰ ਦਿਵਸ ਹੈ ਜੀ, ਦੁਨੀਆਂ ਵਿੱਚ ਮਨਾਇਆ ਗਿਆ। ਮਾਲ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਯੂਐਸ ਤੋਂ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਉਹ। ਤੇ ਸ਼ੈਲੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਆਵਾਜ਼ ਟਣਾ ਟਣ ਹੈ ਜੀ, ਕਹਿੰਦੇ ਸਮਾਂ ਬਹੁਤ ਵਧੀਆ ਹੈ ਜੀ। ਤੇ ਸ਼ੈਲੀ ਬਾਈ ਜੀ ਕਹਿੰਦੇ ਅਸੀਂ ਕਿਸਾਨ ਆਗੂ ਆਪਣੇ ਆਪ ਨੂੰ ਕਿਉਂ ਵੱਡਾ ਸਮਝਦੇ ਹਾਂ ਜਦੋਂ ਕਿ ਅਸੀਂ ਵੀ ਆਪਣੇ ਲੋਕਾਂ ਦੇ ਨਾਲ ਹੀ ਵੱਡੇ ਹਾਂ।
ਬਹੁਤ ਵੱਡਾ ਭਰਮ ਸਾਡੇ ਕਿਸਾਨ ਆਗੂਆਂ ਦੇ ਵਿੱਚ ਹੈ, ਕਹਿੰਦੇ ਜੀ ਆਗੂਆਂ ਨੂੰ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ ਚਾਰ ਜੀ ਤੇ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਜੀ ਆਇਆਂ ਨੂੰ ਜੀ। ਤੇ ਰਾਜਨ ਜੀ ਕਹਿੰਦੇ ਨੇ ਐਡਵੋਕੇਟ ਸਾਹਿਬ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਜਾਣੀਆ ਚਾਲ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਤੇ ਸੁਣ ਰਹੇ ਹਾਂ ਕਹਿੰਦੇ ਦੁਆਬਾ ਰੇਡੀਓ। ਤੇ ਔਜਲਾ ਸਾਹਿਬ ਯੂ ਐਸ ਤੋਂ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪਰਮਿੰਦਰ ਬਰਨ ਜੀ ਫਗਵਾੜੇ ਤੋਂ ਬਾਈ ਜੀ ਜੁੜੇ ਹੋਏ ਨੇ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ ਉਹਨੂੰ ਜੀ ਪਰਮਿੰਦਰ ਜੀ। ਤੇ ਮਲੂਕ ਸਿੰਘ ਜੀ ਬਾਈ ਜੀ ਲਿਖਦੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿਣਾ ਜੀ ਤੇ ਜੀਆਂ ਨੂੰ ਜੀ ਸਵਾਗਤ ਹੈ ਮਲੂਕ ਜੀ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਗ੍ਰੇਟ ਜੀ। ਔਜਲਾ ਸਾਹਿਬ ਕਹਿੰਦੇ ਸਟੈਂਡ ਹੈ ਕਿਹੜੇ ਪਾਸੇ ਹੈ ਰਾਜਨ ਜੀ। ਤੇ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਸੈਣੀ ਸਾਹਿਬ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਜੀ। ਜਾਣੀਆ ਚਾਲ ਜੀ ਕਹਿੰਦੇ ਆ ਕਿ ਕਿਸਾਨ ਯੂਨੀਅਨ ਹੁਣ ਸਿਰਫ ਕੁੱਟ ਖਾਣ ਵਾਸਤੇ ਹੀ ਉਪਰਾਲੇ ਕਰ ਰਹੇ ਨੇ, ਸੋ ਸਰਕਾਰ ਕਰੀ ਜਾਂਦੀ ਹੈ ਜੀ। ਔਜਲਾ ਸਾਹਿਬ ਕਹਿੰਦੇ ਜਥੇਬੰਦੀਆਂ ਵੇਲੀਆਂ ਨੇ ਕੋਈ ਕੰਮ ਤਾਂ ਚਾਹੀਦਾ ਹੈ ਕਰਨੇ ਨੂੰ ਜਾਂ 5-7 ਹੋਰ ਵਧਾ ਲੈਣ ਜੀ। ਤੇ ਕਹਿੰਦੇ ਭੰਦੇਰ ਬਹੁਤ ਸੁਲਝਿਆ ਹੋਇਆ ਹੈਗਾ ਜੀ, ਅਕਲ ਤੇ ਪੰਜਾਬੀ ਇੱਕ ਹੀ ਨਾਂ ਹੈ ਜੀ ਕਹਿੰਦੇ ਜੀ। ਸ਼ੈਲੀ ਜੀ ਕਹਿੰਦੇ ਪਿਛਲੀ ਵਾਰ ਗਵਰਨਰ ਨੂੰ ਮੰਗ ਪੱਤਰ ਦੇਣ ਦੇ ਲਈ ਬੰਦਿਆਂ ਕਰਕੇ ਲੜਾਈ ਹੋਈ ਸੀ ਜੀ। ਅੱਛਾ ਜੀ। ਤੇ ਸ਼ੈਲੀ ਜੀ ਕਹਿੰਦੇ ਯੇ ਤੋਂ ਐਸਾ ਹੀ ਚਲੇਗਾ ਕਹਿੰਦੇ ਜੀ ਤੇ ਚਲੇਗੀ। ਸੈਣੀ ਸਾਹਿਬ ਜੀ ਆਨਲਾਈਨ ਸਵਾਲ ਪੁੱਛਿਓ ਕਿਸਾਨ ਹਾਂ ਜਾਂ ਨਹੀਂ ਜੀ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਕੱਲ੍ਹ ਤੋਂ ਡਿਜੀਟਲ ਕੰਡਾ ਸ਼ੁਰੂ ਜੀ ਅਗਲੀ ਵਾਰੀ ਜੀ ਕਹਿੰਦੇ ਗ੍ਰੇਟ ਜੀ। ਤੇ ਸੈਣੀ ਸਾਹਿਬ ਜੀ ਮੈਂ ਕੇਸ ਕਰ ਦੇਵਾਂਗਾ ਕਹਿੰਦੇ ਜੇ ਸਭ ਚੋਰ ਨਹੀਂ ਹੋ ਸਕਦੇ ਜੀ ਤੇ ਆਪਣੀ ਗੱਲ ਵਾਪਸ ਲਵੋ ਜੀ ਉਡੀਕ ਦੇ ਵਿੱਚ। ਤੇ ਨਹੀਂ ਜੀ ਉਹਨਾਂ ਦਾ ਕਹਿਣ ਦਾ ਮਤਲਬ ਚਲੋ ਭਾਵਨਾਵਾਂ ਹੁੰਦੀਆਂ ਨੇ ਕੁਝ ਜਾਂਦੇ ਜਾਂਦੇ ਕਹਿ ਵਿੱਚ ਵਿੱਚ ਗੱਲਬਾਤ ਵਿੱਚ ਹੋ ਜਾਂਦਾ ਇੱਦਾਂ। ਸਾਰਿਆਂ ਨੂੰ ਵੀ ਨਹੀਂ ਕਹਿ ਸਕਦੇ ਤਾਂ ਉਹ ਵੀ ਤੁਹਾਡੀ ਗੱਲ ਨਾਲ ਸਹਿਮਤ ਆ, ਕੁਝ ਠੀਕ ਵੀ ਨੇ ਕੁਝ ਮਤਲਬ ਕਿ ਹੈਗੇ ਵੀ ਨੇ ਤੇ ਉਹ ਸਾਰਾ ਕੁਝ ਹੈਗਾ ਜੀ। ਤੇ ਸ਼ੈਲੀ ਬਾਜੀ ਕਹਿੰਦੇ ਸਾਰੇ ਗਲਤ ਹੈ 110 ਜਥੇਬੰਦੀਆਂ ਜੀ। ਤੇ ਸ਼ੈਲੀ ਬਾਜੀ ਕਹਿੰਦੇ ਉੱਚੀਆਂ ਉੱਚੀਆਂ ਗੱਲਾਂ ਕਰਨ ਵਾਲੇ ਇੱਕ ਜਾਨ ਉਹ ਬੰਦੇ ਵਿਕ ਜਾਨ ਉਹ ਬੰਦੇ ਨੇ ਮੇਰੀ ਨਜ਼ਰ ਚੋਂ ਤੇ ਤੇ ਤੇ ਤੀ ਨੇ। ਤੇ ਕਹਿੰਦੇ ਜੀ ਸ਼ੈਲੀ ਜੀ ਕਹਿੰਦੇ ਭਾਰਤ ਜੀ ਸਰਕਾਰਾਂ ਦੇ ਨਾਲ ਲੜਨ ਵਾਲਿਆਂ ਦੇ ਹਮੇਸ਼ਾ ਬੋਝੇ ਖਾਲੀ ਰਹਿੰਦੇ ਨੇ, ਸਮੇਂ ਦਾ ਸੱਚ ਹੈ ਜੀ। ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਸ਼ੈਲੀ ਵੀਰ ਜੀ ਪਹਿਲਾਂ ਤੁਸੀਂ ਮੇਰੀ ਡਿਜੀਟਲ ਕੰਡੇ ਦੀ ਮੰਗ ਇਨ੍ਹਾਂ ਦੀਆਂ ਮੰਗਾਂ ਦੇ ਵਿੱਚ ਸ਼ਾਮਲ ਕਰਾਓ ਜੀ, ਬਾਕੀ ਕੇਸ ਮੇਰੇ ਤੇ ਮੇਰੇ ਕੋਲੋਂ ਹੀ ਕਰਾ ਦੇਣਾ ਜੀ, ਦਾਸ ਹਾਜ਼ਰ ਹੈ ਜੀ। ਤੇ ਸੁਣਨ ਚੋ ਕਹਿੰਦੇ ਬੜਾ ਸਵਾਦ ਆਉਂਦਾ ਹੈ ਪਿੰਡੇ ਦੇ ਉੱਤੇ ਹੰਡਾਇਆ, ਉਹ ਜਾਣਦੇ ਆ ਕਹਿੰਦੇ ਸ਼ੈਲੀ ਬਾਈ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਜ਼ਰੂਰ ਜੀ ਯਾਦ ਰੱਖਾਂਗਾ ਜੀ, ਆਪ ਜੀ ਦੀ ਮੰਗ ਜਿਹੜੀ ਆ ਉਹ ਵੀ ਜ਼ਰੂਰ ਪਾਵਾਂਗੇ। ਸੈਣੀ ਸਾਹਿਬ ਕਹਿੰਦੇ ਨਹੀਂ ਸ਼ੈਲੀ ਵੀਰ ਜੀ ਤੁਸੀਂ ਭਾਵੁਕ ਨਾ ਹੋਵੋ ਜੀ, ਲੋਕਾਂ ਦਾ ਕੀ ਵਿਊ ਹੈ ਉਸ ਬਾਰੇ ਵਿਚਾਰ ਕਰੋ ਜੀ, ਬਾਕੀ ਵੰਡਾਂ ਦੀ ਚੋਰੀ ਬਾਰੇ ਸੋਰੀ ਫੰਡਾਂ ਦੀ ਚੋਰੀ ਬਾਰੇ ਆਪ ਹੀ ਦੱਸਦੇ ਹੈ ਇੱਕ ਦੂਜੇ ਬਾਰੇ ਜੀ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਤੁਹਾਡੀ ਮੰਗ ਪੂਰੀ ਹੋ ਗਈ ਤਾਂ ਕਿਸਾਨ ਆਗੂ ਸਹੀ ਨਹੀਂ ਗਲਤ ਨੇ। ਸ਼ੈਲੀ ਜੀ ਕਹਿੰਦੇ ਆ ਸੈਣੀ ਸਾਹਿਬ ਜੀ ਮੈਂ ਕਿਹੜੇ ਕਿਸਾਨ ਆਗੂ ਦਾ ਨਾਮ ਰੱਖਿਆ ਸੀ ਚੋਰੀ ਚੋਂ ਜੀ। ਤੇ ਸ਼ੈਲੀ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਸ਼ੈਲੀ ਵੀਰ ਜੀ ਤੁਸੀਂ ਸਾਡਾ ਦਰਦ ਨਹੀਂ ਸਮਝਦੇ, 5 ਸਾਲ ਹੋ ਗਏ ਪੰਜਾਬੀਆਂ ਨੂੰ ਭੁਗਤਦਿਆਂ ਨੂੰ, ਹਾਸਲ ਕੀ ਹੋਇਆ, ਅਸੀਂ ਤੁਹਾਡੇ ਤੋਂ ਕੋਈ ਵੱਖ ਥੋੜੀ ਆ। ਪਾਣੀ ਦਾ ਮੁੱਦਾ ਕਿ ਮੇਰਾ ਨਹੀਂ ਹੈ, ਰਸਤੇ ਬਦਲਣ ਦੀ ਜ਼ਰੂਰਤ ਹੈ। ਸ਼ੈਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ ਮੈਂ ਸਭ ਕੁਝ ਸਮਝਦਾ ਜੀ, ਚੰਗੇ ਮਾੜੇ ਸਾਡੇ ਵਿੱਚ ਹੀ ਹਨ, ਸਾਰੇ ਚੰਗੇ ਨਹੀਂ ਸਾਰੇ ਮਾੜੇ ਨਹੀਂ ਜੀ, ਉਹਨਾਂ ਦੇ ਵਿੱਚੋਂ ਅਸੀਂ ਵੀ ਆਉਂਦੇ ਹਾਂ। ਬਿਲਕੁਲ ਜੀ। ਤੇ ਰਾਜਨ ਜੀ ਕਹਿੰਦੇ ਮੈਂ ਡੱਲੇਵਾਲ ਤੇ ਰਾਜੇਵਾਲ ਦੀ ਗੱਲ ਕਰ ਰਿਹਾ ਜੀ, ਤੁਸੀਂ ਆਪਣੇ ਤੇ ਹੀ ਲੈ ਗਏ ਸ਼ੈਲੀ ਵੀਰ ਜੀ, ਚੰਗਾ ਜੀ ਹੁਣ ਕਮੈਂਟ ਨੂੰ ਵਿਰਾਮ ਜੀ ਤੇ ਰੱਬ ਰਾਖਾ ਜੀ। ਸ਼ੈਲੀ ਜੀ ਕਹਿੰਦੇ ਠੀਕ ਹੈ ਜੀ ਤੇ ਸਤਿ ਸ੍ਰੀ ਅਕਾਲ ਭਾਰਤ ਜੀ। ਰਾਜੇਵਾਲ ਨੇ ਦੇਖਿਆ ਕਹਿੰਦੇ ਜੀ ਤੇ ਚੋਣਾਂ ਦੇ ਵਿੱਚ ਹਿੱਸਾ ਲੈ ਕੇ। ਤੇ ਜਗਤਾਰ ਜੀ ਦਾ ਆਖਰੀ ਕਮੈਂਟ ਹੈ ਸਤਿ ਸ੍ਰੀ ਅਕਾਲ ਜੀ। ਤੇ ਲਓ ਦੋਸਤੋ ਇਸ ਦੇ ਨਾਲ ਫਿਰ ਮੈਂ ਵੀ ਸਤਿ ਸ੍ਰੀ ਅਕਾਲ ਸਾਂਝੀ ਕਰਦਾ ਤੇ ਕੱਲ ਨੂੰ ਤਾਂ ਨਹੀਂ ਮਿਲਣਾ ਆਪਾਂ, ਹੁਣ ਸੋਮਵਾਰ ਨੂੰ ਮਿਲਾਂਗੇ। ਕੱਲ ਨੂੰ ਤੇ ਪਰਸੋਂ ਨੂੰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ ਤੇ ਉਹਦੇ ਵਿੱਚ ਜ਼ਰੂਰ ਤੁਸੀਂ ਸ਼ਿਰਕਤ ਕਰਨੀ ਹੈ ਜੀ। ਤੇ ਲਓ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਤੇ ਵੀਕਐਂਡ ਨੂੰ ਇੰਜੋਏ ਕਰੋ ਜੀ ਤੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਨਾਲ ਵੀ ਜੁੜੇ ਰਹੋ। ਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦੋਸਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ।
ਸਿਕੰਦਰ ਸਿੰਘ ਔਜਲਾ ਸਾਹਿਬ, ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਜੌਲ ਭੈਣ ਜੀ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਜੀ, ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਸਭ ਨੂੰ। ਪਿਆਰ ਭਾਈ ਤੇ ਨਿੱਘੀ ਦੋਸਤੋ, ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜੀ। ਸੋਮਵਾਰ ਨੂੰ ਮਿਲਦੇ ਹਾਂ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਇਸ ਨੂੰ ਕਰੋ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਇੰਜੋਏ ਜੀ। ਸਤਿ ਸ੍ਰੀ ਅਕਾਲ ਦੋਸਤੋ।

0: ਤੈਨੂੰ ਕਿਵੇਂ ਲੱਗਦਾ ਮਾਂ ਮੈਂ ਆਪਦੇ ਪੰਜਾਬ ਦੀ ਮਿੱਟੀ ਨੂੰ ਛੱਡ ਨਹੀਂ ਸਕਦੀ ਵੀ ਮੈਂ ਉੱਥੇ ਦੀ ਜੰਮੀ ਪਲੀ ਵੀ ਮੈਂ ਉਹਦੇ ਨਾਲ ਜਮੀ ਨੀ ਟੁੱਟ ਸਕਦੀ ਵੀ ਮੈਂ ਇਹ ਆਪਣੇ ਆਹ ਮੁਲਕ ਨੂੰ ਆਪਣਾ ਨਹੀਂ ਬਣਾ ਸਕਦੀ
1: ਕਿਹੜੇ

0: ಪಾಪ ರೇಡಿಯೋ.
1: ದ್ವಾಬ ರೇಡಿಯೋ ਦੇ ਪਿਆਰੇ ਸਰੋਤਿਓ, ਹਫਤਾ ਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪ੍ਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਪੈਰ ਕਰੇ। ਪਿਆਰੇ ਸਰੋਤਿਓ, ਅੱਜ 4 ਅਕਤੂਬਰ 2020 ਦਿਨ ਐਤਵਾਰ ਹੈ ਤੇ ਸ਼ਾਮ ਦੇ 5 ਵਜਦੇ ਹਨ। ਸਾਡਾ ਅੱਜ ਦਾ 23ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਵਾਰ ਦਾ ਸਾਡਾ ਕਵੀ ਦਰਬਾਰ ਜਿਹੜਾ ਆ, ਇਸ ਵੇਲੇ ਜੋ ਦੇਸ਼ ਦੀ ਹਾਲਤ ਬਣੀ ਹੋਈ ਹੈ, ਇਸ ਦੇ ਵਿੱਚ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਵਿਰੁੱਧ ਇੱਕ ਸੰਘਰਸ਼ ਲੜ ਰਹੇ ਨੇ, ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਕਿਉਂਕਿ ਇਸ ਵੇਲੇ ਜਿਹੜਾ ਆ ਕੇਂਦਰ ਸਰਕਾਰ ਨੇ ਇਹੋ ਜਿਹੇ ਕਾਨੂੰਨ ਬਣਾਤੇ ਨੇ ਜਿਸ ਦੇ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਉਹਨਾਂ ਦੇ ਹੱਥਾਂ ਚੋਂ ਨਿਕਲਣ ਦਾ ਰਾਹ ਜਿਹੜਾ ਖੁੱਲ੍ਹ ਗਿਆ ਏ। ਇਸ ਕਾਰਨ ਜਿਹੜਾ ਆ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਘੋਲ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ ਤੇ ਇਸ ਸਮੇਂ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਹੋਰ ਦੇਸ਼ ਦੇ ਹਿੱਸਿਆਂ ਦੇ ਵਿੱਚ ਜਿਹੜਾ ਆ ਜੋ ਕੇਂਦਰ ਸਰਕਾਰ ਨੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ। ਇਸ ਸੰਘਰਸ਼ ਨੂੰ ਲੈ ਕੇ ਜਿਹੜੀਆਂ ਸਾਡੇ ਕਵੀਆਂ ਨੇ ਜਿਹੜੀਆਂ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨੀਆਂ ਨੇ ਤੇ ਇਸ ਕਵੀ ਦਰਬਾਰ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਲਸ਼ਕਰੀ ਰਾਮ ਜੋਖੂ ਜੀ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੀ ਜਿਹੜੀ ਆ ਇੱਕ ਰਚਨਾ ਜਿਹੜੀ ਕਿ ਸੰਤ ਰਾਮ ਉਦਾਸੀ ਜੀ ਦੀ ਲਿਖੀ ਹੋਈ ਹੈ, ਉਸ ਨੂੰ ਜਿਹੜਾ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਜਿਹੜਾ

0: ਦਰਬਾਰ ਪਸੰਦ ਕਰੋਗੇ ਤੇ ਸ਼ੁਰੂਆਤ ਦੇ ਵਿੱਚ ਜਿਹੜੀ ਲਸ਼ਕਰੀ ਰਾਮ ਜੀ ਇੱਕ ਰਚਨਾ ਲੈ ਕੇ ਆ ਰਹੇ ਨੇ ਇਸ ਨੂੰ ਵੀ ਜਿਹੜਾ ਆ ਚੰਗਾ ਆਗਾਜ਼ ਦੇ ਰੂਪ ਵਿੱਚ ਸਮਝੋਗੇ। ਲਸ਼ਕਰੀ ਰਾਮ ਜੱਖੂ ਜੀ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਦੀ ਧਰਤੀ ਤੋਂ ਬੋਲ ਰਿਹਾ ਹਾਂ। ਮੈਂ ਦੁਆਬਾ ਰੇਡੀਓ, ਖਾਸ ਕਰਕੇ ਸਾਡੇ ਭਾਈ ਸਾਹਿਬ ਭਾਈ ਹਰਵੰਸ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਵੱਖ ਵੱਖ ਮੌਕਿਆਂ 'ਤੇ ਯਾਦ ਕਰਦੇ ਰਹਿੰਦੇ ਹਨ, ਸੋ ਸਾਨੂੰ ਬੋਲਣ ਦਾ ਮੌਕਾ ਦਿੰਦੇ ਹਨ। ਸੋ ਅੱਜ ਦੇ ਹਾਲਾਤਾਂ 'ਤੇ ਜੋ ਉਹਨਾਂ ਨੇ ਕਿਹਾ ਸੀ ਕਿ ਅੱਜ ਦੀ ਜੋ ਕਿਸਾਨੀ ਹੈ ਬੜੀ ਖਤਰੇ ਵਿੱਚ ਜਾ ਰਹੀ ਹੈ, ਉਹਨਾਂ ਦੇ ਵਾਸਤੇ ਕੋਈ ਹਾਦਾ ਨਾਰਾ ਮਾਰਨ ਲਈ ਕਿ ਦੋ ਸ਼ਬਦ ਬੋਲੇ ਜਾਣ। ਸੋ ਮੈਂ ਅਸੀਂ ਆਪਣੀਆਂ ਤਾਂ ਕਵਿਤਾਵਾਂ ਬੋਲਦੇ ਰਹਿੰਦੇ ਹਾਂ, ਅੱਜ ਮੈਂ ਉਸ ਸ਼ਖਸ ਦੀ ਸ਼ਖਸੀਅਤ ਨੂੰ ਜਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰਿਹਾ ਹਾਂ। ਮੇਰੇ ਬਹੁਤ ਹੀ ਸਤਿਕਾਰਯੋਗ ਸੰਤ ਰਾਮ ਜੀ ਉਦਾਸੀ, ਜਿਨ੍ਹਾਂ ਦਾ ਕਿ ਮੈਂ ਸਮਕਾਲੀ ਵੀ ਰਹਿ ਚੁੱਕਾ ਹਾਂ, ਥੋੜ੍ਹੀ ਬਹੁਤੀ ਉਹਨਾਂ ਨਾਲ ਜ਼ਿੰਦਗੀ ਬਿਤਾਉਣ ਦਾ ਦਾਸ ਨੂੰ ਸੁਭਾਗ ਪ੍ਰਾਪਤ ਹੋਇਆ ਹੈ, ਤਾਂ ਉਹਨਾਂ ਦੀ ਰਚਨਾ ਪੇਸ਼ ਕਰਕੇ ਤਾਂ ਮੈਂ ਅੱਜ ਕਿਸਾਨਾਂ ਦੇ ਹੱਕ 'ਚ ਹਾਹ ਦਾ ਨਾਰਾ ਮਾਰਿਆ ਹਾਂ। ਇਹ ਵੱਖਰੀ ਗੱਲ ਹੈ ਕਿ ਜਦੋਂ ਵੀ ਕਿਤੇ ਦਲਿਤ ਬਰਾਦਰੀ 'ਤੇ, ਦਲਿਤ ਭਾਈਚਾਰੇ 'ਤੇ ਕੋਈ ਵੀ ਮੁਸੀਬਤ ਆਉਂਦੀ ਹੈ ਅਤੇ ਕਿਸੇ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਮੈਂ ਇੱਥੇ ਆਪਣੇ ਕਵੈਦੀ ਧਰਤੀ ਤੋਂ ਪੰਜਾਬੀ ਸੱਥ ਵੱਲੋਂ, ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਜੋ ਕਿਸਾਨੀ ਦਾ ਫਿਊਚਰ ਜਾਂ ਆਉਣ ਵਾਲਾ ਟਾਈਮ ਚੰਗਾ ਨਹੀਂ ਦਿਖਾਈ ਦੇ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰ ਰਿਹਾ ਹਾਂ। ਸੋ ਅੱਜ ਮੈਂ ਉਸ ਅਮਰ ਕਵੀ ਦੀ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਾਉਣਾ ਚਾਹੁੰਦਾ ਹਾਂ। ਸੋ ਉਮੀਦ ਹੈ ਕਿ ਆਪ ਸਭ ਨੂੰ ਪਸੰਦ ਆਏਗੀ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅੱਜ ਕਾਤਲਾਈ ਬੈਠੇ ਸਾਮਰਾਜੀਏ ਵਪਾਰੀ, ਅੱਜ ਕਾਤਲਾਈ ਬੈਠੇ ਸਾਮਰਾਜੀਏ ਵਪਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਓਏ ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਉੱਤੋਂ ਬੁੱਧ ਦੀ ਉਹ ਚੇਲੀ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਕਰੇ ਹੱਥਾਂ ਨੂੰ ਮਤਲ ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ, ਉਹ ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਤੋੜ ਦਿਆਂਗੇ ਫਰੇਮ, ਹੋਇਆ ਸਮੇਂ ਦਾ ਐਲਾਨ, ਤੋੜ ਦਿਆਂਗੇ ਫਰੇਮ, ਹੋਇਆ ਸਮੇਂ ਦਾ ਐਲਾਨ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮਿਸ ਨਾ ਕਰੇ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮਿਸ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਆਖਰੀ ਬੰਦਾ ਜੀ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸੀਂ ਵੀ ਹੈ ਲੈਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸਾਂ ਵੀ ਹੈ ਲੈਣਾ, ਅੱਜ ਸਾਡੇ ਰਾਹ ਵਿੱਚ ਕੋਈ ਠੇਸ ਨਾ ਤਰੇ, ਓਏ ਅੱਜ ਸਾਡੇ ਰਾਹ ਵਿੱਚ ਕੋਈ ਠੇਸ ਨਾ ਤਰੇ, ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਸੋ ਪਿਆਰੇ ਸਰੋਤੇ, ਅੱਜ ਦੀ ਪੰਜਾਬੀ ਸਾਥ ਵੱਲੋਂ ਹਾਜ਼ਰੀ ਲਈ ਹੈ ਜੀ, ਬਹੁਤ ਬਹੁਤ ਧੰਨਵਾਦ ਜੀ।
0: ਖੂਹ ਸਾਹਿਬ ਤੋਂ ਬਾਅਦ ਮੈਂ ਪਟਿਆਲਾ ਤੋਂ ਨਿਰਮਲਾ ਗਰਗ ਜੀ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਵੀ ਇੱਕ ਰਚਨਾ ਲੈ ਕੇ ਹਾਜ਼ਰ ਹੋਣ। ਜਿਵੇਂ ਕਿ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਵੀ ਅੱਜ ਸੰਤ ਰਾਮ ਉਦਾਸੀ ਦਾ ਇੱਕ ਗੀਤ ਸਾਂਝਾ ਕਰਨਗੇ। ਨਿਰਮਲਾ ਗਰਗ ਜੀ
2: ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ

ਹੁਣ ਚੱਲਣਾ ਨੀ ਤੇਰਾ ਕੋਈ ਜ਼ੋਰ ਵੇਲੜਾ, ਹੁਣ ਚੱਲਣਾ ਨੀ। ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ, ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ, ਰੱਜਣਗੇ ਕਿਰਤੀ ਕਿਸਾਨ ਮੁੜ ਕੇ। ਜਰਾ ਹੱਲਾ ਮਾਰੋ, ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ, ਜਰਾ ਹੱਲਾ ਮਾਰੋ, ਜਰਾ ਹੱਲਾ ਮਾਰੋ ਕਿਰ

ਆਖਦੇ ਨੇ ਲੋਕ ਹੀ ਕਾਠੋ ਕਹਾਣੀਆਂ ਹੜ ਏਕਤਾ ਦਾ, ਹੜ ਏਕਤਾ ਦਾ ਕਿਹੜਾ ਸਕੇ ਰੋ ਕਹਾਣੀਆਂ ਹੜ ਏਕਤਾ ਦਾ, ਹੜ ਏਕਤਾ ਦਾ ਕਿਹੜਾ ਸਕੇ ਰੋ ਕਹਾਣੀਆਂ ਹੜ ਏਕਤਾ ਦਾ। ਬਣ ਕੇ ਘਟਾਵਾਂ ਅਸੀਂ ਧਰਤੀ ਬਸਣਾ ਏ, ਬਣ ਕੇ ਘਟਾਵਾਂ ਅਸੀਂ ਧਰਤੀ ਬਸਣਾ ਏ, ਧੋਵਾਂਗੇ ਗਵਾਰ ਜਿਹੜੇ ਵਿੱਚ ਪਾਉਣ ਦੇ ਸਿਰ ਵੱਢਣੇ ਨੇ, ਸਿਰ ਵੱਢਣੇ ਨੇ ਵੀਹਵੀਂ ਸਦੀ ਦੇ ਰੋਣ ਦੇ, ਸਿਰ ਵੱਢਣੇ ਨੇ, ਸਿਰ ਵੱਢਣੇ ਨੇ ਵੀਹਵੀਂ ਸਦੀ ਦੇ ਰੋਣ ਦੇ, ਸਿਰ ਵੱਢਣੇ ਨੇ ਵੇਲੜਾ ਨੇ ਮਾਂ।

ਤੇਰੇ ਜ਼ੁਲਮਾਂ ਦੀ, ਤੇਰੇ ਜ਼ੁਲਮਾਂ ਦੀ ਜ਼ਾਲਮਾਂ ਅਖੀਰ ਹੋਈ ਏ ਤੇਰੇ ਜ਼ੁਲਮਾਂ ਦੀ। ਸੁਣ ਲਵੋ ਕਾਗੋ ਅਸੀਂ ਕਰ ਦੇਣਾ ਸੋਨੂੰ ਪੁੱਠੇ, ਸੁਣ ਲਵੋ ਕਾਗੋ ਅਸੀਂ ਕਰ ਦੇਣਾ ਤੁਹਾਨੂੰ ਪੁੱਠੇ, ਘੁੱਗੀਆਂ ਦੇ ਬੱਚੇ।

0: ਕਿਰਨਾ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਕਿਰਨਾ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਭੌਰ ਵੀ ਬਸੇਗਾ ਵਿੱਚ ਨਵੇਂ ਯੁੱਗ ਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸਾਂ ਤੋੜ ਦੇਣੀ। ਧੰਨਵਾਦ ਜੀ।
1: ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਜੀਜੋਂ ਤੋਂ ਪਰਮਜੀਤ ਕਾਮਾ ਜੀ, ਜਿਹੜੇ ਕਿ ਕਿਸੇ ਸਮੇਂ ਵਿਦਿਆਰਥੀ ਲਹਿਰ ਦੇ ਆਗੂ ਰਹਿ ਚੁੱਕੇ ਨੇ, ਅੱਜ ਉਹ ਸਾਡੀ ਕਿਸਾਨ ਲਹਿਰ ਲਈ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਪਰਮਜੀਤ ਕਾਮਾ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਰੋਤਿਓ, ਮੈਂ ਪਰਮਜੀਤ ਕਾਮਾ ਤੁਹਾਡੇ ਸਨਮੁਖ ਹੋਣ ਲੱਗਾ। ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਸਿੰਘ ਹਿਊ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਤੇ ਮੈਂ ਪੰਜਾਬ ਦੀ ਕਿਸਾਨੀ ਦੇ ਨਾਲ ਸੰਬੰਧਿਤ ਦੋ ਜੁਝਾਰੂ ਕਵਿਤਾਵਾਂ ਤੁਹਾਡੇ ਨਾਲ ਪੇਸ਼ ਕਰਾਂਗਾ। ਇਹਦੇ ਵਿਸਥਾਰ ਦੇ ਵਿੱਚ ਹਰਬੰਸ ਸਿੰਘ ਹਿਊ ਵੀ ਤੁਹਾਨੂੰ ਦੱਸਣਗੇ। ਪਹਿਲੀ ਕਵਿਤਾ ਮੇਰੀ ਜਿਹੜੀ ਹੈ ਲਲਕਾਰ ਹੈ, ਸੋ ਅਰਜ਼ ਹੈ

ਦੇ ਵਾਂਗੂ ਬਣ ਕੇ ਮੇਲ ਤੂਫਾਨੀ ਮਾਰ ਕੇ ਬੁੱਬਾ ਬੱਬਰ ਸ਼ੇਰੂ ਗੰਜ ਪੋ ਵਿੱਚ ਮਦਨ ਲਾਸਟ ਹੈ ਜੀ।

ਖਾਵੋ ਸਮਝੋ ਚਾਲ ਸ਼ਤਾਨੀ ਮਾਰ ਕੇ ਬੁਬਾ ਬੱਬਰ ਸ਼ੇਰੋ ਗੱਜ ਪਵੇ ਚਮਦਾਨੀ। ਦੂਜੀ ਕਵਿਤਾ ਗਾ ਰਿਹਾ ਬਗਦੀ ਆਵਾਜ਼, ਬਹੁਤ ਪਿਆਰਾ ਗੀਤ ਹੈ ਜੀ।

ਦੀ ਆਖਰੀ ਬੰਦ ਹੈ ਜੀ। ਉਹ ਬਾਰਸ ਬਣ ਕੇ ਭਗਤ ਸਰਾਬੇ ਵਰ ਗਏ ਵੀਰਾਂ ਦੇਸ਼ ਦੇ ਵਿਚੋਂ ਬਦਲਦੇ ਉਹ ਸੌਦੇ ਤਕਦੀਰਾਂ ਦੇ। ਬਾਰਸ ਬਣ ਕੇ

0: ਜੈ ਜਨਤਾ ਜਿੱਤ ਲੜਨੇ ਵਾਲੇ ਲੋਕਾਂ ਦੀ। ਓਕੇ ਜੈ ਸੰਘਰਸ਼।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਨਾਗਾਲੈਂਡ ਦੀ ਰਾਜਧਾਨੀ ਕਹਿਮਾ ਤੋਂ ਖੈਰਨੂ ਮਹਿਕ ਜੀ। ਉਹ ਵੀ ਇਸ ਵਾਰ ਕਿਸਾਨਾਂ ਦੇ ਜੀਵਨ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਭਾਵੇਂ ਉਹਨਾਂ ਦੀ ਕਵਿਤਾ ਜਿਹੜੀ ਆ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਨਹੀਂ, ਪਰ ਉਹਨਾਂ ਦੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ। ਇਹ ਉਹਨਾਂ ਦੀ ਕਵਿਤਾ ਦਾ ਸਰਲੇਖ ਹੈ, ਹਾਰਵੈਸਟ ਸੈਲੀਬ੍ਰੇਸ਼ਨ। ਖੈਰਨੂ ਮਹਿਕ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ
2: ਥੈਂਕ ਯੂ। ਟੁਡੇ ਦ ਪੋਇਮ ਦੈਟ ਆਮ ਗੋਇੰ ਟੂ ਰੀਡ ਆਊਟ ਟੂ ਯੂ ਇਜ਼ ਹਾਰਵੈਸਟ ਸੈਲੀਬ੍ਰੇਸ਼ਨ ਬਾਈ ਡੀਏਗੋ ਫਲੈਮਿਨੀ। ਦ ਪੋਇਮ ਗੋਜ਼ ਐਜ਼, ਕੰਪਲੀਸ਼ਨ ਆਫ ਦ ਹਾਰਵੈਸਟ ਇਜ਼ ਅ ਟਾਈਮ ਟੂ ਸੈਲੀਬ੍ਰੇਟ। Leaves on trees are yellowing around the whole estate. Barns and bins are full to bursting, for winter now is here. In olden days, it was the same. To grow still takes a year. A lot more handwork then. More men work upon the land. Plow with horses and arks a day. Seed was sowed by hand. Good rotation of all the crops keep most wheat at bay. At harvest stood sheaf up in stock, for two church bell they must stay. Into bay or rigs were built, threshed out as neither through the year. Wheat need to the mill to be ground, flour for bread we do river, oat to feed the cattle and horses, and some for porridge bone, to fill the man and family who work on the land all year round. Mechanized now and fewer men, but crops still grow the same. Sunshine and warmth in the spring, showers to grow good crops the aim. In nature, nothing really changes. Seasons come and go to keep us on the land we all love. It's food for everyone we grow. Thank you.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮਨੇਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਮਜਾਰਾ ਨੌ ਆਵਾਦ, ਜਿਸ ਨੂੰ ਇਲਾਕੇ ਦੇ ਵਿੱਚ ਰਾਜਾ ਸਾਹਿਬ ਦਾ ਮਜ਼ਾਰਾ ਵੀ ਕਹਿੰਦੇ ਨੇ। ਮੇਰੀ ਮੁਰਾਦ ਹੈ ਜਗਦੀਪ ਸਿੰਘ ਹੀਰ। ਜਗਦੀਪ ਹੀਰ ਐਫਲੇ ਬਹੁਤ ਵਧੀਆ ਉਭਰਦਾ ਕਵੀ ਹੈ ਅਤੇ ਬਹੁਤ ਵਧੀਆ ਗਜ਼ਲ ਲਿਖਦਾ ਹੈ। ਕਿਸਾਨੀ ਭਾਵਨਾ ਸੰਬੰਧਿਤ ਉਸਦੀ ਰਚਨਾ ਹਾਜ਼ਰ ਹੈ। ਜਗਦੀਪ ਹੀਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਜਗਦੀਪ ਸਿੰਘ ਹੀਰ, ਪਿੰਡ ਮਜਾਰਾ ਨੌ ਆਵਾਦ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਜੀ ਦੇ ਸਨਮੁਖ ਚੌਥੀ ਵਾਰ ਇਸ ਪ੍ਰੋਗਰਾਮ 'ਚ ਹੋਇਆ ਹਾਂ, ਜਿਸ ਦਾ ਸ਼੍ਰੇ ਪੇਸ਼ਕਾਰ ਹਰਵਾਂਸੀਓ ਸਾਹਿਬ ਨੂੰ ਮੈਂ ਹਮੇਸ਼ਾ ਦਿੰਦਾ ਰਿਹਾ ਹਾਂ ਅਤੇ ਰਹਾਂਗਾ ਵੀ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਚੰਦ ਸ਼ੇਅਰ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਆਪਣੇ ਵਾਲਮੀਕ ਭਾਈਚਾਰੇ ਦੀ ਜੋ ਬੱਚੀ ਮਨੀਸ਼ਾ ਸੀ ਉਸ ਉੱਤੇ ਚੰਦ ਸ਼ੇਅਰ ਲਿਖੇ ਸਨ ਜੋ ਆਪ ਜੀ ਦੇ ਸਨਮੁੱਖ ਹਨ। ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਕਿ ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਵਗਦੀਆਂ ਰੁੱਸੇ ਦੀਆਂ ਹਵਾਵਾਂ ਨੂੰ ਵੀ ਰੁਕਣ ਨਾ ਦਿਓ। ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਆਪਣੀ ਅਣਖ ਅਤੇ ਗੈਰਤ ਨੂੰ ਵੀ ਹੁਣ ਮੁੱਕਣ ਨਾ ਦਿਓ। ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਸੋਧਾ ਲਾ ਦਿਓ ਇਸ ਦਾ ਹੁਣ ਬਹੁਤਾ ਬੁੱਕਣ ਨਾ ਦਿਓ। ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਮਰਦੇ ਕਿਸਾਨ ਅਤੇ ਮਨੀਸ਼ਾ ਦਾ ਸਿਰ ਝੁੱਕਣ ਨਾ ਦਿਓ। ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਮਸਲ ਦਿਓ ਚੰਗੀ ਤਰ੍ਹਾਂ ਅਤੇ ਮੁੜ ਫੰਨ ਚੁੱਕਣ ਨਾ ਦਿਓ। ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ। ਧੰਨਵਾਦ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਦਾ ਜੀ, ਤੇ ਪੇਸ਼ਕਾਰ ਹਰਵਾਂਸੀਓ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
1: ਜਗਦੀਪ ਹੀਰ ਜੀ ਤੋਂ ਬਾਅਦ ਮੈਂ ਹੁਣ ਸਦਾ ਦਿਨ ਜਾ ਰਿਹਾ ਹਾਂ ਸੂਰਜ ਸਿੰਘ ਸੂਰਜ ਜੀ ਨੂੰ, ਜਿਹੜੇ ਕਿ ਜੰਮੂ ਅਤੇ ਕਸ਼ਮੀਰ ਕੇਂਦਰੀ ਪ੍ਰਦੇਸ਼ ਤੋਂ ਹਨ, ਤੇ ਉਹ ਰੇਡੀਓ ਤੇ ਟੀਵੀ ਦੇ ਬੜੇ ਚਰਚਿਤ ਕਲਾਕਾਰ ਰਹਿ ਚੁੱਕੇ ਨੇ, ਤੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਰਚਨਾ ਲਿਖਦੇ ਨੇ, ਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਆਉਣ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਸੂਰਜ ਜੀ ਪਹਿਲਾਂ ਵੀ ਸਾਡੇ ਕਵੀ ਦਰਬਾਰ ਦੇ ਵਿੱਚ ਹਾਜ਼ਰੀ ਲਗਾ ਚੁੱਕੇ ਨੇ, ਅੱਜ ਫੇਰ ਉਹਨਾਂ ਦਾ ਨਿੱਘਾ ਸਵਾਗਤ ਹੈ।
4: ਮੈਂ ਸੂਰਜ ਸਿੰਘ ਸੂਰਜ ਅੱਜ ਆਪਣੀ ਨਵੀਂ ਰਚਨਾ ਪੇਸ਼ ਕਰ ਰਿਹਾ ਹਾਂ। ਇਸ ਦਾ ਅਨੁਮਾਨ ਹੈ ਦੇਸ਼ ਦਾ ਕਿਸਾਨ। ਉਲਟੀ ਕਿਸਨੇ ਰੀਤ ਹੈ ਬੰਦਿਆ,

ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ, ਹਾਂ ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰਿਸ ਦੀ ਕਿਸਮਤ, ਸਦੀਆਂ ਤੋਂ ਪਰਿਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਦੁਨੀਆਂ ਲਈ ਅੰਨਦਾਤਾ ਬਣਿਆ ਘਰ ਦੀ

ਨਾ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ।

ਆਇਆ ਅੱਜ ਜਵੀਰਾ ਸਮਾਨ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜਵੀਰਾ ਸਮਾਨ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ

0: ਧੰਨਵਾਦ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਕਪੂਰਥਲਾ ਸ਼ਹਿਰ ਤੋਂ ਰਜਨੀ ਵਾਲੀਆ ਜੀ। ਉਹ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਫੇਰ ਉਹ ਸਾਡੀ ਸੱਦੇ ਦੇ ਉੱਤੇ ਕਾ ਮਹਿਫਲ ਦੇ ਵਿੱਚ ਕਿਸਾਨ ਲਹਿਰ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਅੱਜ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ। ਜੱਟ ਖੇਤਾਂ ਦਾ ਰਾਜਾ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੰਡੀ ਵਿੱਚ ਜੱਟ ਜਦੋਂ ਵੀ ਮਰਦਾ ਬਸ ਇਹ ਭਾਅ ਤੇ ਮਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੱਪਾਂ ਦੀਆਂ ਸਿਰੀਆਂ ਮਿੱਧ ਕੇ, ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜੱਟ ਹਲ ਚਲਾਉਂਦਾ ਏ। ਵਾਕੇ ਖੇਤ ਸੁਹਾਗੇ ਫੇਰੇ, ਰੀਝ ਨਾਲ ਖੇਤ ਸਜਾਉਂਦਾ ਏ। ਰਾਤ ਰਾਤ ਪਰ ਪਾਣੀ ਲਾਉਂਦਾ, ਰਾਤ ਰਾਤ ਪਰ ਪਾਣੀ ਲਾਉਂਦਾ ਤੇ ਠੰਡ ਚ ਠਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਗੋਡੇ ਗੋਡੇ ਹੋਵੇ ਫਸਲ ਤੇ ਜੱਟ ਭੰਗੜੇ ਪਾਉਂਦਾ ਏ। ਜੱਟ ਲੁੱਡੀਆਂ ਪਾਵੇ ਖੇਤ ਜਦੋਂ ਵੀ ਲਹਿਲਾਉਂਦਾ ਏ। ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ, ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ ਰੱਬ ਤੋਂ ਡਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੈਂ ਤੱਕਿਆ ਹੈ ਅਕਸਰ ਅੰਨਦਾਤਾ ਭੁੱਖੇ ਢਿੱਡ ਸੌਂਦਾ ਏ। ਨਾ ਤਨ ਲੀੜਾ ਨਾ ਪੈਰੀ ਖੁੱਸਾ, ਨਾ ਮਿਲੇ ਜੋ ਵੀ ਉਹ ਚਾਹੁੰਦਾ ਏ। ਹਾੜ ਸਿਆਲ ਜੋ ਵੀ ਆਵੇ ਉਹ ਤਨ ਆਪਣੇ ਤੇ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਨੇ ਦਵਾਈ ਖਾ ਕੇ ਫਾਹਾ ਉਦੋਂ ਹੀ ਲੈਣਾ ਏ, ਲੈ ਕੇ ਇੱਕ ਰੁਪਈਆ ਕਰਜ਼ਾ ਹਜ਼ਾਰ ਜਦੋਂ ਦੇਣਾ ਪੈਣਾ ਏ। ਜਦ ਸੁਣੀ ਨਾ ਜਾਈ ਅਰਜ਼ੋਈ ਜੱਟ ਤਦ ਹੀ ਹਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੁਖ ਰੱਬ ਜੇ ਜੱਟ ਨੂੰ ਵੀ ਦੇ ਦੇ ਤਾਂ ਤੇਰਾ ਕੀ ਜਾਂਦਾ? ਯਤੀਮ ਨਾ ਹੁੰਦੇ ਬੱਚੇ ਜੇਕਰ ਜੱਟ ਗੋਲੀ ਨਾ ਖਾਂਦਾ। ਸਭਨਾ ਦੇ ਤੂੰ ਰੱਖਦੈ ਕੋਈ, ਸਭਨਾ ਦੇ ਤੂੰ ਰੱਖਦੈ ਕੋਈ ਜੱਟ ਦਾ ਵੀ ਪਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੇ, ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੇ। ਜੇ ਜੱਟ ਨਾ ਅੰਨ ਨੂੰ ਬੀਜੇ ਤਾਂ ਜਿਉਂਦਾ ਨਾ ਸਮਾਜ ਰਹੇ। ਬੰਦਾ ਆਮ ਨਹੀਂ ਜਰ ਸਕਦਾ ਜੋ ਦੁੱਖ ਜੱਟ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਧੰਨਵਾਦ ਜੀ।
1: ਪਿਆਰੇ ਸਰੋਤਿਓ, ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਸਹਿਗੇ ਤੋਂ ਦਿਲਪ੍ਰੀਤ ਕਾਲੋਂ ਜੀ। ਕਾਲੋਂ ਜੀ ਸਾਡੀਆਂ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਨੇ। ਦਿਲਪ੍ਰੀਤ ਕਾਲੋਂ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਧੰਨਵਾਦ ਕਰਦਾ ਹਾਂ ਹਰਬੰਸ ਹਿਊ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਫੇਰ ਦੁਆਬਾ ਰੇਡੀਓ 'ਚ ਆਪਣੀ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ। ਅੱਜ ਮੈਂ ਆਪਣੇ ਕਿਸਾਨ ਵੀਰਾਂ ਦੇ ਲਈ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਅਨੁਵਾਨ ਹੈ ਮੈਨੂੰ ਇਨਸਾਫ ਚਾਹੀਦਾ। ਸ਼ਹਿਰ 'ਚ ਜਮ੍ਹਾਂ ਹੋਈ ਭੀੜ ਸੁਣ ਰਹੀ ਸੀ ਰੌਲੇ ਨੂੰ, ਉਹ ਬੋਲ ਰਿਹਾ ਸੀ ਬਿਨਾਂ ਰੁਕੇ ਬਿਨਾਂ ਚੁੱਕ ਕੇ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਲੋਕ ਉਸਨੂੰ ਅਨਪੜ੍ਹ ਗੰਵਾਰ ਅਵਾਰਾ ਆਖ ਰਹੇ ਸਨ, ਪਰ ਉਹ ਬੋਲ ਰਿਹਾ ਸੀ ਬਿਨਾਂ ਰੁਕੇ ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਉਹ ਬੋਲ ਰਿਹਾ ਸੀ ਝੂਠ ਹੈ ਦੇਸ਼ ਤਰੱਕੀ ਕਰ ਗਿਆ, ਮੈਂ ਤਾਂ ਉੱਥੇ ਹੀ ਹਾਂ ਜਿੱਥੇ ਸਾਂ, ਅਜੇ ਵੀ ਮੇਰੇ ਸਿਰ ਕਰਜ਼ੇ ਦੀ ਪੰਡ ਹੈ। ਪੰਡ ਦਾ ਭਾਰ ਘਟਿਆ ਨਹੀਂ, ਹਾਂ ਵਧਿਆ ਜ਼ਰੂਰ ਹੈ। ਅਜੇ ਵੀ ਮੈਂ ਖਾਣਾ ਸਵੇਰ ਤੋਂ ਸ਼ਾਮ ਤੀਕਰ ਘੱਟਾ ਹੀ ਘੱਟਾ, ਅਜੇ ਵੀ ਮੈਂ ਪੀਣਾ ਸਿਰਫ ਤੇ ਸਿਰਫ ਆਪਣੇ ਹੰਝੂ, ਅਜੇ ਵੀ ਮੈਂ ਬਿਰਧ ਮਾਂ ਬਾਪ ਨੂੰ ਆਰਾਮ ਦੀ ਨੀਂਦ ਨਹੀਂ ਦੇ ਸਕਿਆ, ਅਜੇ ਵੀ ਆਪਣੇ ਅਰਮਾਨਾਂ ਖਾਹਿਸ਼ਾਂ ਤੇ ਸੁਪਨਿਆਂ ਨੂੰ ਮੇਰੀ ਤੀਵੀਂ ਆਪਣੇ ਹੱਥੀਂ ਕਤਲ ਕਰਨ ਲਈ ਮਜਬੂਰ ਹੈ। ਅਜੇ ਵੀ ਮੇਰੇ ਜਵਾਕ ਮਜਬੂਰ ਨੇ ਗੁਰਬਤ ਦੀ ਜ਼ਿੰਦਗੀ ਜੀਣ ਲਈ, ਫਿਰ ਮੇਰੀ ਤਰੱਕੀ ਹੋਈ? ਮੈਨੂੰ ਇਨਸਾਫ ਚਾਹੀਦਾ ਹੈ, ਮੈਨੂੰ ਇਨਸਾਫ ਚਾਹੀਦਾ। ਬੀਜ ਬੀਜਦਾ ਹਾਂ, ਬੀਜ ਉੱਗਣ ਤੋਂ ਫਸਲ ਪੱਕਣ ਤੱਕ, ਪੱਕਣ ਤੋਂ ਸਾਂਭਣ ਤੱਕ ਡਰਦਾ ਰਹਿਣਾ ਕੁਦਰਤ ਦਾ ਕਹਿਰ ਮੇਰੇ 'ਤੇ ਵਰਸ ਨਾ ਜਾਵੇ। ਵਾਹ ਕਿਸਮਤ, ਮੇਰੇ ਨਾਲ ਤਾਂ ਕੁਦਰਤ ਵੀ ਨਿਆਂ ਨਹੀਂ ਕਰਦੀ। ਜੇ ਕਿਧਰੇ ਫਸਲ ਉਸਦੇ ਕਹਿਰ ਤੋਂ ਬਚ ਵੀ ਜਾਵੇ ਤਾਂ ਉਸ ਨੂੰ ਮੰਡੀ ਵੇਚਣ ਨਹੀਂ ਸੁੱਟਣ ਜਾਂਦਾ ਹਾਂ ਵੱਡੀਆਂ ਵੱਡੀਆਂ ਜੋਕਾਂ ਅੱਗੇ, ਜੋ ਚਿਰਾਂ ਤੋਂ ਮੇਰਾ ਅਤੇ ਮੇਰੇ ਪਿੱਤਰਾਂ ਦਾ ਲਹੂ ਚੂਸ ਰਹੇ ਨੇ। ਅੰਨਦਾਤਾ ਹਾਂ ਮੈਂ, ਕਿਸਾਨ ਹਾਂ ਮੈਂ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਇਨਸਾਫ ਇਨਸਾਫ। ਪੀੜ ਸੁਣੀ ਅਣਸੁਣੀ ਕਰ ਖਿੰਡ ਗਈ, ਪਰ ਉਹ ਅਜੇ ਵੀ ਬੋਲ ਰਿਹਾ ਸੀ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ।
1: ਪਿਆਰੇ ਸਰੋਤਿਓ, ਦਿਲਪ੍ਰੀਤ ਕਾਲੋਂ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਗੁਰਪ੍ਰੀਤ ਸਫਰੀ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁੱਧਣਾ ਤੋਂ ਪ੍ਰਸਿੱਧ ਪੰਜਾਬੀ ਕਵੀ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹਨ। ਤੇ ਉਹ ਜਿਵੇਂ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਬਹੁਤ ਵਧੀਆ ਕਵਿਤਾ ਲਿਖਦੇ ਨੇ, ਕਿ ਅੱਜ ਫਿਰ ਉਹ ਕਿਸਾਨ ਲਹਿਰ ਨਾਲ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਗੁਰਪ੍ਰੀਤ ਜੀ ਦਾ ਨਿੱਘਾ ਸਵਾਗਤ ਹੈ। ਗੁਰਪ੍ਰੀਤ ਜੀ ਆਓ ਤੇ ਕਿਸਾਨ ਦੇ ਦੁਖੜਿਆਂ ਦੀ ਗੱਲ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
0: ਦੁਆਬਾ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਗੁਰਪ੍ਰੀਤ ਸਿੰਘ ਸਫਰੀ ਵੱਲੋਂ ਸਤਿ ਸ਼੍ਰੀ ਅਕਾਲ ਔਰ ਧੰਨਵਾਦ ਹੈ ਸ਼੍ਰੀ ਹਰਵੰਸ ਸੀਓ ਜੀ ਦਾ, ਜਿਨ੍ਹਾਂ ਇੱਕ ਵਾਰ ਫਿਰ ਮੈਨੂੰ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ। ਇੱਕ ਕਿਸਾਨ ਵਿਦਰੋਹ ਕਵਿਤਾ, ਉਮੀਦ ਕਰਦਾ ਹਾਂ ਆਪ ਸਭ ਪਸੰਦ ਕਰੋਗੇ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਹਾਕਮ ਦੀ ਉਮਰ, ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਂ ਤੋਂ ਖੁਸਦੀ ਜਾਂਦੀ ਸੀ। ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਵਾਂ ਤੋਂ ਖੁਸਦੀ ਜਾਂਦੀ ਸੀ, ਜਦੋਂ ਵੀ ਮੈਦਾਨਾਂ ਵਿੱਚ ਗਰਜ ਕੇ ਆਉਂਦੇ ਰਹੇ ਨੇ ਲੋਕ। ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ, ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ। ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਉਦੋਂ ਉਦੋਂ ਹੀ ਸਮੇਂ ਨੂੰ ਧਾਰ ਬਣਾ ਕੇ ਖਲੋਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਆਖਰੀ ਬੰਦ ਹੈ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਫਿਰ ਵੀ ਤਾਂ ਹਰ ਹਾਲ ਚ ਪਾਣਾ ਗਾਉਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਸਭ ਦਾ ਧੰਨਵਾਦ।
1: ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹਰਜੀਤ ਰੂਬੀ, ਉਹ ਵੀ ਆਪਣਾ ਕਿਸਾਨ ਲਹਿਰ ਨਾਲ ਸੰਬੰਧਿਤ ਇੱਕ ਬਹੁਤ ਪਿਆਰਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਸਵਾਗਤ ਹੈ।
4: ਹੈਲੋ ਜੀ, ਮੈਂ ਹਰਜੀਤ ਰੂਬੀ ਰੇਡੀਓ ਦੁਆਬਾ ਦੇ ਸਾਰੇ ਦਰਸ਼ਕਾਂ ਨੂੰ ਤਹਿ ਦਿਲੋਂ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਕਰਦੀ ਹਾਂ ਅਤੇ ਸਪੈਸ਼ਲੀ ਧੰਨਵਾਦ ਕਰਦੀ ਹਾਂ ਜੀ ਮੈਂ ਰੇਡੀਓ ਦੁਆਬਾ ਦੀ ਸਾਰੀ ਹੀ ਟੀਮ ਦਾ ਅਤੇ ਹਿਉਂ ਸਾਹਿਬ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਨਿੱਘਾ ਸੁਨੇਹਾ ਫਿਰ ਤੋਂ ਦਿੱਤਾ ਰੇਡੀਓ ਦੁਆਬਾ ਦੀ ਕਵੀ ਦਰਬਾਰ ਵਿੱਚ ਹਾਜ਼ਰ ਹੋਣ ਦਾ। ਸੋ ਮੈਂ ਸਮੇਂ ਦੇ ਮੌਜੂਦ ਹਾਲਾਤ ਲੈ ਕੇ ਹਾਜ਼ਰ ਹੋਈ ਹਾਂ ਜੀ। ਆਪਣੇ ਦਿਲ ਦੇ ਖਿਆਲ ਇੱਕ ਗੀਤ 'ਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੀ ਹਾਂ ਕਿ ਆਪ ਸਭ ਜੀ ਸਰਾਹਣਾ ਕਰੋਗੇ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਕਾਨੇ ਲਾ ਕੇ ਸੁਣ ਹੁਕਮ, ਕਾਨੇ ਲਾ ਕੇ ਸੁਣ ਹੁਕਮ ਸਮੇਂ ਦੀ ਸਰਕਾਰ ਦਾ। ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ, ਹੱਥ ਚੋਂ

ਰੱਖ ਦੇ ਖਿਆਲ ਪੂਰਾ ਸਿਰੀ ਤੇ ਕਮੀਨ ਦਾ, ਰੱਖ ਦੇ ਖਿਆਲ ਪੂਰਾ ਸਿਰੀ ਤੇ ਕਮੀਨ ਦਾ, ਕਾਤੋਂ ਹੈ ਨੀ

0: होश उठे सरकार दा, वेख के हजूम उठे होश सरकार दा। आजो पुतो आजो बापू तरने च वाजा मार दा, कट्ठे होके आजो अन दाता है पुकार दा, कट्ठे होके आजो अन दाता है पुकार दा। धन्यवाद जी।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ ਤੇ ਉਹ ਆਪਣੇ ਪੇਂਡੂ ਤੇ ਮੇਰੇ ਮਿੱਤਰ ਸੇਵਾ ਸਿੰਘ ਨੂਰਪੁਰੀ ਜੀ ਦਾ ਗੀਤ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਈ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾ ਗਾਗਾ ਦੇ ਪਿੰਡ ਜਲੂਰ ਤੋਂ। ਜਲੂਰ ਪੰਜਾਬ ਦਾ ਉਹ ਪਿੰਡ ਆ ਜਿਸ ਦਾ ਇਤਿਹਾਸ ਦੇ ਵਿੱਚ ਇੱਕ ਨਾਂ ਬਣ ਗਿਆ ਹੈ। ਇਸ ਪਿੰਡ ਦੇ ਗਰੀਬ ਮਜ਼ਦੂਰਾਂ ਨੇ ਸਮੇਂ ਦੀ ਹਕੂਮਤ ਦੇ ਨਾਲ, ਸਮੇਂ ਦੀ ਪਿੰਡ ਦੀ ਜ਼ਿਕੀਰਦਾਰੀ ਦੇ ਨਾਲ ਤੇ ਦੇਸ਼ ਦੀ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਜਿਹੜਾ ਆ ਟੱਕਰ ਲਈ ਹੈ। ਇਸ ਟੱਕਰ ਦੇ ਵਿੱਚ ਇਸ ਪਰਿਵਾਰ ਦੀ ਜਿਹੜੀ ਆ ਇੱਕ ਔਰਤ ਜਿਹੜੀ ਕਿ ਕਮਲਦੀਪ ਜਲੂਰ ਦੀ ਦਾਦੀ ਹੈ ਉਹ ਸ਼ਹੀਦ ਹੋ ਚੁੱਕੀ ਹੈ। ਤੇ ਕਮਲਦੀਪ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹੈ ਤੇ ਉਹ ਕਿਸਾਨ ਲਹਿਰ ਬਾਰੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਕਮਲਦੀਪ ਜਲੂਰ ਜੀ, ਤੁਹਾਡਾ ਸਵਾਗਤ ਹੈ।
1: ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਤੁਹਾਨੂੰ ਖੇਤ ਹੁਣ ਰਹੇ ਨੇ ਬੰਗਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਮਾਰ ਗਈ ਏ ਪਹਿਲਾਂ ਉਹ ਹਰੀ ਹੋਏ ਕ੍ਰਾਂਤੀ, ਉਹਨਾਂ ਕਹਿਣੇ ਉੱਤੇ ਬੀਜੀ ਫਸਲ ਬਹੁ ਭੰਤੀ, ਚੱਲ ਹੋਵੇ ਨਾ ਕਰਜ਼ੇ ਦਾ ਭਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਖੁਦ ਸੋਈਏ ਭੁੱਖੇ ਟਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ। ਖੁਦ ਸੋਈਏ ਭੁੱਖੇ ਟਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ, ਦੁੱਖ ਸੁਣਦੀ ਨਾ ਸਾਡੀ ਸਰਕਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਘਰ ਘਰ ਨੌਕਰੀ ਦੇ ਲਾਰੇ ਝੂਠੇ ਲਾਏ ਨੇ, ਘਰ ਘਰ ਨੌਕਰੀ ਦੇ ਲਾਏ ਝੂਠੇ ਲਾਰੇ ਨੇ, ਅੱਛੇ ਦਿਨ ਕਹਿ ਕੇ ਸਾਨੂੰ ਹੋਰਾਂ ਦੇ ਸਵਾਰੇ ਨੇ, ਰਾਜ ਨਹੀਂ ਸੇਵਾ ਕਹਿੰਦੇ ਨੇ ਗਦਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਹੱਕ ਹੋਵੇ ਜਿਹੜਾ ਉਸ ਵੈਰੀ ਨੂੰ ਪਛਾਣ ਲਓ, ਕੀ ਦੇਣਗੇ ਇਹ ਦਸ ਕਲਾਕਾਰ, ਉੱਠ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਰਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਰਾ ਦਿਓ, ਲਹੂ ਪੀਣੀ ਦਾ ਦਿੱਲੀ ਦਾ, ਲਹੂ ਪੀਣੀ ਦਿੱਲੀ ਦਾ ਦਿਲ ਹੀ ਹਿਲਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਰਾ ਦਿਓ, ਲਹੂ ਪੀਣੀ ਦਿੱਲੀ ਏ ਦਿਲ ਹੀ ਹਿਲਾ ਦਿਓ, ਲਿਖੂ ਕਮਲ ਜਲੂਰ ਤੁਹਾਡੀ ਵਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ।
0: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਅਖੀਰ ਦੇ ਵਿੱਚ ਪੇਸ਼ ਹੋ ਰਹੇ ਨੇ ਹਰਪ੍ਰੀਤ ਸਫਰੀ ਜੀ, ਜਿਹੜੇ ਸਾਡੀ ਕਾਮ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਉਹ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਫਰੀ ਜੀ ਦੇ ਪੋਤਰੇ ਹਨ। ਅੱਜ ਕੱਲ ਉਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ ਤੇ ਇੱਕ ਆਨਲਾਈਨ ਜਿਹੜਾ ਗਾਇਕੀ ਦਾ ਮੁਕਾਬਲਾ ਚੱਲ ਰਿਹਾ ਹੈ, ਜਿਸ ਮੁਕਾਬਲੇ ਦਾ ਨਾਂ ਹੈ ਕਿਸਮਤ ਦੇ ਸਿਤਾਰੇ। ਇਹ ਵੀਡੀਓ ਜਿਹੜਾ ਮੁਕਾਬਲੇ ਜਿਹੜੇ ਆ ਵੀਡੀਓ ਤੇ ਹੁੰਦੇ ਨੇ ਤੇ ਗਾਇਕੀ ਦਾ ਮੁਕਾਬਲਾ ਹੈ ਕਿਸਮਤ ਦੇ ਸਿਤਾਰੇ। ਇਸ ਦਾ ਫਾਈਨਲ ਜਿਹੜਾ ਹੋ ਚੁੱਕਾ ਆ, ਫਾਈਨਲ ਦਾ ਅਜੇ ਰਿਜ਼ਲਟ ਨਹੀਂ ਆਇਆ,

ਟੀਮ ਦਾ ਬਹੁਤ ਧੰਨਵਾਦੀ ਹਾਂ ਅਤੇ ਨਾਲ ਹੀ ਸਾਡੇ ਸਤਿਕਾਰਯੋਗ ਹਰਬੰਸ ਹਿਊ ਜੀ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਇਹ ਕਿਸਾਨਾਂ ਦੇ ਦਰਦਾਂ ਨੂੰ ਬਿਆਨ ਕਰਦਾ ਹੋਇਆ ਗੀਤ ਹੈ।

ਗੁਰਪ੍ਰੀਤ ਸਫਰੀ ਵੱਲੋਂ ਗਾਏ ਗਏ ਇਸ ਗੀਤ ਤੋਂ ਬਾਅਦ ਹੀ ਆਪਾਂ ਇਹ ਕਵੀ ਦਰਬਾਰ ਅੱਜ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿ ਉਹ ਇਸ ਸੰਘਰਸ਼ ਚੋਂ ਜੇਤੂ ਹੋ ਕੇ ਨਿਕਲਣ ਤੇ ਉਹਨਾਂ ਦਾ ਜ਼ਮੀਨ ਦੇ ਨਾਲ ਜੋ ਮਾਂ ਪੁੱਤ

ਰਿਸ਼ਤਾ ਏ ਇਸੇ ਤਰ੍ਹਾਂ ਬਣਿਆ ਰਹੇ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਤੇ ਕਵੀ ਜਨ ਨੂੰ ਜਿਹੜਾ ਏ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ, ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਸਾਰੇ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ
2: ਗ੍ਰੈਜੂਏਸ਼ਨ,
1: ਜੀ
2: ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ
1: ਜੀ
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ ਭਾਸ਼ਾ ਮੁਹਾਰਤ ਹੈ ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
2: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ. ਸੋ
1: ਹਾਂਜੀ
2: ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ.
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ. ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ.
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ.
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਜ਼ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ.
1: ਜਿੱਦਾਂ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ.
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ. ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ. ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ. ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ. ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ. ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ. ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ. ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ.
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ.
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ. ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ. ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ. ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ. ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ.
1: ਬਿਲਕੁਲ ਬਿਲਕੁਲ ਹਾਂਜੀ
2: ਜੀ.
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ.
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ.
1: ਬਿਲਕੁਲ ਜੀ.
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ. ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ
2: ਜਿਹੜੇ
1: ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ, ਕਿਸੇ 'ਤੇ ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ। ਰੀਜ਼ਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ।
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਤਾਂ ਉਹ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आती है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं, तो उसनों लाइक्स आते हैं, तो उस दे नाल उसनों उसकी इनकम का सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़ी हैगे आपणे आले दुआले बहुत सारियां इहो जिहियां गल्लां हुंदियां ने, इहो जिहे कम हुंदे ने जिन्हां बारे असीं जानकारी दे सकदे हां वी साडे एरिए दे विच आह कम हो रहे ने,
2: बिल्कुल
1: उहनां दे वीडियो
2: बिल्कुल
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दियां कई ऐप्स हैगियां ने जिहड़ियां उत्थे अकाउंट बणा के कम करन वालियां नूं पैसे वी दिंदियां ने।
2: हाँ बिल्कुल
1: हाँ जी, इहदे बारे वी जे तुसीं थोड़ा ही विस्तार च गल करो तां वधिया होवेगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उसनू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जां जो भी है, तां
1: जहाँ उन्होंने व्यू ज़्यादा होंगे हैं।
2: हाँ जी व्यूज ज्यादा होंगे हैं, तां उन्हां नू हायर भी, मतलब उन्हां नू एडवरटाइजमेंट लई यूज भी करते हैं।
1: हाँ जी
2: हाँ जी, ओहदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां वो एडवरटाइजमेंट पाउण वाला तुहानू पेमेंट करेगा और अपनी एडवरटाइजमेंट उन्हां दी वीडियोज वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे इस तरह दीआं गल्लां करदे है। इक दो कलाकार जिहड़े इक दूजे दे विरुद्ध बोलदे ने ते नौजवान उहनां दी हां च हां मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्हां नूं देखदे ऐ उन्हां दे व्यू भी वधदे ने ते ओह कमाई कर रहे ने, ये अपना जिहड़ा हैगा एनर्जी समां पैसा ओह इधर
2: सब हाँ
1: व्यस्त
2: जी
1: करदे ने।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम पे, जो एक नौजवान पीढ़ी है साडी, उन्हां नू सब तो ज्यादा उन्हां दे लिए प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओ तां एक तरह नाल अपना फ्यूचर करियर सब कुछ बना के सेट ने ऑलरेडी, उन्हां दे पिछे अपना टाइम वेस्ट करन तो अच्छा है उन्हां दे पिछे अपने अपने रिलेशन, अपने फ्रेंड्स नाल लड़ाई झगड़े करके मतलब
1: हाँ
2: दुनिया
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसे भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो, उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहीदी है, तुहाडे करियर लई होने चाहीदी है, तुहानू जो तुहाडा प्राइम मेन फोकस होना चाहीदा है वो तुहाडा करियर होना चाहीदा है।
1: बिल्कुल
2: अपने
1: जी
2: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसी बहुत वधिया विचार मीडिया के खेत्र संबंधी पेश किए, नौजवानों ने एक वधिया दिशा दिती, असी तुहाडा धन्नवाद करते हैं। तो अखीर दे विच मैं चाहांगा भी जे कोई होर तुसी गल खास गल इस खेत्र बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्नवाद करती हाँ जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई इही एक लाइक एक मैं उहनां नू सिर्फ एक इही चीज दसना चाहांगी कि तुहानू सब तो पहला उन्हां लई अपना एम और अपना फ्यूचर सिक्योर करना प्राइम फोकस होना चाहिदा है। सब तो पहला तुसी अपना फ्यूचर सेट करो, उस तो बाद कोई भी नेक्स्ट जो स्टेप है तुहाडे लई जरूरी होएगा। सब तो फर्स्ट प्रायोरिटी तुहानू अपने फ्यूचर नू अपने करियर नू ही देनी चाहीदी है।
1: हाँ जी
2: धन्यवाद जी।
1: बिल्कुल, इतना हैगा ही है जी। मैडम एक बार फिर थोड़ा बहुत बहुत धन्यवाद करते हैं, तो तुसी साडे नाल विचार सांझे किते, बड़िया कीमती गल्लां कीतियां ने। मैं समझदा जिहड़े साडे स्रोते ने वो इन्हां गल्लां नूं गंभीरता नाल इन्हां बारे सोचणगे, विचारणगे ते अपनी जिंदगी दे विच अपनाउणगे, ते मीडिया दे खेतर नूं अपना के इस खेतर दे विच अपना भविख संवारन लई यतन करनगे। ते मैं समझदा जिहड़ा मीडिया दा खेतर है इह अज दी नौजवान पीढ़ी दे लई बहुत ही वधिया खेत्र है, जिथे वह अपना भविख बड़े वधिया पासे लैके जा सकते हैं। तो नाल नाल जिहड़ी है इस खेत्र दे विच सानू जिहड़ी हैगी पब्लिक दे विच एक नवीं पहचान भी मिलती है। मैडम साहिबाना जी एक बार फिर तुहाडा बहुत बहुत धन्यवाद जी। हुण वेला हो गया है प्रोग्राम समाप्त करन दा, अगली बार फिर मिलांगे। तुहाडा सारयां दा बहुत बहुत धन्यवाद दुआबा रेडियो उत्ते प्रोग्राम सिक्ख्या ते रुजगार दे विच।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਅਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਟਵਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ, ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੈਦਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਕੀ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਿਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਅਤੇ ਪਹੀਏ ਵਾਹਣ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਓਕੇ, 1 2 3 ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਜਾਣੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ, ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
3: ਥੈਂਕ ਯੂ।
2: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
3: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
2: ਜੀ ਜੀ,
3: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
2: ਜੀ ਜੀ,
3: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
2: ਜੀ ਜੀ,
3: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
2: ਜੀ,
3: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸ ਨੂੰ ਟਾਈਮ ਦੇਣਾ ਪੈਂਦਾ।
2: ਬਿਲਕੁਲ ਬਿਲਕੁਲ ਜੀ,
3: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
2: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
3: ਹਾਂਜੀ,
2: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
3: ਹਾਂਜੀ,
2: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
3: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
2: ਜੀ,
3: ਪਰ ਮੁੱਖ ਤੌਰ ਤੇ ਚਾਰ ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ
2: ਜੀ ਜੀ,
3: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
2: ਜੀ,
3: ਮੈਂ ਤੈਨੂੰ ਜੋ ਕਿਹਾ ਬਸ
2: ਓਕੇ ਹੈ।
3: ਹਾਂ, ਉਹ ਓਕੇ ਹੈ। ਜੇ ਬੱਚਾ ਕੁਐਸਚਨ ਕਰਦਾ ਹੈ ਤਾਂ

0: ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
0: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ।
1: ਬਿਲਕੁਲ,
0: ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ, ਜੋ ਵੀ ਕਹੋ।
1: ਬਿਲਕੁਲ,
0: ਠੀਕ ਹੈ ਨਾ। ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ।
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
0: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
0: ਬਿਲਕੁਲ,
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
0: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
0: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
0: ਹੈ ਨਾ।
1: ਬਿਲਕੁਲ,
0: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ।
0: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ। ਬਿਲਕੁਲ,
0: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ ਹੈ,
0: ਹੈ ਨਾ।
1: ਬਿਲਕੁਲ,
0: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
1: ਜੀ ਜੀ ਜੀ।
0: ਇਹ ਠੀਕ ਨਹੀਂ ਹੈ।
1: ਬਿਲਕੁਲ,
0: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ।
0: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
0: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
0: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ।
0: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ ਉਹਨਾਂ ਨੂੰ ਇਹ ਕਰ ਜਾਂਦੇ,
0: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
0: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
1: ਜੀ ਜੀ।
0: ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
1: ਜੀ ਜੀ,
0: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ
1: ਜੀ ਜੀ ਜੀ। ਬਿਲਕੁਲ,
0: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
0: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
0: ਬੋਧ, ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
0: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ। ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ ਹੈ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
0: ਬਿਲਕੁਲ,
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
0: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
0: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
0: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ।
0: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
0: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
0: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
0: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
0: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ ਹੈ,
0: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
1: ਬਿਲਕੁਲ ਬਿਲਕੁਲ
0: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ ਹੈ ਉਦੋਂ ਉਹ ਪੜ੍ਹੇਗਾ,
1: ਉਦੋਂ ਉਹਦੀ ਰੁਚੀ ਆਏਗੀ ਤੇ ਉਦੋਂ ਹੀ ਉਹ ਅੱਗੇ ਚੱਲੇਗਾ।
0: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
0: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ
1: ਜੀ।
0: ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
0: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
0: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
1: ਜੀ। ਜੀ ਜੀ ਬਿਲਕੁਲ ਠੀਕ ਹੈ।
0: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ,
0: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
1: ਜੀ।
0: ਸਾਡਾ ਸਿਸਟਮ ਇਦਾਂ ਦਾ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ
1: ਬਿਲਕੁਲ,
0: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ,
0: ਹਾਂਜੀ,
1: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਬੱਚਾ ਬਣੇ ਉਹ,
0: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
0: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
0: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
1: ਜੀ ਜੀ,
0: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
0: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
0: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਆ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
0: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
0: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
0: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ
1: ਜੀ, ਜੀ ਬਿਲਕੁਲ,
0: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ, ਨਹੀਂ ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
0: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
0: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
0: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
1: ਜੀ। ਜੀ ਬਿਲਕੁਲ,
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
0: ਬਿਲਕੁਲ ਉਤਰਦਾ, ਮੈਂ ਹੁਣ ਹੀ ਤੁਹਾਨੂੰ ਜਿਹੜੀ ਐਗਜ਼ਾਮਪਲ
1: ਦਿੱਤੀ ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
0: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
0: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
0: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ 1 ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ। ਹਾਂ
1: ਬਿਲਕੁਲ ਬਿਲਕੁਲ,
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
0: ਹਾਂ
1: ਉਹ ਕਹੇਗਾ ਛੱਡੋ ਪਰੇ।
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
0: ਉਹ ਇਹ ਸਿੱਖ ਜਾਏਗਾ। ਕਿ ਰਿਸ਼ਤੇਦਾਰਾਂ ਦੇ ਆਉਣ 'ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ।
0: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
0: ਬਿਲਕੁਲ।
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਅਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇ ਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
0: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
0: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
0: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ,
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ।
0: ਹਾਂਜੀ
1: ਬਿਲਕੁਲ ਬਿਲਕੁਲ,
0: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ 'ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ,
1: ਬਿਲਕੁਲ ਬਿਲਕੁਲ,
0: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ,
1: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤਾਂ ਟਾਈਮ, ਕੁਆਲਿਟੀ ਟਾਈਮ,
0: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
0: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਇਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ, ਇਹ ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਅਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ।
0: ਹਾਂਜੀ,
1: ਦੁਖੀ ਜਿਹੜੇ ਆ, ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਅਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਅਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
0: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। कई मदर्स होंदियां उह करी ही जांदियां गल्लां कुछ आ मेरा बच्चा खाएगा नहाएगा सोएगा लाइक दैट ना
1: बिल्कुल बिल्कुल
0: ओह सीख रहा है ओह ऑब्जर्व कर रहा है
1: जी जी
0: मदर खुश है बच्चा जो भी कर रहा है ओदे विच ओह खिज नहीं रही है
1: जी जी जी बिल्कुल
0: ठीक है ओह इन्वॉल्व हो रही है कोई गल नहीं कह के कर रही है बच्चा ठीक है
1: बिल्कुल बिल्कुल बिल्कुल
0: एक है कि एक मदर हैगी वो खिज रही है हुन ने फिर सुसु करता हुन ने उल्टी कर देती हुन ने
1: 50 कटोरियां पा लियां ते ओनु कुड़ी जाना
0: हुन मेनू ए करना पड़ेगा हुन मेनू ओ करना पड़ेगा मेरी ते जान ही ओखी हो गई ओ ए ही बन जाएगा एक रूटीन
1: जी जी जी
0: फिर मैं कहूंगी फिर प्रॉब्लम किथे आई पेरेंटिंग च आई ना
1: उथे आई बिल्कुल ਬੱਚਾ ਤੇ ਕੋਰਿਸ ਲੇਟ ਸੀ
0: ਬੱਚਾ ਕੋਰਿਸ ਲੇਟ ਸੀ
1: ਜੀ ਜੀ ਬਿਲਕੁਲ
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ ਜੋ ਜੋ ਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ ਕੋਈ ਖਲਾਰਾ ਪਿਆ ਕੋਈ ਬੱਚਾ ਹੈ ਤਾਂ ਖਲਾਰਾ ਪਏਗਾ
1: ਬਿਲਕੁਲ ਬਿਲਕੁਲ
0: ਹੈ ਨਾ ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ ਉਹੀ ਸਿਚੁਏਸ਼ਨ ਹੈ ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ ਕੋਈ ਕਿਸ ਤਰ੍ਹਾਂ
1: ਬਿਲਕੁਲ ਬਿਲਕੁਲ
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ
1: ਤੋ ਉਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ ਹੈ ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ ਜਿਵੇਂ ਫੋਕਸ ਕਰਦੇ ਹਾਂ ਆਪਾਂ ਇਹ ਵਾ ਕਮਾਲ ਸੀ ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ ਜਿਹੜੇ ਮਾਪੇ ਨੇ ਈਵਨ ਬੱਚੇ ਵੀ ਸੁਣ ਰਹੇ ਨੇ ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ ਪਰ ਬੱਚਿਆਂ ਦੇ ਦੋਸਤ ਵੀ ਬਣੋ
1: ਜੀ ਜੀ ਜੀ ਜੀ ਜੀ
0: ਬਹੁਤ ਜ਼ਰੂਰੀ ਹੈ ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ
1: ਜੀ ਜੀ ਬਿਲਕੁਲ
0: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ
1: ਨਫ਼ਰਤ ਨਹੀਂ ਹੋ ਰਹੀ ਇਹ ਤਾਂ ਹੈਗੀ ਹੈ
0: ਠੀਕ ਹੈ ਨਾ ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ
1: ਜੀ ਜੀ ਬਿਲਕੁਲ
0: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ
1: ਜੀ ਜੀ ਜੀ
0: ਤੁਸੀਂ ਉਸ ਨੂੰ ਵਧਾਓ ਨਹੀਂ ਤੁਸੀਂ ਉਸ ਨੂੰ ਪਾਰ ਕਰਨਾ ਹੈ
1: ਬਿਲਕੁਲ
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ
1: ਜੀ ਜੀ ਜੀ
0: ਠੀਕ ਹੈ ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ
1: ਹਾਂ ਕਿ ਕਿਸੇ ਹੋਰ ਦੇ ਘਰ ਆ ਗਏ ਪਤਾ ਨਹੀਂ
0: ਹੈ ਨਾ ਠੀਕ ਹੈ ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ
0: ਤੇ ਦੋਨਾਂ ਲਈ ਅੱਛਾ ਹੈ ਘਰ ਦਾ ਮਾਹੌਲ ਵੀ ਅੱਛਾ ਹੋਏਗਾ
1: ਬਿਲਕੁਲ ਬਿਲਕੁਲ ਜੀ ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ
0: ਬਿਲਕੁਲ ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ
1: ਹਾਂਜੀ ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ
0: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ ਤੁਸੀਂ ਸਾਰਾ ਦਿਨ ਉਸ ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ
1: ਜੀ ਜੀ
0: ਤੁਸੀਂ ਉਸ ਤੇ ਕੁਝ ਅੱਛਾ ਵੀ ਦੇਖ ਸਕਦੇ ਹੋ ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ ਹੁਣ ਤੁਹਾਨੂੰ ਸਾਰਾ ਕੁਝ ਘਰੇ ਹੀ ਅਵੇਲੇਬਲ ਹੈ
1: ਸਾਰਾ ਕੁਝ ਹੋ ਗਿਆ ਜੀ
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਝ ਅੱਛਾ ਸਿੱਖਣਾ
1: ਬਿਲਕੁਲ ਬਿਲਕੁਲ ਬਿਲਕੁਲ ਸੋ ਦੋਸਤੋ ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਐਸਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇਅ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ ਬਟ
0: ਠੀਕ ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ,
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ।
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸਦੀ
0: ਹਾਂ ਜੀ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ?
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਹੈ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਸਹੀ ਕਹਿ
1: ਜ਼ਿਆਦਾਤਰ
0: ਰਹੇ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੇ ਅੱਛੇ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी जड़ी प्रिपरेशन है वो किदा कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जड़े भी टाइम टू टाइम, तो
0: हाँ जी
1: उन्होंने
0: हाँ
1: असं प्रोपर उन्होंने इनफॉरमेशन प्रोवाइड करते रहने हैं, तो बच्चे उत्थे भी आके इस चीज का जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तों वी अनजाण रहिंदे वी असीं अपनी मंजिल ते किवें पहुंचणा है, अपना निशाना किवें मिथणा है।
1: बिल्कुल
0: उहनां नूं निशाना तय करन लई की करना चाहिदा है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने जिन्हां दी असीं पहलां गल कर चुके हैं जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी
1: इहो जे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलते हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे पर साडे कोल जिहड़े भरमार है वो इहो जे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ जी
1: चलो उस तो बाद 12वीं भी कर लेने हैं। अपने
0: हाँ जी
1: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
0: बिल्कुल
1: वो खुद अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि
0: और
1: मेरे लिए।
0: लाई लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तो ये चीज समझनी चाहिए है विद्यार्थियों नु कि वो जदों गल आ जाती है उन्होंने करियर सिलेक्शन की
0: हाँ जी
1: उस टाइम पे बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकते ने, बच्चे नु खुद पता हुंदा है।
0: हाँ जी
1: बस वो बच्चा ध्यान नहीं दिंदा अपने आप ते क्योंकि वो उम्र ही ऐसी हुंदी है कि
0: हाँ
1: बच्चा
0: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
0: बिल्कुल जी
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जाणू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चिआं नूं घट जानकारी है अपना भविष्य तय करन बारे, उसे
1: बिल्कुल
0: तरह उहनां दे जिहड़े मां-बाप ने
1: बिल्कुल
0: ओह
1: है
0: भी
1: बिल्कुल
0: बहुत घट जानकारी रखदे आ। असल दे विच मापे ते विद्यार्थी ते एक अध्यापक मिल के ही बच्चे दे भविष्य दा
1: मिलके
0: वधिया निर्माण
1: बिल्कुल
0: कर सकदे आ।
1: हाँ जी
0: कोई इहनां दे मापिआं नूं गाइड करन लई भी कोई यतन कीते जांदे आ?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
0: हाँ
1: उहनां
0: जी
1: दे अगे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी
1: उहनां ही हथ उहनां दे पेरेंट्स दा भी हुंदा है,
0: बिल्कुल जी
1: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी
1: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही हैं।
1: बट बच्चे दा फॉलो अप लेना कि बच्चा उस मोबाइल नूं यूज किवें कर रहा है
0: हाँ जी
1: वो अक्सर ही पेरेंट्स भुल जाते हैं या
0: सही
1: फिर
0: गल है
1: उन्हां नूं लगदा है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं टोकते कि चलो ठीक है साडा बच्चा तो बहुत अच्छा है, बच्चा तो पढ़ लेगा अपने आप पढ़ लेगा, नहीं, उन्हां नूं थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नूं टाइम टू टाइम टोकते रहेंगे कि तुसी अज की किता, हाँ बच्चे दस की, हाँ तू की करना चाहता है लाइफ च, तू
0: हाँ
1: दस
0: जी
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
0: सही गल
1: पूछा
0: है
1: जा रहा है।
0: हाँ जी
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी
1: बट ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ,
0: ਹਾਂਜੀ
1: ਉਹਨਾਂ ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th+2 ਵਾਲੇ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ।
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਕਿ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ ਜੀ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
0: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
0: ਬਿਲਕੁਲ
1: ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ
0: ਹਾਂ ਹਾਂ
1: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ ਹਾਂਜੀ।
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸੀਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ।
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लाइन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां ओहदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए, खिच होनी चाहिए कि सानू लर्न असी की किया, वो चीज बहुत घट है बच्चों।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा ए हुंदा वी 10वीं 12वीं कर लिए तो उस तों बाद कोई कम मिल जाए, चंगी नौकरी मिल जाए जिहदे चंगा पैसा आउंदा होवे ते असीं अपनी जिहड़ी हैगी आ अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे आ कि बच्चे साडे जिहड़े हैगे आ थोड़ा टाइम पढ़न ते उस तों बाद रुजगार वल पै जाण।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी
1: पर जो अप्रोच अपना रहे ने ना वो बिल्कुल गलत है। ਉਹਦੇ ਵਿੱਚ ਕੀ ਹੈ ਦੇਖੋ, ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
0: अच्छा जी
1: ਪਲੱਸ ਟੂ ਪਾਸ ਨੇ।
0: अच्छा जी
1: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: हाँ जी
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: हाँ जी
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ।
0: ਆਉਂਦਾ ਨਹੀਂ है।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: सही गल
1: ਬਿਲਕੁਲ
0: है।
1: ਨਹੀਂ ਹੈ।
0: हाँ जी
1: ਹਾਂ, ਕੁਝ ਕੋਰਸਸ ਐਸੇ ਹੈਗੇ ਨੇ
0: हाँ
1: ਜਿਹੜੇ ਉਹ
0: जी
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: हाँ जी हाँ जी
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: हाँ
1: ਠੀਕ ਹੈ,
0: जी
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: हाँ
1: ਮੰਨ
0: जी
1: ਲਓ
0: हाँ
1: ਕੋਈ
0: जी
1: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
0: ਨੌਕਰੀ
1: ਬਸ
0: ਲੈਣੀ ਹੈ।
1: ਨੌਕਰੀ ਲੈਣੀ ਹੈ।
0: हाँ
1: ਤਾਂ
0: जी
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: हाँ जी
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: हाँ जी
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: अच्छा जी
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: हाँ
1: ਠੀਕ ਹੈ,
0: जी
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: है जी
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: हाँ
1: ਸਾਰੇ
0: जी
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
0: अच्छा जी
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: अच्छा जी
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: हाँ जी हाँ जी
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ
1: ਸਿਲੈਕਸ਼ਨ
0: ਬਿਲਕੁਲ
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ ਇੱਕ
1: ਬਟ
0: ਮੈਨੂੰ ਹਾਂ ਜੀ
1: ਹਾਂ ਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪਿੰਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: हाँ जी
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: हाँ बिल्कुल ये तो जरूरी है, जे पता ही
1: हाँ
0: नहीं है
1: जी
0: तो करेंगे की।
1: हाँ बिल्कुल। तां हुण जिहड़ा मैं तुहानूं पहलां ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦੋਂ
0: ਸਕਦੀਆਂ।
1: ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
1: ਹਾਂਜੀ
0: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ।
1: ਜੀ
0: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ
1: ਹਾਂਜੀ
0: ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਥੈਂਕ ਯੂ ਸਰ ਥੈਂਕ ਯੂ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ। ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ, ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ। ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ। ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ। ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ। ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ। ਜਗ ਚੁੱਕ ਚੁੱਕ ਆਖੂਗਾ, ਜਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਹੋਏ, ਇਸ ਕੌਮ ਦੀ ਖਾਤਰ ਹੋਏ, ਅਸੀਂ ਤਾਂ ਦੇ ਜਾਣੀ ਕੁਰਬਾਨੀ। ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ। ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ। ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ। ਦਾਦੇ ਕੋਲ ਜਾਣਾ ਆ, दादे कोल जाना या साडी दादी ने समझाया गोविंद दे लाला ने सूबा जंग दे बिना हराया। इन्हां निक्कियां जिंदां च दादी ने किन्नी भरी दलेरी गल सुन के लाला दी सूबा बह गया ढाके ढेरी। इस रहिंदी दुनिया ते साका जाना नहीं भुलाया गोविंद दे लाला ने सूबा जंग दे बिना हराया। गोविंद दे लाला ने सूबा जंग दे बिना हराया। बहुत बहुत धन्यवाद जी।
1: मनजीत कौर गिरंदरी जी तो बाद हुण मैं सदा देण जा रहा साडी काम महफल दे विच पहली वारी हाजिर हो रहे ने अमरीका वसदे ने साडे शायर गुरमोहन सिंह जी जेडे के हरियाणा दे जिला कैथल नाल संबंध रखदे ने पर ओ अज कल अमरीका दे रीनो नवाडा दे विच रह रहे ने ते ओ किसानी संघर्ष नाल अपनी कविता लेके हाजिर होणगे ते इस लई मैं गुरमोहन सिंह जी नूं दुआबा रेडियो दे मंच ते जी आया कहिंदा हां। गुरमोहन सिंह जी तुहाडा स्वागत है।
3: मेरी कविता जी किसानां दा संघर्ष। हाकमां दा खून चिट्टा जहरी हो गया मोदी जो किसानां दा अज वैरी हो गया दुष्यंत नूं किसानां नाल प्यार हो गया वोटां लैके लगदा फरार हो गया हरियाणा तां पंजाबियां दे नाल हो गया ਖੱਟੜ ਸਾਡੇ ਵਾਸਤੇ ਚੰਡਾਲ ਹੋ ਗਿਆ ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ ਨਾਈ ਕੋਲ ਲੱਗਦਾ ਨਾ ਗਿਆ ਚਿਰਦਾ ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ ਪੀਐਮਏ ਦੇ ਨਾਲ ਦਾ ਕਿਸੇ ਨਾ ਵੇਖਿਆ ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ ਕੋਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਮੈਂ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ ਮੋਦੀ ਨੋਹਾਂ ਤੱਕ ਗਿਆ ਹੰਕਾਰਿਆ ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ ਉਹ ਸਾਡੀ ਮਰਜ਼ੀ ਦਾ

0: ਪਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ। ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ। ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਦੇ ਜੜੇ ਨੂੰ ਕੁੱਤਾ ਵੱਢ ਖਾਊਗਾ। ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ। ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦੇਣ ਆਉਣਗੇ। ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ। ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ। ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ। ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀ ਟਰੱਕ ਚਾੜ ਬੰਦੇ ਮਾਰਦੇ। ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ। ਉਹ ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਣ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾਂ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਨਿਰਵੰਸਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ, ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ। ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ। ਸੋਨੀ ਦੀ ਚਿੜੀਆ ਦੇਸ ਸਾਡਾ, ਸੋਨੀ ਦੀ ਚਿੜੀਆ ਦੇਸ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ। ਸੌ ਲਈ ਹੈ ਖਾ, ਸੌ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ। ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ। ਹੱਕ ਜੇ ਸਾਡੇ ਨਹੀਂ ਖੋਣ ਦੇਣੇ, ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ। ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਸੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ। ਆਖੇ ਬਬਲੀ ਸਹੌਤਾ, ਸਾਡੀ ਵੀ ਕਲਮ ਰੁਕਣੀ ਨਹੀਂ। ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ। ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੋਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ਼ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
3: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਭੜਕੇ ਲੈ ਕੇ

0: ਕੱਢ ਕੇ ਡਰ ਦਿਲਾਂ ਚੋਂ ਨੇਰਾ ਦੂਰ ਭਜਾਉਣਾ ਹੈ। ਵਿੱਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਰਸਾਨਾਂ ਅਤੇ ਹਦੀਬਾਂ ਦਾ। ਵਿਉਂਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਵਿਉਂਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤਕਸੀਮਾਂ ਤੇ ਤਰਕੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਰਸਾਨਾਂ ਅਤੇ ਹਦੀਬਾਂ ਦਾ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕਲਾ ਡੰਡਾ ਪਾਲਾ ਝੰਡਾ, ਚੱਕਲਾ ਡੰਡਾ ਪਾਲਾ ਝੰਡਾ ਛੱਡਦੇ ਨੁਕਸਾਤ ਬੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥਰੇ ਕੀ ਬਾਂਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਕਹਿਣੇ ਨੇ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦੁਸਾਂਝ ਖਾਤਰ ਲੋਕਾਂ ਦੀ, ਦੁਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਰਸਾਨਾਂ ਅਤੇ ਹਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
1: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਹਨਾਂ ਦੀ ਉਡੀਕ ਨਾ ਕਰਨਾ, ਉਹਨਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਨ੍ਹਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿਚ ਇਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ਼ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪੈ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, 43 ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓਂ ਬਾਹਰ ਹੋ ਅੱਧੀ ਰਾਤ, ਗੜੀਓਂ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨੱਕ ਡਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਹਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ ਜੋ ਉਸਰ ਤਾਂ ਜਾਂਦੀ ਹੈ, ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ, ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ ਤੁਹਾਡਾ ਨਿੱਘਾ ਸਵਾਗਤ ਹੈ।
0: ਹਾਂਜੀ, ਮੈਂ ਹਾਜ਼ਰ ਹਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜੀ ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਵਹਿਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾਂ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ ਤੁਹਾਡਾ ਨਿੱਘਾ ਸਵਾਗਤ ਹੈ।
4: ਪਿਆਰ ਭਰੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲਿਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲਿਓ ਸਰਹੰਦ ਨੂੰ

ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ, ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ। ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ, ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ। ਮੈਂ ਚਾਰੇ ਪੁੱਤ ਕਿਉਂ ਵਾਰੇ ਜੱਗ ਵਿਚਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੈਂ ਚਾਰੇ ਪੁੱਤ ਕਿਉਂ ਵਾਰੇ ਜੱਗ

0: ਕੇਰਾ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਆ ਕਿ ਤੁਸੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ, ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂ ਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪੜਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ, ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਿਰਹਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਘਰ ਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ, ਸੁਣ ਕੇ ਮਾਤਾ ਦੀ ਇਹ ਦੁਹਾਈ, ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਉਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ, ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ, ਡੋਲ ਗਈ ਕਿਉਂ ਦੋ ਲਾਲਾਂ ਦੇ ਲਈ, ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ, ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
5: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾਮ ਮਹਿਫਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਬਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਬਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਬਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮ ਮਹਿਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
6: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ, ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ, ਜਿਹੜੇ ਪਾਲਦੀ ਤੂੰ ਵਹਿਮ ਅਸੀਂ ਕੱਢੇ ਹੋਏ ਆ, ਨੀ ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ, ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ, ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ, ਨੀ ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ, ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ, ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ, ਨੀ ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ, ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਚ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਜੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਜੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਟ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇਥੋਂ ਭੱਜਿਆ ਨੀ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ, ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਮਾਂਝਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬੁਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ ਪਰ ਉਹਨਾਂ ਦੀ ਰਚਨਾ ਸੁਣ ਕੇ ਤੁਸੀਂ ਉਹਨਾਂ ਨੂੰ ਬਾਰ ਬਾਰ ਸੁਣ ਲਈ ਤਾਕੀਦ ਕਰੋਗੇ ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਸ਼ਿਸ਼ਕੀ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ
8: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ

0: ਚੱਲ ਅੜਿਆ ਹੱਥ ਫੜ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ।
1: ਮੰਮੀ ਮਿਸ਼ੇਸ਼ ਜੀ ਦੀ ਰਚਨਾ ਚੰਨ ਦੀ ਸੈਰ ਦੇ ਨਾਲ ਹੀ ਅਸੀਂ ਇਸ ਕਾਮੇ ਫਲ ਦਾ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਅਗਲੀ ਕਾਮੇ ਫਲ ਤੱਕ ਹਰਵੰਸ ਸਿੰਘ ਨੂੰ ਦਿਓ ਆਗਿਆ। ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ। ਪਿਆਰੇ ਦੋਸਤੋ।